0: ਉਹ ਪਹਿਲਾਂ ਹੀ ਛੁੱਟ ਜਾਂਦੇ ਸੀ, ਜਮਾਨਤਾਂ ਹੋ ਜਾਂਦੀਆਂ ਸੀ ਜਾਂ ਕੁਛ ਵੀ ਹੈ, ਉਹ ਤੇ ਮੈਂ ਉੱਥੇ ਚਲੋ ਰਤਨ ਨੇ ਵੀ ਸਵਾਲ ਉਹਨੂੰ ਕੀਤਾ ਨੀ ਉਹਨਾਂ ਨੂੰ ਵੀ ਤੁਸੀਂ ਜਿਹੜੀ ਵੀ ਘੱਟੋ ਘੱਟ ਸਜ਼ਾ ਉਹ ਦਵਾਈ ਆ ਉਹਨਾਂ ਨੂੰ, ਜਿੰਨੇ ਵੀ ਅੱਜ ਤੋਂ ਪਹਿਲਾਂ 400-500 ਕੇਸ ਹੋ ਗਿਆ ਕਿੰਨੇ ਹੋ ਗਏ ਨੇ, ਵੀ ਜਿਹੜੀ ਘੱਟ ਤੋਂ ਘੱਟ ਮਿਨੀਮਮ ਸਜ਼ਾ ਹੈਗੀ ਉਹ ਤੁਸੀਂ ਦਵਾਤੀ, ਤੁਸੀਂ ਵਕੀਲ ਸੀ
1: ਜੀ,
0: ਜੇ ਤਾਂ ਤੁਸੀਂ ਉਹ ਦਵਾਤੀ ਫਿਰ ਤਾਂ ਤੁਸੀਂ ਇਹ ਕਹੋ ਵੀ ਸਾਡੇ ਕੋਲ ਹੋਰ ਆਪਸ਼ਨ ਨੀ ਹੈਗਾ ਵੀ ਅਸੀਂ ਮੈਕਸੀਮਮ ਨਹੀਂ ਦਵਾ ਸਕਦੇ,
1: ਬਿਲਕੁਲ ਹੈ ਜੀ,
0: ਤੇ ਤੁਸੀਂ ਦਵਾ ਦਾ ਤੁਸੀਂ ਜਿਹੜੀ ਮਿਨੀਮਮ ਹੈਗੀ ਸੀ ਉਹ ਵੀ ਨਹੀਂ ਦਵਾ ਸਕੇ
1: ਜੀ, ਬਿਲਕੁਲ
0: ਤੁਹਾਡੇ ਕੋਲ ਸਬੂਤ ਨੀ, ਕੋਈ ਲੈਣੀ ਨੀ ਦੇਣੀ ਨੀ, ਤੁਸੀਂ ਉਹੀ ਗੱਲ ਜਾ ਕੇ ਤੁਸੀਂ ਦੇਖਿਆ ਵੀ ਹੁਣ ਸਾਡਾ ਕਰੀਅਰ ਮੰਨ ਲਓ ਵੀ ਬੜਾ ਅਸੀਂ ਵੇਖ ਲਿਆ ਇਹਦੇ ਵਿੱਚ ਹੁਣ ਹੁਣ ਹੋਰ ਨੀ ਤੇ ਹੁਣ ਇਹਨੂੰ ਇਹਦਾ ਆਧਾਰ ਬਣਾ ਕੇ ਵੀ ਬੇਅਦਬੀ ਕਾਨੂੰਨ ਬਣਾ ਤਾ ਜੀ, ਅਸੀਂ ਵਕੀਲ ਆ, ਅਸੀਂ ਫਲਾਣੇ ਆ ਧਮਕਾਣੇ ਆ
1: ਜੀ, ਬਿਲਕੁਲ
0: ਮੈਂ ਚਲੋ ਮਾਫੀ ਚਾਹੁੰਦਾ, ਮੈਂ ਕਿਸੇ ਵੀ ਭਾਈਚਾਰੇ ਚ ਮੈਂ ਆਪਾਂ ਉਹ ਨੀ ਹੈਗੇ,
1: ਬਿਲਕੁਲ
0: ਇਹ ਦੁਨੀਆ ਮਤਲਬ ਪ੍ਰਸਤ ਜਿਹੜੀ ਨਾ ਇਹ ਅੱਜ ਕੱਲ ਬਾਈ ਜੀ ਸਾਰੇ ਜਿੰਨੀ ਟੋਲਾ ਤੁਰਿਆ ਫਿਰਦਾ ਤੁਸੀਂ ਦੇਖੋ ਨਾ ਵੀ ਸਾਰੇ ਰਾਜ ਨੀ ਸੇਵਾ
1: ਜੀ,
0: ਤੇ ਲੋਕ ਜਿਹੜੇ ਉਹ ਧੱਕੇ ਖਾਂਦੇ ਫਿਰ ਜਿਹਨੂੰ ਮਰਜ਼ੀ ਚੁਣ ਲਓ ਇਹਨਾਂ ਨੂੰ, ਮੈਂ ਤਾਂ ਕਿੰਨੀ ਵਾਰੀ ਇਹ ਗੱਲ ਕਹਿ ਲਈ
1: ਜੀ
0: ਵੀ ਤੁਸੀਂ ਇਹ ਚੁਣ ਲਏ ਕਿਉਂਕਿ ਪਿਛਲਿਆਂ ਦੀ ਗਲਤੀ ਸੀ, ਹੁਣ ਇਹਨਾਂ ਦੀ ਗਲਤੀ ਹੈ, ਹੁਣ ਅਸੀਂ ਪਿਛਲੇ ਚੁਣੇ ਨੇ ਜੀ ਜਾਂ ਅਗਲੇ ਚੁਣੇ ਨੇ ਕੋਈ ਵੀ ਚੁਣ ਲਾਂਗੇ ਆਪਾਂ,
1: ਨਹੀਂ ਕੱਲ ਤਾਂ ਜੈ ਕਿਸਾਨ ਜੈ ਜਵਾਨ ਵੀ ਆ ਗਏ ਨੇ ਜੀ, ਉਹ ਕਹਿੰਦੇ ਅਸੀਂ 5,000 ਪੈਨਸ਼ਨ ਦਵਾਂਗੇ, ਅਸੀਂ ਦਵਾਂਗੇ ਜੀ ਭਾਈ 600 ਯੂਨਿਟ ਬਿਜਲੀ ਵੀ ਦਵਾਂਗੇ, 8 ਘੰਟੇ ਡਿਊਟੀ ਕਰਾਂਗੇ ਮੁਲਾਜ਼ਮਾਂ ਦੀ, ਉਹ ਵੀ ਆਪਣੀ ਲਿਸਟ ਲੈ ਕੇ ਆ ਗਏ ਨੇ ਜੀ,
0: ਸਾਰੇ ਟੋਲੇ ਨੇ ਰਲ ਕੇ ਜਿੰਨਾ ਇਹ ਟੋਲਾ ਸਾਰਾ ਤੁਰਿਆ ਫਿਰਦਾ ਜੀ, ਭਾਵੇਂ ਇਹਦੇ ਮੈਂ ਤਾਂ ਇਹ ਸਾਰੀਆਂ ਪਾਰਟੀਆਂ ਨੂੰ ਵਿੱਚ ਹੀ ਕਹਿੰਦਾ ਹੈਗਾ ਭਾਵੇਂ ਕੋਈ ਵੀ ਹੈਗਾ
1: ਜੀ,
0: ਜੇ ਅਸੀਂ ਸੋਚੀਏ ਨਾ ਵੀ ਇਹਨਾਂ ਨੂੰ ਹਰਾਉਣਾ ਹੈ ਤੇ ਉਹਨਾਂ ਨੂੰ ਜਿਤਾਉਣਾ ਹੈ
1: ਜੀ,
0: ਇਹਨਾਂ ਚ ਫਰਕ ਕੋਈ ਨੀ ਕਿਸੇ ਚ ਹੈਗਾ, ਜਦੋਂ ਇਹਨਾਂ ਦਾ ਚਰਿੱਤਰ ਇੱਕੋ ਹੀ ਹੈਗਾ ਸਿਰਫ ਕੁਰਸੀ
1: ਜੀ,
0: ਜਦੋਂ ਇਹ ਕੁਰਸੀ ਤੇ ਬਹਿ ਗਏ ਤੇ ਫਿਰ ਮੰਨ ਲਓ ਮਣਕਰੇ ਵੋਟ ਸੈਣੀ ਬਾਈ ਜੀ ਨੇ ਪਾਈ ਹੋਵੇ, ਮੈਂ ਪਾਈ ਹੋਵੇ, ਭਾਵੇਂ ਕੁੱਕੀ ਗਿੱਲ ਨੇ ਪਾਈ ਹੋਵੇ, ਫਿਰ ਜਦੋਂ ਕੁਰਸੀ ਤੇ ਬਹਿ ਗਏ ਫਿਰ ਇਹਨਾਂ ਨੂੰ ਜੇ ਪੁੱਛਿਆ ਨਾ ਵੀ ਹਾਂਜੀ ਤੁਸੀਂ ਦੱਸੋ ਵੀ ਅਸੀਂ ਵੋਟ ਪਾਈ ਹੈ,
1: ਤੇ
0: ਫਿਰ ਇਹਨਾਂ ਦਾ ਜਵਾਬ ਇੱਕੋ ਹੀ ਹੋਣਾ, ਹੂ ਇਜ ਸੈਣੀ ਸਾਹਿਬ, ਹੂ ਇਜ ਕੁੱਕੀ ਗਿੱਲ, ਹੂ ਇਜ ਮੁਕੱਦਰ ਸਿੰਘ,
1: ਹੈ
0: ਕੌਣ ਤੁਸੀਂ, ਤੁਸੀਂ ਵੋਟ ਪਾਤੀ ਬਸ ਹੁਣ ਤੁਸੀਂ ਆਪਣੇ ਘਰ ਬਹੋ, ਬਸ ਟੈਨਸ਼ਨ ਨਾ ਲਓ, ਹੁਣ ਸਾਡਾ ਕੰਮ ਹੈ ਤੁਹਾਡੇ, ਹਾਂ ਹੁਣ ਅਸੀਂ ਤੁਹਾਡੇ ਡਾਂਗ ਫੇਰਨੀ ਹੈ ਤੁਹਾਡੇ, ਤੇ ਤੁਸੀਂ ਜੇ ਬੋਲੇ ਤੇ ਡਾਂਗ ਫੇਰਾਂਗੇ, ਨਹੀਂ ਜੇ ਆਪਣਾ ਚੁੱਪ ਕਰਕੇ ਬੈਠੇ ਰਹੋ, ਬਸ
1: ਠੀਕ ਨੀ ਮਾਰਨੀ,
0: ਇੰਨੀ ਕੋਈ ਹੈਗੀ ਹੈ ਜੀ, ਹਾਂ ਇਹ ਜਿੰਨੇ ਹੈਗੇ ਨੇ ਸਭ ਇੱਕੋ ਹੀ ਟੋਲਾ, ਇਹਨਾਂ ਚ ਕੋਈ ਫਰਕ ਨੀ, ਮੈਂ ਤਾਂ ਸਿੱਧੀ ਸਪਸ਼ਟ ਗੱਲ ਕਹਿਣਾ
1: ਹੈਗਾ,
0: ਇਹ ਡਾਂਗ ਆਪਣੇ ਆਪਣੇ ਰਾਜ ਦੇ ਵਿੱਚ ਸਾਰੇ ਫੇਰਦੇ ਰਹੇ ਨੇ
1: ਜੀ,
0: ਇਹੀ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਦੋਂ ਇਹ ਕਿਸਾਨ ਧਰਨ, ਅੱਜ ਹੁਣ ਕਿਸਾਨ ਧਰਨੇ ਲਾ ਕੇ ਪੈਂਦੇ ਸੀ ਨਾ, ਇਹ ਤਾਂ ਵਿਹਲੇ ਨੇ ਜੀ ਕਹਿੰਦੇ, ਇਹਨਾਂ ਨੂੰ ਕਿਹੜਾ ਕੋਈ ਕੰਮ ਹੈ, ਹੈ ਅੱਜ ਹੁਣ ਕਹਿੰਦੇ ਵੀ ਉਹੀ ਗੱਲ ਕਿਸਾਨਾਂ ਦੀ ਨੀ ਸੁਣਦੇ ਹੈਗੇ, ਇਹੀ ਮਾਨ ਸਾਹਿਬ ਸੀ ਉਦੋਂ, ਇਹ ਉਹੀ ਦਿੱਲੀ ਬੈਠੇ ਹੁੰਦੇ ਸੀ ਧਰਨੇ ਚ, ਤੇ ਅੱਜ ਕਹਿੰਦੇ ਵੀ ਇਹਨਾਂ ਨੂੰ ਤਾਂ ਕੰਮ ਹੀ ਕੋਈ ਨੀ, ਕਹਿੰਦੇ ਇਹਨਾਂ ਨੂੰ ਤਾਂ ਥਾਂ
1: ਚਾਹੀਦੀ ਹੈ,
0: ਗੱਲ ਉਹੀ ਹੈ ਨਾ, ਫਿਰ ਹੁਣ ਅਸੀਂ ਭਾਲਦੇ ਕੀ ਆ ਬਾਈ ਜੀ,
1: ਬਿਲਕੁਲ ਬਿਲਕੁਲ, ਥੈਂਕ ਯੂ,
0: ਇਸ ਕਰਕੇ ਬੜਾ ਅਫਸੋਸ ਹੈ ਜੀ ਭਾਰਜ ਬਾਈ ਜੀ, ਚਲੋ ਤੁਹਾਡੀਆਂ ਗੱਲਾਂ ਕਈ ਵਾਰੀ ਚੱਲਦੀਆਂ ਹੁੰਦੀਆਂ ਨੇ, ਗੱਲ ਕਰਨੀ ਪੈ
1: ਜਾਂਦੀ ਹੈ, ਸ਼ੁਕਰੀਆ,
0: ਪਰ ਹੁਣ ਇਹਨਾਂ ਸਿਆਸੀ ਮਸਲਿਆਂ ਤੇ ਟਿੱਪਣੀ ਕਰਨ ਨੂੰ ਨਾ ਜੀ ਨਹੀਂ ਕਰਦਾ ਹੈਗਾ ਬਾਈ ਜੀ,
1: ਨਹੀਂ ਨਹੀਂ ਕੋਈ
0: ਨਹੀਂ, ਕਿਉਂਕਿ ਆਸ ਕੋਈ ਆਸ ਨਹੀਂ ਭਾਰਜ ਬਾਈ ਜੀ, ਆਸ ਕੋਈ ਨੀ ਹੈਗੀ
1: ਜੀ ਜੀ ਜੀ, ਆਸ ਆਪਾਂ ਛੱਡਣੀ ਨਹੀਂ, ਆਪਾਂ ਉਦਾਸ ਨਹੀਂ ਹੋਣਾ, ਆਸ ਨਹੀਂ
0: ਛੱਡਣੀ ਜੀ,
2: ਸਾਰਿਆਂ ਤੋਂ ਕੁੱਟ ਖਾਧੀ ਆ ਤੇ ਉਹ ਵੀ ਜਿਹੜੀਆਂ ਚਾਰ
1: ਗੋਲੀਆਂ ਉਹ ਲਾਈ
2: ਬਿਲਕੁਲ,
0: ਨਹੀਂ ਨਹੀਂ ਉਹਨਾਂ ਨੂੰ ਪਾਲੋ, ਜੇ ਡੰਡਾ ਕਿਸੇ ਵੱਲੋਂ ਪੋਲਾ ਵੱਜਿਆ ਹੋਊ ਹੋਰ ਮਾੜੀ ਜੀ,
1: ਖਾਣਾ ਤਾਂ ਡੰਡਾ ਹੀ ਹੈ, ਬਿਲਕੁਲ ਹੈ ਜੀ, ਉਹ ਤੁਹਾਡੇ ਤੇ ਡਿਪੈਂਡ ਆ, ਹੁਣ ਤੂਤ ਦੀ ਛੱਟੀ ਲੈਣੀ ਆ ਕਿ ਸਫੇਦੇ ਦੀ ਲੈਣੀ ਆ ਕਿ
2: ਬਿਲਕੁਲ, ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੂੰ ਵੀ ਵਰਤ ਕੇ ਦੇਖ ਲੈਣਾ,
0: ਬਿਲਕੁਲ
2: ਫੇਰ ਹੀ ਡੈਮੋਕ੍ਰੇਸੀ ਨੂੰ ਬਾਏ ਬਾਏ ਕਵਾਂਗੇ
1: ਜੀ,
0: ਨਹੀਂ ਕਿਤੇ ਕਿਤੇ ਐਨ ਆ ਨਾ ਉਹੀ ਗੱਲ, ਅਫਸੋਸ ਰਹਿ ਜੇ ਵੀ ਸਾਰਿਆਂ ਤੋਂ ਕੁੱਟ ਖਾ ਲਈ ਇਹਨਾਂ ਤੋਂ ਨੀ ਖਾਧੀ,
1: ਬਿਲਕੁਲ
2: ਹਾਂਜੀ ਹਾਂਜੀ ਹਾਂਜੀ ਉਹੀ ਮੈਂ ਕਿਹਾ ਨਾ,
0: ਪਰ ਹਾਸੇ ਨਾਲ ਨਾ ਬਾਈ ਭਾਰਜ ਬਾਈ ਜੀ ਹਾਸੇ ਨਾਲ ਟਿੱਪਣੀ ਕਰੀ ਦੀ ਹੈ, ਪਰ ਵੇਖ ਲੋ ਅਸੀਂ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਵਾ ਕਰਨੇ ਆ,
1: ਬਿਲਕੁਲ
0: ਮੈਂ ਤਾਂ ਸੈਣੀ ਬਾਈ ਜੀ ਵੀ ਇਸੇ ਪੇਸ਼ੇ ਦੇ ਨਾਲ ਜੁੜੇ ਹੋਏ ਨੇ
1: ਜੀ,
0: ਤੇ ਸੈਣੀ ਬਾਈ ਜੀ ਦੇ ਬੇਟੇ ਵੀ ਚਲੋ ਖੁਦ ਜੱਜ ਸਾਹਿਬ ਨੇ ਸੰਵਿਧਾਨਕ, ਕਿਉਂਕਿ ਉਹਨਾਂ ਨੇ ਸੰਵਿਧਾਨ ਦੀ ਪੜਚੋਲ ਕਰਨੀ ਹੈ
1: ਜੀ,
0: ਤੇ ਜਿਹੜਾ ਕੋਈ ਗਲਤ ਹੈ ਓਹਨੂੰ ਗਲਤ ਕਹਿਣਾ, ਜਿਹੜਾ ਕੋਈ ਸਹੀ ਹੈ ਉਹ ਸਹੀ ਕਹਿਣਾ।
1: ਬਿਲਕੁਲ।
0: ਤੇ ਮੈਨੂੰ ਤੁਸੀਂ ਦੇਖੋ ਜਿਹੜੀ ਆ ਇੱਕ ਨਾ ਮੈਂ ਲਾਸਟ ਗੱਲ ਕਹਿ ਕੇ ਗੱਲ ਖਤਮ ਕਰਦਾ, ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਨਾ
1: ਜੀ,
0: 27 ਲੱਖ ਵੋਟਰ ਬੰਗਾਲ ਦੇ ਵਿਚ
1: ਜੀ,
0: ਓਹਨਾ ਨੂੰ ਇਹ ਕਹਿ ਕੇ ਸੁਪਰੀਮ ਕੋਰਟ ਜਿਹੜਾ ਸਾਡਾ ਕਸਟੋਡੀਅਨ ਹੈਗਾ
1: ਜੀ,
0: ਕੋਈ ਗੱਲ ਨੀ ਕਹਿੰਦੇ ਜੀ, ਇਸ ਵਾਰੀ ਨੀ ਤੇ ਅਗਲੀ ਵਾਰੀ ਵੋਟ ਪਾ ਲੈਣਗੇ
1: ਜੀ,
0: ਇਹ ਕਿਸੇ ਦਿਨ ਇਹ ਟਿੱਪਣੀ ਆਉਣੀ ਹੈ ਬਾਈ ਜੀ, ਕੋਈ ਗੱਲ ਨੀ ਇਸ ਵਾਰੀ ਨੀ ਤੇ ਅਗਲੀ ਵਾਰੀ ਸਰਕਾਰ ਚੁਣ ਲਾਂਗੇ, ਕੋਈ ਗੱਲ ਨੀ 5 ਸਾਲ ਹੋਰ ਚੱਲਣ ਦਿਓ, ਜਿਵੇਂ ਸ਼੍ਰੋਮਣੀ ਕਮੇਟੀ ਚੱਲਣ ਦੀ ਹੈ ਨਾ ਜੀ,
1: ਬਿਲਕੁਲ
0: 15 ਸਾਲ ਹੋ ਗਏ, ਜੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸਵਾਲ ਪੁੱਛਦੇ ਹੈ ਨਾ ਵੀ ਤੁਸੀਂ ਤੁਸੀਂ ਲੈ ਕੇ ਭੇਜ ਦੋ ਵੀ ਸਾਡਾ ਸਾਡੀ ਚੋਣ ਕਰਾਓ, ਉਹ ਕਹਿੰਦੇ ਸਾਨੂੰ ਵੀ ਲੋੜ ਹੈ ਵੀ ਅਸੀਂ ਤਾਂ ਠੀਕ ਠਾਕ ਕੰਮ ਕਰੀ ਜਾਂਦੇ ਹਾਂ, ਮੈਂ ਕਈ ਬਲਾਕਾਂ ਨੂੰ ਸੁਣਿਆ
1: ਬਿਲਕੁਲ,
0: ਵੀ ਅਸੀਂ ਕਿਉਂ ਲਿਖ ਕੇ ਭੇਜੀਏ, ਕਿਉਂ ਵੋਟਾਂ ਪਵਾਈਏ
1: ਜੀ, ਬਿਲਕੁਲ।
0: ਇਹ ਕਿਸੇ ਦਿਨ ਇਹ ਵੀ ਟਿੱਪਣੀ ਆਉਣੀ ਹੈ ਵੀ ਕੋਈ ਕੋਈ ਗੱਲ ਨੀ ਬਾਈ ਜੀ, ਚੱਲਣ ਦਿਓ, ਕੋਈ ਗੱਲ ਨੀ, 5-4 ਸਾਲਾਂ ਨੂੰ 10 ਸਾਲਾਂ ਨੂੰ ਜਦੋਂ ਜੀ ਕਰੇਗਾ ਉਦੋਂ ਹੋਜੂਗੀ ਚੋਣ, ਐਂ ਚੱਲੀ ਜਾਣ ਦਿਓ।
1: ਬਿਲਕੁਲ ਹੈ ਜੀ, ਬਿਲਕੁਲ।
0: ਤੁਸੀਂ ਦੇਖੋ ਸਭ ਤੋਂ ਵੱਡੀ ਜਿਹੜਾ ਸਾਡੇ ਸੰਵਿਧਾਨ ਦਾ ਕਸਟੋਡੀਅਨ ਹੈਗਾ ਜਿਹੜਾ ਉਹਦੀ ਪੜਚੋਲ ਕਰਕੇ ਸਹੀ ਗਲਤ ਦਾ ਫੈਸਲਾ ਕਰਨ ਵਾਲਾ, ਮੈਂ ਬੜਾ ਅਫਸੋਸ ਹੋਇਆ ਬਾਈ ਜੀ ਆਹ ਟਿੱਪਣੀ ਸੁਣ ਕੇ ਵੀ ਤੁਸੀਂ ਦੇਖੋ ਵੀ ਕੀ ਤੁਸੀਂ ਇੰਨੇ ਲੱਖ ਲੋਕਾਂ ਨੂੰ ਇਹ ਕਹਿਣ ਦੇ ਵੀ ਕੋਈ ਗੱਲ ਨੀ ਅਗਲੀ ਵਾਰੀ ਪਾ ਲਿਓ ਵੋਟ, ਫਿਰ ਕੀ ਹੁੰਦਾ, ਕੋਈ ਫਰਕ ਥੋੜੀ ਪੈਂਦਾ।
1: ਬਿਲਕੁਲ
0: ਹਾਂਜੀ, ਅਸੀਂ ਦਾਅਵੇਦਾਰ ਹੈਗੇ ਹਾਂ, ਅਸੀਂ ਸਭ ਤੋਂ ਵੱਡੇ ਅਸੀਂ ਲੋਕਤੰਤਰ ਹੈਗੇ ਹਾਂ।
1: ਬਿਲਕੁਲ ਹਾਂਜੀ, ਥੈਂਕ ਯੂ ਮੁਕੰਦਰ ਜੀ,
0: ਕਰਕੇ ਬਹੁਤ ਬੜਾ ਬਾਈ ਜੀ, ਜੋ ਕੁਛ ਦੁਨੀਆਂਦਾਰੀ ਚ ਚੱਲਦਾ ਪਿਆ ਨਾ ਜੀ, ਬੜਾ ਬੜਾ ਵਧੀਆ ਚੱਲਦਾ ਪਿਆ, ਮੈਂ ਕਹਿੰਦਾ ਇਹ ਸਭ ਨੂੰ ਮਤ ਸਿਖਾ ਕੇ ਜਾਊਗਾ ਸਾਰਾ ਸਿਸਟਮ ਜੋ ਵੀ ਚੱਲਦਾ, ਸਾਰਿਆਂ ਨੂੰ ਸਿਖਾਊਗਾ ਇਹ, ਜਿਹੜੇ ਸੋਚਦੇ ਨਾ ਵੀ ਦੂਜੇ ਦੀ ਗਲੀ ਚੱਕ ਲੱਗੀ ਹੈ ਮੇਰੀ ਚ ਨਹੀਂ ਲੱਗੀ
1: ਜੀ,
0: ਇਹ ਸਾਰਿਆਂ ਦੀ ਗਲੀਆਂ ਚੱਕ ਲਾ ਕੇ ਜਾਊਗਾ ਸਿਸਟਮ।
1: ਬਿਲਕੁਲ ਬਿਲਕੁਲ,
0: ਇਹ ਸਾਨੂੰ ਭੁਲੇਖਾ ਹੈਗਾ ਜੀ
1: ਜੀ,
0: ਠੀਕ ਹੈ ਬਾਈ,
1: ਥੈਂਕ ਯੂ ਜੀ, ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ,
2: ਸਤਿ ਸ੍ਰੀ ਅਕਾਲ ਜੀ
1: ਜੀ। ਸੈਣੀ ਸਾਹਿਬ ਮੁਕੱਦਰ ਬਾਈ ਜੀ ਆਪਣੇ ਮਨ ਦੀ ਗੱਲ ਕਹਿ ਗਏ ਨੇ, ਤੇ ਆਪਾਂ ਅੱਗੇ ਵਧਦੇ ਹਾਂ।
2: ਮਨ ਦੀ ਗੱਲ ਕਹਿ ਗਏ
1: ਹਾਂਜੀ,
2: ਤੇ ਮੇਰੇ ਮਨ ਦੇ ਵਿੱਚ ਇਹ ਆਈ ਜਾਂਦਾ ਹੈਗਾ ਆ ਕਿ ਜਿੱਦਾਂ ਦਾ ਇਹ ਨਿਰਾਸ਼ਾਵਾਦੀ ਹੋਈ ਜਾਂਦੇ ਹੈਗੇ ਆ, ਮੈਨੂੰ ਏਦਾਂ ਲੱਗਦਾ ਆ ਇੱਕ ਜਿਹੜੇ ਨਾਗਾ ਸਾਧੂ ਹੁੰਦੇ ਉਹਨਾਂ ਦੇ ਹੱਥ ਵਿੱਚ ਇੱਕ ਲੱਕੜ ਦੀ ਹੁੰਦੀ ਉਹਨੂੰ ਬਰਾਗਣ ਕਹਿੰਦੇ ਆ ਜੀ,
1: ਹਾਂਜੀ ਉਹ ਜਿੱਥੇ ਟੀ ਬਣੀ ਹੁੰਦੀ ਆ ਉਹਨਾਂ ਜੀ,
2: ਹਾਂ ਟੀ ਜੀ ਬਣੀ ਹੁੰਦੀ ਉਹਨੂੰ ਬਰਾਗੜ ਕਹਿੰਦੇ ਹੈਗੇ ਆ, ਮੈਨੂੰ ਇਹ ਲੱਗਦਾ ਹੈਗਾ ਕਿਤੇ ਖੜਾਵਾਂ ਪਾ ਕੇ ਨਾਲ ਬਰਾਗੜ ਹੱਥ ਲੈ ਕੇ ਤੇ ਚੱਲ ਜਾਣ ਵੀ ਬਾਈ ਮਾਪਾ ਇਸ ਸਿਸਟਮ ਤੋਂ ਹੁਣ ਦੁਖੀ ਹੋਏ ਨਿਕਲ ਚਲੇ ਜੰਗਲਾਂ ਨੂੰ।
1: ਗੀਤ ਨਹੀਂ ਸੀਗਾ ਜੋਗਣ ਹੋ ਗਈ ਵੇ ਤੇਰਿਆਂ ਦੁੱਖਾਂ ਦੀ ਮਾਰੀ,
2: ਬਸ ਇਹ ਜੋਗੀ ਹੋਣ ਵਾਲਾ ਹੀ ਆ ਜੀ,
1: ਇੱਕ ਗੀਤ ਬੜਾ ਵਧੀਆ ਮੇਰਾ ਪਿਆਰਾ ਗੀਤ ਆ, ਮੈਂ ਕਈ ਵਾਰੀ ਸੁਣਦਾ ਹੁੰਦਾ, ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ, ਹਾਂਜੀ ਕੰਨੀ ਮੁੰਦਰਾਂ ਪਾ ਕੇ ਮੱਥੇ ਤਿਲਕ ਲਗਾ,
2: ਬਿਲਕੁਲ
1: ਜੀ,
2: ਤੁਸੀਂ ਹੁਣ ਜੋਗੀ ਦੀ ਗੱਲ ਛੱਡ ਦਿਓ, ਤੁਸੀਂ ਮੁਕੱਦਰ ਸਿੰਘ ਹੋਣਾਂ ਨਾਲ ਹੀ ਚੱਲ ਜਾਇਓ, ਉਹਨਾਂ ਦੇ ਵੀ ਤਿਆਰੀ ਆ।
1: ਲੋ ਸੈਣੀ ਸਾਹਿਬ ਆਪਾਂ ਮੁੜਦੇ ਹਾਂ ਈਡੀ ਦੇ ਵੱਲ ਨੂੰ, ਤੇ ਫਿਰ ਅੰਮ੍ਰਿਤਪਾਲ ਸਾਹਿਬ ਦੀ ਗੱਲਬਾਤ ਕਰਕੇ ਤੇ ਫਿਰ ਆਪਾਂ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ।
2: ਹਾਂਜੀ, ਈਡੀ ਦਾ ਇੱਦਾਂ ਆ ਜੀ, ਈਡੀ ਵਾਲਿਆਂ ਨੇ ਮਾਰਿਆ ਛਾਪਾ
1: ਜੀ,
2: ਛਾਪਾ ਮਾਰਿਆ ਹੈਗਾ ਆ, ਤੇ ਉਹਨਾਂ ਨੇ ਪੂਰਾ ਹੋਮਵਰਕ ਕਰਕੇ ਆਏ ਸੀ ਜੀ
1: ਜੀ,
2: ਤੇ ਮੁੱਖ ਮੰਤਰੀ ਸਾਹਿਬ ਦਾ ਇੱਕ OSD ਆ ਜੀ
1: ਜੀ,
2: ਰਾਜਵੀਰ ਘੁੰਮਣ,
1: ਬਿਲਕੁਲ
2: ਓਹਦੇ ਬੜਾ ਨਜਦੀਕੀ ਆ ਜੀ, ਨਿਤਿਨ ਨਾਂ ਦਾ ਬੰਦਾ, ਓਹਦੇ ਜਿਹੜਾ ਹੈਗਾ ਆ ਆਫਿਸ ਚ ਉਹ ਕੰਮ ਕਰਦੇ ਹੈਗੇ ਸੀ, ਵੈਸੇ ਤਾਂ ਉਹ ਜਿਹੜੇ ਹੈਗੇ ਆ ਇਹ ਪ੍ਰੋਪਰਟੀ ਦੇ ਕੰਮ ਕਰਦੇ ਹੈਗੇ ਆ ਜੀ, ਜਿਹੜੇ
1: ਦਿੱਲੀਓਂ
2: ਵੀ ਆ ਕੇ ਬੈਠੇ ਆ ਜੀ, ਰੀਅਲ ਸਟੇਟ ਦਾ ਕੰਮ ਆ, ਮੇਨ ਜਿਹੜਾ ਹੈਗਾ ਆ ਉਹ CLU ਜਿਹੜਾ ਹੈਗਾ ਨਾ ਜੀ, ਉਹ ਮਤਲਬ ਲੈਂਡ ਯੂਜ ਦਾ ਜਿਹੜਾ ਹੁੰਦਾ ਆ, ਐਗਰੀਕਲਚਰ ਨੂੰ ਆਪਾਂ ਜਿਹੜਾ ਕਮਰਸ਼ੀਅਲ ਦੇ ਵਿੱਚ ਕਨਵਰਟ ਕਰਾਉਣਾ ਜਾਂ ਇੱਦਾਂ ਕਰਕੇ, ਉਹ ਅੰਦਰ ਖਾਤੇ ਇਹੋ ਜਿਹੇ ਕੰਮ ਹੁੰਦੇ ਹੈਗੇ ਆ ਜੀ ਵੱਡਿਆਂ ਲੋਕਾਂ ਦੇ,
1: ਬਿਲਕੁਲ
2: ਉੱਥੇ ਜਿਹੜੇ ਪੈਸੇ ਵਧੀਆ ਬਣਦੇ ਆ ਜੀ, ਉੱਥੇ ਉਹਨਾਂ ਨੇ ਜਿਹੜਾ ਹੈਗਾ ਆ ਉਹਦੀ 7ਵੀਂ ਮੰਜ਼ਿਲ ਤੇ ਜਿਹੜਾ ਘਰ ਸੀ ਉੱਥੇ ਮਾਰਿਆ ਛਾਪਾ
1: ਜੀ,
2: ਤੇ ਉੱਥੋਂ ਉਹਨਾਂ ਨੇ ਬੈਗ ਨੋਟਾਂ ਦੇ ਥੱਲੇ ਸਿੱਟੇ ਜੀ, ਨੋਟਾਂ ਦੇ ਬੈਗ ਜਿਹੜੇ ਹੈਗੇ ਥੱਲੇ ਸਿੱਟੇ, ਤੇ ਕੁਦਰਤੀ ਇੱਕ ਬੈਗ ਤਾਂ ਕਹਿੰਦੇ ਕੋਈ ਚੱਕ ਕੇ ਦੌੜ ਕੇ ਆਇਆ ਪਹਿਲਾਂ ਹੀ
1: ਜੀ,
2: ਬੰਦਾ ਕਿਹਾ ਹੋਣਾ ਕਿਸੇ ਨੂੰ, ਤੇ ਦੂਜਾ ਇੱਕ ਬੈਗ ਖੁੱਲ ਗਿਆ ਜਿਹਦੇ ਨਾਲ ਜਿੱਥੋਂ ਨੋਟ ਕਰੇ ਤੇ ਲੋਕਾਂ ਨੂੰ ਪਤਾ ਲੱਗਾ ਵੀ ਬੈਗ ਜਿਹੜੇ ਆ ਰਹੇ ਉਹਨਾਂ ਵਿੱਚ ਨੋਟ ਆ ਰਹੇ ਜੀ, ਤੇ ਇਸੇ ਕਰਕੇ ਕਹਿ ਰਹੇ ਜੀ ਵੀ ਮੀਂਹ ਪਿਆ ਨੋਟਾਂ ਦਾ ਖਰੜ ਚ,
1: ਬਿਲਕੁਲ।
2: ਸੋ ਇਸ ਕਰਕੇ ਇਹ ਛਾਪੇ ਜਿਹੜੇ ਹੈਗੇ ਆ ਪੈ ਰਹੇ ਹੈਗੇ ਆ, ਮਤਲਬ ਇਹ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਆ
1: ਜੀ
2: ਕਿ ਇਹ ਕਿਸੇ ਭੇਤੀ ਦਾ ਹੀ ਕੰਮ ਆ ਜੀ, ਕਿ ਮੁੱਖ ਮੰਤਰੀ ਸਾਹਿਬ ਉੱਥੇ ਦਿੱਲੀ ਚ ਚੈਲੰਜ ਕਰਕੇ ਆਏ ਸੀ ਵੀ ਪੰਜਾਬ ਜਿਹੜਾ ਪੰਜਾਬੀ ਬਰਦਾਸ਼ਤ ਨੀ ਕਰਨਗੇ ਪਰਚੇ ਕਰਾਂਗੇ
1: ਜੀ।
2: ਉਹ ਕਹਿੰਦੇ ਤੁਹਾਡੇ ਕੋਲ ਤਾਂ ਇੱਕ ਸਟੇਟ ਦੀ ਪੁਲਿਸ ਆ, ਸਾਡੇ ਕੋਲ 21 ਪ੍ਰਦੇਸ਼ਾਂ ਦੀ ਪੁਲਿਸ ਆ ਜੀ।
1: ਬਿਲਕੁਲ
2: ਉਹਨਾਂ ਨੇ 21 ਪ੍ਰਦੇਸ਼ਾਂ ਦੀ ਪੁਲਿਸ ਤਾਂ ਨੀ ਵਰਤੀ, ਜਿਹੜਾ ਹੈਗਾ ਲੱਗਦਾ ED ਜਿਹੜੀ ਹੈਗੀ ਉਹਨੂੰ ਹੀ ਭੇਤ ਦੇ ਦਿੱਤਾ ਜੀ
1: ਜੀ,
2: ਵੀ ਕਿੱਥੇ ਕਿੱਥੋਂ ਤੁਹਾਨੂੰ ਮਾਲ ਮਿਲ ਸਕਦਾ ਜੀ।
1: ਬਿਲਕੁਲ ਜੀ,
2: ਹੁਣ ਇਸੇ ਕਰਕੇ ਜਿਹੜਾ ਹੈਗਾ ਆ ਵੀ ਇਹ ਭਿਣਕ ਇਹਨਾਂ ਨੂੰ ਪਹਿਲਾਂ ਲੱਗ ਜਾਂਦੀ ਹੁੰਦੀ ਆ ਜੀ
1: ਜੀ,
2: ਵੀ ਹਾਂਜੀ ਇਹ ਕੁਛ ਹੋਣ ਵਾਲਾ ਹੈ ਜੀ। ਅੱਜ ਦੇਖੋ ਨਾ ਸੰਜੇ ਸਿੰਘ ਵੀ ਜਿਹੜਾ ਹੈਗਾ ਆ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਉਹ ਸਟੇਟਮੈਂਟ ਜਿਹੜੀ ਆ ਹਾਂਜੀ ਉਹੀ ਸਟੇਟਮੈਂਟ ਦਿੱਤੀ ਹੈਗੀ ਆ ਜੀ। ਏਦਾਂ ਹੀ ਇਹਨਾਂ ਦਾ ਇਹ ਤਰੀਕਾ ਆ ਜੀ ਵੀ ਇੱਕ ਜਣਾ ਨੇ ਰੌਲਾ ਪਾਓ ਵੀ ਇੱਕ ਜਣੇ ਤੇ ਐਕਸ਼ਨ ਆਊਗਾ ਜਾਂ ਏਦਾਂ ਕਰਕੇ ਫਿਰ ਹੁਣ ਇਹਨਾਂ ਨੇ ਪਾਇਆ ਨਾ ਜੀ ਇਹਨਾਂ ਦੇ ਥੱਲੇ ਵਰਕਰ ਵੀ ਰੌਲਾ ਪਾਉਣਗੇ, ਆਈਟੀ ਸੈੱਲ ਵੀ ਪਾਊਗਾ
1: ਬੇਪਛਾਤੇ ਬੇਪਛਾਣਤੇ,
2: ਤਾਂ ਕਿ ਕਿਹਦੇ ਕਿਹਦੇ ਤੇ ਤੁਸੀਂ ਡਿਫੇਮੇਸ਼ਨ ਦਾ ਕਰ ਦਿਓਗੇ।
1: ਬਿਲਕੁਲ
2: ਹਾਂਜੀ, ਫਿਰ ਇਹ ਕੋਰਟ ਦੇ ਵਿੱਚ ਡਿਫੈਂਸ ਇਹ ਦਿੰਦੇ ਹੁੰਦੇ ਆ ਜੀ ਤੇ ਦੇਰ ਬਾਅਦ ਅਟੈਕ ਆਫ ਦਾ ਟਾਊਨ ਸਾਰੀ ਦੁਨੀਆ ਕਹਿੰਦੀ ਪਈ ਸੀ, ਅਸੀਂ ਵੀ ਕਹਿਤਾ
1: ਪਬਲਿਸ਼ ਹੋ ਗਿਆ ਨਾ
2: ਹਾਂਜੀ ਇਹ ਪਬਲਿਕ ਵਿਊ ਸੀਗਾ ਜੀ, ਸਾਰੀ ਦੁਨੀਆ ਕਹਿੰਦੀ ਸੀ ਵੀ ਬੀਜੇਪੀ ਨੇ ਕਰਾਇਆ ਜੀ ਤੇ ਇਦਾਂ ਕਰਕੇ ਉਹ ਇਹਨਾਂ ਦਾ ਇੱਕ ਤਰੀਕਾ ਆ ਜੀ। ਤੇ ਤੁਸੀਂ ਦੇਖੋ ਨਾ ਜਦੋਂ ਮਜੀਠੀਏ ਨੂੰ ਕਿਹਾ ਸੀ ਤੇ ਇਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਜਿਹੜੇ ਹੈਗੇ ਆ ਵਾਲ ਤੇ ਪਾਓ ਫੇਸਬੁੱਕ ਤੇ ਪਾਓ ਹੈਂਜੀ ਵੀ ਮੁੜ ਕੇ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਕਰਕੇ ਉਹਨਾਂ ਲੋਕਾਂ ਦੇ ਵਿਚਾਰਿਆਂ ਦੇ ਜਿਹੜੇ ਪਿੰਡਾਂ ਦੇ ਵਿੱਚ ਆ ਰਿਫਟ ਪਈਆਂ ਆਪਸ ਦੇ ਵਿੱਚ ਹਾਂਜੀ ਪਰਚੇ ਹੋ ਗਏ ਆਪ ਮਾਫ਼ੀ ਮੰਗ ਕੇ ਨਿਕਲ ਗਏ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਤਰੀਕਾ ਆ ਜੀ ਇਹ ਕੰਮ ਕਰਨ ਦਾ। ਪਰ ਹਾਂਜੀ ਇਹ ਜ਼ਰੂਰ ਆ ਵੀ ਜੇ ED ਚੱਲ ਪਈ ਹੈਗੀ ਨਾ ਇੱਧਰ ਨੂੰ ਤੇ ਇਹ ਕੰਮ ਇੱਥੇ ਨੀ ਰੁਕਣਾ, ਇਹ ਅਜੇ ਹੋਰ ਅੱਗੇ ਤੱਕ ਜਾਊਗਾ, ਜਿਹੜੇ ਹੋਰ ਬਣੇ ਆ ਨਾ ਜੀ ਧਨਾੜ ਉਹਨਾਂ ਤੱਕ ਵੀ ਜਾਊਗਾ ਜੀ।
1: ਬਿਲਕੁਲ, ਕਿਉਂਕਿ ਇਹ ਪੈਸਾ ਇੱਕ ਇੱਦਾਂ ਦੀ ਚੀਜ਼ ਹੈ ਲੁਕਦਾ ਨਹੀਂ ਹੁੰਦਾ ਜੀ। ਸ਼ੇਅਰ ਕੀਤੇ 10-12 ਲਿਸਟਡ ਨੇ ਜੀ ਵੈਸੇ ਜੋ ਖਬਰ ਵੀ ਲੱਗੀ ਆ।
2: ਹਾਂਜੀ ਉਹ ਤਾਂ ਕਹਿੰਦੇ ਵੀ ਅਫਸਰ ਵੀ ਜਿਹੜੇ ਵਿੱਚ ਇਨਵੋਲਵ ਆ ਕੇ ਭੁੱਲਰ ਦੇ ਪਿਆ ਸੀ ਛਾਪਾ ਜੀ, ਉਹ ਵੀ ਜਿਹੜਾ ਹੈਗਾ ਆ ਏਦਾਂ ਹੀ ਕੈਲਕੂਲੇਟਡ ਸੀਗਾ
1: ਜੀ,
2: ਇਹ ਵੀ ਕੈਲਕੂਲੇਟਡ ਮੂਵ ਹੀ ਆ ਜੀ ਉਹਨਾਂ ਦਾ।
1: ਬਿਲਕੁਲ,
2: ਤੇ ਬਾਕੀ ਦੇਖੋ ਐਨੀਵੇ ਵੀ ਕੀ ਕੰਸੀਕੁਐਂਸਿਸ ਹੁੰਦੇ ਆ ਤੇ ਕਿੱਥੇ ਤੱਕ ਕੀ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚਦੇ ਆ ਜੀ ਤੇ ਕੌਣ ਕੌਣ ਟ੍ਰੈਪ ਚ ਆਉਂਦਾ ਆ ਜੀ।
1: ਬਿਲਕੁਲ ਹੈ ਜੀ,
2: ਬਾਕੀ ਜਿਹੜੀ ਅਗਲੀ ਖਬਰ ਹੈਗੀ ਤੁਸੀਂ ਅੰਮ੍ਰਿਤਪਾਲ ਹੋਣਾ ਦੇ ਪੁੱਛਦੇ ਪਏ ਸੀਗੇ ਜੀ, ਉਹਨਾਂ ਦਾ ਤਾਂ ਇੱਦਾਂ ਆ ਭਾਈ ਸਾਹਿਬ
1: ਜੀ ਵੈਸੇ ਹਾਂਜੀ ਹਾਂਜੀ ਕੰਟੀਨਿਊ ਪਲੀਜ਼।
2: ਉਹ ਲੀਗਲ ਇੱਕ ਲੀਗਲ ਫਾਰਮੈਲਿਟੀ ਆ ਜੀ ਵੀ ਹਾਂਜੀ ਜਿੱਦਾਂ ਇਹਨਾਂ ਨੂੰ ਕੇਜਰੀਵਾਲ ਹੁਣਾਂ ਨੂੰ ਚਾਰਜ ਦੇ ਉੱਤੇ ਡਿਸਚਾਰਜ ਕਰ ਦਿੱਤਾ ਸੀ ਜੱਜ ਨੇ
1: ਹੌਲੀ ਹੌਲੀ ਹੌਲੀ
2: ਵੀ ਹਾਂਜੀ
1: ਜੀ
2: ਹਾਂ, ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਬਿਨਾਂ ਮਤਲਬ ਕੇਸ ਚਲਾਇਆ ਜਿਹੜਾ ਇਹ ਪਹਿਲੀ ਸਟੇਜ ਦੇ ਉੱਤੇ ਹੀ ਵੀ ਉਹ ਓਫੈਂਸ ਜਿਸ ਥੱਲੇ ਤੁਸੀਂ ਕਹਿੰਦੇ ਹੈਗੇ ਆ ਤੇ ਓਫੈਂਸ ਬਣਦਾ ਨੀ ਗਾ
1: ਜੀ,
2: ਜਦਕਿ ਇਹ ਇੱਕ ਮੈਂ ਜਿਹੜਾ ਹੈਗਾ ਬਤੌਰ ਇੱਕ ਵਕੀਲ ਹੁੰਦੇ ਜਿੰਨੀ ਕੁ ਸਮਝ ਰੱਖਦਾ ਆ ਇਹ ਐਪਲੀਕੇਸ਼ਨ ਦਾ ਰਿਪਲਾਈ ਵਾਸਤੇ ਤਰੀਕ ਪਈ ਹੈਗੀ ਆ, ਰਿਪਲਾਈ ਆ ਜਾਊਗਾ ਤੇ ਐਪਲੀਕੇਸ਼ਨ ਇਹ ਡਿਸਮਿਸ ਹੋ ਜਾਣੀ ਆ ਜੀ। ਇਹ ਮਤਲਬ ਜਸਟ ਸਰ ਹੁਣ ਮੈਂ ਕੀ ਦੱਸਾਂ ਜੀ, ਸਾਡੇ ਪੇਸ਼ੇ ਦਾ ਅਸੂਲ ਹੈਗਾ ਆ ਵੀ ਆਰੇ ਲੱਗੇ ਰਹੋ, ਅਗਲਾ ਨੂੰ ਹੁੰਦਾ ਵੀ ਮੇਰਾ ਵਕੀਲ ਕੰਮ ਲੱਗਾ ਹੈਗਾ ਜੀ, ਵਕੀਲ ਨੇ ਆਹ ਕਰ ਦਿੱਤਾ ਜੀ ਆਹ
1: ਕਰਤਾ,
2: ਤੇ ਉਹ ਨੈਟ ਨਾ ਭੱਜ ਨੱਠ ਪੂਰੀ ਕਰ ਰਿਹਾ, ਨੈਟ ਰਿਜ਼ਲਟ ਸਾਨੂੰ ਪਤਾ ਹੀ ਹੁੰਦਾ ਹੈਗਾ ਆ, ਤਾਂ ਪਤਾ ਇਹਨਾਂ ਦੇ ਵਕੀਲ ਨੂੰ ਵੀ ਹੋਣਾ ਆ ਵੀ ਨੈਟ ਰਿਜ਼ਲਟ ਕੀ ਨਿਕਲਣਾ ਆ ਜੀ।
1: ਬਿਲਕੁਲ ਹੈ ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਆ
1: ਸੈਣੀ ਸਾਹਿਬ ਜੋ ਅੱਜ ਹਾਲਾਤ ਬਣੇ ਨੇ ਭਗਵੰਤ ਮਾਨ ਸਾਹਿਬ ਸ਼ੁਕਰਾਨਾ ਯਾਤਰਾ ਤੇ ਨੇ, ਵਿੱਚ ਵਿਚਾਲੇ ਹੁੰਦੇ ਹੋਏ ਅੰਮ੍ਰਿਤਪਾਲ ਜੀ ਦੇ ਜਿਹੜੇ ਮਾਤਾ ਨੇ ਉਹ ਮਾਨ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਆ ਤੇ ਇੰਨੀ ਸਿਕਿਉਰਿਟੀ ਦੇ ਵਿੱਚ ਕਿਸੇ ਨੂੰ ਪਤਾ ਨਾ ਹੋਏਗਾ ਇੱਕ ਪ੍ਰੋਫਾਈਲ ਜਿਹੜੀ ਹੈ ਉਹਨਾਂ ਦੇ ਮਦਰ ਸਟੇਜਾਂ ਦੇ ਉੱਤੇ ਜਾਂ ਹੋਰ ਸਭਾਵਾਂ ਦੇ ਵਿੱਚ ਬੋਲਦੇ ਆ ਜਾਂ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗਦੀਆਂ ਨੇ ਤਸਵੀਰਾਂ ਲੱਗਦੀਆਂ ਨੇ, ਇਹ ਦੋ ਪੱਖ ਕਿਵੇਂ ਦੇਖਦੇ ਹੋ ਕਿ ਇੱਕ ਇੱਕ ਦੂਸਰੇ ਨੂੰ ਉਭਾਰਨ ਦੀ ਕੋਸ਼ਿਸ਼ ਵੀ ਹੈ ਜਾਂ ਫਿਰ ਇਸ ਮਤਲਬ ਕਿ
2: ਨਹੀਂ ਪਤਾ ਹੋਏਗਾ ਲੋਕੀ ਕਰਨ ਆਏ ਆ ਇਸ ਕਰਕੇ ਮੈਂ ਮਤਲਬ ਬੇਅਦਬੀਆਂ ਤੇ ਕਾਨੂੰਨ ਬਣਾ ਦਿੱਤਾ ਆ ਤੇ ਇਸੇ ਕਰਕੇ ਜਿਹੜਾ ਹੈਗਾ ਆ ਉਹ ਤਾਂ ਜਦੋਂ ਕੋਲ ਗਏ ਆ ਤੇ ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਹੱਥ ਜਿੱਦਾਂ ਛੁਡਾਇਆ ਆਪਣਾ ਹਾਂਜੀ, ਤੇ ਉਹਨਾਂ ਨੇ ਫਿਰ ਦੇਖਿਆ ਵੀ ਮੇਰੀ ਮੰਗ ਨੂੰ ਜੇ ਮੈਚਿਓਰਡ ਪੋਲੀਟੀਸ਼ੀਅਨ ਹੁੰਦੇ ਨਾ ਜੀ ਉਹ ਪਤਾ ਕੀ ਹੁੰਦੇ
1: ਜੀ,
2: ਉਹ ਮਾਂ ਦਾ ਹੱਥ ਘੁੱਟ ਲੈਂਦੇ ਵੀ ਮਾਂ ਜਿੱਦਾਂ ਦੀ ਤੁਸੀਂ ਉਹਨਾਂ ਦੇ ਮਾਤਾ ਉਦਾਂ ਦੇ ਤੁਸੀਂ ਮੇਰੇ ਮਾਤਾ,
1: ਫਿਕਰ ਨਾ ਕਰੋ
2: ਮੈਂ ਕੀ ਕਰਾਂ ਵੀ ਮੈਂ ਇੱਕ ਕੰਸਟੀਟਿਊਸ਼ਨਲ ਪੋਸਟ ਤੇ ਬੈਠਾ ਆ, ਮੈਂ ਆਪ ਨੀ ਕੁਛ ਵੀ ਕਰਦਾ, ਮੈਨੂੰ ਜੋ ਕਾਨੂੰਨ ਰਾਏ ਆਉਂਦੀ ਆ ਮੈਂ ਉਹਦੇ ਮੁਤਾਬਕ ਫੈਸਲਾ ਲੈਣਾ ਆ, ਤੁਹਾਡੀ ਮੈਂ ਗੱਲ ਸੁਣ ਲਈ ਹੈਗੀ ਆ, ਮੈਂ ਫੇਰ ਬੰਦਿਆਂ ਦੇ ਵਿੱਚ ਰੱਖ ਦਊਗਾ ਉੱਥੇ ਕਾਨੂੰਨੀ ਮਾਹਰਾਂ ਦੇ ਪੱਖ ਵਿੱਚ ਰੱਖ ਦਊਗਾ, ਉਹ ਆਪਣਾ ਪੱਖ ਦੇ ਕੇ ਵਿਚਾਰ ਕਰ ਲੈਣਗੇ, ਜੇ ਕੁਛ ਵੀ ਹੋ ਸਕਿਆ

0: ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ,
1: ਸ਼ੁਕਰੀਆ ਜੀ। ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੀਰਾ ਸਾਹਿਬ ਜੁੜ ਗਏ ਨੇ ਜੀ, ਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ
1: ਸਤਿ ਸ੍ਰੀ ਅਕਾਲ ਜੀ। ਜੀ ਅਨੁਜ ਜੀ, ਜੀ ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਜੀ?
2: ਪੰਜਾਬ ਦੇ ਹਾਲਾਤ ਦੱਸ ਦਿੱਤੇ ਸਾਰੇ ਸੈਨਿਕ ਸਾਹਿਬ ਨੇ
1: ਜੀ,
2: ਬਹੁਤ ਵਧੀਆ ਢੰਗ ਨਾਲ। ਤੇ ਔਜਲਾ ਸਾਹਿਬ ਨੇ ਜੋ ਤਰੁੱਟੀਆਂ ਹੈਗੀਆਂ ਨੇ
1: ਜੀ
2: ਵਿੱਚ, ਸਾਨੂੰ ਜਿਹੜੀਆਂ ਕਿ ਸਤਾ ਰਹੀਆਂ ਨੇ, ਕਹਿਣ ਦਾ ਮਤਲਬ ਭਵਿੱਖ ਲਈ
1: ਜੀ
2: ਫਿਕਰਮੰਦ ਨੇ ਸਾਰਾ ਕੁਛ
1: ਜੀ।
2: ਪਰ ਇੱਕ ਗੱਲ ਹੋਰ ਆ ਸੈਨੀ ਸਾਹਿਬ, ਹੈਗੀ ਆ ਵੀ ਇੱਥੇ ਆਮ ਜਿੰਨਾ ਚਲੋ ਕਾਨੂੰਨ ਬਣ ਗਿਆ ਵਾ
1: ਜੀ,
2: ਹੁਣ ਜਿਵੇਂ ਇੱਕ ਕਾਨੂੰਨ ਪਹਿਲਾਂ ਵੀ ਆਪਣੇ ਸੋਰੀ ਭਾਰਤ ਸਾਹਿਬ ਤੇ ਪਹਿਲਾਂ ਵੀ ਇੱਕ ਬਣਿਆ ਸੀਗਾ ਉਹ ਬੀ ਸੀ ਵਾਲਾ,
1: ਹਾਂਜੀ,
2: ਵੀ ਤੁਸੀਂ ਉਹਨਾਂ ਦੀ ਯਾਦ ਨਾ ਲੈ ਕੇ ਨਹੀਂ ਨਾ ਲੈ ਕੇ ਸਕਦੇ,
1: ਨਹੀਂ ਕਰ ਸਕਦੇ ਜੀ ਬਿਲਕੁਲ।
2: ਪਰ ਆਮ, ਹਾਂਜੀ, ਆਮ ਲੋਕਾਂ ਦੇ ਵਿੱਚ ਕਹਿਣ ਦਾ ਮਤਲਬ ਕਈਆਂ ਲੋਕਾਂ ਨੂੰ ਅੱਜ ਤੱਕ ਇਹਨਾਂ ਚੀਜ਼ਾਂ ਦਾ ਵੀ ਅਜੇ ਤੱਕ ਪਤਾ ਹੈਗਾ।
1: ਦੇਖੋ ਤੁਸੀਂ, ਚਲੋ ਮਰਦਮਸ਼ੁਮਾਰੀ ਹੋ ਰਹੀ ਹੈ, ਉਹਦੇ ਵਿੱਚ ਵੀ ਪੇਪਰ ਵਰਕ ਦੇ ਵਿੱਚ ਪਾ ਦਿੱਤਾ ਜਾਤ ਬਕਾਇਦਾ ਪੁੱਛਣੀ ਜਾਂ ਲਿਖਣੀ ਜਾਂ ਉਹ ਸਾਰਾ ਚੀਜ਼ਾਂ ਉਹਦੇ ਵਿੱਚ ਵਧੀਆ ਕਦਮ ਚੁੱਕਿਆ। ਅੱਜ ਜਿਹੜੇ ਆ ਉੱਥੇ ਦੇ ਹੈਗੇ ਨੇ ਜੀ ਕਮਿਸ਼ਨਰ ਹੈਗੇ ਨੇ, ਉਹਨਾਂ ਨੇ ਬੁਲਾਇਆ, ਉਹਨਾਂ ਨੂੰ ਸਿੱਧਾ ਕੱਲ ਭੇਜਿਆ ਵੀ ਆਓ ਭਾਈ ਇਹ ਹੋ ਕੀ ਰਿਹਾ ਹੈ।
2: ਇਹ ਸਹੀ ਮਿਹਨਤ ਦੇ ਵਿੱਚ ਨਾ, ਕਹਿਣ ਦਾ ਮਤਲਬ ਬਈ ਇਹ ਇੱਕ ਨਾ ਜਿਹੜੇ ਸਿਆਸੀ ਲੋਕ ਨੇ ਹੈਗੇ ਨਾ
1: ਜੀ,
2: ਇਹ ਉਹ ਜ਼ਿਆਦਾ ਇਹਦੇ ਨਾਲ ਰੋਲਾ ਪਾ ਰਹੇ ਨੇ, ਕਿਉਂਕਿ ਉਹਨਾਂ ਨੇ ਇਹਦੀ ਵਰਤੋਂ ਕਰਨੀ ਆ ਭਵਿੱਖ ਦੇ ਵਿੱਚ
1: ਜੀ,
2: ਇਹਨੂੰ ਚੰਗੇ ਫਾਇਦੇ ਤੇ ਨੁਕਸਾਨ ਲਈ। ਸਹੀ ਮਿਹਨਤ
1: ਬਿਲਕੁਲ ਹੈ ਜੀ।
2: ਆਮ ਲੋਕਾਂ ਦੇ ਵਿੱਚ ਥੋੜੀ ਚਰਚਾ ਇਸ ਗੱਲ ਦੀ ਅਜੇ ਵੀ ਘੱਟ ਹੀ ਆ
1: ਜੀ,
2: ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਅਜੇ ਵੀ
1: ਜੀ
2: ਵੀ ਠੀਕ ਆ ਫਿਰ ਨੁਕਸਾਨ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਕਿਵੇਂ ਆ, ਕਈਆਂ ਨੂੰ ਪਤਾ ਨੀ ਕਾਨੂੰਨ ਬਣ ਗਿਆ ਜਾਂ ਕਿੱਦਾਂ
1: ਜੀ।
2: ਹੁਣ ਗੱਲ ਹੈਗੀ ਆ ਵਾਕਿਆ ਵੀ ਹੁਣ ਜਿਹੜੇ ਹਿੰਦੂ ਲੋਕ ਹੈਗੇ ਆ ਉਹ ਵੀ ਘਰਾਂ ਦੇ ਵਿੱਚ ਪਾਠ ਕਰਾਉਂਦੇ ਆ ਜਾਂ ਕੀ ਗੱਲ ਆ
1: ਜੀ,
2: ਇਸ ਕਰਕੇ ਫਿਰ ਬੜੀਆਂ ਸਾਵਧਾਨੀਆਂ ਤਾਂ ਰੱਖਣੀਆਂ ਪੈਣੀਆਂ ਹੀ ਆ ਨਾ
1: ਜੀ। ਬਿਲਕੁਲ ਹੈ ਜੀ,
2: ਪਹਿਲਾਂ ਵਾਲੀ ਗੱਲ ਤਾਂ ਹੈ ਨੀ ਜੀ।
1: ਜੀ ਬਿਲਕੁਲ ਨਹੀਂ ਜੀ,
2: ਸਾਡੇ ਵੀ ਅੱਜ ਕਰਕੇ ਗਏ ਆ, ਮਾਨ ਸਾਹਿਬ ਆਏ ਸੀਗੇ ਸਾਡੇ ਜੀਰੇ ਵਿੱਚ ਤਾਂ ਮੱਛਰ ਪਾ ਛੱਡੀ ਅੱਜ, ਗੱਡੀਆਂ ਬੱਸਾਂ ਬੁੱਸਾਂ ਦੇ
1: ਜੀ
2: ਰਾਹ ਰੋਕੀ ਰੱਖੇ ਆ, ਸੜਕਾਂ ਜਾਮ ਜਾਂ ਕੀ ਬੁਰੇ ਹਾਲ ਬੌਂਕੇ ਦਿਹਾੜੇ
1: ਜੀ,
2: ਸਾਡੇ ਵੀ ਹੋ ਰਿਹਾ ਇੱਥੇ ਵਾਧੂ ਕਰੀ ਜਾਂਦੇ ਆ
1: ਜੀ,
2: ਪ੍ਰਚਾਰ ਕਰਨ ਲੱਗੇ ਪਏ ਆ, ਕਿਉਂਕਿ ਹੋਰ ਤਾਂ ਕੁਛ ਹੁਣ ਹੈ ਨੀ ਗਾ ਇਹਨਾਂ ਕੋਲੇ
1: ਬਿਲਕੁਲ।
2: ਬਾਕੀ ਭਾਰਤ ਸਾਹਿਬ ਇੱਕ ਚਿਹਰਾ ਬੜਾ ਭਿਆਨਕ ਕੱਲ ਦੇਖਿਆ, ਫਿਰ ਮੈਂ ਹੁਣ ਪਤਾ ਨੀ, ਮੈਂ ਕੱਲ ਵੀ ਤੁਹਾਡੇ ਨਾਲ ਇੱਕ ਦੋ ਦਿਨ ਮਿਲਿਆ ਨੀ, ਸ਼ਾਇਦ ਤੁਸੀਂ ਗੱਲ ਕੀਤੀ ਹੋਵੇ ਬਈ, ਉਹ ਬੰਗਾਲ ਦੇ ਵਿੱਚ ਇੱਕ ਬੜਾ ਭਿਆਨਕ ਜਿਹਾ ਮੈਂ ਦ੍ਰਿਸ਼ ਵੇਖਿਆ ਵਾ ਫੋਟੋ ਦਾ, ਵੀ ਮੋਦੀ ਸਾਹਿਬ ਦਾ ਚਿਹਰਾ ਮੁਖੋਟਾ ਬਣਾਇਆ ਪਿਆ ਵਾ
1: ਜੀ,
2: ਤੇ ਮਗਰਲੇ ਬੰਨੇ ਬੰਨੀ ਹੋਈ ਹੈ ਰੱਸਿਆਂ ਦੇ ਨਾਲ, ਇਹਨਾਂ ਨੇ ਹੱਥ ਜਿਵੇਂ ਲਗਾਮ ਨੀ ਫੜੀ ਹੁੰਦੀ
1: ਅਗਲੇ ਬੰਨੇ ਆਪਾਂ ਕੱਟ ਪੁਤਲੀਆਂ ਜਿੱਦਾਂ ਕਹਿ ਲਓ,
2: ਤੇ ਹਾਂਜੀ, ਤੇ ਮਗਰਲੇ ਬੰਨੇ ਨਾਲ ਦਰਸ਼ਕ ਆ ਰਹੇ ਉਹਨਾਂ ਦੇ ਨਾਲ
1: ਜੀ,
2: ਸੇਵਕ ਜਿਹੜੇ ਬੀਜੇਪੀ ਦੇ ਥੋੜੇ ਨਾਲ
1: ਜੀ,
2: ਉਹਨੂੰ ਜਿਵੇਂ ਬੰਨਿਆ ਹੋਇਆ ਵਾ ਤੇ ਬੜਾ ਬੁਰਾ ਹਾਲਤ ਕੀਤਾ ਪਿਆ ਮਾਇਆ ਆਪਣੀ ਮਮਤਾ ਨੂੰ, ਉਹ ਬੜਾ ਖਤਰਨਾਕ ਜਿਹਾ ਦ੍ਰਿਸ਼ ਲੱਗਦਾ ਪਿਆ ਜੀ, ਆਉਣ ਵਾਲਾ ਟਾਈਮ ਕੀ ਕਹਿ ਰਿਹਾ ਹੈ
1: ਚੱਕਰ। ਨਹੀਂ ਜੇ ਜਿੱਤੇ ਗਏ ਹੋ ਤਾਂ ਇਦਾਂ ਦਾ ਚਲੋ, ਚਾਹੇ ਇਹ ਧਿਰਾਂ ਕਰ ਰਹੀਆਂ ਨੇ ਚਾਹੇ ਕਰਾ ਰਹੀਆਂ ਨੇ ਹੋਰ ਧਿਰਾਂ ਕਰਾ ਰਹੀਆਂ ਨੇ, ਜੋ ਕੋਈ ਵੀ ਹੈਗਾ ਉਹ ਸਾਹਮਣੇ ਆਏਗਾ ਹੌਲੀ ਹੌਲੀ, ਪਰ ਇਹ ਮੰਦਭਾਗਾ ਜੋ ਕੁਝ ਵੀ ਹੋਇਆ, ਚਲੋ ਤੁਸੀਂ ਜਿੱਤੇ ਹੋ ਸਾਰਾ ਕੁਝ ਹੋ ਗਿਆ, ਆਪਣਾ ਪਿਆਰ ਮੁਹੱਬਤ ਦੇ ਨਾਲ ਆਪਣੀ ਹੁਣ ਸਰਕਾਰ ਚਲਾਓ, ਪਰ ਉੱਥੇ ਇਹ ਵੀ ਮਮਤਾ ਵੀ ਜਿਹੜੀ ਅੜੀ ਹੋਈ ਆ ਉਹ ਕਹਿੰਦੀ ਮੈਂ ਅਸਤੀਫਾ ਨਹੀਂ ਦੇਣਾ ਜੀ, ਤੇ ਹੋਰ ਜਿਹੜੇ ਨੇ ਅੱਜ ਵੈਸੇ ਖਬਰ ਲੱਗੀ ਸੀ ਉਹਦੇ ਵਿੱਚ ਕਿ ਉਹ ਗਵਰਨਰ ਦੇ ਕੋਲ ਵੀ ਸ਼ਾਇਦ ਗਏ ਨੇ ਤੇ ਉਹ ਕਹਿੰਦੇ ਸਰਕਾਰ ਇੰਨਿਆਂ ਦੇ ਨਾਲ ਬਣ ਨਹੀਂ ਸਕਦੀ, ਏਦਾਂ ਦਾ ਮੁੱਦਾ ਵੀ ਸ਼ੁਰੂ ਹੋ ਚੁੱਕਿਆ ਜੀ, ਅੱਜ ਮੈਂ ਖਬਰ ਦੇਖ ਰਿਹਾ ਸੀ ਜੀ ਉੱਥੇ ਦੀ।
2: ਉਹ ਤਾਂ ਤਾਮਿਲਨਾਡੂ ਵਾਲੇ ਗਏ ਜੀ, ਉਹਨਾਂ ਨੂੰ ਜਵਾਬ ਦਿੱਤਾ ਇਹਨਾਂ ਨੇ,
1: ਹਾਂਜੀ ਤਾਮਿਲਨਾਡੂ ਵਾਲਿਆਂ ਨੂੰ, ਹਾਂਜੀ,
2: ਕਿਉਂਕਿ ਉਹਦੇ ਵਿੱਚ ਕਾਂਗਰਸ ਇਨਵੋਲਵ ਆ ਨਾ,
1: ਹਾਂਜੀ,
2: ਜਿੱਥੇ ਫਿਰ ਕਾਂਗਰਸ ਇਨਵੋਲਵ ਹੋਊਗੀ ਪਾਰਟੀ ਬਣਾਉਗੀ, ਉਹ ਤਾਂ ਗਵਰਨਰ ਸਾਹਿਬ ਉਹਨਾਂ ਨੇ ਮਨਜ਼ੂਰ ਹੀ ਨਹੀਂ ਆਏ ਨੀਗਾ, ਤੁਹਾਨੂੰ ਪਤਾ ਹੀ ਆ,
1: ਬਿਲਕੁਲ ਹੈ ਜੀ,
2: ਆਪੋਜੀਸ਼ਨ ਜਦੋਂ ਕਾਂਗਰਸ ਮੁਕਤ ਕਰਨੀ ਹੈ ਨਾ
1: ਜੀ,
2: ਉਹਦਾ ਇਸ ਕਰਕੇ ਦਿੱਤਾ ਵਾ ਜਦੋਂ ਕਿ ਉਹ 118 ਮੈਂਬਰ ਪੂਰੇ ਕਰਕੇ ਲਗਾਏ,
1: ਹਾਂਜੀ,
2: ਉੱਡਦੀਆਂ ਤਾਂ ਸਵਿਧਾਨ ਦੀਆਂ ਧੱਜੀਆਂ ਹੀ ਨਾ
1: ਉੱਡਦੀਆਂ, ਉਹ ਉਡਾ ਰਹੇ ਨੇ ਜੀ, ਬਿਲਕੁਲ ਹੈ ਜੀ ਜੀ,
2: ਚੱਕਰ ਤੇ ਨਾ ਮੈਂ ਇਹੀ ਕਹਿ ਰਿਹਾ ਸੀਗਾ ਵੀ ਜੋ ਵੀ ਬੰਗਾਲ ਦੇ ਵਿੱਚ ਹੋਇਆ, ਜੇ ਮੈਂ ਹੁਣ ਤੁਸੀਂ ਕਹਿੰਦੇ ਨਾ ਬਈ ਉਹਨੇ ਜਿਹੜਾ ਜਿੱਤ ਗਿਆ ਜਿੱਤ ਗਿਆ, ਭਾਜੀ ਦੇਖੋ ਜੇ ਤਾਂ ਕਿੰਨੀਆਂ ਸਰਕਾਰਾਂ

0: ਦਿੱਤੀਆਂ
1: ਜੀ,
0: ਬੰਗਾ ਆਪਣਾ ਹਰਿਆਣਾ, ਮਹਾਰਾਸ਼ਟਰ
1: ਜੀ, ਕੇਰਲ
0: ਮਤ ਕੀਤੀ ਆ ਅੱਜ ਤੱਕ
1: ਜੀ?
0: ਬਾਅਦ ਚੱਕਣ ਚੱਕਿਆ
1: ਨਾ ਜੀ,
0: ਜਾਂ ਮੈਨੂੰ ਦੱਸ ਦੋ ਜੀ ਚੱਕਿਆ
1: ਜੀ?
0: ਕਿਉਂਕਿ ਇਹ ਸੀਗੀ ਮਮਤਾ, ਮਮਤਾ ਸੀਗੀ ਇੱਕ ਆਪਦੇ ਵੱਲੋਂ, ਅੱਜ ਵੀ ਜਿਹਨੂੰ ਆਪਾਂ ਕਹਿੰਦੇ ਆ ਬਈ ਉਹ ਆਪਦੇ ਗਰਾਊਂਡ ਨਾਲ ਲੱਗੀ ਹੋਈ
1: ਜੀ,
0: ਗਰਾਊਂਡ ਜ਼ੀਰੋ ਤੇ
1: ਜੀ।
0: ਕਾਰਨ ਉਹਦਾ ਇਹ ਆ ਕਿ ਉਹਦੇ ਤੇ ਕੋਈ ਕੇਸ ਨੀ
1: ਜੀ,
0: ਕੋਈ ਉਹਨੇ ਜਾਇਦਾਦਾਂ ਨੀ ਬਣਾਈਆਂ, ਕੁਛ ਕੀਤਾ ਨੀ ਹੈਗਾ
1: ਜੀ,
0: ਕਿਉਂਕਿ ਉਹ ਇੱਕ ਸੱਚੀ ਆਪਾਂ ਲੀਡਰ ਜੀ ਨੂੰ ਕਹਿ ਲਈਏ
1: ਜੀ।
0: ਉਹਦਾ ਕਾਰਨ ਮੇਨ ਇਹ ਆ। ਬਾਕੀ ਭਾਰਤ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਸੀਗਾ
1: ਜੀ,
0: ਵੀ ਜਿਵੇਂ ਉੱਥੇ ਹੁਣ ਮਸ਼ੀਨਾਂ ਦਾ ਰੋਲਾ ਪਿਆ, ਬਦਲੀਆਂ ਗਈਆਂ
1: ਜੀ,
0: ਤੇ ਕਿਉਂ ਸਾਨੂੰ ਪੰਜਾਬ, ਅਸੀਂ ਸਾਨੂੰ ਪੰਜਾਬ ਵੀ ਚੱਲਣ ਨੂੰ ਤਿਆਰ ਹੋਣਾ ਚਾਹੀਦਾ ਸਾਨੂੰ ਗੱਲਾਂ ਲਈ।
1: ਦੇਖੋ ਮੈਂ ਤਾਂ ਗੱਲ ਕੀਤੀ ਪਿਛਲੇ ਹਫ਼ਤੇ ਵੀ ਕਿ ਮਹੀਨੇ ਦੀ ਹੋ ਗਈ ਆ ਆਪਣੀ ਮਰਦਮਸ਼ੁਮਾਰੀ ਸ਼ੁਰੂ ਹੋਈ ਹੈ ਜਾਂ SIR ਸ਼ੁਰੂ ਹੋ ਚੁੱਕੀ ਹੈ, ਉਹਦੇ ਉੱਤੇ ਹੁਣ ਚਾਹੇ ਕੋਈ ਵੀ ਪਾਰਟੀ ਹੈ ਉਹ ਕੋਈ ਮੁੱਦਾ ਚੱਕ ਕੇ ਨਹੀਂ ਰਹੀ। ਜੇ ਇੰਨਾ ਫਿਕਰ ਆ, ਜੇ ਕੁਝ ਹੋ ਰਿਹਾ ਤਾਂ ਕਿਉਂ ਨੀ ਇਹ ਮੁੱਦਾ ਚੱਕ ਕਰੇ?
0: ਪਰ ਸਾਹਿਬ ਗੱਲ ਇਹ ਆ ਵੀ ਗੱਲ ਤਾਂ ਇਤਿਹਾਸ ਦੇ ਵਿੱਚ ਲਿਖੀ ਗਈ ਜਾਊਗੀ ਨਾ,
1: ਬਿਲਕੁਲ ਹੈ ਜੀ,
0: ਬੰਗਾਲ ਦੀ
1: ਜੀ,
0: ਬਈ ਇੱਕ ਮੁਖੀ ਨੇ ਅਸਤੀਫਾ ਅੱਜ ਤੱਕ ਨਹੀਂ ਦਿੱਤਾ
1: ਜੀ,
0: ਇਤਿਹਾਸ ਗੱਲ ਤਾਂ ਲਿਖੀ ਜਾਊ ਨਾ ਸਰ,
1: ਬਿਲਕੁਲ ਹੈ ਜੀ,
0: ਕਿਉਂਕਿ ਉਹ ਤਾਂ ਅੰਦੋਲਨ ਤੁਹਾਨੂੰ ਪਤਾ ਕਰਨ ਚ ਵੀ ਉਹ ਪਿੱਛੇ ਨੀ ਹਟ ਸਕਦੀ ਜਨਾਨੀ
1: ਜੀ,
0: ਕਿਉਂਕਿ ਉਹ ਸੱਚ ਤੇ ਖੜੀ ਆ
1: ਜੀ,
0: ਠੀਕ ਆ, ਉਹਨੇ ਵੀ ਆਪਦੇ ਵਿਚ ਕੁਦਰੀਆਂ ਕੀਤੀਆਂ, ਆਪ ਸਰਕਾਰਾਂ ਜਦੋਂ ਹੁੰਦੀਆਂ ਵਾ
1: ਜੀ
0: ਧੱਕਾ ਕਰਦੇ ਆ, ਸਭ ਹੁੰਦਾ ਕਰਦੇ ਆ
1: ਜੀ,
0: ਪਰ ਉਹ ਅੱਜ ਵੀ ਸੱਚੀ ਆ ਇਸ ਗੱਲ ਦੇ ਉੱਪਰ ਵੀ ਜਦੋਂ ਤੁਹਾਨੂੰ ਪਤਾ ਕੱਲ ਉਹਦਾ ਆਪਣਾ ਜਿਹੜਾ ਭਤੀਜਾ ਹੈਗਾ ਉਹਦਾ ਅਭਿਸ਼ੇਕ ਬੈਨਰਜੀ
1: ਜੀ,
0: ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕੁਛ ਨਾ ਕਰੋ, ਸਾਨੂੰ 12 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਜਿਹੜੀ ਅੰਦਰ CCTV ਦੀ ਫੁਟੇਜ ਹੈਗੀ ਨਾ, ਸਾਨੂੰ ਉਹ ਉਪਲਬਧ ਕਰਾ ਦਿਓ ਬਸ ਕੱਲੀ।
1: ਬਿਲਕੁਲ ਹੈ ਜੀ, ਬਿਲਕੁਲ,
0: ਕਹਿੰਦੇ ਸਾਨੂੰ ਹੁਣ 50 ਸੀਟਾਂ, ਸਾਨੂੰ ਹੁਣ 5 ਸੀਟਾਂ ਸਾਨੂੰ ਨਾ ਆਵੇ
1: ਜੀ,
0: ਅਸੀਂ ਖੇੜੇ ਮੱਥੇ ਸਵੀਕਾਰ ਕਰ ਲਵਾਂਗੇ,
1: ਬਿਲਕੁਲ ਹੈ ਜੀ,
0: ਸਾਨੂੰ ਫੁਟੇਜ ਦੇ ਦਿਓ
1: ਜੀ, ਬਿਲਕੁਲ,
0: ਕਿਉਂਕਿ ਜਦੋਂ ਹੁਣ ਭਾਰਤ ਸਾਹਿਬ ਦੇਖੋ ਲੋਕਤੰਤਰ ਤਾਂ ਹੋਣ ਵਾਲੀ ਕੋਈ ਕਹਾਣੀ ਰਹੀ ਨਾ, ਕਹਿਣ ਦਾ ਮਤਲਬ
1: ਜੀ ਜੀ ਬਿਲਕੁਲ,
0: ਜਿੱਥੇ ਸਰਕਾਰਾਂ ਦੇ ਉੱਥੇ ਅਫਸਰ ਵੀ ਬਦਲਤੇ, ਅਫਸਰਾਂ ਦੀ ਉੱਥੇ ਡਿਊਟੀ ਲੱਗੀ ਆ ਉਹਨਾਂ ਦੀ ਵਿਚਾਰਿਆਂ ਦੀ, ਆਪਣੀਆਂ ਵੋਟਾਂ ਦੀ ਬਣੀ।
1: ਤੁਸੀਂ ਦੇਖੋ 2.5 ਲੱਖ ਸਪੈਸ਼ਲ ਫੋਰਸ ਲੱਗੀ ਹੋਈ ਆ, ਪਰ ਇੰਨਾ ਕੁਝ ਹੋਈ ਜਾਂਦਾ ਉੱਥੇ, ਉਹ ਸਵਾਲ ਖੜੇ ਹੋ ਰਹੇ ਨੇ ਉਸ ਚੀਜ਼ ਦੇ ਉੱਤੇ।
0: ਬਾਈ ਜੀ ਵੀਰ ਜੀ, ਮੈਂ ਅੱਜ ਉਹਨਾਂ ਦੇ ਹੋਣ ਵਾਲੇ ਮੁੱਖ ਮੰਤਰੀ ਦੀ ਡਿਬੇਟ ਦੇਖੀ ਆ ਇੱਕ ਚੈਨਲ ਦੇ ਉੱਪਰ, ਉਹ ਕਹਿ ਰਹੇ ਆ ਪਬਲਿਕ ਦੇ ਵਿੱਚ ਲੋਕਾਂ ਨੂੰ ਵੀ ਤੁਸੀਂ ਆਪਣੇ ਘਰਾਂ ਦੇ ਉੱਪਰ ਭਗਵਾਂ ਝੰਡੇ ਲਗਾਓ
1: BJP
0: ਵਾਲੇ,
1: ਕੀ ਬਾਤ ਹੈ ਜੀ,
0: ਤੇ ਇੱਕ ਤੁਸੀਂ ਮੁਸਲਮਾਨ ਤੇ ਜਿਹਾਦੀ ਜਿਹੜੇ ਹੈਗੇ ਨਾ ਮੁੱਲਾ ਲੋਕ
1: ਜੀ,
0: ਦੂਰੀ ਬਣਾ ਕੇ ਰੱਖੋ।
1: ਨਹੀਂ ਉਹਦੇ ਵਿੱਚ ਕੀ ਪਤਾ ਹੁਣ ਇਹਨਾਂ ਨੂੰ ਵੋਟ ਜਿਹੜੀ ਆ ਫਿਰ ਉਹਨਾਂ ਨੇ ਵੀ ਪਾਈ ਆ, ਉਹਨਾਂ ਨਾਲ ਮਤਲਬ ਕਿ ਉਹ ਇਹ ਫਿਰ ਗਲਤ ਚੀਜ਼ ਆ ਨਾ, ਉਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਾ,
0: ਇੱਕ ਨੈਰੇਟਿਵ ਫਿੱਟ ਕੀਤਾ ਗਿਆ
1: ਪਹਿਲਾਂ
0: ਚੈਨਲਾਂ TV ਦੇ ਉੱਪਰ, ਇੰਨੀਆਂ ਵੋਟਾਂ ਜਿੱਤ ਗਈਆਂ, ਇੰਨੀ ਲੀਡ ਆ ਰਹੀ ਆ, ਕਿਉਂਕਿ ਜਦੋਂ ਤੁਸੀਂ ਉਹਨਾਂ ਦੇ ਪੋਲਿੰਗ ਏਜੰਟ, ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਪੋਲਿੰਗ ਏਜੰਟਾਂ ਤੋਂ ਬਿਨਾਂ ਗਿਣਤੀ ਕੀਤੀ ਗਈ ਆ
1: ਜੀ,
0: ਮਸ਼ੀਨਾਂ ਜਿਹੜੀਆਂ ਆਪਾਂ ਪਾਉਂਦੇ ਆ
1: ਹਾਂਜੀ ਹਾਂਜੀ,
0: ਭਾਰਤ ਸਾਹਿਬ ਸ਼ਾਇਦ ਤੁਹਾਨੂੰ ਕਿਤੇ ਯਾਦ ਹੋਊਗਾ ਪੰਜਾਬ ਦੇ ਵਿੱਚ ਜਦੋਂ ਲੋਕ ਸਭਾ ਜਾਂ ਆਪਾਂ ਵਿਧਾਨ ਸਭਾ ਦੀਆਂ ਵੋਟਾਂ ਪੈਂਦੀਆਂ ਹੁੰਦੀਆਂ ਸੀ, ਮੰਨ ਲਓ ਤੁਹਾਡਾ ਹਲਕਾ ਵਾ ਗੁਰਦਾਸਪੁਰ ਆ
1: ਹਾਂਜੀ,
0: ਤੇ ਉਹਦੇ ਚੋ ਇਹ ਵੀ ਆਵਾਜ਼ਾਂ ਆਉਂਦੀਆਂ ਅੰਦਰੋਂ ਜਦੋਂ ਆਪਣੇ ਜਿੱਥੇ ਵੋਟਾਂ ਦੀ ਗਿਣਤੀ ਹੁੰਦੀ ਵੀ ਇਸ ਪਿੰਡ ਤੋਂ 800 ਲੀਡ ਉਹ ਕਰ ਰਿਹਾ ਜੀ, ਇਸ ਪਿੰਡ ਤੋਂ 500 ਤੋਂ ਪਿੱਛੇ ਜਾ ਰਿਹਾ ਜੀ, ਹੁਣ ਤਾਂ ਉਹ ਗੱਲਬਾਤ ਹੀ ਨਹੀਂ ਹੈਗੀ ਜੀ, ਦੇਖੋ ਤੁਸੀਂ
1: ਬਿਲਕੁਲ
0: ਕਿਸੇ ਨੂੰ ਪਤਾ ਹੀ ਕੁਛ ਨਹੀਂ ਲੱਗਦਾ ਪਿਆ, ਇਸ ਕਰਕੇ ਬਿਨਾਂ ਏਜੰਟ ਤੋਂ ਬਿਨਾਂ ਉਹਨਾਂ ਨੂੰ ਅੰਦਰ ਵੜਨ ਤੋਂ ਸਭ ਕੁਛ ਹੋ ਗਿਆ
1: ਜੀ, ਬਿਲਕੁਲ
0: ਵੀ ਤੁਸੀਂ ਇਲੈਕਸ਼ਨ ਲੁੱਟਿਆ ਵਾ, ਤੁਸੀਂ ਵੋਟਾਂ ਨਾਲ ਜਿੱਤੇ ਨਹੀਂ ਗਏ
1: ਜੀ, ਜੀ
0: ਉਹ ਆਪਣੀ ਗੱਲ ਤੇ ਸੱਚੀ ਆ, ਅੱਜ ਵੀ
1: ਅੜੇ ਹੋਏ ਨੇ ਉਹ ਵੀ, ਬਿਲਕੁਲ ਜੀ,
0: ਉਹ ਪੂਰੀ ਅੜੀ ਹੋਈ ਆ, ਜੋ ਕੁਛ ਵੀ ਹੋਇਆ ਵਾ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਵਾ
1: ਜੀ,
0: ਕਿਉਂਕਿ ਮੈਂ ਫਿਰ ਇਹੀ ਗੱਲ ਬਾਰ ਬਾਰ ਕਹਿੰਦਾ ਵਾ ਬਈ ਬਿਨਾ ਪੋਲਿੰਗ ਏਜੰਟ ਤੋਂ ਮਸ਼ੀਨਾਂ ਖੋਲਦੀਆਂ ਵਾ, ਬਕਾਇਦਾ ਉੱਪਰ ਆਉਂਦੇ ਇੱਕ ਮਸ਼ੀਨ ਦਾ ਨੰਬਰ ਹੁੰਦਾ ਵਾ, ਮਸ਼ੀਨਾਂ 12 ਵਜੇ ਤੋਂ ਬਾਅਦ ਅਲੱਗ ਨਵੀਆਂ ਆ ਗਈਆਂ ਉੱਥੇ ਦੇਖੋ ਤੁਸੀਂ
1: ਜੀ,
0: ਜਿਹੜੀਆਂ ਮਸ਼ੀਨਾਂ ਵੋਟਾਂ ਪਈਆਂ ਉਹ ਤਾਂ ਹੈ ਹੀ ਨੀ
1: ਜੀ,
0: ਮਸ਼ੀਨਾਂ ਹੀ ਹੋਰ ਆ ਗਈਆਂ
1: ਜੀ,
0: ਇਸ ਕਰਕੇ ਉਹ 12 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਫੁਟੇਜ ਮੰਗ ਰਹੇ ਆ
1: ਜੀ,
0: ਤੇ ਸਾਨੂੰ ਕੋਈ ਗੱਲ ਨੀ ਹੈਗੀ, ਚਲੋ ਠੀਕ ਆ। ਬਾਕੀ ਆਪਣੇ ਜਿਹੜੇ ਸੀ ਆਪਣੇ ਪਹਿਲਾਂ ਸਾਰੀਆਂ ਸਟੇਟਾਂ ਹਰੇ ਆ ਉਹਨਾਂ ਦੇ ਵਿੱਚ ਇੰਨਾ ਦਮ ਨਹੀਂ ਹੈਗਾ ਸੀਗਾ
1: ਜੀ,
0: ਪਰ ਕੁਛ ਵੀ ਹੈ ਭਾਵਾਂ ਉਹ ਇੱਕ ਲੇਡੀ ਜੇ ਹੁੰਦੇ ਆ ਨਾਤੇ ਵੀ
1: ਜੀ,
0: ਉਹਨੇ ਇੱਕ ਦਮ ਆਪਦਾ ਲਗਾ ਕੇ ਦਿਖਾ ਦਿੱਤਾ ਵੀ ਮੈਂ ਹੈਗੀ ਆ ਜਿੰਨਾ ਚਿਰ ਮੇਰੇ ਜਾਨ ਹੈਗੀ ਆ।
1: ਬਿਲਕੁਲ ਜੀ,
0: ਧੰਨਵਾਦ ਜੀ, ਬਹੁਤ
1: ਥੈਂਕ ਯੂ ਜੀ, ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜੀ, ਧੰਨਵਾਦ ਹੈ ਜੀ। ਜੀ ਦੋਸਤੋ, ਇਹ ਸਨ ਜੀ ਰਜਿੰਦਰ ਜੀਰਾ ਜੀ ਜੁੜੇ ਹੋਏ ਸਨ, ਗੱਲਬਾਤ ਬੰਗਾਲ ਦੀ ਕਰਕੇ ਗਏ ਨੇ। ਤੇ ਦੋਸਤੋ, ਜਿਹੜੀ ਈਡੀ ਦੀ ਆਪਾਂ ਗੱਲ ਕੀਤੀ ਆ, ਆਪਣੇ ਬਾਈ ਜੀ ਨੇ ਵੀ ਲਿਖਿਆ ਤੇ ਖਬਰ ਵੀ ਆ ਚੁੱਕੀ ਹੈ, 10:15 ਚਰਨਜੀਤ ਸਿੰਘ ਭੁੱਲਰ ਹੋਣਾ ਨੇ ਖਬਰ ਲਾਈ ਹੈ ਪੰਜਾਬੀ ਟ੍ਰਿਬਿਊਨ ਦੇ ਵਿਚ। ਤੇ ਆਪਣੇ ਰਜਿੰਦਰ ਕੁਮਾਰ ਜੀ ਨੇ ਲਿਖਿਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਅੱਜ ਈਡੀ ਵਾਲੀ ਰੇਡ ਦੇ ਵਿਚ ਅਮਨ ਅਰੋੜੇ ਦਾ ਵੀ ਨਾਮ ਕਹਿੰਦੇ ਆ ਗਿਆ। ਬਿਲਕੁਲ ਦਰੁਸਤ ਕਹਿ ਰਹੇ ਹੋ ਤੁਸੀਂ, ਚਲੋ ਖਬਰ ਤੁਹਾਡੇ ਨਾਲ ਸਾਂਝੀ ਕਰ ਹੀ ਦਿੰਦੇ ਆ। ਲੈਂਡ ਸਕੈਮ ਜਿਹੜਾ ਚੱਲ ਰਿਹਾ, ਈਡੀ ਨੇ ਪੰਜਾਬ ਤੇ ਚੰਡੀਗੜ੍ਹ ਛਾਪਿਆਂ ਦੇ ਵਿਚ ਅਮਨ ਅਰੋੜਾ ਦਾ ਜਿਹੜਾ ਨਾਂ ਲਿਆ, ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਆ। ਈਡੀ ਨੇ 2 ਵਿਚੋਲਿਆਂ ਦੇ ਉੱਤੇ ਸਿਕੰਜਾ ਕੱਸਿਆ। ਚਰਨਜੀਤ ਭੁੱਲਰ ਜੀ ਉਹਨਾਂ ਦੀ ਰਿਪੋਰਟ ਹੈ, ਉਹ ਲਿਖਦੇ ਨੇ, ਈਡੀ ਜਿਹੜੀ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਵਿਚ ਮਾਰੇ ਛਾਪਿਆਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਮ ਦੀ ਗੂੰਜ ਪਈ ਹੈ। ਪੰਜਾਬ ਦੇ ਵਿਚ ਅੱਜ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਈਡੀ ਦੇ ਤਰਫੋਂ ਅੱਜ ਸ਼ਾਮ ਵੇਲੇ ਜਾਰੀ ਕੀਤੇ ਬਿਆਨ ਦੇ ਵਿਚ ਆਫੀਸ਼ਲੀ ਉਹਦੇ ਵਿਚ ਆਪ ਦੇ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਆ ਗਿਆ। ਈਡੀ ਵੱਲੋਂ ਕਿਹਾ ਗਿਆ ਕਿ ਅੱਜ ਗੌਰਵ ਧਿਰ ਨਾਮ ਦੇ ਜਿਹੜੇ ਨੇ ਬਿਲਡਰ ਗੌਰਵ ਧੀਰ ਨਾਮ ਦੇ ਜਿਹੜੇ ਬਿਲਡਰ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ, ਜੋ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਈਡੀ ਦੀ ਅਨੁਸਾਰ ਜਿਹੜਾ ਮੈਸਰਜ ਧੀਰ ਕੰਸਟਰਕਸ਼ਨ ਦੇ ਜਿਹੜੇ ਨੇ ਗੌਰਵ ਧੀਰ ਨੇ ਆਪਣੀ ਕੰਪਨੀ ਮੈਸਰਜ ਸਨ ਸਿਟੀ ਪ੍ਰੋਜੈਕਟਸ ਰਾਹੀਂ ਜਿਹੜਾ ਉਹਦੇ ਵਿਚ ਅਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਿਟਡ ਤੋਂ 130 ਕਰੋੜ ਰੁਪਏ ਦੀ ਮਾਮੂਲੀ ਰਕਮ ਦੇ ਵਿਚ ਪ੍ਰੋਜੈਕਟ ਖਰੀਦਿਆ, ਜਿਹਦੀ ਅਸਲ ਕੀਮਤ ਜਿਹੜੀ ਹੈ 300 ਕਰੋੜ ਦੇ ਕਰੀਬ ਦੱਸੀ ਗਈ ਸੀ। ਗੌਰਵ ਧੀਰ ਜਿਹੜੇ ਨੇ ਆਪ ਆਗੂ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਈਡੀ ਦੇ ਅਧਿਕਾਰੀਆਂ ਨੇ ਦਸਿਆ ਕਿ ਅੱਜ ਦੀ ਤਲਾਸ਼ੀ ਜਿਹੜੀ ਹੈ ਮੁਹਿੰਮ ਦੇ ਦੌਰਾਨ 2 ਵਿਚੋਲਿਆਂ ਨਿਤਿਨ ਅਤੇ ਪ੍ਰਿਤਪਾਲ ਸਿੰਘ ਢੀਂਡਸਾ ਨੂੰ ਵੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਸਿਆਸੀ ਸਰਪ੍ਰਸਤੀ ਦੇਣ ਦੇ ਵਿਚ ਮਦਦ ਕੀਤੀ। ਇਨ੍ਹਾਂ ਪ੍ਰਾਈਵੇਟ ਵਿਅਕਤੀਆਂ ਤੋਂ ਕਈ ਦਸਤਾਵੇਜ਼ ਬਰਾਮਦ ਕੀਤੇ ਗਏ, ਜੋ ਪੰਜਾਬ ਸਰਕਾਰ ਦੇ ਕੰਮ ਕਾਜ ਦੇ ਵਿਚ ਇਨ੍ਹਾਂ ਨਿੱਜੀ ਜਿਹੜਾ ਵਿਅਕਤੀਆਂ ਦੀ ਦਖਲ ਅੰਦਾਜ਼ੀ ਦਾ ਸੰਕੇਤ ਦਿੰਦੇ ਨੇ। ਇਸੇ ਤਰ੍ਹਾਂ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਵਿਚ ਖਰੜ ਨੇੜੇ ਇਕ ਰਿਹਾਇਸ਼ ਸੁਸਾਇਟੀ ਦੇ ਵਿਚ ਛਾਪੇਮਾਰੀ ਕੀਤੀ, ਤੇ ਉਹ ਆਪਾਂ ਖਬਰ ਪਹਿਲਾਂ ਹੀ ਜਿਹੜੀ ਕਰ ਚੁੱਕੇ ਹਾਂ, ਫਲੈਟ ਜਿਹੜਾ ਨੰਬਰ ਸੀਗਾ 906 ਦੇ ਵਿਚ, ਤੇ ਨਗਦੀ ਬਰਾਮਦ ਹੋਈ ਹੈ, ਹੋਰ ਸਾਰੀਆਂ ਚੀਜ਼ਾਂ। ਤੇ ਸ਼ਾਮ ਤੱਕ ਜਿਹੜੀ ਹੈ ਈਡੀ ਦਾ ਓਫੀਸ਼ੀਅਲ ਜਿਹੜਾ ਬਿਆਨ ਆਇਆ, ਜਿਸ ਦੇ ਵਿਚ ਅਮਨ ਅਰੋੜਾ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਹੈ। ਲਓ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜਾ ਜਿਹਾ, ਤੇ ਫਿਰ ਆਪਾਂ ਹੋਰ ਦੁਨੀਆਦਾਰੀ ਦੀ ਗੱਲ ਕਰਦੇ ਹਾਂ। ਬੰਗਾਲ ਦੇ ਵਿਚ ਜਿਵੇਂ ਜੀਰਾ ਸਾਹਿਬ ਗੱਲ ਕਰਕੇ ਗਏ ਨੇ, ਤਣਾਅ ਜਿਹੜਾ ਵਧਿਆ ਹੋਇਆ, ਤੇ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਤੇ ਟਾਰਗੇਟਿਡ ਕਤਲ ਦਾ ਜਿਹੜਾ ਦੋਸ਼ ਲਾਇਆ। ਇਸੇ ਤਰ੍ਹਾਂ ਬੰਬ ਅਟੈਕ ਹੋਏ ਨੇ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਪੱਛਮੀ ਬੰਗਾਲ 'ਚ ਬੰਬ ਹਮਲਿਆਂ ਦੇ ਵਿਚ 5 ਭਾਜਪਾ ਵਰਕਰ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਇਹ ਹਾਲਾਤ ਜਿਹੜੇ ਬੰਗਾਲ ਦੇ ਨੇ। ਇਸੇ ਤਰ੍ਹਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਝਾਤ ਮਾਰੀਏ, ਕੈਨੇਡਾ ਦੀ ਗੱਲ ਕਰੀਏ, ਤੇ ਅਪਰਾਧਿਕ ਗਤੀਵਿਧੀਆਂ ਸ਼ਾਮਲ 7 ਪੰਜਾਬੀ ਨੌਜਵਾਨ ਜਾਂਚ ਦੇ ਘੇਰੇ 'ਚ ਨੇ, 2 ਡਿਪੋਰਟ ਹੋਣਗੇ। ਸਰੀ ਪੁਲਿਸ ਨੇ ਹਿੰਸਕ ਜਬਰਨ ਵਸੂਲੀ ਤੇ ਹਥਿਆਰਾਂ ਦੀਆਂ ਜਾਂਚਾਂ ਦੀ ਇਕ ਲੜੀ ਤੋਂ ਬਾਅਦ ਪੰਜਾਬੀ ਮੂਲ ਦੇ 7 ਵਿਅਕਤੀਆਂ ਦੇ ਵਿਰੁੱਧ ਗੰਭੀਰ ਦੋਸ਼ ਲਗਾਏ ਨੇ। ਪ੍ਰੋਜੈਕਟ ਇੰਸ਼ੋਰੈਂਸ ਦੇ ਹਿੱਸੇ ਦੇ ਵਜੋਂ ਅਧਿਕਾਰੀ ਸੰਗਠਿਤ ਅਪਰਾਧਿਕ ਨੈਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਨੇ, ਜੋ ਸ਼ਹਿਰ ਭਰ ਦੇ ਵਿਚ ਕਈ ਗੋਲੀਬਾਰੀ ਤੇ ਡਰੋਨ ਧਮਕਾਉਣ ਦੀਆਂ ਜਿਹੜੀਆਂ ਚਾਲਾਂ ਦੇ ਨਾਲ ਜੁੜੇ ਹੋਏ ਨੇ। ਇਕ ਮਹੱਤਵਪੂਰਨ ਘਟਨਾਕ੍ਰਮ ਦੇ ਵਿਚ 2 ਵਿਦੇਸ਼ੀ ਨਾਗਰਿਕਾਂ 20 ਸਾਲ ਪ੍ਰਭਜੋਤ ਸਿੰਘ ਤੇ 22 ਸਾਲਾਂ ਲਵਬੀਰ ਸਿੰਘ ਨੂੰ ਕੈਨੇਡਾ ਤੋਂ ਪਹਿਲਾਂ ਹੀ ਡਿਪੋਰਟ ਦੇਸ਼ ਨਿਕਾਲਾ ਕਰ ਦਿੱਤਾ ਗਿਆ। ਇਸ ਸਾਲ ਦੇ ਸ਼ੁਰੂ ਦੇ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਿਹੜੀ ਹੈ CBSA ਨੇ ਇਮੀਗ੍ਰੇਸ਼ਨ ਸਮੀਖਿਆ ਕੀਤੀ ਹੈ। ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ ਗਿਆ। ਪੁਲਿਸ ਨੇ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਤੌਰ ਦੇ ਉੱਤੇ ਜਾਰੀ ਕੀਤੀਆਂ ਨੇ ਤਾਂ ਜੋ ਉਨ੍ਹਾਂ ਦੇ ਸਾਥੀਆਂ ਤੇ ਜਬਰਨ ਵਸੂਲੀ ਦੀਆਂ ਸਕੀਮਾਂ ਦੇ ਪਿੱਛੇ ਵਿਆਪਕ ਅਪਰਾਧਿਕ ਬੁਨਿਆਦੀ ਢਾਂਚੇ ਬਾਰੇ ਕੋਈ ਨਵਾਂ ਜੜਾ ਸੁਰਾਗ ਮਿਲ ਸਕੇ। ਜਾਂਚ ਦੇ ਕਾਰਨ ਕ੍ਰੇਸੈਟ ਬੀਚ ਇਲਾਕੇ ਦੇ ਵਿਚ 1 ਫਰਵਰੀ ਨੂੰ ਹੋਈ ਗੋਲੀਬਾਰੀ ਦੇ ਸੰਬੰਧ ਦੇ ਵਿਚ 3 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ। ਹਰਜੋਤ ਸਿੰਘ 21 ਸਾਲਾਂ, ਤਰਨਵੀਰ ਸਿੰਘ 19 ਸਾਲਾਂ, ਦਯਾਜੀਤ ਸਿੰਘ ਬਲਿੰਗ 21 ਸਾਲਾਂ ਨੂੰ ਇਕ ਰਿਹਾਇਸ਼ ਦੇ ਵਿਚ ਕਥਿਤ ਤੌਰ ਦੇ ਉਤੇ ਗੋਲੀਬਾਰੀ ਕਰਨ ਤੇ ਇਕ ਰਾਈਡ ਸ਼ੇਅਰ ਵਾਹਨ ਦੇ ਵਿਚ ਭੱਜਣ ਦੀ ਕੋਸ਼ਿਸ਼ ਕਰਨ ਤੋਂ ਤੁਰੰਤ ਬਾਅਦ ਕਾਬੂ ਕਰ ਲਿਆ ਗਿਆ। ਬਿਆਨ ਦੇ ਵਿਚ ਲਿਖਿਆ ਗਿਆ ਕਿ ਤਿੰਨੋ ਵਿਅਕਤੀ ਜਿਨ੍ਹਾਂ ਦੀ ਪਛਾਣ ਹੈ ਵਿਦੇਸ਼ੀ ਨਾਗਰਿਕ ਦੇ ਵਜੋਂ ਹੋਈ ਹੈ ਤੇ ਹਥਿਆਰ ਚਲਾਉਣ ਦੇ ਦੋਸ਼ਾਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਤੇ ਹਿਰਾਸਤ ਦੇ ਵਿਚ ਨੇ। ਇਸ ਤੋਂ ਇਲਾਵਾ 2 ਹੋਰ ਸ਼ੱਕੀ ਜਿਹੜੇ ਵਿਅਕਤੀਆਂ ਹਰਸ਼ਦੀਪ ਸਿੰਘ ਤੇ ਹੰਸਪ੍ਰੀਤ ਸਿੰਘ ਤੇ ਜਨਵਰੀ ਦੇ ਅਖੀਰ ਦੇ ਵਿਚ 129 ਸਟਰੀਟ ਦੇ ਨੇੜੇ ਗੋਲੀਆਂ ਚੱਲਣ ਤੋਂ ਬਾਅਦ ਪੈਟਰੋਲਿੰਗ ਅਧਿਕਾਰੀਆਂ ਦੁਆਰਾ ਜਿਹੜਾ ਇਕ ਵਾਹਨ ਨੂੰ ਰੋਕਣ ਤੇ ਇਕ ਲੋਡਿਡ ਹੈਡਗਨ ਬਰਾਮਦ ਕਰਨ ਤੋਂ ਬਾਅਦ ਦੋਸ਼ ਲਗਾਏ ਗਏ ਸਨ। ਸਰੀ ਪੁਲਿਸ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਜਾਰੀ ਰੱਖਣ ਦੇ ਲਈ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਉਹ ਇਨ੍ਹਾਂ ਘਟਨਾਵਾਂ ਦੀ ਡੈਸ਼ ਕੈਮ ਜਾਂ ਸੀਸੀਟੀਵੀ ਫੁਟੇਜ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹੈ। ਇਹ ਕਾਰਵਾਈ ਕੈਨੇਡਾ ਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਂਡ ਰਿਪੋਰਟਸ ਐਨਾਲਿਸਿਸ ਸੈਂਟਰ ਦੁਆਰਾ ਇਕ ਮਹੱਤਵਪੂਰਨ ਵਿਸ਼ੇਸ਼ ਬੁਲੇਟਿਨ ਦੇ ਜਿਹੜਾ ਵਿਚਕਾਰ ਕੀਤੀ ਗਈ ਹੈ ਜਿਸ ਦੇ ਵਿਚ ਜ਼ਬਰਦਸਤੀ ਦੀ ਇਕ ਨਿਰੰਤਰ ਮੁਹਿੰਮ ਦਾ ਵੇਰਵਾ ਦਿੱਤਾ ਗਿਆ ਜਿਸ ਦੇ ਵਿਚ ਆਮ ਤੌਰ ਦੇ ਉਤੇ ਵਿੱਤੀ ਤੌਰ ਦੇ ਉਤੇ ਕਮਜ਼ੋਰ ਨੌਜਵਾਨ ਪੁਰਸ਼ ਕੈਨੇਡਾ ਦੇ ਵਿਚ ਸਟੱਡੀ ਪਰਮਿਟ ਦੇ ਉਤੇ ਆਏ ਭਾਰਤੀ ਨਾਗਰਿਕ ਸ਼ਾਮਲ ਨੇ ਜਿਨ੍ਹਾਂ ਨੂੰ ਗੈਂਗਾਂ ਦੇ ਵੱਲੋਂ ਪੂਰੇ ਕੈਨੇਡਾ ਦੇ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਵਿਚ ਜਿਹੜਾ ਵਿਰੁੱਧ ਨਿਸ਼ਾਨਾ ਬਣਾ ਕੇ ਕੀਤੀ ਜਾਣ ਵਾਲੀ ਹਿੰਸਕ ਕਾਰਵਾਈਆਂ ਦੇ ਲਈ ਪਿਆਦਿਆਂ ਦੇ ਵਜੋਂ ਜਿਹੜਾ ਵਰਤਿਆ ਜਾ ਰਿਹਾ ਹੈ, ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਦੂਸਰੇ ਪਾਸੇ ਚੀਨ ਦਾ ਵੱਡਾ ਕਦਮ, 2 ਸਾਬਕਾ ਰੱਖਿਆ ਮੰਤਰੀਆਂ ਨੂੰ ਮੌਤ ਦੀ ਸਜ਼ਾ ਸੁਣਾਤੀ ਹੈ। ਚੀਨ ਦੇ 2 ਸਾਬਕਾ ਰੱਖਿਆ ਮੰਤਰੀਆਂ ਵੇਈ ਫੇਗੇ ਅਤੇ ਲੀ ਸ਼ਾਗਫੂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿਚ 2 ਸਾਲ ਦੀ ਰਾਹਤ ਦੇ ਨਾਲ ਮੌਤ ਦੀ ਸਜ਼ਾ ਸੁਣਾਈ ਗਈ। ਸਰਕਾਰੀ ਮੀਡੀਆ ਨੇ ਜਾਣਕਾਰੀ ਦਿੱਤੀ। ਫੇਗੇ ਤੇ ਉਨ੍ਹਾਂ ਦੇ ਬਾਅਦ ਦੇ ਜਿਹੜਾ ਰੱਖਿਆ ਮੰਤਰੀ ਰਹੇ ਲੀ ਸ਼ਾਗਫੂ ਨੂੰ 2024 ਦੇ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਦੋਵਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਧੀਨ ਸੇਵਾ ਨਿਭਾਈ, ਜਦੋਂ ਕਿ ਵੇਈ ਫੇਗੇ 2018 ਤੋਂ 2023 ਤੱਕ ਰੱਖਿਆ ਮੰਤਰੀ ਵਜੋਂ ਸੇਵਾ ਨਿਭਾਈ ਹੈ। ਸ਼ਾਗਫੂ ਨੇ ਸਿਰਫ ਕੁਝ ਮਹੀਨਿਆਂ ਦੇ ਲਈ ਉਨ੍ਹਾਂ ਦੇ ਉੱਤਰਾਧਿਕਾਰੀ ਵਜੋਂ ਸੇਵਾ ਨਿਭਾਈ। ਚੀਨ ਦੇ ਇਕ ਐਰੋਸਪੇਸ ਇੰਜੀਨੀਅਰ ਫੇਗੇ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦੀ ਸਭ ਤੋਂ ਮਹੱਤਵਪੂਰਨ ਰਾਕੇਟ ਮਿਜ਼ਾਈਲ ਫੋਰਸ ਦੀ ਅਗਵਾਈ ਕੀਤੀ ਤੇ ਸ਼ੀ ਜਿਨਪਿੰਗ ਦੇ ਦੁਆਰਾ ਨਿੱਜੀ ਤੌਰ ਦੇ ਉਤੇ ਰੱਖਿਆ ਮੰਤਰੀ ਦੇ ਅਹੁਦੇ ਦੇ ਲਈ ਚੁਣਿਆ ਗਿਆ ਸੀ ਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਉਨ੍ਹਾਂ ਦੇ ਉਤੇ ਇਲਜ਼ਾਮ ਲੱਗੇ ਹੈ ਤੇ ਉਨ੍ਹਾਂ ਨੂੰ ਹੁਣ ਮੌਤ ਦੀ ਸਜ਼ਾ ਜਿਹੜੀ ਹੈ ਸੁਣਾ ਦਿੱਤੀ ਗਈ ਹੈ। ਚੀਨ ਦਾ ਇਕ ਰਿਕਾਰਡ ਹੈ, ਤਰੱਕੀ ਦਾ ਵੀ ਪਿੱਛੇ ਇਹੀ ਕਾਰਨ ਹੈ ਕਿ ਜਿਹੜਾ ਵੀ ਉਨ੍ਹਾਂ ਨਾਲ ਦਗਾ ਕਰੇਗਾ, ਭ੍ਰਿਸ਼ਟਾਚਾਰ ਕਰੇਗਾ ਤੇ ਫਿਰ ਉਹਦੀ ਸਜ਼ਾ ਇਹੀ ਹੋਏਗੀ, ਉਹ ਚਾਹੇ ਕਿੱਡੇ ਵੀ ਵੱਡੇ ਅਹੁਦੇ ਦੇ ਉੱਤੇ ਕਿਉਂ ਨਾ ਬੈਠਾ ਹੋਵੇ। ਅਮਰੀਕਾ ਤੋਂ ਫਿਰ ਭਰ ਆਉਣਗੇ ਜਹਾਜ਼, ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ। ਟਰੰਪ ਨੇ ਬਦਲਤੀ ਹੈ ਗੇਮ, ਪ੍ਰਵਾਸੀਆਂ ਦੇ ਖਿਲਾਫ਼ ਅਮਰੀਕਾ ਦੀ ਕਾਰਵਾਈ ਇਕ ਵਾਰ ਫਿਰ ਤੋਂ ਤੇਜ਼ੀ ਫੜ ਸਕਦੀ ਹੈ। ਟਰੰਪ ਦੇ ਪ੍ਰਸ਼ਾਸਨ ਨੇ ਦੇਸ਼ ਦੇ ਵਿਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਹੁਣ ਇਮੀਗ੍ਰੇਸ਼ਨ ਅਦਾਲਤਾਂ ਦੇ ਉਤੇ ਸਿਕੰਜਾ ਕਸਣਾ ਸ਼ੁਰੂ ਕਰਤਾ। ਅਮਰੀਕੀ ਨਿਆਂ ਵਿਭਾਗ ਜਿਹੜਾ ਉਹਨੇ ਸਪਸ਼ਟ ਕੀਤਾ ਕਿ ਉਹ ਅਜਿਹੇ ਇਮੀਗ੍ਰੇਸ਼ਨ ਜੱਜਾਂ ਨੂੰ ਅਹੁਦਿਆਂ ਤੋਂ ਤੁਰੰਤ ਹਟਾ ਦੇਵੇਗਾ ਜੋ ਫੈਸਲੇ ਲੈਣ ਦੇ ਵਿਚ ਦੇਰੀ ਕਰ ਰਹੇ ਨੇ ਜਾਂ ਪ੍ਰਸ਼ਾਸਨ ਦੀਆਂ ਸਖ਼ਤ ਨੀਤੀਆਂ ਦੇ ਮੁਤਾਬਕ ਕੰਮ ਨਹੀਂ ਕਰ ਰਹੇ। ਅਮਰੀਕਾ ਦੇ ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲਾਚੇ ਨੇ ਹਾਲ ਹੀ ਦੇ ਵਿਚ ਦਿੱਤੇ ਬਿਆਨ ਦੇ ਵਿਚ ਕਿਹਾ ਕਿ ਜਿਹੜੇ ਜੱਜ ਕੇਸਾਂ ਨੂੰ ਬਿਨਾਂ ਵਜ੍ਹਾ ਲਟਕਾ ਰਹੇ ਨੇ, ਜਿਨ੍ਹਾਂ ਦੇ ਕੋਲ ਪੁਰਾਣੇ ਕੇਸ ਬਹੁਤ ਜ਼ਿਆਦਾ ਨੇ, ਉਨ੍ਹਾਂ ਦੀ ਥਾਂ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੁਝ ਜੱਜ ਹਮਦਰਦੀ ਦਿਖਾ ਕੇ ਫੈਸਲਿਆਂ ਦੇ ਵਿਚ ਦੇਰੀ ਕਰਦੇ ਨੇ, ਜੋ ਕਿ ਕਾਨੂੰਨ ਦੀ ਜਿਹੜੀ ਸਹੀ ਪਾਲਣਾ ਨਹੀਂ ਹੈ। ਟਰੰਪ ਪ੍ਰਸ਼ਾਸਨ ਦਾ ਟੀਚਾ ਅਦਾਲਤਾਂ ਦੇ ਵਿਚ ਲਟਕ ਰਹੇ 37 ਲੱਖ ਕੇਸਾਂ ਦਾ ਜਲਦੀ ਨਿਪਟਾਰਾ ਕਰਨਾ ਹੈ ਤਾਂ ਜੋ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਹੋਰ ਰਫ਼ਤਾਰ ਦਿੱਤੀ ਜਾ ਸਕੇ। ਰਿਪੋਰਟ ਦੇ ਅਨੁਸਾਰ ਟਰੰਪ ਦਾ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਬਾਅਦ ਕਰੀਬ 100 ਇਮੀਗ੍ਰੇਸ਼ਨ ਜੱਜਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਨ੍ਹਾਂ ਦੇ ਵਿਚੋਂ ਕਈਆਂ ਦੇ ਉਤੇ ਦੋਸ਼ ਸੀ ਕਿ ਉਹ ਰਾਜਨੀਤਿਕ ਰੂਪ ਦੇ ਵਿਚ ਪ੍ਰਸ਼ਾਸਨ ਦੇ ਵਿਰੁੱਧ ਸਨ ਜਾਂ ਅਸਾਈਲਮ ਦੇ ਕੇਸਾਂ ਨੂੰ ਬਹੁਤ ਜ਼ਿਆਦਾ ਮਨਜ਼ੂਰੀ ਦੇ ਰਹੇ ਸਨ। ਹਾਲ ਹੀ ਦੇ ਵਿਚ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਜੱਜ ਰੂਪਲ ਪਟੇਲ ਨੂੰ ਵੀ ਹਟਾਇਆ ਗਿਆ ਸੀ ਜਿਨ੍ਹਾਂ ਨੇ ਇਕ ਵਿਦਿਆਰਥੀ ਦੇ ਦੇਸ਼ ਨਿਕਾਲੇ ਦੇ ਉੱਤੇ ਰੋਕ ਲਗਾਈ ਸੀ। ਇਹ ਬਦਲਾਅ ਅਮਰੀਕਾ ਦੇ ਵਿਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਲਈ ਚਿੰਤਾ ਦਾ ਵੱਡਾ ਵਿਸ਼ਾ ਨੇ ਕਿਉਂਕਿ ਹੁਣ ਅਦਾਲਤੀ ਕੇਸ ਸਾਲਾਂ ਦੀ ਬਜਾਏ ਮਹੀਨਿਆਂ ਜਾਂ ਦਿਨਾਂ ਦੇ ਵਿਚ ਨਿਪਟਾਏ ਜਾਣਗੇ ਜਿਸਦੇ ਨਾਲ ਅਦਾਲਤਾਂ ਦਾ ਕਾਫ਼ੀ ਸਮਾਂ ਬਚੇਗਾ। ਨਵੇਂ ਜੱਜਾਂ ਦੀ ਨਿਯੁਕਤੀ ਟਰੰਪ ਦੀ ਕੰਜ਼ਰਵੇਟਿਵ ਨੀਤੀਆਂ ਦੇ ਆਧਾਰ ਦੇ ਉੱਤੇ ਕੀਤੀ ਜਾ ਰਹੀ ਹੈ ਜਿਸਦੇ ਕਾਰਨ ਸ਼ਰਨ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਰਹੀਆਂ ਨੇ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀ ਆਪਣੀ ਰੁਟੀਨ ਪੇਸ਼ੀ ਹੈ ਉਹਦੇ ਉੱਤੇ ਜਾਣ ਤੋਂ ਵੀ ਡਰ ਰਹੇ ਨੇ ਕਿ ਪਤਾ ਨਹੀਂ ਕੀ ਫੈਸਲਾ ਆ ਜਾਣਾ ਹੈ ਕਿਉਂਕਿ ਉੱਥੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ। ਹਾਲਾਂਕਿ ਕਾਨੂੰਨੀ ਮਾਹਰਾਂ ਅਤੇ ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਤੇ ਉਨ੍ਹਾਂ ਦਾ ਕਹਿਣਾ ਕਿ ਜੱਜਾਂ ਨੂੰ ਨਿਰਪੱਖ ਹੋਣਾ ਚਾਹੀਦੈ ਪਰ ਟਰੰਪ ਪ੍ਰਸ਼ਾਸਨ ਉਨ੍ਹਾਂ ਦੇ ਉੱਤੇ ਸਿਰਫ਼ ਦੇਸ਼ ਨਿਕਾਲੇ ਦੇ ਹੁਕਮ ਦੇਣ ਦੇ ਲਈ ਦਬਾਅ ਪਾ ਰਿਹਾ। ਆਖਰੀ ਖ਼ਬਰ ਵੱਲ ਨੂੰ ਵਧੀਏ। ਜਿਹੜੀ ਹੰਤਾ ਵਾਇਰਸ ਜਿਹੜਾ ਹੈਗੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਹੰਤਾ ਵਾਇਰਸ ਕਾਰਨ 3 ਯਾਤਰੀ ਜਿਹੜੇ ਨੇ ਮੌਤ ਹੋਈ ਹੈ ਉਹਨਾਂ ਦੀ WHO ਨੇ ਦੱਸਿਆ ਲੱਛਣ ਤੇ ਬਚਾਅ ਦਾ ਤਰੀਕਾ ਦੱਸਿਆ। ਚੂਹਿਆਂ ਤੋਂ ਫੈਲਣ ਵਾਲੀ ਇਕ ਦੁਰਲੱਭ ਜਿਹੜੀ ਬਿਮਾਰੀ ਹੈ ਹੰਤਾ ਵਾਇਰਸ ਉਹਨੇ ਇਕ ਕਰੂਜ਼ ਸ਼ਿਪ ਦੇ ਉੱਤੇ ਸਵਾਰ ਯਾਤਰੀਆਂ ਦੇ ਵਿਚ ਦਹਿਸ਼ਤ ਪੈਦਾ ਕੀਤੀ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 3 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਹੋਰ ਬਿਮਾਰ ਦੱਸੇ ਜਾ ਰਹੇ ਨੇ। ਕੋਵਿਡ ਵਰਗਾ ਖਤਰਾ ਇਹਦੇ ਵਿਚ ਨਹੀਂ ਹੈ ਪਰ ਸਾਵਧਾਨੀ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ WHO ਦੀ ਮਾਰੀਆ ਵੈਨ ਕਾਰਖੋਵ ਹੁਣਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਲਾ ਕੋਵਿਡ ਨਹੀਂ ਹੈ ਕਿਉਂਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਦੇ ਵਿਚ ਆਸਾਨੀ ਦੇ ਨਾਲ ਨਹੀਂ ਫੈਲਦਾ। ਹਾਲਾਂਕਿ ਇਹ ਇਕ ਗੰਭੀਰ ਬਿਮਾਰੀ ਹੈ। ਮਾਹਰਾਂ ਦੇ ਅਨੁਸਾਰ ਇਹ ਵਾਇਰਸ ਉਦੋਂ ਫੈਲਦਾ ਜਦੋਂ ਕੋਈ ਵਿਅਕਤੀ ਚੂਹਿਆਂ ਦੇ ਮਲ ਮੂਤਰ ਲਾਰ ਜਾਂ ਉਨ੍ਹਾਂ ਦੇ ਰਹਿਣ ਵਾਲੀ ਥਾਂ ਦੀ ਦੂਸ਼ਿਤ ਹਵਾ ਦੇ ਵਿਚ ਸਾਹ ਲੈ ਲੈਂਦਾ ਹੈ। ਅਰਜਨਟਾਈਨਾ ਦੇ ਨਾਲ ਜੁੜਿਆ ਸੀਆਂ ਤਾਰਾਂ ਨੇ ਇਹਦੇ ਵਿਚ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਇਨਫੈਕਸ਼ਨ ਦੀ ਸ਼ੁਰੂਆਤ ਅਰਜਨਟਾਈਨਾ ਦੇ ਦੱਖਣੀ ਹਿੱਸੇ ਉਸ਼ੋ ਆਇਆ ਦੇ ਵਿਚ ਪੰਛੀਆਂ ਨੂੰ ਦੇਖਣ ਦੀ ਇਕ ਯਾਤਰਾ ਦੇ ਦੌਰਾਨ ਹੋਈ ਸੀ। ਅਰਜਨਟਾਈਨਾ ਦੇ ਵਿਚ ਪਿਛਲੇ ਸਾਲ ਤੋਂ ਹੰਤਾ ਵਾਇਰਸ ਦੇ ਮਾਮਲਿਆਂ ਦੇ ਵਿਚ ਭਾਰੀ ਵਾਧਾ ਦੇਖਿਆ ਗਿਆ ਜਿਸਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਹੈ। ਇੱਥੇ ਪਿਛਲੇ ਸਾਲ 28 ਮੌਤਾਂ ਹੋਈਆਂ ਸਨ ਤੇ ਇਸ ਸਾਲ ਕੇਸਾਂ ਦੀ ਗਿਣਤੀ ਪਿਛਲੇ ਸਾਲ ਦੇ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ। ਇਸ ਦੇ ਅਸਲੀ ਲੱਛਣ ਜਿਹੜੇ ਨੇ ਹੰਤਾ ਵਾਇਰਸ ਦੇ ਸ਼ੁਰੂਆਤੀ ਲੱਛਣ ਆਮ ਫਲੂ ਵਰਗੇ ਹੁੰਦੇ ਹੈ। ਤੇਜ਼ ਬੁਖਾਰ ਅਤੇ ਠੰਡ ਲੱਗਣਾ, ਮਾਸਪੇਸ਼ੀਆਂ ਦਾ ਦਰਦ ਅਤੇ ਸਿਰ ਦਰਦ, ਗੰਭੀਰ ਸਥਿਤੀ ਦੇ ਵਿਚ ਫੇਫੜਿਆਂ ਦੇ ਵਿਚ ਪਾਣੀ ਭਰਨਾ ਜਿਸ ਨੂੰ ਹੰਤਾ ਵਾਇਰਸ ਮਲਮੋਨਰੀ ਸਿੰਡਰੋਮ ਜਿਹੜਾ ਕਿਹਾ ਜਾਂਦਾ ਹੈ, ਇਸ ਦੇ ਵਿਚ ਮੌਤ ਦੀ ਦਰ 35% ਤੱਕ ਜਿਹੜੀ ਹੁੰਦੀ ਹੈ। ਇਸ ਦੇ ਬਚਾਅ ਦੇ ਤਰੀਕੇ ਉਹ ਦੱਸਦੇ ਨੇ ਕਿ ਮਾਹਰਾਂ ਦੇ ਅਨੁਸਾਰ ਇਸਦਾ ਕੋਈ ਖਾਸ ਇਲਾਜ ਜਾਂ ਵੈਕਸੀਨ ਨਹੀਂ ਹੈ ਪਰ ਜਲਦੀ ਡਾਕਟਰੀ ਸਹਾਇਤਾ ਲੈਣ ਦੇ ਨਾਲ ਜਾਨ ਬਚਾਈ ਜਾ ਸਕਦੀ ਹੈ। ਬਚਾਅ ਦੇ ਲਈ ਜਿਹੜਾ ਉਨ੍ਹਾਂ ਨੇ ਸਾਵਧਾਨੀਆਂ ਦੱਸੀਆਂ ਜਿਵੇਂ ਕਿ ਚੂਹਿਆਂ ਤੇ ਉਨ੍ਹਾਂ ਦੇ ਮਲ ਮੂਤਰ ਦੇ ਸੰਪਰਕ ਤੋਂ ਬਚੋ, ਸਫਾਈ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰੋ, ਬਲੀਚ ਘੋਲ ਦੀ ਵਰਤੋਂ ਕਰੋ, ਚੂਹਿਆਂ ਵਾਲੀ ਥਾਂ ਦੇ ਉੱਤੇ ਝਾੜੂ ਜਾਂ ਵੈਕਿਊਮ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਦੇ ਨਾਲ ਵਾਇਰਸ ਹਵਾ ਦੇ ਵਿਚ ਫੈਲ ਸਕਦਾ ਹੈ। ਇਸੇ ਤਰ੍ਹਾਂ ਚਲੋ ਇਨ੍ਹਾਂ ਦੇ ਵਿਚ ਇਕ ਜਾਣਕਾਰੀ ਹੋਰ ਸ਼ਾਮਲ ਕਰਦਾ, ਫਿਨਲੈਂਡ ਦੇ ਵਿਚ ਵੀ ਮਤਲਬ ਕਿ ਇਸ ਤਰ੍ਹਾਂ ਦੀ ਹੈਗੀ ਹੈ, ਨੋਰਮਲ ਹੀ ਹੈ ਵੈਸੇ ਤਾਂ ਇਹ ਚੀਜ਼ਾਂ ਤੇ ਇਹਨੂੰ ਖ਼ਬਰਾਂ ਦੇ ਵਿਚ ਜ਼ਰੂਰ ਉੱਚਾ ਕਰਕੇ ਦੱਸ ਦਿੱਤਾ ਜਾਂਦਾ। ਇਸੇ ਤਰ੍ਹਾਂ ਸਾਡੇ ਇੱਥੇ ਕਿਤੇ ਸਾਫ਼ ਸਫਾਈ ਕਰਦੇ ਹਾਂ ਜਾਂ ਓਲਡ ਹਾਊਸ ਨੇ ਜਾਂ ਫਾਰਮ ਹਾਊਸ ਨੇ ਜਾਂ ਉਨ੍ਹਾਂ ਦੇ ਵਿਚ ਖਾਸ ਕਰਕੇ ਚੂਹੇ ਜਾਂ ਉਹ ਆਪਣਾ ਮੀਂਗਣਾ ਵਗੈਰਾ ਜਾਂ ਹੋਰ ਚੀਜ਼ਾਂ ਮਿਲ ਜਾਂਦੀਆਂ ਨੇ, ਇਸੇ ਤਰ੍ਹਾਂ ਦੀ ਇੱਥੇ ਸਾਡੇ ਹੈਗੀ ਆ, ਉਹਨੂੰ ਕਹਿੰਦੇ ਨੇ ਆਪਣਾ ਨੇਫਰੋਪੈਥੀਆ ਜਿਹੜਾ ਭਾਸ਼ਾ ਵਿਗਿਆਨ ਦੇ ਵਿਚ ਕਹਿੰਦੇ ਆ ਤੇ ਇੱਥੇ ਦੀ ਭਾਸ਼ਾ ਦੇ ਵਿਚ ਉਹਨੂੰ ਮਿਊਰਾ ਕੂਮਾ ਕਹਿੰਦੇ ਨੇ, ਮਤਲਬ ਕਿ ਬੁਖਾਰ ਜੋ ਕਿ ਅਸਲ ਦੇ ਵਿਚ ਸਾਡੇ ਜਿਗਰ ਦੇ ਨਾਲ ਵਾਹ ਵਾਸਤਾ ਰੱਖਦਾ ਹੈ, ਉਹ ਜਿਗਰ ਦੇ ਉੱਤੇ ਵੱਡਾ ਅਸਰ ਪਾਉਂਦਾ ਜਿਵੇਂ ਕਿ ਆਪਣੇ ਚਿੜੀਆ ਘਰ ਦੇ ਵਿਚ ਚੰਡੀਗੜ੍ਹ ਦੇ ਸ਼ੇਰ ਮੌਤ ਹੋ ਰਹੀ ਸੀ ਉਹ ਚੀਜ਼ਾਂ ਦੀ, ਤੇ ਇਸੇ ਤਰ੍ਹਾਂ ਉਹ ਹਿਊਮਨ ਦੇ ਉੱਤੇ ਵੀ ਇਫੈਕਟ ਪਾਉਂਦਾ ਹੈ ਜਦੋਂ ਕੋਈ ਸਾਫ਼ ਸਫਾਈ ਕਰਦੇ ਹੋ ਜਾਂ ਇਸ ਸੰਪਰਕ ਦੇ ਵਿਚ ਆ ਜਾਂਦੇ ਹੋ। ਉਹਨੂੰ ਅਸਲ ਦੇ ਵਿਚ ਵਿਗਿਆਨਕ ਭਾਸ਼ਾ ਦੇ ਵਿਚ ਉਸਨੂੰ ਨੈਫਰੋਪੈਥੀਆ ਐਪੀਡੈਮਿਕਾ ਜਿਹੜਾ ਕਿਹਾ ਜਾਂਦਾ ਹੈ, ਇਕ ਵਾਇਰਲ ਇਨਫੈਕਸ਼ਨ ਹੈ। ਇਹ ਮੁੱਖ ਤੌਰ ਦੇ ਉੱਤੇ ਉੱਤਰੀ ਯੂਰਪ ਤੇ ਫਿਨਲੈਂਡ ਦੇ ਵਿਚ ਵੀ ਪਾਈ ਜਾਂਦੀ ਹੈ। ਇਸ ਬਿਮਾਰੀ ਦੇ ਬਾਰੇ ਵਿਸਤਾਰ ਦੇ ਵਿਚ ਜੇ ਦੇਖਿਆ ਜਾਵੇ, ਸੰਖੇਪ ਦੇ ਵਿਚ ਗੱਲ ਕਰਾਂਗਾ, ਇਹ ਬਿਮਾਰੀ ਜਿਹੜੀ ਹੈ ਅਸਲ ਦੇ ਵਿਚ ਪੂਵੋਲ ਨਾਮ ਦਾ ਜਿਹੜਾ ਇਕ ਖਾਸ ਕਿਸਮ ਦੇ ਚੂਹੇ ਨੇ ਜਿਸ ਨੂੰ ਸਾਡੀ ਇਨ੍ਹਾਂ ਭਾਸ਼ਾ ਦੇ ਵਿਚ ਫਿਨਿਸ਼ ਭਾਸ਼ਾ ਦੇ ਵਿਚ ਮਿਊਰਾ ਕਹਿੰਦੇ ਆ, ਇਹ ਵਾਇਰਸ ਜਿਹੜੀ ਹੈ ਪੁਮਾਲਾ ਵੀਰਸ ਚੂਹੇ ਦੇ ਜਿਹੜਾ ਵੇਸਟਜ ਪਿਸ਼ਾਬ ਹੋ ਗਿਆ ਮਲ ਹੋ ਗਿਆ ਲਾਰ ਦੇ ਵਿੱਚ ਹੁੰਦਾ ਜਿਵੇਂ ਪਹਿਲਾਂ ਵੀ ਦੱਸਿਆ ਇਨਸਾਨਾਂ ਨੂੰ ਇਹ ਉਦੋਂ ਹੁੰਦਾ ਹੈ ਜਦੋਂ ਅਜਿਹੀ ਧੂੜ ਦੇ ਵਿੱਚ ਸਾਹ ਲੈਂਦੇ ਨੇ ਸਾਫ਼ ਸਫਾਈ ਕਰਦੇ ਨੇ ਇਸੇ ਕਰਕੇ ਜਿਹੜਾ ਮਾਸਕ ਜਿਹੜਾ ਉਹ ਮੂੰਹ ਦੇ ਉੱਤੇ ਲਾ ਕੇ ਹੱਥਾਂ ਚ ਗਲਵਜ਼ ਪਾ ਕੇ ਆਪਣੀ ਸੇਫਟੀ ਤੇ ਉਹ ਜਿਹੜੇ ਕੱਪੜੇ ਨੇ ਜਿੱਥੇ ਤੁਸੀਂ ਉਹ ਬਾਅਦ ਦੇ ਵਿੱਚ ਸਾਫ਼ ਸਫਾਈ ਕਰਦੇ ਹੋ ਤੇ ਉਹਨੂੰ ਵੱਖਰਾ ਕਰਕੇ ਰੱਖ ਲਓ ਕਿਉਂਕਿ ਇਹਦਾ ਅਸਰ ਜਿਹੜਾ 3 ਤੋਂ 4 ਹਫ਼ਤਿਆਂ ਦੇ ਬਾਅਦ ਤੁਹਾਨੂੰ ਦਿਖਣ ਲੱਗਦਾ ਹੈ ਨਾਲ ਦੀ ਨਾਲ ਨਹੀਂ ਤੇ ਤੇਜ਼ ਫੀਵਰ ਹੁੰਦਾ ਹੈ ਬੁਖਾਰ ਚੜਦਾ ਹੈ ਜਿਸ ਦੇ ਵਿੱਚ ਚੂਹੇ ਦੀਆਂ ਚੀਜ਼ਾਂ ਦੇ ਕਣ ਜਿਹੜੇ ਮਿਲ ਜਾਂਦੇ ਆ ਜਿਵੇਂ ਕਿ ਲੱਕੜਾਂ ਵਾਲੇ ਸ਼ੈੱਡ ਜਾਂ ਪੁਰਾਣੇ ਸਟੋਰਾਂ ਦੀ ਸਾਫ਼ ਸਫਾਈ ਕਰਦੇ ਸਮੇਂ ਉਥੋਂ ਜਿਹੜਾ ਇਹ ਹੋ ਸਕਦਾ ਹੈ ਇਸ ਦੇ ਆਮ ਤੌਰ ਦੇ ਉੱਤੇ ਸੰਪਰਕ ਦੇ ਵਿੱਚ ਆਉਂਦੇ 2 ਤੋਂ 4 ਹਫ਼ਤਿਆਂ ਦੇ ਬਾਅਦ ਇਹ ਜਿਹੜਾ ਅਸਰ ਦਿਖਾਈ ਦਿੰਦਾ ਜੇ ਤੁਹਾਨੂੰ ਇਹ ਫੀਵਰ ਹੋ ਜਾਂਦਾ ਤੇਜ਼ ਬੁਖਾਰ ਤੇ ਕੰਬਣੀ ਛਿੜਦੀ ਹੈ ਸਿਰ ਦਰਦ ਹੋ ਗਿਆ ਮਾਸਪੇਸ਼ੀਆਂ ਦੇ ਵਿੱਚ ਦਰਦ ਹੋ ਗਿਆ ਪੇਟ ਦਰਦ ਹੋ ਗਿਆ ਉਲਟੀਆਂ ਹੋ ਗਈਆਂ ਪਿੱਠ ਦੇ ਹੇਠਲੇ ਹਿੱਸੇ ਦੇ ਵਿੱਚ ਦਰਦ ਹੋਣਾ ਗੁਰਦਿਆਂ ਦੇ ਵਿੱਚ ਸੋਜ ਹੋ ਜਾਂਦੀ ਹੈ ਤੇ ਮੌਤ ਵੀ ਹੋ ਸਕਦੀ ਹੈ ਵੱਡੇ ਪੱਧਰ ਦੇ ਉੱਤੇ ਡੇਂਜਰਸ ਹੈ ਧੁੰਦਲਾ ਦਿਖਾਈ ਦੇਣਾ ਇਹ ਇਸ ਬਿਮਾਰੀ ਦਾ ਇੱਕ ਖਾਸ ਲੱਛਣ ਹੈ ਪਿਸ਼ਾਬ ਦੀ ਮਾਤਰਾ ਦੇ ਵਿੱਚ ਬਦਲਾ ਪਹਿਲਾਂ ਘੱਟ ਆਉਣਾ ਤੇ ਫਿਰ ਠੀਕ ਹੋਣ ਵੇਲੇ ਬਹੁਤ ਜ਼ਿਆਦਾ ਆਉਣਾ ਇਹ ਜਿਹੜਾ ਮਿਊਰਾ ਕੂਮਾ ਜਿਹੜਾ ਹੈਗਾ ਕੂਮਾ ਮੈਂ ਆਪਣੀ ਭਾਸ਼ਾ ਜੀ ਇੱਥੇ ਕਹਿੰਦਾ ਤੇ ਇਹ ਜਿਹੜਾ ਚੂਹਿਆਂ ਤੋਂ ਹੁੰਦਾ ਹੈ ਤੁਹਾਨੂੰ ਬੁਖਾਰ ਦੀ ਪ੍ਰੋਬਲਮ ਆਉਂਦੀ ਹੈ ਕੋਈ ਖਾਸ ਐਂਟੀ ਵਾਇਰਲ ਦਵਾਈ ਇਹਦੀ ਨਹੀਂ ਹੈ ਵੈਕਸੀਨ ਨਹੀਂ ਹੈ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਰੀਰ ਅਤੇ ਆਪ ਇਸ ਦੇ ਨਾਲ ਲੜਨਾ ਪੈਂਦਾ ਤੇ ਡਾਕਟਰ ਦਰਦ ਅਤੇ ਬੁਖਾਰ ਨੂੰ ਘੱਟ ਕਰਨ ਦੇ ਲਈ ਦਵਾਈ ਦਿੰਦੇ ਹੈ ਪੇਨ ਕਿਲਰ ਹੀ ਦਿੰਦੇ ਹੈ ਮਰੀਜ਼ ਨੂੰ ਬਹੁਤਾ ਸਾਰਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਜਿਹੜੇ ਉਹਦੇ ਗੁਰਦੇ ਨੇ ਉਹਨਾਂ ਨੂੰ ਸਾਫ਼ ਰੱਖਿਆ ਜਾ ਸਕੇ ਤਾਂ ਇਨਫੈਕਸ਼ਨ ਨਾ ਹੋ ਸਕੇ ਤੇ ਵੱਧ ਤੋਂ ਵੱਧ ਜਿਹੜਾ ਬਾਥਰੂਮ ਦੇ ਨਾਲ ਹੀ ਉਹਨੂੰ ਬਾਹਰ ਕੱਢਿਆ ਜਾ ਸਕੇ ਤਾਂ ਹਸਪਤਾਲ ਦੇ ਵਿੱਚ ਦਾਖਲ ਹੋਣਾ ਵੀ ਪੈ ਸਕਦਾ ਜੇ ਜ਼ਿਆਦਾ ਵੱਧ ਜਾਵੇ ਸਾਫ਼ ਸਫਾਈ ਵੇਲੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਚਾਹੇ ਆਪਾਂ ਇੰਡੀਆ ਦੇ ਵਿੱਚ ਵੀ ਕਿਤੇ ਵੀ ਹਾਂ ਉੱਥੇ ਵੀ ਇਹ ਚੀਜ਼ਾਂ ਹੈਗੀਆਂ ਨੇ ਪਰ ਆਪਾਂ ਉੱਦਾਂ ਹੀ ਸਿੱਧਾ ਹੀ ਚੱਕ ਲੈਂਦੇ ਹਾਂ ਜਾਂ ਕਰ ਲੈਂਦੇ ਹਾਂ ਕਹਿੰਦੇ ਇੱਥੇ ਕਿਹੜਾ ਕੋਈ ਫਰਕ ਪੈਣ ਲੱਗਾ ਹੱਥ ਧੋ ਲੈਂਦੇ ਹਾਂ ਜਾਂ ਕੁਝ ਕਰ ਲੈਂਦੇ ਹਾਂ ਪਰ ਇਹਦਾ ਇਫੈਕਟ ਜਿਹੜਾ ਜ਼ਰੂਰ ਪੈਂਦਾ ਹੈ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣ ਦੀ ਜਿਹੜੀ ਹੈ ਬਹੁਤ ਜ਼ਰੂਰਤ ਹੈ ਲਓ ਦੋਸਤੋ ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਕੁਝ ਜਾਣਕਾਰੀਆਂ ਤੇ ਮਾਨਤਾ ਸੀਗਾ ਆਖਰ ਦੇ ਵਿੱਚ ਕੁਝ ਗੱਲਾਂ ਬਾਤਾਂ ਵੀ ਕਰਦੇ ਤੇ ਜਾਂਦੇ ਜਾਂਦੇ ਫਿਰ ਕਹਾਣੀ ਸੁਣਾਈਏ ਤੁਹਾਨੂੰ ਅੱਜ ਕਿਉਂਕਿ ਅੱਜ ਦਾ ਦਿਨ ਕਹਾਣੀ ਦਾ ਵੀ ਹੁੰਦਾ ਤੇ ਕੋਸ਼ਿਸ਼ ਕਰਦੇ ਹਾਂ ਪੜ੍ਹੀ ਮੈਂ ਵੀ ਨਹੀਂ ਗਿਆ ਪਹਿਲਾਂ ਤੇ ਬਾਗਾਂ ਦਾ ਰਾਖਾ ਪ੍ਰਿੰਸੀਪਲ ਸੁਜਾਨ ਸਿੰਘ ਉਹਨਾਂ ਦੀ ਕਲਮ ਹੈ ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ ਕਿੱਧਰ ਨੂੰ ਲੈ ਕੇ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਜੀ ਤੇ ਤੁਹਾਡੇ ਸੁਨੇਹ ਵੀ ਆ ਰਹੇ ਨੇ ਕਹਿੰਦੇ ਨੇ ਇਹ ਸਾਰਾ ਪੈਸਾ ਹਵਾਲੇ ਦੇ ਰਾਹੀਂ ਬਾਹਰ ਜਾਣਾ ਸੀ ਜੀ ਜਿੱਥੇ ਭਗਵੰਤ ਹੋਣਾ ਦਾ ਬਿਜ਼ਨਸ ਚੱਲ ਰਿਹਾ ਮਾਤਾ ਸਤੋਜ 4 ਸਾਲਾਂ ਦੇ ਵਿੱਚ 20 ਵਾਰ ਕਨੇਡਾ ਆਸਟ੍ਰੇਲੀਆ ਜਾਂ ਜਾ ਹੀ ਹੈ ਉਹ ਵੀ ਕਹਿੰਦੇ ਬਿਜ਼ਨਸ ਕਲਾਸ ਦੇ ਵਿੱਚ ਆਪਣਾ ਕਾਰੋਬਾਰ ਦੇਖਣ ਤਾਂ ਹੀ ਕਹਿੰਦੇ ਤਾਂ ਇੰਨਾ ਕਰਜ਼ਾ ਲਈ ਜਾਂਦੇ ਹੈ ਜੀ ਕਹਿੰਦੇ ਆਪਣੇ ਰਾਜਵੀਰ ਕੁਮਾਰ ਬਾਈ ਜੀ ਦਾ ਸੁਨੇਹਾ ਜਿਹੜਾ ਮੈਨੂੰ ਮਿਲਿਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੀ ਤੁਹਾਡੇ ਵਿਚਾਰ ਜਾ ਚੁੱਕੇ ਨੇ ਦੋਸਤੋ ਤੇ ਹੋਰ ਬਾਕੀ ਸੁਨੇਹੇ ਨੇ ਮਾਣੂਕੇ ਸਾਹਿਬ ਜੁੜੇ ਹੋਏ ਨੇ ਇਟਲੀ ਵਾਪਸ ਆ ਚੁੱਕੇ ਨੇ ਸਤਿ ਸ਼੍ਰੀ ਅਕਾਲ ਸ਼ੈਲੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਇਸੇ ਤਰ੍ਹਾਂ ਹੀ ਆਪਣੇ ਹੋਰ ਦੋਸਤਾਂ ਦੇ ਸੁਨੇਹੇ ਨੇ ਸਿਕੰਦਰ ਸਿੰਘ ਔਜਲਾ ਸਾਹਿਬ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤਾਂ ਨੂੰ ਦੁਆਬਾ ਰੇਡੀਓ ਪਰਿਵਾਰ ਨੂੰ ਤੇ ਮੁਕੱਦਰ ਜੀ ਸੁਰਜੀਤ ਭਾਰਤ ਜੀ ਦਵਿੰਦਰ ਭਾਰਤ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਰਾਜਨ ਜੀ ਕਿੱਥੇ ਰਹਿ ਗਏ ਕਹਿੰਦੇ ਜੀ ਤੁਸੀਂ ਤੇ ਔਜਲਾ ਸਾਹਿਬ ਲਿਖਦੇ ਨੇ ਵੀਰ ਜੀ ਗਰੁੱਪ ਦੇ ਵਿੱਚ ਲਿੰਕ ਪੁਰਾਣਾ ਆ ਰਿਹਾ ਜੀ ਕਹਿੰਦੇ ਤੇ ਰਾਜਨ ਸੈਣੀ ਸਾਹਿਬ ਨੇ ਲਿਖਿਆ ਗੱਲ ਵੀ ਕਰਕੇ ਗਏ ਨੇ ਜੀ ਮਾਫ਼ੀ ਚਾਹੁੰਦਾ ਮੈਂ ਲਿੰਕ ਸ਼ਾਇਦ ਗਲਤ ਪਾ ਦਿੱਤਾ ਇਸੇ ਤਰ੍ਹਾਂ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਮੁਕੱਦਰ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਰਜਿੰਦਰ ਕੁਮਾਰ ਜੀਰਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਨਮਸਕਾਰ ਸਾਰੇ ਪਰਿਵਾਰ ਨੂੰ ਜੀ ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਇਸ ਦੁਨੀਆਂ ਦੇ ਵਿੱਚ ਕੁਝ ਆਪਣਿਆਂ ਨੂੰ ਆਪਣਿਆਂ ਦੀ ਹੁੰਦੀ ਹੈ ਕਿਸੇ ਨੂੰ ਕਿੱਥੇ ਕਿਸ ਦੀ ਪਈ ਹੈ ਜੀ ਸਰਕਾਰਾਂ ਦਾ ਚਰਿੱਤਰ ਇੱਕੋ ਹੀ ਹੁੰਦਾ ਬਾਈ ਜੀ ਜਿਹਨੂੰ ਮਰਜ਼ੀ ਚੁਣ ਲਓ ਗੱਲ ਸਿਰਫ ਸੱਤਾ ਦੇ ਵਿੱਚ ਆਉਣ ਦੀ ਹੈ ਅੱਗੇ ਲਿਖਦੇ ਨੇ ਪਰਖ ਦੇ ਲਈ ਦੁਨੀਆਂ ਸਾਰੀ ਇੱਥੇ ਕੌਣ ਕਿਸੇ ਦੇ ਲਈ ਮਰਦਾ ਹੈ ਟਾਵੇਂ ਟੱਲੇ ਨਾਲ ਖੜਦੇ ਨੇ ਜੀ ਜਿਹੜੇ ਸੱਚ ਦੇ ਵਿੱਚ ਆਪਣੇ ਹੁੰਦੇ ਨੇ ਮੈਂ ਵੇਖੀ ਹੈ ਝਲਕ ਬੁਰੀ ਵਕਤ ਦੀ ਵੀ ਜੀ ਜੀ ਕਰਨ ਵਾਲੇ ਤੂੰ ਤੂੰ ਤੇ ਆ ਜਾਂਦੇ ਨੇ ਔਜਲਾ ਬਾਈ ਜੀ ਗ੍ਰੰਥੀ ਸਿੰਘ ਇੰਟਰਵਿਊ ਦੇ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਗ੍ਰੰਥੀ ਰਹਿਣਾ ਹੀ ਨਹੀਂ ਹੈ ਗੁਰੂ ਘਰ ਚ ਕਿਹੜਾ ਜਿੰਮੇਵਾਰੀ ਲਊਗਾ ਜੀ। ਮਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਰਜਿੰਦਰ ਕੁਮਾਰ ਜੀ ਰਾਜ ਕਹਿੰਦੇ ਫਿਰ ਤਾਂ ਬਾਈ ਜੀ ਜਿਹੜੀਆਂ ਫੋਟੋਆਂ ਬਣਦੀਆਂ ਨੇ ਫਿਰ ਤਾਂ ਉਹ ਵੀ ਕਹਿੰਦੇ ਬੰਦ ਹੋਣੀਆਂ ਚਾਹੀਦੀਆਂ ਨੇ ਜੀ ਗੁਰੂਆਂ ਦੀਆਂ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ। ਜੀ ਅਨੁਜੀ ਬਾਈ ਜੀ, ਰਾਜੀਵ ਕੁਮਾਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਤੇ ਅੱਜ ED ਵਾਲੀ ਰੇਡ ਦੇ ਵਿਚ ਅਮਨ ਅਰੋੜੇ ਦਾ ਵੀ ਨਾਮ ਆ ਗਿਆ। ਝਾੜੂ ਵਾਲਿਆਂ ਇਕ ਮਹਾਰਾਸ਼ਟਰ ਦੀ ਕੰਪਨੀ ਜਿਹੜੀ ਹੈ ਹੀਆਰ ਹਾਇਰ ਕੀਤੀ ਹੈ, ਕੰਪਨੀ ਹਾਇਰ ਕੀਤੀ ਹੈ ਤੇ ਆ ਆਪਣੀ ਐਡ ਪ੍ਰਮੋਸ਼ਨ ਦੇ ਲਈ ਜਿਸ ਨੂੰ ਅੱਜ 8 ਕਰੋੜ ਰੁਪਏ ਦਿੱਤੇ ਹੈ ਖਜ਼ਾਨੇ ਦੇ ਵਿਚ, ਉਹ ਕਹਿੰਦੇ ਜੀ ਨਾਲ GST ਵੱਖਰੀ ਕਹਿੰਦੇ ਦਿੱਤੀ ਹੈ। ਅੱਗੇ ਲਿਖਦੇ ਨੇ ਬੰਗਾਲ ਦੇ ਵਿਚ ਜਿਨਸੀ ਫੋਰਸ ਲੱਗੀ ਹੈ ਤੇ ਜਿੰਨੀ ਵੀ ਫੋਰਸ ਲੱਗੀ ਹੈ ਉਹਨਾਂ ਕਈਆਂ ਦੀਆਂ ਵੋਟਾਂ ਕੱਟ ਦਿੱਤੀਆਂ, ਕਈਆਂ ਨੂੰ ਪਾਉਣ ਨਹੀਂ ਦਿੱਤੀਆਂ। ਸੂਰਤ ਗੁਜਰਾਤ ਕਈ ਫਰੀ ਜਿਹੜੇ ਨੇ ਟ੍ਰੇਨਾਂ ਭੇਜੀਆਂ ਜਿਹੜੀਆਂ BJP ਨੂੰ ਵੋਟਾਂ ਪਾਈਆਂ, ਸਾਰੀਆਂ ਇਲੈਕਸ਼ਨ ਕਮਿਸ਼ਨ ਨੇ ਪੂਰਾ ਸਾਥ ਦਿੱਤਾ BJP ਨੂੰ ਜਿਤਾਉਣ ਦੇ ਲਈ ਕਹਿੰਦੇ ਜੀ। ਲਓ ਦੋਸਤੋ, ਇਸ ਤਰ੍ਹਾਂ ਤੁਹਾਡੇ ਕੋਲ ਸੁਨੇਹੇ ਤੇ ਅੱਗੇ ਵਧਦੇ ਆ, ਫਿਰ ਜਾਂਦੇ ਜਾਂਦੇ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਂਦੇ ਆ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਲੈਂਦੇ ਆ। ਲਓ ਦੋਸਤੋ, ਕਹਾਣੀ ਹੈ ਜੀ, ਕਹਾਣੀ ਦੀ ਬਾਤ ਪਾਈਏ ਤੇ ਕਹਾਣੀ ਕੀ ਕਹਿੰਦੀ ਹੈ, ਤੁਹਾਡੇ ਨਾਲ ਨਾਲ ਪੜਾਂਗਾ ਵੀ ਤੇ ਆਨੰਦ ਵੀ ਮਾਣਾਂਗਾ। ਬਾਗਾਂ ਦਾ ਰਾਜਾ ਕਹਾਣੀ, ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਕਲਮ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ, ਇਹ ਕਹਾਣੀ ਕੀ ਕਹਿੰਦੀ ਹੈ ਦੇਖਦੇ ਹਾਂ ਜੀ।

ਉਜੜੇ ਬਾਗਾਂ ਦੇ ਵਿੱਚੋਂ ਰਹੇ ਖਹਿ ਅਮਰੂਦ ਲੱਭ ਕੇ ਖਾਂਦਾ ਖਵਾਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਦੇ ਕੰਢੇ ਲੁਕਾਠਾਂ ਦੇ ਬਾਗ ਲਾਗੋਂ ਲੰਘਿਆ ਤਾਂ ਬਾਗ ਦਾ ਮਾਲਕ ਲੁਗਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ਕੀਆਂ ਗਾਲਾਂ ਕੱਢ ਰਿਹਾ ਸੀ। ਇੰਨੀਆਂ ਗੰਦੀਆਂ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਦੇ ਵਿੱਚ ਲਿਖਣੋਂ ਸ਼ਰਮ ਜਾਵੇ। ਮੈਲੀ ਗੰਦੀ ਬਨੈਨ ਤੇ ਲਾਂਗੜ ਲਮਕਦੀ ਲੰਗੋਟੀ ਵਾਲਾ 15-16 ਵਰਿਆਂ ਦਾ ਰਾਖਾ ਕੰਬੀ ਜਾ ਰਿਹਾ, ਪਤਾ ਨਹੀਂ ਡਰ ਨਾਲ, ਗੁੱਸੇ ਨਾਲ ਕਿ ਬੁਖਾਰ ਦੇ ਨਾਲ। ਉਸਦੀਆਂ ਅੱਖਾਂ ਭੱਖ ਰਹੀਆਂ ਨੇ। ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ। ਕੇਵਲ ਇੱਕੋ ਪਤਲੇ ਸੁੱਕੇ ਅੱਧਖੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵੱਲ ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜੱਥੇ ਦੇ ਨਾਲ ਚਾਲ ਵਧਾਉਂਦਾ ਮਿਲ ਪਿਆ। ਰਾਖੇ ਨੇ ਕੰਬਦੇ ਕੰਬਦੇ ਆਖਿਆ, ਇਹ ਸ਼ਾਹ ਜੀ, ਮੈਂ ਕੋਈ ਜਾਣ ਬੁੱਝ ਕੇ ਥੋੜਾ ਲੰਮਾ ਪਿਆ ਹੋਇਆ ਸਾਂ, ਮੈਨੂੰ ਤੇ ਤਾਪ ਚੜਿਆ ਹੋਇਆ। ਓਏ ਤਾਪ ਦਿਆ ਬੱਚਿਆ, ਤਾਪ ਚੜਿਆ ਕਿਉਂ ਹੋਏ ਜੀ? ਇਹ ਤੇ ਮੈਨੂੰ ਪਤਾ ਨਹੀਂ, ਪਰ ਇਹ ਜਦੋਂ ਚੜ੍ਹਨ ਤੇ ਆਵੇ ਤਾਂ ਸਾਰਿਆਂ ਨੂੰ ਚੜ੍ਹ ਜਾਂਦਾ, ਤੁਹਾਨੂੰ ਵੀ ਤੇ ਚੜ੍ਹ ਹੀ ਗਿਆ ਸੀ। ਲਾਲੂ ਸ਼ਾਹ ਆਪ ਵੀ 5-7 ਪੁਰਾਣੀਆਂ ਜਮਾਤਾਂ ਪੜ੍ਹਿਆ ਹੋਇਆ ਸੀ ਤੇ ਉਸਦੇ ਪੜ੍ਹੇ ਲਿਖੇ ਮੁੰਡੇ ਵੀ ਉਸਨੂੰ ਦੱਸਦੇ ਸਨ ਕਿ ਸਲਾਬੇ ਦੇ ਵਿੱਚ ਸਲਾਬਾ ਜਿਹੜਾ ਹੋ ਜਾਂਦਾ ਜੋ ਹੁਣ ਵੀ ਬਰਸਾਤਾਂ ਲੱਗਦੀਆਂ ਨੇ, ਸਲਾਬੇ ਦੇ ਵਿੱਚ ਮੱਛਰ ਜਿਹੜਾ ਪੈਦਾ ਹੁੰਦੇ ਨੇ, ਕਿਸੇ ਮੱਛਰ ਦੇ ਵੱਡਿਆਂ ਮੌਸਮੀ ਬੁਖਾਰ ਹੋ ਜਾਂਦਾ। ਉਸਨੂੰ ਪਤਾ ਸੀ ਕਿ ਬਾਗਾਂ ਦੇ ਵਿੱਚ ਮੱਛਰ ਬੜੇ ਹੁੰਦੇ ਨੇ ਤੇ ਰਾਖਿਆਂ ਦੇ ਕੋਲ ਮੱਛਰਦਾਨੀਆਂ ਖਰੀਦਣ ਦੀ ਸ਼ਕਤੀ ਨਹੀਂ ਹੁੰਦੀ, ਜੇਬ ਇਜਾਜ਼ਤ ਨਹੀਂ ਦਿੰਦੀ। ਪਰ ਗੁੱਸਾ ਤਾਂ ਗੁੱਸਾ ਹੀ ਹੁੰਦਾ ਤੇ ਫਿਰ ਅਮੀਰ ਦਾ ਤਾਂ ਫਿਰ ਕੀ ਕਹੀਏ। ਓਏ ਤੂੰ ਸਾਨੂੰ ਮਿਹਣੇ ਦਿੰਦਾ, ਓਏ ਚੁੱਕ ਬਿਸਤਰਾ ਬੋਰੀਆ, ਹੁਣੇ ਤੂੰ, ਤੇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ। ਇਹ ਗੱਲ ਸ਼ਾਹ ਹੋਰਾਂ ਇਸ ਖਿਆਲ ਦੇ ਨਾਲ ਨਹੀਂ ਸੀ ਆਖੀ ਕਿ ਉਹ ਰਾਖੇ ਨੂੰ ਕੱਢਣਾ ਚਾਹੁੰਦੇ ਸੀ। ਮੁਸਲਮਾਨਾਂ ਦੇ ਜਾਨ ਮਗਰੋਂ ਰਾਖੇ ਖੜੇ ਪੈਰ ਨਹੀਂ ਸਨ ਲੱਭਦੇ, ਪਰ ਫਿਰ ਵੀ ਉਹਨਾਂ ਕਹਿ ਦਿੱਤਾ ਜੋ ਕਹਿਣਾ ਸੀ। ਰਾਖੇ ਨੂੰ ਕੁਝ ਰੋਹ ਜਿਹਾ ਆ ਗਿਆ। ਉਹ ਕੋਈ ਅੱਧਖੜ ਕਲਰਕ ਥੋੜਾ ਸੀ, ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸੁਕਾ ਰਿਹਾ ਸੀ, ਪਰ ਜੋ ਕੁਝ ਹੈ ਸੀ ਹੈ ਤਾਂ ਸੀ ਨਾ, ਜਵਾਨ ਲਹੂ ਸੀ। ਉਸ ਆਪਣਾ ਸਵੈ ਮਾਨ ਜਾਗਦਾ ਪੜਿਆ ਤੇ ਝੁੱਗੀ ਦੇ ਵਿੱਚੋਂ ਆਪਣਾ ਬਿਸਤਰਾ ਵਲੇਟ ਲਿਆਇਆ ਤੇ ਮਾਲਕ ਨੂੰ ਬਿਨਾਂ ਕੁਝ ਕਿਹਾ ਉਹ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ਪਿੱਛੇ ਪਿੱਛੇ। ਸ਼ਾਹ ਹੋਰਾਂ ਨੂੰ ਇਹ ਆਸ ਨਹੀਂ ਸੀ, ਪਰ ਅਮੀਰਾਂ ਦੀ ਵੀ ਤਾਂ ਆਕੜ ਹੁੰਦੀ ਹੈ ਨਾ। ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡਾ ਇੱਥੋਂ ਕੁ ਜਾ ਕੇ ਮੁੜ ਆਊ, ਸੋ ਉਹਨਾਂ ਆਵਾਜ਼ ਨਾ ਮਾਰੀ ਪਿੱਛਿਓਂ। ਪਰ ਰਾਖਾ ਵੱਧਦਾ ਗਿਆ ਵੱਧਦਾ ਗਿਆ ਆਪਣੇ ਰਸਤੇ ਨੂੰ। ਸ਼ਾਹ ਹੋਰਾਂ ਨੂੰ ਬਾਗ ਦਾ ਖਿਆਲ ਆਇਆ, ਰਾਤ ਦਾ ਖਿਆਲ ਆਇਆ, ਚਮਕਿੱਦੜਾਂ ਦਾ ਖਿਆਲ ਆਇਆ, ਜਿਹੜੇ ਉਸ ਸੁਣਿਆ ਹੋਇਆ ਸੀ ਕਿ ਰਾਤੋ ਰਾਤ ਬਾਗਾਂ ਦੇ ਬਾਗ ਉੱਜੜ ਜਾਂਦੇ ਐ, ਜੇ ਮੁੰਡਾ ਨਾ ਮੁੜਿਆ ਨਾ ਤਾਂ ਕੀ ਹੋਊ, ਫਿਕਰ ਪੈ ਗਿਆ। ਰਾਤ ਰਾਤ ਦੇ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਣ ਦਾ ਡਰ ਸੀ ਕਿ ਉਹ ਰਾਤੀ ਆਪ ਰਾਖੀ ਕਰ ਸਕੇਗਾ, ਉਹ ਆਪਣੇ ਆਪ ਨੂੰ ਸਵਾਲ ਕਰਦਾ ਹੈ। ਮੱਛਰਾਂ ਤੋਂ ਉਹ ਡਰ ਗਿਆ। ਫਿਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮੈਦਾਨੀ ਇਲਾਕੇ ਦੇ ਵਿੱਚ ਪਾੜ ਖਾਣੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ, ਜਾਣੀ ਕਿ ਖੁੰਗਾਰ ਜੰਗਲੀ ਜਾਨਵਰ, ਪਰ ਉਸਨੂੰ ਆਪਣੇ ਬਾਗ ਦੇ ਵਿੱਚ ਉਹ ਗੱਜ ਦੇ ਝੰਗਾੜ ਦੇ ਸੁਣਾਈ ਦਿੱਤੇ। ਉਸ ਸਮੇਂ ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾਹ ਘਬਰਾ ਗਿਆ। ਉਸ ਕਦੇ ਪੈਸੇ ਹੱਥੋਂ ਨਹੀਂ ਸੀ ਛੱਡਿਆ, ਪਰ ਅੱਜ ਸੈਂਕੜਿਆਂ ਦੀ ਰਕਮ ਉਸਨੂੰ ਛੱਡਣੀ ਹੀ ਪਵੇਗੀ ਜੋ ਰਾਤ ਨੂੰ ਹਾਲਾਤ ਬਣਨਗੇ। ਜਾਨ ਦੇ ਨਾਲ ਜਹਾਨ ਹੈ ਕਹਿੰਦਾ, ਉਹਨੇ ਸੋਚਿਆ ਆਪ ਮੋਏ ਜੱਗ ਪਰ ਲੋ, ਜੋ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਭਾਵੇਂ ਛੱਡ ਜਾਵੇ, ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲੱਗਿਆ। ਭਾਵੇਂ ਉਸਦੀ ਆਂਟੀ ਦੇ ਵਿੱਚ ਇੱਕ ਵੀ ਪੈਸਾ ਨਾ ਹੋਵੇ, ਜਾਣੀ ਕਿ ਜੇਬ ਦੇ ਵਿੱਚ, ਲਾਲੂ ਸ਼ਾਹ ਬੋਂਦਲਿਆ ਹੋਇਆ ਖੂਹ ਲਾਗਲੇ ਜਿਹੜਾ
ਥੜੇ ਦੇ ਉੱਤੇ ਜਾ ਕੇ ਬੈਠ ਗਿਆ। ਰਾਖਾ ਉਸ ਥਾਂ ਦੇ ਲਾਗੋਂ ਲੰਘਿਆ ਜਿੱਥੇ ਸ਼ਹਿਰੀਏ ਕਲਰਕ ਨਹਿਰ ਕੰਢੇ ਬੈਠੇ ਹੋਏ ਨੇ। ਅੱਧ ਖੜ ਮਖੋਲੀਏ ਕਲਰਕ ਨੇ ਲਾਗੋ ਲੰਘੀ ਜਾਂਦੇ, ਜਾਣੀ ਕਿ ਲਾਗਿਓ ਲੰਘੀ, ਇੱਥੇ ਲਾਗੋ ਲਿਖਿਆ ਹੋਇਆ, ਲਾਗਿਓ ਲੰਘੀ ਜਾ ਰਿਹਾ ਜਿਹੜਾ ਉਹਨੂੰ ਆਖਿਆ ਰਾਖੇ ਨੂੰ, ਕਿਉਂ ਬਈ ਗਾਲਾਂ ਤੈਨੂੰ ਪੈਂਦੀਆਂ ਸੀ? ਅੱਗਿਓ ਕਹਿੰਦਾ, ਜੀ ਬਾਊ ਜੀ, ਫਿਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਂਦਾ ਓਏ, ਮੈਨੂੰ ਸ਼ਾਹ ਹੋਰਾਂ ਕੱਢ ਦਿੱਤਾ। ਕਹਿੰਦਾ, ਉਹ ਸਵਾਲ ਪੁੱਛਦੇ ਆ, ਕਹਿੰਦੇ ਕਿਉਂ ਕੱਢਿਆ? ਕਹਿੰਦਾ, ਮੈਨੂੰ ਤਾਪ ਚੜਿਆ ਹੋਇਆ ਸੀ ਜੀ, ਫਿਰ ਲੁਕਾਠਾਂ ਜਿਹੜੀਆਂ ਸੀ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ ਤੂੰ? ਕਹਿੰਦਾ, ਹਾਂਜੀ ਉਹ ਜ਼ਰੂਰ ਖਾਧੀਆਂ। ਸਾਰੇ ਕਲਰਕ ਰਾਖੇ ਦਾ ਸੱਚ ਸੁਣ ਕੇ ਖਬਰੇ ਕਿਉਂ ਖਿੜ ਖਿੜ ਕੇ ਹੱਸ ਪੈਂਦੇ ਆ। ਕਿਸੇ ਨੇ ਉਸਦੀ ਨੌਕਰੀ ਜਿਹੜਾ ਛੁੱਟਣ ਦੇ ਉੱਤੇ ਅਫਸੋਸ ਨਾ ਕੀਤਾ, ਕਿਸੇ ਉਸਦੀ ਬਾਂਹ ਫੜ ਕੇ ਤਾਪ ਨਾ ਜਾਂਚਿਆ, ਭਾਵੇਂ ਉਹ ਸਾਰਿਆਂ ਕਲਰਕਾਂ ਦੇ ਕੋਲੋਂ ਸੋਹਣਾ ਸੀ, ਪਰ ਉਸਦੇ ਹੱਥਾਂ ਗੋਡਿਆਂ ਦੇ ਉੱਤੇ ਮੈਲ ਜੰਮੀ ਪਈ ਸੀ। ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਸ ਗੰਦ ਦਾ ਜ਼ਿੰਮੇਵਾਰ ਹੈ, ਪਰ ਕਾਰਨਾਂ ਦੀ ਡੂੰਘਾਈ ਦੇ ਵਿੱਚ ਪਹੁੰਚਣ ਵਾਲੀ ਪੜ੍ਹਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ। ਰਾਖਾ ਜਿਹੜਾ ਸੀ ਡਿੱਗਦਾ ਢਹਿੰਦਾ ਜਿਹਾ ਤੁਰ ਗਿਆ। ਸ਼ਾਮੀ ਉਹ ਘਰ ਪਹੁੰਚਿਆ। ਪਿੰਡੋਂ ਬਾਹਰ ਬਾਰ ਉਸਦੇ ਭਰਾ ਦਾ ਘਰ ਸੀ। ਉਸਦਾ ਪਿਓ ਮਰ ਚੁੱਕਾ ਸੀ, ਉਸਦੀ ਭਰਜਾਈ ਤਿੰਨਾਂ ਬੱਚਿਆਂ ਦੀ ਮਾਂ ਸੀ, ਨੌਂ ਸੱਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾ ਕੂੜਾ ਕਰਦੀਆਂ ਸਨ। ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ ਦੇ ਵਿੱਚ ਨਵਾਂ ਨਵਾਂ ਪਾਂਡੀ ਦਾ ਕੰਮ ਕਰਨਾ ਸਿੱਖਿਆ ਸੀ। ਉਹ ਗਜ਼ਬ ਦਾ ਹੱਲ ਵਾਹਕ ਸੀ। ਪਾਕਿਸਤਾਨ ਦੇ ਵਿੱਚ ਉਸਦਾ ਆਪਣਾ ਹਾਲ ਸੀ ਤੇ ਉਹ ਠੇਕੇ ਦੇ ਉੱਤੇ ਵਾਹੀ ਕਰਦਾ। ਹੁਣ ਇਸ ਪੰਜਾਬ ਦੇ ਵਿੱਚ ਉਸਨੂੰ ਕੋਈ ਕਾਮਾ ਵੀ ਨਹੀਂ ਸੀ ਰੱਖਦਾ। ਇੱਕ ਖਾਨਦਾਨ ਦਾ ਖਾਨਦਾਨ ਭੁੱਖਾ ਮਰ ਰਿਹਾ ਸੀ। ਇਹ ਰਾਖਾ ਵੀ ਆਪਣੀ ਮਾਂ ਤੇ ਭਰਾ ਨੂੰ ਸਹਾਰਾ ਦੇ ਰਿਹਾ ਸੀ। ਉਸਦੀ ਤੀਹਾਂ ਦਿਨਾਂ ਦੀ ਕਿਰਤ ਦਾ ਮੁੱਲ ਇਸ ਮਹਿੰਗਾਈ ਦੇ ਸਮੇਂ ਦੇ ਵਿੱਚ 17 ਰੁਪਏ ਸੀ। 17 ਰੁਪਏ। ਰਾਖਾ ਮੰਜੀ ਡਾਹ ਕੇ ਵਲੇਟਿਆ, ਬਿਸਤਰਾ ਸਰਾਣੇ ਰੱਖ ਕੇ ਲੰਮਾ ਪੈ ਗਿਆ। ਜਦੋਂ ਸੱਸ ਨੂੰ ਪਿੰਡੋਂ ਮੁੜੀਆਂ ਤਾਂ ਉਹਨਾਂ ਉਸਨੂੰ ਮੰਜੀ ਦੇ ਉੱਤੇ ਜਿਹੜਾ ਲੰਮਾ ਪਿਆ ਦੇਖਿਆ। ਵੇ ਬਾਰੂ, ਭਰਜਾਈ ਨੇ ਆਖਿਆ, ਕਿਵੇਂ ਵੇ, ਤੂੰ ਕਿੱਦਾਂ? ਬਾਰੂ ਜਾਗ ਪਿਆ, ਜਾਗ ਜਿਹਾ ਪਿਆ ਤੇ ਤਾਪ ਦੀ ਨਿੰਦਰੋਂ। ਉਸਦਾ ਅਸਲੀ ਨਾਂ ਬਹਾਦਰ ਸੀ, ਪਰ ਬਾਰ ਦੇ ਵਿੱਚ ਜੰਮਣ, ਬਾਰਾਂ ਦਾ ਜਿਹੜਾ ਇਲਾਕਾ ਸੀ, ਬਾਰ ਦੇ ਵਿੱਚ ਜੰਮਣ ਪਲਣ ਕਰਕੇ ਉਸਨੂੰ ਬਾਰੂ ਹੀ ਕਹਿੰਦੇ ਸਨ। ਬਾਰੂ ਰੋਣ ਹਾਕਾ ਜਿਹਾ ਹੋ ਕੇ ਕਹਿਣ ਲੱਗਿਆ, ਸ਼ਾਹ ਨੇ ਮੈਨੂੰ ਕੱਢ ਦਿੱਤਾ, ਨੌ ਸੱਸ ਤੇ ਜਿਵੇਂ ਬਿਜਲੀ ਪੈ ਗਈ ਹੋਵੇ। ਕਿਸੇ ਨੇ ਬਾਰੂ ਦਾ ਤਾਪ ਨਾ ਦੇਖਿਆ, ਰੋਟੀਆਂ ਦਾ ਫਿਕਰ ਪੈ ਗਿਆ। ਬਾਰੂ 17 ਰੁਪਏ ਤਾਂ ਪੱਕੇ ਸਨ ਨਾ? ਬਾਰੂ ਦੇ ਭਰਾ ਦੀ ਆਮਦਨ ਕੋਈ ਪੱਕੀ ਨਹੀਂ ਸੀ, ਉਹ ਤੇ ਮਜ਼ਦੂਰ ਸੀ। ਤੇ ਵੀ ਹੋਇਆ ਕੀ ਸੀ? ਉਹਨਾਂ ਪੁੱਛਿਆ, ਕੀ ਹੋਇਆ, ਕੀ ਭਾਣਾ, ਕੀ ਵਾਪਰਿਆ? ਫਿਰ ਭਰਜਾਈ ਨੇ ਹੀ ਪੁੱਛਿਆ, ਭਾਬੀ ਮੈਨੂੰ ਤਾਪ ਚੜ ਗਿਆ ਸੀ, ਮੈਂ ਲੰਮਾ ਪਿਆ ਸਾਂ ਤੇ ਉੱਤੋਂ ਆ ਗਿਆ ਸ਼ਾਹ, ਉਹ ਲੱਗਾ ਗੰਦੀਆਂ ਗੰਦੀਆਂ ਗਾਲਾਂ ਕੱਢਣ। ਮੈਂ ਕਿਹਾ ਗਾਲਾਂ ਨਾ ਕੱਢ, ਤੇ ਉਹਨੇ ਮੈਨੂੰ ਕੰਮੋ ਹੀ ਕੱਢ ਦਿੱਤਾ। ਐਂ ਮਰਖਾਂ ਕਿਤੇ ਜਾ ਕੇ, ਮਾਂ ਨੇ ਆਖ ਦਿੱਤਾ ਅੱਗਿਓ, ਤੇ ਤੇਰੀ ਕਿਹੜੀ ਗਾਲਾਂ ਦੇ ਨਾਲ ਲੱਤ ਟੁੱਟ ਗਈ ਸੀ? ਤੂੰ ਕਿਹੜੀ ਗੱਲੋਂ ਜਿਹੜਾ ਉਸਦੀਆਂ ਗਾਲਾਂ ਟੋਕਣੀਆਂ ਸਨ, ਕੱਢੀ ਜਾਣ ਦਿਨੋਂ। ਬੇਬੇ, ਉਹ ਤੈਨੂੰ ਗਾਲਾਂ ਕੱਢਦਾ ਸੀ ਤੇ ਫਿਰ ਕੀ ਹੋ ਗਿਆ? ਜੇ ਮੈਨੂੰ ਗਾਲ ਕੱਢੀ ਸੀ ਤੇ ਮੈਨੂੰ ਕਿਤੇ ਲੱਗ ਗਈ ਹੈ? ਮਾਂ ਨੇ ਅੱਗਿਓਂ ਆਖਿਆ, ਬੇਬੇ 37 ਚੱਕ ਦੇ ਵਿੱਚ ਤੇ ਭਾ ਤੇਰੀ ਗਾਲ ਪਿੱਛੇ ਲੰਬੜਾ ਕਿ ਨਾਹਰ ਸੂਹ ਦਾ ਜਿਹੜਾ ਸਿਰ ਪਾੜ ਆਇਆ ਸੀ, ਚੇਤਾ? ਵੇ ਮਰ ਗਿਆ ਇਹ 37 ਚੱਕ ਹੁਣ, ਭਰਜਾਈ ਬੋਲੀ, ਤੇ ਤੈਨੂੰ ਤਾਪ ਕਿੱਦਾਂ ਚੜਿਆ? ਵੇ ਲੁਕਾਠਾਂ ਖਾਧੀਆਂ ਹੋਣੀਆਂ ਨੇ ਨਾ ਰੱਜ ਕੇ, ਤੇ ਤੂੰ ਭਾਬੀ ਕਿਹੜੀ ਪਰਸੋਂ ਰੋਟੀ ਲੈ ਕੇ ਅਪੜੀ ਸੀ ਉੱਥੇ, ਤੇ ਫਿਰ ਅੱਜ ਵੀ ਨਾ ਛਾਹ ਵੇਲਾ ਤੇ ਨਾ ਰੋਟੀ, ਦੱਸ ਫਿਰ ਕੀ ਕਰਦਾ ਮੈਂ? ਭਾਬੀ ਚੁੱਪ ਹੋ ਗਈ, ਪਰ ਮਾਂ ਬੋਲੀ, ਵੇ ਉਹ ਤੁਹਾਡੇ ਪਿੱਛੇ ਲੰਬੜਾਂ ਦੀ ਵਿਗਾਰ ਜਿਹੜੀ ਆ ਕਰਨ ਗਈ ਹੋਈ ਸੀ, ਤੇ ਨਾਲੇ ਆਟਾ ਵੀ।
ਤੇ ਨਾ ਵਿਗਾਰ ਕਰਨ ਜਾਂਦੀ। ਬਾਰੂ ਨੇ ਮੁੰਡਪੁਣੇ ਦੀ ਹੈਂਕੜ ਦੇ ਵਿੱਚ ਬੇਸੁਰਤੀ ਉਗੜਦਿਆਂ ਹੋਇਆਂ ਆਖ ਦਿੱਤਾ। ਮਾਂ ਆਖਰ ਮੰਜੇ ਦੇ ਉੱਤੇ ਬੈਠ ਹੀ ਗਈ। ਕੋਲ ਬੈਠੀ ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉਤਰ ਰਿਹਾ ਸੀ। ਤੁਰਨ ਦੇ ਨਾਲ ਪਸੀਨਾ ਖੂਬ ਆ ਗਿਆ ਸੀ, ਪਰ ਫੇਰ ਵੀ ਮਾਂ ਦਾ ਮੋਹ ਜਿੱਤਣ ਦੇ ਲਈ ਪਿੰਡਾ ਕਾਫੀ ਤੱਤਾ ਸੀ। ਜਾਣੀ ਮਹਿੰਗੀਏ ਕਿਤੋਂ ਦੁੱਧ ਲੈ ਕੇ ਆ, ਉਹ ਆਪਣੀ ਨੂੰਹ ਨੂੰ ਕਹਿੰਦੀ ਹੈ। ਉਹਦਾ ਨਾਂ ਮਹਿੰਗੀਏ ਸੀ। ਤੇ ਜਦੋਂ ਉਹਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ, ਉਹ ਬਾਰੂ ਨੂੰ ਕੁਝ ਉਪਰਾ ਉਪਰਾ ਜਾਣਨ ਲੱਗ ਪਈ ਸੀ। ਭਾਵੇਂ ਬਾਰੂ ਦੀ ਮਿਹਨਤ ਦੇ ਨਾਲ ਉਸਦੇ ਆਪਣੇ ਬੱਚੇ ਪਲਦੇ ਨੇ। ਆਖਰ ਆਖਣ ਲੱਗੀ, ਕਿੱਥੋਂ ਦੁੱਧ ਲਿਆਵਾਂ ਸਾੜਾ, ਪੈਸੇ ਬਿਨਾਂ ਕੁਝ ਇਸ ਦੇਸ਼ ਮਿਲਦਾ ਏ? ਜਾ ਨੀ ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ। ਇੰਨੇ ਨੂੰ ਬਾਰੂ ਦਾ ਭਰਾ ਆ ਗਿਆ। ਬਾਰੂ ਨੂੰ ਦੇਖਿਆ, ਚੰਗਾ ਹੋਇਆ ਆ ਗਿਆ ਏ। ਉਸ ਆਖਿਆ, ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨੇ? ਦੱਸ ਤਾਂ ਹੈ, ਆ ਲੈ ਦੁੱਧ ਲੈ ਆ। ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਜਿਹੜਾ ਆਪਣੀ ਉਹਦੀ ਭਰਜਾਈ ਸੀ ਜਿਹੜੀ ਉਹਦੇ ਹੱਥ ਬਾਰੂ ਦੀ ਭਰਜਾਈ ਦੇ ਜਿਹੜਾ ਪੈਸੇ ਫੜਾਏ। ਮਹਿੰਗੀ ਮੂੰਹ ਵੱਟੀ ਭਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਤੇ ਬਾਰੂ ਦਾ ਭਰਾ ਰੱਸਾ ਰੱਖ ਕੇ ਭਰਾ ਦੀ ਪਵਾਂਦੀ ਬੈਠ ਗਿਆ। ਮਾਂ ਨੂੰ ਕਹਿਣ ਲੱਗਿਆ, ਕੁੱਲ 15 ਆਨੇ ਬਣੇ ਨੇ ਅੱਜ। ਬਾਰੂ ਦਾ ਬੁਖਾਰ ਹੁਣ ਉਤਰ ਰਿਹਾ ਸੀ। ਮੈਂ ਭਰਾ ਹੁਣੇ ਬਾਗ ਨੂੰ ਚਲਾ ਜਾਂਗਾ ਜੀ, ਵਾਪਸ ਕਹਿੰਦਾ। ਮੈਥੋਂ ਭੁੱਲ ਹੋ ਗਈ ਹੈ ਜਿਹੜਾ ਮੈਂ ਉਥੋਂ ਚਾਲੇ ਪਾ ਦਿੱਤੇ, ਕਹਿੰਦਾ। ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ। ਉਸ ਰਾਤ ਬਾਰੂ ਦਾ ਭਰਾ ਆਪ ਰਾਖੀ ਕਰਨ ਚਲਿਆ ਗਿਆ। ਦਾਲ ਜੋਗਾ ਕੋਈ ਪੈਸਾ ਨਾ ਬਚਿਆ। ਮਿੱਸੀਆਂ ਰੋਟੀਆਂ ਪਾਣੀ ਦੇ ਨਾਲ ਸੰਗੋ ਥੱਲੇ ਲੰਘਾਈਆਂ ਗਈਆਂ। ਹਾਂ ਬਾਰੂ, ਬਾਰੂ ਨੂੰ ਬੱਦੋ ਬੱਦੀ ਇੱਕ ਪਾ ਦੁੱਧ ਪਿਲਾ ਦਿੱਤਾ ਗਿਆ। ਬਾਰੂ ਨੂੰ ਨੀਂਦ ਆ ਗਈ, ਪਰ ਅੱਧੀ ਰਾਤ ਜਦੋਂ ਬਾਥਰੂਮ ਕਰਨ ਦੇ ਲਈ ਉੱਠਿਆ ਨਾ ਤਾਂ ਕਮਜ਼ੋਰੀ ਦੇ ਨਾਲ ਉਸਨੂੰ ਭੁਆਟਣੀ ਆ ਗਈ। ਉਹ ਅੱਖਾਂ ਪਾੜ ਪਾੜ ਕੇ ਤਾਰਿਆਂ ਦੇ ਵੱਲ ਵੇਖਦਾ ਰਿਹਾ, ਜੋ ਖਬਰੇ ਆਪਣੀ ਚੁੱਪ ਬੋਲੀ ਦੇ ਵਿੱਚ ਹਰੀਜਨਾਂ ਦੀ ਕਥਾ ਕਹਿ ਰਹੇ ਸਨ। ਆਰੀਆ ਸੱਭਿਅਤਾ ਦੀ ਮਿਹਨਤ ਵੀ ਦੀ ਜਿਹੜੀ ਵੰਡ ਤੋਂ ਪੱਕੀ ਹੋਈ ਜਾਤ ਵੰਡ ਤੇ ਜਾਤ ਵੰਡ ਦੇ ਵਿੱਚ ਵਿਚਾਰੇ ਸ਼ੂਦਰ ਇੱਕ ਅਤੇ ਅੰਤ ਦੁੱਖ ਭਰੀ ਕਹਾਣੀ ਸਨ। ਇਸ ਨੂੰ ਉਹ ਸਦਾ ਤੋਂ ਹਿੰਦ ਦੇ ਵਿੱਚ ਵੇਖਦੇ ਆਏ ਨੇ। ਹੋਰਨਾਂ ਦੇਸ਼ਾਂ ਦੇ ਵਿੱਚ ਵੀ ਅਮੀਰ ਤੇ ਗਰੀਬ ਦੀਆਂ ਦੋ ਜਮਾਤਾਂ ਸਨ, ਪਰ ਹਿੰਦ ਦੇ ਵਿੱਚ ਹਜ਼ਾਰਾਂ ਜਮਾਤ ਬੰਦੀਆਂ ਸਨ ਤੇ ਚੂੜੇ ਸੋਰੀ ਮਾਫੀ ਚਾਹਾਂਗਾ ਇਹਦੇ ਵਿੱਚ ਕਹਾਣੀ ਚ ਆਇਆ ਚੂੜੇ ਤੇ ਚਮਾਰਾਂ ਦਾ ਉਸ ਦੇ ਵਿੱਚ ਸਭ ਤੋਂ ਨੀਵਾਂ ਦਰਜਾ ਸੀ। ਸਤਿਕਾਰਤ ਨੇ ਆਪਣੀ ਆਪਣੀ ਜਾਤ ਜੋ ਵੀ ਹੈਗੀ ਹੈ। ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸੀ ਸਕਦਾ, ਨਾ ਹੀ ਸਮਝਿਆ ਸੀ, ਪਰ ਉਹ ਉਸਨੂੰ ਹੀ ਤਾਂ ਸੁਣਾ ਰਹੇ ਸਨ ਇਹ ਦੁਖਾਂਤ ਕਥਾ ਜਿਹੜੀ ਸੀ। ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ। ਮੂਰਖ ਦੇਵ ਬਾਣੀ ਸੁਣਨ ਦਾ ਹੀਆ ਕਰਦੇ ਸਨ। ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ, ਪਰ ਵਿਚਾਰੇ ਅਛੂਤ ਜਿਨ੍ਹਾਂ ਨੂੰ ਉਸ ਚੁੱਕਣ ਦਾ ਆਵਾਜ਼ਾ ਲਾਇਆ ਉਹ ਹੋਰ ਡੂੰਘੇ ਟੋਏ ਦੇ ਵਿੱਚ ਘੱਤੇ ਗਏ। ਰਵਿਦਾਸ ਜਿਸ ਦੇ ਬਜ਼ੁਰਗ ਢੋਰ ਢੋਇਆ ਕਰਦੇ ਸਨ, ਰਾਮ ਨਾਮ ਦੇ ਨਾਲ ਤਰ ਗਿਆ, ਭਗਤ ਬਣ ਗਿਆ, ਪਰ ਉਸਦੇ ਭਰਾ ਪੁੱਤਰ ਆਰੀਆ ਹਿੰਦੂਆਂ ਦੇ ਵਹਿਮਾਂ ਤੇ ਵਹਿਣਾਂ ਦੇ ਵਿੱਚ ਡੁੱਬ ਮੋਏ। ਕਬੀਰ ਜੀ ਦੇ ਤੁਮ ਕਾਂਤ ਬਾਹਮਣ ਹਮਕਾਂਤ ਸੂਤ, ਹਮਕਾਂਤ ਲਹੂ ਤੁਮ ਕਾਂਤ ਦੂਧ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਟ ਵੀ ਦਲੀਲ ਨਾ ਦਿੱਤੀ, ਕੋਈ ਨਹੀਂ ਦਿਸੀ ਸੀ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਛੂਤ ਅਛੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਬਾਟਾ ਦਿੱਤਾ, ਪਰ ਜਾਤ ਫਿਰ ਸਨਾਤਨੀਆਂ ਦੇ ਅਸਰ ਸਦਕਾਂ ਜਿਉਂਦੀ ਰਹੀ। ਗਾਂਧੀ ਨੇ ਅਛੂਤਾਂ ਦੇ ਉੱਤੇ ਮੁਸਲਮਾਨਾਂ ਦੇ ਜੋੜ ਦੇ ਨਾਲ ਹਿੰਦ ਜਿਹੜਾ ਸੀਗਾ ਜਾਂਦਾ ਦੇਖਿਆ ਤਾਂ ਅਛੂਤ ਹਿੰਦੂ ਹੈ ਦਾ ਨਾਰਾ ਮਾਰਿਆ ਤੇ ਹਿੰਦ ਨੂੰ ਬਚਾ ਕੇ ਚੂੜੇ ਚਮਾਰਾਂ ਨੂੰ ਹਰੀਜਨ ਬਣਾ ਦਿੱਤਾ। ਮੰਦਰਾਂ ਦੇ ਬੂਹੇ ਖੁੱਲ ਗਏ ਤੇ ਕੀ ਅੱਗੇ ਕਈ ਵਾਰੀ ਬੂਹੇ ਖੁੱਲ ਕੇ ਬੰਦ ਨਹੀਂ ਹੋਏ ਸਨ। ਹਰੀਜਨ ਦਾ ਅਰਥ ਕੀ ਹਾਲੇ ਵੀ ਚੂੜਾ ਜਾਂ ਚਮਾਰ ਨੇ? ਜੇ ਉਹ ਸਿੱਖ ਬਣੇ ਤਾਂ ਚੌਥੇ ਪੌੜੇ ਦੇ ਹੋ ਗਏ, ਜੇ ਉਹ ਆਰੀਆ ਸਮਾਜ ਬਣੇ ਤਾਂ ਮਹਾਸ਼ੇ ਹੈ ਹੋ ਗਏ, ਜੇ ਕ੍ਰਿਸਤਾਨੀ ਬਣੇ ਤਾਂ
ਹਸਾਈ ਹੋ ਗਏ, ਬਣਿਆ ਕੀ ਉਹਨਾਂ ਦਾ, ਯਾਨੀ ਕਿ ਈਸਾਈ ਹੋ ਗਏ, ਕ੍ਰਿਸਚੀਅਨ ਹੋ ਗਏ। ਚੌਥੇ ਪੌੜੇ ਮਹਾਸ਼ੇ ਈਸਾਈ ਤੇ ਹਰੀਜਨ ਕਹਿਣ ਦੇ ਨਾਲ ਉਹਨਾਂ ਦਾ ਜੀਵਨ ਪੱਧਰ ਦੇ ਜਿਹੜਾ ਉੱਚਾ ਨਹੀਂ ਹੋਇਆ। ਗਾਲਾਂ ਦੀ ਇਜਾਦ ਜਿਹੜੀ ਹੈ ਹਰੀਜਨਾਂ ਦੇ ਲਈ ਤਾਂ ਕੀਤੀ ਜਾਂਦੀ ਹੈ। ਹਿੰਦੁਸਤਾਨ ਦੀਆਂ ਜਿਹੜੀਆਂ 3/4 ਗਾਲਾਂ ਦਾ ਉਹ ਹੱਕਦਾਰ ਹੈ। ਉਸਦੀ ਧੀ ਕਿਸੇ ਦੀ ਧੀ ਨਹੀਂ, ਉਸਦੀ ਭੈਣ ਕਿਸੇ ਦੀ ਭੈਣ ਨਹੀਂ, ਵਿਗਾਰ ਉਸਦਾ ਜਮਾਂਦਰੂ ਹੱਕ ਹੈ। ਹਿੰਦ ਦੇ ਪਾਲਕ ਹਰੀਜਨ ਨੂੰ ਹਿੰਦ ਦੇ ਪਿੰਡਾਂ ਦੇ ਵਿੱਚ ਕੁੱਲੀ ਪਾਉਣ ਦਾ ਵੀ ਹੱਕ ਨਹੀਂ। ਹਰੀਜਨ ਹਾਂ ਹਾਂ ਹਾਂ ਹਾਂ ਹਾਂ ਜਿਵੇਂ ਤਾਰੇ ਖਿੜਖਿੜਾ ਕੇ ਜਿਹੜਾ ਹੱਸ ਪਏ, ਪਰ ਕੌਣ ਸੁਣਦਾ ਤਾਰਿਆਂ ਦੀ ਕਹਾਣੀ। ਉਹਨਾਂ ਨੇ ਉਹਨਾਂ ਦੇ ਹਰੀਜਨਾਂ ਦੀ ਹਮਦਰਦੀ ਦੇ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤਰੇਲ ਕਿਹਾ। ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ। ਕਿੰਨੀ ਦੁੱਖ ਰੂਪ ਸੀ ਇਹ ਕਹਾਣੀ। ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ ਪਾੜ ਦੇਖਦੇ ਸੁੱਤੀ ਭਰਜਾਈ ਦੇ ਨਿਆਣਿਆਂ ਦੇ ਸਵਾਸਾਂ ਦੀ ਸੂਖਮ ਆਵਾਜ਼ ਨੂੰ ਸੁਣਦੇ ਬਾਰੂ ਨੂੰ ਵੀ ਕੁਝ ਪਤਾ ਨਾ ਲੱਗਿਆ। ਤੜਕਸਾਰ ਉਹ ਆਪਣਾ ਬਿਸਤਰਾ ਕੱਛੇ ਮਾਰ ਕੇ ਬਾਗ ਦੇ ਵਿੱਚ ਆ ਗਿਆ। ਫਿਰ ਮਾਂ ਤੇ ਭਰਜਾਈ ਨੇ ਰਾਤੀ ਉਸਦਾ ਬੁਖਾਰ ਉਤਰਿਆ ਦੇਖਿਆ ਸੀ। ਸਮਝ ਲਿਆ ਆਖਦਾ ਜੋ ਸੀ ਨਾ, ਬਾਗ ਨੂੰ ਚਲਾ ਗਿਆ ਹੋਣਾ ਹੈ। ਬਾਰੂ ਦਾ ਭਰਾ ਵੀ ਦਿਨ ਚੜ੍ਹਨ ਤੋਂ ਪਹਿਲਾਂ ਪਿੰਡ ਵਾਪਸ ਆ ਗਿਆ। ਪਤਾ ਲੱਗਾ ਮੁੰਡਾ ਚੰਗਾ ਭਲਾ ਹੈ ਤੇ ਬਾਗ ਨੂੰ ਚਲਿਆ ਗਿਆ। ਦਿਨ ਚੜ੍ਹੇ ਲਾਲੂ ਸ਼ਾਹ ਬਾਗ ਦੀ ਕਿਸਮਤ ਦੇਖਣ ਬੋੜ ਗਿਆ ਤਾਂ ਉਸ ਬਾਰੂ ਹੋਏ, ਓਏ ਬਾਰੂ ਹੋਏ, ਕਾਣਿਆ ਆਉਂਦਾ ਹੀ ਕਰਕੇ ਤੋਤੇ ਉਡਾਉਂਦਾ ਦੇਖਿਆ। ਉਸਦੀ ਕਮਾਨ ਦੇ ਵਿੱਚੋਂ ਨਿਕਲੇ ਗੁਲੇਲੇ ਲੁਗਾਠਾਂ ਦੇ ਪੱਤਿਆਂ ਦੇ ਵਿੱਚੋਂ ਸਾੜ ਸਾੜ ਕਰਦੇ ਲੰਘਦੇ ਸੁਣੇ। ਕਿਹੜਾ ਏ, ਕਿਹੜਾ ਭਾਈ, ਲਾਲੂ ਸ਼ਾਮ ਨੇ ਉੱਚਾ ਜਿਹਾ ਪੁੱਛਿਆ। ਮੈਂ ਆ ਬਾਰੂ, ਬਾਰੂ ਨੇ ਉੱਤਰ ਦਿੱਤਾ। ਲਾਲੇ ਨੇ ਲਾਗੇ ਜਾ ਕੇ ਪੁੱਛਿਆ, ਆ ਗਈ ਅਕਲ ਟਿਕਾਣੇ? ਪਰ ਉਂਜ ਉਹ ਬਾਗ ਨੂੰ ਸਹੀ ਸਲਾਮਤ ਵੇਖ ਕੇ ਤੇ ਉਸਨੂੰ ਆਇਆ ਵੇਖ ਕੇ ਦਿਲੋਂ ਖੁਸ਼ ਸੀ ਅੰਦਰੋਂ ਵੀ ਆ ਗਿਆ ਵਾਪਸ। ਜੀ ਹਾਂ, ਬਾਰੂ ਨੇ ਕਿਹਾ, ਗਿਓ ਕੱਲ ਮੈਨੂੰ ਬੁਖਾਰ ਚੜਿਆ ਹੋਇਆ ਸੀ ਜੀ, ਤੇ ਹੁਣ ਉੱਤਰ ਗਿਆ ਬੁਖਾਰ। ਕਹਿੰਦਾ ਤੈਨੂੰ? ਲਾਲੇ ਨੇ ਲਾ ਕੇ ਆਖਿਆ, ਕਿਉਂ? ਸਿੱਧੇ ਜਿਹੇ ਹਰੀਜਨ ਨੇ ਉੱਤਰ ਦਿੱਤਾ, ਆਹੋ ਜੀ ਉੱਤਰ ਗਿਆ। ਓਏ ਤੁਹਾਡੇ, ਕਹਿੰਦਾ ਕਿ ਚੂੜਿਆਂ ਦੀ ਮੱਤ ਈ ਟਿਕਾਣੇ ਨਹੀਂ ਹੁੰਦੀ। ਆਹੋ ਜੀ ਲਾਲਾ ਜੀ, ਬਾਰੂ ਨੇ ਜਿਹੜਾ ਚੁੱਪ ਚਪੀਤੇ ਆਖ ਦਿੱਤਾ। ਓਏ ਮਾ, ਅੱਗੇ ਉਹ ਗਾਲ ਕੱਢਦਾ ਫਿਰ ਉਹ, ਜੇ ਕੱਲ ਹੀ ਹੋਸ਼ ਕਰ ਦੋ ਤੇ ਫਿਰ, ਜੇ ਹੁਣ ਮੇਰੀ ਭਾਬੀ ਕਹਿੰਦੀ ਹੈ ਗਾਲਾਂ ਦੇ ਨਾਲ ਕਿਹੜੀ ਲੱਤ ਟੁੱਟ ਜਾਂਦੀ ਹੈ, ਤੇ ਅੱਗੇ ਉਹ ਹੱਸਣ ਲੱਗ ਪੈਂਦਾ। ਲਾਲਾ ਖੁੱਲ੍ਹ ਕੇ ਹੱਸਿਆ, ਉਹ ਬੜੀ ਸਿਆਣੀ ਹੈ, ਕਹਿੰਦਾ ਕੱਲ ਦੀ ਦਿਹਾੜੀ ਤੇਰੀ ਕੱਟੀ ਗਈ ਨਾ ਹੁਣ? ਹਾਂ ਲਾਲਾ ਜੀ ਬਿਲਕੁਲ ਜੀ। ਲਾਲਾ ਖੁਸ਼ੀ ਖੁਸ਼ੀ ਜਿਹੜਾ ਮੁੜ ਆਇਆ ਤੇ ਬਾਰੂ ਨੂੰ ਅੱਜ ਫਿਰ ਰੋਟੀ ਨਾ ਪਹੁੰਚੀ। ਉਸ ਦੁਪਹਿਰਾ ਵੇਲੇ ਲੁਕਾਠਾਂ ਜਿਹੜੀਆਂ ਸੀ ਦਾ ਅੱਧਾ ਕੁ ਸੇਰ ਜਿਹੜਾ ਖਾ ਲਿਆ ਸੀ। 3 ਵਜਦੇ ਦੇ ਨਾਲ ਉਸਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ। ਸ਼ਾਮੀ ਸ਼ਹਿਰੀ ਕਲਰਕਾਂ ਦਾ ਉਸਨੂੰ ਜਿਹੜਾ ਬੁਖਾਰ ਦੇ ਵਿੱਚ ਹੀ ਗੁਲੇਲੇ ਘੁੰਮ ਘੁਮਾਉਂਦਿਆਂ ਜਿਹੜਾ ਡਿੱਠਿਆ ਸੀ। ਕਿਉਂ ਬਈ ਮੁੜਾ ਆ? ਅੱਧਖੜ ਕਲਰਕ ਨੇ ਫਿਰ ਪੁੱਛ ਲਿਆ। ਜੀ ਬਾਹੂ ਜੀ ਆ ਗਿਆ ਜੀ, ਬੁਖਾਰ ਦਾ ਕੀ ਹਾਲ ਹੈ ਜੀ? ਚੜਿਆ ਹੋਇਆ ਹੈ, ਅੱਧਖੜ ਕਲਰਕ ਦੀ ਰੀਸੇ ਇੱਕ ਹੋਰ ਕਲਰਕ ਨੇ ਪੁੱਛਿਆ। ਫਿਰ ਲੁਗਾਠਾਂ ਨੂੰ ਹੱਥ ਫੇਰਿਆ ਹੀ ਨਾ? ਹਾਂਜੀ, ਕਹਿੰਦਾ ਸਰਦਾਰ ਜੀ ਰੋਟੀ ਨਹੀਂ ਸੀ ਘਰੋਂ ਆਈ ਜੀ। ਸਹੁਰਿਆ ਲੁਗਾਠਾਂ ਗਰਮ ਹੁੰਦੀਆਂ ਨੇ, ਮਰਨਾ ਹੀ? ਇੱਕ ਹੋਰ ਕਲਰਕ ਨੇ ਅਭੋਲ ਗਾਲ ਕੱਢਦਿਆਂ ਹੋਇਆਂ ਕਿਹਾ। ਅੱਛਾ ਜੀ, ਨਹੀਂ ਖਾਂਦਾ ਅੱਗਿਓਂ? ਅੱਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ ਜੋ 4 ਦਿਨ ਹੋਏ ਉਸਦੇ ਸਮਝਾਉਣ ਉੱਤੇ ਵੀ ਬਹੁਤੇ ਕੰਮ ਦੇ ਦੁੱਖੋਂ ਦਫ਼ਤਰ ਦੇ ਵਿੱਚੋਂ ਅਸਤੀਫ਼ਾ ਦੇ ਕੇ ਚਲਿਆ ਗਿਆ ਸੀ। ਬਹੁਤਾ ਪੜਿਆ ਹੋਇਆ ਸੀ ਨਾ, ਅੱਧਖੜ ਕਲਰਕ ਨੇ ਦਿਲ ਦੇ ਵਿੱਚ ਹੀ ਕਿਹਾ, ਅਣਖ ਅਣਖ ਹੀ ਤਾਂ ਇਹਨਾਂ ਨੂੰ ਡੋਬਦੀ ਹੈ। ਰਾਤੀ ਵੀ ਉਸਨੂੰ ਰੋਟੀ ਨਾ ਪਹੁੰਚੀ। ਬਾਰੂ ਦਾ ਭਰਾ ਸ਼ਹਿਰ ਜਿਹੜਾ ਸੀ ਚਿਰਕਾ ਗਿਆ ਸੀ ਤੇ ਖਾਲੀ ਹੀ ਮੁੜ ਆਇਆ ਸੀ ਉੱਥੋਂ। ਬਾਰੂ ਨੂੰ ਕੁਝ ਨਾ ਆਪੜਿਆ। ਰਾਤੀ ਉਸਦਾ ਬੁਖਾਰ ਤੇਜ਼ ਹੋਇਆ, ਉਹ ਜੀ ਭਿਆਣਾ ਲੇਟ ਗਿਆ ਤੇ ਉਸਨੂੰ ਕੋਈ ਹੋਸ਼ ਨਾ। ਉਗੜਿਆ ਢਕਿਆ ਉਹ ਕੁਲਿਓ ਜਿਹੜਾ ਬਾਹਰ ਹੀ ਪਿਆ ਰਿਹਾ। ਰਾਤੀ ਚਮਕਿੱਦੜਾਂ ਦੀ ਜਿਹੜੀ ਸੀ, ਚਮਕਿੱਦੜਾਂ ਦੀਆਂ ਡਾਰਾਂ ਨੇ ਬਾਗ ਨੂੰ ਖੂਬ ਭੋਗ ਲਾਏ। ਬਾਰੂ ਬੇਸੁਰਤ ਸੀ, ਰਾਖੇ ਦੇ ਹੁੰਦਿਆਂ ਬਾਗ ਉੱਜੜ ਰਿਹਾ ਸੀ।
ਬੁਖਾਰ ਬਾਰੂ ਦੇ ਸਿਰ ਨੂੰ ਚੜ ਰਿਹਾ। ਉਹ ਅੱਬੜ ਵਾਇਆ ਉੱਠ ਬੈਠਾ। ਓਏ ਮੇਰਾ ਬਾਗ, ਓਏ ਮੇਰਾ ਬਾਗ, ਓਏ ਓਏ ਉੱਠ ਕੇ ਖੜਾ ਹੋ ਗਿਆ। ਉਹ ਖੜੋ ਗਿਆ। ਕਮਾਨ ਤੇ ਥੈਲੀ ਲੱਭ ਕੇ ਉਹਨੇ ਜਿਹੜਾ ਸੀ ਅੰਨੇ ਵਾਹ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ। ਚਮਕਿੱਦੜ ਫਾੜ ਫਾੜ ਮਾਰ ਮਾਰ ਦੇ ਖੰਭ ਮਾਰਦੇ ਜਿਹੜਾ ਉੱਡ ਗਏ। ਉਹ ਕਮਜ਼ੋਰੀ ਦੇ ਨਾਲ ਇੱਕ ਲੁਗਾਠ ਦੇ ਮੁੱਢ ਲਾਗੇ ਬਹਿ ਗਿਆ। ਉਹ ਅੱਖਾਂ ਮੀਟ ਲਈਆਂ ਉਹਨੇ ਤੇ ਕਮਾਨ ਹੱਥੋਂ ਢਿੱਲਾ ਹੋ ਕੇ ਡਿੱਗ ਪਿਆ। ਅਚਾਨਕ ਉਹ ਚੀਕ ਉੱਠਿਆ, ਗਾਲਾਂ ਦੇ ਨਾਲ ਕਿਹੜੀ ਲੱਤ ਭੱਜ ਜਾਂਦੀ ਹੈ ਲਾਲਾ ਜੀ, ਹੋਰ ਗਾਲਾਂ ਕੱਢੋ ਮੇਰੀ ਮਾਂ ਨੂੰ, ਮੇਰੀ ਭਰਾ ਨੂੰ, ਭੈਣ ਨੂੰ। ਤੇ ਫਿਰ ਉਹ ਗੁੰਮ ਹੋ ਗਿਆ। ਮੈਂ ਮਾਰ ਸੁੱਟੂਗਾ ਓਏ, ਮੇਰਾ ਨਾਂ ਬਾਰੂ ਹੈ, ਬਾਰੂ। ਫਿਰ ਚੁੱਪ ਛਾ ਗਈ। ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫਿਰ ਆ ਗਿਆ ਤਾਂ ਬਾਗ ਦੇ ਵਿੱਚ ਕਾਫੀ ਬੰਦੇ ਸਨ। ਕਿਸੇ ਨੇ ਕਿਹਾ, ਪੁਲਿਸ ਨੂੰ ਖਬਰ ਕਰੋ, ਓਏ ਡਾਕੂਆਂ ਦਾ ਕੰਮ ਹੈ ਜੀ। ਕਲਰਕਾਂ ਨੇ ਕਿਸੇ ਦੇ ਨਾਲ ਗੱਲ ਨਾ ਕੀਤੀ। ਪਰੇ ਦੂਰ ਜਾ ਕੇ ਅੱਧਖੜ ਕਲਰਕ ਜਿਹੜਾ ਸੀ ਨੇ ਕਿਹਾ, ਮੂਰਖ ਜਾਂ ਖਾ ਮੋਏ ਜਾਂ ਰੱਜ ਮੋਏ। ਕਹਿੰਦਾ ਕਿ ਮੂਰਖ ਜਾਂ ਤਾਂ ਖਾ ਕੇ ਮਰੇ ਜਾਂ ਚੰਗੀ ਤਰ੍ਹਾਂ ਰੱਜ ਕੇ ਮਰੇ। ਬਾਰੂ ਦੀ ਭਰਜਾਈ ਛਾਹ ਵੇਲਾ ਲਈ ਆਉਂਦੀ ਸੀ, ਜਾਣੀ ਕਿ ਸ਼ਾਮ ਦਾ ਖਾਣਾ। ਬਾਗ ਉੱਜੜ ਚੁੱਕਿਆ ਸੀ, ਚਮਕਿੱਦੜ ਉੱਡ ਗਏ ਸਨ। ਡਾਕੂ ਦਾ ਕਿਸੇ ਨੂੰ ਪਤਾ ਨਹੀਂ ਸੀ, ਜੋ ਆਰਾਮ ਦੇ ਨਾਲ ਘਰ ਸੁੱਤਾ ਹੋਇਆ ਸੀ। ਜੀ ਦੋਸਤੋ, ਇਹ ਸੀ ਜੀ ਬਾਰੂ ਦੀ ਕਹਾਣੀ, ਬਾਗਾਂ ਦਾ ਰਾਖਾ। ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਜੰਮਾ ਚ। ਉਮੀਦ ਕਰਦੇ ਹਾਂ ਕਹਾਣੀ ਚੰਗੀ ਲੱਗੀ ਹੋਏਗੀ, ਕੁਝ ਨਾ ਕੁਝ ਸੇਧ ਦਿੰਦੀ ਹੈ। ਤੇ ਮਾਫੀ ਚਾਹਾਂਗਾ ਜੋ ਸ਼ਬਦ ਆਏ ਨੇ ਜੀ, ਹਰ ਜੋ ਵੀ ਹੈ ਸਾਰੇ ਸਤਿਕਾਰਤ ਨੇ, ਭਾਈਚਾਰਾ ਜਿੰਨਾ ਵੀ ਹੈ। ਤੇ ਲੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੇ ਲਾਈਨਾਂ ਖੁੱਲੀਆਂ ਨੇ, ਜੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਇੱਕ ਦੋ ਮਿੰਟ ਦੇ ਵਿੱਚ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਰਹਿ ਗਏ ਨੇ, ਉਹਨਾਂ ਦਾ ਜ਼ਿਕਰ ਕਰਕੇ ਆਗਿਆ ਲੈਂਦੇ ਹਾਂ। ਆਪਣੇ ਨਾਲ ਦੋ ਸੁਨੇਹੇ ਨਵੇਂ ਜੁੜੇ ਨੇ ਜੀ, ਆਪਣੇ ਰਾਜਵੀਰ ਰਾਜੀਵ ਕੁਮਾਰ ਜੀ ਲਿਖਦੇ ਨੇ। ਬਾਈ ਜੀ ਰਾਜੀਵ ਕੁਮਾਰ ਆ ਜੀ, ਮੇਰਾ ਨਾਮ ਰਾਜਵੀਰ ਨਹੀਂ, ਸੋਰੀ, ਮਾਫੀ ਚਾਹਾਂਗਾ ਜੀ। ਤੇ ਰਾਜੀਵ ਕੁਮਾਰ ਜੀ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਕਹਿੰਦੇ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ। ਬਾਈ ਜੀ ਆਪਣੇ ਮਾਨ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਤੇ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੈਅ ਦਿਲੋਂ ਜੀ। ਤੇ ਇਸ ਦੇ ਨਾਲ ਹੀ ਦੋਸਤੋ ਵੱਧ ਘੱਟ ਬੋਲ ਗਏ, ਪੜ੍ਹਨ ਲਿਖਣ ਚ ਗੁਲਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਾਂਗੇ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਜਦ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਛੱਲਾ ਕੀ ਕਹਿੰਦਾ ਹੈ, ਤੇ ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਦੋਸਤ ਜ਼ਰੂਰ ਕਰ ਲੈਣ ਜੀ, ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਉਡੀਕ ਦੀ ਜ਼ਰੂਰਤ ਨਹੀਂ ਰਹਿੰਦੀ, ਲੱਭਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ। ਤੇ ਦੋਸਤਾਂ ਮਿੱਤਰਾਂ ਤੱਕ ਵੀ ਜ਼ਰੂਰ ਸਾਂਝਾ ਕਰਿਆ ਕਰੋ, ਇਹ ਬੇਨਤੀ ਹੈ। ਤੇ ਹੌਲੀ ਹੌਲੀ ਕਾਫਲਾ ਜਿਹੜਾ ਵੱਡਾ ਹੁੰਦਾ ਹੈ। ਤੇ ਮੈਨੂੰ ਦਿਓ ਆਗਿਆ ਸਾਰਿਆਂ ਦਾ ਭੁਪਿੰਦਰ ਭਾਰਾ ਜਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਸਾਹਿਬ ਨੂੰ ਜੀ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਕੋਸ਼ਿਸ਼ ਰਹੇਗੀ ਕੋਈ ਨਾ ਕੋਈ ਨਵਾਂ ਨਾਵਲ ਦੀ ਸ਼ੁਰੂਆਤ ਕਰੀਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਤਨਾਮ ਜੀ ਦੀ ਕਲਮ ਦੇ ਵਿੱਚੋਂ ਨਾਵਲ ਜੰਗਲਨਾਮਾ ਦੀ ਆਪਾਂ ਸਮਾਪਤੀ ਕੀਤੀ ਹੈ। ਤੇ ਹੁਣ ਕੁਝ ਨਾ ਕੁਝ ਨਵਾਂ ਕੱਲ ਨੂੰ ਉਲੀਕਣ ਦੀ ਕੋਸ਼ਿਸ਼ ਰਹੇਗੀ, ਦੇਖਦੇ ਹਾਂ ਕਿਸ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

Yo te

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ, ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀ।

ਸਭੇ ਇੱਕ ਪਾਸੇ ਮੇਰੇ ਐਬ ਖਲੋਤੇ, ਦੂਜੇ ਪਾਸੇ ਖੁਦਾਈਆਂ ਸਭੇ। ਚੱਲੀਏ ਤਾਂ ਇੱਕ ਕਰਮ ਕਮਾਨੀ,

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੋਕੀ। ਕੁਲਵੰਤ ਸਿੰਘ ਸਿੱਧੋਕੀ ਜੀ ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੋਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੋਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮੇ ਫਿਲਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

0: दिन रात मेहनता कर दे हां मजदूर पक्की सरकारा होण जे फिर खुदकुशियां क्यों कर दे हां कुलवंत हक्कां नूं समझे ना कोई कुलवंत हक्कां नूं समझे ना कोई ताइयों हक्कां दे लई लड़दे हां ऐ जिंदगी असी मजदूर तेरे ज्यौण लई मेहनत करदे हां ज्यौण लई मेहनत करदे हां
1: प्यारे श्रोतेओ तुसीं हुणे ही कुलवंत सिंह सैदोक जी दी कविता जिंदगी असी मजदूर तेरे सुन के हटे हो ते हुण मैं तुहाडे सन्मुख पेश करन दी खुशी ले रहा दिलशाद अली जी नूं। दिलशाद अली जी जिहड़े पंजाबी दे नवें उभरदे गायक हन ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਰਕੇ ਮੈਨੂੰ ਯਾਦ ਰੋਇਆ ਕਰੇਂਗੇ ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ ਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ ਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ ਸਿਰਫ ਦਿਲੋਂ ਰੋਇਆ ਜਾਂਦਾ ਹੈ ਜਦੋਂ ਹਾਏ ਕਹੀ ਜਾਂਦੀ ਏ ਜਾਂ ਰੋਇਆ ਜਾਂਦਾ ਏ ਉਹ ਸਿਰਫ ਰੂਹ ਤੋਂ ਦਿਲ ਤੋਂ ਤੇ ਦਿਮਾਗ ਤੋਂ ਰੋਇਆ ਜਾਂਦਾ ਏ ਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ ਦਿਲਸ਼ਾਦ ਅਲੀ ਜੀ ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ

ਕਰਕੇ ਮੈਨੂੰ ਯਾਦ। ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ। ਫੁੱਲਾਂ ਨੂੰ ਵਾਲਾਂ ਵਿੱਚ ਜਦੋਂ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ, ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗ

0: ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ, ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਕਦੋਂ? ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ, ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ। ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿਗਾ ਜੀ ਆਇਆ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ ਮਹਿਲ ਤੋਂ ਛਾਲ ਮਾਰੀ, ਛਾਲ ਮਾਰੀ ਹਾਏ ਛਾਲ ਮਾਰੀ,

0: ਸੁਖਵਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਮਪਲ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ਼੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਦੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਭੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫੀ ਚਾਹੁੰਦੇ ਹਾਂ, 5-7 ਮਿੰਟ ਨਹੀਂ 14 ਮਿੰਟ ਲੇਟ ਹਾਂ, ਤਾਂ ਟੈਕਨੀਕਲ ਇਸ਼ੂ ਕਈ ਵਾਰੀ ਬਣ ਜਾਂਦੇ ਨੇ ਵਿੱਚ ਵਿੱਚ, ਤੇ ਉਹਨਾਂ ਨੂੰ ਨਾਲ ਹੱਲ ਕਰਦੇ ਰਹੇ, ਤੇ ਫਿਰ ਵੀ ਰਾਬਤਾ ਹੋ ਚੁੱਕਿਆ। ਸਮਾਂ ਖਰਾਬ ਨਾ ਕਰਦੇ ਹੋਏ, ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਦੀ ਸ਼ੁਰੂਆਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਸ਼ੁਰੂ ਹੋ ਜਾਂਦੀ ਹੈ, ਤੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ। ਤੇ ਅੱਜ ਦਾ ਖਾਸ ਵਿਸ਼ਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਅੱਜ ਗੱਲਬਾਤ ਕਰਾਂਗੇ ਗੀਤਕਾਰੀ ਦੇ ਉੱਤੇ, ਸਮਾਜ, ਸੋਚ ਤੇ ਮਾਨਸਿਕਤਾ ਦਾ ਜਿਹੜਾ ਦਰਪਣ ਹੈ। ਕਹਿੰਦੇ ਨੇ ਕਿ ਸੱਭਿਆਚਾਰ ਜਿਹੜਾ ਸਾਡਾ ਜਾਂ ਪਿਛੋਕੜ ਹੈ, ਉਸ ਵਿਰਸੇ ਵਿਰਾਸਤ ਦੇ ਗੀਤ ਸਾਨੂੰ ਦੇ ਦਿਓ, ਤੇ ਉਹਦੇ ਵਿੱਚੋਂ ਸਾਡੀ ਸਾਈਕੋਲੋਜੀ, ਸਾਡੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਹੈ ਕਿ ਸਾਡਾ ਸਮਾਜ ਤੇ ਸਾਡਾ ਖਿੱਤਾ ਜਿਹੜਾ ਕਿਸ ਸਥਾਨ ਦੇ ਉੱਤੇ ਖੜਾ ਹੈ। ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ, ਤੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਦੀ ਵੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਆਖਰ ਦੇ ਵਿੱਚ ਤੁਹਾਨੂੰ ਖ਼ਬਰਾਂ ਵੀ ਸੁਣਾਵਾਂਗੇ, ਤੇ ਨਵੀਂ ਅਪਡੇਟ ਜੋ ਹੈ, ਚੰਗੀਆਂ ਖ਼ਬਰਾਂ ਵੀ ਆ ਰਹੀਆਂ ਨੇ ਅਮਰੀਕਾ ਦੀਆਂ ਤੇ ਇਰਾਨ ਦੀਆਂ। ਕਿਤੇ ਨਾ ਕਿਤੇ ਸਮਝੌਤੇ ਦੀ ਵੀ ਗੱਲਬਾਤ ਚੱਲ ਰਹੀ ਹੈ, ਤੇ ਸਮਝੌਤਾ ਹੁਣ ਤਾਂ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ, ਕੁਝ ਚੀਜ਼ਾਂ ਦੇ ਉੱਤੇ ਸਹਿਮਤੀ ਬਣੀ ਹੈ। ਇਸੇ ਤਰ੍ਹਾਂ ਪੰਜਾਬ ਤੋਂ ਲੈ ਕੇ ਹੋਰ ਵਿਦੇਸ਼ੀ ਖ਼ਬਰਾਂ ਤੇ ਦੇਸ਼ੀ ਖ਼ਬਰਾਂ ਦੇ ਉੱਤੇ ਵੀ ਝਾਤ ਰਹੇਗੀ, ਪਰ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਗੀਤਕਾਰੀ ਦੇ ਉੱਤੇ। ਤੇ ਗੀਤਕਾਰੀ ਦਾ ਆਗਾਜ਼ ਕਰਨ ਦੀ ਸ਼ੁਰੂਆਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਅੱਜ ਦਾ ਵਿਚਾਰ ਦੀ ਥੋੜੀ ਜਿਹੀ ਗੱਲ ਕਰ ਲਈਏ। ਤੇ ਸਿਗਮੰਡ ਫਰਾਇਡ ਦਾ ਨਾਂ ਵੀ ਅੱਜ ਚੇਤਿਆਂ ਦੇ ਵਿੱਚ ਆਉਂਦਾ ਹੈ। ਕਹਿੰਦੇ ਨੇ ਕਿ ਅੱਜ 6 ਮਈ ਦਾ ਦਿਹਾੜਾ, ਕਹਿੰਦੇ ਨੇ ਕਿ ਹੈਗੀ ਹੈ 6 ਮਈ 2026 ਦਾ ਦਿਨ ਹੈ ਤੇ ਬੁੱਧਵਾਰ ਵਾਲਾ ਦਿਨ ਹੈ। ਮਾਨਸਿਕ ਤੌਰ ਦੇ ਉੱਤੇ ਤੰਦਰੁਸਤ ਵਿਅਕਤੀ ਹੀ ਸਰੀਰਕ ਤੌਰ ਦੇ ਉੱਤੇ ਠੀਕ ਰਹਿ ਸਕਦਾ ਹੈ, ਸਿਗਮੰਡ ਫਰਾਇਡ ਹੁਣਾਂ ਦੀ ਲਿਖਤ ਹੈ। ਅੱਜ ਦੇ ਦਿਹਾੜੇ ਦੇ ਉੱਤੇ 1856 ਦੇ ਵਿੱਚ ਮਨੋਵਿਗਿਆਨੀ ਸਿਗਮੰਡ ਫਰਾਇਡ ਦਾ ਜਿਹੜਾ ਜਨਮ ਹੋਇਆ ਸੀ। 1840 ਦੇ ਵਿੱਚ ਇੰਗਲੈਂਡ ਦੇ ਵਿੱਚ ਪਹਿਲੀ ਡਾਕ ਟਿਕਟ ਜਾਰੀ ਕੀਤੀ ਗਈ। 1856 ਦੇ ਵਿੱਚ ਰਾਬਰਟ ਪੈਰੀ ਉੱਤਰੀ ਧਰੁਵ ਦੇ ਉੱਤੇ ਪਹੁੰਚਣ ਵਾਲਾ ਪਹਿਲਾ ਅਮਰੀਕਨ ਵਿਅਕਤੀ ਜਿਹੜਾ ਬਣ ਗਿਆ। ਇਸੇ ਤਰ੍ਹਾਂ 1899 ਦੇ ਵਿੱਚ ਫਰਾਂਸ ਦਾ ਇਫਲ ਟਾਵਰ ਜਿਹੜਾ ਲੋਕਾਂ ਦੇ ਲਈ ਖੋਲ੍ਹਿਆ ਗਿਆ ਸੀ। 1952 ਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਪਹਿਲੇ ਰਾਸ਼ਟਰਪਤੀ ਬਣੇ। 1967 ਦੇ ਵਿੱਚ ਡਾਕਟਰ ਜਾਕਰ ਹੁਸੈਨ ਰਾਸ਼ਟਰਪਤੀ ਬਣੇ। 2010 ਦੇ ਵਿੱਚ ਬੰਬਈ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਵੱਡਾ, ਉਹ ਹਮਲਾ ਕਰਨ ਵਾਲੇ ਜਿੰਦਾ ਫੜੇ ਇੱਕੋ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੀ ਸੁਣਾਈ ਗਈ ਸੀ। ਸਿਗਮੰਡ ਫਰਾਇਡ ਦਾ ਜ਼ਿਕਰ ਹੋਇਆ ਤੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ, ਵਿਸ਼ਾ ਵੀ ਕਿਤੇ ਨਾ ਕਿਤੇ ਸਾਡਾ ਉਹਦੇ ਨਾਲ ਜੁੜਦਾ। ਉਹ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਆਧੁਨਿਕ ਸੰਸਾਰ ਦੇ 3 ਮਹਾਨ ਚਿੰਤਕਾਂ ਦੇ ਵਿੱਚ ਉਹਨਾਂ ਨੂੰ ਗਿਣਿਆ ਜਾਂਦਾ ਹੈ, ਮਹਾਨ ਸ਼ਖਸੀਅਤਾਂ ਦੇ ਵਿੱਚੋਂ। ਦੂਜੇ 2 ਚਿੰਤਕ ਡਾਰਵਿਨ ਹੋਏ ਨੇ ਤੇ ਆਈਨਸਟਾਈਨ। ਉਹ ਮਨੋਰੋਗਾਂ ਦਾ ਡਾਕਟਰ ਸੀ ਜਿਸ ਨੇ ਮਨੋਵਿਗਿਆਨਕ ਤੇ ਮਨੋਵਿਸ਼ਲੇਸ਼ਣ ਦੇ ਖੇਤਰ ਦੇ ਵਿੱਚ ਯੁੱਗ ਪਲਟਾ ਜਿਹੜਾ ਸੀ ਉਹਨੇ ਆਪਣੇ ਵਿਚਾਰ ਦਿੱਤੇ, ਤੇ ਬਹੁਤ ਸਾਰੀਆਂ ਕਿਤਾਬਾਂ ਮਨੋਵਿਗਿਆਨਕ ਸੰਬੰਧੀ ਲਿਖੀਆਂ। ਸਿਗਮੰਡ ਫਰਾਇਡ ਦਾ ਜਨਮ 6 ਮਈ 1856 ਨੂੰ ਕਸਬੇ ਮੋਰਵੀਆ ਚੈਕੋਸਲਵਾਕੀਆ ਦੇ ਵਿੱਚ ਹੁੰਦਾ ਹੈ। ਪਹਿਲਾਂ ਆਸਟਰੀਆ ਦੇ ਵਿੱਚ ਸੀ ਉਹ, ਤੇ ਫਰਾਇਡ ਨੇ ਇੱਕ ਮੱਧ ਸ਼੍ਰੇਣੀ ਦੇ ਯਹੂਦੀ ਪਰਿਵਾਰ ਦੇ ਵਿੱਚ ਜਨਮ ਲਿਆ। ਉਸਦੀ ਜਿਹੜੀ ਸੀ ਮਾਂ ਉਸਦੇ ਪਿਤਾ ਦੀ ਦੂਜੀ ਪਤਨੀ ਸੀ। ਫਰਾਇਡ ਉਪਰੰਤ ਉਸਦੀ ਮਾਂ ਨੇ 7 ਹੋਰ ਪੁੱਤਰਾਂ ਤੇ ਧੀਆਂ ਨੂੰ ਜਨਮ ਦਿੱਤਾ। ਜਦੋਂ ਫਰਾਇਡ ਦਾ ਜਨਮ ਹੋਇਆ ਤਾਂ ਉਸਦਾ ਪਿਤਾ ਜਿਹੜਾ ਸੀ ਜੈਬਰ ਫਰਾਇਡ 40 ਸਾਲਾਂ ਤੋਂ ਵੱਡਾ ਸੀ, ਤੇ ਉਸਦੇ ਵਪਾਰੀ ਵਜੋਂ ਉਸਦੀ ਆਮਦਨ ਸਧਾਰਨ ਜਿਹੜੀ ਸੀ ਪ੍ਰਕਾਰ ਦੀ ਸੀ। ਫਰਾਇਡ ਦੀ ਮਾਂ ਦੀ ਉਮਰ ਜਿਹੜੀ ਸੀ ਫਰਾਇਡ ਦੇ ਜਨਮ ਸਮੇਂ ਅੱਧੀ ਸੀ, ਭਾਵ ਕੇਵਲ 20 ਵਰੇ, ਤੇ ਪਿਓ ਜਿਹੜਾ ਉਹਨਾਂ ਦਾ ਸੀ 40 ਵਰਿਆਂ ਦਾ। ਫਰਾਇਡ ਦੇ ਮਨ ਦੇ ਵਿੱਚ ਆਪਣੇ ਪਿਤਾ ਦੇ ਪ੍ਰਤੀ ਸਾੜੇ ਨਫ਼ਰਤ, ਤਰਸ ਤੇ ਪਿਆਰ ਦੇ ਮਿਲੇ ਜੁਲੇ ਭਾਵ ਸਨ। ਉਹ ਆਪਣੀ ਮਾਂ ਵੱਲ ਵਧੇਰੇ ਝੁਕਿਆ ਹੋਇਆ ਸੀ। ਆਪਣੇ ਸਕੂਲ ਵਿਚਲੇ 8 ਸਾਲਾਂ ਦੇ ਵਿੱਚੋਂ ਅੰਤਲੇ 6 ਵਰੇ ਫਰਾਇਡ ਸਦਾ ਆਪਣੀ ਜਮਾਤ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਉਂਦਾ ਰਿਹਾ। ਵਿਆਨਾ ਆਸਟਰੀਆ ਦੀ ਜਿਹੜੀ ਰਾਜਧਾਨੀ ਹੈ, ਯੂਰਪ ਦੇ ਵਿੱਚ ਪੈਂਦਾ ਮੁਲਕ ਆਸਟਰੀਆ। ਵਿਆਨਾ ਦੇ ਵਿੱਚ ਯਹੂਦੀਆਂ ਦੇ ਲਈ ਕੰਮ ਧੰਦਿਆਂ ਦੀ ਚੋਣ ਬੜੀ ਸੀਮਿਤ ਸੀ, ਕਿਉਂਕਿ ਹਿਟਲਰ ਜਿਹੜਾ ਸੀ ਅਸਲ ਦੇ ਵਿੱਚ ਇਸੇ ਮੁਲਕ ਨੂੰ ਬਿਲੋਂਗ ਕਰਦਾ ਸੀ, ਉਹਦਾ ਜਨਮ ਉੱਥੇ ਹੈ। ਫਰਾਇਡ ਨੇ ਮਨੋ ਚਿਕਿਤਸਾ ਵਿਗਿਆਨ ਦਾ ਜਿਹੜਾ ਖੇਤਰ ਚੁਣਿਆ, ਬਚਪਨ ਦੇ ਵਿਚ ਫਰਾਇਡ ਦੇ ਮਨ ਦੇ ਵਿਚ ਮਾਨਵ ਜਾਤੀ ਦੇ ਦੁੱਖਾਂ ਕਲੇਸ਼ਾਂ ਪ੍ਰਤੀ ਧਿਆਨ ਦੇਣ ਦੀ ਬਿਰਤੀ ਨਹੀਂ ਸੀ, ਪਰ ਜਵਾਨੀ ਦੇ ਵਿਚ ਇਹ ਭਾਵਨਾ ਜਿਹੜੀ ਸੀ ਉਤਪੰਨ ਜਿਹੜੀ ਹੁੰਦੀ ਗਈ ਤੇ ਉਸਦੇ ਮਨ ਦੇ ਵਿਚ ਮਾਨਵ ਜਾਤੀ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਨ੍ਹਾਂ ਨੂੰ ਸਮਝਣ ਤੇ ਉਨ੍ਹਾਂ ਦੇ ਹੱਲ ਲੱਭਣ ਦੀ ਜਗਿਆਸਾ ਜਿਹੜੀ ਜਾਗੀ। ਜਗਿਆਸਾ ਦੇ ਨਾਲ ਉਹ 1863 ਦੇ ਵਿਚ 1873 ਤੋਂ ਲੈ ਕੇ 1881 ਤੱਕ ਚਿਕਿਤਸਾ ਵਿਗਿਆਨ ਦਾ ਜਿਹੜਾ ਸੀ ਅਧਿਐਨ ਕਰਨ ਲੱਗ ਪਿਆ। ਇਹ ਇੱਕ ਜਿਹੜਾ ਨਿਪੁੰਨ ਲੇਖਕ ਸੀ ਤੇ ਆਪਣੀ ਲੇਖਣੀ ਦੇ ਨਾਲ ਉਸਨੇ ਆਪਣੇ ਵਿਚਾਰਾਂ ਨੂੰ ਆਧੁਨਿਕ ਯੁੱਗ ਦਾ ਇੱਕ ਵਾਦ ਬਣਾ ਕੇ ਰੱਖ ਦਿੱਤਾ। ਉਸਦਾ ਮਨੋ ਵਿਸ਼ਲੇਸ਼ਣ ਉਸਦੇ ਆਪਣੇ ਮਨ ਵਿਚਲੇ ਡਰਾਂ ਤੇ ਭੈਆਵਾਂ ਦੇ ਨਾਲ ਅੰਤਰਪਤ ਇੱਛਾਵਾਂ, ਦੱਬੀਆਂ ਘੁੱਟੀਆਂ ਖਾਹਿਸ਼ਾਂ, ਹਾਰ ਗਈਆਂ ਤਾਂਘਾਂ, ਉਮੰਗਾਂ ਦਾ ਹੀ ਵਿਸ਼ਲੇਸ਼ਣ ਹੈ। ਭਾਵੇਂ ਉਸਦੇ ਆਪਣੇ ਸਮਕਾਲੀਆਂ ਤੇ ਸਾਥੀਆਂ ਦੇ ਨਾਲ ਵਿਚਾਰਾਂ ਦੇ ਪੱਖ ਜਿਹੜੇ ਸੀ ਮਤਭੇਦ ਰਹੇ ਨੇ, ਪੈਦਾ ਹੁੰਦੇ ਰਹੇ। ਐਡਲਰ, ਯੁੰਗ, ਰੈਂਕ, ਸਟੈਕਲ ਆਦਿ ਜਿਹੜੇ ਸਨ ਉਸਦਾ ਸਾਥ ਛੱਡ ਗਏ। ਫਰਾਇਡ ਆਪਣੇ ਵਿਚਾਰਾਂ ਦੇ ਪੱਖੋਂ ਦ੍ਰਿੜ ਰਿਹਾ। ਹਰ ਨਵੇਂ ਮਨੋਵਿਗਿਆਨੀ ਨੂੰ ਪਹਿਲਾਂ ਇਹ ਸਪਸ਼ਟ ਕਰਨਾ ਪੈਂਦਾ ਹੈ ਕਿ ਉਹ ਫਰਾਇਡ ਦੇ ਪੱਖ ਦੇ ਵਿਚ ਖਲੋਤਾ ਹੈ ਜਾਂ ਵਿਰੋਧ ਦੇ ਵਿਚ ਹੈ। 23 ਸਤੰਬਰ 1939 ਨੂੰ ਇਹ ਮਨੋਵਿਗਿਆਨੀ ਸੰਸਾਰ ਨੂੰ ਜਿਹੜਾ ਅਲਵਿਦਾ ਕਹਿ ਜਾਂਦਾ ਹੈ। ਫਿਰ ਗੱਲ ਆਉਂਦੀ ਹੈ ਸਿਕੰਦਰਾਬਾਦ ਅਤੇ ਹੈਦਰਾਬਾਦ ਦੀ। ਥੋੜੀ ਗੱਲ ਕਰਕੇ ਫਿਰ ਆਪਾਂ ਅੱਜ ਦਾ ਵਿਸ਼ੇ ਨੂੰ ਤੋਰਦੇ ਹਾਂ। ਦੋਵੇਂ ਜੁੜਵੇਂ ਸ਼ਹਿਰ ਨੇ ਸਿਕੰਦਰਾਬਾਦ ਤੇ ਹੈਦਰਾਬਾਦ। ਬਸ ਹੁਸੈਨ ਸਾਗਰ ਝੀਲ ਨੇ ਹੀ ਇਨ੍ਹਾਂ ਨੂੰ ਅਲੱਗ ਕਰ ਦਿੱਤਾ। ਹੈਦਰਾਬਾਦ ਪੁਰਾਣਾ ਤੇ ਇਤਿਹਾਸਕ ਸ਼ਹਿਰ ਹੈ, ਮੁਸਲਮਾਨ ਵਸੋਂ ਦੇ ਵੱਧ ਅਤੇ ਤਹਿਜੀਬ ਵੀ ਉਹੀ ਹੈ, ਜਦੋਂ ਕਿ ਸਿਕੰਦਰਾਬਾਦ ਆਧੁਨਿਕ ਸ਼ਹਿਰ ਹੈ। ਦੋਵੇਂ ਆਬਾਦੀ, ਰਹਿਣ ਸਹਿਣ, ਤੌਰ ਤਰੀਕਿਆਂ ਤੇ ਚਾਲ ਢਾਲ ਤੋਂ ਬਿਲਕੁਲ ਅਲੱਗ ਅਲੱਗ ਨੇ। ਹੈਦਰਾਬਾਦ ਇੱਕ ਵੱਡਾ ਸ਼ਹਿਰ ਹੈ ਜੋ ਮੂਸੀ ਦਰਿਆ ਕਿਨਾਰੇ ਦੇ ਉੱਤੇ ਵਸਿਆ ਹੋਇਆ। 1591 ਦੇ ਵਿੱਚ ਮੁਹੰਮਦ ਕੁਲੀ ਕੁਤਬ ਸ਼ਾਹ ਉਹਨਾਂ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਸੀ। ਇਸ ਹਕੂਮਤ ਦੇ ਅਧੀਨ ਇਸ ਸ਼ਹਿਰ ਨੇ ਮੁਗਲਾਂ ਤੇ ਨਿਜ਼ਾਮ ਸ਼ਾਹੀ ਵੀ ਆਪਣੇ ਪਿੰਡੇ ਉੱਤੇ ਹੰਢਾਈ ਹੋਈ ਹੈ। 1948 ਦੇ ਵਿੱਚ ਇਸ ਰਿਆਸਤ ਨੂੰ ਭਾਰਤ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਫਿਰ 1956 ਦੇ ਵਿੱਚ ਇਸ ਨੂੰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਬਣਾ ਦਿੱਤਾ ਗਿਆ। 2014 ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ ਵੰਡ ਕੇ ਤੇਲੰਗਾਨਾ ਨਵਾਂ ਸੂਬਾ ਬਣ ਗਿਆ। ਹੈਦਰਾਬਾਦ ਹੁਣ ਨਵੇਂ ਬਣੇ ਰਾਜ ਤੇਲੰਗਾਨਾ ਦੀ ਰਾਜਧਾਨੀ ਹੈ। ਸਿਕੰਦਰਾਬਾਦ ਸ਼ਹਿਰ ਦਾ ਨਾਂ ਆਸਿਫ ਸ਼ਾਹੀ ਖਾਨਦਾਨ ਦੇ ਤੀਜੇ ਨਿਜ਼ਾਮ ਸਿਕੰਦਰ ਜਾਹ ਜਿਹੜੇ ਸਨ ਉਹਨਾਂ ਦੇ ਨਾਂ ਦੇ ਉੱਤੇ ਪਿਆ ਸੀ। 1806 ਦੇ ਵਿੱਚ ਇਸ ਦੀ ਸਥਾਪਨਾ ਅੰਗਰੇਜ਼ੀ ਛਾਉਣੀ ਦੇ ਵਜੋਂ ਹੋ ਗਈ। ਇਸ ਸ਼ਹਿਰ ਦਾ ਸਭ ਤੋਂ ਦਿਲ ਖਿੱਚ ਪੱਕ ਇਸਦਾ ਰੇਲਵੇ ਸਟੇਸ਼ਨ ਹੈ, ਜੋ ਰੇਲ ਹੱਬ ਹੈ। ਜਿਵੇਂ ਕਿ ਬਠਿੰਡਾ ਰੇਲਾਂ ਆਉਂਦੀਆਂ ਨੇ, ਗੱਡੀ ਇੱਕ ਜਾਵੇ ਇੱਕ ਆਵੇ, ਵੱਡਾ ਸਟੇਸ਼ਨ ਮੰਨਿਆ ਜਾਂਦਾ, ਜਿਵੇਂ ਕਿ ਪਹਿਲਾਂ ਰਾਜਧਾਨੀ ਰਿਹਾ। ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ। ਰੇਲਵੇ ਸਟੇਸ਼ਨ ਦੇ 10 ਪਲੇਟਫਾਰਮ ਨੇ। ਭੀੜ ਇੰਨੀ ਜਿਵੇਂ ਕਿ ਸਾਰਾ ਦੇਸ਼ ਇੱਥੇ ਘੁੰਮ ਰਿਹਾ ਹੋਵੇ। ਅੰਗਰੇਜ਼ੀ ਰਾਜ ਵੇਲੇ 1874 ਦੇ ਵਿੱਚ ਹੈਦਰਾਬਾਦ ਦੇ ਨਿਜ਼ਾਮ ਨੇ ਇਸ ਨੂੰ ਜਿਹੜਾ ਬਣਾਇਆ। ਇਸ ਦੀ ਸ਼ਕਲ ਇੱਕ ਕਿਲੇ ਵਰਗੀ ਹੈ ਤੇ ਸੈਲਾਨੀਆਂ ਦੇ ਲਈ ਸਭ ਤੋਂ ਜਿਹੜੀ ਹੈ ਢੁਕਵੀਂ ਤੇ ਦਿਲਚਸਪ ਅਤੇ ਆਕਰਸ਼ਕ ਜਗ੍ਹਾ ਹੈ। ਸਰਕਾਰੀ ਪੈਮਾਨੇ ਦੇ ਮੁਤਾਬਕ ਹੈਦਰਾਬਾਦ ਤੇ ਸਿਕੰਦਰਾਬਾਦ ਸ਼ਹਿਰਾਂ ਦੇ ਵਿੱਚ 8 ਕਿਲੋਮੀਟਰ ਦੀ ਦੂਰੀ ਹੈ, ਪਰ ਉਂਝ ਇਹ ਜੁੜਵੇਂ ਹੀ ਹਨ। ਇਨ੍ਹਾਂ ਵਿਚਾਲਿਓਂ ਲੰਘਦੀ ਹੁਸੈਨ ਸਾਗਰ ਝੀਲ ਜਿਹੜੀ ਹੈ ਉਹ ਜਿਹੜੀ ਹੈ ਇਹਨਾਂ ਨੂੰ ਵੱਖ ਕਰਦੀ ਹੈ, ਅੱਡ ਕਰ ਦਿੰਦੀ ਹੈ। ਸਿਕੰਦਰਾਬਾਦ ਹੈਦਰਾਬਾਦ ਦਾ ਹੀ ਹਿੱਸਾ ਹੈ। ਦੋਵੇਂ ਇੱਕ ਹੀ ਮਿਊਂਸੀਪਲ ਇਕਾਈ ਗ੍ਰੇਟਰ ਹੈਦਰਾਬਾਦ

0: ਜਿੱਦਾਂ ਜਿਸ ਤਰ੍ਹਾਂ ਦੇ ਗੀਤ ਤੁਹਾਨੂੰ ਮਤਲਬ ਕਿ ਪਸੰਦ ਨੇ ਸੁਣ ਨੇ ਤਾਂ ਉਸ ਤਰ੍ਹਾਂ ਦਾ ਸਾਡਾ ਸਰਕਲ ਵੀ ਬਣਦਾ ਸੋਸ਼ਲ ਜਿਹੜਾ ਇੱਕ ਦੂਸਰੇ ਦੇ ਨਾਲ ਰਾਬਤਾ ਬਣਦਾ ਚੰਗੇ ਗੀਤ ਸਾਡੇ ਮਨ ਨੂੰ ਸ਼ਾਂਤੀ ਦਿੰਦੇ ਆ ਸਾਡੇ ਵਿਚਾਰਾਂ ਨੂੰ ਨਵੀਂ ਦਿਸ਼ਾ ਦਿੰਦੇ ਆ ਸਮਾਜਿਕ ਮੁੱਲਾਂ ਨੂੰ ਜਿਹੜਾ ਮਜ਼ਬੂਤ ਵੀ ਕਰਦੇ ਆ ਪਰ ਕੀ ਅਸੀਂ ਕਦੇ ਸੋਚਿਆ ਕਿ ਇਹ ਸੁੰਦਰ ਗੀਤ ਲਿਖਣ ਵਾਲੇ ਲੇਖਕਾਂ ਦੀ ਸਾਡੇ ਸਮਾਜ ਦੇ ਵਿੱਚ ਕੀ ਮਹੱਤਤਾ ਹੈ ਕਿ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ ਜਿਨ੍ਹਾਂ ਦੇ ਸ਼ਬਦ ਸਾਡੀ ਰੂਹ ਨੂੰ ਛੂਹ ਲੈਂਦੇ ਨੇ ਇਸ ਚਰਚਾ ਦੇ ਵਿੱਚ ਗੱਲਬਾਤ ਆਪਾਂ ਕਰਾਂਗੇ ਅਤੇ ਇਹਨਾਂ ਵੱਖਰੇ ਵੱਖਰੇ ਪੱਖਾਂ ਨੂੰ ਜਿਹੜਾ ਵਿਚਾਰਨ ਦੀ ਕੋਸ਼ਿਸ਼ ਰਹੇਗੀ ਗੀਤਕਾਰੀ ਸਾਡੀ ਸੰਸਕ੍ਰਿਤੀ ਦਾ ਅਹਿਮ ਜਿਹੜਾ ਹਿੱਸਾ ਵੀ ਹੈ ਖਿੱਤੇ ਦੀ ਗੱਲ ਉਹ ਆਪਣੀ ਪਹਿਚਾਣ ਵੀ ਹੈ ਕਿਵੇਂ ਇਹ ਸਮਾਜਿਕ ਸੋਚ ਨੂੰ ਪ੍ਰਭਾਵਿਤ ਕਰਦੀ ਹੈ ਇਸ ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ ਅਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸ਼ੰਮੀ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ
1: ਭਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ ਕੀ ਹਾਲ ਚਾਲ ਨੇ ਜੀ
1: ਹਾਂਜੀ ਬਹੁਤ ਵਧੀਆ ਭਰਤ ਸਾਹਿਬ ਤੇ ਅੱਜ ਗੀਤਕਾਰੀ ਦਾ ਜਿਹੜਾ ਆਪਾਂ ਚਰਚਾ ਦਾ ਵਿਸ਼ਾ ਲੈ ਕੇ ਬੈਠੇ ਹਾਂ ਤੇ ਬਹੁਤ ਕਮਾਲ ਦਾ ਵਿਸ਼ਾ ਏ ਤੇ ਸ਼ਾਮਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਸਤਿਕਾਰ ਤੇ ਜੀ ਆਇਆਂ ਨੂੰ ਜੀ
0: ਥੈਂਕ ਯੂ ਜੀ ਥੈਂਕ ਯੂ ਜੀ ਤੁਹਾਡਾ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਸਾਡੇ ਲਈ ਸਭ ਦੇ ਲਈ ਸ਼ੰਮੀ ਜੀ ਅੱਜ ਕੱਲ ਵਿਛੜੀ ਰੂਹ ਦਾ ਵੀ ਜ਼ਿਕਰ ਥੋੜਾ ਜਿਹਾ ਕਰਨਾ ਬਣਦਾ ਤੇ ਅੱਜ ਜਿਹੜਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਵੀ ਦਿਨ ਹੈ ਜੇ ਦੇਖਿਆ ਜਾਵੇ ਤਾਂ ਤਾਰੀਖ ਦਾ ਆਪਾਂ ਜ਼ਿਕਰ ਕਰਦੇ ਹਾਂ ਤੇ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਅੱਗੇ ਜਾ ਕੇ ਪਰ ਉਸ ਤੋਂ ਪਹਿਲਾਂ ਜਦੋਂ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਕੱਲ ਵਿਛੋੜਾ ਦੇ ਗਏ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ ਮਲਕੀਤ ਸਿੰਘ ਹੁਣਾਂ ਦਾ ਸੁਪਰ ਡੁਪਰ ਹਿੱਟ ਗੀਤ ਇਸੇ ਤਰ੍ਹਾਂ ਹੋਰ ਫਿਲਮਾਂ ਦੇ ਵਿੱਚ ਉਹਨਾਂ ਦੀਆਂ ਗੀਤ ਜਿਹੜੇ ਬਾਕਮਾਲ ਕਹਿ ਸਕਦੇ ਹਾਂ ਪਰ 97 ਸਾਲਾਂ ਦੀ ਉਮਰ ਦੇ ਵਿੱਚ ਸਾਹਿਤਕ ਸਫ਼ਰ ਨੂੰ ਜਿਹੜਾ ਅਲਵਿਦਾ ਕਹਿ ਗਏ ਨੇ ਚੰਨ ਗੁਰਾਇਆਂ ਵਾਲੇ
1: ਚੰਨ ਗੁਰਾਇਆਂ ਵਾਲਾ ਸਾਹਿਬ ਵਾਕਿਆ ਜੀ ਕੀ ਬਾਤਾਂ ਗੀਤਾਂ ਦੀ ਰੋਸ਼ਨੀ ਤੇ ਦੀਪਮਾਲਾ ਕਰਕੇ ਉਹਨਾਂ ਨੇ ਰੂਹਾਂ ਨੂੰ ਰੁਸ਼ਨਾਇਆ ਹੈ
0: ਜੀ
1: ਤੇ ਆਪਣਾ ਇੱਕ ਮੁਕਾਮ ਜਿਹੜਾ ਕਾਇਮ ਕੀਤਾ ਹੈ
0: ਜੀ
1: ਬਹੁਤ ਹੀ ਕਮਾਲ ਅਸੀਂ ਉਹਨਾਂ ਨੂੰ ਪੂਰੀ ਟੀਮ ਵੱਲੋਂ ਸ਼ਰਧਾ ਤੇ ਫੁੱਲ ਭੇਟ ਕਰਦੇ ਹਾਂ ਪਰ ਸਾਹਿਬ ਵੈਸੇ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਅੱਗੇ ਗੱਲ ਕਰੀਏ ਪਰ ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਕਹਿ ਲਓ ਵੀ ਲੱਕੀ ਮਹਿਸੂਸ ਕਰ ਰਿਹਾ ਬਹੁਤ ਹੀ ਬਲੈਸਡ ਮਹਿਸੂਸ ਕਰ ਰਿਹਾ ਕਿਉਂਕਿ ਆਪਣੇ ਨਾਲ ਇਸ ਵੇਲੇ ਮੇਰੇ ਅਧਿਆਪਕ ਵੀ ਨੇ ਉਸਤਾਦ ਨੇ ਤੇ ਪੰਜਾਬੀ ਸਾਹਿਤ ਦੇ ਇੱਕ ਕਹਿ ਲਓ ਵੀ ਸੁਪਰ ਸਟਾਰ ਨੇ ਡਾਕਟਰ ਸੁਰਿੰਦਰ ਮੰਡ ਸਾਹਿਬ
0: ਕਿਆ ਬਾਤ ਹੈ ਜੀ
1: ਅਤੇ ਉਹ ਮੌਜੂਦ ਨੇ ਤੇ ਉਸਤਾਦ ਜੀ ਦੇ ਹੁੰਦੇ ਹੋਏ ਜੇ ਸ਼ਗਿਰਦ ਬੋਲੀ ਜਾਣ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਮੈਂ ਉਹਨਾਂ ਕੋਲੋਂ ਇਜਾਜ਼ਤ ਲਈ ਸੀ ਪਹਿਲਾਂ ਕਿ ਸਰ ਅੱਜ ਆਪਾਂ ਤੁਹਾਡੇ ਕੋਲੋਂ ਹੀ ਗੀਤਕਾਰੀ ਤੇ ਜਿਹੜਾ ਵਿਸ਼ਾ ਰੱਖਿਆ ਹੋਇਆ ਤੇ ਉਹ ਚਾਨਣਾ ਜ਼ਰੂਰ ਚਾਹਵਾਂਗੇ ਕਿ ਤੁਸੀਂ ਉਹ ਤੇ ਪਾਓ ਤੇ ਬਿਨਾਂ ਕਿਸੇ ਦੇਰੀ ਤੋਂ ਤੁਹਾਡੀ ਇਜਾਜ਼ਤ ਦੇ ਨਾਲ ਮੈਂ ਪ੍ਰੋਫੈਸਰ ਸੁਰਿੰਦਰ ਮੰਡ ਸਾਹਿਬ ਨੂੰ ਇਹ ਜਿਹੜਾ ਮਾਈਕ ਹੈ ਉਹਨਾਂ ਦੇ ਹਵਾਲੇ ਕਰਦਾ ਹਾਂ ਤੇ ਉਹਨਾਂ ਕੋਲੋਂ ਹੀ ਆਪਾਂ ਇਹ ਬਰੀਕੀਆਂ ਤੇ ਇਹਦੇ ਬਾਰੇ ਚਰਚਾ ਜਿਹੜੀ ਹੈ ਉਹ ਆਪਾਂ ਸੁਣਨ ਦੀ ਜਿਹੜੀ ਆ ਕਹਿ ਲਓ ਵੀ ਕੋਸ਼ਿਸ਼ ਕਰਦੇ ਆ ਤੇ ਸਵਾਗਤ ਕਰਦੇ ਆ ਮੰਡ ਸਾਹਿਬ ਆਪ ਜੀ ਦਾ ਓਵਰ ਟੂ ਮੰਡ ਸਾਹਿਬ
0: ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ
2: ਹਾਂਜੀ ਭੁਪਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਜੀ ਆਨੋ ਜੀ ਸ਼ੰਮੀ ਜੀ ਦੇ ਪ੍ਰੋਗਰਾਮਾਂ ਦੇ ਦੌਰਾਨ ਵੀ ਤੇ ਪਰ ਅੱਜ ਸਿੱਧਾ ਰਾਬਤਾ ਸ਼ੰਮੀ ਜੀ ਦਾ ਵੀ ਸ਼ੁਕਰੀਆ ਕਰਦੇ ਹਾਂ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਸਿੱਧੀਆਂ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਜੁੜੇ ਹੋ ਤੇ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ
2: ਚਲੋ ਮੈਨੂੰ ਬੜੀ ਖੁਸ਼ੀ ਆ ਵੀ ਸ਼ੰਮੀ ਨੇ ਦੱਸਿਆ ਸੀ ਅੱਜ ਵੀ ਸ਼ੰਮੀ ਮੇਰਾ ਵਿਦਿਆਰਥੀ ਆ
0: ਜੀ ਹਾਂ ਜੀ
2: ਤੇ ਹਾਂ ਬੜਾ ਪਿਆਰਾ ਵਿਦਿਆਰਥੀ ਆ ਬੜਾ ਮਿਹਨਤੀ ਆ
0: ਜੀ
2: ਤੇ ਹਾਂ ਤੇ ਇੱਕ ਦੂਜੇ ਤੋਂ ਆਪਾਂ ਸਾਰੇ ਪ੍ਰੇਰਨਾ ਲੈਂਦੇ ਆ ਹਨਾ
0: ਬਿਲਕੁਲ ਹੈ ਜੀ
2: ਤੇ ਉਹ ਮੈਨੂੰ ਇਹਨੇ ਦੱਸਿਆ ਵੀ ਅੱਜ ਏਦਾਂ ਸਾਡਾ ਕੋਈ ਹੈ ਤੇ ਮੈਂ ਆਖਿਆ ਵੀ ਚਲੋ ਮੈਂ ਵੇਟ ਕਰ ਲੈਣਾ ਤੇ 2 ਮਿੰਟ ਮੈਂ ਵੀ ਵਿੱਚ ਆਪਣੀ ਹਾਜ਼ਰੀ ਲਵਾ ਲੂੰਗਾ
0: ਜੀ ਜ਼ਰੂਰ ਜੀ
2: ਪਹਿਲਾਂ ਤੇ ਮੈਂ ਨਾ ਆਪਣੇ ਦੁਆਬਾ ਰੇਡੀਓ ਦੇ ਜਿੰਨੇ ਵੀ ਆਪਣੇ ਸਾਰੇ ਸੁਣਨ ਵਾਲੇ ਆ ਸਾਰੀ ਦੁਨੀਆਂ ਵਿੱਚ
0: ਜੀ
2: ਮੈਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ

0: ਸਸਿਕਾਲ ਕਿੰਨਾ
1: ਸਸਿਕਾਲ ਜੀ
0: ਤੇ ਹਾਂ ਤੇ ਉਹਨਾਂ ਸਾਰਿਆਂ ਵਾਸਤੇ ਮੈਂ ਨਾ ਇੱਕ ਆਪਣੀਆਂ ਨਾ ਸ਼ੁਭ ਇਛਾਵਾਂ ਤੇ ਦੁਆਵਾਂ ਆਪਣੀਆਂ ਨਾ ਪੇਂਟ ਕਰਦਾ
1: ਜਰੂਰ ਜੀ
0: ਤੇ ਅੱਜ ਤੁਹਾਡਾ ਜਿਹੜਾ ਮੈਂ ਟੌਪਿਕ ਇਹਨੇ ਦੱਸਿਆ ਨਾ ਗੀਤਕਾਰੀ
1: ਜੀ
0: ਤੇ ਉਹ ਮੈਨੂੰ ਬੜਾ ਰੈਲੇਵੈਂਟ ਜਿਹਾ ਲੱਗਿਆ ਯਾਨੀ ਇਹਨੂੰ ਮੈਂ ਸਮਝਦਾ ਵੀ ਗੀਤਕਾਰੀ ਵੀ ਆ ਤੇ ਗੀਤਕਾਰ ਵੀ ਆ
1: ਜੀ ਬਿਲਕੁਲ ਹੈ ਜੀ
0: ਕਿਉਂਕਿ ਗੀਤਕਾਰ ਹੀ ਗੀਤਕਾਰੀ ਕਰਦੇ ਆ ਨਾ
1: ਵੈਸੇ ਅੱਜ ਕੱਲ ਮਨ ਸਾਹਿਬ ਜ਼ਿਆਦਾ ਗੀਤਕਾਰਾਂ ਕੋਲ ਕਾਰ ਹੋ ਗਈ ਆ ਜੀ
0: ਕੋਈ ਗੱਲ ਨੀ ਤੇ ਜਿਹੜੇ ਵਸਦੇ ਰਹਿਣ
1: ਬਿਲਕੁਲ
0: ਕੋਈ ਨੀ ਕਦੀ ਗੀਤਕਾਰੀ ਵੀ ਕਰਨਗੇ ਕੋਈ
1: ਬਿਲਕੁਲ
0: ਤੇ ਇੰਜ ਹੈ ਵੀ ਇਹ ਨਾ ਮਤਲਬ ਜਦੋਂ ਆਪਾਂ ਇਹਦੇ ਇਹਦੇ ਬਾਰੇ ਆਮ ਲੋਕਾਂ ਨਾਲ ਗੱਲ ਕਰਦੇ ਆ ਨਾ ਜਿਹੜੇ ਵੀ ਲੋਕੀ ਸਾਰੇ ਆਪਾਂ ਨੂੰ ਸੁਣ ਰਹੇ ਆ
1: ਜੀ
0: ਚਾਹੇ ਕੋਈ ਬੰਦਾ ਸਾਹਿਤ ਨਾਲ ਜੁੜਿਆ ਹੋਇਆ ਤੇ ਚਾਹੇ ਕੋਈ ਬੰਦਾ ਸਾਹਿਤ ਨਾਲ ਨਹੀਂ ਜੁੜਿਆ ਹੋਇਆ ਚਾਹੇ ਉਹ ਸਕੂਲੇ ਗਿਆ ਇੱਕ ਦਿਨ ਵੀ ਤੇ ਚਾਹੇ ਉਹਨੇ ਐਮ ਏ ਕੀਤੀ ਹੋਈ ਹੈ
1: ਬਿਲਕੁਲ ਜੀ
0: ਉਹਨਾਂ ਸਾਰਿਆਂ ਦਾ ਨਾ ਗੀਤ ਦੇ ਨਾਲ ਬਹੁਤ ਹੀ ਗਹਿਰਾ ਤਾਲੁਕ ਹੈ
1: ਬਿਲਕੁਲ ਹੈ ਜੀ
0: ਮਤਲਬ ਪੋਇਟਰੀ ਦੇ ਨਾਲ ਜਿਹੜੀ ਕਾਵਿਕ ਸ਼ਬਦਾਵਲੀ ਦੇ ਨਾਲ ਉਹਨਾਂ ਦਾ ਬੜਾ ਗਹਿਰਾ ਰਿਸ਼ਤਾ
1: ਵਾਸਤਾ ਹੈ ਜੀ ਹਰ ਪੱਖ ਤੋਂ ਹੀ ਜੀ
0: ਹਾਂਜੀ ਜਦੋਂ ਵੇਖੋ ਜਦੋਂ ਬੱਚਾ ਜੰਮਦਾ ਨਾ
1: ਜੀ
0: ਤੇ ਉਹ ਅਜੇ 2-4 ਮਹੀਨਿਆਂ ਦਾ ਹੀ ਹੋਇਆ ਹੁੰਦਾ 6 ਮਹੀਨਿਆਂ ਦਾ ਜਦੋਂ ਉਹਨੂੰ ਅਜੇ ਕੁਛ ਨੀ ਪਤਾ ਹੁੰਦਾ ਵੀ ਭਾਸ਼ਾ ਕੀ ਹੁੰਦੀ ਹੈ
1: ਜੀ
0: ਉਹਨੂੰ ਕੁਛ ਨੀ ਪਤਾ ਵੀ ਹੋਰ ਸਾਰਾ ਦੁਨੀਆਂ ਦਾ ਕੀ ਸਿਸਟਮ ਚੱਲਦਾ ਖਰੇ ਇਨ ਬਿਲਟ ਉਹਨੂੰ ਪਤਾ ਹੀ ਹੋਊਗਾ ਇਨ ਬਿਲਟ ਤੇ ਉਹਨੂੰ ਪਤਾ ਹੀ ਹੁੰਦਾ
1: ਦੇਖੋ ਲਾਡ
0: ਲੇਕਿਨ ਅਜੇ ਉਹ ਮੂੰਹ
1: ਜਾਂਦਾ ਜੀ ਫਿਰ
0: ਅਜੇ ਉਹ ਮੂੰਹ
1: ਸੁਣਾਈਆਂ ਜਾਂਦੀਆਂ
0: ਅਜੇ ਉਹ ਮੂੰਹ ਬੋਲਣ ਜੋਗਾ ਨਹੀਂ ਹੁੰਦਾ
1: ਜੀ
0: ਤੇ ਸੁਣਨ ਜੋਗਾ ਤੇ ਹੁੰਦਾ ਨਾ
1: ਜੀ ਬਿਲਕੁਲ ਜੀ
0: ਤੇ ਉਹ ਜਦੋਂ ਸੁਣਨ ਜੋਗਾ ਹੁੰਦਾ ਤੇ ਉਹਨੂੰ ਆਪਾਂ ਸਭ ਤੋਂ ਪਹਿਲਾਂ ਕੀ ਸੁਣਾਉਂਦੇ ਆ
1: ਜੀ
0: ਆਪਾਂ ਉਹਨੂੰ ਸਭ ਤੋਂ ਪਹਿਲਾਂ ਸੁਣਾਉਂਦੇ ਆ ਸੰਗੀਤ ਸੁਣਾਉਂਦੇ ਆ ਪੋਇਟਰੀ ਸੁਣਾਉਂਦੇ ਆ ਉਹਨੂੰ ਗੀਤ ਆ ਸਾਡੇ ਗੀਤ ਹੀ ਆ ਨਾ ਜਿਹੜੀਆਂ ਲੋਰੀਆਂ ਵੀ
1: ਬਿਲਕੁਲ ਹੈ ਜੀ
0: ਸੌਂਜਾ ਕਾਕਾ ਤੂੰ ਤੇਰੇ ਬੋਦੇ ਲੱਗੀ ਜੂ
1: ਬਿਲਕੁਲ ਹੈ ਜੀ
0: ਹਨਾ ਕੱਢਣ ਵਾਲੀਆਂ ਮਾਸੀਆਂ ਤੇ ਕਢਾਉਣ ਵਾਲਾ ਤੂੰ
1: ਬਿਲਕੁਲ ਹੈ ਜੀ
0: ਉਹ ਇੰਨੀ ਗੱਲ ਸੁਣ ਕੇ ਤੇ ਸੌ ਜਾਂਦਾ ਮਤਲਬ ਉਹ ਸਮਝਦਾ ਇਹ ਗੱਲ ਨੂੰ ਅਸੀਂ ਸਮਝਦੇ ਖਰੇ ਨਿਆਣਾ ਇਹਨੂੰ ਪਤਾ ਹੀ ਨੀ ਇਹ ਗੱਲ ਦਾ
1: ਜੀ
0: ਉਹਨੂੰ ਤੁਸੀਂ ਉਂਝ ਆਖੀ ਆ ਉਹ ਗੋਦੀ ਚ ਪਾ ਕੇ ਸੌ ਜਾਓ ਨਿਆਣਿਆ ਸੌ ਜਾਓ ਟਾਈਮ ਹੋ ਗਿਆ ਸੰਜੋ ਸੌਂਦਾ
1: ਬਿਲਕੁਲ
0: ਉਹ ਤੁਹਾਡੀ ਉਹ ਰਿਦਮ ਨੂੰ ਤੁਹਾਡੀ ਪੋਇਟਰੀ ਨੂੰ ਤੁਹਾਡੀ ਸੰਗੀਤ ਨੂੰ ਉਹ ਸਮਝਦਾ ਵਾ
1: ਬਿਲਕੁਲ ਹੈ ਜੀ
0: ਉਹ ਤੁਹਾਡੀ ਭਾਸ਼ਾ ਖਰੇ ਤੁਹਾਡੀ ਭਾਸ਼ਾ ਨੂੰ ਵੀ ਸਮਝਦਾ ਹੋਵੇ ਆਪਾਂ ਨੂੰ ਵੀ ਪਤਾ ਵੀ ਸਮਝਦਾ ਕਿ ਨਹੀਂ
1: ਜੀ
0: ਸੋ ਮਤਲਬ ਏਦਾਂ ਬੱਚਾ ਜੰਮਦਿਆਂ ਸਾਰ ਹੀ ਵੇਖੋ ਗੀਤ ਨਾਲ ਤੇ ਸੰਗੀਤ ਨਾਲ ਕਿੱਦਾਂ ਜੁੜਿਆ
1: ਜੁੜ ਗਿਆ ਜੀ
0: ਹਨਾ ਤੇ ਜੇ ਤੁਸੀਂ ਸਾਰੇ ਆਪਣੇ ਗੀਤ ਦਾ ਸੰਬੰਧ ਜਿਹੜਾ ਨਾ ਉਹ ਸੰਗੀਤ ਨਾਲ ਵੀ ਆ
1: ਜੀ
0: ਕਿਉਂਕਿ ਗੀਤ ਉਹਨੂੰ ਆਪਾਂ ਕਹਿੰਦੇ ਆ ਮੋਟੇ ਜੇ ਤੌਰ ਤੇ ਦੇਸੀ ਜੇ ਜਿਹਨੂੰ ਸੰਗੀਤ ਨਾਲ ਵੀ ਆਪਾਂ ਜੋੜ ਸਕਦੇ ਹੋਈਏ
1: ਜੀ
0: ਹਨਾ ਤੇ ਜੇ ਗੀਤ ਨੂੰ ਆਪਾਂ ਸੰਗੀਤ ਨਾਲ ਜੋੜ ਸਕਦੇ ਹੋਈਏ ਤੇ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ ਇਹ ਨੀ ਵੀ ਮੈਂ ਕਹਿੰਦਾ ਵੀ ਜਿਹਨੂੰ ਗਾਇਆ ਨੀ ਜਾ ਸਕਦਾ ਵੀ ਉਹ ਗੀਤ ਹੀ ਨੀ ਹੁੰਦਾ ਮੈਂ ਇਹ ਨੀ ਕਹਿੰਦਾ
1: ਜੀ
0: ਪਰ ਮੈਂ ਇਹ ਕਹਿੰਦਾ ਵੀ ਜੇ ਗੀਤ ਸੰਗੀਤ ਨਾਲ ਜੁੜ ਸਕਦਾ ਹੋਵੇ ਤੇ ਉਹ ਸੋਨੇ ਤੇ ਸੁਹਾਗਾ ਹੋ ਜਾਂਦਾ
1: ਬਿਲਕੁਲ ਹੈ ਜੀ
0: ਠੀਕ ਆ ਨਾ
1: ਜੀ
0: ਇਸ ਕਰਕੇ ਬੱਚਾ ਜੰਮਦਿਆਂ ਸਾਰ ਹੀ ਵੇਖੋ ਮਤਲਬ ਇਹ ਜਿਹੜੀ ਸੰਗੀਤ ਤੇ ਗੀਤ ਦੀ ਭਾਸ਼ਾ ਜਿਹੜੀ ਹੈ
1: ਜੀ
0: ਉਹਦੇ ਨਾਲ ਜੁੜਿਆ ਹੁੰਦਾ
1: ਜੀ
0: ਤੇ ਇਹ ਗੱਲ ਵੱਖਰੀ ਆ ਵੀ ਉਹਨੂੰ ਜਿਉਂ ਜਿਉਂ ਵੱਡਾ ਹੁੰਦਾ ਤੇ ਅਸੀਂ ਹੋਰ ਇੰਨਾ ਕੁਛ ਉਹਦੇ ਦਿਮਾਗ ਚ ਭਰ ਦਿੰਦੇ ਵੀ ਕਈ ਵਾਰ ਇਹਦੇ ਤੋਂ ਦੂਰ ਹੀ ਚਲਾ ਜਾਂਦਾ
1: ਜਦੋਂ ਰੋਂਦਾ ਵੀ ਆ ਜੀ ਜਦੋਂ ਪਹਿਲੀ ਚੀਕ ਮਾਰਦਾ ਦੇਖ ਲੋ ਉਦੋਂ ਵੀ ਸੁਰ ਦੇ ਵਿੱਚ ਹੀ ਮਾਰਦਾ ਜੀ ਹਾਂਜੀ
0: ਹਾਂ ਕੱਲੀ ਬੱਚੇ ਦੀ ਗੱਲ ਨੀ
1: ਜੀ
0: ਬੱਚਾ ਤੇ ਸੁਰ ਵਿੱਚ ਮਾਰਦਾ ਹੀ ਹੈ
1: ਜੀ
0: ਤੁਸੀਂ ਕੁੱਲ ਪੰਛੀਆਂ ਨੂੰ ਸਵੇਰੇ ਸੁਣ ਲੋ ਸਵੇਰੇ ਉੱਠ ਕੇ ਕੋਈ ਤੇ ਸਵੇਰੇ ਜਿਆਦਾ ਪੰਛੀ ਬੋਲਦੇ ਸਵੇਰੇ ਸਵੇਰੇ ਉਹਨਾਂ ਦੀ ਆਵਾਜ਼ ਵੀ ਜਿਆਦਾ ਸੁਣਦੀ ਮੁੜ ਕੇ ਰੌਲੇ ਚ ਆਪਾਂ ਨੇ ਆਵਾਜ਼ ਲੋਪ ਹੋ ਜਾਂਦੀ
1: ਬਿਲਕੁਲ ਹੈ ਜੀ
0: ਤੁਹਾਨੂੰ ਕਦੇ ਵੀ ਪੰਛੀ ਬੇਸੁਰੇ ਨੀ ਲੱਗਣਗੇ
1: ਜੀ
0: ਤੁਹਾਨੂੰ ਇੰਜ ਲੱਗੂ ਵੀ ਯਾਰ ਹਰ ਪੰਛੀ ਨੂੰ ਮਤਲਬ ਸੁਰ ਦੀ ਸਮਝ ਹੈਗੀ ਵੀ ਕਿੰਨੀ ਸੁਰ ਵਿਚ ਬੋਲਣ ਦੇ
1: ਬਿਲਕੁਲ ਜੀ ਕੁਝ ਤਾਂ ਪੰਛੀ ਇਸ ਤਰ੍ਹਾਂ ਦੇ ਵੀ ਆ ਮਨ ਸਾਹਿਬ ਕਿ ਉਹ ਬਹੁਤ ਭਾਂਤ ਭਾਂਤ ਦੀਆਂ ਮਤਲਬ ਕਿ ਵੱਖਰੇ ਵੱਖਰੇ ਰਾਗ ਜਿਹੜੇ ਨੇ ਗੁਣਗੁਣਾਉਂਦੇ ਨੇ ਜੀ ਬੋਲਦੇ ਨੇ ਜੀ
0: ਬਾਜਾ ਕੱਢਦੇ ਨੇ ਤੇ ਇਹ ਆਪਣੀਆਂ ਗੱਲਾਂ ਦਾ ਇਹ ਮਤਲਬ ਹੈ ਵੀ ਆਪਾਂ ਕੋਈ ਕਾਰਡ ਨਹੀਂ ਕੇ ਕੱਢਣ ਡੇ, ਆਪਾਂ ਜਿਹੜੀ ਦੋਵੇਂ ਜਣੇ ਗੱਲ ਕਰਨ ਡੇ ਨਾ,
1: ਬਿਲਕੁਲ
0: ਆਪਾਂ ਕੋਈ ਨਵੀਂ ਕਾਰਡ ਨਹੀਂ ਕੱਢਣ ਡੇ,
1: ਬਿਲਕੁਲ
0: ਆਪਾਂ ਤੇ ਜੋ ਪਹਿਲਾਂ ਹੈਗਾ ਹੀ ਆ ਨਾ ਇਨਬਿਲਟ ਕੁਦਰਤ ਵਿਚ ਓਹਦੀ ਗੱਲ ਕਰ,
1: ਬਿਲਕੁਲ
0: ਪਹਿਲਾਂ ਹੀ ਜਿਹੜਾ ਮੌਜੂਦ ਹੈ ਜਿਹੜਾ ਕੁਦਰਤ ਨੇ ਸਾਡੇ ਵਿਚ ਹੀ ਪਾਇਆ ਹੋਇਆ ਸਾਰਿਆਂ ਦੇ, ਸਾਡੇ ਚ ਜੀਵ ਜੰਤੂਆਂ ਪੰਛੀਆਂ ਸਾਰਿਆਂ ਚ, ਆਪਾਂ ਓਹਦੀ ਗੱਲ ਕਰ,
1: ਬਿਲਕੁਲ
0: ਸੋ ਇਸ ਕਰਕੇ ਇਹਦੀ ਬੜੀ ਵੈਲਿਊ ਆ, ਇਹਦੀ ਬੰਦੇ ਨੂੰ ਇਹਦੀ ਸਮਝ ਹੋਣੀ ਬੜੀ, ਇਹਦੇ ਨਾਲ ਜੁੜਨਾ ਬੜਾ ਜਰੂਰੀ ਹੈ
1: ਜੀ।
0: ਤੇ ਹੁਣ ਅਗਲੀ ਗੱਲ ਹੋ ਗਈ ਗੀਤਕਾਰੀ ਦੀ, ਗੀਤਕਾਰਾਂ ਦੀ, ਗੀਤਕਾਰਾਂ ਵਿਚਾਰਿਆਂ ਨੂੰ ਕੁਛ ਨਾ ਆਪਾਂ ਕਹੀਏ, ਵਿਚਾਰੇ ਆਪਦਾ ਬੜਾ ਟਾਈਮ ਲਾ ਕੇ ਟੱਕਰਾਂ ਮਾਰਦੇ, ਕੋਈ ਏਦਾਂ ਕੋਈ ਜੋ ਵੀ ਕਰਦੇ ਆ
1: ਜੀ,
0: ਕੋਈ ਉਹਨਾਂ ਤੋਂ ਚੰਗਾ ਹੋ ਜਾਂਦਾ ਕੋਈ ਚੰਗਾ ਨਹੀਂ ਹੁੰਦਾ ਹੋਊਗਾ ਜਿੰਦੇ ਵਸਦੇ ਰਹਿਣ
1: ਜੀ,
0: ਲੇਕਿਨ ਆਪਾਂ ਗੱਲ ਕਰ ਰਹੇ ਹਾਂ ਗੀਤਕਾਰੀ,
1: ਬਿਲਕੁਲ
0: ਜਿਹੜੀ ਦੇਖੋ ਜਿਹੜੀ ਵੀਰ ਗੀਤਕਾਰੀ ਹੈ ਇਹ ਨਾ ਇਹਦਾ ਸੰਬੰਧ ਬਹੁਤ ਸਾਰੀਆਂ ਗੱਲਾਂ ਦੇ ਨਾਲ ਹੈ
1: ਜੀ।
0: ਇਹਦਾ ਇਹਦਾ ਸੰਬੰਧ ਮਤਲਬ ਨਾ ਸਮਝ ਲਓ ਵੀ ਸਾਹਿਤ ਦੇ ਨਾਲ ਵੀ ਆ
1: ਜੀ,
0: ਇਹ ਸਾਹਿਤ ਦਾ ਹਿੱਸਾ ਵੀ ਆ ਜਿਹੜੀ ਗੀਤਕਾਰੀ ਆ
1: ਜੀ,
0: ਇਹ ਇਹ ਕਵਿਤਾ ਦਾ ਹਿੱਸਾ ਵੀ ਆ,
1: ਬਿਲਕੁਲ
0: ਗੀਤਕਾਰੀ ਜਿਹੜੀ ਆ ਉਹ ਸੰਗੀਤ ਦਾ ਹਿੱਸਾ ਵੀ ਆ
1: ਜੀ,
0: ਗੀਤਕਾਰੀ ਜਿਹੜੀ ਆ ਉਹ ਆਵਾਜ਼ ਦਾ ਹਿੱਸਾ ਵੀ ਆ
1: ਜੀ,
0: ਜਿਹੜੀ ਗੀਤਕਾਰੀ ਉਹ ਸਾਜ਼ ਦਾ ਹਿੱਸਾ ਵੀ ਆ
1: ਜੀ।
0: ਜਦੋਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਬਣਦਾ ਨਾ ਤੇ ਇਹਦਾ ਇਹ ਮਿਊਜ਼ੀਕਲ ਕੰਪੋਜੀਸ਼ਨ ਦਾ ਹਿੱਸਾ ਵੀ ਆ
1: ਜੀ,
0: ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਤੇ ਫਿਰ ਗੀਤ ਬਣਦਾ,
1: ਬਿਲਕੁਲ
0: ਜਿਹੜਾ ਗੀਤ ਹੈ ਉਹ ਨਾ ਕੋਈ ਬੋਲ ਨਹੀਂ ਹੁੰਦਾ
1: ਜੀ,
0: ਗੀਤ ਜਜ਼ਬਾਤ ਹੁੰਦਾ ਵਾ ਜਿਹੜੇ ਬੰਦੇ ਦੇ ਅੰਦਰ ਹੁੰਦੇ ਆ
1: ਜੀ।
0: ਤੁਸੀਂ ਕਹੇ ਵੀ ਗਾਣੇ ਨੂੰ ਸੁਣੋ, ਬਹੁਤ ਪਾਪੂਲਰ ਗਾਣੇ, ਕੋਈ ਨਾ ਤੁਹਾਨੂੰ ਲੱਗੂਗਾ ਯਾਰ ਇਹ ਜਿਹੜਾ ਗਾਣਾ ਮੈਂ ਸੁਣਿਆ ਮੈਨੂੰ ਤੇ ਬੜਾ ਚੰਗਾ ਲੱਗਣ ਡਿਆ
1: ਜੀ,
0: ਪਰ ਇਹ ਗਾਣਾ ਗਾਉਂਦਾ ਤੇ ਕੋਈ ਬੰਦਾ ਨਹੀਂ, ਅਸੀਂ ਕਦੀ ਵੀ ਸੁਣਿਆ ਗਲੀਆਂ ਚ ਗਾਉਂਦਾ ਫਿਰਦਾ ਹੋਵੇ
1: ਜੀ,
0: ਓਦਾਂ ਇਹ ਬੋਲ ਚੰਗੇ ਬੜੇ ਲੱਗ ਰਹੇ, ਜਿੱਦਾਂ ਵੀ ਜਿੱਦਾਂ ਮੇਰੇ ਹੀ ਬੋਲ ਹੁੰਦੇ, ਮੇਰੇ ਅੰਦਰ ਦੇ ਬੋਲ ਹੁੰਦੇ
1: ਜੀ,
0: ਬਹਾਰੋ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ,
1: ਬਿਲਕੁਲ
0: ਅਸੀਂ ਕੋਈ ਬੰਦਾ ਗਲੀ ਚ ਤੁਰਿਆ ਜਾਂਦਾ ਵੇਖਿਆ ਨੀ ਵੀ ਜਿਹੜਾ ਦੂਜੇ ਨੂੰ ਆਂਦਾ ਹੋਵੇ ਵੀ ਫੂਲੋ ਕੀ ਰਾਣੀ ਬਹਾਰੋ ਕੀ ਮਲਕਾ ਤੇਰਾ ਮੁਸਕਰਾਣਾ ਗਜ਼ਬ ਹੋ ਗਿਆ, ਅਸੀਂ ਕੋਈ ਬੰਦੇ ਨੂੰ ਤਾਂ ਨੀ ਏਦਾਂ ਗਾਉਂਦੇ ਨੇ ਵੇਖਿਆ, ਬੰਦੇ ਦੇ ਅੰਦਰ ਇਹ ਹੋ ਸਕਦਾ ਜਜ਼ਬਾਤ ਹੋਣ
1: ਜੀ,
0: ਬਾਹਰੋਂ ਮੂੰਹ ਤਾਂ ਨੀ ਨਾ ਸੁਣਿਆ ਕਦੀ ਕਿਸੇ ਨੂੰ ਗਾਉਂਦਿਆਂ,
1: ਨਹੀਂ ਜੀ।
0: ਸੋ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਗੀਤ ਹੁੰਦਾ ਨਾ ਤੁਸੀਂ ਸਾਰੇ ਗੀਤਾਂ ਦਾ ਨਿਚੋੜ ਕੱਢੋਗੇ ਤੁਹਾਨੂੰ ਲੱਗੂਗਾ ਵੀ ਜਿਹੜੇ ਗੀਤ ਅਸਲ ਵਿੱਚ ਬੋਲ ਨਹੀਂ ਹੁੰਦੇ
1: ਜੀ,
0: ਗੀਤ ਬੰਦੇ ਦੇ ਅੰਦਰਲੇ ਜਜ਼ਬਾਤ ਹੁੰਦੇ ਆ ਤੇ ਉਹਨਾਂ ਜਜ਼ਬਾਤਾਂ ਨੂੰ ਬੋਲ ਗੀਤ ਦਿੰਦੇ ਆ,
1: ਬਿਲਕੁਲ ਹੈ ਜੀ।
0: ਇੱਕ ਮੈਂ ਤੁਹਾਨੂੰ ਹੋਰ ਦੱਸਦਾ ਗੱਲ ਰਾਜ ਦੀ, ਉਹ ਹੋ ਸਕਦਾ ਕਿਸੇ ਨੂੰ ਬਹੁਤੀ ਚੰਗੀ ਲੱਗੇ ਤੇ ਕਿਸੇ ਨੂੰ ਨਾ ਲੱਗੇ, ਪਰ ਮੈਂ ਕਰਨੀ ਜ਼ਰੂਰੀ ਸਮਝਦਾ
1: ਜੀ,
0: ਉਹ ਇਹ ਵੀ ਜਿਹੜੇ ਗੀਤ ਹੁੰਦੇ ਆ ਨਾ
1: ਜੀ,
0: ਇਹ ਜਿਹੜੇ ਬੰਦੇ ਦੇ ਅੰਦਰ ਦੱਬੇ ਹੋਏ ਜਜ਼ਬਾਤ ਹੁੰਦੇ ਆ ਨਾ
1: ਜੀ,
0: ਉਹਨਾਂ ਨੂੰ ਬਾਹਰ ਲਿਆਉਣ ਦਾ ਇੱਕ ਨਾ ਤਰੀਕਾ ਹੁੰਦੇ
1: ਜੀ,
0: ਜਿਹੜਾ ਬੰਦਾ ਬੋਲ ਕੇ ਉਹ ਗੱਲ ਨਹੀਂ ਕਹਿ ਸਕਦਾ ਨਾ ਆਪ ਜ਼ਿੰਦਗੀ ਚ ਕਈ ਨੀ ਕਦੀ ਕਿਸੇ ਨੂੰ,
1: ਬਿਲਕੁਲ ਜੀ,
0: ਹਿੰਮਤ ਹੀ ਨੀ ਉਹਦੀ ਹੈਗੀ, ਜਾਂ ਕਲਚਰ ਨੀ ਆਗਿਆ ਦਿੰਦਾ, ਜਾਂ ਉਹਦਾ ਆਲਾ ਦੁਆਲਾ ਨੀ ਆਗਿਆ ਦਿੰਦਾ, ਜਾਂ ਉਹਦੇ ਨਿਆਣੇ ਜਾਂ ਉਹਦਾ ਸਮਾਜ ਉਹਦਾ ਪਰਿਵਾਰ ਉਹਦਾ ਭਾਈਚਾਰਾ ਉਹ ਕਹਿੰਦੇ ਯਾਰ ਤੂੰ ਕੀ ਬੋਲਣ ਡਿਆ
1: ਜੀ,
0: ਉਹ ਕਹਿੰਦਾ ਕੋਈ ਨੀ ਜੇ ਤੁਸੀਂ ਸਾਰੇ ਆਗਿਆ ਨਹੀਂ ਦਿੰਦੇ ਤੇ ਪਾਓ ਟੱਟੇ ਖੂਹ ਚ, ਮੈਂ ਇਹਦੀ ਕਥਾਰਸ ਜਿਹਨੂੰ ਕਹਿੰਦੇ ਆ ਪੂਰਤੀ ਜਿਹੜੀ ਜਿਹਨੂੰ ਕਹਿੰਦੇ ਮੈਂ ਹੋਰ ਤਰ੍ਹਾਂ ਕਰ ਲੈਂਦਾ
1: ਜੀ,
0: ਉਹ ਜਿਹੜੇ ਉਹਦੇ ਅੰਦਰ ਜਜ਼ਬਾਤ ਹੁੰਦੇ ਨਾ ਦੱਬੇ ਹੋਏ
1: ਜੀ,
0: ਉਹਨਾਂ ਨੂੰ ਪ੍ਰਗਟ ਕਰਨ ਲਈ ਉਹ ਜੇ ਗੀਤ ਰਿਕਾਰਡ ਕਰਦਾ ਫਿਰ ਆਪਦੀ ਉਹਦੇ ਚ ਆਪਦੇ ਜਿਹੜੇ ਉਹ ਸੁਣਦਾ ਰੋਜ਼,
1: ਬਿਲਕੁਲ ਹੈ ਜੀ,
0: ਉਹ ਉਹਨਾਂ ਦਾ ਉਹਦਾ ਕਥਾਰਸ ਕਰ ਲੈਂਦਾ
1: ਜੀ,
0: ਹਨਾ ਉਹਦੇ ਨਾਲ ਫਿਰ ਇਹ ਵੀ ਨੀ ਉਹਦੇ ਤੇ ਇਲਜ਼ਾਮ ਆਉਂਦਾ ਵੀ ਉਹ ਆਪ ਗਾਉਣ ਡਿਆ
1: ਜੀ,
0: ਲੇਕਿਨ ਉਹ ਗਾਉਂਦਾ ਵੀ ਨਾਲ ਨਾਲ ਹੌਲੀ ਹੌਲੀ ਗੁਣਗੁਣਾ ਵੀ ਲੈਂਦਾ ਕਈ ਵਾਰ,
1: ਬਿਲਕੁਲ ਹੈ ਜੀ,
0: ਹਨਾ ਸੋ ਇੰਜ ਕਰਕੇ ਨਾ ਗੀਤ ਸਾਡੇ ਜਜ਼ਬਿਆਂ ਨੂੰ ਬੋਲ ਦਿੰਦੇ ਆ
1: ਜੀ,
0: ਤੇ ਇਹ ਸਦੀਆਂ ਤੋਂ ਇਹ ਵੇਖੋ ਇਹਨਾਂ ਚ ਇਹ ਨੀ ਵੀ ਗੀਤ ਸਿਰਫ ਜਜ਼ਬਿਆਂ ਨੂੰ ਬੋਲ ਦਿੰਦੇ, ਇਹਨਾਂ ਚ ਗਿਆਨ ਵੀ ਆ,
1: ਬਿਲਕੁਲ
0: ਸਾਡੇ ਗੀਤਾਂ ਵਿਚ ਸਾਡੇ ਲੋਕ ਗੀਤਾਂ ਵਿਚ ਕਿੰਨਾ ਗਿਆਨ ਹੈ ਪੀ ਆਪਾਂ ਸਮਾਜ ਵਿਚ ਕਿਦਾਂ ਰਹਿਣਾ, ਅਸੀਂ ਭੈਣਾਂ ਭਰਾਵਾਂ ਨਾਲ ਕਿਦਾਂ ਰਹਿਣਾ, ਅਸੀਂ ਵੋਟੀ ਨਾਲ ਕਿਦਾਂ ਰਹਿਣਾ, ਅਸੀਂ ਸਾਡਾ ਆਲਾ ਦੁਆਲਾ ਕੀ ਹੈ, ਸਾਡੀਆਂ ਸਮੱਸਿਆਵਾਂ ਕੀ ਹੈ, ਸਾਡੀਆਂ ਰੀਝਾਂ ਕੀ ਹੈ, ਸਾਡੇ ਜਿੰਨੀਆਂ ਵੀ ਬੰਦੇ ਦੀਆਂ ਡਿਮੈਂਸ਼ਨ ਹੈਗੀਆਂ ਨਾ ਸੋਚਣ ਦੀਆਂ ਸਾਰੀਆਂ, ਉਹਨਾਂ ਸਾਰੀਆਂ ਨੂੰ ਬੋਲ ਸਾਡੇ ਲੋਕ ਗੀਤ ਦਿੰਦੇ ਆ।
1: ਬਿਲਕੁਲ ਹੈ ਜੀ।
0: ਹਾਂ, ਉਹਨਾਂ ਬਾਰੇ ਤਾਂ ਕੋਈ ਵਾਦ ਵਿਵਾਦ ਹੈ ਹੀ ਨਹੀਂ। ਕੋਈ ਬੰਦਾ ਅੱਜ ਤੱਕ ਤੁਹਾਨੂੰ ਇੱਕ ਨਹੀਂ ਮਿਲਿਆ ਹੋਊਗਾ ਜਿਹੜਾ ਇਹ ਕਵੇ ਵੀ ਯਾਰ ਲੋਕ ਗੀਤਾਂ ਚ ਕੋਈ ਆਹ ਖਰਾਬੀ ਹੈ।
1: ਬਿਲਕੁਲ ਹੈ ਜੀ,
0: ਇੱਕ ਨਹੀਂ ਮਿਲਿਆ। ਲੇਕਿਨ ਜਿਹੜੇ ਗੀਤਕਾਰ ਹੈ, ਜਿਹੜੇ ਆ ਬੰਦੇ ਆਪਾਂ ਗੀਤ ਲਿਖਦੇ ਆ ਤੇ ਮੁੜ ਕੇ ਆਪਣੇ ਮਸ਼ਹੂਰ ਹੋ ਜਾਂਦੇ, ਉਹਨਾਂ ਨੂੰ ਪੈਸਾ ਵੀ ਲਾ ਦਿੰਦੇ ਆ, ਉਹਨਾਂ ਨੂੰ ਉਹ ਚ ਮਸ਼ਹੂਰ ਵੀ ਕਰ ਲੈਂਦੇ ਆ, ਇਹਨਾਂ ਉੱਤੇ ਕੋਈ ਨਾ ਕੋਈ ਲੋਕਾਂ ਨੂੰ ਇਤਰਾਜ ਕਈ ਵਾਰ ਹੋ ਜਾਂਦਾ ਵੀ ਯਾਰ ਫਲਾਣਾ ਜਿਹੜਾ ਉਹ ਕਿੱਦਾਂ ਦੇ ਗੀਤ ਲਿਖੀ ਜਾਂਦਾ ਜਾਂ ਆ ਕਿਹੋ ਜਿਹਾ ਗਾਣਾ ਮਸ਼ਹੂਰ ਹੋ ਗਿਆ ਜੇ ਜੇ। ਸੋ ਆਪਣੀ ਇੱਕ ਚਿੰਤਾ ਵਾ ਜਿਹਦੇ ਬਾਰੇ, ਜਿਹਦਾ ਕਰਕੇ ਆਪਾਂ ਇਹ ਪ੍ਰੋਗਰਾਮ ਰੱਖਿਆ ਹੋਇਆ।
1: ਬਿਲਕੁਲ ਹੈ
0: ਜੀ। ਗੀਤਕਾਰੀ
1: ਜੀ,
0: ਗੀਤਕਾਰੀ ਜਿਹੜੀ ਕਿਹੋ ਜਿਹੀ ਹੋਣੀ ਚਾਹੀਦੀ ਆ
1: ਜੀ,
0: ਇਹ ਹੈ ਕੀ? ਸੋ ਮੇਰਾ ਖਿਆਲ ਮੁਤਾਬਕ ਇਹਦੇ ਬਾਰੇ ਸਿਰਫ ਇੱਕੋ ਹੀ ਹੈ ਵਿਵਾਕ
1: ਜੀ,
0: ਵੀ ਯਾਰ ਗੀਤਕਾਰੀ ਏਦਾਂ ਦੀ ਹੋਵੇ, ਗੀਤ ਏਦਾਂ ਦੇ ਸਾਡੇ ਹੋਣ ਜਿਨ੍ਹਾਂ ਨੂੰ ਆਪਾਂ ਨਾ ਆਪਣੇ ਧੀਆਂ ਪੁੱਤਾਂ ਨਾਲ ਆਪਣੀ ਮਾਂ ਭੈਣ ਨਾਲ ਬੈਠ ਕੇ ਸੁਣ ਸਕਦੇ ਹੋਈਏ।
1: ਬਿਲਕੁਲ ਹੈ ਜੀ,
0: ਹਨਾ, ਉਹ ਗੀਤ ਅੱਛੇ ਆ। ਉਹ ਜਿਹੜੇ ਮਰਜ਼ੀ ਟੋਪਿਕ ਤੇ ਬੰਦੇ ਨੇ ਲਿਖੇ ਹੋਣ, ਚਾਹੇ ਜਿਹੜੇ ਮਰਜ਼ੀ ਟੋਪਿਕ ਤੇ ਲਿਖੇ ਹੋਣ, ਲੇਕਿਨ ਆਪਾਂ ਆਪਣੇ ਪਰਿਵਾਰ ਵਿਚ ਬੈਠ ਕੇ ਉਹਨੂੰ ਸੁਣ ਸਕਦੇ
1: ਜੀ।
0: ਸੋ ਇਹ ਸਾਡੀ ਗੀਤਕਾਰੀ ਏਦਾਂ ਦੀ ਹੋਵੇ, ਸਾਡੇ ਗੀਤ ਏਦਾਂ ਦੇ ਹੋਣ, ਤੇ ਸਾਡਾ ਤੇ ਸਗੋਂ ਯੂਰਪ ਦੇ ਜਾਂ ਹੋਰ ਕਈ ਬਹੁਤ ਸਾਰੇ ਮੁਲਕਾਂ ਨਾਲੋਂ ਇਹ ਫਰਕ ਹੈ ਵੀ ਸਾਡੇ ਸਾਡੇ ਸਾਡੀ ਗੀਤਕਾਰੀ, ਸਾਡੇ ਗੀਤ, ਸਾਡਾ ਸੰਗੀਤ, ਸਾਡੇ ਸਾਡੇ ਲਿਟਰੇਚਰ ਦਾ ਸੰਗੀਤ ਨਾਲ ਜਿਹੜਾ ਸੰਬੰਧ ਹੈ ਉਹ ਬਹੁਤ ਸਾਰੇ ਸੰਸਾਰ ਤੋਂ ਬਾਕੀ ਨਾਲੋਂ ਅਲੱਗ ਹੈ ਤੇ ਬੜਾ ਮਜ਼ਬੂਤ ਹੈ ਤੇ ਬੜਾ ਇੱਕ ਚਰਚਿਤ ਔਰ ਮਾਨਤਾ ਪ੍ਰਾਪਤ ਹੈ।
1: ਬਿਲਕੁਲ ਹੈ ਜੀ।
0: ਇਹ ਸਾਡੀ ਭਾਸ਼ਾ ਦੀ ਅਮੀਰੀ ਹੈ, ਸਾਡੀ ਪੰਜਾਬੀ ਜ਼ਬਾਨ ਦੀ ਅਮੀਰੀ ਹੈ, ਸਾਡੀ ਉਰਦੂ ਜ਼ਬਾਨ ਦੀ ਅਮੀਰੀ ਹੈ, ਸਾਡੀ ਹਿੰਦੀ ਜ਼ਬਾਨ ਦੀ ਅਮੀਰੀ ਹੈ, ਸਾਡੀਆਂ ਭਾਰਤੀ ਭਾਸ਼ਾਵਾਂ ਦੀ ਇਹ ਖੂਬੀ ਹੈ ਬਹੁਤ ਸਾਰੀਆਂ ਦੀ।
1: ਮਨਸਰ ਦੇਖੋ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਜਿਹੜਾ ਚਲੋ ਅਸੀਂ ਉਹ ਸਮਾਂ ਤਾਂ ਨਹੀਂ ਦੇਖਿਆ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਦੋਂ ਗੀਤਕਾਰੀ ਕਹਿ ਸਕਦੇ ਆ ਕਿ ਕਰਦੇ ਸੀ ਤਾਂ ਸਟੇਜ ਦੇ ਉੱਤੇ ਲੋਕ ਉਹਨਾਂ ਦੇ ਮੂਹਰੇ ਬੈਠ ਕੇ ਕਿੱਦਾਂ ਸਕੂਨ ਦੇ ਨਾਲ ਸੁਣਦੇ ਸੀ। ਜਿਹੜੇ ਮੁਲਕ ਮੇਰੇ ਖਿਆਲ ਨਾਲ ਅਸੀਂ ਵੀ ਨਹੀਂ ਸੁਣੇ ਹੋਣਗੇ ਉਹਨਾਂ ਸਮਿਆਂ ਦੇ ਵਿੱਚ, ਨਾਰਵੇ, ਸਵੀਡਨ, ਇੱਦਾਂ ਦੇ ਮੁਲਕ, ਇੰਗਲੈਂਡ ਜਾਂ ਕਹਿ ਲਓ ਤਾਂ ਆਮ ਹੀ ਚਲੋ ਕਹਿ ਦਿੰਦੇ ਆਪਾਂ ਕਿ ਵਲੈਤ ਨੂੰ ਗਏ ਹੋਏ, ਪਰ ਉਹਨਾਂ ਨੇ ਦੇਖੋ ਉਹਨਾਂ ਸਮਿਆਂ ਦੇ ਵਿੱਚ ਆਪਣਾ ਮੁਕਾਮ ਹਾਸਲ ਕੀਤਾ ਤੇ ਉਹ ਚਾਹੇ ਉਰਦੂ ਜ਼ਬਾਨ ਹੈ, ਚਾਹੇ ਪੰਜਾਬੀ ਜ਼ਬਾਨ ਹੈ, ਚਾਹੇ ਉਹ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਮੁਕਾਮ ਦੇਖੋ ਕਿੱਡਾ ਵੱਡਾ ਹੈ ਜੀ।
0: ਇੱਕ ਚੀਜ਼ ਹੋਰ ਹੈ, ਆਪਾਂ ਨੂੰ ਨਾ ਥੋੜਾ ਜਿਹਾ ਪਿੱਛੇ ਵੀ ਨਿਗਾਹ ਮਾਰਨੀ ਚਾਹੀਦੀ ਹੈ
1: ਜੀ,
0: ਬਈ ਸਾਡੇ ਸਾਡਾ ਬਾਬਾ ਫਰੀਦ ਤੋਂ ਸਾਡਾ ਸ਼ੁਰੂਆਤ ਹੁੰਦੀ ਹੈ।
1: ਹਾਂਜੀ,
0: ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਨੂੰ ਗਾ ਸਕਦੇ ਹਾਂ
1: ਜੀ,
0: ਲੋਕਾਂ ਨੇ ਗਾਇਆ ਵੀ, ਮੈਂ ਆਪਦੀ ਆਵਾਜ਼ ਵਿਚ ਵੀ ਰਿਕਾਰਡ ਕੀਤੇ ਹੋਏ
1: ਜੀ,
0: ਆਪੇ ਘਰੇ ਹੀ ਓਦਾਂ ਕੋਈ ਉਹ ਨੀ ਮਸ਼ਹੂਰ ਨੂੰ ਕੀਤੇ।
1: ਹਾਂਜੀ।
0: ਅੱਛਾ, ਦੂਜੀ ਗੱਲ ਵੀ ਸਾਡਾ ਬਾਬਾ ਨਾਨਕ ਹੈ, ਉਹ ਯਾਰ ਨਾਲ ਮਰਦਾਨਾ ਰਬਾਬ ਵਜਾਉਂਦਾ, ਸਾਡਾ ਪਹਿਲਾ ਮਹਾਨ ਸੰਗੀਤਕਾਰ ਹੋ ਗਿਆ ਮਰਦਾਨਿਆ ਬਾਣੀ ਆਈ ਰਬਾਬ ਵਜਾ।
1: ਬਿਲਕੁਲ ਹੈ ਜੀ,
0: ਹਨਾ, ਸਾਡੇ ਸਾਡੀ ਸਾਰੀ ਬਾਣੀ ਜਿਹੜੀ ਹੈ ਗੁਰਬਾਣੀ ਉਹ ਰਾਗਾਂ ਵਿੱਚ ਹੈ
1: ਜੀ,
0: ਸਾਡਾ ਤੇ ਗੀਤ ਦੇ ਨਾਲ, ਸੰਗੀਤ ਦੇ ਨਾਲ, ਸਾਹਿਤ ਦਾ ਸੰਗੀਤ ਦੇ ਨਾਲ ਇੰਨਾ ਜ਼ਿਆਦਾ ਤਾਲੁਕ ਡੂੰਘਾ ਵੀ ਗੀਤ ਤੇ ਅੱਗੋਂ ਉਹਦੀ ਇੱਕ ਕੈਟਾਗਰੀ ਹੈ ਨਾ, ਵੀ ਸੰਗੀਤ ਵਿੱਚ ਤੇ ਬਹੁਤ ਚੀਜ਼ਾਂ ਆਉਂਦੀਆਂ ਤੇ ਉਹਦੇ ਵਿੱਚ ਗੀਤ ਇੱਕ ਉਹਦੀ ਕੈਟਾਗਰੀ ਹੈ ਹਨਾ, ਜਿਹਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ
1: ਹਾਂ। ਬਿਲਕੁਲ।
0: ਸੋ ਮੈਂ ਐਵੇਂ ਲੰਮੀ ਬਹੁਤੀ ਗੱਲ ਕਰਨ ਦੀ ਬਜਾਏ ਮੈਂ ਇਹੋ ਕਹੂੰਗਾ ਸਾਰਿਆਂ ਨੂੰ, ਬੇਨਤੀ ਕਰੂੰਗਾ ਗੀਤਕਾਰਾਂ ਨੂੰ ਬਈ ਵੀਰੋ ਨਾ, ਇੱਕ ਤੇ ਪੜ੍ਹਿਆ ਜ਼ਿਆਦਾ ਕਰੋ
1: ਜੀ,
0: ਇੱਕ ਤੇ ਪੜ੍ਹਿਆ ਜ਼ਿਆਦਾ ਕਰੋ, ਸਮਾਜ ਨੂੰ ਵੀ ਪੜ੍ਹਿਆ ਕਰੋ, ਮਨੋਵਿਗਿਆਨ ਵੀ ਦੁਨੀਆਂ ਦਾ ਪੜ੍ਹਿਆ ਕਰੋ ਤੇ ਬਹੁਤਾ ਐਵੇਂ ਨਿੱਜੀ ਪੈਸੇ ਦਾ ਹਿੱਤ ਜਾਂ ਉਹ ਮਸ਼ਹੂਰੀ ਇਹਨਾਂ ਨੂੰ ਦੂਜੇ ਨੰਬਰ ਤੇ ਰੱਖੋ ਤੇ ਮੇਨ ਆਪਣੇ ਪਹਿਲੇ ਨੰਬਰ ਤੇ ਰੱਖੋ ਵੀ ਤੁਹਾਨੂੰ ਅੱਜ ਤੋਂ 20 ਸਾਲ, 40 ਸਾਲ, 50 ਸਾਲ, 100 ਸਾਲ ਬਾਅਦ ਲੋਕ ਯਾਦ ਕਰਨਗੇ।
1: ਬਿਲਕੁਲ ਹੈ ਜੀ,
0: ਇਸ ਗੱਲ ਨੂੰ ਜ਼ਿਆਦਾ ਧਿਆਨ ਚ ਰੱਖੋ
1: ਜੀ। ਕਿਆ ਬਾਤ।
0: ਸੋ ਏਦਾਂ ਸਾਰਿਆਂ ਵਾਸਤੇ ਮੇਰੀ ਬਈ ਸ਼ੁਭ ਇਛਾਵਾਂ ਨੇ
1: ਜੀ,
0: ਤੇ ਗੀਤਕਾਰਾਂ ਵਾਸਤੇ ਵੀ ਜਿੰਨੇ ਵੀ ਸਾਰੇ ਲਿਖ ਰਹੇ ਆ, ਜੇ ਕੋਈ ਇਹਦੇ ਵਿਚ ਕੋਈ ਊਣਤਾਈ ਓਹਨੂੰ ਲੱਗਦੀ, ਉਹ ਆਪਣਾ ਆਪੇ ਹੀ ਸੈਲਫ ਅਨਾਲਿਸਿਸ ਕਰੇ, ਆਪਾਂ ਨਾ ਓਹਦੀ ਆਲੋਚਨਾ ਕਰੀਏ, ਗੁੱਸਾ ਕਰਦਾ ਏਦਾਂ ਬਣਦਾ ਯਾਰ ਮੈਨੂੰ ਫਲਾਣੇ ਨੇ ਮੇਰੀ ਆਲੋਚਨਾ ਕੀਤੀ।
1: ਬਿਲਕੁਲ ਹੈ ਜੀ,
0: ਆਪੇ ਹੀ ਆਪਣੇ ਅੰਦਰ ਝਾਤੀ ਮਾਰ ਕੇ ਸੋਹਣਾ ਲਿਖੋ
1: ਜੀ,
0: ਤਾਂ ਕਿ ਆਉਣ ਵਾਲੇ ਸਮੇਂ ਚ ਲੋਕ ਆਖਣ ਵਾਹ ਭਈ ਵਾਹ ਫਲਾਣਾ ਬੰਦਾ ਹੋਇਆ
1: ਜੀ,
0: ਤੇ ਏਦਾਂ ਕਰਕੇ ਤੇ ਅਸੀਂ ਆਪਣੇ ਗੀਤਕਾਰੀ ਪੰਜਾਬੀ ਜਿਹੜੀ ਆ ਉਹਦੇ ਲਈ ਬਹੁਤ ਸਾਰੀਆਂ ਸ਼ੁਭ ਇਛਾਵਾਂ ਦੁਆਵਾਂ। ਤੇ ਹੁਣ ਮੇਰਾ ਵਿਦਿਆਰਥੀ ਸ਼ਮੀ ਮੇਰੇ ਕੋਲ ਬੈਠਾ, ਹੁਣ ਮੈਂ ਉਹਨੂੰ ਦੇਣਾ ਆਪਣਾ, ਤੁਹਾਨੂੰ ਭਰਾਵਾ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਆਪਣੇ ਮੈਨੂੰ ਨਾ ਇਹ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਕਰਾਇਆ।
1: ਪ੍ਰੋਫੈਸਰ ਸਾਹਿਬ, ਤੁਹਾਡੇ ਤੋਂ ਛੁੱਟੀ ਲੈਣ ਤੋਂ ਪਹਿਲਾਂ ਨਾ ਆਪਣੇ ਨਾਲ ਰਾਜਨ ਸੈਣੀ ਸਾਹਿਬ ਐਡਵੋਕੇਟ ਦਸੂਹਾ ਤੋਂ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸ਼ਾਇਦ ਵਿਚਾਰ ਹੋਣਗੇ, ਤਾਂ ਉਨ੍ਹਾਂ ਦੀ ਵੀ ਗੱਲ ਸੁਣਦੇ ਆ ਤੇ ਤੁਹਾਡੇ ਕੋਲ ਕੁਝ ਨਾ ਕੁਝ ਆਪਣੀ ਲਿਖਤ ਦੇ ਵਿੱਚ ਵੀ ਸੁਣਾਂਗੇ ਜੀ ਕੁਝ, ਤੇ ਉਹਦਾ ਵੀ ਆਨੰਦ ਮਾਣਾਂਗੇ। ਹਾਂਜੀ, ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
0: ਓਕੇ ਜੀ,
2: ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਜੀ, ਤੇ ਪ੍ਰੋਫੈਸਰ ਮੰਡ ਸਾਹਿਬ ਸਤਿ ਸ੍ਰੀ ਅਕਾਲ ਜੀ। ਸਰ ਮੈਂ ਤੁਹਾਡੇ ਦਰਸ਼ਨ ਕੀਤੇ ਸੀ ਜੀ ਜਦੋਂ ਰਜੋ ਕਮਲੀ ਦੇ ਉਦਘਾਟਨ ਦੇ ਉੱਤੇ ਆਪਾਂ ਪਹੁੰਚੇ ਸੀ ਜੀ, ਤੇ ਜਨਾਬ ਨੂੰ ਸੁਣਿਆ ਸੀ, ਤੇ ਮੈਨੂੰ ਇਹ ਸੀਗਾ ਕਿ ਮੈਂ ਕਾਲ ਅਜੇ ਠਹਿਰ ਕੇ ਕਰਨੀ ਸੀ, ਪਰ ਮੈਨੂੰ ਇਹ ਲੱਗਿਆ ਕਿ ਤੁਸੀਂ ਮਾਈਕ ਛੱਡ ਕੇ ਤੇ ਜਾ ਰਹੇ ਹੋ, ਤਾਂ ਕਰਕੇ ਮੈਂ ਫਟਾਫਟ ਜਿਹੜਾ ਹੈਗਾ ਮੈਂ ਕਿਹਾ ਭਾਈ ਜਰੂਰ ਜੀ ਦੋ ਬੋਲਾਂ ਦੀ ਸਾਂਹ ਜਰੂਰ ਪਾ ਕੇ ਜਾਣੀ ਹੈ ਜੀ ਪਹਿਲਾਂ।
0: ਨਹੀਂ ਮੈਂ ਦੋ ਚਾਰ ਮਿੰਟ ਬੈਠ ਜਾਣਾ ਤੁਹਾਡਾ ਕਰਕੇ, ਕੋਈ ਗੱਲ ਨਹੀਂ।
2: ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ। ਪ੍ਰੋਫੈਸਰ ਸਾਹਿਬ, ਬੇਨਤੀ ਇਹ ਹੈਗੀ ਆ ਕਿ ਗੀਤਕਾਰ ਤੇ ਗੀਤਕਾਰੀ ਦਾ ਜਿਹੜਾ ਹੈਗਾ ਆ ਨਾ ਜੀ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਨਿੱਜੀ ਜਿਹੜੀ ਦੱਸ ਰਿਹਾ ਹੈਗਾ ਜੀ, ਕਿ ਮੈਂ ਇੱਕ ਗੀਤ ਸੁਣਿਆ ਸਰਦਾਰ ਸਿਕੰਦਰ ਸਿੰਘ ਔਜਲਾ ਹੋਣਾ ਦਾ, ਉਹਨਾਂ ਨੇ ਗੀਤ ਲਿਖਿਆ ਸੀਗਾ ਜੀ ਹਵਾਏ,
1: ਕਿ
2: ਜਾਂਦੀ ਏ ਹਵਾਏ ਮੇਰੇ ਦੇਸ਼ ਨੂੰ ਜੀ। ਉਤੇ ਉਹਨਾਂ ਨੇ ਆਪਣੇ ਜਜ਼ਬਾਤ ਜਿਹੜੇ ਸੀਗੇ ਕਿ ਮੇਰੇ ਘਰ ਨੂੰ ਜਾਈ ਮੇਰੀ ਮਾਂ ਦਰਵਾਜ਼ੇ ਚ ਖਲੋਤੀ ਹੋਊਗੀ ਜੀ, ਉਹ ਸਾਰੇ ਜਿਹੜੇ ਜਜ਼ਬਾਤ ਉਹ ਜਦੋਂ ਮੈਂ ਸੁਣਿਆ ਨਾ ਜੀ, ਮੈਂ ਇੰਨਾ ਕਾਇਲ ਹੋ ਗਿਆ, ਮੈਂ ਕਿਹਾ ਦੇਖੋ ਕਿੰਨੀ ਇਮੈਜੀਨੇਸ਼ਨ ਤਕੜੀ ਹੈਗੀ ਆ। ਮੈਂ ਕਿਹਾ ਜੀ, ਮੈਂ ਉਸ ਵੇਲੇ ਜਾਣਦਾ ਨੀ ਸੀ, ਮੈਂ ਕਿਹਾ ਵੀ ਇਹ ਬੰਦੇ ਕੌਣ ਆ ਬਈ, ਇੰਨੀ ਜਿਹੜੀ ਇਮੈਜੀਨੇਸ਼ਨ ਜਿਸ ਬੰਦੇ ਦੀ ਤਕੜੀ ਹੈਗੀ ਆ ਜੀ, ਉਹ ਕੁਦਰਤੀ ਫਿਰ ਜਿਹੜਾ ਹੈਗਾ ਆ ਉਹਨਾਂ ਨਾਲ ਰਾਬਤਾ ਹੋ ਗਿਆ। ਦੋ ਚਾਰ ਦਿਨ ਬਾਅਦ ਹੀ ਉਹਨਾਂ ਦਾ ਮੈਨੂੰ ਫੋਨ ਆਇਆ ਕੋਈ, ਤੇ ਆਪਣਾ ਜਿਹੜਾ ਪਿਆਰ ਪਿਆ ਗਿਆ। ਉਹ ਤੋਂ ਬਾਅਦ ਮੈਂ ਉਹਨਾਂ ਨੂੰ ਪੜ੍ਹਿਆ ਕੀ ਆ ਕਿ ਇੱਕ ਤਾਂ ਜਿਹੜਾ ਹੈਗਾ ਆ ਗੀਤਕਾਰ, ਉਹਦੇ ਕੋਲ ਵੋਕੈਬਲਰੀ ਜਿਹੜੀ ਹੁੰਦੀ ਆ ਨਾ ਜੀ, ਉਹ ਬਹੁਤ ਜ਼ਿਆਦਾ ਹੁੰਦੀ ਆ
1: ਜੀ।
2: ਇਹ ਕੁਦਰਤੀ ਫਨ ਆ, ਕੁਦਰਤੀ ਆਰਟ ਆ ਇੱਕ ਜੀ, ਤੇ ਮੈਂ ਮਤਲਬ ਬਹੁਤੇ ਬੰਦਿਆਂ ਨੂੰ ਤਾਂ ਨਹੀਂ ਜਾਣਦਾ, ਪਰ ਉਹਨਾਂ ਨੂੰ ਜਿਹੜਾ ਮੈਂ ਚੰਗੀ ਤਰ੍ਹਾਂ ਪੜ੍ਹਿਆ ਹੈਗਾ ਆ ਵੀ ਹੁਣ ਮੈਮਰੀ ਜਿਹੜੀ ਹੁੰਦੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਜੀ
1: ਜੀ।
2: ਫਿਰ ਜਿਸ ਤਰ੍ਹਾਂ ਕੱਪੜਾ ਜਿਹੜਾ ਹੈਗਾ ਆ ਵੀ ਇੱਕ ਬਜਾਜੀ ਵਾਲਾ ਕੱਪੜਾ ਤਹਿ ਦੇ ਉੱਤੇ ਤਹਿ ਲਾਈ ਜਾਂਦਾ ਹੈਗਾ ਜੀ, ਭਾਵੇਂ ਧਿਆਨ ਉਹਦਾ ਦੂਜੇ ਪਾਸੇ ਹੋਵੇ, ਇਸੇ ਤਰ੍ਹਾਂ ਹੀ ਗੀਤਕਾਰ ਜਿਹੜਾ ਹੈਗਾ ਸ਼ਬਦ ਜਿਹੜੇ ਬੋਲਦਾ ਆ ਜੀ, ਉਹ ਇਸੇ ਤਰੀਕੇ ਨਾਲ ਤਹਿ ਲੱਗ ਲੱਗ ਕੇ ਆਪਣੇ ਆਪ ਆਉਂਦੇ ਰਹਿੰਦੇ ਮੂੰਹ ਦੇ ਵਿੱਚੋਂ, ਤੇ ਜੇ ਕਹਿੰਦਾ ਕਿ ਇਹ ਗੁਣ ਆਮ ਬੋਲ ਨਹੀਂ ਹੋ ਸਕਦਾ ਜੀ।
1: ਬਿਲਕੁਲ ਹੈ ਜੀ,
2: ਤੋ ਇਸ ਕਰਕੇ ਬਾਕੀ ਇਹ ਜਜ਼ਬਾਤਾਂ ਦੀ ਸਾਂਝ ਹੈਗੀ ਆ ਜੀ। ਬਹੁਤ ਚੰਗਾ ਲੱਗਿਆ ਕਿ ਤੁਸੀਂ ਵੀ ਆ ਕੇ ਇੱਥੇ ਜਿਹੜਾ ਹੈਗਾ ਆਪਣੀ ਇਨਪੁਟ ਪਾਈ, ਜਿਹੜੀ ਤੁਸੀਂ ਆਹ ਗੱਲ ਕਹੀ ਆ ਕਿ ਗੀਤਕਾਰਾਂ ਨੂੰ ਵੀ ਪੜ੍ਹਨਾ ਚਾਹੀਦਾ ਹੈਗਾ ਆ ਜੀ। ਵਾਕਈ ਜੀ ਜਿਹੜੇ ਬੰਦੇ ਹੈਗੇ, ਨੋ ਡਾਊਟ ਕਿ ਗੀਤਕਾਰ ਜਿਹੜੇ ਹੈਗੇ ਆ ਉਹ ਜ਼ਿਆਦਾ ਨਾਮੀ ਉਹ ਹੋ ਜਾਂਦੇ ਹੈਗੇ ਆ ਜਿਹੜੇ ਉਸੇ ਪੇਸ਼ੇ ਦੇ ਉੱਤੇ ਹੀ ਜਿਹੜੇ ਆ ਕੰਸਨਟ੍ਰੇਟ ਰਹਿੰਦੇ ਆ, ਜਿਹੜਾ ਦਾ ਫਿਰ ਆਪਣਾ ਜਿਹੜੇ ਦੂਜੇ ਕੰਮਾਂ ਕਾਰਾਂ ਦਾ ਖਲਾਰਾ ਹੁੰਦਾ ਹੈਗਾ ਜੀ, ਉਹ ਫਿਰ ਸੀਮਿਤ ਹੋ ਜਾਂਦੇ ਹੈਗੇ ਆ ਜਾਂ ਉਹਨਾਂ ਦੀਆਂ ਲਿਮਿਟੇਸ਼ਨ ਹੋ ਜਾਂਦੀਆਂ ਹੈਗੀਆਂ, ਪਰ ਉਹ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦੇ ਵੀ ਹਾਂ ਜੀ ਉਹ ਜਜ਼ਬਾਤ ਦੇ ਉੱਤੇ। ਤੇ ਬਾਕੀ ਆਪਣੀ ਆਪਣੀ ਸੋਚ ਹੈਗੀ ਆ ਜੀ। ਤੇ ਵੀਰ ਜੀ, ਮੈਂ ਹੁਣ ਆਪਣੇ ਅੰਦਾਜ਼ ਵਿੱਚ ਵੀ ਦੱਸ ਦਿਆਂ ਕਿ ਮੈਨੂੰ ਸਾਰਿਆਂ ਨੂੰ ਗੀਤ ਕਿੰਨਾ ਵਧੀਆ ਲੱਗਿਆ, ਕਿਹੜੇ ਜਜ਼ਬਾਤ ਉਹਨੇ ਦੱਸੇ ਹੈ ਜੀ। ਉਹ ਕਹਿੰਦੀ ਤੈਨੂੰ ਰੱਜ ਕੇ ਰਵਾਵਾਂ ਕਿਤੇ ਟੱਕਰੇ ਜੇ ਕੱਲਾ, ਹੈ ਜੀ ਦੇਖੋ ਕਿੰਨੇ ਵਧੀਆ ਜਜ਼ਬਾਤ ਪ੍ਰਗਟ ਕੀਤੇ ਹੈਗੇ ਆ ਜੀ। ਤੋ ਇਸ ਕਰਕੇ ਹਰ ਇੱਕ ਤਰ੍ਹਾਂ ਦਾ ਜਜ਼ਬਾਤ ਜਿਹੜਾ ਆ ਉਹ ਗੀਤਕਾਰ ਦੇ
0: ਗੀਤਕਾਰੀ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਜੀ। ਗੀਤ ਜਜ਼ਬਾਤ ਹੀ ਹੁੰਦੇ ਆ ਜੀ। ਹਾਂਜੀ
2: ਹਾਂਜੀ ਹਾਂਜੀ ਹਾਂਜੀ ਪਰ ਮੈਨੂੰ ਇਹ ਜਜ਼ਬਾਤ ਸਮਝ ਨੀ ਆਈ ਵੀ ਇਹ ਜਿਹੜਾ ਗੀਤ ਕਿਹਨੇ ਲਿਖਿਆ ਹੈ ਕਿਤੇ ਨੂੰ ਰੱਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ ਹਾਂਜੀ
0: ਖਰਾਬੀਆਂ ਕੀਤੀਆਂ ਹੋਣੀਆਂ ਕੋਈ ਉਹਨੇ ਤਾਂ ਹੀ ਖਰਾਬੀਆਂ ਕੀਤੀਆਂ ਹੋਣੀਆਂ ਹੁਣ ਬਾਕੀਆਂ ਦੇ ਸਾਹਮਣੇ ਤੇ ਰਵਾਇਆ ਨੀ ਜਾਂਦਾ ਫਿਰ ਕੱਲਾ ਟੱਕਰੂ ਖਰੀ ਰਵਾਊ ਨਾ ਹੁਣ
1: ਇਹ ਬਦਲਾ ਲਓ ਗੀਤ ਹੈ ਜੀ
2: ਜੀ
1: ਮਾਨ ਸਾਹਿਬ
0: ਸ਼ਮੀ ਮੇਰੇ ਕੋਲ
3: ਜੀ
1: ਹਾਂਜੀ ਜੀ ਸ਼ਮੀ
3: ਪਾਤ ਸਾਹਿਬ ਕਿਆ ਬਤਾ
1: ਜੀ
3: ਅੱਜ ਤੇ ਮੈਂ ਕਹਿੰਦਾ ਜੀ ਮਤਲਬ ਲਹਿਰ ਬਹਿਰ ਹੋ ਗਈ ਆ
1: ਜੀ
3: ਤੇ ਮਾਨ ਸਾਹਿਬ ਹੋਰਾਂ ਦਾ ਆਸ਼ੀਰਵਾਦ ਵੀ ਮਿਲਿਆ ਤੇ ਉਹਨਾਂ ਵੱਲੋਂ ਜਿਹੜੀ ਆ ਇਸ ਵਿਸ਼ੇ ਦੇ ਉੱਤੇ ਕਿਉਂਕਿ ਪਹਿਲਾਂ ਤੇ ਅਸੀਂ ਵਿਚਾਰ ਹੀ ਕਰ ਰਹੇ ਸੀ ਕਿ ਇਹਦੇ ਉੱਤੇ ਕੀ ਗੱਲ ਆਪਾਂ ਕਰ ਸਕਦੇ ਹਾਂ
1: ਜੀ
3: ਪਰ ਜਦੋਂ ਉਸਤਾਦ ਲੋਕ ਬੈਠੇ ਹੋਣ ਤੇ ਉਹਨਾਂ ਕੋਲੋਂ ਜਿਹੜੀ ਆ ਜਬਰਦਸਤ ਤੇ ਪਿਆਰੀ ਇਨਪੁਟ ਮਿਲੇ ਤੇ ਕਿਆ ਹੀ ਬਾਤ ਆ ਹੁਣ ਸੈਣੀ ਸਾਹਿਬ ਹੋਰਾਂ ਨੇ ਵੀ ਇਸ ਗੱਲ ਦੀ ਤਾਈਦ ਕੀਤੀ ਆ ਤੇ ਮੈਨੂੰ ਲੱਗਦਾ ਔਜਲਾ ਸਾਹਿਬ ਵੀ ਜਰੂਰ ਉਹਨਾਂ ਨੇ ਫੋਨ ਨੂੰ ਹੱਥ ਪਾ ਲਿਆ ਹੋਣਾ ਤੇ ਜਰੂਰ ਤਾਲਮੇਲ ਉਹਨਾਂ ਦਾ ਵੀ ਹੋਏਗਾ
1: ਜੀ
3: ਇਹ ਸੱਚੀ ਗੱਲ ਹੈ ਪਾਲ ਸਾਹਿਬ ਕਿ ਜਿਵੇਂ ਮਾਨ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਗੀਤ ਜਿਹੜੇ ਆ ਅਸਲ ਚ ਤਾਂ ਜਜ਼ਬਾਤ ਨੇ ਉਹਨਾਂ ਦੀ ਤਰਜਮਾਨੀ ਹੈ ਤੇ ਸ਼ਬਦ ਜਿਹੜੇ ਆ ਆਪ ਜਦੋਂ ਢੁਕਵੇਂ ਸ਼ਬਦ ਦੇ ਵਿੱਚ ਉਹ ਆ ਜਾਏ ਸਾਹਮਣੇ ਗੱਲ ਤੇ ਉਹ ਅਸਰ ਵੀ ਕਰਦੀ ਹੈ
1: ਜੀ
3: ਉਹ ਜਜ਼ਬਾਤ ਵਾਕਿ ਦਿਲ ਨੂੰ ਵੀ ਟੁੰਬਦੇ ਨੇ ਤੇ ਉਹਨਾਂ ਦਾ ਅਸਰ ਵੀ ਹੁੰਦਾ ਹੈ ਵਾਕਿ ਬਾ ਕਮਾਲ ਗੱਲ ਹੈ ਜੀ
1: ਬਿਲਕੁਲ
3: ਇੱਕ ਹੋਰ ਬਹੁਤ ਜਬਰਦਸਤ ਗੱਲ ਜਿਹੜੀ ਉਹ ਮਾਨ ਸਾਹਿਬ ਨੇ ਕੀਤੀ ਕਿ ਭਾਈ ਅੱਜ ਤੋਂ ਦਸ ਵੀਹ ਪੰਜਾਹ ਸਾਲ ਬਾਅਦ ਕੌਣ ਚੇਤੇ ਕਰ ਰਿਹਾ ਵੀ ਕਿਹਨੇ ਕੀ ਲਿਖਿਆ
1: ਕੀ ਲਿਖਿਆ
3: ਕਿੰਨਾ ਪਾਏਦਾਰ ਲਿਖਿਆ
1: ਜੀ
3: ਹੁਣ ਤੁਸੀਂ ਵੇਖੋ ਜਿਹੜਾ ਇੱਕ ਮਿਊਜ਼ੀਸ਼ੀਅਨ ਹੈ ਜਿਹੜਾ ਮਿਲਟਰੀ ਬੈਂਡ ਦੇ ਲਈ ਉਹਨਾਂ ਨੇ ਬੜੇ ਵੱਡੇ ਵੱਡੇ ਮਾਰਚ ਲਿਖੇ ਆ ਜੌਨ ਫਿਲਿਪ ਸੂਜ਼ਾ ਅਮੈਰੀਕਨ ਦੇ ਸੀਗੇ ਔਰ ਉਹ ਇੰਨਾ ਨੌਜਵਾਨ ਬੰਦਾ ਸੀ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹ ਮਿਲਟਰੀ ਦਾ ਵੱਡਾ ਅਫਸਰ ਬਣਿਆ ਮਿਊਜ਼ਿਕ ਡਾਇਰੈਕਟਰ ਦੇ ਤੌਰ ਤੇ ਸੂਜ਼ਾ ਉਹਨੂੰ ਮੁੱਛ ਵੀ ਰੱਖਣੀ ਪਈ ਦਾੜੀ ਵੀ ਰੱਖਣੀ ਪਈ ਕਿਉਂਕਿ ਉਹ ਐਨਾ ਉਹ ਤਾਂ ਰੱਖੀ ਵੀ ਮੈਨੂੰ ਨਿਆਣਾ ਨਾ ਸਮਝ ਲੈਣ ਕਿਤੇ ਪਰ ਹੈਗਾ ਉਹ ਲੱਗਦਾ ਹੀ ਛੋਟਾ ਹੈ ਹੀ ਬਹੁਤ ਛੋਟੀ ਉਮਰ ਦਾ ਸੀ ਯੰਗ ਸੀ ਉਹਨਾਂ ਨੂੰ ਵੇਖੋ ਕਿਹੜੇ ਵੇਲੇ 1860 ਤੋਂ ਬਾਅਦ ਦੀ ਕਹਾਣੀ ਹੈ ਉਹਨਾਂ ਦੀ ਮਾਰਚ ਕਿੰਗ ਦਾ ਉਹਨਾਂ ਨੂੰ ਜਿਹੜਾ ਰੁਤਬਾ ਮਿਲਿਆ ਕਿ ਇਹ ਬੰਦੇ ਨੇ ਇੰਨੇ ਮਾਰਚ ਲਿਖੇ ਮਿਲਟਰੀ ਦੇ ਕਿ ਉਹ ਸਾਰੇ ਪਾਪੂਲਰ ਹੈ ਯੂਟਿਊਬ ਤੇ ਮਿਲ ਜਾਂਦੇ ਉਹਨਾਂ ਦੇ
1: ਬਿਲਕੁਲ
3: ਜਿਹੜੇ ਉਹਨਾਂ ਨੇ ਲਿਖੇ ਹੋਏ ਨੇ ਕਿਉਂਕਿ ਉਹ ਆਰਮੀ ਨੂੰ ਨੇਵੀ ਨੂੰ ਜਾਂ ਏਅਰਫੋਰਸ ਨੂੰ ਜਾਂ ਹੋਰ ਵੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ ਉਹਨਾਂ ਸਾਰਿਆਂ ਕੋਲ ਆਪਣੇ ਆਪਣੇ ਬੈਂਡ ਆ ਮਿਊਜ਼ਿਕ ਤੋਂ ਮਿਊਜ਼ਿਕ ਤੇ ਹਰ ਜਗ੍ਹਾ ਚ ਜਿਵੇਂ ਸਰ ਗੱਲ ਕਰ ਰਹੇ ਸੀਗੇ ਕਿ ਇਹ ਤਾਂ ਚੱਪੇ ਚੱਪੇ ਚ ਜਰੇ ਜਰੇ ਦੇ ਵਿੱਚ ਆ
1: ਜੀ ਬਿਲਕੁਲ
3: ਇਹਦਾ ਇੱਕ ਆਪਣਾ ਇੱਕ ਕਹਿ ਲੋ ਵੀ ਇਸ ਤੋਂ ਬਿਨਾਂ ਆਪਾਂ ਲਾਈਫ ਦੀ ਇਮੈਜੀਨੇਸ਼ਨ ਵੀ ਨਹੀਂ ਕਰ ਸਕਦੇ ਸ਼ਾਇਦ
1: ਜੀ
3: ਪੰਛੀਆਂ ਦੀ ਉਦਾਹਰਨ ਜਿਵੇਂ ਉਹਨਾਂ ਨੇ ਦਿੱਤੀ ਸੀ ਕਿ ਕਿਆ ਬਾਤ ਆ ਉਹ ਕਦੇ ਲੱਗਦਾ ਹੀ ਨੀ ਕਿ ਪੰਛੀ ਬੇਸੁਰੇ ਬੋਲਣ ਦੇ
1: ਬੋਲਣ ਦੇ
3: ਉਹ ਲੱਗਦਾ ਕਿ ਇਹੀ ਸੁਰ ਦੇ ਵਿੱਚ ਹੈ ਹੀ ਇਹੀ ਨੇ
1: ਜੀ ਜੀ
3: ਜੀ ਪਾਤ ਸਾਹਿਬ
1: ਜੀ ਸ਼ਮੀ ਜੀ ਬੜਾ ਵਧੀਆ ਤੁਸੀਂ ਜ਼ਿਕਰ ਕੀਤਾ ਸਾਰੀ ਗੱਲਬਾਤ ਦਾ ਤੇ ਮੈਂ ਤਾਂ ਚਾਹੁੰਦਾ ਸੀ ਮਾਨ ਸਾਹਿਬ ਤੋਂ ਉਹਨਾਂ ਦੀ ਲਿਖਤ ਦਾ ਵੀ ਇੱਕ ਆਨੰਦ ਮਾਣ ਹੀ ਲਈਏ ਪਰ ਸ਼ਾਇਦ ਜੇ ਤੁਹਾਡੇ ਲਾਗੇ ਆ ਤਾਂ ਜੀ ਸ਼ਮੀ ਜੀ ਆਵਾਜ਼ ਪਹੁੰਚ ਰਹੀ ਤੁਹਾਡੇ ਤਾਈ
3: ਮਾਫੀ ਚਾਹੁੰਦਾ ਕਿ ਥੋੜਾ ਮਾਈਕ ਦਾ ਹੋ ਗਿਆ ਸੀ
1: ਜੀ
3: ਦੇਖੋ ਬਿਲਕੁਲ ਜੀ ਉਹਨਾਂ ਨੂੰ ਜਰੂਰ ਅਸੀਂ ਬੇਨਤੀ ਵੀ ਕਰਾਂਗੇ ਤੇ ਉਹ ਜਿਹੜੀਆਂ ਉਹਨਾਂ ਦੀਆਂ ਬੁੱਕਸ ਨੇ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਨਿਬੰਧ ਵਿਸ਼ੇਸ਼ ਤੌਰ ਤੇ ਉਹਨਾਂ ਨੇ ਲਿਖੇ ਨੇ ਤੇ ਪੋਇਟਰੀ ਦੇ ਵਿੱਚ ਉਹਨਾਂ ਨੇ ਜਿਵੇਂ ਢਾਡੀ ਵਾਰਾਂ ਗਾਉਂਦੇ ਨੇ ਨਾ ਉਸ ਤਰ੍ਹਾਂ ਹੀ ਉਹਨਾਂ ਨੇ ਧਰਤੀ ਦੀ ਵਾਰ
1: ਜੀ
3: ਇਹ ਇੱਕ ਬਹੁਤ ਹੀ ਸ਼ਾਨਦਾਰ ਜਿਹੜੀ ਪੁਸਤਕ ਰੂਪ ਦੇ ਵਿੱਚ ਤੁਸੀਂ ਵੇਖੋ ਵੀ ਪੂਰੇ ਬ੍ਰਹਿਮੰਡ ਦੇ ਵਿੱਚ ਇੱਕ ਆਪਾਂ ਕੰਸੈਪਟ ਲੈ ਕੇ ਚੱਲੀਏ ਉਹਨਾਂ ਨੇ ਉਹਦੇ ਵਿੱਚ ਧਰਤੀ ਨੂੰ ਇੰਨਾ ਪਰਸੋਨੀਫਾਈ ਕਰਕੇ ਪੇਸ਼ ਕੀਤਾ ਕਿ ਬਈ ਧਰਤੀ ਅਰਦਾਸ ਕਰ ਰਹੀ ਹੈ ਧਰਤੀ ਜਿਹੜੀ ਹੈ ਉਹ ਕਹਿ ਰਹੀ ਹੈ ਦੂਜੀਆਂ ਧਰਤੀਆਂ ਨੂੰ ਜਾਂ ਦੂਜੀਆਂ ਧਰਤੀਆਂ ਇਸ ਧਰਤੀ ਨੂੰ ਕਹਿ ਰਹੀਆਂ ਨੇ ਵਾਰਤਾਲਾਪ ਹੋ ਰਹੀ ਉਹਨਾਂ ਦੀ ਗੁਫ਼ਤਗੂ ਕੀਤੀ ਹੈ ਇੱਕ ਵੱਡੇ ਜਿਹੜਾ ਯੂਨੀਵਰਸਲ ਦੇ ਉਹਦੇ ਫਲਸਫੇ ਦੇ ਵਿੱਚ ਉਹ ਬਹੁਤ ਕਮਾਲ ਦੀ ਹੈ ਔਰ ਵੱਡੀ ਵੱਡੇ ਆਕਾਰ ਦੀ ਪੁਸਤਕ ਹੈ
1: ਜੀ।
3: ਮੈਨੂੰ ਲੱਗਦਾ ਕਿ ਕਿਸੇ ਢਾਡੀ ਜਥੇ ਨੇ ਜਾਂ ਕਿਸੇ ਨੇ ਵੀ ਇੰਨੀ ਲੰਬੀ ਕੋਈ ਵਾਰ ਨੀ ਲਿਖੀ ਹੋਣੀ ਜਿੰਨੀ ਉਹਨਾਂ ਨੇ ਧਰਤੀ ਦੀ ਵਾਰ ਦੇ ਵਿੱਚ ਵੱਡੀ ਗੱਲ ਕੀਤੀ ਹੈ, ਯੂਨੀਵਰਸਲ ਅਪੀਲ ਕੀਤੀ ਹੈ
1: ਜੀ।
3: ਔਰ ਉਹ ਖੰਡ ਬ੍ਰਹਮੰਡ ਤੋਂ ਵੀ ਅੱਗੇ ਚੱਲ ਜਾਂਦੀ ਗੱਲ, ਬਹੁਤ ਹੀ ਜ਼ਬਰਦਸਤ ਹੈ।
1: ਕਿਆ ਬਾਤ ਹੈ ਜੀ।
3: ਆਪਾਂ ਸਰ ਨੂੰ ਜ਼ਰੂਰ ਕਹਾਂਗੇ ਕਿ ਉਹਦੇ ਵਿੱਚ ਭਾਵੇਂ ਇੱਕ ਦੋ ਲਾਈਨਾਂ ਜ਼ਰੂਰ ਸੁਣਾਉਣਗੇ ਜਦੋਂ ਵੀ ਫ੍ਰੀ ਹੁੰਦੇ
1: ਜੀ।
3: ਲੋ ਜੀ, ਉਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ ਹੈ, ਮਾਈਕ ਉਹਨਾਂ ਨੂੰ ਦਿੰਦੇ ਆ
1: ਜ਼ਰੂਰ
3: ਜੀ।
1: ਜੀ
0: ਹਾਂਜੀ ਭਰਾ ਜੀ।
1: ਜੀ ਮਾਨਸਾ,
0: ਧਰਤੀ ਦੀ ਵਾਰ ਵਿਚ ਨਾ 22 ਵਾਰਾਂ ਉਹ ਆ ਜਿਹੜੀਆਂ ਧਰਤੀ ਕੀ ਸੋਚਦੀ ਹੈ
1: ਜੀ,
0: ਜੋ ਬੰਦਾ ਧਰਤੀ ਉੱਤੇ ਕਰ ਰਿਹਾ
1: ਜੀ।
0: ਤੇ ਅੱਧ ਅੱਧ ਪੁਸਤਕ ਦਾ ਅੱਧਾ ਹਿੱਸਾ ਇਹ ਤੇ ਅੱਧਾ ਹਿੱਸਾ ਇਹ ਆ ਵੀ ਜੋ ਧਰਤੀ ਉੱਤੇ ਬੰਦਾ ਕਰ ਰਿਹਾ ਉਹਦੇ ਬਾਰੇ ਮੈਂ ਜਿਹੜਾ ਕਿਤਾਬ ਲਿਖਣ ਵਾਲਾ ਮੈਂ ਕੀ ਸੋਚਦਾ।
1: ਕਿਆ ਬਾਤ ਹੈ।
0: ਅੱਧਾ ਹਿੱਸਾ ਕਿਤਾਬ ਦਾ ਇਹ ਆ, 100 ਕੁ ਪੇਜ ਇਹ ਆ ਜਿਹੜਾ ਧਰਤੀ ਕਿਆ ਸੋਚਦੀ ਆ ਜੋ ਉਹਦੇ ਉੱਤੇ ਬੰਦਾ ਕਰ ਰਿਹਾ
1: ਜੀ।
0: 100 ਕੁ ਪੇਜ ਇਹ ਆ ਵੀ ਜਿਹੜਾ ਬੈਂਤ ਛੰਦ ਵਿੱਚ ਹੈ
1: ਜੀ,
0: ਬਈ ਮੈਂ ਉਹਦੇ ਬਾਰੇ ਕੀ ਸੋਚਦਾ
1: ਜੀ।
0: ਤੇ ਉਹ ਜਿਹੜਾ ਧਰਤੀ ਸੋਚਦੀ ਆ ਨਾ ਉਹਦੇ ਵਿੱਚੋਂ ਇੱਕ ਵਾਰ ਹੈ ਜਿਹੜੀ ਮੇਰੀ ਬੇਟੀਆਂ ਨੇ ਗਾਈ, ਵੈਸੇ ਜਿੱਦਣ ਕਿਤਾਬ ਰਿਲੀਜ਼ ਹੋਈ ਸੀ ਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ
1: ਜੀ,
0: ਉਦੋਂ ਉਹਨਾਂ ਨੇ ਗਾਈ ਸੀ, ਉਹਨਾਂ ਦੀ ਆਵਾਜ਼ ਬੜੀ ਸੋਹਣੀ ਆ
1: ਜੀ,
0: ਮੇਰੀ ਤਾਂ ਉਨੀ ਸੋਹਣੀ ਭਾਵੇਂ ਨਹੀਂ ਹੈ, ਲੇਕਿਨ ਉਹ ਉਹਦੀ ਇਹ ਆ ਵੀ ਜਦੋਂ ਲੱਖਾਂ ਕਰੋੜਾਂ ਸਾਲ ਪਹਿਲਾਂ
1: ਜੀ
0: ਜਿੰਨੀਆਂ ਵੀ ਧਰਤੀਆਂ ਬ੍ਰਹਿਮੰਡ ਵਿੱਚ ਹੈਗੀਆਂ
1: ਜੀ,
0: ਉਹਨਾਂ ਵਿੱਚੋਂ ਜਦੋਂ ਧਰਤੀ ਉੱਤੇ ਜੀਵਨ ਪਨਪਿਆ ਜਦੋਂ
1: ਜੀ,
0: ਕਿਉਂਕਿ ਜੀਵਨ ਦੀ ਦਾਤ ਤਾਂ ਆਪਣੇ ਵਾਲੀ ਧਰਤੀ ਨੂੰ ਮਿਲੀ ਨਾ, ਹੋਰ ਤੇ ਜੇ ਕਿਤੇ ਜੀਵਨ ਹਾਲੇ ਤੱਕ ਲੱਭਾ ਨੀ ਗਾ
1: ਜੀ,
0: ਜਦੋਂ ਆਪਣੇ ਵਾਲੀ ਧਰਤੀ ਨੂੰ ਉਹ ਜੀਵਨ ਦੀ ਦਾਤ ਮਿਲੀ ਤਾਂ ਇਹਨੇ ਉਹ ਆਪਣੀ ਖੁਸ਼ੀ ਨੂੰ ਹੋਈ ਨਾ ਵੀ ਵੇਖੋ ਵੀ ਮੈਨੂੰ ਜੀਵਨ ਦੀ ਦਾਤ ਮਿਲੀ, ਹੋਰ ਤਾਂ ਕਿਸੇ ਨੂੰ ਅਜੇ ਮਿਲੀ ਨੀ
1: ਜੀ।
0: ਤੇ ਸਾਡੇ ਵਾਲੀ ਧਰਤੀ ਨੇ ਕਰੋੜਾਂ ਸਾਲ ਪਹਿਲਾਂ, ਪਤਾ ਨੀ ਅਰਬਾਂ ਸਾਲ ਪਹਿਲਾਂ, ਪਤਾ ਨੀ ਕਿੰਨਾ ਚਿਰ ਪਹਿਲਾਂ
1: ਜੀ,
0: ਉਹ ਜਿਹੜੀ ਆਪਣੀ ਖੁਸ਼ੀ ਸੀ ਉਹ ਆਪਣੀਆਂ ਹੋਰ ਜਿਹੜੀਆਂ ਹਾਨਣਾ ਧਰਤੀਆਂ ਨਾ ਉਹਨਾਂ ਨਾਲ ਕਿਵੇਂ ਸਾਂਝੀ ਕੀਤੀ
1: ਜੀ
0: ਬਾਕੀ ਦੀਆਂ ਨਾਲ, ਵੀ ਵੇਖੋ ਮੈਨੂੰ ਵੀ ਕਿੰਨੀ ਖੁਸ਼ੀ ਆ ਵੀ ਮੈਨੂੰ ਆ ਦਾਤ ਮਿਲੀ, ਮੇਰੇ ਉੱਤੇ ਜੀਵਨ ਪਨਪਿਆ ਤੇ ਮੇਰੇ ਉੱਤੇ ਬੰਦਾ
1: ਜੀ
0: ਪੈਦਾ ਹੋਇਆ
1: ਜੀ।
0: ਇਸ ਕਰਕੇ ਮੈਨੂੰ ਉਹਦੇ ਚੋਂ ਜਿਹੜੀਆਂ ਦੋ ਜਾਂ ਚਾਰ ਲਾਈਨਾਂ ਯਾਦ ਆ ਮੈਂ ਤੁਹਾਨੂੰ
1: ਜ਼ਰੂਰ
0: ਉਹਦਾ ਇੱਕ ਜਰਾ ਕੁ ਮਾੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਲਈ
1: ਜ਼ਰੂਰ ਜੀ।
0: ਉਹ ਢਾਡੀ ਵਾਰਾਂ ਦੀ ਤਰਜ ਉੱਤੇ ਹੀ ਹੈ
1: ਜੀ,
0: ਤੇ

0: ਮੇਰੇ ਤਾਂ ਜਾਗ ਪਏ ਭਾਗ ਜਿਵੇਂ ਖੁਦ ਰੱਬ ਨੇ ਦਿੱਤਾ ਵਰਦਾਨ ਪੈਣੋ। ਮੇਰੇ ਤਾਂ ਜਾਗ ਪਏ ਭਾਗ ਜਿਵੇਂ ਖੁਦ ਰੱਬ ਨੇ ਦਿੱਤਾ ਵਰਦਾਨ ਪੈਣੋ। ਆਓ ਨੀ ਸਹੀਓ ਰਲ ਦਿਓ ਵਧਾਈਆਂ ਮੇਰੀ ਗੋਦੀ ਚ ਖੇਡੇ ਇਨਸਾਨ ਪੈਣੋ। ਤੁਸੀਂ ਵੇਖੋ ਨੀ ਬੰਦੇ ਦੀ ਚਾਲ ਸੋਹਣੀ ਚਾਲ ਸੋਹਣੀ ਚਾਲ ਸੋਹਣੀ। ਤੁਸੀਂ ਵੇਖੋ ਨੀ ਬੰਦੇ ਦੀ ਚਾਲ ਸੋਹਣੀ ਕਿਵੇਂ ਵੰਡਦਾ ਫਿਰੇ ਗਿਆਨ ਪੈਣੋ। ਦੂਜੇ ਸਾਰੇ ਹੀ ਜੀਵ ਨੇ ਸਿਰਫ ਖਾਂਦੇ ਪਰ ਇਹ ਜਾਣਦਾ ਹੋਰ ਬਣਾਉਣ ਪੈਣੋ। ਆਓ ਨੀ ਸਹੀਓ ਰਲ ਦਿਓ ਵਧਾਈਆਂ ਮੇਰੀ ਗੋਦੀ ਚ ਖੇਡੇ ਇਨਸਾਨ ਪੈਣੋ। ਧੰਨਵਾਦ।
1: ਕਿਆ ਬਾਤ ਹੈ ਜੀ ਮਾਨ ਸਾਹਿਬ, ਕਿਆ ਬਾਤ ਹੈ ਜੀ। ਇੱਕ ਵੱਖਰੀ ਦੁਨੀਆਂ ਦੇ ਵਿੱਚ ਲੈ ਗਏ ਤੁਸੀਂ ਸਾਨੂੰ ਸਭ ਨੂੰ ਜੀ, ਬਹੁਤ ਬਾ ਕਮਾਲ ਹੈ ਜੀ।
2: ਦੁੱਖ ਭਾਵੁਕ ਹੋ ਚੁੱਕੇ ਭਾਵੁਕ ਹੋ ਚੁੱਕੇ ਭਾਤ ਸਾਹਿਬ, ਮੈਨੂੰ ਲੱਗਦਾ ਵੀ ਇਦੂ ਬਾਅਦ ਤੇ ਮੇਰੇ ਤੋਂ ਵੀ ਕੋਈ ਗੱਲ ਨੀ ਹੋਣੀ, ਇਹ ਤੇ ਐਂਡ ਹੀ ਹੋ ਗਿਆ।
1: ਬਿਲਕੁਲ ਬਿਲਕੁਲ ਹੈ ਜੀ, ਕਿਆ ਬਾਤ ਹੈ ਜੀ, ਬਹੁਤ ਖੂਬ। ਤੇ ਸ਼ਮੀ ਜੀ, ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ, ਚਲੋ ਸਮਾਂ ਵੀ ਬੜਾ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ, ਹੋਰ 10 ਕੁ ਮਿੰਟ ਤੁਹਾਡੇ ਲਾਵਾਂਗਾ ਮੈਂ। ਜੋ ਅੱਜ ਦੀ ਗੀਤਕਾਰੀ ਹੈ ਕਹਿ ਸਕਦੇ ਹਾਂ ਜਾਂ ਸੰਗੀਤ ਹੈ, ਚਲੋ ਹਿਪ ਹੋਪ ਹੋ ਗਿਆ, ਸਾਡੇ ਮੁਲਕਾਂ ਚ ਵੀ ਝਾਤ ਮਾਰਦੇ ਹਾਂ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਮੈਟਲ ਮਿਊਜ਼ਿਕ ਜਾਂ ਉਹ ਇੱਥੇ ਤਾਂ ਆਪਾਂ ਤਾਂ ਕਹਾਂਗੇ ਕਿ ਗਲਾ ਫਾੜ ਫਾੜ ਕੇ ਮਤਲਬ ਕਿ ਚੀਕਾਂ ਮਾਰ ਮਾਰ ਕੇ ਵੀ ਗਾਉਂਦੇ ਆ ਇੱਦਾਂ ਦਾ ਮਿਊਜ਼ਿਕ।
2: ਸਾਡੇ ਤਾਂ ਮਾਨ ਸਾਹਿਬ ਨੇ ਗੁਰਦਾਸ ਮਾਨ ਨੇ ਪਹਿਲਾਂ ਲਿਖਿਆ ਭਾਂਡੇ ਭੰਨ ਜਦੋਂ ਸੰਗੀਤ ਚੱਲੇ, ਭਾਂਡੇ ਭੰਨ ਸੰਗੀਤ ਹੀ ਹੋ ਗਿਆ
1: ਜੀ। ਬਿਲਕੁਲ ਹੈ ਜੀ, ਤੇ ਉਹ ਚੀਜ਼ਾਂ ਨੂੰ ਜਦੋਂ, ਚਲੋ ਹਰ ਖਿੱਤੇ ਦਾ ਇੱਕ ਆਪਣਾ ਰੰਗ ਹੈ ਜਿਵੇਂ ਮਾਨ ਸਾਹਿਬ ਨੇ ਜ਼ਿਕਰ ਵੀ ਕੀਤਾ, ਤੇ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣਦੇ ਜਾ ਰਹੇ ਨੇ ਜਾਂ ਸਮੇਂ ਦੇ ਨਾਲ ਨਾਲ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਵੀ ਆ ਗਈ, ਪਹਿਲਾਂ ਢੋਲ ਜਾਂ ਸਾਜ਼ ਜਿਹੜੇ ਸੀ ਉਹ ਵਜਾ ਕੇ ਬਕਾਇਦਾ ਸਜਿੰਦੇ ਜਿਹੜੇ ਸੀਗੇ ਤੇ ਉਹ ਮਿਊਜ਼ਿਕ ਬਣਦਾ ਸੀਗਾ ਤੇ ਤਰਨਮਾਨ ਬਣਦੀ ਸੀ, ਸਾਰਾ ਕੁਝ ਬਣਦਾ ਸੀ। ਤਾਂ ਉਸ ਤੋਂ ਬਾਅਦ ਤਵੇ ਹੁੰਦੇ, ਤਵਿਆਂ ਦੇ ਉੱਤੇ ਗੀਤ ਜਿਹੜਾ ਚੜ੍ਹਦਾ ਸੀ, ਤੇ ਉਸ ਤੋਂ ਬਾਅਦ ਸੀਡੀਆਂ, ਹਾਰਡਵੇਅਰ ਹੋਰ ਚੇਂਜ ਹੋ ਗਿਆ, ਜਿਹੜੀਆਂ ਨੇ ਆਪਣੀਆਂ ਪਿੰਨਾਂ ਆ ਗਈਆਂ ਛੋਟੀਆਂ ਛੋਟੀਆਂ, ਮੈਮਰੀ ਸਟਿਕ ਆ ਗਈਆਂ। ਇਹ ਸਮਾਂ ਬੜੀ ਤੇਜ਼ੀ ਦੇ ਨਾਲ ਤਬਦੀਲੀ ਜਿਹੜੀ ਹੋਈ ਹੈ, ਕਦੇ ਆਪਾਂ ਦੂਰਦਰਸ਼ਨ ਦੇ ਉੱਤੇ ਗੀਤ ਸੁਣਦੇ ਹੁੰਦੇ ਸੀਗੇ, ਮੈਨੂੰ ਅੱਜ ਵੀ ਚੇਤੇ ਆਉਂਦਾ, ਬੜਾ ਮਸ਼ਹੂਰ ਗੀਤ ਹੋਇਆ ਸੀ, ਸੌਂ ਜਾ ਬੱਬੂ ਆ ਮਾਣੋ ਬਿੱਲੀ ਆਈ ਹੈ, ਤੁਹਾਨੂੰ ਵੀ ਚੇਤੇ ਆਉਣਾ। ਹਾਂਜੀ ਹਾਂਜੀ, ਤੇ ਉਹ ਆਵਾਜ਼ ਵੀ ਬਿਲਕੁਲ ਉਸੇ ਤਰ੍ਹਾਂ ਕੱਢਦੇ ਸੀ। ਫਿਰ ਉਹ ਇੱਕ ਗੀਤ ਸੀਗਾ ਪਾਸੇ ਹੋ ਜਾ ਸੋਣੀਏ ਸਾਡੀ ਰੇਲ ਗੱਡੀ ਆਈ,
2: ਰੇਲ ਗੱਡੀ ਆਈ।
1: ਹਾਂਜੀ
2: ਜੀ ਜੀ,
1: ਤੇ ਇੱਦਾਂ ਹੀ ਆਪਣੇ ਬਹੁਤ ਸਾਰੇ
2: ਦੂਰਦਰਸ਼ਨ
1: ਦੀਆਂ ਯਾਦਾਂ ਨੇ, ਤੇ ਉਹ ਚੀਜ਼ਾਂ ਦੇਖੋ ਕਿਤੇ ਨਾ ਕਿਤੇ ਮਿਊਜ਼ਿਕ ਦਾ ਇੰਨਾ ਸ਼ੋਰ ਸ਼ਰਾਬਾ ਨਹੀਂ ਹੁੰਦਾ ਸੀ, ਪਰ ਅੱਜ ਦਾ ਮਿਊਜ਼ਿਕ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਿੰਗਰ ਦੀ ਥੋੜੀ ਜਿਹੀ ਕਿਤੇ ਘਾਟ ਵੀ ਹੈ ਜਾਂ ਕੁਝ ਵੀ ਹੈ ਉਹਨੂੰ ਕਵਰ ਕਰ ਜਾਂਦਾ ਹੈ, ਪਰ ਪਹਿਲਾਂ ਹਿੱਕ ਦੇ ਜ਼ੋਰ ਦੇ ਨਾਲ, ਅੱਜ ਆਪਣੇ ਵੱਡੇ ਲੜਕੇ ਦੇ ਨਾਲ ਗੱਲ ਕਰਦਾ ਸੀ, ਚਲੋ ਸਾਈਕੋਲੋਜੀ ਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਪੜ੍ਹਦਾ ਇਸ ਵਕਤ, ਤੇ ਮੈਂ ਉਹਨੂੰ ਇਹੀ ਸਵਾਲ ਪੁੱਛਿਆ ਕਿ ਮੈਂ ਕਿਹਾ ਅੱਜ ਸਾਡਾ ਜਿਹੜਾ ਵਿਸ਼ਾ ਹੈ ਉਹ ਹੈਗਾ ਗੀਤਕਾਰੀ, ਮਤਲਬ ਕਿ ਸੰਗੀਤ ਦੇ ਨਾਲ ਜੁੜਿਆ ਹੋਇਆ, ਤੇ ਮੈਂ ਕਿਹਾ ਮਤਲਬ ਕਿ ਮੈਂ ਕੀ ਪੁੱਛ ਸਕਦਾ ਤੈਨੂੰ, ਮਤਲਬ ਕਿ ਕਿਉਂ ਲੋਕ ਮਤਲਬ ਕਿ ਕਾਹਤੋਂ ਸੁਣਦੇ ਨੇ ਮਿਊਜ਼ਿਕ ਹਨਾ। ਉਹ ਕਹਿੰਦਾ ਕਿ ਸਭ ਤੋਂ ਵੱਡਾ ਮਿਊਜ਼ਿਕ ਸੁਣਨ ਦਾ ਜਾਂ ਇੱਕ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਨਾ ਜਾਂ ਸਮਾਜ ਹੈ, ਇੱਕ ਜਿਹੜਾ ਸਾਡਾ ਸੋਸ਼ਲ ਸਰਕਲ ਹੈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਜ਼ਬੂਤ ਕਰਦਾ ਹੈ। ਜਿਹੜਾ ਸੁਰ ਹੈ, ਰਾਗ ਹੈ, ਉਹਦਾ ਜਿੱਦਾਂ ਮਾਨ ਸਾਹਿਬ ਦਾ ਜ਼ਿਕਰ ਕਰਕੇ ਗਏ ਨੇ ਪਹਿਲਾਂ ਡਾਕਟਰ ਸਾਹਿਬ, ਕਿ ਉਹਦਾ ਤਾਣਾ ਬਾਣਾ ਜਿਹੜਾ ਸਾਡੀ, ਚਾਹੇ ਉਹ ਕੁਦਰਤ ਦੀ ਗੱਲ ਕਰਕੇ ਗਏ ਨੇ, ਚਾਹੇ ਉਹ ਸਾਜ਼ਾਂ ਦੀ ਗੱਲ ਕੀਤੀ ਹੈ, ਤੇ ਹੁਣ ਦੇਖੋ ਜਿਹੜੇ ਪੰਛੀ ਨੇ ਜਾਂ ਕੁਝ ਐਸੇ ਜਾਨਵਰ ਨੇ, ਦੁੱਖ ਉਹਨਾਂ ਨੂੰ ਵੀ ਹੁੰਦਾ ਜਦੋਂ ਉਹਨਾਂ ਦਾ ਕੋਈ ਵੀ ਜੀ ਜਾਂਦਾ ਹੈ ਦੁਨੀਆਂ ਤੋਂ ਜਾਂ ਕੋਈ ਹੈਪਨ ਹੋ ਜਾਂਦਾ, ਤੇ ਉਹ ਵੀ ਦੇਖੋ ਵਿਰਲਾਪ ਕਰਦੇ ਨੇ ਜੀ। ਜੀ
2: ਕੋਈ ਸ਼ੱਕ ਨੀ ਜੀ, ਦੇਖੋ ਇਹ ਉਹੀ ਤਾਂ ਗੱਲ ਨੇ ਜਿਹੜੀ ਜਿਵੇਂ ਹੁਣ ਚਰਚਾ ਹੋਈ ਮਨ ਸਾਹਿਬ ਹੋਰਾਂ ਨੇ ਜਿਵੇਂ ਗੱਲ ਕੀਤੀ ਹੈ ਕਿ ਇਹ ਭਾਵਨਾਵਾਂ ਨੇ ਭਾਵਨਾਵਾਂ ਨੂੰ ਸ਼ਬਦੀ ਜਿਹੜਾ ਰੂਪ ਦੇ ਕੇ ਉਹਨੂੰ ਸਾਂਝ ਪਾਉਣ ਦੀ ਜਿਹੜੀ ਕਲਾ ਕਰਤੀ ਹੈ ਜਾਂ ਜਿਹੜੇ ਰਾਗਾਂ ਦੀ ਗੱਲ ਕਰ ਲੋ, ਰਾਗ ਵੀ ਸਾਡੀਆਂ ਭਾਵਨਾਵਾਂ ਨੂੰ ਉਹਦੇ ਵਿੱਚ ਵਹਿਣ ਚ ਲੈ ਕੇ ਜਾਂਦੇ ਆ, ਪਰ ਕੁੱਲ ਮਿਲਾ ਕੇ ਜਿਹੜੀ ਆਪਾਂ ਕਿਉਂਕਿ ਆਪਾਂ ਮੁੱਖ ਤੌਰ ਤੇ ਆਪਾਂ ਗੀਤਕਾਰ ਦੀ ਗੱਲ ਕਰ ਰਹੇ ਹਾਂ, ਸ਼ਬਦ ਦੇ ਚ ਮੇਨ ਚੀਜ਼ ਆ ਜਾਂਦੀ ਆ, ਉਹ ਸ਼ਬਦਾਂ ਨੇ ਸਾਡੇ ਜਿਹੜੇ ਆ ਭਾਵਨਾਵਾਂ ਨੂੰ ਉਹ ਚ ਪਰੋ ਕੇ ਜਿਹੜਾ ਇੱਕ ਤਰ੍ਹਾਂ ਦਾ ਇੱਕ ਸ਼ਬਦ ਮਨ ਸਾਹਿਬ ਨੇ ਜਿਹੜਾ ਕਿਹਾ ਸੀਗਾ ਉਹ ਸੀ ਕਥਾਰਸਿਸ ਕਿ ਭਾਈ ਇਹ ਸਾਡਾ ਇੱਥੇ ਨਿਪਟਾਰਾ ਹੋ ਰਿਹਾ, ਇਹਦੇ ਉੱਤੇ ਸਾਡੀ ਜਿਹੜੀ ਆ ਰੂਹਾਂ ਨੂੰ ਠੰਡ ਪੈ ਰਹੀ ਹੈ ਆਹ ਗੱਲ ਕਰਕੇ
1: ਜੀ,
2: ਜੋ ਜੋ ਜੋ ਅਸੀਂ ਕਹਿਣਾ ਚਾਹੁੰਦੇ ਹਾਂ, ਜੋ ਜੋ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ ਉਹ ਇਹਨਾਂ ਸ਼ਬਦਾਂ ਨੂੰ ਸੁਣ ਕੇ ਇਹਨਾਂ ਸ਼ਬਦਾਂ ਦੇ ਨਾਲ ਕਰਕੇ ਉਹ ਕੰਪਲੀਟ ਹੋ ਰਹੀ ਹੈ
1: ਜੀ।
2: ਇਹੀ ਗੀਤਕਾਰੀ ਦੀ ਇਹੀ ਗੀਤਕਾਰੀ ਦਾ ਹਾਸਲ ਹੈ ਸੱਚੀ ਗੀਤਕਾਰੀ ਦਾ। ਬਾਕੀ ਤਾਂ ਊਂ ਕਹਿ ਲੋ ਵੀ ਤੁਕ ਤੁਕਾਂਤ ਕਰਕੇ ਜਾਂ ਹੋਰ ਜੇ ਉਹ ਆਪਾਂ ਕਹਿ ਕੇ ਵੀ ਤੋੜ ਜੋੜ ਕਰਕੇ ਕਰ ਲਈਏ ਜਾਂ ਐਵੇਂ ਕਹਿ ਲੋ ਕਮਲਾ ਬੋਲੀ ਬਿਮਲਾ ਸੀ ਫੋਨ ਆਇਆ ਹੈ ਸ਼ਿਮਲਾ ਸੀ ਵੀ ਇਹ ਵੀ ਗੀਤ ਲਿਖੀ ਜਾਂਦੇ ਆ ਵੀ ਤੁਕ ਲਗਾ ਕੇ ਜੀ ਰਾਈਮ ਕਰਕੇ ਕਰ ਲੇ, ਪਰ ਉਹ ਗੱਲ ਨੀ।
1: ਗੱਡੀ ਵਿਚੋਂ ਫੇਮ ਲੱਭੀ
2: ਜਦੋਂ
1: ਘੱਗਰੇ ਤੇ ਸ਼ਰਾਬ
2: ਗੱਡੀ ਚੋਂ ਫੇਮ ਲੱਭੀ ਆ ਬਿਲਕੁਲ ਪੈ ਗਈ ਸ਼ਿਵ ਦੇ ਘਰ ਨਾਲ ਯਾਰੀ, ਕਹਿੰਦੇ ਮੇਰੇ ਸ਼ਹਿਰ ਬਟਾਲੇ ਪੇਸ਼ੀ ਆ
1: ਬਿਲਕੁਲ
2: ਉਹ ਕਹਿੰਦੇ ਉਹ ਬਟਾਲੇ ਦੇ ਵਿੱਚ ਕਿਤੇ ਪੇਸ਼ੀ ਪੈ ਗਈ ਇਸ ਕਰਕੇ ਮੈਂ ਵੀ ਬਟਾਲਵੀ ਬਣ ਗਿਆ
1: ਜੀ।
2: ਇਹ ਗੱਲਾਂ ਤਾਂ ਹਲਕੀਆਂ ਨੇ, ਕਹਿੰਦੇ ਤੇਰੇ ਟੈਡੀਆਂ ਦੀ ਬਾਲ ਕੇ ਧੂਣੀ ਦੀ ਚਿਕਨ ਫਰਾਈ ਕਰਾਂਗੇ, ਇਹ ਜੀ ਗੀਤ ਵੀ ਆ ਰਹੇ ਨੇ। ਹੁਣ ਕੀ ਆ ਵੀ ਉਹ ਜਿਹੜੇ ਟੁੱਟ ਗਏ ਆ ਤੇ ਟੈਡੀ ਗਿਫਟ ਆਉਣ ਡੇ ਤੇ ਉਹਦਾ ਹੁਣ ਗੱਲ ਕਰਨੀ ਹੈ
1: ਜੀ,
2: ਇਹ ਕੋਈ ਗੱਲਾਂ ਇਹ ਗੱਲਾਂ ਨੀ। ਗੱਲ ਤਾਂ ਉਹ ਆ ਕਿ ਕਚੜਾ ਸਕ੍ਰੈਪ ਉਹਨਾਂ ਨੂੰ ਫਿਲਟਰ ਆਊਟ ਕਰਨ ਵਾਸਤੇ ਜਿਹੜਾ ਮਨੁੱਖ ਦਾ ਮਨ ਆਟੋਮੋਡ ਤੇ ਲੱਗਾ ਹੋਇਆ
1: ਜੀ,
2: ਜੋ ਸਾਨੂੰ ਰੂਹ ਦੇ ਵਿੱਚ ਜਿਹੜੀ ਸਾਡੀ ਰੂਹ ਨੂੰ ਚੰਗਾ ਲੱਗਦਾ ਹੈ
1: ਜੀ,
2: ਉਹ ਵਾਕਈ ਬਹੁਤ ਦੇਰ ਤੱਕ ਅਸਰ ਰਹਿੰਦਾ ਉਹਦਾ ਤੇ ਉਹਦੀ ਗੂੰਜ ਵੀ ਕਹਿ ਲੋ ਵੀ ਸਾਲਾਂ ਬੱਧੀ ਸੁਣਦੀ ਰਹਿੰਦੀ ਹੈ ਤੇ ਅਸੀਂ ਉਹਦਾ ਆਨੰਦ ਮਾਣਦੇ ਆ
1: ਬਿਲਕੁਲ।
2: ਇਹੀ ਜਿਹੜਾ ਮੈਨੂੰ ਲੱਗਦਾ ਕਿ ਗੀਤਕਾਰੀ ਦਾ ਸਫਲ ਗੀਤਕਾਰ ਦਾ ਜਿਹੜਾ ਉਹ ਹਾਸਲ ਵੀ ਹੈ ਜੋ ਇਸ ਮੁਕਾਮ ਤੇ ਆ ਜਾਂਦਾ
1: ਹੈ ਜੀ। ਹੁਣ ਦੇਖੋ
2: ਤੁਸੀਂ ਵੇਖੋ ਫਿਲਮ ਇੰਡਸਟਰੀ ਨੂੰ ਦੇਖੋ ਜੀ ਜੀ
1: ਨਹੀਂ ਕੰਟੀਨਿਊ ਛੰਬੀ ਜੀ ਹਾਂਜੀ ਪਲੀਜ਼
2: ਜੀ ਹਾਂ ਫਿਲਮ ਇੰਡਸਟਰੀ ਨੂੰ ਦੇਖੋ ਤੁਸੀਂ ਉੱਥੇ ਆਨੰਦ ਬਖਸ਼ੀ ਸਾਹਿਬ ਦਾ ਗੀਤ ਜਿਹੜਾ ਨਾਮ ਹੈ ਕਿਵੇਂ ਖੜਕਦਾ ਪੂਰਾ
1: ਬਿਲਕੁਲ
2: ਜੀ, ਇੰਨੇ ਸਧਾਰਨ ਸ਼ਬਦਾਂ ਚ ਲਿਖੇ ਹੋਏ ਗੀਤ ਆ ਉਹਨਾਂ ਦੇ ਜਿਹੜੇ ਐ ਸਿੱਧਾ ਠਾ ਦਿਲ ਚ ਵੱਜਦੇ ਆ ਗਏ ਕਿ ਠੀਕ ਹੈ ਜੀ। ਜਦੋਂ ਕੋਈ ਕਹਿੰਦਾ ਵੀ ਹਾਂ ਜੀ ਗੀਤ ਲਿਖਿਆ ਆਨੰਦ ਬਖਸ਼ੀ ਨੇ ਤਾਂ ਬੰਦਾ ਸਮਝ ਜਾਂਦਾ ਵੀ ਇਹ ਤਾਂ ਬਈ ਆਪਣਾ ਹੀ ਬੰਦਾ ਹੈ
1: ਜੀ,
2: ਉਹ ਕਿੰਨੇ ਪਿਆਰੇ ਗੀਤ ਆ। ਹੁਣ ਹੋਰ ਵੀ ਸਾਰਿਆਂ ਨੇ ਲਿਖੇ, ਇੰਦੀਵਰ ਸਾਹਿਬ ਨੇ ਲਿਖੇ ਨੇ, ਸਾਹਿਰ ਲੁਧਿਆਣਵੀ ਸਾਹਿਬ ਨੇ ਲਿਖੇ ਔਰ ਉਹ ਫਿਲਮੀ ਦੁਨੀਆਂ ਦੇ ਰਾਹੀਂ ਫਿਲਮ ਦੇ ਮਾਧਿਅਮ ਦੇ ਰਾਹੀਂ ਉਹ ਗੀਤ ਆਏ
1: ਜੀ।
2: ਉਹਨਾਂ ਨੇ ਇਸ ਗੱਲ ਤੇ ਕੋਈ ਬਹੁਤਾ ਜ਼ੋਰ ਨਹੀਂ ਦਿੱਤਾ ਕਿ ਕਲਾਸੀਕਲ ਰਾਗ ਆ ਰਿਹਾ ਜਾਂ ਕੁਛ ਹੋ ਰਿਹਾ ਜਾਂ ਬੜਾ ਹਨੇਰੀ ਆ ਰਹੀ ਜੋ ਕੁਛ ਹੋ ਰਿਹਾ ਬੜਾ ਡੀਪ ਗੱਲ ਹੋ ਰਹੀ, ਉਹ ਨੀ ਸੰਗੀਤ। ਉਹਨਾਂ ਨੇ ਸਧਾਰਨ ਸ਼ਬਦਾਂ ਵਿਚ ਹੀ ਬਹੁਤ ਗਹਿਰੀਆਂ ਗੱਲਾਂ ਕਰ ਦਿੱਤੀਆਂ।
1: ਦੇਖੋ ਮੈਨੂੰ ਯਾਦ ਆਉਂਦਾ ਤੁਹਾਡੀ ਇਸ ਗੱਲ ਤੋਂ ਥੋੜਾ ਜਿਹਾ ਅੱਗੇ ਵਧਾਵਾਂ ਤਾਂ ਆਪਣੇ ਗਜ਼ਲ ਗੋਹ ਦੇ ਨਾਂ ਦੇ ਨਾਲ ਜਾਣੇ ਜਾਂਦੇ ਨੇ ਬਾਬੂ ਰਜਬ ਅਲੀ ਸਾਹਿਬ ਜੀ, ਕਿੰਨਾ ਸਿੰਪਲ ਲਿਖਿਆ ਉਹਨਾਂ ਨੇ ਜੀ।
2: ਪਰ ਸਭ ਗੱਲ ਤੇ ਹੋਈ ਇਹਨਾਂ ਕਿ ਜਿਹੜਾ ਸਿੰਪਲ ਲਿਖਣਾ ਜਿਆਦਾ ਟਫ ਹੈ, ਜਿਆਦਾ ਔਖਾ ਹੈ। ਔਖਾ ਲਿਖਣਾ ਸੌਖਾ ਹੈ, ਡਿਕਸ਼ਨਰੀ ਚੁੱਕੋ ਔਖੇ ਔਖੇ ਸ਼ਬਦ ਲੱਭੋ ਜੋੜੋ ਤੋੜੋ ਦੇ ਰਾਈਮ ਕਰੋ ਦੇ ਹੋ ਗਏ
1: ਜੀ,
2: ਵੀ ਉਹ ਬੰਦਾ ਕਵੇ ਕਿ ਹੁਣ ਇਹਨੂੰ ਤੋੜ ਕੇ ਦਿਖਾਓ ਜੀ, ਇਹ ਕਿਲਾ ਮੈਂ ਬਣਾਤਾ ਇੱਕ
1: ਜੀ।
2: ਉਹ ਸ਼ਬਦਾਂ ਨੂੰ ਕਰਨਾ ਕਿ ਇੰਨੇ ਭਾਰੀ ਹੋਣ ਇੰਨੇ। ਇੱਕ ਵਾਰੀ ਇੱਕ ਮੈਂ ਪ੍ਰੋਗਰਾਮ ਚ ਗਿਆ ਕਿਸੇ ਯੂਨੀਵਰਸਿਟੀ ਦੇ ਵਿੱਚ ਸੀ, ਮੈਂ ਨਾਂ ਨੀ ਲਾਂਗਾ ਕਿਸੇ ਦਾ, ਵੱਡਾ ਪ੍ਰੋਗਰਾਮ ਸੀ, ਉਹਦੇ ਵਿਚ ਦੁਨੀਆਂ ਭਰ ਤੋਂ ਵਿਦਵਾਨ ਆਏ ਹੋਏ ਸਨ ਤੇ ਮੈਂ ਬਤੌਰ ਉੱਥੇ ਸਰੋਤਾ ਹੀ ਸੀ ਤੇ ਉਹਨਾਂ ਨੂੰ ਸੁਣ ਰਿਹਾ ਤੇ ਮੈਂ ਪੱਤਰਕਾਰਾਂ ਵਾਲੀ ਟੀਮ ਦੇ ਵਿਚ ਸੀ, ਲੇਕਿਨ ਉਹਨਾਂ ਨੇ ਮੈਨੂੰ ਇਹ ਭੈੜੀ ਯਾਦ ਹੈ ਕਿ ਮੈਂ ਜਿੱਥੇ ਮੈਨੂੰ ਬਿਠਾਇਆ ਜਾਂਦਾ ਮੈਂ ਲਗਭਗ ਇੱਧਰ ਉੱਧਰ ਹੋ ਕੇ ਮੈਂ ਆਡੀਅੰਸ ਦੇ ਵਿਚ ਹੀ ਬੈਠਾ ਜਾ ਕੇ, ਕਿਉਂਕਿ ਉੱਥੇ ਮੈਨੂੰ ਜ਼ਿਆਦਾ ਲਾਈਵ ਫੀਡਬੈਕ ਮਿਲ ਸਕਦੀ ਸੀ
1: ਜੀ।
2: ਹਾਂ ਫੀਡਬੈਕ ਵੀ ਮਿਲਦੀ ਆ ਵੀ ਦੇਖੋ ਜੇ ਬੰਦਾ ਤਵਾ ਵੀ ਲਾਉਣ ਡਿਆ ਉੱਥੇ ਉੱਥੇ ਲੱਗਣੇ ਆ
1: ਜੀ।
2: ਜਿਹੜੀ ਪੱਤਰਕਾਰ ਦੀ ਗੱਲ ਤਾਂ ਵੱਖਰੀ ਆ, ਉਹਦੇ ਵੱਖਰਾ ਮੰਜਾ ਡਾਇਆ ਹੋਇਆ ਹੁੰਦਾ, ਉੱਥੇ ਤਾਂ ਕੋਈ ਆਉਣੀ ਨੀ ਗੱਲ, ਉੱਥੇ ਤਾਂ ਜੋ ਹੋ ਰਿਹਾ ਸਟੇਜ ਉਹੀ ਉਹ ਆਪਣੀ ਵਿਊ ਦੇ ਸਕਦਾ, ਲੇਕਿਨ ਆਡੀਅੰਸ ਦਾ ਇੱਕ ਰਿਐਕਸ਼ਨ ਮੈਂ ਚਾਹੁੰਦਾ ਸੀ ਤੇ ਇਸ ਕਰਕੇ ਮੈਂ ਆਡੀਅੰਸ ਚ ਬੈਠਾ
1: ਜੀ
2: ਤੇ ਉਹ ਵਿਦਵਾਨ ਸਾਹਿਬ ਲੱਗੇ ਨੇ, ਉਹਨਾਂ ਨੇ ਕੋਈ ਚਰਚਾ ਕੀਤੀ ਕਿਸੇ ਵਿਸ਼ੇ ਦੇ ਉੱਤੇ, ਬਹੁਤ ਚਰਚਾ ਕੀਤੀ
1: ਜੀ
2: ਤੇ ਵੱਡਾ ਮਾਹੌਲ ਬਣਿਆ ਹੋਇਆ। ਲੇਕਿਨ ਉਹ ਲੈਂਦੇ ਪੰਜਾਬ ਤੋਂ ਕੁਝ ਵਿਦਵਾਨ ਆਏ ਸਨ, ਉਹ ਵੀ ਯੂਨੀਵਰਸਿਟੀ ਦੇ ਸਨ
1: ਜੀ,
2: ਮੈਂ ਨਾ ਹੁਣ ਕਿਸੇ ਦਾ ਵੀ ਨਹੀਂ ਲਵਾਂਗਾ
1: ਜੀ,
2: ਤੇ ਉਹ ਆਪਸ ਚ ਗੱਲਾਂ ਕਰਨ ਉਹਨਾਂ ਨੇ ਕਿਹਾ ਉਹ ਭਾਈ ਮੇਰੀ ਗੱਲ ਸੁਣ, ਆਪਾਂ ਆਏ ਪੰਜਾਬੀ ਵਾਲੇ ਸੰਮੇਲਨ ਚ ਆ ਜਾਂ ਕੀ ਚੱਕਰ ਹੈ? ਕਹਿੰਦਾ ਕਹਿੰਦਾ ਭਾਈ ਸਾਹਿਬ ਪੰਜਾਬੀ ਚ ਆ। ਉਹ ਕਹਿੰਦਾ ਵੀ ਇਹ ਜਿਹੜੀ ਬੋਲਣ ਡੇ ਭਾਸ਼ਾ ਇਹ ਕਿਹੜੀ ਆ? ਕਹਿੰਦੇ ਐ ਤਾਂ ਵੀ ਪੰਜਾਬੀ ਇਹ ਵਿਦਵਾਨਾਂ ਵਾਲੀ ਆ, ਬਿਰਬਤਾ ਜਿਆਦਾ ਹਾਵੀ ਹੋ ਗਈ ਆ।
1: ਬਿਲਕੁਲ ਆ ਜੀ, ਬਿਲਕੁਲ ਆ ਜੀ।
2: ਇਹੋ ਜਿਹੇ ਇਹੋ ਜਿਹੇ ਔਖੇ ਸ਼ਬਦ ਪੰਜਾਬੀ ਦੇ ਵਿੱਚੋਂ ਕੱਢ ਕੇ ਲਾਉਣ ਡੇ ਆ
1: ਜੀ।
2: ਜਿਹੜਾ ਉੱਥੇ ਜਿਹੜਾ ਵਿਦਿਆਰਥੀ ਬੈਠਾ ਹੋਊਗਾ ਉਹ ਤਾਂ ਇਹ ਸੋਚਦਾ ਹੋਊਗਾ ਉਹ ਨਾ ਭਾਈ ਇਹ ਤਾਂ ਬਾਹਲੀ ਬਿਪਤਾ ਵਾਲਾ ਕੰਮ ਆ, ਹਾਂ ਸਾਡੇ ਪਾਸ ਦਾ ਕੰਮ ਨੀ, ਇਹ ਤਾਂ ਬਾਹਲਾ ਕੋਈ ਬਹੁਤ ਹੀ ਵੱਡੀ ਬਿਰਬਤਾ ਚਾਹੀਦੀ ਆ ਤਾਂ ਆਪਾਂ ਇਹ ਦੇਖਾਂਗੇ
1: ਜੀ। ਬਿਲਕੁਲ
2: ਉਹ ਹੈਰਾਨ ਹੋਏ, ਕਹਿੰਦੇ ਜੀ ਪੰਜਾਬੀ ਨੂੰ ਪੰਜਾਬੀ ਚ ਨੀ ਬੋਲ ਰਹੇ ਯਾਰ, ਇਹ ਹੋ ਕੀ ਰਿਹਾ
1: ਜੀ? ਬਿਲਕੁਲ ਹੈ ਜੀ,
2: ਇਹ ਇੱਕ ਵਰਤਾਰਾ
1: ਵਰਤਾਰਾ।
2: ਪਰ ਜਿਹੜੇ ਤੁਸੀਂ ਇਹ ਦੇਖੋ ਹੁਣ ਵਾਰਿਸ ਸ਼ਾਹ ਹੋਰਾਂ ਦੀ ਜਿਹੜੀ ਈਰਵੀ ਆ ਉਹ ਇੰਨੀ ਸਧਾਰਨ ਸ਼ਬਦਾਂ ਦੇ ਵਿੱਚ ਇੰਨੀ ਪ੍ਰਭਾਵਸ਼ਾਲੀ ਸ਼ਬਦਾਂ ਚ ਲਿਖੀ ਹੋਈ ਰਚਨਾ
1: ਜੀ
2: ਕਿ ਕਿਆ ਇਹ ਬਤਾ, ਉਹ ਜਿਹੜਾ ਮਰਜ਼ੀ ਗਾਏ ਉਹਨੂੰ
1: ਜੀ,
2: ਔਰ ਇੱਕ ਬੰਦਾ ਗਾ ਰਿਹਾ ਦੂਜਾ ਸੁਣ ਰਿਹਾ ਦੂਜਾ ਵੀ ਉਹਨੂੰ ਇੰਨ ਬਿੰਨ ਸਿਹਾਰੀ ਬਿਹਾਰੀ ਸਮੇਤ ਉਹਨੂੰ ਯਾਦ ਹੋ ਜੂ
1: ਜੀ ਉਸ ਮੁਕਾਮ ਦੇ ਉੱਤੇ ਜਾਂ ਉਸ ਸਟੇਜ ਦੇ ਉੱਤੇ ਲੈ ਕੇ ਜਾਣਾ ਸਰੋਤੇ ਨੂੰ ਜਾਂ ਜਿਹੜਾ ਸੁਣਨ ਵਾਲਾ ਹੈ ਉਹ ਉਹਦਾ ਫਿਰ ਕਲਾਕਾਰੀ ਉਹਦੇ ਵਿੱਚ ਵੀ ਉਹਦੀ ਹੁੰਦੀ ਹੈ ਨਾ ਤਕਰੀਬਨ। ਜੇ ਹੁਣ ਆਪਾਂ ਕਹਿ ਦਈਏ ਕਿ ਹੀਰ ਨੋਰਮਲ ਜੀ ਹਰ ਕੋਈ ਕਿਸੇ ਦਾ ਵੱਸ ਵੀ ਨਹੀਂ ਹੈ, ਜਦੋਂ ਹੀਰ ਗਾਈ ਜਾਂਦੀ ਹੈ ਤੇ ਉਹ ਦੇਖਦੇ ਆ ਜਦੋਂ ਸੂਫੀ ਜਾਂ ਹੋਰ ਸਾਰੇ ਲੋਕ ਉਹ ਜਿਹੜੇ ਮਾਨ ਸਾਹਿਬ ਹੈਗੇ ਨੇ ਆਪਣੇ ਗੁਰਦਾਸ ਮਾਨ ਸਾਹਿਬ ਨੇ ਵੀ ਗਾਈ ਹੈ, ਹੋਰ ਸਾਰਿਆਂ ਨੇ ਗਾਈ ਹੈ।
2: ਬਿਲਕੁਲ ਬਿਲਕੁਲ ਭਾਰ ਸਾਹਿਬ, ਤੁਸੀਂ ਮੈਨੂੰ ਲੱਗਦਾ ਹੈ ਕਿ ਜਿੰਨੇ ਦੋਸਤ ਆਪਣੇ ਦੁਆਬਾ ਰੇਡੀਓ ਚੈਨਲ ਨੂੰ ਸੁਣ ਰਹੇ ਨੇ, ਜੇ ਇਹਨਾਂ ਨੇ ਸਾਰੇ ਦੋਸਤਾਂ ਨੇ ਯੂਟਿਊਬ ਦੇ ਵਿੱਚ ਵੀ ਫੋਲਾਫਾਲੀ ਕੀਤੀ ਹੋਏ ਉਹਦੇ ਵਿੱਚ ਇੱਕ ਮੁਲਾਕਾਤ ਜਾਂ ਸਤਰੰਗੀ ਫਿਲਮ ਪ੍ਰੋਗਰਾਮ ਦੇ ਵਿੱਚ ਉਹਨਾਂ ਦੋਸਤਾਂ ਨੂੰ ਮਿਲੂਗਾ ਇੱਕ ਇੱਕ ਪ੍ਰੋਗਰਾਮ ਸੁਰਿੰਦਰ ਸ਼ਿੰਦਾ ਭਾਜੀ ਦੇ ਨਾਲ ਰਿਕਾਰਡ ਕੀਤਾ ਹੋਇਆ। ਉਹ ਅੱਛਾ ਉਹਨਾਂ ਨੇ ਨਾ ਗੱਲ ਕੀਤੀ ਸੀ, ਮੈਂ ਉਹਨਾਂ ਨੂੰ ਇਹੋ ਜਿਹਾ ਸਵਾਲ ਕੀਤਾ ਕਿ ਭਾਈ ਇਹੋ ਜਿਹੇ ਭੈੜੇ ਗੀਤ ਵੀ ਕਿਉਂ ਆ ਰਹੇ ਨੇ ਜੀ, ਜੇ ਚੰਗੇ ਗੀਤ ਆਣੇ ਚਾਹੀਦੇ ਜਾਂ ਭੈੜੇ ਵੀ ਆ ਜਾਂਦੇ? ਉਹ ਕਹਿੰਦੇ ਵੀ ਕੋਈ ਨੀ ਸਾਰੇ ਠੀਕ ਹੀ ਆ
1: ਜੀ,
2: ਪਰ ਜੇ ਭੈੜੇ ਆ ਰਹੇ ਆ ਜਿਵੇਂ ਤੁਸੀਂ ਕਹਿੰਦੇ ਹੋ ਤਾਂ ਉਹਨਾਂ ਨੇ ਆਪਣੇ ਸਟਾਈਲ ਚ ਜਵਾਬ ਦਿੱਤਾ, ਤੁਸੀਂ ਸੁਣ ਵੀ ਸਕਦੇ ਹੋ ਯੂਟਿਊਬ ਤੇ ਪ੍ਰੋਗਰਾਮ ਪਿਆ ਆਪਣਾ। ਤੇ ਉਹ ਕਹਿੰਦੇ ਇਹਦੇ ਲਈ ਪੰਜ ਬੰਦੇ ਜ਼ਿੰਮੇਵਾਰ ਨੇ
1: ਜੀ।
2: ਪਹਿਲਾ ਬੰਦਾ ਉਹਨਾਂ ਨੇ ਪਹਿਲਾ ਬੰਦਾ ਗਿਣਿਆ ਗੀਤਕਾਰ ਨੂੰ
1: ਜੀ,
2: ਉਹਨੇ ਇਹੋ ਜਿਹਾ ਗੀਤ ਲਿਖਿਆ ਕਿਉਂ
1: ਜੀ,
2: ਜਿਹੜਾ ਜਿਹਨੂੰ ਭੈੜਾ ਸਮਝ ਰਹੇ ਸਾਰੇ
1: ਜੀ,
2: ਪਰ ਚਲੋ ਲਿਖਤਾ ਉਹਨੇ। ਫਿਰ ਦੂਜਾ ਜਿਹੜਾ ਗੁਨਾਹਗਾਰ ਹੈਗਾ ਉਹ ਜਿਹੜਾ ਗਾਇਕ ਆ ਉਹਨੇ ਗਾਇਆ ਕਿਉਂ
1: ਜੀ,
2: ਚਲੋ ਤੀਜਾ ਫਿਰ ਗੁਨਾਹਗਾਰ ਉਹ ਹੈ ਮਿਊਜ਼ਿਕ ਡਾਇਰੈਕਟਰ, ਜੇ ਉਹ ਜੇ ਭਾਈ ਗਾਇਕ ਮੰਨ ਗਿਆ ਤੁਹਾਨੂੰ ਬਣਾਇਆ ਕਾਹਦੇ ਵਾਸਤੇ ਆ
1: ਜੀ।
2: ਤੇ ਚੌਥਾ ਉਹ ਕੰਪਨੀ ਜਿਹਨੂੰ ਪਤਾ ਵੀ ਹੈ ਵੀ ਇਹ ਸਹੀ ਨੀ ਹੈਗਾ ਕੁਝ ਵੀ ਤੇ ਉਹ ਉਹਨੂੰ ਰਿਲੀਜ਼ ਕਰ ਰਹੀ ਹੈ ਪੈਸੇ ਲੈ ਕੇ। ਚਾਰ
1: ਪੰਜਵੇਂ ਅਸੀਂ
2: ਉਹ ਗੁਨਾਹਗਾਰ ਹੈ ਤੇ ਪੰਜਵੇਂ ਉਹ ਸਰੋਤੇ ਅਸੀਂ ਸੁਣਨ ਵਾਲੇ ਆ
1: ਜੀ।
2: ਇੱਕ ਇੱਕ ਬੰਦੇ ਦਾ ਕੰਮ ਹੈ ਨੀ ਇਹ ਚ, ਘੱਟੋ ਘੱਟ ਪੰਜ ਜਾਣੇ ਲੱਗਦੇ ਆ, ਇੱਕ ਸੁਪਰ ਹਿੱਟ ਹੋਣ ਨੂੰ ਜਾਂ ਇੱਕ ਸੁਪਰ ਫਲੋਪ ਹੋਣ ਨੂੰ
1: ਜੀ,
2: ਇੱਕੋ ਹੀ ਮਤਲਬ ਉਹ ਪੰਜ ਤੇ ਰਹੀ ਜ਼ਿੰਮੇਵਾਰ ਨੇ
1: ਜੀ। ਬਿਲਕੁਲ
2: ਪ੍ਰੋਡਕਸ਼ਨ ਕਰ ਰਿਹਾ ਨਾ, ਇੱਕ ਪ੍ਰੋਡਕਸ਼ਨ ਹਾਊਸ ਆ ਉਹ ਪ੍ਰੋਡਿਊਸ ਕਰ ਰਿਹਾ, ਗੀਤ ਲੈ ਕੇ ਆ ਰਿਹਾ ਜੀ, ਮੈਂ ਪੇਸ਼ ਕਰ ਰਿਹਾ ਜੀ ਆਹ ਗੀਤ, ਸਾਡੀ ਆਹ ਬੈਨਰ ਹੈ ਜੀ, ਸਾਡਾ ਲੇਬਲ ਆ ਗਿਆ ਜੀ।
1: ਬਿਲਕੁਲ
2: ਉਹ ਹੁਣ ਕਰ ਕੀ ਰਿਹਾ ਪਰ ਇਹ ਤਾਂ ਦੇਖ ਨੀ ਰਹੇ
1: ਜੀ। ਬਿਲਕੁਲ ਹੈ
2: ਉਹਦਾ ਅਸਰ ਕੀ ਹੋ ਰਿਹਾ।
1: ਹਾਂਜੀ ਸ਼ਮੀ ਜੀ, ਆਪਣੇ ਨਾਲ ਆਪਾਂ ਗੀਤਕਾਰਾਂ ਦੀ ਗੱਲ ਕਰਦੇ ਆ ਤੇ ਯੂ ਐਸ ਤੋਂ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ ਤਕਰੀਬਨ 7 ਮਿੰਟ 8 ਮਿੰਟ ਉਹਨਾਂ ਦੀ ਵੀ ਗੱਲਬਾਤ ਸੁਣਦੇ ਆ ਜੀ ਨਾਲ ਦੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਬਾਰਜ ਵੀ ਸ਼ਮੀ ਭਾਜੀ ਸਰਕਾਰ ਸਰੋਤੇ,
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ,
2: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ।
3: ਮੈਂ ਕਹਿਣਾ ਤਾਂ ਕੁਛ ਹੋਰ ਸੀ ਪਰ ਤੁਹਾਡੀ ਆਖਰੀ ਪੰਜ ਬੰਦੇ ਜ਼ਿੰਮੇਵਾਰਾਂ ਨੇ ਮੇਰਾ ਲਹਿਜਾ ਗੱਲ ਦਾ ਬਦਲਤਾ ਜੀ
1: ਜੀ।
3: ਮੈਂ ਸਾਰਿਆਂ ਨੂੰ ਵੱਡਾ ਇਹਦੇ ਵਿੱਚ ਕਸੂਰਵਾਰ ਗਾਉਣ ਵਾਲੇ ਨੂੰ ਸਮਝਦਾ
1: ਜੀ ਜੀ।
3: ਗਾਉਣ ਵਾਲਾ ਜੇ ਗੀਤ ਫੜੇ ਨਾ ਤੇ ਗੀਤ ਆਊਗਾ ਕਿਵੇਂ ਜੀ
1: ਜੀ?
3: ਬਾਕੀ ਚਾਰ ਬੰਦੇ ਤਾਂ ਬਾਅਦ ਚ ਆਉਂਦੇ ਨੇ ਜੀ।
1: ਉਹ ਮਾਨਕ ਸਾਹਿਬ ਕਹਿੰਦੇ ਹੁੰਦੇ ਸੀ ਨਾ, ਲਿਖਣ ਵਾਲੇ ਨੇ ਲਿਖਤਾ ਆਪਾਂ ਗਾਤਾ, ਗਾਉਣ ਵਾਲੇ ਨੇ ਗਾਤਾ।
3: ਨਹੀਂ ਉਹ ਤਾਂ ਚਲੋ ਇਹ ਨੀ ਗੱਲ ਹੈ, ਐ ਤਾਂ ਕਿੰਨੇ ਫਿਰ ਗੀਤ ਉਹਨਾਂ ਨੇ ਗਾਏ ਹੀ ਨੀ ਜਿਹੜੇ
1: ਵਧੀਆ
3: ਗੀਤ ਲੋਕਾਂ ਦੀ ਕਿਤਾਬਾਂ ਚ ਵੀ ਪਏ ਰਹਿ ਗਏ ਹੋਣ
1: ਜੀ।
3: ਸਵਾਲ ਇਹ ਨੀ ਕਿ ਕੀ ਕਾਰਨ ਲਿਖਤਾ ਜੇ ਉਹ ਦਰ ਦਰ ਲਈ ਫਿਰਦਾ ਤੇ ਕੋਈ ਫੜਦਾ ਹੀ ਨੀ ਗੀਤ ਤੇ ਗੀਤ ਆਊ ਕਿਵੇਂ ਜੀ ਸਮਾਜ?
1: ਬਿਲਕੁਲ ਹੈ ਜੀ,
3: ਸਾਰਿਆਂ ਨੂੰ ਵੱਡਾ ਕਸੂਰਵਾਰ ਗਾਇਕ ਹੈ
1: ਜੀ।
3: ਮੈਨੂੰ ਇੱਕ ਵਾਰ ਨਿਊਯਾਰਕ ਬੈਠੇ ਤਿੰਨੇ ਜਾਣੇ, ਸਵੇਰ ਦੀ ਗੱਲ ਹੈ, ਭਾਬੀ ਮੇਥੇ ਵਾਲੇ ਪਰੌਂਠੇ ਲਾਉਂਦੀ, ਸਾਨੂੰ ਇਹੀ ਚੀਜ਼ਾਂ ਦੇ ਸ਼ੌਕ ਹੁੰਦੇ, ਕੱਲੇ ਰਹਿੰਦੇ ਹੁੰਦੇ ਸੀ, ਮੈਂ ਮੇਥੇ ਲੈ ਆਵਾਂ ਭਾਬੀ, ਰਾਹੀ ਕਹਿੰਦਾ ਜੀ, ਕਹਿੰਦਾ ਬਾਈ ਗੀਤ ਲਿਖੇ ਬਣਾ ਇੱਕ ਦਗਾਣਾ। ਮੈਂ ਕੀ ਕਹਿੰਦਾ ਇਹਦੇ ਤੇ? ਮੈਂ ਗੀਤ ਲਿਖਤਾ
1: ਜੀ।
3: ਮੈਂ ਯਾਰ ਰਾਹੀ ਇਹਦਾ ਗੀਤ ਬਹੁਤ ਮਾੜਾ ਵੀ, ਮੈਂ ਨਾ ਤਾਂ ਜੀ ਨਾਂ ਪਾਉਣਾ ਹੈ, ਔਰ ਜੇ ਨਾ ਤਾਂ ਸਟੇਜ ਤੇ ਮੇਰਾ ਉਹ ਲੈਣਾ ਹੈ
1: ਜੀ।
3: ਮਹਾਂ ਨੰਬਰ ਤੋਂ ਮੈਨੂੰ ਜਿੱਥੇ ਕੁ ਲੱਗਦਾ ਜਦੋਂ ਤੂੰ ਗਾਏਗਾ ਤੇਰੇ ਡਾਂਗ ਜ਼ਰੂਰ ਫਿਰੂ
1: ਜੀ।
3: ਮੈਂ ਕਿਹਾ ਯਾਰ ਕੋਈ ਚੱਜ ਪਿੱਛੇ ਭਾਬੀ ਆ ਗਈ, ਕਹਿੰਦੀ ਕਿਹੜਾ ਵਿਖਾ ਦੇਖਦਾ ਭਾਬੀ ਇਹਦਾ ਮਤਲਬ ਕੀ ਨਿਕਲਦਾ ਗੱਲ
1: ਜੀ।
3: ਕੱਲਾ ਉਹ ਦੋ ਲਾਈਨਾਂ ਨੀ, ਦੋ ਲਾਈਨਾਂ ਤਾਂ ਹਰੇਕ ਬੰਦਾ ਗਾਉਂਦਾ, ਤੇ ਉਹ ਜਦੋਂ ਦੋ ਲਾਈਨਾਂ ਨੂੰ ਲੈ ਕੇ ਕਹਾਂ ਤੁਸੀਂ ਗੱਲ ਵੀ ਬਣਾਉਣੀ ਹੈ
1: ਜੀ,
3: ਕਿਉਂਕਿ ਗੀਤ ਵੀ ਇੱਕ ਲੇਖ ਹੁੰਦਾ ਨਾ।
1: ਬਿਲਕੁਲ ਹੈ ਜੀ,
3: ਇੱਕ ਕਹਾਣੀ ਹੁੰਦੀ ਹੈ
1: ਜੀ,
2: ਬਿਲਕੁਲ।
3: ਮੈਂ ਲਿਖਤਾ ਸੀ ਗੀਤ ਪਰ ਮੈਂ ਪਾੜਤਾ ਜੀ
1: ਜੀ।
3: ਮੈਂ ਕਿਹਾ ਵੀ ਨਹੀਂ ਰਾਹੀ, ਪਰ ਮੈਂ ਕਿਹਾ ਮੈਂ ਪਹਿਲਾਂ ਤਾਂ ਮੈਨੂੰ ਆਪ ਨੂੰ ਨੀ, ਕਿਉਂਕਿ ਮੈਂ ਤਾਂ ਚਲੋ ਸ਼ੁਰੂ ਤੋਂ ਹੀ ਆਉਣਾ ਸੁਭਾਅ ਦੇ ਹੋ ਰਿਹਾ, ਪਰ ਮੈਂ ਕਹਿੰਦਾ ਗੀਤਕਾਰ ਨੂੰ ਬਾਅਦ ਗਾਇਕ ਦਾ ਕਸੂਰ ਆਈ ਜੇ ਗਾਇਕ ਨਾ ਫੜੇ ਉਸ ਗੀਤ।
1: ਬਿਲਕੁਲ ਹੈ ਜੀ,
2: ਉਹ ਗੱਲ ਵੱਧ ਹੀ ਨੀ ਅੱਗੇ ਜੀ, ਬਿਲਕੁਲ ਸਹੀ ਹੈ,
1: ਸਟਾਪ
3: ਲੱਗੇ ਨੀ ਬਸ ਸਕੀ ਜੀ, ਗੱਲ ਉੱਥੇ ਹੀ ਠੱਪ ਹੋ ਗਈ।
1: ਬਿਲਕੁਲ ਹੈ ਜੀ
2: ਜੀ ਜੀ ਜੀ ਜੀ ਸਹੀ ਹੈ।
3: ਮੈਂ ਹੁਣ ਕਾਹਨੂੰ ਆਪਣਾ, ਚਲੋ ਮਾਧਵੇਂ ਇਹ ਜਿਹਾ ਦੋ ਚੀਜ਼ਾਂ ਭਾਉਣ ਜੱਟ ਨੂੰ, ਜਵਾਕ ਆਪਣਾ ਮਤਲਬ। ਮੈਂ ਜਦੋਂ ਗੀਤ ਨੂੰ ਕਹਾਣੀਆਂ ਘੁਟਾਲਿਆ ਆਪਦੇ ਅੰਦਰ, ਮੈਂ ਕਿਹਾ ਯਾਰ ਇਹ ਤਾਂ ਕਿੱਧਰ ਨੂੰ ਚੱਲੀ ਆ ਕਹਾਣੀਆਂ, ਮਗਰ ਤੇਰੇ ਡਾਂਗ ਫਰੀ ਫਿਰੂ ਗਰੰਟੀ ਹੈ
1: ਜੀ।
3: ਤੇ ਉਹ ਇਸ ਕਰਕੇ ਨਾ ਇਹ ਨੀ ਹੈ, ਮੈਂ ਜਾਣੀ ਕਸੂਰਵਾਰ ਗਾਇਕ ਦਾ ਵੱਧ ਸਮਝਦਾ
1: ਜੀ।
3: ਕਈ ਕਿੰਨੇ ਵਧੀਆ ਗੀਤ ਗਾਇਕ ਅਨਗੋਲੇ ਕਰ ਦਿੰਦੇ ਨੇ, ਹੁਣ ਕਈ ਗੀਤ ਇਹੋ ਜਿਹੇ ਨੇ ਗੀਤਕਾਰ ਦੇ ਨਾਂ ਨੂੰ ਇਹ ਗਾਏ ਜਾਂਦੇ ਨੇ, ਨਿਕਲਣ ਨੂੰ ਕੱਢਣ ਨੂੰ ਉਹਦੇ ਵਿੱਚ ਕੁਛ ਵੀ ਨੀ ਹੁੰਦਾ ਜੀ।
1: ਬਿਲਕੁਲ ਹੈ ਜੀ,
3: ਤੁਸੀਂ ਪਿੱਛੇ ਦੇਖੋ ਗੀਤ ਗਾਇਆ ਨਵੇਂ ਮੁੰਡੇ ਦਾ, ਭਾਜੀ ਤੁਸੀਂ ਵੀ ਸੁਣਿਆ ਪੰਜਾਬ ਬੋਲ ਦਾ?
1: ਹਾਂਜੀ ਪੰਜਾਬ ਬੋਲ ਦਾ,
3: ਕਿੰਨਾ ਚਰਚਾ ਜੀ ਗੀਤ ਆਯਾ,
1: ਵੀਡੀਓ ਬੜੀ ਵਧੀਆ ਬਣੀ ਉਹਦੀ ਜੀ। ਹਾਂਜੀ
3: ਸਾਰਾ ਕੁਛ ਉਹਦੇ ਵਿੱਚ, ਕੋਈ ਇਹ ਚੀਜ਼ ਦਾ ਵੀ ਘਾਟ ਨੀ
1: ਸੁਣਿਆ ਕਿੰਨਾ ਕਾ ਉਹਨੂੰ,
3: ਹਰ ਪੰਜਾਬ ਦੇ ਵਸਿੰਦੇ ਦੇ ਚਾਹੇ ਉਹ ਪ੍ਰਦੇਸ਼ ਬੈਠਾ ਚਾਹੇ ਕਿਤੇ ਬੈਠਾ ਉਹਦੇ ਮੂੰਹ ਤੇ ਚਪੇੜ ਆਈ।
1: ਬਿਲਕੁਲ ਆਈ, ਲੋਕ ਅੰਡੇ ਖੰਡੇ ਕਰਦਾ, ਬਿਲਕੁਲ ਸੋਚਣ ਨੂੰ ਮਜਬੂਰ ਕਰਦਾ।
3: ਫਿਰ ਜੇ ਉਹ ਗੀਤ ਨੂੰ ਮਤਲਬ ਵੀ ਨਵਾਂ ਮੁੰਡਾ ਹੀ ਪਾੜ ਕੇ ਪਰੇ ਸਿੱਟ ਦੋ ਤੇ ਫਿਰ ਕੀ, ਉਹ ਫਿਰ ਗੀਤ ਕਿਹਨੇ ਸੁਣਨਾ ਜੀ?
1: ਬਿਲਕੁਲ ਆ ਜੀ, ਬਿਲਕੁਲ ਆ ਜੀ,
2: ਉਹ ਹਾਂਜੀ ਬਿਲਕੁਲ, ਉਹ ਗੱਡੀ ਫਿਰ ਲਿਓ ਲੱਥਣੀ ਲੱਥਣੀ ਜੀ,
3: ਲੱਥਣੀ ਓ ਲੱਥਣੀ ਹੈ ਨਾ। ਫਿਰ ਇਹ ਇਦੋਂ ਗੰਦਾ ਗੀਤ ਕੋਈ ਨਾਮ ਭਰ ਗਾਇਕ ਲਈ ਗੀਤਕਾਰ ਲਿਖ ਦੇਵੇ ਉਹਦਾ ਝੱਟ ਗਾ ਦਿੰਦੇ ਨੇ ਜੀ ਫੜ ਕੇ।
1: ਹੁਣ ਦੇਖੋ ਦਲੇਰ ਮਹਿੰਦੀ ਹੁਣੀ ਸੀਗੇ ਜਾਂ ਹੋਰ ਬਹੁਤ ਸਾਰੇ ਸੀਗੇ ਸਿੰਗਰ, ਉਹਨਾਂ ਨੇ ਰੁੱਖ ਇਹਨਾਂ ਚੀਜ਼ਾਂ ਨੂੰ ਕਾਹਤੋਂ ਕੀਤਾ, ਦੇਖੋ ਕੀਰਤਨ ਕਰਦੇ ਹੁੰਦੇ ਸੀ, ਲਾਈਨ ਚੇਂਜ ਕਰਨੀ ਪਈ।
3: ਚਲੋ ਕਮਾਈ ਸੀ ਨਾ, ਕਮਾਈ ਦਾ ਸਾਧਨ, ਆਪਾਂ ਗੀਤਕਾਰੀ ਦੀ ਗੱਲ ਕਰਦੇ ਹਾਂ
1: ਜੀ।
3: ਮਤਲਬ ਕਈ ਇੰਨੇ ਹੌਲੇ ਲਫ਼ਜ਼ ਵੀ ਗਾਏ ਜਾਂਦੇ ਨੇ, ਹੁਣ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ
1: ਜੀ,
2: ਪਾਲੀ ਦੇਤ ਵਾਲੀਆਂ ਸਾਹਿਬ ਨਾਲ ਵੀ ਗੱਲਬਾਤ ਰਿਕਾਰਡ ਹੋਈ ਆ, ਉਹ ਵੀ ਉਸੇ ਸੀਰੀਜ਼ ਦੇ ਵਿਚ ਆ। ਉਹ ਦੇਤ ਵਾਲੀਆਂ ਸਾਹਿਬ ਨੂੰ ਵੈਸੇ ਹੀ ਮੇਰੇ ਪਤਾ ਨੀ ਕਿਵੇਂ ਮਨ ਚ ਆਯਾ, ਮੈਂ ਪੁੱਛਿਆ, ਮੈਂ ਕਿਹਾ ਭਾਜੀ ਕੋਈ ਇਹੋ ਜਿਹਾ ਗੀਤ ਹੈਗਾ ਜਿਹੜਾ ਤੁਹਾਨੂੰ ਲਿਖ ਕੇ ਬੜਾ ਅਫਸੋਸ ਹੋਇਆ ਜ਼ਿੰਦਗੀ ਚ? ਉਹ ਬੜੇ ਕਹਿੰਦੇ ਭਾਈ ਯਾਰ ਹੈਗਾ, ਭਾਈ ਹੈਗੇ ਆ, ਪਰ ਹੁਣ ਕਹਿੰਦੇ ਵੀ ਜਦੋਂ ਬੰਦਾ ਸ਼ੁਰੂ ਚ ਹੁੰਦਾ ਨਾ, ਸ਼ੁਰੂ ਚ ਸਟਰਗਲ ਚ ਹੁੰਦਾ, ਉਹ ਬੰਦਾ ਉਸ ਵੇਲੇ ਉਹਦੀ ਅਵਸਥਾ ਹੋਰ ਆ, ਉਹ ਸੋਚਦਾ ਕਿ ਮੈਂ ਕਿਵੇਂ ਹਿੱਟ ਹੋ ਜਾ, ਆਹ ਕਰਨਾ ਉਹ ਕਰਨਾ, ਹਰ ਕੰਧ ਨੂੰ ਟੱਕਰ ਮਾਰਦਾ
1: ਜੀ,
2: ਪਰ ਪਤਾ ਹੁੰਦਾ ਉਹਨੂੰ ਵੀ ਇਹ ਠੀਕ ਨੀ ਹੈਗੀ ਗੱਲ
1: ਜੀ,
2: ਪਰ ਉਹ ਕਹਿੰਦਾ ਵੀ ਮੈਂ ਦੇਖਿਆ ਵੀ ਇਹ ਯਾਰ ਚਲੋ ਹੁਣ ਹੈਗਾ, ਪਰ ਫਿਰ ਇੱਕ ਟਾਈਮ ਆਇਆ ਜਦੋਂ ਸਥਾਪਿਤ ਹੋ ਗਏ, ਸਭ ਹੋ ਗਿਆ ਪੈਰਾਂ ਤੇ ਆਪਾਂ ਆ ਗਏ, ਉਦੋਂ ਬਾਅਦ ਫਿਰ ਬੰਦਾ ਸੋਚ ਸਕਦਾ, ਬੰਦਾ ਕਹਿੰਦਾ ਵੀ ਹੁਣ ਮੈਂ ਜਿਸ ਪੋਜੀਸ਼ਨ ਤੇ ਆ, ਹੁਣ ਮੈਂ ਆਪਣੀ ਮਰਜ਼ੀ ਦੇ ਇਸ ਤਰ੍ਹਾਂ ਦੇ ਹੀ ਗੀਤ ਲਿਖੂੰਗਾ
1: ਜੀ।
3: ਪੂਰੀ ਚੜਾਈ ਚ ਛਿੰਦਾ ਦਗਾਣਾ ਜੋੜੀ ਚ ਗੁਲਸ਼ਗੋਮਲ ਨਾਲ ਚੜਾਈ ਸੀ ਸੰਧੀਲਾ ਸਾਹਿਬ ਗੀਤਕਾਰੀ ਚ, ਬਾਅਦ ਚ ਉਦੋਂ ਗਾਇਕੀ ਚ ਆਏ ਨੇ, ਤੇ ਇਹੋ ਜਿਹਾ ਘਟੀਆ ਗੀਤ ਹੈ ਕਿ ਜਾਣੀ ਸੁਣ ਕੇ ਸ਼ਰਮ ਆਉਂਦੀ ਹੈ। ਮੈਂ ਤੇ ਸ਼ਿੰਦੇ ਨੇ ਗਾਇਆ ਜੀ, ਦਗਾਣਾ ਜੇਠ ਭਰਜਾਈ ਦਾ ਸੀਗਾ ਜੀ, ਤੇ
2: ਗਾਇਆ ਜੀ ਬਿਲਕੁਲ ਬਿਲਕੁਲ।
3: ਸ਼ਿਕਾਗੋ ਬੈਠੇ ਮੈਂ ਸੰਧੀਲਾ ਸਾਹਿਬ ਨੂੰ ਪੁੱਛਿਆ, ਮਹਾਂ ਸੰਧੀਲਾ ਸਾਹਿਬ ਕਹਿੰਦੇ ਹਾਂ, ਮੈਂ ਕਿਹਾ ਜੀ ਮੈਂ ਤਾਂ ਸਭ ਤੋਂ ਛੋਟਾ ਹੈ, ਕਹਿੰਦਾ ਹਾਂ ਭਾਈ ਦੱਸ। ਮੈਂ ਕਿਹਾ ਗੀਤ ਕਹਿੰਦਾ ਕੀ ਹੈ? ਮੈਂ ਜਦ ਉਹਨੂੰ ਆਖਰੀ ਪੈਰਾਂ ਦਾ ਸ਼ਰਾਜੀ ਨਾਲ ਸੰਧੀਲੇ ਦਾ ਨਾਮ ਕਹਿੰਦਾ ਉਹ ਜਵਾਨੀ ਟਾਈਮ ਦੀ ਗੱਲ ਹੈ
1: ਜੀ।
3: ਉਹਦੇ ਵਿੱਚ ਕੀ ਸੀ ਕਿ ਗੀਤਕਾਰ ਦਾ ਨਾਮ ਵੀ ਪੂਰਾ ਸੀ ਤੇ ਸ਼ਿੰਦਾਜੀ ਦਾ ਵੀ ਨਾਮ ਸੀ ਗਾਇਆ ਗਿਆ ਜੀ ਉਹ
1: ਬਿਲਕੁਲ
3: ਜੀ ਉਹੀ ਗੀਤਕਾਰ ਕਿਸੇ ਆਮ ਬੰਦੇ ਨੇ ਲਿਖਿਆ ਹੁੰਦਾ
1: ਜੀ
3: ਉਹਦਾ ਗਾ ਦਿੰਦਾ ਸ਼ਿੰਦਾ ਗੀਤ ਜੀ ਉਹ
1: ਬਿਲਕੁਲ
2: ਸਵਾਲ
3: ਇੱਥੇ ਵੀ ਖੜਾ ਹੁੰਦਾ
1: ਜੀ
2: ਗੀਤਕਾਰ ਬਣਨਾ ਚਾਹੁੰਦਾ ਸੀ ਨਾ ਤੇ ਮੈਂ ਆਪਣੇ ਇੱਕ ਮਿੱਤਰ ਨੂੰ ਨਾਲ ਬਿਠਾਇਆ ਤੇ ਉਹ ਕਹਿੰਦੇ ਵੀ ਇੱਥੇ ਲੁਧਿਆਣੇ ਸਾਰੇ ਗੀਤ ਜਿਹੜੇ ਗਾਇਕਾਂ ਦੇ ਦਫ਼ਤਰ ਹੁੰਦੇ ਸੀ ਤੇ ਮੈਂ ਉਹਨਾਂ ਕੋਲ ਗਿਆ ਤੇ ਆਪਣੇ ਗੀਤ ਲੈ ਕੇ ਕਾਪੀ ਲੈ ਕੇ ਵੀ ਆ ਭਾਈ ਮੈਂ ਗੀਤ ਲਿਖਿਆ ਉਹ ਕਿਸੇ ਨੇ ਭਾਈ ਸਾਨੂੰ ਕੋਈ ਬਾਹਰ ਖੜਾ ਰੱਖੇ ਕੁਛ ਰੱਖੇ ਮੈਂ ਲੋਕ ਇਹਨੇ ਵੀ ਅੰਦਰ ਵੜਨ ਦੇਣ ਫਿਰ ਉਹ ਚਲੋ ਇੱਕ ਕਹਿੰਦੇ ਵੀ ਦਿਨ ਸਾਡੇ ਇੱਕ ਦਿਨ ਇਹੋ ਜਿਹਾ ਸੀਗਾ ਵੀ ਸਾਡੇ ਪਿੰਡ ਚ ਹੀ ਉਹ ਬੀਬੀ ਜਗਮੋਹਨ ਕੌਰ ਤੇ ਕੇ ਦੀ ਭੂਰਾ ਦਾ ਖਾਲਾ ਲੱਗਿਆ ਤੇ ਸਾਡੇ ਪਿੰਡ ਦੇ ਬੰਦੇ ਨੇ ਉਹਨਾਂ ਨੂੰ ਕਿਹਾ ਗਾਇਕ ਜੋੜੀ ਨੂੰ ਕਿ ਭਾਈ ਇਹ ਸਾਡੇ ਪਿੰਡ ਦਾ ਮੁੰਡਾ ਬੜਾ ਘੈਂਟ ਲੱਗਦਾ ਇਹਦਾ ਵੀ ਸੁਣੋ
1: ਜੀ
2: ਉਹ ਜਦੋਂ ਉਹਨਾਂ ਨੇ ਸੁਣਿਆ ਤੇ ਕਹਿੰਦੇ ਵੀ ਉਹ ਮੈਡਮ ਜਗਮੋਹਨ ਕੌਰ ਨੂੰ ਗੀਤ ਬੜਾ ਪਸੰਦ ਆਇਆ ਉਹ ਕਹਿੰਦੇ ਵੀ ਕੋਠੀ ਆ ਜੀ ਸਵੇਰੇ ਉਹ ਜਦੋਂ ਗਏ ਉੱਥੇ ਤੇ ਉਹ ਗੀਤ ਰਿਕਾਰਡ ਹੋਇਆ ਉਹਨਾਂ ਦਾ ਉਹ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਕਹਿੰਦੇ ਵੀ ਲੈ ਵੀ ਇਹ ਗੀਤ ਬੜਾ ਆਤਾ ਉਦੋਂ ਬਾਅਦ ਫਿਰ ਪਿੱਛੇ ਮੁੜ ਕੇ ਨੀ ਦੇਖਿਆ ਉਹਨਾਂ ਨੇ ਬੜੇ ਗੀਤ ਉਹਨਾਂ ਦੇ ਰਿਕਾਰਡ ਹੋਏ ਉਹ ਬੜੇ ਹੈਰਾਨ ਹੋਏ ਕਹਿੰਦੇ ਜਦੋਂ ਐਚ ਐਮ ਬੀ ਦੇ ਉੱਤੇ ਆਇਆ ਨਾ ਨੋਨ ਲਿਖ ਕੇ ਗੀਤਕਾਰ ਬਤੌਰ ਗੀਤਕਾਰ ਸੰਦੀਲਾ ਕਹਿੰਦੇ ਕਿਆ ਬਾਤ ਆ ਕਹਿੰਦੇ ਮੇਰੀ ਤਾਂ ਖੁਸ਼ੀ ਦਾ ਟਿਕਾਣਾ ਨੀ ਰਿਹਾ ਪਰ ਮੈਂ ਸੋਚਿਆ ਨੀ ਸੀ ਕਿ ਮੈਨੂੰ ਆਪ ਹੀ ਗਾਉਣਾ ਪਊ ਕਿ ਮੈਂ ਆਪ ਹੀ ਗਾਊਂਗਾ ਪਰ ਉਹਦੇ ਵੱਖਰੇ ਕਾਰਨ ਆਪਣੇ ਗਾਉਣ ਦੇ ਕਿਉਂਕਿ ਗੀਤਕਾਰਾਂ ਨੂੰ ਉਹਨਾਂ ਦਾ ਹੱਕ ਮਿਲਦਾ ਨੀ ਗਾਇਕ ਗੀਤਕਾਰ ਦਾ ਗੀਤ ਲਿਖ ਕੇ ਹਿੱਟ ਹੋ ਗਿਆ ਪਰ ਆਪ ਉਹਨੂੰ ਉਸ ਲੈਵਲ ਦੇ ਉੱਤੇ ਉਹ ਜਿਹੜੇ ਆ ਪੈਸੇ ਜਾਂ ਰੋਇਲਟੀ ਜਾਂ ਕੁਛ ਆ ਉਹ ਉਸ ਉਹਨੂੰ ਸਮਝਦੇ ਨੀ ਕਿ ਇਹਨੂੰ ਵੀ ਭਾਈ ਆਪਣਾ ਬਣਦਾ ਕਿੰਨੇ ਸਾਡੇ ਗੀਤਕਾਰ ਆ ਕਿੰਨੇ ਗੀਤਕਾਰ ਆ ਵੱਡੇ ਗੀਤਕਾਰ ਆ ਨਾਮਵਰ ਗੀਤਕਾਰ ਆ ਜਿਹਨਾਂ ਨੇ ਬੜੇ ਮਹਾਨ ਗੀਤ ਲਿਖੇ ਔਰ ਪਾਪੂਲਰ ਹੋਏ ਬਟ ਉਹ ਗੁੰਮਨਾਮੀ ਦੇ ਆਲਮ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀਆ ਤੇ ਐਸ਼ੋ ਆਰਾਮ ਤੋਂ ਵੀ ਵਾਂਝੇ ਰਹੇ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਸੋਚ ਵੀ ਹੋਇਆ ਬਾਅਦ ਚ ਕਹਿੰਦੇ ਯਾਰ ਐ ਸਾਨੂੰ ਫਾਇਦਾ ਕੀ ਹੋਇਆ ਲਿਖ ਕੇ
3: ਜਿਹਨਾਂ ਮੈਂ ਇੱਕ ਗੱਲ ਕਹਿਣਾ ਜੀ ਜਿਹੜੇ ਗੀਤਕਾਰ ਨਾਲ ਮਸ਼ਹੂਰ ਹੋਇਆ ਕੋਈ ਗਾਇਕ ਕੋਈ ਵੀ ਉਹਨਾਂ ਆਪਦੇ ਅਖਾੜੇ ਦਾ ਹੀ 1% ਗੀਤਕਾਰ ਤੱਕ ਪਹੁੰਚਦਾ ਕਰ ਦੇਵੇ ਨਾ
1: ਬਿਲਕੁਲ
3: ਮੈਂ ਕਹਿੰਦਾ ਵਾਧੂ ਹੈ ਜੀ
2: ਵੱਡੀ ਗੱਲ ਬਹੁਤ ਵੱਡੀ ਗੱਲ
3: 1% ਬਹੁਤ ਹੈ ਜੀ
1: ਬਿਲਕੁਲ ਹੈ ਜੀ
3: ਪਰ ਉਹ ਗੱਲ ਤਾਂ ਇਹ ਹੈ ਕਿ ਇਹਦਾ ਆਪ ਦਰ ਦਰ ਮੰਗਦੇ ਫਿਰਦੇ ਨੇ ਇਹਨਾਂ ਨੂੰ ਵੱਡਾ ਮੰਗਤਾ ਕੌਣ ਹੋਊਗਾ ਜੀ
1: ਜੀ
3: ਮੰਗਤਾ ਵੀ
2: ਉਹਨੂੰ ਭੁੱਲੀ ਜਾਂਦੇ ਜੀ ਕਿੱਥੋਂ ਆਈ ਗੱਲ
3: ਬਿਲਕੁਲ ਜੀ ਉਹ ਮਰ ਗਿਆ ਪਿੱਛੇ ਜੀ ਨੇ ਬਲਕਾਰ ਸਿੱਧੂ ਖੰਡ ਮਿਸ਼ਰੀ ਸਾਰੇ ਗੀਤ ਉਹਨੇ ਲਿਖੇ ਹੋਏ ਨੇ ਗਿੱਲ ਮੈਂ ਤਾਂ ਨਾਂ ਭੁੱਲ ਗਿਆ ਗਿੱਲ ਗਿੱਲਾਂ ਵਾਲਾ
1: ਸਰਬਜੀਤ ਚੀਮਾ ਸਾਹਿਬ ਦਾ ਸੁਪਰ ਡੁਪਰ ਹਿੱਟ ਰਿਹਾ ਦੇਖੋ ਗੀਤ
3: ਮੇਰਾ ਹੁਣ ਪਿੱਛੇ ਜੇ MLA ਐ ਜੇ MLA ਮੈਨੂੰ ਬਠਿੰਡੇ ਕੈਂਸਰ ਦਾ ਉਹ ਬਣਾਉਣਾ ਸੀ ਮੈਂ ਕਾਰਡ ਆਪਦਾ
1: ਜੀ
3: ਕਹਿੰਦਾ ਮੇਰੇ ਨੇ ਇਹ ਨਹੀਂ ਬਣਾ
2: ਜੀ
1: ਜੀ
3: ਅਰੇ ਇੰਨਾ ਬੋਲਿਆ ਉਹਦੇ ਵਿਰੁੱਧ ਸ਼ਰਿਆਮ ਕਹਿੰਦਾ ਕਹਿ ਦਿਓ ਜੀ ਉਹਨੂੰ ਸੁਣਾ ਦਿਓ ਜਾ ਕੇ ਉਹ ਕਹਿੰਦਾ ਵੀ ਤੁਸੀਂ ਕਦੇ ਮੰਗੇ ਨੀ ਪੈਸੇ ਉਹ ਕਹਿੰਦਾ ਜਿਹੜਾ ਮੰਗਤਾ ਹੋਵੇ ਉਹ ਤੋਂ ਕੀ ਮੰਗਣਾ ਕਹਿੰਦਾ ਇਹਨਾਂ ਨੂੰ ਵੱਡੇ ਮੰਗਤੇ ਕੌਣ ਨੇ
1: ਬਿਲਕੁਲ ਜੀ
3: ਮੈਂ ਤਾਂ ਵਿਚ ਰਿਹਾ ਜੀ ਇਹਨਾਂ ਦੇ ਵਿੱਚ ਮਤਲਬ ਤੁਸੀਂ ਚਲੋ ਹੈ ਹੀ ਨੀ ਇਹ ਜਿਗਰਾ ਕਰਨਗੇ ਤਾਂ ਬਹੁਤ ਕੁਛ ਹੈ ਜੀ ਕੱਢਣ ਨੂੰ
1: ਜੀ
2: ਨੂਰਪੁਰੀ ਸਾਹਿਬ ਦੀ ਗੱਲ ਹੈ ਬਿਲਕੁਲ ਤੁਸੀਂ ਸਾਡੇ ਰੂਹ ਦੀ ਗੱਲ ਜਿਹੜੀ ਫੜ ਲਈ ਉਹ ਦੇਖੋ ਕਿੱਡਾ ਵੱਡਾ ਧੱਬਾ ਹੈ
3: ਰੰਮੀ ਗੋਵਾਲੇ ਨੇ
2: ਨਹਿਰ
3: ਚ ਛਾਲ ਮਾਰੀ ਸੀ
1: ਖੂਹ ਚ ਛਾਲ ਮਾਰਨੀ ਪੈ ਗਈ
3: ਨਹਿਰ ਚ ਛਾਲ ਮਾਰਤੀ ਨੇ ਰੰਮੀ ਗੋਵਾਲੇ ਨੇ
1: ਜੀ
2: ਵੇਖੋ
3: ਜਿਉਂਦੇ ਦੀ ਅਸੀਂ ਦੇਖੋ ਇਹ ਗੀਤ ਦੇ ਵਿੱਚ ਵੀ ਇਹ ਲਿਖਿਆ ਹੋਇਆ ਜਿਹੜਾ ਪੰਜਾਬ ਬੋਲਦਾ ਕਿ ਵੀ ਜਿਉਂਦਿਆਂ ਨੂੰ ਅਸੀਂ ਪੁੱਛਦੇ ਨੀ ਮਰਿਆਂ ਦੇ ਮੇਲੇ ਲਾਉਂਦੇ ਹਾਂ ਸਾਡੇ ਤਾਂ ਮਰਨਾ ਸਾਡੇ ਚ ਮਰਨਾ ਹੀ
2: ਬਿਲਕੁਲ
1: ਪਿਛਲੇ ਦਿਨਾਂ ਦੇ ਵਿੱਚ ਆਪਣੇ
3: ਮਰਨਾ ਪੈਂਦਾ ਸਾਬਤ ਕਰਨ ਲਈ ਸਾਨੂੰ ਖੁਦ ਨੂੰ ਮਰਨਾ ਪੈਂਦਾ ਸਾਨੂੰ ਸਾਬਤ ਕਰਨ ਲਈ ਹੋਰ ਕੁਛ ਨੀ ਕਰਨਾ ਪੈਂਦਾ
1: ਔਜਲਾ ਸਾਹਿਬ ਪਿਛਲੇ ਦਿਨਾਂ ਚ ਆਪਾਂ ਚਲੋ ਆ ਸਮਾਪਤੀ ਵੀ ਕੀਤੀ ਹੈ ਜੰਗਲਨਾਮਾ ਜਿਹੜਾ ਆਪਣਾ ਨਾਵਲ ਹੈ ਚਲੋ ਵੀ ਇਸੇ ਕੈਟਾਗਰੀ ਚ ਆਉਂਦੇ ਨੇ ਲੇਖਕ ਜਿਹੜੇ ਨੇ ਤਾਂ ਉਹਨਾਂ ਨੇ ਦੇਖੋ ਸਤਨਾਮ ਜੀ ਨੇ ਆਖਰ ਦੇ ਵਿਚ ਮੈਂ ਹੈਰਾਨ ਰਹਿ ਗਿਆ ਚਲੋ ਪਿਛਲੇ ਵੀਕ ਦੇ ਵਿਚ ਉਹਨਾਂ ਦਾ ਜਿਹੜਾ ਮੌਤ ਦਾ ਜਦੋਂ ਮੈਂ ਪੜਿਆ ਮੈਨੂੰ ਪਹਿਲਾਂ ਨੀ ਸੀ ਪਤਾ ਕਿ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ ਚਲੋ ਕੰਟਰੋਵਰਸੀ ਦਾ ਵਿਸ਼ਾ ਥੋੜਾ ਹੈਗਾ ਪਰ ਹਜੇ ਕੁਝ ਸਪਸ਼ਟ ਨਹੀਂ ਹੈ ਪਰ ਦੇਖੋ ਕਿੱਡੀ ਵੱਡੀ ਦੇਣ ਆ ਉਹ ਜੰਗਲਨਾਮਾ ਨਾਵਲ ਵੀ ਤਾਂ ਉਹਦੇ ਵਿੱਚ ਇੰਨਾ ਆਪਣੇ ਪਿੰਡੇ ਦੇ ਉੱਤੇ ਹੰਡਾਇਆ, ਉਹ ਬਸਤਰਬੰਦ ਦੇ ਜਿਹੜੇ ਜੰਗਲ ਨੇ ਉਹਨਾਂ ਦੇ ਆਦਿਵਾਸੀਆਂ ਦੇ ਹਾਲਾਤ ਨੇ ਉਹਨਾਂ ਨੇ ਪ੍ਰਗਟ ਕੀਤੇ, ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਉਹ ਨਾਵਲ ਛਪਿਆ, ਪਰ ਆਖਰ ਦੇ ਵਿੱਚ ਕੀ ਵਾਪਰਿਆ ਉਹਦੇ ਨਾਲ ਵੀ ਦੇਖੋ।
3: ਬਿਲਕੁਲ, ਇਹ ਗਾਇਕ ਬਹੁਤ ਵੱਡੇ ਜ਼ਿੰਮੇਵਾਰ ਨੇ ਜੀ, ਬਹੁਤ ਜ਼ਿਆਦੇ।
2: ਚੰਨ ਗੁਰਾਇਆ ਵਾਲਾ ਸਾਹਿਬ ਦੀ ਦੇਖੋ ਕਿੰਨੇ ਵੱਡੇ ਗੀਤ ਉਹਨਾਂ ਨੇ ਲਿਖੇ ਆ, ਔਰ ਕਿੰਨੇ ਪਿਆਰੇ ਗੀਤ ਲਿਖੇ ਉਹਨਾਂ ਨੇ, ਔਰ ਪੰਜਾਬੀਆਂ ਦੇ ਕਹਿ ਲੋ ਵੀ ਪੰਜਾਬੀ ਸੱਭਿਆਚਾਰ ਦੀ ਰੂਹ ਦੀ ਧੜਕਣ ਹੈ ਨਾਮ ਉਹਨਾਂ ਦਾ।
3: ਮੈਂ ਕਹਿੰਦਾ ਪਹਿਲੀਆਂ ਫਿਲਮਾਂ ਦੇ ਪਿੱਛੇ ਗੀਤ ਲਿਖਣ ਵਾਲੇ ਸਾਰਿਆਂ ਨੂੰ ਪਹਿਲੇ ਉਹੀ ਨੇ ਜੀ, ਸਾਰਿਆਂ ਨੂੰ ਬਾਅਦ ਉਹਨਾਂ ਨੇ ਗੀਤ ਲਿਖਦੇ ਫਿਲਮਾਂ ਲਈ।
2: ਉਹ ਤੁਸੀਂ ਵੇਖੋ ਕਿੰਨੇ ਹਲਕੇ ਫੁਲਕੇ ਤੇ ਐ ਸਿੱਧੇ ਦਿਲ ਤੋਂ ਦਿਲ ਤੱਕ ਆਉਣ ਵਾਲੇ ਗੀਤ ਆ ਉਹਨਾਂ ਦੇ ਸਾਰੇ, ਜਿਹੜਾ ਮਰਜ਼ੀ ਦੇਖ।
3: ਬਿਲਕੁਲ, ਇਹ ਇੱਕਣੇ ਛੰਮੀ ਭਾਜੀ ਦੇਖੋ, ਚਮਕੀਲੇ ਦਾ ਮਸ਼ਹੂਰ ਹੋਣਾ ਕੀ ਸੀ, ਉਹਦੇ ਗੀਤ ਸਿੱਧੇ ਸੀ।
1: ਬਿਲਕੁਲ ਹੈ ਜੀ,
3: ਸਾਡੀ ਜਵਾਨ ਦੇ ਗੀਤ ਸੀਗੇ ਜੀ, ਜੋ ਅਸੀਂ ਆਮ ਗੱਲਾਂ ਕਰਦੇ ਸੀ, ਸਰਲ ਗੀਤ ਸੀ ਉਹਦੇ ਸਿੱਧੇ ਹੀ।
1: ਬਿਲਕੁਲ ਹੈ ਜੀ। ਔਜਲਾ ਸਾਹਿਬ ਹੋਲਡਰ ਕਰਾਏ ਤਾਂ ਜੀ, ਹਰਵਿੰਦਰ ਜੋਲ ਭੈਣ ਜੀ ਜੁੜੇ ਹੋਏ ਨੇ ਕਾਫੀ ਸਮੇਂ ਤੋਂ, ਤੇ ਮੈਂ ਉਹਨਾਂ ਦੀ ਗੱਲ ਲੈ ਲਵਾਂ ਨਾਲ। ਜੋਲ ਭੈਣ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ
4: ਸਾਰਿਆਂ ਨੂੰ ਹੀ, ਸਤਿ ਸ੍ਰੀ ਅਕਾਲ
1: ਜੀ। ਹਾਂ ਜੀ
2: ਸਤਿ ਸ੍ਰੀ ਅਕਾਲ ਜੀ।
4: ਮੈਂ ਥੋੜਾ ਲੇਟ ਸੁਣਨਾ ਸ਼ੁਰੂ ਕੀਤਾ, ਪਰ ਉਹ ਜਿਹੜੀ ਮਨ ਸਾਹਿਬ ਨੇ ਆਪਣੀ ਵਾਰ ਪੜ੍ਹੀ ਆ ਕਿਤੇ, ਉਹ ਇਹ ਜਿਹੜੇ ਲੋਕ ਨੇ ਜਿਹੜੇ ਰਾਈਟਰ ਨੇ, ਤੇ ਚਾਹੇ ਗੀਤ ਲਿਖਣ ਵਾਲਾ ਚਾਹੇ ਕੁਛ ਵੀ ਲਿਖਣ ਵਾਲਾ ਰਾਈਟਰ ਆ ਜਿਹੜਾ, ਇਹ ਇਹਨਾਂ ਦਾ ਦਿਮਾਗ ਪਤਾ ਨੀ ਕਿੱਥੋਂ, ਤੇ ਮੈਂ ਇਹ ਬਸ ਮੈਂ ਤਾਂ ਇਹੀ ਸੋਚੀ ਨੇ ਵੀ ਇਹ ਸੋਚਦੇ ਕਿੱਥੇ ਤੱਕ ਨੇ,
2: ਹਨਾ। ਤੇ
4: ਮੈਨੂੰ ਤਾਂ ਉਸੇ ਸੋਚ ਨੇ ਸੋਚ ਚ ਪਾਇਆ ਹੋਇਆ ਮੈਨੂੰ ਵੀ, ਇਹ ਕਿੱਥੇ ਤੱਕ ਜਾਂਦੀ ਆ ਇਹਨਾਂ ਦੀ ਸੋਚ, ਕਿਵੇਂ ਇਹ ਇਮੈਜਿਨ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ, ਗਾਹ ਪੜ੍ਹਦੇ ਨੇ ਜਿਹੜਾ ਆਪਾਂ ਤਾਂ ਸੋਚਦੇ ਵੀ ਨੀ, ਇਹ ਉੱਥੋਂ ਅੱਗੇ ਤੱਕ ਪੜ੍ਹ ਲੈਂਦੇ ਨੇ।
1: ਬਿਲਕੁਲ ਹੈ ਜੀ।
4: ਤੇ ਹੁਣ ਜਿਵੇਂ ਭਾਜੀ ਦੇ ਵੀ ਔਜਲਾ ਭਾਜੀ ਦੇ ਗੀਤ ਦੀ ਵੀ ਗੱਲ ਆਪਾਂ ਕੀਤੀ ਆ ਤੁਸੀਂ, ਹਾਂਜੀ, ਤੇ ਬਾਕੀ ਜਿਹੜੀ ਹੁਣ ਤੁਸੀਂ ਗੱਲ ਕਰਦੇ ਸੀ, ਇਹ ਰਾਈਟਰ ਨੇ ਜਿਹੜੇ ਚਾਹੇ ਕੋਈ ਗੀਤਕਾਰ ਆ ਚਾਹੇ ਕੁਛ ਵੀ ਲਿਖਣ ਵਾਲਾ, ਇਹ ਬਹੁਤ ਇਮੋਸ਼ਨਲ ਬੰਦੇ ਹੁੰਦੇ ਨੇ।
1: ਬਿਲਕੁਲ ਹੈ ਜੀ,
4: ਹਨਾ। ਇਹ ਉਸ ਟਾਈਮ ਜਿਹੜੇ ਹੁਣ ਗਾਉਣ ਵਾਲੇ ਨੇ ਆ, ਉਹ ਤਾਂ ਇੱਕ ਵਪਾਰ ਬਣਾ ਲੈਂਦੇ ਨੇ, ਇਹ

0: ਕੀਤੀ ਸੀ। ਹਾਂਜੀ, ਤੇ ਲਾਲ ਸਿੰਘ ਦੇਲਾ ਕਿੰਨੀਆਂ ਵਧੀਆ ਪੋਇਮ, ਕਿਹੜੇ ਕਿਹੜੀ ਉਹਨਾਂ ਨੇ ਗੁਰਬਤ ਦੀ ਜ਼ਿੰਦਗੀ ਚ ਹੋਈ ਸੀਗੀ, ਕਿੱਥੇ ਜਿਹੜੇ ਆਪਣੇ ਆਪਾਂ ਉਹਨਾਂ ਨੂੰ ਸਾਂਝੀ ਸੀਰੀ ਕਹਿ ਦਿੰਦੇ ਆ, ਉਵੇਂ ਦੀ ਰਲ ਕੇ ਉਵੇਂ ਕਰਕੇ ਹਨਾ, ਤੇ ਇਸੇ ਤਰ੍ਹਾਂ ਇਹ ਸਾਰੇ
1: ਕਵੀ ਹੋਏ ਨੇ ਭੈਣ ਜੀ, ਬਹੁਤ ਸਾਰੇ ਦੇਖੋ ਉਹਨਾਂ ਦੇ ਵਿੱਚੋਂ ਵੀ ਚੇਤੇ ਆਉਂਦੇ ਆ।
0: ਹਾਂਜੀ, ਸਾਰੇ ਇਹਨਾਂ ਨੇ ਬੜੀ ਗੁਰਬਤ ਦੀ ਜ਼ਿੰਦਗੀ ਤੇ ਬੜਾ ਅਖੀਰ ਨੂੰ ਨਿਰਾਸ਼ ਹੋ ਜਾਂਦੇ ਨੇ, ਜਿਹੜਾ ਕੁਛ ਥੋੜਾ ਬਹੁਤਾ ਵੀ ਜਿਹੜੀ ਆਪਣੀ ਸੋਚ ਦਾ ਹਿੱਸਾ ਕਹਿੰਦੇ ਨੇ ਵੀ ਕਿਤੇ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਆਵੇ, ਜਦੋਂ ਨਹੀਂ ਆਉਂਦਾ ਤਾਂ ਫਿਰ ਇਹ ਨਿਰਾਸ਼ ਹੋ ਜਾਂਦੇ ਨੇ ਹਨਾ। ਤੇ ਇਹ ਜਿਹੜੇ ਗੀਤਕਾਰ ਵੀ ਨੇ, ਮੈਂ ਸੁਣਦੀ ਹੁੰਦੀ ਆ, ਪੜ੍ਹਦੀ ਵੀ ਹੁੰਦੀ ਆ ਵੀ ਇਹ ਜਦੋਂ ਆਪਣਾ ਗੀਤ ਇੰਨਾ ਵਧੀਆ ਲਿਖਦੇ ਨੇ, ਇਹ ਤਾਂ ਸਿਰਫ ਉਸ ਟਾਈਮ ਪਰਵਾਹ ਹੀ ਨੀ ਕਰਦੇ ਕਿ ਅਸੀਂ ਵੇਚੀਏ ਇਸ ਨੂੰ ਹਨਾ, ਪਰ ਉਹ ਜਿਹੜੇ ਅੱਗੇ ਵਾਲੇ ਨੇ ਉਹ ਇਹਨਾਂ ਦੀਆਂ ਜਿਹੜੀਆਂ ਫੀਲਿੰਗ ਨੇ, ਇਹਨਾਂ ਦੀਆਂ ਭਾਵਨਾਵਾਂ ਨੇ, ਉਹਦਾ ਹੀ ਵਪਾਰ ਕਰਕੇ ਉਹਦੇ ਤੋਂ ਹੀ ਪੈਸੇ ਕਮਾ ਲੈਂਦੇ ਨੇ।
1: ਬਿਲਕੁਲ,
0: ਤੇ ਹੈ ਤਾਂ ਬਹੁਤ ਇਹ ਉਦਾਸ ਕਰਨ ਵਾਲੀ, ਮਤਲਬ ਕਿ ਇੱਕ ਤੁਸੀਂ ਕਹੋ ਵੀ ਜਿਹਨੂੰ ਅੰਗਰੇਜ਼ੀ ਚ ਕਹਿ ਦਿੰਦੇ ਆ ਕਰੂਲਟੀ ਵਾਲੀ ਗੱਲ ਆ, ਉਹਨੂੰ ਪਤਾ ਨੀ ਪੰਜਾਬੀ ਚ ਆਪਾਂ ਕੀ ਵਰਡ ਯੂਜ਼ ਕਰਾਂਗੇ। ਹਾਂਜੀ, ਤੇ ਤੁਸੀਂ ਕਿਸੇ ਦੀਆਂ ਭਾਵਨਾਵਾਂ ਦਾ ਇਹੀ ਵਪਾਰ ਕਰੋ ਤੁਸੀਂ, ਏਦੋਂ ਮਾੜੀ ਗੱਲ ਕੀ ਹੋਊਗੀ ਹਨਾ।
1: ਬਿਲਕੁਲ ਹੈ ਜੀ।
0: ਤੇ ਹਾਂਜੀ, ਤੇ ਬਾਕੀ ਸੁਣੀ ਜਾਂਦੀ ਆ ਮੈਂ, ਪਰ ਹੁਣ ਇਹ ਚੱਲਦਾ ਅੱਜ ਕੱਲ ਤਾਂ ਸਾਰਾ ਕੁਛ ਇਹੀ ਚੱਲਦਾ, ਸਭ ਜਿਹੜੇ ਇਹ ਵਿਚਾਰੇ ਲੋਕ ਹੁੰਦੇ ਨੇ, ਵਿਚਾਰੇ ਤਾਂ ਮਤਲਬ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ, ਇਮੋਸ਼ਨ ਲੋਕ ਹੁੰਦੇ, ਉਹਨਾਂ ਨੂੰ ਤਾਂ ਦੱਬ ਕੇ ਲੋਕੀ ਗਾਹ ਉੱਪਰ ਨਿਕਲ ਜਾਂਦੇ ਨੇ।
1: ਬਿਲਕੁਲ ਹੈ ਜੀ।
0: ਤੇ ਉਹਨਾਂ ਦੇ ਇਮੋਸ਼ਨ ਦੀ ਕੋਈ ਵੈਲਿਊ ਨੀ ਹੈਗੀ, ਅੱਜ ਕੱਲ ਤਾਂ ਸਮਾਜ ਚ ਕਿਸੇ ਦੀ ਵੀ ਇਮੋਸ਼ਨ ਦੀ ਵੈਲਿਊ ਹੈ ਹੀ ਨੀਗੀ। ਪੱਥਰ ਹੋਏ ਪਏ ਆ ਅਸੀਂ ਸਾਰੇ ਪੱਥਰਾਂ ਦਾ, ਕਹਿੰਦੇ ਸੀਗੇ ਪੁਰਾਣੇ ਟਾਈਮ ਚ ਪੱਥਰ ਯੁੱਗ ਸੀਗਾ, ਪਰ ਪੱਥਰ ਯੁੱਗ ਤਾਂ ਮੈਨੂੰ ਲੱਗਦਾ ਹੋਣਾ ਜਦੋਂ, ਹਾਂਜੀ ਹੁਣ ਚੱਲ ਰਿਹਾ, ਉਸ ਟਾਈਮ ਤਾਂ
2: ਇਹ ਬਿਲਕੁਲ ਉਵੇਂ ਦੀ ਗੱਲ ਬਣ ਜਾਏਗੀ ਜਿਵੇਂ ਆਪਾਂ ਐ ਕਹਿ ਦਈਏ ਵੀ ਜਿਹੜਾ ਕੋਈ ਸੁਪਰ ਹਿੱਟ ਗਾਇਕ ਆ ਉਹ ਜੇ ਉਹ ਤਾਜ ਮਹਿਲ ਆ ਤਾਂ ਜਿਹੜਾ ਗੀਤਕਾਰ ਆ ਉਹਦੇ ਤਾਜ ਮਹਿਲ ਦੇ ਨੀਂਹ ਦਾ ਪੱਥਰ ਬਣ ਕੇ ਰਹਿ ਜਾਂਦਾ।
0: ਬਸ ਬਸ ਇਹ ਸੱਚੀ ਇਹੀ ਆ, ਉਹ ਜਿਵੇਂ ਉਹ ਤਾਜ ਮਹਿਲ ਨੇ ਬਾਦਸ਼ਾਹ ਨੇ ਕਹਿੰਦੇ ਨੇ ਵੀ ਉਹ ਜਿੰਨੇ ਵੀ ਕਾਰੀਗਰ ਸੀ ਉਹਨਾਂ ਦੇ ਬਾਹਾਂ ਕਟਵਾ
1: ਦਿੱਤੀਆਂ,
0: ਹੱਥ ਕਢਵਾ ਤੇ ਸੀਗੇ ਹਨਾ, ਤੇ ਬਸ ਉਹ ਇਹੀ ਕੁਛ ਅੱਜ ਕੱਲ ਬਲਕਿ। ਹਾਂਜੀ, ਬਸ ਮੈਂ ਸੁਣਦੀ ਆ, ਬਹੁਤ ਸੋਹਣਾ ਪ੍ਰੋਗਰਾਮ, ਬਹੁਤ ਵਧੀਆ।
3: ਸਤਿ ਸ੍ਰੀ ਅਕਾਲ ਭੈਣ ਜੀ।
0: ਪੱਥਰ ਯੁੱਗ ਤਾਂ ਸਾਡੀਆਂ ਫੀਲਿੰਗਾਂ ਦਾ ਕੋਈ ਮਤਲਬ ਹੀ ਨੀ ਹੈਗਾ, ਉਹ ਬਸ ਹਾਂਜੀ ਸਾਰਾ ਕੁਛ ਹੀ ਵਪਾਰ ਹੋ ਗਿਆ। ਹੁਣ ਤਾਂ ਜਦੋਂ ਤੁਸੀਂ ਮਾਵਾਂ ਹੁਣ ਬੱਚੇ ਨੂੰ ਜਨਮ ਨੀ ਦੇਣਾ ਚਾਹੁੰਦੀਆਂ, ਉਹ ਕਹਿੰਦੀਆਂ ਨੇ ਵੀ ਕਿਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਕੋਈ ਜਨਮ ਦੇ ਦੇਵੇ, ਉਹ ਤੁਹਾਡੀਆਂ ਉਹ ਫੀਲਿੰਗ ਆਪੇ ਉੱਥੇ ਖਤਮ ਹੋਣ ਲੱਗ ਗਈਆਂ,
1: ਰੋਬੋਟਿਕ ਸਿਸਟਮ ਹੋ
0: ਗਿਆ। ਹਾਂਜੀ, ਤੇ ਆਪੇ ਇਮੋਸ਼ਨ ਤਾਂ ਖਤਮ ਹੋ ਗਏ, ਜਿਹੜੇ ਬੱਚੇ ਜਿਨ੍ਹਾਂ ਨੇ ਪੈਦਾ ਕੀਤੇ ਨੇ ਮਾਵਾਂ ਨੇ ਉਹਨਾਂ ਦੇ ਉੱਤੇ ਤਾਂ ਇਹ ਜਿਹੜਾ ਇੰਨਾ ਪੱਥਰ ਯੋਗਾ ਚੱਲ ਰਿਹਾ ਉਹਨਾਂ ਨੇ ਕੰਟਰੋਲ ਕਰ ਲਿਆ, ਬਾਕੀ ਕਿਉਂਕਿ ਮਾਵਾਂ ਦੀਆਂ ਵੀ ਪੱਥਰਾਂ ਵਰਗੀਆਂ ਹੋਈ ਜਾਂਦੀਆਂ ਨੇ। ਹਾਂਜੀ, ਫੀਲਿੰਗ ਹੈ ਨਹੀਂ, ਤੇ ਤਾਂ ਕਰਕੇ ਸਾਰਾ ਕੁਛ ਹੀ ਬਹੁਤ ਉਦਾਸ ਕਰਨ ਵਾਲਾ।
3: ਜਿਹੜੀ ਗੱਲ ਕਰੀ ਨਾ ਭੈਣ ਜੀ, ਮੈਂ ਤੁਹਾਨੂੰ ਸਾਜਨ ਰੈਕੋਟੀ ਦੀ ਗੱਲ ਸੁਣਾ ਇੱਕ ਮਿੰਟ ਚ। ਇੱਥੇ ਕੋਈ ਗਰੁੱਪ ਆਇਆ ਜੀ ਗੀਤ ਚੱਲਦਾ ਸੀ ਵੀ ਫਲਾਣੇ ਦਾ ਲਿਖਿਆ, ਕਹਿੰਦੇ ਵੀ ਲੁਧਿਆਣੇ ਦੀ ਇੱਕ ਬਸਤੀ ਦੇ ਵਿੱਚ ਉਹ ਇੰਨੀ ਗੰਦੀ ਬਸਤੀ, ਮੈਨੂੰ ਉਹਨਾਂ ਨੇ ਸਿੱਧਾ ਬੈਠਿਆ ਸੀ ਹੂ ਮੇਰੇ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਭਾਜੀ ਵੀ ਤੁਸੀਂ ਯਕੀਨ ਨੀ ਕਰਨਾ ਵੀ ਉੱਥੇ ਨਾ ਖੜਨਾ ਮੁਸ਼ਕਲ ਹੋਇਆ ਪਿਆ ਸੀ, ਉਹ ਇਹੋ ਜਿਹੀ ਬਸਤੀ ਚ ਰਹਿ ਰਿਹਾ ਸੀ ਇੰਨੇ ਗੰਦੇ। ਕਹਿੰਦੀ ਮੇਰੇ ਦਿਮਾਗ ਚ ਪਿਕਚਰ ਕੋਈ ਹੋਰ ਸੀ ਸਾਜਨ ਰੈਕੂਟੀ ਦੀ
1: ਜੀ।
0: ਦੇਖੋ ਤੁਸੀਂ
3: ਜੀ, ਦੇਖੋ ਵੀ ਮਤਲਬ ਕਿੱਡਾ ਗੀਤਕਾਰ ਹੋਇਆ ਉਹ।
1: ਬਿਲਕੁਲ ਹੈ ਜੀ,
3: ਜਗੌਣ ਕੌਰ ਉਹਦਾ ਗੀਤ ਗਾ ਕੇ ਘੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ, ਹੋਰ ਉਹਦੇ ਕਿੰਨੇ ਕਲਾਕਾਰਾਂ ਨੇ ਗੀਤ ਗਾਏ
1: ਜੀ,
3: ਤੇ ਉਹਨੂੰ ਦਿੱਤਾ ਕੀ ਚਰਨ ਸਿੰਘ ਸਬਰੀ ਜਦੋਂ ਅਮਰੀਕਾ ਆਇਆ ਤੇ ਉਹਦਾ ਮਕਾਨ ਉਦੋਂ ਪਿਆ ਤੇ ਉਹ ਕਹਿੰਦਾ ਮੇਰੇ ਤੋਂ ਬੋਤਲ ਬੱਤੀ ਗੀਤ ਲੈ ਕੇ ਜਾਂਦੇ ਰਹੇ ਨੇ
1: ਜੀ।
3: ਬਾਬੂ ਸਿੰਘ ਮਾਨ ਸੀ, ਬਾਬੂ ਸਿੰਘ ਮਾਨ ਜੋਬ ਕਰਦੇ ਸੀ ਨਾਲ, ਜਾਇਦਾਦ ਚੰਗੀ ਸੀ ਤੇ ਦੇਵ ਤਰੀਕੇ ਵਾਲ ਸਾਹਿਬ ਟੀਚਰ ਸੀਗੇ
1: ਜੀ,
3: ਇਹ ਤਾਂ ਸਥਾਪਿਤ ਰਹਿ ਗਏ ਜੀ।
1: ਬਿਲਕੁਲ,
3: ਘਰ ਦਾ ਗੁਜ਼ਾਰਾ ਹੋਈ ਗਿਆ
1: ਜੀ।

0: ਚਲੋ ਲਿਖਿਆ ਤਾਂ ਉਹਨੇ ਜੋ ਮਰਜ਼ੀ ਹੈ, ਮੈਂ ਇਸ ਪਿੱਛੇ ਨਹੀਂ ਜਾਂਦਾ। ਉਹਨੇ ਚਰਨਜੀਤ ਦੂਜਾ ਸਿੱਧਾ ਹੀ ਖਰੀਦ ਲਿਆ, ਉਹ ਕਿਸੇ ਦੇ ਪਿੱਛੇ ਗਿਆ ਹੀ ਨੀ ਜੀ ਉਹ
1: ਜੀ,
0: ਉਹਨਾਂ ਸਿੱਧਾ ਚਰਨਜੀਤ ਦੂਜਾ ਖਰੀਦਿਆ।
1: ਬਿਲਕੁਲ
0: ਬਾਕੀ ਉੱਥੋਂ ਜੋ ਕੁਝ ਹੋਈ ਗਿਆ ਚੱਲੀ ਗਿਆ ਜੀ, ਇੰਨੇ ਗੀਤ ਵੀ ਕੋਈ ਲਿਖ ਨਹੀਂ ਸਕਦਾ ਹੁੰਦਾ
1: ਜੀ,
0: ਕਾਹਤੋਂ ਮੇਤੋਂ ਤੇ ਮਤਲਬ ਇਸ ਕਰਕੇ ਪੈਸਾ ਜਿੱਥੇ ਪੈਸਾ ਰਿਹਾ ਤਾਂ ਜਿਹੜਾ ਆਤਮ ਨਿਰਭਰ ਰਹੇ ਉਹ ਕਾਮਯਾਬ ਰਹਿ ਗਏ ਤੇ ਬਾਕੀ ਵਿਚਾਰੇ ਮਾਰੇ ਗਏ। ਕਈਆਂ ਦੇ ਗੀਤ
1: ਉਹ ਸਰਬਜੀਤ ਸਿੰਘ ਚੀਮਾ ਦਾ ਗੀਤ, ਸਰਬਜੀਤ ਚੀਮੇ ਦਾ ਗੀਤ ਨੀ ਆਈ ਜਿੱਥੋਂ ਉਹਦੀ ਚਲੋ ਪ੍ਰਫੁੱਲਤਾ ਵੀ ਹੋਈ ਹੈ, ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ, ਉਹ ਵੀ ਦੇਖੋ ਆ ਗਰਾਇਆ ਸਾਹਿਬ ਦਾ ਹੀ ਲਿਖਿਆ ਹੋਇਆ ਸੀ, ਪਰ ਉਹ ਕਿਸੇ ਨੂੰ ਪਤਾ ਹੋਏਗਾ ਕਿ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ।
0: ਬਿਲਕੁਲ
1: ਜੀ,
0: ਦੇਖੋ ਸਿਰਮੌਰ ਗਾਇਕ ਉਦੋਂ ਚਰਨਜੀਤ ਦੂਜਾ ਗਰੁੱਪ ਚ ਹੁੰਦੇ ਪੰਜ ਛੇ
1: ਜੀ,
0: ਤੇ ਪੰਜ ਛੇ ਦੀ ਜੇ ਕੈਸਟ ਆਉਂਦੀ ਚਾਰ ਪੰਜ ਗੀਤ ਦਵਿੰਦਰ ਦੇ ਹੁੰਦੇ ਸੀਗੇ ਇਕੱਲੇ ਦੇ।
1: ਬਿਲਕੁਲ,
0: ਉਦੋਂ ਦੀਪੀ ਨੂੰ ਲਿਖਣਾ ਨੀ ਆਉਂਦਾ, ਗੁਣਾ ਚੌਰੀ ਨੂੰ ਲਿਖਣਾ ਆਉਂਦਾ, ਵਿਜੇ ਧੰਮੀ ਨੂੰ ਲਿਖਣਾ ਨੀ ਸੀ ਆਉਂਦਾ
1: ਜੀ,
0: ਤੇ ਉਹਨੇ ਖਰੀਦਿਆ ਚਰਨਜੀਤ ਦੂਜਾ ਆਇਆ ਸੀਗਾ ਜੀ।
1: ਬਿਲਕੁਲ ਹੈ ਜੀ,
0: ਤੇ ਨਚਾਈ ਗਿਆ ਜਿਹਨੂੰ ਨਚਾਉਣਾ ਸੀ ਉਹਨੇ।
1: ਬਿਲਕੁਲ ਹੈ ਜੀ,
2: ਇਸ ਕਰਕੇ ਤਾਂ ਹੁਣ ਤਾਂ ਹੈ ਹੀ ਨੀਗਾ ਇਹ, ਸਭ ਨੂੰ ਆਪੋ ਧਾਪੀ ਆਪਦੀ ਆਪਦੀ ਪਈ ਹੋਈ ਆ, ਕਿਸੇ ਦਾ ਕਿਸੇ
0: ਹੁਣ ਤਾਂ ਕਈ ਮਿੰਟਾਂ ਐ ਲੱਗਦਾ ਕਈ ਗਾਇਕ ਏ ਆਈ ਤੋਂ ਗੀਤ ਬਣਾ ਕੇ ਆਵੇ, ਗਾਇਕ ਨੇ ਆਵੇ ਗੀਤ
1: ਜੀ,
0: ਆਪੇ ਮਿਊਜ਼ੀਅਨ ਬਣੇ ਤੁਸੀਂ ਦੱਸੋ, 20-22 ਸਾਲ ਦੇ ਨੇ ਇੰਨਾ ਕੁਝ ਸਿੱਖ ਲਿਆ,
1: ਮਿਊਜ਼ਿਕ ਤਾਂ ਬਣੀ ਜਾਂਦਾ ਤਕਰੀਬਨ,
0: ਕੰਪੋਜ਼ਰ ਵੀ ਆਪੇ,
2: ਨਾਲੇ ਤੁਸੀਂ ਇਹ ਦੇਖੋ ਹੁਣ ਤੋਂ ਤੁਸੀਂ ਥੋੜਾ ਜਿਹਾ 15 ਸਾਲ ਪਿੱਛੇ ਨੂੰ ਚਲੇ ਜਾਓ ਆਪਣੇ, ਸੋਰੀ ਮੈਂ ਵੈਸੇ ਕਹਿਣਾ ਨੀ ਮੈਨੂੰ ਚਾਹੀਦਾ, ਜਿਹੜਾ ਇਹ ਜੱਟ ਭਾਈਚਾਰਾ ਹੁੰਦਾ ਸੀਗਾ ਇਹਦੇ ਵਿੱਚੋਂ ਤਾਂ ਗਾਉਣ ਵਾਲੇ ਨਿਕਲਦੇ ਹੀ ਨੀ ਸੀਗੇ,
1: ਬਿਲਕੁਲ
2: ਘੱਟ ਨਿਕਲਦੇ ਸੀ, ਬਹੁਤ ਥੋੜੇ ਨਿਕਲਦੇ ਸੀਗੇ। ਹੁਣ ਤਾਂ ਮੈਨੂੰ ਇਹ ਨੀ ਸਮਝਿਆ ਵੀ ਪੋਲੂਸ਼ਨ ਇੰਨਾ ਹੋਇਆ ਹੈ, ਇਨਵਾਇਰਮੈਂਟ ਇੰਨਾ ਪੋਲੂਟਿਡ ਹੋਇਆ ਪਿਆ, ਇਹ ਪੰਜਾਬ ਵਾਲਿਆਂ ਦੀ ਆਵਾਜ਼ ਇੰਨੀ ਸੁਰੀਲੀ ਕਿਉਂ ਹੋਈ ਜਾਂਦੀ ਹੈ ਹੁਣ ਇਸ ਜ਼ਮਾਨੇ 'ਚ?
0: ਜਿੰਨਾ ਚਿਰ ਆੜਤ ਵਾਲਿਆਂ ਦੇ ਹੱਥ ਰਹੀ ਨਾ
1: ਜੀ, ਉਹਨਾਂ ਚਿਰ ਜ਼ਮੀਨਾਂ ਬਚੀਆਂ ਰਹੀਆਂ ਜੀ,
0: ਉਹਨਾਂ ਚਿਰ ਜੱਟ ਵੀ ਕਾਮਯਾਬ ਸੀ, ਜੱਟ ਵੀ ਨੀ ਸੀ ਮਰੇ ਤੇ ਆੜਤੀਏ ਵੀ ਨੀ ਸੀ ਮਰੇ,
1: ਨਹੀਂ ਮਰੇ ਜੀ,
0: ਤੇ ਜਿਹੜੇ ਕੰਮ 'ਚ ਆਪਣੀ ਕੌਮ ਆ ਜਾਵੇ ਨਾ
1: ਉਹ ਅਰਸ਼ ਤੇ ਜਾਂ ਫਰਸ਼ ਤੇ ਜੀ, ਉਹ ਅਰਸ਼ ਤੇ ਜਾਂ ਫਿਰ ਫਰਸ਼ ਤੇ ਜੀ,
0: ਅਰਸ਼ ਪਰ ਉਹ ਅਰਸ਼ ਪਰ ਸਾਲਾ ਦਾ ਕੰਮ ਛੱਡ, ਮਲੀਆ ਮੀਟ ਕਰ ਦਿੰਦੇ ਨੇ
1: ਬਿਲਕੁਲ, ਕੁਚੁੰਬਰ ਕਰ ਦਿੰਦੇ
0: ਅੱਗੇ ਦਿਦਾਰ ਸਿੰਘ ਤੁਸੀਂ ਗੱਲ ਮਤਲਬ ਇਸ ਪੱਖ ਤੋਂ, ਬਾਕੀ ਤਾਂ ਸਾਰੇ ਦੂਏ ਹੀ ਸੀਗੇ।
1: ਬਿਲਕੁਲ ਹੈ ਜੀ, ਥੈਂਕ ਯੂ ਭੈਣ ਜੀ, ਬਹੁਤ ਬਹੁਤ ਸ਼ੁਕਰੀਆ,
2: ਚਲੋ ਠੀਕ ਹੈ, ਸੁਣਦੀਆਂ
0: ਹਾਂਜੀ, ਅੱਗੇ ਵੀ ਅਸੀਂ ਕੀ ਲੈਣਾ ਜਿੱਥੇ ਇਹ ਆ ਕੇ ਸਾਨੂੰ ਲੋੜ ਹੈ ਨਹੀਂ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਅੱਗੇ ਗੀਤਕਾਰ ਹੁੰਦੇ ਸੀ ਤੇ ਗਾਇਕ ਇਹੀ ਹੁੰਦੇ ਸੀ ਸਾਰੇ
1: ਜੀ, ਬਿਲਕੁਲ ਹੈ ਜੀ,
0: ਇਸ ਕਰਕੇ ਨਾਲੇ ਇੱਕ ਚੀਜ਼ ਅੱਗੇ ਜਿਹੜਾ ਸੀ ਇੱਕ ਮਨੋਰੰਜਨ ਦਾ ਸਾਧਨ ਵੀ ਸੀ, ਚਲੋ ਹੈ ਤਾਂ ਸੀਗਾ, ਮੈਂ ਨੀ ਕਹਿੰਦਾ ਵੀ ਉਹ ਤੋਂ ਪੈਸਾ ਨਹੀਂ ਸੀਗਾ, ਪਰ ਮਨੋਰੰਜਨ ਦਾ ਸਾਧਨ ਜ਼ਿਆਦਾ ਸੀ,
1: ਹੁਣ
0: ਧੰਦਾ ਪੱਧ ਬਣ ਗਿਆ ਜੀ।
1: ਬਿਲਕੁਲ ਹੈ ਜੀ,
0: ਧੰਦੇ ਦਾ ਜਦੋਂ ਜਿਹੜੀ ਚੀਜ਼ ਧੰਦਾ ਬਣ ਜਾਵੇ ਉਹਦਾ ਤੁਹਾਨੂੰ ਪਤਾ ਹੀ ਹੈ।
1: ਬਿਲਕੁਲ
0: ਠੀਕ ਹੈ, ਸੁਣਦੇ ਆ, ਲੈ ਲਓ ਹੋਰ ਮੁਕੰਦਰ ਜੀ,
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ। ਤੇ ਛੰਮੀ ਜੀ ਜਾਂਦੇ ਜਾਂਦੇ ਮੁਕੰਦਰ ਜੀ ਦੀ ਵੀ ਗੱਲ ਸੁਣ ਲਈ, 16-17 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਦੇ ਉੱਤੇ ਵੀ ਜੀ, ਤੇ ਫਿਰ ਮੈਂ ਅੱਗੇ ਲੈਣਾ ਤੁਹਾਡੇ ਤੋਂ। ਸਤਿ ਸ੍ਰੀ ਅਕਾਲ ਮੁਕੰਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਰਜ ਬਾਈ ਜੀ, ਛੰਮੀ ਬਾਈ ਜੀ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਸਾਰੇ ਪਿਆਰੇ ਸੱਜਣਾਂ ਨੂੰ ਵੀ,
1: ਸਤਿ ਸ੍ਰੀ ਅਕਾਲ ਜੀ। ਆਵਾਜ਼ ਟੁੱਟਾ ਟੁੱਟਾ ਆ ਰਹੀ ਹੈ, ਤੁਸੀਂ ਦੇਖਿਓ ਚੈੱਕ ਕਰਿਓ ਮੁਕੱਦਰ ਜੀ।
3: ਹੁਣ ਕਰਿਓ ਚੈੱਕ,
1: ਹੁਣ ਠੀਕ ਹੈ ਜੀ, ਹਾਂਜੀ ਬਿਲਕੁਲ ਠੀਕ ਹੈ ਜੀ, ਹਾਂਜੀ
3: ਛੰਮੀ ਬਾਈ ਜੀ ਨਾਲ ਸਾਡੀ ਆ ਵਿਚਾਲੇ ਵਾਲੇ ਪੜਾ ਤੇ ਜਰੂਰ ਸਾਂਝ ਪਵਾ ਦਿਆ ਕਰੋ
1: ਜੀ,
3: ਤੇ ਫਿਰ ਅਗਲਾ ਪੜਾ ਸੌਖਾ ਆ ਜਾਂਦਾ ਸ਼ਨੀਵਾਰ
1: ਵਾਲਾ,
3: ਉਹਦੇ ਚ ਵੀ ਫਿਰ ਕਈ ਵਾਰੀ ਫਰਲੋ ਮਾਰ ਜਾਂਦੇ ਨੇ ਇਹ
1: ਜੀ,
3: ਫਿਰ ਹੋਰ ਔਖਾ ਹੋ ਜਾਂਦਾ
1: ਜੀ,
3: ਤੇ ਇਸ ਕਰਕੇ ਚਲੋ ਬਾਈ ਜੀ ਤੁਸੀਂ ਗੀਤਕਾਰੀ ਦੀ ਅੱਜ ਗੱਲ ਕਰਦੇ ਹੋ, ਚਲੋ ਮੈਂ ਟਾਈਮ ਛੰਮੀ ਬਾਈ ਦਾ ਮੈਨੂੰ ਲੱਗਦਾ ਜਿਆਦਾ ਹੀ ਹੋਇਆ ਪਿਆ, ਤੇ ਮੈਂ ਆਪਣੇ ਕਿਉਂਕਿ ਗੀਤਕਾਰੀ ਵੇਖੋ ਜਜ਼ਬਾਤ ਵੀ ਸਾਂਝੇ ਕਰਦੀ ਆ, ਆਪਾਂ ਮੰਨ ਲਓ ਇੱਕ ਦੂਜੇ ਦੇ ਜਜ਼ਬਾਤ ਵੀ ਲੈ ਕੇ ਜਾਂਦੇ ਨੇ ਇੱਕ ਦੂਜੇ ਤੱਕ
1: ਜੀ,
3: ਹੈਂ ਉਹ ਜਿਵੇਂ ਉਹ ਪਹਿਲਾਂ ਮੈਨੇ ਪਿਆਰ ਕੀ ਫਿਲਮ ਚ ਗਾਣਾ ਆਇਆ ਸੀ ਨਾ, ਕਹਿੰਦਾ ਕਬੂਤਰ ਜਾ ਜਾ ਜਾ ਪਹਿਲੇ ਪਿਆਰ ਕੀ ਪਹਿਲੀ ਚਿੱਠੀ ਸਾਜਨ ਕੋ ਦੇ ਆ,
1: ਬਿਲਕੁਲ
3: ਤੇ ਉਹ ਜਜ਼ਬਾਤਾਂ ਦਾ ਵੀ ਇਹਦੇ ਚ ਹੁੰਦਾ ਜੀ, ਦੇਖੋ ਚਲੋ ਮੈਂ ਗੀਤਕਾਰ ਤਾਂ ਨੀ ਪਰ ਮੈਂ ਜਿੰਨਾ ਕੁ ਮਾੜਾ ਮੋਟਾ ਗਾ ਕੇ ਆਪਣੇ ਜਜ਼ਬਾਤ ਪੇਸ਼ ਕਰ ਸਕਦਾ ਮੈਂ ਓਨੇ ਕੁ ਕਰ ਸਕਦਾ ਜਿੰਨੇ ਕੁ ਵੀ ਹੋ ਸਕਦਾ
1: ਜੀ।
3: ਤੇ ਮੈਂ ਸ਼ਮੀ ਬਾਈ ਜੀ ਨਾਲ ਕਰਦਾ ਆਪਣੇ ਜਜ਼ਬਾਤ ਸਾਂਝੇ
1: ਜੀ।
3: ਆਵਾਜ਼ ਆਉਂਦੀ ਸਹੀ?
1: ਹਾਂਜੀ ਹਾਂਜੀ ਆ ਰਹੀ ਹੈ, ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ।
3: ਠੀਕ ਹੈ
4: ਜੀ, ਬਿਲਕੁਲ ਜੀ ਬਿਲਕੁਲ, ਚਾਂਦੀ ਦੇ ਰੁਪਈਏ ਵਾਂਗੂ ਆਵਾਜ਼ ਟਣ ਕੇ
1: ਚਾਂਦੀ ਦਾ ਉਹਨਾਂ ਦੀ
3: ਵੀ ਆਵਾਜ਼। ਮਾਸਟਰ ਸਲੀਮ ਦਾ ਤੁਹਾਨੂੰ ਇੱਕ ਛੋਟਾ ਜਿਹਾ ਸੁਣਾਉਣਾ ਮੈਂ, ਦੋ ਕੁ ਲਾਈਨਾਂ
1: ਜੀ।
3: ਉਹ ਕਹਿੰਦਾ

0: क्या बात है,
1: जी बाप रे हो,
0: क्या बात है, बहुत खूब
1: जी बाप
0: मुकद्दर
1: रे
0: जी,
1: हो।
0: हर बार की तरह थैंक यू
1: मैं
0: जी।
1: शमी शमी भाई जी का थोड़ा जा पढ़ा नेड़े लियाने की कोशिश की है।
0: जी बिल्कुल है जी, बिल्कुल है जी।
1: क्या ही बता, व्हाट अ ब्यूटी ऑन ड्यूटी भाई
0: पर मैनू अपना पड़ा चेते आ गया जिंदगी दा, जदों मैं टीनेजर हुंदा सी मंगी माल लोहार पर तापरा
1: वाह
0: पिंड, ते ओ साडे भुआ
1: जी
0: जी दा लड़का है, सारे कट्ठे हुंदे सी जी, अपना मक्खण हो गया ते ये सारे खालसा कॉलेज दे विद्यार्थी रहे ने, ते ओ पिंड साडे
1: बिल्कुल
0: उथे भुआ दे गुआंढ च ही रहिंदे सीगे सारे जाने है, ते अज भी चलो सारा कुछ उसे तरह बरकरार है, हुण तां आप भी गाउण लग गए ने मंगी माल होनी
1: नहीं, यही तो जवाब ने भारज भाई जी, वेखो
0: जी।
1: थोड़े किते पहुंच गए, साडे हो सकता किते पहुंच गए हुण, है जी।
0: साडे तां
1: ते
0: बांटिया बांटे मंगी वाल होना दे, ओ बांटे ही खेड़दे
1: बिल्कुल
0: रहे
1: बिल्कुल असल च ना बहुत मेनू अगे ना ओजला बाई जी ने मेनू एक गल चेता आउंदी हुंदी है, कहिंदे वी वी सैड सोंग वी अपने खिते च क्यों लिखे गए, मान लो
0: जी
1: जा सैड ला लो जा दूजे ला लो भी, क्योंकि असि जज्बाती लोग हाँ, असि इन्हां नाल
0: जी
1: जुड़े हुए हाँ, मान लो
0: बिल्कुल है जी
1: इसे करके नहीं जो उथे हूं, मान लो जिथे ओजला बाई जी रेंदे ने जां उथे क्यों नहीं भी घट ने, हो सकता है कुछ कुछ लिखा गया हो,
0: जी।
1: पर वो गल उही है बाई जी,
0: असल च ना
1: ये भी
0: विछोड़े
1: एक
0: दे
1: एक
0: विचों ए चीजा निकलदियां ने, ओ विछोड़ा
1: लिखिया
0: बहुत
1: जरूर
0: चीजा
1: हो, पर
0: सिखाउंदा जी,
1: वो उन्हां ने भाषा अंग्रेजी च लिखता,
0: अंग्रेजी
1: बस
0: च लिख दे।
1: चक्कर ही
0: पर
1: पै
0: सैड
1: गया।
0: है ना, इन्हां मुल्कां च भी हैगे आ, सैड
1: वो
0: वाले
1: नहीं, हो
0: हैगे आ,
1: सकता
0: प्यार वाले
1: नहीं, हो
0: हैगे
1: सकता
0: आ,
1: वो साडे समझ ना आउंदी, नहीं
0: नहीं गाला
1: गलती
0: वाले
1: गल नहीं, माड़ी मोटी तो समझ सकते हैं।
0: गाला वाले भी हैगे आ, कॉफी दे उत्ते बने ने,
1: जी
0: कीत दारू दे उत्ते बने आ, सारियां
1: हाँ
0: चीजां ते बने ने
1: हाँ नहीं, मेनू ना गल ओजला बाई जी ने कीती सी, हो
0: जी
1: सकता मेरे को कुछ अगे पिछे होने शब्द, इन्होंने कुछ क्या सी उन्हां चीजा बारे, कुछ
0: जी
1: प्यार बारे जां कोई भी, ये जज्बात जेड़े ने भी वो इसे खिते ज्यादा सांझे
0: बिल्कुल
1: हुए
0: है जी,
1: ने,
0: बिल्कुल है,
1: हो सकता चलो होए तो उधर भी
0: इस
1: होणगे,
0: भी कोई शक नहीं,
1: भाषा
0: शक
1: तो
0: नहीं, बिल्कुल
1: हो
0: बिल्कुल जी
1: सकता थोड़ी गल सुनो, अपना शमी
0: जी
1: बाई जी की गल सुनो, कोई सानू ना समझ आउंदे होण,
0: जी
1: अंग्रेजी च ही हो कही जाने होणगे सारा कुछ
0: जी बिल्कुल है जी,
1: ओते चिंगा मिंगा लिंगा हो रही होवे
0: हो रही
1: जी।
0: होवे, बिल्कुल है
1: हाँ
0: जी
1: हाँ बिल्कुल बिल्कुल
0: जी
1: नहीं, बहुत बहुत बढ़िया भाई जी, देखो तुसी ए बड़ा वधिया, तुसी तां साडा जरिया, साडे तां ना तुसी ओ बने होए हो, कहिंदा कबूतर जा जा, ओ ही गल है थोड़ा प्रोग्राम
0: सुने ही देख लो, अपन डाकिया डाकिया बनाता हूं इन्होंने देख लो है। पर असि तो ये नहीं पता, असि कां भी रखे हुए इदा दे खतरनाक, जिन्हों तो कतल करा दिता जांदा सी जी कबूतर। साडे इत्थे पहाड़ी कां बहुत आ, जेहड़े काले एन शाह दे आ जी, ओह कबूतर मारदे जांदे सी, जेहड़े खुफिया तंत्र दे विच जांदे हुंदे सी।
1: ਪੁਣਤੇ ਖੜੇ ਹੁੰਨੇ ਆ, ਸਾਡੇ ਸੰਦੇਸ਼ ਵੀ ਤੇ ਸਾਡੀਆਂ ਸ਼ਿਕਾਇਤਾਂ ਵੀ ਘਰੇ ਪਹੁੰਚਦੀਆਂ ਹੁੰਦੀਆਂ, ਅਸੀਂ ਆਪਣੇ ਮੁੰਡੇ ਦੂਰ ਗਏ ਹੁੰਨੇ ਵੀ ਚਲੋ ਉੱਥੇ ਜਾ ਕੇ ਗਾਵਾਂਗੇ ਘਰੇ ਨਾ ਪਹੁੰਚ,
0: ਮੈਨੂੰ ਲੱਗਦਾ ਮੈਨੂੰ ਇੰਨਾ ਕੁ ਪਾਠ ਕੱਟ ਕੇ ਪਾਉਣਾ ਪਿਆ ਕਰੂਗਾ ਸਪੈਸ਼ਲ।
1: ਬਿਲਕੁਲ
0: ਕਮਾਲ, ਬਾ ਕਮਾਲ
1: ਬਾਕੀ।
0: ਅੱਛਾ ਵੇਖੋ ਔਲਖ ਸਾਹਿਬ, ਕਿਵੇਂ ਮਤਲਬ ਜਿਹੜਾ ਸਿੰਗਰ ਆ ਉਹ ਜਾਂ ਜਿਹੜਾ ਜਿਹੜੇ ਗੀਤਕਾਰ ਆ ਜੀ, ਜੋ ਸਿੰਗਰ ਦਾ ਰੋਲ ਵੀ ਬਾਅਦ ਚ ਆਇਆ, ਕਿਉਂਕਿ ਮਿਊਜ਼ਿਕ ਡਾਇਰੈਕਟਰ ਨੇ ਇਹਦੀ ਕੰਪੋਜੀਸ਼ਨ ਬਣਾ ਤੀ, ਫਿਰ ਉਹਨਾਂ ਨੂੰ ਸਮਝਾਇਆ ਕਿ ਭਾਈ ਐ ਗਾਉਣਾ
2: ਜੀ
0: ਤਾਂ ਐ ਉਤਰਾ ਚੜਾ ਹੋਣਗੇ, ਇੱਥੇ ਹੋਕੇ ਲੈਣੇ ਆ, ਇੱਥੇ ਐ ਕਰਨਾ, ਇੱਥੇ ਪੌਜ ਲੈਣਾ, ਉਹ ਸਾਰਾ ਹੋ ਗਿਆ
2: ਜੀ।
0: ਪਰ ਉਹ ਲਿਖਿਆ ਜਿਹੜੇ ਬਾਈ ਨੇ, ਤੁਸੀਂ ਵੇਖੋ ਅਗਲਾ ਕਹਿਣ ਕੀ ਡਿਆ ਵੀ ਦੁੱਖ ਦੇਣੀ ਏ, ਗੱਲ ਤਾਂ ਇੱਥੋਂ ਸ਼ੁਰੂ ਹੋਣ ਡਈ,
2: ਜੀ
0: ਦੁੱਖ ਹੀ ਦੇ, ਹੋਰ ਕੋਈ ਰੋਲ ਹੀ ਨੀ ਛੱਡਿਆ ਉਹਦੇ ਲਈ, ਜਮਾ ਹੀ ਐਂਡ ਕਰਤਾ ਜੀ।
2: ਜੀ ਜਿੱਦਾਂ ਸੈਣੀ ਸਾਹਿਬ ਕਹਿੰਦੇ ਰਲਾਉ,
0: ਜਿਵੇਂ
2: ਰੋਣ ਵਾਲਾ ਗੀਤ ਨੀ, ਕਹਿੰਦੀ ਗਿਣ ਗਿਣ ਬਦਲੇ ਲਾਉਂਗੀ ਤੇਰੇ ਕੋਲੋਂ, ਤੈਨੂੰ ਵੀ ਰਵਾਉਂਗੀ, ਆ ਤਾਂ ਸਹੀ ਤੇਰਾ ਜੀ।
0: ਜਿਵੇਂ ਇੱਕ ਉਹ ਕਹਿੰਦੇ ਜੀ ਉਂਝ ਗਿਰਦੀ ਦਾ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਕੇ ਕੀ
2: ਕਰੀਏ,
0: ਭਾਈ
2: ਉਂਝ ਸਿੱਟੀ ਦੇ ਭਾਈ ਸੱਟ ਚੋਟ
0: ਲੱਗ
2: ਜਾਂਦੀ, ਕਿਤੇ ਕੌਣ ਹੁੰਦਾ ਦੇਣਦਾਰ ਹੈ ਦੱਸੋ।
1: ਨਹੀਂ ਤੁਸੀਂ ਤੁਸੀਂ ਵੇਖੋ ਨਾ ਬਾਈ ਜੀ, ਵੇਖੋ ਤੁਸੀਂ ਤੁਸੀਂ ਸਾਡੇ ਸੈਡ ਸੌਂਗਾਂ ਚੋ ਹਾਸਾ ਕੱਢੀ ਆਉਂਦੇ ਹੋ, ਕਦੇ ਕੁਛ ਕੱਢੀ ਆਉਂਦੇ ਹੋ, ਪਰ ਉਹ ਕਬੂਤਰ ਜੇ ਅੱਪੜਨਾ ਹੁੰਦਾ ਉੱਥੇ ਉਹ ਉੱਥੇ ਅੱਪੜ ਜਾਂਦਾ ਚੋਰੀ ਚੋਰੀ, ਉਹੀ ਗੱਲ ਹੁੰਦਾ, ਉਹ ਜਾ ਕੇ ਆਪਣਾ ਸੰਦੇਸ਼ਾ ਦੇ ਆਉਂਦਾ।
2: ਅੱਜ ਤੋਂ ਭਾਈ ਅਸੀਂ ਕਾਂ ਕੱਢ ਲਏ ਆਪਣੇ,
0: ਕਬੂਤਰ ਨੀ ਹਟਦਾ,
2: ਖੂਫੀਆ ਕਾਂ ਕੱਢ ਲਏ
0: ਬਾਕੀ,
2: ਅਸੀਂ ਉਹਨਾ ਨੂੰ ਵੀ ਸਾਨੂੰ ਰੀਚਾਰਜ ਕਰਨਾ ਪੈਣਾ ਲੱਗਦਾ
1: ਚੰਗਾ ਨੀ ਲੱਗਦਾ ਜਦੋਂ ਕਈ ਵਾਰੀ ਮਹਿਫਲ ਮਿੱਤਰਾਂ ਦੀ ਜੇ ਸੀਰੀਅਸ ਹੋ ਜਾਈਦਾ ਤਾਂ ਹੀ ਤੁਹਾਨੂੰ ਤਵਾ ਆਈਦਾ ਵੀ ਭਾਰਜ ਬਾਈ ਜੀ ਇਹ ਸੀਰੀਅਸ ਨਾ ਹੋਇਆ ਕਰੋ
2: ਮੈਂ ਇੰਨਾ ਸੀਰੀਅਸ ਨਹੀਂ
1: ਅੱਜ ਰੌਣਕ ਮੇਰਾ ਲੱਗ ਗਿਆ ਨਾ ਵਧੀਆ
2: ਥੈਂਕ ਯੂ ਜੀ ਥੈਂਕ ਯੂ ਮੁਕੰਦਰ ਸ਼ੁਕਰੀਆ ਜੀ ਪਿਆਰ ਮੁਹੱਬਤ ਜੀ
1: ਠੀਕ ਹੈ ਜੀ ਸ਼ਮੀ ਬਾਈ ਜੀ ਭਾਰਜ ਬਾਈ ਜੀ ਸਾਰੇ ਸੱਜਣ ਜੁੜਦੇ ਅਗਲੇ ਪੜਾਅ ਤੇ ਜੀ
2: ਮੁਹੱਬਤ
1: ਜ਼ਿੰਦਗੀ
2: ਜ਼ਿੰਦਗੀ ਜਿੰਦਾਬਾਦ
0: ਜ਼ਿੰਦਗੀ ਜਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ
2: ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਸਾਲ ਜੀ ਮੁਕੰਦਰ ਜੀ ਔਜਲਾ ਸਾਹਿਬ ਤੇ ਜੋਲ ਭੈਣ ਜੀ ਜੁੜੇ ਸੀ ਤੇ ਸ਼ਮੀ ਜੀ ਜਾਂਦੇ ਜਾਂਦੇ ਇੱਕ ਦੋ ਗੱਲਬਾਤ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਸੰਖੇਪ ਦੇ ਵਿਚ ਜੀ ਅੱਜ ਦੀ ਗਾਇਕੀ ਦੇ ਵਿਚ ਜੋ ਹਾਲਾਤ ਬਣਦੇ ਨਜ਼ਰ ਆਉਂਦੇ ਆ ਹਰ ਪਾਸੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਟਰੋਵਰਸੀ ਛਿੜ ਜਾਂਦੀ ਹੈ ਬਾਹਰਲੇ ਮੁਲਕਾਂ ਦੇ ਵਿਚ ਅਸਲ ਦੇ ਵਿਚ ਤਾਂ ਚਲੋ ਜਿਹੜੇ ਕੰਸਰਟ ਆ ਸੁਣਦੇ ਨੇ ਜਾਂ ਚਲੋ ਪ੍ਰਮੋਟਰ ਜਿਹੜੇ ਨੇ ਕਰਾਉਂਦੇ ਨੇ ਉਨ੍ਹਾਂ ਦਾ ਬਿਜ਼ਨਸ ਵੀ ਹੈਗਾ ਸਾਰਾ ਕੁਝ ਹੈ ਪਰ ਜਿਹੜੇ ਆਮ ਲੋਕ ਨੇ ਜਿਹੜੇ ਇਨ੍ਹਾਂ ਕੰਸਰਟਾਂ ਨੂੰ ਬਾਹਰਲੇ ਮੁਲਕਾਂ ਦੇ ਵਿਚ ਬੈਠ ਕੇ ਮਾਨਣਾ ਚਾਹੁੰਦੇ ਨੇ ਇਕ ਸਮਾਂ ਕੱਢ ਕੇ ਫੈਮਿਲੀ ਦੇ ਨਾਲ ਜਾਂਦੇ ਆ ਚਾਹੇ ਕੁਝ ਕੰਸਰਟਾਂ ਐਸੀਆਂ ਹੋ ਜਾਂਦੀਆਂ ਨੇ ਕਿ ਆਪਣੇ ਵਾਦ ਵਿਵਾਦ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਿਸੇ ਜਗ੍ਹਾ ਦੇ ਵਿਚ ਜਾ ਕੇ ਖਲਲ ਵੀ ਮਚਾਇਆ ਜਾਂਦਾ ਹੋਰ ਸਾਰੀਆਂ ਚੀਜ਼ਾਂ ਨੇ ਪਰ ਉਹ ਜੋ ਹਾਲਾਤ ਬਣਦੇ ਜਾ ਰਹੇ ਨੇ ਜਾਂ ਪਿਛਲੇ ਦਿਨਾਂ ਦੇ ਵਿਚ ਮੈਂ ਸੁਣ ਰਿਹਾ ਚਲੋ ਜਿੱਦਾਂ ਮਾਨ ਸਾਹਿਬ ਦਾ ਵੀ ਪਿਛਲੇ ਸਮਿਆਂ ਦੇ ਵਿਚ ਕੰਟਰੋਵਰਸੀ ਹੋਈ ਉਨ੍ਹਾਂ ਦੀ ਪੰਜਾਬੀ ਨੂੰ ਕਿੰਨੀ ਦੇਣ ਹੈ ਜਾਂ ਕੋਈ ਉਨ੍ਹਾਂ ਦੇ ਗੀਤ ਦੇ ਉੱਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਤੇ ਇਸੇ ਤਰ੍ਹਾਂ ਹੁਣ ਜਿਹੜਾ ਜੇ ਕਹਿ ਲੋ ਕਿ ਦਲਜੀਤ ਅੱਜ ਦੀ ਦੁਨੀਆਂ ਦੇ ਵਿਚ ਜੇ ਦੇਖਿਆ ਜਾਵੇ ਉਹ ਚਾਹੇ ਅਮਰੀਕਾ ਦੀ ਲੇਡੀ ਗਾਗਾ ਹੋ ਗਈ ਤੇ ਚਾਹੇ ਭਾਰਤ ਦਾ ਆਪਣਾ ਪੰਜਾਬ ਦਾ ਜੰਮਿਆ ਪਲਿਆ ਦੁਸਾਂਝ ਦਲਜੀਤ ਹੋ ਜਾਵੇ ਤਾਂ ਉਹ ਜਿਹੜਾ ਕੁਝ ਉਹਨਾਂ ਨੂੰ ਜਦੋਂ ਮੈਂ ਆਪਣੇ ਨਜ਼ਰੀਏ ਦੇ ਨਾਲ ਦੇਖਦਾ ਹਾਲੀਵੁੱਡ ਬਾਲੀਵੁੱਡ ਇੱਥੇ ਤੱਕ ਕਿ ਬਹੁਤ ਸਾਰੀਆਂ ਐਸੀਆਂ ਉਹਨਾਂ ਦੇ ਮੈਂ ਹੈਰਾਨ ਰਹਿ ਗਿਆ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਇਸ ਸਾਲ ਜਿਹੜਾ ਸੀ ਕੋਸ਼ਿਸ਼ ਕਰ ਰਿਹਾ ਸੀ ਕਿ ਆਪਣਾ ਸਰੀਰ ਹੀ ਛੱਡ ਦਵਾਂ ਕਹਿੰਦੇ ਉਹ ਚੀਜ਼ਾਂ ਕਈ ਵਾਰੀ ਮਤਲਬ ਕਿ ਹੈਰਾਨ ਵੀ ਕਰਦੀਆਂ ਨੇ ਪਰ ਸੋਚਣ ਨੂੰ ਵੀ ਮਜਬੂਰ ਕਰਦੀਆਂ ਨੇ ਕਿ ਇਹ ਸੁਰ ਜਿਹੜੇ ਨੇ ਕਿੱਥੋਂ ਉੱਠਦੇ ਨੇ ਤੇ ਉਹ ਚੀਜ਼ ਨੂੰ ਮੈਂ ਥੋੜਾ ਜਿਹਾ ਡਿਸਕਸ ਕਰਨਾ ਚਾਹਾਂਗਾ ਤੁਹਾਨੂੰ ਵੀ ਪਤਾ ਕਿ ਜਿਹੜੇ ਕਹਿ ਸਕਦੇ ਬਹੁਤ ਵੱਡੇ ਇਹਦੇ ਪਿੱਛੇ ਇਨਵੈਸਟਰ ਕਹਿ ਲਓ ਜਾਂ ਬਹੁਤ ਸਾਰੀਆਂ ਵੱਡੀਆਂ ਟੀਮਾਂ ਕਹਿ ਲਓ ਜਿਹੜੀਆਂ ਵਰਲਡ ਵਾਈਡ ਕੰਮ ਵੀ ਕਰਦੀਆਂ ਨੇ ਉਹ ਲੇਡੀ ਗਾਗਾ ਦੇ ਪਹਿਰਾਵੇ ਦੀ ਗੱਲ ਕਰ ਲਓ ਇਸ਼ਾਰਿਆਂ ਦੀ ਗੱਲ ਕਰ ਲਓ ਹੋਰ ਸਪੈਸ਼ਲ ਚੀਜ਼ਾਂ ਨੇ ਪਰ ਉਹ ਚੀਜ਼ਾਂ ਨੂੰ ਤਾਂ ਹੀ ਸਮਝ ਸਕਾਂਗੇ ਜੇ ਉਹਨਾਂ ਚੀਜ਼ਾਂ ਨੂੰ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਉਹਨਾਂ ਦੇ ਵਿਹਾਰ ਦੀ ਉਹਦੀ ਬੋਡੀ ਲੈਂਗੁਏਜ ਦੀ ਸਾਰੀ ਆਪਾਂ ਨੂੰ ਜਾਣ ਪਛਾਣ ਹੈ ਮੈਂ ਹੈਰਾਨ ਸੀ ਕਿ ਉਹਨੇ ਇਹ ਗੱਲ ਕਹਿ ਦਿੱਤੀ ਕਿ ਮਤਲਬ ਕਿ ਮੇਰਾ ਰੱਬ ਤਾਂ ਕੋਈ ਹੋਰ ਹੀ ਹੈ
0: ਪਰ ਜਿਹੜੀ ਨਾ ਇਹ ਆਪਾਂ ਜਿਹੜੀ ਚਰਚਾ ਹੁਣ ਛੇੜ ਰਹੇ ਹਾਂ ਇਹਦਾ ਅਰਥ ਮੈਨੂੰ ਥੋੜਾ ਜਿਹਾ ਅਲੱਗ ਨਜ਼ਰ ਆਉਂਦਾ ਹੈ ਕਿ ਜਿਹੜਾ ਕੋਈ ਕਲਾਕਾਰ ਹੈ ਜਿਵੇਂ ਹੁਣ ਦਲਜੀਤ ਦੁਸਾਂਝ ਸਾਹਿਬ ਨੇ ਉਹ ਬਹੁਤ ਹੀ ਵਰਸਟਾਈਲ ਇੱਕ ਪਰਸਨੈਲਿਟੀ ਦੇ ਮਾਲਕ ਆ ਕੁਦਰਤ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਆ ਉਹ ਇੱਕ ਬਹੁਤ ਹੀ ਵਧੀਆ ਅਦਾਕਾਰ ਵੀ ਨੇ ਫਿਲਮਾਂ ਦੇ ਵਿੱਚ ਉਹਨਾਂ ਨੂੰ ਆਪਾਂ ਵੇਖਦੇ ਹਾਂ ਤੇ ਉਹ ਘੁਲ ਮਿਲ ਜਾਂਦੇ ਕਿਰਦਾਰ ਨੂੰ ਐ ਲੱਗਦਾ ਕਿ ਸਹੀ ਬਿਲਕੁਲ ਸਹੀ ਐ ਹੋ ਸਕਦਾ ਸੀ ਜੋ ਇਹਨਾਂ ਨੇ ਕੀਤਾ ਬਾਰਡਰ 2 ਆਈ ਏ ਉਹਦੇ ਵਿਚ ਉਹ ਸਾਰਾ ਮੇਲਾ ਹੀ ਉਹ ਲੁੱਟ ਕੇ ਲੈ ਗਏ ਆ ਤੇ ਜਿਹੜੇ ਕੰਸਰਟਸ ਦੀ ਆਪਾਂ ਗੱਲ ਕਰਦੇ ਆ ਉਹ ਵੱਡੇ ਪੱਧਰ ਦੇ ਉੱਤੇ ਹਾਲਾਂਕਿ ਅੱਜ ਆਪਾਂ ਗੀਤਕਾਰੀ ਦੀ ਗੱਲ ਕਰ ਰਹੇ ਹਾਂ ਔਰ ਦੁਸਾਂਝ ਸਾਹਿਬ ਗੀਤਕਾਰ ਨਹੀਂ ਹੈਗੇ ਉਹ ਇੱਕ ਬਹੁਤ ਹੀ ਵੱਡੇ ਫਨਕਾਰ ਨੇ ਉਹ ਇੱਕ ਗਾ ਰਹੇ ਨੇ ਔਰ ਉਹਨਾਂ ਦੇ ਗੀਤਾਂ ਦੀ ਚੋਣ ਉਹ ਆਪ ਕਰਦੇ ਆ ਜਾਂ ਉਹਨਾਂ ਦੀ ਟੀਮ ਕਰਦੀ ਹੈ ਇਹ ਤਾਂ ਰੱਬ ਜਾਣਦਾ ਪਰ ਕਿਉਂਕਿ ਇੱਕ ਮਾਰਕੀਟਿੰਗ ਟੀਮ ਵੀ ਹੁੰਦੀ ਹੈ ਉਹਨਾਂ ਨੇ ਦੇਖਣਾ ਹੈ ਕਿ ਉਹ ਜਿਹੜਾ ਗ੍ਰਾਫ ਹੈ ਉਹ ਠੀਕ ਰਹੇ
2: ਬਿਲਕੁਲ
0: ਜੋ ਆਰਟਿਸਟ ਆ ਉਹ ਉਹਨਾਂ ਨੂੰ ਕੋਈ ਘਾਟਾ ਨਾ ਪਵੇ
2: ਕਿਉਂਕਿ
0: ਉਹ ਚੱਲਦਾ ਰਹੇਗਾ
2: ਉਸ ਮੁਕਾਮ ਦੇ ਉੱਤੇ ਲਗਾਤਾਰਤਾ ਦੇ ਵਿਚ ਰਹਿਣ ਦੀ ਜਿਹੜੀ ਹੈ ਚਾਹਤ ਹੈ ਕਹਿ ਲੋ ਜਾਂ ਉਹ ਵੀ ਕਿਤੇ ਨਾ ਕਿਤੇ ਬਣੀ ਰਹਿੰਦੀ ਹੈ ਕਲਾਕਾਰ
0: ਇਹ ਤਾਂ ਭਾਰਤ ਸਾਹਿਬ ਕੱਲੀ ਕਲਾਕਾਰੀ ਨੀ ਇਹ ਕੋਈ ਵੀ ਫੀਲਡ ਲੈ ਲੋ ਇੱਕ ਤਰ੍ਹਾਂ ਦੇ ਪਿਰਾਮਿਡ ਦੀ ਤਰ੍ਹਾਂ ਹੀ ਹੁੰਦਾ ਹੈ ਪਿਰਾਮਿਡ ਦਾ ਜਿਹੜਾ ਬੇਸ ਹੈ ਉੱਥੇ ਬਹੁਤ ਸਾਰੀ ਸਪੇਸ ਹੁੰਦੀ ਹੈ ਉੱਥੇ ਬਹੁਤ ਲੋਕ ਰਹਿ ਸਕਦੇ ਆ ਪਰ ਜਿਉਂ ਜਿਉਂ ਆਪਾਂ ਉੱਪਰ ਨੂੰ ਉੱਠਦੇ ਆ ਜਿਉਂ ਜਿਉਂ ਆਪਾਂ ਉੱਪਰ ਵੱਧਦੇ ਆ ਤਾਂ ਜਗ੍ਹਾ ਘਟਦੀ ਜਾਂਦੀ ਹੈ ਤੇ ਜਦੋਂ ਆਪਾਂ ਟੋਪ ਤੇ ਜਾਂਦੇ ਹਾਂ ਉੱਥੇ ਸਿਰਫ ਇੱਕ ਅੱਧਾ ਬੰਦਾ ਹੀ ਰਹਿ ਸਕਦਾ ਜਦੋਂ ਅਸੀਂ ਉਸ ਸਿਖਰ ਤੇ ਆ ਭਾਰਤ ਸਾਹਿਬ ਜਦੋਂ ਸਿਖਰ ਪ੍ਰਾਪਤ ਕਰ ਲਿਆ ਤਾਂ ਉਸ ਸਿਖਰ ਦੇ ਪ੍ਰਾਪਤ ਕਰਨਾ ਇੱਕ ਪ੍ਰਾਪਤੀ ਹੋ ਗਈ ਠੀਕ ਆ ਪਰ ਉਸ ਨੂੰ ਬਰਕਰਾਰ ਰੱਖਣਾ, ਉਹ ਸਿਖਰ ਦੇ ਉੱਤੇ ਬਣੇ ਰਹਿਣਾ
2: ਜੀ,
0: ਇੱਕ ਚੈਲੰਜ ਆ।
2: ਬਿਲਕੁਲ,
0: ਇਹਨੂੰ ਕਿਵੇਂ ਰੱਖ ਸਕਦੇ ਆ, ਕਿਵੇਂ ਉਹ ਜਿਹੜੀ ਲਗਾਤਾਰਤਾ ਬਣੀ ਰਹੇ ਕਿ ਉਹ ਉੱਥੇ ਹੀ ਰਹੇ ਬੰਦਾ, ਉਹ ਥੱਲੇ ਨੀ ਹੋਣਾ ਚਾਹੁੰਦਾ, ਫਿਰ
2: ਬਿਲਕੁਲ
0: ਬੇਸ ਦੇ ਵਿੱਚ ਨੀ ਹੋਣਾ ਚਾਹੁੰਦਾ
2: ਜੀ,
0: ਉਹ ਫਿਰ ਬਕਾਇਦਾ ਉਹਨਾਂ ਕੋਲ ਇੱਕ ਪ੍ਰੋਫੈਸ਼ਨਲ ਟੀਮ ਹੋਏਗੀ, ਸਭ ਕੁਛ ਹੋਏਗਾ
2: ਜੀ।
0: ਜਿਹੜੀ ਆਪਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਗੁਰਦਾਸ ਮਾਨ ਸਾਹਿਬ ਦਾ ਤੇ ਦੁਸਾਨ ਸਾਹਿਬ ਦਾ, ਜਿਹੜੀ ਉਹਨਾਂ ਦੇ ਕੰਸਰਟਸ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ
2: ਜੀ,
0: ਉਹ ਆਡੀਅੰਸ ਦੇ ਵਿੱਚ ਕੁਝ ਕਹਿ ਲੋ ਵੀ ਸ਼ਰਾਰਤੀ ਲੋਕ ਹੋਣਗੇ, ਕਈ ਤਰ੍ਹਾਂ ਦੇ ਲੋਕ ਨੇ, ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ, ਜਿਹੜਾ ਸਾਰਿਆਂ ਨੂੰ ਖੁਸ਼ ਕਰੇ ਉਹ ਤਾਂ ਰੱਬ ਹੀ ਆ।
2: ਬਿਲਕੁਲ,
0: ਇਨਸਾਨ ਜਿਹੜਾ ਉਹ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ, ਉੱਤੇ ਜਿਹੜੇ ਆ ਜਿਹੜੇ ਸੈਟਿਸਫਾਈਡ ਨਹੀਂ ਹੋਏ ਲੋਕ ਉਹ ਵੀ ਹੋਣਗੇ, ਜਿਹੜੇ ਦੁਖੀ ਲੋਕ ਵੀ ਹੋਣਗੇ, ਕਈ ਤਰ੍ਹਾਂ ਦੇ ਲੋਕ ਹੋਣਗੇ, ਆਲੋਚਕ ਵੀ ਹੋਣਗੇ, ਚਿੰਤਕ ਵੀ ਹੋਣਗੇ, ਕਈ ਤਰ੍ਹਾਂ ਦੇ ਹੋਣਗੇ। ਹੁਣ ਗੁਰਦਾਸ ਮਾਨ ਸਾਹਿਬ ਹੋਰਾਂ ਨੇ ਜੋ ਪੰਜਾਬੀ ਦੀ ਸੇਵਾ ਕੀਤੀ ਆ ਮਾਂ ਬੋਲੀ ਦੀ, ਉਹਦਾ ਕੋਈ ਆਰ ਪਾਰ ਨਹੀਂ, ਉਹ ਬਹੁਤ ਹੀ ਇੱਕ ਆਪਣਾ ਉਹਨਾਂ ਦਾ ਇਜਾਮ ਹੈ
2: ਜੀ,
0: ਉਹ ਇੱਕ ਐਡੀ ਕੁ ਬਾਰ ਉਹਨਾਂ ਨੇ ਹਾਈ ਕੀਤੀ ਆ ਕਿ ਉਸ ਪੱਧਰ ਤੇ ਆਉਣਾ ਮੈਨੂੰ ਲੱਗਦਾ ਕਿ ਸੁਪਨਾ ਹੀ ਹੋਊਗਾ ਕਿਸੇ ਦਾ, ਵੀ ਬੰਦਾ ਖੁਦ ਲਿਖ ਰਿਹਾ, ਖੁਦ ਗਾ ਰਿਹਾ, ਖੁਦ ਪਰਫੋਰਮ ਕਰ ਰਿਹਾ, ਇਹ ਤਾਂ ਉਹਨਾਂ ਦੇ ਹਿੱਸੇ ਹੀ ਆਇਆ
2: ਜੀ,
0: ਉਹ ਸਟੇਜ ਨੂੰ ਪੂਰਾ ਛਾ ਜਾਂਦੇ ਆ
2: ਜੀ,
0: ਸਟੇਜ ਕੀ ਮਤਲਬ ਬਿਨਾਂ ਤੇ ਛਾ ਜਾਂਦੇ ਆ
2: ਜੀ,
0: ਉਹਨਾਂ ਦੇ ਬੋਲ ਜਿਹੜੇ ਆ, ਕੋਈ ਗਾਣੇ ਤੁਸੀਂ ਉਂਗਲੀ ਨੀ ਉਠਾ ਸਕਦੇ ਕਿ ਐ ਕਰ ਲੈ ਜੀ, ਹੁਣ ਉੱਥੇ ਆ ਕੇ ਉਹਨਾਂ ਨੂੰ ਕੋਈ ਕਹੇ ਕਿ ਤੁਸੀਂ ਜੀ ਐ ਕਰ ਲੈ ਜੀ, ਤਖਤੀਆਂ ਲੈ ਖੜੇ ਹੋ ਜਾਓ ਉਹਦੇ ਅੱਗੇ ਵੀ ਤੁਸੀਂ ਬਈ ਐ ਕਰਤਾ, ਵਾਹ ਕਰਤਾ ਜੀ, ਤੁਸੀਂ ਹਿੰਦੀ ਨੂੰ ਐ ਕਰਤਾ, ਪੰਜਾਬੀ ਨੂੰ ਐ ਕਰਤਾ, ਅੰਗਰੇਜ਼ੀ ਨੂੰ ਐ ਕਰਤਾ
2: ਜੀ,
0: ਉਹ ਕਹਿ ਕੀ ਰਹੇ, ਉਹ ਤਾਂ ਸੁਣ ਨੀ ਰਿਹਾ ਕੋਈ, ਕਿਉਂਕਿ ਲੋਕ ਤਾਂ ਆਪਣੀ ਸੁਣਾਉਣ ਆਏ।
2: ਬਿਲਕੁਲ,
0: ਕਹਿ ਤਾਂ ਉਹ ਭਾਈ ਉਹ ਰਹੇ ਆ ਕਿ ਪੰਜਾਬੀ ਤਾਂ ਭਾਈ ਮਾਂ ਬੋਲੀ ਆ, ਜੇ ਹਿੰਦੀ ਮਾਸੀ ਮੈਂ ਕਹਿਤੀ ਕੀ ਰੋਣਾ ਪੈ ਗਿਆ।
2: ਬਿਲਕੁਲ ਜੀ,
0: ਭਾਸ਼ਾਵਾਂ ਨੇ, ਤੁਸੀਂ ਹਿੰਦੀ ਛੋਲੇ ਫਿਲਮ ਦੇਖ ਕੇ ਬੁਲਬੁਲੀਆਂ ਮਾਰ ਰਹੇ ਹੋ, ਤੁਸੀਂ ਕੁਰਬਾਨੀ ਦੇਖ ਰਹੇ ਹੋ, ਤੇ ਫਲਾਣਾ ਦੇਖ ਰਹੇ ਹੋ, ਤੇ ਉਹ ਚ ਕੀ ਰੌਲਾ ਹੈ? ਭਾਸ਼ਾ ਤਾਂ ਉਹ ਇੱਕ ਮਾਧਿਅਮ ਹੈ ਆਪਣੀ ਭਾਵਨਾਵਾਂ ਨੂੰ ਕਹਿਣ ਦਾ, ਤੋ ਉਹਨਾਂ ਤੋਂ ਵੱਧ ਕਿਹਨੇ ਕਹਿਣੀਆਂ ਨੇ, ਜਿਹੜੀ ਉਹਨਾਂ ਨੇ ਆਪ ਆਖੀਆਂ ਨੇ, ਜੋ ਗਾਈਆਂ ਨੇ ਜਾਂ ਲਿਖੀਆਂ ਨੇ, ਹੰਡਾਈਆਂ ਨੇ,
2: ਪਹਿਲਾਂ ਜੋ ਫਿਲਮਾਂ ਬਣਦੀਆਂ ਸੀ, ਨਾਟਕ ਬਣਦੇ ਸੀਗੇ, ਉਹ ਮਤਲਬ ਕਿ
0: ਹੁਣ ਉਹ ਬੰਦੇ ਨੇ
2: ਅੰਨੇ ਘੋੜੇ ਦਾ ਦਰ, ਦੇਖੋ ਕਿੰਨਾ ਉਹਨੂੰ ਅਵਾਰਡ ਮਿਲਿਆ ਵੱਡਾ, ਦੇਖੋ ਉਹਦੇ ਵਿੱਚ ਬੋਲਦਾ ਹੀ ਕੋਈ ਨੀ ਕੁਛ ਵੀ।
0: ਪਰ ਸਾਹਿਬ ਵੀ ਉਹ ਬੰਦੇ ਹੁਣ ਬੰਦਾ ਖੇਡ ਸਕਦਾ, ਬੰਦੇ ਨੂੰ ਗੁੱਸਾ ਆ ਸਕਦਾ, ਉਹਨਾਂ ਨੇ ਗੁੱਸੇ ਚ ਕਹਿਤਾ ਭਾਈ ਤੂੰ ਆ ਜਿਹੜੀ ਇਹਦੇ ਐ ਕਰਕੇ ਐ ਕਰਨਾ, ਉਹ ਹੁਣ ਰੌਲਾ ਪੈ ਗਿਆ, ਉਹ ਜਿਹੜਾ ਸ਼ਬਦ ਦੇਤਾ ਉਹਨਾਂ ਨੇ
2: ਜੀ,
0: ਦੇਖੋ ਸ਼ਬਦ ਚ ਕਿੰਨੀ ਪਾਵਰ ਹੈ,
2: ਪਾਵਰ ਹੈ ਜੀ,
0: ਲੋਕਾਂ ਨੇ ਉਹਨਾਂ ਦੇ ਮੂੰਹੋਂ ਹੀ ਉਹ ਸ਼ਬਦ ਕਢਾ ਲਿਆ ਕਿ ਐ ਕਰ ਲੋ ਜੀ, ਇਹਨਾਂ ਨੇ ਤਾਂ ਐ ਕਹਿਤਾ ਜੀ, ਸਾਨੂੰ ਆਪਣਾ ਆਪਣੀ ਕਤੂਤ ਨੀ ਦੱਸੀ ਕਿ ਅਸੀਂ ਕਰਨ ਡੇ ਜੀ ਉੱਥੇ।
2: ਬਿਲਕੁਲ ਜੀ,
0: ਤੁਸੀਂ ਉਹਨਾਂ ਦੇ ਗੀਤ ਸੁਣ ਥੋੜੋ ਗਏ ਹੋ, ਤੁਸੀਂ ਤੇ ਉੱਥੇ ਕੁਝ ਹੋਰ ਕਰਨ ਗਏ ਹੋ, ਤੁਸੀਂ ਤੇ ਅਗਲੇ ਦਾ ਜਲੂਸ ਕੱਢਣ ਗਏ ਹੋ, ਉਹ ਆਪਣੀ ਕਰਤੂਤ ਨਹੀਂ ਦੱਸੀ, ਪਰ ਉਹਨਾਂ ਦੀ ਦੱਸਤੀ, ਕਿਉਂਕਿ ਭਾਰਤ ਸਾਹਿਬ ਗੱਲ ਇਹ ਹੁੰਦੀ ਹੈ, ਲੰਬੜਦਾਰ ਨੇ ਕਿਸੇ ਦੇ ਚਪੇੜ ਮਾਰੀ, ਓਕੇ ਰਿਪੋਰਟ ਆ, ਪਰ ਉਹ ਲੰਬੜਦਾਰ ਦੇ ਕੋਈ ਚਪੇੜ ਮਾਰ ਗਿਆ, ਉਹ ਵੱਡੀ ਗੱਲ ਹੋ ਜਾਂਦੀ ਹੈ ਕਿ ਏਡੇ ਪ੍ਰਸਿੱਧ ਬੰਦੇ ਨੂੰ ਕੋਈ ਬੰਦਾ ਕਹਿ ਗਿਆ ਕੋਈ ਗੱਲ, ਉਹ ਬੰਦੇ ਉਸ ਪੱਧਰ ਤੇ ਚਲ ਜਾਂਦੇ ਆ।
2: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਕਿ ਜੇ ਪਬਲਿਸਿਟੀ ਗਾਇਕ ਜਾਂ ਸਿੰਗਰ ਲੈਂਦੇ ਨੇ ਤਾਂ ਉਹਦੇ ਵਿੱਚ ਪਬਲਿਸਿਟੀ ਜਿਹੜੀਆਂ ਇਹ ਧਿਰਾਂ ਵੀ ਤਾਂ ਜਿਹੜੀਆਂ ਅਗੇਂਸਟ ਨੇ ਜਾਂ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਲਈ ਵੱਡੇ ਕੋਈ ਸਿਤਾਰੇ ਦੇ ਨਾਲ ਜਾਂ ਹਸਤੀ ਦੇ ਨਾਲ ਜੋੜ ਕੇ, ਕਿਉਂਕਿ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਹਦਾ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਚੱਲਦਾ, ਉਹਨੂੰ ਇੱਕ ਵੱਡਾ ਪਲੇਟਫਾਰਮ ਮਿਲ ਜਾਂਦਾ ਹੈ।
0: ਪਰ ਸਾਹਿਬ ਜਿਹੜੀ ਸੋਚ ਆ, ਜਿਹੜੀ ਜਿਹੜੀ ਆਪਣਾ ਪ੍ਰਗਟਾਵਾ ਹੈ
2: ਜੀ,
0: ਜੋ ਆਪਾਂ ਚਾਹੁੰਦੇ ਆ, ਹਰੇਕ ਦੀ ਵੱਖਰੀ ਸੋਚ ਹੈ ਨਾ,
2: ਸੋਚ ਹੈ
0: ਜੀ, ਕੋਈ ਕਹਿ ਲੋ ਯੂਨੀਫਾਰਮਿਟੀ ਨੀ ਹੈਗੀ, ਆਪਾਂ ਕਹਿ ਲਈ ਫਿਰ ਤਾਂ ਕੋਈ ਕਹਿ ਲੋ ਧਰਤੀ ਦਾ ਕੋਈ ਮਤਲਬ ਨੀ ਰਹਿ ਗਿਆ, ਜੇ ਸਾਰੇ ਇੱਕੋ ਇੱਕੋ ਇੱਥੇ ਇੱਕ ਰੰਗ ਦੇ ਫੁੱਲ ਨੀ ਖਿੜ ਸਕਦੇ
2: ਜੀ,
0: ਇੱਥੇ ਸਾਰੇ ਆਪਾਂ ਕਹੀਏ ਮੈਨੂੰ ਗੁਲਾਬ ਪਸੰਦ ਹੈ, ਸਿਰਫ ਗੁਲਾਬ ਤੋਂ ਇਲਾਵਾ ਕੋਈ ਫੁੱਲ ਨੀ ਖਿੜੂਗਾ, ਏਦਾਂ ਨੀ ਹੋਣਾ, ਉੱਥੇ ਕੰਡੇ ਵੀ ਹੋਣਗੇ, ਉੱਥੇ ਸਭ ਕੁਝ ਹੋਊਗਾ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਪਰ ਮਸਲਾ ਇਹ ਹੈ ਕਿ ਉਹ ਆਪਾਂ ਧਿਆਨ ਕਿਹਦੇ ਉੱਤੇ ਦੇ ਰਹੇ ਜਿਆਦਾ
2: ਜੀ,
0: ਧਿਆਨ ਤਾਂ ਜੋ ਮੰਨ ਲਓ ਹੁਣ ਆਪਾਂ ਹੰਸਰਾਜ ਹੰਸ ਦੀ ਗੱਲ ਕਰੀਏ
2: ਜੀ,
0: ਕਿ ਜੇ ਉਹ ਇੱਕ ਮਹਾਨ ਕਲਾਕਾਰ ਹੈ, ਬਤੌਰ ਕਲਾਕਾਰ ਉਹਨਾਂ ਦਾ ਕੋਈ ਸਾਨੀ ਨਹੀਂ,
2: ਬਿਲਕੁਲ
0: ਉਹ ਆਪਣੇ ਫੀਲਡ ਦੇ ਮਾਹਰ ਨੇ, ਮਤਲਬ ਕਲਾਸੀਕਲ ਕੁਛ ਕਹਿ ਲੋ, ਉਹਨਾਂ ਦਾ ਅੱਜ ਵੀ ਉਹ ਗਾਉਣਾ ਸ਼ੁਰੂ ਕਰਦੇ ਨੇ ਤੇ ਉਹ ਮਤਲਬ ਕਹਿ ਲੋ ਵੀ ਛਾਏ ਹੋਏ ਰੂਹ ਦੇ ਵਿੱਚ ਵਸੇ ਪੰਜਾਬੀਆਂ ਦੇ, ਸਿੱਧੂ ਸਿਕੰਦਰ ਸਾਹਿਬ ਉਹਨਾਂ ਦਾ ਜ਼ਿਕਰ ਬਹੁਤ ਹੋਇਆ ਤੇ ਉਹ ਦੇਖੋ ਕਿੱਡੇ ਮਹਾਨ ਲੋਕ ਨੇ ਤੇ ਕਿਸੇ ਵੀ ਸਾਡੇ ਫਨਕਾਰ ਨੂੰ ਲੈ ਲਓ, ਦਿਲਜੀਤ ਦੋਸਾਂਝ ਸਾਹਿਬ ਦੀ ਗੱਲ ਹੋ ਰਹੀ ਹੈ ਜਾਂ ਆਪਣੇ ਚਮਕੀਲਾ ਜੀ ਦੀ ਗੱਲ ਹੋਈ, ਸਰਤਾਜ ਸਾਹਿਬ ਦੀ ਗੱਲ ਹੋ ਰਹੀ ਹੈ, ਇਹ ਸਾਰੇ ਮਹਾਨ ਇਹ ਬਲੈਸਡ ਨੇ। ਸਰਤਾਜ ਹੋਰੀ ਤੇ ਕਹਿ ਲੋ ਜਿਵੇਂ ਗੁਰਦਾਸ ਮਾਨ ਸਾਹਿਬ ਆਪ ਲਿਖਦੇ ਆਪ ਗਾਉਂਦੇ ਆ, ਉਹ ਵੀ ਆਪ ਲਿਖਦੇ ਆਪ ਗਾਉਂਦੇ, ਸ਼ਾਇਰੀ ਦੀ ਆਮਦ ਹੁੰਦੀ ਹੈ, ਇਹ ਹਰੇਕ ਦੇ ਉੱਤੇ ਨਹੀਂ ਹੁੰਦੀ।
2: ਬਿਲਕੁਲ,
0: ਇਹ ਬੰਦਾ ਕੋਈ ਆਪ ਲਿਖ ਵੀ ਰਿਹਾ ਤੇ ਉਹਨੂੰ ਪੇਸ਼ਕਸ਼ ਵੀ ਕਰ ਰਿਹਾ, ਇਹ ਗੀਤਕਾਰੀ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹਦੇ ਉੱਤੇ ਢੁਕਦੇ ਆ ਪੂਰੇ।
2: ਬਿਲਕੁਲ,
0: ਕਿ ਆਪ ਹੀ ਲਿਖ ਕੇ ਆਪ ਹੀ ਪੇਸ਼ ਵੀ ਕਰ ਰਹੇ, ਇਹ ਵੱਡੀ ਗੱਲ ਹੈ। ਬਾਕੀ ਕੰਟਰੋਵਰਸੀ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ, ਇਹ ਤਾਂ ਚਲੋ ਹਾਥੀ ਤੁਰਿਆ ਤੇ ਪਿੱਛੇ ਕੋਈ ਚੈ ਚੈ ਹੋਣ ਡੀ ਪੈ ਪੈ ਹੋਣ ਡੀ, ਉਹਨੂੰ ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜਿਹੜਾ ਸਾਡਾ ਫੋਕਸ ਆ, ਅਸੀਂ ਦੇਖਣਾ ਕੀ ਚਾਹੁੰਦੇ ਆ, ਅਸੀਂ ਉਸ ਸਾਰੀ ਦੁਨੀਆਂ ਦੇ ਵਿੱਚ ਜੋ ਖਲਾਰਾ ਪਿਆ ਹੋਇਆ ਉਹਦੇ ਵਿੱਚੋਂ ਹਰ ਚੀਜ਼ ਥੋੜਾ ਆਪਾਂ ਆਪਣੇ ਘਰ ਦੇ ਵਿੱਚ ਲੈ ਆਵਾਂਗੇ ਜੋ ਕੇ।
2: ਬਿਲਕੁਲ,
0: ਇਹ ਥੋੜਾ ਕਿ ਬਾਹਰ ਬਾਹਰ ਕੂੜਾ ਕਰਕਟ ਬਹੁਤ ਖਿਲ ਰਿਹਾ ਪਿਆ ਸੀ, ਮੈਂ ਸੋਚਿਆ ਫ੍ਰੀ ਚ ਹੀ ਪਿਆ ਚੱਕ ਕੇ ਆਪਣੇ ਘਰ ਲਿਆਵਾ, ਐ ਥੋੜਾ ਹੋਣਾ।
2: ਉਹਨੂੰ ਮਨੋਵਿਗਿਆਨਿਕ ਡਿਸਆਰਡਰ ਹੋ ਗਿਆ, ਇਹਨੂੰ ਚੀਜ਼ਾਂ ਗੱਟੀਆਂ ਕਰਨ,
0: ਡਿਸਆਰਡਰ ਹੋ ਗਿਆ। ਸਾਂਝ ਕਰੀ ਜੇ ਗੁਣਾ ਕਰੀ, ਇਹ ਤਾਂ ਸਾਡੇ ਗੁਰੂ ਮਹਾਰਾਜ ਨੇ ਵੀ ਆਖਿਆ ਕਿ ਭਾਈ ਜਿਹੜੀ ਸਾਂਝ ਹੈ ਉਹ ਗੁਣਾ ਦੇ ਨਾਲ ਹੀ ਹੋਣੀ ਚਾਹੀਦੀ ਹੈ, ਚੰਗੇ ਚੰਗੀਆਂ ਚੀਜ਼ਾਂ ਦੀ ਸਾਂਝ ਪਾਉਣੀ ਚਾਹੀਦੀ ਹੈ। ਠੀਕ ਆ, ਕਿਸੇ ਨੇ ਕੁਛ ਗਲਤ ਕਹਿਤਾ ਮਲਦ ਕਹਿਤਾ, ਆਪਾਂ ਉਹ ਨਾ ਰੱਖੋ
2: ਜੀ,
0: ਉਹਨੂੰ ਛੱਡ ਦੋ, ਜਿਹੜਾ ਉਹਨੇ ਚੰਗਾ ਕੀਤਾ ਉਹਨੂੰ ਰੱਖੋ,
2: ਉਹਨੂੰ ਰੱਖ ਲੋ। ਬਿਲਕੁਲ ਬਿਲਕੁਲ,
0: ਭੈੜੇ ਤੋਂ ਭੈੜੇ ਬੰਦੇ ਵਿੱਚ ਵੀ ਕੋਈ ਚੰਗੀ ਗੱਲ ਹੋਏਗੀ, ਉਹ ਵੀ ਕੋਈ ਚੰਗਾ ਸਿਖਾ ਕੇ ਜਾਊਗੀ।
2: ਬਿਲਕੁਲ,
0: ਉਹ ਰਿਸੀਵ ਕਰਨ ਜੋਗੇ ਤਾਂ ਹੋ ਜਾਈਏ।
2: ਬਿਲਕੁਲ ਬਿਲਕੁਲ ਦਰੁਸਤ।
0: ਤੇ ਇਹੀ ਗੀਤਕਾਰੀ ਤੇ ਗੀਤਕਾਰੀ ਦਾ ਜਾਂ ਸ਼ਾਇਰੀ ਦਾ ਜਿਹੜਾ ਅੰਜਾਮ ਹੈ, ਇਹਦਾ ਵੀ ਪਰਪਜ਼ ਮੈਨੂੰ ਲੱਗਦਾ ਇਹੀ ਹੈ ਭਰ ਸਾਹਿਬ
2: ਜੀ,
0: ਜੋ ਜਿਵੇਂ ਤੁਸੀਂ ਮਿੱਥ ਕੇ ਗੱਲ ਕੀਤੀ ਨਾ ਸ਼ੁਰੂ ਦੇ ਵਿੱਚ ਵੀ, ਕਿ ਸਮਾਜ ਦੀ ਸਾਡੀ ਮਾਨਸਿਕਤਾ ਦੀ ਜੇ ਸਭਿਆਚਾਰ ਦੀ ਜਾਂ ਇਤਿਹਾਸ ਦੀ ਗੱਲ ਜਿੰਨੀ ਜੋ ਵੀ ਆਪਾਂ ਜਿਹੜੇ ਵੀ ਐਂਗਲ ਤੋਂ ਦੇਖੀਏ ਤਾਂ ਇਹ ਵਾਕਈ ਬਹੁਤ ਮਹੱਤਵਪੂਰਨ ਹੈ। ਇਹ ਤੇ ਚਰਚਾ ਚੱਲਦੀ ਰਹਿਣੀ ਚਾਹੀਦੀ ਹੈ, ਜਾਰੀ ਰਹਿਣੀ ਚਾਹੀਦੀ ਹੈ। ਬੜੀ ਮੈਂ ਤੇ ਇੱਕ ਵਾਰੀ ਫੇਰ ਸ਼ੁਕਰੀਆ ਅਦਾ ਕਰਨਾ ਚਾਹੁੰਗਾ, ਬਹੁਤ ਹੀ ਕੱਲੋ ਲਾਟਰੀ ਜਿਵੇਂ ਨਿਕਲਦੀ ਹੁੰਦੀ ਆਈ, ਮਾਨ ਸਾਹਿਬ ਅੱਜ ਸ਼ਾਮਿਲ ਹੋਏ ਤੇ ਉਹਨਾਂ ਨੇ ਜਿਹੜੀ ਦਿਖਾ ਗਏ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਸਰ ਤੁਸੀਂ ਜ਼ਰੂਰ ਸ਼ਾਮਿਲ ਹੁੰਦੇ ਰਹੋ ਤੇ ਸਾਨੂੰ ਗਾਈਡ ਕਰਦੇ ਰਹੋ ਜ਼ਰੂਰ, ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਹੈ, ਕਹਿੰਦੇ ਬਿਲਕੁਲ ਬਹੁਤ ਅੱਛਾ ਲੱਗਿਆ ਅੱਜ ਗੱਲਬਾਤ ਕਰਕੇ।
2: ਬਿਲਕੁਲ,
0: ਤੇ ਭਾਰਤ ਸਾਹਿਬ ਤੁਹਾਡਾ ਸ਼ੁਕਰੀਆ, ਬਹੁਤ ਬਹੁਤ
2: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸ਼ਮੀ ਜੀ, ਇਸ ਵਿਸ਼ੇ ਦੇ ਵਿੱਚ ਲੈ ਕੇ ਆਉਣ ਦੀ ਤੇ ਗੱਲਬਾਤ ਕਰਨ ਦੀ ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਮਾਨ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਜੁੜਦੇ ਆ ਫਿਰ ਨਵਾਂ ਪ੍ਰੋਗਰਾਮ ਲੈ ਕੇ ਅਗਲੇ ਹਫਤੇ ਵੀ, ਤੇ ਉਸ ਤੋਂ ਪਹਿਲਾਂ ਵੀਕਐਂਡ ਦੀ ਉਡੀਕ ਰਵੇਗੀ ਜੀ।
0: ਜਰੂਰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜਿੰਦਾਬਾਦ
2: ਤੇ ਜ਼ਿੰਦਗੀ ਜਿੰਦਾਬਾਦ ਜੀ। ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲੋ ਦੋਸਤੋ, ਇਸ ਸਾਂਝੀ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ ਤੇ ਅੱਜ ਗੱਲਬਾਤ ਹੋਈ ਹੈ ਗੀਤਕਾਰੀ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਸਮਾਜ, ਸੋਚ ਤੇ ਮਾਨਸਿਕਤਾ ਦਾ ਸਾਡਾ ਦਰਪਣ ਤੇ ਗੱਲਾਂ ਬਾਤਾਂ ਇਹ ਇੱਥੇ ਸਮਾਪਤ ਕਰਦੇ ਹਾਂ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੋਗੇ ਇਸ ਮਸਲੇ ਦੇ ਉੱਤੇ ਤਾਂ ਤੁਹਾਡਾ ਨਿੱਘਾ ਸਵਾਗਤ ਰਹੇਗਾ। ਇੱਕ ਘੰਟਾ ਤਕਰੀਬਨ 45 ਮਿੰਟ 47 ਮਿੰਟ ਇਹਦੇ ਉੱਤੇ ਗੱਲਬਾਤ ਹੋਈ ਹੈ, ਤੇ ਹੋਰ ਆਪਣੇ ਕੋਲ 15 ਮਿੰਟ ਦਾ ਸਮਾਂ ਹੈਗਾ, ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਅੱਜ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਖਾਸ ਦਿਹਾੜਾ ਵੀ ਜੀ, ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਜ਼ਿਕਰ ਕਰਨ ਤੋਂ ਬਗੈਰ ਮੈਨੂੰ ਲੱਗਦਾ ਕਿ ਇਹ ਪ੍ਰੋਗਰਾਮ ਅਧੂਰਾ ਵੀ ਰਹੇਗਾ, ਤੇ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਫਿਰ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਸਮਾਪਤੀ ਵੱਲ ਨੂੰ ਲੈ ਕੇ ਚੱਲਦੇ ਹਾਂ, ਕਿਉਂਕਿ ਅੱਜ ਦੇ ਦਿਹਾੜੇ ਦੇ ਉੱਤੇ ਜਦੋਂ ਦੇਖਦੇ ਹਾਂ ਝਾਤ ਮਾਰਦੇ ਹਾਂ ਤਾਂ ਇਸ ਦੁਨੀਆਂ ਨੂੰ ਉਹ ਅਲਵਿਦਾ ਕਹਿ ਕੇ ਗਏ ਸੀ, ਤੇ ਗੱਲਾਂ ਬਾਤਾਂ ਉਹਨਾਂ ਦੀਆਂ ਕੁਝ ਸਮਾਂ ਕਰਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1976 ਸਟੂਡੀਓ ਦਾ ਨੰਬਰ ਹੈ, ਤੇ ਕੁਝ ਹੀ ਪਲਾਂ ਤੱਕ ਆਪਾਂ ਸ਼ੁਰੂਆਤ ਕਰਦੇ ਹਾਂ ਸ਼ਿਵ ਕੁਮਾਰ ਹੁਣ ਆਪਣੇ ਬਟਾਲਵੀ ਸਾਹਿਬ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਬਾਈ ਜੀ, ਤੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਬਲਵੀਰ ਸਿੰਘ ਸੈਣੀ ਜੀ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅਗਲੀ, ਤੇ ਖ਼ਬਰਾਂ ਜਿਹੜੀਆਂ ਨੇ ਦੋਸਤੋ ਬਾਅਦ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਾਂਗਾ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਖਲਲ ਮਚੇਗਾ ਜੇ ਆਪਾਂ ਖ਼ਬਰਾਂ ਦੀ ਸਾਂਝ ਪਾਈ ਤਾਂ ਹੁਣ। ਤੇ ਸਾਹਿਤਕ ਹੀ ਗੱਲਬਾਤ ਹੋ ਰਹੀ ਹੈ ਤੇ ਵਿਰਸੇ ਵਿਰਾਸਤ ਦੀ ਬਾਤ ਚੱਲ ਰਹੀ ਹੈ, ਤੇ ਉਹਦੇ ਵਿੱਚ ਹੀ ਆਪਾਂ ਅੱਗੇ ਇਸ ਗੱਲਬਾਤ ਨੂੰ ਵਧਾਉਂਦੇ ਹਾਂ। ਤੇ ਜਾਂਦੇ ਜਾਂਦੇ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ ਜੀ ਆਪਾਂ। ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆਪਾਂ ਜਿੱਥੋਂ ਸ਼ੁਰੂਆਤ ਕੀਤੀ ਸੀ, ਤੇ ਇੱਕ ਗੱਲਬਾਤ ਵੈਸੇ ਹੋਰ ਸੀ, ਲਾਇਬ੍ਰੇਰੀ ਕਲਚਰ ਜਿਹੜਾ ਹੈ, ਡਿਸਲਾਈਨ ਜਿਹੜਾ, ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਆ? ਲੱਗਦਾ ਕਿ ਇਸ ਦੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਇਹ ਵੀ ਜਾਂਦਾ ਜਾਂਦਾ ਗੱਲਬਾਤ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗਾ। ਪਰ ਉਸ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਅੱਜ ਦੇ ਜਿੱਥੋਂ ਮਨ ਦੇ ਵਿੱਚ ਵਿਚਾਰ ਆਏ ਗੱਲਬਾਤ ਦੇ ਉੱਤੇ ਕਰਨੀ ਚਾਹੀਦੀ ਹੈ। ਬੁਲੰਦ ਆਵਾਜ਼ ਖਾਮੋਸ਼ ਹੋਈ ਹੈ, ਉੱਗੇ ਗੀਤਕਾਰ ਚੰਨ ਗੁਰਾਇਆ ਦਾ ਦੇਹਾਂਤ ਹੋਇਆ 97 ਸਾਲ ਦੀ ਉਮਰ ਦੇ ਵਿੱਚ, ਜਿਹੜੇ ਸਨ ਸਾਹਿਤਕ ਸਫ਼ਰ ਨੂੰ ਵਿਰਾਮ ਲੱਗਿਆ, ਤੇ ਚੰਡੀਗੜ੍ਹ ਰਹਿਣ ਵਾਲੀਏ ਵਰਗੇ ਜਿਹੜੇ ਸਨ ਯਾਦਗਾਰ ਗੀਤਾਂ ਨੇ ਉਹਨਾਂ ਨੇ ਸਾਨੂੰ ਦਿੱਤੇ ਨੇ। ਸੰਖੇਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦਾ, ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਉੱਗੇ ਗੀਤਕਾਰ ਤੇ ਲੇਖਕ ਭੁੱਲਾ ਰਾਮ, ਜਿਨ੍ਹਾਂ ਨੂੰ ਦੁਨੀਆਂ ਜਿਹੜੀ ਸੀ ਚੰਨ ਗੁਰਾਇਆ ਦੇ ਨਾਂ ਦੇ ਨਾਲ ਜਾਣਦੀ ਹੈ, ਅੱਜ ਕਾਲ ਚਲਾਨਾ ਕੱਲ ਬੀਤੇ ਚ ਕਰ ਗਏ। 97 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਉਮਰ ਸੰਬੰਧੀ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ। ਉਹਨਾਂ ਦੇ ਦੇਹਾਂਤ ਦੇ ਨਾਲ ਪੰਜਾਬੀ ਸਾਹਿਤ ਦੇ ਇੱਕ ਸੁਨਹਿਰੀ ਯੁੱਗ ਦਾ ਜਿਹੜਾ ਅੰਤ ਹੋਇਆ। ਚੰਨ ਗੁਰਾਇਆ ਦਾ ਜਨਮ ਕਸਬਾ ਗੁਰਾਇਆ ਵਿਖੇ ਹੁੰਦਾ ਹੈ, ਆਪਣਾ ਫਗਵਾੜੇ ਤੋਂ ਅਗਲਾ ਪਿੰਡ ਸ਼ਹਿਰ ਜਿਹੜਾ ਗੁਰਾਇਆ ਖੰਨੇ ਦੇ ਵਿਚਕਾਰ, ਤੇ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਪੰਜਾਬੀ ਸੱਭਿਆਚਾਰ ਤੇ ਮਨੁੱਖੀ ਜਜ਼ਬਾਤਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ। ਉਹਨਾਂ ਦਾ ਲਿਖਿਆ ਗੀਤ ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ, ਅੱਜ ਵੀ ਹਰ ਪੰਜਾਬੀ ਦੀ ਜ਼ੁਬਾਨ ਦੇ ਉੱਤੇ ਹੈ। ਗੀਤਕਾਰੀ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ 1 ਦਰਜ਼ਨ ਤੋਂ ਵੱਧ ਜਿਹੜਾ ਕਿਤਾਬਾਂ ਪਾਈਆਂ। ਪ੍ਰਸਿੱਧ ਪੰਜਾਬੀ ਫਿਲਮ ਬਲਬੀਰੋ ਭਾਬੇ ਦਾ ਨਿਰਮਾਣ ਵੀ ਕੀਤਾ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਬਿਮਾਰ ਸਨ ਤੇ ਜ਼ੇਰੇ ਇਲਾਜ ਚੱਲ ਰਹੇ ਸਨ। ਉਹਨਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਲੇਖਕਾਂ, ਕਲਾਕਾਰਾਂ, ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜੀ ਹੈ। ਵੱਖ ਵੱਖ ਸਾਹਿਤਕ ਸਭਾਵਾਂ ਦੇ ਵਿੱਚ ਵੀ ਤੇ ਸੱਭਿਆਚਾਰਕ ਸੰਸਥਾਵਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਚੰਨ ਗੁਰਾਇਆ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਦੇ ਲੇਖੇ ਲਾ ਦਿੱਤੀ। ਉਹਨਾਂ ਦੀ ਨਿਮਰਤਾ ਤੇ ਸਾਹਿਤ ਪ੍ਰਤੀ ਜਿਹੜਾ ਸਮਰਪਣ ਹੈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਜਿਹੜਾ ਬਣਿਆ ਰਹੇਗਾ। ਤੇ ਲੋ ਅੱਗੇ ਗੱਲਬਾਤ ਵਧਾਉਂਦੇ ਹਾਂ, ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸ਼ਿਵ ਕੁਮਾਰ ਬਟਾਲਵੀ ਸਾਹਿਬ ਹੁਣਾਂ ਨੇ ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਿਵੇਂ ਬਣਾ ਦਿੱਤਾ, ਲੂਣਾ ਦੇ ਬਾਰੇ ਲੋਕਾਂ ਦੀ ਸੋਚ ਕਿਵੇਂ ਬਦਲ ਗਈ। ਗੱਲਬਾਤ ਲਿਖ ਰਹੇ ਨੇ ਨਵਦੀਪ ਕੌਰ ਗਰੇਵਾਲ BBC ਤੋਂ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਦੀ ਸੂਝ ਕਲਮ ਤੇ ਰੋਸ਼ਨ ਜ਼ਹਿਨ ਨੇ ਆਮ ਜਿਹੜਾ ਜਿਹੇ ਸ਼ਬਦਾਂ ਦੇ ਨਵੇਂ ਪ੍ਰਤੀਮਾਨ ਸਿਰਜੇ, ਦਹਾਕਿਆਂ ਬਾਅਦ ਵੀ ਉਹਨਾਂ ਦੇ ਲਿਖੇ ਗੀਤ, ਗਜ਼ਲਾਂ, ਨਾਟਕ ਪ੍ਰਸੰਗਿਕ ਜਾਪਦੇ ਨੇ। ਸ਼ਿਵ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੀ ਉਸ ਸ਼ਾਹਕਾਰ ਮੰਨੀ ਜਾਂਦੀ ਰਚਨਾ ਦੇ ਬਾਰੇ ਜਾਣਦਿਆਂ, ਜਿਸ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਜਿਹੜਾ ਸੀ ਹਾਸਲ ਕਰਨ ਵਾਲਾ ਲੇਖਕ ਬਣਾ ਦਿੱਤਾ। 1965 ਦੇ ਵਿੱਚ ਲਿਖੇ ਗਏ ਮਹਾਂਕਾਵ ਲੂਣਾ ਲਈ ਸ਼ਿਵ ਨੂੰ 1967 ਦੇ ਵਿੱਚ ਇਸ ਸਨਮਾਨ ਦੇ ਨਾਲ ਨਵਾਜਿਆ ਗਿਆ। ਇਹ ਅਵਾਰਡ ਮਿਲਣ ਵੇਲੇ ਸ਼ਿਵ ਮਹਿਜ 31 ਵਰਿਆਂ ਦੇ ਸਨ। ਸ਼ਿਵ ਦਾ ਮਹਾਂਕਾਵ ਲੂਣਾ ਆਖਰ ਕਿਉਂ ਖਾਸ ਸੀ? ਸਦੀਆਂ ਤੋਂ ਮਾੜੇ ਚਰਿੱਤਰ ਦੇ ਦੋਸ਼ ਝੱਲ ਰਹੀ ਲੂਣਾ ਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਲੋਕਾਂ ਸਾਹਮਣੇ ਲਿਆ ਕੇ ਸ਼ਿਵ ਨੇ ਪ੍ਰਗਤੀਵਾਦੀ ਕਲਮ ਦੀ ਜਿਹੜੀ ਮਿਸਾਲ ਪੇਸ਼ ਕੀਤਾ ਸੀ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਹੀ ਨਵੇਂ ਅਰਥ ਸਥਾਪਿਤ ਜਿਹੜੇ ਸੀ ਹੋ ਜਾਂਦੇ ਨੇ। ਸ਼ਿਵ ਦਾ ਮਹਾਂਕਾਵ ਲੂਣਾ ਕਾਦਰ ਯਾਰ ਵੱਲੋਂ ਲਿਖੇ ਪੂਰਨ ਭਗਤ ਦੇ ਕਿੱਸੇ ਨੂੰ ਆਧਾਰ ਬਣਾ ਕੇ ਲਿਖਿਆ ਗਿਆ। ਇਸ ਕਿੱਸੇ ਦੇ ਮੁਤਾਬਕ ਸਿਆਲਕੋਟ ਦੇ ਰਾਜਾ ਸਲਵਾਨ ਤੇ ਰਾਣੀ ਇੱਛਰਾ ਦੇ ਘਰ ਪੂਰਨ ਨਾਮ ਦਾ ਪੁੱਤਰ ਪੈਦਾ ਹੁੰਦਾ ਹੈ, ਜਿਸ ਨੂੰ ਨਜੂਮੀਆਂ ਦੇ ਕਹਿਣ ਦੇ ਉੱਤੇ 12 ਸਾਲ ਦੇ ਲਈ ਭੋਰੇ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਉੱਥੇ ਹੀ ਹਰ ਤਰ੍ਹਾਂ ਦੀ ਵਿੱਦਿਆ ਦਿੱਤੀ ਜਾਂਦੀ ਹੈ। ਪੂਰਨ ਦੇ ਭੋਰੇ ਤੋਂ ਬਾਹਰ ਆਉਣ ਤੱਕ ਰਾਜਾ ਸਲਵਾਨ ਆਪਣੇ ਤੋਂ ਉਮਰ ਦੇ ਵਿੱਚ ਛੋਟੀ ਗਰੀਬ ਘਰ ਦੀ ਲੜਕੀ ਲੂਣਾ ਦੇ ਨਾਲ ਵਿਆਹ ਕਰਵਾ ਲੈਂਦਾ ਹੈ। ਪੂਰਨ ਨੂੰ ਆਪਣੇ ਹਾਨ ਦਾ ਦੇਖ ਕੇ ਲੂਣਾ ਉਸਦੇ ਉੱਤੇ ਮੋਹਿਤ ਹੋ ਜਾਂਦੀ ਹੈ, ਪਰ ਪੂਰਨ ਆਪਣੇ ਬਾਪ ਦੀ ਪਤਨੀ ਹੋਣ ਦੇ ਲਿਹਾਜ਼ ਦੇ ਨਾਲ ਉਸਦੇ ਨਾਲ ਇਕਰਾਰ ਨਹੀਂ ਕਰਦਾ। ਬਦਲਾ ਲੈਣ ਦੇ ਲਈ ਲੂਣਾ ਰਾਜੇ ਸਲਵਾਨ ਦੇ ਕੋਲ ਝੂਠ ਬੋਲਦੀ ਹੈ ਕਿ ਪੂਰਨ ਨੇ ਉਸਦੇ ਉੱਤੇ ਬੁਰੀ ਅੱਖ ਰੱਖੀ ਤੇ ਪੂਰਨ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕਾਦਰ ਯਾਰ ਦੇ ਕਿੱਸੇ ਦੀ ਕਹਾਣੀ ਇਸ ਤੋਂ ਅੱਗੇ ਵੀ ਚੱਲਦੀ ਹੈ, ਪਰ ਸ਼ਿਵ ਨੇ ਸਜ਼ਾ ਦੇ ਵਜੋਂ ਪੂਰਨ ਦੇ ਹੱਥ ਪੈਰ ਕੱਟੇ ਜਾਣ ਤੱਕ ਹੀ ਕਹਾਣੀ ਲਈ ਹੈ, ਕਿਉਂਕਿ ਜੋ ਨਜ਼ਰੀਆ ਉਹ ਪੇਸ਼ ਕਰਨਾ ਚਾਹੁੰਦੇ ਸੀ ਉਸਦੇ ਲਈ ਉਹਨਾਂ ਨੂੰ ਅਗਲੀ ਕਹਾਣੀ ਦੀ ਬਹੁਤੀ ਲੋੜ ਜਾਂ ਜ਼ਰੂਰਤ ਨਹੀਂ ਲੱਗੀ। ਚੰਡੀਗੜ੍ਹ ਦੇ ਜੀ ਜੀ ਡੀ ਐਸ ਟੀ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹਰਪ੍ਰੀਤ ਕੌਰ ਕਹਿੰਦੇ ਨੇ ਕਿ ਜਿਹੜਾ ਲੂਣਾ ਦਾ ਕਿਰਦਾਰ ਸਾਡੇ ਰਵਾਇਤੀ ਕਿੱਸੇ ਪੂਰਨ ਭਗਤ ਦੇ ਵਿੱਚ ਲਿਖਿਆ ਹੋਇਆ ਹੈ ਉਹ ਨਾ ਪੱਖੀ ਹੈ। ਉਸਦਾ ਜਿਹੜਾ ਅਕਸ ਉੱਭਰ ਕੇ ਆਉਂਦਾ ਹੈ ਉਹ ਸਾਡੇ ਮਨਾਂ ਦੇ ਵਿੱਚ ਲੂਣਾ ਦੇ ਲਈ ਨਫ਼ਰਤ ਪੈਦਾ ਕਰਦਾ ਹੈ। ਸ਼ਿਵ ਕੁਮਾਰ ਨੇ ਲੂਣਾ ਨੂੰ ਆਪਣੇ ਮਹਾਂਕਾਵ ਦੇ ਵਿੱਚ ਪੇਸ਼ ਕੀਤਾ ਤੇ ਉਸਦੇ ਨਾਲ ਸਾਰੇ ਪੜ੍ਹਨ ਵਾਲਿਆਂ ਦਾ ਨਜ਼ਰੀਆ ਜਿਹੜਾ ਬਦਲ ਦਿੱਤਾ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 42 ਸਥਿਤ ਕੁੜੀਆਂ ਦੇ ਸਰਕਾਰੀ ਕਾਲਜ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਦਵਿੰਦਰ ਕੌਰ ਸ਼ਿਵ ਦੇ ਮਹਾਂਕਾਵ ਲੂਣਾ ਨੂੰ ਇੱਕ ਕ੍ਰਾਂਤੀਕਾਰੀ ਦਸਤਾਵੇਜ਼ ਮੰਨਦੇ ਨੇ। ਪ੍ਰੋਫੈਸਰ ਦਵਿੰਦਰ ਕੌਰ ਉਹਨਾਂ ਦਾ ਕਹਿਣਾ ਕਿ ਕਾਦਰ ਯਾਰ ਦੇ ਵੱਡੇ ਮੁੱਖ ਕਿੱਸੇ ਤੋਂ ਬਾਅਦ ਵੀ ਭਗਤ ਪੂਰਨ ਦੇ ਬਾਰੇ ਤਾਂ ਕਾਫ਼ੀ ਲਿਖਿਆ ਗਿਆ ਪਰ ਲੂਣਾ ਦੇ ਬਾਰੇ ਨਹੀਂ। ਜੇ ਕਿਤੇ ਲਿਖਿਆ ਵੀ ਹੈ ਤਾਂ ਲੂਣਾ ਦਾ ਨਾ ਪੱਖੀ ਅਕਸ ਹੀ ਉਭਰਿਆ ਜਾਂ ਉਭਾਰਿਆ ਗਿਆ, ਪਰ ਆਧੁਨਿਕ ਸਮੇਂ ਦੇ ਵਿੱਚ ਆ ਕੇ ਸ਼ਿਵ ਨੇ ਇਸ ਨੂੰ ਪੂਰੀ ਤਰ੍ਹਾਂ ਠੱਲ ਕੇ ਰੱਖ ਦਿੱਤਾ। ਸ਼ਿਵ ਨੇ ਪੂਰਨ ਨੂੰ ਚਾਹੁਣ ਦੇ ਲਈ ਬਦਕਾਰੀ ਗਈ ਲੂਣਾ ਦਾ ਨੁਕਤਾ ਜਿਹੜਾ ਨਿਗਾਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਸ਼ਿਵ ਨੇ ਨਵੀਂ ਸੋਚ ਦੇ ਉੱਤੇ ਨਜ਼ਰੀਆ ਮੂਹਰੇ ਲਿਆਉਣ ਦਾ ਜਿਹੜਾ ਖਾਤਰ ਕਹਾਣੀ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਤੇ ਸੰਵਾਦ ਰਚਾਉਣ ਦੇ ਲਈ ਆਪਣੇ ਵੱਲੋਂ ਕੁਝ ਪਾਤਰ ਘੜੇ ਨੇ। ਸ਼ਿਵ ਨੇ ਮਹਾਂਕਾਵ ਦੇ ਆਰੰਭ ਦੇ ਵਿੱਚ ਇਸ ਦੇ ਬਾਰੇ ਲਿਖਿਆ ਕਿ ਰਾਜਿਆਂ ਦੇ ਟੁਕੜਿਆਂ ਦੇ ਉੱਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ ਸੁੱਚਾ ਸਿੱਧ ਕਰਦੇ ਸਨ। ਜੋ ਇੱਕ ਕਵੀ ਲਿਖ ਜਾਂਦਾ ਸੀ ਉਸੇ ਲੀਹ ਦੇ ਉੱਤੇ ਦੂਜੇ ਵੀ ਤੁਰਦੇ ਰਹਿੰਦੇ ਸਨ। ਜਿਵੇਂ ਗੱਲਾਂ ਆਪਣੇ ਅੱਜ ਪ੍ਰੋਗਰਾਮ 'ਚ ਵੀ ਹੋਈਆਂ ਨਾ, ਮੈਂ ਪਿਛਲੇ ਦਿਨਾਂ 'ਚ ਇੱਕ ਅੱਜ ਦਾ ਵਿਚਾਰ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਲੇਖਕ ਜਿਹੜੇ ਨੇ ਕਲਮਾਂ ਵਾਲੇ ਜਿਹੜੇ ਨੇ ਉਹਨਾਂ ਦਾ ਇੱਕ ਚਲੋ ਇਹ ਪੈਸ਼ਨ ਹੈ ਪਰ ਨਾਲ ਦੀ ਨਾਲ ਪ੍ਰੋਫੈਸ਼ਨ ਹੋਵੇਗਾ ਨਾ ਜਿੱਥੋਂ ਰੋਟੀ ਆਪਣਾ ਸਾਰਾ ਕੁਝ ਕਿੱਤਾ ਚਲਾ ਸਕਦੇ ਨੇ ਕੰਮ ਕਰ ਸਕਦੇ ਨੇ ਉਹ ਮਜਬੂਰੀਆਂ ਨਹੀਂ ਰਹਿਣਗੀਆਂ। ਤਾਂ ਫਿਰ ਇਸੇ ਤਰ੍ਹਾਂ ਜਿਵੇਂ ਸ਼ਿਵ ਉਹਨਾਂ ਦਾ ਜ਼ਿਕਰ ਆਇਆ ਕਿ ਰਾਜਿਆਂ ਦੇ ਟੁਕੜਿਆਂ ਦੇ ਉੱਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ ਸੁੱਚਾ ਜਿਹੜਾ ਸਿੱਧ ਕਰਦੇ ਸਨ ਤੇ ਹਾਲਾਤ ਫਿਰ ਇਸ ਤਰ੍ਹਾਂ ਬਣ ਜਾਂਦੇ ਆ ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ। ਉਸੇ ਲਈ ਦੇ ਉੱਤੇ ਦੂਜੇ ਵੀ ਤੁਰਦੇ ਰਹਿੰਦੇ ਸਨ। ਸ਼ਿਵ ਕੁਮਾਰ ਲਿਖਦੇ ਨੇ ਪਰ ਅੱਜ ਜਿਹੜਾ ਅੱਜ ਦਾ ਕਵੀ ਕਿਵੇਂ ਅੱਖਾਂ ਮੀਟ ਕੇ ਉਹਨਾਂ ਲੀਹਾਂ ਦੇ ਉੱਤੇ ਤੁਰਿਆ ਕਿਵੇਂ ਤੁਰਿਆ ਰਹੇ। ਜਦੋਂ ਨਵੇਂ ਪੱਖ ਦੀ ਗੱਲ ਆਉਂਦੀ ਹੈ ਤਾਂ ਸਾਹਿਤ ਦੇ ਵਿੱਚ ਇਸਦਾ ਅਰਥ ਪਰੰਪਰਾ ਨੂੰ ਜਿਹੜਾ ਕਿਸੇ ਹੱਦ ਤੱਕ ਤਿਆਗਣਾ ਤੇ ਪਰੰਪਰਾਗਤ ਕਥਾਵਾਂ ਦੇ ਪ੍ਰਵਾਨਿਤ ਅਰਥਾਂ ਦੇ ਵਿੱਚੋਂ ਨਵੇਂ ਅਰਥ ਕੱਢਣ ਤੋਂ ਹੈ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਦੇ ਵਿੱਚ ਹੀ ਨਵੇਂ ਅਰਥ ਸਥਾਪਿਤ ਜਿਹੜੇ ਹੋ ਜਾਂਦੇ ਨੇ। ਪਿਤਾ ਜੇ ਧੀ ਦਾ ਰੂਪ ਹੰਡਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ। ਪੂਰਨ ਭਗਤ ਦੇ ਮੂਲ ਕਿੱਸੇ ਦੇ ਹਵਾਲੇ ਦੇ ਨਾਲ ਪ੍ਰੋਫੈਸਰ ਦਵਿੰਦਰ ਕੌਰ ਕਹਿੰਦੇ ਨੇ ਕਿ ਜਦੋਂ ਜਦੋਂ ਰਾਜਾ ਸਲਵਾਨ ਇੱਕ 18 ਸਾਲ ਦੀ ਬੱਚੀ ਦੇ ਨਾਲ ਵਿਆਹ ਕਰਦਾ ਹੈ ਜੋ ਉਸ ਤੋਂ ਉਮਰ ਦੇ ਵਿੱਚ 3 ਗੁਣਾ ਛੋਟੀ ਸੀ ਤਾਂ ਉਸਦੇ ਖਿਲਾਫ਼ ਕੋਈ ਆਵਾਜ਼ ਨਹੀਂ ਚੁੱਕਦਾ, ਪਰ ਜਦੋਂ ਲੂਣਾ ਨੇ ਪੂਰਨ ਤੋਂ ਆਪਣਾ ਹਾਂ ਚਾਇਆ ਤਾਂ ਉਸਨੂੰ ਬਦਕਾਰ ਔਰਤ ਦਾ ਦਰਜਾ ਦੇ ਦਿੱਤਾ ਗਿਆ। ਹੁਣ ਅੱਜ ਦੇਖੋ ਚਾਹੇ ਉਹ ਟਰੰਪ ਹੈ, ਮਲੇਨੀਆ ਟਰੰਪ ਹੈ ਤੇ ਹੋਰ ਜਿਹੜੇ ਲੋਕ ਨੇ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀਆਂ ਨੇ, PM ਨੇ ਜਾਂ ਬਹੁਤ ਵੱਡੇ ਵੱਡੇ ਕਾਰੋਬਾਰ ਚਲਾਉਂਦੇ ਹੈ, ਪੂਰੇ ਵਪਾਰੀ ਨੇ, ਹਰ ਚੀਜ਼ਾਂ ਦੇ ਵਿੱਚ ਉਹਨਾਂ ਦਾ ਲੈਣ ਦੇਣ ਹੈ। ਉਹਨਾਂ ਦੀਆਂ ਕਦੇ ਵਾਈਫ ਦੇਖਿਓ, ਚਾਹੇ ਉਹ ਸਪੋਰਟਸ ਦੇ ਵਿੱਚ ਵੀ ਹੈ, ਬਹੁਤ ਸਾਰੀਆਂ ਐਸੀਆਂ ਪਰਸਨੈਲਿਟੀਆਂ ਨੇ, ਸਿੰਗਰ ਨੇ, ਗੀਤਕਾਰ ਨੇ, ਕਿਸੇ ਵੀ ਖਿੱਤੇ ਦੇ ਵਿੱਚ ਦੇਖ ਲਓ, ਕਿਉਂਕਿ ਪੈਸਾ ਬੋਲਦਾ ਹੈ ਤੇ ਉਹਨਾਂ ਨੂੰ ਬੜਾ ਲੋਕ ਆਪਣਾ ਰੋਲ ਮਾਡਲ ਮੰਨਦੇ ਨੇ। ਪਰ ਇੱਥੇ ਜਿਹੜਾ ਮਸਲਾ ਹੋਰ ਪਾਸੇ ਨੂੰ ਚਲਿਆ ਜਾਂਦਾ ਕਿਉਂਕਿ ਇੱਕ ਗਰੀਬ ਪਰਿਵਾਰ ਦੀ ਗੱਲ ਆ ਜਾਂਦੀ ਹੈ ਤੇ ਅਮੀਰ ਗਰੀਬ ਦਾ ਪਾੜਾ ਫਿਰ ਇੱਥੋਂ ਵੱਧ ਜਾਂਦਾ ਹੈ। ਉਮਰ ਦੇ ਵਿੱਚ 3 ਗੁਣਾ ਛੋਟੀ ਸੀ ਉਹ ਤੇ ਉਸਦੇ ਖਿਲਾਫ਼ ਕੋਈ ਆਵਾਜ਼ ਨਹੀਂ ਸੀ ਚੁੱਕਦਾ, ਪਰ ਜਦੋਂ ਲੂਣਾ ਦੇ ਪੂਰਨ ਤੋਂ ਆਪਣਾ ਹਾਣ ਚਾਇਆ ਨਾ ਤਾਂ ਉਸਨੂੰ ਬਦਕਾਰ ਔਰਤ ਦਾ ਦਰਜਾ ਦੇ ਦਿੱਤਾ ਗਿਆ। ਪ੍ਰੋਫੈਸਰ ਦਵਿੰਦਰ ਕੌਰ ਹੁਣਾਂ ਕਿਹਾ ਕਿ ਉਸ ਕਾਲ ਦੇ ਵਿੱਚ ਔਰਤ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਜਦੋਂ 1837 ਦੇ ਵਿੱਚ ਕਾਦਰ ਯਾਰ ਪੂਰਨ ਭਗਤ ਦਾ ਕਿੱਸਾ ਲਿਖਦਾ ਹੈ ਤਾਂ ਉਸਨੇ ਵੀ ਪੂਰਨ ਨੂੰ ਤਾਂ ਨਾਇਕ ਦੇ ਵਜੋਂ ਪੇਸ਼ ਕੀਤਾ ਤੇ ਔਰਤ ਨੂੰ ਤ੍ਰਿਸਕਾਰਿਆ। ਉਹ ਲੂਣਾ ਨੂੰ ਕਹਿ ਰਿਹਾ ਹੈ ਕਿ ਬੰਦੇ ਦਾ ਜੱਤ ਸੱਤ ਭੰਗ ਕਰਨ ਵਾਲੀ ਔਰਤ ਹੈ। ਲੂਣਾ ਦੇ ਬਾਰੇ ਇਹੀ ਕਹਿ ਰਿਹਾ ਹੈ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਕਹਿੰਦਾ ਹੈ ਗਿਰਾਉਣਾ ਚਾਹੁੰਦੀ ਹੈ। ਲਓ ਦੱਸੋ ਭਾਈ, ਜਿਵੇਂ ਕਿ ਆਪਣਾ ਕਸਾਬ ਦੀ ਅੱਜ ਗੱਲ ਕੀਤੀ ਹੈ, ਬੰਬੇ ਦੇ ਵਿੱਚ ਜਿਹੜਾ ਜੋ ਕੁਝ ਵਾਪਰਿਆ ਸੀ ਤੇ ਉਹਦੇ ਜਿਹੜੇ ਜਾਂ ਦਿੱਲੀ ਦੇ ਵਿੱਚ ਨਿਰਭਇਆ ਕਾਂਡ ਹੋਇਆ, ਹੋਰ ਸਾਰੀਆਂ ਚੀਜ਼ਾਂ ਹੋਈਆਂ, ਉਹ ਦੋਸ਼ੀ ਜਿਹੜੇ ਸਨ, ਜਦੋਂ ਉਹਨਾਂ ਦਾ ਜ਼ਿਕਰ ਕਰਦੇ ਆ ਤੇ ਉਹ ਕੋਰਟ ਦੇ ਵਿੱਚ ਬਿਆਨ ਦਿੰਦੇ ਆ ਕਿ ਔਰਤਾਂ ਕੱਪੜੇ ਇਦਾਂ ਦੀਆਂ ਪਾਉਂਦੀਆਂ ਨੇ ਤਾਂ ਕਰਕੇ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਤੇ ਇਸੇ ਤਰ੍ਹਾਂ ਹੀ ਉਹਦੀ ਵੀ ਗੱਲ ਕੀਤੀ ਆ ਕਿ 1837 ਦਾ ਸਮਾਂ, ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਵੀ ਲਿਖਦੇ ਨੇ ਇਹਦੇ ਬਾਰੇ ਕਿ ਸਲਵਾਨ ਦੀ ਜਦੋਂ ਗੱਲ ਆਉਂਦੀ ਹੈ ਕਿ ਬੰਦੇ ਦਾ ਜੱਤ ਸੱਤ ਭੰਗ ਕਰਨ ਵਾਲੀ ਔਰਤ ਹੈ, ਉਹਨੂੰ ਦੋਸ਼ੀ ਕਰਾਰ ਦਿੰਦੇ ਹੈ। ਲੂਣਾ ਦੇ ਬਾਰੇ ਇਹੀ ਕਹਿ ਰਿਹਾ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਗਿਰਾਉਣਾ ਚਾਹੁੰਦੀ ਹੈ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਵੀ ਮਹਾਂਕਾਵਿ ਦੇ ਆਰੰਭ ਦੇ ਵਿੱਚ ਲਿਖੇ ਮੇਰੇ ਪਾਤਰ ਮੇਰੀ ਕਥਾ ਵਿੱਚ ਲਿਖਿਆ ਕਿ ਲੂਣਾ ਜਿਹੀਆਂ ਕੁੜੀਆਂ ਨੂੰ ਕਾਮ ਦੀਆਂ ਪੁਤਲੀਆਂ, ਮਾਇਆ ਦਾ ਰੂਪ ਤੇ ਸ਼ੈਤਾਨ ਦੀਆਂ ਦਾਸੀਆਂ ਸਿੱਧ ਕੀਤਾ ਜਾਂਦਾ ਸੀ। ਇਹ ਕੁੜੀਆਂ ਬਹੁਤੀ ਵਾਰ ਨੀਵੀਂ ਸ਼੍ਰੇਣੀ ਦੀਆਂ ਜੰਪਲ ਹੁੰਦੀਆਂ ਸਨ ਤੇ ਉੱਚੀ ਕੁੱਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਜਿਹੜਾ ਭਲਾਉਣ ਭਟਕਾਉਣ ਦੇ ਚਿੰਨ੍ਹ ਦੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ। ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕੁਝ ਐਸੇ ਸੀਰੀਅਲ ਦੇਖਦੇ ਹਾਂ ਪੁਰਾਣੇ, ਰਾਜੇ ਮਹਾਰਾਜੇ, ਉਹਨਾਂ ਦੇ ਔਲਾਦਾਂ ਨਹੀਂ ਹੁੰਦੀਆਂ ਅੱਗੇ ਵੰਸ਼ ਚਲਾਉਣ ਨੂੰ ਜਾਂ ਗੱਦੀ ਦੇ ਉੱਤੇ ਬਿਠਾਉਣ ਨੂੰ ਕੋਈ ਨਹੀਂ ਮਿਲਦਾ, ਤੇ ਉਹ ਹੀ ਗਰੀਬ ਗੁੜਿਆਂ ਦੇ ਘਰਾਂ ਦੇ ਵਿੱਚ ਜਾ ਕੇ ਆਪਣੀ ਔਲਾਦ ਭਾਲਦੇ ਹੈ ਤੇ ਉਸ ਤੋਂ ਬਾਅਦ ਜਦੋਂ ਆਪਣੀ ਔਲਾਦ ਪੈਦਾ ਕਰ ਲੈਂਦੇ ਹੈ ਸੀਕਰਟ ਦੇ ਚੁੱਪ ਚਪੀਤੇ, ਤਾਂ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਦਾਸੀਆਂ ਬਣਾ ਕੇ ਰੱਖਿਆ ਜਾਂਦਾ ਤੇ ਉਹ ਸਾਰਾ ਕੁਝ ਗੁਪਤ ਰੱਖਿਆ ਜਾਂਦਾ, ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਪਰ ਉਹਨਾਂ ਚਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜਾ ਤਮਗਿਆਂ ਦੇ ਨਾਲ ਉਹਨਾਂ ਨੂੰ ਨਵਾਜਿਆ ਜਾਂਦਾ ਕਿ ਉਹ ਸ਼ੈਤਾਨ ਨੇ ਜਾਂ ਦਾਸੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਇਹ ਕੁੜੀਆਂ ਬਹੁਤੀ ਵਾਰ ਨੀਵੀਂ ਸ਼੍ਰੇਣੀ ਦੀਆਂ ਜੰਪਲ ਹੁੰਦੀਆਂ ਤੇ ਉੱਚੀ ਕੁੱਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਜਿਹੜਾ ਸੀ ਡਲਾਉਣ ਭਟਕਾਉਣ ਤੇ ਚਿੰਨ੍ਹ ਦੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ। ਜਦੋਂ ਸ਼ਿਵ ਨੇ ਮਹਾਂਕਾਵਿ ਲੂਣਾ ਲਿਖਿਆ ਤਾਂ ਉਹਨਾਂ ਨੇ ਸਦੀਆਂ ਤੋਂ ਤ੍ਰਿਸਕਾਰੀ ਜਾ ਰਹੀ ਲੂਣਾ ਦੇ ਬਾਰੇ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ। ਸ਼ਿਵ ਕੁਮਾਰ ਦੇ ਕਿੱਸੇ ਦੇ ਵਿੱਚ ਇਹ ਫਰਕ ਹੈ ਕਿ ਉਹ ਜਾਣ ਰਹੇ ਨੇ ਕਿ ਜਿਹੜਾ ਇਨਸਾਨ ਇੱਥੇ ਪੈਦਾ ਹੋਇਆ ਦੁਨੀਆਂ ਤੇ ਅੰਨ ਪਾਣੀ ਖਾ ਰਿਹਾ, ਕਾਮੁਕਤਾ ਵੀ ਉਸਦੀ ਹੀ ਉਸੇ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈ ਜਿਵੇਂ ਰੋਟੀ ਅਤੇ ਪਾਣੀ ਹੈ। ਸਰੀਰਕ ਦੇਹ ਨੂੰ ਵੀ ਪੂਰਾ ਕਰਨਾ ਉਨਾ ਹੀ ਜ਼ਰੂਰੀ ਮੰਨ ਰਿਹਾ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਉਹ ਸਾਈਕੋਲੋਜੀ ਨੂੰ, ਮਨੁੱਖੀ ਸਾਈਕੋਲੋਜੀ ਨੂੰ ਸਮਝਦੇ ਨੇ। ਪਰ ਜਿਹੜੇ ਬਾਬੇ ਨੇ ਜਾਂ ਹੋਰ ਜਿਹੜੇ ਨੇ ਡੇਰੇ ਨੇ ਉਹ ਕਹਿੰਦੇ ਮਾਇਆ ਵੀ ਸਾਨੂੰ ਦੇ ਦਿਓ ਤੇ ਆਹ ਚੀਜ਼ਾਂ ਸਾਰਾ ਕੁਝ ਤਿਆਗ ਦਿਓ। ਸ਼ਿਵ ਨੇ ਲਿਖਿਆ ਕਿ ਬੁੱਢੇ ਰਾਜੇ ਆਪਣੇ ਪੁੱਤਰਾਂ ਦੇ ਹਾਨ ਦੀਆਂ ਰਾਣੀਆਂ ਨੂੰ ਸੱਜਰਾ ਤੇ ਕੀ ਉਹਨਾਂ ਦੇ ਜਿਉਂਦੇ ਰਹਿਣ ਜੋਗਾ ਬੇਹਾ ਪਿਆਰ ਵੀ ਨਹੀਂ ਸਨ ਦੇ ਸਕਦੇ। ਨਾਲੇ ਬੇਹੀ ਰੱਤ ਸੱਜਰੀ ਰੱਤ ਨੂੰ ਉਹ ਆਤਮ ਹੁਲਾਰਾ ਨਹੀਂ ਦੇ ਸਕਦੀ ਹੈ। ਸ਼ਿਵ ਦਾ ਇਹ ਭਾਵ ਲੂਣਾ ਮਹਾਂਕਾਵਿ ਦੇ ਪੰਜਵੇਂ ਭਾਗ ਦੇ ਵਿੱਚ ਲੂਣਾ ਵੱਲੋਂ ਉਸਦੀ ਸਹੇਲੀ ਈਰਾ ਨੂੰ ਜਿਹੜਾ ਕਈਆਂ ਗੱਲਾਂ ਜ਼ਰੀਏ ਬਾਖੂਬੀ ਸਮਝਿਆ ਜਾ ਸਕਦਾ। ਉਹ ਲਿਖਦੇ ਨੇ ਕਿ ਈਰਾ ਤੂੰ ਵੀ ਸੱਚ ਸੁਣਾਇਆ, ਤੂੰ ਵੀ ਲੂਣਾ ਦੇ ਜ਼ਖਮਾਂ ਦੇ ਉੱਤੇ ਮੱਤਾਂ ਦਾ ਬਸ ਲੂਣ ਹੀ ਹੈ ਲਾਇਆ। ਤੈਨੂੰ ਵੀ ਕੁਝ ਸਮਝ ਨਾ ਆਇਆ, ਧਰਮੀ ਬਾਬਲ ਪਾਪ ਕਮਾਇਆ, ਲੜ ਲਾਇਆ ਮੇਰੇ ਫੁੱਲ ਕਮਲਾਇਆ, ਜਿਸਦਾ ਇੱਛਰਾ ਰੂਪ ਹੰਢਾਇਆ। ਮੈਂ ਪੂਰਨ ਦੀ ਮਾਂ ਪੂਰਨ ਦੇ ਹਾਨ ਦੀ, ਮੈਂ ਉਸ ਤੋਂ ਇੱਕ ਚੁੰਮਣ ਵੱਡੀ, ਪਰ ਮੈਂ ਕਿੱਕਣ ਮੈਂ ਉਹਦੀ ਲੱਗੀ। ਉਹ ਮੇਰੀ ਗਰਭ ਜੂਨ ਨਾ ਆਇਆ ਸਈਏ ਨੀ, ਮੈਂ ਧੀ ਵਰਗੀ ਸਲਵਾਨ ਦੀ। ਪਿਤਾ ਜੇ ਧੀ ਦਾ ਰੂਪ ਹੰਢਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ। ਜੇ ਲੂਣਾ ਪੂਰਨ ਨੂੰ ਚਾਹਵੇ ਚਰਿੱਤਰਹੀਨ ਕਹੇ ਕਿਉਂ ਜੀਵ ਜਹਾਨ ਦੀ। ਇੱਥੇ ਹੀ ਅੱਗੇ ਕੁਝ ਸਤਰਾਂ ਨੇ ਜੋ ਲੂਣਾ ਹੀ ਹਾਣ ਨਾ ਮਿਲਣ ਦੀ ਤੜਪ ਤੇ ਤਿਗਣੀ ਉਮਰ ਦੇ ਆਦਮੀ ਦੇ ਨਾਲ ਸੇਜ ਸਾਂਝੀ ਕਰਨ ਦੀ ਘਰੇਣਾ ਨੂੰ ਜਿਹੜਾ ਬਿਆਨ ਕਰਦੀ ਹੈ ਤੇ ਕਹਿੰਦੀ ਹੈ ਕਿ ਸ਼ਿਵ ਦਾ ਖਿਆਲ ਹੈ ਕਿ ਲੂਣਾ ਜਿਹੀਆਂ ਕੁੜੀਆਂ ਦਾ ਗੁਨਾਹ ਸਿਰਫ ਇਹ ਸੀ ਕਿ ਉਹ ਗਰੀਬ ਹੋ ਕੇ ਰੂਪਵਾਨ ਸੀ, ਚਾਹੇ ਉਹ ਘਰਾਂ ਦੇ ਵਿੱਚੋਂ ਗਰੀਬ ਸੀ ਪਰ ਰੂਪ ਪੱਖੋਂ ਸੁਹੱਪਣ ਪੱਖੋਂ ਬਹੁਤ ਅਮੀਰ ਸਨ। ਗਰੀਬਾਂ ਦੱਬਿਆਂ ਕੁਚਲਿਆਂ ਦੀਆਂ ਧੀਆਂ ਹੋਣਾ ਇਹਨਾਂ ਦਾ ਦੋਸ਼ ਸੀ। ਸ਼ਿਵ ਨੇ ਕਿਹਾ ਧਰਤੀ ਦੀ ਹੋਰ ਦੌਲਤ ਵਾਂਗ ਇਹਨਾਂ ਉੱਪਰ ਵੀ ਰਾਜਿਆਂ ਰਜਵਾੜਿਆਂ ਦਾ ਅਧਿਕਾਰ ਸੀ। ਐਸ਼ ਦੇ ਉਸ ਯੁੱਗ ਦੇ ਵਿੱਚ ਕੌਣ ਸੀ ਕੋਈ ਦਿਲ ਵਾਲਾ ਜਿਹੜਾ ਇਹਨਾਂ ਦੀ ਵੇਦਨਾ ਫੋਲਦਾ, ਇਹਨਾਂ ਦੇ ਦਰਦ ਨੂੰ ਪਛਾਣਦਾ। ਮੈਂ ਸਦੀਆਂ ਦੀ ਦੱਬੀ ਘੁੱਟੀ ਪੀੜ ਨੂੰ ਹਮਦਰਦੀ ਦੇ ਫੇਹੇ ਲਾ ਕੇ ਫੂਕਾਂ ਮਾਰੀਆਂ ਤੇ ਪੀੜ ਹਰਨ ਦਾ ਜਿਹੜਾ ਯਤਨ ਕੀਤਾ। ਸ਼ਿਵ ਨੇ ਮਹਾਂਕਾਵ ਲੂਣਾ ਵਿੱਚ ਸਿਰਫ ਲੂਣਾ ਦੇ ਬਾਰੇ ਹੀ ਦ੍ਰਿਸ਼ਟੀਕੋਣ ਨਹੀਂ ਬਦਲਿਆ, ਹੋਰ ਵੀ ਪਾਤਰਾਂ ਤੇ ਸੰਵਾਦਾਂ ਜ਼ਰੀਏ ਨਾਰੀਵਾਦ ਨਾਰੀਵਾਦੀ ਵੇਦਨਾ ਪਰੋਈ ਹੈ। ਉਦਾਹਰਨ ਦਿੱਤੀ ਜਾਵੇ ਤਾਂ ਸ਼ਿਵ ਨੇ ਪੂਰਨ ਦੇ ਮੂਲ ਕਿੱਸੇ ਦੇ ਵਿੱਚ ਇੱਕ ਇਹ ਬਦਲਾਅ ਵੀ ਕੀਤਾ ਕਿ ਸਲਵਾਨ ਦੇ ਵੱਲੋਂ ਲੂਣਾ ਦੇ ਨਾਲ ਦੂਜਾ ਵਿਆਹ ਕਰਵਾਉਣ ਬਾਅਦ ਰਾਣੀ ਇੱਛਰਾਂ ਨੂੰ ਉਸਦੇ ਪੇਕੇ ਘਰ ਮੋੜਦਿਆਂ ਉਸਦਾ ਇਸ ਘਟਨਾ ਦੇ ਬਾਰੇ ਦੁਖਦਾਈ ਪ੍ਰਤੀਕਰਮ ਵੀ ਪੇਸ਼ ਕੀਤਾ। ਰਾਣੀ ਇੱਛਰਾਂ ਦੇ ਮੂੰਹੋਂ ਸ਼ਿਵ ਨੇ ਕਈ ਦਿਲ ਟੁੰਬਣ ਵਾਲੇ ਵਿਚਾਰ ਜਿਹੜੇ ਖਵਾਏ ਨੇ, ਇਹਨਾਂ ਦੇ ਵਿੱਚੋਂ ਕੁਝ ਸਤਰਾਂ ਨੇ। ਕਹਿੰਦੀ ਹੈ ਕਿ ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ, ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ ਪਰ ਇਹ ਮਰਦਾਂ ਦੇ ਰੰਗ ਨਾ ਸਮਝ ਸਕੀ। ਡੰਗ ਸਮਝਾਂ ਮੈਂ ਕਾਲੇ ਖੜੱਪਿਆਂ ਦੇ ਪਰ ਇਹ ਮਰਦਾਂ ਦੇ ਡੰਗ ਨਾ ਸਮਝ ਸਕੀ। ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਲੂਣਾ ਮਹਾਂਕਾਵ ਦੇ ਬਾਰੇ ਇਹ ਵੀ ਲਿਖਿਆ ਕਿ ਸਥਾਪਤ ਕੀਮਤਾਂ ਦੇ ਵਿੱਚ ਬੱਝੇ ਲੋਕਾਂ ਨੂੰ ਸ਼ਾਇਦ ਉਹਨਾਂ ਦਾ ਹਰ ਸ਼ਬਦ ਮੈਲਾ ਜਾਪੇ, ਪਰ ਸ਼ਿਵ ਦਾ ਵਿਸ਼ਵਾਸ ਹੈ ਕਿ ਮੈਲੇ ਸ਼ਬਦ ਹੀ ਸਮਾਜਾਂ ਧਰਮਾਂ ਤੇ ਕੌਮਾਂ ਦੇ ਛਿਦਰੇ ਰਿਵਾਜਾਂ ਦੁਰਗੰਧਤ ਭਰਮਾਂ ਤੇ ਕੂੜ ਵਿਚਾਰਾਂ ਨੂੰ ਨਿਤਾਰ ਕੇ ਸਾਫ਼ ਕਰ ਸਕਦੇ ਨੇ ਕਿਉਂਕਿ ਸੋਚ ਗੰਦੀ ਹੋ ਸਕਦੀ ਹੈ ਤੇ ਉਹਨੂੰ ਨਿਖਾਰਨ ਦੇ ਲਈ ਸ਼ਬਦਾਂ ਦੀ ਤਾਕਤ ਬਾਕਮਾਲ ਹੈ। ਇਹ ਸੀ ਦੋਸਤੋ ਗੱਲਬਾਤ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਿਵੇਂ ਬਣਾ ਦਿੱਤਾ ਤੇ ਲੂਣਾ ਦੇ ਬਾਰੇ ਲੋਕਾਂ ਦੀ ਸੋਚ ਕਿਵੇਂ ਬਦਲ ਕੇ ਰੱਖ ਦਿੱਤੀ। ਕਲਮ ਸੀ ਨਵਦੀਪ ਕੌਰ ਗਰੇਵਾਲ ਜੀ ਦੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਹਿਤ ਹੈ ਜੀ ਬੀਬੀਸੀ ਵਰਲਡ ਤੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਤੇ ਦੋਸਤੋ ਜਾਂਦੇ ਜਾਂਦੇ ਇੱਕ ਦੋ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਚੁੱਕਿਆ ਪਰ ਇਸੇ ਤਰ੍ਹਾਂ ਦੀ ਗੱਲ ਅੱਗੇ ਇੱਕ ਸਾਂਝ ਪਾਵਾਂਗੇ ਫਿਰ ਆਗਿਆ ਲਵਾਂਗੇ ਕਿਉਂਕਿ ਸਾਡਾ ਡੋਗੀ ਵੀ ਜਿਹੜਾ ਰੋਲਾ ਪਾਉਣ ਲੱਗ ਗਿਆ ਭਾਈ ਹੁਣ। ਤੇ ਗੱਲ ਕਿਤਾਬਾਂ ਦੀ, ਸ਼ਬਦ ਦੀ ਤੇ ਕਲਾਕਾਰੀ ਦੀ, ਲਿਖਣ ਦੀ, ਲੇਖਕ ਦੀ ਹੋਈ ਹੈ ਤੇ ਨਾਲ ਫਿਰ ਕਿਤਾਬਾਂ ਦੀ ਬਾਤ ਪਾਈ ਹੈ ਆਪਣੇ ਡਾਕਟਰ ਸਾਹਿਬ ਨੇ ਵੀ, ਮੰਡ ਜੀ ਨੇ, ਤੇ ਉਸ ਦੇ ਨਾਲ ਜੁੜਦੀ ਇੱਕ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਣੀ ਚਾਹਾਂਗਾ। ਵਿਨੋਦ ਕੁਮਾਰ ਖੰਨਾ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ, ਜਾਂਦੇ ਜਾਂਦੇ ਉਸਦੀ ਸਾਂਝ ਵੀ ਪਾਉਂਦਾ। ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਹੈ, ਇਹ ਗੱਲਬਾਤ ਲਿਖਦੇ ਨੇ ਵਿਨੋਦ ਕੁਮਾਰ ਖੰਨਾ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਆਧੁਨਿਕ ਯੁੱਗ ਦੇ ਵਿੱਚ ਜਿੱਥੇ ਤਕਨਾਲੋਜੀ ਨੇ ਮਨੁੱਖੀ ਜੀਵਨ ਬੇਹੱਦ ਸੁਖਾਲਾ ਬਣਾ ਦਿੱਤਾ, ਉੱਥੇ ਕੁਝ ਅਜਿਹੀਆਂ ਰਵਾਇਤਾਂ ਤੇ ਆਦਤਾਂ ਹੌਲੀ ਹੌਲੀ ਦਮ ਤੋੜ ਰਹੀਆਂ ਨੇ ਜੋ ਮਨੁੱਖੀ ਸ਼ਖਸੀਅਤ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਨੇ। ਇਹਨਾਂ ਦੇ ਵਿੱਚੋਂ ਇੱਕ ਅਹਿਮ ਆਦਤ ਹੈ ਲਾਇਬ੍ਰੇਰੀ ਜਾਣ ਦੀ। ਪਹਿਲੇ ਸਮਿਆਂ ਦੇ ਵਿੱਚ ਵਿਦਿਆਰਥੀ ਤੇ ਗਿਆਨ ਪ੍ਰੇਮੀ ਲਾਇਬ੍ਰੇਰੀਆਂ ਦੇ ਵਿੱਚ ਘੰਟਿਆਂ ਬੱਧੀ ਬੈਠ ਕੇ ਅਧਿਐਨ ਕਰਦੇ, ਪਰ ਅਜੋਕੇ ਦੌਰ ਦੇ ਵਿੱਚ ਮੋਬਾਈਲ ਫੋਨ, ਇੰਟਰਨੈਟ ਤੇ ਸੋਸ਼ਲ ਮੀਡੀਆ ਨੇ ਇਸ ਰੁਝਾਨ ਨੂੰ ਪੂਰੀ ਤਰ੍ਹਾਂ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ। ਲਾਇਬ੍ਰੇਰੀ ਇੱਕ ਅਜਿਹਾ ਸਥਾਨ ਹੈ ਜਿੱਥੇ ਸਿਰਫ ਕਿਤਾਬਾਂ ਹੀ ਨਹੀਂ ਹੁੰਦੀਆਂ ਸਗੋਂ ਗਿਆਨ ਦਾ ਇੱਕ ਵਿਸ਼ਾਲ ਖਜ਼ਾਨਾ ਹੁੰਦਾ ਹੈ। ਇੱਥੇ ਪਾਠਕਾਂ ਨੂੰ ਵੱਖ ਵੱਖ ਵਿਸ਼ਿਆਂ ਦੀਆਂ ਪੁਸਤਕਾਂ, ਅਖਬਾਰ, ਰਸਾਲੇ ਤੇ ਖੋਜ ਸਮੱਗਰੀ ਪ੍ਰਾਪਤ ਹੁੰਦੀ ਹੈ। ਇਹ ਸਥਾਨ ਸਿੱਖਣ ਤੇ ਚਿੰਤਨ ਕਰਨ ਦੇ ਲਈ ਇੱਕ ਖੁੱਲ੍ਹਾ ਆਕਾਸ਼ ਪ੍ਰਦਾਨ ਕਰਦਾ ਹੈ ਜਿੱਥੇ ਮਨੁੱਖ ਆਪਣੇ ਮੌਲਿਕ ਵਿਚਾਰਾਂ ਨੂੰ ਵਿਕਸਿਤ ਕਰ ਸਕਦਾ ਹੈ। ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਲਗਨ ਪੈਦਾ ਕਰਦੀ ਹੈ। ਜਦੋਂ ਵਿਦਿਆਰਥੀ ਨਿਯਮਤ ਤੌਰ ਦੇ ਉੱਤੇ ਇੱਥੇ ਜਾਂਦੇ ਨੇ ਤਾਂ ਉਹਨਾਂ ਦੀ ਰੁਚੀ ਸਹਿਜ ਹੀ ਅਧਿਐਨ ਵੱਲ ਵਧਣ ਲੱਗ ਪੈਂਦੀ ਹੈ। ਲਾਇਬ੍ਰੇਰੀ ਦਾ ਸ਼ਾਂਤ ਤੇ ਅਨੁਸ਼ਾਸਿਤ ਮਾਹੌਲ ਉਹਨਾਂ ਨੂੰ ਇਕਾਗਰਤਾ ਬਣਾਈ ਰੱਖਣ ਦੇ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਇਸੇ ਤਰ੍ਹਾਂ ਉਹ ਆਪਣੇ ਵਿਸ਼ਿਆਂ ਨੂੰ ਗਹਿਰਾਈ ਦੇ ਨਾਲ ਸਮਝਣ ਤੇ ਪ੍ਰੀਖਿਆ ਦੇ ਵਿੱਚ ਉੱਤਮ ਪ੍ਰਦਰਸ਼ਨ ਕਰਨ ਦੇ ਸਮਰੱਥ ਹੁੰਦੇ ਨੇ। ਇਸ ਤੋਂ ਇਲਾਵਾ ਲਾਇਬ੍ਰੇਰੀ ਮਨੁੱਖ ਦੇ ਚਰਿੱਤਰ ਨਿਰਮਾਣ ਦੇ ਵਿਚ ਵੀ ਫੈਸਲਾਕੁੰਨ ਭੂਮਿਕਾ ਨਿਭਾਉਂਦੀ ਹੈ। ਕਿਤਾਬਾਂ ਪੜ੍ਹਨ ਦੇ ਨਾਲ ਮਨੁੱਖ ਦੇ ਵਿਚ ਸਹਿਣਸ਼ੀਲਤਾ, ਸੂਝਬੂਝ ਤੇ ਨੈਤਿਕਤਾ ਆਉਂਦੀ ਹੈ। ਮਹਾਨ ਲੇਖਕਾਂ ਦੀਆਂ ਕਾਲਜਈ ਰਚਨਾਵਾਂ ਪੜ੍ਹ ਕੇ ਵਿਅਕਤੀ ਨੂੰ ਜੀਵਨ ਦੀਆਂ ਅਸਲ ਕਦਰਾਂ ਕੀਮਤਾਂ ਦਾ ਪਤਾ ਲੱਗਦਾ ਹੈ, ਕਿਉਂਕਿ ਜਿਹੜੀ ਪੜ੍ਹਾਈ ਅਸੀਂ ਸਕੂਲਾਂ ਚ ਕਰਦੇ ਉਹ ਤਾਂ ਹੈ ਹੀ ਹੈ, ਪਰ ਉਸ ਤੋਂ ਬਾਹਰ ਵੀ ਪਰੇ ਵੀ ਜਿਹੜੀ ਹੈ ਕਿਤਾਬਾਂ ਦੀ ਦੁਨੀਆਂ ਹੈਗੀ ਹੈ, ਜਿਸ ਤੋਂ ਅਸੀਂ ਆਪਣੇ ਜ਼ਿੰਦਗੀ ਦੇ ਤਜਰਬੇ ਜਾਂ ਹੋਰ ਸਾਰੀ ਸਾਂਝ ਪਾ ਸਕਦੇ ਹਾਂ, ਹੋਰ ਬਹੁਤ ਸਾਰੀਆਂ ਪ੍ਰੋਫੈਸ਼ਨ ਦੇ ਵਿੱਚ ਚੀਜ਼ਾਂ ਨੂੰ ਸਿੱਖ ਸਕਦੇ ਹਾਂ। ਇਸ ਦੇ ਨਾਲ ਉਸਦਾ ਮਾਨਸਿਕ ਦਾਇਰਾ ਜਿਹੜਾ ਵਿਸ਼ਾਲ ਹੁੰਦਾ ਹੈ, ਉਹ ਇੱਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ। ਅਜੋਕੇ ਦੌਰ ਦੇ ਵਿੱਚ ਨੌਜਵਾਨ ਪੀੜ੍ਹੀ ਦਾ ਧਿਆਨ ਜ਼ਿਆਦਾਤਰ ਸੋਸ਼ਲ ਮੀਡੀਆ ਦੀ ਚੱਕਾਚੌਂ ਦੇ ਉੱਤੇ ਕੇਂਦਰਿਤ ਹੋਇਆ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਆਦਿ ਜਿਹੜੇ ਨੇ ਬੇਲੋੜਾ ਸਮਾਂ ਗਵਾਉਣ ਦੇ ਕਾਰਨ ਉਨ੍ਹਾਂ ਦੇ ਵਿੱਚ ਪੜ੍ਹਨ ਦੀ ਆਦਤ ਲਗਾਤਾਰ ਮਨਫੀ ਹੋ ਰਹੀ ਹੈ। ਇਹ ਰੁਝਾਨ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਦੇ ਨਾਲ ਉਨ੍ਹਾਂ ਦੀ ਸੋਚਣ ਦੀ ਸ਼ਕਤੀ ਤੇ ਇਕਾਗਰਤਾ ਦੇ ਉੱਤੇ ਨਕਾਰਾਤਮਕ ਜਿਹੜੀ ਹੈ ਨੈਗੇਟਿਵ ਪ੍ਰਭਾਵ ਪੈ ਰਿਹਾ। ਜੇਕਰ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਕੁਝ ਸਮਾਂ ਲਾਇਬ੍ਰੇਰੀ ਦੇ ਵਿੱਚ ਬਿਤਾਉਣ ਤਾਂ ਉਹ ਆਪਣੇ ਜੀਵਨ ਨੂੰ ਇੱਕ ਨਵੀਂ ਤੇ ਸਾਰਥਕ ਦਿਸ਼ਾ ਦੇ ਸਕਦੇ ਹੈ। ਲਾਇਬ੍ਰੇਰੀ ਸਿਰਫ ਵਿਦਿਆਰਥੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਹਰ ਉਮਰ ਦੇ ਲੋਕਾਂ ਦੇ ਲਈ ਬੇਹੱਦ ਲਾਹੇਵੰਦ ਹੈ। ਇਨ੍ਹਾਂ ਮੁਲਕਾਂ ਦੇ ਵਿੱਚ ਬਜ਼ੁਰਗ ਜਿਹੜੇ ਨੇ ਬਕਾਇਦਾ ਕਿਤਾਬਾਂ ਲੈ ਕੇ ਆਉਂਦੇ ਆ, ਰਿਟਾਇਰਮੈਂਟ ਦੇ ਉੱਤੇ ਨੇ, ਉੱਥੇ ਜਾ ਕੇ ਪੜ੍ਹਦੇ ਆ, ਕੰਪਿਊਟਰ ਯੂਜ਼ ਕਰਦੇ ਆ, ਹੋਰ ਸਾਰੀਆਂ ਚੀਜ਼ਾਂ ਕਰਦੇ ਨੇ, ਤੇ ਇਨ੍ਹਾਂ ਮੁਲਕਾਂ ਦੇ ਵਿੱਚ ਬਜ਼ੁਰਗ ਜਿਹੜੇ ਨੇ ਕਿਤਾਬਾਂ ਜਿਹੜੇ ਨੇ ਲਿਆ ਕੇ ਵਾਪਸ ਕਰਦੇ ਆ, ਪੜ੍ਹਦੇ ਆ, ਹੋਰ ਲੈ ਆਉਂਦੇ ਆ, ਖਾਲੀ ਹੱਥ ਨਹੀਂ ਮੁੜਦੇ। ਇਸੇ ਤਰ੍ਹਾਂ ਬੱਚੇ ਨੇ ਜੀ, ਸਕੂਲੀ ਬੱਚੇ ਨੇ ਜਾਂ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਜਾਂ ਕਾਲਜੀਏਟ ਬੱਚੇ ਨੇ, ਉਹਨਾਂ ਦਾ ਵੀ ਰੁਝਾਨ ਉਸੇ ਤਰ੍ਹਾਂ ਹਰ ਕਾਲਜ ਦੇ ਵਿੱਚ, ਸਕੂਲ ਦੇ ਵਿੱਚ ਲਾਇਬ੍ਰੇਰੀਆਂ ਨੇ, ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਨੇ। ਇੱਥੇ ਤੱਕ ਕਿ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਲਾਇਬ੍ਰੇਰੀ ਨਹੀਂ ਬਣੀ ਸੀ ਤਾਂ ਬੱਸਾਂ ਦੇ ਵਿੱਚ ਜਿਹੜੀ ਤੁਰਦੀ ਫਿਰਦੀ ਲਾਇਬ੍ਰੇਰੀ ਸੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਆਉਂਦੀ ਸੀ। ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਰੁਝਾਨ ਸ਼ੁਰੂ ਕੀਤਾ ਕਿ ਅੱਜ ਹਰ ਪਿੰਡ ਛੋਟੇ ਤੋਂ ਛੋਟੇ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਹੈ, ਤੇ ਅੱਜ ਵੀ ਉਹ ਬੱਸਾਂ ਜਿਹੜੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ, ਫਿਨਲੈਂਡ ਦੇ ਵਿੱਚ ਖਾਸ ਕਰਕੇ ਸਾਂਭ ਕੇ ਰੱਖੀਆਂ ਹੋਈਆਂ ਨੇ, ਸਮਰ ਦੇ ਟਾਈਮ ਦੇ ਵਿੱਚ ਗਰਮੀਆਂ ਨੂੰ ਕਿਤੇ ਨਾ ਕਿਤੇ ਗੇੜਾ ਲਾਉਂਦੀਆਂ ਅਜੇ ਵੀ ਨਜ਼ਰ ਆ ਜਾਂਦੀਆਂ ਨੇ। ਚਾਹੇ ਉੱਥੇ ਲਾਇਬ੍ਰੇਰੀਆਂ ਹੈਗੀਆਂ ਨੇ, ਪਰ ਲੋਕਾਂ ਦੇ ਵਿੱਚ ਉਹ ਚਾਹਤ ਬਣੀ ਰਹੇ, ਉਸ ਨੂੰ ਬਰਕਰਾਰ ਰੱਖਿਆ ਹੋਇਆ। ਇਹ ਸਥਾਨ ਹਰ ਵਰਗ ਨੂੰ ਆਪਣੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਦਾ ਮੌਕਾ ਦਿੰਦਾ ਹੈ। ਇਸ ਦੇ ਨਾਲ ਸਮਾਜ ਦੇ ਵਿੱਚ ਚੇਤਨਾ ਦਾ ਪਸਾਰਾ ਹੁੰਦਾ ਹੈ ਤੇ ਲੋਕ ਆਪਣੇ ਅਧਿਕਾਰਾਂ ਦੇ ਉੱਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੁੰਦੇ ਹੈ। ਸਾਡੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦੀ ਘਾਟ ਵੀ ਇੱਕ ਗੰਭੀਰ ਚੁਣੌਤੀ ਹੈ। ਬਹੁਤੇ ਪਿੰਡਾਂ ਦੇ ਵਿੱਚ ਅਜੇ ਵੀ ਮਿਆਰੀ ਲਾਇਬ੍ਰੇਰੀਆਂ ਮੌਜੂਦ ਨੇ, ਜਿਸਦੇ ਕਾਰਨ ਉੱਥੋਂ ਦੇ ਹੋਣਹਾਰ ਵਿਦਿਆਰਥੀ ਇਸ ਅਹਿਮ ਜਿਹੜਾ ਸਹੂਲਤ ਤੋਂ ਵਾਂਝੇ ਰਹਿ ਰਹੇ ਨੇ। ਸਰਕਾਰ ਨੂੰ ਚਾਹੀਦਾ ਕਿ ਉਹ ਪਿੰਡਾਂ ਤੇ ਕਸਬਿਆਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰੇ ਤੇ ਉਹਨਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕੀਤਾ ਜਾਵੇ। ਸਕੂਲ ਤੇ ਕਾਲਜਾਂ ਦੇ ਵਿੱਚ ਵੀ ਲਾਇਬ੍ਰੇਰੀ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕਰਨ। ਹਫ਼ਤੇ ਦੇ ਵਿੱਚ ਕੁਝ ਸਮਾਂ ਲਾਇਬ੍ਰੇਰੀ ਦੇ ਵਿੱਚ ਗੁਜ਼ਾਰਨਾ ਵਿਦਿਆਰਥੀਆਂ ਦੇ ਟਾਈਮ ਟੇਬਲ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਉਨ੍ਹਾਂ ਦੇ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਹੋਏਗੀ। ਇਨ੍ਹਾਂ ਮੁਲਕਾਂ 'ਚ ਖਾਸ ਕਰ ਜਿਹੜੇ ਪ੍ਰਾਇਮਰੀ ਦੇ ਬੱਚੇ ਨੇ, ਉਹ ਚਾਹੇ ਤੀਜੀ ਦਾ, ਚੌਥੀ ਦਾ, ਪੰਜਵੀਂ ਦਾ, ਉਹਨਾਂ ਨੂੰ ਡਿਪਲੋ ਦਿੱਤਾ ਜਾਂਦਾ, ਪ੍ਰਾਈਜ਼ ਦਿੱਤਾ ਜਾਂਦਾ, ਜਿਹਨੇ ਵੱਧ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਨੂੰ ਜਿਹੜਾ ਹੋਰ ਪ੍ਰਮੋਟ ਕੀਤਾ ਜਾਂਦਾ, ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਲਾਇਬ੍ਰੇਰੀ ਜਾਣ ਦੀ ਆਦਤ ਪਾਉਣ ਦੇ ਲਈ ਕੁਝ ਸਰਲ ਤਰੀਕੇ ਅਪਣਾਏ ਜਾ ਸਕਦੇ ਹੈ, ਜਿਵੇਂ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਲਾਇਬ੍ਰੇਰੀ ਜਾਣ ਦੇ ਲਈ ਨਿਸ਼ਚਿਤ ਕਰਨਾ, ਆਪਣੀ ਦਿਲਚਸਪੀ ਦੇ ਮੁਤਾਬਕ ਕਿਤਾਬਾਂ ਦੀ ਚੋਣ ਕਰਨਾ, ਪੜ੍ਹਨ ਦੇ ਲਈ ਇੱਕ ਟੀਚਾ ਮਿਥਣਾ, ਅਜਿਹਾ ਕਰਨ ਦੇ ਨਾਲ ਇਹ ਆਦਤ ਹੌਲੀ ਹੌਲੀ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣ ਜਾਂਦੀ ਹੈ। ਅਜੋਕੇ ਡਿਜੀਟਲ ਯੁੱਗ ਦੇ ਵਿੱਚ ਈ ਲਾਇਬ੍ਰੇਰੀ ਵੀ ਇੱਕ ਨਵੇਂ ਵਿਕਲਪ ਦੇ ਵਜੋਂ ਉਭਰੀ ਹੈ। ਇੰਟਰਨੈਟ ਦੇ ਰਾਹੀਂ ਕਿਤਾਬਾਂ ਪੜ੍ਹੀਆਂ ਜਾਂ ਸੁਣੀਆਂ ਜਾ ਸਕਦੀਆਂ ਨੇ, ਪਰ ਫਿਰ ਵੀ ਅਸਲ ਜਿਹੜੀ ਭੌਤਿਕ ਲਾਇਬ੍ਰੇਰੀ ਦਾ ਆਪਣਾ ਇੱਕ ਵੱਖਰਾ ਹੀ ਮਹੱਤਵ ਹੈ। ਉੱਥੋਂ ਦਾ ਸ਼ਾਂਤ ਮਾਹੌਲ, ਪੁਸਤਕਾਂ ਦੀ ਖੂਬ ਜਿਹੜੀ ਖੁਸ਼ਬੂ, ਪਾਠਕ ਨੂੰ ਇੱਕ ਅਲੌਕਿਕ ਸਕੂਨ ਤੇ ਤਸੱਲੀ ਦਿੰਦੀ ਹੈ ਮਹਿਕ। ਲਾਇਬ੍ਰੇਰੀ ਸਾਨੂੰ ਸਿਰਫ ਗਿਆਨ ਹੀ ਨਹੀਂ ਵੰਡਦੀ, ਸਗੋਂ ਸਮੇਂ ਦੀ ਕਦਰ ਕਰਨਾ ਵੀ ਸਿਖਾਉਂਦੀ ਹੈ। ਜਦੋਂ ਅਸੀਂ ਨਿਯਮਤ ਤੌਰ ਦੇ ਉੱਤੇ ਲਾਇਬ੍ਰੇਰੀ ਜਾਂਦੇ ਹਾਂ ਤਾਂ ਅਸੀਂ ਆਪਣੇ ਕੀਮਤੀ ਸਮੇਂ ਦੀ ਸਾਰਥਿਕ ਵਰਤੋਂ ਕਰ ਰਹੇ ਹੁੰਦੇ ਹਾਂ। ਇਹ ਰੁਝਾਨ ਸਾਨੂੰ ਅਨੁਸ਼ਾਸਿਤ, ਸੰਵੇਦਨਸ਼ੀਲ ਤੇ ਜ਼ਿੰਮੇਵਾਰ ਇਨਸਾਨ ਬਣਾਉਂਦਾ ਹੈ। ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਲਗਾਤਾਰ ਸਿੱਖਦੇ ਰਹਿਣਾ ਬੇਹੱਦ ਜ਼ਰੂਰੀ ਹੈ। ਲਾਇਬ੍ਰੇਰੀ ਸਿੱਖਣ ਦੀ ਇਸ ਨਿਰੰਤਰ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੀ ਹੈ। ਇੱਥੇ ਮੌਜੂਦ ਪੁਸਤਕਾਂ ਤੇ ਹੋਰ ਗਿਆਨ ਸਰੋਤ ਸਾਨੂੰ ਨਵੇਂ ਵਿਚਾਰਾਂ ਦੇ ਰੂਬਰੂ ਕਰਵਾਉਂਦੇ ਨੇ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੈ। ਹੁਣ ਸਾਡੇ ਇੱਥੇ ਇੱਦਾਂ ਦੀਆਂ ਕਿਤਾਬਾਂ ਵੀ ਹੈਗੀਆਂ ਨੇ ਕਿ ਇਕੱਲਾ ਚਾਹੇ ਤੁਸੀਂ ਕੋਈ ਬਿਲਡਿੰਗ ਦਾ ਕੰਸਟਰਕਸ਼ਨ ਕਰਨਾ ਹੈ ਜਾਂ ਮੈਪਿੰਗ ਦੇਖਣੀ ਹੈ, ਹੋਰ ਸਾਰੀਆਂ ਚੀਜ਼ਾਂ ਨੇ ਉਦਾਂ ਦੀਆਂ ਵੱਖਰੇ ਵੱਖਰੇ ਜਿਹੜੇ ਨੇ ਕਿੱਤੇ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਜਾਂ ਐਡਵਾਈਸ ਸਾਰਾ ਕੁਝ ਉੱਥੋਂ ਮਿਲ ਜਾਂਦਾ ਹੈ। ਅੰਤ ਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਇੱਕ ਅਜਿਹੀ ਖੂਬਸੂਰਤ ਆਦਤ ਹੈ ਜੋ ਇਨਸਾਨ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੀ ਹੈ। ਇਸ ਤਰ੍ਹਾਂ ਵਿਦਿਆਰਥੀ ਵਰਗ ਦੇ ਲਈ ਹੀ ਨਹੀਂ ਸਗੋਂ ਸਮਾਜ ਦੇ ਹਰ ਨਾਗਰਿਕ ਦੇ ਲਈ ਲਾਹੇਵੰਦ ਹੈ। ਜੇਕਰ ਅਸੀਂ ਇਸ ਆਦਤ ਨੂੰ ਆਪਣੀ ਜੀਵਨ ਦੇ ਵਿੱਚ ਹਿੱਸਾ ਬਣਾ ਲਈਏ ਤਾਂ ਅਸੀਂ ਨਾ ਸਿਰਫ ਆਪਣੀ ਸ਼ਖਸੀਅਤ ਨੂੰ ਨਿਖਾਰ ਸਕਦੇ ਹਾਂ ਬਲਕਿ ਸਮੁੱਚੇ ਸਮਾਜ ਨੂੰ ਨਵੀਆਂ ਉਚਾਈਆਂ ਦੇ ਉੱਤੇ ਲਿਜਾ ਸਕਦੇ ਹਾਂ। ਇਸ ਦੇ ਲਈ ਸਾਨੂੰ ਸਭ ਨੂੰ ਰਲ ਕੇ ਲਾਇਬ੍ਰੇਰੀ ਜਾਣ ਦੀ ਇਸ ਰਵਾਇਤ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ। ਗਿਆਨ ਹੀ ਅਸਲ ਸ਼ਕਤੀ ਹੈ ਤੇ ਲਾਇਬ੍ਰੇਰੀ ਇਸ ਸ਼ਕਤੀ ਦਾ ਸਭ ਤੋਂ ਵੱਡਾ ਤੇ ਭਰੋਸੇਯੋਗ ਜਿਹੜਾ ਸਰੋਤ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ ਤੇ ਬਹੁਤ ਬਾਕਮਾਲ ਜਿਹੜੀ ਲਾਇਬ੍ਰੇਰੀ ਦੇ ਉੱਤੇ ਗੱਲਬਾਤ ਲਿਖੀ ਹੈ ਵਿਨੋਦ ਕੁਮਾਰ ਖੰਨਾ ਜੀ ਨੇ। ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਹੈ ਤੇ ਉਹਨਾਂ ਦਾ ਸੰਪਰਕ ਨੰਬਰ ਵੀ ਹੈ, ਜ਼ਰੂਰ ਹੱਲਾ ਸ਼ੇਰੀ ਦਿਆ ਕਰੋ ਇਹਨਾਂ ਚੰਗੀਆਂ ਕਲਮਾਂ ਨੂੰ। ਦੋਸਤੋ 62 39 6 00 603 ਨੰਬਰ ਹੈ ਜੀ ਤੇ ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆ ਗਿਆ, ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੇ ਵੀਰਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਉਲੀਕਣ ਦੀ ਕੋਸ਼ਿਸ਼ ਰਹੇਗੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਾਂਦੇ ਜਾਂਦੇ ਕੁਇਕਲੀ ਜਿਹੜਾ ਤੁਹਾਡੇ ਸੁਨੇਹਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦਾ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਅੱਜ ਇੱਥੇ ਸਮਾਪਤ ਕਰਦੇ ਹਾਂ। ਆਪਾਂ 15 ਮਿੰਟ ਉੱਪਰ ਲਾ ਲੈਣੇ ਵੈਸੇ ਤੇ ਤੁਹਾਡੇ ਸੁਨੇਹੇ ਆਏ ਨੇ ਉਹਨਾਂ ਦਾ ਸਵਾਗਤ ਕਰਕੇ ਆਗਿਆ ਲੈਂਦੇ ਹਾਂ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਕੈਲੀਫੋਰਨੀਆ ਤੋਂ, ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਦੁਆਬਾ ਪਰਿਵਾਰ ਨੂੰ, ਰਾਜਾ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਲਾਇਕ ਨੰਬਰ 4 ਕਿਹਾ ਜੀ ਸਮੂਹਿਕ ਰੂਪ ਦੇ ਵਿੱਚ ਤੇ ਆਵਾਜ਼ ਓਕੇ ਹੈ ਜੀ, ਕਹਿੰਦੇ ਚੱਕ ਦਿਓ ਫੱਟੇ ਜੀ। ਪਰਮਿੰਦਰ ਬਰਨ ਜੀ ਫਗਵਾੜੇ ਤੋਂ ਭਾਰਤ ਸਾਹਿਬ ਤੇ ਸ਼ੰਮੀ ਭਾਜੀ ਸਾਰੇ ਹੀ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ, ਬਰਨ ਸਾਹਿਬ ਪਰਮਿੰਦਰ ਜੀ ਤੇ ਪ੍ਰੋਫੈਸਰ ਮੰਡ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ, ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਨੇ ਤੇ ਦਵਿੰਦਰ ਭਾਰਤ ਜੀ UAE

0: ਕੀਤੀ ਗੱਲਬਾਤ ਉਹਨਾਂ ਨੇ ਤੇ ਬਹੁਤ ਵਧੀਆ ਗਾਇਆ ਮੁਕੱਦਰ ਜੀ ਨੇ ਵੀ ਜੀ ਕਹਿੰਦੇ ਮੁਕੱਦਰ ਜੀ ਨੂੰ ਕਹਿੰਦੇ ਨੇ ਔਜਲਾ ਸਾਹਿਬ ਬਹੁਤ ਖੂਬ ਮੁਕੱਦਰ ਵੀਰ ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਸੈਡ ਸੌਂਗ ਹਮੇਸ਼ਾ ਹੀ ਕਹਿੰਦੇ ਨੇ ਖੂਬਸੂਰਤੀ ਦੇ ਲਈ ਬੈਠੇ ਹੁੰਦੇ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਸ਼ੁਕਰੀਆ ਜੀ ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ ਕੀਤਾ ਉਹਨਾਂ ਨੇ ਬਲਵੀਰ ਸਿੰਘ ਸੈਣੀ ਸਾਹਿਬ ਲਿਖਦੇ ਨੇ ਮੁਕੱਦਰ ਜੀ ਨੇ ਬਹੁਤ ਵਧੀਆ ਗਾਇਆ ਜੀ ਸੁਰਿੰਦਰ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਮੁਕੱਦਰ ਜੀ ਕਹਿੰਦੇ ਬਲਵੀਰ ਸਿੰਘ ਸੈਣੀ ਜੀ ਸ਼ੁਕਰੀਆ ਜੀ ਤੇ ਸਤਿ ਸ੍ਰੀ ਅਕਾਲ ਪਿਆਰਿਓ ਗੁੱਡ ਨਾਈਟ ਜੀ ਆਪਣੇ ਮੁਕੱਦਰ ਜੀ ਕਹਿੰਦੇ ਆ ਜੀ ਤੇ ਲੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਵੀ ਦਿਓ ਆਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਹੁਣ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਜਿਹਦਾ ਔਜਲਾ ਸਾਹਿਬ ਨੇ ਜ਼ਿਕਰ ਕੀਤਾ ਸੀ ਪੰਜਾਬ ਦੇ ਬਾਰੇ ਹੁਸਤਿੰਦਰ ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਗੀਤ ਹੈ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਤੇ ਉਹਨਾਂ ਦਾ ਗੀਤ ਤੁਹਾਡੇ ਲਈ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ ਮਾਫੀ ਚਾਹਾਂਗਾ ਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਯੂਟਿਊਬ ਫੇਸਬੁੱਕ ਦੇ ਉੱਤੇ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਧੰਨਵਾਦ ਤੇ ਸ਼ੁਕਰੀਆ ਹੈ ਜੀ ਤੇ ਇਸੇ ਤਰ੍ਹਾਂ ਜੁੜੇ ਰਹੋ ਚੰਗਾ ਲੱਗਦਾ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਅੱਗੇ ਸਾਂਝਾ ਜ਼ਰੂਰ ਕਰਦਿਆ ਕਰੋ ਇਹੀ ਸਾਡੀ ਇੱਕ ਬੇਨਤੀ ਹੈ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਸਤਿ ਸ੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਜੀ
1: ਆ ਪੰਜਾਬ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਓਏ ਇਹ ਕਿੰਨੀ ਵਾਰੀ ਉਜੜੀ ਹੈ ਤੇ ਕਿੰਨੀ ਵਾਰੀ ਵਸੀ ਹੈ ਪੰਜਾਬ ਨਾ ਕਦੇ ਉਜੜਿਆ ਤੇ ਨਾ ਹੀ ਉਜੜ ਸਕਦਾ ਤੁਸੀਂ ਉਜੜ ਗਏ ਜਾਓ

0: ਦੁਆਬਾ ਰੇਡੀਓ ਪ੍ਰੋਗਰਾਮ ਦਸਤਕ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਸ਼ਾਮਲ ਹੋ ਚੁੱਕੇ ਹਾਂ ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਅੱਜ 5 ਮਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ, ਜਿਹਦੇ ਵਿਚ ਨਾਲ ਦੀ ਨਾਲ ਜਿਹੜੀਆਂ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ, ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਰਲਵਾਂ ਮਿਲਵਾਂ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਘੜੀਆਂ ਦੇ 12 ਮਿੰਟ ਹੋ ਕੇ ਚੁੱਕੇ ਨੇ ਜੀ, 7:12 ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦਾ ਦੁਪਹਿਰ ਦਾ ਸਮਾਂ ਹੈ 12:12 ਦਾ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:12, ਯੂਕੇ ਦੇ ਵਿਚ ਸ਼ਾਮ ਦੇ 5:12 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:12 ਦਾ ਜਿਹੜਾ ਸਮਾਂ ਦਿਖਾਈ ਦੇ ਰਿਹਾ। ਭਾਰਤ ਦੇ ਵਿਚ ਇਸ ਵਕਤ ਰਾਤ ਦੇ 9:42:43 ਹੋ ਚੁੱਕੇ ਹੈ ਤੇ ਕਰਦਿਆਂ ਸ਼ੁਰੂਆਤ ਤੁਹਾਡੇ ਨਾਲ ਫਿਰ ਅੱਜ ਦੇ ਵਿਚਾਰ ਦੇ ਨਾਲ ਸਭ ਤੋਂ ਪਹਿਲਾਂ ਤੇ ਉਮੀਦ ਕਰਦਿਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਦਰੁਸਤ ਕਰਾ ਸਕਦੇ ਹੋ ਜਿੱਥੇ ਤੱਕ ਮੇਰੀ ਜਿਹੜੀ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਦੋਸਤੋ ਪਹੁੰਚ ਰਹੀ ਹੈ। 5 ਮਈ ਦੀ ਗੱਲ ਕਰੀਏ ਤੇ ਅੱਜ ਜਿਹਦੇ ਵਿਚ ਜ਼ਿਕਰ ਆਉਂਦਾ ਹੈ ਉਹਨਾਂ ਮਹਾਨ ਸ਼ਖਸੀਅਤਾਂ ਦਾ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਦੁਨੀਆਂ ਨੂੰ ਕਿਸੇ ਲੀਹੇ ਦੇ ਉੱਤੇ ਪਾਉਣ ਦੇ ਕਾਰਜ ਆਰੰਭੇ ਹੈ। ਕਹਿੰਦੇ ਕਿ ਲੇਖਕ ਦੇ ਲਈ ਜ਼ਰੂਰੀ ਹੈ ਕਿ ਉਹ ਜਿਉਂਦੇ ਰਹਿਣ ਅਤੇ ਲਿਖਦੇ ਰਹਿਣ ਲਈ ਜਿਹੜਾ ਕਮਾਈ ਕਰੇ, ਪਰ ਉਹਨੂੰ ਜਿਹੜਾ ਕਿਸੇ ਵੀ ਤਰ੍ਹਾਂ ਕਮਾਈ ਕਰਨ ਦੇ ਲਈ ਹੀ ਜਿਉਣਾ ਅਤੇ ਲਿਖਣਾ ਨਹੀਂ ਚਾਹੀਦਾ, ਕਿਉਂਕਿ ਵੱਖਰਾ ਜਿਹੜਾ ਉਹਨਾਂ ਦਾ ਰੋਜ਼ਗਾਰ ਜਿਹੜਾ ਹੋਣਾ ਚਾਹੀਦਾ। ਜੇ ਉਹਨਾਂ ਦੇ ਉੱਤੇ ਹੀ ਨਿਰਭਰ ਰਹਾਂਗੇ ਤੇ ਫਿਰ ਉਹ ਲਿਖਣਾ ਵੀ ਸਾਡੀਆਂ ਕਿਤੇ ਨਾ ਕਿਤੇ ਮਜਬੂਰੀਆਂ ਬਣ ਜਾਣਗੀਆਂ ਤੇ ਉਹ ਲਿਖਣ ਦੇ ਲਈ ਵੀ ਜੋ ਅਸੀਂ ਲਿਖਣਾ ਚਾਹੁੰਦੇ ਹਾਂ, ਸਾਡੇ ਜੋ ਆਪਣੇ ਖਿਆਲ ਨੇ, ਫਿਰ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਕਲਮ ਦਾ ਵੀ ਦਮ ਜਿਹੜਾ ਘੁੱਟਣ ਲੱਗ ਜਾਂਦਾ ਹੈ। ਮਾਰਕਸ ਜਿਹੜੇ ਨੇ, ਇੰਗਲਸ, ਉਹਨਾਂ ਦੀ ਇਹ ਜਿਹੜੀ ਲਿਖਤ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਕਿ ਲੇਖਕ ਲਈ ਜ਼ਰੂਰੀ ਹੈ ਕਿ ਉਹ ਜਿਉਂਦੇ ਰਹਿਣ ਅਤੇ ਲਿਖਦੇ ਰਹਿਣ ਲਈ ਕਮਾਈ ਕਰੇ, ਪਰ ਉਹਨੂੰ ਕਿਸੇ ਵੀ ਤਰ੍ਹਾਂ ਕਮਾਈ ਕਰਨ ਦੇ ਲਈ ਹੀ ਜਿਉਣਾ ਅਤੇ ਲਿਖਣਾ ਨਹੀਂ ਚਾਹੀਦਾ। ਅੱਜ ਦੇ ਦਿਹਾੜੇ ਦੇ ਉੱਤੇ 5 ਮਈ 1723 ਦਾ ਜ਼ਿਕਰ ਕਰੀਏ ਤੇ ਮਿਸਲਾਂ ਦਾ ਜ਼ਿਕਰ ਆ ਜਾਂਦਾ ਹੈ। ਜਰਨੈਲ ਜੱਸਾ ਸਿੰਘ ਰਾਮਗੜੀਆ ਉਹਨਾਂ ਦਾ ਅੱਜ ਜਨਮ ਦਿਹਾੜਾ ਵੀ ਹੈ, ਉਹਨਾਂ ਨੂੰ ਵੀ ਯਾਦ ਕਰਨ ਦੀ ਥੋੜੀ ਕੋਸ਼ਿਸ਼ ਰਹੇਗੀ। 1818 ਦੇ ਵਿਚ ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਦਾ ਵੀ ਜਨਮ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ। 1821 ਦੇ ਵਿਚ ਨੈਪੋਲੀਅਨ ਬੋਨਾਪਾਰਟ ਦਾ ਜਿਹੜਾ ਸੀ ਸੈਟਹਲੀਨਾ ਟਾਪੂ ਦੇ ਉੱਤੇ ਦੇਹਾਂਤ ਹੋ ਜਾਂਦਾ ਹੈ। 1916 ਦੇ ਵਿਚ ਕ੍ਰਾਂਤੀਕਾਰੀ ਬਿਸਮਿਲ ਕੋਟੀ ਦਾ ਸੰਧਵਾ ਫਰੀਦਕੋਟ ਦੇ ਵਿਚ ਜਿਹੜਾ ਜਨਮ ਹੁੰਦਾ ਹੈ। 1984 ਦੇ ਵਿਚ ਮਾਊਂਟ ਐਵਰੈਸਟ ਚੋਟੀ ਦੇ ਉੱਤੇ ਫੂ ਡੋਰ ਜੀ ਬਿਨਾਂ ਆਕਸੀਜਨ ਤੋਂ ਚੜਿਆ ਚੜ ਗਿਆ ਸੀ। ਨੈਸ਼ਨਲ ਸਪੇਸ ਡੇ ਵੀ ਜਿਹੜਾ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਦੁਨੀਆਂ ਦੇ ਵਿਚ। ਤੇ ਕਾਰਲ ਮਾਰਕਸ ਦੀ ਗੱਲ ਕਰਦੇ ਹਾਂ, ਉਹਨਾਂ ਦਾ ਜ਼ਿਕਰ ਹੋਇਆ। ਕਹਿੰਦੇ ਕਿ ਜਦੋਂ ਤੋਂ ਮਨੁੱਖ ਨੇ ਸੋਚਣਾ ਵਿਚਾਰਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਉਹ ਇਸ ਸਵਾਲ ਤੋਂ ਪਰੇਸ਼ਾਨ ਰਿਹਾ ਕਿ ਸੰਸਾਰ ਕੀ ਹੈ, ਕਿੱਥੋਂ ਤੇ ਕਿਵੇਂ ਪੈਦਾ ਹੋ ਗਿਆ। ਇਨ੍ਹਾਂ ਸਵਾਲਾਂ ਦੇ ਉੱਤੇ ਵਿਚਾਰ ਕਰਨ ਵਾਲੇ ਦਾਰਸ਼ਨਿਕ ਕਿਹਾ ਜਾਂਦਾ ਹੈ ਕਿ ਕਾਰਲ ਮਾਰਕਸ ਇੱਕ ਦਾਰਸ਼ਨਿਕ ਸੀ। ਇਸ ਤੋਂ ਵੀ ਵੱਧ ਕੇ ਉਹਨੇ ਜਿਹੜਾ ਆਪਣਾ ਜੀਵਨ ਗਰੀਬੀ ਦੀ ਸਮੱਸਿਆ ਦੇ ਹੱਲ ਪਿੱਛੇ ਲਾ ਦਿੱਤਾ ਤੇ ਗਰੀਬੀ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪਾਪ ਤੇ ਕਿਸੇ ਜਾਤੀ ਦੇ ਲਈ ਸਰਾਪ ਹੈ ਜੋ ਗੁਲਾਮੀ ਤੇ ਰੋਗਾਂ ਦੀ ਜੜ ਮੰਨੀ ਜਾਂਦੀ ਹੈ। ਮਾਰਕਸ ਦਾ ਜਿਹੜਾ ਜਨਮ ਹੈ 5 ਮਈ 1818 ਨੂੰ ਜਰਮਨ ਦੇ ਕਸਬੇ ਟ੍ਰੋਵੇਜ਼ ਦੇ ਵਿੱਚ ਹੁੰਦਾ ਹੈ ਤੇ ਉਹਨਾਂ ਦੇ ਪਿਤਾ ਜਿਹੜੇ ਸਨ ਵਕੀਲ ਸਨ ਜੋ ਯਹੂਦੀ ਤੋਂ ਈਸਾਈ ਹੋ ਗਏ ਸੀ। ਉਹਨਾਂ ਦਾ ਜਿਹੜਾ ਪਿਤਾ ਸੀ ਕਾਰਲ, ਉਹਨੂੰ ਵਕਾਲਤ ਕਰਾਉਣਾ ਚਾਹੁੰਦੇ ਸੀ, ਪਰ ਉਹਨਾਂ ਨੇ ਜਿਹੜਾ ਸੀ ਪੁੱਤਰ ਨੂੰ ਰਾਜਨੀਤਿਕ ਚਿੰਤਨ ਤੇ ਫਿਲਾਸਫੀ ਦੇ ਕੰਡਿਆਲੇ ਰਾਹ ਦੇ ਵਿੱਚ ਜਿਹੜਾ ਭਟਕਦੇ ਹੋਏ ਵੇਖ ਕੇ ਉਸਦੇ ਪਿਤਾ ਨੂੰ ਬਹੁਤ ਦੁੱਖ ਹੁੰਦਾ ਹੈ। ਕਾਰਲ ਵੀ ਜਿਹੜਾ ਸੀ ਆਪਣੇ ਮਾਤਾ ਪਿਤਾ ਦੇ ਦਿਲਾਂ ਨੂੰ ਦੁੱਖ ਦੇਣ ਪਰ ਸੰਸਾਰ ਨੂੰ ਮਹਾਨ ਸੁੱਖ ਦਾ ਸੰਦੇਸ਼ ਦੇਣ ਦੇ ਲਈ ਪੈਦਾ ਹੋਇਆ। 1843 ਦੇ ਵਿੱਚ ਉਹਨੇ ਬਚਪਨ ਦੀ ਸਾਥਣ ਜੈਨੀ ਦੇ ਨਾਲ ਪ੍ਰੇਮ ਵਿਹਾਰ ਜਿਹੜਾ ਵਿਆਹ ਕਰਵਾ ਲਿਆ, ਜੋ ਅਮੀਰ ਘਰਾਨੇ ਦੀ ਧੀ ਸੀ ਤੇ ਕਾਰਲ ਜਿਹੜਾ ਸੀ ਇੱਕ ਕੰਗਾਲ ਗ੍ਰੈਜੂਏਟ ਸੀ। ਕਾਰਲ ਨੇ 1842 ਦੇ ਵਿੱਚ ਸਿਆਸੀ ਪੱਤਰਕਾਰ ਦੇ ਰੂਪ ਦੇ ਵਿੱਚ ਆਪਣੇ ਜੀਵਨ ਦਾ ਸਫ਼ਰ ਸ਼ੁਰੂ ਕੀਤਾ। ਛੇਤੀ ਹੀ ਉਹ ਜਿਹੜਾ ਸੀਗਾ ਗਿਨੇਸ਼ ਤਜਾਈ ਤੁੰਡੇ ਦਾ ਸੰਪਾਦਕ ਜਿਹੜਾ ਬਣ ਜਾਂਦਾ। 1843 ਦੇ ਵਿੱਚ ਪੁਲਿਸ ਨੇ ਜਿਹੜਾ ਉਹਨਾਂ ਨੂੰ ਬੰਦ ਕਰਾ ਦਿੱਤਾ ਸੀ। ਫਰਾਂਸ ਦੇ ਵਿੱਚ ਜਾ ਕੇ ਵਾਰਵਰਥ ਪੱਤਰਿਕਾ ਜਿਹੜੀ ਉਹਨਾਂ ਨੇ ਕੱਢੀ, ਪਰਚਾ ਕੱਢਿਆ। 1845 ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਗੀਜ਼ੋ ਨੇ ਉਹਨੂੰ ਬੰਦ ਜਿਹੜਾ ਸੀ ਕਰਵਾ ਦਿੱਤਾ ਤੇ ਦੇਸ਼ ਦੇ ਵਿੱਚੋਂ ਬਾਹਰ ਉਹਨੂੰ ਕੱਢ ਦਿੱਤਾ। ਉਹ ਬ੍ਰਸਲ ਦੇ ਵਿੱਚ ਚਲਿਆ ਜਾਂਦਾ। ਉਥੋਂ ਦੀਆਂ ਕਮਿਊਨਿਸਟ ਸੰਸਥਾਵਾਂ ਨੂੰ ਇਕੱਠੇ ਕਰਕੇ ਫਰੈਡਰਿਕ ਇੰਗਲਸ ਦੇ ਨਾਲ ਮਿਲ ਕੇ ਕਮਿਊਨਿਸਟ ਲੀਗ ਦੀ ਜਿਹੜੀ ਸਥਾਪਨਾ ਕਰਦਾ ਹੈ। 24 ਫਰਵਰੀ 1848 ਨੂੰ ਇਤਿਹਾਸਕ ਦਸਤਾਵੇਜ਼ ਕਮਿਊਨਿਸਟ ਮੈਨੀਫੈਸਟੋ ਉਹਨਾਂ ਦੋਹਾਂ ਨੇ ਜਿਹੜਾ ਛਪਵਾਇਆ। ਬੈਲਜੀਅਮ ਦੀ ਸਰਕਾਰ ਨੇ ਮਜ਼ਦੂਰਾਂ ਦੇ ਵਿੱਚ ਫੈਲ ਰਹੇ ਕਮਿਊਨਿਜ਼ਮ ਵਿਚਾਰਾਂ ਤੋਂ ਜਿਹੜਾ ਘਬਰਾ ਕੇ ਮਾਰਕਸ ਨੂੰ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ। ਕੁਝ ਸਮਾਂ ਜਰਮਨੀ ਤੇ ਫਰਾਂਸ ਦੇ ਵਿੱਚ ਰਹਿਣ ਦੇ ਪਿੱਛੋਂ ਲੰਡਨ ਚਲੇ ਗਏ। ਉਹਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਲੰਡਨ ਦੇ ਮਜ਼ਦੂਰਾਂ ਦੇ ਵਿੱਚ ਅਰਥ ਸ਼ਾਸਤਰ ਤੇ ਭਾਸ਼ਣ ਕਰਦਾ ਸੀ। ਜਰਮਨੀ ਦੇ ਪ੍ਰਧਾਨ ਮੰਤਰੀ ਬਿਸਮਾਰਕ ਨੇ ਗੁਪਤ ਰੂਪ ਦੇ ਵਿੱਚ ਰਿਸ਼ਵਤ ਦੇਣੀ ਚਾਹੀ ਸੀ ਉਹਨੂੰ ਕਿ ਉਹ ਮਜ਼ਦੂਰਾਂ ਦੇ ਅੰਦੋਲਨ ਤੋਂ ਜਿਹੜਾ ਵੱਖ ਹੋ ਜਾਵੇ, ਪਰ ਉਹ ਨਾ ਮੰਨਿਆ। ਉਹਨੇ 1846 ਦੇ ਵਿੱਚ ਇੰਟਰਨੈਸ਼ਨਲ ਵਰਕਿੰਗ ਮੈਨੇਜ ਐਸੋਸੀਏਸ਼ਨ ਬਣਾ ਲਈ, ਜਿਹਦਾ 6-7 ਸਾਲ ਯੂਰਪ ਦੇ ਵਿੱਚ ਕਾਫੀ ਅਸਰ ਵੀ ਰਿਹਾ। ਉਸਦਾ ਨਾਰਾ ਸੀ ਕਿ ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ। ਮਾਰਕਸ ਦਾ ਜਿਹੜਾ ਸਾਹਿਤਕ ਕੰਮ ਬਹੁਤ ਵੱਡਾ ਸੀ। ਉਹਨੇ ਕੀਮਤ, ਮੱਲ ਅਤੇ ਮੁਨਾਫਾ, ਰਾਜਨੀਤਿਕ ਅਰਥ ਸ਼ਾਸਤਰ ਦਾ ਅਧਿਐਨ ਤੇ ਸਭ ਤੋਂ ਵੱਡੀ ਮਹਾਨ ਕਿਰਤ ਦਾਸ ਕੈਪੀਟਲ ਲਿਖੀ ਸੀ, ਜਿਸ ਨੂੰ ਕਮਿਊਨਿਜ਼ਮ ਦੀ ਬਾਈਬਲ ਕਹਿੰਦੇ ਨੇ। ਉਦੋਂ ਤੋਂ ਲੈ ਕੇ ਹੁਣ ਤੱਕ ਮਾਰਕਸਵਾਦ ਇੱਕ ਤੋਂ ਦੂਜਾ ਤਾਂ ਦੂਜੇ ਤੋਂ ਤੀਜੇ ਤੱਕ ਮਾਰਕਸਵਾਦ, ਲੈਨਨਵਾਦ, ਮਾਓਵਾਦ ਵਿਕਸਿਤ ਹੋਇਆ। 1881 ਦੇ ਵਿੱਚ ਉਸਦੀ ਪਤਨੀ ਜਿਹੜੀ ਸੀ ਤੇ ਜਿਹੜੀ 14 ਮਾਰਚ 1883 ਨੂੰ ਉਹ ਆਪ ਚੱਲ ਵਸਿਆ ਸੀ ਤੇ ਕੁਝ ਸਾਲ ਪਹਿਲਾਂ ਮੰਗ ਉੱਠੀ ਕਿ ਉਸਦੀ ਯਾਦਗਾਰ ਬਣਾਈ ਜਾਵੇ, ਪਰ ਉਹਦੇ ਸ਼ਾਗਿਰਦ ਜਿਹੜੇ ਸਨ ਉਹਨਾਂ ਨੇ ਲਿਖਿਆ ਸੀ ਕਿ ਮਾਰਕਸ ਦੀ ਯਾਦਗਾਰ ਮੌਜੂਦ ਹੈ, ਪਰ ਇਹ ਪਿੱਤਲ ਵਰਗੀਆਂ ਧਾਤਾਂ ਜਾਂ ਪੱਥਰਾਂ ਦੀ ਸ਼ਕਲਾਂ ਦੇ ਵਿੱਚ ਨਹੀਂ, ਸਗੋਂ ਇਹ ਮਨੁੱਖਾਂ ਦੇ ਦਿਲਾਂ ਦੇ ਵਿੱਚ ਹੈ। ਸਮੁੱਚਾ ਅੰਤਰਰਾਸ਼ਟਰੀ ਕਮਿਊਨਿਸਟ ਅੰਦੋਲਨ ਉਹਦਾ ਹੀ ਜਿਹੜਾ ਅੰਦੋਲਨ ਹੈ ਤੇ ਸਮਾਜਵਾਦੀਆਂ ਸ਼ਕਤੀਆਂ ਦੀ ਜਿਹੜੀ ਹੈ ਹਰ ਨਵੀਂ ਜਿੱਤ ਉਹਨੂੰ ਉੱਚਾ ਚੁੱਕ ਰਹੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਤਸੱਲੀ ਪ੍ਰਗਟ ਕੀਤੀ ਕਿ ਜਦੋਂ ਮਾਰਕਸ ਹੀ ਫਲਸਫੇ ਨੂੰ ਵੇਲਾ ਵਹਾ ਚੁੱਕਾ ਕਹਿਣ ਦੀ ਜਿਹੜੀ ਰੱਟ ਲਾਈ ਜਾ ਰਹੀ ਹੈ, ਤਾਂ ਇਸ ਮੌਕੇ ਮਾਰਕਸ ਹੀ ਫਲਸਫਾ ਹੀ ਆਰਥਿਕ, ਰਾਜਨੀਤਿਕ, ਸਮਾਜਿਕ ਤੇ ਸਭਿਆਚਾਰ ਉਲਝੇ ਤਾਣੇ ਬਾਣੇ ਨੂੰ ਸੁਲਝਾਉਣ ਦਾ ਜਿਹੜਾ ਸਭ ਤੋਂ ਸਾਰਥਕ ਤੇ ਇਕਾਗਰਤਾ ਦਾ ਜਿਹੜਾ ਹਥਿਆਰ ਹੈ। ਇਹ ਗੱਲਬਾਤ ਲਿਖਦੇ ਨੇ ਆਪਣੇ ਮਾਰਕਸ, ਕਾਰਲ ਮਾਰਕਸ ਦੇ ਬਾਰੇ ਦੇ ਵਿੱਚ, ਕਿਉਂਕਿ ਉਹਨਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਹੋਇਆ ਸੀ। 1818 ਦੇ ਵਿੱਚ 5 ਮਈ ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਤੇ ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ ਦੂਸਰੀ ਗੱਲ ਕਰਦੇ ਹਾਂ ਦੋਸਤੋ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ, ਉਹਨਾਂ ਦਾ ਵੀ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਦਿਨ ਹੈ। ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਨੂੰ ਹੁੰਦਾ ਹੈ ਮਾਤਾ ਗੰਗੋ ਤੇ ਪਿਤਾ ਭਗਵਾਨ ਸਿੰਘ ਦੇ ਘਰ, ਪਿੰਡ ਇਚੋਗਿੱਲ, ਜ਼ਿਲ੍ਹਾ ਲਾਹੌਰ। ਉਹਨਾਂ ਪਿਤਾ ਕੋਲੋਂ ਜਿਹੜਾ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਤਰਖਾਣ ਦੇ ਕੰਮ ਦੇ ਵਿੱਚ ਪਾਉਣਾ ਜਿਹੜਾ ਚਾਹੁੰਦੇ ਸਨ ਉਹਨਾਂ ਨੂੰ, ਪਰ ਉਹਨਾਂ ਇਸ ਕੰਮ ਦੇ ਵਿੱਚ ਕੋਈ ਰੁਚੀ ਨਹੀਂ ਸੀ ਲਈ। ਨਾਦਰ ਸ਼ਾਹ ਦੇ ਹਮਲੇ ਦੇ ਕਾਰਨ ਉਹਨਾਂ ਦੇ ਪਰਿਵਾਰ ਨੂੰ ਪਿੰਡ ਛੱਡਣਾ ਪੈ ਗਿਆ। ਜਦ ਜ਼ਕਰੀਆ ਖਾਨ ਨੂੰ ਪਤਾ ਲੱਗਦਾ ਹੈ ਕਿ ਨਾਦਰ ਸ਼ਾਹ ਹਮਲਾ ਕਰਨ ਆ ਰਿਹਾ ਤਾਂ ਉਹਨੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਤੇ ਨਾਦਰ ਸ਼ਾਹ ਖਿਲਾਫ ਜੱਸਾ ਸਿੰਘ ਤੇ ਭਗਵਾਨ ਸਿੰਘ ਦੇ ਸਮੇਤ ਸਿੱਖ ਉਸਦੀ ਫੌਜ ਦੇ ਵਿੱਚ ਭਰਤੀ ਹੋ ਗਏ। 1739 ਦੇ ਵਿੱਚ ਵਜ਼ੀਰਾਬਾਦ ਗੁਜਰਾਂਵਾਲਾ ਵਿਖੇ ਨਾਦਰ ਸ਼ਾਹ ਦੇ ਨਾਲ ਹੋਈ ਲੜਾਈ ਦੇ ਵਿਚ ਭਗਵਾਨ ਸਿੰਘ ਸ਼ਹੀਦ ਹੋਏ ਤੇ ਜੱਸਾ ਸਿੰਘ ਉਨ੍ਹਾਂ ਨੇ ਛੋਟੀ ਉਮਰ ਦੇ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਇਸ ਬਹਾਦਰੀ ਦੇ ਬਦਲੇ ਜ਼ਕਰੀਆ ਖਾਨ ਨੇ ਰਸਾਲਦਾਰ ਦੀ ਪਦਵੀ ਦੇ ਉੱਤੇ ਜਿਹੜਾ ਪਿੰਡ ਵਾਲਾ ਉਨ੍ਹਾਂ ਨੂੰ ਪਿੰਡ ਵਲਾ ਦਿੱਤਾ ਤੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੇ ਜੱਸਾ ਸਿੰਘ ਉਨ੍ਹਾਂ ਦੀ ਬਹਾਦਰੀ ਨੂੰ ਵੇਖਦੇ ਹੋਏ ਬੜੀ ਚਲਾਕੀ ਦੇ ਨਾਲ ਆਪਣੀ ਫੌਜ ਦੇ ਵਿਚ 500 ਘੋੜ ਸਵਾਰ ਦੇ ਕੇ ਆਗੂ ਬਣਾ ਦਿੱਤਾ। 1748 ਦੇ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰਾਖੀ ਦੇ ਲਈ ਸਿੱਖਾਂ ਨੇ ਰਾਮ ਰੋਣੀ ਦਾ ਕਿਲਾ ਬਣਾਇਆ। ਮੀਰ ਮੰਨੂ ਨੇ ਗੱਦੀ ਕਾਇਮ ਰੱਖਣ ਦੇ ਲਈ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਜੰਗਲਾਂ ਵੱਲ ਚਲੇ ਗਏ ਤੇ ਕੁਝ 500 ਦੇ ਕਰੀਬ ਰਾਮ ਰੋਣੀ ਕਿਲੇ ਦੇ ਵਿਚ ਆ ਕੇ ਜਿਹੜੇ ਵਸ ਜਾਂਦੇ ਆ, ਜਿੱਥੇ ਮੀਰ ਮੰਨੂ ਦੇ ਕਹਿਣ ਦੇ ਉੱਤੇ ਅਦੀਨਾ ਬੇਗ ਜੱਸਾ ਸਿੰਘ ਰਾਮਗੜੀਆ ਸਮੇਤ ਆਪਣੀ ਫੌਜ ਦੇ ਨਾਲ ਮੁਕਾਬਲਾ ਕਰਨ ਲੱਗ ਪੈਂਦੇ ਆ ਤੇ 6 ਮਹੀਨੇ ਘੇਰਾ ਪੈਣ ਦੇ ਉੱਤੇ ਵੀ ਅੰਦਰ ਜਿਹੜਾ ਸਿੱਖਾਂ ਦੀ ਹਾਲਤ ਮਾੜੀ ਹੋ ਜਾਂਦੀ ਹੈ ਤੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ ਦਾ ਸਾਥ ਛੱਡ ਕੇ ਸਿੱਖ ਫੌਜ ਦੇ ਨਾਲ ਆ ਰਲਿਆ। ਮੁਗਲਾਂ ਨੂੰ ਸਮਝੌਤਾ ਕਰਨ ਦੇ ਲਈ ਮਜਬੂਰ ਕਰ ਦਿੱਤਾ ਗਿਆ। ਇਸ ਕਿਲੇ ਦਾ ਨਾਂ ਜਿਹੜਾ ਬਾਅਦ ਦੇ ਵਿਚ ਰਾਮਗੜ੍ਹ ਰੱਖਿਆ ਗਿਆ। ਕਿਲੇ ਦੀ ਜਿਹੜੀ ਸੀ ਜਥੇਦਾਰੀ ਮਿਲਣ ਕਰਕੇ ਇਨ੍ਹਾਂ ਦੇ ਨਾਂ ਦੇ ਨਾਲ ਰਾਮਗੜੀਆ ਜੁੜ ਜਾਂਦਾ ਹੈ। ਨੰਦ ਸਿੰਘ ਸਿੰਘਾਣੀਆਂ ਦੀ ਮਿਸਲ ਜਿਹੜੀ ਸੀ ਉਸਦੀ ਮੌਤ ਤੋਂ ਬਾਅਦ ਜੱਸਾ ਸਿੰਘ ਦੇ ਮਿਸਲ ਮੁਖੀ ਬਣਨ ਦੇ ਉੱਤੇ ਰਾਮਗੜੀਆ ਮਿਸਲ ਬਣ ਗਈ। ਜੱਸਾ ਸਿੰਘ ਉਨ੍ਹਾਂ ਨੇ 300 ਕਿਲੇ ਰਾਮਗੜੀਆ ਬੁੰਗਾ ਤੇ 2 ਮੀਨਾਰ ਜਿਹੜੇ ਬਣਵਾਏ। ਜੱਸਾ ਸਿੰਘ ਆਲੂਵਾਲੀਆ ਦੀ ਰਾਮਗੜੀਆ ਹੱਥੋਂ ਗ੍ਰਿਫ਼ਤਾਰੀ ਨੇ ਦੂਜੀਆਂ ਮਿਸਲਾਂ ਨੂੰ ਜਿਹੜਾ ਸੀ ਇਕੱਠਾ ਕਰ ਦਿੱਤਾ ਤੇ ਉਨ੍ਹਾਂ ਨੇ ਇਕੱਠੇ ਹੋ ਕੇ ਰਾਮਗੜੀਆ ਦੇ ਜਿਹੜਾ ਇਲਾਕਿਆਂ ਦੇ ਉੱਤੇ ਕਬਜ਼ਾ ਕੀਤਾ ਤੇ ਰਾਮਗੜੀਆ ਆਪਣੇ 94 ਸਾਥੀਆਂ ਦੇ ਨਾਲ ਸਤਲੁਜ ਪਾਰ ਚਲਿਆ ਗਿਆ ਤੇ 11 ਮਾਰਚ 1783 ਨੂੰ ਦਿੱਲੀ ਤੇ ਹਮਲਾ ਕਰਦੇ ਆ ਤੇ ਇਕ ਪਾਸੇ ਜੱਸਾ ਸਿੰਘ ਆਲੂਵਾਲੀਆ, ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਉਨ੍ਹਾਂ ਨੇ ਫੌਜਾਂ ਦੇ ਨਾਲ ਮੁਗਲ ਬਾਦਸ਼ਾਹ ਨੂੰ ਭਜਾ ਕੇ ਕਬਜ਼ਾ ਕਰਕੇ ਲਾਲ ਕਿਲੇ ਦੇ ਉੱਪਰ ਜਿਹੜਾ ਕੇਸਰੀ ਝੰਡਾ ਲਹਿਰਾਇਆ ਸੀ ਤੇ ਇਕੋ ਵਾਰੀ ਲਹਿਰਾਇਆ ਸੀ, ਕੋਈ ਕਹਿੰਦਾ 19 ਵਾਰੀ, 20 ਵਾਰੀ, 22 ਵਾਰੀ, ਪਰ ਅਸਲ ਦੇ ਵਿਚ ਜਿਹੜਾ ਫਤਿਹ ਕੀਤਾ ਸੀ ਬਘੇਲ ਸਿੰਘ, ਜੱਸਾ ਸਿੰਘ ਰਾਮਗੜੀਆ ਤੇ ਆਲੂਵਾਲੀਆ ਸਾਹਿਬ ਨੇ ਜਿਹੜਾ ਇਹ ਕਿਲਾ ਫਤਿਹ ਕੀਤਾ ਸੀ ਇਤਿਹਾਸ ਦੇ ਵਿਚ ਜਦੋਂ ਜ਼ਿਕਰ ਆਉਂਦਾ। ਰਾਮਗੜੀਆ ਮੁਗਲਾਂ ਦੀ ਤਾਜਪੋਸ਼ੀ ਵਾਲੀ ਸਿੱਲ ਤੇ ਬਰਾਦਰੀ ਦੇ 44 ਜਿਹੜੇ ਥੰਮ ਪੁੱਟ ਕੇ ਨਾਲ ਲੈ ਆਏ, ਜੋ ਰਾਮਗੜੀਆ ਬੁੰਗਾ ਅੰਮ੍ਰਿਤਸਰ ਦੇ ਵਿਚ ਅਜੇ ਵੀ 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜੀਆ ਆਪਣੀ ਰਾਜਧਾਨੀ ਹਰਗੋਬਿੰਦਪੁਰ ਵਿਖੇ ਬਿਮਾਰ ਰਹਿਣ ਮਗਰੋਂ ਜਿਹੜਾ ਸਦਾ ਦੇ ਲਈ ਜਿਹੜਾ ਝਾਲੇ ਪਾ ਜਾਂਦੇ ਆ। ਲੋ ਦੋਸਤੋ, ਇਹ ਸਨ ਕੁਝ ਇਤਿਹਾਸਕ ਪੱਖ ਤੇ ਕੁਝ ਗੱਲਾਂ ਬਾਤਾਂ ਸੰਸਾਰ ਦੀਆਂ ਤੇ ਹੁਣ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਜ਼ਿੰਦਗੀਨਾਮਾ ਦੀ ਬਾਤ ਪਾਉਂਦੇ ਹਾਂ ਦੇਸ਼ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 10-15 ਮਿੰਟ ਜਿਹੜੀਆਂ ਨੇ ਆਪਾਂ ਵਿਦੇਸ਼ੀ ਖ਼ਬਰਾਂ ਦੀ, ਕੁਝ ਪੋਜ਼ਿਟਿਵ ਕੁਝ ਨੈਗੇਟਿਵ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕੁਝ ਹੋਰ ਵੀ ਗੱਲਾਂ ਬਾਤਾਂ ਅੱਜ ਕਾਰਪੋਰੇਟ ਘਰਾਨਿਆਂ ਦੀਆਂ ਜਾਂ ਰਾਜਿਆਂ ਮਹਾਰਾਜਿਆਂ ਦੀਆਂ ਤੁਹਾਨੂੰ ਸੁਣਾਉਂਦੇ ਹਾਂ। ਜਿੱਦਾਂ ਸਮਾਂ ਇਜਾਜ਼ਤ ਦੇਵੇਗਾ ਉਸ ਤਰ੍ਹਾਂ ਆਪਾਂ ਅੱਗੇ ਵੱਧਦੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਤੇ ਕੁਝ ਚੰਗੀਆਂ ਖ਼ਬਰਾਂ ਵੀ ਨੇ ਤੇ ਕੁਝ ਮੰਦੀਆਂ ਖ਼ਬਰਾਂ ਵੀ ਨੇ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀ। ਜੇ ਬਾਤ ਪਾਈਏ ਗੱਲ ਚਲਾਈਏ ਤੇ ਲਓ ਜੀ, ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ, ਅੱਜ ਰਾਸ਼ਟਰਪਤੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਰਾਘਵ ਚੱਡਾ ਹੁਣਾਂ ਨੇ ਤੇ ਸੀਆ ਮਾਨ ਹੁਣਾਂ ਨੇ ਤੇ ਰਾਘਵ ਚੱਡਾ ਹੁਣੀ ਪੁਆਤੀ ਹੈ ਰਾਘਵ ਚੱਡਾ ਉਹਨਾਂ ਨੇ ਕਿੱਕਲੀ ਲੋਕਤੰਤਰ ਕਹਿੰਦੇ ਅਗਵਾਹ ਹੋ ਗਿਆ ਪਰ ਕੀਤਾ ਕਿਸ ਨੇ ਹੈ ਇਹਦਾ ਅਜੇ ਪਤਾ ਨਹੀਂ ਲੱਗ ਰਿਹਾ। ਮੈਲੋਨੀ ਜਿਹੜੀ ਹੈ ਜੋਰਜੀਆ ਮੈਲੋਨੀ ਇਟਲੀ ਦੀ PM ਤੇ ਟਰੰਪ ਵਿਚਕਾਰ ਜਿਹੜਾ ਟਕਰਾਅ ਚੱਲ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨੇ ਬਿਆਨ ਦਿੱਤਾ ਸੀ ਕਿ ਜਿਹੜਾ ਜੇ ਨਾਟੋ ਸਾਡਾ ਸਾਥ ਨਹੀਂ ਦੇਗਾ ਤੇ ਅਸੀਂ ਜਿਹੜੇ ਅਮੈਰੀਕਨ ਫੌਜੀ ਹੈ ਉਹਨਾਂ ਨੂੰ ਵਾਪਸ ਬੁਲਾ ਲਵਾਂਗੇ ਇਹਨਾਂ ਮੁਲਕਾਂ ਦੇ ਵਿੱਚੋਂ ਤੇ ਉਹ ਵਾਦ ਵਿਵਾਦ ਚੱਲ ਰਿਹਾ ਉਸ ਦੇ ਵਿੱਚ ਤੇ ਨਾਟੋ ਦੇ ਜਿਹੜੇ ਨੇ ਚੀਫ਼ ਨੇ ਉਹਨਾਂ ਦਾ ਵੀ ਬਿਆਨ ਆਇਆ। ਇਸੇ ਤਰ੍ਹਾਂ IMF ਨੇ ਜਿਹੜਾ ਚੇਤਾਵਨੀ ਦੇ ਦਿੱਤੀ ਹੈ ਕਿ ਜੰਗ ਜੇ ਇਸੇ ਮੁਕਾਮ ਦੇ ਉੱਤੇ ਰਹੀ ਜਾਂ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਏਸ਼ੀਆ ਦੀ ਤਬਾਹੀ ਜਿਹੜੀ ਹੈ ਕਿਸੇ ਨੂੰ ਕੋਈ ਰੋਕਿਆ ਵੀ ਨਹੀਂ ਰੋਕ ਸਕਦੀ ਕਿਉਂਕਿ ਉੱਥੇ ਭੁੱਖਮਰੀ ਹੋਰ ਸਾਰਾ ਸਿਲਸਿਲਾ ਜਿਹੜਾ ਵੱਡੇ ਪੱਧਰ ਦੇ ਉੱਤੇ ਚੱਲੇਗਾ। ਦੂਸਰੇ ਪਾਸੇ ਗੱਲ ਕਰੀਏ ਤਾਂ ਅਮਰੀਕਾ ਇਰਾਨ ਤਣਾਅ ਵਿਚਾਲੇ ਟਰੰਪ ਦੇ ਵਿਰੋਧਾਭਾਸੀ ਜਿਹੜੇ ਬਿਆਨ ਆ ਰਹੇ ਨੇ, ਇੱਕ ਪਾਸੇ ਕਹਿ ਰਹੇ ਨੇ ਕਿ ਬੜੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਨਾਲ ਦੀ ਨਾਲ ਬਿਆਨ ਦੇ ਰਹੇ ਨੇ ਕਿ ਭਾਈ ਅਸੀਂ ਤਬਾਹੀ ਮਚਾ ਦਾਂਗੇ। ਜੰਗ ਦੇ ਦਾਅਵੇ ਤੇ ਕੂਟਨੀਤਿਕ ਗੱਲਬਾਤ ਦੇ ਸੰਕੇਤ ਦਿੰਦੇ ਆ। ਦੁਨੀਆਂ ਨੂੰ ਜਿਹੜਾ ਦੋਚਿੱਤੀ ਦੇ ਵਿੱਚ ਪਾਇਆ ਹੋਇਆ ਕਿ ਆਖਰ ਦੇ ਵਿੱਚ ਕਰਨਾ ਕੀ ਚਾਹੁੰਦੇ ਆ। IMF ਦੀ ਜਿਹੜੀ ਹੈ ਵਾਰਨਿੰਗ ਆ ਗਈ ਹੈ, ਉਹਦੇ ਮੁਤਾਬਕ ਮਹਿੰਗਾਈ ਦਾ ਵੱਡਾ ਖਤਰਾ ਮੰਡਰਾ ਰਿਹਾ, ਜਿਸ ਦਾ ਪਹਿਲਾ ਅਸਰ ਜਿਹੜਾ ਪਵੇਗਾ ਏਸ਼ੀਆ ਦੇ ਉੱਤੇ ਤੇ ਪੈ ਵੀ ਰਿਹਾ। ਕੈਨੇਡਾ ਨੇ ਜਿਹੜੀ ਹੈ ਨਵੀਂ ਆਵਾਜ਼ ਚੱਕ ਦਿੱਤੀ ਹੈ। ਅਲਬਰਟਾ ਸੂਬਾ ਜਿਹੜਾ ਉਹਦੇ ਵਿੱਚ ਅਲੱਗ ਹੋਣ ਦੇ ਜਿਹੜੇ ਨੇ ਝੰਡੇ ਜਿਹੜੇ ਨੇ ਖੜੇ ਹੋਣ ਲੱਗ ਗਏ ਨੇ ਤੇ ਨਵੀਂ ਚਰਚਾ ਜਿਹੜੀ ਛਿੜ ਗਈ ਹੈ। ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਭਾਰੀ ਹਲਚਲ ਚੱਲ ਰਹੀ ਹੈ। ਸੀਐਮ ਮਾਨ ਜਿਹੜੇ ਨੇ ਅੱਜ ਦਿੱਲੀ ਦੇ ਵਿੱਚ ਨੇ ਤੇ ਆਪਣੇ ਸਾਰੀ ਟੀਮ ਲੈ ਕੇ MLA ਨਾਲ ਲੈ ਕੇ ਉੱਥੇ ਪਹੁੰਚੇ ਹੋਏ ਨੇ। ਬਾਕੀ MP ਜਿਹੜੇ ਨੇ ਉਹਨਾਂ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੋ ਕੁਝ ਤੁਸੀਂ ਸ਼ੁਰੂ ਕੀਤਾ ਭਾਈ ਇਹਦਾ ਖਮਿਆਜ਼ਾ ਭੁਗਤਣਾ ਪਏਗਾ। ਸ਼ੁਰੂ ਤਾਂ ਕਰ ਲਿਆ ਪਰ ਇਹਦੀ ਅਖੀਰ ਫਿਰ ਹੁਣ ਅਸੀਂ ਹੀ ਕਰਾਂਗੇ। ਕੇਜਰੀਵਾਲ ਤੇ ਰਾਘਵ ਚੱਡਾ ਦੇ ਉੱਤੇ ਜਿਹੜੇ ਨੇ ਤਿੱਖੇ ਬਿਆਨ ਆ ਰਹੇ ਨੇ ਤੇ ਲੋਕਤੰਤਰ ਤੇ ਸੰਵਿਧਾਨ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਤੇ ਇਸ ਦੇ ਬਾਰੇ ਆਪਾਂ ਵਿਚਾਰ ਚਰਚਾ ਵੀ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਖਬਰਾਂ ਵੱਲ ਨੂੰ ਚੱਲਦੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚੀਫ਼ ਖਾਲਸਾ ਦੀਵਾਨ ਦੀ ਕਮੇਟੀ ਨੂੰ ਤਲਬ ਕਰ ਲਿਆ। 8 ਮਈ ਨੂੰ ਉਹਨਾਂ ਨੂੰ ਵੀ ਬੁਲਾ ਲਿਆ ਗਿਆ, ਪੇਸ਼ੀ ਹੋਵੇਗੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤਾ ਹੈ। ਇਹ ਕਾਰਵਾਈ ਸੁਸਾਇਟੀ ਦੇ ਪ੍ਰਬੰਧਕੀ ਮੈਂਬਰਾਂ ਦੇ ਤੇ ਅੰਮ੍ਰਿਤਧਾਰੀ ਨਾ ਹੋਣ ਸਬੰਧੀ ਮਿਲੀ ਲਿਖਤੀ ਸ਼ਿਕਾਇਤ ਤੋਂ ਜਿਹੜਾ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਮੇਟੀ ਨੂੰ 8 ਮਈ ਨੂੰ ਸਵੇਰੇ 10 ਵਜੇ ਪੇਸ਼ ਹੋਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਸੂਚੀ ਨਾ ਦੇਣ ਦੇ ਕਾਰਨਾਂ ਦੇ ਬਾਰੇ ਵਿਸਤਾਰ ਦੇ ਨਾਲ ਪੁੱਛਗਿੱਛ ਕੀਤੀ ਜਾਏਗੀ। ਇਸੇ ਦੇ ਤਹਿਤ 8 ਮਈ ਦੀ ਇਸ ਇਕੱਤਰਤਾ ਦੇ ਦੌਰਾਨ ਸੰਸਥਾ ਦੇ ਭਵਿੱਖੀ ਪ੍ਰਬੰਧਾਂ ਤੇ ਮਰਿਆਦਾ ਦੀ ਵੀ ਜਿਹੜੀ ਪਾਲਣਾ ਸਬੰਧੀ ਕੋਈ ਵੱਡੇ ਫੈਸਲੇ ਲਏ ਜਾ ਸਕਦੇ ਨੇ। ਅਧਿਆਪਕਾਂ ਨੂੰ ਥੋੜੀ ਜਿਹੀ ਕਹਿ ਸਕਦੇ ਹਾਂ ਕਿ ਠੰਡੀ ਹਵਾ ਦਾ ਬੁੱਲਾ ਆਇਆ ਮਰਦਮਸ਼ੁਮਾਰੀ ਮਾਮਲੇ ਦੇ ਵਿੱਚ। ਪਿਛਲੇ ਦਿਨਾਂ ਚ ਖਬਰਾਂ ਵੀ ਸੀ ਜਲੰਧਰ ਤੋਂ ਵੀ ਕਿ ਭਾਈ ਬੱਚੇ ਜਿਹੜੇ ਨੇ ਉਹ ਖਪ ਰਹੇ ਨੇ, ਉਹਨਾਂ ਦੀ ਐਜੂਕੇਸ਼ਨ ਦਾ ਮਸਲਾ ਹੈ, ਪਰ ਸਾਡੀਆਂ ਡਿਊਟੀਆਂ ਇਹਨਾਂ ਚੀਜ਼ਾਂ ਚ ਲਾਈਆਂ ਜਾ ਰਹੀਆਂ ਨੇ ਤੇ ਉਹਦੇ ਵਿੱਚ ਇੱਕ ਬਹੁਤ ਵਧੀਆ ਫੈਸਲਾ ਆਇਆ। ਆਪਾਂ ਵੀ ਗੱਲ ਕੀਤੀ ਸੀ ਕਿ ਭਾਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਕਰਨ ਦਿਓ, ਹੋਰ ਬਹੁਤ ਸਾਰਾ ਮਾਲ ਮਹਿਕਮਾ ਜਾਂ ਹੋਰ ਬਹੁਤ ਲੋਕ ਪਏ ਨੇ ਜਿਹੜੇ ਰਿਟਾਇਰਡ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਹੈ, ਕਿਤੇ ਨਾ ਕਿਤੇ ਉਹਨਾਂ ਤੋਂ ਇਸਤੇਮਾਲ ਉਹਨਾਂ ਦਾ ਵਰਤੋਂ ਲੈ ਲਈ ਜਾਵੇ, ਸੇਵਾਵਾਂ ਲੈ ਲਈਆਂ ਜਾਣ ਤੇ ਇਸ ਤਰ੍ਹਾਂ ਦਾ ਫੈਸਲਾ ਇੱਕ ਠੰਡੀ ਹਵਾ ਦਾ ਬੁੱਲਾ ਆ ਚੁੱਕਿਆ। ਮਰਦਮਸ਼ੁਮਾਰੀ 2027 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਜਨਗਣਨਾ ਡਿਊਟੀ ਤੋਂ ਅਧਿਆਪਕਾਂ ਨੂੰ ਮਿਲੀ ਹੈ ਰਾਹਤ, ਹੁਣ ਇਹ ਮੁਲਾਜ਼ਮ ਜਿਹੜੇ ਨੇ ਕੰਮ ਕਰਨਗੇ, ਕਿਹੜੇ ਕਰਨਗੇ। ਜਨਗਣਨਾ 2027 ਦੀਆਂ ਤਿਆਰੀਆਂ ਦੇ ਵਿਚਕਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਅਧਿਆਪਕਾਂ ਨੂੰ ਰਾਹਤ ਦੇਣ ਦੀ ਦਿਸ਼ਾ ਦੇ ਵਿੱਚ ਕਦਮ ਵਧਾਇਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਜ਼ਿਲ੍ਹਾ ਜਨਗਣਨਾ ਅਧਿਕਾਰੀ KK ਮਿਸ਼ਰਾ ਦੇ ਪੱਧਰ ਤੋਂ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜਨਗਣਨਾ ਦੇ ਕੰਮ ਦੇ ਵਿੱਚ ਅਧਿਆਪਕਾਂ ਦੀ ਬੇਲੋੜੀ ਤਾਇਨਾਤੀ ਤੋਂ ਬਚਿਆ ਜਾਵੇ ਤਾਂ ਜੋ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋ ਸਕੇ। ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਨਗਣਨਾ 2027 ਦਾ ਕੰਮ ਸਮਾਂਬੰਧ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਦੇ ਨਾਲ ਹੀ ਸਕੂਲਾਂ ਦੇ ਸੰਚਾਲਨ ਤੇ ਵੀ ਕੋਈ ਅਸਰ ਨਹੀਂ ਪੈਣਾ ਚਾਹੀਦਾ। ਇਸ ਦੇ ਕਾਰਨ ਹੁਣ ਜ਼ਿਆਦਾਤਰ ਜਨਗਣਨਾ ਦਾ ਕੰਮ ਗੈਰ ਅਧਿਆਪਨ ਕਰਮਚਾਰੀਆਂ ਨਾਨ ਟੀਚਿੰਗ ਸਟਾਫ ਤੋਂ ਜਿਹੜਾ ਕਰਵਾਉਣ ਦੇ ਨਿਰਦੇਸ਼ ਜਿਹੜੇ ਦਿੱਤੇ ਗਏ ਨੇ। ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਕਰਮਚਾਰੀ ਪਹਿਲਾਂ ਹੀ ਦੂਜੇ ਵਿਭਾਗਾਂ ਜਿਵੇਂ ਕਿ ਬੈਂਕ, ਬੀਮਾ ਕੰਪਨੀਆਂ, ONGC, PHE, ਕੇਂਦਰੀ ਗਰਾਊਂਡ, ਵਾਟਰ ਕੰਜ਼ਰਵੇਸ਼ਨ ਆਦਿ ਜਿਹੜੇ ਨੇ ਉਹਨਾਂ ਦੇ ਵਿੱਚ ਤਾਇਨਾਤ ਨੇ, ਉਹਨਾਂ ਨੂੰ ਪਹਿਲਾਂ ਦੇ ਆਧਾਰ ਦੇ ਉੱਤੇ, ਪਹਿਲ ਦੇ ਆਧਾਰ ਦੇ ਉੱਤੇ, ਜਾਣੀ ਕਿ ਪਹਿਲੀ ਕਤਾਰ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਜਨਗਣਨਾ ਦੇ ਕੰਮ ਦੇ ਵਿੱਚ ਲਗਾਇਆ ਜਾਵੇ। ਇਸ ਦੇ ਨਾਲ ਹੀ ਰਾਜ ਸਰਕਾਰ ਦੇ ਅਧੀਨ ਵਿਭਾਗਾਂ ਦੇ ਕਰਮਚਾਰੀਆਂ ਦੀ ਸਮਾਂਬੰਧ ਤਾਇਨਾਤੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ। ਹੁਕਮਾਂ ਦੇ ਅਨੁਸਾਰ ਜਿਨ੍ਹਾਂ ਅਧਿਆਪਕਾਂ ਜਾਂ ਕਰਮਚਾਰੀਆਂ ਦੀ ਡਿਊਟੀ ਪਹਿਲਾਂ ਹੀ ਜਨਗਣਨਾ ਦੇ ਕੰਮ ਦੇ ਵਿੱਚ ਲਗਾਈ ਗਈ ਸੀ ਉਹਨਾਂ ਦੀ ਸਮੀਖਿਆ ਕਰਕੇ ਉਹਨਾਂ ਨੂੰ ਹਟਾਉਣ ਤੇ ਉਹਨਾਂ ਦੀ ਥਾਂ ਦੇ ਉੱਤੇ ਹੋਰ ਜਿਹੜੇ ਨੇ ਮੁਲਾਜ਼ਮਾਂ ਨੂੰ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਨੇ ਕਿ ਜਨਗਣਨਾ ਵਰਗੇ ਮਹੱਤਵਪੂਰਨ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੂਰਾ ਕਰਨ ਦੇ ਨਾਲ ਨਾਲ ਸਿੱਖਿਆ ਪ੍ਰਣਾਲੀ ਦੇ ਵਿੱਚ ਕੋਈ ਵਿਘਨ ਨਾ ਪਵੇ ਇਹ ਯਕੀਨੀ ਬਣਾਉਣਾ ਸਾਰੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁਣ ਹੋਵੇਗਾ। ਦੂਸਰੇ ਪਾਸੇ ਗਾਇਕ ਦੀ ਖਬਰ ਆ ਰਹੀ ਹੈ ਆਪਣੇ ਗੀਤਕਾਰ ਹੋਣਾਂ ਦੀ। ਨਹੀਂ ਰਹੇ ਨੇ ਪ੍ਰਸਿੱਧ ਰਾਜ ਗੀਤਕਾਰ ਚੰਨ ਗੁਰਾਇਆਂ ਵਾਲੇ ਜੀ ਤੇ ਉਹਨਾਂ ਦੇ ਪੂਰੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਸੋਗ ਹੈ ਜੀ ਤੇ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਜੀ ਤੇ ਸਰੋਤਾ ਪਰਿਵਾਰ ਵੱਲੋਂ ਵੀ ਤੇ ਦੋਸਤੋ ਅੱਗੇ ਵੱਧਦੇ ਆਂ ਖਬਰ ਵੱਲ ਨੂੰ ਚੱਲਦੇ ਆਂ ਪੰਜਾਬ ਕਹਿੰਦੇ ਨੇ ਜੋ ਅੱਜ ਹਾਲਾਤ ਬਣੇ ਨੇ ਟਰੱਕ ਨਹੀਂ ਹੈ ਜਿਸ ਨੂੰ ਕੋਈ ਵੀ ਚਲਾਉਣ ਲੱਗ ਪਵੇ ਭਗਵੰਤ ਮਾਨ ਮਾਨ ਸਾਹਿਬ ਟਰੱਕ ਚਲਾਉਣਾ ਇੰਨਾ ਸੌਖਾ ਬਣੀ ਆ ਜਿੰਨਾ ਤੁਸੀਂ ਸਮਝਦੇ ਹੋ ਖਾਸ ਕਰ ਇੰਡੀਆ ਦੇ ਵਿੱਚ ਪਾਵਰ ਸਟੇਅਰਿੰਗ ਨਹੀਂ ਨੇ ਉਹਨਾਂ ਨੂੰ ਮਾੜਾ ਜਿਹਾ ਹੁਲਾਰਾ ਦੇ ਕੇ ਦੇਖੋ ਸਟੇਅਰਿੰਗ ਮੁੜ ਵੀ ਗਿਆ ਤਾਂ ਨਾ ਬਟਾ ਦਿਓ ਪੰਜਾਬ ਦੇ ਮੁੱਖ ਮੰਤਰੀ ਮਾਨ ਸਿੰਘ ਭਗਵੰਤ ਸਿੰਘ ਮਾਨ ਉਹਨਾਂ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ ਰਾਸ਼ਟਰਪਤੀ ਭਵਨ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਾਨ ਉਹਨਾਂ ਨੇ ਕੇਂਦਰ ਸਰਕਾਰ ਦੇ ਤਿੱਖੇ ਹਮਲੇ ਕੀਤੇ ਹੈ ਤੇ ਕਿਹਾ ਕਿ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਵਰਗੀਆਂ ਘਟੀਆ ਚਾਲਾਂ ਕਦੇ ਕਾਮਯਾਬ ਨਹੀਂ ਹੋਣਗੀਆਂ ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਦੇ ਨਾਲ ਗਦਾਰੀ ਕੀਤੀ ਹੈ ਉਨ੍ਹਾਂ ਦੀ ਮੈਂਬਰੀ ਤੁਰੰਤ ਰੱਦ ਹੋਣੀ ਚਾਹੀਦੀ ਹੈ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਈਡੀ ਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਭਾਜਪਾ ਦੇ ਅਗਲੇ ਨਿਸ਼ਾਨਾ ਕਹਿੰਦੇ ਪੰਜਾਬ ਹੈ ਤੇ ਉਹਦੇ ਉੱਤੇ ਵੀ ਬਿਆਨ ਜਿਹੜਾ ਦਿੱਤਾ ਹੈ ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਪੰਜਾਬ ਨੂੰ ਅਗਲਾ ਨਿਸ਼ਾਨਾ ਦੱਸਣ ਵਾਲੇ ਬਿਆਨਾਂ ਦੇ ਉੱਤੇ ਚੁਟਕੀ ਲੈਂਦਿਆਂ ਮਾਨ ਹੋਣਾ ਕਿਹਾ ਕਿ ਪੰਜਾਬ ਕੋਈ ਟਰੱਕ ਨਹੀਂ ਜਿਸ ਦੀ ਵਾਰੀ ਆਵੇਗੀ ਉਹੀ ਜਿਹੜਾ ਚਲਾਉਣ ਲੱਗ ਪਵੇਗਾ ਇਹ ਉਹ ਸੂਬਾ ਹੈ ਜਿਸ ਨੇ ਦੇਸ਼ ਦੇ ਆਈ ਹਰ ਮੁਸੀਬਤ ਵੇਲੇ ਸਭ ਤੋਂ ਅੱਗੇ ਹੋ ਕੇ ਹਿੱਕ ਡਾਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਅਜੇ ਸਿਰਫ 2 ਵਿਧਾਇਕ ਨੇ ਤੇ ਅਗਲੀਆਂ ਚੋਣਾਂ ਦੇ ਵਿੱਚ ਇਹ ਗਿਣਤੀ 0 ਹੋ ਸਕਦੀ ਹੈ ਮਾਨ ਹੁਣਾਂ ਨੇ ਐਕਸ ਦੇ ਉੱਤੇ ਲਿਖਿਆ ਕਿ 7 ਸੰਸਦ ਮੈਂਬਰਾਂ ਦਾ ਜਾਣਾ ਲੋਕਤੰਤਰ ਦਾ ਕਤਲ ਹੈ ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਕਹਿੰਦੇ ਗੱਦਾਰੀ ਬਰਦਾਸ਼ਤ ਨਹੀਂ ਕਰਦੇ ਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਫਤਵੇ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਦੀ ਰਾਖੀ ਲਈ ਆਖਰੀ ਸਾਹ ਤੱਕ ਲੜੇਗੀ 24 ਅਪ੍ਰੈਲ ਨੂੰ ਆਪ ਦੇ 10 ਦੇ ਵਿੱਚੋਂ 7 ਰਾਜ ਸਭਾ ਮੈਂਬਰ ਰਾਘਵ ਚੱਡਾ ਅਸ਼ੋਕ ਮਿੱਤਲ ਸੰਦੀਪ ਪਾਠਕ ਹਰਭਜਨ ਸਿੰਘ ਰਜਿੰਦਰ ਗੁਪਤਾ ਵਿਕਰਮਜੀਤ ਸਿੰਘ ਸਾਨੀ ਤੇ ਸਵਾਤੀ ਮਾਲੀਵਾਲ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਇਨ੍ਹਾਂ ਦੇ ਵਿੱਚੋਂ 6 ਮੈਂਬਰ ਪੰਜਾਬ ਦੇ ਨਾਲ ਸੰਬੰਧਿਤ ਨੇ ਦੂਸਰੇ ਪਾਸੇ ਆਪ ਸਿਆਸੀ ਪਾਰਟੀ ਨਹੀਂ ਹੈ ਸਗੋਂ ਧੋਖਾ ਖਾਦੇ ਪ੍ਰੇਮੀ ਵਾਂਗ ਕਰ ਰਹੀ ਹੈ ਵਿਹਾਰ ਰਾਘਵ ਚੱਡਾ ਹੋਣਾ ਨੇ ਗੱਲ ਕਹੀ ਹੈ ਤੇ ਉਨ੍ਹਾਂ ਨੇ ਕਿੱਕਲੀ ਵੀ ਪਾਈ ਹੈ ਇਹਦੇ ਉੱਤੇ ਕਿੱਕਲੀ ਵੀ ਸੁਣਾਉਂਦੇ ਹਾਂ ਤੁਹਾਨੂੰ ਤੇ ਉਹ ਕਹਿੰਦੇ ਨੇ ਭਾਈ ਉਨ੍ਹਾਂ ਨੇ ਦੱਸਿਆ ਕਿ ਜਬ ਤੱਕ ਥੇ ਆਗਿਆਕਾਰੀ ਤਭੀ ਤੱਕ ਸੰਸਕਾਰੀ ਸਾਥ ਛੋੜ ਤੇ ਹੀ ਬਚਾ ਦਿਆ ਹਮੇ ਬਣਾ ਦਿਆ ਭ੍ਰਿਸ਼ਟਾਚਾਰੀ ਜੋ ਲੂਟ ਖਸੂਟ ਕੋ ਕਹਿਤੇ ਹੈ ਕੱਟੜ ਇਮਾਨਦਾਰੀ ਆਪ ਹੀ ਬਤਾਈਏ ਆਖਿਰ ਉਨਸੇ ਕੈਸੇ ਕੋਈ ਨਿਭਾਈ ਯਾਰੀ ਤੇ ਕਿੱਕਲੀ ਭਾਈ ਚੱਡਾ ਸਾਹਿਬ ਵੀ ਪਾ ਲੈਂਦੇ ਹੈ ਤੇ ਅੱਗੇ ਸਿਆਸੀ ਜਿਹੜਾ ਚਲੋ ਇਹ ਇੱਕ ਤਰ੍ਹਾਂ ਦੇ ਤਕਰਾਰ ਨੇ ਇਹਨਾਂ ਦੇ ਤੇ ਚੱਡਾ ਸਾਹਿਬ ਕਹਿੰਦੇ ਨੇ ਅੱਗੇ ਕਿ ਭਾਈ ਬਾਗੀ ਰਾਜ ਸਭਾ ਮੈਂਬਰ ਹੁਣਾਂ ਨੇ ਰਾਸ਼ਟਰਪਤੀ ਮੁਰਮੂ ਹੁਣਾਂ ਦੇ ਨਾਲ ਪਹਿਲਾਂ ਮੁਲਾਕਾਤ ਕੀਤੀ ਹੈ ਆਮ ਆਦਮੀ ਪਾਰਟੀ ਆਪ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਨੇ ਅੱਜ ਸਵੇਰੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਤੇ ਰਾਘਵ ਚੱਡਾ ਸੰਦੀਪ ਪਾਠਕ ਰਜਿੰਦਰ ਗੁਪਤਾ ਅਸ਼ੋਕ ਮਿੱਤਲ ਇਹ ਚਾਰੇ ਜਾਣੇ ਆਧਾਰਿਤ ਇਸ ਵਫਦ ਨੇ ਰਾਸ਼ਟਰਪਤੀ ਨੂੰ ਦਸਿਆ ਕਿ ਪੰਜਾਬ ਦੀ ਆਪ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਉਣ ਦੇ ਲਈ ਸਰਕਾਰੀ ਤੰਤਰ ਦੀ ਨਜਾਇਜ਼ ਵਰਤੋਂ ਕਰ ਰਹੀ ਹੈ ਮੁਲਾਕਾਤ ਤੋਂ ਬਾਅਦ ਰਾਘਵ ਚੱਡਾ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਕੱਲ ਇੱਕ ਸਿਆਸੀ ਪਾਰਟੀ ਵਾਂਗ ਨਹੀਂ ਸਗੋਂ ਇੱਕ ਜਿਲਟਡ ਐਕਸ ਜਿਸਦਾ ਦਿਲ ਟੁੱਟਿਆ ਹੋਵੇ ਜਾਂ ਧੋਖਾ ਖਾਧਾ ਹੋਵੇ ਵਾਂਗ ਵਿਹਾਰ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਪਾਰਟੀ ਬੇਹੱਦ ਕੌੜੀ ਬਦਲਾਖੋਰੀ ਦੀ ਭਾਵਨਾ ਨਾਲ ਭਰੀ ਪਈ ਹੈ ਹੋਈ ਹੈ ਤੇ ਸੱਚਾਈ ਨੂੰ ਸਵੀਕਾਰ ਕਰਨ ਦੇ ਵਿੱਚ ਅਸਮਰਥ ਹੈ ਚੱਡੇ ਨੇ ਕਿਹਾ ਕਿ ਜਿਹੜੀ ਪਾਰਟੀ ਕਦੇ ਖੁਦ ਸਿਆਸੀ ਬਦਲਾਖੋਰੀ ਦਾ ਰੋੜਾ ਰੋਂਦੀ ਸੀ ਅੱਜ ਉਹ ਖੁਦ ਇਸ ਦੇ ਸਭ ਤੋਂ ਜ਼ਹਿਰੀਲੇ ਰੂਪ ਦੀ ਵਰਤੋਂ ਕਰ ਰਹੀ ਹੈ ਅਸੀਂ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਕਿ ਕਿਵੇਂ 2 ਤਿਹਾਈ ਬਹੁਮਤ ਦੇ ਨਾਲ ਭਾਜਪਾ ਦੇ ਵਿੱਚ ਰਲੇਵੇਂ ਦੇ ਸੰਵਿਧਾਨਕ ਫੈਸਲੇ ਤੋਂ ਬਾਅਦ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੰਵਿਧਾਨਕ ਅਧਿਕਾਰਾਂ ਅਤੇ ਲੋਕਤੰਤਰੀ ਚੋਣਾਂ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਗੌਰਤਲਬ ਇਹ ਵੀ ਹੈ ਕਿ ਬਾਗੀ ਮੈਂਬਰਾਂ ਦੀ ਇਹ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਸ਼ਟਰਪਤੀ ਦੇ ਨਾਲ ਹੋਣ ਵਾਲੀ ਮੀਟਿੰਗ ਤੋਂ ਕੁਝ ਘੰਟੇ ਹੀ ਪਹਿਲਾਂ ਹੋਈ ਹੈ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਭਾਈ ਬੀਜੇਪੀ ਨੇ ਲੋਕਤੰਤਰ ਨੂੰ ਅਗਵਾ ਕਰ ਲਿਆ ਤੇ ਪੰਜਾਬ ਉਸਦਾ ਵਿਜੇ ਰੱਥ ਜਿਹੜਾ ਰੋਕੇਗਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਉਤੇ ਲੋਕਤੰਤਰ ਨੂੰ ਅਗਵਾ ਕਰਨ ਦਾ ਦੋਸ਼ ਲਾ ਦਿੱਤਾ। ਉਨ੍ਹਾਂ ਨੇ ਹਾਲ ਹੀ ਦੇ ਵਿਚ ਮੁਕੰਮਲ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਪਿਛੋਕੜ ਦੇ ਵਿਚ ਕਿਹਾ ਕਿ ਪੰਜਾਬ ਪਾਰਟੀ ਦੇ ਵਿਜੇ ਰੱਥ ਨੂੰ ਰੋਕ ਦੇਵੇਗਾ, ਪੰਜਾਬ ਰੋਕੇਗਾ ਜੀ ਕਹਿੰਦੇ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਨੇ ਲੋਕਤੰਤਰ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਉਤੇ ਚੋਣਾਂ ਦੇ ਵਿਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਨੇ ਪੱਛਮੀ ਬੰਗਾਲ ਦੇ ਵਿਚ ਉਹੀ ਕੀਤਾ ਜੋ ਉਸਨੇ ਨਵੀਂ ਜਿਹੜੀ ਦਿੱਲੀ ਦੇ ਵਿਚ ਮੇਰੇ ਵਿਧਾਨ ਸਭਾ ਹਲਕੇ ਦੇ ਵਿਚ ਵੋਟਾਂ ਕੱਢ ਕੇ ਕੀਤਾ ਸੀ ਤੇ ਪੰਜਾਬ ਦੇ ਵਿਚ ਵੀ ਵੈਸੇ 92 ਜਿਹੜੇ 96 ਆਏ ਸੀ ਜੀ ਤੇ ਉਥੇ ਵੀ ਫਿਰ ਤਾਂ ਸਵਾਲ ਖੜੇ ਉੱਠ ਸਕਦੇ ਆ ਭਈ ਧੱਕਾ ਹੋ ਗਿਆ। ਕੇਜਰੀਵਾਲ ਨੇ ਕਿਹਾ ਕਿ ਅੱਜ ਲੋਕਤੰਤਰ ਖਤਰੇ ਦੇ ਵਿਚ ਹੈ ਤੇ 2014 ਦੇ ਵਿਚ ਨਰਿੰਦਰ ਮੋਦੀ ਦੇ ਪੱਖ ਦੇ ਵਿਚ ਲਹਿਰ ਸੀ ਤੇ ਉਹ ਭਾਜਪਾ ਲਗਾਤਾਰ ਚੋਣਾਂ ਜਿੱਤਦੇ ਰਹੇ ਨੇ। ਫਰਵਰੀ 2015 ਦੇ ਵਿਚ ਦਿੱਲੀ ਦੇ ਵਿਚ ਉਨ੍ਹਾਂ ਨੂੰ ਸਿਰਫ 3 ਸੀਟਾਂ ਮਿਲੀਆਂ ਤੇ ਜੇ ਉਹ ਪੰਜਾਬ ਦੇ ਵਿਚ ਸੱਤਾ ਦੇ ਵਿਚ ਆਏ ਤਾਂ ਸੂਬੇ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪ੍ਰਧਾਨ ਮੰਤਰੀ ਮੋਦੀ ਦੇ ਲਈ ਆਖਰੀ ਚੋਣ ਹੋਣਗੀਆਂ, ਪੰਜਾਬ ਤੋਂ ਬਾਅਦ ਮੋਦੀ ਸਰਕਾਰ ਡਿੱਗ ਜਾਵੇਗੀ। ਕਿਆ ਬਾਤ ਹੈ ਜੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਆਪ ਸਰਕਾਰ ਦੇ ਪੱਖ ਦੇ ਵਿਚ ਸੱਤਾ ਪੱਖੀ ਲਹਿਰ ਹੈ ਤੇ ਹਰ ਪਿੰਡ ਪ੍ਰਸ਼ਾਸਨ ਵੱਲੋਂ ਕੀਤੇ ਗਏ ਕੰਮਾਂ ਨੂੰ ਮਾਨਤਾ ਦਿੰਦਾ ਹੈ। ਹਾਲ ਹੀ ਦੇ ਵਿਚ ਆਪ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਹੋਣ ਵਾਲੇ 7 ਰਾਜ ਸਭਾ ਮੈਂਬਰਾਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਸਿੱਟਾ ਪੰਜਾਬੀਆਂ ਦੀਆਂ ਇਹ ਜਿਹੜੀਆਂ ਸੀਟਾਂ ਸੀ ਪੰਜਾਬੀਆਂ ਦੀਆਂ ਸੀ ਤੇ ਭਾਜਪਾ ਨੇ ਪੰਜਾਬ ਤੋਂ ਇਹ ਸੀਟਾਂ ਖੋਹ ਲਈਆਂ ਤੇ ਹੁਣ ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਰੋਕਣ ਦੇ ਲਈ ਕੰਮ ਕਰਨਾ ਹੋਏਗਾ। ਪੰਜਾਬ ਨੇ ਇਤਿਹਾਸਕ ਤੌਰ ਦੇ ਉੱਤੇ ਵਿਦੇਸ਼ੀ ਹਮਲਿਆਂ ਨੂੰ ਰੋਕਿਆ ਪਰ ਇਸ ਵਾਰ ਦੁਸ਼ਮਣ ਅੰਦਰ ਹੀ ਹੈ, ਬਾਹਰੋਂ ਨਹੀਂ ਕਹਿੰਦੇ ਹੋਣਾ। ਪੰਜਾਬ ਨੂੰ ਪੰਜਾਬੀਆਂ ਨੂੰ ਉਹ ਇੱਥੇ ਪੰਜਾਬੀ ਆ ਜਾਂਦੇ ਨੇ ਜੀ ਜਾਂ ਮਨ ਪੜ੍ਹਦੇ ਵੀ ਇਹ ਗੱਲ ਹੋ ਰਹੀ ਹੈ ਮਹਿਸੂਸ ਕਿ ਜਦੋਂ ਤੁਹਾਡੇ ਨਿੱਜੀ ਲਾਲਚ ਨੇ ਸਾਰੀਆਂ ਚੀਜ਼ਾਂ ਨੇ ਤਾਂ ਉੱਥੇ ਪੰਜਾਬੀਆਂ ਨੂੰ ਮੂਹਰੇ ਲਿਆ ਕੇ ਖੜਾ ਕਰ ਰਹੇ ਹੋ ਤੇ ਜਦੋਂ ਪੰਜਾਬੀ ਨਾ ਪੜ੍ਹਨਾ ਹੋਊਗਾ ਤੇ ਨਾ ਧਰਨਾ ਹੋਊਗਾ ਉਹਦੀ ਗੱਲ ਕਰਦੇ ਹਾਂ ਤੇ ਧਰਨੇ ਉਹਦੇ ਉਸੇ ਤਰ੍ਹਾਂ ਬਰਕਰਾਰ ਨਹੀਂ, ਉਦੋਂ ਪੰਜਾਬੀ ਨਹੀਂ ਦਿਖਦੇ। ਪੰਜਾਬੀਆਂ ਨੂੰ ਹੀ ਉਹਨਾਂ ਨੂੰ ਰੋਕਣਾ ਹੋਏਗਾ। ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਪੂਰਥਲਾ ਹਾਊਸ ਦੇ ਵਿਚ ਇਕੱਠੇ ਹੋਏ ਸੂਬੇ ਦੇ ਵਿਧਾਇਕਾਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮਾਨ ਨੇ ਰਾਸ਼ਟਰਪਤੀ ਭਵਨ ਦੇ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਸੂਬੇ ਦੇ ਉਨ੍ਹਾਂ 6 ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਖਤਮ ਕਰਨ ਦੀ ਜਿਹੜੀ ਅਪੀਲ ਕੀਤੀ ਜਿਨ੍ਹਾਂ ਨੇ ਆਪ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਤੇ ਭਾਜਪਾ ਆਗੂਆਂ ਨੇ 2027 ਦੇ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਪੱਛਮੀ ਬੰਗਾਲ ਦੇ ਵਿਚ ਮਿਲੀ ਸਫਲਤਾ ਨੂੰ ਦੁਹਰਾਉਣ ਦਾ ਭਰੋਸਾ ਜਿਹੜਾ ਪ੍ਰਗਟ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਮਾਨ ਸਾਹਿਬ ਸ਼ੁਕਰਾਨਾ ਯਾਤਰਾ ਜਿਹੜਾ ਸ਼ੈਡਿਊਲ ਵੀ ਤੈਅ ਹੋ ਗਿਆ ਉਹਦੀ ਗੱਲਬਾਤ ਵੀ ਅੱਗੇ ਜਾ ਕੇ ਕਰਦਿਆਂ ਦੇਖਦਿਆਂ ਪੇਚਾ ਫਸਣਾ ਇਹਦੇ ਵਿਚ ਵੀ ਫਿਰ ਪੇਚ ਫਸੇਗਾ ਕਿਉਂਕਿ ਭਾਈ ਉਧਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਇਸ ਚੀਜ਼ ਨੂੰ ਨਕਾਰ ਰਹੀਆਂ ਨੇ ਤੇ ਮਾਨ ਸਾਹਿਬ ਸ਼ੁਕਰਾਨਾ ਕਰਨ ਪਤਾ ਨਹੀਂ ਕਿਹਦਾ ਚੱਲੇ ਆ ਜੀ ਤੇ ਦੇਖਦਿਆਂ ਜਿਹੜਾ ਸਤਿਕਾਰ ਐਕਟ ਬਣਾਇਆ 2026 ਇਹ ਖ਼ਬਰ ਜਿਹੜੀ ਹੈ ਵੀ ਕਰਦਿਆਂ ਤੇ 6 ਮਈ ਨੂੰ ਸਵੇਰੇ ਗੁਰਦੁਆਰਾ ਆਨੰਦਪੁਰ ਸਾਹਿਬ ਦੇ ਨੇੜੇ ਤੋਂ ਸ਼ੁਰੂ ਹੋਵੇਗੀ ਇਹ ਯਾਤਰਾ ਤੇ 9 ਮਈ ਦੁਪਹਿਰ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਣੀ ਹੈ। ਪਹਿਲੇ ਦਿਨ ਪਾਰਟੀ ਲੀਡਰਸ਼ਿਪ ਰੋਪੜ ਤੇ ਗੜਸ਼ੰਕਰ ਦੇ ਵਿਚੋਂ ਲੰਘਦੇ ਹੋਏ ਇਕ ਕਾਫਲੇ ਦੇ ਵਿਚ ਰਵਾਨਾ ਹੋਏਗੀ ਤੇ ਨਵਾਂ ਸ਼ਹਿਰ ਵਿਖੇ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ ਵਿਖੇ ਮੱਥਾ ਟੇਕੇਗੀ ਤੇ ਫਗਵਾੜਾ ਵਿਖੇ ਸਮਾਪਤ ਹੋਏਗੀ ਤੇ ਜਲੰਧਰ ਦੇ ਲਈ ਰਾਤ ਦੇ ਠਹਿਰਨ ਦੀ ਯੋਜਨਾ ਜਿਹੜੀ ਬਣਾਈ ਗਈ ਹੈ। ਦੂਜੇ ਦਿਨ ਦੀ ਯਾਤਰਾ ਜਲੰਧਰ ਦੇ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਪੁਰਾਣੀ ਬਰਾਦਰੀ ਤੋਂ ਸ਼ੁਰੂ ਹੋਵੇਗੀ ਜਿੱਥੋਂ ਟੀਮਾਂ ਆਦਮਪੁਰ ਭਾਈ ਉਹ ਰੋਡ ਦੇ ਉੱਤੇ ਦੀ ਲੰਘ ਕੇ ਜ਼ਰੂਰ ਜਾਇਓ, ਬੇਨਤੀ ਹੈ ਮੇਰੀ। ਜਿਹੜਾ ਆਪਣਾ ਜਲੰਧਰ ਹੁਸ਼ਿਆਰਪੁਰ ਵਾਲਾ ਨਾ ਜਿਹਦੇ ਉੱਤੇ ਬ੍ਰਿਜ ਬਣ ਰਿਹਾ ਉੱਥੋਂ ਲੰਘ ਕੇ ਜਾਇਓ, ਫਿਰ ਨਜ਼ਾਰਾ ਆਊਗਾ ਤੁਰ ਕੇ ਨਾਲੇ। ਟੀਮਾਂ ਆਦਮਪੁਰ ਬਾਬਾ ਬਕਾਲਾ ਵੱਲ ਜਾਣਗੀਆਂ ਤੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿਖੇ ਮੱਥਾ ਟੇਕਣਗੀਆਂ। ਦੂਜੇ ਦਿਨ ਦੀ ਯਾਤਰਾ ਦੁਆਬਾ ਮਾਝਾ ਨੂੰ ਪਾਰ ਕਰਦੇ ਹੋਏ ਸਭ ਤੋਂ ਲੰਮੀ ਹੋਏਗੀ ਤੇ ਤਰਨ ਤਾਰਨ ਵਿਖੇ ਠਹਿਰਾ ਜਿਹੜਾ ਹੋਵੇਗਾ ਤੇ ਬਾਅਦ ਦੇ ਵਿਚ ਮਾਲਵਾ ਪਾਰ ਕਰੇਗੀ। ਮਾਲਵੇ ਦੇ ਵਿਚ ਪ੍ਰਵੇਸ਼ ਜੀਰਾ ਆਪਣੇ ਜੀਰਾ ਸਾਹਿਬ ਰਜਿੰਦਰ ਜੀਰਾ ਹੁਣਾਂ ਦੇ ਜਾਣਗੇ ਜੀ ਸ਼ਹਿਰ। ਜੀਰਾ ਕੋਟਕਪੂਰਾ ਤੇ ਫਰੀਦਕੋਟ ਰਾਹੀਂ ਹੋਏਗੀ। ਸੰਗਰੂਰ ਵਿਖੇ ਰਾਤ ਠਹਿਰਾ ਜਿੱਤੋਂ ਬਾਅਦ ਜਿਹੜਾ ਸੀ ਯਾਤਰਾ 8 ਮਈ ਨੂੰ ਬਠਿੰਡਾ ਤੋਂ ਕੋਟ ਸ਼ਮੀਰ ਜਾਵੇਗੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇੱਕ ਵਿਰਾਮ ਲਵੇਗੀ ਤੇ ਅਗਲੇ ਛੋਟੇ ਪੜਾਅ ਦੇ ਮਾਨਸਾ ਦੇ ਅਰਵਿੰਦ ਨਗਰ ਸਰਦੂਲਗੜ੍ਹ ਦੇ ਪਿੰਡ ਬਨਵਾਈ ਹਦਾਇਆ ਤੇ ਬਰਨਾਲਾ ਦੇ ਵਿਚ ਸੁਨਾਮ ਦੇ ਮਸਤੂਆਣਾ ਸਾਹਿਬ ਵਿਖੇ ਜਿਹੜੀ ਹੋਵੇਗੀ ਜਾਂਦੀ ਹੋਈ। 9 ਮਈ ਨੂੰ ਯਾਤਰਾ ਸੰਗਰੂਰ ਤੋਂ ਸੁਨਾਮ ਸਮਾਣਾ ਤੇ ਪਟਿਆਲਾ ਜਾਏਗੀ। ਇਹ ਅੰਤ ਦੇ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਜਿਹੜੀ ਸਮਾਪਤ ਹੋਣੀ ਹੈ ਤੇ ਯਾਤਰਾ ਦੌਰਾਨ ਸਾਰੇ ਪੜਾਅ ਦੇ ਉੱਤੇ ਮੁੱਖ ਮੰਤਰੀ, ਸਥਾਨਕ ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਆਗੂਆਂ ਦੇ ਨਾਲ ਭਾਸ਼ਣ ਦੇਣਗੇ ਤੇ ਸਥਾਨਕ ਪੱਧਰ ਦੇ ਉੱਤੇ ਮਿੱਠੇ ਛਬੀਲ ਦੇ ਪਾਣੀ ਦੇ ਸਟਾਲ ਵੀ ਕਹਿੰਦੇ ਲਗਾਏ ਜਾਣਗੇ। ਬੀਬੀ ਜਗੀਰ ਕੌਰ ਹੁਣਾਂ ਨੇ ਵੀ PM ਨੂੰ ਚਿੱਠੀ ਲਿਖ ਦਿੱਤੀ ਹੈ। ਔਰਤਾਂ ਦੇ ਲਈ ਕੀਤੀ ਹੈ ਵੱਡੀ ਮੰਗ, ਕਹਿੰਦੇ ਭਾਈ 33% ਦੀ ਬਜਾਏ 50% ਰਾਖਵਾਂਕਰਨ ਮਿਲਣਾ ਚਾਹੀਦਾ ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਕਾਲੀ ਦਲ ਇਸਤਰੀ ਵਿੰਗ ਦੀ 31 ਮੈਂਬਰੀ ਟੀਮ ਵੀ ਬਣਾਈ ਗਈ ਹੈ। ਇਹ ਆਪਣੇ ਬਿਲੋਂਗ ਕਰਦੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਪੂਨਨ ਸੁਰਜੀਤ ਨੂੰ ਜੀ, ਇਸਤਰੀ ਵਿੰਗ ਨੂੰ, ਉਹਦੀ ਮੀਟਿੰਗ ਲਈ ਹੈ ਤੇ 31 ਮੈਂਬਰੀ ਟੀਮ ਵੀ ਬਣਾਈ ਗਈ ਹੈ ਜਿਹਦੇ ਵਿਚ ਪ੍ਰਿੰਸੀਪਲ, ਸਕੂਲ ਅਧਿਆਪਕ, ਡਾਕਟਰ, ਵਕੀਲ, ਸਮਾਜਿਕ ਤੌਰ ਦੇ ਉੱਤੇ ਜਿੰਮੇਵਾਰੀ ਰੱਖਣ ਵਾਲੀਆਂ ਔਰਤਾਂ ਸ਼ਾਮਲ ਨੇ ਤੇ ਬੀਬੀ ਜਗੀਰ ਕੌਰ ਹੁਣਾਂ ਨੇ 33% ਔਰਤਾਂ ਦੇ ਰਾਖਵੇਂ ਕਰਨ ਦੀ ਗੱਲ ਕਹੀ ਹੈ ਜਿਸ ਨੂੰ ਸਰਵ ਸੰਮਤੀ ਦੇ ਨਾਲ ਕਹਿੰਦੇ ਪਾਸ ਕਰ ਦਿੱਤਾ ਗਿਆ। ਭਾਈ ਪਜਾ ਹੀ ਕਰ ਦਿੰਦੇ, ਆਪ ਹੀ ਕਰ ਦਿੰਦੇ, ਆਪਣੀ ਪਾਰਟੀ ਤੋਂ ਸ਼ੁਰੂਆਤ ਕਰ ਦਿੰਦੇ। ਤੇ ਲੋ ਆਪਾਂ ਇੱਕ ਦੋ ਜਿਹੜੀਆਂ ਵੀਡੀਓ ਨੇ ਸ਼ਾਰਟ ਦੇ ਵਿੱਚ ਹੀ ਤੁਹਾਨੂੰ ਸੁਣਾਉਂਦਾ, ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +64 44 976 1962 ਸਟੂਡੀਓ ਦਾ ਨੰਬਰ ਹੈ। ਤੇ ਲੋ ਸੁਣਦੇ ਹਾਂ ਭਾਈ ਰਾਘਵ ਚੱਡਾ ਸਾਹਿਬ ਦੀ ਸਪੀਚ ਤੇ ਸੀਐਮ ਮਾਨ ਸਾਹਿਬ ਹੁਣਾਂ ਦਾ ਜਿਹੜਾ ਕੀ ਕੁਝ ਜਿਹੜਾ ਚੱਲਿਆ। ਆਮ ਆਦਮੀ ਪਾਰਟੀ ਦੇ ਕੋਲ ਕਹਿੰਦੇ ਇੱਕ ਸਟੇਟ ਦੀ ਪੁਲਿਸ ਹੈ ਤੇ ਸਰਕਾਰ ਹੈਗੀ ਹੈ ਤੇ BJP ਦੇ ਕੋਲ ਕਹਿੰਦੇ ਨੇ 21 ਸਟੇਟ ਦੀ ਸਰਕਾਰ ਵੀ ਹੈ ਤੇ ਪੁਲਿਸ ਵੀ ਹੈ। ਰਾਘਵ ਚੱਡਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ।
2: आदमी पार्टी के पास एक राज्य में सरकार है और एक राज्य की पुलिस है। भारतीय जनता पार्टी के पास 21 राज्यों में सरकार है, 21 राज्यों की पुलिस है। आप जो एक गंदा खेल शुरू कर रहे हैं प्रतिशोध का, बदले का, वो कहां जाकर रुकेगा उसकी कल्पना भी आप नहीं कर सकते। इससे बचिए। और अंत में मैं बस पंजाब सरकार के अधिकारियों को भी कहना चाहूंगा कि आप सब बहुत सम्मानित लोग हैं। इनके आम आदमी पार्टी सरकार द्वारा जो आपको डराया जा रहा है, नेताओं द्वारा डराया जा रहा है, OSDs द्वारा डराया जा रहा है कि आपका तबादला कर देंगे, आपको सस्पेंड कर देंगे अगर आपने हम 6-7 लोगों के खिलाफ कार्रवाई नहीं करी। मैं उन अधिकारियों को भी कहना चाहता हूं कि आप उनकी धमकियों से डरिए मत। आम आदमी पार्टी की पंजाब सरकार चंद महीनों की सरकार है, अब उनका बहुत जल्द पंजाब से सफाई।
3: वो कहते हैं इन्हों को एक राज की पुलिस है, ਸਾਡੇ ਕੋਲ BJP ਕੋਲ 21 ਰਾਜਾਂ ਦੀ ਪੁਲਿਸ। ਧਮਕੀ ਦਿੰਦੇ ਆ, ਮਤਲਬ 21 ਪਰਚੇ ਕਰਾ ਦੋਗੇ ਸਾਡੇ ਤੇ? ਧਮਕੀ ਦਿੰਦੇ ਸਾਨੂੰ ਤੁਸੀਂ? ਪੰਜਾਬੀ ਇੱਦਾਂ ਬਰਦਾਸ਼ਤ ਨਹੀਂ ਕਰਦੇ। ਪਿਆਰ ਨਾਲ ਚਾਹੇ ਜਾਨ ਲੈ ਲਓ, ਪਰ ਜੇ ਕਿਤੇ ਆਕੜ ਕੀਤੀ ਜਾਂ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀ 4x5x ਵੱਧ ਜਿਹੜਾ ਫੋਰਸ ਨਾਲ ਵਾਪਸੀ ਕਰਦੇ ਆ ਫਿਰ। ਸੋ ਮੈਂ ਅੱਜ ਰਾਸ਼ਟਰਪਤੀ ਜੀ ਨੂੰ ਇਹ ਦੱਸ ਕੇ ਆਇਆ, ਲੰਬੀ ਚੌੜੀ ਲੈਟਰ ਹੈ, ਸਾਰਿਆਂ ਦੇ ਸਾਈਨ ਨੇ ਕਿ ਇਲੈਕਟਡ ਤੇ ਸਿਲੈਕਟਡ ਚ ਫਰਕ ਹੁੰਦਾ। ਇਹ ਸਿਲੈਕਟਡ ਸੀ ਪਰ ਇਲੈਕਟਡ ਦੁਆਰਾ ਸਿਲੈਕਟਡ ਸੀ, ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਵੇ। ਅਸੀਂ ਕੋਰਟ ਦੇ ਵਿੱਚ ਵੀ ਗਏ ਹੋਏ ਹਾਂ, ਮੈਂ ਰਾਸ਼ਟਰਪਤੀ ਨੇ ਇਹ ਵੀ ਦੱਸਿਆ। ਉਹ ਕਹਿੰਦੇ ਕਿ ਮੈਂ ਸੰਵਿਧਾਨ ਦੇ ਸਪੈਸ਼ਲਿਸਟਾਂ ਨਾਲ ਗੱਲ ਕਰਦੀ ਹਾਂ, ਮੈਂ ਜ਼ਰੂਰ ਇਸ ਗੱਲ ਦਾ ਕੋਈ ਨਾ ਕੋਈ ਤੁਹਾਨੂੰ ਰਿਸਪੌਂਸ ਦੇਊਂਗੀ। ਮੈਂ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ, ਸੰਵਿਧਾਨ ਹੀ ਸਾਨੂੰ ਸਾਡੇ ਦੇਸ਼ ਨੂੰ ਚਲਾਉਂਦਾ। ਮੈਂ ਕਿਹਾ ਜੀ ਸੰਵਿਧਾਨ ਨੂੰ ਤਾਂ ਬਦਲ ਲੱਗੇ ਹੋਏ ਨੇ, ਸੰਵਿਧਾਨ ਨੂੰ ਤਾਂ ਟਿੱਚ ਨਹੀਂ ਸਮਝਦੇ ਉਹ, ਕਦੇ ED ਵਰਤ ਲਈ, ਕਦੇ CBI ਵਰਤ ਲਈ, ਕਦੇ ਇਨਕਮ ਟੈਕਸ ਦਾ ਛਾਪਾ ਪੈ ਗਿਆ। ਇਹ ਡਰਾਉਂਦੇ ਆ, ਇਹ ਡਰਾ ਕੇ ਉਹ ਤੋਂ ਬਾਅਦ ਫਿਰ ਸਾਰਾ ਕੁਝ ਠੀਕ ਹੋ ਜਾਂਦਾ। ਤੁਸੀਂ ਐਸੇ ਕੇਸ ਦੇ ਵਿੱਚ ਹੀ ਐਗਜ਼ਾਮਪਲ ਲੈ ਲਓ, 10 ਦਿਨ ਪਹਿਲਾਂ ਅਸ਼ੋਕ ਮਿੱਤਲ ਜੀ ਦੇ ED ਦਾ ਛਾਪਾ ਪੈਂਦਾ, 10 ਦਿਨ ਪਹਿਲਾਂ ਹੀ ਉਹਨਾਂ ਦੇ ਗੁੜਗਾਓਂ ਸਥਿਤ ਬਿਜ਼ਨਸ ਤੇ, ਲਵਲੀ ਯੂਨੀਵਰਸਿਟੀ ਤੇ ਜਾਂ ਜਿੰਨੇ ਵੀ ਉਹਨਾਂ ਦੇ ਬਿਜ਼ਨਸ ਦੇ ਟਿਕਾਣੇ ਨੇ ਉਹਨਾਂ ਤੇ ED ਦਾ ਛਾਪਾ ਪੈਂਦਾ। ਛਾਪਾ 2 ਦਿਨ ਚੱਲਦਾ ਤੇ 10 ਦਿਨਾਂ ਬਾਅਦ ਉਸੇ ਬੰਦੇ ਨੂੰ Y ਕੈਟਾਗਰੀ ਦੀ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਲਓ ਇੱਕ ਉਹ ਕਿਹੜੀ ਵਾਸ਼ਿੰਗ ਮਸ਼ੀਨ ਚ ਧੋਲਿਆ ਬਾਈ ਤੁਸੀਂ? ਉਹ ED ਦੇ ਕੇਸਾਂ ਦਾ ਕੀ ਬਣਿਆ? ਮਤਲਬ ਡਰਾ ਕੇ, ਧਮਕਾ ਕੇ, ਆ ਜਾ ਬਈ ਤੈਨੂੰ ਹੁਣ ਅਸੀਂ ਤੈਨੂੰ ਹੁਣ ਸੁਰੱਖਿਆ ਦੇਵਾਂਗੇ। ਇੱਦਾਂ ਕੀਤਾ, ਪਹਿਲਾਂ ਵੀ ਇੱਦਾਂ ਕੀਤਾ। ਜਿਹੜੇ ਬੰਦੇ ਨੂੰ ਮੋਦੀ ਸਾਹਿਬ ਕਹਿੰਦੇ ਰਹੇ ਕਿ ਫਲਾਨਾ ਦਾ ਬਹੁਤ ਵੱਡਾ ਘਪਲੇਬਾਜ਼ ਹੈ, 4-5 ਦਿਨਾਂ ਬਾਅਦ ਉਸੇ ਬੰਦੇ ਨੂੰ ਡਿਪਟੀ CM ਦੀ ਸਹੁੰ ਚੁਕਾ ਦਿੰਦੇ ਨੇ ਕਿ ਹੁਣ ਤੂੰ ਬਣ ਗਿਆ ਡਿਪਟੀ।
1: ਜੀ ਦੋਸਤੋ, ਇਹ ਸੀ ਜੀ ਭਗਵੰਤ ਸਿੰਘ ਮਾਨ ਹੁਣਾਂ ਦੇ ਬਿਆਨ ਤੇ ਨਾਲ ਦੀ ਨਾਲ ਰਾਘਵ ਚੱਡਾ ਹੁਣਾਂ ਦੇ ਜੋ ਪ੍ਰੈਸ ਕਾਨਫਰੰਸ ਬਾਅਦ ਦੇ ਵਿੱਚ ਕੀਤੀ ਹੈ ਮੁਲਾਕਾਤ ਤੋਂ ਬਾਅਦ। ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
4: ਹਾਲ ਚਾਲ ਠੀਕ ਹੈ ਜੀ।
1: ਜੀ
4: ਮਾਨ ਸਾਹਿਬ ਕਹਿੰਦੇ 5x4 ਮਾਨ ਸਾਹਿਬ ਕਹਿੰਦੇ ਦਿੱਲੀ ਗਏ ਸੀ ਜੀ, ਦਿੱਲੀ ਹੁਣ 90 ਬੰਦੇ ਨਾਲ ਲੈ ਕੇ ਗਏ ਹੈਗੇ ਆ ਜੀ, ਅਗਲੇ ਡਰਦੇ ਆ।
1: ਮੈਂ ਇੱਕ ਹੈਰਾਨ, ਮੈਂ ਚਲੋ ਖਬਰ ਵੀ ਕੀਤੀ ਹੈ, ਕੇਜਰੀਵਾਲ ਸਾਹਿਬ ਪੰਜਾਬੀਆਂ ਨੂੰ ਮੋਹਰੇ ਕਰੀ ਜਾਂਦੇ, ਆਪ ਕਿਉਂ ਨੀ ਮੋਹਰੇ ਹੁੰਦੇ ਜੀ? ਇਹ
4: ਗੱਲ ਤਾਂ ਇਹੀ ਹੈ ਜੀ।
1: ਜੀ
4: ਅੱਛਾ, ਇੱਕ ਗੱਲ ਹੈਗੀ ਆ ਅੰਦਰੋਂ ਨਾ ਮਮਤਾ ਹਾਰੀ ਆ ਤੇ ਅੰਦਰੋਂ ਕਿੰਨੇ ਖੁਸ਼ ਆ ਵੀ ਹੁਣ ਉਹ ਵੀ ਨਾਲ ਸਾਡੇ ਦਰੀ ਤੇ ਬਹਿ ਜੂਗੀ। ਇਹ ਹਾਰਿਆਂ ਦੀ ਦਰੀ ਵੱਖਰੀ ਬਹਿ ਜਾਣੀ ਆ ਵੀ ਹਾਂ ਜੀ ਅਸੀਂ ਸਾਡੇ ਸਾਰਿਆਂ ਦਾ ਸਟੇਟਸ ਬਰਾਬਰ ਹੋ ਗਿਆ, ਹੁਣ ਇੰਡੀਆ ਗਠਬੰਧਨ ਜਿਹੜਾ ਹੈਗਾ ਆ ਉਹ ਸਹੀ ਤਰੀਕੇ ਨਾਲ ਚੱਲੂਗਾ।
1: ਹਾਂਜੀ ਬਿਲਕੁਲ,
4: ਹੁਣ ਇਹਨਾਂ ਨੂੰ ਅਪਲਾ ਲੱਗ ਪਿਆ ਜੀ ਵੀ 40 ਲੱਖ ਵੋਟਰ 40,000 ਵੋਟਰ ਜਿਹੜਾ ਮੇਰਾ ਕੱਟ ਦਿੱਤਾ ਸੀ
1: ਜੀ।
4: ਉਹ ਭਾਈ ਜਦੋਂ ਤੁਸੀਂ ਜਿਹੜਾ ਹੈਗਾ ਆ ਵੋਟਾਂ ਹੀ ਜਾਲੀ ਬਣਾ ਲਈਆਂ ਜਾਂ ਦੂਜੇ ਵਾਰਡ ਦੀ ਆਪਣੀ ਕੰਸਟੀਚੁਐਂਸੀ ਚ ਬਣਾ ਲਈਆਂ ਤੇ ਤਾਂ ਕਿ ਆਪਣੀਆਂ ਪੈਟ ਵੋਟਾਂ ਜਿਹੜੀਆਂ ਹੈਗੀਆਂ ਉਹ ਸਰ ਇਹ ਸਾਰੇ ਪੋਲੀਟੀਕਲ ਲੀਡਰ ਕਰਦੇ ਹੈਗੇ ਆ। ਤੁਸੀਂ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਰੌਲਾ ਪਾਉਂਦੇ ਨੀ ਹੈਗੇ ਵੀ ਜਲਾਲਾਬਾਦ ਦੇ ਵਿੱਚ ਸੁਖਬੀਰ ਬਾਦਲ ਦਾ ਜਿਹੜਾ ਹੈਗਾ ਆ ਭਾਈ ਇੰਨੀਆਂ ਵੋਟਾਂ ਤਾਂ ਘਰੋਂ ਲੈ ਕੇ ਤੁਰਦਾ ਆ ਜੀ ਵੀ ਉੱਥੇ ਉਹਨੇ ਇੰਨੀਆਂ ਕੁ ਵੋਟਾਂ ਬਣਾਈਆਂ ਆਈਆਂ ਹੈਗੀਆਂ ਭਾਈ ਉਨੀਆਂ ਵੋਟਾਂ ਉਹਨੂੰ ਜਿਹੜੀਆਂ ਹੈਗੀਆਂ ਉਹਨਾਂ ਦਾ ਪਤਾ ਹੀ ਨੀ ਕਿਸੇ ਨੂੰ ਦੂਜੀ ਜਿਹੜੀਆਂ ਹੈਗੇ ਕੰਸਟੀਚੁਐਂਸੀ ਦੇ ਵਿੱਚੋਂ ਜਿਹੜੀਆਂ ਇੱਧਰ ਰੱਖੀਆਂ ਆਈਆਂ ਜੀ ਉਹ ਆਪਣੀਆਂ ਰਿਜ਼ਰਵ ਕੋਟਾ ਸਾਰੇ ਹੀ ਰੱਖਦੇ ਹੈਗੇ ਸੀਗੇ ਜੀ ਇਹ
1: ਬਿਲਕੁਲ।
4: ਇਹ ਹੁਣ ਪ੍ਰਥਾ ਜਿਹੜੀ ਚੱਲੀ ਹੈਗੀ ਇਹ ਭਾਈ ਇਸ ਚੀਜ਼ ਦਾ ਛਾਂਟਾ ਲੱਗਣੀ ਚਾਹੀਦੀ ਹੈਗੀ ਆ ਤੇ ਉਹ ਆਪਣੇ ਆਪ ਹੀ ਜਿਹੜਾ ਇਹ ਪਤਾ ਲੱਗ ਜਾਂਦਾ ਜੀ ਵੀ ਲੀਡਰ ਚ ਕਿੰਨਾ ਕੁ ਦਮ ਹੈਗਾ ਜੀ। ਬਾਕੀ ਜਿਹੜਾ ਇਹ ਇਹਨਾਂ ਦਾ ਕੰਮ ਆ ਉਹ ਤਾਂ ਇਹਨਾਂ ਨੇ ਕਰੀ ਜਾਣਾ ਆ ਜੀ। ਉੱਥੇ ਸੰਵਿਧਾਨ ਦੀ ਗੱਲ ਕਰਦੇ ਆ ਜੀ ਅਗਲੇ ਵੀ ਉਸੇ ਸੰਵਿਧਾਨ ਦੇ ਮੁਤਾਬਕ ਹੀ ਅਗਲੇ ਕਹਿੰਦੇ ਹੈਗੇ 2/3 ਹੈਗੇ ਸੀਗੇ ਚੱਲ ਗਏ ਜੀ
1: ਜੀ ਬਿਲਕੁਲ।
4: ਇਹ ਤਾਂ ਜਿਹੜਾ ਹੈਗਾ ਆ ਉੱਥੇ ਉੱਥੇ ਨਾ ਜੀ 2/3 ਇਨ ਦਾ ਹਾਊਸ ਲਿਖਿਆ ਆ ਲਫ਼ਜ਼
1: ਜੀ।
4: ਹੁਣ ਉਹ ਹਾਊਸ ਰਾਜ ਸਭਾ ਦਾ ਆ, ਰਾਜ ਸਭਾ ਦੇ ਵਿੱਚ ਹਾਊਸ ਦੇ ਵਿੱਚ ਜਿਹੜਾ ਹੈ ਉਹਨਾਂ ਦੀ 7 ਗਿਣਤੀ ਉਹਦੇ ਹਿਸਾਬ ਨਾਲ ਉਹ ਪੂਰੇ ਹੈਗੇ ਆ ਜੀ। ਤੇ ਜੇ ਤੁਸੀਂ ਜਿਹੜਾ ਹੈਗਾ ਕੇਸ ਲਾਇਆ ਹੀ ਹੈਗਾ ਤੇ ਫੇਰ ਤੁਸੀਂ ਉੱਥੇ ਕਾਹਦੇ ਵਾਸਤੇ ਚੱਲ ਗਏ ਜੀ।
1: ਬਿਲਕੁਲ ਹੈ ਜੀ।
4: ਤੇ ਪੰਜਾਬੀਆਂ ਤੋਂ ਅੱਗੇ ਕਰਦੇ ਹੈਗੇ ਆ ਪੰਜਾਬੀਆਂ ਦਾ ਤਾਂ ਇਹ ਅੱਜ ਇੱਕ ਚੈਨਲ ਖਬਰ ਦੇਣ ਡਿਆ ਸੀ ਜੀ ਕਿ ਮੁੜ ਕੇ ਜਿਹੜਾ ਆ ਦੁਬਾਰਾ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਣ ਲੱਗੇ ਆ ਜੀ, ਥੋੜਾ ਜਿਹਾ ਉਹਨੂੰ ਫੇਰ ਬਦਲ ਕਰਕੇ ਤੇ ਮੁੜ ਕੇ ਲਾਗੂ ਕਰਨ ਲੱਗੇ ਜੀ। 65,000 ਏਕੜ ਜਿਹੜੀ ਆ ਉਹ ਲੈਂਡ ਜਿਹੜੀ ਆ ਉਹ ਲੈਣ ਲੱਗੇ ਆ ਜੀ।
1: ਜੀ ਕਿਆ ਬਾਤ ਹੈ ਜੀ।
4: ਨੋ ਡਾਊਟ ਕੇ ਮਤਲਬ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਖਤਾ ਖਾਧੀ ਆ ਜੀ, ਹੁਣ ਦੇਖਦੇ ਹੈਗੇ ਆ ਕਿ ਜਥੇਬੰਦੀਆਂ ਕਿੰਨੀਆਂ ਕੈਕਟਿਵ ਹੁੰਦੀਆਂ ਹੈਗੀਆਂ ਜੀ। ਇਹਨਾਂ ਨੂੰ ਇਹ ਹੈਗਾ ਆ ਕਿ ਉਹ ਆਰਾਮ ਨਾਲ ਸਾਇਲੈਂਟ ਮੋਡ ਤੇ ਚੱਲ ਗਈਆਂ ਤੇ ਹੁਣ ਜਾਣ ਅਸੀਂ ਡਿਵਾਈਡ ਵੀ ਬਥੇਰਾ ਕਰ ਦਿੱਤਾ ਹੈਗਾ ਤੇ ਉਹਦਾ ਸ਼ਾਇਦ ਵਿਰੋਧ ਨਾ ਹੋਵੇ। ਕਾਰਨ ਇਹ ਹੁੰਦਾ ਆ ਜੀ ਕਿ ਅੱਗੇ ਇਲੈਕਸ਼ਨ ਆ ਰਹੇ ਹੈਗੇ ਆ, ਲੋਕਾਂ ਨਾਲ ਵਾਅਦੇ ਕੀਤੇ ਹੈਗੇ ਤੇ ਇਲੈਕਸ਼ਨ ਵਾਸਤੇ ਵੀ ਪੈਸਾ ਚਾਹੀਦਾ ਹੈਗਾ ਜੀ। ਤੇ ਇਹਨਾਂ ਨੇ ਨਾ ਜੀ ਜਿਹੜੇ ਆ ਕੁਛ ਜਿਹੜੇ ਕਾਰਪੋਰੇਟ ਹਾਊਸਿਸ ਹੁੰਦੇ ਆ ਉਹਨਾਂ ਦਾ ਉਹਨਾਂ ਨਾਲ ਜਿਹੜੇ ਵਾਅਦੇ ਹੁੰਦੇ ਨਾ ਜੀ ਉਹ ਅਖਬਾਰਾਂ ਚ ਨਹੀਂ ਆਉਂਦੇ
1: ਜੀ।
4: ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਦੇ ਵਿਗਲਿਆਂ ਨੇ ਵੀ ਕਿਹਾ ਹੋਣਾ ਵੀ ਭਾਈ ਕਰੋ ਕੁਛ, ਸਾਡਾ ਵੀ ਜਿਹੜਾ ਹੈਗਾ ਆ ਡੰਗ ਸਾਰੋ ਤਾਂ ਹੀ ਤੁਹਾਨੂੰ ਫੰਡ ਦੇ ਸਕਦੇ ਹੈਗੇ ਜੀ।
1: ਬਿਲਕੁਲ ਹੈ ਜੀ।
4: ਤੇ ਜੇ ਇਹਨਾਂ ਨੇ ਇਹ ਇੱਥੇ ਤਾਂ ਇਹ ਗੱਲ ਕਰਦੇ ਪਏ ਨਾ ਜੀ ਪੰਜਾਬੀ ਪੰਜਾਬੀ ਕਰਦੇ ਪਏ ਆ, ਜਦੋਂ ਜੇ ਇਹ ਮੁੜ ਕੇ ਪਾਲਿਸੀ ਲੈ ਤੇ ਇਹਨਾਂ ਦਾ ਇਲੈਕਸ਼ਨ ਯੀਅਰ ਅੱਗੇ ਜਿਹੜਾ ਹੈਗਾ ਆ ਉਹਦਾ ਵਿਰੋਧ ਇੰਨਾ ਕੁ ਹੋਏਗਾ ਕਿ ਆਪਣੇ ਆਪ ਹੀ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਵਾਕਈ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਇਹਨਾਂ ਨੂੰ
1: ਜੀ। ਬਿਲਕੁਲ ਹੈ ਜੀ।
4: ਚਾਹੇ ਜਿੰਨਾ ਮਰਜ਼ੀ ਪੰਜਾਬੀਆਂ ਦਾ ਨਾਂ ਜਪੀ ਜਾਣ ਜੀ ਜਾਂ ਜੋ ਮਰਜ਼ੀ ਕਰੀ ਜਾਣ ਜੀ।
1: ਤੁਸੀਂ ਦੇਖੋ ਕਿ
4: ਹਰ ਗੱਲ
1: ਸੈਣੀ ਸਾਹਿਬ ਜਿੱਦਾਂ ਇੱਕ ਸੀਐਮ ਦੇ ਸੂਬੇ ਦੇ ਸੀਐਮ ਦੇ ਟੇਬਲ ਦੇ ਉੱਤੇ ਸਵੇਰ ਨੂੰ ਚਾਹ ਪਹੁੰਚਣ ਤੋਂ ਪਹਿਲਾਂ ਜਾਂ ਚਾਹ ਦੇ ਬਿਸਕਟਾਂ ਦੇ ਨਾਲ ਹੀ ਸੀਆਈਡੀ ਦੀ ਜਾਂ ਸਾਰੀ ਏਜੰਸੀਆਂ ਦੀਆਂ ਰਿਪੋਰਟਾਂ ਜਾਂ ਅਖਬਾਰਾਂ ਜਿੰਨੀਆਂ ਵੀ ਨੇ ਉਹ ਪਹੁੰਚ ਜਾਂਦੀਆਂ ਨੇ ਜੀ, ਪੂਰੀ ਰਿਪੋਰਟ ਪਹੁੰਚ ਜਾਂਦੀ ਹੈ ਆਪਣੀ ਕੌਫੀ ਜਾਂ ਚਾਹ ਦੇ ਨਾਲ ਹੀ ਜੀ। ਕਿ ਦੇਸ਼ ਦੀ ਜਿਹੜੀ ਰਾਸ਼ਟਰਪਤੀ ਹੈ ਕਿ ਉਹਨੂੰ ਪਤਾ ਨਾ ਹੋਏਗਾ ਕਿ ਉਹਦੇ ਥੱਲੇ ਜਿਹੜਾ ਜੋ ਕੁਝ ਹੋ ਰਿਹਾ ਪਾਰਟੀਆਂ ਜੋ ਕੁਝ ਕਰ ਰਹੀਆਂ ਕਿ ਉਹਨਾਂ ਨੂੰ ਪਤਾ ਨਾ ਹੋਏਗਾ ਕਿ 7 ਜਿਹੜੇ ਲੋਕ ਨੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਵਿੱਚ ਐਂਟਰੀ ਮਾਰ ਗਏ ਨੇ, ਕਿ ਉਹ ਸਮਝਾਉਣਾ ਜਾਂ ਗੱਲਬਾਤ ਕਰਨਾ ਜਾਂ ਬਾਅਦ ਦੇ ਵਿੱਚ ਚਾਹੇ ਉਹ ਰਾਘਵ ਚੱਡਾ ਨੇ ਚਾਹੇ ਸੀਐਮ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਨੀ ਬਾਹਰ ਆ ਕੇ ਦੱਸਣਾ, ਉਹ ਤਾਂ ਚਾਹੇ ਜੋ ਮਰਜ਼ੀ ਕਹੀ ਜਾਣ ਭਾਈ ਮੈਂ ਇੱਦਾਂ ਕਰ ਦਿੱਤਾ, ਮੈਂ ਉਹਨਾਂ ਨਾਲ ਆਹ ਗੱਲ ਕੀਤੀ ਹੈ ਜੀ, ਇਹ ਕੀਤੀ ਹੈ, ਕਿੱਥੇ ਕੁ ਤੱਕ ਜਾਇਜ਼ ਹੈ ਜੀ ਇਹ।
4: ਸਰ ਗੱਲ ਇਹ ਤਾਂ ਹੈਗਾ ਪਤਾ ਸਭ ਕੁਛ ਹੁੰਦਾ ਹੈਗਾ ਆ, ਉਹਦੇ ਬਾਵਜੂਦ ਵੀ ਗੱਲ ਤਾਂ ਸੁਣਨੀ ਪੈਂਦੀ ਨਾ, ਸੰਵਿਧਾਨਕ ਅਹੁਦੇ ਤੇ ਬੈਠੇ ਹੈਗੇ ਆ ਜੀ।
1: ਜੀ
4: ਰਾਘਵ ਚੱਡੇ ਹੁਣੀ ਇਹਨਾਂ ਨਾਲ ਉਹਨਾਂ ਨੂੰ ਪਤਾ ਸੀ ਵੀ ਇਹ ਇਵੈਂਟ ਬਣਾਉਣ ਆਏ ਹੈਗੇ ਆ ਜੀ, ਉਹਨਾਂ ਨੇ ਆਪਣੀ ਗੱਲ ਜਿਹੜੀ ਹੈਗੀ ਆ ਉਹ ਰੱਖ ਕੇ ਚੱਲ ਗਏ ਜੀ।
1: ਜੀ
4: ਹੁਣ ਮੀਡੀਆ ਦਾ ਇੱਕ ਹਿੱਸਾ ਜਿਹੜਾ ਹੈਗਾ ਆ ਜਿਹੜਾ ਉਹਨਾਂ ਨਾਲ ਸਹਿਮਤ ਆ ਉਹ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਜਿਆਦਾ ਰੱਖਦਾ ਪਿਆ, ਸਰਕੂਲੇਟ ਕਰਦਾ ਪਿਆ
1: ਜੀ,
4: ਤੇ ਇਹਨਾਂ ਦਾ ਜਿਹੜਾ ਹੱਕ ਦੇ ਵਿੱਚ ਇੱਥੇ ਸਟੇਟ ਦੇ ਵਿੱਚ ਹੈਗਾ ਮੀਡੀਆ ਉਹ ਇਹਨਾਂ ਦੇ ਹੱਕ ਦੀ ਗੱਲ ਕਰਦਾ ਪਿਆ ਜੀ।
1: ਬਿਲਕੁਲ ਹੈ ਜੀ।
4: ਉਹ ਅੱਜ ਇੱਦਾਂ ਹੀ ਕਰਕੇ ਕਿਤੇ ਉਹਨਾਂ ਨੂੰ ਮਤਲਬ ਬੁਰਾ ਭਲਾ ਕਿਹਾ ਆ ਦੀ ਪੋਸਟ ਮੈਂ ਦੇਖੀ ਤੇ ਉਹਦੇ ਥੱਲੇ ਪਿੱਛੇ ਕਮੈਂਟ ਕਿਸੇ ਬੰਦੇ ਨੇ ਦਿੱਤਾ ਵੀ ਪਹਿਲਾਂ ਉਹਨਾਂ ਨੂੰ ਕਾਹਦੇ ਵਾਸਤੇ ਲੈ ਕੇ ਆਏ ਸੀ ਬਈ, ਸਾਡਾ ਉਹਨਾਂ ਨਾਲ ਕੀ ਤਾਲਕ ਹੈ ਜੀ, ਓਦਣ ਤੁਸੀਂ ਕਹਿੰਦੇ ਸੀ ਹੀਰੇ ਲੱਭ ਕੇ ਲਿਆਂਦੇ ਹੈਗੇ ਆ, ਅੱਜ ਤੁਸੀਂ ਜਿਹੜਾ ਆ ਉਹਨਾਂ ਦੇ ਉੱਤੇ ਪਰਚੇ ਕਰ ਰਹੇ ਹੈ ਜੇ ਉਹ ਚੱਲ ਗਏ ਆਪਣੀ ਫਿਤਰਤ ਅਨੁਸਾਰ
1: ਜੀ,
4: ਘਰ ਤੁਹਾਡੇ ਕੋਲ ਆਪਣਾ ਨੀ ਸਾਫ ਹੋਇਆ ਦੂਜੇ ਨੂੰ ਕਹਿੰਦਾ ਦੋਸ਼।
1: ਜਿੱਦਾਂ ਕਹਿੰਦੇ ਸੈਣੀ ਸਾਹਿਬ ਕਿ ਲੋਕਤੰਤਰ ਅਗਵਾਹ ਹੋ ਗਿਆ ਜਾਂ ਲੋਕਤੰਤਰ ਦੇ ਨਾਲ ਵਿਸ਼ਵਾਸਘਾਤ ਹੋ ਗਿਆ ਕਿ ਭਾਈ ਜਿਹੜਾ ਇਹ ਤਾਂ ਫਿਰ ਕੀਤਾ ਕਿ ਇਹਨਾਂ ਨੇ, ਸਵਾਲ ਤਾਂ ਇਹ ਵੀ ਬਣਦਾ ਹੈ।
4: ਸਰ ਗੱਲ ਇੱਦਾਂ ਹੈ ਜੀ, ਲੋਕਤੰਤਰ ਉਦੋਂ ਨੀ ਹੁੰਦਾ ਹੈਗਾ, ਪਰ ਮੈਂ ਤਾਂ ਕਹਿੰਦਾ ਆ ਵੀ ਇੱਕ ਵੋਟ ਵੀ ਜਾਲੀ ਕਿਉਂ ਬਣੇ ਜੀ।
1: ਜੀ
4: ਗੱਲ ਤਾਂ ਇਹ ਹੈਗਾ ਨਾ ਜੀ ਕਿ ਵੋਟਾਂ ਜਿਹੜੀਆਂ ਹੈਗੀਆਂ ਉਹ ਬੰਦੇ ਤਾਂ ਨਿਕਲਣ ਬਾਹਰ ਵੀ ਹਾਂ ਜੀ ਅਸੀਂ ਜੈਨੂਅਨ ਵੋਟਰ ਹੈਗੇ ਸੀਗੇ ਤੇ ਸਾਡਾ ਜਿਹੜਾ ਹੈਗਾ ਆ ਉਹ ਪਟੀਸ਼ਨ ਪਾਉਣ ਆਪਣੀ ਵੀ ਸੁਪਰੀਮ ਕੋਰਟ ਤੇ ਅਸੀਂ ਜਿਹੜਾ ਆ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਤੋਂ ਵਾਂਝੇ ਰਹਿ ਗਏ ਹੈਗੇ ਆ ਜੀ। ਉਹਨਾਂ ਦੀ ਸਕਰੂਟਨੀ ਹੋਵੇ ਵੀ ਵਾਕਈ ਇਹਦੇ ਇੰਟਾਈਟਲਮੈਂਟ ਹੈਗੀ ਸੀ ਤੇ ਉਹਦੇ ਬਾਵਜੂਦ ਇਹਨਾਂ ਨੂੰ ਵੋਟ ਪਾਉਣ ਤੋਂ ਜਿਹੜਾ ਹੈਗਾ ਆ ਰੋਕਿਆ ਗਿਆ ਜੀ।
1: ਨਾਲੇ ਦੇਖੋ ਜਿਹੜਾ ਪਬਲਿਕ ਦਾ ਰਾਈਟ ਆ ਜੇ ਡੈਮੋਕਰੇਸੀ ਦੀ ਗੱਲ ਕਰਦੇ ਆ ਸੈਣੀ ਸਾਹਿਬ, ਚਲੋ ਮੈਂ ਪਹਿਲਾਂ ਵੀ ਕਈ ਵਾਰੀ ਇਸ ਚੀਜ਼ ਨੂੰ ਪੜਿਆ ਜਾਂ ਘੋਖਿਆ ਕੋਸ਼ਿਸ਼ ਕੀਤੀ ਹੈ, ਪਰ ਲੋਕਾਂ ਤੱਕ ਇਹ ਜਾਗਰੂਕਤਾ ਹੀ ਨਹੀਂ ਆਉਂਦੀ ਹੈ ਕਿ ਜੇ ਚਾਹੇ ਉਹ ਸੂਬੇ ਦੀਆਂ ਪਾਰਟੀਆਂ ਨੇ ਚਾਹੇ ਉਹ ਦੇਸ਼ ਦੀ ਜਿਹੜੀ ਹੈ ਸੱਤਾਧਾਰੀ ਹੈਗੀ ਹੈ ਜੋ ਵੀ ਪਾਰਟੀ ਹੈ, ਜੇ ਲੋਕ ਇਕੱਠੇ ਹੋ ਜਾਣ ਜਦੋਂ ਲੋਕਤੰਤਰ ਦੀ ਗੱਲ ਆਉਂਦੀ ਹੈ ਤਾਂ ਉਹ ਜੇ ਇਹਨਾਂ ਨੂੰ ਵੋਟਾਂ ਪਾ ਕੇ ਬਣਾ ਸਕਦੇ ਨੇ ਤਾਂ ਜਿੱਦਾਂ ਕਿ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਵੀ ਲੱਗੇ ਹੋਏ ਕਿ ਰੀਕਾਲ ਕੀਤੀ ਜਾਵੇ ਤੇ ਉਹਦੇ ਵਿੱਚ ਤਾਂ ਫਿਰ ਵੋਟਾਂ ਪਾ ਕੇ ਜਿਹੜੇ ਨੇ ਜੇ ਉਹ ਸੂਬੇ ਦੇ ਵਿੱਚ ਚਾਹੇ ਆ ਤੇ ਚਾਹੇ ਉਹ ਕੇਂਦਰ ਦੇ ਵਿੱਚ ਨੇ ਤਾਂ ਉਹਨਾਂ ਨੂੰ ਵੀ ਬਦਲਾ ਸਕਦੇ ਨੇ ਜੀ। ਕੀ ਇਹ ਅਧਿਕਾਰ ਦੇਣਗੇ ਲੋਕਾਂ ਨੂੰ ਜੇ ਉਹਨਾਂ ਦੀ ਮਨਪਸੰਦੀ ਦੀ ਸਰਕਾਰ ਜਾਂ ਮੈਨੀਫੈਸਟੋ ਜੋ ਸ਼ਰਤਾਂ ਲਾ ਕੇ ਆਏ ਨੇ ਕਿ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ
4: ਸਰ ਗੱਲ ਆ ਰਾਈਟ ਟੂ ਰੀਕਾਲ ਜਿਹੜਾ ਹੈਗਾ ਆ ਉਹ ਜਾਂ ਤਾਂ ਜਿਹੜਾ ਕਾਨੂੰਨ ਬਣਿਆ ਹੋਵੇ
1: ਜੀ,
4: ਜਿਹੜਾ ਤੁਸੀਂ ਬਾਹਰ ਪ੍ਰਚਾਰ ਕਰਦੇ ਰਹੇ ਹੈਗੇ ਲੋਕਾਂ ਕੋਲ ਜਿਹਦੇ ਕਰਕੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਕਿ ਤੁਸੀਂ ਅਲੱਗ ਹਟ ਕੇ ਕੋਈ ਗੱਲ ਕਰਨ ਲੱਗੇ ਹੈਗੇ, ਲਕੀਰ ਤੋਂ ਹਟ ਕੇ ਗੱਲ ਕਰਨ ਲੱਗੇ
1: ਜੀ,
4: ਉਹ ਸਾਰੀਆਂ ਗੱਲਾਂ ਤਾਂ ਰਹਿ ਗਈਆਂ ਇਲੈਕਸ਼ਨ ਤੋਂ ਪਹਿਲਾਂ ਦੀਆਂ ਜੀ। ਬਾਅਦ ਦੇ ਵਿੱਚ ਉੱਥੇ ਕੋਈ ਵਰਕਆਊਟ ਥੋੜਾ ਕੀਤਾ ਜੀ, ਹੁਣ ਜਿਹੜਾ ਹੈਗਾ ਆ ਤੁਰ ਪਏ ਆ। ਦੇਖੋ ਜੀ ਆਉਣ ਵਾਲੇ 8 ਮਹੀਨੇ ਮੈਨੂੰ ਤਾਂ ਦਿਸਦੇ ਹੈਗੇ ਕਿ ਧਰਮ ਦੇ ਮਾਮਲੇ ਦੇ ਵਿੱਚ ਹੀ ਚੱਲ ਪੈਣਾ ਜੀ। ਇਹ ਹੁਣ ਸ਼ੁਕਰਾਨਾ ਯਾਤਰਾ ਚੱਲ ਪਈ ਜੀ, ਅੱਜ ਤੁਸੀਂ ਦੇਖੋ ਨਾ ਇੱਕ ਗਿਆਨੀ ਰਘਵੀਰ ਸਿੰਘ ਨੇ ਚਿੱਠੀ ਲਿਖੀ ਹੈਗੀ ਆ ਆਪਣੇ ਅਮਿਤ ਸ਼ਾਹ ਹੁਣਾਂ ਨੂੰ ਵੀ ਫੌਜ ਜਿਹੜੀ ਹੈਗੀ ਆ ਉਹ ਸਮਾਨ ਚੱਕ ਕੇ ਲੈ ਗਈ ਸੀਗੀ ਉਸ ਵੇਲੇ ਤੇ ਉਹ ਸਾਡਾ ਜਿਹੜਾ ਸਮਾਨ ਆ ਉਹ ਕਿੱਥੇ ਵਾਪਸ ਦਿੱਤਾ ਨੀ ਹੈਗਾ ਜੀ, ਤੇ ਉਹਦਾ ਦੱਸੋ ਜੀ
1: ਬਿਲਕੁਲ
4: ਕੀ ਬਣਿਆ। ਤੁਸੀਂ ਦੇਖੋ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹਦੇ ਸੱਦੇ ਦੇ ਰਹੇ ਆ ਆਮ ਆਦਮੀ ਪਾਰਟੀ ਦੇ ਵਰਕਰ
1: ਜੀ,
4: ਉੱਥੇ ਜਿਹੜਾ ਹੈਗਾ ਆ ਪਤਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਗਿਆਨੀ ਰਘਵੀਰ ਸਿੰਘ ਦੀ ਪ੍ਰੈਸ ਕਾਨਫਰੰਸ ਵਾਸਤੇ ਪ੍ਰੈਸ ਨੂੰ ਇੰਟੀਮੇਟ ਕਰ ਰਹੇ ਆ ਹਾਂਜੀ, ਮੀਨਿੰਗ ਦੇਰ ਬਾਈ ਕਿ ਇਹ ਜਿਹੜੇ ਹੈਗੇ ਆ ਜਿਹੜੇ ਸੋ ਕਾਲਡ ਜਥੇਦਾਰ ਆ ਜਿਹੜੇ ਆਪਣੇ ਤੁਸੀਂ ਅੱਜ ਤੱਕ ਇੱਥੇ ਹੀ ਰਹੇ ਆ ਤੁਹਾਨੂੰ ਅੱਜ ਚੇਤਾ ਆ ਜਦੋਂ ਤੁਸੀਂ ਅਹੁਦਿਆਂ ਤੋਂ ਬਰਖਾਸਤ ਹੋ ਗਏ ਤਾਂ ਤੁਹਾਨੂੰ ਜਿਹੜਾ ਹੈਗਾ ਆ ਵੀ ਪਤਾ ਲੱਗ ਗਿਆ ਵੀ ਹਾਂ ਜੀ ਇੱਥੇ ਸਾਡੀ ਜਿਹੜੀ ਹੈਗੀ ਆ ਵੈਲਿਊਏਬਲ ਸਮੱਗਰੀ ਪਈ ਸੀ ਜਿਹੜੀ ਫੌਜ ਚੱਕ ਕੇ ਲੈ ਗਈ ਸੀ ਤੇ ਉਹ ਮੁੜ ਕੇ ਹੈ ਨੀ ਜੀ। ਕਾਰਨ ਇਹ ਹੈਗਾ ਆ ਕਿ ਉਹ ਆਪਣਾ ਇਹ ਆਪਣੇ ਜਿਹੜੇ ਹੈਗੇ ਆ ਚੋਲਿਆਂ ਦੇ ਅੰਦਰ ਜਿਹੜੇ ਆ ਸਿਆਸੀ ਮੁਫਾਦ ਜਿਹੜੇ ਆ ਉਹ ਸਿੱਧਣ ਲੱਗ ਪਏ ਆ
1: ਜੀ।
4: ਇੱਥੇ ਕੋਈ ਵੀ ਬੰਦਾ ਬੇਦਾਗ ਨਹੀਂ ਗਾ ਜੀ, ਸਾਰਾ ਇੱਥੇ ਪਾਪੀ ਸਾਰੇ ਆ
1: ਜੀ।
4: ਸੋ ਇਸ ਕਰਕੇ ਜਿਹੜਾ ਆ ਇਹਨਾਂ ਦੀ ਕਿਸੇ ਗੱਲ ਤੇ ਵਿਸ਼ਵਾਸ ਕਰਨ ਨੂੰ ਦਿਲ ਹੀ ਨਹੀਂ ਕਰਦਾ ਜੀ ਵੀ ਹਾਂ ਜੀ ਸੰਜੀਦਾ ਹੋਣਗੇ।
1: ਸੈਣੀ ਸਾਹਿਬ ਜਿਵੇਂ ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਆਈਆਂ ਨੇ ਹੁਣ ਵੀ ਕਹਿੰਦੀਆਂ ਨੇ ਕਿ ਬਾਦਲਾਂ ਦੇ ਲਿਫਾਫੇ ਦੇ ਵਿੱਚੋਂ ਨਿਕਲਦੇ ਨੇ ਜਾਂ ਸੰਸਥਾਵਾਂ ਦੇ ਜੋ ਵੀ ਜਥੇਦਾਰਾਂ ਦੀ ਗੱਲ ਕਰਦੇ ਜਾਂ ਕੁਛ ਵੀ ਕਰਦੇ ਆ, ਮਾਫੀ ਚਾਹਾਂਗਾ ਇਸ ਗੱਲ ਦੇ ਉੱਤੇ ਕਹਿਣ ਤੇ, ਪਰ ਜੋ ਹੁਣ ਇਹ ਕਰ ਰਹੇ ਨੇ ਚਾਹੇ ਉਹ ਰਾਘਵ ਚੱਡਾ ਨੇ ਜਾਂ ਕਾਰਪੋਰੇਟ ਸੈਕਟਰ ਦੇ ਜਿਹੜੇ ਆਪਾਂ ਵਪਾਰੀਆਂ ਦੀ ਗੱਲ ਕਰ ਲਈਏ ਜਿੱਥੋਂ ਫੰਡਿੰਗ ਮਿਲਣੀ ਆ ਸਾਰਾ ਕੁਝ ਹੋਣਾ ਪਾਰਟੀ ਨੇ ਚੱਲਣਾ ਜਾਂ ਪਬਲਿਸਿਟੀ ਹੋਣੀ ਆ ਜਾਂ ਉਹਨਾਂ ਦੇ ਕੰਮ ਅੱਗੇ ਚੱਲਣੇ ਨੇ ਸਾਰਾ ਕੁਝ ਚੱਲਦਾ, ਤੇ ਕੀ ਹੁਣ ਇਹਨਾਂ ਦੇ ਲਿਫਾਫਿਆਂ ਦੇ ਵਿੱਚੋਂ ਵੀ ਤਾਂ ਇਹ ਲੋਕ ਨਿਕਲਦੇ ਹੀ ਨੇ ਫਿਰ।
4: ਪਰ ਇਹ ਸਭ ਸਿਆਸੀ ਦਲ ਜਿਹੜੇ ਹੈਗੇ ਆ, ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਆ ਵੀ ਲੋਕਾਂ ਨੇ ਇਹਨਾਂ ਨੂੰ ਫਤਵਾ ਇਸ ਕਰਕੇ ਦਿੱਤਾ ਸੀ ਵੀ ਲਕੀਰ ਤੋਂ ਹਟ ਕੇ ਕੁਛ ਕਰਨਗੇ
1: ਜੀ।
4: ਇਹਨਾਂ ਨੇ ਵੀ ਤਾਂ ਰਵਾਇਤੀ ਪਾਰਟੀਆਂ ਵਾਲਾ ਹਿਸਾਬ ਕਿਤਾਬ ਹੈਗਾ ਆ ਜੀ
1: ਬਿਲਕੁਲ।
4: ਬਾਕੀ ਪੋਲੀਟਿਕਸ ਜਿਹੜੀ ਆ ਇੱਕ ਪਰਸੈਪਸ਼ਨ ਦੀ ਗੇਮ ਆ ਜੀ। ਅਕਾਲੀਆਂ ਨੂੰ ਤਾਂ ਵੈਸੇ ਹੀ ਜਿਹੜਾ ਬਰਬਾਦ ਮਤਲਬ ਜਿਹੜਾ ਬਦਨਾਮ ਕੀਤਾ, ਤੇ ਓਦਾਂ ਜਿਹੜਾ ਹੈਗਾ ਇਹਨਾਂ ਦਾ ਆਪਣਾ ਹਾਲ ਦੇਖ ਲੋ ਜੀ, ਕਾਂਗਰਸ ਦਾ ਦੇਖ ਲੋ ਜੀ, ਹਾਈ ਕਮਾਂਡ ਕਲਚਰ ਕਿੱਥੇ ਨੀ ਹੈਗਾ ਜੀ, ਭਾਜਪਾ ਚ ਨੀ ਹੈਗਾ ਜੀ। ਕੱਲ ਨੂੰ ਜਿਹੜਾ ਹੈਗਾ ਤੁਸੀਂ ਦੇਖ ਲਓ ਮੁੱਖ ਮੰਤਰੀ ਉਹ ਬਣਨਾ ਹੈਗਾ ਆ ਜੀ, ਭਾਵਾਂ ਸੁਪਨੇ ਕਿਸੇ ਨੇ ਦੇਖੇ ਹੋਣਗੇ, ਮੁੱਖ ਮੰਤਰੀ ਉਹ ਬਣੂਗਾ ਜਿਸ ਬੰਦੇ ਨੇ ਜਿਹੜਾ ਹੈਗਾ ਆਰ ਐਸ ਐਸ ਨਾਲ ਦੇਖੀਆਂ ਹੋਣਗੀਆਂ ਜੀ।
1: ਜੀ ਬਿਲਕੁਲ ਹੈ ਜੀ।
4: ਸੋ ਇਸ ਕਰਕੇ ਹਰ ਇੱਕ ਪਾਰਟੀ ਜਿਹੜੀ ਆ ਇਹਦੇ ਵਿੱਚ ਜਿਹੜੀ ਆ ਉਹ ਦੋਸ਼ੀ ਹੈਗੀ ਆ, ਕੱਲੀ ਇੱਕ ਪਾਰਟੀ ਨੀ
1: ਜੀ।
4: ਇਹ ਵੱਖਰੀ ਗੱਲ ਹੈਗੀ ਆ ਕਿ ਹੁਣ ਇਸ ਵੇਲੇ ਮੌਜੂਦਾ ਜਿਹੜਾ ਹੈਗਾ ਆ ਵੀ 8 ਮਹੀਨੇ ਤੁਹਾਡੇ ਪੰਜਾਬ ਦੇ ਜਿਹੜੇ ਹੈਗੇ ਆ ਉਹ ਬਿਨਾਂ ਕਿਸੇ ਮਸਲੇ ਨੂੰ, ਬਿਨਾਂ ਕੋਈ ਪੰਜਾਬ ਦੀ ਤਰੱਕੀ ਵਾਲੇ ਪਾਸੇ ਨੂੰ ਲਿਜਾਣ ਦੀ ਬਜਾਏ ਉਹ ਆਪਣਾ ਕ੍ਰੈਡਿਟ ਲੈਂਦੀ ਪਈ ਆ ਸਰਕਾਰ ਕਿ ਅਸੀਂ ਏਦਾਂ ਦਾ ਕਾਨੂੰਨ ਲੈ ਆਂਦਾ ਜੀ। ਉਧਰੋਂ ਜਿਹੜੇ ਬੰਦੇ ਕਾਨੂੰਨ ਮੰਨਣ ਵਾਲੇ ਹੈਗੇ ਆ ਜਾਂ ਜਿਹੜੇ ਹੈਗੇ ਆ ਦੇਖਦੇ ਪਏ ਆ ਵੀ ਇਸ ਕਾਨੂੰਨ ਦੇ ਇੰਪੈਕਟ ਕੀ ਹੋਣੇ ਆ ਜੀ, ਉਹ ਤੋਬਾ ਤੋਬਾ ਕਰੀ ਜਾਂਦੇ ਹੈਗੇ ਆ ਵੀ ਇਹ ਹੋ ਕੀ ਗਿਆ, ਇਹਨਾਂ ਨੇ ਕਰ ਕੀ ਦਿੱਤਾ ਆ ਵੀ ਇਹਦੇ ਨਾਲ ਤਾਂ ਧਰਮ ਜਿਹੜਾ ਆ। ਕੱਲ ਨੂੰ ਕਿਸੇ ਨੂੰ ਤੁਸੀਂ ਲਿਟਰੇਚਰ ਦਿਓਗੇ ਨਾ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਆ ਬੈਠੇ ਹੁੰਦੇ ਉੱਥੇ ਤੁਹਾਨੂੰ ਧਾਰਮਿਕ ਲਿਟਰੇਚਰ ਗੁਟਕਾ ਸਾਹਿਬ ਜਾਂ ਹੋਰ ਕੋਈ ਤੁਸੀਂ ਕਿਤਾਬ ਲੈਣੀ ਆ ਤੁਹਾਨੂੰ ਦਿੱਤੀ ਜਾਂਦੀ ਹੈਗੀ ਆ ਜੀ, ਕਿਸੇ ਨੇ ਨਹੀਂ ਲੈਣੀ ਜੀ।
1: ਬਿਲਕੁਲ
4: ਤੁਸੀਂ ਤਾਂ ਇਹ ਸੰਦੇਸ਼ ਗੁਰੂ ਸਾਹਿਬ ਦਾ ਘਰ ਘਰ ਪਹੁੰਚਾਉਣਾ ਜਿਹੜਾ ਹੈਗਾ ਮਕਸਦ ਹੋਣਾ ਚਾਹੀਦਾ ਹੈਗਾ, ਤੇ ਸਾਰੇ ਕੰਮ ਏਦਾਂ ਦੇ ਕਰਦੇ ਪਏ ਹੋ ਤੁਸੀਂ ਵੀ ਲੋਕੀ ਆਪਣੇ ਘਰਾਂ ਦੇ ਬਾਹਰ ਬੋਰਡ ਲਾਉਣ ਲਈ ਮਜਬੂਰ ਹੋ ਜਾਣਗੇ ਵੀ ਇਸ ਘਰ ਦੇ ਵਿੱਚ ਕੋਈ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਲਿਟਰੇਚਰ ਮੌਜੂਦ ਨਹੀਂ ਹੈ ਜੀ, ਕਿਉਂਕਿ ਫੇਰ ਤੁਹਾਡੀ ਜਿਹੜੀ ਹੈਗੀ ਆ ਅਣਐਲਾਨੀ ਫੌਜ ਜਿਹੜੀ ਆ
1: ਜੀ। ਇਹਦੇ ਵਿਚ ਮੈਨੂੰ ਸਮਝਣਾ ਚਾਹੁੰਦਾ ਤੁਹਾਡੇ ਕੋਲ, ਮੈਨੂੰ ਸਮਝ ਨਹੀਂ ਆ ਰਹੀ ਕਿ ਮਾਨ ਸਾਹਿਬ ਸ਼ੁਕਰਾਨਾ ਕਿਹਦਾ ਕਰਨ ਜਾ ਰਹੇ ਨੇ ਜੀ। ਇਹ ਬਿੱਲ ਲਿਆਂਦਾ ਉਹ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਹਿ ਸਕਦੇ ਆ ਜਾਂ ਕਿੱਦਾਂ ਜਿੱਦਾਂ ਵੀ ਚਲੋ ਦਾਅਵਾ ਕਰਦੇ ਆ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਆ, ਪਰ ਇਹ ਲੋਕਾਂ ਦੇ ਵਿਚ ਕਿਹਦਾ ਸ਼ੁਕਰਾਨਾ ਕਰਨ ਜਾ ਰਹੇ ਨੇ ਜੀ।
4: ਇਹ ਗੁਰੂ ਸਾਹਿਬ ਦਾ ਸਾਨੂੰ ਮਤ ਬਖਸ਼ੀ ਤੇ ਤਾਂ ਹੀ ਅਸੀਂ ਜਿਹੜਾ ਹੈਗਾ ਏਡਾ ਵੱਡਾ ਮੀਲ ਪੱਥਰ ਸਾਬਤ ਕਰ ਦਿੱਤਾ ਵੀ ਏਡਾ ਵਧੀਆ ਕਾਨੂੰਨ ਅਸੀਂ ਲੈ ਕੇ ਆਏ ਆ ਜੀ, ਆਪਣੀ ਪਿੱਠ ਆਪ ਸਭ ਪਾਉਣੀ ਆ, ਇੱਕ ਈਵੈਂਟ ਬਣਾਉਣਾ ਆ ਤੇ ਸਿੱਖ ਵੋਟ ਨੂੰ ਇਹ ਅਹਿਸਾਸ ਕਰਾਉਣਾ ਹੈਗਾ ਆ ਕਿ ਅਸੀਂ ਜਿਹੜੇ ਆ ਤੁਹਾਡੇ ਜ਼ਿਆਦਾ ਲੋਇਲ ਹੈਗੇ ਆ, ਪਹਿਲਿਆਂ ਨੇ ਕੀਤਾ ਕੱਖ ਨਹੀਂ ਸੀ ਤੇ ਬਾਕੀ ਸਾਰੀ ਇਹਨਾਂ ਦੀ ਰਾਜਨੀਤੀ ਜਿਹੜੀ ਹੈਗੀ ਆ ਦੂਜੇ ਨੂੰ ਕ੍ਰਿਟੀਸਾਈਜ਼ ਕਰਕੇ ਹੀ ਹੈਗੀ ਜੀ, ਹੋਰ ਕੁਛ ਨਹੀਂ ਆ ਜੀ। ਹੁਣ ਦੂਜਿਆਂ ਨੂੰ ਮਾੜਾ ਕਹਿਣਾ ਆ ਤੇ ਆਪਣੇ ਆਪ ਚੰਗਾ ਚੰਗਾ ਬਣਨਾ ਜੀ, ਤੇ ਬੁੱਲੇ ਸ਼ਾਹ ਦੀ ਕੁਆਲੀ ਵੀ ਇਹ ਹੀ ਹੈਗੀ ਆ ਜੀ, ਉਹ ਕਹਿੰਦਾ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫੇਰ ਆਪਣੇ ਮਜੇ ਦੇ ਹੇਠ ਸੋਟਾ ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ ਐਵੇਂ ਨੀ ਤੈਨੂੰ ਰੱਬ ਲੱਭਣਾ।
1: ਪਰ ਸਾਹਿਬ ਇਹ ਦੇਖੋ ਸ਼ੈਡਿਊਲ ਕਿੱਦਾਂ ਤਿਆਰ ਕੀਤਾ, ਮੈਂ ਮਾਫ਼ੀ ਚਾਹਾਂਗਾ ਇਹਦੇ ਵਿਚ ਮੈਂ ਗੱਲ ਕਰ ਰਿਹਾ ਕਿ 8 ਤਰੀਕ ਨੂੰ ਸੰਧਵਾ ਸਾਹਿਬ ਨੂੰ ਜਿਹੜਾ ਸੱਦਾ ਪੱਤਰ ਮਿਲਿਆ ਹੋਇਆ ਠੀਕ ਹੈ ਜੀ, ਕਿ ਉਹਨਾਂ ਨੇ ਪੇਸ਼ ਹੋਣਾ ਉੱਥੇ ਜੋ ਵੀਕਐਂਡ ਦੇ ਵਿਚ ਸਿੱਖ ਸੰਸਥਾਵਾਂ ਜਾਂ ਅਕਾਲ ਤਖ਼ਤ ਸਾਹਿਬ ਜਾਂ ਹੋਰ ਧੜੇ ਬੰਦੀਆਂ ਵੀ ਹੈਗੀਆਂ ਜਥੇਬੰਦੀਆਂ ਹੈਗੀਆਂ ਉਹ ਬੈਠੀਆਂ ਨੇ, ਤੇ ਉਹਨਾਂ ਨੇ ਇਸ ਨੂੰ ਜਿਹੜਾ ਕਿਹਾ ਕਿ ਸਾਨੂੰ ਇਹ ਚੀਜ਼ ਸਵੀਕਾਰ ਨਹੀਂ ਹੈ, ਤੇ ਇਸ ਦੇ ਵਿਚ ਸਪਸ਼ਟੀਕਰਨ ਮੰਗਿਆ ਉਹਨਾਂ ਨੂੰ, ਸੰਧਵਾਂ ਸਾਹਿਬ ਆਉਣਗੇ 8 ਤਰੀਕ ਨੂੰ, ਪਰ 6 ਤਰੀਕ ਤੋਂ ਜਿਹੜਾ ਇਹ ਸ਼ੁਕਰਾਨਾ ਯਾਤਰਾ ਸ਼ੁਰੂ ਹੋ ਜਾਣੀ ਹੈ ਤੇ 9 ਤਾਈ ਸਮਾਪਤ ਹੋ ਜਾਣੀ ਹੈ ਜੀ, ਤੇ ਕਿਵੇਂ ਦੇਖਦੇ ਹੋ ਇਹ? ਮਤਲਬ ਕਿ ਪੂਰਾ ਇਹ ਵੀ ਕਿਤੇ ਨਾ ਕਿਤੇ ਪਲੈਨਡ ਹੀ ਸਾਰਾ ਕੁਝ ਇੱਕਦਮ ਹੀ ਸ਼ੁਰੂ ਕਰ ਦਿੱਤਾ ਜੀ ਕਿ ਪਹਿਲਾਂ ਪਲੈਨਡ ਹੋਇਆ ਲੱਗਦਾ ਹੈ?
4: ਸਰ ਉੱਥੇ ਬੈਠੇ ਆ ਪਲੈਨਰ ਬੈਠੇ, ਇੱਥੇ ਬਹੁਤ ਵੱਡੀ ਟੀਮ ਬੈਠੀ ਆ ਸੈਕਟਰੀਏਟ ਦੇ ਵਿਚ
1: ਜੀ,
4: ਉਹ ਸਾਰੀ ਸਕ੍ਰਿਪਟ ਆਉਂਦੀ ਆ ਪਿੱਛੋਂ
1: ਜੀ,
4: ਇਹ ਤਾਂ ਐਕਟਰ ਹੈਗੇ ਆ, ਇਹ ਐਕਟਿੰਗ ਕਰਦੇ ਆ ਜੀ, ਆਪਣੀ ਜੋ ਸਕ੍ਰਿਪਟ ਆਈ ਆ ਉਦਾਂ ਹੀ ਨਿਭਾਉਣੀ ਪੈਂਦੀ ਆ ਜੀ
1: ਜੀ।
4: ਹੁਣ ਰਾਸ਼ਟਰਪਤੀ ਨੇ ਤਾਂ ਸੱਦਿਆ ਸੀ ਭਗਵੰਤ ਮਾਨ ਨੂੰ ਵੀ ਤੂੰ ਬਸ ਕੱਲਾ ਹੀ ਆ ਜਾ
1: ਜੀ,
4: ਇਹ 90 ਲੈ ਕੇ ਕਾਹਨੂੰ ਚੱਲ ਗਿਆ ਨਾਲ ਜੀ,
1: ਬਿਲਕੁਲ
4: ਦਿੱਲੀ ਦੀਆਂ ਸੜਕਾਂ ਨੀਵੀਆਂ ਕਰਨ ਵਾਸਤੇ ਉੱਥੇ ਜਿਹੜੇ ਹੈਗੇ ਆ ਖੜੇ ਕੀਤੇ ਹੈਗੇ ਹਾਂਜੀ ਨਯਾਬ ਹੀਰੇ, ਇਹ ਵੀ ਕੱਲ ਨੂੰ ਜਦੋਂ ਚੱਲ ਗਏ ਤੇ ਬਾਅਦ ਚ ਇਹਨਾਂ ਦੇ ਵੀ ਪਰਚੇ ਹੋਣੇ ਆ
1: ਜੀ।
4: ਸਰ ਇਨ ਫੈਕਟ ਜੇ ਉਹ ED ਵਰਤਦੇ ਹੈਗੇ ਆ ਤੇ ਤੁਸੀਂ ਵਿਜੀਲੈਂਸ ਨੀ ਵਰਤਦੇ
1: ਜੀ,
4: ਤੇ ਜੇ ਉਹ ਜਿਹੜੇ ਹੈਗੇ ਆ ਆਪਣੇ ਹੋਰ ਏਜੰਸੀਜ਼ ਨੂੰ ਵਰਤਦੇ ਹੈਗੇ ਆ, ਤੁਹਾਡੇ ਕੋਲ ਜੋ ਸਰਦਾ ਹੈਗਾ ਜਾਂ ਪੋਲਿਊਸ਼ਨ ਕੰਟਰੋਲ ਬੋਰਡ ਤੇ ਕੀ ਸਾਰਾ ਕੁਛ ਹੈਗਾ, ਤੁਸੀਂ ਆਪਣੇ ਢੰਗ ਨਾਲ ਹਰਾਸ ਕਰਦੇ ਹੈਗੇ ਆ ਜੀ,
1: ਬਿਲਕੁਲ ਹੈ ਜੀ।
4: ਸੋ ਇੱਥੇ ਬਰਾਬਰ ਦੀ ਸੱਟ ਹੈਗੀ ਆ, ਰਾਘਵ ਚੱਡਾ ਜਿਹੜੀ ਗੱਲ ਕਹਿੰਦਾ ਹੈਗਾ ਆ ਉਹ ਥੋੜਾ ਮੂੰਹ ਜ਼ਿਆਦਾ ਮਤਲਬ ਪਾੜ ਕੇ ਕਹੀ ਜਾਂਦਾ ਆ
1: ਜੀ,
4: ਉਹ ਤਾਂ ਏਦਾਂ ਆ ਵੀ ਇੱਕ ਤੁਸੀਂ ਜਿਹੜਾ ਹੈਗਾ ਆ ਪਹਿਲਾਂ ਫਿਲਹਾਲ ਜਦੋਂ ਅਟੈਕ ਹੋਇਆ ਆ ਹੋਵੇ ਉਦੋਂ ਜਿਹੜਾ ਆ ਵੀ ਇਹੋ ਜਿਹੀਆਂ ਗੱਲਾਂ ਨੀ ਕਰੀਦੀਆਂ, ਉਦੋਂ ਆਪਣਾ ਡਿਫੈਂਸ ਜਿਹੜਾ ਆ ਉਹ ਕਰੀਦਾ ਪਹਿਲਾਂ
1: ਜੀ।
4: ਸੋ ਕਾਨੂੰਨ ਦੇ ਵਿਚ ਜਿਹੜਾ ਆ ਜੇ ਇਹਨਾਂ ਨੇ ਚੈਲੰਜ ਕੀਤਾ ਆ ਤੇ ਲੈਟ ਦੈਮ ਸੇ, ਉਹਨਾਂ ਨੂੰ ਦੇਖ ਲੈਣਗੇ, ਦੇ ਵਿਲ ਫੇਸ ਦਾ ਮਿਊਜ਼ਿਕ ਜੇ ਏਦਾਂ ਦੀ ਗੱਲ ਹੋਊਗੀ ਜੇ ਸੰਵਿਧਾਨ ਦੇ ਵਿਚ ਕੁਛ ਗਲਤ ਹੋਇਆ ਆ ਤੇ ਸੁਪਰੀਮ ਕੋਰਟ ਇਜ਼ ਦੇਅਰ,
1: ਬਿਲਕੁਲ
4: ਉਹ ਆਪੇ ਹੀ ਪੜਚੋਲ ਕਰ ਲਊਗੀ ਜੀ। ਅੱਗੇ ਵੀ ਇਹਨਾਂ ਨੇ ਸਾਰੇ ਏਦਾਂ ਹੀ ਕਰਦੇ ਹੈਗੇ ਆ ਜੀ, ਅੱਗੇ ਵੀ ਕਹਿੰਦੇ ਸੀ RTF ਦਾ ਪੈਸਾ ਅਸੀਂ ਤੁਹਾਡੇ ਤੋਂ ਮੰਗ ਕੇ ਨੀ ਲੈਣਾ, ਅਸੀਂ ਕਹਿੰਦੇ ਸੁਪਰੀਮ ਕੋਰਟ ਕੇਸ ਲਾ ਦੇਣਾ, ਉਹ ਕੇਸ ਲਾਇਆ ਆ ਹੁਣ ਕੇਸ ਅਗਲੇ ਜਦੋਂ ਜਾਂਦੇ ਅਗਲੇ ਕਹਿੰਦੇ ਕੋਈ ਗੱਲ ਨੀ ਜੋ ਹੁਕਮ ਹੋਊਗਾ ਅਦਾਲਤ ਦਾ ਅਸੀਂ ਦੇਵਾਂਗੇ
1: ਜੀ, ਬਿਲਕੁਲ
4: ਤੇ ਉੱਥੋਂ ਉਹ ਛੋਟਾ ਜਿਹਾ ਕਰਕੇ ਲੈ ਆਉਂਦੇ ਹੈਗੇ ਆ ਜੀ। ਸੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਐਮੀਕੇਬਲੀ ਸੈਟਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਆ, ਜਦੋਂ ਆਪਾਂ ਹਰ ਇੱਕ ਚੀਜ਼ ਨੂੰ ਬਹਾਨਾ ਤੇ ਇਹਨਾਂ ਨੂੰ ਚਾਹੀਦਾ ਹੁੰਦਾ ਹੈਗਾ ਜੀ। ਪੰਜਾਬ ਦੇ ਵਿੱਚ ਤਾਂ ਭਾਈ ਕੀ ਗੱਲ ਆ, ਜਿਹੜੀ ਸਰਕਾਰ ਨਾਕਾਮ ਹੁੰਦੀ ਹੈਗੀ ਉਹ ਸੈਂਟਰ ਤੇ ਮਤਲਬ ਜਿਹੜਾ ਹੈਗਾ ਠੀਕਰਾ ਫੋੜ ਦਿੰਦੀ ਆ ਤੇ ਭਾਈ ਇਹਨੇ ਸਾਨੂੰ ਕੁਛ ਦੀ ਬੱਲਾ ਜਿਹੜਾ ਹੈਗਾ ਦਿੱਤਾ ਹੀ ਨੀ ਜੀ। ਸੋ ਇਹਦੇ ਵਿੱਚ ਜਦਕਿ ਆਪਣਾ ਫੇਲਰ ਹੁੰਦਾ ਜੀ ਸਰ, ਉੱਥੇ ਜਿਹੜਾ ਆ ਸਾਡਾ ਜਿਹੜਾ ਹੈਗਾ ਆ ਕਿ ਕਾਗਜ਼ੀ ਕਾਰਵਾਈ ਨੂੰ ਅਸੀਂ ਬਹੁਤ ਮਾੜੇ ਆ, ਅਸੀਂ ਇੰਨੇ ਲੇਜ਼ੀ ਹੈਗੇ, ਅਸੀਂ ਹਿਸਾਬ ਕਿਤਾਬ ਦੇ ਵਿੱਚ ਪੈਸਾ ਜਦੋਂ ਸੈਂਟਰ ਦਾ ਆਉਂਦਾ ਹੈਗਾ ਆ ਜੀ ਨਾ ਕਦੀ ਹਿਸਾਬ ਰੱਖਿਆ ਹੈਗਾ ਵੀ ਕਿਸ ਹੈੱਡ ਥੱਲੇ ਆਇਆ ਅਸੀਂ ਉਸ ਹੈੱਡ ਥੱਲੇ ਖਰਚਣਾ, ਉਹਦਾ ਹਿਸਾਬ ਦੇ ਕੇ ਤੇ ਮੁੜ ਕੇ ਹੋਰ ਲਿਆਉਣੇ
1: ਜੀ।
4: ਸਰ ਦੂਜੀਆਂ ਸਟੇਟਾਂ ਦੇ ਆਈ ਏ ਐਸ ਅਫਸਰ ਜਿਹੜੇ ਡੈਪੂਟੇਸ਼ਨ ਤੇ ਵੀ ਗਏ ਹੁੰਦੇ ਨਾ ਜੀ ਦਿੱਲੀ, ਉਹ ਉੱਥੇ ਬੈਠੇ ਬੈਠੇ ਜਿਸ ਮਹਿਕਮੇ ਚ ਹੁੰਦੇ ਆ ਨਾ ਉਹ ਆਪਣੀਆਂ ਸਟੇਟਾਂ ਦੇ ਜਿਹੜੇ ਹੈਗੇ ਆ ਉੱਥੇ ਆਫਿਸਰ ਹੁੰਦੇ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੰਦੇ ਵੀ ਆਹ ਤੁਸੀਂ ਜਿਹੜਾ ਹੈਗਾ ਆਹ ਸਕੀਮ ਥੱਲੇ ਪੈਸੇ ਮਿਲਦੇ ਹੈਗੇ ਆ ਤੇ ਇਹਦਾ ਸਾਨੂੰ ਜਿਹੜਾ ਆ ਪ੍ਰੋਜੈਕਟ ਬਣਾ ਕੇ ਭੇਜੋ ਹਾਂਜੀ। ਉਹ ਮਤਲਬ ਉਹ ਪਤਾ ਨੀ ਸਾਡਾ ਪੰਜਾਬ ਦਾ ਹਿੱਤ ਕਿਹਨੇ ਕਰਨਾ ਆ ਤੇ ਕਿਹਨੇ ਨਹੀਂ ਜੀ, ਨਾ ਕਦੀ ਇੱਦਾਂ ਦਾ ਸੁਣਿਆ ਹੈਗਾ ਜੀ ਵੀ ਹਾਂ ਜੀ ਸਾਡੇ ਕਿਸੇ ਸਾਡੇ ਇੱਥੇ ਬਿਊਰੋਕਰੇਟਸ ਹੁੰਦੇ ਸੀਗੇ ਪੰਜਾਬ ਨਾਲ ਰਿਲੇਟਡ ਤੇ ਕਾਨ ਸਿੰਘ ਪੰਨੂ ਵਰਗੇ ਉਹ ਕਰਦੇ ਹੁੰਦੇ ਸੀ ਸਟੇਟ ਨਾਲ ਮਤਲਬ ਤੇ ਕਰਦੇ ਸੀਗੇ ਤੇ ਉਹ ਮਤਲਬ ਕਰ ਦਿੰਦੇ ਸੀ ਵੀ ਸੈਂਟਰ ਦੀ ਆਹ ਪਾਲਿਸੀ ਜਿਹੜੀ ਸਾਡੇ ਸਟੇਟ ਦੇ ਅਗੇਂਸਟ ਆ ਰਹੀ ਅਸੀਂ ਤਾਂ ਨੀ ਬੋਲ ਸਕਦੇ ਪਰ ਤੁਸੀਂ ਇਹਦਾ ਰੌਲਾ ਪਾ ਲਓ ਪਹਿਲਾਂ ਹੀ
1: ਹਾਂਜੀ
4: ਉਹ ਤੇ ਬਾਕੀ ਹੁਣ ਜਿਹੜਾ ਹੈਗਾ ਇਹ ਕਦੀ ਏਦਾਂ ਦਾ ਸੁਣਿਆ ਹੀ ਨੀ ਹੈਗਾ ਜੀ, ਨਾਲੇ ਹੈ ਹੀ ਆਫਿਸਰ ਸਾਰੇ ਤਾਂ ਸਾਡਾ ਤਾਂ ਜਿਹੜਾ ਇਹ ਐਕਟਿੰਗ ਡੀ ਜੀ ਪੀ ਹੈਗਾ ਆ ਉਹ ਵੀ ਬਾਹਰਲਾ, ਚੀਫ ਸੈਕਟਰੀ ਵੀ ਬਾਹਰਲਾ, ਇੱਥੇ ਹੈ ਕਿਹੜਾ ਪੰਜਾਬ ਨੂੰ ਹਿੱਤ ਕਿਹਦਾ ਆ।
1: ਬਿਲਕੁਲ ਵੈਸੇ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲੀ ਟਰਮ ਦੇ ਵਿੱਚ ਦਾ ਕਹਿੰਦੇ ਕੰਮ ਹੀ ਸਿੱਖ ਹੁੰਦਾ, ਇੱਕ ਮੌਕਾ ਹੋਰ ਚਾਹੀਦਾ ਕਹਿੰਦੇ
4: ਦੇ ਦੇਣਾ ਹੀ ਅਸੀਂ ਇੱਕ ਮੌਕਾ ਮੈਨੂੰ ਲੱਗਦਾ ਇੱਥੇ ਜਿਹੜਾ ਹੈਗਾ ਆ ਲੋਕੀ ਰੌਲਾ ਪਾਉਂਦੇ ਪਏ ਉਹਨਾਂ ਨੇ ਦੇ ਹੀ ਦੇਣਾ ਹੈਗਾ। ਇਹਨਾਂ ਨੇ ਸਰ ਜੇ ਸੀਟਾਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਘਟੀਆਂ ਤੇ ਕਾਂਗਰਸ ਨੇ ਪੂਰਤੀ ਕਰ ਦੇਣੀ ਇਹਨਾਂ ਦਾ ਅਲਾਇੰਸ ਹੋ ਜਾਣਾ ਇੱਥੇ
1: ਜੀ,
4: ਠੀਕ ਹੈ ਨਾ ਜੀ। ਇਹ ਤਾਂ ਇਹ ਹੈਗਾ ਆ ਭਾਈ ਜੇ ਕਿਤੇ ਮਤਲਬ ਜਿਹੜਾ ਹੈਗਾ ਜੇ ਉਹਨਾਂ ਦਾ ਅਲਾਇੰਸ ਹੋ ਗਿਆ ਅਕਾਲੀ ਭਾਜਪਾ ਦਾ ਤਾਂ ਫੇਰ ਇਹਨਾਂ ਦੀ ਛੁੱਟੀ ਹੈਗੀ ਆ। ਇਸੇ ਕਰਕੇ ਅਕਾਲੀ ਭਾਜਪਾ ਦਾ ਅਲਾਇੰਸ ਦੀ ਗੱਲ ਜਦੋਂ ਹੀ ਚੱਲਦੀ ਹੈਗੀ ਆ ਤੇ ਆਮ ਆਦਮੀ ਪਾਰਟੀ ਐਕਟਿਵ ਹੋ ਜਾਂਦੀ ਹੈਗੀ ਆ ਜੀ, ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਪਹਿਲਾਂ ਹੀ ਹਾਂਜੀ। ਉਹ ਗੱਲ ਏਦਾਂ ਇਹ ਆ ਕਿ ਅਕਾਲੀ ਦਲ ਦੇ ਨੁਕਸਾਨ ਦੀ ਗੱਲ ਫੇਰ ਦੱਸਣਗੇ ਜੀ ਵੀ ਹਾਂ ਜੀ ਉਹ ਇਹਨਾਂ ਦੇ ਬੰਦੇ ਕਰਨ ਲੱਗ ਪੈਂਦੇ ਹੈਗੇ ਜੀ। ਸੋ ਇਸ ਕਰਕੇ ਉਹਦਾ ਇਤਰਾਜ ਜਿਹੜਾ ਆ ਇਹਨਾਂ ਨੂੰ ਜ਼ਿਆਦਾ ਹੁੰਦਾ ਜੀ
1: ਜੀ।
4: ਸੋ ਇਸ ਕਰਕੇ ਏਦਾਂ ਦੀਆਂ ਮਤਲਬ ਇਹ ਰਾਜਨੀਤੀ ਜਿਹੜੀ ਹੈਗੀ ਆ ਸਰ ਮਾੜੀ ਆ ਜੀ, ਏਦਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇੱਥੇ ਤਾਂ ਜਿਹੜਾ ਆ ਡਿਵੈਲਪਮੈਂਟ ਦੀ ਸਰ ਕਿੱਥੇ ਗਏ ਉਹ ਮੁੱਦੇ ਜੀ, ਪਾਣੀਆਂ ਦਾ ਕਿਹੜਾ ਇਹਨਾਂ ਨੇ ਹੱਲ ਕਰ ਦਿੱਤਾ ਜੀ, BBM ਵੀ ਸਾਡੇ ਹੱਥੋਂ ਜਾਂਦਾ ਲੱਗਾ ਜੀ, ਚੰਡੀਗੜ੍ਹ ਬਾਰੇ ਇਹਨਾਂ ਨੇ ਆਪ ਟਵੀਟ ਕਰਤਾ ਸਾਨੂੰ ਵੀ ਜ਼ਮੀਨ ਚਾਹੀਦੀ ਹੈ ਜੀ, ਉਹ ਤੁਹਾਡਾ ਤਾਂ ਆਪਣਾ ਚੰਡੀਗੜ੍ਹ ਆ ਤੁਸੀਂ ਵੱਲੋਂ ਹੈਗਾ ਆ, ਤੁਸੀਂ ਆਪਣਾ ਕਲੇਮ ਹੀ ਛੱਡ ਦਿੱਤਾ ਇੱਕ ਕਿਸਮ ਦਾ
1: ਜੀ। ਬਿਲਕੁਲ ਹੈ ਜੀ,
4: ਬਿਨ ਸੋਚੇ ਬਿਨ ਸਮਝੇ ਜਿਹੜਾ ਹੈਗਾ ਆ ਸਰ ਜਿਹੜਾ ਆ ਚੱਲੀ ਜਾਂਦੀ ਸਰਕਾਰ। ਮਾਨ ਸਾਹਿਬ ਕਹਿੰਦੇ ਟਰੱਕ ਨੀ ਹੈਗਾ ਆ ਵੀ ਜਿਹੜਾ ਟਰੱਕ ਸਰਕਾਰ ਆ ਟਰੱਕ ਨੀ ਗਾ, ਉਹ ਭਾਈ ਟਰੱਕ ਵਾਲਾ ਜਿਹੜਾ ਹੈਗਾ ਚਲਾਉਣਾ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਆ, ਉਹ ਇੰਨਾ ਸੌਖਾ ਨੀ ਆ, ਟਰੱਕ ਵਾਲੇ ਨੂੰ ਲਾਇਸੈਂਸ ਲੈਣਾ ਪੈਂਦਾ ਹੈਗਾ ਆ, 100 ਬੱਤੀਆਂ ਦੇ ਵਿੱਚ ਕੋਈ ਆਪਾਂ ਪੈਂਦਾ
1: ਤੁਸੀਂ ਚੱਕਣੇ ਪੈਂਦੇ ਆ, ਚੈੱਕ ਲਾਉਣੇ ਪੈਂਦੇ ਆ, ਟਰੱਕ ਥੱਲੇ ਲੰਮਾ ਵੀ ਪੈਣਾ।

ਕੱਟ ਜਾਂਦੀ ਹੈ ਆਪਣੇ ਮੰਨਦੇ ਨੇ ਲੋਕ। ਤੇ ਇਸੇ ਤਰ੍ਹਾਂ ਉਹ ਮੰਨਦੇ ਸੀ ਕਿ ਗੈਂਡਾ ਰਾਸਤਾ ਕੱਟ ਗਿਆ ਭਾਈ ਤੇ ਹੁਣ ਅੱਗੇ ਨਹੀਂ ਵਧਣਾ। ਇਸੇ ਸਭ ਦੇ ਵਿਚਾਲ ਹੀ ਚੰਗੇਜ਼ ਖਾਨ ਨੇ ਆਪਣੇ ਦੇਸ਼ ਵਾਪਸ ਜਾਣ ਦਾ ਫੈਸਲਾ ਕੀਤਾ ਸੀ। ਚੰਗੇਜ਼ ਦਾ ਆਖਰੀ ਸੁਨੇਹਾ ਸੀ, ਕਹਿੰਦਾ ਹੈ ਕਿ ਜੁਲਾਈ 1227 1227 ਆਉਣ ਤੱਕ ਚੰਗੇਜ਼ ਦੀ ਸਿਹਤ ਵਿਗੜਦੀ ਜਾ ਰਹੀ ਸੀ। ਇੱਕ ਦਿਨ ਉਹਨੇ ਆਪਣੇ ਸਾਰੇ ਪੁੱਤਰਾਂ ਨੂੰ ਤੇ ਭਰੋਸੇਮੰਦ ਜਰਨੈਲਾਂ ਨੂੰ ਆਪਣੇ ਬਿਸਤਰੇ ਦੇ ਕੋਲ ਬੁਲਾ ਲਿਆ। ਮੰਗੋਲ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਚੰਗੇਜ਼ ਖਾਨ ਨੂੰ ਬੁਖਾਰ ਹੈ, ਪਰ ਉਸਦੇ ਬਿਸਤਰੇ ਦੇ ਕੋਲ ਖੜੇ ਲੋਕਾਂ ਨੂੰ ਪਤਾ ਸੀ ਕਿ ਉਹ ਜ਼ਿਆਦਾ ਦੇਰ ਤੱਕ ਹੁਣ ਨਹੀਂ ਬਚੇਗਾ। ਆਰਡੀ ਥੈਕਸਟਨ ਆਪਣੀ ਕਿਤਾਬ ਦੀ ਹਿਸਟਰੀ ਆਫ਼ ਦਾ ਮੰਗੋਲਸ ਦੇ ਵਿੱਚ ਲਿਖਦਾ ਹੈ ਕਿ ਆਪਣੀ ਮੌਤ ਦੇ ਬਿਸਤਰੇ ਦੇ ਉੱਤੇ ਪਏ ਚੰਗੇਜ਼ ਖਾਨ ਨੇ ਆਪਣੇ ਪੁੱਤਰਾਂ ਨੂੰ ਕਿਹਾ, ਜ਼ਿੰਦਗੀ ਬਹੁਤ ਛੋਟੀ ਹੈ, ਮੈਂ ਪੂਰੀ ਦੁਨੀਆਂ ਨੂੰ ਜਿੱਤ ਨਹੀਂ ਸਕਿਆ, ਤੁਹਾਨੂੰ ਇਹ ਕੰਮ ਪੂਰਾ ਕਰਨਾ ਚਾਹੀਦਾ ਹੈ। ਅੱਗੇ ਮੈਂ ਤੁਹਾਡੇ ਲਈ ਦੁਨੀਆਂ ਦਾ ਸਭ ਤੋਂ ਵੱਡਾ ਸਾਮਰਾਜ ਛੱਡ ਕੇ ਜਾ ਰਿਹਾ, ਇਸ ਦੀ ਰੱਖਿਆ ਸਿਰਫ ਇੱਕ ਚੀਜ਼ ਦੇ ਨਾਲ ਹੀ ਕੀਤੀ ਜਾ ਸਕਦੀ ਹੈ, ਤੁਸੀਂ ਜਾਣੀ ਕਹਿੰਦਾ ਕਿ ਇਕੱਠੇ ਰਹੋ, ਇਕਜੁੱਟ ਰਹੋ, ਜੇਕਰ ਤੁਸੀਂ ਆਪਸ ਦੇ ਵਿੱਚ ਲੜੋਗੇ, ਪਾੜੋਗੇ ਆਪਣੇ ਆਪ ਨੂੰ, ਪਾਟੋਗੇ, ਵੰਡੀਆਂ ਪਾਓਗੇ, ਜੇਕਰ ਤੁਸੀਂ ਆਪਸ ਦੇ ਵਿੱਚ ਲੜੋਗੇ ਤਾਂ ਇਹ ਸਾਮਰਾਜ ਤੁਹਾਡੇ ਹੱਥਾਂ ਦੇ ਵਿੱਚੋਂ ਖਿਸਕ ਜਾਵੇਗਾ। ਕੁਝ ਸਮੇਂ ਬਾਅਦ ਹੀ ਫਿਰ ਚੰਗੇਜ਼ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਜੀ ਦੋਸਤੋ, ਇਹ ਹੈ ਜੀ ਦੁਨੀਆਂ ਦਾ ਵੱਡਾ ਬਾਦਸ਼ਾਹ, ਜਿਹਦਾ ਕਦੇ ਜ਼ਿਕਰ ਨਹੀਂ ਹੋਇਆ, ਪਰ ਕੀਤੀ ਆਦਤ ਇਹਨਾਂ ਨੇ ਵੀ ਬੜੀ ਮਚਾਈ ਆ ਮੰਗੋਲਾਂ ਨੇ, ਤੇ ਦੇਖੋ ਕਿੱਥੇ ਤੱਕ ਰਸ਼ੀਆ ਫਿਨਲੈਂਡ ਤੱਕ ਜਿਹੜੀ ਪਹੁੰਚ ਕੀਤੀ, ਕਿੱਥੇ ਕਿੱਥੇ ਤੱਕ ਮਾਰ ਕਰਦਾ ਸੀ, ਤੇ ਉਧਰ ਚਾਈਨਾ ਦੇ ਨਾਲ ਮੱਥਾ ਲਾ ਕੇ ਬੈਠਾ ਸੀ, ਤੇ ਹੋਰ ਆਲਾ ਦੁਆਲਾ ਘੇਰਨ ਨੂੰ ਤਿਆਰੀ ਸੀ। ਕਹਿ ਸਕਦੇ ਹਾਂ ਕਿ ਮੁਗਲਾਂ ਤੋਂ ਵੀ ਵੱਧ ਵੱਡਾ ਸਾਮਰਾਜ ਸੀ ਇਹਨਾਂ ਦਾ ਚੰਗੇਜ਼ ਖਾਨ, ਘੋੜਿਆਂ ਦੇ ਉੱਤੇ ਜ਼ਿੰਦਗੀ ਬਿਤਾ ਦੁਨੀਆਂ ਜਿੱਤਣ ਵਾਲਾ। ਮੰਗੋਲ ਨੇ ਮਰਨ ਵੇਲੇ ਆਪਣੇ ਪੁੱਤਰਾਂ ਨੂੰ ਇਹ ਗੱਲ ਕਹੀ ਸੀ ਵੀ ਭਾਈ ਇਕੱਠੇ ਰਹੋ, ਜੇ ਜਿਉਣਾ ਤੇ ਰਾਜ ਕਰਨਾ ਦੁਨੀਆਂ ਤੇ, ਜਿੱਦਾਂ ਤੁਸੀਂ ਟੁੱਟ ਗਏ ਇੱਕ ਦੂਜੇ ਤੋਂ, ਪਾਟ ਗਏ, ਪਾੜਾ ਪੈ ਗਿਆ, ਵੰਡੀਆਂ ਪੈ ਗਈਆਂ, ਸਾਰਾ ਕੁਝ ਖਿੱਲਰ ਪੁੰਡਰ ਜਾਣਾ ਜਿਹੜਾ ਮੈਂ ਇਕੱਠਾ ਕੀਤਾ। ਇਹਦੇ ਵਿੱਚੋਂ ਵੀ ਮਿਲਦੀ ਹੈ ਜੀ ਪਰਿਵਾਰਾਂ ਨੂੰ ਇਕੱਠੇ ਰਹਿਣ ਦੀ ਨਸੀਹਤ ਮਿਲਦੀ ਹੈ, ਤੇ ਸਿਆਸੀ ਪੱਖ ਲੈ ਲਓ ਚਾਹੇ ਤੇ ਆਮ ਲੋਕਾਂ ਦਾ ਪੱਖ ਲੈ ਲਓ ਚਾਹੇ, ਦੋਵੇਂ ਪੱਖ ਨੇ ਜੀ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਵਾਰਤਾਲਾਪ ਸਾਰੀ ਜੀ, ਤੇ ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਅੱਗਿਆ ਲੈਂਦੇ ਹਾਂ। +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਲਾਈਨ ਤੁਹਾਡੇ ਲਈ ਖੁੱਲੀ ਹੈ। ਜਾਂਦੇ ਜਾਂਦੇ ਕਾਲ ਕਰਨੀ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦਾ, ਨਿੱਘਾ ਸਵਾਗਤ ਹੈ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਦਵਿੰਦਰ ਭਾਰਤ ਜੀ ਜੁਆਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਤੇ ਜੀਆ ਨੂੰ ਜੀ ਕਹਿੰਦੇ ਆ, ਰਾਜਨ ਸੈਨ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਇਸੇ ਤਰ੍ਹਾਂ ਬੇਅਦਬੀ ਦੇ ਕਾਨੂੰਨ ਦੀ ਉਪਲਬਧੀ ਤੇ ਸ਼ੁਕਰਾਨੇ ਦੀ ਅਰਦਾਸ ਯਾਤਰਾ ਹੈ ਜੀ, ਜੋ ਸਿਰਫ ਇਹਨਾਂ ਦੇ ਹਿੱਸੇ ਆਇਆ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ US ਤੋਂ। ਤੇ ਅੱਗੇ ਕਹਿੰਦੇ ਨੇ, ਔਰਤਾਂ ਨੂੰ ਪਾਰਟੀਆਂ ਟਿਕਟਾਂ ਹੀ 33% ਹੀ ਦੇ ਦੇਣ, ਜੇ ਇੰਨਾ ਫਿਕਰ ਹੈ ਕਾਨੂੰਨ ਦਾ ਰੋਲਾ ਕਿਉਂ ਬਸ ਵਿਖਾਵਾ ਹੈ ਜੀ ਕਹਿੰਦੇ। ਔਜਲਾ ਸਾਹਿਬ ਕਹਿੰਦੇ ਮਾਨ ਹੋਰੀ ਵੀ ਇਹੀ ਕਰਦੇ ਨੇ ਡਰਾਵਾ ਦੇ ਕੇ, ਹੋਰ ਕੀ ਹੈ ਵੱਖਰਾ। ਰਾਮ ਬਾਬਾ ਸਿੱਧੂ ਸਾਹਿਬ ਵਾਪਸੀਆਂ ਕਰ ਰਹੇ ਨੇ ਜੀ ਇਟਲੀ ਨੂੰ, ਤੇ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਰਾਜਨ ਸੈਣੀ ਜੀ ਨੂੰ ਕਹਿੰਦੇ ਆ। ਤੇ ਜੀਆ ਨੂੰ ਜੀ ਬਾਈ ਜੀ ਸਵਾਗਤ ਹੈ ਯੂਰਪ ਦੇ ਵਿੱਚ ਫਿਰ ਤੋਂ। ਤੇ ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਕੇਜਰੀਵਾਲ ਦੇ ਕਹਿਣ ਵਾਂਗੂ ਸਭ ਮਿਲੇ ਹੋਏ ਆ ਜੀ, ਬਦਲਾਓ ਵਾਲਿਆਂ ਨੇ ਜੋ ਕੁਝ ਕਰਨਾ ਸੀ ਕਰ ਦਿੱਤਾ, ਹੋ ਸਕਦਾ ਹੁਣ 9 ਮਾਸ ਦੇ ਉੱਤੇ ਰਿਸ਼ਤੇ ਵਾਲੇ ਆ ਜਾਣ, ਗਾਲਾਂ ਫਿਰ ਕੱਢਣੀਆਂ 6 ਮਹੀਨਿਆਂ ਦੇ ਪਿੱਛੋਂ ਜੀ ਕਹਿੰਦੇ ਮੁਕੱਦਰ ਬਾਈ ਜੀ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਆਪ ਪਾਰਟੀ ਲੱਗਦਾ ਕਿ ਇਹ ਸਿਆਸੀ ਹੈ, ਕੁਐਸਚਨ ਮਾਰਕ ਗਿਆ ਰਾਜਾ ਜੀ ਨੂੰ ਪੁੱਛਿਓ ਜੀ ਜਰਾ, ਆਪ ਪਾਰਟੀ ਲੱਗਦਾ ਕਿ ਇਹ ਸਿਆਸੀ ਹੈ। ਤੇ ਮੁਕੱਦਰ ਬਾਈ ਮਾਫੀ ਚਾਹੁੰਦਾ ਜੀ, ਮੈਂ ਔਜਲਾ ਸਾਹਿਬ ਦੇਖ ਨਹੀਂ ਪਾਇਆ ਤੁਹਾਡਾ ਕਮੈਂਟ, ਤੁਸੀਂ ਵੀ ਆ ਕੇ ਗੱਲਬਾਤ ਕਰ ਸਕਦੇ ਹੋ। ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈੜੀ ਬਾਈ ਜੀ ਇਹ ਨਾ ਹੋਵੇ ਕਿ ਸਾਡੇ ਪੰਜਾਬੀਆਂ ਦਾ ਲਾਇਆ ਬੂਟਾ ਹੋਰ ਵੱਡਾ ਹੋ ਜਾਵੇ, ਮੈਨੂੰ ਲੱਗਦਾ ਕਿ ਤੁਸੀਂ ਭਾਵੁਕ ਹੋ ਕੇ ਇੱਕ ਵਾਰ ਫੇਰ ਸੋਚਦੇ ਪਏ ਹੋ ਬਾਈ ਜੀ। ਤੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਭਾਰਤ ਜੀ ਅੱਛਾ ਜੀ ਬਟਨ ਲਾ ਲਓ ਜੀ ਕਮੀਜ਼ ਦਾ ਉੱਪਰਲਾ, ਸ਼ੁਕਰੀਆ ਜੀ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ ਕਹਿੰਦੇ। ਤੇ ਜੀਆ ਨੂੰ ਜੀ ਅੰਕਲ ਜੀ ਸਵਾਗਤ ਹੈ, ਬਹੁਤ ਬਹੁਤ ਧੰਨਵਾਦ ਆਸ਼ੀਰਵਾਦ ਲਈ ਜੀ। ਔਜਲਾ ਸਾਹਿਬ ਕਹਿੰਦੇ ਤੰਤਰ ਨੇ ਲੋਕ ਕਮਲੇ
ਕਰ ਦਿੱਤੇ ਜਿੱਥੇ ਉੱਥੇ ਹੀ

ਕਹਿੰਦੇ ਨੇ ਲੋਕਤੰਤਰ। ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਹੁਣ ਹੋਰ ਕਿਵੇਂ ਲਕੀਰ ਤੋਂ ਹਟਣ ਜੀ, ਇੱਕ ਵਾਰ ਹੋਰ ਜਿੱਤਣਾ ਪੈਣਾ। ਕਹਿੰਦੇ ਔਜਲਾ ਸਾਹਿਬ ਕਹਿੰਦੇ ਪਹਿਲੀ ਟਰਮ ਦੇ ਵਿੱਚ ਤਾਂ ਕੰਮ ਹੀ ਸਿੱਖ ਹੁੰਦਾ ਹੈ, ਇੱਕ ਮੌਕਾ ਹੋਰ ਚਾਹੀਦਾ ਇਹਨਾਂ ਨੂੰ। ਗੱਦੜ ਜੀ ਕਹਿੰਦੇ ਕਾਲੇ ਕੋਟ ਵਾਲੇ ਬਾਈ ਜੀ ਮੈਨੂੰ ਵੀ ਭਾਰਜ ਬਾਈ ਵਾਂਗ ਸਮਝ ਨਹੀਂ ਆਉਂਦੀ ਪਈ, ਆਪਸ਼ਨ ਤਾਂ ਦਿਓ ਬਾਬਿਓ ਕਿੱਦਾਂ ਜਾਈਏ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਇੱਕ ਮੌਕਾ ਤੇ ਬਣਦਾ ਹੈ। ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਸਾਡੇ ਵਕੀਲ ਸਾਹਿਬ ਨੂੰ ਕਹੋ ਛੱਡੋ ਗੁੱਸਾ, ਇੱਕ ਮੌਕਾ ਹੋਰ ਦਿਓ। 9 ਮਾਸ ਦੇ ਰਿਸ਼ਤੇ ਵਾਲਿਆਂ ਨੂੰ, ਕਾਂਗਰਸ ਵਾਲਿਆਂ ਨੂੰ ਕਿੰਨੇ ਮੌਕੇ ਦੇ ਦਿੱਤੇ, ਇੱਕ ਤਾਂ ਹੋਰ ਬਣਦਾ ਹੀ ਹੈ। ਸਤਪਾਲ ਗਿਰੀ ਗੋਸਵਾਮੀ ਸਾਹਿਬ ਲਿਖਦੇ ਨੇ ਕਿ ਸਾਦਰ ਨਮਸਕਾਰ ਵੀਰ ਜੀ, ਸੈਣੀ ਸਾਹਿਬ ਜੀ ਨੂੰ ਨਮਸਕਾਰ ਭੇਜਦੇ ਨੇ ਆਪਣੇ ਗੁਜਰਾਤ ਦੀ ਧਰਤੀ ਤੋਂ। ਜੀਆ ਨੂੰ ਜੀ ਗੋਸਵਾਮੀ ਸਾਹਿਬ ਸਵਾਗਤ ਹੈ ਜੀ, ਸਤਪਾਲ ਜੀ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਤੁਸੀਂ ਪਿਛਲੀ ਇਲੈਕਸ਼ਨ ਵਾਲਾ ਗਾਣਾ ਇੱਕ ਵਾਰੀ ਫਿਰ ਸੁਣੋ, ਇੱਕ ਮੌਕਾ ਦੇਣਾ ਅਸੀਂ ਕੇਜਰੀਵਾਲ ਨੂੰ, ਇੱਕ ਮੌਕਾ ਦੇਣਾ ਸੀ ਭਗਵੰਤ ਮਾਨ ਨੂੰ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਜਥੇਦਾਰ ਵੀ ਸੁੱਤਾ ਪਿਆ ਜਾਗਿਆ, ਕਾਨੂੰਨ ਬਣਨ ਤੋਂ ਪਹਿਲਾਂ ਨਹੀਂ ਬੋਲਿਆ, ਹੁਣ ਫਾਰਮੈਲਿਟੀ ਪੂਰੀ ਕਰਦੇ ਨੇ। ਨਵਦੀਪ ਸਿੰਘ ਜੀ ਜੁੜੇ ਹੋਏ ਨੇ ਦਿੱਲੀ ਤੋਂ, ਸਤਿ ਸ੍ਰੀ ਅਕਾਲ ਬਾਈ ਜੀ ਲਿਖਦੇ ਆ, ਜੀਆ ਨੂੰ ਜੀ ਨਿੱਘਾ ਸਵਾਗਤ ਹੈ ਭਾਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਧੰਨਵਾਦ ਰਾਜਾਂ ਜੀ, ਸਾਡੀ ਵੀ ਗੱਲ ਕੀਤੀ ਨਾ ਕੀਤੀ ਨਾਲ ਪ੍ਰਸ਼ੰਸਾ। ਧੰਨਵਾਦ ਰਾਜਨ ਜੀ, ਸਾਡੀ ਵੀ ਗੱਲ ਕੀਤੀ ਨਾਲ ਪ੍ਰਸ਼ੰਸਾ ਕਰਕੇ। ਕਹਿੰਦੇ ਤੇ ਬਲਰਾਜ ਸੰਧੂ ਅੰਕਲ ਕਹਿੰਦੇ ਨੇ ਟਰੱਕ ਵੀ ਦਾਰੂ ਦੇ ਨਾਲ ਰੱਜ ਕੇ ਨਹੀਂ ਚਲਾ ਸਕਦੇ ਭਾਈ। ਤੇ ਔਜਲਾ ਸਾਹਿਬ ਕਹਿੰਦੇ ਅੰਕਲ ਜੀ ਸਤਿ ਸ੍ਰੀ ਅਕਾਲ, ਅਸੀਂ ਸਟੇਟ ਚਲਾਈ ਜਾਂਦੇ ਹਾਂ, ਟਰੱਕ ਕਿੱਡਾ ਕੁ ਹੈ ਜੀ। ਰਾਜਾ ਸਾਇੰਸ ਸਾਹਿਬ ਕਹਿੰਦੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ, ਮੇਰੀ ਫੀਸ ਪੱਕੀ ਹੈ ਜੀ, ਹੱਸ ਰਹੇ ਨੇ ਨਾਲ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਤੇ ਸੈਣੀ ਸਾਹਿਬ ਲਿਖਦੇ ਨੇ ਕਿ ਮੁਕੱਦਰ ਵੀਰ ਜੀ ਡਾਕਟਰ ਪੱਟੀ ਸਾਹਿਬ ਕਹਿੰਦੇ ਸਨ ਕਿ ਓਪਰੇਸ਼ਨ ਕਰਾਉਣਾ ਚੰਗਾ ਹੁੰਦਾ ਹੈ, ਮੈਂ ਕਿਹਾ ਸੀ ਕਿ ਡਾਕਟਰ ਸਾਹਿਬ ਲੋਕ ਬਹੁਤ ਅਥਰੇ ਨੇ, ਉਹ ਕੰਧ ਤੇ ਲਿਖ ਦਿੰਦੇ ਆ ਇੱਕ ਮੌਕਾ ਹੁਣ ਕੇਜਰੀਵਾਲ ਨੂੰ, ਹਾ ਹਾ ਹਾ। ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਜੀਆ ਨੂੰ ਜੀ ਬਾਈ ਜੀ ਤੇ ਸ਼ੁਕਰੀਆ ਧੰਨਵਾਦ ਜੁੜਨ ਲਈ। ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਲਿਖਦੇ ਨੇ ਇੰਡੀਆ ਤੋਂ। ਮੁਕੱਦਰ ਜੀ ਕਹਿੰਦੇ ਆ ਜੀ ਸੈਣੀ ਬਾਈ ਜੀ ਲਵ ਯੂ ਪਿਆਰਿਓ, ਤੇ ਸੈਣੀ ਬਾਈ ਜੀ ਗ੍ਰੇਟ। ਲੋ ਦੋਸਤੋ, ਇਹ ਸਨ ਤੁਹਾਡੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਆ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਗੱਲਬਾਤ ਕਿਸੇ ਦੀ ਰਹਿ ਗਈ ਹੋਵੇ, ਕੋਈ ਕਮੈਂਟ ਪੜ੍ਹਨੋਂ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਦੇ ਨਾਲ। ਫਿਰ ਤੋਂ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ ਦੇ ਵਿੱਚ ਸਮਰਜੀਤ ਸਿੰਘ ਸ਼ੰਮੀ ਹੋਣਾਂ ਦੇ ਨਾਲ ਕੁਝ ਨਾ ਕੁਝ ਮੁੱਦਾ ਲੈ ਕੇ ਗੱਲਬਾਤ ਕਰਾਂਗੇ ਤੇ ਜ਼ਿੰਦਗੀ ਦੇ ਬਾਰੇ ਕੋਈ ਬਾਤ ਪਾਵਾਂਗੇ ਉਹਨਾਂ ਦੇ ਨਾਲ, ਤੇ ਕੁਝ ਨਾ ਕੁਝ ਸਿੱਖਣ ਨੂੰ ਨਵਾਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਮਿਲ ਕੇ। ਵੱਧ ਘੱਟ ਬੋਲ ਗਏ ਹੋਏ, ਗੁਸਤਾਖੀ ਮਾਂ, ਪੜ੍ਹਨ ਲਿਖਣ ਦੇ ਵਿੱਚ ਕੋਈ ਘਾਟ ਰਹਿ ਗਈ ਹੋਵੇ ਜਾਂ ਵਾਧਾ ਹੋ ਗਿਆ ਹੋਵੇ ਤਾਂ ਮਾਫ਼ੀ ਚਾਹਾਂਗੇ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਕੀ ਸਤਿ ਸ੍ਰੀ ਅਕਾਲ ਹੈ, ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸ ਦੇ ਨਾਲ ਹੀ ਮੈਨੂੰ ਦਿਓ ਗਿਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਇੱਕ ਗੀਤ ਛੱਡ ਕੇ ਚੱਲਿਆ, ਉਸ ਨੂੰ ਕਰੋ ਇੰਜੋਏ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਦੋਸਤੋ।

0: ಮಜೆಯಾಗಿದೆ. ಮಿಠೆ ಮಿಠೆ ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ. ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ. ਹਾਲੇ ਦੁਨੀਆਂ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਅੱਜ ਦੋਸਤੋ ਸੋਮਵਾਰ ਦਾ ਦਿਹਾੜਾ ਤੇ 4 ਮਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਤਾਲਮੇਲ ਜੁੜ ਚੁੱਕਿਆ ਹੈ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ. ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ. 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ. ਫਿਲਣ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਕਿਆ ਬਾਤਾਂ ਦੀ 12-13 ਮਿੰਟ ਆਪਾਂ ਲੇਟ ਹਾਂ, ਮਾਫ਼ੀ ਚਾਹਵਾਂਗੇ. ਤੇ 7:00 ਘੜੀਆਂ ਦੇ ਉੱਤੇ 12-13 ਮਿੰਟ ਹੋ ਗਏ ਨੇ. ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਵੀ 12:13 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:13 ਦਾ ਸਮਾਂ ਹੋ ਚੁੱਕਿਆ ਹੈ. ਤੇ ਇਸੇ ਤਰ੍ਹਾਂ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ 9:43 ਘੜੀਆਂ ਦੇ ਉੱਤੇ ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਘੜੀਆਂ ਦੇ ਉੱਤੇ 13 ਮਿੰਟ ਦਾ ਸਮਾਂ ਹੈ. ਤੇ ਆਵਾਜ਼ ਕਹਿੰਦੇ ਓਕੇ ਹੈ ਜੀ. ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਵੀ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ. ਤੇ ਲਾਈਕ ਨੰਬਰ 1 ਸੁਰਜੀਤ ਭਾਰਤ ਜੀ ਨੇ ਵੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ. ਲਓ ਦੋਸਤੋ, ਸਮੇਂ ਨੂੰ ਸਮਝਦੇ ਹੋਏ ਅੱਗੇ ਚੱਲਦੇ ਹਾਂ ਆਪਾਂ. ਤੇ ਥੋੜਾ ਜਿਹਾ ਮਾਈਕ ਤੰਗ ਪਰੇਸ਼ਾਨ ਕਰ ਰਿਹਾ ਅੱਜ. ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ. 4 ਮਈ ਦਾ ਦਿਹਾੜਾ, ਕਹਿੰਦੇ ਆਲੇ ਦੁਆਲੇ ਦੀ ਸਾਫ਼ ਸਫਾਈ ਨਾਲ ਮੱਛਰਾਂ ਦੇ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ, ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਜਿਹੜੇ ਨੇ ਉਹਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ. ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਦਿਮਾਗ ਦੀ ਵੀ ਜਿਹੜੀ ਹੈ ਇਹਨਾਂ ਚੀਜ਼ਾਂ ਤੋਂ ਬਚਾਅ ਕਰਨ ਦੇ ਲਈ ਚੰਗਾ ਮੀਡੀਆ, ਚੰਗੀਆਂ ਖ਼ਬਰਾਂ, ਚੰਗੇ ਆਰਟੀਕਲ, ਚੰਗੀਆਂ ਕਿਤਾਬਾਂ, ਚੰਗੇ ਦੋਸਤਾਂ ਦਾ ਸਾਥ, ਸੰਗਤ ਤੇ ਪੰਗਤ ਦੀ ਗੱਲ ਆਉਂਦੀ ਹੈ, ਜਦੋਂ ਉਹਨਾਂ ਦਾ ਸਾਥ ਕਰਾਂਗੇ ਤੇ ਦਿਮਾਗ ਦੇ ਵਿੱਚ ਵੀ ਜਿਹੜੀ ਹੈ ਆਲੇ ਦੁਆਲੇ ਦਾ ਕਚਰਾ ਉਹ ਥੋੜਾ ਜਿਹਾ ਘੱਟ ਪੈਂਦਾ ਹੈ ਤੇ ਚੰਗੀਆਂ ਗੱਲਾਂ ਮਨ ਦੇ ਉੱਤੇ ਜਿਹੜੀਆਂ ਨੇ ਜ਼ਿਆਦਾ ਲੱਗਦੀਆਂ ਨੇ. ਉਹਦੇ ਨਾਲ ਹੀ ਸਾਡੀ ਸ਼ਖਸੀਅਤ ਜਿਹੜੀ ਹੈ ਉਹਦੇ ਵਿੱਚ ਨਿਖਾਰ ਆਉਂਦਾ ਹੈ. ਦੂਸਰੇ ਪਾਸੇ ਦੁਨੀਆਂ ਦੇ ਕੋਨੇ ਕੋਨੇ ਤੋਂ ਗੱਲ ਕਰਦੇ ਹਾਂ ਜੋ ਕੁਝ ਵਾਪਰ ਰਿਹਾ ਦੁਨੀਆਂ ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ. 4 ਮਈ 1775 ਦੇ ਵਿੱਚ ਫਰਾਂਸ ਦੀ ਮਾਰਕੀਟ ਦੇ ਵਿੱਚ ਪਹਿਲੀ ਵਾਰ ਫੋਲਡਿੰਗ ਛਤਰੀ ਜਿਹੜੀ ਆਈ ਸੀ. 1799 ਦੇ ਵਿੱਚ ਟੀਪੂ ਸੁਲਤਾਨ ਦੀ ਅੰਗਰੇਜ਼ਾਂ ਦੇ ਨਾਲ ਜਿਹੜੀ ਜੰਗ ਦੇ ਦੌਰਾਨ ਮੌਤ ਹੋ ਗਈ. 1854 ਦੇ ਵਿੱਚ ਭਾਰਤ ਦੇ ਵਿੱਚ ਪਹਿਲਾ ਡਾਕ ਟਿਕਟ ਜਿਹੜਾ ਜਾਰੀ ਕੀਤਾ ਗਿਆ. 1896 ਦੇ ਵਿੱਚ ਲੰਡਨ ਡੇਲੀ ਮੇਲ ਜਿਹੜਾ ਅਖ਼ਬਾਰ ਹੈ ਉਹਦਾ ਪਹਿਲਾ ਅੰਕ ਜਿਹੜਾ ਜਾਰੀ ਹੋਇਆ. 1935 ਦੇ ਵਿੱਚ ਲੇਖਕ ਦਲੀਪ ਕੌਰ ਟਿਵਾਣਾ ਉਹਨਾਂ ਦਾ ਜਨਮ ਹੁੰਦਾ, ਉਹਨਾਂ ਨੂੰ ਮੁਬਾਰਕਬਾਦ ਹੈ. ਤੇ 1900 ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਪੜ੍ਹਨ ਯੋਗ ਨੇ ਤੇ ਉਹਨਾਂ ਦੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਰਹੇ. 1946 ਦੇ ਵਿੱਚ ਜਨਰਲ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਦੀ ਜਿਹੜੀ ਜੇਲ੍ਹ ਦੇ ਵਿੱਚ ਰਿਹਾਅ ਹੁੰਦੇ ਹੈ. ਤੇ 1979 ਦੇ ਵਿੱਚ ਮਾਰਗਰੇਟ ਥੈਚਰ ਜਿਹੜੇ ਸਨ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ. ਕੋਲ ਮਾਈਨਰਸ ਡੇ ਵੀ ਜਿਹੜਾ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ 1975 ਦੇ ਵਿੱਚੋਂ ਸ਼ੁਰੂ ਹੋਇਆ ਸੀ. ਤੇ ਅੱਜ ਦੇ ਦਿਨ ਦੇ ਉੱਤੇ ਮੱਛਰ ਦੇ ਬਾਰੇ ਥੋੜੀ ਗੱਲ ਕਰਦੇ ਹਾਂ, ਫਿਰ ਆਪਾਂ ਅੱਗੇ ਚੱਲਦੇ ਹਾਂ. ਮੱਛਰਾਂ ਦੀਆਂ ਪ੍ਰਜਾਤੀਆਂ ਜਿਹੜੀਆਂ ਨੇ ਬੜੀਆਂ ਵੱਡੀਆਂ, ਲਾਰਜ ਜਿਹੜਾ ਉਹਨਾਂ ਦਾ ਸਕੇਲ ਹੈ. ਮੱਛਰ ਜਿਹੜੇ ਨੇ ਕੁੱਤੜੀ ਨੁਮਾ ਮੱਖੀਆਂ ਦੇ ਇੱਕ ਜਿਹੜੇ ਨੇ ਪਰਿਵਾਰ ਕੁਲੀਸਿਡਾਏ ਨਾਲ ਸੰਬੰਧਿਤ ਨੇ. ਦੁਨੀਆ ਭਰ ਦੇ ਵਿੱਚ ਮੱਛਰਾਂ ਦੀਆਂ ਤਕਰੀਬਨ 3,500 ਕਿਸਮਾਂ ਮਿਲ ਜਾਂਦੀਆਂ. ਇੱਕ ਜਿਹੜੇ ਨੇ ਸੈਕਿੰਡ ਦੇ ਵਿੱਚ 500 ਵਾਰ ਖੰਭ ਜਿਹੜੇ ਨੇ ਫੜਫੜਾਉਂਦਾ ਹੈ ਇੱਕ ਸੈਕਿੰਡ ਦੇ ਵਿੱਚ. ਕਿਆ ਬਾਤ ਹੈ ਜੀ, ਕਿੰਨੀ ਰਫ਼ਤਾਰ ਹੈ ਦੇਖੋ ਇਹਦੀ. ਤੇ 500 ਵਾਰ, ਇੱਕ ਵਾਰੀ ਖੰਭ ਜਦੋਂ ਹਿਲਾਉਂਦਾ ਤੇ 500 ਵਾਰ ਹਿਲਾ ਦਿੰਦਾ ਇੱਕ ਸੈਕਿੰਡ ਦੇ ਵਿੱਚ. ਵਿਕਾਸ ਦੀਆਂ ਜਿਹੜੀਆਂ ਮੰਜ਼ਲਾਂ ਨੇ, ਮੱਛਰ ਦੇ ਜੀਵਨ ਦੇ ਵਿਕਾਸ ਦੀਆਂ 4 ਮੰਜ਼ਲਾਂ ਹੁੰਦੀਆਂ ਨੇ, ਆਂਡਾ, ਲਾਰਵਾ, ਪਿਓਪਾ ਅਤੇ ਪੂਰਾ ਮੱਛਰ. ਇਹਨਾਂ ਦਾ ਵਿਕਾਸ ਆਮ ਤੌਰ ਦੇ ਉੱਤੇ ਟੋਬਿਆਂ, ਤਲਾਬਾਂ, ਗੰਦੇ ਨਾਲੇ, ਨਾਲੀਆਂ ਜਾਂ ਪਾਣੀ ਦੇ ਕਿਸੇ ਵੀ ਭੰਡਾਰ ਅਤੇ ਘਾਹ ਬੂਟੀਆਂ ਦੇ ਉੱਤੇ, ਪੱਤਿਆਂ ਦੇ ਉੱਤੇ ਹੋ ਜਾਂਦਾ ਹੈ. ਇਹਨਾਂ ਦੇ ਜੀਵਨ ਦੇ ਪਹਿਲੇ ਜਿਹੜੇ 3 ਪੜਾਅ ਦੇ ਵਿੱਚ 1 ਤੋਂ 2 ਹਫ਼ਤਿਆਂ ਦੇ ਦੌਰਾਨ ਪੂਰੇ ਹੋ ਜਾਂਦੇ ਹੈ. ਮਦੀਨ ਮੱਛਰ ਜਿਹੜਾ 1 ਮਹੀਨੇ ਤੱਕ ਜਿੰਦਾ ਰਹਿ ਸਕਦੀ ਹੈ, ਪਰ ਜਿਹੜਾ ਆਮ ਜਿਹੜਾ ਤੌਰ ਦੇ ਉੱਤੇ ਜੀਵਨ 1 ਤੋਂ 2 ਹਫ਼ਤੇ ਤੱਕ ਹੀ ਇਹਨਾਂ ਦਾ ਹੁੰਦਾ ਹੈ. ਤੇ ਵੈਸੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਨੇ ਨਵੀਂ ਕਾਢ ਕੱਢੀ ਹੈ, ਮੱਛਰ ਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ. ਜਿਹੜਾ ਖਾਦ ਖੁਰਾਕ ਜਿਹੜੀ ਇਹਨਾਂ ਦੀ, ਮੱਛਰਾਂ ਦੀ ਮੂਲ ਖਾਦ ਖੁਰਾਕ ਫਲਾਂ ਫੁੱਲਾਂ ਦਾ ਰਸ, ਖੂਨ ਦੀ ਜ਼ਰੂਰਤ ਕੇਵਲ ਮਦੀਨ ਮੱਛਰ ਨੂੰ ਹੀ ਹੁੰਦੀ ਹੈ ਤੇ ਇਹੀ ਜਿਹੜਾ ਅਸਲ ਦੇ ਵਿੱਚ ਜਿਹੜਾ ਡੰਗ ਵੀ ਮਾਰਦੀ ਹੈ ਤੇ ਉਹ ਕਹਿੰਦੇ ਭਾਈ ਇਹਨਾਂ ਨੂੰ ਕਾਬੂ ਕਰਨ ਦੇ ਲਈ ਇਹਨਾਂ ਦੀ ਜਿਹੜੀ ਹੈ ਜੇ ਜਨਸੰਖਿਆ ਘਟਾ ਦਿੱਤੀ ਜਾਵੇ ਤਾਂ ਫਿਰ ਇਹਨੂੰ ਕਾਬੂ ਕਰ ਲਿਆ ਜਾਂਦਾ ਹੈ। ਆਂਡੇ ਦੇਣ ਦੇ ਲਈ ਮਦੀਨ ਮੱਛਰ ਨੂੰ ਇਸਪਾਤ ਅਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਜੋ ਇਹ ਖੂਨ ਤੋਂ ਜਿਹੜੀ ਪ੍ਰਾਪਤ ਕਰਦੇ ਹੈ ਸਾਡੇ ਤੋਂ ਜਾਨਵਰਾਂ ਤੋਂ। ਖੂਨ ਚੂਸ ਲੈਣ ਦੇ ਬਾਅਦ ਮਦੀਨ ਮੱਛਰ ਆਰਾਮ ਕਰਦੀ ਹੈ ਜਦੋਂ ਤੱਕ ਇਹ ਖੂਨ ਹਜ਼ਮ ਨਹੀਂ ਹੋ ਜਾਂਦਾ ਤੇ ਆਂਡੇ ਤਿਆਰ ਨਹੀਂ ਹੋ ਜਾਂਦੇ। ਮੱਛਰਾਂ ਦੀਆਂ ਕੁਝ ਕਿਸਮਾਂ ਲਗਾਤਾਰ 4 ਘੰਟੇ ਤੱਕ ਉੱਡ ਸਕਦੀਆਂ ਨੇ ਤੇ ਰਾਤ ਭਰ ਦੇ ਵਿੱਚ 12 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੀਆਂ ਹੈ। ਉਹਨਾਂ ਦੀਆਂ ਜ਼ਿਆਦਾ ਕਿਸਮਾਂ ਗਰਮ ਸਿੱਲੇ ਖੇਤਰਾਂ ਦੇ ਵਿੱਚ ਹੁੰਦੀਆਂ ਜਿੱਥੇ ਸਾਰਾ ਸਾਰਾ ਸਾਲ ਆਪਣੇ ਜੀਵਨ ਦਾ ਚੱਕਰ ਚਲਾਉਂਦੇ ਹੈ ਤੇ ਠੰਡੇ ਮੌਸਮ ਦੇ ਵਿੱਚ ਇਹ ਹਾਲਾਂਕਿ ਆਕਰਮਕ ਹੋ ਜਾਂਦੇ ਨੇ ਲੇਕਿਨ ਪੂਰੇ ਖਤਮ ਨਹੀਂ ਹੋ ਜਾਂਦੇ। ਮਨੁੱਖੀ ਖੂਨ ਮਾਦਾ ਮੱਛਰ ਜੋ ਇੱਕ ਕੀਟ ਹੈ ਉਹ ਜਿਹੜਾ ਮਨੁੱਖ ਨੂੰ ਕੱਟਦਾ ਜਾਣੀ ਕਿ ਡੰਗ ਵੀ ਮਾਰਦਾ। ਇਹ ਮਨੁੱਖ ਹੀ ਜਿਹੜਾ ਮਨੁੱਖ ਰਾਹੀਂ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ 100 ਫੁੱਟ ਦੀ ਜਿਹੜੀ ਹੈ ਦੂਰੀ ਤੋਂ ਮਹਿਸੂਸ ਕਰ ਲੈਂਦਾ ਕਿਉਂਕਿ ਰੰਗ ਹੋ ਗਿਆ ਜਾਂ ਸਾਡਾ ਜਿਹੜਾ ਬੋਡੀ ਦਾ ਟੈਂਪਰੇਚਰ ਹੈ ਜਾਂ ਉਹਨੂੰ ਦੇਖ ਲੈਂਦੇ ਹਾਂ ਆਪਾਂ ਉਹ ਦੇਖ ਲੈਂਦੇ ਹਾਂ। ਸਮੈਲ ਬੜੀ ਸਟਰੋਂਗ ਆ ਜਿਵੇਂ ਕਿ ਸੈਂਸਰ ਨੇ ਅੱਜ ਕੱਲ੍ਹ ਦੇ। ਇਸਦੀ ਸੁੰਡ ਜਿਹੜੀ ਹੈ ਪਤਲੀ ਅਤੇ ਤਿੱਖੀ ਹੁੰਦੀ ਹੈ। ਇਸਦੀ ਸੁੰਡ ਦੇ ਵਿੱਚ ਜਿਹੜਾ 2 ਨਲੀਆਂ ਹੁੰਦੀਆਂ ਨੇ ਜਦੋਂ ਉਹ ਸੁੰਡ ਦੇ ਰਾਹੀਂ ਕਿਸੇ ਵਿਅਕਤੀ ਨੂੰ ਇੰਜੈਕਟ ਕਰਦਾ ਹੈ ਕੱਟਦਾ ਹੈ ਤਾਂ ਇਸਦੀ ਇੱਕ ਨਲੀ ਜਿਹੜੀ ਹੈ ਰਾਹੀਂ ਥੁੱਕ ਮਨੁੱਖ ਦੇ ਅੰਦਰ ਜਾਂਦਾ ਤੇ ਮੱਛਰ ਦੇ ਥੁੱਕ ਦੇ ਵਿੱਚ ਖਾਸ ਕਿਸਮ ਦੇ ਪ੍ਰੋਟੀਨ ਹੁੰਦੇ ਹੈ। ਇਹ ਪ੍ਰੋਟੀਨ ਜਿਹੜੇ ਨੇ ਲਹੂ ਨੂੰ ਜੰਮਣ ਤੋਂ ਰੋਕਦੇ ਨੇ ਤੇ ਕੱਟੀ ਹੋਈ ਥਾਂ ਨੂੰ ਜਿਹੜਾ ਸੁੰਨ ਕਰ ਦਿੰਦੇ ਹੈ ਜਿਸਦੇ ਕਾਰਨ ਮਨੁੱਖ ਨੂੰ ਮੱਛਰ ਦੇ ਕੱਟਣ ਦਾ ਪਤਾ ਲੱਗਣ ਲੱਗ ਜਾਂਦਾ ਹੈ ਤੇ ਮੱਛਰ ਦੂਜੀ ਨਲੀ ਦੇ ਰਾਹੀਂ ਖੂਨ ਨੂੰ ਜਿਹੜਾ ਚੂਸਦਾ ਹੈ। ਸਾਡਾ ਸਰੀਰ ਮੱਛਰ ਦੇ ਥੁੱਕ ਵਿਚਲੇ ਪ੍ਰੋਟੀਨਾਂ ਨੂੰ ਬਾਹਰਲੇ ਪ੍ਰੋਟੀਨ ਸਮਝਦਾ ਹੈ ਤੇ ਸਰੀਰ ਇਨ੍ਹਾਂ ਪ੍ਰੋਟੀਨਾਂ ਨੂੰ ਜਿਹੜਾ ਬਾਹਰ ਕੱਢਣ ਜਾਂ ਨਸ਼ਟ ਕਰਨ ਦੇ ਲਈ ਹਿਸਟਾਮੀਨ ਪੈਦਾ ਕਰਦਾ ਹੈ। ਰੋਗ ਵਿਰੋਧੀ ਪ੍ਰਣਾਲੀ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਹਰੀ ਕਣ ਜਾਂ ਪ੍ਰੋਟੀਨ ਦੇ ਵਿਰੋਧ ਦੇ ਵਿੱਚ ਹਿਸਟਾਮੀਨ ਪੈਦਾ ਕਰਦੀ ਹੈ ਤੇ ਹਿਸਟਾਮੀਨ ਕੱਟੀ ਹੋਈ ਥਾਂ ਵੱਲ ਨੂੰ ਵਹਿੰਦੀ ਹੈ ਤੇ ਜਿਸ ਦੇ ਕਰਕੇ ਲਹੂ ਵਹਿਣਿਆਂ ਜਿਹੜੀਆਂ ਨੇ ਕੱਟ ਹੋਇਆ ਜਿਹੜਾ ਸਾਡਾ ਉਹ ਪਾਰਟ ਹੈ ਉਹ ਜਗ੍ਹਾ ਦੇ ਨੇੜੇ ਦੇ ਉੱਤੇ ਸੈੱਲ ਜਿਹੜੇ ਫੈਲ ਜਾਂਦੇ ਨੇ ਜਾਂ ਆਕਾਰ ਦੇ ਵਿੱਚ ਵੱਡੇ ਹੋ ਜਾਂਦੇ ਆ ਜਿਵੇਂ ਕਿ ਫੁੱਲ ਜਾਂਦੇ ਆ ਧੱਫੜ ਜਿਹਾ ਪੈ ਜਾਂਦਾ। ਇਹਨਾਂ ਦੇ ਫੈਲਣ ਦੇ ਨਾਲ ਨਾੜੀ ਜਿਹੜੀ ਹੈ ਸੈੱਲਾਂ ਦੇ ਸਿਰਿਆਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ। ਉਸ ਕਰਕੇ ਜਿਹੜਾ ਕੱਟੀ ਹੋਈ ਥਾਂ ਦੇ ਉੱਤੇ ਖੁਰਕ ਜਿਹੜੀ ਹੈ ਸਾਨੂੰ ਖਾਜ ਆਉਂਦੀ ਹੈ। ਮੱਛਰਾਂ ਦੀਆਂ ਬਿਮਾਰੀਆਂ ਤਾਂ ਪਤਾ ਹੀ ਹੈ, ਮਲੇਰੀਆ, ਡੇਂਗੂ, ਹੋਰ ਬਹੁਤ ਸਾਰੀਆਂ ਹੁੰਦੀਆਂ ਨੇ। ਇਹਨਾਂ ਚੀਜ਼ਾਂ ਨੂੰ ਜਦੋਂ ਸਾਫ਼ ਸਫਾਈ ਰੱਖਾਂਗੇ ਤੇ ਇਹਨਾਂ ਚੀਜ਼ਾਂ ਤੋਂ ਬਚਾਂਗੇ। ਖਤਰਨਾਕ ਜਿਹੜੇ ਬੁਖਾਰ ਨੇ ਤੇ ਇਸੇ ਤਰ੍ਹਾਂ ਮੱਛਰਾਂ ਨੇ ਪੀਣ ਰਹਿਤ ਇੰਜੈਕਸ਼ਨ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਓਹਾਓ ਸਟੇਟ ਯੂਨੀਵਰਸਿਟੀ ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਦੇ ਸ਼ੋਧਕਰਤਾ ਦੇਵ ਗੁਰੇਰਾ, ਭਾਰਤ ਭੂਸ਼ਣ ਤੇ ਨਵੀਨ ਕੁਮਾਰ ਦੀ ਸਾਂਝੀ ਸ਼ੋਧ ਦੇ ਅਨੁਸਾਰ ਮੱਛਰਾਂ ਨੂੰ ਵਿੰਨਣਾ ਬਿਨਾਂ ਪੀੜ ਦੇ ਜਿਹੜਾ ਹੁੰਦਾ ਹੈ ਕਿਉਂਕਿ ਇਹ ਸਭ ਤੋਂ ਪਹਿਲਾਂ ਵਿਸ਼ੇਸ਼ ਤਰ੍ਹਾਂ ਦੇ ਤਰਲ ਦੇ ਛਿੜਕਾਅ ਦੇ ਰਾਹੀਂ ਚਮੜੀ ਨੂੰ ਸੁੰਨ ਕਰਦਾ ਤਾਂ ਕਿ ਉਹ ਨੁਕੀਲੇ ਸਟਿੰਗ ਦੇ ਰਾਹੀਂ ਚਮੜੀ ਨੂੰ ਭੇਦ ਕਰ ਸਕੇ ਤੇ ਜਿਸਦਾ ਵਰਤ ਸਾਨੂੰ ਬਿਨਾਂ ਪਤਾ ਲੱਗੇ ਕਿ ਕਈ ਮਿੰਟਾਂ ਦੇ ਵਿੱਚ ਆਰਾਮ ਦੇ ਨਾਲ ਖੂਨ ਚੂਸਣ ਦੇ ਲਈ ਕਰਦਾ ਜਾਣੀ ਕਿ ਸੀਕਰਟਲੀ। ਇਨ੍ਹਾਂ ਸ਼ੋਧਾਂ ਦੇ ਆਧਾਰ ਦੇ ਉੱਤੇ ਵਿਗਿਆਨਕਾਂ ਨੇ ਅਜਿਹੀ ਸੂਈ ਦੀ ਤਿਆਰੀ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਕਿ ਜਿਸਦੇ ਵਿੱਚ 2 ਮਾਈਕਰੋ ਸੂਈਆਂ ਸ਼ਾਮਲ ਹੁੰਦੀਆਂ ਨੇ, ਇੱਕ ਚਮੜੀ ਨੂੰ ਸੁੰਨ ਕਰਨ ਦੇ ਲਈ, ਤਰਲ ਛੱਡਣ ਦੇ ਲਈ ਤੇ ਦੂਜੀ ਦੇ ਰਾਹੀਂ ਮਹੱਤਵਪੂਰਨ ਤਰਲ ਪਦਾਰਥ ਦੇਣ ਜਾਂ ਖੂਨ ਨੂੰ ਬਿਨਾਂ ਪੀੜ ਕੀਤੇ ਕੱਢਣ ਦੇ ਲਈ ਵਰਤਿਆ ਜਾਵੇਗਾ। ਸੂਈ ਮੱਛਰਾਂ ਦੇ ਜਿਹੜੇ ਨੇ ਵਾਂਗ ਪਾਰ ਕਰਨ ਦੇ ਲਈ ਵਾਈਬ੍ਰੇਟ ਵੀ ਜਿਹੜੀ ਹੋਵੇਗੀ ਤੇ ਸਾਰੇ ਮੱਛਰ ਜਿਹੜੇ ਨੇ ਜ਼ਾਲਮ ਨਹੀਂ ਨੇ, ਕੁਝ ਜਿਹੜੇ ਮਿੱਤਰ ਵੀ ਹੈਗੇ ਨੇ। ਤੇ ਲੋ ਦੋਸਤੋ ਅੱਗੇ ਚੱਲਦੇ ਹਾਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕਾਫੀ ਜਿਹੜੀ ਹੈ ਜਾਣਕਾਰੀ ਭਰਪੂਰ ਹੈ ਗੱਲਬਾਤ ਤੇ ਨਾਲ ਦੀ ਨਾਲ ਅੱਜ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੇ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਆ ਜੀ, ਅਨੂ ਜੀ ਸਵਾਗਤ ਹੈ ਜੀ, ਸ਼ੈਲੀ ਬਾਈ ਜੀ ਵੀ ਜੁੜੇ ਹੋਏ ਨੇ, ਜੋੜਲੇ ਲੱਗਦੇ ਆ ਸਿਰ ਸਿੱਖ ਜਥੇਬੰਦੀਆਂ ਨੇ ਦੋਸਤੋ ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਤੇ ਜੋੜਲੇ ਸਿਰ ਸਿੱਖ ਜਥੇਬੰਦੀਆਂ ਨੇ। ਫਿਨਲੈਂਡ ਜਾਣ ਦੀ ਦੌੜ ਦੇ ਵਿੱਚ ਅਧਿਆਪਕ ਉਲਝ ਗਏ ਨੇ, ਕਹਿੰਦੇ ਭਾਈ ਪਾਰਦਰਸ਼ਤਾ ਦੇ ਵਿੱਚ ਚੋਣ ਨਹੀਂ, ਕਿਸੇ ਸੂਬੇ ਨੂੰ ਵੱਧ ਤੇ ਕਿਸੇ ਨੂੰ ਘੱਟ ਤੇ ਹੁਸ਼ਿਆਰਪੁਰੀਆਂ ਨੂੰ ਜਾਂ ਦੁਆਬੇ ਵਾਲਿਆਂ ਨੂੰ ਸਿਰਫ 3 ਜਾਂ 2 ਤੇ ਬਾਕੀ ਜਿਹੜਾ ਇਲਾਕਿਆਂ ਦੇ ਵਿੱਚ ਮਾਝਾ ਮਾਲਵਾ ਦੇ ਵਿੱਚੋਂ ਜਿਹੜੀਆਂ ਜ਼ਿਆਦਾ ਜਿਹੜੇ ਨੇ ਟੀਚਰ ਭੇਜੇ ਜਾ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਦੌੜ ਲੱਗ ਚੁੱਕੀ ਹੈ ਵੀ ਅਸੀਂ ਵੀ ਫਿਨਲੈਂਡ ਨੂੰ ਜਾ ਆਈਏ। ਦੂਸਰੇ ਪਾਸੇ ਆ ਗਿਆ ਜੀ ਮੋਦੀ ਪੱਛਮੀ ਬੰਗਾਲ ਦੇ ਵਿੱਚ, ਛਾ ਗਿਆ ਹੈ ਮੋਦੀ ਤੇ ਟਰੰਪ ਹੁਣਾਂ ਦੇ ਅਵੱਲੇ ਬਿਆਨ ਨੇ ਤੇ ਸਭ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ ਤੇ ਦੇਖਦੇ ਆ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ। ਤੇ ਸ਼ੁਰੂਆਤ ਕਰਦੇ ਆ ਪੰਜਾਬ ਦੀਆਂ ਖਬਰਾਂ ਦੇ ਨਾਲ। ਸਭ ਤੋਂ ਪਹਿਲਾਂ ਗੱਲਾਂ ਬਾਤਾਂ ਕੀ ਕਹਿੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ 10-15 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਦੇ ਮਾਹੌਲ ਦੇ ਵਿੱਚ ਪਾਕਿਸਤਾਨ ਦੇ ਰਾਹੀਂ ਮੁੜ ਜਿਹੜੀ ਹੈ ਗੱਲਬਾਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ 14 ਨੁਕਾਤੀ ਪ੍ਰਸਤਾਵ ਜਿਹੜਾ ਸੀ ਈਰਾਨ ਨੇ ਭੇਜਿਆ ਸੀ ਅਮਰੀਕਾ ਨੂੰ, ਪਹਿਲਾਂ ਤਾਂ ਲੱਗਦੇ ਸਾਰ ਹੀ ਸੱਟੇ ਜਿਹੜਾ ਉਨ੍ਹਾਂ ਨੇ ਨਾਂਹ ਕਰ ਦਿੱਤੇ ਸੀ, ਪਰ ਉਨ੍ਹਾਂ ਨੇ ਹੁਣ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਉਹਨੂੰ ਜਿਹੜਾ ਆਪਣੇ ਜਿਹੜਾ ਉਹਦਾ ਆਨਸਰ ਕੀਤਾ, ਵਿਚਾਰ ਦਿੱਤੇ ਆ ਉਹਦੇ ਉੱਤੇ। ਤੇ ਉਹ ਜੋ ਕੁਝ ਵੀ ਲਿਸਟਡ ਹੋਇਆ ਉਹਨੂੰ ਫਿਰ ਈਰਾਨ ਬੈਠ ਕੇ ਆਪਣੀ ਲੀਡਰਸ਼ਿਪ ਦੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਕਿ ਇਹਦੇ ਉੱਤੇ ਸਮਝੌਤਾ ਹੋ ਸਕਦਾ ਜਾਂ ਨਹੀਂ ਹੋ ਸਕਦਾ। ਦੂਜੇ ਪਾਸੇ ਟਰੰਪ ਵੱਲੋਂ ਨਾਟੋ ਅਤੇ ਯੂਰਪੀਅਨ ਦੇਸ਼ਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਈ ਜੇ ਈਰਾਨ ਨੂੰ ਪਰਮਿਸ਼ਨ ਦੇ ਦਿੱਤੀ ਪਰਮਾਣੂ ਬੰਬ ਦੀ ਜਾਂ ਪਰਮਾਣੂ ਚੀਜ਼ਾਂ ਦੀ, ਤਾਂ ਉਹ ਫਿਰ ਸਭ ਤੋਂ ਪਹਿਲਾਂ ਯੂਰਪ ਦੇ ਉੱਤੇ, ਫਿਰ ਨਾਟੋ ਤੇ ਫਿਰ ਜਿਹੜਾ ਸਾਡੇ ਉੱਤੇ ਇਹਨਾਂ ਚੀਜ਼ਾਂ ਦੀ ਵਰਤੋਂ ਕਰੇਗਾ। ਭਾਰਤ ਦੇ ਵਿੱਚ ਪੱਛਮੀ ਬੰਗਾਲ ਚੋਣਾਂ ਦੇ ਨਤੀਜੇ ਜਿਹੜੇ ਨੇ ਸਾਹਮਣੇ ਆ ਚੁੱਕੇ ਹੈ, ਬੀਜੇਪੀ ਦੀ ਵੱਡੀ ਜਿੱਤ ਹੈ ਤੇ ਬਾਅਦ ਹੁਣ ਜਿਹੜਾ ਪੰਜਾਬ ਦੀ ਰਾਜਨੀਤੀ ਵੀ ਜਿਹੜੀ ਹੈ ਉਹਨਾਂ ਨੇ ਵੀ ਸੁਰ ਜਿਹੜਾ ਜਾਣਾ ਸੁਰ ਕਹਿ ਲਓ ਜਾਂ ਸਿਰ ਕੱਢਣੇ ਸ਼ੁਰੂ ਕਰ ਦਿੱਤੇ ਹੈ। ਬੇਦਬੀ ਕਾਨੂੰਨ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੀ ਦਖਲ ਅੰਦਾਜ਼ੀ ਦੇ ਨਾਲ ਸੂਬੇ ਦੇ ਵਿੱਚ ਚਰਚਾ ਜਿਹੜੀ ਤੇਜ਼ ਹੋਈ ਹੈ, ਕਿਉਂਕਿ ਕੱਲ ਬੀਤੇ ਦੇ ਵਿੱਚ ਬੈਠਕ ਹੋਈ ਹੈ ਜਥੇਦਾਰ ਗੜਗਾਜ ਸਾਹਿਬ ਤੇ ਹੋਰ ਜਿੰਨੇ ਜਥੇਬੰਦੀਆਂ ਨੇ ਉਹ ਬੈਠੀਆਂ ਨੇ, ਵਿਦਵਾਨ ਬੈਠੇ ਆ, ਵਕੀਲ ਬੈਠੇ ਆ। ਤੇ ਇਸ ਤੋਂ ਇਲਾਵਾ ਕੈਨੇਡਾ ਭਾਰਤ ਸੰਬੰਧ ਜਿਹੜੇ ਨੇ ਸੁਧਰਨ ਦੀ ਬਜਾਏ ਖਾਲਿਸਤਾਨ ਦੀ ਇੱਕ ਵੱਡੀ ਰਿਪੋਰਟ ਆ ਗਈ, ਉੱਥੇ ਦੀਆਂ ਏਜੰਸੀਆਂ ਨੇ ਕੱਢ ਦਿੱਤੀ ਹੈ ਕੀ ਹਾਲਾਤ ਹੋ ਸਕਦੇ ਆ। ਸ੍ਰੀਲੰਕਾ ਸਾਈਬਰ ਕ੍ਰਾਈਮ ਕੇਸ ਅਤੇ ਹੋਰ ਵਿਸ਼ਵ ਪੱਧਰੀ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਬੰਗਾਲ ਦੀ ਗੱਲ ਕਰ ਲਈਏ ਥੋੜੀ ਜੀ, ਤੇ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਭਾਜਪਾ ਨੇ 100 ਤੋਂ ਵੱਧ ਸੀਟਾਂ ਦੀ ਲੁੱਟ ਕੀਤੀ ਕਹਿੰਦੇ, ਤੇ ਜਿੱਤ ਅਨੈਤਿਕ ਹੈ ਮਮਤਾ ਬੈਨਰਜੀ ਮੋਦੀ ਹੁਣਾਂ ਨੇ ਕੀ ਕਿਹਾ ਇਹਦੇ ਬਾਰੇ ਉਹ ਵੀ ਗੱਲਾਂ ਕਰਾਂਗੇ, ਤੇ ਸਾਰਾ ਸਿਲਸਿਲਾ ਜੋ ਚੱਲ ਰਿਹਾ ਉਹਦੀ ਵਾਰਤਾਲਾਪ ਅੱਗੇ ਆਪਾਂ ਵਧਾਵਾਂਗੇ। ਤੇ ਜੋ ਕੁਝ ਵਾਪਰਿਆ ਪੱਛਮੀ ਬੰਗਾਲ ਦੇ ਵਿੱਚ ਸੀਟਾਂ ਦੀ ਜਿਹੜੀ ਹੈ ਸ਼ਾਮ ਤੱਕ ਗੱਲ ਕੀਤੀ ਜਾ ਰਹੀ ਸੀ ਕਿ ਵੇਟ ਕਰੋ, ਪਰ ਸਾਰੀ ਸਥਿਤੀ ਤਕਰੀਬਨ ਕਲੀਅਰ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਨੇ ਪੰਜਾਬ ਦੀ ਸਿਆਸਤ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਚਰਚਾ ਤੇ ਵਿਚਾਰ ਹੋਣ ਲੱਗ ਗਿਆ। ਸਿੱਖਿਆ ਵਿਭਾਗ ਵੱਲੋਂ ਮਰਦਮਸ਼ੁਮਾਰੀ ਦੇ ਕੰਮ ਦੇ ਲਈ ਸਕੂਲਾਂ ਦੇ ਕੰਪਿਊਟਰ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਫ਼ਤਰ ਨੇ ਸਕੂਲੀ ਕੰਪਿਊਟਰਾਂ ਨੂੰ ਗੈਰ ਵਿਦਿਅਕ ਉਦੇਸ਼ਾਂ ਦੇ ਲਈ ਵਰਤਣ ਤੋਂ ਰੋਕ ਕੇ ਵਿਦਿਆਰਥੀਆਂ ਦੇ ਅਕਾਦਮਿਕ ਜਿਹੜੇ ਸਰੋਤਾਂ ਦੀ ਜਿਹੜੀ ਰਾਖੀ ਦੇ ਲਈ ਇੱਕ ਰਸਮੀ ਨਿਰਦੇਸ਼ ਜਾਰੀ ਕੀਤਾ ਹੈ। ਕੀ ਕਹਿੰਦੇ ਨੇ ਨਿਰਦੇਸ਼? ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਦੇ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਉਨ੍ਹਾਂ ਰਿਪੋਰਟਾਂ ਦੇ ਜਵਾਬ ਦੇ ਵਿੱਚ ਆਏ ਨੇ ਕਿ ਵੱਖ ਵੱਖ ਸਰਕਾਰੀ ਵਿਭਾਗ ਚੱਲ ਰਹੀ ਮਰਦਮਸ਼ੁਮਾਰੀ ਜਿਹੜੀ ਹੈ ਉਹਦੀਆਂ ਗਤੀਵਿਧੀਆਂ ਦੇ ਲਈ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਜਾਂ ਹਾਰਡਵੇਅਰ ਉਧਾਰ ਲੈਣ ਦੀ ਮੰਗ ਕਰ ਰਹੇ ਨੇ। ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜੇ ਪੱਤਰ ਦੇ ਵਿੱਚ ਵਿਭਾਗ ਨੇ ਬਾਹਰੀ ਏਜੰਸੀਆਂ ਵੱਲੋਂ ਇਨ੍ਹਾਂ ਸਰੋਤਾਂ ਦੀ ਵਰਤੋਂ ਕੀਤੇ ਜਾਣ ਸਬੰਧੀ ਕਈ ਜਿਹੜੇ ਗੰਭੀਰ ਚਿੰਤਾਵਾਂ ਨੂੰ ਜਿਹੜਾ ਉਜਾਗਰ ਕੀਤਾ ਹੈ। ਲੈਬ ਦੇ ਸਾਜੋ ਸਮਾਨ ਨੂੰ ਹਟਾਉਣ ਜਾਂ ਵਰਤਣ ਦੇ ਨਾਲ ਵਿਦਿਆਰਥੀਆਂ ਦੀ ਨਿਯਮਤ ਕੰਪਿਊਟਰ ਸਿੱਖਿਆ ਦੇ ਵਿੱਚ ਰੁਕਾਵਟ ਪੈਂਦੀ ਹੈ। ਬਾਹਰੀ ਵਿਅਕਤੀਆਂ ਦੇ ਵੱਲੋਂ ਵਰਤੇ ਜਾਣ ਸਮੇਂ ਸਕੂਲਾਂ ਦੇ ਜਿਹੜੇ ਨੇ ਹਾਰਡਵੇਅਰ ਨੂੰ ਨੁਕਸਾਨ ਪਹੁੰਚਣ ਦਾ ਵੱਡਾ ਖਤਰਾ ਵੀ ਰਹਿੰਦਾ ਹੈ। ਨਵੇਂ ਦਾਖਲੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਉਹਦੇ ਹੋਣ ਕਾਰਨ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਲਈ ਕੰਪਿਊਟਰ ਬਹੁਤ ਜ਼ਰੂਰੀ ਨੇ। ਟੈਕਨੋਲੋਜੀ ਦੀ ਘਾਟ ਦੇ ਕਾਰਨ ਦਾਖਲਾ ਪ੍ਰਕਿਰਿਆ ਸਿੱਧੇ ਤੌਰ ਦੇ ਉੱਤੇ ਰੁਕ ਸਕਦੀ ਹੈ। ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਸੈਕੰਡਰੀ ਸਿੱਖਿਆ ਨੂੰ ਸੰਬੋਧਿਤ ਪੱਤਰ ਦੇ ਵਿੱਚ ਅਥਾਰਟੀ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿਸੇ ਵੀ ਵਿਭਾਗ ਨੂੰ ਜਿਹੜਾ ਸਕੂਲਾਂ ਤੋਂ ਕੰਪਿਊਟਰ ਲੈ ਕੇ ਜਾਣ ਜਾਂ ਮਰਦਮਸ਼ੁਮਾਰੀ ਜਾਂ ਕਿਸੇ ਹੋਰ ਗੈਰ ਵਿਦਿਅਕ ਕੰਮ ਦੇ ਲਈ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਸਪੀਕਰ ਹੁਣਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦ ਲਿਆ ਗਿਆ ਤੇ ਪੰਥਕ ਸਹਿਮਤੀ ਤੋਂ ਬਿਨਾਂ ਐਕਟ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਥੇਦਾਰ ਗੜਗੱਜ ਹੁਣਾਂ ਨੇ ਇਹ ਕਹਿ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਮਾਮਲੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਦੀ ਸਹਿਮਤੀ ਨਾ ਲਏ ਜਾਣ ਅਤੇ ਇਸ ਸਬੰਧੀ ਕਈ ਸ਼ੰਕੇ ਦੂਰ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ 8 ਮਈ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦਿਆ ਹੈ। ਇੱਥੇ ਭਾਈ ਗੁਰਦਾਸ ਹਾਲ ਦੇ ਵਿੱਚ ਜਥੇਦਾਰ ਗੜਗੜਜ ਹੋਣਾ ਦੀ ਅਗਵਾਈ ਹੇਠ ਹੋਈ ਸਿੱਖ ਵਿਦਵਾਨਾਂ ਤੇ ਜਥੇਬੰਦੀਆਂ ਦੀ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਹੰਗ ਸਿੰਘ ਜਥੇਬੰਦੀਆਂ ਤੇ ਦਮਦਮੀ ਟਕਸਾਲ ਦੇ ਨੁਮਾਇੰਦੇ ਸ਼ਾਮਲ ਹੋਏ ਨੇ। ਸਿੱਖ ਆਗੂਆਂ ਨੇ ਐਕਟ ਦੇ ਵਿਚ ਸ਼ਾਮਲ ਕਸਟੋਡੀਅਨ ਵਰਗੇ ਸ਼ਬਦਾਂ ਤੇ ਪ੍ਰਕਾਸ਼ਨਾਂ ਸਬੰਧੀ ਅੰਕੜੇ ਜਿਹੜੇ ਨੇ ਜਨਤਕ ਕਰਨ ਵਰਗੇ ਮੁੱਦਿਆਂ ਦੇ ਉਤੇ ਸਖ਼ਤ ਇਤਰਾਜ਼ ਜਤਾਇਆ। ਜਥੇਦਾਰ ਗੜਗੜਜ ਹੋਣਾ ਨੇ ਸਾਫ਼ ਕੀਤਾ ਕਿ ਗੁਰੂ ਸਾਹਿਬ ਖੁਦ ਪੰਥ ਦੇ ਕਸਟੋਡੀਅਨ ਨੇ, ਇਸ ਦੇ ਲਈ ਕੋਈ ਸਰਕਾਰ ਜਾਂ ਅਥਾਰਟੀ ਇਹ ਰੁਤਬਾ ਨਹੀਂ ਲੈ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿੱਖ ਸੰਸਥਾਵਾਂ ਨੂੰ ਅਣਡਿੱਠ ਕਰਕੇ ਪੰਥਕ ਮਾਮਲਿਆਂ ਦੇ ਵਿਚ ਸਿੱਧੀ ਦਖਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਕਦਮ ਦਾ ਉਹ ਸਵਾਗਤ ਕਰਦੇ ਹੈ, ਪਰ ਇਸ ਦੀ ਆੜ ਦੇ ਵਿਚ ਸਿੱਖ ਸਰੋਕਾਰਾਂ ਦੇ ਨਾਲ ਜੁੜੇ ਕਾਨੂੰਨ ਪੰਥ ਦੀ ਰਾਏ ਤੋਂ ਬਿਨਾਂ ਨਹੀਂ ਬਣਾਏ ਜਾਣੇ ਚਾਹੀਦੇ ਨੇ। ਜਥੇਦਾਰ ਹੁਣਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਾਨੂੰਨ ਦਾ ਖਰੜਾ ਮੰਗਣ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਨੂੰ ਕਿਉਂ ਨਹੀਂ ਭੇਜਿਆ ਗਿਆ। ਉਨ੍ਹਾਂ ਬੇਅਦਬੀ ਮਾਮਲਿਆਂ ਦੇ ਵਿਚ ਹੁਣ ਤੱਕ ਇਨਸਾਫ਼ ਦਾ ਮਿਲਣ ਦੇ ਉਤੇ ਵੀ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਮੀਟਿੰਗ ਦੇ ਵਿਚ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਚ ਕੇਂਦਰ ਸਰਕਾਰ ਵੱਲੋਂ ਖੜੇ ਕੀਤੇ ਜਾ ਰਹੇ ਅੜਿੱਕਿਆਂ ਦੇ ਉਤੇ ਨਾਰਾਜ਼ਗੀ ਜਤਾਈ ਗਈ ਹੈ। ਹਾਲਾਂਕਿ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਹੈ ਵਾਪਸ ਲੈਣ ਸਬੰਧੀ ਫਿਲਹਾਲ ਕੋਈ ਅੰਤਮ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ। ਇਸ ਤੋਂ ਬਾਅਦ ਜਿਹੜਾ ਬੇਅਦਬੀ ਕਾਨੂੰਨ ਮਾਮਲਾ ਜਿਹੜਾ ਚੱਲਿਆ ਤੇ ਉਹਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕਰਨ ਦੇ ਉਤੇ ਬੋਲਿਆ ਸੰਧਵਾਂ ਸਾਹਿਬ ਹੁਣਾਂ ਦਾ ਵੀ ਬਿਆਨ ਆ ਚੁੱਕਿਆ। ਕਹਿੰਦੇ ਨੇ ਕਿ ਨਿਮਾਣੇ ਸਿੱਖ ਵਾਂਗ ਮੈਂ ਜਾਵਾਂਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਬੇਅਦਬੀ ਕਾਨੂੰਨ ਮਾਮਲੇ ਦੇ ਵਿਚ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਾਂਗ ਜਾਣਗੇ ਤੇ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਕਿਹਾ ਕਿ ਭਾਵੇਂ ਅਧਿਕਾਰਤ ਤੌਰ ਦੇ ਉਤੇ ਉਨ੍ਹਾਂ ਨੂੰ ਜਿਹੜਾ ਇਸ ਸਬੰਧੀ ਕੋਈ ਅਜੇ ਜਾਣਕਾਰੀ ਨਹੀਂ ਮਿਲੀ, ਪਰ ਫਿਰ ਵੀ ਜੇਕਰ ਉਨ੍ਹਾਂ ਕਿਸੇ ਵੀ ਜਵਾਬ ਦੇ ਲਈ ਸੱਦਿਆ ਜਾਵੇਗਾ ਤਾਂ ਉਹ ਨੰਗੇ ਪੈਰੀ ਕਹਿੰਦੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ। ਸੰਧਵਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੇ ਆਏ ਨੇ, ਜੇਕਰ ਹੁਣ ਵੀ ਜਥੇਦਾਰ ਵੱਲੋਂ ਸੱਦਿਆ ਜਾਵੇਗਾ ਤਾਂ ਜ਼ਰੂਰ ਜਾਣਗੇ ਤੇ ਹਰ ਸਵਾਲ ਦਾ ਕਹਿੰਦੇ ਜਵਾਬ ਵੀ ਦੇਣਗੇ। ਰਾਘਵ ਚੱਡਾ ਸਾਹਿਬ ਜਿਹੜੇ ਨੇ ਪਹਿਲਾਂ ਹੀ ਸੀਐਮ ਸਾਹਿਬ ਤੋਂ ਪੰਜਾਬ ਦੇ ਜਿਹੜੇ ਮਾਨ ਸਾਹਿਬ ਤੋਂ ਉਥੇ ਪਹੁੰਚ ਚੁੱਕੇ ਐ। ਰਾਘਵ ਚੱਡਾ ਸਾਹਿਬ ਨੇ ਫਿਰ ਬਾਜੀ ਮਾਰ ਲਈ ਹੈ। ਭਗਵੰਤ ਮਾਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਦੇ ਲਈ ਸਮਾਂ ਮਿਲ ਗਿਆ। ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਸੰਸਦ ਮੈਂਬਰਾਂ ਦਾ ਸਮੂਹ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਅਗਵਾਈ ਦੇ ਵਿਚ 5 ਮਈ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੁਣਾਂ ਨੂੰ ਮਿਲੇਗਾ ਤੇ ਰਾਸ਼ਟਰਪਤੀ ਭਵਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਾਂ ਹੀ ਜਿਹੜੀ ਤੈਅ ਮੁਲਾਕਾਤ ਤੋਂ ਪਹਿਲਾਂ ਰਾਘਵ ਚੱਡਾ ਸਮੇਤ 4 ਸੰਸਦ ਮੈਂਬਰਾਂ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਇਹ ਸੰਸਦ ਮੈਂਬਰ 5 ਮਈ ਨੂੰ ਸਵੇਰੇ 10:40 ਦੇ ਉੱਤੇ ਮਿਲਣਗੇ ਪਹਿਲਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਦੇ ਲਈ ਉਸੇ ਦਿਨ ਦੁਪਹਿਰ 12 ਦਾ ਸਮਾਂ ਮੁਕਰਰ ਹੈ। ਰਾਘਵ ਚੱਡਾ ਨਾਲ ਮੁਲਾਕਾਤ ਦੇ ਲਈ ਸੰਦੀਪ ਪਾਠਕ, ਅਸ਼ੋਕ ਮਿੱਤਲ ਤੇ ਰਜਿੰਦਰ ਗੁਪਤਾ ਦੇ ਜਾਣ ਦਾ ਜਿਹੜਾ ਪਤਾ ਲੱਗਿਆ ਤੇ ਜਾਣਕਾਰੀ ਅਨੁਸਾਰ ਰਾਘਵ ਚੱਡਾ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਮਿਸ਼ਨਰੀ ਦੀ ਜਿਹੜੀ ਕਥਿਤ ਤੌਰ ਦੇ ਉਤੇ ਵਰਤੋਂ ਸਿਆਸੀ ਬਦਲਾਖੋਰੀ ਦੇ ਲਈ ਕਰਨ ਅਤੇ ਆਪ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੇ ਜਾਣ ਦੇ ਬਾਰੇ ਜਾਣੂ ਕਰਾਉਣਗੇ ਤੇ ਸੰਸਦ ਮੈਂਬਰ ਰਾਸ਼ਟਰਪਤੀ ਦੇ ਦਖਲ ਦੀ ਮੰਗ ਜਿਹੜਾ ਕਰਨਗੇ। ਡੀਆਈਜੀ ਭੁੱਲਰ ਕੇਸ ਮਾਮਲਾ ਜਿਹੜਾ ਸੀਬੀਆਈ ਦੀ ਰੋਜ਼ਾਨਾ ਸੁਣਵਾਈ ਵਾਲੀ ਮੰਗ ਦਾ ਵਿਰੋਧ ਹੋ ਗਿਆ। ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਨੇ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿਚ ਇਕ ਅਰਜ਼ੀ ਦਾ ਵਿਰੋਧ ਕੀਤਾ। ਸੀਬੀਆਈ ਨੇ ਮੰਗ ਕੀਤੀ ਸੀ ਕਿ ਇਸ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਰੋਜ਼ਾਨਾ ਜਿਹੜਾ ਡੇਲੀ ਬੇਸ ਦੇ ਉਤੇ ਡੇ ਟੂ ਡੇ ਟਰਾਇਲ ਜਿਹੜੀ ਹੈ ਕੀਤੀ ਜਾਵੇ। ਮੁਅੱਤਲ ਅਧਿਕਾਰੀ ਦੇ ਵਕੀਲ SPS ਭੁੱਲਰ ਰਾਹੀਂ ਦਾਇਰ ਜਵਾਬ ਦੇ ਵਿਚ ਕਿਹਾ ਗਿਆ ਕਿ ਸੀਬੀਆਈ ਦੀ ਇਹ ਮੰਗ ਕਾਨੂੰਨੀ ਤੌਰ ਦੇ ਉਤੇ ਗਲਤ ਹੈ। ਮੁਅੱਤਲ DIG ਭੁੱਲਰ ਦੇ ਵੱਲੋਂ ਅਦਾਲਤ ਦੇ ਵਿਚ ਕਈ ਜਿਹੜੇ ਨੇ ਅਹਿਮ ਨੁਕਤੇ ਵੀ ਚੁੱਕੇ ਗਏ ਨੇ। ਦਸਤਾਵੇਜ਼ਾਂ ਦੀ ਘਾਟ ਦਾ ਮੁੱਦਾ ਚੱਲਿਆ। ਮੁਲਜ਼ਮ ਪੱਖ ਦਾ ਕਹਿਣਾ ਕਿ BNSS ਦੀ ਧਾਰਾ 230 ਦੀ ਪਾਲਣਾ ਅਜੇ ਤੱਕ ਪੂਰੀ ਨਹੀਂ ਹੋਈ ਹੈ। ਉਨ੍ਹਾਂ ਨੂੰ ਕੇਸ ਦੇ ਨਾਲ ਸੰਬੰਧਤ ਦਸਤਾਵੇਜ਼ਾਂ ਦੀਆਂ ਮੁਕੰਮਲ ਕਾਪੀਆਂ ਅਜੇ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ। ਨਿਰਪੱਖ ਟਰਾਇਲ ਦਾ ਹੱਕ ਜਿਹੜਾ ਹੈ, ਵਕੀਲ ਨੇ ਦਲੀਲ ਦਿੱਤੀ ਕਿ ਰੋਜ਼ਾਨਾ ਸੁਣਵਾਈ ਦੀ ਮੰਗ ਨਿਰਪੱਖ ਟਰਾਇਲ ਦੇ ਸਿਧਾਂਤਾਂ ਦੇ ਉਤੇ ਵਿਰੁੱਧ ਹੈ ਤੇ ਜੇਕਰ ਸੁਣਵਾਈ ਦੇ ਵਿਚ ਬੇਲੋੜੀ ਜਲਦਬਾਜ਼ੀ ਕੀਤੀ ਜਾਂਦੀ ਹੈ ਤਾਂ ਮੁਲਜ਼ਮ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਲੋੜੀਂਦਾ ਸਮਾਂ ਨਹੀਂ ਮਿਲੇਗਾ, ਜੋ ਕਿ ਉਸਦਾ ਸੰਵਿਧਾਨਕ ਹੱਕ ਬਣਦਾ ਹੈ। ਫਿਲਹਾਲ ਟ੍ਰੇਨਿੰਗ ਸੂਚੀ ਦੇ ਉਤੇ ਹੰਗਾਮਾ ਹੋ ਗਿਆ। ਪਟਿਆਲਾ ਦੇ 17 ਪਰ ਹੁਸ਼ਿਆਰਪੁਰ ਦੇ ਸਿਰਫ 3 ਅਧਿਆਪਕ। ਚੋਣ ਪ੍ਰਕਿਰਿਆ ਦੀ ਨਿਰਪੱਖਤਾ ਦੇ ਉਤੇ ਸਵਾਲ ਉੱਠ ਗਏ ਨੇ। ਮਾਸਟਰਾਂ ਦੇ ਵਿੱਚ ਖੜਕ ਪਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਲਿਜਾਣ ਦੇ ਉਦੇਸ਼ ਦੇ ਨਾਲ ਸਰਕਾਰ ਦੇ ਵੱਲੋਂ 72 ਅਧਿਆਪਕਾਂ ਦੇ ਉੱਤੇ ਤੇ ਅਧਿਕਾਰੀਆਂ ਦੇ ਸਮੂਹ ਨੂੰ ਫਿਰ ਤੋਂ ਫਿਲਣ ਭੇਜਣ ਦੇ ਲਈ ਜਾਰੀ ਕੀਤੀ ਚੋਣ ਸੂਚੀ ਹੁਣ ਵਿਵਾਦਾਂ ਦੇ ਵਿੱਚ ਘਿਰ ਗਈ। 18 ਮਈ ਤੋਂ 29 ਮਈ 2026 ਤੱਕ ਹੋਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਦੇ ਲਈ ਜਾਰੀ ਕੀਤੀ ਸੂਚੀ 'ਚ ਜ਼ਿਲ੍ਹਿਆਂ ਦੀ ਬਰਾਬਰ ਹਿੱਸੇਦਾਰੀ ਨਾ ਹੋਣ ਦੇ ਕਾਰਨ ਅਧਿਆਪਕ ਵਰਗ ਦੇ ਉੱਤੇ ਤੇ ਸਿੱਖਿਆ ਮਾਹਰਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ। ਜਾਰੀ ਕੀਤੀ ਗਈ ਸੂਚੀ ਦੇ ਵਿੱਚ ਖੇਤਰੀ ਅੰਤੁਲਨ ਸਾਫ਼ ਨਜ਼ਰ ਆ ਰਿਹਾ। ਸਿੱਖਿਆ ਦੇ ਖੇਤਰ ਦੇ ਵਿੱਚ ਮੋਹਰੀ ਮੰਨੇ ਜਾਣ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਹਿੱਸੇ ਸਿਰਫ 3 ਨਾਮ ਗੁਰਪ੍ਰੀਤ ਸਿੰਘ, ਮੀਨਾਕਸ਼ੀ ਅਤੇ ਅਸ਼ੋਕ ਕੁਮਾਰ ਰਾਜਪੂਤ ਆਏ ਨੇ। ਇਸ ਦੇ ਉਲਟ ਪਟਿਆਲਾ ਜ਼ਿਲ੍ਹੇ ਤੋਂ 17 ਤੋਂ ਵੱਧ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਫਿਨਲੈਂਡ ਜਾਣ ਦਾ ਮੌਕਾ ਦਿੱਤਾ ਗਿਆ, ਜਿਸ ਦੇ ਕਾਰਨ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਉੱਤੇ ਜਿਹੜੇ ਨੇ ਸਵਾਲ ਖੜੇ ਹੋ ਰਹੇ ਨੇ। ਸੂਚੀ ਦੇ ਅਨੁਸਾਰ ਹੋਰ ਕਈ ਜ਼ਿਲ੍ਹਿਆਂ ਦੀ ਸਥਿਤੀ ਵੀ ਜਿਹੜੀ ਚਿੰਤਾਜਨਕ ਬਣੀ ਹੈ। ਮੋਗਾ ਤੋਂ ਸਿਰਫ 1 ਤੇ ਅੰਮ੍ਰਿਤਸਰ ਤੋਂ 2 ਚੋਣ ਜਿਹੜੇ ਕੀਤੇ ਗਏ ਨੇ, ਜਦਕਿ ਬਰਨਾਲਾ ਤੇ ਮਾਨਸਾ ਵਰਗੇ ਜ਼ਿਲ੍ਹਿਆਂ ਤੋਂ ਵੀ ਬਹੁਤ ਘੱਟ ਅਧਿਆਪਕਾਂ ਨੂੰ ਸ਼ਾਮਲ ਕੀਤਾ ਹੈ। ਇਸ ਤਰ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਪਸ਼ਟ ਜਿਹੜਾ ਅਸਪਸ਼ਟਤਾ ਜਿਹੜੀ ਹੈ ਬਣੀ ਹੈ, ਸਪਸ਼ਟ ਅਸਮਾਨਤਾ ਦੇਖਣ ਨੂੰ ਮਿਲ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਟੀਚਾ ਪੰਜਾਬ ਭਰ ਦੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ਤਾਂ ਚੋਣ ਪ੍ਰਕਿਰਿਆ ਦੇ ਵਿੱਚ ਹਰ ਜ਼ਿਲ੍ਹੇ ਨੂੰ ਬਰਾਬਰ ਮੌਕਾ ਮਿਲਣਾ ਚਾਹੀਦੈ। ਤੇ ਉਨ੍ਹਾਂ ਸਵਾਲ ਉਠਾਇਆ ਕਿ ਫਿਨਲੈਂਡ ਤੋਂ ਮਿਲਣ ਵਾਲਾ ਅੰਤਰਰਾਸ਼ਟਰੀ ਤਜਰਬਾ ਸਿਰਫ ਕੁਝ ਚੋਣਵੇਂ ਜ਼ਿਲ੍ਹਿਆਂ ਤੱਕ ਹੀ ਕਹਿੰਦੇ ਸੀਮਿਤ ਰਹੇਗਾ। ਭਾਈ ਮੈਨੂੰ ਵੀ ਬੁਲਾ ਲਓ, ਮੈਂ ਹੀ ਇੱਥੇ ਹੀ ਦੇ ਦਿੰਦਾ ਟ੍ਰੇਨਿੰਗ ਸਭ ਨੂੰ, ਕਿਉਂ ਲੜਦੇ ਹੋ ਇੱਕ ਦੂਸਰੇ ਦੇ ਵਿੱਚ ਵੱਜਦੇ ਹੋ। ਮਾਹਰਾਂ ਦੇ ਅਨੁਸਾਰ ਚੋਣ ਦੇ ਲਈ ਮਾਪਦੰਡਾਂ ਦੇ ਬਾਰੇ ਸਪਸ਼ਟਤਾ ਦੀ ਘਾਟ ਵੀ ਇਸ ਵਿਵਾਦ ਦਾ ਵੱਡਾ ਕਾਰਨ ਹੈ। ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਯੋਗ ਤੇ ਤਜਰਬੇਕਾਰ ਅਧਿਆਪਕਾਂ ਦੀ ਕੋਈ ਘਾਟ ਨਹੀਂ, ਫਿਰ ਵੀ ਉਥੋਂ ਘੱਟ ਚੋਣ ਹੋਣ ਕਾਰਨ ਪਾਰਦਰਸ਼ਤਾ ਦੇ ਉੱਤੇ ਸਵਾਲ ਖੜਦੇ ਨੇ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਸਮਾਨ ਪ੍ਰਤੀਨਿਧਤਾ ਨਹੀਂ ਜਿਹੜੀ ਮਿਲਦੀ ਹੈ ਤੇ ਸਰਹੱਦੀ ਅਤੇ ਪਿਛੜੇ ਜਿਹੜੇ ਖੇਤਰਾਂ ਦੇ ਸਕੂਲਾਂ ਦੇ ਵਿੱਚ ਨਵੀਆਂ ਤਕਨੀਕਾਂ ਤੇ ਸਿੱਖਣ ਦੇ ਤਰੀਕਿਆਂ ਦਾ ਵਿਆਪਕ ਜਿਹੜਾ ਫੈਲਾਅ ਨਹੀਂ ਹੋ ਸਕੇਗਾ, ਜਿਸ ਦੇ ਨਾਲ ਸਿੱਖਿਆ ਦੇ ਬਰਾਬਰ ਵਿਕਾਸ ਦੇ ਵਿੱਚ ਰੁਕਾਵਟ ਆ ਸਕਦੀ ਹੈ। ਇਹ ਸਿਖਲਾਈ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਦੇ ਵਿੱਚ ਕਰਵਾਈ ਜਾਵੇਗੀ ਤੇ ਇਸ ਦਾ ਪੂਰਾ ਜਿਹੜਾ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਜਾਏਗਾ। ਇਸ ਸਬੰਧੀ ਚੁਣੇ ਗਏ ਅਧਿਕਾਰੀਆਂ ਨੂੰ 16 ਮਈ ਦੀ ਸਵੇਰ ਤੋਂ ਡਿਊਟੀ ਤੋਂ ਮੁਕਤ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ, ਪਰ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅਸਮਾਨਤਾ ਨੇ ਸਰਕਾਰ ਦੇ ਦਾਅਵਿਆਂ ਤੇ ਜ਼ਮੀਨੀ ਹਕੀਕਤਾਂ ਦੇ ਵਿੱਚ ਜਿਹੜਾ ਮੌਜੂਦ ਫਰਕ ਨੂੰ ਜਿਹੜਾ ਉਜਾਗਰ ਕਰ ਦਿੱਤਾ ਹੈ। ਲਓ ਦੋਸਤੋ, ਇਹ ਜਿਹੜੇ ਨੇ ਵਾਦ ਵਿਵਾਦ ਜਿਹੜੇ ਫੈਲ ਰਹੇ ਨੇ ਤੇ ਹੋ ਰਹੇ ਨੇ ਜੀ ਭਾਈ, ਤੇ ਭਾਈ ਜਿਹੜੇ ਪਹਿਲਾਂ ਭੇਜੇ ਨੇ ਉਹਨਾਂ ਤੋਂ ਟ੍ਰੇਨਿੰਗ ਲਾਓ ਤਾਂ ਸਮਾਂ ਕਿ ਤੁਸੀਂ ਉਹਨਾਂ ਨੂੰ ਭੇਜੋ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਵੀ ਭਾਈ ਤੁਸੀਂ ਹੁਣ ਜੋ ਸਿੱਖ ਕੇ ਆਏ ਹੋ ਤੋਂ ਦਿਓ, ਕਿਉਂਕਿ ਬਹੁਤ ਵੱਡਾ ਮੁੱਦਾ ਹੈ। ਚਲੋ ਇਹ ਚੀਜ਼ਾਂ ਜਦੋਂ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ ਪਤਾ ਹੈ ਇੱਥੇ ਦਾ ਜਿਹੜਾ ਜੋ ਵੀ ਸਟਰਕਚਰ ਹੈਗਾ ਹੈ, ਇਨਫਰਾਸਟਰਕਚਰ ਕਹਿ ਲਓ, ਜੋ ਵੀ ਸਟਰਕਚਰ ਹੈਗਾ ਚਾਹੀਦਾ, ਸਾਨੂੰ ਬੇਸ ਚਾਹੀਦਾ ਹੈ ਪਹਿਲਾਂ ਤਾਂ ਉਹੀ ਸਾਡੇ ਸਕੂਲਾਂ ਦੇ ਵਿੱਚ ਆਇਆ ਨਹੀਂਗਾ। ਤੇ ਜੇ ਉਹ ਚੀਜ਼ਾਂ ਨਹੀਂ ਬਣਨਗੀਆਂ, ਕੁਝ ਇੱਕ ਐਗਜ਼ਾਮਪਲ ਇੱਥੋਂ ਦੇਖ ਕੇ ਤੁਸੀਂ ਗਏ ਹੋ, ਇੱਕ ਸਕੂਲ ਇੱਦਾਂ ਦਾ ਤਿਆਰ ਕਰੋ ਤੇ ਉਹਦੇ ਵਿੱਚ ਸਾਰਾ ਕੁਝ ਹੋਵੇ, ਉੱਥੇ ਸਿਖਲਾਈ ਦੇਵੋ, ਬਾਰ ਬਾਰ ਜਿੰਨਾ ਖਰਚਾ ਤੁਸੀਂ ਇੱਧਰ ਨੂੰ ਫਲਾਈਟਾਂ ਲੈ ਕੇ ਜਾਂ ਇੱਥੇ ਰਹਿਣ ਦਾ, ਹੋਟਲਾਂ ਦਾ, ਖਾਣ ਪੀਣ ਦਾ ਜੋ ਖਰਚਾ ਨਾਲ ਦਿੰਦੇ ਹੋ, ਉਹਦੇ ਨਾਲੋਂ ਚੰਗਾ ਨਹੀਂ ਉਹ ਸਾਰਾ ਪੈਸਾ ਲਾ ਕੇ ਇੱਕ ਜਿਹੜਾ ਸਕੂਲ ਉੱਥੇ ਤਿਆਰ ਕਰ ਲਓ ਉੱਦਾਂ ਦਾ, ਜਿਹਦੇ ਵਿੱਚ ਸਵੀਮਿੰਗ ਪੂਲ ਹੋਵੇ, ਇਨਸਾਈਡ ਜਿਹੜਾ ਇੱਕ ਹਾਲ ਵੱਡਾ ਹੋਵੇ ਜਿੱਥੇ ਪ੍ਰੈਕਟਿਸ ਜਿਹੜਾ ਕੀਤੀ ਜਾ ਸਕੇ, ਬੱਚਿਆਂ ਨੂੰ ਚਾਹੇ ਛੋਟੀਆਂ ਮੋਟੀਆਂ ਗੇਮਾਂ ਜਿਹੜੀਆਂ ਖੇਡੀਆਂ ਜਾ ਸਕਣ ਅੰਦਰ ਇਨਡੋਰ ਠੰਡ ਦੇ ਸਮੇਂ ਦੇ ਵਿੱਚ। ਉਸ ਤੋਂ ਬਾਅਦ ਉਹਦੇ ਵਿੱਚ ਕਿਚਨ ਦਾ ਜਿਹੜਾ ਸਪੈਸ਼ਲ ਜਿਹੜਾ ਸਟਾਫ ਇੱਕ ਵੱਖਰਾ ਹੋਣਾ ਚਾਹੀਦਾ ਤੇ ਉਹ ਜਿਹੜਾ ਤਿਆਰ ਕਰੋ, ਉਹਦੇ ਵਿੱਚ ਮਾਸਟਰਾਂ ਨੂੰ ਮੈਡਮਾਂ ਨੂੰ ਭਾਈ ਸਬਜ਼ੀਆਂ ਲੈਣ ਦੀ ਜ਼ਰੂਰਤ ਨਹੀਂ ਜਾਣ ਦੀ, ਤੇ ਉਹਨਾਂ ਨੂੰ ਆਪਾਂ ਗੱਲ ਕਰ ਸਕਦੇ ਹਾਂ ਤੇ ਉਹ ਇੱਕ ਐਗਜ਼ਾਮਪਲ ਫਿੱਟ ਕਰਨੀ ਪਏਗੀ, ਫਿਰ ਜਾ ਕੇ ਉਹ ਸਾਰਾ ਕੁਝ ਉੱਥੇ ਜਿੰਨੇ ਪੰਜਾਬ ਦੇ ਟੀਚਰ ਨੇ ਮੈਡਮਾਂ ਨੇ ਉਹਨਾਂ ਨੂੰ ਉੱਥੇ ਬੁਲਾਵਾ ਭੇਜਿਆ ਜਾਵੇ, ਇੱਥੋਂ ਚਾਹੇ ਉਹ ਟੀਮਾਂ ਬੁਲਾ ਲਈਆਂ ਜਾਣ ਜਾਂ ਇੱਥੋਂ ਤੁਸੀਂ ਦੇਖ ਹੀ ਗਏ ਕੀ ਹੈਗੀਆਂ ਚੀਜ਼ਾਂ ਨੇ, ਤੇ ਸਾਡੇ ਵਰਗੇ ਵੀ ਆ ਸਕਦੇ ਆ ਜੇ ਸੇਵਾ ਕਰਾਉਣੀ ਆ ਤਾਂ ਵੀ ਅਸੀਂ ਵੀ ਸੇਵਾ ਕਰਨ ਨੂੰ ਹੈਗੇ ਆ। ਲਓ ਦੋਸਤੋ, ਉਸ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ ਆ ਤੇ ਰਾਜਨ ਸੈਣੀ ਸਾਹਿਬ ਜੁੜੇ ਆ, ਆਪਾਂ ਜੋਲ ਭੈਣ ਜੀ ਦੀ ਗੱਲ ਸੁਣ ਲਈਏ ਪਹਿਲਾਂ। ਰਾਜਨ ਸੈਣੀ ਸਾਹਿਬ ਤੁਸੀਂ ਹੋਲਡ ਰੱਖਣਾ, ਬਸ ਜੋਲ ਭੈਣ ਜੀ ਦੀ ਗੱਲ ਸੁਣ ਲਈਏ ਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ ਭੈਣ ਜੀ,
1: ਤੁਹਾਨੂੰ ਵੀ ਤੇ ਸੈਣੀ ਸਾਹਿਬ ਭਾਜੀ ਨੂੰ ਸਭ ਨੂੰ ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ।
1: ਹਾਂਜੀ ਮੈਂ ਤਾਂ ਕਹਿੰਦੀ ਸੀਗੀ ਵੀ ਮੋਦੀ ਜੀ ਨੇ ਮੱਛੀ ਜੀ ਉਹਨਾਂ ਨੂੰ ਖਾਣ ਦਾ ਰਾਹ ਖੋਲ ਲਿਆ ਫਿਰ, ਹੈ
0: ਬਿਲਕੁਲ ਹੈ ਭੈਣ ਜੀ,
1: ਦੇਖ ਲੋ ਤੁਸੀਂ ਕੀ ਕੀਤਾ। ਪੰਜੇ ਦੀਆਂ ਪੰਜੇ ਹੀ ਸਾਰੀਆਂ ਸਟੇਟ ਦੇ ਵਿੱਚ
0: ਜੀ
1: ਸਵੀਪ ਆਪਣਾ ਲੈ ਕੇ ਸਾਰਾ ਕੁਝ ਲੈ ਜਾਣਾ।
0: ਬਿਲਕੁਲ ਹੈ ਜੀ,
1: ਤੇ ਗਲਤੀਆਂ ਤਾਂ ਲੈਫਟ ਦੀਆਂ ਹੀ ਨੇ ਇਹ ਜਿਹੜੇ ਲਕੀਰ ਦੇ ਫਕੀਰ ਬਣੇ ਰਹੇ ਨਾ
0: ਜੀ।
1: ਹਰ ਚੀਜ਼ ਸਮੇਂ ਦੇ ਨਾਲ ਥੋੜੀ ਜਿਹੀ ਬਦਲਾਅ ਜਾਂ ਮੋਡੀਫਿਕੇਸ਼ਨ ਮੰਗਦੀ ਆ ਹਨਾ।
0: ਨਾਲੇ ਬੇਨ ਜੀ ਦੇਖੋ 15 ਸਾਲ ਰਾਜ ਕੀਤਾ ਮਮਤਾ ਹੁਣਾਂ ਨੇ, ਉਹ ਵੀ ਕਿਤੇ ਨਾ ਕਿਤੇ ਰੱਖਦਾ ਮਾਇਨੇ, ਲੋਕ ਬੋਰ ਵੀ ਹੁੰਦੇ ਇੰਨੇ ਲੰਮੇ ਅਰਸੇ ਦੇ ਵਿੱਚ।
1: ਜੋਤੀ ਬਾਸੂ ਨੇ ਤਾਂ 25 ਸਾਲ ਕੀਤਾ।
0: ਹਾਂਜੀ ਬਿਲਕੁਲ ਹੈ ਜੀ।
1: ਹੈ ਤੇ ਹੁਣ ਇਹ ਤਾਂ ਇਹਨਾਂ ਨੂੰ ਦੇਖੋ ਤੁਸੀਂ ਵੀ ਇਹਨਾਂ ਨੂੰ ਆਪਣੀਆਂ ਗਲਤੀਆਂ ਸੈਂਟਰ ਦੇ ਵਿੱਚ ਇਹੀ ਸੀਗੇ ਲੋਕ ਸਰਕਾਰ ਬਣਾਉਣ ਵਾਲੇ ਢਾਉਣ ਵਾਲੇ।
0: ਬਿਲਕੁਲ ਹੈ ਜੀ,
1: ਸਾਰਾ ਕੁਛ ਕਰਨ ਵਾਲੇ, ਸਾਰਾ ਇਹਨਾਂ ਦੇ ਹੱਥ ਚ ਇੰਨਾ ਦਬਦਬਾ ਹੋਣ ਦੇ ਬਾਵਜੂਦ
0: ਜੀ।
1: ਤੇ ਇਹਨਾਂ ਨੇ ਫਿਰ ਹੁਣ ਉਹ ਜਿਹੜੀ ਤੁਸੀਂ ਕਹੋ ਵੀ ਹੁਣ ਬੀਬੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਮੋਡੀਫਿਕੇਸ਼ਨ ਲਿਆਂਦੀ
0: ਜੀ।
1: ਪਹਿਲਾਂ ਬੀਬੀਆਂ ਹੁੰਦੀਆਂ ਸੀਗੀਆਂ ਚਾਹ ਪੱਤੀ ਚੀਨੀ ਸਭ ਨੂੰ ਲੌਕ ਲਾ ਕੇ ਰੱਖਦੀਆਂ ਸੀ।
0: ਬਿਲਕੁਲ ਹੈ ਜੀ,
1: ਹਨਾ। ਤੇ ਚੱਕੀਆਂ ਸੀਗੀਆਂ ਹੱਥਾਂ ਨਾਲ ਚੱਕੀਆਂ ਪੀਣੀਆਂ, ਉਹ ਉਹਨਾਂ ਨੂੰ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਜਿਵੇਂ ਸਮਾਂ ਬਦਲਿਆ
0: ਜੀ,
1: ਲੋਕਾਂ ਦੀਆਂ ਲੋੜਾਂ ਬਦਲੀਆਂ, ਟਾਈਮ ਬਦਲਿਆ, ਸਾਰਾ ਕੁਛ ਉਵੇਂ ਉਵੇਂ ਥੋੜਾ ਥੋੜਾ ਬਦਲਾਅ ਲੈ ਕੇ ਆਂਦਾ ਹਨਾ।
0: ਬਿਲਕੁਲ ਹੈ ਜੀ।
1: ਤੇ ਇਹਨਾਂ ਨੇ ਇਹ ਉੱਥੇ ਹੀ ਖੜੇ ਰਹੇ ਤੇ ਹੁਣ ਦੇਖੋ ਤੁਸੀਂ ਕੀ ਆ ਇਹਨਾਂ ਦੇ ਪੱਲੇ ਰਹਿ ਗਿਆ।
0: ਬਿਲਕੁਲ ਹੈ ਜੀ, ਖਤਮ ਹੋ ਗਏ ਤਕਰੀਬਨ ਜੀ। ਬਿਲਕੁਲ ਹੈ,
1: ਬਿਲਕੁਲ ਹੀ ਖਤਮ, ਕੀ ਹੁਣ ਹੈ ਹੀ ਨਹੀਂ ਗਾ ਕੁਛ
0: ਜੀ।
1: ਉਹ ਜੇ ਇਸੇ ਨੂੰ ਇਹ ਥੋੜਾ ਜਿਹਾ ਲੀਡਿੰਗ ਹੋ ਕੇ ਥੋੜਾ ਜਿਹਾ ਬਦਲਾਅ ਨੂੰ ਛੋਟੇ ਛੋਟੇ ਨੂੰ ਅਕਸੈਪਟ ਕਰੀ ਜਾਂਦੇ ਇਹ ਉਸੇ ਲਕੀਰ ਦੇ ਫਕੀਰ ਬਣ ਕੇ ਨਾ ਤੁਰਦੇ ਤਾਂ ਅੱਜ ਉਹ ਮੱਠੀ ਖਾਣ ਥੋੜੀ ਜਾਣਾ ਸੀ ਉਹਨਾਂ ਨੇ।
0: ਬਿਲਕੁਲ ਹੈ ਜੀ, ਬਿਲਕੁਲ ਪੈਂਦੇ
1: ਹਨਾ। ਵੈਸੇ ਬਹੁਤ ਮਾੜੀ ਗੱਲ ਆ, ਬਹੁਤ ਸੈਡ ਆ
0: ਜੀ
1: ਇਹ ਹਨਾ। ਤੇ ਲੋਕਾਂ ਨੂੰ ਐਕਚੁਲੀ ਜੇ ਲੋਕੀ ਚੇਂਜ ਹੋ ਗਏ ਤਾਂ ਇਹ ਆਪਣੇ ਆਪ ਨੂੰ ਕਿਉਂ ਨੀ ਚੇਂਜ ਕਰਦੇ।
0: ਬਿਲਕੁਲ ਹੈ ਜੀ
1: ਹਨਾ। ਲੋਕਾਂ ਦੀ ਮਾਨਸਿਕਤਾ, ਲੋਕਾਂ ਦੀਆਂ ਜ਼ਰੂਰਤਾਂ ਬਦਲ ਗਈਆਂ
0: ਜੀ।
1: ਤੇ ਬਹੁਤ ਮਾੜਾ ਹੋਇਆ ਵੈਸੇ ਮੈਨੂੰ ਬੜਾ
0: ਜੀ
1: ਲੱਗਿਆ ਕਿ ਦੇਖੋ ਲੋਕੀ ਵੀ ਕਿੱਧਰ ਨੂੰ ਜਾ ਰਹੇ ਨੇ ਤੇ ਕੀ ਭਾਲਦੇ ਨੇ ਹੁਣ ਹਨਾ।
0: ਭਾਲਦੇ
1: ਕੀ ਨੇ ਤੁਸੀਂ ਸਿਸਟਮ ਤੋਂ ਤੁਸੀਂ ਦੇਖੋ ਤਾਂ ਸਹੀ
0: ਜੀ।
1: ਜਿਹੜੀ ਉਹ ਲੇਡੀ ਸੀਗੀ ਜਿਹਦੀ ਸਟੂਡੈਂਟ ਸੀਗੀ ਜਿਹਦਾ
0: ਬਿਲਕੁਲ ਹੈ ਜੀ।
1: ਹਾਂਜੀ ਚਲੋ, ਬਸ ਮੈਂ ਇੰਨਾ ਕੇ ਥੋੜਾ ਜਿਹਾ ਕਹਿਣਾ ਸੀਗਾ ਤੇ ਮੈਂ ਸੁਣਦੀ ਆ ਅੱਜ ਦੇਖੋ ਰਾਜਨ ਭਾਜੀ
0: ਜੀ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਜੁੜੇ ਸਨ ਜੀ। ਤੇ ਲੋ ਫਿਰ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਆ ਤੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 1976 ਸਟੂਡੀਓ ਦਾ ਨੰਬਰ ਹੈ। ਜੇ ਕੋਈ ਗੱਲਬਾਤ ਹੋਵੇ, ਸਵਾਲ ਹੋਵੇ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ ਨਾਲ ਦੀ ਨਾਲ। ਲਾਈਨ ਜਿਹੜੀ ਹੈ ਆਪਣੀ ਖੁੱਲੀ ਹੈ ਨਾਲ ਸਟੂਡੀਓ ਵਾਲੀ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
0: ਜੀ
2: ਭਾਰੀ ਸਾਹਿਬ, ਪਹਿਲਾਂ ਤਾਂ ਮੈਂ ਦੱਸਦੇ ਆ ਜੀ ਕਿ ਬੀਜੇਪੀ ਨੇ 3 ਸਟੇਟਾਂ ਦੇ ਵਿੱਚ ਜਿਹੜਾ ਹੈਗਾ ਆ ਉਹਨੇ ਇਲੈਕਸ਼ਨ ਜਿੱਤਿਆ ਜੀ।
0: ਬਿਲਕੁਲ ਹੈ ਜੀ,
2: ਅਸਾਮ, ਪੌਂਡੀਚਰੀ ਤੇ ਬੰਗਾਲ।
0: ਬਿਲਕੁਲ ਹੈ ਜੀ।
2: ਅਸਾਮ ਪੌਂਡੀਚਰੀ ਚ ਪਹਿਲਾਂ ਹੀ ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਰਿਟੇਨ ਕੀਤੀ ਆ, ਇਹ ਦੁਬਾਰਾ ਉੱਥੇ ਸੱਤਾ ਚ ਆਏ ਆ, ਤੇ ਬੰਗਾਲ ਦੇ ਵਿੱਚ ਹੀ ਸਿਰਫ ਇਹਨਾਂ ਦੀ ਵਿਕਟਰੀ ਆ ਜੀ।
0: ਬਿਲਕੁਲ ਹੈ ਜੀ।
2: ਕੇਰਲਾ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਬਣੀ ਹੈਗੀ ਆ, ਉੱਥੇ ਦਾ ਕਿਸੇ ਨੂੰ ਹੈਰਾਨਗੀ ਨਹੀਂ ਹੋਈ ਕਿਉਂਕਿ ਉੱਥੇ ਕਮਿਊਨਿਸਟਾਂ ਦੀ ਸਰਕਾਰ ਸੀ, ਕਮਿਊਨਿਸਟ ਜਿਹੜੇ ਹੈਗੇ ਉਹਨਾਂ ਦਾ ਵਾਰੀ ਵੱਟਾ ਚੱਲਦਾ ਹੀ ਆ ਉੱਥੇ।
0: ਬਿਲਕੁਲ ਹੈ ਜੀ।
2: ਹਾਂਜੀ, ਉੱਥੇ ਪ੍ਰੋਸੈਸ ਜਿਹੜੀ ਹੈਗੀ ਆ ਉਹ ਡਿਓ ਜਿੱਦਾਂ ਅੱਗੇ ਪਿੱਛੇ ਹੁੰਦੀਆਂ ਰਹੀਆਂ, ਸਾਡੇ ਵੀ ਚੇਂਜਸ ਹੁੰਦੀਆਂ ਰਹੀਆਂ
0: ਜੀ,
2: ਉਸੇ ਤਰੀਕੇ ਨਾਲ ਜਿਹੜਾ ਹੈਗਾ ਆ ਤੇ ਕਾਂਗਰਸਾਂ ਦੀ ਸਰਕਾਰ ਜਿਹੜੀ ਸੀ ਉਹ ਬਦਲ ਗਈ ਆ
0: ਜੀ।
2: ਤੇ ਕਾਂਗਰਸ ਦੀ ਰੁਟੀਨ ਦੇ ਵਿੱਚ ਕਿਉਂਕਿ ਇਹ ਮੇਜਰ ਜਿਹੜੀ ਹੈਗੀ ਆ ਵਿਰੋਧੀ ਧਿਰ ਸੀਗੀ
0: ਜੀ,
2: ਤੇ ਉਹ ਵਿਰੋਧੀ ਧਿਰ ਕੋਲ ਸੱਤਾ ਆ ਗਈ ਆ ਜੀ।
0: ਬਿਲਕੁਲ ਹੈ ਜੀ।
2: ਤੇ ਬਾਕੀ ਹੈਰਾਨਗੀ ਕੀ ਆ ਜਿਹੜਾ ਹੈਗਾ ਤਾਮਿਲਨਾਡੂ ਦੇ ਵਿਚ ਜਿਹੜਾ ਆ, ਇੱਕ 2 ਸਾਲ ਪਹਿਲਾਂ ਇੱਕ ਉੱਥੇ ਸਾਊਥ ਦਾ ਐਕਟਰ ਹੈਗਾ ਸੀ ਵਿਜੇ
0: ਜੀ,
2: ਤੇ ਓਹਨੇ ਮਤਲਬ ਜਿਹੜਾ ਹੈਗਾ ਆ 2 ਸਾਲ ਪਹਿਲਾਂ ਪਾਰਟੀ ਬਣਾਈ ਸੀ। ਉਹ ਹੈ ਤਾਂ ਤ੍ਰਿਕ ਸ਼ੰਕੂ ਸੀਗੀ, ਪਰ ਓਹਦਾ ਮੇਜਰ ਵੱਡੀ ਪਾਰਟੀ ਉਹ ਹੀ ਉਭਰ ਕੇ ਆਈ ਆ
0: ਜੀ।
2: ਤੇ ਕਾਂਗਰਸ ਨੇ ਉੱਥੇ ਵੀ ਕਹਿਤਾ ਹੈਗਾ ਉਹਨਾਂ ਨੂੰ ਵੀ ਉਹਨਾਂ ਦਾ ਉਹਦਾ ਤਾਂ DMK ਨਾਲ ਅਲਾਇੰਸ ਸੀਗਾ, ਤੇ ਉਹ ਕਾਂਗਰਸ ਨੇ ਆਪਣਾ ਉਧਰੋਂ ਅਲਾਇੰਸ ਛੱਡਿਆ ਤੇ ਇੱਧਰ ਉਹਨਾਂ ਨੇ ਕਰ ਲੈਣ ਲੱਗੇ ਆ ਜੀ।
0: ਜੀ
2: ਤੇ ਮਤਲਬ ਇਹ ਹੈਗਾ ਜੀ ਵੀ 2 ਵੀ ਕਾਂਗਰਸ ਕੋ ਆ ਜਾਣਗੀਆਂ ਜੀ, ਕਿਉਂਕਿ ਜਿਸ ਗਠਬੰਧਨ ਦੀ ਸਰਕਾਰ ਵੀ ਤਾਂ ਆਪਣੀ ਸਰਕਾਰ ਹੀ ਗਿਣੀ ਜਾਂਦੀ ਆ
0: ਜੀ,
2: ਤੇ 3 BJP ਕੋ ਆ ਜੀ। ਤੇ ਮੇਨ ਤਾਂ ਚਾਹੀਦੀ ਸੀ ਉਹਨੂੰ ਬੰਗਾਲ ਚਾਹੀਦਾ ਸੀਗਾ ਜੀ।
0: ਬਿਲਕੁਲ।
2: ਹੁਣ ਭਾਰ ਹਿਸਾਬ ਏਦਾਂ ਹੈ ਨਾ ਜੀ ਵੀ ਇਹਦਾ ਵਾਧਾ ਕੀ ਹੋਣਾ ਆ, 205 ਸੀਟਾਂ ਦੇ ਲਗਭਗ ਰੁਝਾਨ ਜਿਹੜੇ ਹੈਗੇ ਇਹਨਾਂ ਦੇ ਫੇਵਰ ਚ ਹੈਗੇ ਆ ਜਾਂ ਨਤੀਜੇ ਇਹਨਾਂ ਦੇ ਫੇਵਰ ਚ ਆ।
0: ਬਿਲਕੁਲ ਹੈ ਜੀ।
2: ਤੇ ਮੀਨਿੰਗ ਦੇ ਰਵਾਈ ਕੇ ਜਿਹੜਾ ਰਾਜ ਸਭਾ ਦੇ ਵਾਸਤੇ 10 ਸੀਟਾਂ ਇਹਨਾਂ ਨੂੰ ਚਾਹੀਦੀਆਂ ਸੀ ਮੈਜੋਰਿਟੀ ਗੇਨ ਕਰਨ ਵਾਸਤੇ
0: ਜੀ,
2: ਉਹ ਇਹਨਾਂ ਦਾ ਪੂਰੇ ਹੋ ਜਾਣਗੇ ਜੀ। ਰਾਜ ਸਭਾ ਦੇ ਵਿਚ ਇਹਨਾਂ ਦੀ ਵੀ ਮੈਜੋਰਿਟੀ ਹੋ ਜਾਊਗੀ, ਕਿਉਂਕਿ 7 ਜਿੱਦਣ ਆਏ ਸੀਗੇ ਤੇ ਉਦਣ ਇਹੀ ਰੌਲਾ ਪੈਂਦਾ ਸੀ ਵੀ ਹੁਣ ਕਿੰਨੇ ਰਹਿ ਗਏ ਘੱਟ ਗਏ ਆ।
0: ਪੱਛਮੀ ਬੰਗਾਲ 207 ਲੈ ਗਏ ਨੇ ਜੀ, ਤਾਮਿਲਨਾਡੂ ਚ
2: 207 ਹਾਂਜੀ ਹਾਂ,
0: ਸੋਰੀ ਗਲਤ ਕਹਿ ਗਿਆ, 100 TVK ਦੇ 107 ਹੈ, DMK ਦੀਆਂ 74 ਨੇ, ਤੇ AIA ਦੀਆਂ DMK ਦੀਆਂ ਹੈਗੀਆਂ 53 ਜੀ, ਤੇ ਬਾਕੀ 00।
2: ਹਾਂ ਜੀ ਉੱਥੇ ਚਲੋ ਐਨੀਵੇ ਉਹ ਤਾਂ ਫਿਰ ਉਧਰ ਜਿਹੜੀ ਹੈਗੀ ਉੱਥੇ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ, ਉਹ ਜਿਹੜੀ ਆ ਉਹ ਆਪਣੇ ਜਿਹੜੇ ਆ ਐਕਟਰ ਵਾਲੀ ਪਾਰਟੀ ਵਿਜੇ ਵਾਲੀ
0: ਜੀ,
2: ਉਹ ਪਾਰਟੀ
0: ਜਿਹੜੀ ਆ ਉਹਨੂੰ ਭਾਜਪਾ ਵਾਲੇ ਕਾਂਗਰਸ ਵਾਲੇ 1 ਹੀ ਨੇ ਜੀ।
2: ਹਾਂਜੀ ਉਹਦੇ ਕਰਕੇ ਮੈਂ ਅੰਦਾਜ਼ਾ ਲਾਇਆ ਨਾ ਜੀ ਵੀ 6-7 ਸੀਟਾਂ ਜਿਹੜੀਆਂ ਹੈਗੀਆਂ, 6 ਸੀਟਾਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਨਿਕਲ ਜਾਣੀਆਂ ਹੈਗੀਆਂ ਉੱਥੋਂ ਜੀ ਬੰਗਾਲ ਚੋਂ, ਤੇ 4 ਸੀਟਾਂ ਇਹਨਾਂ ਨੇ ਇੱਥੋਂ ਆਸਾਮ ਚੋਂ ਕੱਢ ਲਿਆਣੀਆਂ
0: ਜੀ।
2: ਜਿੱਦਾਂ ਕਹਿੰਦੇ ਆ ਨਾ ਆਪਾਂ, ਸਾਡਾ ਦਰਅਸਲ ਐਕਚੁਲੀ ਅਸੀਂ ਸੋਚਣੀ ਜਿਹੜੀ ਆ ਨਾ ਸਾਡੀ, ਅਸੀਂ BJP ਨੂੰ ਆਪਣੇ ਵੈਰੀ ਕਿਉਂ ਸਮਝਦੇ ਹੈਗੇ ਆ
0: ਜੀ।
2: ਇੱਕ ਪੋਲੀਟੀਕਲ ਪਾਰਟੀ ਆ, ਉਹ ਆਪਣੇ ਢੰਗ ਨਾਲ ਚੱਲਦੀ ਆ ਜੀ, ਉਹ ਆਪਾਂ ਦੇਖੀਏ ਤਾਂ ਸਹੀ ਕਈ ਵਾਰੀ ਵੀ ਹੁੰਦਾ ਕੀ ਆ ਕਿਸੇ ਚੀਜ਼ ਦੇ ਵਿੱਚ ਗੁਣ ਹੁੰਦਾ ਆ ਉਹਨੂੰ ਵੀ ਆਪਾਂ ਇਗਨੋਰ ਕਰ ਦਿੰਦੇ ਆ
0: ਜੀ।
2: ਸਰ ਉਹ ਪਾਰਟੀ ਬੜੀ ਫੋਕਸਡ ਆ
0: ਜੀ,
2: ਜਿੱਦਣ ਉਹ ਪਾਰਟੀ ਜਿਹੜੀ ਹੈਗੀ ਆ ਉਹਨੇ 240 ਜਿਹੜੀਆਂ ਉਹਨਾਂ ਨੇ ਜਿੱਤੀਆਂ ਤੇ ਮੈਜੋਰਿਟੀ ਹਾਸਲ ਨਹੀਂ ਕਰ ਸਕੇ, ਤੇ ਉਹਨਾਂ ਨੇ ਸੋਚਿਆ ਵੀ ਸਦਰਨ ਸਟੇਟ ਜਿਹੜੀਆਂ ਆ ਉਹ ਤਾਂ ਸਾਨੂੰ ਏਡੀ ਛੇਤੀ ਰਿਸਪੋਂਸ ਨਹੀਂ ਦਿੰਦੀਆਂ
0: ਜੀ,
2: ਹਾਂਜੀ ਵੀ ਜੇ ਅਸੀਂ ਗਾਂਹ ਨੂੰ ਮੈਜੋਰਿਟੀ ਸਰਕਾਰ ਬਣਾਈ ਹੈਗੀ ਹੈ, ਜੇ ਸਾਡੇ ਕੋਲ 2 ਸਟੇਟਾਂ ਜਿਹੜੀਆਂ ਹੈਗੀਆਂ ਅਸੀਂ ਉਹਦੇ ਦੇ ਵਿੱਚ ਆਪਣੀ ਸਰਕਾਰ ਬਣਾ ਜਾਈਏ
0: ਜੀ।
2: ਇੱਕ ਸਰਕਾਰ ਸੀਗੀ ਉਹ ਤਾਂ ਬਿਹਾਰ ਦੇ ਵਿੱਚ ਤਾਂ ਉਹਨਾਂ ਦੀ ਆ ਜਾਂਦੀ ਸੀ ਸਰਕਾਰ ਗਠਬੰਧਨ ਰਾਹੀਂ
0: ਜੀ,
2: ਬੰਗਾਲ ਹੀ ਸੀਗਾ ਜਿਹੜਾ ਉਹਨਾਂ ਦਾ ਜਿਹੜਾ ਸਾਊਥ ਵਾਲਾ ਘਾਪਾ ਆ ਉਹ ਪੂਰਾ ਕਰ ਸਕਦਾ ਸੀ।
0: ਬਿਲਕੁਲ ਸੈਣੀ ਸਾਹਿਬ, ਇੱਕ ਚੀਜ਼ ਮੈਂ ਹੋਰ ਮਨ ਚ ਚਲੋ ਅੱਜ ਸੋਚ ਰਿਹਾ ਸੀ, ਤੁਸੀਂ ਜਿਹੜੀ ਆ ਗੱਲ ਤੋਰੀ ਆ ਉਹਦੇ ਉੱਤੇ ਕਰਨੀ ਚਾਹਾਂਗਾ ਥੋੜੀ, ਕਿ ਜਿੱਦਾਂ ਹੁਣ ਇੱਥੇ ਵੀ ਚਲੋ ਬੰਗਾਲ ਦੇ ਵਿੱਚ ਵੀ ਰੋਲਾ ਪਿਆ ਕਿ ਇਹਨਾਂ ਦੇ ਫੰਡ ਰੋਕੇ ਹੋਏ ਸੀ ਜਾਂ ਇਹਨਾਂ ਦਾ ਜੋ GDP ਦੇ ਵਿੱਚੋਂ ਹਿੱਸਾ ਹੁੰਦਾ ਉਹ ਰੋਕ ਲਿਆ ਜਾਂਦਾ, ਜਾਂ ਉਹਨਾਂ ਦਾ ਜੋ ਚਾਹੇ ਕੰਸਟਰਕਸ਼ਨਾਂ ਹੋਣੀਆਂ ਸੀ ਚਾਹੇ ਰੋਡ ਰਿਪੇਅਰ ਹੋਣੇ ਸੀ ਜਾਂ ਹੋਰ ਸਾਰੀਆਂ ਚੀਜ਼ਾਂ ਸੀ ਉਹ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ। ਇਹੀ ਚੀਜ਼ ਪੰਜਾਬ ਦੇ ਵਿੱਚ ਵੀ ਚੱਲਦੀ ਹੈ ਕਿ ਭਾਈ ਚਲੋ ਉਦੋਂ ਚਾਹੇ ਬਾਦਲ ਸਾਹਿਬ ਸੀਗੇ ਤੇ ਕਾਂਗਰਸ ਦੇ ਵਿੱਚ ਪ੍ਰਧਾਨ ਮੰਤਰੀ ਆਪਣੇ ਮਨਮੋਹਨ ਸਿੰਘ ਹੋਣੀ ਸੀਗੇ ਤੇ ਉਹਨਾਂ ਤੋਂ ਵੀ ਪੈਸੇ ਲੈ ਆਉਂਦੇ ਹੁੰਦੇ ਸੀ ਢੰਗ ਦੇ ਨਾਲ, ਤਾਂ ਦੇਖਿਆ ਜਾਵੇ ਤਾਂ ਜ਼ਿਆਦਾ ਸੂਬਿਆਂ ਦਾ ਵਿਵਾਦ ਕੇਂਦਰ ਦੇ ਨਾਲ ਇਹਦੇ ਵਿੱਚ ਹੀ ਰਹਿੰਦਾ ਕਿ ਸਾਨੂੰ ਡਿਵੈਲਪਮੈਂਟ ਨਹੀਂ ਕੀਤੀ ਜਾਣ ਦਿੱਤੀ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਉਹ ਚੀਜ਼ ਵੀ ਜੇ ਇੱਕ ਪਾਰਟੀ ਆਉਂਦੀ ਹੈ ਤਾਂ ਉਹ ਤੋਮਤਾਂ ਲੱਗਦੀਆਂ ਨੇ ਜੋ ਕੁਝ ਵੀ ਹੁੰਦਾ ਜਾਂ ਉਹਦੇ ਉੱਤੇ ਪੋਲੀਟਿਕਸ ਵੀ ਖੇਡੀ ਜਾਂਦੀ ਹੈ, ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ, ਉਹ ਸਥਿਤੀ ਵੀ ਇੱਕ ਤਾਂ ਸਪਸ਼ਟ ਹੋਏਗੀ ਤੇ ਉਹਨਾਂ ਨੂੰ ਡਿਵੈਲਪਮੈਂਟ ਤਾਂ ਕਰਨੀ ਪਏਗੀ। ਉੱਥੇ ਕੋਈ ਬਹਾਨੇਬਾਜ਼ੀ ਤਾਂ ਨਹੀਂ ਲਾ ਸਕਦੇ ਦਿੱਲੀ ਵਾਂਗੂ ਜਾਂ ਚੰਡੀਗੜ੍ਹ ਵਾਂਗੂ, ਹੈ ਨਾ, ਕਿਉਂਕਿ ਜੇ ਸੂਬਿਆਂ ਦੇ ਵਿੱਚ ਉਹਨਾਂ ਦੀ ਸਰਕਾਰ ਹੋਏਗੀ ਤਾਂ ਉਹਨਾਂ ਨੂੰ ਫੰਡਿੰਗ ਵੀ ਕਰਨੀ ਪਏਗੀ। ਦੂਸਰਾ, ਜਿਹੜਾ ਮੁਸਲਮਾਨ ਜਾਂ ਸਿੱਖਾਂ ਦਾ ਜਾਂ ਹਿੰਦੂਆਂ ਦਾ ਜਾਂ ਕ੍ਰਿਸਚਨਾਂ ਦਾ ਜਾਂ ਬੋਧੀਆਂ ਦਾ ਰੋਲਾ ਪੈਂਦਾ ਰਿਹਾ, ਦੰਗੇ ਹੁੰਦੇ ਰਹੇ ਆ, ਕਿ ਉਹ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਨਹੀਂ ਆਏਗੀ ਜਦੋਂ ਆਪਾਂ ਦੇਖਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਕੁਝ ਸਹੀ ਹੈ, ਪਰ ਮੈਂ ਪੋਜ਼ਿਟਿਵਿਟੀ ਦੇ ਵਿੱਚ ਇਸ ਨੂੰ ਚੀਜ਼ ਨੂੰ ਦੇਖਣਾ ਚਾਹੁੰਦਾ ਹਾਂ ਕਿ ਜਿੱਦਾਂ ਆਪਣੇ ਜੰਮੂ ਕਸ਼ਮੀਰ ਦਾ ਰੋਲਾ ਸੀਗਾ, ਉਹਦੇ ਵਿੱਚ ਧਾਰਾ 370 ਲਿਆਂਦੀ, ਜੋ ਕੁਝ ਕੀਤਾ, ਉਹ ਵਾਦ ਵਿਵਾਦ ਕਿਤੇ ਨਾ ਕਿਤੇ ਘੱਟ ਹੁੰਦੇ ਵੀ ਨਜ਼ਰ ਆਏ ਨੇ, ਕੰਟਰੋਲ ਵੀ ਕੀਤਾ ਉਹਨਾਂ ਚੀਜ਼ਾਂ ਨੂੰ। ਕਿਵੇਂ ਦੇਖਦੇ ਹੋ ਕਿ ਪੂਜੇ ਭਾਰਤ ਦੇ ਵਿੱਚ ਇਹ ਚੀਜ਼ ਹੁੰਦੀ ਹੈ? ਇਹ ਦੂਸਰੇ ਪਾਸੇ ਚਲੋ ਬਹੁਤ ਸਾਰੇ ਲੋਕ ਜਾਂ ਵਿਦਵਾਨ ਇਹ ਵੀ ਕਹਿੰਦੇ ਆ ਕਿ ਉਹ ਰਾਸ਼ਟਰਵਾਦ ਦਾ ਜਿਹੜਾ ਨੀਤੀ ਆਪਣੀ ਲੈ ਕੇ ਚੱਲੇ ਆ, ਪਰ ਡਿਸਿਪਲਿਨ ਨੂੰ ਦੇਖਿਆ ਜਾਵੇ, ਚਾਹੇ ਉਹਦੇ ਵਿੱਚ ਚੰਗਾ ਹੁੰਦਾ ਮੰਦਾ ਹੁੰਦਾ, ਉਹਦੇ ਵਿੱਚ ਕੋਈ ਕੁਸਕਦਾ ਨਹੀਂ, ਬੋਲਦਾ ਨਹੀਂ ਜਿੱਦਾਂ ਬਾਕੀ ਪਾਰਟੀਆਂ, ਸਾਰੀਆਂ ਪਾਰਟੀਆਂ ਪਈਆਂ, ਉਹ ਡਿਸਿਪਲਿਨ ਡਿਸਿਪਲਿਨ ਵੀ ਤਾਂ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਨਾ ਉਸ ਚੀਜ਼ ਦੇ ਵਿੱਚ, ਉਹਨਾਂ ਨੂੰ ਅੱਗੇ ਵਧਣ ਦੇ ਵਿੱਚ।
2: ਪਰ ਸਾਹਿਬ ਜਿਹੜਾ ਹੈਗਾ, ਤੁਸੀਂ ਕਈ ਸਵਾਲ ਜਿਹੜੇ ਹੈਗੇ ਇੱਕ ਸਵਾਲ ਦੇ ਵਿੱਚ ਹੀ ਕਰ ਦਿੱਤੇ ਹੈਗੇ, ਤੇ ਮੈਂ ਉਹਨਾਂ ਨੂੰ ਵਨ ਬਾਈ ਵਨ ਟੇਕ ਅਪ ਕਰਦਾ। ਸਰ ਉਹਦੇ ਵਿੱਚ ਜਿਹੜਾ ਹੈਗਾ ਨਾ ਜੀ, ਜਿੱਦਾਂ ਤੁਸੀਂ ਪਹਿਲਾਂ ਜਿਹੜਾ ਪੁੱਛਿਆ ਉਹ ਇੱਕ ਜਨਰਲ ਕੁਐਸਚਨ ਸੀ ਤੁਹਾਡਾ, ਵੀ ਹਾਂ ਜੀ ਡਿਵੈਲਪਮੈਂਟ ਨੀ ਕੀਤੀ ਜਾਣ ਜਿੱਦਾਂ ਮਰਜ਼ੀ, ਤੇ ਉਹਦਾ ਮੈਂ ਇੱਕ ਜਨਰਲ ਜਿਹੜਾ ਆਨਸਰ ਪਹਿਲਾਂ ਦਊਂਗਾ ਪੰਜਾਬ ਦੇ ਸੰਦਰਭ ਦੇ ਵਿੱਚ, ਜਿਹੜਾ ਆਨਸਰ ਇਹਦਾ ਬਾਅਦ ਚ ਦਊਂਗਾ ਜੀ। ਪਹਿਲਾਂ ਹੈਗਾ ਜਨਰਲ ਤਾਂ ਸਰ ਇੱਦਾਂ ਹੈਗੀ ਆ ਕਿ ਪੋਲੀਟਿਕਸ ਦਾ ਤੇ ਮਤਲਬ ਜਿਹੜਾ ਹੈਗਾ ਨਾ ਪ੍ਰੈਕਟਿਸ ਕੋਈ ਵੀ ਆ ਉਹਨਾਂ ਦਾ ਮਤਲਬ ਇੱਕ ਰੂਲ ਹੁੰਦਾ ਆ ਕਿ ਪਲੇ ਦਾ ਗੇਮ ਵਿਦ ਦਾ ਕਾਰਡ ਇਨ ਯੂਅਰ ਹੈਂਡਸ।
0: ਬਿਲਕੁਲ
2: ਠੀਕ ਹੈ ਜੀ। ਹੁਣ ਮੈਂ ਵਕੀਲ ਆ ਸਰ, ਮੈਂ ਵਕੀਲ ਆ, ਮੈਂ ਮਤਲਬ ਕੇਸ ਜਿਹੜਾ ਜਿੱਤਣਾ ਆ ਨਾ ਜੀ, ਉਹ ਜਿਹੜੇ ਮੇਰੇ ਕੋਲ ਕਾਗਜ਼ ਹੈਗੇ ਮੈਂ ਉਹਨਾਂ ਦੇ ਆਧਾਰ ਤੇ ਜਿੱਤਣਾ ਆ,
0: ਖੇਡਣਾ ਹੈ ਜੀ। ਬਿਲਕੁਲ,
2: ਮੈਂ ਕੋਈ ਨਵਾਂ ਨਹੀਂ ਕ੍ਰੀਏਟ ਕਰ ਸਕਦਾ, ਮੇਰੇ ਕੋਲ ਜੋ ਹੈ ਉਹ ਸੋ ਹੈ
0: ਜੀ।
2: ਜਦੋਂ ਆਪਾਂ ਚੂਜ਼ ਕਰਦੇ ਆ ਕੋਈ ਸਰਕਾਰ, ਜੇ ਆਪਾਂ ਅਪੋਜੀਸ਼ਨ ਸੈਂਟਰ ਤੋਂ ਅਲੱਗ ਹਟ ਕੇ ਆਪਣੀ ਸੋਚ ਰੱਖਦੇ ਹੈਗੇ ਆ ਨਾ ਜੀ, ਤੇ ਅਸੀਂ ਮੰਨ ਕੇ ਚੱਲਦੇ ਹੈਗੇ ਆ ਕਿ ਦੇ ਉਹ ਜਿਹੜੇ ਬੰਦਿਆਂ ਨੂੰ ਅਸੀਂ ਚੁਣ ਰਹੇ ਹੈਗੇ ਆ ਉਹ ਮਤਲਬ ਵਧੀਆ ਜਿਆਦਾ ਇੰਟੈਲੀਜੈਂਟ ਹੋਣਗੇ, ਤੇ ਜਾਂ ਅਸੀਂ ਜਿਹੜਾ ਹੈਗਾ ਆ ਵੀ ਉਹ ਆਪਣੇ ਆਪ ਮੈਨੇਜ ਕਰ ਲੈਣਗੇ। ਅਸੀਂ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਸਾਡੀਆਂ ਸੈਂਟਰ ਤੋਂ ਅਸੀਂ ਕਿਉਂ ਕਰ ਰੱਖਦੇ ਆ ਜੇ ਅਸੀਂ ਸਰਕਾਰੀ ਸੈਂਟਰ ਤੋਂ ਹਟ ਕੇ ਚੁਣ ਰਹੇ ਹਾਂ ਜੀ?
0: ਬਿਲਕੁਲ,
2: ਜਾਂ ਤਾਂ ਉਹ ਸੁਪਰ ਕੋਪ ਹੋਣ ਵੀ ਹਾਂ ਜੀ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਆਪਣੇ ਆਪ ਉਹ ਮੈਨੇਜ ਕਰ ਲੈਣ ਜੀ। ਹੁੰਦਾ ਕੀ ਆ ਭਰਾਈ ਸਾਹਿਬ, ਇਹ ਦੋਸ਼ ਜਿਹੜਾ ਹੈਗਾ ਆ ਬੇਬੁਨਿਆਦ ਵੀ ਨੀ ਗਾ, ਪਰ ਗੱਲ ਇਹਦਾ ਆ ਵੀ ਇਹ ਬਿਲਕੁਲ ਸੱਚ ਵੀ ਨੀ ਹੈ।
0: ਪਰ 75 ਸਾਲ ਤੋਂ ਤਾਂ
2: ਸਿਰਫ ਇਹੀ ਕਾਰਨ ਹੋਏਗਾ,
0: ਸੂਬਿਆਂ ਦਾ ਦੋਸ਼ ਹਮੇਸ਼ਾ ਹੀ ਹੁੰਦਾ ਕੇਂਦਰ ਦੇ ਉੱਤੇ ਚਾਹੇ ਸਰਕਾਰ ਉੱਤੇ।
2: ਸਰ ਨਹੀਂ ਨਹੀਂ ਨਹੀਂ ਨਹੀਂ, ਇਹ ਸਾਰੇ ਪਤਾ ਕੀ ਆ ਜੀ, ਸਰ ਮਿਸ ਮੈਨੇਜਮੈਂਟ ਸਾਡੇ ਸ਼ੁਰੂ ਤੋਂ ਚੱਲਦੀ ਆਈ ਆ ਜੀ। ਹੁਣ ਅੱਗੇ ਜਦੋਂ ਸੈਂਟਰ ਜਿਹੜਾ ਮਰਜ਼ੀ ਜਿੰਦਾ ਮਰਜ਼ੀ ਗਲਾ ਘੁੱਟਦਾ ਇਸ ਕਰਕੇ ਕਿ ਭਾਈ ਲਿਆ ਪਿਛਲਾ ਹਿਸਾਬ ਦੇ
0: ਜੀ,
2: ਜਿਸ ਹੈਡ ਥੱਲੇ ਤੁਹਾਨੂੰ ਪੈਸੇ ਭੇਜੇ ਗਏ ਸੀ ਉਸ ਹੈਡ ਥੱਲੇ ਹੀ ਕਰ ਜਾਣੇ ਸੀ, ਤੁਸੀਂ ਹੋਰ ਪੈਸੇ ਕਿਉਂ ਕਨਵਰਟ ਕੀਤੇ
0: ਜੀ?
2: ਹੁੰਦਾ ਕੀ ਆ ਜੀ, ਸੈਂਟਰ ਤੋਂ ਪੈਸਾ ਆਉਂਦਾ, ਸਟੇਟਾਂ ਆਪਣੀ ਰਾਜਨੀਤੀ ਚਮਕਾਉਣ ਲੱਗ ਪੈਂਦੀਆਂ।
0: ਬਿਲਕੁਲ ਜੀ,
2: ਹੁਣ ਤੁਸੀਂ ਪੰਜਾਬ ਦੀ ਐਗਜ਼ਾਮਪਲ ਲੈ ਲਓ, ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਹੈਲਥ ਦੇ ਸੈਕਟਰ ਦੇ ਵਿੱਚ ਜਿਹੜਾ ਆ ਪੈਸਾ ਆ ਰਿਹਾ ਸੀਗਾ ਰੂਟੀਨ ਦੇ ਵਿੱਚ, ਉਹ ਅਗਲਿਆਂ ਨੇ ਬੰਦ ਕਰ ਦਿੱਤਾ ਸਾਡਾ ਇਸ ਕਰਕੇ ਕਿਉਂਕਿ ਉਸ ਪੈਸੇ ਦੇ ਨਾਲ ਜਿਹੜੀ ਹੈਗੀ ਆ ਇਹ ਪਾਰਟੀ ਆਪਣੀ ਰਾਜਨੀਤੀ ਚਮਕਾਉਣ ਲੱਗ ਪਈ ਜੀ, ਆਮ ਆਦਮੀ ਕਲੀਨਿਕ ਜੀ। ਤੁਸੀਂ ਦੇਖਿਆ ਹੀ ਹੈ ਨਾ ਇਸ ਚੀਜ਼ ਨੂੰ, ਇਸ ਚੀਜ਼ ਨਾਲ ਤਾਂ ਸਾਰੇ ਬੰਦੇ ਗਵਾਹ ਆ ਜੀ। ਸੋ ਇਸ ਕਰਕੇ ਉਹ ਹੁਣ ਤਾਂ ਜੇ ਉਹ ਸੈਂਟਰ ਨੂੰ ਇਹ ਸਟੇਟਾਂ ਨੂੰ ਪੈਸੇ ਦਿੰਦੇ ਵੀ ਆ ਤੇ ਸਟੇਟਾਂ ਆਪਣੀ ਰਾਜਨੀਤੀ ਚਮਕਾਉਣ ਲੱਗ ਪੈਂਦੀਆਂ ਹੈਗੀਆਂ, ਅਗਲੇ ਫਿਰ ਕਹਿੰਦੇ ਹੈਗੇ ਜਿਸ ਪਰਪਜ਼ ਲਈ ਤੁਹਾਨੂੰ ਪੈਸਾ ਦਿੰਨੇ ਹੈਗੇ ਤੁਸੀਂ ਉਸ ਪਰਪਜ਼ ਲਈ ਤਾਂ ਖਰਚ ਕਰਦੇ ਨੀ, ਇਸ ਕਰਕੇ ਜਿਹੜਾ ਹੈਗਾ ਜਾਓ ਪਿਛਲਾ ਹਿਸਾਬ ਲਿਆਓ। ਆਹੀ ਸਾਡੇ ਪੰਜਾਬ ਦਾ ਇਸ਼ੂ ਆ ਤੇ ਆਹੀ ਬਾਕੀ ਸਟੇਟਾਂ ਦਾ ਇਸ਼ੂ ਹੈਗਾ ਆ ਜੀ। ਇਹ ਤਾਂ ਐਵੇਂ ਸੈਂਟਰ ਨੂੰ ਬਦਨਾਮ ਕਰਨ ਦੀ ਗੱਲ ਹੈਗੀ ਆ, ਕਿਉਂਕਿ ਪਹਿਲਾਂ ਜਿਹੜਾ ਹੈਗਾ ਜੇ ਤਾਂ ਆਪਾਂ ਸਹੀ ਹੋਈਏ ਫੇਰ ਤਾਂ ਅਗਲੇ ਨਾਲ ਡਾਕੇ ਦੀ ਚੋਟ ਤੇ ਗੱਲ ਕਰਦੇ ਆ
0: ਜੀ,
2: ਜਾਂ ਕੁਛ ਇੱਕ ਸੈਂਟਰ ਦੇ ਨਾਲ ਮੁੱਦੇ ਹੁੰਦੇ ਹੈਗੇ ਆ ਵੀ ਜਿਹਦੇ ਵਿੱਚ ਸੈਂਟਰ ਨੇ ਤੇ ਸਟੇਟ ਨੇ ਸਾਂਝਾ ਟੈਕਸ ਲਾਉਣਾ ਹੁੰਦਾ ਆ, ਉੱਥੇ ਇਹਨਾਂ ਦੀ ਸੋਚ ਨੀ ਰਲਦੀ ਹੈਗੀ ਵੀ ਹਾਂ ਜੀ ਵੀ ਕਿੰਨੇ ਪਰਸੈਂਟ ਲਾਇਆ ਜਾਵੇ,
0: ਜਾਂ ਕੁਝ ਚੀਜ਼ਾਂ ਚਾਲੀ ਦੀ ਹਿੱਸੇਦਾਰੀ ਵੀ ਹੁੰਦੀ ਹੈ ਉਹਦੇ ਵਿੱਚ, ਜੇ ਕੇਂਦਰ ਆਪਣਾ ਫਰਜ਼ ਨਿਭਾ ਵੀ ਦਿੰਦੀ ਹੈ, ਪਰ ਜੇ ਸੂਬਾ ਉਸ ਦੇ ਪੈਰਾਮੀਟਰ ਦੇ ਉੱਤੇ ਜਾਂ ਉਹਨਾਂ ਦੇ ਵਿੱਚ ਬੈਂਕ ਬੈਲੈਂਸ ਦੇ ਵਿੱਚ ਕੁਝ ਹੈ ਨਹੀਂ ਤਾਂ 40% ਵੀ ਨਹੀਂ ਪਾਉਂਦੀ ਤਾਂ ਫਿਰ ਉਹ ਕੇਂਦਰ ਨੂੰ ਹੀ ਦੋਸ਼ ਦੇ ਦਿੰਦੇ ਆ ਜਾਂ ਕਿਤੇ ਨਾ ਕਿਤੇ, ਇਹ ਵੀ ਤਾਂ ਹੋ ਸਕਦਾ।
2: ਭਾਰੀ ਸਾਹਿਬ ਨੋ ਡਾਊਟ, ਮੈਂ ਤਾਂ ਪਹਿਲਾਂ ਹੀ ਕਿਹਾ ਕਿਸੇ ਚੀਜ਼ ਚ ਹੁਣ ਜਿਹੜਾ ਸਾਡੇ ਅਸੀਂ ਫਸਲੀ ਬੀਮਾ ਸੀ ਸਾਡੇ ਇਹਨਾਂ ਨੇ ਅਕਸੈਪਟ ਹੀ ਨਹੀਂ ਸੀ ਕੀਤਾ,
0: ਪੰਜਾਬ ਨੇ
2: ਉਹ ਕਹਿੰਦੇ ਸੀਗੇ ਵੀ ਹਾਂਜੀ ਉਹ ਪੋਲਿਸੀ ਕਿਉਂਕਿ ਦੋ ਦੇ ਵਿਚ ਦੋ ਚੀਜ਼ਾਂ ਸੀ, ਇੱਕ ਤਾਂ ਜਿਹੜਾ ਹੈਗਾ ਆ ਵੀ ਸਾਡੇ ਨੇਤਾ ਜਿਹੜੇ ਇੱਥੇ ਦੇ ਸੀਗੇ ਜੀ ਉਹ ਪਾਲਿਸੀ ਨਾਲ ਸਹਿਮਤ ਹੈ ਨਹੀਂ ਸੀਗੇ, ਦੂਜਾ ਅਗਲਿਆਂ ਨੂੰ ਇਹ ਸੀਗਾ ਵੀ ਸਾਨੂੰ ਆਪਣਾ ਸ਼ੇਅਰ ਪਾ ਕੇ ਮਤਲਬ ਜਿਹੜਾ ਹੈਗਾ ਆ ਇੱਥੇ ਕਰਾਉਣਾ ਹੀ ਪੈਣੀ ਆ, ਤੇ ਕ੍ਰੈਡਿਟ ਜਿਹੜਾ ਜਾਣਾ ਉਹ ਸੈਂਟਰ ਨੂੰ ਚਲ ਜਾਣਾ ਹੈਗਾ ਜੀ, ਵੀ ਤੁਰੰਤ ਫਸਲ ਖਰਾਬ ਹੋਣ ਤੇ ਜਿਹੜਾ ਮੁਆਵਜ਼ਾ ਆ ਜਾਂਦਾ ਜੀ,
0: ਬਿਲਕੁਲ ਹੈ ਜੀ।
2: ਤੇ ਕਿਉਂਕਿ ਨਾਲ ਉਹਦੇ ਵਿਚ ਇਹ ਸਕੀਮ ਸੀ ਵੀ ਇਹਦਾ ਪ੍ਰੀਮੀਅਮ ਜਿਹੜਾ ਹੈਗਾ ਆ ਉਹ ਕਿਸਾਨ ਕੋਲੋਂ ਨਹੀਂ ਲਿਆ ਜਾਊਗਾ, ਇਹ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਉਹ ਆਪਣਾ ਜਿਹੜਾ ਸ਼ੇਅਰ ਪਾਊਗੀ ਉਹਦੇ ਵਿਚੋਂ ਦੇਣਾ ਪਊਗਾ,
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀ ਆ ਉਹਦੇ ਵਿਚ ਸਟੇਟ ਵੀ ਕਿਤੇ ਨਾ ਕਿਤੇ ਦੋਸ਼ੀ ਆ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਸੈਂਟਰ ਵੀ ਆ, ਜਦੋਂ ਸੈਂਟਰ ਦੇ ਅਲਾਇੰਸ ਸੈਂਟਰ ਦੀ ਪਾਰਟੀ ਨਾਲ ਕਿਸੇ ਬੰਦੇ ਦੀ ਅਲਾਇੰਸ ਦੀ ਸਰਕਾਰ ਬਣ ਜਾਂਦੀ ਹੈ ਕਿਤੇ ਉਦੋਂ ਫਿਰ ਜਿਹੜਾ ਪੈਸਾ ਆਉਂਦਾ ਅਗਲੇ ਹਿਸਾਬ ਕਿਤਾਬ ਪੁੱਛਦੇ ਹੀ ਨੀ ਜੀ।
0: ਬਿਲਕੁਲ
2: ਬਾਦਲ ਸਾਹਿਬ ਨੇ ਵੀ ਜਿਹੜਾ ਆਪਣੇ ਟਾਈਮ ਦੇ ਵਿਚ ਪੈਸਾ ਬਥੇਰਾ ਜਿਹੜਾ ਹੈਗਾ ਸੀਗਾ ਉਹ ਸੈਂਟਰ ਦੀਆਂ ਗ੍ਰਾਂਟਾਂ ਆਈਆਂ ਸਪੈਸੀਫਿਕ ਪਰਪਸ ਵਾਸਤੇ, ਉਹ ਆਪਣੀਆਂ ਜਿਹੜੀ ਰਾਜਨੀਤੀ ਚਮਕਾਉਣ ਵਾਸਤੇ।
0: ਹੁਣ ਆਮ ਆਦਮੀ ਪਾਰਟੀ ਦੇ ਐਮ ਪੀ ਹੈਗੇ ਆ ਜੀ ਜਿਹੜੇ ਸੱਤ ਗਏ ਆ, ਉਹਨਾਂ ਦੇ ਵਿਚ ਲਿਸਟ ਕੱਢ ਕੇ ਦੇਖ ਲੋ, 5-5 ਕਰੋੜ ਰੁਪਇਆ ਆਉਂਦਾ ਇਹਨਾਂ ਨੂੰ ਮੇਰੇ ਖਿਆਲ ਨਾਲ ਸਾਲ ਦਾ।
2: ਹਾਂਜੀ ਹਾਂਜੀ ਸਰ।
0: ਉਹਦੇ ਵਿੱਚ ਉਹ ਕਿੰਨੇ ਵਰਤੇ ਨੇ ਜੀ, ਕਿਸੇ ਨੇ 14 ਲੱਖ, ਕਿਸੇ ਨੇ 28 ਲੱਖ, ਕਿਸੇ ਨੇ 50 ਲੱਖ ਵਰਤੇ ਆ ਜੀ, ਉਹ ਬਾਕੀ ਦਾ ਵਾਪਸ ਹੀ ਜਾਣਾ?
2: ਨਹੀਂ ਸਰ, ਨਹੀਂ ਨਹੀਂ ਨਹੀਂ, ਬਸ ਆਹੀ ਗੱਲ ਆ ਨਾ ਜੀ, ਉਹ ਕਰੋੜਾਂ ਰੁਪਇਆ ਜਿਹੜਾ ਹੈਗਾ ਜੀ ਉਹ ਬਿਨਾਂ ਵਰਤੇ ਹੀ ਵਾਪਸ ਹੋ ਗਿਆ ਜੀ।
0: ਬਿਲਕੁਲ ਹੈ ਜੀ ਜੀ ਸਰ।
2: ਸੋ 18-20 ਕਰੋੜ ਰੁਪਇਆ ਜਿਹੜਾ ਹੈਗਾ ਆ ਜੀ ਇੱਕ ਬੰਦੇ ਦਾ ਜਿਹੜਾ ਆ ਉਹ ਮੈਟਰ ਕਰਦਾ ਆ ਵੀ ਉਦਾਂ ਹੀ ਚੱਲ ਜਾਏ।
0: ਬਿਲਕੁਲ ਹੈ ਜੀ।
2: ਤੁਸੀਂ ਉਹਦੇ ਵਿਚ ਸਰ ਉਹਦੇ ਵਿਚ ਨਾ ਸਿਰਫ ਪੈਰਾਮੀਟਰ ਆ ਵੀ ਤੁਸੀਂ ਕਿੱਦਾਂ ਕਿੱਦਾਂ ਦੇਣੇ ਆ, ਤੇ ਕੌਸ਼ੀਅਸਲੀ ਦੇਣੇ ਆ, ਮਰਜ਼ੀ ਨਾਲ ਨੀ ਦਿੱਤੇ ਜਾ ਸਕਦੇ। ਕੋਈ ਕਲੱਬ ਆ, ਕੋਈ ਕਲੱਬ ਆ ਉਹਨੂੰ ਦੇ ਦਿਓ, ਕੋਈ ਸ਼ਮਸ਼ਾਨ ਘਾਟ ਆ ਉਹਨੂੰ ਦੇ ਦਿਓ, ਹੈ ਜੀ, ਜਿੱਥੇ ਡਿਸਕ੍ਰੇਸ਼ਨ ਆ। ਡਾਕਟਰ ਗਾਂਧੀ ਹੁੰਦੇ ਸੀਗੇ ਪਟਿਆਲੇ ਤੋਂ, ਉਹਨਾਂ ਨੇ ਆਪਣੇ ਗ੍ਰਾਂਟਾਂ ਦੀ ਬਹੁਤ ਯੋਗ ਵਰਤੋਂ ਕੀਤੀ ਸੀ, ਉਹਨਾਂ ਨੇ ਪਤਾ ਨੀ ਕਿੰਨੇ ਕੁ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਦੇ ਜਿਹੜੀ ਆ ਦੋ ਦੋ ਸ਼ਮਸ਼ਾਨ ਘਾਟ ਸੀ ਉਹ ਇੱਕ ਕਰਾਏ ਸੀ। ਹਾਂਜੀ ਜੀ, ਬੜਾ ਕ੍ਰੈਡਿਟ ਜਾਂਦਾ ਇਹੋ ਜਿਹਾ ਕੰਮ ਜਦੋਂ ਕੀਤਾ ਜਾਂਦਾ। ਉਹ ਤਦੇ ਹੀ ਕਹਿੰਦੇ ਨਾ ਪਰ ਬੰਦੇ ਦੀ ਕੰਮ ਜਿਹੜਾ ਆ ਉਹ ਏਦਾਂ ਦਾ ਕਰੋ ਵੀ ਉਹ ਤੁਹਾਡੀ ਪਹਿਚਾਣ ਬਣ ਜਾਏ। ਆਪਾਂ ਹੁਣ ਗੱਲ ਕਰਦੇ ਸੀ ਤੇ ਗੱਲ ਉਹ ਹਟ ਕੇ ਵੀ ਉਹਨਾਂ ਵੱਲ ਨੂੰ ਚੱਲ ਗਈ, ਇਸੇ ਕਰਕੇ ਕਿ ਉਹਨਾਂ ਨੇ ਉਹ ਡਿਸਟਿੰਗੁਇਸ਼ ਕੰਮ ਕੀਤਾ ਹੈਗਾ ਜੀ ਉਸ ਪਰਪਸ ਲਈ
0: ਜੀ,
2: ਤੇ ਇਸ ਕਰਕੇ ਹੈ ਜੀ।
0: ਜੀ
2: ਜੀ ਪਰ ਸਾਹਿਬ
0: ਜੀ ਸੈਣੀ ਸਾਹਿਬ, ਦੂਸਰੀ ਗੱਲ ਸੀਗੀ ਕਿ ਜਿਹੜਾ ਦੰਗੇ ਫਸਾਦ ਹੁੰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਮਤਲਬ ਕਿ ਉਹਦੇ ਤੋਂ ਵੀ ਕਿਤੇ ਨਾ ਕਿਤੇ ਬਚਾਅ ਹੋਏਗਾ ਜਾਂ ਵਿਰੋਧੀ ਧਿਰਾਂ ਨੂੰ ਮੌਕਾ ਹੀ ਨਹੀਂ ਮਿਲੇਗਾ ਜਾਂ ਜਿਹੜੀ ਹਕੂਮਤ ਦੇ ਵਿਚ ਸਰਕਾਰ ਹੋਏਗੀ ਉਹਦੇ ਉਹਨੂੰ ਵੀ ਨਹੀਂ ਮੌਕਾ ਮਿਲੇਗਾ ਕਿ ਭਾਈ ਹੁਣ ਤਾਂ ਓਪੋਜੀਸ਼ਨ ਵੀ ਨਹੀਂ ਹੈਗੀ ਤੁਹਾਡੇ ਨਾਲ।
2: ਪਰ ਇਸ ਚੀਜ਼ ਦੇ ਜਿਹੜਾ ਹੈਗਾ ਨਾ ਉਹ ਤਾਂ ਸਮੇਂ ਦੇ ਉੱਤੇ ਛੱਡਿਆ ਜਾਊਗਾ, ਹਰ ਇੱਕ ਸਟੇਟ ਜਿਹੜੀ ਆ ਉਹ ਆਪਣੇ ਢੰਗ ਨਾਲ ਬਿਹੇਵ ਕਰਦੀ ਆ ਜੀ। ਹੁਣ ਯੂਪੀ ਜਿਹੜੀ ਆ ਉਹ ਉਹਦੇ ਵਿਚ ਜਿਹੜਾ ਤੁਸੀਂ ਦੇਖੋ ਲਾਅ ਐਂਡ ਆਰਡਰ ਜਿਹੜਾ ਆ ਉਹਨਾਂ ਨੇ ਚਾਹੇ ਮਤਲਬ ਲੀਗਲ ਮੀਨਸ ਅਡੋਪਟ ਕੀਤੇ ਚਾਹੇ ਇਲੀਗਲ ਮੀਨਸ ਅਡੋਪਟ ਕੀਤੇ
0: ਜੀ,
2: ਪਰ ਉਹਨਾਂ ਨੇ ਜਿਹੜਾ ਹੈਗਾ ਆ ਗੁੰਡਿਆਂ ਤੇ ਨੱਥ ਪਾਈ ਆ ਨਾ ਜੀ।
0: ਜੀ ਬਿਲਕੁਲ।
2: ਤੋ ਇਸ ਕਰਕੇ ਇਹ ਚੱਲਦਾ ਇਹ ਇਹਨਾਂ ਨੇ ਜਿਹੜਾ ਆ ਹੁਣ ਬਾਕੀ ਸਟੇਟਾਂ ਜਿਹੜੀਆਂ ਹੈਗੀਆਂ ਉਹ ਕਿਸ ਤਰੀਕੇ ਨਾਲ ਬਿਹੇਵ ਕਰਦੀਆਂ ਆ, ਉੱਥੇ ਦੇ ਲੀਡਰ ਜਿਹੜੇ ਆ ਉਹ ਕਿੱਦਾਂ ਇਸ ਚੀਜ਼ ਨੂੰ ਲੈਣਗੇ ਜੀ, ਉਹ ਤਾਂ ਮੌਕੇ ਦੇ ਉੱਤੇ ਹੀ ਦੇਖਿਆ ਜਾਊਗਾ ਜੀ। ਜਦੋਂ ਦੋਨੇ ਸਟੇਟਾਂ ਜਿਹੜੀਆਂ ਹੈਗੀਆਂ ਜੇ ਇੱਕੋ ਪਾਰਟੀ ਦੀਆਂ ਆ ਜਾਂਦੀਆਂ ਹੈਗੀਆਂ ਜਾਂ ਮੰਨ ਲੈਂਦੇ ਹੈਗੇ ਅੱਜ ਜੇ ਬੀਜੇਪੀ ਦੀਆਂ ਆ ਗਈਆਂ ਤੇ ਸਰਟਨਲੀ ਉੱਥੇ ਫੰਡ ਦੇਣ ਦੇ ਵਿੱਚ ਵੀ ਸੈਂਟਰ ਕੋਈ ਹੈਜੀਟੇਟ ਨਹੀਂ ਕਰੂਗਾ
0: ਜੀ,
2: ਤੇ ਉਦੋਂ ਉਸ ਤਰੀਕੇ ਨਾਲ ਕੋਪਰੇਟ ਕਰੂਗਾ।
0: ਬਿਲਕੁਲ
2: ਜਿੱਥੇ ਤੱਕ ਆ ਗਿਆ ਨਾ ਪਰ ਸਾਹਿਬ ਉੱਥੇ ਜਿਹੜਾ ਹੈਗਾ ਬੰਗਾਲ ਦੀ ਜਿੱਤ ਦਾ ਕਾਰਨ ਅੱਜ ਨਾ ਮੈਂ ਸਵੇਦੂ ਅਧਿਕਾਰੀ ਨੇ ਜਦੋਂ ਰੁਝਾਨ ਆਉਣੇ ਸ਼ੁਰੂ ਹੋਏ ਨਾ ਜੀ ਤੇ ਉਹ ਪਿੱਛੇ ਚੱਲ ਰਿਹਾ ਸੀ ਤੇ ਉਹਨੂੰ ਪੁੱਛਿਆ ਗਿਆ ਸਵਾਲ ਵੀ ਤੁਸੀਂ ਏਦਾਂ ਕਰਕੇ ਵੀ ਤੁਸੀਂ ਡਾਊਨ ਜਾ ਰਹੇ ਹੈਗੇ ਆ, ਉਹ ਕਹਿੰਦਾ ਇਹ ਜਿਹੜਾ ਏਰੀਆ ਹੈਗਾ ਸੀ ਉਹ ਮੁਸਲਿਮ ਮੈਜੋਰਟੀ ਦਾ ਏਰੀਆ ਸੀਗਾ ਜੀ ਤੇ ਸਾਨੂੰ ਮਤਲਬ ਜਿਹੜਾ ਹੈਗਾ ਜਿੱਦਾਂ ਹੀ ਅਗਲੇ 6 ਬੂਥ ਆਉਣੇ ਆ ਤੇ ਮੇਰੀ ਜਿਹੜੀ ਹੈਗੀ ਆ ਉਹ ਹੋ ਜਾਣੀ ਕਵਰ ਹੋ ਜਾਣਾ ਜੀ।
0: ਜੀ
2: ਹਾਂਜੀ, ਕਿਉਂਕਿ ਹਿੰਦੂ ਆ ਰਹੇ ਹੈਗੇ ਏਰੀਏ ਆ ਰਹੇ ਆ
0: ਜੀ,
2: ਮਤਲਬ ਇਹ ਹੈਗਾ ਆ ਮੈਂ ਉਹਨਾਂ ਦੀ ਗੱਲ ਤੋਂ ਇਹ ਡਰਾ ਕੀਤਾ ਕਿ ਇਹਨਾਂ ਨੇ ਹੋਰ ਕੁਛ ਨੀ ਕੀਤਾ ਬੰਗਾਲ ਦੇ ਵਿਚ, ਬੰਗਾਲ ਦੇ ਵਿਚ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ
0: ਜੀ,
2: ਹਿੰਦੂਆਂ ਨੂੰ ਜਿਹੜਾ ਹੈਗਾ ਆ ਜਿਹੜੇ ਸੋਫਟ ਹਿੰਦੂ ਹੁੰਦੇ ਹੈਗੇ ਸੈਕੂਲਰ ਸੋਚਦੇ ਹੈਗੇ ਆ ਉਹਨਾਂ ਨੂੰ ਕੱਟੜ ਬਣਾਇਆ ਜੀ ਆਪਣੇ ਭਾਸ਼ਣਾਂ ਨਾਲ ਆਪਣੇ ਜਿਹੜੇ ਹੈਗੇ ਹੋਮਵਰਕ ਨਾਲ।
0: ਬਿਲਕੁਲ ਜੀ,
2: ਠੀਕ ਹੈ ਜੀ, ਉਹਨੇ ਦੇ ਵਿਚ ਜਿਹੜੀ ਹੈਗੀ ਆ ਉਹ ਸਾਰੀ ਵੋਟ ਜਿਹੜੀ ਆ ਸ਼ਿਫਟ ਹੋਈ
0: ਜੀ,
2: ਤੇ ਉਹ ਏਦਾਂ ਦੀ ਜਿਹੜੀ ਹੈਗੀ ਆ ਹਿਸਟੋਰਿਕ ਵਿਕਟਰੀ ਇਹਨਾਂ ਦੀ ਹੋ ਗਈ ਜੀ।
0: ਜੀ ਬਿਲਕੁਲ ਹੈ ਜੀ।
2: ਸੋ ਇਸ ਕਰਕੇ ਆਪਣੇ ਢੰਗ ਦੇ ਨਾਲ ਅਗਲੇ ਕੰਪੇਨ ਚਲਾਉਂਦੇ ਹੈਗੇ ਆ
0: ਜੀ।
2: ਤੇ ਇਸ ਚੀਜ਼ ਦੀ ਭਾਰਤ ਸਾਹਿਬ ਸ਼ੰਕਾ ਜਿਹੜੀ ਹੈਗੀ ਡਾਕਟਰ ਮਨਮੋਹਨ ਸਿੰਘ ਨੇ ਵੀ ਪ੍ਰਗਟ ਕੀਤੀ ਸੀ ਓਬਾਮੇ ਦੀ ਵਿਜ਼ਿਟ ਦੇ ਵੇਲੇ ਵੀ ਜੇ ਇਸ ਦੇਸ਼ ਦੀ ਸੱਤਾ ਜਿਹੜੀ ਹੈਗੀ ਆ ਭਈ ਸੋ ਕਾਲਡ ਭਈ ਹਿੰਦੂਆਂ ਦੇ ਕੋਲ ਆ ਗਏ
0: ਜੀ
2: ਤੇ ਇਹ ਮੁੜ ਕੇ ਫਿਰ ਜਾਣੀ ਨੀ ਕਿਉਂਕਿ ਉਹ ਇਸ ਚੀਜ਼ ਦਾ ਪ੍ਰਚਾਰ ਹੀ ਇਸ ਚੀਜ਼ ਦਾ ਇੰਨਾ ਕਰਨਗੇ ਕਿ ਸਾਡੀ ਭਈ ਉਹ ਹਿੰਦੂ ਮੁਸਲਿਮ ਜਿਹੜਾ ਹੈਗਾ ਕਰ ਕੁਰ ਕੇ ਤੇ ਹਿੰਦੂਆਂ ਨੂੰ ਕੰਸੋਲੀਡੇਟ ਕਰਕੇ ਤੇ ਸਦਾ ਲਈ ਗੱਦੀ ਤੇ ਬੈਠੇ ਰਹਿਣਗੇ ਉਹਦੇ ਵਾਸਤੇ ਜਿਹੜਾ ਹੈਗਾ ਆ ਫਿਰ ਉਹ ਦੇਸ਼ ਦਾ ਜਿਹੜਾ ਸੰਵਿਧਾਨ ਦਾ ਸੈਕੂਲਰ ਕਰੈਕਟਰ ਆ ਉਹਨੂੰ ਢਾ ਵੀ ਲੱਗ ਸਕਦੀ ਹੈਗੀ ਆ ਜੀ।
0: ਬਿਲਕੁਲ
2: ਸੋ ਇਸ ਕਰਕੇ ਪੰਜਾਬ ਦੀ ਇਹ ਪੌਲ ਹੈਗਾ ਆ ਜੀ ਕਿ ਪੰਜਾਬ ਦੇ ਵਿੱਚ ਏਦਾਂ ਦੀ ਕੋਈ ਰਣਨੀਤੀ ਇਹਨਾਂ ਦੀ ਕਾਮਯਾਬ ਹੋ ਨਹੀਂ ਸਕਦੀ ਕਿਉਂਕਿ ਪੰਜਾਬ ਹਟ ਕੇ ਜਿਹੜਾ ਹੈਗਾ ਆ ਤੇ ਇੱਕ ਤਾਂ ਬਿਹੇਵ ਕਰਦਾ ਆ ਦੂਜਾ ਇੱਥੇ ਸਿੱਖ ਮਜੋਰਟੀ ਸਟੇਟ ਹੈਗੀ ਆ ਜੀ ਉਹਦਾ ਅਸਰ ਤਾਂ ਪੈਂਦਾ ਹੀ ਆ ਸਰ ਸਾਹਮਣੇ ਦੇਖੋ ਤੁਸੀਂ ਵੀ ਸਿੱਖ ਬੰਦਾ ਜਿਹੜਾ ਹੈਗਾ ਆ ਜੀ ਉਹੀ ਉਹ ਸਭ ਕੁਛ ਇੱਕ ਚੀਜ਼ਾਂ ਨੰਗੀ ਕਰਕੇ ਬਾਹਰ ਆ ਜਾਂਦੀਆਂ ਜੀ
0: ਵੀ
2: ਇੱਥੇ ਸਿੱਖ ਹੀ ਮੁੱਖ ਮੰਤਰੀ ਬਣ ਸਕਦਾ ਜੀ ਉਹ ਚੀਜ਼ਾਂ ਸੋ ਇਸ ਕਰਕੇ ਇਹ ਚੀਜ਼ਾਂ ਕਿਉਂਕਿ ਸਿੱਖ ਮਜੋਰਟੀ ਦੇ ਵਿੱਚ ਆ ਤੇ ਹਿੰਦੂ ਮਨੋਰਟੀ ਦੇ ਵਿੱਚ ਆ ਤੇ ਹਿੰਦੂ ਜਿਹੜਾ ਹੈਗਾ ਆ ਉਹ ਵੋਟ ਉਦੋਂ ਕਰਦਾ ਆ ਬੀਜੇਪੀ ਨੂੰ ਜਦੋਂ ਉਹਨਾਂ ਨੂੰ ਪਤਾ ਹੋਵੇ ਵੀ ਇਹ ਵਿਨਿੰਗ ਕਪੈਸਿਟੀ ਦੇ ਵਿੱਚ ਹੈਗੀ ਆ ਤੇ ਵਿਨਿੰਗ ਕਪੈਸਿਟੀ ਹੁੰਦੀ ਆ ਜਦੋਂ ਉਹ ਅਕਾਲੀਆਂ ਨਾਲ ਜਿਹੜਾ ਹੈਗਾ ਆ ਅਲਾਇੰਸ ਦੇ ਵਿੱਚ ਹੁੰਦੀ ਆ ਉਹ ਹਿੰਦੂ ਸਿੱਖ ਏਕਤਾ ਦਾ ਜਿਹੜਾ ਹੈਗਾ ਆ ਇੱਕ ਸਿੰਬਲ ਜਾਂਦਾ ਉਹਦੇ ਕਰਕੇ ਜਿਹੜਾ ਆ ਉੱਧਰ ਕਨਵਰਟ ਹੁੰਦਾ ਨਹੀਂ ਤਾਂ ਹਿੰਦੂ ਉਹ ਕਾਂਗਰਸ ਵੱਲੋਂ ਟਿਲਟ ਹੋ ਜਾਂਦਾ ਆ ਇਸ ਕਰਕੇ ਜੇ ਕਾਂਗਰਸ ਜਿੱਤਦੀ ਦਿਸਦੀ ਹੋਵੇ ਤੇ ਉਹਨਾਂ ਨੂੰ ਇਹ ਆ ਕਿ ਸਾਨੂੰ ਜਿਹੜੀ ਹੈਗੀ ਕਾਂਗਰਸ ਵੀ ਠੀਕ ਆ ਤੇ ਜੇ ਮਤਲਬ ਉਹ ਵਿਨਿੰਗ ਕਪੈਸਿਟੀ ਦੇ ਵਿੱਚ ਆਉਂਦੀ ਹੈਗੀ ਆ ਤੇ ਜੇ ਭਾਜਪਾ ਵਿਨਿੰਗ ਕਪੈਸਿਟੀ ਚ ਆਊਗੀ ਤੇ ਉਹਨਾਂ ਦੀ ਪ੍ਰਾਇਓਰਟੀ ਫਿਰ ਭਾਜਪਾ ਵੱਲ ਨੂੰ ਚੱਲ ਜਾਊਗੀ ਜੀ।
0: ਬਿਲਕੁਲ ਜੀ ਤੇ ਸੈਣ ਸਾਹਿਬ ਵੈਸੇ ਤਾਂ ਦਰਅਸਲੀ ਪੰਜਾਬ ਦੀ ਸਿਆਸਤ ਵੀ ਮਚੀ ਹੋਈ ਹੈ ਕਿ ਭਾਈ ਬੰਗਾਲ ਪਹਿਲਾਂ ਉਹ ਦਾਅਵਾ ਵੀ ਕਰਦੇ ਸੀਗੇ ਕਿ ਬੰਗਾਲ ਤੇ ਪੰਜਾਬ ਦੋਵੇਂ ਸਟੇਟਾਂ ਪਰ ਜਦੋਂ ਆਪਾਂ ਅੰਕੜਾ ਦੇਖਦੇ ਹਾਂ ਸੀਟਾਂ ਦਾ ਉੱਥੇ ਤਕਰੀਬਨ ਡਬਲ ਹੋ ਜਾਂਦੀਆਂ ਨੇ ਤਾਂ ਕਿੰਨੀ ਕੁ ਮੁਸ਼ਕਲ ਭਰਿਆ ਕੰਮ ਹੋਏਗਾ ਪੰਜਾਬ ਨੂੰ ਜਿਹੜਾ ਮਤਲਬ ਕਿ ਜਿੱਤਣਾ ਜਾਂ ਕਰਨਾ ਕਿੱਦਾਂ ਦੇਖਦੇ ਹੋ ਉਹਨਾਂ ਦੀ ਟੈਨਸ਼ਨ ਤਾਂ ਬੜੀ ਹੋ ਚੁੱਕੀ ਨੇ ਸਭ ਤੋਂ ਵੱਡੀ ਪ੍ਰੋਬਲਮ ਤਾਂ ਉਹਨਾਂ ਦੀ ਸੀਗੀ ਕਿ ਕਿਤੇ ਨਾ ਕਿਤੇ ਬੰਗਾਲ ਨੂੰ ਜਿਹੜਾ ਉਸ ਏਰੀਏ ਨੂੰ ਅਸੀਂ ਕਾਬਜ਼ ਹੋਈਏ ਉਹਦੇ ਉੱਤੇ ਪਹਿਲਾਂ ਤੇ ਪੰਜਾਬ ਨੂੰ ਤਾਂ ਬਾਅਦ ਚੋਂ ਵੀ ਚਲੋ ਦੇਖ ਲਾਂਗੇ
2: ਪਰ ਇਹ ਸਭ ਗੱਲ ਇਹਦਾ ਹੈਗੀ ਹੈ ਨਾ ਉਹ ਕਹਿੰਦੇ ਹੁੰਦੇ ਆ ਕਿ ਡੋਂਟ ਪਲੇ ਸੇਮ ਗਵਰਡ ਗੇਮ ਟਵਾਈਸ ਉਹ ਤਾਂ ਇਦਾਂ ਆ ਕਿ ਇੱਥੇ ਪੰਜਾਬ ਦੇ ਵਿੱਚ ਉਹ ਗੱਲ ਨਹੀਂ ਚੱਲ ਸਕਦੀ
0: ਜੀ
2: ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈਗੀ ਆ ਸਰ ਉੱਥੇ ਜਿਹੜਾ ਹੈਗਾ ਵੀ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ ਇਹ ਮੇਰਾ ਹੀ ਮਤ ਨਹੀਂ ਹੈਗਾ ਸਰ ਇਹ ਸੋਹਣੇ ਵਧੀਆ ਵਧੀਆ ਜਿਹੜੇ ਹੈਗੇ ਨਾ ਜੀ ਆਪਣੇ ਐਨਾਲਿਸਟ ਜੋਗਿੰਦਰ ਯਾਦਵ ਵਰਗੇ ਜਿਹੜੇ ਕਿ ਇਲੈਕਸ਼ਨਾਂ ਦੇ ਉੱਤੇ ਬੜੀ ਪੈਲੀ ਨਜ਼ਰ ਰੱਖਦੇ ਆ ਤੇ ਲੋਕਾਂ ਦੇ ਬਿਹੇਵੀਅਰ ਤੇ ਬਹੁਤ ਜ਼ਿਆਦਾ ਨਜ਼ਰ ਰੱਖਦੇ ਆ ਉਹਨਾਂ ਦਾ ਵੀ ਮਤ ਇਹ ਆ ਜੀ ਵੀ ਹਾਂਜੀ ਉੱਥੇ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ ਪੰਜਾਬ ਚ ਕਿਹਨੂੰ ਹਿੰਦੂਆਂ ਨੂੰ ਕੰਸੋਲੀਡੇਟ ਕਰਕੇ ਕਰ ਵੀ ਲੈਣਗੇ ਜੀ ਤਾਂ ਕੀ ਕਰ ਲੈਣਗੇ ਜੀ ਕਿਉਂਕਿ ਮੈਜੋਰਟੀ ਸਿੱਖਾਂ ਦੀ ਹੈਗੀ ਇਹ ਵੋਟ ਤਾਂ ਸਿੱਖਾਂ ਦੇ ਪੈ ਜਾਣੀ
0: ਜੀ ਬਿਲਕੁਲ
2: ਇਕੱਲੇ ਸਿੱਖਾਂ ਦੇ ਵੋਟਾਂ ਨਾਲ ਵੀ ਕੋਈ ਨੀ ਜਿੱਤਦਾ
0: ਜੀ
2: ਇਹ ਦੋਨੇ ਵੋਟਾਂ ਹੀ ਚਾਹੀਦੀਆਂ ਜੀ ਅਗਲਿਆਂ ਨੂੰ
0: ਬਿਲਕੁਲ
2: ਉਹਦੀ ਸਿੱਖ ਵੀ ਚਾਹੀਦੀ ਹਿੰਦੂ ਵੀ ਚਾਹੀਦੇ ਹੈਗੇ ਤਾਂ ਜਾ ਕੇ ਹੈਗਾ ਜੀ ਤੇ ਪੰਜਾਬ ਦੇ ਵਿੱਚ ਇਹਨਾਂ ਦੀ ਯਾਤਰਾ ਜਿਹੜੀ ਆ ਉਹ ਸੌਖੀ ਨੀ ਹੋਏਗੀ ਜੀ ਮੇਰੀ ਰੀਡਿੰਗ ਤਾਂ ਇਹੀ ਆ ਜੀ ਕਿਉਂਕਿ ਲੀਡਰ ਤਾਂ ਲਈ ਆਉਂਦੇ ਇਹ ਜੀ ਲੀਡਰ ਜਿਹੜਾ ਘੁਆਈ ਜਾਏ ਜਾਣਗੇ ਜਿਹੜਾ ਨਿਰੋਲ ਵੋਟਰ ਆ ਨਾ ਜੀ ਉਹ ਲਿਆਉਣਾ ਔਖਾ ਆ ਜੀ
0: ਔਖਾ ਹੈ ਜੀ।

0: ਇੱਕ ਜਗ੍ਹਾ ਜਿਹੜੀਆਂ ਇਕੱਠੀਆਂ ਹੋਈਆਂ ਨੇ, ਚਲੋ ਉੱਥੇ ਵੀ ਗਰਮਾ ਗਹਿਮੀ ਉੱਥੇ ਵੀ ਹੋਈ ਹੈ ਅੰਦਰ ਖਾਤੇ, ਤੇ ਜਥੇਦਾਰ ਸਾਹਿਬਾਨ ਨੇ ਜਿਹੜੀਆਂ ਜੱਫੀਆਂ ਵੀ ਪਵਾ ਦਿੱਤੀਆਂ, ਤੇ ਉਹ ਚਾਹੇ ਤਰਨਾ ਦਲ ਸੀ ਤੇ ਚਾਹੇ ਮਹਿਤਾ ਸਾਹਿਬ ਸੀਗੇ ਜਾਂ ਜੋ ਵੀ ਸੀਗਾ, ਤਾਂ ਕਿਵੇਂ ਦੇਖਦੇ ਹੋ ਜ ਅਸਲ ਦੇ ਵਿਚ ਇਹ ਚੀਜ਼ਾਂ ਹੈਗੀਆਂ ਨੇ, ਸਵਾਲ ਖੜੇ ਕੀਤੇ ਆ ਸੰਸਥਾਵਾਂ ਨੇ, ਉਹ ਕਿੱਥੇ ਕੁ ਤੱਕ ਠੀਕ ਹੈਗੇ ਨੇ ਤੇ ਕਿੱਥੇ ਕੁ ਤੱਕ ਕਹਿ ਸਕਦੇ ਆ ਗਲਤ ਹੈਗੇ ਆ ਜੀ? ਤੇ ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਕਿ ਬਿੱਲ ਨੂੰ ਜਿਹੜਾ ਦੇਖਿਆ ਜਾਵੇ, ਖੰਗੋਲਿਆ ਜਾਵੇ, ਤੇ ਅਸਲ ਜਿਹੜੀ ਕਹਾਣੀ ਹੈ ਦੋਸਤਾਂ ਤੱਕ ਜ਼ਰੂਰ ਪਹੁੰਚਾਈ ਜਾਵੇ, ਉਹਦੇ ਵਿਚ ਹੈ ਕੀ ਅਸਲ ਦੇ ਵਿਚ ਜੀ?
1: ਭਾਰੀ ਸਾਹਿਬ ਦੇਖੋ, ਬਿੱਲ ਤਾਂ ਜਿਹੜਾ ਹੈਗਾ 2008 ਦੇ ਵਿਚ ਜਿਹੜਾ ਆ ਉਹ ਅਕਾਲੀ ਸਰਕਾਰ ਲਿਆ ਕੇ ਆਈ ਸੀ
0: ਜੀ।
1: ਉਹ ਜਿਹੜਾ ਉਹ ਐਕਟ ਬਾਅਦ ਵਿਚ ਬਣਿਆ, ਉਹ ਸਿਰਫ ਛਪਾਈ ਵਾਸਤੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਿਹੜੀ ਆ ਉਹ ਸਵਾਈ SGPC ਤੋਂ ਹੋਰ ਕੋਈ ਨਹੀਂ ਕਰ ਸਕੇਗਾ। ਜੇ ਕੋਈ ਏਦਾਂ ਦੀ ਗੱਲ ਕਰਦਾ ਹੈਗਾ ਆ ਤੇ ਉਹਨੂੰ ਉਹ ਸਜ਼ਾ ਦਿੱਤੀ ਜਾਵੇਗੀ 3 ਸਾਲ ਦੀ
0: ਜੀ।
1: ਉਹ ਫਿਰ ਜਿਹੜਾ ਹੈਗਾ ਆ ਇਹਨਾਂ ਨੇ ਉਹਦੇ ਵਿਚ ਹੀ ਅਮੈਂਡਮੈਂਟਾਂ ਕਰਕੇ ਤੇ ਓਹਨੂੰ ਕਰ ਦਿੱਤਾ ਵੀ ਜੇ ਕੋਈ ਏਦਾਂ ਕਰਕੇ ਛਾਪੂਗਾ ਹਾਂਜੀ ਓਦੋਂ ਇਲੈਕਟ੍ਰੋਨਿਕਲੀ ਯੂਜ ਕਰੂਗਾ ਜਾਂ ਇਸ ਤਰੀਕੇ ਨਾਲ ਕਰੂਗਾ ਓਹਦਾ, ਤੇ ਓਹਦੇ ਵਿਚ ਨਾਲ ਦੱਸ ਦਿੱਤਾ ਜੀ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਤੋਂ ਰੱਖੂਗਾ ਘਰ ਰੱਖੂਗਾ ਉਹ ਕਸਟੋਡੀਅਨ ਵੀ ਓਹਨੂੰ ਕਸਟੋਡੀਅਨ ਕਿਹਾ ਜਾਊਗਾ। ਕਸਟੋਡੀਅਨ ਕੋਲ ਹੀ ਹੈਗਾ ਵੀ ਉਹ ਛਾਪੇ ਜਿਹੜੇ ਹੈਗੇ ਆ ਉਹ ਦਿੱਤੇ ਵੀ ਉਹ SGPC ਇਸ ਚੀਜ਼ ਦਾ ਰਿਕਾਰਡ ਰੱਖੇਗੀ, ਹੂ ਇਜ਼ ਦੀ ਕਸਟੋਡੀਅਨ ਆਫ ਗੁਰੂ ਗ੍ਰੰਥ ਸਾਹਿਬ
0: ਜੀ।
1: ਹੁਣ ਆਹ ਗੱਲ ਸੁਣਦਿਆਂ ਨਾਲ ਹੀ ਤਾਂ ਸਿੱਖਾਂ ਨੂੰ ਫਿਰ ਅੱਗ ਲੱਗ ਜਾਂਦੀ ਹੈ ਜੀ
0: ਜੀ।
1: ਸਵਾਲ ਇਹ ਹੈਗਾ ਅੱਜ ਜਿਹੜੇ ਸਿੱਖ ਸਿਰ ਜੋੜ ਕੇ ਬਹਿ ਕੇ ਤੇ ਗੱਲ ਇਹਨਾਂ ਦੇ ਸਮਝ ਚ ਪਈ ਆ
0: ਜੀ,
1: ਅਸੀਂ ਤਾਂ ਜਿੱਦਣ ਇਹ ਪੇਸ਼ ਕੀਤਾ ਸੀ 13 ਅਪ੍ਰੈਲ ਨੂੰ ਓਦਾਂ ਦਾ ਦੇਖ ਲਓ ਜੀ, ਤੁਸੀਂ ਮੇਰੀਆਂ ਗੱਲਾਂ 2 ਦਿਨ ਦੀਆਂ ਸੁਣ ਲਓ, ਤੁਸੀਂ ਔਜਲਾ ਸਾਹਿਬ ਦੀਆਂ ਕਾਲਾਂ ਆਈਆਂ ਇਸ ਟੌਪਿਕ ਦੇ ਉੱਤੇ, ਔਰ ਔਜਲਾ ਸਾਹਿਬ ਤਾਂ ਮਤਲਬ ਜਿਹੜਾ ਹੈਗਾ ਸ਼ੌਕਡ ਸੀ ਵੀ ਏਦਾਂ ਦਾ ਇਹ ਪਾਸ ਕਰਦੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਕੰਸੀਕੁਐਂਸਿਸ ਕੀ ਹੋਣਗੇ ਜੀ।
0: ਬਿਲਕੁਲ
1: ਭਾਰੀ ਸਾਹਿਬ ਤਾਂ ਹਾਂਜੀ ਅਸੀਂ ਸਾਰੇ ਹੈਰਾਨ ਸੀਗੇ ਜੀ ਵੀ ਅਸੀਂ ਕਹਿੰਦੇ ਸੀ ਵੀ ਏਦਾਂ ਦੀ ਗੱਲ, ਚਲੋ ਵਿਧਾਨ ਸਭਾ ਜਿਹੜੀ ਹੈਗੀ ਤੁਸੀਂ ਪਹਿਲਾਂ ਤਾਂ ਜਿਹੜਾ ਆਪਣੇ ਹੱਥ ਵੱਢ ਵੱਢ ਕੇ ਦੇਣ ਕਿਉਂ ਡਿਆ ਉਹਨਾਂ ਨੂੰ
0: ਜੀ।
1: ਭਾਰੀ ਸਾਹਿਬ ਇਹਦੇ ਵਿਚ ਏਦਾਂ ਦੀ ਇੱਕ ਜਿਹੜਾ ਹੈਗਾ ਆ ਕਲੋਜ਼ 4 ਆ, ਮੈਂ ਦਰਸ਼ਕਾਂ ਲਈ ਕਲੀਅਰ ਕਰ ਦਿਆਂ ਕਿ ਮੈਨੂੰ ਵੀ ਉਹ ਕਾਪੀ ਭਾਰੀ ਸਾਹਿਬ ਨੇ ਭੇਜੀ ਤੇ ਫਿਰ ਮੈਂ ਪੜ੍ਹੀ ਹੈਗੀ ਤੇ ਤਾਂ ਹੀ ਮੈਂ ਜਿਹੜਾ ਦੇਖ ਕੇ ਤਾਂ ਦੱਸ ਰਿਹਾ ਜੀ ਕਿ ਉਹਦੇ ਵਿਚ ਕਲੋਜ਼ 4 ਹੈਗੀ ਆ, ਉਹਦੇ ਵਿਚ ਇੰਨੀ ਐਮਬਿਗੁਇਟੀ ਹੈਗੀ ਆ ਕਿ ਉਹ ਕੋਈ ਬੰਦਾ ਕਿਸੇ ਬੰਦੇ ਤੇ, ਮੰਨ ਲਓ ਮੈਂ ਗੁਰਬਾਣੀ ਦਾ ਪਾਠ ਕਰਦਾ ਕਰਦਾ ਉਚਾਰਨ ਗਲਤ ਕਰ ਗਿਆ ਤੇ ਤੁਸੀਂ ਇੱਕ ਐਪਲੀਕੇਸ਼ਨ ਦੇਣੀ ਆ, ਇਹ ਬੰਦੇ ਨੇ ਜਿਹੜਾ ਹੈਗਾ ਆ ਵੀ ਉਚਾਰਨ ਗਲਤ ਕਰਕੇ ਉਹਦੇ ਅਰਥ ਵਿਗਾੜੇ ਆ ਤੇ ਮੈਂ ਮਤਲਬ ਜਿਹੜਾ ਹੈਗਾ ਆ ਮੇਰੇ ਉਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਜੀ, ਤੇ ਇਹਨੇ ਜਿਹੜੀ ਆ ਇਸ ਚੀਜ਼ ਦੀ ਬੇਅਦਬੀ ਕੀਤੀ ਆ ਤੇ ਵਟ ਨੈਚੁਰਲ ਆ ਕਿ ਆਈ ਵਿਲ ਬੀ ਬੁਕਡ।
0: ਅਖੰਡ ਪਾਠ ਸਾਹਿਬ ਹੁੰਦੇ ਆ ਸਾਰਾ ਕੁਝ ਹੈ, ਉਸ ਤੋਂ ਬਾਅਦ ਹਰ ਮਤਲਬ ਕਿ ਜਗ੍ਹਾ ਦੇ ਉੱਤੇ ਅਰਦਾਸ ਕੀਤੀ ਜਾਂਦੀ ਹੈ, ਉਹਦਾ ਅਰਥ ਤਾਂ ਇਹ ਸੀਗਾ ਕਿ ਭੁੱਲਾਂ ਚੁੱਕਾਂ ਮਾਫ ਜਾਂ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਆਖਰ ਦੇ ਵਿਚ, ਤਾਂ ਗੁਸਤਾਖੀਆਂ ਦੀ ਮਾਫ਼ੀ ਮੰਗੀ ਜਾਂਦੀ ਹੈ, ਤੇ ਉਹ ਜਿੰਨਾ ਮਰਜ਼ੀ ਐਕਸਪਰਟ ਵੀ ਹੋਵੇ ਚਲੋ ਉਹਦੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ, ਉਹ ਵੀ ਖਿਮਾ ਮੰਗਦੇ ਇਸ ਚੀਜ਼ ਦੀ, ਤਾਂ ਅਰਦਾਸ ਦੇ ਵਿਚ ਉਹਦਾ ਫਿਰ ਅਰਦਾਸ ਤੋਂ ਵੀ ਉਪਰ ਦੀ ਕੰਮ ਕਰ ਦਿੱਤਾ ਇਹਨਾਂ ਨੇ ਜੀ।
1: ਬਿਲਕੁਲ ਕਰ ਦਿੱਤਾ ਭਾਰੀ ਸਾਹਿਬ, ਗੁਰੂ ਸਾਹਿਬ ਮਾਫ਼ ਕਰ ਸਕਦੇ ਹੈਗੇ ਆ ਤੇ ਮਾਨ ਸਾਹਿਬ ਦਾ ਕਾਨੂੰਨ ਨਹੀਂ ਮਾਫ਼ ਕਰੇਗਾ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਉਹ ਆਪਣੇ ਢੰਗ ਨਾਲ। ਦੂਜੀ ਗੱਲ ਭਾਰੀ ਸਾਹਿਬ ਜਿਹੜਾ ਹੈਗਾ ਪ੍ਰੋਸੀਜਰਲ ਦੇ ਵਿਚ ਜਿਹੜਾ ਹੈਗਾ ਆ ਉਹਦੇ ਵਿਚ ਵੀ ਇਹ ਕੋਰਟ ਆਫ ਸੈਸ਼ਨ ਟਰਾਈ ਕਰੇਗਾ, 25-25 ਲੱਖ ਰੁਪਇਆ ਜੁਰਮਾਨਾ, ਕਈਆਂ ਤੇ ਮਤਲਬ ਜਾਣ ਬੁਝ ਕੇ ਬੇਅਦਬੀ ਕੀਤੀ ਆ ਜੀ
0: ਜੀ,
1: ਸੋ ਬਈ 5 ਲੱਖ ਤੋਂ ਲੈ ਕੇ ਤੇ 25 ਲੱਖ ਤੱਕ ਹੋ ਸਕਦਾ
0: ਜੀ,
1: ਨਹੀਂ 7 ਲੱਖ ਤੋਂ ਲੈ ਕੇ ਹੋ ਸਕਦਾ
0: ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਪਾਂ ਕੀਤੀ ਹੈ, ਪਰ ਉਹਦੇ ਨਾਲ ਜਿਹੜੀਆਂ ਚਾਹੇ ਉਹ ਪੋਥੀਆਂ ਨੇ, ਚਾਹੇ ਗੁਟਕਾ ਸਾਹਿਬ ਨੇ, ਚਾਹੇ ਹੋਰ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਇਤਿਹਾਸਕ ਚੀਜ਼ਾਂ ਨੇ ਨਾਲ ਜੁੜ ਜਾਂਦੀਆਂ ਨੇ, ਤਾਂ ਉਹਨਾਂ ਦਾ ਜ਼ਿਕਰ ਹੈ ਕੁਝ ਇਹਨਾਂ ਦੇ ਵਿਚ, ਜਿਵੇਂ ਕਿ ਅੱਜ ਮੈਂ
1: ਬਿਲਕੁਲ ਨਹੀਂ ਜ਼ਿਕਰ,
0: ਤਰਨਾ ਦਲ ਜਾਂ ਹੋਰ ਸਾਰੇ ਦਲ ਕਹਿ
1: ਰਹੇ ਨੇ
0: ਸਾਨੂੰ ਵਾਪਸ ਦੇ ਰਹੇ ਨੇ ਲੋਕ,
1: ਸਰ ਉਹਦੀ ਜਿਹੜੀ ਕਲਾਜ਼ 4 ਆ ਉਹਦੇ ਵਿਚ ਜੋ ਚੀਜ਼ ਆ ਉਹ ਬੜੀ ਡੇਂਜਰਸ ਹੈਗੀ ਆ, ਉਹਦੇ ਵਿਚ ਤਾਂ ਲਿਖਿਆ ਹੈਗਾ ਕਿ ਹੂਐਵਰ, ਉਹ ਉਹ ਉੱਥੇ ਜਿਹੜਾ ਹੈਗਾ ਆ ਮਹਾਰਾਜ ਦੇ ਸਰੂਪ ਦੀ ਗੱਲ ਨਹੀਂ ਕੀਤੀ, ਉੱਥੇ ਤਾਂ ਇੱਕ ਕਿਸਮ ਦੀ ਗੁਰਬਾਣੀ ਦੀ ਗੱਲ ਹੀ ਆ ਗਈ ਆ, ਗੁਰਬਾਣੀ
0: ਉਚਾਰਨ ਦੀ
1: ਗੱਲ ਜਿਹੜੀ ਹੈਗੀ ਗੁਰਬਾਣੀ ਦੀ ਹੋ ਗਈ। ਕੀ ਹੈਗਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ

0: ਜਾਂ ਉਹਨੂੰ ਜੇ ਉਹਦਾ ਸਰੂਪ ਗਾੜਿਆ ਜਾਂਦਾ ਜਾਂ ਏਦਾਂ ਕਰਕੇ, ਉਹ ਤਾਂ ਗੁਰਬਾਣੀ ਆ ਗਈ ਜੀ। ਗੁਰਬਾਣੀ ਜਿਹੜੀਆਂ ਉਹਦੀਆਂ ਬਾਅਦ ਚ ਪੋਥੀਆਂ ਆ, ਗੁਟਕਾ ਸਾਹਿਬ ਆ ਸਰ, ਉਹ ਲਾਸਟ ਦੀ ਦੇਖ ਦਿੱਤਾ ਵੀ ਸਟੇਟ ਇਹਦੇ ਵਾਸਤੇ ਰੂਲ ਬਣਾਉਣ ਵਾਸਤੇ ਇੰਪਾਵਰਡ ਆ, ਤੇ ਇਹਦੇ ਰੂਲ ਅਲੱਗ ਤੋਂ ਬਣਾਏ ਜਾਣਗੇ ਜੀ। ਉਹ ਕਦੋਂ ਬਣਨੇ ਆ ਤੇ ਕਦੋਂ ਤੁਸੀਂ ਹੈਗਾ ਆ ਜੀ ਇੰਪਲੀਮੈਂਟ ਕਰਨਾ ਹੈਗਾ। ਪਹਿਲਾਂ ਤਾਂ ਇਹਦੇ ਫੀਲਡ ਵਿੱਚ ਵੈਸੇ ਹੀ ਛੱਡ ਦਿੱਤਾ ਕਿ ਉਹ ਜਿਹੜੇ ਰੂਲ ਜਦੋਂ ਬਣਨਗੇ ਉਦੋਂ ਦੇ, ਉਦੋਂ ਰੂਲ ਜੋ ਮਰਜ਼ੀ ਬਣਾਈ ਚੱਲੋ ਤੁਸੀਂ
1: ਜੀ। ਬਿਲਕੁਲ ਹੈ ਜੀ। ਤੇ ਦੂਸਰਾ ਜਿਹੜਾ ਇਤਰਾਜ਼
0: ਹੈਗਾ ਵੀ ਉਹ ਚੀਜ਼ ਆਉਂਦੀ ਨਹੀਂ, ਪਰ ਉਹਨੂੰ ਜਿਹੜਾ ਹੈਗਾ ਰੂਲਸ ਦੇ ਵਿੱਚ ਜਿਹੜਾ ਇਹ ਲਿਆਉਣਗੇ ਜੀ।
1: ਜੀ ਬਿਲਕੁਲ ਹੈ ਜੀ।
0: ਕਿਉਂਕਿ ਮੰਨ ਲਓ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ, ਜਿੱਦਾਂ ਅੱਗੇ ਹੋਇਆ ਇੱਥੇ ਸਮਾਣੇ ਫੜਿਆ ਏਦਾਂ ਸੀਗਾ ਵੀ ਉਹ ਗੁਟਕਾ ਸਾਹਿਬ ਦੇ ਜਿਹੜੇ ਪੰਨੇ ਹੈਗੇ ਸੀਗੇ ਉਹ ਮਿਲੇ ਸੀਗੇ ਜੀ, ਜਿਹਦੇ ਤੇ ਅਣ ਪਛਾਤਿਆਂ ਦੇ ਖਿਲਾਫ਼ ਬੇਅਦਬੀ ਦਾ ਪਰਚਾ ਕੀਤਾ ਸੀ।
1: ਜੀ ਬਿਲਕੁਲ ਹੈ ਜੀ।
0: ਤੋ ਕੱਲ ਨੂੰ ਜਿਹੜਾ ਮੁਲਜ਼ਮ ਹੋਊਗਾ ਉਹ ਡਿਫੈਂਸ ਲਊਗਾ ਤੇ ਮਹਾਰਾਜ ਉਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਹੈ ਹੀ ਨੀ, ਪੰਨੇ ਹੈ ਹੀ ਨੀ, ਇਹ ਤਾਂ ਹੈਗੇ ਹੀ ਗੁਟਕਾ ਸਾਹਿਬ ਦੇ ਆ।
1: ਜੀ ਬਿਲਕੁਲ। ਇਹ ਤਾਂ
0: ਗੁਟਕਾ ਸਾਹਿਬ ਉਹਦੇ ਵਿੱਚ ਐਕਟ ਵਿੱਚ ਡਿਫਾਈਨ ਹੀ ਨਹੀਂ ਕੀਤਾ।
1: ਟੈਕਨੀਕਲ ਨੁਕਤਾ ਬੜੇ ਵਧੀਆ ਤਰੀਕੇ ਨਾਲ ਸਮਝਾਇਆ, ਪਰ ਦੂਸਰੇ ਪਾਸੇ ਜਦੋਂ ਦੇਖਦੇ ਆ ਕਿ ਹੋਰ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਆ ਜਾਂਦੀਆਂ ਤਾਂ ਫਿਰ ਉਹਨਾਂ ਦੇ ਉੱਤੇ ਵੀ ਆਬਜੈਕਸ਼ਨ ਲੱਗ ਸਕਦਾ ਇਸ ਚੀਜ਼ ਦਾ ਫਿਰ।
0: ਸਰ ਐਪਰੀਹੈਂਸ਼ਨ ਤਾਂ ਹਰ ਸਾਰਿਆਂ ਨੂੰ ਹੈਗੀ ਆ, ਤੁਸੀਂ ਪੜ੍ਹ ਕੇ ਦੇਖ ਲੋ ਉਹਦੇ ਵਿੱਚ ਜਿਹੜਾ ਹੈਗਾ ਕੋਈ ਕਲੈਰਿਟੀ ਹੋਵੇ ਤਾਂ ਆ ਨਾ ਜੀ।
1: ਜੀ
0: ਉਹ ਤਾਂ ਜਿਹਨੂੰ ਮਰਜ਼ੀ ਦਰਖਾਸਤ ਉਹ ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ, ਇੱਥੇ ਜਿਹੜੇ ਮੇਰੀਆਂ ਭਾਵਨਾ ਠੇਸ ਪਹੁੰਚੀ ਹੈਗੀ ਆ ਜੀ, ਇਹਨੇ ਆਹ ਕੰਮ ਗਲਤ ਕੀਤਾ ਹੈ ਜੀ,
1: ਇਹਨੇ
0: ਮਰਿਆਦਾ ਨੀ ਫੋਲੋ ਕੀਤੀ ਜੀ।
1: ਜੀ ਤੇ ਸੈਣੀ ਸਾਹਿਬ ਇਸ
0: ਕਰਕੇ ਜਿਹੜਾ ਹੈਗਾ,
1: ਹਾਂਜੀ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜਾ SGPC ਇਤਰਾਜ਼ ਜਤਾ ਰਹੀ ਹੈ ਜਾਂ ਆਪਣੇ ਜਥੇਦਾਰ ਗੜਗੜਜ ਸਾਹਿਬ ਉਹਨਾਂ ਨੇ ਵੀ ਇਤਰਾਜ਼ ਜਤਾਇਆ ਕਿ ਜਿਹੜਾ ਖਰੜਾ ਮੰਗਿਆ ਸੀ ਬਿੱਲ ਪਾਸ ਹੋਣ ਤੋਂ ਪਹਿਲਾਂ ਜਾਂ ਸਾਨੂੰ ਭੇਜਿਓ 24 ਤੋਂ 48 ਘੰਟਿਆਂ ਦੇ ਵਿੱਚ ਤੁਹਾਨੂੰ ਅਸੀਂ ਵਾਪਸ ਵੀ ਕਰ ਦਾਂਗੇ ਜੋ ਸਾਡੀਆਂ ਕੁਝ ਚੀਜ਼ਾਂ ਹੋਣਗੀਆਂ ਜਾਂ ਦੇਖ ਲਾਂਗੇ ਤਾਂ ਉਹਨੂੰ ਵੀ ਆਪਾਂ ਕਰ ਲਾਂਗੇ ਨਾਲ ਦੀ ਨਾਲ, ਪਰ ਉਹਦੇ ਵਿੱਚ ਖਰੜਾ ਨਹੀਂ ਭੇਜਿਆ ਗਿਆ। ਇਹ ਸਮਾਂ ਤੇ ਮੌਕਾ ਸੂਬੇ ਦੀ ਸਰਕਾਰ ਨੇ ਕਹਿ ਲਓ ਮਤਲਬ ਕਿ ਕਿਉਂ ਦਿੱਤਾ ਇਸ ਚੀਜ਼ ਦਾ, ਇਹਦੇ ਉੱਤੇ ਆਬਜੈਕਸ਼ਨ ਉੱਠਣ ਜੀ ਦੁਬਾਰਾ।
0: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ, ਮੈਂ ਨਾ ਸੋਚਦਾ ਪਿਆ ਸੀਗਾ ਚਲੋ ਮੈਂ ਜੇ ਇਹਦੇ ਵਿੱਚ ਡਰਾਫਟਿੰਗ ਕੀਤੀ ਹੁੰਦੀ ਤੇ ਮੈਂ ਕੀ ਕਰਦਾ
1: ਜੀ,
0: ਕਿਉਂਕਿ ਸ਼ਬਦ ਜਿਹੜਾ ਸਰ ਸਾਰਿਆਂ ਨੂੰ ਜ਼ਿਆਦਾ ਇਤਰਾਜ਼ ਜਿਹੜਾ ਹੈਗਾ ਆ ਉੱਥੇ ਜਥੇਦਾਰ ਕੁਲਦੀਪ ਸਿੰਘ ਗੜਗੜਜ ਹੋਣਾ ਨੇ ਜਿਹੜਾ ਇਹ ਵਾਰ ਵਾਰ ਇਸ ਚੀਜ਼ ਤੇ ਇਤਰਾਜ਼ ਕੀਤਾ ਵੀ ਕਸਟੋਡੀਅਨ
1: ਜੀ
0: ਤੁਸੀਂ ਕਸਟੋਡੀਅਨ ਲਿਖ ਦਿੱਤਾ ਵੀ ਜਿਸ ਸ਼ਕਤੀ ਦੇ ਅੱਗੇ ਜਾ ਕੇ ਅਸੀਂ ਨਤਮਸਤਕ ਹੁੰਦੇ ਆ ਮੱਥਾ ਟੇਕਦੇ ਹੈਗੇ ਆ ਅਸੀਂ ਤਾਂ ਆਪ ਉਹਦੀ ਕਸਟਡੀ ਚ ਆ ਹੀ ਇਜ਼ ਅਵਰ ਕਸਟੋਡੀਅਨ
1: ਹਾਂਜੀ
0: ਨਾ ਕਿ ਅਸੀਂ ਜਿਹੜਾ ਹੈਗਾ ਆ ਮੰਨ ਲਓ ਸਰੂਪ ਆਪਣੇ ਘਰ ਲੈ ਕੇ ਜਾਂਦੇ ਹੈਗੇ ਆ ਤੇ ਅਸੀਂ ਕਸਟੋਡੀਅਨ ਦੀ ਮਤਲਬ ਅਸੀਂ ਕਸਟੋਡੀਅਨ ਆ ਗੁਰੂ ਸਾਹਿਬ ਦੇ ਉਹ ਬੜਾ ਇੱਕ ਡੈਰੋਗੇਟਰੀ ਚਲਾ ਗਿਆ ਸਰ ਜ਼ਿਆਦਾ ਮਤਲਬ ਜਿਹੜਾ ਆ ਤੁਸੀਂ ਦੇਖੋ ਤਾਂ ਸਹੀ ਵੀ ਇੱਕ ਪਾਸੇ ਉਹ ਆਪਾਂ ਮਤਲਬ ਗੁਰੂ ਮਹਾਰਾਜ ਦੇ ਸਰੂਪ ਨੂੰ ਮੱਥਾ ਟੇਕਦੇ ਆ ਜਾ ਕੇ ਤੇ ਉਹ ਉੱਥੇ ਜਿਹੜਾ ਆ ਆਪਾਂ ਉਹਦੀ ਸ਼ਰਨ ਚ ਜਾਂਦੇ ਆ ਤੇ ਵਰਲਡ ਆਪਾਂ ਕਸਟੋਡੀਅਨ ਲਿਖਿਆ ਮੇਰੇ ਮਨ ਚ ਆਇਆ ਵੀ ਜੇ ਤੂੰ ਮਤਲਬ ਇਹ ਬਣਾਉਂਦਾ ਤੇ ਫੇਰ ਕੀ ਕਰਦਾ ਕੀ ਲਿਖਦਾ ਤੁਸੀਂ ਉਹਨੂੰ ਜਿਹੜਾ ਹੈਗਾ ਮਰਿਆਦਾ ਮੁਤਾਬਕ ਉਹਨਾਂ ਨੂੰ ਲਿਖੋ ਬਲੈਸਡ ਪਰਸਨਸ ਹਾਂਜੀ ਵੀ ਉਹਨਾਂ ਤੇ ਕਿਰਪਾ ਹੋਈ ਵੀ ਜੇ ਕਿਸੇ ਨੇ ਆਪਣੇ ਘਰ ਲੈ ਗਿਆ ਪ੍ਰਕਾਸ਼ ਕੀਤਾ ਦੇ ਆਰ ਬਲੈਸਡ ਪੀਪਲ
1: ਬਿਲਕੁਲ
0: ਹਾਂਜੀ ਤੇ ਜਾਂ ਵੀ ਤੁਸੀਂ ਜਿਹਨੂੰ ਦਿੱਤਾ ਇੰਸਟੀਚਿਊਸ਼ਨ ਤੋਂ ਜਿਹੜਾ ਹੈਗਾ ਕਸਟੋਡੀਅਨ ਦੀ ਲਿਖਣ ਦੀ ਬਜਾਏ ਤੁਸੀਂ ਲਿਖ ਦਿਓ ਬਲੈਸਡ ਇੰਸਟੀਚਿਊਸ਼ਨ
1: ਉਹ ਤਾਂ ਲੋਕਲ ਸਮਝਦੇ ਨੇ ਕਿ ਅਸੀਂ ਤਾਂ ਭਾਗਾਂ ਵਾਲੇ ਅਸੀਂ ਤਾਂ ਭਾਗਾਂ ਵਾਲੇ ਹੋ ਗਏ ਵੀ ਗੁਰੂ ਸਾਹਿਬ ਨੇ ਸਾਡੇ ਘਰ ਚਰਨ ਪਾਏ ਆ ਉਹ ਤਾਂ ਇਹ ਚੀਜ਼ ਨੂੰ ਮੰਨਦੇ ਨੇ
0: ਦੇਖੋ ਗੱਲ ਕੀ ਹੈਗੀ ਆ
1: ਜੀ
0: ਭਈ ਬੰਦੇ ਦੀ ਬੁੱਧੀ ਕਿੱਦਾਂ ਭ੍ਰਿਸ਼ਟ ਦੀ ਆ ਜੀ
1: ਜੀ
0: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ
1: ਉਹ
0: ਗੱਲ ਆਪਾਂ ਸਤਿਕਾਰ ਐਕਟ ਦੀ ਕਰਦੇ ਪਏ ਹੈਗੇ ਆ ਭਈ ਸੋਸਾਇਟੀ ਦੇ ਵਿੱਚ ਆਪਾਂ ਸਤਿਕਾਰ ਕਿੱਦਾਂ ਮੇਨਟੇਨ ਰਵੇ ਉਹ ਇਸ ਐਕਟ ਦੇ ਵਿੱਚ ਦਰਜ ਆ ਜੀ ਜੋ ਆਪਾਂ ਮਤਲਬ ਬਾਹਰ ਅੰਦਾਜ਼ਾ ਲਾ ਜਾਂਦਾ ਤੇ ਅੱਜ ਬਹਿਸ ਹੋ ਰਹੀ ਹੈਗੀ ਆ ਕਿ ਉਹਦੇ ਵਿੱਚ ਸ਼ਬਦ ਏਦਾਂ ਦੇ ਲਿਖੇ ਆ ਜਿਹਦੇ ਨਾਲ ਉਹਨਾਂ ਦੀ ਡਿਸਰਿਸਪੈਕਟ ਹੋ ਰਹੀ ਆ ਜੀ
1: ਬਿਲਕੁਲ
0: ਇਹ ਤੋਂ ਵੱਡਾ ਜਿਹੜਾ ਸਲੈਪ ਹੋਰ ਕੀ ਹੋਣਾ ਚਾਹੀਦਾ ਆ ਹੂ ਆਰ ਵਰ ਦਾ ਬੇਕਰਸ ਆਫ ਦਾ ਮਤਲਬ ਜਿਹੜਾ ਹੈਗਾ ਆ ਐਕਟ ਕਹਿ ਲਓ ਤੁਸੀਂ ਕਿਉਂਕਿ ਪਾਸ ਹੋ ਚੁੱਕਾ ਹੈਗਾ ਆ ਹੁਣ ਤਾਂ ਲਾ ਬਣ ਗਿਆ
1: ਜੀ
0: ਸੋ ਇਸ ਕਰਕੇ ਇਸ ਤੋਂ ਵੱਡੀ ਚਪੇੜ ਹੋਰ ਕੀ ਹੋ ਸਕਦੀ ਹੈ ਬਣਾਉਣ ਵਾਲਿਆਂ ਦੇ ਮੂੰਹ ਤੇ ਇੱਕ ਸਤਿਕਾਰ ਐਕਟ ਨੂੰ ਜਿਹੜਾ ਹੈਗਾ ਆ ਤੁਸੀਂ ਵੀ ਇਸ ਤਰੀਕੇ ਨਾਲ ਅਮੈਂਡ ਕਰ ਦਿੱਤਾ ਕਿ ਓਹਦੇ ਵਿਚ ਜਿਹੜੇ ਸ਼ਬਦ ਪਾਏ ਗਏ ਉਹ ਆਪਣੇ ਆਪ ਦੇ ਵਿਚ ਹੀ ਡਿਸਰਿਸਪੈਕਟ ਟੂ ਦਾ ਅਥਾਰਟੀ ਹੈਗੇ ਆ ਜਿਸ ਅਥਾਰਟੀ ਦੀ ਤੁਸੀਂ ਰਿਸਪੈਕਟ ਕਰਾਉਣੀ ਸੀ।
1: ਇਹੀ ਚੀਜ਼ ਸੈਣੀ ਸਾਹਿਬ, ਚਲੋ ਇਹਦੇ ਵਿਚ ਟੈਕਨੀਕਲ ਚੀਜ਼ਾਂ ਜਿਆਦਾ ਤੁਸੀਂ ਸਮਝਾ ਸਕਦੇ ਹੋ ਤਾਂ ਹੀ ਮੈਨੂੰ ਕੋਸ਼ਿਸ਼ ਕੀਤੀ ਇਹਦੇ ਉੱਤੇ ਆਪਾਂ ਡਿਸਕਸ ਕਰੀਏ ਥੋੜੀ। ਪਰ ਉਹੀ ਚੀਜ਼ ਨੂੰ ਜਿਹੜਾ ਹੁਣ ਸਿਆਸਤਦਾਨ ਚਾਹੇ ਉਹ ਸਿੱਖ ਧਿਰਾਂ ਨੇ ਚਾਹੇ ਉਹ ਪੋਲੀਟੀਕਲ ਧਿਰਾਂ ਨੇ ਸਾਰੀਆਂ ਦੇਖ ਲਓ, ਪਰ ਉਹ ਮਾਨ ਸਾਹਿਬ ਨੂੰ ਮੈਂ ਪਿਛਲੇ ਕੱਲ ਪਰਸੋਂ ਦਾ ਮੇਰੇ ਖਿਆਲ ਨਾਲ ਇਧਰ ਦੁਆਬੇ ਦੇ ਵਿਚ ਆਏ ਹੋਏ ਸੀ ਉੱਥੇ ਸ਼ਾਇਦ ਮੈਂ ਸੁਣਿਆ ਸੀ ਜਾਂ ਕਿੱਦਾਂ, ਉੱਥੇ ਵੀ ਗੱਲ ਕਰਦੇ ਪਏ ਸੀ ਕਿ ਅਸੀਂ ਬੇਅਦਬੀ ਦਾ ਐਕਟ ਲਿਆਂਦਾ ਲਾਗੂ ਕਰ ਦਿੱਤਾ ਤੇ ਸਾਡਾ ਵਿਰੋਧ ਕਰਨ ਲੱਗ ਗਏ ਨੇ ਹੁਣ। ਤੇ ਉਹ ਇੱਕ ਤਰ੍ਹਾਂ ਦਾ ਜਿਹੜਾ ਆਮ ਲੋਕਾਂ ਦੀ ਸਮਝ ਦੇ ਵਿਚ ਜਾਂ ਸਾਡੇ ਵਰਗਿਆਂ ਦੀ ਸਮਝ ਦੇ ਵਿਚ ਇਹ ਚੀਜ਼ਾਂ ਨਹੀਂ ਹੈ ਟੈਕਨੀਕਲ ਜਾਂ ਕਾਨੂੰਨ ਦੀਆਂ, ਜੋ ਹੱਦਾਂ ਨੇ ਸਰਹੱਦਾਂ ਨੇ ਜਾਂ ਉਹਨੂੰ ਸਮਝਣ ਦੀ ਜ਼ਰੂਰਤ ਹੈ। ਪਰ ਉਹ ਇੱਕ ਇਮੋਸ਼ਨਲ ਪੱਤਾ ਜਾਂ ਉਹ ਕਿਤੇ ਨਾ ਕਿਤੇ ਖੇਡਿਆ ਜਾ ਸਕਦਾ, ਉਹਦੇ ਵਿਚ ਖੇਡ ਰਹੇ ਨੇ ਜੀ।
0: ਪਰ ਰਾਜਨੀਤੀ ਆ, ਆਪਾਂ ਇਹ ਤੇ ਮਾਇੰਡ ਕਿਉਂ ਕਰਦੇ ਹਾਂ, ਜਾਇਜ਼ ਹੈ ਜੀ, ਅਗਲੇ ਨੂੰ ਜੋ ਚੰਗਾ ਲੱਗਦਾ ਹੈ ਅਗਲਾ ਕਰੇ ਜੀ। ਸਵਾਲ ਤਾਂ ਇਹ ਹੈਗਾ ਨਾ, ਰਾਜਨੀਤੀ ਦੇ ਵਿਚ ਕੋਈ ਕਿਸੇ ਦਾ ਲਿਹਾਜੀ ਨੀ ਹੁੰਦਾ ਜੀ। ਮੇਨ ਤਾਂ ਇਹਨਾਂ ਨੇ ਜਨਤਾ ਨੂੰ ਬੇਵਕੂਫ ਬਣਾਉਣਾ ਹੁੰਦਾ ਆ, ਉਹ ਆਪਣਾ ਆਪਣਾ ਢੰਗ ਆ ਜੀ, ਕੋਈ ਕਿਸੇ ਢੰਗ ਨਾਲ ਚੱਲ ਪੈਂਦਾ, ਕੋਈ ਕਿਸੇ ਢੰਗ ਨਾਲ ਚੱਲ ਪੈਂਦਾ ਜੀ।
1: ਬਿਲਕੁਲ,
0: ਇਸ ਕਰਕੇ ਬਾਕੀ ਇਹਨਾਂ ਦੀ ਜਿਹੜੀ ਹੈਗੀ ਨਾ ਜੀ, ਮਨਸ਼ਾ ਦੇ ਉੱਤੇ ਪਹਿਲਾਂ ਤੋਂ ਹੀ ਸ਼ੱਕ ਸੀਗਾ ਕਿ ਨਾ ਇਹਨਾਂ ਨੇ ਜਿਹੜੇ ਬੇਅਦਬੀ ਦੇ ਮਸਲੇ ਹੈਗੇ ਸੀ ਉਹ ਜਿੱਦਾਂ ਲੋਕਾਂ ਨੂੰ ਪ੍ਰਾਊਡ ਕਰਕੇ ਆਏ ਸੀ ਕਿ ਭਾਈ ਹੱਲ ਕਰਕੇ ਤੁਹਾਨੂੰ ਦਿਆਂਗੇ, ਕੋਈ ਕਹਿੰਦੇ ਮਹੀਨੇ ਚ ਕਰ ਦਿਆਂਗੇ, ਪੰਦਰਾਂ ਦਿਨਾਂ ਚ ਕਰ ਦਿਆਂਗੇ, ਤੇ ਪੰਜਾਬੀਆਂ ਨੇ ਵੀ ਖੁੱਲਾ ਜਿਗਰਾ ਦਿਖਾ ਲਿਆ, ਕਹਿੰਦੇ ਲਓ ਜੀ ਤੁਸੀਂ ਕਰੋ ਹੱਲ, ਤੇ ਇੰਨੀਆਂ ਸੀਟਾਂ ਦਿੱਤੀਆਂ। ਉਹ ਮੁੜ ਕੇ ਜਿਹੜਾ ਹੈਗਾ ਆ ਹੁਣ ਹੰਕਾਰ ਕਹਿੰਦੇ ਸਿਰ ਨੂੰ ਚੜੇ ਆਇਆ ਜੀ, ਹੋਰ ਤਾਂ ਕੋਈ ਚੱਕਰ ਨੀਗਾ
1: ਜੀ। ਬਿਲਕੁਲ ਜੀ
0: ਸਰ, ਕੈਡੀ ਵਾਰ ਹੈ ਨੀ ਇਹਨਾਂ ਦਾ ਹੱਲ ਕਰਨ ਦਾ, ਕੈਡੀ ਵਾਰੀ ਹੈ ਨੀ ਸੀਗਾ, ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਆ, ਪਰ ਉਹਦਾ ਹੁੰਦਾ ਦਿਮਾਗ ਨਾਲ ਆ ਤੇ
1: ਆਪਣੀ ਸੋਚ ਹੈ, ਸਾਡੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਆਪਾਂ ਪਹਿਲਾਂ ਹੀ ਕਹਿੰਦੇ ਆ ਰਹੇ ਹਾਂ, ਹਰ ਕਿਸੇ ਦੇ ਆਪਣੇ ਵਿਚਾਰ ਨੇ। ਤੇ ਸ਼ੈਲੀ ਜੀ ਪੁੱਛਦੇ ਨੇ ਕਿ ਪਹਿਲਾਂ ਤਾਂ ਸੈਣੀ ਸਾਹਿਬ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹਦਾ ਥੋੜਾ ਜਿਹਾ ਜ਼ਰੂਰ ਦੱਸੋ ਸੈਣੀ ਸਾਹਿਬ, ਅਸਲ ਦੇ ਵਿਚ ਉਹ ਮੁੱਦਾ ਕੀ ਸੀ ਵੋਟਾਂ ਦਾ ਜੀ, SIR ਚੱਲਿਆ ਜੀ।
0: ਪਰ ਸਾਹਿਬ ਇਹਦੇ ਵਿਚ ਕੋਈ ਸ਼ੱਕ ਨੀ, ਮੇਰੀ ਤਾਂ ਆਪਣੀ ਜਿਹੜੀ ਹੈਗੀ ਆ, ਮੈਂ ਗਲਤ ਵੀ ਹੋ ਸਕਦਾ ਹੈਗਾ ਜੀ, ਨੋ ਡਾਊਟ। ਪਰ ਸਾਹਿਬ ਇਲੈਕਸ਼ਨ ਉਦਣ ਨੀ ਲੜਿਆ ਜਾਂਦਾ, ਇਲੈਕਸ਼ਨ ਲੜਿਆ ਜਾਂਦਾ ਹੈਗਾ 5 ਸਾਲ ਪਹਿਲਾਂ ਜਦੋਂ ਵੋਟਾਂ ਬਣਦੀਆਂ ਜੀ।
1: ਬਿਲਕੁਲ,
0: ਘੁਸਪੈਠੀਏ ਜਿਹੜੇ ਬੰਗਲਾਦੇਸ਼ੀ ਉੱਥੋਂ ਜਿਹੜਾ ਹੈਗਾ ਬਾਰਡਰ ਤੁਹਾਨੂੰ ਪਤਾ ਨਾਲ ਲੱਗਦਾ ਹੈਗਾ ਆ, ਉਦੋਂ ਆਏ ਬੰਗਲਾਦੇਸ਼ੀ, ਬੰਗਲਾਦੇਸ਼ੀ ਆਏ ਤੇ ਉਹਨਾਂ ਦੀਆਂ ਬਣੀਆਂ ਵੋਟਾਂ, ਉਹਨਾਂ ਦੀਆਂ ਵੋਟਾਂ ਬਣੀਆਂ, ਜਿੱਦਾਂ ਸਾਡੇ ਇੱਦਾਂ ਕਰਕੇ ਕਈ ਵਾਰੀ ਹੋ ਜਾਂਦਾ ਹੈਗਾ ਆ ਵੀ ਆਪਾਂ ਇੱਥੇ ਬੈਠੇ ਵੱਡੇ ਬੰਦੇ ਪ੍ਰਵਾਸੀ ਆਏ ਹੁੰਦੇ ਉਹਨਾਂ ਦੀ ਬਣਾ ਲੈਂਦੇ।
1: ਉਦੋਂ ਵੀਡੀਓ ਵੀ ਇੱਕ ਵਾਇਰਲ ਹੋਈ ਸੀ, ਮੱਝਾਂ ਗਾਵਾਂ ਨੂੰ ਵੀ ਤਾਰਾਂ ਟਪਾਉਣ ਲੱਗੇ ਹੋਏ ਸੀ।
0: ਬਿਲਕੁਲ ਜੀ ਬਿਲਕੁਲ, ਉਹ ਉਹਨਾਂ ਨੇ ਵੋਟਾਂ ਬਣਾਈਆਂ
1: ਜੀ।
0: SIR ਕੀ ਹੈਗਾ ਆ, SIR ਇੱਕ ਜਿਹੜੀ ਪ੍ਰੋਸੈਸ ਆ ਜਿਹਦੇ ਵਿਚ ਜਿਹੜਾ ਆ ਉਸ ਬੰਦੇ ਦੀ 20 ਸਾਲ ਪਹਿਲਾਂ ਜਿਹੜੀ ਵੋਟ ਕਿੱਥੇ ਹੈਗੀ ਸੀ, ਜੇ ਇੱਥੇ ਹੀ ਹੈਗੀ ਸੀ ਤੇ ਵੈਲ ਐਂਡ ਗੁੱਡ, ਤੈਨੂੰ ਕੋਈ ਸਵਾਲ ਨੀ
1: ਜੀ।
0: ਜੇ ਇੱਥੇ ਹੈ ਨੀ ਸੀ ਤੇ ਕਿੱਥੇ ਸੀ
1: ਜੀ?
0: ਅਗਲਾ ਕਹੂਗਾ ਕਿ ਮੈਂ ਤਾਂ ਉਸ ਵੇਲੇ ਮੇਰੀ ਵੋਟ ਹੀ ਨੀ ਸੀ ਬਣੀ, ਮੈਂ ਤਾਂ ਜਿਹੜਾ ਹੈਗਾ ਆ ਭਾਈ ਬੱਚਾ ਸੀਗਾ
1: ਜੀ।
0: ਠੀਕ ਆ, ਬਿਲਕੁਲ ਠੀਕ ਆ, ਬੱਚਾ ਸੀ ਤੇ ਤੇਰੇ ਮਾਂ ਬਾਪ ਦੀ ਵੋਟ ਕਿਹੜੇ ਸ਼ਹਿਰ ਚ ਤੇ ਕਿੱਥੇ ਬਣੀ ਸੀ? ਉਹ ਹੈਗਾ ਕੀ ਸੀ, ਜਿਹੜੀ ਉਹ ਹੈਗੇ ਸੀ ਬੰਗਲਾਦੇਸ਼ੀ ਸੀਗੇ, ਉਹਨਾਂ ਦੀ ਵੋਟ, ਉਹ ਮਾਂ ਬਾਪ ਦੀ ਵੋਟ ਕਿਹੜੇ ਇੱਥੇ ਇੰਡੀਆ ਦੇ ਵਿਚ ਬਣੀ ਹੋਣੀ ਆ ਜੀ?
1: ਬਿਲਕੁਲ ਜੀ,
0: ਸੋ ਉਹ ਤਾਂ ਆਏ ਉਧਰੋਂ ਜੀ, ਉਹ ਤੇ ਜਿਹੜੇ ਪਹਿਲਾਂ ਦੇ ਆਏ ਆ, ਪੁਰਾਣੇ ਆਏ ਹੈਗੇ ਆ ਜੀ, ਜਿਹਨਾਂ ਦੇ ਮਾਂ ਬਾਪ ਵੀ ਇੱਥੇ ਸੀਗੇ, ਉਹਨਾਂ ਨੇ ਵੋਟ ਕੀਤੀ ਸੀ 20 ਸਾਲ ਪਹਿਲਾਂ, ਕਾਸਟ ਕੀਤੀ ਸੀ, ਉਹਨਾਂ ਨੇ ਉੱਥੋਂ ਉਹਨਾਂ ਦੀ ਵੋਟ ਦਾ ਨੰਬਰ ਨੋਟ ਕੀਤਾ ਤੇ ਉਹਨਾਂ ਨੂੰ ਓਕੇ ਕਰ ਦਿੱਤਾ।
1: ਬਿਲਕੁਲ ਜੀ, ਨਾਲੇ ਸੈਣੀ ਸਾਹਿਬ ਜੇ ਦੇਖਿਆ ਜਾਵੇ ਨਾ, ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ 5-7 ਸਾਲ ਪਹਿਲਾਂ ਕਿ ਇੰਡੀਆ ਇਸ ਤਰ੍ਹਾਂ ਦਾ ਮੁਲਕ ਹੈ, ਹੋਰ ਦੁਨੀਆਂ ਦੇ ਵਿੱਚ ਤੁਹਾਨੂੰ ਸਿਟੀਜ਼ਨ 5-10 ਸਾਲ ਵਿੱਚ ਮਿਲ ਜਾਂਦੀ ਹੈ, ਤੇ ਇੰਡੀਆ ਇੱਦਾਂ ਦਾ ਮੁਲਕ ਹੈ ਜਿੱਥੇ ਸਭ ਤੋਂ ਟਫ ਹੈ ਜੀ ਇੰਡੀਆ ਦੀ ਸਿਟੀਜ਼ਨਸ਼ਿਪ ਲੈਣਾ। ਤੇ ਦੂਸਰਾ, ਅੱਜ ਨਾ ਅਮਰੀਕਾ ਨੂੰ ਝਾੜ ਪਾਈ ਹੈ ਰਸ਼ੀਆ ਨੇ ਇਹਨਾਂ ਮੁੱਦਿਆਂ ਦੇ ਉੱਤੇ, ਤਕਰੀਬਨ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਜੀ, ਜਿਹੜੇ ਉਹਨਾਂ ਦੇ ਬੱਚੇ ਜੰਮੇ ਆ ਉੱਥੇ ਅਮਰੀਕਾ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜੰਮਦੇ ਆ, ਉਹਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਲਾਅ ਹੈ ਉਹਨੂੰ ਉਹਨਾਂ ਦੀ ਚੋਣ ਵੋਟ ਦਾ ਅਧਿਕਾਰ ਜਾਂ ਸਿਟੀਜ਼ਨ ਦਾ ਅਧਿਕਾਰ ਨਹੀਂ ਦੇ ਸਕਦੇ, ਤੇ ਉਹਨਾਂ ਨੂੰ ਉਸ ਚੀਜ਼ ਦੇ ਵਿੱਚ ਉਹ ਟਰੰਪ ਸਾਹਿਬ ਮਤਲਬ ਕਿ ਉਹਨੂੰ ਦੇ ਰਹੇ ਨੇ, ਤੇ ਅੱਜ ਰਸ਼ੀਆ ਨੇ ਝਾੜ ਪਾਈ ਹੈ ਕਿ ਭਾਈ ਤੁਸੀਂ ਇਹ ਗਲਤ ਕਰ ਰਹੇ ਹੋ।
0: ਬਿਲਕੁਲ ਜੀ ਬਿਲਕੁਲ, ਉਹ ਤੁਹਾਡੀ ਗੱਲ ਠੀਕ ਹੈਗੀ ਆ ਜੀ। ਤੇ ਮੈਂ ਤਾਂ ਸ਼ਾਨੀ ਵੀਰ ਜੀ ਨਾਲ ਸੁਨੇਹਾ ਇੱਕ ਦੇਣ ਵਾਸਤੇ ਬੈਠਾ ਸੀ, ਮੈਂ ਕਿਹਾ ਵੀ ਜਿਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹਨਾਂ ਨੂੰ ਦਿੱਲੀ ਜਿਹੜਾ ਹੈਗਾ ਜੰਤਰ ਮੰਤਰ ਤੇ ਸੱਦੋ ਤੇ ਤੁਸੀਂ ਜਾ ਕੇ ਤੇ ਲਾਓ ਧਰਨਾ ਉਹਨਾਂ ਦੇ ਹੱਕ ਚ।
1: ਹਾਂਜੀ ਜੀ,
0: ਉਹ ਪਤਾ ਤਾਂ ਲੱਗੇ ਉਹ ਸਰ, ਗੱਲ ਇਹ ਤਾਂ ਹੈਗੀ ਆ, ਮੈਂ ਇਹ ਨੀ ਕਹਿੰਦਾ, ਮੈਂ ਰੂਲ ਆਊਟ ਨੀ ਕਰਦਾ ਵੀ ਹੋ ਸਕਦਾ ਹੈਗਾ ਜੈਨੂਅਨ ਬੰਦੀਆਂ ਦੀਆਂ ਵੀ ਕੱਟ ਹੋ ਗਈਆਂ ਹੋਣ, ਕਿਉਂਕਿ
1: ਰਜਿਸਟ੍ਰੇਸ਼ਨ ਕਰਾ ਦਿੰਦੇ ਆ ਜੀ ਉਸ ਪਿੰਡ ਦੇ ਵਿਚ ਜਾ ਕੇ ਜਾਂ ਸ਼ਹਿਰ ਚ ਨਾਲ ਦੀ ਨਾਲ ਕਿਤੇ ਕਰਾਉਂਦੇ ਆ, ਉਹ 5 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਕਿਤੇ ਵੋਟਾਂ ਬਣਾਉਣ ਆਉਂਦੇ ਆ ਤਾਂ ਉਹ ਅਗਲੇ ਜਰੂਰ ਪਤਾ ਦਥਾ ਕਰਦੇ ਆ, ਤਾਂ ਫਿਰ ਕਦੇ ਅਸੀਂ ਆਪ ਰਜਿਸਟ੍ਰੇਸ਼ਨ ਕਰਾਉਣ ਗਏ ਆ ਜੀ।
0: ਨਹੀਂ ਸਰ, ਗੱਲ ਏਦਾਂ ਹੈਗੀ, ਸਾਡੇ ਇੱਥੇ ਮਾਠਾਂ ਤੋਰ ਰੱਖਦੇ ਹੈਗੇ ਬਾਹਰਲੇ ਕੰਟਰੀ ਨੇ, ਏਦਾਂ ਹੈਗੇ ਬਾਹਰਲੇ ਕੰਟਰੀਆਂ ਦੇ ਵਿੱਚ ਹੁੰਦਾ ਹੀ ਆ ਜੀ, ਆਪਾਂ ਜਿੱਦਾਂ ਮਰਜ਼ੀ ਆ
1: ਜੀ।
0: ਸੋ ਇਸ ਕਰਕੇ ਵੀ ਉਹ ਜਿਹੜੇ ਹੈਗੇ ਐਸ ਆਈ ਆਰ ਜਿਹੜੀ ਆ ਉਹਦਾ ਇਫੈਕਟ ਇਹ ਹੋਇਆ ਕਿ ਜਿਹੜੀਆਂ ਜਾਅਲੀ ਵੋਟਾਂ ਬਣੀਆਂ ਆਈਆਂ ਸੀਗੀਆਂ ਉਹ ਵਿੱਚੋਂ ਡਿਲੀਟ ਹੋਈਆਂ ਜੀ। ਨਹੀਂ ਤਾਂ ਉਹ ਜਿੱਦਾਂ ਮੈਂ ਤੁਹਾਨੂੰ ਟਾਂਡੇ ਵਾਲੀ ਗੱਲ ਦੱਸੀ ਸੀ ਵੀ ਅਗਲੇ ਬੰਦੇ ਨੇ ਪਹਿਲਾਂ ਹੀ 500 ਵੋਟ ਏਦਾਂ ਦੀ ਬਣਾ ਕੇ ਰੱਖੀ ਸੀ, ਪਿੰਡਾਂ ਚ ਰਹਿੰਦੇ ਬੰਦੇ ਤੇ ਉਹਨਾਂ ਦੀ ਸ਼ਹਿਰ ਦੇ ਵਿੱਚ ਵੋਟ ਬਣਾਈ ਸੀ, ਇਲੈਕਸ਼ਨ ਵਾਲੇ ਦਿਨ ਗੱਡੀਆਂ ਭੇਜ ਦਿੰਦੇ ਸੀ ਉਹ ਬੰਦੇ ਜਾ ਕੇ, ਉਹ ਅਗਲਾ ਬੰਦਾ ਜਿਹੜਾ ਨਾਲ ਦਾ ਇਲੈਕਸ਼ਨ ਲੜਦਾ ਹੁੰਦਾ ਸੀ ਉਹ ਸਿਰ ਤੇ ਹੱਥ ਰੱਖ ਕੇ ਬੈਠਾ ਹੁੰਦਾ ਜੀ ਵੀ ਆਹ ਵੋਟਾਂ ਕਿੱਥੇ ਰਹਿੰਦੀਆਂ ਹੈਗੀਆਂ, ਮੈਂ ਤਾਂ ਦੇਖੀਆਂ ਹੀ ਨੀ ਜੀ, ਨਾ ਉਹਨੂੰ ਪਤਾ ਲੱਗਦਾ ਸੀ ਵੀ ਕਿੱਥੋਂ ਆਈਆਂ ਜੀ ਇਹ।
1: ਜੀਰਾ ਸਾਹਿਬ ਵੀ ਕਹਿੰਦੇ ਨੇ ਕਿ ਨਹੀਂ ਭਾਰਤ ਸਾਹਿਬ ਲੋਕਤੰਤਰ ਦਾ ਸ਼ਰੇਆਮ ਕਤਲ ਹੋ ਗਿਆ ਜੀ ਕਹਿੰਦੇ ਅੱਜ, ਤੇ ਕਹਿੰਦੇ ਜੀ
0: ਉਹ ਸਾਰੇ ਇਹਨਾਂ ਨੇ ਏਦਾਂ ਹੀ ਕਹਿਣਾ ਹੈਗਾ ਜੀ, ਕੋਈ ਕਤਲ ਕੁਤਲ ਨਹੀਂ ਹੈਗਾ, 3 ਸਟੇਟਾਂ ਦੇ ਵਿੱਚ ਉਹਨਾਂ 2 ਸਟੇਟਾਂ ਰਿਟੇਨ ਕਰ ਲਈਆਂ, ਇੱਕ ਬੰਗਾਲ ਹੀ ਜਿੱਤਿਆ ਉਹਨਾਂ ਨੇ
1: ਜੀ,
0: 2 ਜਗ੍ਹਾ ਤਾਂ ਕਾਂਗਰਸ ਉਹਦੀ ਸਰਕਾਰ ਬਣ ਜਾਣੀ ਹੈਗੀ, 1 ਜਗ੍ਹਾ ਉੱਥੇ ਕਾਂਗਰਸ ਦੀ ਉਹ ਹੋ ਜਾਣੀ ਅਲਾਇੰਸ ਪਾਰਟਨਰ ਨਾਲ,
1: ਵੈਸੇ
0: ਦੂਜੇ ਪਾਸੇ
1: ਸਵਾਲ ਤਾਂ ਸੈਣੀ ਸਾਹਿਬ ਇਹ ਵੀ ਖੜਾ ਹੋ ਜਾਂਦਾ ਹੁਣ ਕਾਂਗਰਸ ਰੋਲਾ ਪਾਊਗੀ
0: ਜੋਗਿੰਦਰ ਯਾਦਵ ਨੂੰ ਵੀ ਇਹ ਸਵਾਲ ਕੀਤਾ ਸੀ, ਉਹ ਕਹਿੰਦਾ ਚਲੋ ਮੈਂ ਤਾਂ ਪਾਸ ਹੁਣ ਕਰ ਦਿੰਦਾ, ਮੈਂ ਪਹਿਲਾਂ ਵੀ ਨੀ ਸੀ ਇਸ ਚੀਜ਼ ਨੂੰ ਮੰਨਦਾ। ਹਾਂਜੀ, ਤੇ ਬਾਕੀ ਜਿਹੜਾ ਹੈਗਾ ਆ ਉਹਨੇ ਇੰਨੀ ਗੱਲ ਜਿਹੜੀ ਆ ਉੱਥੇ ਵੀ ਆਇਆ ਵੀ ਚੰਗਾ ਹੋ ਗਿਆ 2 ਸਟੇਟਾਂ ਚ ਕਾਂਗਰਸ ਦੀ ਸਰਕਾਰ ਬਣ ਜੂਗੀ, ਇਹ ਜੇ ESR ਉੱਥੇ ਗਲਤ ਹੈਗਾ ਸੀਗਾ ਤੇ ਇੱਥੇ ਕੇਰਲਾ ਦੇ ਵਿੱਚ
1: ਜੀ।
0: ਹਾਂਜੀ, ਉੱਥੇ ਫਿਰ ਕਿਉਂ ਮਤਲਬ ਜਿਹੜਾ ਹੈਗਾ ਤੁਹਾਡੀ ਸਰਕਾਰ ਕਿੱਦਾਂ ਬਣ ਗਈ, ਜੇ ਇੱਥੇ ਸਹੀ ਸੀਗਾ ਤੇ ਫਿਰ ਉੱਥੇ ਵੀ ਸਹੀ ਆ,
1: ਪਰ
0: ਸਟੈਂਡਰਡ ਨਹੀਂ ਹੋ ਸਕਦੇ
1: ਇਸ ਚੀਜ਼ ਨੂੰ। ਸੈਣੀ ਸਾਹਿਬ ਫਿਰ ਇਹ ਵੀ ਤਾਂ ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ ਕਿ ਭਾਈ ਉਹ ਥੋੜੀ ਬਹੁਤੀ ਰਲ ਮਿਲ ਕੇ ਖਾ ਲਓ, ਭਾਈ ਉਹਨਾਂ ਦੀ ਸਰਕਾਰ ਬਣਾਤੀ ਇਸ EVM ਦੇ ਉੱਤੇ ਓਬਜੈਕਸ਼ਨ ਨਾ ਹੋਵੇ, ਕਿ ਉਹ ਵੀ ਚੀਜ਼ਾਂ ਤਾਂ ਕਿਤੇ ਨਾ ਕਿਤੇ ਸਪਸ਼ਟ ਹੋ ਜਾਣਗੀਆਂ ਫਿਰ।
0: ਸਾਡੇ ਪੰਜਾਬੀਆਂ ਦੇ ਮਨਾਂ ਚ ਜ਼ਰੂਰ ਇਹ ਹੈਗਾ ਜੀ ਲੁੱਟੇ ਗਏ ਜੀ, ਏਦਾਂ ਕਰਕੇ ਸਾਡਾ ਕੋਈ ਇੰਨੀ ਇੰਟਰਸਟ ਹੁੰਦਾ ਨਾ ਕੋਈ ਗੱਲ ਹੁੰਦੀ ਹੈਗੀ ਆ, ਬਣਾ ਲਈ ਮੋਦੀ ਨੇ ਸਰਕਾਰ, ਬਣਾ ਲੈ 20 ਬਣਾ ਲੈ,
1: ਜਿੱਦਣ
0: ਪੰਜਾਬ ਦੇ ਵਿੱਚ ਆ ਕੇ ਬਣਾਊਗਾ ਉਦਣ ਦੇਖਾਂਗੇ ਜੀ।
1: ਬਿਲਕੁਲ,
0: ਸਵਾਲ ਤਾਂ ਇਹ ਹੈਗਾ ਨਾ ਜੀ
1: ਵੀ
0: ਅਸੀਂ ਮਤਲਬ ਗੁੱਡ, ਪਰ ਜੀ ਸਾਹਿਬ ਮੇਰਾ ਮਤਲਬ ਜਿਹੜਾ ਹੈਗਾ ਨਾ, ਮੈਂ ਸੱਚੀ ਗੱਲ ਮੈਂ ਜਿਸ ਸੋਚ ਦਾ ਧਾਰਨੀ ਆ ਸਪਸ਼ਟ ਦੱਸਾਂ ਜੀ, ਮੈਂ ਕਿਸੇ ਪਾਰਟੀ ਨੂੰ ਵੀ ਨਹੀਂ ਪਸੰਦ ਕਰਦਾ ਜੀ।
1: ਬਿਲਕੁਲ,
0: ਮੈਂ ਪਸੰਦ ਕਰਦਾ ਗੁੱਡ ਗਵਰਨੈਂਸ ਨੂੰ।
1: ਮੈਂ ਉਹੀ ਗੱਲ, ਆਪਾਂ
0: ਜਿਹੜੀ ਪਾਰਟੀ ਗੁੱਡ ਗਵਰਨੈਂਸ ਦਊਗੀ, ਹਾਂਜੀ ਗੁੱਡ ਗਵਰਨੈਂਸ ਦਊਗੀ ਸਟੇਟ ਦੇ ਫੇਵਰ ਚ ਫੈਸਲੇ ਲੈਣ ਦੇ ਵਿੱਚ ਜਿਹੜਾ ਹੈਗਾ ਆ ਹੈਜੀਟੇਟ ਨਹੀਂ ਕਰੂਗੀ, ਆਪਾਂ ਉਹਦੇ ਫੇਵਰ ਚ ਆ ਜੀ।
1: ਬਿਲਕੁਲ ਜੀ,
0: ਪਿਛਲੀ ਵਾਰੀ ਇਹ ਸੋਚਿਆ ਸੀਗਾ ਵੀ ਹਾਂ ਜੀ ਹੋ ਸਕਦਾ ਜਿਹੜੇ ਇੱਥੇ ਰਾਜ ਕਰਦੇ ਆ ਵੀ ਇਹ ਕਰਨਗੇ, ਇਹਨਾਂ ਨੇ ਨਹੀਂ ਕੁਛ ਕੀਤਾ ਤੇ ਆਪਣਾ ਮੂੰਹ ਵੀ ਤਾਂ ਭੰਗ ਹੋ ਗਿਆ ਨਾ ਜੀ ਇਹਨਾਂ ਤੋਂ।
1: ਬਿਲਕੁਲ ਜੀ, ਬਿਲਕੁਲ, ਨਾਲੇ ਜਿੱਦਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਉੱਤੇ ਲੱਗਦੇ ਨੇ ਦੋਸ਼ ਲੱਗਦੇ ਜਾਂ ਕਰਦੇ ਵੀ ਹੈ, ਇਹ ਦੋ ਚਿੱਤੀ ਨਹੀਂ ਹੈ, ਪਰ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਇਲਜ਼ਾਮਬਾਜ਼ੀ ਲੱਗਦੀ ਹੈ, ਉਹ ਸਾਡੇ ਅੰਦਰ ਜੋ ਚੀਜ਼ਾਂ ਹੈਗੀਆਂ ਨੇ। ਗਲਤ ਹੈ ਕਿ ਲੋਕਾਂ ਦਾ ਭਲਾ ਜੇ ਕਿਤੇ ਨਾ ਕਿਤੇ ਹੋ ਸਕੇ ਤਾਂ ਉਹਦੇ ਵਿੱਚ ਸਰਕਾਰਾਂ ਚਾਹੇ ਕਿਹਦੀ ਵੀ ਹੋਵੇ, ਆਪਾਂ ਤਾਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਵੋਟ ਪਾਉਣ ਦੀ ਜ਼ਰੂਰਤ ਹੈ, ਪਾਵੋ ਵੋਟ। ਜਿੱਦਾਂ ਤੁਸੀਂ ਦੱਸਿਆ ਕਿ 500 ਵੋਟ ਹੀ ਬਣਾ ਕੇ ਰੱਖੀ ਹੋਈ ਹੈ, ਉਹ ਕੀ ਪਤਾ ਕਿਹੜੀ ਵੋਟ ਦਾ ਜਿਹੜਾ ਇਸਤੇਮਾਲ ਹੋਈ ਜਾਂਦਾ ਜੀ ਕਿੱਥੇ ਹੋਈ ਜਾਂਦਾ।
0: ਬਿਲਕੁਲ ਭਾਰਤ ਸਾਹਿਬ, ਇਹਨਾਂ ਚੀਜ਼ਾਂ ਜਿਹੜਾ ਹੈਗਾ ਅਸੀਂ ਤਾਂ ਪ੍ਰੈਕਟੀਕਲ ਦੇਖਿਆ ਹੈ ਨਾ, ਕਿੱਦਾਂ ਇਲੈਕਸ਼ਨ ਲੜੇ ਜਾਂਦੇ ਹੈਗੇ ਆ ਸਾਡੇ ਸਰ ਛੋਟੀਆਂ ਜਿਹੀਆਂ ਸਾਡੇ, ਮੈਂ ਇਲੈਕਸ਼ਨ ਕਰਾਉਣਾ ਹੈਗਾ ਜੀ ਪਿਛਲੇ 10 ਸਾਲ ਤੋਂ ਜੀ, ਪਿਛਲੇ ਸਾਲ ਮੈਂ 40 ਵੋਟਾਂ ਕੱਢ ਦਿੱਤੀਆਂ ਜੀ। ਕਿਉਂ, ਉਹ ਵਕਾਲਤ ਅਗਲੇ ਨੇ ਕੀਤੀ ਆ, ਕਰਦਾ ਕੱਪੜੇ ਦੀ ਦੁਕਾਨ ਆ ਓਹਦੀ ਵੋਟ ਬਣਾ ਕੇ ਰੱਖੀ, ਜਿਹਨੇ ਇਲੈਕਸ਼ਨ ਲੜਨਾ ਹੈਗਾ ਉਹ ਓਹਦੇ ਡਿਊਸ ਦਈ ਜਾਂਦਾ ਹੈਗਾ ਆ, ਵੀ ਜਿੱਦਣ ਓਹਨੇ ਭੁਗਤਾਉਣੀ ਆ ਵੋਟ ਲਿਆ ਕੇ, ਉਹ ਆਪਣੇ ਕੱਪੜੇ ਦੀ ਦੁਕਾਨ ਤੋਂ ਉੱਠ ਕੇ ਆ ਕੇ ਤੇ ਵਕੀਲਾਂ ਦਾ ਪ੍ਰਧਾਨ ਬਣਾ ਜਾਂਦਾ ਜੀ।
1: ਕਿਆ ਬਾਤ!
0: ਤੋ ਏਦਾਂ ਕਰਕੇ ਸਾਡੇ ਅਸੀਂ ਐਸ ਆਈ ਆਰ ਜਿਹੜੀ ਹੈਗੀ ਮੈਂ ਕਰ ਦਿੱਤੀ, ਫੇਰ ਉੱਥੇ ਪਿੰਡ ਸਿਆਪਾ ਪਿਆ ਸੀ ਜੀ, ਵੀ ਹਾਂਜੀ ਜੀ ਵੋਟਾਂ ਕੱਟ ਦਿੱਤੀਆਂ, ਇਹਨੇ ਵੋਟਾਂ ਕੱਟ ਦਿੱਤੀਆਂ। ਮੈਂ ਕਿਹਾ ਜਿਹੜੇ ਪ੍ਰੈਕਟਾਈਜ਼ਿੰਗ ਆ ਸਿਰਫ ਮੈਂ ਉਹਦੀਆਂ ਵੋਟਾਂ ਰੱਖੂੰਗਾ ਜੀ।
1: ਹੁਣ ਦੇਖੋ ਪੰਜਾਬ ਚ ਵੀ ਤਾਂ ਐਸ ਆਈ ਆਰ ਦਾ ਹੈਗਾ ਹੀ ਆ, ਕੰਮ ਸ਼ੁਰੂ ਹੋਇਆ ਮਹੀਨਾ ਹੋ ਗਿਆ ਤਕਰੀਬਨ, ਪਰ ਉਹਦੇ ਵਿਚ ਨਾ ਤਾਂ ਕੋਈ ਖਬਰ ਆ ਨਾ ਕੋਈ ਰੋਲਾ। ਜਦੋਂ ਫਿਰ ਸਾਰਾ ਕੁਝ ਹੋ ਜਾਏਗਾ ਉਦੋਂ ਕਹਿਣਾ ਜੀ ਧੱਕਾ ਕਰ ਗਏ ਧੱਕਾ ਕਰ ਗਏ, ਜੇ ਹੁਣ ਕਰਨਾ ਤਾਂ ਹੁਣ ਜਵਾਬ ਮੰਗੋ ਉਹਨਾਂ ਚੀਜ਼ਾਂ ਦਾ ਜੀ, ਹੁਣ ਕਿਉਂ ਨੀ ਰੋਲਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਸਾਰੇ ਵੋਟਾਂ ਪਾਉਣ ਵੇਲੇ ਸਾਡੇ ਜਿਹੜਾ ਹੈਗਾ ਆ ਸਾਡੇ ਇੱਕ ਮੈਂ ਮਤਲਬ ਜਿਹੜਾ ਹੈਗਾ ਇੱਕ ਛੋਟੀ ਜਿਹੀ ਜਿਹੜੀ ਹੈਗੀ ਆ ਸਬ ਡਿਵੀਜ਼ਨ ਦੀ ਇਲੈਕਸ਼ਨ ਕਰਾਉਣਾ ਆ ਜੀ, ਤੇ ਮੈਂ ਦੇਖਦਾ ਆ ਉੱਥੇ ਜਦੋਂ ਵੋਟਾਂ ਪਾਉਣ ਆਏ ਹੁੰਦੇ ਸਾਰੀ ਸ਼ਕਲਾਂ ਹੀ ਨੀ ਦੇਖੀਆਂ ਹੁੰਦੀਆਂ ਜੀ, ਕਦੀ ਉਹ ਜਿੱਦਾਂ ਮਰਜ਼ੀ ਉਹ ਕੀ ਕਰਦੇ, ਉਹ ਕੁੜੀਆਂ ਜਿਹੜੀਆਂ ਵਿਆਹੀਆਂ ਆਈਆਂ ਜੀ ਉਹਨਾਂ ਦੀਆਂ ਵੋਟਾਂ ਬਣਾਈਆਂ ਹੋਈਆਂ, ਉਹ ਕਿੱਥੇ ਰਹਿੰਦੀਆਂ ਕਿੱਥੇ ਨਹੀਂ ਰਹਿੰਦੀਆਂ। ਪਿਛਲੇ ਸਾਲ ਜਿਹੜਾ ਹੈਗਾ ਜਾਂ ਉਹ ਪਾਰਟੀ ਜਿਹੜੀ ਲੈ ਕੇ ਆਈ ਜੀ ਉਹਦੇ ਨਾਲ ਮੇਰੇ ਔਖਾ ਹੋਇਆ ਤੱਤ, ਉਹਨੂੰ ਮੈਂ ਕਿਹਾ ਆਪਣਾ ਇਨਰੋਲਮੈਂਟ ਨੰਬਰ ਦੱਸ, ਉਹਨੂੰ ਆਪਣਾ ਇਨਰੋਲਮੈਂਟ ਨੰਬਰ ਨਹੀਂ ਸੀ ਪਤਾ ਵੀ ਮੇਰਾ ਲਾਇਸੈਂਸ ਨੰਬਰ ਕੀ ਆ। ਹਾਂਜੀ
1: ਬਿਲਕੁਲ ਜੀ,
0: ਉਹ ਮਤਲਬ ਜਿਹੜਾ ਹੈਗਾ ਉਹ ਏਦਾਂ ਦੀਆਂ ਵੋਟਾਂ ਆਉਂਦੀਆਂ ਹੈਗੀਆਂ ਜੀ, ਤਾਂ ਕਰਕੇ ਉਹ ਪਹਿਲਾਂ ਹੀ ਜਿਹੜੇ ਇਲੈਕਸ਼ਨ ਲੜਦੇ ਆ ਨਾ ਜੀ ਉਹਨਾਂ ਨੇ ਬਣਾ ਬਣਾ ਕੇ ਰੱਖੀਆਂ ਹੁੰਦੀਆਂ ਏਦਾਂ ਕਰਕੇ
1: ਜੀ।
0: ਉਹ ਹੁਣ ਜਿਹੜੇ ਜਦ ਕੇ ਰੂਲ ਸਾਡੇ ਇਹ ਹੈਗੇ ਆ ਕਿ ਜਦੋਂ ਅਸੀਂ ਆਪਣੀ ਸੰਸਥਾ ਦੀ ਚੋਣ ਕਰਾਉਂਦੇ ਆ ਓਨਲੀ ਦੀ ਪ੍ਰੈਕਟਾਈਜ਼ਿੰਗ ਜਿਹੜੇ ਹੈਗੇ ਆ ਦੇ ਕੈਨ ਪਾਰਟੀਸੀਪੇਟ।
1: ਬਿਲਕੁਲ,
0: ਪਰ ਵਕੀਲਾਂ ਨੇ ਫੇਰ ਵੀ ਜਾਲੀਆਂ ਜਿਹੜੇ ਇਲੈਕਸ਼ਨ ਲੜਦੇ ਉਹਨਾਂ ਨੇ ਬਣਾਈਆਂ ਹੁੰਦੀਆਂ, ਜਾਲੀ ਦਾ ਮਤਲਬ ਇਹ ਹੈਗਾ ਆ ਕਿਸੇ ਦਾ ਕੋਈ ਆੜਤ ਦਾ ਕੰਮ ਕਰਦਾ ਜਾਂ ਕੋਈ ਕੱਪੜੇ ਦੀ ਦੁਕਾਨ ਕਰਦਾ ਆ, ਹਾਂਜੀ ਉਹਨਾਂ ਨੇ LLB ਕੀਤੀ ਸੀ ਉਹਨਾਂ ਦਾ ਲਾਇਸੈਂਸ ਬਣਿਆ, ਮੁੜ ਕੇ ਉਹਨਾਂ ਨੇ ਕੰਮ ਤਾਂ ਕੀਤਾ ਹੀ ਨੀ ਜੀ,
1: ਨਾ ਉਹਨਾਂ ਨੇ ਵੋਟ ਆ ਕੇ ਕਦੀ ਦੇਖਿਆ ਹੁੰਦਾ। ਚਲੋ ਗੱਲਬਾਤ ਚੱਲ ਪਈ ਇੰਡੀਆ ਦੀ, ਇਲੈਕਸ਼ਨ ਰਿਜ਼ਲਟ ਵੀ ਮੈਂ ਦੇਖ ਰਿਹਾ ਸੀ ਸਾਰੀਆਂ ਚੀਜ਼ਾਂ, ਉਹ ਮੇਰੇ ਨਾਲ ਦਾ ਕੁਲੀਕ ਹੀ ਕਹਿੰਦਾ ਯਾਰ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਇੱਕ ਟਾਊਨ ਦੇ ਵਿੱਚ, ਸਾਡੇ ਟਾਊਨ ਦੀ ਗੱਲ ਹੁੰਦੀ ਸੀ, ਮੈਂ ਕਿਹਾ ਸਾਡੇ ਉੱਥੇ 20-25 ਹਜ਼ਾਰ ਮਤਲਬ ਕਿ ਪਾਪੂਲੇਸ਼ਨ ਹੈ, ਤੇ ਕਹਿੰਦਾ ਆ ਜਿੱਥੇ ਆਪਾਂ ਹੁਣ ਰਹਿ ਰਹੇ ਹਾਂ ਇਸ ਪਿੰਡ ਦੇ ਬਰਾਬਰ ਮਤਲਬ ਕਿ 3 ਗੁਣਾ ਹੋ ਗਈ, ਕਿ ਮੈਂ ਕਿਹਾ ਹਾਂ, ਤੇ ਕਹਿੰਦਾ ਵੱਧ ਤੋਂ ਵੱਧ ਪਾਪੂਲੇਸ਼ਨ ਵਾਲਾ ਕਿਹੜਾ ਸਿਟੀ ਹੈ। ਜਦੋਂ ਮੈਂ ਗੂਗਲ ਦੇ ਉੱਤੇ ਸਰਚ ਕੀਤਾ ਨਾ ਤਾਂ ਬੰਬਈ ਦੇ ਵਿੱਚ ਤਕਰੀਬਨ 22-23 ਮਿਲੀਅਨ ਲੋਕ ਰਹਿੰਦੇ ਆ, ਤੇ ਇਸੇ ਤਰ੍ਹਾਂ ਜੇ ਦੇਖਿਆ ਜਾਵੇ ਦਿੱਲੀ ਦੀ ਗੱਲ ਕਰ ਲਈਏ 18-19 ਮਿਲੀਅਨ ਦੀ ਗੱਲ ਹੋ ਜਾਂਦੀ ਹੈ। ਐਡੀ ਵੱਡੀ ਪਾਪੂਲੇਸ਼ਨ ਨੂੰ ਹੈਂਡਲ ਕਰਨਾ, ਪੇਪਰ ਵਰਕ ਕਰਨਾ, ਜਿੱਥੋਂ ਆਪਾਂ ਜਦੋਂ ਦੀ ਵੰਡ ਹੋਈ ਆ ਉਦੋਂ ਤੋਂ ਸ਼ੁਰੂ ਨਹੀਂ, ਜਾਂ ਵੰਡ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਅੱਜ ਵੀ ਜਿਹੜੇ ਬਜ਼ੁਰਗ ਨੇ ਪਿੰਡਾਂ ਦੇ ਆਪਾਂ ਉਹਦੇ ਅੰਦਾਜ਼ਾ ਕਹਿ ਦਿੰਦੇ ਆ ਕਿ 100 ਸਾਲ ਦਾ ਹੋ ਗਿਆ, 102 ਸਾਲ ਦਾ ਹੋ ਗਿਆ, ਤੇ ਉਹ ਜੇ ਪੇਪਰ ਵਰਕ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਦੀ ਉਮਰ ਓਨੀ ਨਹੀਂ ਹੁੰਦੀ, ਉਹ ਸਾਰਾ ਕੁਝ 47 ਤੋਂ ਬਾਅਦ ਪੇਪਰ ਵਰਕ ਸ਼ੁਰੂ ਹੋਇਆ, ਤੇ ਅੱਜ 75-80 ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ, ਹਲੇ ਤੱਕ ਸਾਡੇ ਕੋਲ ਪੇਪਰ ਵਰਕ ਕੰਪਲੀਟ ਨਹੀਂ ਹੋਇਆ। ਪਰ ਪਾਪੂਲੇਸ਼ਨ ਜੋ ਰੋਜ਼ ਹੀ ਦੇਖੋ ਹੁਣ ਗਰੀਬੀ ਦੇ ਵਿੱਚ ਹੀ ਦੇਖਿਆ ਜਾਵੇ ਜਾਂ ਕੁਪੋਸ਼ਣ ਦੇ ਸ਼ਿਕਾਰ ਦੇ ਨਾਲ ਹੀ 5-7 ਹਜ਼ਾਰ ਤਾਂ ਡੇਲੀ ਦਾ ਜਿਹੜਾ ਬੱਚਾ ਮਰ ਜਾਂਦਾ ਜੀ, ਤੇ ਉਹਦੇ ਉੱਤੇ ਕਿੰਨਾ ਵਰਕਆਊਟ ਕਰਨ ਦੀ ਜ਼ਰੂਰਤ ਹੈ। ਇਹ ਸਾਰੀਆਂ ਚੀਜ਼ਾਂ ਦੇ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਉਹ ਸਾਰਾ ਕੁਝ ਤਾਂ ਰਜਿਸਟਰ, ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਸੁਰਤ ਨਹੀਂ ਹੋਣੀ ਚਾਹੀਦੀ ਜਿਹੜੇ ਕੰਮ ਕਰਦੇ ਆ ਰਜਿਸਟਰੇਸ਼ਨ ਦਾ।
0: ਬਿਲਕੁਲ ਜੀ, ਪਾਪੂਲੇਸ਼ਨ ਦੀ ਤਾਂ ਕੋਈ ਗੱਲ ਨੀ ਜੀ, ਸਾਡੇ ਤਾਂ ਜਿਹੜਾ ਹੈਗਾ ਨਿਊਕਲੀਅਰ ਬੰਬ ਵੀ ਸੁੱਟਣਗੇ, 5-7 ਸੁੱਟਣਗੇ ਤਾਂ ਥੋੜੇ ਘੱਟ ਜਾਣਗੇ, ਓਦਾਂ ਨੀ ਘੱਟਦੇ ਜੀ। ਬਾਕੀ ਇੱਥੇ ਪੂਰੇ ਕਰ ਲੈਂਦੇ ਲੋਕੀ ਜੀ।
1: ਬਿਲਕੁਲ
0: ਭਰਾ ਸਾਹਿਬ, ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਆਪਣੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਆਪਣੇ ਵਿਚਾਰ ਤੁਸੀਂ ਵੀ ਦੇ ਸਕਦੇ ਹੋ, +358-44-9-19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੇ ਨਾਲ ਜੁੜ ਸਕਦੇ ਹੋ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਆਪਾਂ ਅੱਗੇ ਵਧਾਉਂਦੇ ਨਾਲ ਦੀ ਨਾਲ, ਜੋ ਦੁਨੀਆਦਾਰੀ ਦੇ ਵਿੱਚ ਹੋਰ ਹਾਲਾਤ ਨੇ ਤੇ ਕੁਝ ਜਿਹੜੀਆਂ 1-2 ਰਿਪੋਰਟਾਂ ਨੇ ਉਹਨਾਂ ਦੀ ਵੀ ਸਾਂਝ ਪਾਵਾਂਗੇ, ਤੇ ਹੋਰ ਵੀ ਗੱਲਬਾਤ ਜ਼ਿੰਦਗੀ ਦੇ ਬਾਰੇ ਵੀ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਦੇ ਮੁਤਾਬਕ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ ਜੀ। ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਦੋਸਤੋ, ਉਹਨਾਂ ਦਾ ਵੀ ਸਵਾਗਤ ਹੈ ਜੀ। ਤੇ ਆਪਣੇ ਜੀਰਾ ਸਾਹਿਬ ਕਹਿੰਦੇ ਭਾਰਤ ਜੀ, ਵੀਰ ਜੀ, ਜੇ BJP ਨੂੰ ਲੋਕ ਇੰਨਾ ਹੀ ਚਾਹੁੰਦੇ ਨੇ ਤੇ ਮੈਨੂੰ ਇੱਕ ਗੱਲ ਦਾ ਕਹਿੰਦੇ ਜਵਾਬ ਦੱਸੋ, ਕੇਰਲਾ ਦੇ ਵਿੱਚ BJP ਕਿੱਥੇ ਖੜੀ ਹੈ, ਤਾਂ ਉਹਨਾਂ ਨੂੰ ਕਿੱਥੇ ਖੜੀ ਕਹਿੰਦੇ ਖੜੀ ਹੈ ਜੀ। ਲੋ ਜੀ, ਜੀਰਾ ਸਾਹਿਬ ਜੁੜੀ ਗਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਤ ਜੀ,
1: ਸਤਿ ਸ੍ਰੀ ਅਕਾਲ ਸਾਰਿਆਂ
2: ਨੂੰ, ਸਾਰਿਆਂ ਨੂੰ ਨਮਸਕਾਰ ਜੀ, ਵੀਰਾਂ ਨੂੰ
1: ਨਮਸਕਾਰ ਜੀ, ਜੀ ਆਨੂੰ ਜੀ, ਕੀ ਹਾਲ ਚਾਲ ਨੇ ਜੀ? ਜੀਰਾ ਸਾਹਿਬ
2: ਹਾਲ ਚਾਲ ਠੀਕ ਹੈ, ਬਹੁਤ ਵਧੀਆ ਜੀ।
1: ਜੀ ਹਾਂ, ਕੀ ਕਹਿਣਾ ਚਾਹੋਗੇ?
2: ਕਹਿਣਾ ਚਾਹੋਗੇ ਜੀ, ਪਹਿਲੀ ਗੱਲ ਤਾਂ ਮੇਰੀ ਕੋਈ ਪਾਰਟੀ ਨੀ।
1: ਹਾਂਜੀ,
2: ਕੋਈ ਮਮਤਾ ਬੰਗਾਲ ਚ ਮੇਰੀ ਕੋਈ ਪਾਰਟੀ ਨੀ
1: ਜੀ।
2: ਅਸੀਂ ਇੱਕ ਉਹ ਲੋਕ ਹਾਂ ਵੀ ਜਿਹੜੇ ਅਮਨ ਪਸੰਦ ਕਰਦੇ ਆ
1: ਜੀ।
2: ਅਸੀਂ ਚਾਹੁੰਦੇ ਹਾਂ ਵੀ ਇੰਡੀਆ ਦੇ ਵਿੱਚ ਵੀ ਜਿਹੜਾ ਲੋਕਤੰਤਰ ਹੈਗਾ ਨਾ ਉਹ ਜਿੰਦਾ ਰਹੇ
1: ਜੀ,
2: ਸਹੀ ਢੰਗ ਦੇ ਨਾਲ
1: ਜੀ।
2: ਅਸੀਂ ਇਨਸਾਨੀਅਤ ਦੇ ਰਾਖੇ ਆ, ਅਸੀਂ ਉਹਨਾਂ ਨੂੰ ਪਿਆਰ ਕਰਦੇ ਆ
1: ਜੀ,
2: ਵੀ ਧੱਕਾ ਨਾ ਹੋਵੇ। ਜਿਹੜਾ ਕਾਨੂੰਨ ਆ ਉਹ ਕਾਨੂੰਨ ਹੋਣਾ ਚਾਹੀਦਾ ਵਾ, ਸਰਕਾਰਾਂ ਆਪਦਾ ਕੰਮ ਕਰਨ
1: ਜੀ।
2: ਅਸੀਂ ਇਹ ਨਹੀਂ ਕਹਿੰਦੇ, ਅਸੀਂ ਉਹਨਾਂ ਚੋਂ ਹਾਂ
1: ਜੀ।
2: ਤੇ ਬਾਕੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ, ਦੇਖੋ ਜੀ ਹੁਣ ਚਲੋ ਠੀਕ ਆ, ਸੈਨੀ ਸਾਹਿਬ ਬਹੁਤ ਸਿਆਣੇ, ਮੈਨੂੰ ਪਤਾ ਇਹਨਾਂ ਨੇ ਆਪਣੀਆਂ ਮਸਾਦੀਆਂ ਵਾ, ਠੀਕ ਆ ਵੀ ਤੁਹਾਡੀਆਂ ਤੁਸੀਂ ਬਣੇ ਆ, ਤੁਸੀਂ ਵੋਟਾਂ ਕੱਟੀਆਂ
1: ਜੀ
2: ਉਹਨਾਂ, ਕਿਉਂਕਿ ਤੁਹਾਡੀਆਂ ਵੋਟਾਂ ਹੁੰਦੀਆਂ ਲਿਮੜ ਦੀਆਂ, ਤੁਹਾਨੂੰ ਪਤਾ ਹੁੰਦਾ ਵਾ ਇਹ ਬੰਦਾ ਕਿੱਥੇ ਬੈਠਾ, ਇਹ ਕੌਣ ਜਾਂ ਕਿੱਦਾਂ ਵਾ
1: ਜੀ।
2: ਹੁਣ ਅੱਜ ਤੱਕ ਚੁਣਾਵਯੋਗ ਤੋਂ ਉਹ ਕੱਲੀ ਲੜਨ ਡਈ ਆ, ਉਹਨੂੰ ਕੋਈ ਜਵਾਬ ਹੀ ਨੀ ਅੱਗੋਂ ਮਿਲਣ ਡਿਆ। ਦੇਖੋ ਜਦੋਂ ਸੁਪਰੀਮ ਕੋਰਟ ਵੀ ਅੱਗੋਂ ਕਹਿ ਦੇਵੇ
1: ਜੀ
2: ਵੀ ਕੋਈ ਗੱਲ ਨੀ, ਗਾਹ ਇਲੈਕਸ਼ਨ ਹੋਣਾ ਹੀ ਆ, ਵੋਟਾਂ ਉਦੋਂ ਪਾ ਦੇਣਗੇ, ਬਾਕੀ ਜਿਹੜੇ ਰਹਿ ਗਏ ਆ
1: ਜੀ,
2: ਇਹਦੂ ਮੰਦੀ ਹਾਲਤ ਕੀ ਹੋ ਸਕਦੀ ਦੱਸੋ ਜੀ
1: ਜੀ।
2: ਜਾਂ ਤਾਂ ਹੋਵੇ ਨਾ ਵੀ ਕਿਸੇ ਬੰਨੇ ਉਹਨਾਂ ਨੂੰ ਪਲੱਸ ਪੁਆਇੰਟ ਵਾਲਾ ਦੇਖਦਾ ਹੋਵੇ ਅੱਗੋਂ
1: ਜੀ,
2: ਕਿਸੇ ਪਾਸਿਓਂ ਵੀ। ਪਰ ਸਾਹਿਬ ਦੇਖੋ ਮੇਰੀ ਗੱਲ
1: ਜੀ,
2: 50 ਬੰਦਾ ਆਇਆ ਉਥੋਂ ਆਪਣੇ, ਅਮਰੀਕਾ ਨੇ ਫੌਜ ਭੇਜੀ ਆਪਦੀ ਇਰਾਨ ਇਜ਼ਰਾਈਲ ਦੀ ਲੜਾਈ ਦੇ ਵਿਚ ਆਪਦੀ,
1: ਬਿਲਕੁਲ ਹੈ ਜੀ,
2: ਕਿੱਡੀ ਵੱਡੀ ਜੰਗ ਲੜੀ
1: ਜੀ।
2: ਇੱਥੇ 3.5 ਲੱਖ ਬੰਦਾ ਆ ਜਾ ਕੇਂਦਰ ਬਲ ਦਾ
1: ਜੀ,
2: ਬੰਗਾਲ ਦੇ ਵਿਚ
1: ਜੀ,
2: ਉੱਥੇ 50,000 ਬੰਦਾ ਆਇਆ, ਇੱਥੇ 3 ਲੱਖ ਬੰਦਾ ਆ ਰਿਹਾ
1: ਜੀ।
2: ਕੀ ਲੋੜ ਪੈ ਗਈ? ਮੈਂ ਇਹ ਕਹਿੰਦਾ ਵੀ ਕੀ ਉੱਥੇ ਵੀ ਗੁੰਡਾਗਰਦੀ ਚੱਲਦੀ ਸੀਗੀ, ਉੱਥੇ ਕੀ ਹੋ ਰਿਹਾ ਸੀਗਾ ਵੀ ਜਿਹੜੀ ਇੰਨੀ ਲੋੜ ਪੈ ਗਈ ਇਹਨਾਂ ਨੂੰ ਮੰਗਾਉਣ ਦੀ
1: ਜੀ। ਨਹੀਂ ਕਿਤੇ ਨਾ ਕਿਤੇ ਜੀਰਾ ਸਾਹਿਬ ਇਹ ਵੀ ਸੋਚਦੇ ਹੋ, ਜਿੱਦਾਂ ਆਪਣੇ ਪੰਜਾਬ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਪੁਰਾਣੀਆਂ ਸਰਕਾਰਾਂ ਰਹੀਆਂ, ਕੋਈ 10 ਸਾਲ ਰਹੀ ਹੈ, ਕੋਈ 5 ਸਾਲ ਰਹੀ ਹੈ, ਕੋਈ 15 ਰਹੀ ਹੈ, ਤਾਂ ਕਿਤੇ ਨਾ ਕਿਤੇ ਲੋਕਾਂ ਦਾ ਮਨ ਵੀ ਤਾਂ ਅੱਕੇ ਜਾਂਦਾ ਹੋਏਗਾ ਕਿ ਚੇਂਜ ਅਸੀਂ ਵੀ ਭਾਲ ਲਈਏ, ਦੇਖ ਲਈਏ। ਜਿੱਦਾਂ ਹੁਣ ਪੰਜਾਬ ਦੇ ਵਿੱਚ 2 ਪਾਰਟੀਆਂ ਤੋਂ ਲੋਕ ਅੱਕੇ ਪਏ ਸੀ, ਠੀਕ ਹੈ ਜੀ, ਤੇ ਉਹਦੇ ਵਿੱਚ ਜਿੱਦਾਂ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕੀ ਹੋ ਸਕਦਾ ਕਿ ਉੱਥੇ ਵੀ ਲੋਕਾਂ ਦਾ ਮਨ ਕਿਤੇ ਨਾ ਕਿਤੇ ਬਦਲਿਆ ਹੋਵੇ, ਯਾਰ ਇੱਥੇ ਜੋ ਕੁਝ ਹੋ ਰਿਹਾ ਸ਼ਾਇਦ ਉਹ ਚੋਂ ਨਜਾਤ ਹੀ ਮਿਲ ਜਾਵੇ।
2: ਭਾਜੀ ਜੇ ਲੋਕਾਂ ਦਾ ਮਨ ਬਦਲਣਾ ਸੀਗਾ, ਕੀ ਗੱਲ ਕਾਂਗਰਸ ਤੇ ਦੂਜੇ CPM ਨੇ ਉੱਥੇ ਹੈਗੀ ਸੀਗੀ
1: ਜੀ,
2: ਉਹਨਾਂ ਨੂੰ ਭਾਜਪਾ ਹੀ ਦਿਸਦੀ ਆ
1: ਜੀ,
2: ਗੱਲ ਤੇ ਹੈ ਨਾ
1: ਜੀ,
2: ਵੀ ਹੋਰ ਪਾਰਟੀਆਂ ਵੀ ਹੈਗੀਆਂ ਫਿਰ, ਠੀਕ ਆ, ਮਮਤਾ ਤੋਂ ਉਹਨਾਂ ਦਾ ਮਨ ਉਖੜ ਗਿਆ 15 ਸਾਲਾਂ ਚ
1: ਜੀ,
2: ਪਹਿਲਾਂ ਜਿਹੜੀਆਂ ਪਾਰਟੀਆਂ ਰਾਜ ਕਰਕੇ ਗਈਆਂ ਉਹ ਵੀ ਉੱਥੇ ਆਈਆਂ ਹੀ ਆ
1: ਜੀ। ਤੇ ਪੰਜਾਬ ਦੇ ਬਾਬਤ ਕਿੱਦਾਂ ਦੇਖਦੇ ਹੋ? ਜਿੱਦਾਂ ਉਹਨਾਂ ਨੇ ਕਿਹਾ ਕਿ ਭਾਈ ਆਉਣ ਵਾਲੇ ਸਮੇਂ ਚ 27 ਦੀਆਂ ਚੋਣਾਂ, ਹੁਣ ਪੰਜਾਬ ਵੀ ਜਿੱਤਾਂਗੇ, ਰਵਨੀਤ ਬਿੱਟੂ ਹੁਣੀ, ਜਾਖੜ ਸਾਹਿਬ ਉਹਨਾਂ ਦੇ ਸਵੇਰ ਦੇ ਬਿਆਨ ਲੱਗੇ ਨੇ।
2: ਦੇਖੋ ਜੀ, ਮੈਂ ਇਹ ਗੱਲ ਅੱਜ ਤੋਂ ਹਫ਼ਤਾ ਪਹਿਲਾਂ ਹੀ ਕਹਿ ਚੁੱਕਾ ਜੀ ਟਵਾਣਾ ਚੈਨਲ ਤੇ ਜੀ
1: ਜੀ,
2: ਵੀ ਜੇ ਬੰਗਾਲ ਇਹਨਾਂ ਨੇ ਐਤਕੀ ਕਾਬੂ ਕਰ ਲੈਣਾ ਤੇ ਪੰਜਾਬ ਦੀ ਵਾਰੀ ਆਈ ਖੜੋ
1: ਜੀ,
2: ਬਸ ਫਰਕ ਇਹੀ ਆ ਵੀ ਕਹਿਣ ਦਾ ਮਤਲਬ ਇਹਨਾਂ ਨੂੰ ਸਿਰਫ ਚਿਹਰੇ ਚਾਹੀਦੇ ਆ
1: ਜੀ,
2: ਸਿੱਖ ਚਿਹਰੇ
1: ਜੀ।
2: ਮੈਂ ਕੋਈ ਸੰਗ ਕੇ ਨਹੀਂ ਕਹਿੰਦਾ, ਕਹਿਣ ਦਾ ਮਤਲਬ ਬਾਕੀ ਵੋਟਾਂ ਤਾਂ ਉਹਨੇ ਆਪੇ ਪਵਾ ਲੈਣੀਆਂ। ਭਾਰਤ ਸਾਹਿਬ ਜਦੋਂ ਮਸ਼ੀਨਾਂ ਕਈ ਤੜਕੇ ਖੁੱਲ ਜਾਂਦੀਆਂ ਨਾ, ਜਦੋਂ ਗਿਣਤੀ ਸ਼ੁਰੂ ਹੋ ਜਾਂਦੀ ਆ, ਪਹਿਲਾਂ ਮੈਨੂੰ ਇੱਕ ਗੱਲ ਦਾ ਕੋਈ ਵੀ ਮੇਰਾ, ਚਲੋ ਤੁਸੀਂ ਮੈਨੂੰ ਸੋਚੋ, ਜਿਹੜੇ ਪੋਸਟਲ ਬੈਲਟ ਪੇਪਰ ਜਦੋਂ ਖੁੱਲਦੇ ਆ ਉਹ ਵੋਟਾਂ ਕੌਣ ਪਾਉਂਦਾ?
1: ਲੋਕ ਪਾਉਂਦੇ
2: ਪੋਸਟਲ, ਨਹੀਂ ਨਹੀਂ ਪੋਸਟਲ ਬੈਲਟ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਵਾ,
1: ਆਰਮੀ
2: ਦੀਆਂ, ਸੈਨਾ ਦੀਆਂ, ਵੱਡੇ ਆਪਣੇ ਜਿਹੜੇ ਅਫਸਰਾਂ ਦੀਆਂ, ਲੋਕ ਦੀਆਂ, ਜਿਹੜੇ ਨਹੀਂ ਆ
1: ਪੋਸਟ ਦੇ ਵਿੱਚ ਆਉਂਦੀਆਂ। ਹਾਂਜੀ, ਜਿਹੜੇ ਬਾਹਰ ਹੁੰਦੇ ਆ ਜੀ, ਮਤਲਬ ਕਿ ਪਹੁੰਚ ਨਹੀਂ ਕਰ ਸਕਦੇ ਉਹ ਹੋ ਗਏ।
2: ਹਾਂਜੀ, ਜਿਹੜੇ ਆਪਾਂ ਇਹ ਤਾਂ ਸਮਝਦੇ ਵੀ ਸਭ ਕੁਝ
1: ਜੀ
2: ਇੱਕ ਬਰਾਬਰ ਹੀ ਆ, ਉਹਨਾਂ ਦੀ ਕੋਈ ਆਪਦੀ ਉਹਨਾਂ ਨੇ ਚੰਗੀ ਸੋਚ ਵਾਲੇ ਨੂੰ ਵੋਟ ਕਰਨੀ ਹੈ, ਠੀਕ ਆ। ਆਉਂਦਿਆਂ ਸਾਰੀ ਪੋਸਟ ਬੈਲਟ ਖੁੱਲੇ ਆ, ਡੀਐਮ ਜੀ ਕਿੱਥੇ ਪਹੁੰਚ ਗਈ ਸੀ
1: ਜੀ?
2: ਆਖਿਰਕਾਰ ਪੋਸਟ ਬੈਲਟ ਸਿਆਣੇ ਬੰਦੇ ਇਹ ਜਿਹਨੇ ਵੋਟਾਂ ਪਾਈਆਂ
1: ਜੀ,
2: ਹੋ ਗਿਆ ਉਦੋਂ ਬਾਅਦ ਚ
1: ਜੀ
2: ਪਾਤ ਸਾਹਿਬ ਜਿੱਥੇ ਡੇਢ ਡੇਢ ਘੰਟਾ ਰਿਜ਼ਲਟ ਹੀ ਨਾ ਬਦਲੇ। ਦੱਸੋ ਮੈਨੂੰ, ਹੈਲੋ,
1: ਹਾਂਜੀ ਹਾਂਜੀ ਆ ਰਹੀ ਹੈ ਤੁਹਾਡੀ ਆਵਾਜ਼ ਜੀ? ਜੀਰਾ ਸਾਹਿਬ ਹਾਂਜੀ, ਗੱਲ ਕੰਟੀਨਿਊ ਪਲੀਜ਼।
2: ਭਾਈ ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ ਆ ਰਹੀ ਹੈ, ਤੁਹਾਡੀ ਆਵਾਜ਼ ਆ ਰਹੀ ਹੈ ਜੀ। ਹਾਂਜੀ,
2: ਜਿੱਥੇ ਵੇਖੋ ਵੀ ਇੱਕ ਘੰਟਾ ਡੇਢ ਡੇਢ ਘੰਟਾ ਸੀਟਾਂ ਵੀ ਜਿੱਥੇ ਦੀਆਂ ਖੜੀਆਂ ਉੱਥੇ ਦੀਆਂ ਉੱਥੇ ਹੀ ਖੜੀਆਂ ਵਾ
1: ਜੀ,
2: ਸਲੋ ਕਰ ਜੋ ਵੀ ਗਿਣਤੀ ਹੋ ਰਹੀ ਆ, ਜਿੰਨਾ ਕੁਛ ਵੀ ਹੋ ਰਿਹਾ
1: ਜੀ।
2: ਮੈਨੂੰ ਇੱਕ ਗੱਲ ਦੱਸੋ, ਜੇ ਬੀਜੇਪੀ ਨੂੰ ਲੋਕ ਇੰਨਾ ਹੀ ਪਿਆਰ ਕਰਦੇ ਆ
1: ਜੀ,
2: ਇਹ ਬੰਗਾਲ ਚ ਕਿਉਂ ਆ ਤੇ ਕੀ ਗੱਲ, ਕੇਰਲ ਚ ਕਿੱਥੇ ਗਈ ਬੀਜੇਪੀ?
1: ਨਹੀਂ ਫਿਰ ਓਬਜੈਕਸ਼ਨ ਤਾਂ ਕਾਂਗਰਸ ਵੀ ਉੱਥੇ, ਜੇ ਹੁਣ ਜਿੱਦਾਂ ਕਾਂਗਰਸ ਵੀ ਜਿੱਤੀ ਹੈ ਹੋਰ ਸੂਬਿਆਂ ਦੇ ਵਿੱਚ, ਤਾਂ ਫਿਰ ਉਹ ਓਬਜੈਕਸ਼ਨ ਨਹੀਂ ਖੜਾ ਕਰ ਰਹੀ ਇਸ ਵੇਲੇ ਉਸ ਚੀਜ਼ ਦੇ ਵਿੱਚ।
2: ਤੁਸੀਂ ਏਦਾਂ ਕਰੋ ਨਾ, ਤੁਸੀਂ ਰਿਕਾਰਡ ਕੱਢ ਕੇ ਵੇਖ ਲਓ, ਜਿੰਨੀ ਵਾਰੀ ਇਲੈਕਸ਼ਨ ਹੋਇਆ ਚਾਰਾਂ ਪੰਜਾਂ ਸਟੇਟਾਂ ਦੇ
1: ਜੀ,
2: ਇੱਕ ਸਟੇਟ ਨੂੰ ਕਾਂਗਰਸ ਜਿਤਾ ਦਿੰਦੇ ਆ
1: ਜੀ,
2: ਇੱਥੇ ਨਾਲੇ ਕਾਂਗਰਸ ਦਾ ਹੋਲਡ ਕੇਰਲਾ ਦੇ ਵਿੱਚ ਅੱਜ ਦਾ ਨਹੀਂ ਹੈਗਾ
1: ਜੀ,
2: ਕੇਰਲਾ ਦੇ ਵਿਚ ਕਾਂਗਰਸ ਨੂੰ ਢੋਣਾ ਬਹੁਤ ਔਖਾ ਵਾ।
1: ਤੇ ਫਿਰ ਉੱਥੇ ਵੀ ਤਾਂ ਉਹ ਵੀ ਤਾਂ ਓਬਜੈਕਸ਼ਨ ਉਠਾ ਸਕਦੇ ਆ ਜੀਰਾ ਸਾਹਿਬ ਕਿ ਉਹ ਕਾਹਤੋਂ ਨਹੀਂ ਹਾਰਦੇ ਫਿਰ ਉੱਥੇ, ਈਵੀਐਮ ਤਾਂ ਫਿਰ ਉਹੀ ਆ ਉੱਥੇ ਵੀ ਤਾਂ।
2: ਭਾਜੀ ਦੇਖੋ, ਈਵੀਐਮ ਕਿਵੇਂ ਗੜਬੜ ਕਰਦੀ ਆ, ਹੁਣ ਤੁਹਾਨੂੰ ਮੈਂ ਦੱਸ ਦਵਾਂ ਈਵੀਐਮ ਕਿਵੇਂ ਗੜਬੜ ਕਰਦੀ ਆ
1: ਜੀ।
2: ਅੱਗੇ ਈਵੀਐਮ ਕਰਦੀ ਸੀਗੀ ਬਟਨ ਤੇ ਨਿਸ਼ਾਨ ਤੇ ਜਾਂ ਵੀਵੀਪੈਟ ਤੇ ਐਰਾ ਵਗੈਰਾ ਜੋ ਵੀ ਹੁੰਦਾ ਸੀਗਾ, ਉਹ ਢੰਗ ਸਾਰੇ ਫੜੇ ਗਏ। ਹੁਣ ਕੀ ਹੋ ਰਿਹਾ, ਹੁਣ ਅੰਦਰ ਰਾਤ ਨੂੰ ਮਸ਼ੀਨਾਂ ਦੀਆਂ ਮਸ਼ੀਨਾਂ ਹੀ ਬਦਲੀਆਂ ਜਾ ਰਹੀਆਂ ਗੱਡੀਆਂ ਜੀ।
1: ਪਰ ਅੱਜ ਤੱਕ ਦੇਖੋ ਕਿੰਨੀਆਂ ਪਾਰਟੀਆਂ ਨੇ ਜਾਂ ਕਿੰਨੇ ਲੋਕਾਂ ਨੇ ਚਾਹੇ ਉਹ ਇਸ ਚੀਜ਼ ਨੂੰ ਚੈਲੰਜ ਕੀਤਾ ਕਿ ਤੁਸੀਂ ਸਾਨੂੰ ਕਰਕੇ ਦਿਖਾਓ, ਪਰ ਅਜੇ ਤੱਕ ਉਹ ਸਾਬਤ ਚੀਜ਼ ਕਰ ਸਕੇ।
2: ਸੁਣੋ ਮੇਰੀ ਗੱਲ
1: ਜੀ,
2: ਸੁਣੋ ਮੇਰੀ ਗੱਲ, ਕਹਿਣ ਦਾ ਮਤਲਬ ਕਾਂਗਰਸ ਨੇ ਇਹ ਗੱਲ ਨਹੀਂ ਕਰਨੀ ਸੀਗੀ, ਕਿਉਂਕਿ ਇਹਨਾਂ ਮਸ਼ੀਨਾਂ ਦੀ ਜਨਮਦਾਤਾ ਕਾਂਗਰਸ ਆ
1: ਜੀ,
2: ਇਹਨਾਂ ਮਸ਼ੀਨਾਂ ਦੀ ਜਨਮਦਾਤਾ ਕਾਂਗਰਸ ਆ
1: ਜੀ।
2: ਜਦੋਂ ਕਿ ਕਹਿਣ ਦਾ ਮਤਲਬ ਇੱਕ ਸਮਾਰਟ ਮੀਟਰ ਦੇ ਵਿੱਚ ਰਹਿਵੇਰੀ ਹੋ ਸਕਦੀ ਹੈ, ਸਭ ਕੁਝ ਹੋਏਗਾ, ਤੇ ਇਹਦੇ ਚ ਕੀ ਨਹੀਂ ਹੋ ਸਕਦਾ ਦੱਸੋ ਪਹਿਲਾਂ ਮੈਨੂੰ
1: ਜੀ।
2: ਦੂਜੀ ਗੱਲ, ਮਸ਼ੀਨਾਂ ਅੱਜ ਤੱਕ ਜਿਹੜੀਆਂ ਪਹਿਲਾਂ ਬਣੀਆਂ ਇਹ ਜਵਾਬ ਦੇ ਦੇਣ ਮੈਨੂੰ, ਕੋਈ ਵੀ ਉਹ ਗਈਆਂ ਕਿੱਥੇ
1: ਜੀ?
2: ਚੁਣਾਵ ਯੋਗ ਅੱਜ ਤੱਕ ਟੋਟਲ ਮਸ਼ੀਨਾਂ ਦੀ ਗਿਣਤੀ ਨਹੀਂ ਦੱਸ ਰਿਹਾ ਵੀ ਭਾਰਤ ਦੇ ਵਿੱਚ ਕਿੰਨੀਆਂ ਬਣੀਆਂ ਕਿੰਨੀਆਂ ਨਹੀਂ ਬਣੀਆਂ
1: ਜੀ ਜੀ।
2: ਰਾਤੀ ਵੀ ਮਮਤਾ 2 ਵਜੇ ਪਹੁੰਚੀ ਆ ਜੀ ਸਟਰੋਂਗ ਰੂਮ ਚ 2 ਵਜੇ
1: ਜੀ।
2: ਤੁਹਾਨੂੰ ਮੈਂ ਵੀਡੀਓ ਭੇਜ ਦੂੰਗਾ
1: ਜੀ,
2: ਤੁਸੀਂ ਦੇਖ ਲਿਓ। ਸ਼ਾਇਦ ਜਿੱਥੋਂ ਤੱਕ ਮੈਂ ਵੀਡੀਓ ਦੇਖਦਾ, ਮੇਰਾ ਖਿਆਲ, ਮੈਂ ਮਾਣ ਨਹੀਂ ਕਰਦਾ ਜੀ ਭਾਰਤ ਸਾਹਿਬ, ਮੈਂ ਮਾਣ ਨਹੀਂ ਆਪਦੇ ਆਪ ਤੇ ਕਰਦਾ, ਜਿੰਨੀ ਡੰਗਿਆਈ ਤੱਕ ਵੀਡੀਓ ਮੈਂ ਦੇਖੀਆਂ ਵਾ, ਚੰਗੇ ਚੰਗੇ ਸਿਆਣੇ ਸਿਆਣੇ ਬੰਦਿਆਂ ਦੇ ਮੂੰਹ ਉਤਰਿਆ ਜੀ ਅੱਜ
1: ਜੀ,
2: ਜਿਹੜੇ ਕਿ 70-70-80-80 ਸਾਲ ਦੇ ਆਪਣੇ ਬੈਠੇ ਨਾ
1: ਜੀ,
2: ਸਪੈਸ਼ਲ ਕਰਨ ਵਾਲੇ
1: ਜੀ।
2: ਇਹ ਦੇਖੋ, ਸੱਚ ਸੱਚ ਹੀ ਹੁੰਦਾ ਤੇ ਝੂਠ ਝੂਠ ਹੀ ਹੁੰਦਾ,
1: ਬਿਲਕੁਲ ਜੀ।
2: ਮੈਂ ਫਿਰ ਵਾਰ ਵਾਰ ਕਹਿੰਦਾ ਵਾ
1: ਜੀ,
2: ਹੁਣ ਜਿਹੜਾ ਪੰਜਾਬ ਦੇ ਵਿਚ ਇੱਕ ਝਾੜੂ ਵਾਲਾ ਕਾਇਮ ਕਰਦਾ ਸੀ ਨਾ ਅੱਜ ਤੋਂ 5 ਸਾਲ ਪਹਿਲਾਂ
1: ਜੀ,
2: ਅੱਜ ਇੱਕ ਝਾੜੂ ਵਾਲੀ ਟਾਈਪ
1: ਪਾਰਟੀ ਉੱਥੇ
2: ਸਟਾਲਿਨ ਨੂੰ ਹਰਾਉਣ ਲਈ ਤਾਮਿਲਨਾਡੂ ਦੇ ਵਿਚ ਉੱਥੇ ਵੀ ਖੜੀ ਕਰ ਦਿੱਤੀ ਗਈ
1: ਸੀ, ਪਾਰਟੀ ਆ ਗਈ ਜੀ ਉੱਥੇ ਹਾਂਜੀ, ABC
2: ਹਾਂਜੀ। ਕਿਉਂਕਿ ਕਿਉਂਕਿ ਪੰਜਾਬ ਦੇ ਵਿਚ ਅਕਾਲੀ ਤੇ ਕਾਂਗਰਸੀਆਂ ਨੂੰ ਲਾਉਣਾ ਬੀਜੇਪੀ ਦੇ ਵੱਸ ਦੀ ਖੇਡ ਨਹੀਂ ਹੈਗੀ ਸੀਗੀ
1: ਜੀ,
2: ਉਹਨਾਂ ਨੇ ਲਾਇਆ ਝਾੜੂ ਨੂੰ ਅੱਗੇ
1: ਜੀ।
2: ਤਾਮਿਲਨਾਡੂ ਦੇ ਵਿਚ ਸਟਾਲਿਨ ਨੂੰ ਥੱਲੇ ਲਾਉਣਾ DMK ਨੂੰ, ਆਪਾਂ ਨੂੰ ਪਤਾ ਇਤਿਹਾਸ ਕੀ ਹੈ ਉਹਦਾ
1: ਜੀ,
2: ਤਾਮਿਲਨਾਡੂ ਦੇ ਵਿਚ
1: ਜੀ,
2: ਉੱਥੇ ਉਹਨੂੰ ਥੱਲੇ ਲਾਉਣ ਲਈ ਇੱਕ ਹੀਰੋ ਨੂੰ ਅੱਗੇ ਕੀਤਾ ਗਿਆ ਵਾ
1: ਜੀ,
2: ਤੇ ਉਹ ਸਾਰਾ ਉਹ ਪਹਿਲੀ ਵਾਰੀ ਆਇਆ ਤੇ ਪਹਿਲੀ ਵਾਰੀ ਇੰਡੀਆ ਸੀਟਾਂ ਜਿੱਤ ਗਿਆ ਜੀ,
1: ਬਿਲਕੁਲ ਜੀ।
2: ਹੁਣ ਚਿਰ ਨਹੀਂ ਗਿਆ, ਫਰਾਇਆ ਗਿਆ ਜੀ, ਨਹੀਂ ਮੈਂ ਫਰਾਇਆ ਗਿਆ, ਮੈਂ ਤੁਹਾਨੂੰ ਫੇਰ ਹੋਈ ਗੱਲ ਆਈ ਤਾਂ ਕਹਾਣੀਆਂ ਸਾਰੀ ਜੀ,
1: ਮੈਂ
2: ਪਤਾ ਜਾਣਦਾ ਬੀਜੇਪੀ ਵਾਲਿਆਂ ਦੀ ਸਿੱਧੀ ਕਹਾਣੀ ਹੈਗੀ ਆ, ਸਾਡੇ ਸ਼ਹਿਰ ਦੇ ਵਿੱਚ ਮੈਂ ਗਰੰਟੀ ਨਾਲ ਕਹਿੰਦਾ ਵਾ ਅੱਜ ਤੱਕ 500 ਤੋਂ ਜੀਰੇ ਚ ਵੋਟ ਨੀ ਵਧੀ ਇਹਨਾਂ ਦੀ ਅੱਜ ਤੱਕ ਕਿੰਨੇ ਸਾਲ ਹੋ ਗਏ ਆ
1: ਨਹੀਂ ਤਾਂ ਹੁਣ 27 ਦੀਆਂ ਚੋਣਾਂ ਦੱਸਣਗੀਆਂ ਜੀਰਾ ਸਾਹਿਬ 500 ਆ ਕੇ ਕਿੰਨੀ 5000
2: ਭਾਜੀ 27 ਦੀਆਂ ਚੋਣਾਂ ਦੇ ਵਿੱਚ ਤਾਂ ਉਹਨਾਂ ਨੂੰ ਚਿਹਰੇ ਚਾਹੀਦੇ ਆ ਉਹ ਤੇ ਕਾਂਗਰਸ ਦੇ ਝਾੜੂ ਚੋਂ ਆ ਜਾਣੇ ਆ
1: ਜੀ ਬਿਲਕੁਲ
2: ਜਿਹੜੇ ਚਿਹਰੇ ਉਹਨਾਂ ਦੀ ਜਿਹੜੀ ਪੌਦ ਹੈਗੀ ਨਾ ਚਿਹਰਿਆਂ ਦੀ ਉਹ ਤਿਆਰ ਹੋ ਚੁੱਕੀ ਆ
1: ਜੀ ਜੀ
2: ਜਿਹੜੇ ਚਿਹਰੇ ਉਹਨਾਂ ਨੂੰ ਚਾਹੀਦੇ ਆ ਉਹ ਤਿਆਰ ਹੋ ਚੁੱਕੇ ਆ
1: ਜੀ
2: ਤੇ ਦੂਜੀ ਗੱਲ ਮੈਂ ਫੇਰ ਇਹ ਬਾਰ ਬਾਰ ਕਹਿੰਦਾ ਵਾ ਇਹ ਨੈਰੇਟਿਵ ਪਹਿਲਾਂ ਪੂਰਾ ਫਿੱਟ ਕੀਤਾ ਗਿਆ ਵਾ
1: ਜੀ
2: ਅੱਜ ਵੀ ਇਹਨਾਂ ਦਾ ਅਧਿਕਾਰੀ ਸ਼ੁਭੇਂਦੂ ਕਹਿੰਦਾ ਸੀਗਾ ਵੀ ਸਾਰੀ ਵੋਟ ਸਾਨੂੰ ਭੁਗਤ ਗਈ ਆ ਜਿੰਨੇ ਵੀ ਹਿੰਦੂ ਮੈਜੋਰਟੀ ਦੀ ਟੋਟਲੀ
1: ਜੀ
2: 95% ਵੋਟ ਲਿਜਾ ਕੇ ਖਿੱਚ ਕੇ ਕਰਕੇ ਉਹਨਾਂ ਨੇ ਮੇਰੇ ਵੀਰ ਜੀ ਸੈਣੀ ਸਾਹਿਬ ਕਹਿ ਕੇ ਗਏ ਨਾ ਜੋਗਿੰਦਰ ਯਾਦਵ ਜੀ ਦਾ ਮੈਂ ਇੱਕ ਵੀਡੀਓ ਭੇਜ ਦੇਣਾ ਜੋਗਿੰਦਰ ਯਾਦਵ ਜੀ ਦੀ ਮਮਤਾ ਬਨਰਜੀ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਜੀ
1: ਬਿਲਕੁਲ
2: ਉਹ ਸੁਣ ਲੈਣ ਜੀ
1: ਬਿਲਕੁਲ
2: ਜਦੋਂ ਇਲੈਕਸ਼ਨ ਰਿਜ਼ਲਟ ਆ ਜਾਂਦਾ ਨਾ
1: ਜੀ
2: ਉਦੋਂ ਉਹਨਾਂ ਦਾ ਵੀ ਜਿਹੜਾ ਮਾਇੰਡ ਚੇਂਜ ਹੋ ਜਾਂਦਾ ਜੀ
1: ਜੀ
2: ਕਿਉਂਕਿ ਉਹਨਾਂ ਨੇ ਆਫਟਰ ਆਲ ਆਪਣੇ ਇੱਥੇ ਹੀ ਰਹਿਣਾ ਵਾ ਇਹਨਾਂ ਨੂੰ ਬੜਾ ਕੁਝ ਦੇਖਣਾ ਪੈਂਦਾ ਵਾ
1: ਬਿਲਕੁਲ
2: ਚੱਕਰ ਇਹ ਆ
1: ਬਿਲਕੁਲ ਥੈਂਕ ਯੂ ਜੀਰਾ ਸਾਹਿਬ
2: ਇਸ ਕਰਕੇ ਹਾਂਜੀ ਮੈਂ ਤਾਂ ਇਹ ਕਹਿ ਰਿਹਾ ਸੀਗਾ ਵੀ ਲੋਕਤੰਤਰ ਦਾ ਸ਼ਰੇਆਮ ਕਤਲ ਹੋਇਆ ਵਾ
1: ਜੀ
2: ਜੇ ਇਹਨੂੰ ਲੋਕੀ ਪਿਆਰ ਕਰਦੇ ਹੁੰਦੇ ਤੇ ਤਾਮਿਲਨਾਡੂ ਦੇ ਵਿੱਚ ਵੀ ਇਹਨੂੰ ਕਿਹਾ ਤੁਸੀਂ ਕੇਰਲਾ ਵਿੱਚ ਵੀ ਆਪਦੀਆਂ 5-5 ਸੀਟਾਂ ਲਿਜਾ ਕੇ ਦਿਖਾ ਦੋ ਧੰਨਵਾਦ ਜੀ ਬਹੁਤ ਬਹੁਤ
1: ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀਰੋ ਸਰ ਤੁਹਾਡੇ ਵਿਚਾਰ ਚਲੇ ਗਏ ਨੇ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੇ ਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ ਆਪਣੇ ਵਿਚਾਰ ਦੇ ਕੇ ਗਏ ਨੇ ਅਗਲੀ ਲਾਈਨ ਦੇ ਉੱਤੇ ਮੁਕੱਦਰ ਜੀ ਨੇ 8-9 ਮਿੰਟ ਤੋਂ ਹੋਲਡ ਦੇ ਉੱਤੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਆਵਾਜ਼ ਗੂੰਜ ਰਹੀ ਹੈ ਚੈੱਕ ਕਰਿਓ ਮਾੜੀ ਜੀ
3: ਜੀਰਾ ਸਾਹਿਬ ਨੇ ਚਲੋ 7-8 ਮਿੰਟ ਹੀ ਲਾਏ ਨੇ ਸਾਡੇ ਨਾਲ ਬੜਾ ਘੱਟ ਟਾਈਮ ਲਾਉਂਦੇ ਨੇ ਗੱਲ
1: ਬਿਲਕੁਲ
3: ਤੇ ਕੋਈ ਗੱਲ ਨੀ ਤੇ
1: ਕੀ ਕਹਿਣਾ
3: ਭਾਰਤ ਬਾਈ ਜੀ ਮੈਂ ਤਾਂ ਨਾ ਮੈਂ ਤਾਂ ਕਹਿਣਾ ਕੀ ਆ ਬਾਈ ਜੀ ਮੇਰਾ ਤਾਂ ਨਾ ਹੁਣ ਮੈਂ ਬੜਾ ਮੈਨੂੰ ਲੱਗਦਾ ਨੀ ਹੈਗਾ ਬਾਈ ਜੀ ਮੈਂ ਟਿੱਪਣੀ ਕਰਨ ਦਾ ਨਾ ਕੋਈ ਉਹ ਬਣਦਾ ਹੀ ਨੀ ਹੈਗਾ ਬਾਈ ਜੀ ਕਿਹਨੂੰ ਕਰਕੇ ਤੇ ਕਿਹਨੂੰ ਲਿਆਉਣਾ ਤੇ ਕਿਹਨੂੰ ਉਹ ਹਟਾਉਣਾ
1: ਜੀ
3: ਉਹ ਮੈਂ ਤਾਂ ਨਾ ਉਹਨਾਂ ਕਾਰਨਾਂ ਕਰਕੇ ਮੈਨੂੰ ਹੁਣ ਮੇਰਾ ਘੱਟ ਜੀ ਕਰਦਾ ਵੀ ਆ ਸਿਆਸੀ ਮਸਲਿਆਂ ਤੇ ਟਿੱਪਣੀ ਕਰਨ ਦਾ
1: ਜੀ
3: ਇੱਕ ਤੇ ਇੱਕ ਮੰਨ ਲਓ ਆਪਾਂ ਇੱਕ ਮੰਨ ਲਓ ਮੈਂ ਤੁਹਾਡੇ ਤੇ ਟਿੱਪਣੀ ਕਰਦਾ ਮੰਨ ਲਓ ਤੁਹਾਨੂੰ ਕਹਾਂਗਾ ਵੀ ਭਾਰਜ ਭਾਈ ਗਲਤ ਹੈ
1: ਤੇ
3: ਸਹੀ ਕਿਹਨੂੰ ਕਹਾਂ ਦੂਜਾ ਸਵਾਲ ਮੇਰੇ ਸਾਹਮਣੇ ਉਦੋਂ ਹੀ ਖੜਾ ਹੁੰਦਾ ਵੀ ਮੈਂ ਤੁਹਾਨੂੰ ਗਲਤ ਕਹਿ ਰਿਹਾ ਸਹੀ ਵਾਲਾ ਕਿਹੜਾ ਹੈਗਾ ਉਹ ਮੇਰੇ ਕੋਲ ਕੋਈ ਆਪਸ਼ਨ ਨੀ ਹੈਗਾ
1: ਜੀ
3: ਮੈਂ ਤਾਂ ਨਾ ਸਿਰਫ ਧਾਰਮਿਕ ਮਸਲੇ ਤੇ ਇੱਕ ਥੋੜੀ ਜੀ ਮੈਂ ਗੱਲ ਕਰਨੀ ਸੀ
1: ਜ਼ਰੂਰ
3: ਆ ਜਿਹੜੀ ਬੇਅਦਬੀ ਵਾਲਾ ਮਸਲਾ
1: ਹਾਂਜੀ
3: ਮੈਂ ਨਾ ਪਿਛਲੇ ਦਿਨੀ ਆਪਣਾ ਸੁਣਦਾ ਪਿਆ ਸੀ ਆਪਣਾ ਸੰਕੇਤ ਉਪਾਧਿਆਏ ਨੇ ਉਹ ਉਹਨਾਂ ਨੇ ਆਪਣਾ ਚੈਨਲ ਪਹਿਲਾਂ ਤੇ ਉਹ ਰੈਡ ਮਾਈਕ ਤੇ ਸੀ ਹੁਣ ਉਹਨਾਂ ਨੇ ਆਪਣਾ ਡਬਲ ਫੈਕਟ ਚੈੱਕ ਚੈਨਲ ਬਣਾਇਆ
1: ਜੀ
3: ਤੇ ਉਹਦੇ ਤੇ ਨਾ ਇੱਕ ਆਪਣਾ ਮੁਸਲਿਮ ਬਾਈ ਵੀ ਸੀ ਉਹਨੂੰ ਉਹਨਾਂ ਨੂੰ ਲਿਆਂਦਾ ਸੀ ਉਹਨਾਂ ਨੇ ਉਹਦੇ ਚ ਗੱਲ ਕਰਦੇ ਪਏ ਸੀ ਕਹਿੰਦੇ ਵੀ ਜਦੋਂ ਮੰਨ ਲਓ 1945 ਤੱਕ 45 ਤੋਂ ਲੈ ਕੇ 1984-85 ਤੱਕ ਜ਼ਿਆਉਲ ਹੱਕ ਦਾ ਜਦੋਂ ਸੀ ਉੱਥੇ ਰਾਜ ਸੀ
1: ਰਾਜ
3: ਉਦੋਂ ਤੱਕ ਸਿਰਫ 20 ਕੇਸ ਬੇਅਦਬੀਆਂ ਦੇ ਆਏ ਸੀ ਜੋ ਮੰਨ ਲਓ ਕੁਰਾਨ ਸ਼ਰੀਫ ਤੇ ਜੋ ਵੀ ਸੀ
1: ਜੀ ਸਾਰੇ ਧਰਮਾਂ ਦੇ ਵਿੱਚੋਂ
3: ਤੇ ਹਾਂ ਸਾਰੇ ਧਰਮਾਂ ਦੇ ਵਿੱਚ ਜਦੋਂ ਉਹਨਾਂ ਨੇ ਮੰਨ ਲਓ ਆ ਜਿਹੜੀ ਮੌਤ ਦਾ ਕਾਨੂੰਨ ਬਣਾ ਤਾ ਉਦੋਂ ਬਾਅਦ
1: ਜੀ
3: ਤੇ ਅਗਲੇ ਆਉਣ ਵਾਲੇ ਕੁਛ ਸਾਲਾਂ ਚ 5000 ਕੇਸ ਬੇਅਦਬੀਆਂ ਦੇ ਆਏ
1: ਜੀ
3: ਜਿਹਦੇ ਚੋਂ 700-800 ਉਸੇ ਧਰਮ ਨੂੰ ਮੰਨਣ ਵਾਲੇ ਮੁਸਲਮਾਨ ਸੀ
1: ਜੀ
3: ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ
1: ਹਾਂਜੀ
3: ਜਦੋਂ ਸਜਾਏ ਮੌਤ ਦਾ ਉਹਨਾਂ ਨੇ ਕਾਨੂੰਨ ਬਣਾਤਾ
1: ਬਿਲਕੁਲ ਹੈ ਜੀ
3: ਕਾਰਨ ਬਾਈ ਜੀ ਅਸਲ ਚ ਇਹ ਜਿੰਨਾ ਆਪਾਂ ਕਾਨੂੰਨ ਨੂੰ ਸਖ਼ਤ ਕਰੀ ਜਾਂਦੇ ਆ ਓਨਾ ਉਹਦਾ ਮਿਸਯੂਜ਼ ਵੀ ਹੁਣ ਮੰਨ ਲਓ ਆਪਾਂ ਕਿਸੇ ਨੂੰ ਹੋ ਸਕਦਾ ਕੋਈ ਸੋਚਦਾ ਹੋਵੇ ਕਿਸੇ ਦਾ ਮਰਡਰ ਕਰਨਾ
1: ਉਹ ਦੇਖੋ ਇਹਨਾਂ ਚੀਜ਼ਾਂ ਨੂੰ ਤਾਂ ਮੁਕੱਦਰ ਜੀ ਤੁਹਾਡੀ ਗੱਲ ਥੋੜੀ ਅੱਗੇ ਵਧਾਉਂਦਾ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨ ਦੀ ਜ਼ਰੂਰਤ ਹੈ ਨਾ ਕਿ ਇਹਨਾਂ ਦੇ ਉੱਤੇ ਇਹਨੂੰ ਮਤਲਬ ਕਿ ਗੌਰ ਕਰਨ ਦੀ ਜ਼ਰੂਰਤ ਹੈ ਜਿੰਨਾ ਇਹਦੇ ਉੱਤੇ ਹੁਣ ਦੇਖੋ ਛੋਟਾ ਬੱਚਾ ਹੁੰਦਾ ਨਾ ਪਰਿਵਾਰ ਦੇ ਵਿੱਚ ਤੁਸੀਂ ਵੀ ਬੱਚੇ ਪਾਲੇ ਆ ਅਸੀਂ ਵੀ ਪਾਲੇ ਆ ਤੇ ਦੇਖੋ ਬੱਚਾ ਛੋਟਾ ਜਦੋਂ ਰਿੜਨ ਲੱਗਦਾ ਨਾ ਤੋ ਜਾਣ ਬੁੱਝ ਕੇ ਨਾ ਰਸੋਈ ਵੱਲ ਨੂੰ ਜਾਂਦਾ, ਜਿਹੜੀਆਂ ਚੀਜ਼ਾਂ ਭੰਨਣ ਵਾਲੀਆਂ ਹੁੰਦੀਆਂ ਉਹ ਭਾਂਡੇ ਕੱਢੂਗਾ, ਉਹਨੂੰ ਬਜਾਈ ਜਾਊਗਾ ਜਾਂ ਚੱਕ ਚੱਕ ਮਾਰਦਾ ਕਿ ਮੇਰੇ ਵੱਲ ਨੂੰ ਧਿਆਨ, ਮੇਰੇ ਨਾਲ ਆ ਕੇ ਖੇਡੋ ਜਾਂ ਮੇਰੇ ਨਾਲ ਆ ਕੇ ਗੱਲ ਕਰੋ।
3: ਬਿਲਕੁਲ,
1: ਤੇ ਇਹੀ ਹਾਲਾਤ ਇਹਨਾਂ ਲੋਕਾਂ ਦੇ ਮਾਨਸਿਕ ਤੌਰ ਦੇ ਉੱਤੇ ਦੇਖਿਆ ਜਾਵੇ ਨਾ ਤਾਂ ਉਹਨਾਂ ਚੀਜ਼ਾਂ ਨੂੰ ਤਾਂ ਇਗਨੋਰ ਕਰਨ ਦੀ ਜ਼ਰੂਰਤ ਹੈ। ਹੁਣ ਡਰੱਗ ਲੈ ਲਓ, ਕੋਈ ਵੀ ਸ਼ਰਾਬ ਲੈ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਲੈ ਲਓ, ਸਿਗਰਟ ਬੀੜੀਆਂ ਲੈ ਲਓ, ਅੱਜ ਦੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਕਿਹੜਾ ਮੁਲਕ ਹੈ ਜਿੱਥੇ ਉਹਨਾਂ ਦਾ ਹਾਈ ਪ੍ਰਾਈਸ ਨਹੀਂ ਹੈ? ਜਿੰਨੀ ਉਹ ਚੀਜ਼ ਮਹਿੰਗੀ ਕਰੀ ਜਾਂਦੇ ਆ ਲੋਕ ਉਨੀ ਉਸ ਚੀਜ਼ ਨੂੰ ਜ਼ਿਆਦਾ ਯੂਜ਼ ਕਰ ਰਹੇ ਨੇ।
3: ਬਿਲਕੁਲ ਨਹੀਂ, ਕੋਈ ਕੋਈ ਸ਼ੱਕ ਨੀ ਤੁਹਾਡੀ ਗੱਲ ਜਿਹੜੀ ਤੁਸੀਂ ਸਹੀ ਸਹੀ ਕਹਿਣ ਦੇ ਹੋ, ਪਰ ਉਹ ਗੱਲ ਇਹ ਵੀ ਹੈਗਾ ਨਾ ਭਾਰਜ ਬਾਈ ਜੀ, ਵੀ ਹੁਣ ਜਿੰਨਾ ਅਸੀਂ ਇਹਦੇ ਮੇਰੀ ਆਵਾਜ਼ ਆਉਂਦੀ ਪਈ?
1: ਹਾਂਜੀ ਹਾਂਜੀ ਹਾਂਜੀ ਆਉਂਦੀ ਆਉਂਦੀ ਹੈ, ਬਿਲਕੁਲ ਆ ਰਹੀ ਹੈ।
3: ਜਿੰਨਾ ਅਸੀਂ ਮੰਨ ਲਓ ਹੁਣ ਇਸ ਹਿਸਾਬ ਨਾਲ ਤਾਂ ਜਿੰਨਾ ਅਸੀਂ ਬੰਦਿਸ਼ਾਂ ਲਾਈ ਜਾਂਦੇ ਆ ਫਿਰ ਉਹਦਾ ਮਿਸਯੂਜ ਵੀ ਤਾਂ, ਹੁਣ ਤੁਸੀਂ ਦੇਖੋ ਵੀ ਕਿਸੇ ਨੇ ਕਿਸੇ ਦਾ ਕਤਲ ਕਰਨਾ, ਉਹਨੂੰ ਕੀ ਲੋੜ ਹੈ ਕਤਲ ਕਰਨ ਦੀ? ਉਹ ਬੇਅਦਬੀ ਦਾ ਕਿਸੇ ਕੋਈ ਕੇਸ ਬਣਾ ਕੇ ਉਹਨੂੰ ਫਸਾ ਦੇ ਉਹਦੇ ਚ?
1: ਬਿਲਕੁਲ। ਦੇਖੋ ਉਹੀ ਗੱਲ ਜਿਹੜੇ ਨੁਕਤੇ ਨੇ ਨਾ, ਜਿਹੜੇ ਕਾਨੂੰਨੀ ਨੁਕਤੇ ਨੇ ਨਾ, ਜਿਵੇਂ ਸੈਣੀ ਸਾਹਿਬ ਗੱਲ ਕਰਕੇ ਗਏ ਨੇ ਨਾ, ਹੁਣ ਦੇਖੋ ਅਰਦਾਸ ਤੇ ਸੀਗੀ ਸਾਰਾ ਕੁਝ ਆਪਾਂ ਸਮਾਪਤੀ ਕਰਕੇ ਤੇ ਅਰਦਾਸ ਕਰਦੇ ਆ, ਠੀਕ ਆ ਜੀ, ਆਪਣੇ ਸਿੱਖ ਧਰਮ ਦੇ ਵਿਚ, ਤੇ ਇਹ ਚੀਜ਼ ਅਰਦਾਸ ਤੋਂ ਉੱਤੇ ਬਣਾ ਦਿੱਤੀ ਹੈ ਜੀ। ਆਪਾਂ ਉਹਦੇ ਵਿਚ ਪਾਠੀ ਸਾਹਿਬਾਨ ਹੋ ਗਏ ਜਾਂ ਸੇਵਾਦਾਰ ਹੋ ਗਏ ਜਾਂ ਸੰਗਤ ਹੋ ਗਈ, ਉਹ ਸਾਰੇ ਖੜੇ ਹੋ ਕੇ ਅਰਦਾਸ ਕਰਦੇ ਆ, ਖਿਮਾ ਮੰਗਦੇ, ਕੋਈ ਭੁੱਲ ਚੁੱਕ ਹੋ ਗਈ ਜਾਂ ਪੜ੍ਹਨ ਲਿਖਣ ਦੇ ਵਿਚ ਹੋ ਗਈ, ਲਿਖਦੇ ਤਾਂ ਨਹੀਂ ਹੈ, ਚਲੋ ਪੜ੍ਹਨ ਦੇ ਵਿਚ ਹੋ ਗਈ, ਉਚਾਰਨ ਦੇ ਵਿਚ ਹੋ ਗਈ, ਕੋਈ ਅੱਖਰ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਉਹ ਸਾਰੀ ਚੀਜ਼ ਵਿਚ ਆਉਂਦੀ ਹੈ। ਪਰ ਇਹਨਾਂ ਨੇ ਤਾਂ ਕਹਿਤਾ ਉਹ ਮਾਫ਼ੀ ਉਹਦੇ ਤੁਹਾਡੀ ਮੰਗਣੀ, ਮਾਫ਼ੀ ਤੁਸੀਂ ਮੰਗਣੀ ਆ ਭਾਈ, ਜੇ ਉਹਦੇ ਉੱਤੇ ਕੇਸ ਕਰ ਦਿੱਤਾ ਜਾਂਦਾ ਤਾਂ ਉਹਨੂੰ ਕੋਰਟ ਦੇ ਵਿਚ ਖਿੱਚ ਲਿਆ ਜਾਏਗਾ ਇਸ ਚੀਜ਼ ਤੋਂ, ਤੇ ਉਹ ਤਾਂ ਗੁਰੂ ਸਾਹਿਬ ਤੋਂ ਵੀ ਉੱਪਰ ਮਤਲਬ ਕਿ ਨਤਮਸਤਕ ਹੁੰਦੇ ਆ ਜਦੋਂ ਅਰਦਾਸ ਦੇ ਵਿਚ, ਤੇ ਉਹ ਕਿਸੇ ਨੇ ਜਾ ਕੇ ਉਹਦੇ ਵਿਚੋਂ ਕੇਸ ਕਰ ਦਿੱਤਾ, ਕਿਸੇ ਨਾਲ ਲਾਗ ਡਾਟ ਹੋਈ ਜਾਂ ਕੁਛ ਹੋ ਗਈ, ਤਾਂ ਉਹ ਤਾਂ ਬੱਜ ਗਿਆ ਜੀ।
3: ਹਾਂਜੀ, ਮੈਂ ਤਾਂ ਨਾ ਭਾਰਜ ਬਾਈ ਜੀ ਪਿਛਲੇ ਦਿਨ ਨਾ ਮੈਂ ਸੈਣੀ ਬਾਈ ਜੀ ਨੂੰ ਕਿਹਾ ਸੀ, ਚਲੋ ਵਕੀਲ ਸਾਹਿਬ ਨੇ
1: ਜੀ
3: ਤੁਸੀਂ ਖਰੜਾ ਪੜ੍ਹ ਕੇ ਪੂਰਾ ਵੀ ਐਕਸਪਲੇਨ ਕਰ ਦਿਓ ਇਹਨੂੰ ਵੀ ਕੀ ਇਹਦੇ ਚ ਲਿਖਿਆ ਕੀ ਨਹੀਂ
1: ਜੀ।
3: ਮੈਂ ਨਾ ਪਿਛਲੇ ਦਿਨ ਇੱਕ ਥੋੜੇ ਦਿਨ ਹੋ ਗਏ ਡਾਕਟਰ ਪਿਆਰੇ ਵਾਲਾ ਗਰਗ ਦਾ ਇੱਕ ਇੰਟਰਵਿਊ ਸੁਣਦਾ ਪਿਆ ਸੀ
1: ਜੀ,
3: ਉਹਨਾਂ ਨੇ ਉਹਦੇ ਵਿਚ ਕਿਹਾ, ਕਹਿੰਦੇ ਵੀ ਮੈਂ ਨੀ ਪੜਿਆ ਹੈਗਾ ਖਰੜਾ, ਉਹ ਕਹਿੰਦੇ ਵੀ ਇਹ ਮੰਨ ਲਓ ਜਿਹੜਾ ਇਹਨਾਂ ਨੇ ਬਣਾਇਆ ਕਾਨੂੰਨ ਉਹਦੇ ਵਿਚ ਇਹ ਮੰਨ ਲਓ ਕਲੋਜ਼ ਪਾਇਆ ਹੋਇਆ ਵੀ ਜੇ ਕੋਈ ਬੰਦਾ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਨੂੰ ਨਹੀਂ ਮੰਨਦਾ
1: ਜੀ,
3: ਤੇ ਉਹਦੇ ਉੱਤੇ ਵੀ ਧਾਰਮਿਕ ਭਾਵਨਾਵਾਂ ਦਾ ਬੇਅਦਬੀ ਦਾ ਕਾਨੂੰਨ ਦਰਜ ਹੋਊਗਾ,
1: ਲਾਗੂ ਹੋਊਗਾ।
3: ਤੇ ਉਹਦੇ ਵਿਚ ਇਹ ਵੀ ਹੈ ਵੀ ਮੰਨ ਲਓ ਹੁਣ ਜਿਹੜਾ ਮੰਨ ਲਓ ਬੇਅਦਬੀ ਦਾ ਜਿਹੜਾ ਕਾਨੂੰਨ ਹੈਗਾ, ਮੰਨ ਲਓ ਸ਼੍ਰੋਮਣੀ ਕਮੇਟੀ ਦੇ ਹਿਸਾਬ ਨਾਲ ਤਾਂ ਗੁਰੂ ਗ੍ਰੰਥ ਸਾਹਿਬ ਸਭ ਉੱਤੇ ਨੇ
1: ਜੀ,
3: ਤੇ ਦੂਜੇ ਡੇਰਿਆਂ ਨਾਲ ਉਹੀ ਗੱਲ ਆ, ਪ੍ਰਕਾਸ਼ ਕੀਤੇ ਹੋਏ ਨੇ
1: ਆਪਣਾ
3: ਜਿਹੜਾ ਵੀ ਜਿਹਨੂੰ ਮੰਨਦੇ ਨੇ, ਕੋਈ ਦਸਮ ਗ੍ਰੰਥ ਹੈ ਕੋਈ ਦੂਜੇ ਮੰਨਦੇ ਹੋਏ ਨੇ,
1: ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਹਰ ਪਾਸੇ ਲਾਗੂ ਇਹੀ ਗੱਲ ਦੇ, ਤਾਂ ਉਹ ਢੱਡੀਆਂ ਵਾਲਿਆਂ ਦਾ ਜਾਂ ਸਾਰਿਆਂ ਦਾ ਵਿਵਾਦ ਹੋਇਆ ਇਹਨਾਂ ਚੀਜ਼ਾਂ ਤੇ,
3: ਉਹਦੇ ਹਿਸਾਬ ਨਾਲ ਆਪਾਂ ਜਿਹੜੀ ਅਕਾਲ ਤਖ਼ਤ ਦੀ ਮਰਿਆਦਾ ਹੈ ਜੀ ਸ਼੍ਰੋਮਣੀ ਕਮੇਟੀ ਦੀ, ਉਹਦੇ ਹਿਸਾਬ ਨਾਲ ਆਪਾਂ ਦੂਜਾ ਗ੍ਰੰਥ ਕੋਈ ਪ੍ਰਕਾਸ਼ ਕਰ ਹੀ ਨਹੀਂ
1: ਸਕਦੇ, ਉਹ ਦਸਮ ਗ੍ਰੰਥ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਆ।
3: ਫਿਰ ਇਹਨਾਂ ਨੂੰ ਕੌਣ ਪੁੱਛਣ ਵਾਲਾ ਹੋਊਗਾ ਬਾਈ ਜੀ? ਪੁੱਛਣ ਵਾਲਾ ਹੋਊਗਾ ਆਪਣੇ ਵਰਗੇ ਆਮ ਬੰਦਿਆਂ ਨੂੰ ਬਾਈ ਜੀ, ਇੱਥੇ ਕਿਸੇ ਨੇ ਕਿਸੇ ਨੂੰ ਪੁੱਛਣਾ ਹੈਗਾ ਨਾ, ਕੋਈ ਪੁੱਛੇ ਆਪਣੇ ਵਰਗਿਆਂ ਤੋਂ, ਜੇ ਕੋਈ ਮਾੜੀ ਜੀ ਗੱਲ
1: ਮਾੜੀ ਮੋਟੀ
3: ਆਪਾਂ ਕਰਨੀ ਵੀ, ਜੇ ਮਿਸਟੇਕ ਵੀ ਹੋ ਗਈ ਕਿਸੇ ਤਰੀਕੇ ਵੀ,
1: ਹੈਰਾਨ ਸੀਗੇ ਅਸੀਂ ਸਾਰੇ ਹੀ ਕਿ ਜਿਵੇਂ ਕਿ ਪਹਿਲਾਂ ਇੱਕ ਕਾਨੂੰਨ ਨੀ ਆਇਆ ਸੀਗਾ ਆਪਣੇ ਜਦੋਂ ਲੈ ਆਉਂਦੇ ਹੁੰਦੇ ਸੀ, ਦਾਜਾਂ ਦਾ ਚੱਲਣ ਲੱਗ ਗਿਆ ਸੀ ਮਾਮਲਾ, ਵੋਟੀਆਂ ਸਾੜੀਆਂ, ਸਟੋਵ ਫਟ ਗਏ, ਕੁੱਕਰ ਫਟ ਗਏ, ਸਾਰਾ ਚੀਜ਼ਾਂ, ਤਾਂ ਉਹਦਾ ਮਿਸਯੂਜ਼ ਵੀ ਹੋਇਆ, ਟੱਬਰਾਂ ਦੇ ਟੱਬਰ ਬੰਨ ਦਿੱਤੇ ਅਗਲਿਆਂ ਨੇ ਹਨਾ, ਵੀ ਮਾੜੀ ਜੀ ਮਿਸਟੇਕ ਮਤਲਬ ਕਿ ਇੱਕ ਕੁਝ ਗਲਤੀ ਹੋਈ ਆ ਤਾਂ ਆਪਣਾ FIR ਦੇ ਵਿਚ ਨਾ ਸਾਰੇ ਟੱਬਰ ਦਾ ਪਵਾ ਦਿਓ, ਮਾਮੇ ਚਾਚੇ ਤਾਏ ਸਾਰਾ ਕੁਝ ਘੜੀਸ ਕੇ ਲੈ ਜਾਂਦੇ ਆ, ਚੱਕ ਕੇ ਉਂਝਾ ਫੇਰ ਦਿੰਦੇ ਆ, ਤੇ ਇਹ ਚੀਜ਼ ਦਾ ਵੀ ਯੂਜ਼ ਮਿਸਯੂਜ਼ ਫਿਰ ਇਸੇ ਤਰ੍ਹਾਂ ਹੋਏਗਾ ਅੱਗੇ ਜਾ ਕੇ।
3: ਭਾਰਤ ਬਾਈ ਆਪਾਂ ਸਾਰਿਆਂ ਨੂੰ ਬਰੀ ਨੀ ਕਰਦੇ, ਠੀਕ ਹੈ
1: ਜੀ,
3: ਉਹ ਦਾਜ ਦੇ ਕੇਸਾਂ ਚ ਵੀ ਬਥੇਰੇ ਗਲਤ ਹੋਣਗੇ, ਬਥੇਰੇ ਠੀਕ ਹੋਣਗੇ, ਕਈ ਵਾਰੀ ਆਪਣੇ ਘਰੇਲੂ ਝਗੜੇ
1: ਸ਼ਰੀਕੇ ਬਾਜ਼ੀਆਂ ਨਿਕਲੀਆਂ ਨੇ,
3: ਕਿਸੇ ਨੇ ਕੁਝ ਕਰਤਾ ਉਹਦੇ ਚ ਵੀ ਬਥੇਰੇ ਰਗੜੇ ਗਏ, ਪਰਿਵਾਰਾਂ ਦੇ ਪਰਿਵਾਰ ਰਗੜੇ ਗਏ।
1: ਬਿਲਕੁਲ ਹੈ ਜੀ,
3: ਜਦੋਂ ਜਿੰਨੀ ਸਖ਼ਤ ਸਜ਼ਾ ਹੋਊਗੀ ਅਗਲੇ ਨੂੰ ਮੰਨ ਲੋ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਵੀ ਕਿਸੇ ਨੂੰ ਲੋੜ ਕੀ ਹੈ ਵੀ ਮੰਨ ਲੋ ਆਪ ਆਪਣੇ ਹੱਥੀ ਕਤਲ ਕਰਨ ਦਾ ਉਹ ਉਲਝਾ ਦੇਗਾ ਇਹਨਾਂ ਕੇਸਾਂ ਦੇ ਵਿੱਚ?
1: ਬਿਲਕੁਲ ਹੈ ਜੀ, ਬਿਲਕੁਲ ਹੈ।
3: ਇਸ ਕਰਕੇ ਬਾਈ ਜੀ ਇਹ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਭਾਰਤ ਬਾਈ ਜੀ, ਮੈਂ ਨਾ ਵਾਰ ਵਾਰ ਮੇਰਾ ਗਿਲਾ ਇਸੇ ਕਰਕੇ ਹੁੰਦਾ ਵੀ ਜਿਹੜੇ ਇਹ ਸਾਡੀ ਮੰਨ ਲੋ ਇਹ ਸ਼੍ਰੋਮਣੀ ਕਮੇਟੀ ਇਹ ਵੀ ਨੀ ਨਾ ਬੋਲਦੇ ਹੈਗੇ ਬਾਈ ਜੀ, ਉਹਨਾਂ ਗੱਲਾਂ ਤੇ ਇਹ ਵੀ ਨੀ ਬੋਲਦੇ ਹੈਗੇ
1: ਜੀ,
3: ਇਹ ਵੀ ਪੂਰਾ ਪਰਾਂ ਦੀਆਂ ਗੱਲਾਂ ਕਰੀ ਆਉਂਦੇ ਨੇ, ਦੂਜੀਆਂ ਤੀਜੀਆਂ ਕਰੀ ਆਉਂਦੇ ਨੇ। ਮੰਨ ਲੋ ਵੀ ਹੁਣ ਇਹ ਉਸ ਗੱਲ ਤੇ ਬੋਲਦੇ ਹੀ ਨੀ ਹੈਗੇ ਵੀ ਮੰਨ ਲੋ ਜਿਹੜਾ ਤੁਸੀਂ ਏਡਾ ਕਾਨੂੰਨ ਸਖ਼ਤ ਬਣਾਉਣ ਦੇ ਹੋ ਵੀ ਮੰਨ ਲੋ ਗੁਰੂ ਗ੍ਰੰਥ ਸਾਹਿਬ ਦੇ ਹੁਣ ਕਸਟੋਡੀਅਨ ਜਿਹੜਾ ਹੋਊਗਾ, ਕਸਟੋਡੀਅਨ ਕੌਣ ਹੈ? ਗੁਰੂ ਗ੍ਰੰਥ ਸਾਹਿਬ ਆਪਣਾ ਗ੍ਰੰਥੀ ਗ੍ਰੰਥੀ ਸਿੰਘ ਹੀ ਹੋਊਗਾ ਨਾ ਜੀ?
1: ਬਿਲਕੁਲ ਹੈ ਜੀ।
3: ਤੇ ਪਿੱਛੇ ਜੀ ਤੁਸੀਂ ਦੇਖਿਆ ਨੀ ਉਹ ਕੇਸ ਹੋਇਆ ਸੀ, ਸਾਲ ਦੋ ਸਾਲਾਂ ਦੀ ਗੱਲ ਹੈ, ਉਹ ਕੋਈ ਉਹਦੀ ਗ੍ਰੰਥੀ ਸਿੰਘ ਦੀ ਬੇਟੀ ਦਾ ਕੋਈ ਉਹ ਲਵ ਅਫੇਅਰ ਸੀ, ਉਹ ਮਿਲਣ ਆਇਆ ਮੁੰਡਾ ਉਹਨੂੰ ਤੇ ਉਹਨੂੰ ਫਸਾ ਤਾ ਬੇਦਬੀ ਦੇ ਕੇਸ ਚ।
1: ਬਿਲਕੁਲ ਹੈ ਜੀ।
3: ਤੇ ਫਿਰ ਤੁਸੀਂ ਕੀ ਕਰੋਗੇ ਇਹਨਾਂ ਦੇ ਵਿੱਚ? ਇਸ ਕਰਕੇ ਭਾਰਤ ਬਾਈ ਜੀ ਇਹ ਨਾ ਬੜਾ ਉਲਟੇ ਇਹਨਾਂ ਨੇ ਨਾ ਕਿਸੇ ਨੂੰ, ਮੈਂ ਤਾਂ ਇੱਕੋ ਹੀ ਗੱਲ ਮੁੱਕਦੀ ਵੀ ਇਹਨਾਂ ਨੇ ਹੁਣ ਗੁਟਕਾ ਵੇਖੋ, ਗੁਟਕਾ ਸਾਹਿਬ ਵੀ ਇਹਨਾਂ ਨੇ ਨਾਲ, ਗੁਰਬਾਣੀ ਤਾਂ ਦੇਖੋ ਮੈਨੂੰ ਨੀ ਲੱਗਦਾ ਗੁਰਬਾਣੀ ਦੀ ਬੇਅਦਬੀ ਹੋ ਸਕਦੀ ਹੈ, ਨਾ ਹੀ ਕੋਈ ਕਰ ਸਕਦਾ। ਜੇ ਗੁਰਬਾਣੀ ਦੀ ਬੇਅਦਬੀ ਹੋ ਸਕਦੀ ਹੈ ਪਹਿਲਾਂ ਤਾਂ ਜਿੰਨੇ ਆ ਇਸ਼ਤਿਹਾਰ ਦੇਣ ਵਾਲੀਆਂ ਸਰਕਾਰਾਂ ਨੇ ਪਹਿਲਾਂ ਤੇ ਕੇਸ ਇਹਨਾਂ ਤੇ ਹੋਣਾ ਚਾਹੀਦਾ, ਜਿੰਨੀਆਂ ਇਹ ਦਿੰਦੀਆਂ ਨੇ ਉਹ ਕਿੱਥੇ ਕਿੱਥੇ ਰੋਲਦੀਆਂ।
1: ਬਿਲਕੁਲ।
3: ਤੇ ਉਹ ਗੱਲ ਉਹੀ ਹੈ ਵੀ ਇਹਨਾਂ ਨੇ ਅਲਜਾਲੂ ਕਿਹਾ ਇਹਨਾਂ ਚੋਂ ਵੀ ਆਪ ਹੀ ਅਸੀਂ ਆਪ ਹੀ ਇਹਨਾਂ ਨੇ ਬਣਾ, ਕਿਉਂਕਿ ਇਹਨਾਂ ਦੇ ਵੀ ਬਾਈ ਜੀ ਸਾਰੀ ਸਿੱਖ ਕੌਮ ਦਾ ਵੀ ਮੈਂ ਨੀ ਕਹਿੰਦਾ ਹੈਗਾ, ਇਹਨਾਂ ਦੇ ਵੀ ਨਿੱਜੀ ਮਫਾਦ ਨੇ ਜੀ ਆ ਜਿਹੜੇ ਬਣਾਉਣ ਵਾਲੇ।
1: ਬਿਲਕੁਲ।
3: ਇਹ ਵੀ ਆਪਾਂ ਨੂੰ ਪਤਾ ਕੌਣ ਹੈਗੇ ਨੇ ਤੇ ਕਿਵੇਂ ਕੀ ਕੁਛ ਚੱਲਦਾ
1: ਜੀ। ਬਿਲਕੁਲ ਹੈ ਜੀ।
3: ਇਹਨਾਂ ਚ ਫਸਣਾ ਆਮ ਬੰਦਿਆਂ ਨੇ।
1: ਬਿਲਕੁਲ।
3: ਹੋਰ ਕਿਸੇ ਨੂੰ ਕਿਸੇ ਨੀ ਪੁੱਛਣਾ ਹੈਗਾ। ਜਿਹਦੀ ਮੇਰੇ ਵਰਗੀ ਤੁਹਾਡੇ ਤੇ ਲਾਗ ਸਾਡੇ, ਮੈਂ ਤੁਹਾਡਾ ਕਹਿ ਦਾਂਗਾ ਵੀ ਭਾਰਤ ਬਾਈ ਨੇ ਆਹ ਕਰਤਾ
1: ਜੀ,
3: ਤੇ ਤੁਸੀਂ ਕਹਿ ਦੋਗੇ ਉਹਨੇ ਆਹ ਕਰਤਾ।
1: ਬਿਲਕੁਲ ਹੈ ਜੀ।
3: ਇਸ ਕਰਕੇ ਬਾਈ ਜੀ ਇਹ ਸਿਸਟਮ ਜਿਹੜਾ ਹੈ ਨਾ ਬਹੁਤ ਉਹੀ ਗੱਲ ਹੈ, ਔਖਾ ਹੋਇਆ ਪਿਆ। ਜੀਰਾ ਸਾਹਿਬ ਦਾ ਕਹਿਣ ਦਾ ਇਹ ਸੀ, ਮੈਂ ਸੁਣੀ ਜਾਂਦਾ ਸੀ ਉਹਨਾਂ ਦੀ ਗੱਲ
1: ਜੀ,
3: ਪਰ ਅਸਲ ਚ ਇਸ ਸਿਸਟਮ ਦੇ ਆਪਾਂ ਬਦਲ ਲੈਂਦੇ ਹਾਂ ਸਰਕਾਰਾਂ ਸਾਹਮਣੇ ਜਿਹੜੀਆਂ ਸਾਨੂੰ ਖੜੀਆਂ ਦਿਸਦੀਆਂ।
1: ਬਿਲਕੁਲ।
3: ਹੁਣ ਕਾਂਗਰਸ ਹਟ ਗਈ, ਅਕਾਲੀ ਆ ਗਏ, ਅਕਾਲੀ ਹਟ ਕੇ ਆਮ ਆਦਮੀ ਪਾਰਟੀ ਆ ਗਈ, ਪਰ ਜਿਹੜਾ ਇਹਨਾਂ ਦਾ ਪਿੱਛੇ ਸਿਸਟਮ ਖੜਾ ਹੈ ਨਾ ਜੀ, ਉਹਨੂੰ ਅਸੀਂ ਵੇਖਦੇ ਹੀ ਨੀ ਹੈਗੇ। ਉਹ ਚਲਾਉਂਦਾ ਸਾਰੇ ਸਾਰਾ ਉਹ ਸਿਸਟਮ ਹੀ ਪਿਆ। ਹੁਣ ਇਹ ਤਾਂ ਆਪਣੇ ਹਿਸਾਬ ਨਾਲ ਨਵੀਂ ਆਏ ਸੀ ਨਾ
1: ਜੀ,
3: ਮੰਨ ਲਓ ਝਾੜੂ ਵਾਲੇ
1: ਜੀ, ਬਿਲਕੁਲ
3: ਆਪਣੇ ਕਹਿਣੂ ਤੇ ਨਵੀਂ ਆਏ ਸੀ
1: ਜੀ।
3: ਇਹ ਤਾਂ ਇਹਨਾਂ ਦੇ ਕੋਈ ਬਰਡਨ ਨੀ ਸੀ ਹੈਗਾ ਪਿਛਲਾ, ਵੀ ਮੰਨ ਲਓ ਕੋਈ ਇਹਨਾਂ ਦੇ ਕੋਈ ਉਸ ਤਰ੍ਹਾਂ ਨਹੀਂ ਸੀ ਹੈਗਾ
1: ਜੀ,
3: ਪਰ ਇਹ ਕਿਉਂ ਨੀ ਉਸ ਸਿਸਟਮ ਨੂੰ ਆਪਣੇ ਹਿਸਾਬ ਨਾਲ ਚਲਾ ਸਕੇ, ਕਿਉਂਕਿ ਪਿੱਛੇ ਜਿਹੜਾ ਸਿਸਟਮ ਹੈ ਨਾ ਜੀ ਬਾਈ ਜੀ ਚਲਾਉਂਦਾ ਇਹਨਾਂ ਨੂੰ ਉਹ ਹੈਗਾ
1: ਜੀ। ਬਿਲਕੁਲ।
3: ਅਸੀਂ ਚੁਣ ਕੇ ਲੋਕਾਂ ਦਾ ਐ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਂ ਮੰਨ ਲਓ ਉਹਨਾਂ ਦਾ ਗੁੱਸਾ ਉਹ ਹੱਲ ਹੋ ਜਾਂਦਾ ਵੀ ਮੰਨ ਲਓ, ਕਿਉਂਕਿ ਉਹਨਾਂ ਦੀ ਮੰਨ ਲਓ ਗੁੱਸਾ ਹੁੰਦਾ ਵੀ ਅਸੀਂ ਇਹਨੂੰ ਚੁਣਿਆ ਇਹਨੇ ਨੀ ਕੀਤਾ, 6 ਮਹੀਨੇ ਬਾਅਦ ਜਾਂ ਸਾਲ ਬਾਅਦ 5 ਸਾਲਾਂ ਬਾਅਦ ਕੋਈ ਹੋਰ ਆ ਜਾਂਦਾ, ਕੋਈ ਹੋਰ ਆ ਜਾਂਦਾ, ਇਸੇ ਹਿਸਾਬ ਨਾਲ ਸਿਸਟਮ ਚੱਲੀ ਜਾਂਦਾ ਫਰਜ ਬਾਈ
1: ਚੱਲੀ ਜਾਂਦਾ ਜੀ।
3: ਪਰ ਮੈਂ ਅਸਲ ਚ ਨਾ ਹੁਣ ਫਰਜ ਬਾਈ ਜੀ ਮੈਂ ਨਾ ਮੇਰਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੇਰਾ ਹੁਣ ਨਾ ਸਿਆਸੀ ਮਸਲਿਆਂ ਦਾ ਮੈਂ ਟਵਾਣਾ ਸਾਹਿਬ ਦੇ ਚੈਨਲ ਤੇ ਵੀ ਬੜਾ ਘੱਟ ਜੁੜਦਾ, ਵੈਸੇ ਕਮੈਂਟ ਕਰ ਲਈਦੇ ਨੇ, ਹੁਣ ਇਹਨਾਂ ਦੇ ਟਿੱਪਣੀ ਕਰਨ ਨੂੰ ਜੀ ਨੀ ਕਰਦਾ ਹੈਗਾ।
1: ਬਿਲਕੁਲ ਹੈ ਜੀ।
3: ਜਿਵੇਂ ਦਾ ਸਿਸਟਮ ਬੇੜਾ ਗਰਕ ਹੋਇਆ ਪਿਆ ਨਾ ਜੀ, ਇਹਦੇ ਚ ਆਸ ਦੀ ਕਿਰਨ ਬਹੁਤ ਬਹੁਤ ਘੱਟ ਗਈ ਹੈ ਫਰਜ ਬਾਈ।
1: ਬਿਲਕੁਲ ਹੈ ਜੀ। ਥੈਂਕ ਯੂ ਮਕਨ
3: ਜੀ, ਚਲੋ ਜੁੜੇ ਆ ਤੁਹਾਡੇ ਨਾਲ ਵੀ, ਆਪਣਾ ਜੁੜੇ ਤਾਂ ਰਹਾਂਗੇ ਵਿਚਾਰਾਂ ਦੇ ਹਿਸਾਬ ਨਾਲ, ਪਰ ਇਹ ਸਿਆਸਤ ਤੋਂ ਕੋਈ
1: ਆਸ
3: ਮਰਜ਼ੀ ਚੁਣ ਕੇ ਲੈ ਆਓ ਕਿਸੇ ਨੂੰ।
1: ਬਿਲਕੁਲ ਹੈ ਜੀ। ਮੇਰੀ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਘੱਟ ਹੀ ਕਰੀਏ,
3: ਜਿਹੜੇ ਹੋਰ ਤੁਹਾਡੇ ਹੁੰਦੇ ਨੇ ਫਲਸਫੇ, ਮੈਂ ਥੋੜੇ ਜਿਹੇ ਤੁਹਾਡੇ ਵਾਲੇ ਉਹ ਮੈਂ ਉਹ ਘੱਟ ਸੁਣਨਾ, ਘਰੇ ਉਹ ਤੁਹਾਡੇ ਆ ਜਿਹੜੇ ਜ਼ਿੰਦਗੀ ਨਾਮਾ ਹੋਰ ਕਹਾਣੀਆਂ ਉਹ ਸੁਣਦੇ ਰਹਿੰਦੇ, ਉਹ ਸਭ ਵਧੀਆ ਲੱਗਦਾ।
1: ਬਿਲਕੁਲ ਜੀ, ਬਿਲਕੁਲ, ਸ਼ੁਕਰੀਆ ਜੀ,
3: ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਮੁਕੱਦਰ ਬਾਈ ਜੀ ਜੁੜੇ ਸਨ ਗੱਲਾਂ ਬਾਤਾਂ ਕਰਕੇ ਗਏ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਹੋਰ ਦੋ ਚਾਰ ਦੋਸਤੋ ਆਪਣੇ ਦੋਸਤ ਲਿਖ ਰਹੇ ਨੇ, 939 ਨੰਬਰ ਹੈ ਜੀ ਆਖਰ ਦੇ ਵਿਚ, ਤੇ ਉਹਨਾਂ ਦਾ ਸੁਨੇਹਾ ਇੱਕ ਆਇਆ ਕਿ ਕਿੰਨੇ ਵਜੇ ਤੱਕ ਹੈਗੇ ਆ ਜੀ, ਇੱਕ ਮਿੰਟ ਮੈਂ ਕਨਫਰਮ ਕਰ ਲਵਾਂ ਦੋਸਤਾਂ ਦਾ, ਕਿੱਥੇ ਗਿਆ ਨੰਬਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਰਤ ਬਾਈ ਜੀ ਜੀਓ, ਸੋਹਣਾ ਪ੍ਰੋਗਰਾਮ, ਕਹਿੰਦੇ ਕਿੰਨੇ ਵਜੇ ਤੱਕ ਹੁੰਦੇ ਆ ਲਾਈਵ ਜੀ? ਇੰਡੀਆ ਦੇ ਤਕਰੀਬਨ 2 ਘੰਟੇ ਹੁੰਦੇ ਆ ਜੀ, 9:30 ਵਜੇ ਤੋਂ ਲੈ ਕੇ, ਤੇ ਇੱਕ ਮਿੰਟ ਨਾਲ ਲਿਖੇ ਹੀ ਦਵਾਂ ਜੀ, 9:30 ਤੋਂ ਆਪਾਂ ਹੁੰਦੇ ਆ ਜੀ ਸਾਢੇ 11-12 ਵਜੇ ਤੱਕ ਹੁੰਦੇ ਆ ਜੀ ਆਪਾਂ ਤਕਰੀਬਨ, ਤੇ ਇੰਡੀਆ ਦੇ ਸਮੇਂ ਦੇ ਮੁਤਾਬਕ। ਤੇ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ ਦੋਸਤੋ, ਨਿੱਘਾ ਸਵਾਗਤ ਹੈ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਦੋਸਤੋ ਸਵਾਗਤ ਹੈ ਜੀ। ਤੇ ਇਹ ਸੁਨੇਹਾ ਆਇਆ ਸੀ ਆਪਾਂ ਨੂੰ ਬਾਈ ਜੀ ਦਾ, ਨਾਮ ਦੇਖ ਲਈਏ ਜੇ ਲੱਭ ਜਾਵੇ ਤਾਂ, ਕਿਉਂਕਿ ਮੇਰੇ ਹਾਂਜੀ ਆਪਣੇ ਚਲੋ ਮੈਂ ਬਾਅਦ ਚੋਂ ਨੋਟ ਕਰਾਂਗਾ ਦੋਸਤੋ। ਹਾਂਜੀ ਸੁਨੇਹਾ ਤੁਹਾਡੇ ਤੱਕ ਪਹੁੰਚ ਗਿਆ ਹੋਣਾ, ਸ਼ੁਕਰੀਆ ਧੰਨਵਾਦ ਹੈ। ਤੇ ਦੋਸਤੋ ਅੱਗੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਜ਼ਿੰਦਗੀ ਦੇ ਬਾਰੇ ਥੋੜੀ ਗੱਲਬਾਤ ਕਰਦੇ ਹਾਂ। ਈਰਾਨ ਨੇ 16 ਅਮਰੀਕੀ ਫੌਜੀ ਜਿਹੜੇ ਅੱਡੇ ਆ ਉਹ ਤਬਾਹ ਕੀਤੇ ਆ। ਪੱਛਮੀ ਏਸ਼ੀਆ ਦਾ ਈਰਾਨ ਤੇ ਥੋਪੀ ਜੰਗ ਦੇ ਦੌਰਾਨ ਅਮਰੀਕੀ ਫੌਜ ਨੂੰ ਵੀ ਵੱਡਾ ਝਟਕਾ ਲੱਗਿਆ। ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ CNN ਦੀ ਜਿਹੜੀ ਰਿਪੋਰਟ ਦੇ ਮੁਤਾਬਕ, ਈਰਾਨੀ ਹਮਲਿਆਂ ਦੇ ਵਿਚ ਪੱਛਮੀ ਏਸ਼ੀਆ ਦੇ 8 ਮੁਲਕਾਂ ਚ ਫੈਲੇ ਅਮਰੀਕਾ ਦੇ ਘੱਟੋ ਘੱਟ 16 ਫੌਜੀ ਟਿਕਾਣੇ ਬੁਰੀ ਤਰ੍ਹਾਂ ਨੁਕਸਾਨੇ ਗਏ। ਇਨ੍ਹਾਂ ਦੇ ਵਿਚੋਂ ਕਈ ਟਿਕਾਣੇ ਤਾਂ ਵਰਤੋਂ ਦੇ ਜਿਹੜਾ ਯੋਗ ਵੀ ਨਹੀਂ ਰਹੇ ਨੇ। CNN ਨੇ ਜਿਹੜਾ ਸੈਟੇਲਾਈਟ ਤਸਵੀਰਾਂ ਤੇ ਅਧਿਕਾਰੀਆਂ ਦੇ ਹਵਾਲਿਆਂ ਦੇ ਨਾਲ ਦੱਸਿਆ ਕਿ ਈਰਾਨ ਨੇ ਬਹੁਤ ਹੀ ਸੋਚੀ ਸਮਝੀ ਰਣਨੀਤੀ ਤਹਿਤ ਅਮਰੀਕਾ ਦੇ ਐਡਵਾਂਸਡ ਰਡਾਰ ਸਿਸਟਮ, ਸੰਚਾਰ ਢਾਂਚੇ ਅਤੇ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਖੇਤਰ ਦੇ ਵਿਚ ਰਡਾਰ ਸਿਸਟਮ ਸਭ ਤੋਂ ਮਹਿੰਗੇ ਅਤੇ ਸੀਮਤ ਜਿਹੜੇ ਸਰੋਤ ਨੇ, ਜਿਨ੍ਹਾਂ ਨੂੰ ਮੁੜ ਸਥਾਪਿਤ ਕਰਨਾ ਬਹੁਤ ਮੁਸ਼ਕਲ ਕੰਮ ਹੈ। ਨੁਕਸਾਨ ਦੀ ਪੂਰਤੀ ਦੇ ਬਾਰੇ ਅਮਰੀਕੀ ਪ੍ਰਸ਼ਾਸਨ ਦੇ ਵਿਚ ਵੱਖ ਵੱਖ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਨੇ ਤੇ ਪੈਟਾਗਨ ਦੇ ਕੰਪਟਰੋਲਰ ਜੂਲਿਸ ਜੇ ਹਰਸਟਰ ਜਿਹੜੇ ਨੇ ਤੀਜੇ ਨੇ ਕਾਨੂੰਨ ਘਾੜਿਆਂ ਨੂੰ ਬੁੱਧਵਾਰ ਨੂੰ ਦਸਿਆ ਕਿ ਹੁਣ ਤੱਕ ਜਿਹੜਾ ਇਸ ਜੰਗ ਦੇ ਉੱਤੇ ਅਮਰੀਕਾ ਦੇ $25 ਅਰਬ ਖਰਚ ਹੋ ਚੁੱਕੇ ਹੈ। ਹਾਲਾਂਕਿ CNN ਦੀ ਰਿਪੋਰਟ ਦੇ ਮੁਤਾਬਕ ਅਸਲ ਨੁਕਸਾਨ ਅਤੇ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਦੇ ਉੱਤੇ ਖਰਚਾ ਜਿਹੜਾ 40-50 ਅਰਬ ਦੇ ਕਰੀਬ ਹੋ ਸਕਦਾ ਹੈ। ਅਮਰੀਕੀ ਕਾਂਗਰਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਈ ਫੌਜੀ ਟਿਕਾਣੇ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਜਾਂ ਤਬਾਹ ਹੋ ਗਏ ਕਿ ਉਨ੍ਹਾਂ ਨੂੰ ਹਮੇਸ਼ਾ ਦੇ ਲਈ ਬੰਦ ਕਰਨਾ ਪੈ ਸਕਦਾ ਹੈ, ਜਦਕਿ ਕੁਝ ਅਹਿਮ ਰਣਨੀਤਿਕ ਟਿਕਾਣਿਆਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੂਜੀ ਦੁਨੀਆ ਦੇ ਰਾਜ ਖੋਲਣ ਦੀ ਤਿਆਰੀ ਹੋ ਗਈ ਹੈ, ਫਿਰ ਤੋਂ ਬਿਆਨ ਦੇ ਦਿੱਤਾ ਅਮਰੀਕਾ ਦੇ ਟਰੰਪ ਸਾਹਿਬ ਨੇ। ਕਹਿੰਦੇ ਨੇ ਕਿ ਪੈਟਾਗਨ ਨੂੰ UFO ਜਾਣੀ ਕਿ ਅਨਆਈਡੈਂਟੀਫਾਈਡ ਜਿਹੜੀ ਹੈ ਸ਼ਖਸੀਅਤਾਂ ਨੇ, ਚਾਹੇ ਉਹ ਆਪਾਂ ਕਹਿ ਲਓ ਹੈਗੇ ਨੇ ਬਾਹਰਲੀ ਦੁਨੀਆ ਦੇ ਲੋਕ ਜਿਨ੍ਹਾਂ ਨੂੰ ਆਪਾਂ ਦੇਖਿਆ ਨਹੀਂ ਅਜੇ ਤੱਕ, ਉਹ ਕਹਿੰਦੇ ਫਾਈਲਾਂ ਜਾਰੀ ਕਰਨ ਦੇ ਲਈ ਕਹਿ ਦਿੱਤਾ ਹੈ। ਟਰੰਪ ਨੇ ਦੁਨੀਆ ਭਰ ਦੇ ਵਿਚ ਜਿਗਿਆਸਾ ਪੈਦਾ ਕਰਦਿਆਂ ਐਲਾਨ ਕੀਤਾ ਕਿ ਪੈਟਾਗਨ ਦੇ ਵੱਲੋਂ ਕੁਝ ਬਹੁਤ ਹੀ ਦਿਲਚਸਪ UFO ਅਣਪਛਾਤੀਆਂ ਉੜਦੀਆਂ ਵਸਤਾਂ ਦਾ ਜਾਂ ਉੱਡਣ ਜਿਹੜੀਆਂ ਨੇ ਛਤਰੀਆਂ ਸੰਬੰਧੀ ਫਾਈਲਾਂ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ। ਇਹ ਫਾਈਲਾਂ ਉਨ੍ਹਾਂ ਦੇ ਪ੍ਰਸ਼ਾਸਨ ਦੇ ਦੌਰਾਨ ਆਪਣੇ ਜਿਹੜੇ ਨੇ ਆਪਣੇ ਆਈਆਂ ਨੇ ਸਾਹਮਣੇ, ਤੇ ਦੋ ਦੂਜੇ ਗ੍ਰਹਿਾਂ ਦੇ ਉੱਤੇ ਜੀਵਨ ਏਲੀਅਨਸ ਜਿਹੜੇ ਨੇ ਉਨ੍ਹਾਂ ਦੇ ਬਾਰੇ ਕਈ ਅਣਸੁਲਝੇ ਜਿਹੜੇ ਸਵਾਲਾਂ ਤੋਂ ਪਰਦਾ ਜਿਹੜਾ ਹਟਾ ਸਕਦੀਆਂ। ਵਾਈਟ ਹਾਊਸ ਦੇ ਵਿਚ ਨਾਸਾ ਦੇ ਪੁਲਾੜ ਯਾਤਰੀਆਂ ਦੇ ਸਨਮਾਨ ਵਿਚ ਰੱਖੇ ਗਏ ਸਮਾਗਮ ਦੇ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਾਰੀ ਕਰਨ ਜਾ ਰਹੇ ਹਾਂ ਜੋ ਪਹਿਲਾਂ ਕਦੇ ਜਨਤਕ ਨਹੀਂ ਕੀਤੀਆਂ ਗਈਆਂ। ਮੈਨੂੰ ਲੱਗਦਾ ਕਿ ਇਨ੍ਹਾਂ ਦੇ ਵਿਚੋਂ ਕੁਝ ਜਾਣਕਾਰੀਆਂ ਲੋਕਾਂ ਦੇ ਲਈ ਬਹੁਤ ਹੈਰਾਨੀਜਨਕ ਤੇ ਦਿਲਚਸਪ ਹੋਣਗੀਆਂ। ਟਰੰਪ ਲਗਾਤਾਰ ਖੁਦ ਨੂੰ ਅਜਿਹੇ ਰਾਸ਼ਟਰਪਤੀ ਦੇ ਵਜੋਂ ਪੇਸ਼ ਕਰ ਰਹੇ ਨੇ ਜੋ ਸਾਲਾਂ ਤੋਂ ਦਬਾਏ ਗਏ ਸਰਕਾਰੀ ਭੇਤਾਂ ਨੂੰ ਜਿਹੜਾ ਜਨਤਕ ਕਰਨ ਦੀ ਹਿੰਮਤ ਰੱਖਦੇ ਆ। ਇਸ ਸਾਲ ਫਰਵਰੀ ਦੇ ਵਿਚ ਉਨ੍ਹਾਂ ਸੰਘੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਏਲੀਅਨਸ ਅਤੇ ਉਡਨ ਛਤਰੀਆਂ ਦੇ ਨਾਲ ਸੰਬੰਧਿਤ ਸਾਰੇ ਰਿਕਾਰਡ ਖੋਲੇ ਜਾਣ। ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੋਸਟ ਦੇ ਵਿਚ ਉਨ੍ਹਾਂ ਲਿਖਿਆ ਸੀ ਕਿ ਅਮਰੀਕੀ ਲੋਕ ਪਾਰਦਰਸ਼ਤਾ ਤੇ ਸਚਾਈ ਦੇ ਹੱਕਦਾਰ ਨੇ ਤੇ ਸੱਤਾ ਦੇ ਵਿਚ ਵਾਪਸੀ ਦੇ ਪਹਿਲੇ ਹਫ਼ਤੇ ਹੀ ਟਰੰਪ ਨੇ ਜੌਹਨ ਐਫ ਕੈਨੇਡੀ, ਰੌਬਰਟ ਐਫ ਕੈਨੇਡੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕਤਲ ਦੇ ਨਾਲ ਜੁੜੇ ਰਿਕਾਰਡ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਉਂਝ ਉਨ੍ਹਾਂ ਦਸਤਾਵੇਜ਼ਾਂ ਦੇ ਵਿਚੋਂ ਕੋਈ ਬਹੁਤਾ ਜਿਹੜਾ ਵੱਡੀ ਗੱਲ ਨਿਕਲ ਕੇ ਨਹੀਂ ਸੀ ਆਈ, ਪਰ ਹੁਣ UFO ਫਾਈਲਾਂ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਕਾਫ਼ੀ ਜ਼ਿਆਦਾ ਨੇ ਤੇ ਟਰੰਪ ਦੇ ਪ੍ਰਸ਼ੰਸਕ ਇਸ ਕਦਮ ਨੂੰ ਜਿਹੜਾ ਇਤਿਹਾਸਕ ਮੰਨ ਰਹੇ ਨੇ ਤੇ ਦੇਖਦਿਆਂ ਏਲੀਅਨਸ ਦੇਖਣ ਨੂੰ ਮਿਲਣਗੇ ਕਿ ਨਹੀਂ ਮਿਲਣਗੇ ਟਰੰਪ ਦੇ ਰਾਜ ਦੇ ਵਿਚ। ਸ੍ਰੀਲੰਕਾ ਦੇ ਵਿਚ ਵੱਡੀ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ, ਸਾਈਬਰ ਅਪਰਾਧ ਸਬੰਧੀ 130 ਵਿਦੇਸ਼ੀ ਗ੍ਰਿਫ਼ਤਾਰੀਆਂ ਕੀਤੀਆਂ ਹਨ। ਸ੍ਰੀਲੰਕਾ ਪੁਲਿਸ ਨੇ ਪਿਛਲੇ 2 ਦਿਨਾਂ ਦੇ ਦੌਰਾਨ ਸਾਈਬਰ ਅਪਰਾਧਾਂ ਦੇ ਖਿਲਾਫ਼ ਵੱਡੀ ਕਾਰਵਾਈ ਕਰਦਿਆਂ 130 ਤੋਂ ਵੱਧ ਛਾਪੇਮਾਰੀ ਦੇ ਵਿਚ ਜਿਹੜਾ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਹੈ। ਇਸ ਤਹਿਤ ਕੋਲੰਬੋ ਦੇ ਉਪ ਨਗਰ ਜਿਹੜੇ ਨੇ ਥਲਾ ਗਾਮਾ ਦੇ ਵਿਚ ਬੀਤੇ ਦਿਨ ਮਾਰੇ ਗਏ ਛਾਪੇ ਦੌਰਾਨ 37 ਚੀਨੀ ਨਾਗਰਿਕ ਤੇ ਅੱਜ ਰਾਜਾ ਗਿਰੀਆ ਦੇ ਵਿਚ 100 ਤੋਂ ਵੱਧ ਮੁਲਜ਼ਮਾਂ ਨੂੰ ਜਿਹੜਾ ਹਿਰਾਸਤ ਚ ਲਿਆ ਗਿਆ। ਮੁਲਜ਼ਮਾਂ ਦੇ ਵਿਚ ਚੀਨ, ਵੀਅਤਨਾਮ, ਮਲੇਸ਼ੀਆ, ਥਾਈਲੈਂਡ, ਮੈਡਾਗਾਸਕਰ ਅਤੇ ਫਿਲੀਪੀਨਜ਼ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਲ ਨੇ। ਪੁਲਿਸ ਦੇ ਮੁਤਾਬਕ ਇਹ ਸਾਰੇ ਕਿਰਾਏ ਦੇ ਅਪਾਰਟਮੈਂਟ ਦੇ ਵਿਚੋਂ ਸਾਈਬਰ ਠੱਗੀ ਦੇ ਜਿਹੜਾ ਅੱਡੇ ਚਲਾ ਰਹੇ ਸਨ। ਇਨ੍ਹਾਂ ਦੇ ਉੱਤੇ ਕੰਪਿਊਟਰ ਅਪਰਾਧ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ। ਅਜਿਹੇ ਗਰੋਹ ਸੌਖੀ ਵੀਜ਼ਾ ਪਹੁੰਚ ਦਾ ਜਿਹੜਾ ਫਾਇਦਾ ਉਠਾ ਕੇ ਇੱਥੇ ਪਹੁੰਚਦੇ ਨੇ ਤੇ ਡਿਜੀਟਲ ਪਲੇਟਫਾਰਮਾਂ ਦੇ ਰਾਹੀਂ ਵਿਦੇਸ਼ੀਆਂ ਨੂੰ ਸ਼ਿਕਾਰ ਬਣਾਉਂਦੇ ਨੇ। ਦੂਸਰੇ ਪਾਸੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੇ ਉੱਤੇ ਜਿਹੜਾ ਭੜਕ ਗਏ ਨੇ ਰੂਸੀ। ਰੂਸ ਨੇ ਜਿਹੜਾ ਬਿਆਨ ਜਾਰੀ ਕੀਤਾ ਕਿ ਰੂਸ ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਜਿਹੜਾ ਵਿਦੇਸ਼ ਵਿਭਾਗ ਦੇ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਅਮਰੀਕਾ ਦੇ ਵਿਚ ਪੈਦਾ ਹੋਏ ਰੂਸੀ ਡਿਪਲੋਮੈਟਾਂ ਦੇ ਬੱਚਿਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕੀ ਨਾਗਰਿਕਤਾ ਦੇ ਰਹੇ ਨੇ ਤੇ ਰੂਸ ਦੇ ਅਨੁਸਾਰ ਇਹ ਕਦਮ ਅੰਤਰਰਾਸ਼ਟਰੀ ਨਿਯਮਾਂ ਤੇ ਦੁਵੱਲੇ ਡਿਪਲੋਮੈਟਿਕ ਅਭਿਆਸਾਂ ਦੀ ਸਿੱਧੀ ਉਲੰਘਣਾ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜਖਾਰੋਵਾ ਉਨ੍ਹਾਂ ਨੇ ਰੂਸੀ ਵਪਾਰਕ ਅਖਬਾਰ ਜਿਹੜਾ ਵੇਦੋ ਮੋਸਤੀ ਦੇ ਵਿਚ ਲਿਖਿਆ ਕਿ ਅਮਰੀਕੀ ਅਧਿਕਾਰੀ ਜਨਮ ਸਿੱਧ ਨਾਗਰਿਕਤਾ ਦੇ ਨਾਂ ਦੇ ਉਤੇ ਇਨ੍ਹਾਂ ਬੱਚਿਆਂ ਨੂੰ ਜ਼ਬਰਦਸਤੀ ਅਮਰੀਕੀ ਨਾਗਰਿਕ ਦੇ ਵਜੋਂ ਰਜਿਸਟਰ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਇਹ ਨਾਗਰਿਕਤਾ ਮਾਪਿਆਂ ਦੀ ਇੱਛਾ ਦੇ ਵਿਰੁੱਧ ਦਿੱਤੀ ਜਾ ਰਹੀ ਹੈ ਜੋ ਕਿ ਕੌਮਾਂਤਰੀ ਕਾਨੂੰਨ ਅਤੇ ਖੁਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਉਲਟ ਹੈ। ਜਖਾਰੋਵਾ ਨੇ ਇਸ ਕਾਰਵਾਈ ਨੂੰ ਅਮਰੀਕਾ ਦੀ ਡੀਪ ਸਟੇਟ ਦੀ ਇਕ ਨਵੀਂ ਚਾਲ ਕਰਾਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਇਸ ਨਾਗਰਿਕਤਾ ਨੂੰ ਰੂਸੀ ਡਿਪਲੋਮੈਟਾਂ ਉਤੇ ਦਬਾਅ ਬਣਾਉਣ ਦੇ ਲਈ ਇਕ ਹਥਿਆਰ ਵਜੋਂ ਵਰਤ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਕਾਨੂੰਨ ਸਪਸ਼ਟ ਤੌਰ ਦੇ ਉਤੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਜਨਮ ਦੇ ਆਧਾਰ ਦੇ ਉਤੇ ਨਾਗਰਿਕਤਾ ਲੈਣ ਦੇ ਅਧਿਕਾਰ ਤੋਂ ਬਾਹਰ ਰੱਖਦਾ ਹੈ। ਰੂਸੀ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਡਿਪਲੋਮੈਟਿਕ, ਪ੍ਰਸ਼ਾਸਨਿਕ ਤੇ ਤਕਨੀਕੀ ਸਟਾਫ ਦੇ ਪਰਿਵਾਰਾਂ ਤੇ ਥੋਪੀ ਗਈ ਇਸ ਅਮਰੀਕੀ ਨਾਗਰਿਕਤਾ ਨੂੰ ਮਾਨਤਾ ਨਹੀਂ ਦੇਣਗੇ ਤੇ ਮਾਸਕੋ ਹੁਣ ਅਮਰੀਕਾ ਤੋਂ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਕਰਨ ਦੀ ਮੰਗ ਕਰੇਗਾ ਕਿ ਇਹ ਨਵਜੰਮੇ ਬੱਚੇ ਅਮਰੀਕੀ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦੇ ਤੇ ਅਮਰੀਕਾ ਵੱਲੋਂ ਅਜੇ ਤੱਕ ਇਸ ਮਾਮਲੇ ਦੇ ਉੱਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੂਸਰੇ ਪਾਸੇ ਕੈਨੇਡਾ ਦੀ ਖੁਫੀਆ ਰਿਪੋਰਟ ਨੇ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਕੁਝ ਗੱਲਾਂ। ਖਾਲਿਸਤਾਨੀ ਕੱਟੜਵਾਦ ਦੇਸ਼ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਦੱਸ ਦਿੱਤਾ ਹੈ। ਸੀ ਐਸ ਆਈ ਐਸ ਨੇ ਸੰਸਦ ਦੇ ਵਿਚ ਪੇਸ਼ ਕੀਤੀ ਹੈ 2025 ਦੀ ਸਾਲਾਨਾ ਰਿਪੋਰਟ। ਭਾਰਤ, ਚੀਨ ਅਤੇ ਰੂਸ ਦੇ ਉੱਤੇ ਵੀ ਲਾਏ ਗਏ ਨੇ ਦਖਲ ਅੰਦਾਜ਼ੀ ਦੇ ਇਹਦੇ ਉੱਤੇ ਇਲਜ਼ਾਮ। ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਜਿਹੜੀ ਹੈ ਉਹਨੇ ਆਪਣੀ ਤਾਜ਼ਾ ਰਿਪੋਰਟ ਦੇ ਵਿਚ ਮੰਨਿਆ ਕਿ ਕੈਨੇਡਾ ਸਥਿਤ ਖਾਲਿਸਤਾਨੀ ਤੱਤ ਦੇਸ਼ ਦੀ ਕੌਮੀ ਸੁਰੱਖਿਆ ਦੇ ਲਈ ਲਗਾਤਾਰ ਖਤਰਾ ਬਣੇ ਹੋਏ ਨੇ। ਕੈਨੇਡੀਅਨ ਸੰਸਦ ਦੇ ਵਿਚ ਪੇਸ਼ ਕੀਤੀ ਗਈ ਸਾਲ 2025 ਦੀ ਇਸ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਇਹ ਕੱਟੜਪੰਥੀ ਤੱਤ ਕੈਨੇਡਾ ਦੀਆਂ ਸੰਸਥਾਵਾਂ ਦੀ ਵਰਤੋਂ ਆਪਣੇ ਹਿੰਸਕ ਏਜੰਡੇ ਨੂੰ ਹੱਲਾਸ਼ੇਰੀ ਦੇਣ ਅਤੇ ਭੋਲੇ ਭਾਲੇ ਲੋਕਾਂ ਤੋਂ ਫੰਡ ਇਕੱਠਾ ਕਰਨ ਦੇ ਲਈ ਕਰ ਰਹੇ ਹੈ। ਏਅਰ ਇੰਡੀਆ ਫਲਾਈਟ 182 ਕਨਿਸ਼ਕ ਕਾਂਡ ਜਿਹੜਾ ਬੰਬ ਧਮਾਕੇ ਦੀ 40ਵੀਂ ਬਰਸੀ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਸੀ ਜਿਸ ਦੇ ਵਿਚ 329 ਲੋਕ ਮਾਰੇ ਗਏ ਸਨ। ਏਜੰਸੀ ਦੇ ਅਨੁਸਾਰ ਇਸ ਹਮਲੇ ਦੇ ਸ਼ੱਕੀ ਕੈਨੇਡਾ ਸਥਿਤ ਖਾਲਿਸਤਾਨੀ ਕੱਟੜਪੰਥੀ ਸਮੂਹਾਂ ਦੇ ਨਾਲ ਜੁੜੇ ਹੋਏ ਸਨ। ਹਾਲਾਂਕਿ ਰਿਪੋਰਟ ਦੇ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਸਾਲ 2025 ਦੇ ਦੌਰਾਨ ਕੈਨੇਡਾ ਦੇ ਵਿਚ ਅਜਿਹੀ ਕੋਈ ਹਿੰਸਕ ਘਟਨਾ ਸਾਹਮਣੇ ਨਹੀਂ ਆਈ। ਖੁਫੀਆ ਰਿਪੋਰਟ ਦੇ ਵਿਚ ਭਾਰਤ, ਚੀਨ, ਰੂਸ ਅਤੇ ਇਰਾਨ ਪਾਕਿਸਤਾਨ ਤੇ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦੇ ਵਿਚ ਦਖਲ ਅੰਦਾਜ਼ੀ ਕਰਨ ਅਤੇ ਜਾਸੂਸੀ ਦੇ ਦੋਸ਼ ਲਗਾਏ ਗਏ ਨੇ। ਭਾਰਤ ਨੇ ਕੈਨੇਡੀਅਨ ਸਿਆਸਤਦਾਨਾਂ, ਪੱਤਰਕਾਰਾਂ ਤੇ ਭਾਰਤੀ ਕੈਨੇਡੀਅਨ ਭਾਈਚਾਰੇ ਦੇ ਨਾਲ ਗੁਪਤ ਸੰਬੰਧਿਤ ਜਿਹੜੇ ਸੰਬੰਧ ਬਣਾਏ ਨੇ ਤਾਂ ਜੋ ਆਪਣੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਤੇ ਖਾਲਿਸਤਾਨੀ ਪੱਕੀ ਆਲੋਚਨਾ ਨੂੰ ਦਬਾਇਆ ਜਾ ਸਕੇ। ਮਾਰਕ ਕਾਰਲੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡਾ ਦੇ ਰੁੱਖ ਦੇ ਵਿਚ ਕੁਝ ਨਰਮੀ ਦੇਖਣ ਨੂੰ ਮਿਲੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ RCMP ਦੇ ਕਮਿਸ਼ਨਰ ਮਾਈਕ ਡੁਹੇਮ ਨੇ ਇਕ ਤਾਜ਼ਾ ਇੰਟਰਵਿਊ ਦੇ ਵਿਚ ਇਹ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਕੈਨੇਡਾ ਦੀ ਧਰਤੀ ਦੇ ਉਤੇ ਹੋਣ ਵਾਲੇ ਅਪਰਾਧਾਂ ਦੇ ਤਾਰ ਸਿੱਧੇ ਤੌਰ ਦੇ ਉਤੇ ਕਿਸੇ ਵਿਦੇਸ਼ੀ ਸੰਸਥਾ ਜਾਂ ਭਾਰਤ ਸਰਕਾਰ ਦੇ ਨਾਲ ਜੁੜਦੇ ਨਜ਼ਰ ਨਹੀਂ ਆ ਰਹੇ। ਸਾਲ 2023 ਦੇ ਵਿਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸੰਬੰਧ ਬਹੁਤ ਖਰਾਬ ਹੋਏ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦਸਦਿਆਂ ਹੋਇਆ ਹਮੇਸ਼ਾ ਨਕਾਰਿਆ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤਾਂ ਗਾਨਾ ਨੇ ਜਿਹੜਾ ਅਮਰੀਕਾ ਦਾ ਹੈਲਥ ਐਗਰੀਮੈਂਟ ਰੱਦ ਕਰ ਦਿੱਤਾ ਹੈ। ਅਮਰੀਕੀ ਮੁਲਕ ਨੇ ਡਾਟਾ ਜਿਹੜਾ ਨਿੱਜਤਾ ਦੇ ਨਾਲ ਜੁੜੇ ਫਿਕਰਾਂ ਦਾ ਹਵਾਲਾ ਦਿੱਤਾ ਹੈ। ਘਾਨਾ ਦੇ ਜਿਹੜੇ ਨੇ ਡਾਟਾ ਨਿੱਜਤਾ ਨਾਲ ਜੁੜੇ ਫਿਕਰਾਂ ਦੇ ਹਵਾਲੇ ਦੇ ਨਾਲ ਅਮਰੀਕਾ ਦਾ ਤਜਵੀਜ਼ਤ ਸਿਹਤ ਸਮਝੌਤਾ ਰੱਦ ਕਰ ਦਿੱਤਾ ਗਿਆ ਤੇ ਘਾਨਾ ਨੇ ਹੁਣ ਸਮੇਂ ਨਵੇਂ ਸਮਝੌਤੇ ਦੀ ਜਿਹੜੀ ਮੰਗ ਕੀਤੀ ਹੈ। ਘਾਨਾ ਤੋਂ ਪਹਿਲਾਂ ਕਈ ਜਿਹੜੇ ਹੋਰ ਅਫਰੀਕੀ ਮੁਲਕ ਵੀ ਮਿਲਦੇ ਜੁਲਦੇ ਸਰੋਕਾਰਾਂ ਦੇ ਹਵਾਲੇ ਦੇ ਨਾਲ ਸਮਝੌਤੇ ਤੋਂ ਨਾਂਹ ਕਰ ਚੁੱਕੇ ਨੇ। ਘਾਨਾ ਦੇ ਡਾਟਾ ਸੁਰੱਖਿਆ ਕਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਆਰਨੋਲਡ

ਭਾਈਵਾਲੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਤੌਰ ਦੇ ਉੱਤੇ ਤਰੀਕੇ ਜਿਹੜੇ ਲੱਭ ਰਹੇ ਹਾਂ। ਟਰੰਪ ਪ੍ਰਸ਼ਾਸਨ ਦੇ ਅਮਰੀਕਾ ਪਹਿਲਾਂ ਵਿਸ਼ਵ ਵਿਆਪੀ ਸਿਹਤ ਫੰਡਿੰਗ ਨਜ਼ਰੀਏ ਤਹਿਤ ਅਮਰੀਕਾ ਨੇ 30 ਤੋਂ ਵੱਧ ਦੇਸ਼ਾਂ ਨਾਲ ਸਿਹਤ ਸਬੰਧੀ ਸਮਝੌਤੇ ਕੀਤੇ ਨੇ, ਜਿਨ੍ਹਾਂ ਦੇ ਵਿਚੋਂ ਜ਼ਿਆਦਾਤਰ ਅਫਰੀਕਾ ਦੇ ਵਿਚ ਨੇ। ਹੁਣ ਚੀਨ ਨੂੰ ਗਧੇ ਦਾ ਮਾਸ ਵੇਚੇਗਾ ਪਾਕਿਸਤਾਨ। ਸਾਡੇ ਭਾਈ ਉਦਾਂ ਹੀ ਤੁਰੇ ਫਿਰਦੇ ਆ, ਦੇਖੋ ਬੰਨ ਲਓ ਇਹਨਾਂ ਨੂੰ ਹੀ। ਪਾਕਿਸਤਾਨ ਨੇ ਚੀਨ ਨੂੰ ਗਧੇ ਦੇ ਮਾਸ ਦੀ ਬਰਾਮਦ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਫੈਸਲਾ ਇਕ ਚੀਨੀ ਕੰਪਨੀ ਵੱਲੋਂ ਆਪਣਾ ਕੰਮਕਾਜ ਬੰਦ ਕਰਨ ਦੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਮਾਮਲੇ ਦੇ ਵਿਚ ਦਖਲ ਦੇਣਾ ਪੈ ਗਿਆ। ਇਹ ਵਿਵਾਦ ਗਵਾਦਰ ਵਿਚ ਸਰਗਰਮ ਹਾਨ ਗੇਗ ਟਰੇਡ ਕੰਪਨੀ ਦੇ ਨਾਲ ਸਬੰਧਤ ਹੈ। ਗਵਾਦਰ ਇਕ ਅਜਿਹਾ ਬੰਦਰਗਾਹ ਸ਼ਹਿਰ ਹੈ ਜੋ ਚੀਨ ਦੇ ਸਮਰਥਨ ਵਾਲੇ ਪ੍ਰੋਜੈਕਟਾਂ ਦਾ ਜਿਹੜਾ ਮੁੱਖ ਕੇਂਦਰ ਹੈ। ਇੱਥੇ ਬਰਾਮਦ ਦੀਆਂ ਮਨਜੂਰੀਆਂ ਦੇ ਵਿਚ ਕਈ ਮਹੀਨਿਆਂ ਦੀ ਦੇਰੀ ਹੋ ਰਹੀ ਸੀ, ਜਿਸਨੇ ਜਿਹੜਾ ਪਾਕਿਸਤਾਨ ਦੇ ਵਿਚ ਵਿਦੇਸ਼ੀ ਨਿਵੇਸ਼ ਵਾਲੇ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਫਸਰਸ਼ਾਹੀ ਦੀਆਂ ਰੁਕਾਵਟਾਂ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਪਾਕਿਸਤਾਨ ਸਰਕਾਰ ਦਾ ਇਹ ਫੈਸਲਾ ਇਸ ਮਹੀਨੇ ਦੇ ਅਖੀਰ ਦੇ ਵਿਚ ਇਕ ਨਿਵੇਸ਼ ਫੋਰਮ ਦੀ ਬੈਠਕ ਦੇ ਵਿਚ ਹਿੱਸਾ ਲੈਣ ਦੇ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਹੋਣ ਵਾਲੀ ਚੀਨ ਯਾਤਰਾ ਦੀ ਚਰਚਾ ਦੇ ਵਿਚਕਾਰ ਜਿਹੜਾ ਆਇਆ। ਹਾਨ ਗਿੰਗ ਟਰੇਡ ਕੰਪਨੀ ਇਕ ਬੁੱਚੜਖਾਨਾ ਚਲਾਉਂਦੀ ਹੈ ਤੇ ਗਧੇ ਦਾ ਜਿਹੜਾ ਮਾਸ ਹੈ ਤੇ ਚਮੜਾ ਚੀਨ ਨੂੰ ਬਰਾਮਦ ਕਰਦੀ ਹੈ। ਚੀਨ ਦੇ ਵਿਚ ਇਨ੍ਹਾਂ ਦੀ ਵਰਤੋਂ ਇਕ ਰਵਾਇਤੀ ਦਵਾਈ ਬਣਾਉਣ ਦੇ ਵਿਚ ਕੀਤੀ ਜਾਂਦੀ ਹੈ। ਇਹ ਦਵਾਈ ਆਮ ਤੌਰ ਤੇ ਖੂਨ ਵਧਾਉਣ ਅਤੇ ਚਮੜੀ ਦੇ ਨਾਲ ਸੰਬੰਧਤ ਸਮੱਸਿਆਵਾਂ ਦੇ ਲਈ ਵੇਚੀ ਜਾਂਦੀ ਹੈ ਤੇ ਪਾਕਿਸਤਾਨ ਮਾਸ ਦੇ ਉੱਤੇ ਚਮੜੀ ਦੇ ਲਈ ਮੁੱਖ ਤੌਰ ਦੇ ਉੱਤੇ ਚੀਨ ਨੂੰ ਜਿਹੜਾ ਸਾਲਾਨਾ ਲਗਭਗ 2,16,000 ਜਿਹੜੇ ਨੇ ਗਧਿਆਂ ਦੀ ਬਰਾਮਦ ਕਰਦਾ ਹੈ ਤੇ ਸਰਕਾਰੀ ਅੰਦਾਜ਼ੇ ਅਨੁਸਾਰ ਇਸ ਦੇ ਨਾਲ ਹਰ ਸਾਲ ਲਗਭਗ 30 ਕਰੋੜ ਜਿਹੜੇ ਨੇ ਅਮੈਰੀਕਨ ਡਾਲਰ ਦਾ ਮਾਲੀਆ ਜਿਹੜਾ ਇਨ੍ਹਾਂ ਨੂੰ ਮਿਲਦਾ ਹੈ। ਕਿਆ ਬਾਤ ਹੈ ਜੀ, ਸਾਡੇ ਕਰੋੜਾਂ ਦਾ ਮਾਲ ਸੜਕਾਂ ਦੇ ਉੱਤੇ ਤੁਰਿਆ ਫਿਰਦਾ ਤੇ ਅਸੀਂ ਉਧਰ ਧਿਆਨ ਨਹੀਂ ਦਿੰਦੇ ਭਾਈ। ਕਦੇ ਅਸੀਂ ਬਾਂਦਰ ਮੰਗਦੇ ਆ ਚੀਨ, ਉਹ ਨਹੀਂ ਦਿੰਦੇ। ਕਦੀ ਉਹ ਖੋਤੇ ਮੰਗਦੇ ਆ, ਉਹਨਾਂ ਨੂੰ ਉਹ ਨਹੀਂ ਦਿੰਦੇ। ਬਥੇਰਾ ਕੁਝ ਸਾਡੇ ਕੋਲ ਹੈਗਾ ਪਰ ਅਸੀਂ ਦਿੱਦਾ ਹੀ ਨਹੀਂ ਭਾਈ। ਤੇ ਮੁਲਕ ਤਾਂ ਮੈਨੂੰ ਲੱਗਦਾ ਕਿ ਇੱਦਾਂ ਹੀ ਕਰਜ਼ੇ ਤੋਂ ਮੁਕਤ ਹੋ ਸਕਦਾ ਜੇ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਦੇਖ ਲਿਆ ਜਾਵੇ। ਚਲੋ ਅਜੀਬ ਜੰਤੂ ਨੇ ਪਰ ਉਹਨਾਂ ਦੀ ਪਾਪੂਲੇਸ਼ਨ ਜਿਸ ਹਿਸਾਬ ਦੇ ਨਾਲ ਵੱਧ ਰਹੀ ਹੈ ਤੇ ਖੋਤੇ ਦੀਆਂ ਕਿਸਮਾਂ ਤਾਂ ਕਈ ਨੇ। ਦੇਖੋ ਆਪਾਂ ਕਈ ਵਾਰੀ ਉਹਨਾਂ ਦੀ ਗੱਲ ਵੀ ਕੀਤੀ ਹੈ ਭਾਈ। ਦੁੱਧ ਦੇਖੋ ਉਹਨਾਂ ਦਾ ਕਿੰਨਾ ਮਹਿੰਗਾ ਵਿਕਦਾ ਇਹਨਾਂ ਮੁਲਕਾਂ ਦੇ ਵਿੱਚ ਤੇ ਹੋਰ ਸਾਰੀਆਂ ਚੀਜ਼ਾਂ ਨੇ ਤੇ ਖੂਬੀਆਂ ਖੋਤੇ ਦੇ ਵਿੱਚ ਬਹੁਤ ਖੂਬੀਆਂ ਨੇ ਪਰ ਅਸੀਂ ਉਹਨੂੰ ਉਦਾਂ ਹੀ ਅਨਗੋਲਿਆ ਹੋਇਆ। ਚਲੋ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਸਟੂਡੀਓ ਦਾ ਨੰਬਰ ਹੈ ਤੇ ਜ਼ਿੰਦਗੀ ਦੇ ਨਾਲ ਜੁੜੀ ਹੋਈ ਇੱਕ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਸਮਾਂ ਵੀ ਆਪਣਾ ਵੈਸੇ ਤਾਂ ਸਮਾਪਤੀ ਵਾਲਾ ਹੋ ਹੀ ਗਿਆ ਪਰ ਜਾਂਦੇ ਜਾਂਦੇ ਗੱਲ ਜ਼ਰੂਰ ਸੁਣਾ ਕੇ ਜਾਂਦਾ ਤੁਹਾਨੂੰ। ਗੱਲ ਹੋਈ ਹੈ ਤਸੱਲੀ ਦੀ, ਸੰਤੋਖ ਦੀ ਤੇ ਉਹਦੀ ਬਾਤ ਪਾਉਂਦੇ ਆ। ਡਾਕਟਰ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿੱਚ ਉਹ ਇਹ ਗੱਲਬਾਤ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਦੁਆਬਾ ਰੇਡੀਓ ਦਮਾਂ ਚ ਤੇ ਟਾਈਟਲ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੇ। ਗੱਲਬਾਤ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀਵਨ ਦੀਆਂ ਮੂਲ ਜੜੀਆਂ ਨੇ, ਪ੍ਰਵਿਰਤੀਆਂ ਨੇ। ਜੀਵਨ ਦੀ ਉਤਪਤੀ ਪਣਪਣ ਤੇ ਸੁਭਾਈਮਾਨ ਹੁਣ ਦੇ ਵਿੱਚ ਜਿਹੜਾ ਹੋਣ ਦੇ ਵਿੱਚ ਇਹਨਾਂ ਪ੍ਰਵਿਰਤੀਆਂ ਦਾ ਬਹੁਤ ਅਹਿਮ ਯੋਗਦਾਨ ਰਿਹਾ। ਹੁਣ ਤੱਕ ਕਦੇ ਹੋਣ ਦੇ ਵਿੱਚ ਆਏ ਧਰਮ ਸੱਭਿਆਚਾਰ ਤੇ ਵਿਚਾਰਧਾਰਾਵਾਂ ਮਨੁੱਖ ਨੂੰ ਆਪਣਾ ਜੀਵਨ ਸਹੀ ਢੰਗ ਦੇ ਨਾਲ ਜਿਉਣ ਦੇ ਲਈ ਇਹਨਾਂ ਮੂਲ ਪ੍ਰਵਿਰਤੀਆਂ ਸੰਗ ਸਹਿਜ ਦਾ ਰਿਸ਼ਤਾ ਅਪਣਾ ਕੇ ਚੱਲਣ ਦੀ ਸਿੱਖਿਆ ਦਿੰਦੀਆਂ ਜਿਹੜੀਆਂ ਆ ਰਹੀਆਂ। ਸਹਿਜ ਮਾਰਗ ਇਹਨਾਂ ਸੋਚਾਂ ਦੇ ਵਿੱਚੋਂ ਹੀ ਪੈਦਾ ਹੁੰਦੀਆਂ ਹੋਇਆ ਜਦੋਂ ਵੀ ਮਨੁੱਖ ਇਹਨਾਂ ਮੂਲ ਪ੍ਰਵਿਰਤੀ ਨੂੰ ਆਪਣੇ ਉੱਪਰ ਭਾਰੂ ਜਿਹੜਾ ਕਰ ਲੈਂਦਾ ਹੈ ਤੇ ਇਹਨਾਂ ਦੀ ਪੂਰਤੀ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲੈਂਦਾ ਹੈ ਤਦ ਉਹ ਕਈ ਭਟਕਨਾਵਾਂ ਜਿਹੜੀਆਂ ਨੇ ਭਟਕਨਾਵਾਂ ਨਿਰਾਸ਼ਾਵਾਂ ਸੰਕਟਾਂ ਸਮੱਸਿਆਵਾਂ ਵਿੱਚ ਜਿਹੜਾ ਉਲਝ ਜਾਂਦਾ ਹੈ। ਇਸ ਸਾਰੀਆਂ ਪ੍ਰਵਿਰਤੀਆਂ ਮਨੁੱਖ ਨੂੰ ਜਿਹੜਾ ਬਹੁਤ ਲੁਭਾਉਣ ਵਾਲੇ ਜਿਹੜੇ ਨੇ ਢੰਗ ਦੇ ਨਾਲ ਆਪਣੇ ਵੱਲ ਆਕਰਸ਼ਿਤ ਕਰਦੀਆਂ ਨੇ। ਲੋਭ ਇਹਨਾਂ ਦੇ ਵਿੱਚੋਂ ਇੱਕ ਅਹਿਮ ਪ੍ਰਵਿਰਤੀ ਹੈ। ਲੋਭ ਜਾਣੀ ਕਿ ਲਾਲਚ। ਲਾਲਚ ਦੀਆਂ ਜੜ੍ਹਾਂ ਸਵਾਰਥ ਦੇ ਵਿੱਚ ਹੁੰਦੀਆਂ, ਉਹਨਾਂ ਜੁੜੀਆਂ। ਜ਼ਿੰਦਗੀ ਜਿਉਣ ਦੇ ਲਈ ਸਵਾਰਥ ਜਾਂ ਸਵਾਰਥੀ ਬਣਨਾ ਪੈਂਦਾ ਹੈ ਪਰ ਕੇਵਲ ਸਵਾਰਥ ਉੱਪਰ ਆਧਾਰਿਤ ਜ਼ਿੰਦਗੀ ਨੂੰ ਆਦਰਸ਼ ਖੂਬਸੂਰਤ ਸਫਲ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ। ਕੁੱਲੀ ਗੁੱਲੀ ਤੇ ਜੁੱਲੀ ਜਾਣੀ ਰੋਟੀ ਕੱਪੜਾ ਤੇ ਮਕਾਨ ਜੀਵਨ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ

ਇਹਨਾਂ ਨੂੰ ਪੂਰਾ ਕਰਨ ਦੀ ਸਾਡੀ ਖੁਆਇਸ਼ ਇੱਛਾ ਕਰਨਾ ਹਰ ਮਨੁੱਖ ਦਾ ਆਪਣਾ ਅਧਿਕਾਰ ਹੈ ਜੋ ਉਸਦੇ ਸਵਾਰਥ ਦੇ ਵਿੱਚੋਂ ਪੈਦਾ ਹੋਇਆ। ਆਪਣੇ ਇਸ ਅਧਿਕਾਰ ਸਵਾਰਥ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਵਾਜਬ ਹੈ। ਇਹ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿੱਚ ਜਿਹੜਾ ਪੋਜ਼ਿਟਿਵ ਸਵਾਰਥ ਹੈ, ਇਹ ਮਨੁੱਖ ਦੀ ਬੁਨਿਆਦੀ ਪ੍ਰਵਿਰਤੀ ਹੈ, ਕੁਦਰਤੀ ਤੌਰ ਦੇ ਉੱਤੇ ਸਾਡੇ 'ਚ ਹੈ। ਆਪਣੇ ਇਸ ਸਵਾਰਥ ਦੀ ਪੂਰਤੀ ਲਈ ਜ਼ਰੂਰੀ ਨਹੀਂ ਕਿ ਮਨੁੱਖ ਦੂਸਰਿਆਂ ਦੇ ਲਈ ਦੁੱਖ ਪੈਦਾ ਕਰੇ ਜਾਂ ਆਪਣੀ ਜ਼ਿੰਦਗੀ ਦੀ ਸਹਿਜਤਾ ਨੂੰ ਹੀ ਜਿਹੜਾ ਨਸ਼ਟ ਕਰ ਲਵੇ। ਸਹਿਜ ਰਹਿੰਦਿਆਂ ਵੀ ਆਪਣੇ ਜੀਵਨ ਨੂੰ ਭਰਪੂਰ ਬਣਾਇਆ ਜਾ ਸਕਦਾ ਹੈ। ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣੇ ਆਪ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਜੀਵਨ ਜਿਉਣ ਦੀ ਕਲਾ ਸਿੱਖਣੀ ਚਾਹੀਦੀ ਹੈ। ਆਪਣੀ ਚਾਦਰ ਨੂੰ ਆਪਣੇ ਪਸਾਰੇ ਜਾਣੇ ਵਾਲੇ ਪੈਰਾਂ ਦੀ ਜਿਹੜੀ ਹੈ ਹਾਣੀ ਬਣਾਉਣ ਦੇ ਕਾਬਲ ਹੋਣਾ ਚਾਹੀਦਾ ਹੈ। ਚਾਦਰ ਤੇ ਪੈਰਾਂ ਵਿਚਕਾਰ ਸਮਤੋਲ ਸਿਰਜਣਾ ਪਵੇਗਾ। ਬਹੁਤ ਕੁਝ ਜੀਵਨ ਦੇ ਵਿੱਚ ਅਜਿਹਾ ਆਉਂਦਾ ਹੈ ਜਿਸ ਤੋਂ ਮੁਤਾਸਰ ਹੋ ਚਾਦਰ ਛੋਟੀ ਲੱਗਣ ਲੱਗ ਪੈਂਦੀ ਹੈ। ਇਹ ਲਾਲਸਾ ਜਿਹੜੀ ਹੈ ਹੀ ਲਾਲਚ ਲੋਭ ਨੂੰ ਭੜਕਾਉਂਦੀ ਹੈ ਵੀ ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਆਹ ਵੀ ਲੈ ਲਵਾਂ, ਆਹ ਵੀ ਚੱਕ ਲਵਾਂ। ਤੇ ਲਾਲਸਾ ਦੀ ਜਿਹੜੀ ਪੱਠੀ ਹੈ ਤਪਣ ਤੋਂ ਬਾਅਦ ਫਿਰ ਸ਼ਾਂਤ ਨਹੀਂ ਹੁੰਦੀ ਤੇ ਕੋਲੇ ਭੱਕ ਜਾਂਦੇ ਆ, ਫਿਰ ਆਪਣੇ ਆਪ ਨੂੰ ਸਾੜਨ ਲੱਗ ਜਾਂਦੇ ਆ। ਜੀਵਨ ਦੇ ਅੰਦਰ ਭਟਕਣਾ ਸ਼ੁਰੂ ਹੋ ਜਾਂਦੀ ਹੈ। ਜਿਹਦਾ ਸ਼ਿਕਾਰ ਹੋਇਆ ਬੰਦਾ ਆਪਣੀ ਲਾਲਸਾ ਨੂੰ ਤ੍ਰਿਪਤ ਕਰਨ ਦੇ ਲਈ, ਉਹਨੂੰ ਸੰਤੁਸ਼ਟ ਕਰਨ ਦੇ ਲਈ ਕੋਈ ਵੀ ਹਰਬਾ ਜਰਬਾ ਵਰਤਣ ਤੋਂ ਪਰਹੇਜ਼ ਨਹੀਂ ਕਰਦਾ। ਉਹ ਆਪਣੀ ਜ਼ਿੰਦਗੀ ਦਾ ਰਿਧਮ ਜਿਹੜਾ ਗੁਆ ਬੈਠਦਾ ਹੈ। ਲੋਭ ਰੂਪੀ ਜਿਹੜਾ ਪ੍ਰਵਿਰਤੀ ਹੈ, ਲੋਭ ਰੂਪੀ ਪ੍ਰਵਿਰਤੀ ਉਸ ਉੱਪਰ ਭਾਰੂ ਹੋ ਜਾਂਦੀ ਹੈ ਤੇ ਉਹ ਉਸਦਾ ਗੁਲਾਮ ਬਣ ਜਾਂਦਾ ਹੈ। ਉਹ ਆਪਣੇ ਸਾਰੇ ਸੁੱਖ ਚੈਨ ਆਪਣੀ ਇਸ ਧੁਨ ਤੋਂ ਕੁਰਬਾਨ ਕਰਨ ਲੱਗ ਪੈਂਦਾ ਹੈ। ਆਪਣੀ ਲਾਲਸਾ ਦੀ ਪੂਰਤੀ ਦੇ ਵਿੱਚ ਹੀ ਗਲਤਾਨ ਹੋ ਜਾਂਦਾ ਹੈ। ਆਪਣੇ ਲਾਲਚ ਦੀ ਪੂਰਤੀ ਦੇ ਲਈ ਕਈ ਵਾਰੀ ਮਨੁੱਖ ਇੰਨਾ ਸਵਾਰਥੀ ਹੋ ਜਾਂਦਾ ਕਿ ਉਹ ਆਪਣੇ ਥੋੜੇ ਜਿਹੇ ਫਾਇਦੇ ਦੇ ਲਈ ਦੂਸਰਿਆਂ ਦੀ ਮੁਕੰਮਲ ਜਿਹੜੀ ਹੈ ਤਬਾਹੀ ਹੋ ਜਾਣ ਦੀ ਵੀ ਪਰਵਾਹ ਨਹੀਂ ਕਰਦਾ। ਮਨੁੱਖ ਦੇ ਖਾਣ ਪੀਣ ਵਾਲੇ ਪਦਾਰਥਾਂ ਦੇ ਵਿੱਚ ਵੱਧ ਰਹੀ ਮਿਲਾਵਟ ਤੇ ਨਕਲੀ ਖਾਦ ਪਦਾਰਥ ਤਿਆਰ ਕਰਨ ਦਾ ਵੱਧ ਰਿਹਾ ਰੁਝਾਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਬਣ ਰਹੇ ਨੇ। ਨਸ਼ਿਆਂ ਦਾ ਫੈਲ ਰਿਹਾ ਕਾਰੋਬਾਰ ਨਾ ਕੇਵਲ ਵਾਤਾਵਰਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਰਬਾਦ ਕਰਨ ਦਾ ਇੱਕ ਜਿਹੜਾ ਮਾਧਿਅਮ ਰਾਹ ਬਣ ਗਿਆ। ਸੱਤਾ ਦੇ ਲੋਭ ਦੇ ਵਿੱਚ ਅੰਨੇ ਹੋਏ ਸਿਆਸਤਦਾਨ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ, ਮੁੜ ਸੱਤਾ ਦੇ ਵਿੱਚ ਆਉਣ ਦੇ ਲਈ ਅਜਿਹੇ ਅਮਾਨਵੀ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕਾਂ ਦੀ ਨਾ ਕੇਵਲ ਪੁਸ਼ਤ ਪਨਾਹੀ ਕਰਦੇ ਨੇ ਸਗੋਂ ਆਪ ਵੀ ਇਸਦਾ ਹਿੱਸਾ ਬਣ ਕੇ ਨਜਾਇਜ਼ ਧਨ ਕਮਾਉਣ ਦੇ ਜਿਹੜਾ ਰਾਹ ਤੁਰ ਪੈਂਦੇ ਹੈ। ਮਨੁੱਖ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੈ। ਸਭ ਨੇ ਪੜ੍ਹਿਆ ਹੋਣਾ ਲੂੰਬੜੀ ਵਾਲੀ ਕਹਾਣੀ, ਪੁਲ ਦੇ ਉੱਤੇ ਆ ਜਾਂਦੀ ਹੈ, ਆਪਣਾ ਚਿਹਰਾ ਦੇਖਦੀ ਹੈ, ਕਹਿੰਦੀ ਉਹਦੇ ਮੂੰਹ ਦੇ ਵਿੱਚ ਵੱਡਾ ਪੀਸ ਹੈ ਤੇ ਉਹ ਜਿਹੜਾ ਆਪਣੇ ਮੂੰਹ ਚ ਹੁੰਦਾ ਉਹ ਵੀ ਸਿੱਟ ਲੈਂਦੀ ਹੈ। ਮਨੁੱਖ ਦੇ ਅੰਦਰ ਅਜਿਹੀ ਕਿਹੜੀ ਜਿਹੜੀ ਹੈ ਉਹ ਸੁਰੱਖਿਆ ਦੀ ਭਾਵਨਾ ਮੌਜੂਦ ਹੈ ਜਿੱਥੇ ਅਨਕੰਫਰਟੇਬਲ ਉਹ ਮੰਨਦਾ ਆਪਣੇ ਆਪ ਨੂੰ, ਜਿਹੜੀ ਉਸ ਨੂੰ ਲਾਲਚ ਰੂਪੀ ਹਵਸ ਦੇ ਬਲਾ ਹੋਣ ਦੇ ਜਿਹੜਾ ਬਾਵਜੂਦ ਆਪਣੀ ਮਜ਼ਬੂਤ ਪਕੜ ਦੇ ਵਿੱਚ ਲੈ ਲੈਂਦੀ ਹੈ। ਜਦੋਂ ਅਸੀਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਦੇਖਦੇ ਹਾਂ ਤੇ ਸੱਚ ਬੜੀ ਸ਼ਿੱਦਤ ਦੇ ਨਾਲ ਸਾਹਮਣੇ ਆਉਂਦਾ ਹੈ ਕਿ ਸਧਾਰਨ ਤੋਂ ਲੈ ਕੇ ਵਿਸ਼ੇਸ਼ ਤੱਕ ਹਰ ਬੰਦਾ ਇਸ ਲਾਲਚ ਰੂਪੀ ਪ੍ਰਵਿਰਤੀ ਦਾ ਸ਼ਿਕਾਰ ਹੈ। ਇਹ ਲਾਲਚ ਮਨੁੱਖ ਨੂੰ ਉਚਿਤ ਅਨਉਚਿਤ ਹਰ ਤਰੀਕੇ ਦੇ ਨਾਲ ਸਾਧਨ ਸਹੂਲਤਾਂ ਦੌਲਤ ਸਿਰਜਣ ਦੇ ਲਈ ਆਕਰਸ਼ਿਤ ਕਰਦਾ ਹੈ ਤੇ ਮਨੁੱਖ ਦੀ ਇਸ ਪ੍ਰਵਿਰਤੀ ਦੇ ਵਿੱਚੋਂ ਸਮਾਜ ਅੰਦਰ ਬਹੁਤ ਵੱਡੀਆਂ ਅਲਾਮਤਾਂ ਜਿਵੇਂ ਕਿ ਰਿਸ਼ਵਤਖੋਰੀ, ਬੇਈਮਾਨੀ, ਮਿਲਾਵਟਖੋਰੀ, ਨਸ਼ਿਆਂ ਦਾ ਕਾਰੋਬਾਰ, ਲੁੱਟਾਂ ਖੋਹਾਂ, ਚੋਰੀਆਂ, ਡਾਕੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਆਰਥਿਕ ਅਪਰਾਧ ਜਿਹੜੇ ਨੇ ਆ ਜਾਂਦੇ ਆ। ਮਨੁੱਖ ਦੀ ਕਮਜ਼ੋਰੀ ਬਣ ਚੁੱਕੀ ਲਾਲਚ ਰੂਪੀ ਇਸ ਪ੍ਰਵਿਰਤੀ ਦਾ ਫਾਇਦਾ ਉਠਾਉਣ ਵਾਲੇ ਅਨੇਕਾਂ ਸ਼ੈਤਾਨ ਦਿਮਾਗ ਨਵੀਆਂ ਨਵੀਆਂ ਤਕਨੀਕਾਂ ਵਿਧੀਆਂ ਰਾਹੀਂ ਮਨੁੱਖ ਦੇ ਸਾਹਮਣੇ ਅਨੇਕ ਤਰ੍ਹਾਂ ਦੇ ਲਾਲਚ ਰੂਪੀ ਸੁਹਾਵ ਨੇ ਬਾਗ ਦਿਖਾ ਕੇ ਉਹਨਾਂ ਦੀ ਲੁੱਟ ਦੇ ਲਈ ਆਪਣਾ ਰਾਹ ਪੱਧਰਾ ਕਰ ਲੈਂਦੇ ਹੈ ਤੇ ਸਧਾਰਨ ਤੇ ਘੱਟ ਸਮਝਦਾਰ ਬੰਦੇ ਮੇਰੇ ਵਰਗੇ ਇਹਨਾਂ ਸ਼ੈਤਾਨੀ ਚਾਲਾਂ ਦਾ ਸ਼ਿਕਾਰ ਹੋ ਜਾਣ ਸਮਝ ਆਉਂਦਾ ਹੈ। ਪਰ ਜਦੋਂ ਅਸੀਂ ਬਹੁਤ ਵੱਡੇ ਵੱਡੇ ਵਪਾਰੀਆਂ, ਅਧਿਕਾਰੀਆਂ, ਨੇਤਾਵਾਂ ਨੂੰ ਇਸ ਬੱਕੜ ਜਾਲ ਦੇ ਵਿੱਚ ਸ਼ਿਕਾਰ ਹੁੰਦਾ ਵੇਖਦੇ ਹਾਂ ਤਾਂ ਸੋਚਣ ਦੇ ਲਈ ਮਜਬੂਰ ਹੋਣਾ ਪੈ ਜਾਂਦਾ ਹੈ ਕਿ ਆਖਰ ਮਨੁੱਖ ਦੀ ਲਾਲਚ ਰੂਪੀ ਹਵਸ ਦਾ ਅੰਤ ਕਿਸੇ ਮੁਕਾਮ ਦੇ ਉੱਤੇ ਜਾ ਕੇ ਹੋਵੇਗਾ ਜਾਂ ਨਹੀਂ ਹੋਵੇਗਾ। ਬਹੁਤ ਸਾਰੇ ਲੋਕ ਸਾਡੇ ਆਲੇ ਦੁਆਲੇ ਅਜਿਹੇ ਮੌਜੂਦ ਨੇ ਜੋ ਅਕਸਰ ਇਹ ਕਹਿੰਦੇ ਰਹਿੰਦੇ ਨੇ ਕਿ ਰੱਬ ਨੇ ਉਹਨਾਂ ਨੂੰ ਉਹਨਾਂ ਦੀ ਔਕਾਤ
ਤੇ ਔਕਾਤ ਅਤੇ ਲੋੜ ਦੇ ਨਾਲੋਂ ਜ਼ਿਆਦਾ ਦੇ ਦਿੱਤਾ ਹੈ। ਉਹੀ ਲੋਕ ਕਿਸੇ ਪਾਸਿਓਂ ਵੀ ਚਾਰ ਪੈਸੇ ਹੋਰ ਕਮਾਉਣ ਦੇ ਲਈ ਮੌਕਾ ਮਿਲਣ ਦੇ ਉੱਤੇ ਸਭ ਕੁਝ ਭੁੱਲ ਭੁਲਾ ਕਿ ਉਸ ਮੌਕੇ ਦਾ ਲਾਹਾ ਲੈਣ ਦੇ ਲਈ ਤਿਆਰ ਹੋ ਜਾਂਦੇ ਹੈ। ਸਬਰ ਸੰਤੋਖ ਤੋਂ ਬਿਨਾਂ ਮਨੁੱਖ ਨੂੰ ਕੋਈ ਵੀ ਪਦਾਰਥਕ ਧਨ ਸਹੂਲਤ ਸੰਤੁਸ਼ਟ ਨਹੀਂ ਕਰ ਸਕਦੀ। ਸੰਤੁਸ਼ਟੀ ਦੇ ਅਹਿਸਾਸ ਤੋਂ ਬਿਨਾਂ ਆਨੰਦ ਸੰਭਵ ਹੀ ਨਹੀਂ ਹੈ। ਸਦੀਆਂ ਤੋਂ ਧਰਮ ਸਮਾਜ ਤੇ ਸਿੱਖਿਆ ਮਨੁੱਖ ਅੰਦਰੋਂ ਲਾਲਚ ਦੀ ਇਸ ਪ੍ਰਵਿਰਤੀ ਨੂੰ ਘਟਾਉਣ ਦੇ ਲਈ ਯਤਨਸ਼ੀਲ ਰਹੀ ਹੈ। ਇਸ ਦਿਸ਼ਾ ਦੇ ਵਿੱਚ ਮਨੁੱਖ ਨੂੰ ਗੁਰਬਾਣੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਬਿਨਾਂ ਸੰਤੋਖ ਨਹੀਂ ਕਉ ਰਾਜੇ ਜੀ। ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ, ਜ਼ਿੰਦਗੀ ਦੇ ਨਾਲ ਜੁੜੀ ਹੈ। ਅਤੇ ਭਾਈ, ਸ਼ਾਂਤੀ ਚਾਹੀਦੀ ਹੈ ਮਨ ਨੂੰ, ਅਤੇ ਪੈਸੇ ਨਾਲ ਧੇਲੇ ਨਾਲ ਕਿਤਿਓਂ ਨਹੀਂ ਮਿਲਣੀ, ਅਤੇ ਨਾ ਹੀ ਇਹਨਾਂ ਚੀਜ਼ਾਂ 'ਚੋਂ ਲੱਭਣੀ ਹੈ। ਜਿੰਨਾ ਚਿਰ ਅੰਦਰ ਆਪਣੇ ਸੰਤੁਸ਼ਟੀ ਨਹੀਂ ਹੋ ਜਾਂਦੀ, ਇਮਾਨਦਾਰੀ ਨਹੀਂ ਪੈਦਾ ਹੋ ਜਾਂਦੀ, ਅਤੇ ਉਸ ਤੋਂ ਬਗੈਰ ਅਸੀਂ ਆਪਣੇ ਆਪ ਦੇ ਵਿੱਚ ਰਾਜੇ ਨਹੀਂ ਅਖਵਾ ਸਕਦੇ, ਬਣ ਨਹੀਂ ਸਕਦੇ। ਅਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ, ਡਾਕਟਰ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾਜ ਦੁਆਬਾ ਰੇਡ ਦਮਾਂ 'ਚ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਵੱਲ ਧਿਆਨ ਮਾਰਦੇ ਹਾਂ ਜੋ ਆਏ ਨੇ, ਅਤੇ ਉਹਨਾਂ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਕਾਲ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 4976-1919 ਵਾਟ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਅਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ, ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਜੀਆਂ ਨੂੰ ਜੀ ਸੈਣੀ ਸਾਹਿਬ ਅਤੇ ਲਾਇਕ ਨੰਬਰ 1। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸੈਣੀ ਸਾਹਿਬ ਕਹਿੰਦੇ ਓਕੇ ਆ, ਸਭ ਕੁਝ ਚੱਲ ਰਿਹਾ ਜੀ। ਸ਼ੈਲੀ ਜੀ ਕਹਿੰਦੇ, ਕੋਈ ਮੰਨੇ ਚਾਹੇ ਨਾ ਮੰਨੇ, ਵੈਸਟ ਬੰਗਾਲ ਚੋਂ ਚੋਣ ਕਮਿਸ਼ਨ ਦੀ ਜਿੱਤ ਹੋਈ ਹੈ, ਨਾ ਕਿ ਲੋਕਾਂ ਦੀ ਜੀ। EVM ਦੇਵੀ ਦੀ ਕਿਰਪਾ ਹੋਈ ਹੈ BJP ਦੇ ਉੱਤੇ। ਸ਼ੈਲੀ ਜੀ ਕਹਿੰਦੇ ਆ ਕਿ ਭਾਰਤ ਜੀ, ਜਿਸ ਦਿਨ ਮੇਰਾ 1 ਨੰਬਰ ਹੁੰਦਾ ਤੁਸੀਂ ਮੇਰਾ ਨਾਮ ਨਹੀਂ ਬੋਲਦੇ, ਕੀ ਇਹ ਇਤਫਾਕ ਹੈ ਜੀ? ਨਹੀਂ ਜੀ, ਆਪਣੇ ਸੈਣੀ ਸਾਹਿਬ ਨੇ ਗੱਲ ਕੀਤੀ ਹੈ, ਤੁਹਾਡੇ ਪਹਿਲਾਂ ਵੀ ਇੱਕ ਦਿਨ ਪਰਸੋਂ ਚੋਂ ਤੁਹਾਡਾ 1 ਨੰਬਰ ਸੀ ਜੀ, ਮੈਂ ਬੋਲਿਆ ਸਭ ਦਾ ਨਾਮ ਬੋਲਦਾ ਜੀ, ਸਭ ਦਾ ਹੀ ਗੱਲ ਕਰਦੇ ਹਾਂ। ਮੈਂ ਜਾਂਦੇ ਜਾਂਦੇ ਵੀ ਸਾਰੇ ਕਮੈਂਟ ਪੜ੍ਹ ਕੇ ਜਾਂਦਾ ਸ਼ੈਲੀ ਬਾਈ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਕੋਈ ਆਪਾਂ ਵਿਤਕਰਾ ਨਹੀਂ ਕਰਦੇ ਜੀ ਕਿਸੇ ਨਾਲ, ਇੱਦਾਂ ਨਾ ਕਰਿਆ ਕਰੋ, ਮਨ 'ਚ ਨਾ ਲਿਆਇਆ ਕਰੋ ਇੱਦਾਂ ਦੀਆਂ ਗੱਲਾਂ, ਅਤੇ ਸਭ ਆਪਣੇ ਲਈ ਇੱਕੋ ਜਿਹੇ ਨੇ ਜੀ। ਅਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਨ ਸਿੰਘ ਸੈਣੀ ਸਾਹਿਬ ਜੁੜਿਆ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਦੋਸਤਾਂ ਨੂੰ ਜੀ, ਫਿਨਲੈਂਡ ਤੋਂ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂਚਾਲ ਜੀ ਸ਼ਾਹਕੋਟ ਨਕੋਦਰ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪਿਆਰਿਆਂ ਨੂੰ, ਅਤੇ ਚੋਣਾਂ ਜਿੱਤੀਆਂ ਕਹਿੰਦੇ, ਚੋਣਾਂ ਜਿੱਤਣੀਆਂ ਅਤੇ ਲੁੱਟਣੀਆਂ ਵਿੱਚ ਫਰਕ ਹੁੰਦਾ ਭਾਰਤ ਵੀਰ, ਬੰਗਾਲ ਤਾਂ ਲੁੱਟਿਆ ਗਿਆ ਜੀ ਕਹਿੰਦੇ। ਅਤੇ ਔਜਲਾ ਸਾਹਿਬ ਕਹਿੰਦੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਅਤੇ ਸ਼ੈਲੀ ਬਾਈ ਜੀ ਕਹਿੰਦੇ, ਸੈਣੀ ਸਾਹਿਬ ਜੀ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਜੀ ਗੱਲ ਕਰ ਲਈ ਸੀ। ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਜਿੰਦਰ ਕੁਮਾਰ ਜੀਰਾ ਜੀ ਦੇ ਸੁਨੇਹੇ ਪਹਿਲਾਂ ਵੀ ਪੜ੍ਹਦੇ ਤੇ ਦੁਬਾਰਾ ਵੀ ਪੜ੍ਹ ਦਿੰਦੇ ਆ। ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ ਕਹਿੰਦੇ। ਤੁਹਾਨੂੰ ਵੀ ਜੀਰਾ ਜੀ ਨਮਸਕਾਰ ਹੈ ਜੀ। ਤੇ ਨਹੀਂ ਭਾਰਤ ਸਾਹਿਬ ਜੀ, ਲੋਕਤੰਤਰ ਦਾ ਸ਼ਰੇਆਮ ਕਤਲ ਹੋਇਆ ਜੀ ਅੱਜ ਕਹਿੰਦੇ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਜੀ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸ਼ੁਕਰੀਆ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ। ਜੀਰਾ ਜੀ ਕਹਿੰਦੇ, ਸੈਣੀ ਵੀਰ ਜੀ ਅੱਜ ਮੈਂ ਕੁਝ ਕੁ ਗੱਲਾਂ ਤੁਹਾਡੀਆਂ ਬੰਗਾਲ ਚੋਣਾਂ ਬਾਰੇ, ਉਹਨਾਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ ਜੀ। ਤੇ ਸਹਿਮਤ ਹੋਣਾ ਨਹੀਂ ਹੋਣਾ ਸਭ ਦਾ ਇੱਕੋ ਹੀ ਹੈ ਜੀ, ਆਪਣਾ ਆਪਣਾ ਸੋਚ ਹੈ, ਮੈਂ ਪਹਿਲਾਂ ਵੀ ਕਹਿ ਹਟਿਆ। ਤੇ ਦੁਆਬਾ ਰੇਡ ਦੇ ਮੰਚ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ, ਉਹਦੇ ਵਿੱਚ ਵੀ ਕੋਈ ਉਸਦੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਜੀ, ਤੇ ਉਹ ਤੁਹਾਡੀ ਸਭ ਦੀ ਆਪਣੀ ਚੋਇਸ ਹੈ ਜੀ। ਸ਼ੈਲੀ ਜੀ ਸੋਰੀ ਆਪਾਂ ਮੁਕੱਦਰ ਬਾਈ ਜੀ ਕਹਿੰਦੇ ਆ। ਰਜਿੰਦਰ ਕੁਮਾਰ ਜੀ ਜੀਰਾ ਜੀ ਕਹਿੰਦੇ, ਬਲਰਾਜ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀ, ਤੇ ਮਲੂਕ ਸਿੰਘ ਜੀ ਜੁੜੇ ਹੋਏ ਨੇ। ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਕਹਿੰਦੇ ਜੀ। ਤੇ ਸਾਡੇ ਪਿੰਡ ਤਾਂ ਕਹਿੰਦੇ ਹਨੇਰੀ ਚੱਲ ਰਹੀ ਹੈ ਪੂਰੀ ਤੇਜ਼ ਜੀ ਕਹਿੰਦੇ, ਤੇ ਮੌਸਮ ਤਬਦੀਲ ਹੋਇਆ। ਤੇ ਰਜਿੰਦਰ ਜੀਰਾ ਜੀ ਕਹਿੰਦੇ, ਭਾਰਤ ਜੀ ਵੀਰ ਜੀ, ਜੇ BJP ਨੂੰ ਲੋਕ ਇੰਨਾ ਹੀ ਚਾਹੁੰਦੇ ਨੇ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ, ਕੇਰਲਾ ਦੇ ਵਿੱਚ BJP ਕਿੱਥੇ ਖੜੀ ਹੈ, ਤਾਂ ਉਹਨਾਂ ਨੂੰ ਕਿੱਥੇ ਖੜਾ ਕਰੀਏ। ਮਨਦੀਪ ਜੱਸੀ ਬਾਈ ਜੀ ਕਹਿੰਦੇ, ਮੀਂਹ ਸਾਡੇ ਵੀ ਕਹਿੰਦੇ ਵਰ ਰਿਹਾ ਜੀ, ਕਿਆ ਬਾਤ ਹੈ ਜੀ, ਗਿੱਦੜ ਬਾਹ। ਤੇ ਮਨਦੀਪ ਜੱਸੀ ਬਾਈ ਜੀ ਕਹਿੰਦੇ, ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ, ਮੁਕੱਦਰ ਸਿਆਂ ਜੀ। ਤੇ ਕਿਆ ਬਾਤ ਹੈ ਜੀ। ਮਨਦੀਪ ਜੀ ਕਹਿੰਦੇ, ਜੀਰਾ ਸਾਹਿਬ ਜੀ ਸਹਿਮਤ ਹਾਂ ਜੀ। ਰਜੀਵ ਕੁਮਾਰ ਬਾਈ ਜੀ ਜੁੜਿਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ। ਰਜੀਵ ਕੁਮਾਰ ਜੀ ਤੇ ਸਵਾਗਤ ਹੈ ਜੀ।
ਮਨਦੀਪ ਜੱਸੀ ਬਾਈ ਜੀ ਕਹਿੰਦੇ ਕੁਰਸੀ ਓਈਓ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ ਜੀ। ਕਿਆ ਬਾਤ ਹੈ ਜੀ। ਮਨਦੀਪ ਜੱਸੀ ਕਹਿੰਦੇ ਤਵਾਰੀਖ ਵੀ ਜ਼ਿਕਰ ਹੈ, ਕਰਦੀ ਬਸ ਰਾਜੇ ਮਹਾਰਾਜਿਆਂ ਦਾ ਹੀ, ਦੇਬੀ ਸਾਡੇ ਜੇ ਗਰੀਬਾਂ ਦਾ ਕਿਧਰੇ ਇਤਿਹਾਸ ਨਹੀਂ ਹੁੰਦਾ। ਮਨਦੀਪ ਜੱਸੀ ਕਹਿੰਦੇ ਸੋਹਣੇ ਵਿਚਾਰ ਮੁਕੱਦਰ ਸਿਆਂ ਜੀ ਤੇ ਭਾਰਤ ਸਾਹਿਬ ਜੀ। ਸ਼ੁਕਰੀਆ ਬਾਈ ਜੀ, ਧੰਨਵਾਦ ਹੈ। ਤੇ ਜਗਦੇਵ ਸੰਧੂ ਬਾਈ ਜੀ ਦਾ ਵੀ ਸ਼ੁਕਰੀਆ। ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਇੰਡੀਆ ਤੋਂ। ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਨੂੰ ਜੀ। ਤੇ ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਆ ਸਾਦਰ ਨਮਸਕਾਰ ਵੀਰ ਜੀ ਆਪਣੇ ਗੁਜਰਾਤ ਤੋਂ, ਧਰਤੀ ਤੋਂ ਜੀ। ਲਓ ਦੋਸਤੋ, ਇਸ ਤਰ੍ਹਾਂ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਹੈ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਰਹਿ ਗਿਆ ਹੋਵੇ ਪੜ੍ਹਨ ਦੇ ਵਿੱਚ ਗੁਸਤਾਖੀ ਮਾਫ਼ੀ ਜੀ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਜੁੜਾਂਗੇ ਫਿਰ ਆਪਾਂ ਕੱਲ ਨੂੰ ਫਿਰ ਤੋਂ 9:30 ਭਾਰਤੀ ਸਮੇਂ ਦੇ ਅਨੁਸਾਰ, 9:30 ਤੋਂ 11:30 ਵਜੇ ਤੱਕ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ ਹੈ ਜੀ, ਤੇ 2-2.5 ਘੰਟੇ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ, ਤੇ ਗੱਲਾਂ ਬਾਤਾਂ ਕਰ ਲੈਂਦੇ ਹਾਂ ਆਪਣੀਆਂ ਮਨ ਦੀਆਂ ਇੱਥੇ ਖੋਲ ਲਈ ਦੀਆਂ ਇੱਕ ਦੂਜੇ ਨਾਲ। ਤੇ ਲਓ ਦੋਸਤੋ, ਇਸ ਦੇ ਨਾਲ ਫਿਰ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਤੇ ਕਮਲ ਗਰੇਵਾਲ ਤੇ ਦੀਪ ਜੰਡੂ ਫੀਟ ਜਿਹੜਾ ਗੀਤ ਹੈ ਕਰਨ ਔਜਲਾ ਉਹਨਾਂ ਦਾ ਲਿਖਿਆ ਗਾਇਆ ਹੋਇਆ, ਤੇ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ ਦੋਸਤੋ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਗੀਤ ਸੁਣ ਸਕਦੇ ਹੋ, ਫੇਸਬੁੱਕ ਦੇ ਉੱਤੇ ਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ ਉਹਦੇ ਵਿੱਚ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਉੱਤੇ ਨਿੱਘਾ ਸਵਾਗਤ ਹੈ ਫਿਰ ਤੋਂ ਜੀ। ਤੇ ਅੱਜ ਫਰਾਈਡੇ ਵਾਲਾ ਦਿਨ ਹੈ, ਆਖਰੀ ਦਿਨ, ਤੇ ਮਹੀਨਾ ਖਤਮ ਹੋ ਚੁੱਕਿਆ ਹੈ ਤੇ ਇਸ ਅਗਲੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। 1 May 2026 ਦਾ ਦਿਹਾੜਾ ਤੇ ਅੱਜ ਖਾਸ ਦੁਨੀਆਦਾਰੀ ਦੇ ਵਿਚ ਜਿਹੜਾ ਕੌਮਾਂਤਰੀ ਵਰਲਡ ਲੇਬਰ ਡੇ ਜਿਹੜਾ ਮਨਾਇਆ ਗਿਆ ਵੱਖਰੇ ਵੱਖਰੇ ਮੁਲਕਾਂ ਦੇ ਵਿਚ, ਤੇ ਇਸੇ ਤਰ੍ਹਾਂ ਹੀ ਭਾਰਤ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਸਿਆਸਤ ਵੀ ਜਿਹੜੀ ਗਰਮਾਈ ਹੋਈ ਹੈ, ਤੇ ਉਹਦੇ ਵਿਚ ਅਮਰੀਕਾ ਤੱਕ ਜਿਹੜਾ ਮਜ਼ਦੂਰ ਵਰਗ ਦੀ ਜਾਂ ਕਿਰਤੀ ਲੋਕਾਂ ਦੀ ਜਿਹੜੀ ਗੱਲ ਹੋ ਰਹੀ ਹੈ। ਤੇ ਟਰੰਪ ਸਾਹਿਬ ਵੀ ਕਹਿੰਦੇ ਨੇ ਭਾਈ ਗਰੀਬ ਨੂੰ ਗਰੀਬ ਨਹੀਂ ਰਹਿਣ ਦੇਣਾ। ਤੇ ਇਸੇ ਤਰ੍ਹਾਂ ਹੀ ਜੋ ਹਾਲਾਤ ਪੰਜਾਬ ਦੀ ਵਿਧਾਨ ਸਭਾ ਦੇ ਵਿਚ ਵਾਪਰੇ ਨੇ, ਬਣੇ ਨੇ, ਉਹ ਸਾਰਿਆਂ ਦੇ ਸਾਹਮਣੇ ਹੀ ਨੇ, ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਤੇ ਸਭ ਤੋਂ ਪਹਿਲਾਂ ਦੋਸਤਾਂ ਦਾ ਸਵਾਗਤ ਹੈ ਜੀ। ਤੇ 1 May 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਲੌਂਗ ਵੀਕਐਂਡ ਇਹਨਾਂ ਮੁਲਕਾਂ ਦੇ ਵਿਚ ਚੱਲ ਰਿਹਾ। ਕੱਲ ਨੂੰ ਸੈਟਰਡੇ ਸੰਡੇ ਦੀ ਵੀ ਛੁੱਟੀ ਇੱਥੇ ਜਿਹੜਾ ਬਰਕਰਾਰ ਨਾਲ ਦੀ ਨਾਲ ਚੱਲੇਗੀ। ਜਿਹੜੀਆਂ ਐਮਰਜੈਂਸੀ ਜੌਬਾਂ ਨੇ ਉਹ ਜ਼ਰੂਰ ਨਾਲ ਨਾਲ ਚੱਲ ਰਹੀਆਂ ਨੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਅੱਜ ਸ਼ੁਰੂਆਤ ਤੋਂ ਪਹਿਲਾਂ ਆਪਾਂ 1 May ਦੀ ਵੀ ਗੱਲ ਕਰਦੇ ਹਾਂ, ਤੇ ਅੱਜ ਦਾ ਜਿਹੜਾ ਸੰਦੇਸ਼ ਹੈ, ਵਿਚਾਰ ਹੈ, ਉਹਦੀ ਵੀ ਗੱਲ ਕਰਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਆ ਕਰੋ। ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਵੀ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਫ੍ਰੀ ਦੇ ਵਿਚ ਹੈ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਹੀ ਪ੍ਰੋਗਰਾਮ ਕੋਈ ਲਾਈਵ ਹੁੰਦਾ ਹੈ, ਤੇ ਉੱਥੇ ਜਾ ਕੇ ਤੁਸੀਂ ਸਬਸਕ੍ਰਾਈਬ ਜਿਹੜਾ ਕਰ ਸਕਦੇ ਹੋ। ਜੇ ਸਬਸਕ੍ਰਿਪਸ਼ਨ ਲੈਣੀ ਹੈ ਤੇ ਉਹ ਆਪਣੀ ਮਨਮਰਜ਼ੀ ਦੇ ਨਾਲ ਜਿੰਨੀ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ, ਜਾਂ ਮੈਂਬਰਸ਼ਿਪ ਲੈਣੀ ਹੈ ਉਹਦੇ ਉੱਤੇ ਵੀ ਅਵੇਲੇਬਲ ਹੈ, ਤੇ ਉਹਦੇ ਉੱਤੇ ਜਾ ਕੇ ਤੁਸੀਂ ਆਪਸ਼ਨ ਨੂੰ ਸਿਲੈਕਟ ਕਰ ਸਕਦੇ ਹੋ ਤੇ ਯੋਗਦਾਨ ਪਾ ਸਕਦੇ ਹੋ। ਜਾਂ ਫਿਰ ਜਿਵੇਂ ਅਖਬਾਰ ਲੱਗੀ ਹੁੰਦੀ ਹੈ ਘਰ ਦੇ ਵਿੱਚ, ਤੇ ਇਸੇ ਤਰ੍ਹਾਂ ਜਿਹੜਾ ਯੂਟਿਊਬ ਚੈਨਲ ਨੂੰ ਜਦੋਂ ਤੁਸੀਂ ਕਰੋਗੇ ਤਾਂ ਸਬਸਕ੍ਰਾਈਬ ਕਰੋਗੇ ਜਾਂ ਮੈਂਬਰਸ਼ਿਪ ਲੈਣੀ ਹੈ, ਤੇ ਉਹ ਇੱਕ ਤਰ੍ਹਾਂ ਦਾ ਉਹੀ ਹੈ ਕਿ ਘਰ ਦੇ ਵਿੱਚ ਤੁਸੀਂ ਅਖਬਾਰ ਲਵਾ ਲਈ, ਤੇ ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਜਿਹੜਾ ਦੁਆਬਾ ਰੇਡੀਓ ਦਾ ਚੈਨਲ ਤੁਸੀਂ ਜਿਹੜਾ ਸਬਸਕ੍ਰਾਈਬ ਕੀਤਾ। ਤੇ ਅੱਜ ਦੇ ਦਿਹਾੜੇ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਹਾਂ। ਕਹਿੰਦੇ ਨੇ ਕਿ ਮਈ ਦਿਵਸ ਜਿਹੜਾ ਅੱਜ ਦਾ ਦਿਹਾੜਾ 1 May ਸੰਸਾਰ ਭਰ ਦੇ ਮਜ਼ਦੂਰਾਂ ਨੂੰ ਪੂੰਜੀਵਾਦ ਦੀ ਗੁਲਾਮੀ ਦੇ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਸੇ ਤਰ੍ਹਾਂ ਅੱਜ ਦੇ ਦਿਨ ਦੇ ਵਿਚ ਦੇਖਿਆ ਜਾਵੇ ਤਾਂ 1 May 1886 ਨੂੰ ਸ਼ਿਕਾਗੋ ਅਮਰੀਕਾ ਦੀ ਧਰਤੀ ਤੋਂ ਉੱਥੇ ਮਜ਼ਦੂਰਾਂ ਵੱਲੋਂ ਮੰਗਾਂ ਦੇ ਹੱਕ ਦੇ ਵਿੱਚ ਮੁਜ਼ਾਹਰਾ ਜਿਹੜਾ ਕੀਤਾ ਗਿਆ ਸੀ, ਇਹ ਜਿਹੜੀ ਸਾਰਾ ਕੁਝ ਜੋ ਸ਼ੁਰੂ ਹੋਇਆ ਸੀ 1891 ਤੋਂ ਹਰ ਸਾਲ ਜਿਹੜੇ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। 1913 ਦੇ ਵਿਚ ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ ਹੁਣੀ, ਉਨ੍ਹਾਂ ਦਾ ਵੀ ਜਨਮ ਦਿਨ ਹੈ, ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਹੈ। 1913 ਦੇ ਵਿਚ ਕ੍ਰਾਂਤੀਕਾਰੀ ਰੋਸ਼ਨ ਲਾਲ ਮਹਿਰਾ ਦਾ ਜਨਮ ਹੋਇਆ। 1960 ਦੇ ਵਿਚ ਮਹਾਰਾਸ਼ਟਰ ਤੇ ਗੁਜਰਾਤ ਵੱਖ ਵੱਖ ਰਾਜ ਬਣ ਗਏ, ਤੇ 2004 ਦੇ ਵਿਚ ਯੂਰਪੀਅਨ ਸੰਘ ਦੇ ਵਿਚ 10 ਨਵੇਂ ਦੇਸ਼ ਸ਼ਾਮਲ ਹੋਏ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਮਜ਼ਦੂਰ ਦਿਵਸ ਦੀ ਗੱਲ ਕਰਦਿਆਂ ਤੁਹਾਡੇ ਨਾਲ, ਮਜ਼ਦੂਰ ਦਿਵਸ ਜਿਹੜਾ ਪੂੰਜੀਵਾਦ ਦੀ ਗੱਲ ਆਉਂਦੀ ਹੈ, ਜਦੋਂ ਮਜ਼ਦੂਰ ਦਿਵਸ ਪੂੰਜੀਵਾਦ ਲੁਟੇਰੇ ਪ੍ਰਬੰਧ ਤੋਂ ਖਲਾਸੀ ਲਈ ਜਿਹੜਾ ਲਹੂ ਵਿਟਵੇਂ ਸੰਘਰਸ਼ ਤੇ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਇਹ ਸਿਰਫ ਮਜ਼ਦੂਰਾਂ ਦਾ ਹੀ ਨਹੀਂ, ਸਗੋਂ ਲੁੱਟੇ ਪੁੱਟੇ ਜਾਂਦੇ ਉਨ੍ਹਾਂ ਲੋਕਾਂ ਦਾ ਵੀ ਜਿਹੜਾ ਦਿਨ ਹੈ, ਜਿਹੜੇ ਬੇਕਿਰਕ ਆਰਥਿਕ ਲੁੱਟ ਖਸੁੱਟ, ਅਨਿਆਂ, ਜ਼ੁਲਮ ਅਤੇ ਪੂੰਜੀਵਾਦੀ ਜਾਂ ਪੂੰਜੀਵਾਦ ਅਮਾਨਵੀ ਪ੍ਰਬੰਧ ਤੋਂ ਜਿਹੜਾ ਪੀੜਤ ਨੇ, ਇਨ੍ਹਾਂ ਦੇ ਵਿਚ ਲੱਖਾਂ ਬੇਰੋਜ਼ਗਾਰ ਤੇ ਰਜਵੀ ਰੋਟੀ ਦੇ ਲਈ, ਰੱਜ ਕੇ ਰੋਟੀ ਢਿੱਡ ਭਰਨ ਦੇ ਲਈ ਤਰਸਦੇ ਲੱਖਾਂ ਲੋਕ ਸ਼ਾਮਲ ਨੇ। ਬੁਨਿਆਦੀ ਲੋੜਾਂ ਸਿੱਖਿਆ, ਸਿਹਤ ਸਹੂਲਤਾਂ ਤੋਂ ਵਾਂਝੇ ਨੇ। ਅੱਧੀ ਦੇ ਕਰੀਬ ਜਿਹੜੀ ਆਬਾਦੀ ਹੈ ਪੂਰੀ ਦੁਨੀਆਂ ਦੀ ਔਰਤਾਂ ਦੀ ਹੈ, ਜੋ ਸਿਰਫ ਆਰਥਿਕ ਲੁੱਟ ਦਾ ਹੀ ਸ਼ਿਕਾਰ ਨਹੀਂ ਹੁੰਦੀਆਂ, ਸਗੋਂ ਮਰਦ ਪ੍ਰਧਾਨ ਸਮਾਜ ਦੇ ਵਿਚ ਵੀ ਸਮਾਜਿਕ, ਸਭਿਆਚਾਰਕ ਆਦਿ ਅਨੇਕਾਂ ਜਿਹੜਾ ਵਿਤਕਰਿਆਂ ਦੇ ਕਾਰਨ ਪਰੇਸ਼ਾਨ ਰਹਿੰਦੀਆਂ ਨੇ। 19ਵੀਂ ਸਦੀ ਦੇ ਅੱਧ ਦੇ ਵਿਚ ਲੋਕ ਸੁਚੇਤ ਹੋ ਕੇ ਇਕੱਠੇ ਹੋਣ ਦੇ ਨਾਲ ਨਾਲ ਕੰਮ ਦੇ ਘੰਟਿਆਂ ਨੂੰ ਜਿਹੜਾ ਸੀ ਘਟਾਉਣ ਦੇ ਲਈ ਸੰਘਰਸ਼ ਕਰਨ ਲੱਗ ਪਏ। ਤੇ ਅਮਰੀਕਾ ਤੇ ਕੈਨੇਡਾ ਦੇ ਮਜ਼ਦੂਰਾਂ ਦੀ ਫੈਡਰੇਸ਼ਨ ਨੇ 1 May 1886 ਨੂੰ 8 ਘੰਟੇ ਕੰਮ ਕਰਨ ਦੀ ਜਿਹੜੀ ਸੀ ਮੰਗ ਦੇ ਲਈ ਹੜਤਾਲ ਦਾ ਸੱਦਾ ਦੇ ਦਿੱਤਾ। ਸ਼ਿਕਾਗੋ ਸ਼ਹਿਰ ਵਿਚ ਪੁਲਿਸ ਨੇ ਹੜਤਾਲ ਕਰ ਰਹੇ ਮਜ਼ਦੂਰਾਂ ਦੇ ਉੱਤੇ ਗੋਲੀ ਚਲਾਈ ਤੇ 2 ਮਜ਼ਦੂਰ ਸ਼ਹੀਦ ਹੋਏ। 4 ਮਈ ਨੂੰ ਦੁਬਾਰਾ ਰੂਸ ਦੇ ਵਜੋਂ ਹੋਈ ਹੜਤਾਲ ਦੇ ਉੱਤੇ ਚਲਾਈ ਗੋਲੀ ਨਾਲ 6 ਮਜ਼ਦੂਰ ਸ਼ਹੀਦ ਹੋ ਗਏ ਤੇ ਪੁਲਿਸ ਨੇ 11 ਜਿਹੜਾ ਸੀ ਆਪਣੇ 11ਵੇਂ ਮਹੀਨੇ ਤੇ 11 ਤਰੀਕ ਨੂੰ 1887 ਨੂੰ ਇਨ੍ਹਾਂ ਘਟਨਾਵਾਂ ਦੇ ਨਾਲ ਮਜ਼ਦੂਰ ਆਗੂਆਂ ਅਗਸਤ ਸਪਾਈਸ ਅਲਬਰਟ ਪਾਰਸਨ ਜਿਹੜੇ ਸਨ ਅਲਫਰੈਡ ਫਿਸ਼ਰ ਜਾਰਜ ਏਂਜਲ ਆਸਕਰ ਨੀਬੇ ਸੈਮੂਅਲ ਫਿਲਡੇਨ ਤੇ ਜਾਰਜ ਐਂਗਲ ਨੂੰ ਜਿਹੜਾ ਜੋੜ ਕੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਤੇ ਅੱਜ ਜਿਹੜਾ ਮਜ਼ਦੂਰਾਂ ਨੂੰ 8 ਘੰਟੇ ਕੰਮ ਕਰਨ ਦੀ ਸਹੂਲਤ ਸ਼ਿਕਾਗੋ ਅੰਦੋਲਨ ਦੀ ਦੇਣ ਹੈ। ਸਪਾਈਸ ਨੇ ਜਿਹੜਾ ਫਾਂਸੀ ਤੋਂ ਪਹਿਲਾਂ ਕਿਹਾ ਸੀ ਕਿ ਫਾਂਸੀ ਦੇ ਤਖ਼ਤੇ ਦੇ ਉੱਤੇ ਲਟਕਾ ਕੇ ਮੇਰੀ ਆਵਾਜ਼ ਦਾ ਗਲਾ ਤਾਂ ਘੁੱਟ ਸਕਦੇ ਹੋ ਪਰ ਤੁਹਾਡੇ ਲਈ ਮੇਰੀ ਖਾਮੋਸ਼ੀ ਮੇਰੇ ਭਾਸ਼ਣ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗੀ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ ਫਿਰ 1 ਮਈ 1890 ਨੂੰ ਪੈਰਿਸ ਵਿਖੇ ਜਿਹੜਾ ਸੀ ਕੌਮਾਂਤਰੀ ਵਰਕਿੰਗਸ ਮੈਨੇਜ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਹਰ ਸਾਲ ਜਿਹੜਾ ਸ਼ਿਕਾਗੋ ਦੀ ਸ਼ਹੀਦਾਂ ਦੀ ਜਿਹੜੀ ਯਾਦ ਦੇ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। 25/6/1893 ਨੂੰ ਸ਼ਿਕਾਗੋ ਦੀ ਹੇ ਮਾਰਕੀਟ ਦੇ ਵਿੱਚ ਸ਼ਹੀਦਾਂ ਦੇ ਬੁੱਤ ਲਾਏ ਗਏ। ਲੈਨਨ ਨੇ ਕਿਹਾ ਸੀ ਕਿ ਮਜ਼ਦੂਰ ਨੂੰ ਉਹਦੀ ਮਿਹਨਤ ਉਸ ਨੂੰ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ। ਜਾਗਰੂਕ ਮਜ਼ਦੂਰ ਝੁਕਦੇ ਨਹੀਂ ਰੁਕਦੇ ਨਹੀਂ, ਝੁਕਣਾ ਉਹਨਾਂ ਨੂੰ ਜਿਹੜਾ ਗੈਰਤ ਦੇ ਵਿਰੁੱਧ ਲੱਗਦਾ ਤੇ ਰੁਕਣਾ ਮੌਤ ਹੈ। ਇੱਕ ਗੀਤ ਦਾ ਜ਼ਿਕਰ ਕਰਦਿਆਂ ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ, ਬੱਜੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ, ਉੱਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ। ਕਿਰਤਾਂ ਦਾ ਜ਼ੋਰ ਜੁੱਸਿਆਂ ਦੇ ਵਿੱਚ ਭਰ ਕੇ ਲੁੱਟ ਦਾ ਇਹ ਰਾਜ ਜੜ੍ਹਾਂ ਤੋਂ ਉਖਾੜਿਓ, ਧਰਤੀ ਦਾ ਗੀਤ ਆਉਂਦਾ ਹੈ ਕਿ ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮਦਾ, ਉਹਨੂੰ ਤੋੜ ਨਵਾਂ ਸੰਸਾਰ ਜੰਮਦਾ, ਨਵਾਂ ਤੇ ਉਸਾਰੂ ਜੱਗ ਰਚਨੇ ਲਈ ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ, ਨਵੀਆਂ ਹੀ ਨੀਹਾਂ ਤੇ ਉਸਾਰ ਹੋਊਗਾ, ਸਾਰਾ ਜੱਗ ਸਾਡਾ ਪਰਿਵਾਰ ਹੋਊਗਾ, ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਇਆ ਖੋਇਆ ਜੋ ਸਭ ਹੋ ਤੁਹਾਡਾ ਸਿਰਜਨ ਹਾਰਿਓ। ਆਖਰੀ ਹੈ ਆਪਣੀ ਲੜਾਈ ਬੇਲੀਓ, ਥਾਂ ਥਾਂ ਉੱਤੇ ਕਰ ਦੋ ਚੜ੍ਹਾਈ ਬੇਲੀਓ, ਲੁੱਟ ਦੇ ਮਸੀਹੇ ਤਾਂ ਹੀ ਰੱਦ ਕਰਕੇ ਹੁਕਮ ਕਾਨੂੰਨ ਪੈਰਾਂ ਵਿੱਚ ਲਤਾੜਿਓ। ਮਹਿਲਾਂ ਵਿੱਚੋਂ ਨਾ ਸਾਡੇ ਤੇ ਕੋਈ ਰਾਜ ਵੇ ਕਰੇ, ਮਹਿਲਾਂ ਵਿੱਚੋਂ ਨਾ ਸਾਡੇ ਤੇ ਕੋਈ ਰਾਜ ਵੇ ਕਰੇ, ਰਾਜਿਆਂ ਦੀ ਸਾਨੂੰ ਹੁਣ ਵਫਾ ਨਾ ਪਾਲੇ, ਧੁੱਖ ਰਿਹਾ ਮਚੋ ਹੁਣ ਲਾਟਾ ਬਣ ਕੇ, ਤਖ਼ਤਾਂ ਨੂੰ ਢਾਵੋ ਤਾਜਾਂ ਨੂੰ ਉਛਾਲਿਓ, ਲੋਟੂਆਂ ਤੋਂ ਲੁੱਟ ਵਾਲਾ ਮਾਲ ਖੋਹਣ ਲਈ, ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ, ਸਾਂਝਿਆਂ ਦੁੱਖਾਂ ਦੇ ਵਿੱਚ ਸ਼ਰੀਕ ਹੋ ਕੇ ਮੁਕਤੀ ਦਾ ਰਾਜ ਸੋਚਿਓ ਵਿਚਾਰਿਓ। ਖੁਦ ਆਪਣੇ ਹੀ ਕੰਮ ਕਾਰ ਮਿੱਥਾਂਗੇ, ਕਿੱਦਾਂ ਦਾ ਇਹ ਹੋਊ ਸੰਸਾਰ ਮਿੱਥਾਂਗੇ, ਮਿਹਨਤ ਵਿੱਚੋਂ ਉਸਰੀ ਹੈ ਹਰ ਰਚਨਾ, ਦੁਨੀਆਂ ਤੁਹਾਡੀ ਦੁਨੀਆਂ ਦੇ ਘਾੜਿਓ। ਫੌਜੀਓ ਸਿਪਾਹੀਓ ਜਾਣੋ ਹਲ ਚੱਲ ਨੂੰ, ਫੌਜੀਓ ਸਿਪਾਹੀਓ ਜਾਣੋ ਹਲ ਚੱਲ ਨੂੰ, ਮੋੜ ਲਓ ਬੰਦੂਕਾਂ ਹਾਕਮਾਂ ਵੱਲ ਨੂੰ, ਜਿਨ੍ਹਾਂ ਦੀਆਂ ਗੋਦਾਂ ਵਿੱਚ ਜੰਮੇ ਪਲੇ ਹੋ, ਲੋਕਾਂ ਦੇ ਉਹ ਜਾਇਓ, ਲੋਕਾਂ ਨੂੰ ਨਾ ਮਾਰਿਓ। ਧਰਤੀ ਜਗੀਰ ਨਹੀਂ ਇਲਾਂ ਜੋਕਾਂ ਦੀ, ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ, ਇਲਾਂ ਕਾਵਾਂ ਜੋਕਾਂ ਦਾ ਸਫਾਇਆ ਕਰਕੇ ਕਿਰਤਾਂ ਦਾ ਝੰਡਾ ਸੂਰਜਾਂ ਤੇ ਚਾੜਿਓ, ਲਹਿਰ ਬਣ ਉੱਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਜੁਜੀਨ ਪੋਤੀਏ ਦੀ ਜਿਹੜੀ ਕਲਮ ਦੇ ਵਿੱਚ ਤੁਹਾਡੇ ਨਾਲ ਗੀਤ ਸਾਂਝਾ ਕੀਤਾ ਦੋਸਤੋ। ਤੇ ਦੂਸਰੀ ਗੱਲਬਾਤ ਕਰਦਿਆਂ ਪ੍ਰਸਿੱਧ ਫਿਲਮੀ ਅਦਾਕਾਰ ਬਲਰਾਜ ਸਾਹਨੀ ਹੋਣਾ ਦਾ, ਉਹਨਾਂ ਨੇ ਵੀ ਮਿਹਨਤ ਮੁਸ਼ਕਤ ਕੀਤੀ ਤੇ ਅੱਜ ਆਪਣਾ ਨਾਮ ਉਹਨਾਂ ਦੇ ਕਾਇਮ ਕੀਤਾ। ਉਹਨਾਂ ਨੇ ਵੀ ਬੰਬਈ ਦੀਆਂ ਸੜਕਾਂ ਦੇ ਉੱਤੇ ਬਹੁਤ ਮਿਹਨਤ ਮੁਸ਼ਕਤ ਕੀਤੀ ਹੈ। ਪ੍ਰਸਿੱਧ ਫਿਲਮੀ ਅਦਾਕਾਰ ਬਲਰਾਜ ਸਾਹਨੀ, ਉਹਨਾਂ ਦਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ ਮਈ 1913 ਨੂੰ ਰਾਵਲਪਿੰਡੀ ਵਿਖੇ ਹਰਬੰਸ ਲਾਲ ਸਾਹਨੀ ਦੇ ਘਰ ਹੁੰਦਾ ਹੈ। ਉਸਦਾ ਵੱਡਾ ਭਰਾ ਜਿਹੜਾ ਸੀ ਭੀਸ਼ਮ ਸਾਹਨੀ ਹਿੰਦੀ ਦਾ ਉੱਘਾ ਲੇਖਕ ਸੀ। ਬਲਰਾਜ ਜਿਹੜਾ ਸੀ ਘਰ ਦੇ ਸਕੂਲ ਦੇ ਵਿੱਚ ਮਹਾਂਭਾਰਤ ਦੇ ਨਾਟਕਾਂ ਦੇ ਵਿੱਚ ਸ਼ਾਨਦਾਰ ਅਦਾਕਾਰੀ ਕਰਨ ਦੇ ਉੱਤੇ ਪ੍ਰਸ਼ੰਸਾ ਖੱਟਦਾ। ਕਾਲਜ ਦੇ ਵਿੱਚ ਵੀ ਨਾਟਕ ਖੇਡੇ। 1945 ਦੇ ਵਿੱਚ ਉਹ ਮੁੰਬਈ ਆ ਗਿਆ। ਇੱਥੇ ਕਈ ਨਾਟਕ ਖੇਡੇ ਜਿਨ੍ਹਾਂ ਦੇ ਵਿੱਚ ਮੈਂ ਹੂੰ, ਜਾਦੂ ਦੀ ਕੁਰਸੀ, ਬਲਵੰਤ ਗਾਰਗੀ ਦਾ ਨਾਟਕ ਕਣਕ ਦੀ ਬਲੀ ਤੇ ਆਦਿ ਜਿਹੜੇ ਖੇਡੇ। ਤੇ ਉਸ ਤੋਂ ਬਾਅਦ ਉਸਦੀ ਪਹਿਲੀ ਅਸਫਲ ਜਿਹੜੀ ਸੀ ਫਿਲਮ ਇਨਸਾਫ਼ ਸੀ, ਪਰ ਉਸ ਤੋਂ ਬਾਅਦ 1946 ਦੇ ਵਿੱਚ ਧਰਤੀ ਕੇ ਲਾਲ ਤੇ ਬਦਨਾਮੀ ਕੀਤੀ ਅਦਾਕਾਰੀ ਜਿਹੜੀ ਪ੍ਰਭਾਵਸ਼ਾਲੀ ਸੀ। 1953 ਦੇ ਵਿੱਚ ਉਸਦੀ ਫਿਲਮ ਦੋ ਬਿਘੇ ਨੇ ਜਿਹੜਾ ਸੀ ਲੋਕਾਂ ਦਾ ਧਿਆਨ ਖਿੱਚ ਲਿਆ। ਇਸ ਫਿਲਮ ਨੂੰ ਕਲਾਸਿਕ ਦਾ ਜਿਹੜਾ ਦਰਜਾ ਮਿਲਿਆ ਤੇ ਉਸਦੀਆਂ ਪ੍ਰਸਿੱਧ ਫਿਲਮਾਂ ਕਾਬਲੀ ਵਾਲਾ, ਗੁੜੀਆ, ਪਵਿੱਤਰ ਪਾਪੀ, ਨੀਲ ਕਮਲ, ਹਸਤੇ ਜ਼ਖਮ, ਹਕੀਕਤ, ਇੱਕ ਫੂਲ ਦੋ ਮਾਲੀ ਆਦਿ ਰਹੀਆਂ ਨੇ। ਆਖਰੀ ਫਿਲਮ ਜਿਹੜੀ ਸੀ ਗਰਮ ਹਵਾ ਉਹਨਾਂ ਦੀ ਸੀਗੀ ਤੇ ਉਹਨਾਂ ਨੇ ਰੂਸ ਦੇ ਪਾਕਿਸਤਾਨੀ ਸਫ਼ਰਨਾਮਾ ਵੀ ਉਹਦੇ ਉੱਤੇ ਲਿਖਿਆ। 13 ਜਿਹੜਾ ਸੀ ਜੁਲਾਈ ਦੇ ਵਿੱਚ ਤੇਰਾਂ ਅਪ੍ਰੈਲ ਦੇ ਵਿੱਚ 1973 ਨੂੰ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤੇ ਭਾਜੀ ਗੁਰਸ਼ਰਨ ਹੋਣਾ ਨੇ ਬਲਰਾਜ ਸਾਨੀ ਦੇ ਨਾਂ ਦੇ ਉੱਤੇ ਪ੍ਰਕਾਸ਼ਨ ਰੱਖਿਆ ਸੀ। ਲੋ ਦੋਸਤੋ, ਇਹ ਸੀ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚੋਂ ਗੱਲਾਂ ਬਾਤਾਂ ਤੇ ਹੁਣ ਚੱਲਦੇ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਉਧਰ ਨੂੰ ਕਰਦੇ ਆਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਤੇ ਹੁਣ ਤੋਂ ਲੈ ਕੇ ਤਕਰੀਬਨ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ ਦਿੱਤੀਆਂ ਜਾਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਅੱਜ 1 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਸੀਐਮ ਦੀ ਜਿਹੜੀ ਸ਼ਰਾਬ ਤੇ ਖੜੇ ਨੇ ਸਵਾਲ ਹੋ ਗਏ ਨੇ ਪੰਜਾਬ ਦੇ ਵਿੱਚ ਜੋ ਕੁਝ ਚੱਲਿਆ। ਅੱਜ ਵਿਸ਼ੇਸ਼ ਸੈਸ਼ਨ ਜਿਹੜਾ ਸੀ ਮਜ਼ਦੂਰਾਂ ਦੇ ਲਈ ਸੱਦਿਆ ਗਿਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ ਮਜ਼ਦੂਰ ਦਿਵਸ ਦੇ ਉੱਤੇ, ਪਰ ਬਣ ਕੁਝ ਹੋਰ ਹੀ ਗਿਆ। ਦੂਸਰੇ ਪਾਸੇ ਕੁਸ਼ਤੀ ਚੱਲ ਰਹੀ ਹੈ। ਪੰਜਾਬ ਨੇਤਾਵਾਂ ਦਾ ਨਵਾਂ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ, ਦੇਖਦੇ ਹਾਂ ਕਿੰਨੇ ਓਵਰਾਂ ਦੇ ਵਿੱਚ ਕਿਹੜਾ ਕਿੰਨੇ ਰਨ ਬਣਾਉਂਦਾ ਹੈ। US ਤੇ ਇਰਾਨ ਵਿਚੋਲਗੀ ਤੋਂ ਜਿਹੜਾ ਪਾਕਿਸਤਾਨ ਨੂੰ ਲਾਂਭੇ ਕਰ ਦਿੱਤਾ ਗਿਆ ਹੁਣ, ਕਿਉਂਕਿ ਟਰੰਪ ਦੇ ਵੱਲੋਂ ਸਿੱਧੀ ਗੱਲਬਾਤ ਜਿਹੜੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਵਾਪਰਦਾ ਹੈ। ਦੂਸਰੇ ਪਾਸੇ ਮਹਿੰਗਾਈ ਦਾ ਬੁਰਾ ਹਾਲ ਤੇ 3000 ਨੂੰ ਸਿਲੰਡਰ ਇੰਡੀਆ ਦੇ ਵਿੱਚ ਹੋ ਚੁੱਕਿਆ। ਚੋਣਾਂ ਦਾ ਮੁਕੰਮਲ ਹੋਣਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੇਲ ਕੀਮਤਾਂ ਤੇ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਇੰਡੀਆ ਦੇ ਵਿੱਚ ਵੱਧ ਚੁੱਕੀਆਂ ਨੇ, ਜਿਵੇਂ ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਰੋਲਾ ਪਾਉਂਦਾ ਆਉਂਦਾ ਹੀ ਹੈ। ਤੇ ਉਹਨੇ ਇਹ ਵੀ ਅੱਜ ਕਿਹਾ ਕਿ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਗੈਸ ਦੀ ਤਾਂ ਵੱਧ ਗਈ ਹੈ, ਪੈਟਰੋਲ, ਡੀਜ਼ਲ, ਹੋਰ ਚੀਜ਼ਾਂ ਦੀ ਵੀ ਜਿਹੜੀ ਹੈ ਪ੍ਰਾਈਸ ਜਿਹੜਾ ਅਪ ਜਾਵੇਗਾ। ਇਸੇ ਤਰ੍ਹਾਂ ਹੀ ਜਿਹੜਾ ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਨੇ ਨਵੇਂ ਮੋੜ ਲਏ ਨੇ, ਜਿੱਥੇ ਪਾਕਿਸਤਾਨ ਨੂੰ ਵਿਚੋਲਗੀ ਤੋਂ ਬਾਹਰ ਕੱਢਿਆ ਗਿਆ, ਸਿੱਧੀ ਗੱਲਬਾਤ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੇ ਆਮ ਲੋਕਾਂ ਦੀ ਜ਼ਿੰਦਗੀ ਔਖੀ ਕਰ ਛੱਡੀ ਹੈ। ਅਮਰੀਕੀ ਸਿਆਸਤ ਦੇ ਵਿੱਚ ਵੀ ਜਿਹੜੀ ਹੈ ਗਰਮਾਹਟ ਹੈ ਤੇ ਪੀਠ ਹੇਕਸੇਤ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਘੇਰੇ ਦੇ ਵਿੱਚ ਨੇ ਉਹ ਵੀ ਸਵਾਲਾਂ ਦੇ, ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਉੱਤੇ ਓਪੋਜੀਸ਼ਨ ਦੇ ਵੱਲੋਂ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹੈ ਕਿ ਭਾਈ ਓਫੀਸ਼ਲੀ ਤੌਰ ਦੇ ਉੱਤੇ ਕਿ ਉਹਦੀ ਮੈਂਟਲ ਹਾਲਤ ਜਿਹੜੀ ਹੈ ਉਹ ਸਥਿਰ ਨਹੀਂ ਹੈ, ਠੀਕ ਨਹੀਂ ਹੈ, ਜਿੱਥੇ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਦੂਜੇ ਪਾਸੇ ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, ਭਰੋਸਗੀ ਮਤਾ, ਡੋਪ ਟੈਸਟ ਦੀ ਮੰਗ ਤੇ ਵਿਰੋਧੀ ਧਿਰ ਵੱਲੋਂ ਬਾਈਕਾਟ ਜਿਹੜਾ ਚਰਚਾ ਦਾ ਕੇਂਦਰ ਅੱਜ ਬਣਿਆ ਰਿਹਾ। ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਮਜ਼ਦੂਰਾਂ ਦੇ ਲਈ ਵੱਡੇ ਫੈਸਲੇ ਹੋਏ ਨੇ। LPG ਕੀਮਤਾਂ ਦੇ ਵਿੱਚ ਵਾਧਾ ਹੋਇਆ ਤੇ ਹੋਰ ਵੱਡੀਆਂ ਖ਼ਬਰਾਂ ਦੇ ਉੱਤੇ ਵਿਸਤ੍ਰਿਤ ਜਿਹੜਾ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੰਮ ਦੇ ਬੋਝ ਨੇ ਲੈ ਲਈ ਜੀ, ਇੱਕ ਰਿਪੋਰਟ ਸਾਂਝੀ ਕਰਦੇ ਹਾਂ ਮਜ਼ਦੂਰ ਦਿਵਸ ਦੇ ਉੱਤੇ ਹੀ ਹਾਲਾਤ ਕੀ ਨੇ। ਕੰਮ ਦੇ ਬੋਝ ਨੇ ਲਈ ਹੈ 8.4 ਲੱਖ ਲੋਕਾਂ ਦੀ ਜਾਨ, ਕਰੋੜਾਂ ਦੀ ਵਿਗੜੀ ਹੈ ਸਿਹਤ ਤੇ ਹੈਰਾਨ ਕਰ ਗਈ ਇਹ ਰਿਪੋਰਟ ਜਿਹੜੀ ਕਰਨ ਵਾਲੀ ਹੈ। ਜਨੇਵਾ ਤੋਂ ਇਹ ਰਿਪੋਰਟ ਲੱਗੀ ਹੈ। ਦੁਨੀਆ ਭਰ ਦੇ ਵਿੱਚ ਕੰਮ ਦਾ ਵੱਧਦਾ ਬੋਝ ਤੇ ਦਫ਼ਤਰਾਂ ਦਾ ਮਾੜਾ ਮਾਹੌਲ ਹੁਣ ਸਿਰਫ ਥਕਾਵਟ ਦਾ ਕਾਰਨ ਨਹੀਂ ਰਿਹਾ, ਸਗੋਂ ਇਹ ਇੱਕ ਗੰਭੀਰ ਜਿਹੜੀ ਸਿਹਤ ਸੰਕਟ ਬਣ ਕੇ ਉਭਰਿਆ। ਅੰਤਰਰਾਸ਼ਟਰੀ ਜਿਹੜਾ ਸ਼ਰਮ ਸੰਗਠਨ ਹੈ ILO ਦੀ ਤਾਜ਼ਾ ਰਿਪੋਰਟ ਦੀ ਹੈ, ਉਹਦੇ ਵਿੱਚ ਦਾ ਸਾਈਕੋ ਸੋਸ਼ਲ ਵਰਕਿੰਗ ਐਨਵਾਇਰਮੈਂਟ ਜਿਹੜੀ ਹੈ ਉਹਦੇ ਅਨੁਸਾਰ ਕੰਮ ਦੇ ਨਾਲ ਜੁੜੇ ਮਾਨਸਿਕ ਸਮਾਜਿਕ ਜੋਖਮਾਂ ਦੇ ਕਾਰਨ ਦੁਨੀਆ ਭਰ ਦੇ ਵਿੱਚ ਹਰ ਸਾਲ 8.4 ਲੱਖ ਲੋਕਾਂ ਤੋਂ ਜਿਹੜਾ ਵੱਧ ਦੀ ਮੌਤ ਹੋ ਰਹੀ ਹੈ। ਕੰਮ ਦੇ ਦਬਾਅ ਦੇ ਕਾਰਨ ਹਰ ਸਾਲ ਲਗਭਗ 4.5 ਕਰੋੜ ਸਿਹਤਮੰਦ ਜੀਵਨ ਦੇ ਨਾਲ ਡੇਲੀ ਜਿਹੜੇ ਨੇ ਨਸ਼ਟ ਹੋ ਰਹੇ ਨੇ। ਇਸ ਦਾ ਮਤਲਬ ਹੈ ਕਿ ਬਿਮਾਰੀ, ਦਿਵਿਅੰਗਤਾ ਜਾਂ ਸਮੇਂ ਤੋਂ ਪਹਿਲਾਂ ਜਿਹੜਾ ਮੌਤ ਕਾਰਨ ਲੋਕਾਂ ਦੇ ਜੀਵਨ ਦੇ ਕੀਮਤੀ ਸਾਲ ਬਰਾਮਦ ਜਿਹੜੇ ਨੇ ਬਰਬਾਦ ਹੋ ਰਹੇ ਨੇ। ਕੰਮ ਦੀਆਂ ਮਾੜੀਆਂ ਪਰਿਸਥਿਤੀਆਂ ਦਾ ਸਿੱਧਾ ਜਿਹੜਾ ਸੰਬੰਧ ਹੈ ਦਿਲ ਦੀਆਂ ਬਿਮਾਰੀਆਂ, ਮਾਨਸਿਕ ਜਿਹੜੀ ਹੈ ਵਿਕਾਰਾਂ ਤੇ ਕਈ ਮਾਮਲਿਆਂ ਦੇ ਵਿੱਚ ਖੁਦਕੁਸ਼ੀ ਦੇ ਨਾਲ ਵੀ ਪਾਇਆ ਗਿਆ। ਇਸ ਤਣਾਅ ਦੇ ਮੁੱਖ ਕਾਰਨ ਉਹਨਾਂ ਦੱਸਿਆ ਕਿ ਰਿਪੋਰਟ ਦੇ ਅਨੁਸਾਰ ਕੰਮ ਦੇ ਉੱਤੇ ਲੰਮੇ ਘੰਟੇ, ਲੋੜ ਤੋਂ ਵੱਧ ਸਮਾਂ ਕੰਮ ਕਰਨਾ, ਨੌਕਰੀ ਦੀ ਅਸੁਰੱਖਿਆ, ਨੌਕਰੀ ਜਾਣ ਦਾ ਲਗਾਤਾਰ ਡਰ ਬਣੇ ਰਹਿਣਾ ਕਿ ਭਾਈ ਪਤਾ ਨਹੀਂ ਕੱਲ੍ਹ ਨੂੰ ਜੌਬ ਹੈਗੀ ਹੈ ਕਿ ਨਹੀਂ ਹੈਗੀ ਹੈ, ਅੱਗੇ ਮਿਲਦੀ ਹੈ ਕਿ ਨਹੀਂ ਮਿਲਦੀ ਹੈ। ਅੱਜ ਵੀ ਅਮਰੀਕਾ 'ਚੋਂ ਇੱਕ ਦੁਖਦਾਈ ਖਬਰ ਜਿਹੜੀ ਹੈ ਲੱਗੀ ਹੈ ਕਿ ਭਾਈ ਉੱਥੇ ਜਿਹੜਾ ਪੜ੍ਹ ਰਹੇ ਸੀ, ਇੱਕ ਲੜਕਾ ਜਿਹੜਾ ਸੀ ਇੰਡੀਆ ਦਾ ਪੜ੍ਹ ਰਿਹਾ ਸੀ, ਡਿਗਰੀ ਵੀ ਹਾਸਲ ਕਰ ਲਈ, ਸਾਰਾ ਕੁਝ ਕਰ ਲਿਆ, ਪਰ ਉਹਨੂੰ ਕੰਮ ਨਹੀਂ ਲੱਭ ਰਿਹਾ ਸੀ ਕਿਉਂਕਿ ਪ੍ਰੈਸ਼ਰ ਹੋਏਗਾ ਜੇ ਜੌਬ ਨਹੀਂ ਲੱਗੇਗਾ ਤੇ ਉਹਨੂੰ ਉੱਥੇ ਜਿਹੜਾ ਸਟੇ ਨਹੀਂ ਮਿਲਣਾ, ਤੇ ਉਸ ਕਾਰਨ ਵੀ ਫਿਰ ਉਹ ਸੁਸਾਈਡ ਵੱਲ ਨੂੰ ਆਪਣਾ ਮੂੰਹ ਕਰਦੇ ਨੇ। ਹੋਰ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ, ਘਰਾਂ ਦੇ ਖਰਚੇ ਨੇ, ਸ਼ੋਸ਼ਣ ਅਤੇ ਉਤਪੀੜਨ, ਕੰਮ ਵਾਲੀ ਥਾਂ ਦੇ ਉੱਤੇ ਮਾਨਸਿਕ ਜਾਂ ਸਰੀਰਕ ਪਰੇਸ਼ਾਨੀ ਹੋਣਾ, ਡਿਜੀਟਲ ਨਿਗਰਾਨੀ ਜਿਹੜੀ ਆ ਰੱਖੀ ਜਾ ਰਹੀ ਹੈ, ਲਗਾਤਾਰ ਡਿਜੀਟਲ ਮਾਧਿਅਮਾਂ ਦੇ ਰਾਹੀਂ ਨਜ਼ਰ ਰੱਖਣਾ ਤੇ ਘੱਟ ਤਨਖਾਹ ਦੇਣਾ ਵਰਗੇ ਮੁੱਦੇ ਜਿਹੜੇ ਨੇ ਉਭਰੇ ਨੇ। ਇਹ ਸਮੱਸਿਆ ਸਿਰਫ ਸਿਹਤ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸਦਾ ਜਿਹੜਾ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਵੀ ਭਾਰੀ ਅਸਰ ਪੈ ਰਿਹਾ। ILO ਮੁਤਾਬਕ ਜਿਹੜਾ ਕੰਮ ਦੇ ਖਰਾਬ ਹਾਲਾਤ ਕਾਰਨ ਜਿਹੜਾ ਹਰ ਸਾਲ ਗਲੋਬਲ GDP ਦਾ 1.37% ਨੁਕਸਾਨ ਹੋ ਰਿਹਾ। ਰਿਪੋਰਟ ਦੇ ਵਿੱਚ ਤਣਾਅ ਨੂੰ ਘਟਾਉਣ ਦੇ ਲਈ 3 ਪੱਧਰਾਂ ਦੇ ਉੱਤੇ ਕੰਮ ਕਰਨ ਦਾ ਸੁਝਾਅ ਦਿੱਤਾ ਹੈ। ਪਹਿਲਾ, ਕੰਮ ਦਾ ਸੁਭਾਅ, ਜਿੱਥੇ ਉਮੀਦਾਂ ਮੁਤਾਬਕ ਸਾਧਨ ਜਿਹੜੇ ਮੁਹੱਈਆ ਕਰਵਾਏ ਜਾਣ। ਦੂਜਾ, ਕੰਮ ਦਾ ਪ੍ਰਬੰਧਨ, ਜਿੱਥੇ ਜ਼ਿੰਮੇਵਾਰੀਆਂ ਸਪਸ਼ਟ ਹੋਣ ਵੀ ਤੇਰੇ ਅੰਡਰ ਕੀ ਤੇਰੀ ਜ਼ਿੰਮੇਵਾਰੀ ਹੈ, ਕੀ ਜੌਬ ਹੈ, ਤੂੰ ਕਿੱਥੇ ਤੱਕ ਜਿਹੜੀ ਹੈ ਗਾਤਰੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਆਮ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਜਿਹੜਾ ਤੁਹਾਡਾ ਐਗਰੀਮੈਂਟ ਕੀਤਾ ਹੋਇਆ ਉਸ ਮੁਤਾਬਕ ਹੀ ਕੰਮ ਕਰਦੇ ਆ। ਜੇ ਉਹ ਮਾੜਾ ਮੋਟਾ ਵੀ ਇਧਰੋਂ ਉਧਰੋਂ ਐਕਸਟਰਾ ਕੰਮ ਲੈਣ ਦੀ ਗੱਲ ਕਰਦੇ ਆ, ਅਗਲੇ ਕਹਿੰਦੇ ਜੀ ਮੇਰਾ ਟਾਈਮ ਫਿਨਿਸ਼ ਹੋ ਗਿਆ, ਜਾਂ ਫਿਰ ਅਗਲੇ ਕਹਿਣਗੇ ਭਾਈ ਇਹ ਮੇਰੇ ਅੰਡਰ ਮੇਰੀ ਜ਼ਿੰਮੇਵਾਰੀ ਨਹੀਂ ਹੈ, ਮੇਰੇ ਅਧਿਕਾਰ ਦੇ ਅੰਡਰ ਨਹੀਂ ਹੈ, ਉਹ ਫਿਰ ਪਾਸਾ ਵੱਟ ਲੈਂਦੇ ਨੇ। ਪਰ ਆਪਣੇ ਵਾਲੇ ਜਿਹੜੇ ਨੇ ਉਹ ਕਹਿੰਦੇ ਚੱਲ ਯਾਰ ਹੋਊ, ਜਾਂਦੇ ਜਾਂਦੇ ਇਹ ਵੀ ਕਰ ਜਾਂਦੇ ਆ। ਤੀਜਾ ਜਿਹੜਾ ਹੈ ਸੰਸਥਾਗਤ ਨੀਤੀਆਂ, ਜਿਨ੍ਹਾਂ ਦੇ ਵਿੱਚ ਨੌਕਰੀ ਦੀ ਸੁਰੱਖਿਆ ਤੇ ਸਹੀ ਕੰਮ ਦੇ ਘੰਟੇ ਜਿਹੜੇ ਨੇ ਨਿਸ਼ਚਿਤ ਕੀਤੇ ਜਾਣ, ਇਹ ਮੁੱਦੇ ਜਿਹੜੇ ਨੇ ਉੱਠੇ ਨੇ। ਚੱਲਦੇ ਹੁਣ ਪੰਜਾਬ ਦੇ ਵੱਲ ਨੂੰ। ਪੰਜਾਬ ਅਸੈਂਬਲੀ ਸੈਸ਼ਨ, ਵਿਸ਼ੇਸ਼ ਸੈਸ਼ਨ, ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਘੱਟੋ ਘੱਟ ਉਜਰਤਾਂ ਦੇ ਵਿੱਚ 15% ਕਹਿੰਦੇ ਵਾਧੇ ਦਾ ਪ੍ਰਸਤਾਵ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਦੂਸਰੇ ਪਾਸੇ ਮੁੱਖ ਮੰਤਰੀ ਮਾਨ 6 ਮਈ ਤੋਂ ਕੱਢਣਗੇ ਹੁਣ ਸ਼ੁਕਰਾਨਾ ਯਾਤਰਾ। ਵਿਧਾਨ ਸਭਾ ਵੱਲੋਂ ਕੇਂਦਰ ਦੀ ਮੋਹਰ ਤੋਂ ਬਾਅਦ ਧੰਨਵਾਦ ਮਤਾ ਪਾਸ ਕੀਤਾ ਗਿਆ ਤੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਕਿਰਤੀਆਂ ਨੂੰ ਵੱਡਾ ਕਹਿੰਦੇ ਤੋਹਫਾ ਦੇ ਦਿੱਤਾ ਗਿਆ। ਉਜਰਤਾ ਦੇ ਵਿੱਚ 15% ਵਾਧੇ ਨੂੰ ਸਦਨ ਦੀ ਹਰੀ ਝੰਡੀ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀਆਂ ਮਿਆਦ ਜਿਹੜੀ ਹੈ ਵਧੀ ਹੈ, ਭਲਕੇ ਜਿਹੜਾ ਭਰੋਸਗੀ ਮਤਾ ਲਿਆ ਸਕਦੀ ਹੈ ਮਾਨ ਸਰਕਾਰ। ਹੁਣ ਵਿਧਾਨ ਸਭਾ ਬਣੀਆਂ ਅਖਾੜਾ, ਵੈਲ ਦੇ ਵਿੱਚ ਜਿਹੜਾ ਭਿੜੇ ਆਪ ਦੇ ਜਿਹੜੇ ਤੇ ਕਾਂਗਰਸੀ ਵਿਧਾਇਕ ਨੇ, ਸਦਨ ਦੀ ਕਾਰਵਾਈ ਮੁਲਤਵੀ ਵੀ ਹੋਈ ਹੈ। ਪੰਜਾਬ ਦੇ ਸਾਰੇ ਵਿਧਾਇਕਾਂ ਦਾ ਨਾਰਕੋ ਤੇ ਜਾਇਦਾਦਾਂ ਦਾ ਜਿਹੜਾ ਟੈਸਟ ਵੀ ਕਰਵਾਇਆ ਜਾਵੇ, ਸੰਦੀਪ ਜਾਖੜ ਹੋਣਾਂ ਨੇ ਇਹ ਗੱਲ ਉਠਾ ਦਿੱਤੀ। ਭਾਜਪਾ ਦੇ ਵੱਲੋਂ ਲਗਾਈ ਜਨਤਾ ਦੀ ਜਿਹੜੀ ਵਿਧਾਨ ਸਭਾ ਨੂੰ ਜਿਹੜਾ ਸੀ ਸੰਬੋਧਨ ਕਰਦਿਆਂ ਹੋਇਆ ਬਾਹਰਲੇ ਪਾਸੇ ਆਪਣੇ ਦਫ਼ਤਰ 'ਚ ਭਾਜਪਾ ਨੇ ਲਾਈ ਹੈ ਚੰਡੀਗੜ੍ਹ 'ਚ, ਵਿਧਾਇਕ ਸੰਦੀਪ ਜਾਖੜ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਦਾ ਨਾਰਕੋ ਟੈਸਟ ਕਰਵਾਉਣ ਦੇ ਨਾਲ ਨਾਲ ਜਾਇਦਾਦ ਟੈਸਟ ਵੀ ਜਿਹੜਾ ਕਰਵਾ ਕੇ ਉਹ ਵੀ ਜਨਤਕ ਕੀਤਾ ਜਾਵੇ। ਦੂਸਰੇ ਪਾਸੇ ਵਿਧਾਨ ਸਭਾ ਦੇ ਵਿੱਚ ਡੋਪ ਟੈਸਟ ਦੀ ਮੰਗ ਰੱਦ ਹੋਈ। ਸਪੀਕਰ ਹੋਣਾਂ ਨੇ ਸਿੱਧਾ ਹੀ ਜਿਹੜਾ ਵਿਰੋਧੀ ਧਿਰ ਦੀ ਅਪੀਲ ਨੂੰ ਦੱਸਿਆ ਗੈਰ ਵਾਜਬ ਹੈ ਤੇ ਵਿੱਤ ਮੰਤਰੀ ਵੈਸੇ ਤਾਂ ਕਰਨਾ ਚਾਹੀਦਾ ਸੀ, ਭਾਈ ਸਾਡੇ ਮੁੱਖ ਮੰਤਰੀ ਦੇ ਉੱਤੇ ਤੁਸੀਂ ਐਡੇ ਵੱਡੇ ਇਲਜ਼ਾਮ ਲਾ ਰਹੇ ਹੋ, ਕਰਾ ਹੀ ਲੈਂਦੇ ਆ, ਨਾਲੇ ਸਥਿਤੀ ਸਪਸ਼ਟ ਹੋ ਜਾਂਦੀ। ਵਿੱਤ ਮੰਤਰੀ ਚੀਮਾ ਉਹਨਾਂ ਨੇ ਵਿਰੋਧੀ ਧਿਰਾਂ ਨੂੰ ਜਿਹੜਾ ਲਿਆ ਨਿਸ਼ਾਨੇ ਤੇ ਹੈ ਤੇ ਸਪੀਕਰ ਸੰਧਵਾ ਨੇ ਵਿਰੋਧੀ ਧਿਰ ਨੂੰ ਜਿਹੜੀ ਹੈ ਸਖ਼ਤ ਤਾੜਨਾ ਵੀ ਕੀਤੀ ਹੈ। ਬਾਜਪਾ ਜਿਹੜੇ ਬਾਜਵਾ ਹੁਣੀ ਉਹਨਾਂ ਦੀ ਮੰਗ ਰਹੀ ਕਿ ਸਦਨ ਦੇ ਵਿੱਚ ਸਾਰੇ ਵਿਧਾਇਕਾਂ ਦਾ ਜਿਹੜਾ ਐਲਕੋ ਮੀਟਰ ਜਿਹੜਾ ਟੈਸਟ ਹੋਵੇ ਤੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਬਾਹਰ ਜਾਂਦਿਆਂ ਹੀ ਸਦਨ ਦੇ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਮੁੱਖ ਮੰਤਰੀ ਦੇ ਵੱਲੋਂ ਵਿਰੋਧੀ ਧਿਰ ਨੂੰ ਬਹਿਸ ਦੇ ਲਈ ਵੱਧ ਸਮਾਂ ਦੇਣ ਦੀ ਵੀ ਅਪੀਲ ਕੀਤੀ ਗਈ। ਬਾਜਵਾ ਹੁਣਾਂ ਨੇ DA ਦੇ ਬਕਾਏ ਦੇ ਲਈ ਸਰਕਾਰ ਨੂੰ ਘੇਰਿਆ। ਸਦਨ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ BJP ਦੇ ਮੈਂਬਰ ਜਿਹੜੇ ਗੈਰ ਹਾਜ਼ਰ ਰਹੇ ਨੇ। ਵਿਧਾਨ ਸਭਾ ਦੇ ਵਿੱਚ ਗੂੰਜਿਆ ਕੀਰਤੀ ਦਿਵਸ ਲੇਬਰ ਮਨਿਸਟਰ ਸੌਂਦ ਉਹਨਾਂ ਨੇ ਪੇਸ਼ ਕੀਤਾ ਹੈ ਸਰਕਾਰੀ ਮਤਾ। ਹੁਣ ਤਾਂ ਅੱਜ ਹੀ ਪਤਾ ਲੱਗਿਆ ਕਿ ਭਾਈ ਲੇਬਰ ਆਫਿਸ ਜਿਹੜੇ ਨੇ ਜਾਂ ਲੇਬਰ ਮਨਿਸਟਰ ਜਿਹੜੇ ਨੇ ਪੰਜਾਬ ਦੇ ਇਹ ਨੇ ਤੇ ਉੱਥੇ ਆਵਾਜ਼ ਚੱਲੀ ਉੱਠੀ ਹੈ ਕਿ ਭਾਈ ਰਜਿਸਟਰੇਸ਼ਨ ਆ ਕਰਾਓ, ਜ਼ਰੂਰੀ ਹੈ ਰਜਿਸਟਰੇਸ਼ਨ। ਤੇ ਸਾਨੂੰ ਤਾਂ ਮੈਨੂੰ ਲੱਗਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਭਾਈ ਕਿ ਸਾਡੇ ਉੱਥੇ ਲੇਬਰ ਆਫਿਸ ਵੀ ਹੈਗਾ ਤੇ ਉਹਨਾਂ ਦੇ ਹੱਕ ਕੀ ਨੇ। ਜੇ ਕੰਮ ਜੌਬ ਨਹੀਂ ਮਿਲਦੀ ਤਾਂ ਕਿੱਥੇ ਜਾਣਗੇ ਲੋਕ, ਵਿਧਾਨ ਸਭਾ ਦੇ ਵਿਚ ਮੋਬਾਈਲ ਨੇ ਛੇੜਿਆ ਨਵਾਂ ਸਿਆਸੀ ਘਮਸਾਨ ਜਿਵੇਂ ਪਹਿਲਾਂ ਖਹਿਰਾ ਸਾਹਿਬ ਨੂੰ ਘੇਰਿਆ ਗਿਆ ਸੀ ਲੱਤ ਦੇ ਉਤੇ ਲੱਤ ਰੱਖਣ ਦੇ ਲਈ ਤੇ ਉਸੇ ਤਰ੍ਹਾਂ ਮੋਬਾਈਲ ਦੇ ਬਾਰੇ ਘੇਰ ਲਿਆ ਗਿਆ ਖਹਿਰਾ ਤੇ ਭੜਕੇ ਨੇ ਮੁੱਖ ਮੰਤਰੀ ਸਾਹਿਬ ਤੇ ਜਦੋਂ ਆਪ ਦੇ ਕੋਲ 95 ਵਿਧਾਇਕ ਭਰੋਸੇਗੀ ਮਤੇ ਦੀ ਕੀ ਕਹਿੰਦੇ ਲੋੜ ਹੈ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਇਹ ਜਿਹੜਾ ਸਵਾਲ ਖੜਾ ਕਰ ਦਿੱਤਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੌਰਾਨ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਦੇ ਉਤੇ ਸੂਬੇ ਦੇ ਲੱਖਾਂ ਕਿਰਤੀਆਂ ਦੇ ਲਈ ਵੱਡੀ ਜਿਹੜੀ ਖੁਸ਼ਖਬਰੀ ਕਹਿੰਦੇ ਸਾਹਮਣੇ ਆਈ ਹੈ ਸਦਨ ਨੇ ਅੱਜ ਇਕ ਸਰਕਾਰੀ ਮਤੇ ਦੇ ਉਤੇ ਲੰਬੀ ਅਤੇ ਗੰਭੀਰ ਬਹਿਸ ਤੋਂ ਬਾਅਦ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਦੇ ਵਿਚ 15% ਵਾਧੇ ਨੂੰ ਸਰਬਸੰਮਤੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ ਹੈ ਵੈਸੇ ਮੈਂ ਸੋਚਦਾ ਪਿਆ ਸੀ ਜਿਵੇਂ ਕਿ 8 ਘੰਟੇ ਦੀ ਜੋਬ ਹੈ ਹੁਣ ਦੇਖੋ ਸਾਡੇ ਮੁਲਕ ਦੇ ਵਿਚ ਆਬਾਦੀ ਐਡੀ ਵੱਡੇ ਪੱਧਰ ਦੇ ਉਤੇ ਹੈ ਤੇ ਜੇ ਦੇਖਿਆ ਜਾਵੇ ਕਿ 8 ਘੰਟੇ ਦੀ ਜੋਬ ਲਈ ਜਾਵੇ ਤਾਂ ਬਹੁਤ ਸਾਰੇ ਜਿਹੜੇ ਨੇ ਵਰਕਰ ਨੇ ਉਹਨਾਂ ਨੂੰ ਕੰਮ ਜਿਹੜੇ ਚਾਹੇ ਉਹ ਆਫਿਸ ਦੇ ਵਿਚ ਆ ਚਾਹੇ ਮਜ਼ਦੂਰ ਵਰਗ ਹੈ ਚਾਹੇ ਜਿੱਥੇ ਮਰਜ਼ੀ ਜਿਸ ਵੀ ਕਿੱਤੇ ਦੇ ਵਿਚ ਲਾ ਲਓ ਤੇ ਜੇ 8 ਘੰਟੇ ਦੀ ਵੰਡ ਕੇ ਕੰਮ ਦਿੱਤਾ ਜਾਏਗਾ ਤਾਂ ਰੋਜ਼ਗਾਰ ਵੀ ਵਧੇਗਾ ਲੋਕਾਂ ਦਾ ਵੱਧ ਤੋਂ ਵੱਧ ਉਹ ਕੰਮਾਂ ਦੇ ਉੱਤੇ ਵੀ ਲੱਗਣਗੇ ਪਰ ਜੇ ਇੱਕੋ ਹੀ ਬੰਦਾ 16-16 ਘੰਟੇ ਕੰਮ ਕਰੀ ਜਾਂਦਾ ਹੈ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਤੇ ਉਹ ਫਿਰ ਉਹਦਾ ਮਾਨਸਿਕ ਤੌਰ ਦੇ ਉੱਤੇ ਵੀ ਡਿਸਟਰਬ ਹੋਏਗਾ ਹੀ ਹੋਏਗਾ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਏਗਾ ਖੁਸ਼ਹਾਲੀ ਕਿੱਥੋਂ ਆਏਗੀ ਪਰ ਜੇ ਉਹ ਸੈਲਰੀ ਉਹ ਸਾਰਾ ਕੁਝ ਮਿਨੀਮਮ ਮੈਕਸੀਮਮ ਨਿਰਧਾਰਿਤ ਕੀਤੀ ਜਾਵੇ ਤੇ 8 ਘੰਟੇ ਦੀ ਜੋਬ ਹੋਵੇ ਵੀਕ ਦੇ ਵਿੱਚ ਇੰਨੇ ਘੰਟੇ ਤੁਸੀਂ ਕੰਮ ਕਰਨਾ ਤੇ ਉਹ ਸਾਰਾ ਕੁਝ ਨਿਰਧਾਰਿਤ ਹੋਵੇ ਪਤਾ ਹੋਵੇਗਾ ਕਿ ਕੀ ਮੈਨੂੰ ਘਰ ਨੂੰ ਆਉਣਾ ਕੀ ਨਹੀਂ ਆਉਣਾ ਤੇ ਹੋਰ ਜਿਹੜੇ ਉਹਨਾਂ ਦੇ ਹੱਕ ਨੇ ਉਹ ਦਿੱਤੇ ਜਾਣ ਤੇ ਇਹ ਜਿਹੜਾ ਜੋਬਲੈਸ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਉਹ ਬਹੁਮਤ ਜਿਹੜੀ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਵੀ ਜੋਬਾਂ ਦੇ ਉੱਤੇ ਲਾਇਆ ਜਾ ਸਕਦਾ ਪਰ ਇਹਨਾਂ ਚੀਜ਼ਾਂ ਦੇ ਵੱਲ ਨੂੰ ਸਾਡੀਆਂ ਸਰਕਾਰਾਂ ਦੇ ਧਿਆਨ ਨਹੀਂ ਹੈ ਇਸ ਸੰਬੰਧੀ ਮਤਾ ਜਿਹੜਾ ਲੇਬਰ ਮੰਤਰੀ ਨੇ ਤਰੁਣਪ੍ਰੀਤ ਸਿੰਘ ਸੌਂਧ ਹੋਣਾ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਮੋਹਰ ਲਗਾਉਂਦਿਆਂ ਵਾਅਦੇ ਦਾ ਰਸਮੀ ਐਲਾਨ ਕਰ ਦਿੱਤਾ ਮੁੱਖ ਮੰਤਰੀ ਨੇ ਸਦਨ ਨੂੰ ਦਸਿਆ ਕਿ ਸੂਬੇ ਦੇ ਵਿਚ ਆਖਰੀ ਵਾਰ ਸਾਲ 2012 ਵਿਚ ਉਜਰਤਾ ਦੇ ਜਿਹੜਾ ਬੇਸ ਰੇਟ ਦੀ ਜਿਹੜੀ ਹੈ ਰਿਵੀਜ਼ਨ ਕੀਤੀ ਗਈ ਸੀ ਹਾਲਾਂਕਿ ਮਹਿੰਗਾਈ ਭੱਤਾ ਲਗਾਤਾਰ ਵੱਧ ਰਿਹਾ ਸੀ ਪਰ ਮੂਲ ਉਜਰਤਾ ਜਿਹੜੀ ਹੈ ਆਪਣੀ ਸੈਲਰੀ ਹੈ ਉਹਦੇ ਵਿਚ ਲੰਮੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ ਮਾਨ ਸਰਕਾਰ ਦੇ ਇਸ ਫੈਸਲੇ ਦੇ ਨਾਲ ਮਜ਼ਦੂਰ ਵਰਗ ਨੂੰ ਵੱਡੀ ਕਹਿੰਦੇ ਆਰਥਿਕ ਰਾਹਤ ਮਿਲਣ ਦੀ ਉਮੀਦ ਦੱਸੀ ਗਈ ਹੈ ਪਰ ਦੂਸਰੇ ਪਾਸੇ ਮਨਰੇਗਾ ਵਾਲੇ ਜਿਹੜਾ ਮਾਮਲਾ ਸੀ ਪਿਛਲਾ ਉਹ ਉੱਥੇ ਦਾ ਉੱਥੇ ਹੀ ਖੜਾ ਹੈ ਬਾਜਵਾ ਉਨ੍ਹਾਂ ਨੇ 650 ਰੁਪਏ ਦਿਹਾੜੀ ਦੀ ਕੀਤੀ ਸੀ ਮੰਗ ਤੇ ਸਰਕਾਰੀ ਮਤੇ ਦੇ ਉੱਤੇ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੇ ਕਿਰਤੀਆਂ ਦਾ ਪੱਖ ਜ਼ੋਰਦਾਰ ਢੰਗ ਦੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਬਾਜਵਾ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮੌਜੂਦਾ ਮਹਿੰਗਾਈ ਨੂੰ ਦੇਖਦਿਆਂ ਮਜ਼ਦੂਰਾਂ ਦੀ ਘੱਟੋ ਘੱਟ ਦਿਹਾੜੀ ਵਧਾ ਕੇ 650 ਰੁਪਏ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦਲੀਲ ਦਿੱਤੀ ਕਿ ਕਿਰਤੀ ਵਰਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਤੇ ਉਨ੍ਹਾਂ ਨੂੰ ਸਨਮਾਨਜਨਕ ਉਜਰਤ ਜਿਹੜੀ ਹੈ ਮਿਲਣਾ ਉਨ੍ਹਾਂ ਦਾ ਹੱਕ ਹੈ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸ਼ੁਰੂ ਹੋਇਆ ਵਿਸ਼ੇਸ਼ ਇਜਲਾਸ ਦੇ ਉੱਤੇ ਸ਼ੁਰੂ ਹੁੰਦੇ ਹੀ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਇਹ ਚ ਮਨ ਦੇ ਵਿੱਚ ਇੱਕ ਗੱਲ ਹੋਰ ਹੁੰਦੀ ਹੈ ਜਿਹੜੇ ਅਸੀਂ ਚਲੋ ਵਰਕਰ ਰੱਖੇ ਹੋਏ ਨੇ ਉਹ ਚਾਹੇ ਫੈਕਟਰੀਆਂ ਦੇ ਵਿੱਚ ਨੇ ਚਾਹੇ ਉਹ ਇੰਡੀਪੈਂਡੈਂਟ ਨੇ ਚਾਹੇ ਉਹ ਜਿਹੜੇ ਨੇ ਹੋਰ ਸੈਕਟਰਾਂ ਦੇ ਵਿੱਚ ਕੰਮ ਕਰਦੇ ਆ ਜਿਹੜਾ ਮਾਲਕ ਦੇ ਨਾਲ ਜਦੋਂ ਵੀ ਉਹ ਕਿਤੇ ਦਿਹਾੜੀ ਕਰਦੇ ਆ ਜਾਂ ਲੇਬਰ ਕਰਦੇ ਆ ਉਹਨਾਂ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ ਜਾਂਦਾ ਕੋਈ ਉਹਨਾਂ ਦੇ ਸਰਟੀਫਿਕੇਟ ਲੱਗ ਜਾਂਦੀ ਹੈ ਸੇਫਟੀ ਦਾ ਜਿਹੜਾ ਉਹ ਸਾਰਾ ਸਿਲਸਿਲਾ ਹੈ ਉਹ ਸਾਰੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਜੋ ਵੀ ਉਹਨਾਂ ਨੂੰ ਉਪਲਬਧ ਕਰਾਉਣ ਦੀ ਜ਼ਰੂਰਤ ਹੈ ਉਹ ਚਾਹੇ ਠੇਕੇਦਾਰ ਹੈ ਚਾਹੇ ਮਾਲਕ ਹੈ ਤੇ ਜਿਹਨੇ ਵੀ ਜੋਬ ਦਿੱਤੀ ਹੈ ਉਹਦੀ ਜਿੰਮੇਵਾਰੀ ਬਣ ਜਾਂਦੀ ਹੈ ਪਰ ਉਹ ਐਗਰੀਮੈਂਟ ਨਹੀਂ ਕੀਤੇ ਜਾਂਦੇ ਬਕਾਇਦਾ ਜਿਹੜਾ ਕੰਪਨੀਆਂ ਨੇ ਚਾਹੇ ਛੋਟੀਆਂ ਨੇ ਚਾਹੇ ਵੱਡੀਆਂ ਨੇ ਚਾਹੇ ਕਾਰਖਾਨੇ ਨੇ ਉਹਨਾਂ ਦੇ ਵਿੱਚ ਬਕਾਇਦਾ ਉਹਨਾਂ ਦਾ ਇੰਸ਼ੋਰੈਂਸ ਜਿਹੜਾ ਹੈ ਕੰਪਨੀ ਦੇ ਵੱਲੋਂ ਹੋਣਾ ਚਾਹੀਦਾ ਹੈ ਜੇ ਹਬੀ ਨਬੀ ਵਾਪਰ ਜਾਂਦੀ ਹੈ ਜੋਬ ਦੇ ਉੱਤੇ ਤਾਂ ਉਹਨਾਂ ਨੂੰ ਜਿਹੜਾ ਛੁੱਟੀ ਲੈਂਦੇ ਜਾਂ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਤਾਂ ਉਹਨਾਂ ਦੀ ਸੈਲਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਨੇ ਇੱਦਾਂ ਹੈਂਡ ਟੂ ਮਾਊਥ ਨੇ ਤੇ ਉਹਨਾਂ ਦਾ ਦੇਖਿਆ ਜਾਵੇ ਤਾਂ ਉਹ ਵਿਚਾਰੇ ਚਾਹੇ ਬੁਖਾਰ ਚੜਿਆ ਹੈ ਚਾਹੇ ਉਹਨਾਂ ਦੇ ਕੋਈ ਸੱਟ ਫੇਟ ਲੱਗੀ ਹੈ ਤਾਂ ਵੀ ਉਹਨਾਂ ਨੂੰ ਕੰਮ ਦੇ ਉੱਤੇ ਜਾਣਾ ਪੈਂਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਭਾਈ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਲਣੀ ਜੇ ਅਸੀਂ ਦਿਹਾੜੀ ਨਹੀਂ ਜਾਵਾਂਗੇ ਪਰ ਇਹਨਾਂ ਚੀਜ਼ਾਂ ਵੱਲ ਨੂੰ ਧਿਆਨ ਕਿੱਥੇ ਹੈ ਜੇ ਪਾਲਸੀਆਂ ਲਿਆਉਣੀਆਂ ਨੇ ਤਾਂ ਇੱਦਾਂ ਦੀਆਂ ਲਿਆਉਣੀਆਂ ਚਾਹੀਦੀਆਂ ਨੇ ਇਸ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿੱਚ ਆਜ਼ਾਦੀ ਘੁਲਾਟੀਆ ਚਮਨ ਲਾਲ ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ ਲੈਫਟੀਨੈਂਟ ਜਨਰਲ ਦਪਿੰਦਰ ਸਿੰਘ ਅਤੇ ਹਾਕੀ ਖਿਡਾਰੀ ਤੇ ਓਲੰਪੀਅਨ ਜਿਹੜੇ ਨੇ ਗੁਰਬਖਸ਼ ਸਿੰਘ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਵਿਧਾਨ ਸਭਾ ਦੇ ਵਿੱਚੋਂ ਸਾਰੇ ਵਿਧਾਇਕ ਵੱਲੋਂ ਜਿਹੜਾ ਖੜੇ ਹੋ ਕੇ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਬਾਜਵਾ ਉਨ੍ਹਾਂ ਨੇ ਸਾਰੇ ਵਿਧਾਇਕਾਂ ਦਾ ਜਿਹੜਾ 1 ਘੰਟੇ ਅੰਦਰ ਹੀ ਡੋਪ ਟੈਸਟ ਜਿਹੜਾ ਮੰਗ ਲਿਆ ਕਿਉਂਕਿ ਵਿਵਾਦ ਖੜਾ ਹੋ ਗਿਆ ਕਿ ਮਾਨ ਸਾਹਿਬ ਜਿਹੜੇ ਨੇ ਉਹ ਸ਼ਰਾਬ ਪੀ ਕੇ ਜਿਹੜੇ ਨੇ ਹਾਊਸ ਦੇ ਵਿਚ ਆਏ ਨੇ। ਜਦੋਂ ਤੱਕ ਮੁੱਖ ਮੰਤਰੀ ਦੇ ਵਿਧਾਇਕਾਂ ਦੇ ਟੈਸਟ ਨਹੀਂ ਹੁੰਦੇ ਉਦੋਂ ਤੱਕ ਸਦਨ ਦੀ ਕਾਰਵਾਈ ਦਾ ਬਾਈਕਾਟ ਭਾਜਪਾ ਹੁਣਾਂ ਨੇ ਕਹਿ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਦੌਰਾਨ ਅੱਜ ਉਸ ਵੇਲੇ ਸਿਆਸੀ ਭੁਚਾਲ ਜਿਹੜਾ ਆ ਗਿਆ ਜਿੱਥੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਮੁੱਖ ਮੰਤਰੀ ਤੇ ਸਦਨ ਦੇ ਸਾਰੇ ਵਿਧਾਇਕਾਂ ਦੇ ਤੁਰੰਤ ਐਲਕੋਮੀਟਰ ਸ਼ਰਾਬ ਦੀ ਜਾਂਚ ਅਸਲ ਚ ਤਾਂ ਮੁੱਦਾ ਉਠਾਇਆ ਸੀ ਖਹਿਰਾ ਹੁਣਾਂ ਨੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਬਾਜਵਾ ਹੁਣਾਂ ਨੇ ਉਨ੍ਹਾਂ ਦੀ ਹਾਮੀ ਭਰ ਦਿੱਤੀ ਤੇ ਸ਼ਰਾਬ ਦੀ ਜਾਂਚ ਤੇ ਡੋਪ ਟੈਸਟ ਜਿਹੜਾ ਕਰਵਾਉਣ ਦੀ ਮੰਗ ਰੱਖੀ ਦਿੱਤੀ ਗਈ। ਤੇ ਅੱਜ ਵੈਸੇ ਖਹਿਰਾ ਸਾਹਿਬ ਜਿੰਦਾ ਵੀ ਨਾਲ ਲੈ ਕੇ ਗਏ ਸੀ, ਕਹਿੰਦੇ ਭਾਈ ਲਾ ਦਿਓ ਜਿੰਦਾ ਜਿੱਦਾਂ ਮਾਨ ਸਾਹਿਬ ਪਹਿਲਾਂ ਕਹਿੰਦੇ ਸੀ, ਤਾਂ ਕਹਿੰਦੇ ਅੱਜ ਚਾਹੇ ਸਾਡੇ ਨੇ ਤੇ ਚਾਹੇ ਤੁਹਾਡੇ ਨੇ ਡੋਪ ਟੈਸਟ ਜਾਂ ਇਹ ਟੈਸਟ ਜਿਹੜੇ ਹੋ ਹੀ ਜਾਣ। ਸਪੀਕਰ ਨੂੰ ਲਿਖੇ ਇਕ ਸਖ਼ਤ ਪੱਤਰ ਦੇ ਵਿਚ ਜਿਹੜਾ ਬਾਜਵਾ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਦਨ ਦੀ ਮਰਿਆਦਾ ਨੂੰ ਬਹਾਲ ਰੱਖਣ ਦੇ ਲਈ ਕਦਮ ਚੁੱਕਣਾ ਲਾਜ਼ਮੀ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੇ ਪੱਤਰ ਦੇ ਵਿਚ ਮੁੱਖ ਮੰਤਰੀ ਦੇ ਵੱਲੋਂ ਸਦਨ ਦੇ ਵਿਚੋਂ ਚਲੇ ਜਾਣ ਦੇ ਕਈ ਸਵਾਲ ਖੜੇ ਕਰਦਿਆਂ ਕਾਂਗਰਸ ਵਿਧਾਇਕ ਦਲ ਜਿਹੜਾ CLP ਉਨ੍ਹਾਂ ਨੇ ਮੰਗ ਕੀਤੀ ਕਿ ਇਕ ਘੰਟੇ ਦੇ ਅੰਦਰ ਅੰਦਰ ਮੁੱਖ ਮੰਤਰੀ ਤੋਂ ਸ਼ੁਰੂਆਤ ਕਰਦੇ ਹੋਏ ਸਾਰੇ ਮੈਂਬਰਾਂ ਦਾ ਐਲਕੋਮੀਟਰ ਜਿਹੜਾ ਟੈਸਟ ਕੀਤਾ ਜਾਵੇ ਤੇ ਬਾਅਦ ਦੇ ਵਿਚ ਸਾਰਿਆਂ ਦਾ ਜਿਹੜਾ ਵਿਆਪਕ ਡੋਪ ਟੈਸਟ ਕਰਵਾਇਆ ਜਾਵੇ। ਤੇ PGI ਤੋਂ ਉਨ੍ਹਾਂ ਨੇ ਕਿਹਾ ਕਿ ਮਾਹਰ ਜਿਹੜੇ ਲੋਕ ਨੇ ਉਨ੍ਹਾਂ ਤੋਂ ਹੋਣਾ ਚਾਹੀਦਾ ਹੈ, ਟੀਮ ਤੋਂ ਜਿਹੜਾ ਜਾਂਚ ਦੀ ਸ਼ਰਤ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਟੈਸਟ ਕਿਸੇ ਹੋਰ ਹਸਪਤਾਲ ਦੀ ਬਜਾਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੀ ਨਿਰਪੱਖ ਮੈਡੀਕਲ ਟੀਮ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਹੈ। ਬਾਜਵਾ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਨਹੀਂ ਸਗੋਂ ਸਦਨ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਦੇ ਲਈ ਚੁੱਕਿਆ ਗਿਆ ਕਦਮ ਹੈ। ਸਦਨ ਦੀ ਕਾਰਵਾਈ ਦੇ ਬਾਈਕਾਟ ਦਾ ਅਲਟੀਮੇਟਮ ਦੇ ਦਿੱਤਾ ਗਿਆ। ਕਾਂਗਰਸ ਨੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਐਲਾਨ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਮੁੱਖ ਮੰਤਰੀ ਪ੍ਰਸਤਾਵਿਤ ਟੈਸਟਿੰਗ ਪ੍ਰਕਿਰਿਆ ਰਾਹੀਂ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਖੁਦ ਨੂੰ ਮੁਕਤ ਨਹੀਂ ਕਰ ਲੈਂਦੇ ਉਦੋਂ ਤੱਕ ਕਾਂਗਰਸ ਵਿਧਾਇਕ ਦਲ ਸਦਨ ਦੀ ਕਾਰਵਾਈ ਦੇ ਵਿਚ ਹਿੱਸਾ ਨਹੀਂ ਲਵੇਗਾ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਪਰੇ ਵਿਹਾਰ ਨੇ ਸਦਨ ਨੂੰ ਜਿਹੜਾ ਚੱਕਰੀ ਪਾਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧੀ ਜਿਹੜਾ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤੀ ਗਰਮ ਨਰਮ ਹੋਣਾ ਜਿਹੜਾ ਵਿਹਾਰ ਨੇ ਸ਼ੁੱਕਰਵਾਰ ਨੂੰ ਅੱਜ ਸਦਨ ਨੂੰ ਹੈਰਾਨ ਕੀਤਾ। ਮਜ਼ਦੂਰਾਂ ਦੇ ਹੱਕ ਦੇ ਵਿਚ ਪੇਸ਼ ਕੀਤੇ ਮਤੇ ਦੇ ਉਤੇ ਬਹਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚਾਨਕ ਗੁੱਸੇ ਦੇ ਵਿਚ ਆ ਕੇ ਬਾਜਵਾ ਦੇ ਉਸ ਬਿਆਨ ਦੇ ਉਤੇ ਇਤਰਾਜ਼ ਜਤਾਇਆ ਜਿਸ ਦੇ ਵਿਚ ਉਨ੍ਹਾਂ ਨੇ ਪਿਛਲੇ 4 ਸਾਲਾਂ ਦੇ ਵਿਚ ਆਪ ਸਰਕਾਰ ਵੱਲੋਂ ਬੁਲਾਏ ਗਏ 8 ਵਿਸ਼ੇਸ਼ ਸੈਸ਼ਨਾਂ ਦੇ ਬਾਰੇ ਕਿਹਾ ਸੀ ਕਿ ਇਨ੍ਹਾਂ ਨੇ ਬਹੁਤ ਘੱਟ ਹਾਸਲ ਕੀਤਾ ਹੈ ਤੇ ਮੈਂਬਰ ਜਨਤਾ ਦੇ ਨਾਲ ਜੁੜੇ ਸਵਾਲ ਨਹੀਂ ਪੁੱਛ ਸਕੇ। ਮਾਨ ਆਪਣੀ ਸੀਟ ਤੋਂ ਉਛਲ ਕੇ ਬਾਜਵਾ ਨੂੰ ਝਿੜਕਣ ਲੱਗ ਪਏ ਤੇ ਉਨ੍ਹਾਂ ਪੁੱਛਿਆ ਕਿ 13 ਅਪ੍ਰੈਲ ਨੂੰ ਹੋਇਆ ਪਿਛਲਾ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਜਿੱਥੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ 226 ਪਾਸ ਕੀਤਾ ਗਿਆ ਸੀ ਉਹ ਕਾਫ਼ੀ ਵੱਡਾ ਨਹੀਂ ਸੀ? ਉਨ੍ਹਾਂ ਕਿਹਾ ਕਿ ਇਹ ਕਾਫ਼ੀ ਨਹੀਂ ਸੀ ਜਾਂ ਸ਼ਾਇਦ ਇਸ ਦੇ ਲਈ ਕਿਉਂਕਿ ਤੁਸੀਂ ਕਾਂਗਰਸ ਕਦੇ ਵੀ ਬੇਅਦਬੀ ਵਿਰੋਧੀ ਕਾਨੂੰਨ ਨਹੀਂ ਲਿਆਉਣਾ ਚਾਹੁੰਦੇ ਸੀ ਤੇ ਇੱਥੋਂ ਤੱਕ ਕਿ ਇਸ ਬਿੱਲ ਦੇ ਬਣਨ ਤੇ ਸ਼ੱਕ ਵੀ ਪੈਦਾ ਕੀਤਾ ਸੀ। ਤੁਹਾਨੂੰ ਲੱਗਿਆ ਕਿ ਸੈਸ਼ਨ ਨੇ ਬਹੁਤਾ ਕੁਝ ਹਾਸਲ ਨਹੀਂ ਕੀਤਾ? ਜਦੋਂ ਉਨ੍ਹਾਂ ਦਾ ਗੁੱਸਾ ਸ਼ਾਂਤ ਹੋਇਆ ਤਾਂ ਮਾਨ ਹੁਣਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਸਿਫਾਰਿਸ਼ ਕੀਤੀ ਕਿ ਉਹ ਕਾਂਗਰਸ ਦੇ ਲਈ ਬਹਿਸ ਦਾ ਜਿਹੜਾ ਸਮਾਂ 8 ਮਿੰਟ ਤੋਂ ਵਧਾ ਕੇ 20 ਮਿੰਟ ਕਰ ਦੇਵੇ। ਸਪੀਕਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਅੱਜ ਸਦਨ ਦੇ ਨੇਤਾ ਤੁਹਾਡੇ ਦੇ ਉੱਤੇ ਕਹਿੰਦੇ ਨੇ ਮਿਹਰਬਾਨ ਹੋ ਗਏ ਨੇ। ਇਹ ਮਾਹੌਲ ਜਿਹੜਾ ਜੀ ਰਿਹਾ ਉੱਥੇ। ਤੇ ਦੂਸਰੇ ਪਾਸੇ ਮੋਗਾ ਫਲੈਗ ਕੇਸ, 2 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਹੋਈ ਹੈ ਤੇ ਪੰਨੂ ਦੇ ਕਹਿਣ ਦੇ ਉੱਤੇ ਲਹਿਰਾਇਆ ਗਿਆ ਸੀ ਖਾਲਿਸਤਾਨੀ ਝੰਡਾ। NIA ਅਦਾਲਤ ਦਾ ਵੱਡਾ ਫੈਸਲਾ ਆਇਆ, ਤਿਰੰਗੇ ਦੀ ਬੇਅਦਬੀ ਦੇ ਕਰਨ ਵਾਲਿਆਂ ਨੂੰ ਭੇਜਿਆ ਜੇਲ੍ਹ। ਹੁਣ ਮੋਹਾਲੀ ਸਥਿਤ NIA ਦੀ ਵਿਸ਼ੇਸ਼ ਅਦਾਲਤ ਨੇ ਸਾਲ 2020 ਦੇ ਵਿਚ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਉੱਤੇ ਖਾਲਿਸਤਾਨੀ ਝੰਡਾ ਲਹਿਰਾਉਣ ਤੇ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ਦੇ ਵਿਚ 2 ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਸ਼ੀ ਇੰਦਰਜੀਤ ਸਿੰਘ ਤੇ ਜਸਪਾਲ ਸਿੰਘ ਵਾਸੀ ਮੋਗਾ ਨੂੰ 5 ਸਾਲ 6 ਮਹੀਨੇ ਦੀ ਕੈਦ ਤੇ 16,000 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਹੈ। ਇਹ ਕਾਰਵਾਈ ਭਾਰਤੀ ਦੰਡਾਵਲੀ IPC, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ UAPA ਅਤੇ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸੰਬੰਧੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਕੀਤੀ ਗਈ ਹੈ। ਪੰਨੂ ਦੇ ਲਾਲਚ ਦੇ ਵਿਚ ਆ ਕੇ ਕਹਿੰਦੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ ਸੀ। ਜਾਂਚ ਦੇ ਮੁਤਾਬਕ ਇਹ ਸਾਰੀ ਜਿਹੜੀ ਹੈ ਸਾਜਿਸ਼ ਸਿੱਖਸ ਫਾਰ ਜਸਟਿਸ SFJ ਦੇ ਮੁਖੀ ਤੇ ਐਲਾਨੇ ਗਏ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ਦੇ ਉੱਤੇ ਘੜੀ ਗਈ ਸੀ। 14 ਅਗਸਤ 2020 ਨੂੰ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਇੰਦਰਜੀਤ ਸਿੰਘ ਜਸਪਾਲ ਨੇ DC ਦਫ਼ਤਰ ਦੀ ਛੱਤ ਦੇ ਉੱਤੇ ਚੜ੍ਹ ਕੇ ਖਾਲਿਸਤਾਨੀ ਝੰਡਾ ਲਹਿਰਾਇਆ। ਇਨ੍ਹਾਂ ਇੰਨਾ ਹੀ ਨਹੀਂ, ਦੋਸ਼ੀਆਂ ਨੇ ਤਿਰੰਗੇ ਝੰਡੇ ਦੀ ਰੱਸੀ ਕੱਟ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ਸੀ ਤੇ ਉਸ ਦੀ ਜਿਹੜੀ ਆ ਬੇਅਦਬੀ ਵੀ ਕੀਤੀ ਸੀ। NIA ਨੇ ਜਿਹੜੀ ਆ ਉਹਦੀ ਜਾਂਚ ਦੇ ਵਿਚ ਖੁਲਾਸਾ ਹੋਇਆ ਕਿ ਪੰਨੂ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਭੜਕਾਇਆ ਸੀ ਤੇ ਸਰਕਾਰੀ ਇਮਾਰਤਾਂ ਦੇ ਉੱਤੇ ਝੰਡੇ ਲਹਿਰਾਉਣ ਦੇ ਲਈ $2,500 ਦੇ ਇਨਾਮ ਦਾ ਲਾਲਚ ਵੀ ਦਿੱਤਾ ਸੀ। ਇਸ ਵਾਰਦਾਤ ਦੇ ਲਈ ਜਿਹੜਾ ਸੀ ਪੰਨੂ ਦੇ ਸਾਥੀ ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ ਉਨ੍ਹਾਂ ਨੇ ਦੋਸ਼ੀਆਂ ਨੂੰ ਪੈਸੇ ਦਿੱਤੇ। ਅਦਾਲਤ ਨੇ ਇਸ ਮਾਮਲੇ ਦੇ ਵਿਚ ਅਮਰੀਕਾ ਬੈਠੇ ਗੁਰਪਤਵੰਤ ਸਿੰਘ ਪੰਨੂ ਅਤੇ ਹਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਜਿਹੜਾ ਭਗੌੜਾ ਐਲਾਨਿਆ ਹੋਇਆ ਤੇ NIA ਨੇ ਇਸ ਕੇਸ ਦੇ ਵਿਚ ਕੁੱਲ 4 ਗ੍ਰਿਫ਼ਤਾਰ ਮੁਲਜ਼ਮਾਂ ਅਤੇ 2 ਭਗੌੜਿਆਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਦੇ ਨਾਲ ਹੀ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ, ਸਾਬਕਾ ਮੰਤਰੀ ਦੇ PA ਦਿਲਬਾਗ ਸਿੰਘ ਨੂੰ ਅਦਾਲਤ ਤੋਂ ਝਟਕਾ ਲੱਗਿਆ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਅਗਾਉਂ ਜ਼ਮਾਨਤ ਅਰਜ਼ੀ ਜਿਹੜੀ ਹੈ ਖਾਰਜ ਕਰਤੀ ਹੈ ਤੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਕਹਿੰਦੇ ਬਾਹਰ ਦੱਸਿਆ ਗਿਆ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਅੱਜ ਡਾਕਟਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੇ 3 ਮੁਲਜ਼ਮ ਦਿਲਬਾਗ ਸਿੰਘ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਖਾਰਜ ਕਰਤੀ। ਉਹ ਇਸ ਮਾਮਲੇ ਦੇ ਵਿਚ ਮੁੱਖ ਸ਼ੱਕੀ ਅਤੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਿੱਜੀ ਸਹਾਇਕ ਸੀ। ਸਾਬਕਾ ਮੰਤਰੀ ਇਸ ਸਮੇਂ ਇਸ ਮਾਮਲੇ ਦੇ ਵਿਚ ਨਿਆਇਕ ਹਿਰਾਸਤ ਦੇ ਵਿਚ ਹੈ। ਦਿਲਬਾਗ ਸਿੰਘ ਮਾਰਕੀਟ ਕਮੇਟੀ ਪੱਟੀ ਦਾ ਜਿਹੜਾ ਚੇਅਰਮੈਨ ਵੀ ਸੀ। ਅਗਾਉਂ ਜ਼ਮਾਨਤ ਅਰਜ਼ੀ ਦੇ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਉਸਨੂੰ ਇਸ ਮਾਮਲੇ ਦੇ ਵਿਚ ਝੂਠਾ ਫਸਾਇਆ ਗਿਆ। ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ ਸੀ ਜਿਸ ਦੇ ਵਿਚ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਸਤੇ ਲਾਲਜੀਤ ਸਿੰਘ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਭਾਵੇਂ ਇਸ ਵੀਡੀਓ ਦੇ ਵਿਚ ਉਸਦਾ ਨਾਮ ਨਹੀਂ ਲਿਆ ਗਿਆ ਸੀ, ਪਰ ਇਸ ਤੋਂ ਪਹਿਲਾਂ ਵਿਭਾਗ ਨੂੰ ਭੇਜੇ ਗਏ ਪੱਤਰਾਂ ਦੇ ਵਿਚ ਕੀਤੇ ਗਏ ਤਸ਼ੱਦਦ ਦੇ ਵਾਸਤੇ ਉਸ ਨੂੰ ਵੀ ਦੋਸ਼ੀ ਦੱਸਿਆ ਸੀ। 23 ਅਪ੍ਰੈਲ ਨੂੰ ਇਸੇ ਅਦਾਲਤ ਨੇ ਖੁਦਕੁਸ਼ੀ ਮਾਮਲੇ ਦੇ ਵਿਚ ਲਾਲਜੀਤ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਉਨ੍ਹਾਂ ਦੀ ਅਗਾਉਂ ਜ਼ਮਾਨਤ ਦੀ ਜਿਹੜੀ ਸੀ ਉਹ ਵੀ ਰੱਦ ਕਰ ਦਿੱਤੀ ਸੀ ਤੇ ਇਸ ਮਾਮਲੇ ਦੇ ਵਿਚ ਦੋਵੇਂ ਮੁਲਜ਼ਮ ਜਿਹੜੇ ਨੇ ਫਰਾਰ ਅਜੇ ਤੱਕ ਦੱਸੇ ਜਾ ਰਹੇ ਨੇ। ਦੂਸਰੇ ਪਾਸੇ ਭਾਰਤ ਦੇ ਹਾਲਾਤਾਂ ਦੀ ਗੱਲ ਕਰ ਲਈਏ, ਚੋਣਾਂ ਮੁਕੰਮਲ ਹੋ ਗਈਆਂ ਤੇ ਹੁਣ ਜਿਹੜੇ ਨੇ ਗੈਸ ਤੇ ਡੀਜ਼ਲ ਪੈਟਰੋਲ ਜਿਹੜੀ ਐਨਰਜੀ ਆ ਉਹਦੀਆਂ ਜਿਹੜੀਆਂ ਨੇ ਕੀਮਤਾਂ ਦੇ ਵਿਚ ਬੂਸਟ ਜਿਹੜਾ ਭੁਚਾਲ ਆ ਚੁੱਕਿਆ। ਰਾਹੁਲ ਗਾਂਧੀ ਨੇ ਬਾਰ ਬਾਰ ਇਹ ਚੀਜ਼ਾਂ ਦੀ ਵਾਰਨਿੰਗ ਦਿੱਤੀ ਹੈ ਤੇ ਅੱਜ ਵੀ ਦਿੱਤੀ ਹੈ। LPG ਪ੍ਰਾਈਜ਼ ਜਿਹੜਾ ਉਹ ਪੂਰੇ ਅਸਮਾਨ ਨੂੰ ਛੂਹ ਰਿਹਾ। LPG ਸਿਲੰਡਰ ਦੀ ਕੀਮਤ ਦੇ ਵਿਚ ਵੱਡਾ ਵਾਧਾ ਹੋਇਆ, 993 ਰੁਪਏ ਦਾ ਸਿੱਧਾ ਹੀ ਵਾਧਾ ਕਰ ਦਿੱਤਾ ਗਿਆ। ਕੀਮਤ 3,000 ਤੋਂ ਪਾਰ ਹੋ ਗਈ। LPG ਸਿਲੰਡਰ ਦੀ ਕੀਮਤਾਂ ਜਿਹੜੀਆਂ ਨੇ ਉਹਦੇ ਵਿਚ ਸ਼ੁੱਕਰਵਾਰ ਤੋਂ ਭਾਰੀ ਵਾਧਾ ਕੀਤਾ ਗਿਆ ਜਿਸ ਦੇ ਨਾਲ ਭੋਜਨ ਅਤੇ ਪ੍ਰਾਹੁਣਚਾਰੀ ਖੇਤਰ ਦੇ ਕਾਰੋਬਾਰਾਂ ਦੀ ਜਾਣੀ ਕਿ ਜਿਹੜੇ ਢਾਬੇ ਨੇ ਰੈਸਟੋਰੈਂਟ ਨੇ ਉਨ੍ਹਾਂ ਦੀ ਗੱਲ ਹੈ, ਕਾਰੋਬਾਰਾਂ ਦੀ ਲਾਗਤ ਵੱਧ ਗਈ ਹੈ। ਇਹ ਵਾਧਾ ਵਪਾਰਕ ਸਿਲੰਡਰ ਦੀਆਂ ਕੀਮਤਾਂ ਦੇ ਵਿਚ ਕੀਤਾ ਗਿਆ ਜਦੋਂ ਕਿ ਘਰੇਲੂ LPG ਦੀਆਂ ਕੀਮਤਾਂ ਵਿਚ ਕੋਈ ਬਦਲਾਅ ਅਜੇ ਤੱਕ ਨਹੀਂ ਦਿਖਿਆ। 19 ਕਿਲੋ ਦੇ ਵਪਾਰਕ LPG ਸਿਲੰਡਰ ਜਿਹੜਾ ਉਹਦੀ ਕੀਮਤ ਦੇ ਵਿਚ 993 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਜਿਸ ਦੇ ਨਾਲ ਦਿੱਲੀ ਦੇ ਵਿਚ ਅੱਜ ਤੋਂ ਇਸ ਦੀ ਕੀਮਤ 3,071 ਰੁਪਏ ਤੇ 50 ਪੈਸੇ ਰੁਪਏ ਹੋ ਗਈ ਹੈ। 5 ਕਿਲੋ ਦੇ FTL ਜਿਹੜਾ ਫ੍ਰੀ ਟ੍ਰੇਡ LPG ਸਿਲੰਡਰ ਦੀ ਕੀਮਤ ਦੇ ਵਿਚ ਵੀ ਤੁਰੰਤ ਪ੍ਰਭਾਵ ਦੇ ਨਾਲ 261 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕਰ ਦਿੱਤਾ ਗਿਆ। ਤੇ ਭਾਈ ਇਹ ਬੋਝ ਤਾਂ ਹੁਣ ਜਿਹੜਾ ਕਸਟਮਰ ਜਿਹੜਾ ਮਠਿਆਈਆਂ ਖਰੀਦਣਗੇ ਢਾਬੇ ਦੇ ਉੱਤੇ ਰੋਟੀ ਪਾਣੀ ਖਾਣਗੇ, ਮਜ਼ਦੂਰ ਵਰਗ ਹੈ, ਹੋਰ ਸਾਰੇ ਵਰਗ ਨੇ, ਉਹਨਾਂ ਨੂੰ ਵੀ ਪ੍ਰਾਈਜ਼ ਦੇਣਾ ਪਏਗਾ। 14.2 ਕਿਲੋ ਦੇ ਘਰੇਲੂ LPG ਸਿਲੰਡਰ ਦੀ ਕੀਮਤ ਦੇ ਵਿਚ ਕੋਈ ਬਦਲਾਅ ਨਹੀਂ ਹੋਇਆ ਜੋ ਦੇਸ਼ ਭਰ ਦੇ ਵਿਚ ਲਗਭਗ 33 ਕਰੋੜ ਪਰਿਵਾਰਾਂ ਦੇ ਵੱਲੋਂ ਵਰਤਿਆ ਜਾਂਦਾ ਹੈ। ਇਹ ਸੋਧ ਸਿਰਫ ਵਪਾਰਕ ਅਤੇ ਬਲਕ LPG ਸ਼੍ਰੇਣੀਆਂ ਦੇ ਉੱਤੇ ਲਾਗੂ ਹੁੰਦੀ ਹੈ ਜੋ ਭਾਰਤ ਵਿਚ ਕੁੱਲ LPG ਖਪਤ ਦਾ ਇਕ ਛੋਟਾ ਜਿਹਾ ਹਿੱਸਾ ਨੇ। ਘਰੇਲੂ LPG ਜੋ ਕਿ ਸਬਸਿਡੀ ਵਾਲੀ ਹੈ ਤੇ ਖਾਣਾ ਪਕਾਉਣ ਦੇ ਲਈ ਵਿਆਪਕ ਤੌਰ ਦੇ ਉੱਤੇ ਵਰਤੀ ਜਾਂਦੀ ਹੈ, ਉਹਨੂੰ ਜਿਹੜਾ ਤਾਜ਼ਾ ਕੀਮਤ ਵਿਵਸਥਾ ਤੋਂ ਬਾਹਰ ਰੱਖਿਆ ਗਿਆ। ਇਹ ਵਾਧਾ ਆਲਮੀ ਕੱਚੇ ਤੇਲ ਦੀਆਂ ਅਸਥਿਰ ਜਿਹੜੀਆਂ ਨੇ ਕੀਮਤਾਂ ਦੇ ਪਿਛੋਕੜ ਦੇ ਵਿਚ ਹੋਇਆ ਜੋ ਪੱਛਮੀ ਏਸ਼ੀਆ ਦੇ ਵਿਚ ਭੂ ਰਾਜਨੀਤਿਕ ਤਣਾਅ ਦੇ ਕਾਰਨ ਪਿਛਲੇ ਹਫ਼ਤਿਆਂ ਦੇ ਵਿਚ ਉੱਚੀਆਂ ਰਹੀਆਂ ਨੇ ਤੇ ਬ੍ਰੇਟ ਕਰੂਡ ਜਿਹੜਾ ਵੀਰਵਾਰ ਨੂੰ ਜਿਹੜਾ ਕੱਲ ਬੀਤੇ ਦੇ ਵਿਚ 126 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਿਆ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਜ ਜਿਹੜਾ ਇਹ ਡਿੱਗ ਕੇ $113 ਪ੍ਰਤੀ ਬੈਰਲ ਦੇ ਉੱਤੇ ਆਇਆ। ਕਿਉਂਕਿ ਭਾਰਤ ਆਪਣੀ LPG ਲੋੜਾਂ ਦਾ ਇੱਕ ਵੱਡਾ ਹਿੱਸਾ ਦਰਾਮਦ ਕਰਦਾ ਹੈ, ਇਸਦੇ ਲਈ ਵਪਾਰਕ ਅਤੇ ਗੈਰ ਸਬਸਿਡੀ ਵਾਲੇ ਸਿਲੰਡਰਾਂ ਦੀ ਘਰੇਲੂ ਕੀਮਤ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਜੁੜੀ ਹੋਈ ਹੈ। ਹਰ ਮਹੀਨੇ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਜਿਹੜੀ ਹੈ, ਕੰਪਨੀਆਂ ਆਮ ਤੌਰ ਦੇ ਉੱਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਅੰਤਰਰਾਸ਼ਟਰੀ ਔਸਤ ਕੀਮਤ ਅਤੇ ਵਿਦੇਸ਼ੀ ਮੁਦਰਾ ਦਰ ਨੂੰ ਧਿਆਨ ਦੇ ਵਿਚ ਰੱਖਦੇ ਹੋਏ LPG ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ, ਜਦੋਂ ਕਿ ਘਰੇਲੂ LPG ਦਰਾਂ ਨੂੰ ਪਰਿਵਾਰਾਂ ਨੂੰ ਮਹਿੰਗਾਈ ਤੋਂ ਬਚਾਉਣ ਦੇ ਲਈ ਪਿਛਲੇ ਮਹੀਨਿਆਂ ਵਿਚ ਸਥਿਰ ਰੱਖਿਆ ਗਿਆ ਤੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਚ ਵਿਸ਼ਵ ਵਿਆਪੀ ਰੋਜ਼ਾਨਾ ਦੇ ਆਧਾਰ ਦੇ ਉਤੇ ਅਕਸਰ ਬਦਲਾਅ ਦੇਖੇ ਗਏ ਨੇ। ਲੋ ਦੋਸਤੋ, ਇਹ ਨੇ ਹਾਲਾਤ ਤੇ ਦੂਸਰੇ ਪਾਸੇ ਅਮਰੀਕਾ ਦੀ ਇਕ ਖ਼ਬਰ ਲੈ ਕੇ ਛੋਟੀ ਜਿਹੀ ਤੇ ਉਸ ਤੋਂ ਬਾਅਦ ਫਿਰ ਆਪਾਂ ਰਾਜਨ ਸੈਣੀ ਜੀ ਦੀ ਗੱਲਬਾਤ ਸੁਣਦੇ ਹਾਂ। ਵੈਸੇ ਤਾਂ ਚਲੋ ਕਾਫੀ ਲੰਬੀ ਖ਼ਬਰ ਹੈ, ਬਾਅਦ ਦੇ ਵਿਚ ਕਰ ਲੈਂਦੇ ਹਾਂ, ਕਿਉਂਕਿ ਉਥੇ ਵੀ ਜਿਹੜਾ ਟਰੰਪ ਸਾਹਿਬ ਵੀ ਜਿਵੇਂ ਕਿ ਮਾਨ ਸਾਹਿਬ ਪੰਜਾਬ ਦੇ ਵਿਚ ਮਜ਼ਦੂਰਾਂ ਨੂੰ ਗੱਫੇ ਦੇ ਰਹੇ ਨੇ ਤੇ ਇਸੇ ਤਰ੍ਹਾਂ ਹੀ ਉਸੇ ਤਰਜ਼ ਦੇ ਉਤੇ ਲੱਗਦਾ ਹੈ ਕਿ ਟਰੰਪ ਸਾਹਿਬ ਵੀ ਜਿਹੜੇ ਨੇ ਖੁਸ਼ ਹੋਏ ਹੋਏ ਨੇ। ਕਹਿੰਦੇ ਹੁਣ ਗਰੀਬੀ ਜਿਹੜੀ ਹੈ ਉਹ ਨਹੀਂ ਰਹਿਣ ਦੇਣੀ ਅਸੀਂ, ਹੁਣ ਗਰੀਬ ਵੀ ਹੋਣਗੇ ਅਮੀਰ। ਅਮਰੀਕੀ ਕਾਮਿਆਂ ਨੂੰ ਟਰੰਪ ਨੇ ਜਿਹੜਾ ਵੱਡਾ ਤੋਹਫਾ ਦਿੱਤਾ ਹੈ ਤੇ ਉਹਦੀ ਗੱਲਬਾਤ ਅੱਗੇ ਜਾ ਕੇ ਆਪਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੱਲ ਨੂੰ ਆਪਾਂ ਚੱਲਦੇ ਹਾਂ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਵਿਸ਼ਲੇਸ਼ਣ ਅੱਜ ਦੀਆਂ ਖ਼ਬਰਾਂ ਦਾ ਕਰਦੇ ਹਾਂ ਉਹਨਾਂ ਦੇ ਨਾਲ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਐਡਵੋਕੇਟ ਰਾਜਨ ਸੈਣੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜ ਜੀ ਨਿੱਘਾ ਸਵਾਗਤ ਹੈ ਜੀ।
0: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਜੀ ਅਨੁਜ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
0: ਹਾਲ ਚਾਲ ਠੀਕ ਹੈ ਜੀ
1: ਜੀ।
0: ਤੇ ਵੈਸੇ ਏਦਾਂ ਹੈਗਾ ਆ ਜੀ ਕਿ ਅੱਜ ਪੰਜਾਬ ਦੀ ਚਾਲ ਜਿਹੜੀ ਹੈਗੀ ਆ ਥੋੜੀ ਜਿਹੀ ਮਸਤ ਰਹੀ ਆ,
1: ਡੋਲ ਡੋਲ ਕੇ ਚੱਲੀ ਆ ਜੀ,
0: ਡੋਲ ਡੋਲ ਕੇ ਚੱਲੀ ਆ ਜੀ, ਮੀਡੀਆ ਚ ਛਾਇਆ ਰਿਹਾ ਜੀ
1: ਜੀ।
0: ਤੇ ਵੈਸੇ ਵੀ ਲੋਕਾਂ ਨੇ ਜਿਹੜਾ ਹੈਗਾ ਆ ਓਹਨੂੰ ਪੂਰਾ ਆਨੰਦ ਲਿਆ, ਕੁਆਲੀਆਂ ਚੱਲਦੀਆਂ ਰਹੀਆਂ, ਕਹਿੰਦੇ ਪੁਰਾਣਾ ਹਾਂ ਸ਼ਰਾਬੀ ਤੇ ਬਹਿਖਾਨੇ ਦੀ ਚਾਬੀ, ਮਿੱਤਰਾਂ ਦੀ ਯਾਦ ਆਈ ਉੱਤੋਂ ਰੁੱਤ ਵੀ ਹੈ ਗੁਲਾਬੀ।
1: ਹਾਂਜੀ ਬਿਲਕੁਲ ਜੀ,
0: ਤੇ ਇਹ ਕੁਆਲੀਆਂ ਹੀ ਚੱਲਦੀਆਂ ਰਹੀਆਂ ਜੀ
1: ਜੀ।
0: ਪਰ ਸਵਾਲ ਇਹ ਹੈਗਾ ਸਰ ਕਿ ਏਡੀ ਵੱਡੀ ਪੋਸਟ ਉਤੇ ਬੈਠਾ ਬੰਦਾ, ਉਹਦੇ ਤੇ ਮੈਂ ਨੀ ਕਹਿੰਦਾ ਹੈਗਾ ਆ ਵੀ ਜੋ ਕਹਿੰਦੇ ਹੈਗੇ ਸੱਚ ਹੈਗਾ, ਪਰ ਏਦਾਂ ਦਾ ਦੋਸ਼ ਲੱਗੇ ਹੀ ਕਿਉਂ
1: ਜੀ?
0: ਨੋ ਡਾਊਟ ਸਰ ਕਿ ਜੋ ਉਹਨਾਂ ਦਾ ਹਾਵ ਭਾਵ ਸੀ, ਜੋ ਉਹਨਾਂ ਦਾ ਗੱਲਬਾਤ ਦਾ ਸਲੀਕਾ ਸੀ
1: ਜੀ,
0: ਉਹ ਪੂਰਾ ਇਹ ਸ਼ੱਕ ਜਾ ਰਿਹਾ ਸੀ। ਅਸੀਂ ਵੀ ਚਲੋ ਹੁਣ 58 ਸਾਲ ਦੀ ਉਮਰ ਹੋ ਚੱਲੀ ਆ ਤੇ ਇਸ ਕਰਕੇ ਦੁਨੀਆਂ ਦੇਖੀ ਆ ਤੇ
1: ਜੀ
0: ਬਿਹੇਵੀਅਰ ਜਿਹੜਾ ਹੈਗਾ ਆ ਸਰ ਉਹ ਤੋਂ ਐਪਰੈਂਟਲੀ ਜਿਹੜਾ ਆ ਜੱਜ ਹੋ ਜਾਂਦਾ ਆ, ਬਾਕੀ ਮੈਡੀਕਲ ਰਿਪੋਰਟ ਤਾਂ ਜਿਹੜੀ ਆ ਬੰਦੇ ਨੂੰ ਦੋਸ਼ੀ ਸਾਬਤ ਕਰਨ ਵਾਸਤੇ ਹੁੰਦੀ ਆ
1: ਜੀ।
0: ਬਾਕੀ ਜੇ ਸੋਸਾਇਟੀ ਤੁਹਾਨੂੰ ਜਿਹੜੀ ਹੈਗੀ ਆ ਕੋਈ ਗੱਲ ਕਹਿ ਰਹੀ ਆ, ਇਟ ਮੀਨਸ ਸਮਥਿੰਗ ਇਜ਼ ਰੋਂਗ।
1: ਬਿਲਕੁਲ
0: ਹਾਂਜੀ, ਤੇ ਨਹੀਂ ਏਦਾਂ ਦਾ ਦੋਸ਼ ਲੱਗਣਾ ਚਾਹੀਦਾ। ਤੁਸੀਂ ਜਿਹੜਾ ਆ ਆਉਣਾ ਆ ਕਿੱਥੇ ਵਿਧਾਨ ਸਭਾ ਦੇ ਵਿਚ ਤੁਸੀਂ ਆਉਣਾ ਆ ਤੇ ਉੱਥੇ ਆ ਕੇ ਤੁਹਾਨੂੰ ਪੂਰੇ ਦੇਸ਼ ਨੇ ਦੇਖਣਾ ਆ, ਵਿਦੇਸ਼ਾਂ ਤੱਕ ਵੀ ਤੁਹਾਨੂੰ ਦੇਖਣਾ ਆ ਤੇ ਤੁਸੀਂ ਹੈਡ ਆਫ ਦਾ ਸਟੇਟ ਹੋ
1: ਜੀ।
0: ਪਤਾ ਨੀ ਮਤਲਬ ਲੋਕੀ ਆਪਣੇ ਜਿਹੜਾ ਅਹੁਦਾ ਆ ਉਹਦੀ ਪਰ ਸਭ ਹੁਣ ਨਾ ਲੋਕੀ ਜਿਹੜੇ ਹੈਗੇ ਆ ਵੀ ਅਹੁਦੇ ਵੱਡੇ ਆ ਤੇ ਲੋਕ ਅਹੁਦਿਆਂ ਦੇ ਮੇਚ ਦੇ ਲੱਭਦੇ ਨੀ।
1: ਬਿਲਕੁਲ ਹੈ ਜੀ,
0: ਕਿੱਡਾ ਦੇਖੋ ਮਾੜੀ ਗੱਲ ਹੈਗੀ ਆ। ਫੇਰ ਤੁਸੀਂ ਪਹਿਲਾਂ ਜਿਹੜਾ ਹੈਗਾ ਆ ਜਦੋਂ ਆਏ ਹੈਗੇ ਆ ਤੇ ਤੁਸੀਂ ਵਿਧਾਨ ਸਭਾ ਦੇ ਵਿਚ ਤੁਹਾਡਾ ਅਗਰੈਸ਼ਨ, ਤੁਹਾਡਾ ਵੇ ਆਫ ਸਪੀਕਿੰਗ ਹਾਂਜੀ ਸਰ ਉਹ ਉਸ ਤਰੀਕੇ ਨਾਲ ਗੱਲ ਕਰ ਰਹੇ ਸੀ, ਆ ਗਵਰਨਰ ਗੈਲਰੀ ਆ ਹਾਂਜੀ ਬਿਲਕੁਲ ਇਹ ਸੁਣਾ ਦਿਓ ਮੈਨੂੰ, ਮਤਲਬ ਜਿਹੜਾ ਹੈਗਾ ਆ ਫੇਰ ਜਿਆਦਾ ਐਕਸਪਲੇਨੇਸ਼ਨ ਦੀ ਲੋੜ ਨੀ ਹੋਊਗੀ।
1: ਇੱਕ ਮਿੰਟ ਬਸ ਆਪਾਂ ਇੱਕ ਮਿੰਟ ਹੀ ਲੈਣਾ ਤੁਹਾਡਾ, ਸੁਣੋ ਜੀ ਕੀ ਕਹਿੰਦੇ ਨੇ। ਪਹਿਲੀ ਪਹਿਲੀ ਵੀਡੀਓ ਸ਼ੋਅ
2: ਟਾਈਮ ਹੈ, ਮੈਂ ਜਿਸ ਤਰ੍ਹਾਂ ਅਮਨ ਜੀ ਕਹਿ ਰਹੇ ਸੀਗੇ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਜਿਹੜਾ ਉਹ ਅੱਜ ਤੱਕ ਸੋ ਤੁਰਕੀ ਦੇ ਵਿਚ ਰੀਸੈਂਟਲੀ ਇੱਕ ਰੈਵੋਲੂਸ਼ਨ ਆਇਆ, ਉਹ ਬੰਦਾ ਬਿਲਕੁਲ ਸਾਡੇ ਜਿਹੜੇ ਸਾਹਿਬ ਨੇ ਮੋਦੀ ਸਾਹਿਬ ਉਹਨਾਂ ਦੇ ਨਕਸ਼ੇ ਕਦਮ ਤੇ ਸੀ ਜਾਂ ਉਹ ਨਕਸ਼ੇ ਕਦਮ ਤੇ ਨੇ, ਫਿਰ ਉਹਦੀ ਤੇ ਸਾਰਾ ਮੀਡੀਆ ਉਹਨੇ ਖਰੀਦ ਲਿਆ ਸੀ, ਸਾਰੇ ਜੱਜ ਹੋਏ ਨੇ, ਇਹ ਕਾਂਗਰਸ ਦੀ ਨਲੈਕੀ ਹੈ ਨਾ ਕਿ ਉਹਨਾਂ ਨੇ ਇੰਨੇ ਜਾਣ ਦੇ ਤੇ, ਕਿਉਂ ਨੀ ਪਤਾ ਨੀ ਕੀ 100 ਦੇਖੋ 50 ਚੋਂ 40 ਦੋਸਤ ਤੁਹਾਨੂੰ ਮਾੜਾ ਕਹਿੰਦੇ ਹੁਣ ਫਿਰ ਤੁਸੀਂ ਮਾੜੇ ਹੋ, 50 ਚੋਂ 10 ਕਹਿੰਦੇ ਹੁਣ ਹੋ ਸਕਦਾ ਉਹਨਾਂ ਨੂੰ ਉਹਨਾਂ ਦਾ ਕੋਈ ਸਵਾਰਥ ਨਾ ਪੂਰਾ ਹੋਇਆ ਹੋਵੇ। ਸੋ ਆਮ ਆਦਮੀ ਪਾਰਟੀ ਹੈ, ਬੜੀ ਵੱਡੀ ਪਾਰਟੀ ਹੈ, ਲੱਖਾਂ ਦੀ ਪਾਰਟੀ ਹੈ। ਅਸੀਂ ਅੱਜ ਦਾ ਜਿਹੜਾ ਇਹ ਮੋਸ਼ਨ ਹੈ ਇਹਦਾ ਜਿਹੜਾ ਕਾਪੀ ਹੈ ਮੈਂ ਰਾਸ਼ਟਰਪਤੀ ਜੀ ਕੋਲ ਲੈ ਕੇ ਜਾਊਂਗਾ। 5 ਤਰੀਕ ਨੂੰ ਮਾਣਯੋਗ ਰਾਸ਼ਟਰਪਤੀ ਜੀ ਨੇ ਸਾਨੂੰ

0: ਤੇ ਸਰ ਇੱਥੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ। ਉਹ ਤਾਂ ਮੈਂਬਰ ਨੀ, ਉਹ ਮੈਂਬਰ ਨੀ ਹੈਗੀ, ਮੈਂਬਰ ਨੀ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਹੈ ਯਾਰ? ਤੂੰ ਰਹਿਣ ਦੇ ਨਾ, ਪੰਜਾਬੀ ਪੜਾਉਂਗਾ ਮੈਂ, ਪੰਜਾਬੀ ਪੜਾਉਂਗਾ। ਕਿਹੜੀਆਂ ਗੱਲਾਂ ਬਕਵਾਸ ਕਰਦਾ ਯਾਰ, ਬਕਵਾਸ ਕਰਦਾ ਬੰਦਾ ਯਾਰ।
1: ਜੀ ਸੈਣੀ ਸਾਹਿਬ, ਕਿੰਨਾ ਫਰਕ ਹੈ ਜੀ?
2: ਬਸ ਫਿਰ ਇਹੀ ਹੈ ਨਾ ਜੀ, ਇਹ ਫਰਕ ਜਿਹੜਾ ਹੈਗਾ ਆ ਨਾ ਜੀ, ਇਹ ਇਸੇ ਕਰਕੇ ਹੀ ਆ ਨਾ ਕਿ ਫਿਰ ਮੌਕਾ ਮਿਲ ਜਾਂਦਾ ਜੀ ਲੋਕਾਂ ਨੂੰ ਗੱਲ ਕਰਨ ਦਾ, ਹੋਰ ਤਾਂ ਕੁਛ ਨਹੀਂ।
1: ਬਿਲਕੁਲ ਹੈ ਜੀ।
2: ਹੁਣ ਸਰ ਕੋਈ ਵੀ ਫੰਕਸ਼ਨ ਹੁੰਦਾ, ਦੇਖੋ ਨੋ ਡਾਊਟ ਕਿ ਜਿਹੜੀ ਇਹ ਦਾਰੂ ਹੈ ਨਾ ਜੀ, ਇਹ ਸਮਾਜ ਦੇ ਵਿਚ ਅਸੈਪਟੇਬਲ ਈਵਲ ਹੈ
1: ਜੀ,
2: ਨੈਸੈਸਰੀ ਈਵਲ ਦੇ ਤੌਰ ਤੇ ਜਿਹੜੀ ਹੈਗੀ ਆ ਪੀ ਇਹ ਗਿਣੀ ਜਾਂਦੀ ਹੈਗੀ ਆ, ਕਿਉਂਕਿ ਹੁੰਦਾ ਹੈ ਤਾਂ ਨਸ਼ਾ
1: ਜੀ।
2: ਪਰ ਇਹਨੂੰ ਸਮਾਜ ਨੇ ਨਾ ਜੀ ਇੱਕ ਸਵੀਕਾਰ ਕਰ ਲਿਆ ਆ ਜੀ, ਇਹ ਨੈਸੈਸਰੀ ਈਵਲ ਆ। ਤੁਸੀਂ ਕੋਈ ਵੀ ਫੰਕਸ਼ਨ ਕਰਦੇ ਹੈਗੇ ਆ ਜੀ, ਤੇ ਓਹਦੇ ਵਿਚ ਜਿਹੜਾ ਹੈਗਾ ਆ ਡਰਿੰਕ ਸਰਵ ਕਰਦਾ ਹੀ ਕਰਦੇ ਆ।
1: ਪਰ ਸੈਣੀ ਸਾਹਿਬ ਜੋ ਜਿੱਦਾਂ ਚਲੋ ਫਿਰ ਗੱਲ ਆ ਜਾਂਦੀ ਹੈ ਨਾ ਮੁਲਕਾਂ ਦੀ ਜਾਂ ਆਪਣੇ, ਉੱਥੇ ਵੀ ਹੋਏਗਾ ਲੋ, ਤੁਹਾਡੀਆਂ ਕਿਤਾਬਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਹੋਏਗਾ। ਜਦੋਂ ਆਪਾਂ ਜੋਬ ਕਰਦੇ ਆ ਕਿਸੇ ਵੀ ਜੋਬ ਆਵਰ ਦੇ ਉੱਤੇ ਹੁੰਦੇ ਆ, ਖਾਸ ਕਰ ਪੁਲਿਸ ਮਹਿਕਮੇ ਦਾ ਵੀ ਬਹੁਤ ਸਾਰੇ ਰੋਲਾ ਪੈਂਦਾ ਕਿ ਇਹ ਜੋਬ ਦੇ ਉੱਤੇ ਮਤਲਬ ਕਿ ਦਾਰੂ ਪੀ ਕੇ ਡੱਫਿਆ ਹੋਇਆ ਜਾਂ ਕਿੱਦਾਂ ਆ, ਮਤਲਬ ਕਿ ਡਿੱਗਦਾ ਢੇਂਦਾ, ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਪਹਿਲਾਂ ਵੀ, ਜਾਂ ਸਸਪੈਂਡ ਵੀ ਕਰ ਦਿੱਤੇ ਜਾਂਦੇ ਸੀਗੇ ਜੇ ਆਨ ਡਿਊਟੀ ਮਤਲਬ ਕਿ ਇਹ ਚੀਜ਼ਾਂ ਦਾ ਸੇਵਨ ਕਰਦੇ ਹੋ। ਇਹ ਰੂਲ ਰੈਗੂਲੇਸ਼ਨ ਸਾਡੇ ਵੀ ਆ ਜੀ, ਜਿਹੜਾ ਸਾਡਾ ਮਾਲਕ ਹੈ ਉਹ ਬਕਾਇਦਾ ਉਹ ਸਾਡਾ ਟੈਸਟ ਕਰਵਾ ਸਕਦਾ ਆਨ ਦੀ ਰਿਪੋਰਟ, ਤੇ ਉਹ ਸਾਨੂੰ ਆਫ਼ ਵੀ ਕਰ ਸਕਦਾ ਕਿ ਭਾਈ ਵਾਰਨਿੰਗ ਦਿੱਤੀ ਜਾਂਦੀ ਹੈ ਜੇ ਮਤਲਬ ਕਿ ਇੱਦਾਂ ਲਗਾਤਾਰਤਾ ਦੇ ਵਿੱਚ ਹੋ ਰਿਹਾ ਤਾਂ ਕੀ ਮਤਲਬ ਕਿ ਉਹ ਮਰਿਆਦਾ ਹਰ ਇੰਸਟੀਟਿਊਟ ਦੀ ਕੋਈ ਨਾ ਕੋਈ ਪ੍ਰੋਟੋਕੋਲ ਹੁੰਦਾ ਹੈ ਕਿ ਜੋ ਸਾਡੇ ਜਿੱਥੋਂ ਪੂਰੇ ਸੂਬੇ ਨੂੰ ਹੈਂਡਲ ਕਰਨਾ ਹੈ, ਇੱਕ ਚਾਹੇ ਉਹ ਆਪਾਂ ਗੁਰੂ ਘਰਾਂ ਦੀ ਗੱਲ ਕਰਦੇ ਹਾਂ, ਚਾਹੇ ਕਿਸੇ ਧਰਮ ਦੀ ਗੱਲ ਕਰਦੇ ਜਿਵੇਂ ਤੁਸੀਂ ਸੰਸਥਾਵਾਂ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਸਦਨ ਦੀ ਵੀ ਇੱਕ ਮਰਿਆਦਾ ਜਾਂ ਪ੍ਰੋਟੋਕੋਲ ਹੈ ਕਿ ਉਹ ਚੀਜ਼ ਲਾਗੂ ਨਹੀਂ ਹੁੰਦੀ ਕਿ ਸਿਰਫ ਆਪਾਂ ਇਹੀ ਕਹਿ ਲਾਂਗੇ ਕਿ ਭਾਈ ਦਾਰੂ ਜਿਹੜੀ ਆ ਉਹ ਅਸੈਪਟੇਬਲ ਹੈ ਜੀ, ਉਹਦੇ ਵਿੱਚ ਕਿੰਨਾ ਕੁ ਆਪਾਂ ਇਸ ਨੂੰ ਜਾਇਜ਼ ਕਹਿ ਸਕਦੇ ਹਾਂ, ਇੱਕ ਪ੍ਰੋਟੋਕੋਲ ਵੀ ਹੁੰਦਾ ਹੈ।
2: ਬਿਲਕੁਲ ਪ੍ਰੋਟੋਕੋਲ ਤੇ ਗੱਲ ਕਰ ਰਿਹਾ ਸੀ ਸਰ ਮੈਂ
1: ਜੀ,
2: ਕਿ ਆਪਾਂ ਦੇਖੋ ਨਾ ਫੰਕਸ਼ਨ ਦੇ ਵਿੱਚ ਜਦ ਤੱਕ ਮਹਾਰਾਜ ਦੀ ਜਿਹੜੀ ਹੈਗੀ ਆ ਸਵਾਰੀ ਘਰ ਹੁੰਦੀ ਹੈਗੀ ਆ, ਤੇ ਮਹਾਰਾਜ ਦਾ ਸਰੂਪ ਜਦ ਤੱਕ ਗੁਰੂ ਘਰ ਛੱਡ ਕੇ ਨਹੀਂ ਆਉਂਦੇ ਤਦ ਤੱਕ ਜਿਹੜਾ ਹੈਗਾ ਆ ਭਾਈ ਵੱਡੇ ਵੱਡੇ ਸ਼ਰਾਬੀ ਵੀ ਬੈਠੇ ਹੁੰਦੇ ਆ, ਪਰ ਉਹ ਵੀ ਜਿਹੜਾ ਹੈਗਾ ਆ ਵੇਟ ਕਰਦੇ ਆ ਹਾਂਜੀ ਵੀ ਮਹਾਰਾਜ ਦੀ ਸਵਾਰੀ ਜਿਹੜੀ ਹੈਗੀ ਆ ਛੱਡਿਆ ਹੁਣ ਪਹਿਲਾਂ ਗੁਰੂ ਘਰ, ਉਹ ਤੋਂ ਬਾਅਦ ਜਿਹੜਾ ਹੈਗਾ ਆ ਫੇ ਉਹ ਗਲਾਸ ਗਲੂਸ ਲਾਉਂਦੇ ਹੈਗੇ ਆ ਜੀ,
1: ਬਿਲਕੁਲ
2: ਟਾਈਮ ਜਿਹੜਾ ਹੈਗਾ ਵੀ ਉਹ ਹਾਂ ਬਿਲਕੁਲ ਪ੍ਰੋਟੋਕੋਲ ਤਾਂ ਹੈਗਾ ਆ ਨਾ ਵੀ ਮਤਲਬ ਉਸ ਚੀਜ਼ ਦਾ ਉਨਾ ਚਿਰ ਤੱਕ ਤਾਂ ਹੈਗਾ ਜੇ ਉਧਰੋਂ ਜੇ ਉਹ ਉਸੇ ਚੀਜ਼ ਕਰਕੇ ਆ ਵੀ ਜਿਹੜੀ ਟਾਈਮ ਆ ਇਹ ਬਹੁਤ ਜਰੂਰੀ ਆ ਜੀ, ਦੇਖਣਾ ਹਰ ਇੱਕ ਚੀਜ਼ ਦਾ ਟਾਈਮ ਆ
1: ਜੀ,
2: ਸੋ ਇਸ ਚੀਜ਼ ਤੇ ਵਿਚਾਰ ਕਰ ਲੈਣੀ ਚਾਹੀਦੀ ਵੀ ਭਾਈ ਇੱਕ ਸੈਸ਼ਨ ਸੱਦਿਆ ਆ ਅਸੀਂ ਤਿੰਨੇ ਜਿਹੜਾ ਹੈਗਾ ਆ ਮੈਂ ਇਹ ਕੰਮ ਕਰੂੰਗਾ, ਨੋ ਡਾਊਟ ਕਿ ਸ਼ਾਮ ਦੇ ਟਾਈਮ ਦਾ ਜਿਹੜਾ ਹੈਗਾ ਆ ਲੋਕੀ ਇੰਜੋਏ ਕਰਦੇ ਵੀ ਆ, ਔਰ ਇਹਨੂੰ ਦਾਰੂ ਵੀ ਕਿਹਾ ਜਾਂਦਾ ਹੈਗਾ ਸਰ ਕਿ ਜਿਹੜੇ ਹੈਗੇ ਆ ਦੋ ਡਰਿੰਕ ਜਿਹੜੇ ਆ ਬੰਦੇ ਦਿੰਦੇ ਹੈਗੇ ਆ, ਬੜੇ ਪੜੇ ਲਿਖੇ ਬੰਦੇ ਮੈਂ ਦੇਖੇ ਉਹ ਉਹਨਾਂ ਦੇ ਮਤਲਬ ਬੜੀਆਂ ਲੰਬੀਆਂ ਉਮਰਾਂ ਭੋਗੀਆਂ ਪਰ ਉਹਨਾਂ ਨੇ ਡਿਸਿਪਲਿਨ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਆ ਡਰਿੰਕ ਕੀਤੀ ਹੈ ਜੀ,
1: ਪਿਛਲੇ
2: ਦਾਰੂ ਦੇ ਤੌਰ ਤੇ ਵਰਤਿਆ।
1: ਮੈਂ ਇੱਕ ਖਬਰ ਕੀਤੀ ਸੀ ਫਰਾਂਸ ਦੇ ਵਿੱਚ, ਜਿੱਦਾਂ ਹੁਣ ਇੱਥੇ ਯੂਰੋਪੀਅਨ ਕੰਟਰੀਆਂ ਨੇ ਜੀ, ਯੂਰੋਪੀਅਨ ਯੂਨੀਅਨ ਦੀਆਂ ਕੰਟਰੀਆਂ ਨੇ, ਜਦੋਂ ਬਕਾਇਦਾ ਉੱਥੇ ਯੂਰੋਪੀਅਨ ਯੂਨੀਅਨ ਦੇ ਸਦਨ ਦੇ ਵਿੱਚ ਇਕੱਠੇ ਹੁੰਦੇ ਆ ਹਾਊਸ ਦੇ ਵਿੱਚ ਬਹਿੰਦੇ ਆ, ਤਾਂ ਬਹੁਤ ਸਾਰੇ ਮੁਲਕਾਂ ਦੇ ਨਾ ਜਿਹੜੇ ਨੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਨੇ ਪ੍ਰਾਈਮ ਮਿਨਿਸਟਰ ਜਿਹੜੇ ਲੱਗੇ ਜਾਂ ਮਿਨਿਸਟਰ ਲੱਗੇ ਹੋਏ ਨੇ, ਤਾਂ ਜਦੋਂ ਉਹ ਜਾਂਦੇ ਜਿਵੇਂ ਕਿ ਸਵੀਡਨ ਹੈ ਜੀ, ਸਵੀਡਨ ਦੇ ਵਿੱਚ ਜਿੱਦਾਂ ਆਪਣੇ ਪਾਊਚ ਮਿਲਦਾ ਨਾ ਜੀ, ਆਪਣੇ ਇੱਕ ਛੋਟੀ ਜਿਹੀ ਥੈਲੀ ਹੈ ਉਹ ਮਤਲਬ ਕਿ ਤੰਬਾਕੂ ਹੁੰਦਾ ਉਹਦੇ ਵਿੱਚ, ਤੇ ਉਹ ਮਤਲਬ ਕਿ ਬੁੱਲ ਦੇ ਥੱਲੇ ਲਾ ਲੈਂਦੇ ਨੇ ਜੀ, ਤੇ ਉਹ ਮੁੱਦਾ ਉੱਠਿਆ ਯੂਰੋਪੀਅਨ ਯੂਨੀਅਨ ਦੀ ਸੰਸਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ, ਤੇ ਉਹ ਚੀਜ਼ ਨੂੰ ਬੈਨ ਕੀਤਾ ਭਈ ਭਾਈ ਆਹ ਚੀਜ਼ ਮਤਲਬ ਕਿ ਸਦਨ ਦੀ ਮਰਿਆਦਾ ਜਾਂ ਸਾਰਾ ਕੁਝ ਇਹਦੇ ਵਿੱਚ ਤੰਬਾਕੂ, ਪਰ ਉਹ ਜਿਹੜਾ ਸੀ ਸਵੀਡਨ ਵਾਲੇ ਉਹ ਕਹਿੰਦੇ ਸਾਡੀ ਇਹ ਮਤਲਬ ਕਿ ਕਲਚਰ ਹੈ ਜੀ, ਸਾਡਾ ਇਹ ਬੈਕਗਰਾਉਂਡ ਦੇ ਉੱਤੇ ਹੀ ਆਉਂਦਾ ਪਿਆ ਸਾਰੀਆਂ ਚੀਜ਼ਾਂ, ਤੇ ਉਹ ਮਤਲਬ ਕਿ ਸਾਡੇ ਅਸੀਂ ਇਹਨੂੰ ਨਹੀਂ ਮਤਲਬ ਕਿ ਰੋਕ ਸਕਦੇ ਜਾਂ ਕਰ ਸਕਦੇ, ਉਹ ਕਹਿੰਦੇ ਭਾਈ ਤੁਸੀਂ ਆਪਣੇ ਮੁਲਕ ਚ ਜੋ ਮਰਜ਼ੀ ਕਰੋ, ਪਰ ਇਹ ਸਦਨ ਦੇ ਵਿੱਚ ਜਿਹੜਾ ਇੱਕ ਸਾਂਝਾ ਸਦਨ ਹੈ ਉਹ ਯੂਰੋਪੀਅਨ ਯੂਨੀਅਨ ਦਾ, ਤੇ ਇੱਥੇ ਇਹ ਚੀਜ਼ ਨਹੀਂ ਚੱਲੇਗੀ, ਬਾਹਰ ਜੋ ਮਰਜ਼ੀ ਕਰੋ ਹੱਦ ਤੋਂ। ਇਸੇ ਤਰ੍ਹਾਂ

0: ਸਾਡੇ ਇੱਥੇ ਸਕੂਲਾਂ ਦੇ ਵਿੱਚ ਪਿਛਲੇ 10 ਤੋਂ 12 15 ਸਾਲਾਂ ਤੋਂ ਜਿਹੜੀ ਹੋ ਗਈ ਲਾਗੂ ਹੋ ਗਈ, ਸਕੂਲ ਹੋ ਗਏ, ਰੈਸਟੋਰੈਂਟ ਹੋ ਗਏ, ਪਹਿਲਾਂ ਰੈਸਟੋਰੈਂਟ ਦੇ ਵਿੱਚ ਅੰਦਰ ਹੀ ਸਮੋਕਿੰਗ ਕਰ ਲਈ ਜਾਂਦੀ ਸੀ, ਪਰ ਉਹ ਬੈਨ ਕਰ ਦਿੱਤੀ ਗਈ, ਉਹਨਾਂ ਲਈ ਇੱਕ ਵੱਖਰੇ ਕੈਬਨ ਬਣਾ ਦਿੱਤੇ ਗਏ ਜਾਂ ਫਿਰ ਬਾਹਰ ਤੁਸੀਂ ਜਿਹੜਾ ਜਾ ਕੇ ਕਰ ਸਕਦੇ ਹੋ। ਤੇ ਸਕੂਲਾਂ ਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਜਿੱਥੇ ਤੱਕ ਸਕੂਲ ਦੀ ਬਾਉਂਡਰੀ ਹੈ, ਚਾਹੇ ਉਹਦੇ ਵਿੱਚ ਬੱਚੇ ਵੀ ਸੀ ਜਾਂ ਟੀਚਰ ਸਾਹਿਬਾਨ ਸੀ ਜੋ ਵੀ ਕਰਦੇ ਸੀ ਸਮੋਕ, ਉਹ ਬਾਉਂਡਰੀ ਤੋਂ ਬਾਹਰ ਜਾ ਕੇ ਕਰ ਸਕਦੇ ਨੇ, ਉਸ ਬਾਉਂਡਰੀ ਤੋਂ ਅੰਦਰ ਨਹੀਂ ਕਰ ਸਕਦੇ ਜੀ।
1: ਬਿਲਕੁਲ ਬਿਲਕੁਲ ਭਾਰਤ ਸਾਹਿਬ, ਇਹ ਚੀਜ਼ਾਂ ਹੈਗੀਆਂ, ਕੋਈ ਨਾ ਕੋਈ ਤਾਂ ਨਿਯਮ ਲਾਗੂ ਕੀਤੇ ਹੀ ਆ ਨਾ ਉਹਨਾਂ ਨੇ। ਸੋ ਇਸ ਕਰਕੇ ਹੁਣ ਦੇਖੋ ਆਪੋਜੀਸ਼ਨ ਕਹਿ ਰਹੀ ਸੀਗੀ ਹਾਂ ਜੀ ਵੀ ਡੋਪ ਟੈਸਟ ਕਰਾਓ ਜੀ, ਐਲਕੋਮਾਈਟਰ ਲਾਓ ਜੀ ਇਹਨਾਂ ਨੂੰ, ਹਾਂਜੀ, ਤੇ ਪੀ ਜੀ ਆਈ ਤੋਂ ਡਾਕਟਰ ਲਿਆਓ ਜੀ, ਇਹ ਗੱਲਾਂ ਕਹਿਣ ਦੀ ਨੌਬਤ ਕਿਉਂ ਆਈ ਜੀ?
0: ਬਿਲਕੁਲ ਹੈ ਜੀ,
1: ਸਵਾਲ ਤਾਂ ਇਹ ਹੈਗਾ ਕਿ ਆਪਾਂ ਇੱਕ ਕੰਮ ਇਹੋ ਜਿਹਾ, ਇੱਕ ਬੰਦਾ ਇਹੋ ਜਿਹਾ ਕੰਮ ਕਰਦਾ ਉਹਦੇ ਨਾਲ ਜਿਹੜਾ ਆ ਸਾਰਿਆਂ ਦਾ ਜਿਹੜਾ ਇੰਪ੍ਰੈਸ਼ਨ ਖਰਾਬ ਹੁੰਦਾ ਜੀ।
0: ਨਾਲੇ ਵੱਡੀ ਗੱਲ ਇਹ ਵੀ ਹੈ ਨਾ, ਨੁਕਸਾਨ ਇਹਦੇ ਵਿੱਚ ਨਾ ਤਾਂ ਓਪੋਜੀਸ਼ਨ ਦਾ ਨਾ ਕਿਸੇ ਹੋਰ ਦਾ, ਨੁਕਸਾਨ ਇਹ ਪੰਜਾਬ ਦਾ ਜਾਂ ਮੁੱਖ ਮੰਤਰੀ ਦੀ ਆਪਣੀ ਛਵੀ ਦਾ ਜਾਂ ਪਾਰਟੀ ਦਾ ਹੈ ਜੀ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਇਸ ਚੀਜ਼ ਨੂੰ ਜਿਹੜਾ ਹੈਗਾ ਇਹ ਜਰਨਲੀ ਜਿਹੜਾ ਆ ਵੀ ਪਤਾ ਨੀ ਮਾਨ ਸਾਹਿਬ ਕਿਉਂ ਨੀ ਸਮਝਦੇ ਵੀ ਇਹ ਹੁਣ ਨੋ ਡਾਊਟ ਕਿ ਉਹ ਜਿਸ ਅਹੁਦੇ ਤੇ ਬੈਠੇ ਹੈਗੇ ਕਹਿੰਦੇ ਸਮਰੱਥ ਕੋ ਨਹੀਂ ਦੋਸ਼ ਗੁਸਾਈ, ਹਾਂਜੀ, ਤੇ ਜਿਹੜਾ ਤਾਕਤਵਰ ਬੰਦਾ ਹੁੰਦਾ ਹੈਗਾ ਆ ਜੀ ਉਹਦੇ ਤੇ ਉਂਗਲੀ ਚੱਕਣੀ ਬੜੀ ਔਖੀ ਹੁੰਦੀ ਆ
0: ਜੀ।
1: ਤੇ ਪਰ ਜੋ ਹੈਗਾ ਸਚਾਈ ਆ ਉਹ ਸਾਰਿਆਂ ਦੇ ਸਾਹਮਣੇ ਹੈਗਾ ਹੈ ਜੀ। ਜਾਂ ਤਾਂ ਫਿਰ ਜਿਹੜਾ ਹੈਗਾ ਆ ਜੀ ਏਦਾਂ ਦੀ ਗੱਲ ਜੇ ਹੁਣ ਅੱਜ ਤੁਸੀਂ ਡਿਨਾਇਲ ਮੋਡ ਦੇ ਵਿੱਚ ਆ, ਸਪੀਕਰ ਸਾਹਿਬ ਜਿਹੜੇ ਹੈਗੇ ਆ ਉਹ ਤੁਹਾਡੇ ਪੜਦੇ ਪਾਉਂਦੇ ਪਏ ਆ ਜੀ, ਜਿੱਦਾਂ ਮਰਜ਼ੀ ਜਾਇਜ਼ ਨਜਾਇਜ਼,
0: ਬਿਲਕੁਲ
1: ਉਹ ਮੌਕਾ ਨੀ ਦਿੰਦੇ ਆਪੋਜੀਸ਼ਨ ਨੂੰ ਜਿਹੜਾ ਆ, ਜਾਂ ਤੁਹਾਡੀਆਂ ਟੈਕਨੀਕਲ ਟੀਮਸ ਹੈਗੀਆਂ ਕਿ ਆਪੋਜੀਸ਼ਨ ਦੀ ਗੱਲ ਜਿਹੜੀ ਆ ਉਹਨੂੰ ਦਬਾਉਣ ਦੇ ਵਿੱਚ ਤੇ ਤੁਹਾਡੀ ਗੱਲ ਨੂੰ ਉਭਾਰਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਵਿਧਾਨ ਸਭਾ ਜਿਹੜੀ ਹੈਗੀ ਆ ਵੀ ਉਹ ਸਮਥਿੰਗ ਇਜ਼ ਮੌਕਰੀ ਉਹਨੂੰ ਕਹਿੰਦੇ ਹੁੰਦੇ ਨਾ ਵੀ ਜਿਹੜਾ ਮਜ਼ਾਕ ਬਣ ਗਿਆ ਜੀ।
0: ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ, ਚਲੋ ਗੱਲ ਵੀ ਆਪਾਂ ਕਰਦੇ ਸੀਗੇ ਆਪਣੇ ਨਾਲ ਔਜਲਾ ਸਾਹਿਬ ਵੀ ਸੀ ਉਸ ਸਮੇਂ, ਤਾਂ ਇੱਕ ਤਰ੍ਹਾਂ ਦਾ ਜਾਣ ਬੁੱਝ ਕੇ ਵੀ ਜਾਂ ਜਿੱਥੇ ਇੱਕ ਪਾਰਟੀ ਜਿਹੜੀ ਪੀਕ ਦੇ ਉੱਤੇ ਚਲੇ ਜਾਂਦੀ ਹੈ, ਇੱਕ ਤਰ੍ਹਾਂ ਦਾ ਉਹਦਾ ਮਜ਼ਾਕ ਬਣਾਉਣ ਦੇ ਲਈ ਮੈਂ ਕਹਾਂਗਾ ਕਿ ਜੋ ਗਿਰਾਵਟ ਆਮ ਆਦਮੀ ਪਾਰਟੀ ਦੇ ਵਿੱਚ ਆਈ ਹੈ ਜਾਂ ਆ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਾਂ ਕਿ ਜਿਵੇਂ ਕਿ ਇੱਕ ਚੇਅਰ ਨੂੰ ਸੰਬੋਧਨ ਹੁੰਦੇ ਨੇ ਜਾਂ ਚੇਅਰ ਦੇ ਉੱਤੇ ਪਰਸਨ ਬੈਠੇ ਨੇ ਕੁਲਤਾਰ ਸਿੰਘ ਸੰਧਵਾਂ ਸਾਹਿਬ, ਇੱਕ ਨਿਰਪੱਖ ਜਾਂ ਹਰ ਧਿਰ ਦੀ ਗੱਲ ਸੁਣਨ ਦਾ ਜਿਹੜਾ ਉਹਨਾਂ ਦੀ ਜਿੰਮੇਵਾਰੀ ਹੈ, ਕਿਤੇ ਨਾ ਕਿਤੇ ਉਹ ਸਭ ਤੋਂ ਵੱਡੀ ਢਾਹ ਮੈਨੂੰ ਲੱਗਦੀ ਹੈ ਕਿ ਉਹਨਾਂ ਦੇ ਕਰਕੇ ਹੀ ਲੱਗ ਰਹੀ ਹੈ ਕਿ ਇਹਨਾਂ ਨੂੰ ਇੰਨੀ ਖੁੱਲ੍ਹ ਦੇ ਦਿੱਤੀ ਜਾਂ ਕਰ ਦਿੱਤਾ ਵੀ ਜੋ ਮੂੰਹ ਆਉਂਦਾ ਬੋਲੀ ਜਾਓ ਕਰੀ ਜਾਓ, ਕਿਤੇ ਨਾ ਕਿਤੇ ਬੇਇੱਜ਼ਤੀ ਵੀ ਤਾਂ ਹੋ ਰਹੀ ਹੈ ਨਾ ਉਹਨਾਂ ਦੀ, ਪਾਰਟੀ ਦੀ ਵੀ ਤਾਂ ਹੋ ਰਹੀ ਹੈ ਨਾ, ਜੇ ਉਹ ਆਪਣੀ ਜਿੰਮੇਵਾਰੀ ਤੋਂ ਚੰਗੀ ਤਰ੍ਹਾਂ ਨਿਭਾਉਂਦੇ ਜਾਂ ਨਿਭਾਉਣ ਦੀ ਕੋਸ਼ਿਸ਼ ਕਰਦੇ ਕਿ ਪਾਰਟੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਹੁੰਦੀ।
1: ਪਰ ਉਹ ਤੁਹਾਨੂੰ ਦਿਖਦੇ ਤਾਂ ਸ਼ੈਲਟਰ ਕਰਦੇ ਆ, ਦਿਖਦੇ ਹੈਗੇ ਇਸ ਤਰੀਕੇ ਵੀ ਇਹ ਉਹਨਾਂ ਨੂੰ ਸ਼ੈਲਟਰ ਕਰਦੇ ਆ ਤੇ ਵਿਰੋਧੀਆਂ ਨੂੰ ਸਨੱਬ ਕਰਦੇ ਹੈਗੇ ਆ। ਇਨ ਫੈਕਟ ਭਾਰਤ ਸਾਹਿਬ ਤੁਸੀਂ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਯਾਦ ਕਰੋ ਵੀ ਜਦੋਂ ਸੰਧਵਾਂ ਸਾਹਿਬ ਬਾਰੇ ਵੀ ਚੱਲਣ ਲੱਗ ਪਿਆ ਸੀ ਕਿ ਹੀ ਇਜ਼ ਕੰਪੀਟੀਟਰ ਆਫ ਭਗਵੰਤ ਮਾਨ, ਹਾਂਜੀ, ਉਹ ਤਾਂ ਆਪ ਚਾਹੁੰਦੇ ਸੀਗੇ ਖਰੇ ਵੀ ਭਗਵੰਤ ਮਾਨ ਦੀ ਜਗ੍ਹਾ ਤੇ ਮੈਨੂੰ ਰੀਪਲੇਸ ਕਰਕੇ ਬਣਾ ਦੇਣਾ ਹੈਗਾ ਜੀ।
0: ਬਿਲਕੁਲ,
1: ਸੋ ਇਸ ਕਰਕੇ ਵੇਖੋ ਦੇਰੇ ਰਾਜਨੀਤੀ ਦੇ ਵਿੱਚ ਕੋਈ ਐਂਡ ਥੋੜਾ ਹੁੰਦਾ ਹੈਗਾ, ਦੇਰੇ ਦੋਨੋ ਐਂਡ ਆਫ ਪੋਲੀਟਿਕਸ। ਉਹ ਤਾਂ ਚਾਹੁੰਗੇ ਹੈਗੇ ਜੀ ਵੀ ਮਾਨ ਸਾਹਿਬ ਦਾ ਗ੍ਰਾਫ ਇੰਨਾ ਘੱਟ ਗਏ ਕਿ ਜੇ ਕੱਲ ਨੂੰ ਜਿਹੜਾ ਹੈਗਾ ਆ ਵੀ ਜੇ ਪਾਵਰ ਚ ਆ ਜਾਈਏ ਤਾਂ ਵੀ ਮੈਂ ਇਹਨਾਂ ਦਾ ਸਬਸਟੀਟਿਊਟ ਹੋਵਾਂ, ਹੈਂਜੀ, ਤੇ ਜੇ ਜਿਹੜਾ ਹੈਗਾ ਪਾਵਰ ਚ ਨਹੀਂ ਵੀ ਆਉਂਦੇ ਤੇ ਜਿਹੜਾ ਹੈਗਾ ਆ ਵਿਰੋਧੀ ਧਿਰ ਦਾ ਆਗੂ ਬਣਨ ਦਾ ਮੌਕਾ ਜਿਹੜਾ ਹੈਗਾ ਆ ਪ੍ਰੈਫਰੈਂਸ ਮੈਨੂੰ ਮਿਲੇ ਮਾਨ ਸਾਹਿਬ ਦੀ ਜਗ੍ਹਾ ਤੇ।
0: ਬਿਲਕੁਲ,
1: ਇਸ ਕਰਕੇ ਉਹ ਆਪਣਾ ਜਿਹੜਾ ਜਿੱਥੇ ਬੈਠੇ ਹੈਗੇ ਬਟ ਜੋ ਲੱਗਦਾ ਹੈਗਾ ਆ ਕਿ ਜਿਸ ਚੇਅਰ ਤੇ ਬੈਠੇ ਹੈਗੇ ਆ ਉਹਦੇ ਨਾਲ ਤਾਂ ਉਹ ਜਸਟਿਸ ਨਹੀਂ ਕਰ ਰਹੇ, ਇਹ ਮੈਂ ਵੀ ਮਹਿਸੂਸ ਕਰਦਾ, ਇਹ ਤੁਸੀਂ ਵੀ ਮਹਿਸੂਸ ਕਰਦੇ, ਇਹ ਔਜਲਾ ਸਾਹਿਬ ਵੀ ਉਸ ਵੇਲੇ ਮਹਿਸੂਸ ਕਰਦੇ ਸੀ ਤੇ ਪੰਜਾਬ ਦੇ ਸਾਰੇ ਲੋਕ ਹੀ ਮਹਿਸੂਸ ਕਰਦੇ ਆ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੁਣ ਅੱਗੇ ਤੁਸੀਂ ਦੇਖੋ ਇਹਨਾਂ ਨੇ ਪਲਾਨ ਕੀਤੀ ਆ ਯਾਤਰਾ ਜੀ,
0: ਹਾਂਜੀ ਬਿਲਕੁਲ,
1: ਇਹਨਾਂ ਨੇ ਹਾਂਜੀ 6 ਤਰੀਕ ਤੋਂ 9 ਤਰੀਕ ਤੱਕ ਜਿਹੜੀ ਹੈਗੀ ਆ ਸ਼ੁਕਰਾਨਾ ਯਾਤਰਾ
0: ਜੀ,
1: ਤੇ ਉਹ ਸ਼ੁਕਰਾਨਾ ਯਾਤਰਾ ਇਹਨਾਂ ਨੇ ਜਿਹੜਾ ਹੈਗਾ ਸਰ ਇਹ ਸਿੱਖ ਮੁੱਦਿਆਂ ਨੂੰ ਨਾਲ ਲੈ ਕੇ ਤੁਰੇ ਹੈਗੇ ਆ ਵੀ ਇਹਨਾਂ ਕੋਈ ਉਹਨਾਂ ਉੱਥੇ ਕੋਈ ਕੰਮ ਨੀ ਹੋਇਆ ਜਿਹੜਾ ਕਾਨੂੰਨ ਬਣਾਇਆ ਸੀਗਾ ਉਹਦੇ ਤਹਿਤ ਜਿਹੜਾ ਉਹ ਆਪਣੀ ਪਿੱਠ ਥਪਤ ਪਾਉਂਦੇ ਆ ਜੀ ਜਿੱਦਣ ਉਹ ਮੈਰਿਟ ਦੇ ਉੱਤੇ ਜਿਹੜਾ ਹੈਗਾ ਆ ਕਿਸੇ ਕੋਰਟ ਦੇ ਵਿੱਚ ਵੀ ਚਰਚਾ ਚ ਆ ਗਿਆ ਤੇ ਉਹ ਆਪਣੇ ਆਪ ਤੁਸੀਂ ਦੇਖਿਓ ਵੀ ਉੱਤੇ ਹੈਗਾ ਆ ਜੀ ਸ਼ੱਕ ਦੀ ਗੁੰਜਾਇਸ਼ ਹੈਗੀ ਆ ਜੀ ਵੀ ਹਾਂਜੀ ਉੱਥੇ ਵੀ ਉਹ ਵਡਵਰਸ ਵੀ ਹੋ ਸਕਦਾ ਅਬੋਲਿਸ਼ ਵੀ ਹੋ ਸਕਦਾ
0: ਜੀ ਦੇਖੋ ਕਿੰਨੇ
1: ਹਜੇ ਤਾਂ ਜਿਹੜਾ ਹੈਗਾ ਆ ਜੀ
0: ਕਿਉਂਕਿ ਬੰਦਾ ਕੋਈ ਮੰਦਭਾਗੀ ਘਟਨਾ ਦੇ ਉੱਤੇ ਕੇਸ ਦਰਜ ਹੋ ਗਿਆ ਤੇ ਉਹ ਵੀ ਹੁੱਬ ਕੇ ਦੱਸਦੇ ਨੇ ਕਿ ਪਹਿਲਾ ਕੇਸ ਦਰਜ ਹੋ ਗਿਆ ਜੀ ਕਿ ਖੁਸ਼ੀ ਮਨਾਉਣ ਵਾਲੀ ਗੱਲ ਆ ਜੀ
1: ਸਰ ਇਹਨਾਂ ਨੂੰ ਇਹਦੇ ਕੰਸੀਕੁਐਂਸਿਸ ਹੀ ਨਹੀਂ ਪਤਾ ਜੀ ਤੁਸੀਂ ਮੈਂ ਇੱਕ ਸਰ ਵੀਡੀਓ ਵੀ ਦੇਖੀ ਹੈਗੀ ਸੀ ਉਹ ਬੰਦੇ ਨੇ ਕਿਹਾ ਕਹਿੰਦਾ ਮੇਰਾ ਦੋਸਤ ਹੈਗਾ ਸੀਗਾ ਉਹਨੇ ਆਪਣੇ ਘਰ ਜਿਹੜੇ ਸੀਗੇ ਉਹ ਜਿੰਨੇ ਆਪਣੇ ਪੋਥੀਆਂ ਸੀਗੀਆਂ ਜਾਂ ਗੁਟਕਾ ਸਾਹਿਬ ਸੀ ਉਹ ਕਿਸੇ ਹੋਰ ਦੋ ਸੱਜਣ ਮਿੱਤਰ ਦੇ ਫੜਾਇਆ ਆ ਕਹਿੰਦਾ ਯਾਰ ਭਈ ਪਤਾ ਨੀ ਹੁੰਦਾ ਕਿਹੜੇ ਵੇਲੇ ਭਈ ਕੋਈ ਆ ਕੇ ਕਹਿ ਰਹੇ ਵੀ ਇਹਨਾਂ ਦੇ ਬੇਅਦਬੀ ਕੀਤੀ ਹੈਗੀ ਆ ਜਾਂ ਕੋਈ ਗ੍ਰੰਥ ਪੁਰਾਣੇ ਵੀ ਹੋ ਜਾਂਦੇ ਹੈਗੇ ਕਿਸੇ ਦਾ ਹੈਗੀ ਕਿਸੇ ਦਾ ਪੰਨਾ ਹੋ ਜਾ ਉਹ ਫਟ ਵੀ ਜਾਂਦਾ ਹੈਗਾ ਤੇ ਕੱਲ ਨੂੰ ਮੁੜ ਕੇ ਜਿਹੜਾ ਹੈਗਾ ਦੋਸ਼ ਲੱਗੂਗਾ ਇਸ ਕਰਕੇ ਆਪਾਂ ਅਗਲੇ ਦੇ ਦੇ ਆਉਂਦਾ ਹੈਗਾ ਜੀ
0: ਜੀ ਬਿਲਕੁਲ ਜੀ
1: ਹੁਣ ਮੈਨੂੰ ਡਰ ਹੈਗਾ ਸਰ ਕਿ ਕਿਤੇ ਲੋਕੀ ਜਿਹੜਾ ਕਿਉਂਕਿ ਸਰ ਇਹਨਾਂ ਦੇ ਜਿਹੜੀ ਇਹਨਾਂ ਦੀ ਫੌਜ ਆ ਅਨਕੰਟਰੋਲਡ ਤੁਰੀ ਫਿਰਦੀ ਉਹ ਲੋਕਾਂ ਜਿਹੜੇ ਹੋਟਲਾਂ ਦੇ ਉੱਤੇ ਚੈਕਿੰਗ ਕਰਨ ਚੱਲ ਜਾਂਦੇ ਚੁਲੇ ਪਵਾ ਕੇ ਹੈਜੀ ਕਿਹੜੀ ਲਾਫੁਲ ਅਥਾਰਟੀ ਦੇ ਨਾਲ ਜਿਹੜਾ ਹੈਗਾ ਆ ਉਹ ਵੱਲੋਂ ਜਾਂਦੇ ਹੈਗੇ ਆ ਜੀ ਵੀ ਤੁਸੀਂ ਦੇਖੋ ਨਾ ਫੇਰ ਦੁਕਾਨਾਂ ਤੋਂ ਪੈਸੇ ਲੈਂਦੇ ਹੈਗੇ ਆ ਜੀ ਉਹ ਵੀਡੀਓ ਵਾਇਰਲ ਹੁੰਦੀਆਂ ਪਈਆਂ ਜੀ ਅਸੀਂ ਲੰਗਰ ਕਰਨ ਆਇਆ ਜੀ ਉਹ ਲੰਗਰ ਕਰਨ ਆਇਆ ਹੈਗਾ ਜੀ ਤੁਹਾਡੀ ਸਮਰੱਥਾ ਹੈਗੀ ਕਰੋ ਨਹੀਂ ਤਾਂ ਨਾ ਕਰੋ
0: ਹਾਂਜੀ
1: ਤੁਸੀਂ ਲੋਕਾਂ ਨੂੰ ਕਿਉਂ ਫੋਰਸ ਕਰਦੇ ਹੈਗੇ ਵੀ ਭਾਈ ਮੈਂ ਪੈਸੇ ਦੇ ਵੀ ਲੰਗਰ ਕਰਨ ਆਇਆ ਜੀ ਉਹ ਫੜੀਆਂ ਵਾਲਿਆਂ ਕੋਲੋਂ ਦੁਕਾਨਦਾਰਾਂ ਕੋਲੋਂ ਪੈਸੇ ਲੈਂਦੇ ਹੈਗੇ ਜੀ ਹੁਣ ਉਹਨਾਂ ਬੰਦਿਆਂ ਨੂੰ ਇਸ ਆੜ ਦੇ ਵਿੱਚ ਸਾਨੂੰ ਤਾਂ ਪਤਾ ਲੱਗਾ ਜੀ ਖਬਰ ਮਿਲੀ ਜੀ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਹੈਗਾ ਆ ਬੇਅਦਬੀ ਹੁੰਦੀ ਤੁਸੀਂ ਅਦਬ ਨਾਲ ਜਿਹੜਾ ਹੈਗਾ ਗੁਟਕਾ ਸਾਹਿਬ ਨੀ ਰੱਖਦੇ ਹਾਂਜੀ ਉਹ ਜਿਹਦੇ ਮਰਜ਼ੀ ਘਰ ਦੇ ਅੰਦਰ ਵੜ ਜਾਣ ਜੀ
0: ਬਿਲਕੁਲ ਆ ਜੀ
1: ਜੋ ਮਰਜ਼ੀ ਦੋਸ਼ ਲਾ ਦੇਣ ਜੀ
0: ਮੈਨੂੰ ਇਹ ਹੈਗਾ ਟਾਲੇ ਸੀ ਜੀ ਉਹਨਾਂ ਦਾ ਧੰਦਾ ਫਿਰ ਸ਼ੁਰੂ ਹੋ ਜਾਣਾ ਕੰਮ ਇਹ
1: ਕਿਤੇ ਲੋਕੀ ਘਰਾਂ ਦੇ ਬਾਹਰ ਬੋਰਡ ਨਾ ਲਾ ਦੇਣ ਜੀ ਤੇ ਹਾਂ ਜੀ ਜੀ ਇਸ ਘਰ ਦੇ ਵਿੱਚ ਕੋਈ ਵੀ ਗੁਰਬਾਣੀ ਨਾਲ ਸੰਬੰਧਿਤ ਲਿਟਰੇਚਰ ਮੌਜੂਦ ਨਹੀਂ ਹੈ
0: ਬਿਲਕੁਲ
1: ਹਾਂਜੀ ਇਸ ਲਈ ਅੰਦਰ ਆਉਣਾ ਸਖ਼ਤ ਮਨਾ ਹੈ
0: ਜੀ
1: ਇਹੀ ਗੁਣਾ ਜੀ
0: ਬਿਲਕੁਲ
1: ਇਹਨਾਂ ਨੂੰ ਕੰਸੀਕੁਐਂਸਿਸ ਪਤਾ ਹੀ ਨੀ ਇਸ ਚੀਜ਼ ਦੇ ਕੀ ਹੈਗੇ ਆ ਪਤਾ ਨੀ ਇਹ ਕੀ ਸੋਚ ਕੇ ਬੈਠੇ ਇਹ ਹੈਗੇ ਆ ਕਿ ਜੋ ਤੁਸੀਂ ਜਿਹੜਾ ਹੈਗਾ ਆਪਣੇ ਵੱਲੋਂ ਤੁਸੀਂ ਪਿੱਠ ਥਪਤ ਪਾਉਂਦੇ ਆ ਆਪਣੀ
0: ਜੀ
1: ਤੁਸੀਂ ਦੇਖਿਓ ਤਾਂ ਸਹੀ ਸਾਰੇ ਇਸ ਕੇਸ ਦੇ ਵਿੱਚ ਵੀ ਜਿਹੜਾ ਤੁਸੀਂ ਕਹਿੰਦੇ ਪਹਿਲਾਂ ਕੇਸ ਦਰਜ ਹੋ ਗਿਆ ਆ ਜਿੱਦਣ ਤੋਂ ਇਹ ਸਜ਼ਾ ਕਰਾ ਜਾਣਗੇ ਇਸ ਕੇਸ ਦੇ ਵਿੱਚ ਉਦਣ ਗੱਲ ਕਰਿਓ ਕਿਉਂਕਿ ਜਿੱਦਣ ਕਿਸੇ ਨੂੰ ਸਜ਼ਾ ਹੋਈ ਉਹਨੇ ਇਸ ਚੀਜ਼ ਦੀ ਵੈਲਿਡਿਟੀ ਜਿਹੜੀ ਹੈਗੀ ਉਹਨੂੰ ਚੈਲੰਜ ਕਰਨਾ ਆ ਉੱਥੇ ਕੋਰਟ ਜਵਾਬ ਨਹੀਂ ਦੇ ਸਕਦੀ ਇਹਨੂੰ ਅਨਾਲਿਸਿਸ ਕਰਨ ਤੋਂ
0: ਬਿਲਕੁਲ ਹੈ ਜੀ
1: ਜੀ ਔਰ ਉਸ ਵੇਲੇ ਮਨਿਊਟਲੀ ਤੌਰ ਤੇ ਵਿਚਾਰਿਆ ਜਾਊਗਾ ਇਸ ਚੀਜ਼ ਨੂੰ
0: ਬਿਲਕੁਲ ਹੈ ਜੀ
1: ਕਿਉਂਕਿ ਕਿਸੇ ਦੀ ਲਾਈਫ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੋਣਾ ਹੈਗਾ ਜੀ
0: ਜੀ
1: ਇਸ ਕਰਕੇ ਪਹਿਲੇ
0: ਹਾਂਜੀ ਹਾਂਜੀ
1: ਸਰ ਘੱਟ ਸਜ਼ਾ ਵੀ ਜਿਹੜੀ ਸੀ ਨਾ ਜੀ ਉਹ ਇਸ ਕਰਕੇ ਨਹੀਂ ਸੀ ਹੈਗੀ ਵੀ ਹਾਂ ਵੀ ਉੱਥੇ ਹੁੰਦੀ ਨਹੀਂ ਸੀ ਜਾਂ ਘੱਟ ਸਜ਼ਾ ਹੁੰਦੀ ਘੱਟ ਸਜ਼ਾ ਹੋਵੇ ਵੱਧ ਸਜ਼ਾ ਹੋਵੇ ਗੱਲ ਤਾਂ ਇਹ ਕਿ ਜਿਹੜੇ ਪ੍ਰੋਸੀਜਰਲ ਲੈਪਸ ਆ ਉਹ ਦੂਰ ਕਰਨ ਦੀ ਲੋੜ ਸੀ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ
1: ਹਾਂਜੀ
0: ਤੇ ਸੈਣੀ ਸਾਹਿਬ ਇੱਕ ਪਾਸੇ ਦਾਅਵਾ ਕਰ ਰਹੇ ਨੇ ਕਿ ਅਸੀਂ ਬਹੁਤ ਵੱਡੀ ਪਾਰਟੀ ਹੈ ਲੱਖਾਂ ਕਰੋੜਾਂ ਦੀ ਪਾਰਟੀ ਹੈ ਪਰ ਜਿਹੜੇ 95 ਜਾਂ 92 ਵਿਧਾਇਕ ਨੇ ਉਹਦੇ ਵਿੱਚੋਂ ਚਲੋ 7 ਜਿਹੜੇ ਨੇ ਆਪਣੇ ਐਮ ਪੀ ਤਾਂ ਉਧਰਲੇ ਪਾਸੇ ਹੋ ਗਏ ਉਸੇ ਹੀ ਸਾਰੀ ਚੀਜ਼ ਦੇ ਪਿੱਛੇ ਜੋ ਕਹਿ ਸਕਦੇ ਹਾਂ ਕਿ ਮੀਡੀਆ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਉਸ ਨੂੰ ਇਸੇ ਚੀਜ਼ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜਾ ਬੇ ਭਰੋਸਗੀ ਜਾਂ ਕਹਿ ਲਓ ਜਾਂ ਭਰੋਸਗੀ ਮਤਾ ਜਿਹੜਾ ਪੇਸ਼ ਕਰਨਾ ਪਰ ਉਹਦੇ ਵਿੱਚ ਜਿਵੇਂ ਕਿ ਅੱਜ ਵਿਪ ਜਾਰੀ ਕੀਤਾ ਜਾਂ ਪਿਛਲੇ ਦਿਨਾਂ 'ਚ ਜਲੰਧਰ ਦੇ ਵਿੱਚ ਜੋ ਇਹਨਾਂ ਨੇ ਮੀਟਿੰਗ ਬੁਲਾਈ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਦੇ ਵਿੱਚ ਜਿਹੜੇ ਨੇ 30-35 ਜਿਹੜੇ ਸੀ ਇਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਗੈਰ ਹਾਜ਼ਰ ਰਹੇ ਨੇ ਤੇ ਅੱਜ ਸਦਨ ਦੇ ਵਿੱਚ ਵੀ ਜਿਹੜਾ ਦੇਖਿਆ ਜਾਵੇ ਤਾਂ 30-32 ਜਣੇ ਉਹਦੇ ਵਿੱਚੋਂ ਵੀ ਗੈਰ ਹਾਜ਼ਰ ਰਹੇ ਨੇ ਕਿਵੇਂ ਦੇਖਦੇ ਹੋ ਇਹ ਕੀ ਮਤਲਬ ਕਿ ਫਿਰ ਇਸ ਦੇ ਉੱਤੇ ਸਵਾਲ ਵੀ ਵੈਸੇ ਖੜੇ ਹੋਏ ਆ ਤੇ ਵਿਪ ਵੀ ਜਾਰੀ ਕਰਨਾ ਪੈ ਗਿਆ ਕਿ ਭਾਈ ਸਾਰਿਆਂ ਦੀ ਹਾਜ਼ਰੀ ਜ਼ਰੂਰੀ ਹੈ ਤੁਸੀਂ ਆਓ ਇਹ ਡਰ ਕਿਉਂ ਸਤਾ ਰਿਹਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਅੱਜ ਕਿ 95 ਵਿਧਾਇਕ ਤੁਹਾਡੇ ਕੋਲ ਨੇ ਤਾਂ ਭਰੋਸਗੀ ਮਤੇ ਦੀ ਕੀ ਜ਼ਰੂਰਤ ਹੈ ਭਾਈ
1: ਬਿਲਕੁਲ ਜੀ ਉਹ ਤਾਂ ਭਰਤ ਸਾਹਿਬ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਕਿ ਬੰਦੇ ਜਿਹੜੇ ਆ ਟੁੱਟ ਕੇ ਜਾ ਸਕਦੇ ਆ ਹੁਣ 6 ਮਹੀਨੇ ਤੱਕ ਸਰਕਾਰ ਸਿਕਿਓਰ ਹੋ ਗਈ ਠੀਕ ਹੈ ਜੀ ਮਨਿਓਰਟੀ ਚ ਆ ਵੀ ਜਾਵੇ ਤੇ ਕੋਈ ਬੰਦਾ ਜਿਹੜਾ ਹੈਗਾ ਆ ਉਹਨਾਂ ਨੂੰ ਕਹਿ ਨਹੀਂ ਸਕਦਾ ਕਿ ਆਪਣਾ ਜਿਹੜਾ ਹੈਗਾ ਆ ਭਰੋਸੇ ਦਾ ਮਤ ਲਓ ਤੁਸੀਂ ਤੇ ਇਸ ਕਰਕੇ ਜਿਹੜਾ ਆ ਵੀ ਉਹ 6 ਮਹੀਨੇ ਤੋਂ ਪਹਿਲਾਂ ਨੀ ਨਾ ਜੀ, ਇਹ ਇੱਕ ਵਾਰੀ ਗਿਆ ਤੇ 6 ਮਹੀਨੇ ਤੋਂ ਪਹਿਲਾਂ ਨੀ ਮੰਗਿਆ ਜਾ ਸਕਦਾ ਜੀ ਦੁਬਾਰਾ।
0: ਬਿਲਕੁਲ ਹੈ ਜੀ,
1: ਇਸ ਕਰਕੇ ਹੈਗਾ ਆ ਜੀ, ਭਾਵਾਂ ਹੁਣ ਸਾਰੇ ਹੀ ਚੱਲ ਜਾਣ ਤੇ ਉਹਨਾਂ ਨੂੰ ਕੋਈ ਫਰਕ ਨੀ, ਸਰਕਾਰ ਚੱਲਦੀ ਰਹੂਗੀ ਜੀ। ਨਾ ਸਰ ਇਹ ਪਤਾ ਨੀ ਹੈਗਾ ਯਾ, ਇਹਨਾਂ ਨੂੰ ਵੈਸੇ ਹੀ ਛੱਕ ਮਾਰਦਾ ਹੈਗਾ ਜੀ, ਕਿਸੇ ਨੇ ਨੀ ਸੀ ਅਜੇ ਜਾਣਾ ਜੀ, ਸਾਰਿਆਂ ਨੇ ਜਾਣਾ, ਜਿਹਨਾਂ ਨੇ ਉਹਨਾਂ ਨੇ ਜਦੋਂ ਕੋਡ ਆਫ ਕੰਡਕਟ ਲੱਗਣਾ ਹੈ ਉਦੋਂ ਜਾਣਾ ਜੀ,
0: ਉਦੋਂ ਜਦੋਂ ਖਰੀਦੋ ਫਰੋਖਤ ਹੋਣੀ ਸ਼ੁਰੂ
1: ਉਦੋਂ ਛਾਲਾ ਮਾਰਨੀਆਂ ਉਹਨਾਂ ਨੇ।
0: ਠੀਕ ਹੈ ਜੀ,
1: ਹਾਂਜੀ, ਤੇ ਹੁਣ
0: ਹੈਗਾ ਰੱਦੀ ਦੇ ਭਾਅ ਥੋੜੀ ਜਾਣਗੇ,
1: ਤੁਹਾਨੂੰ ਪਤਾ ਹੀ ਹੈਗਾ ਆ, ਔਰ ਰਜਿੰਦਰ ਗੁਪਤੇ ਦੇ ਜਿੱਦਾਂ ਫੈਕਟਰੀ ਦੇ ਉੱਤੇ ਤੁਸੀਂ ਮਾਰਿਆ ਹੈਗਾ ਆ ਜੀ, ਵੀ ਉੱਥੇ ਉਸ ਉਹਦਾ ਵਾਸਤੇ ਉਹਨਾਂ ਨੇ ਰਿਟ ਕੀਤੀ ਜੀ, ਇਸੇ ਕਰਕੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਉਸ ਚੀਜ਼ ਨੂੰ ਚੈਲੰਜ ਕੀਤਾ ਵੀ ਮੇਰੇ ਨਾਲ ਜਿਹੜਾ ਹੈਗਾ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਬਿਕੋਜ਼ ਕਿ ਮੈਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਤੋਂ ਬੀਜੇਪੀ ਚ ਚੱਲ ਗਿਆ ਆ, ਤੇ ਇਹਨਾਂ ਨੇ ਸਟੇਟ ਨੇ ਜਿਹੜੀ ਆ ਮੇਰੇ ਨਾਲ ਇਸ ਕਰਕੇ ਪੇਰੈਂਟਸ ਕੱਢੀ ਆ ਜੀ।
0: ਬਿਲਕੁਲ ਹੈ ਜੀ,
1: ਉਹਨਾਂ ਨੇ ਕੀ ਕੀਤਾ ਜੀ, ਉਸ ਚੀਜ਼ ਦੇ ਉੱਤੇ ਜਿਹੜਾ ਆ ਉਹ ਸਰਕਾਰ ਬੈਕ ਆਊਟ ਹੋ ਗਈ ਜੀ, ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨੀ ਜੀ, ਹਾਂਜੀ ਉਹ ਯੂ ਟਰਨ ਲੈ ਲਿਆ ਜੀ, ਅਸੀਂ ਤਾਂ ਸਾਡੀ ਅਸੀਂ ਤਾਂ ਕੋਈ ਛਾਪਾ ਨੀ ਮਾਰਿਆ, ਅਸੀਂ ਤਾਂ ਰੁਟੀਨ ਵਿਜ਼ਿਟ ਸੀ ਸਾਡੀ ਜੀ, ਅਸੀਂ ਤਾਂ ਦੇਖਣ ਗਏ ਸੀ, ਕੋਈ ਚਾਹ ਪਾਣੀ ਪੀਣ ਗਏ ਸੀ
0: ਜੀ,
1: ਤੁਸੀਂ ਇਹ ਦੇਖੋ ਤਾਂ ਸਹੀ ਨਾ ਜੀ ਵੀ ਉੱਥੇ ਯੂ ਟਰਨ ਕਰ ਰਿਹਾ ਹੈਗਾ ਆ ਜੀ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਆਪਣੇ ਸਾਹਨੀ ਸਾਹਿਬ,
0: ਹਾਂਜੀ
1: ਰਾਜ ਸਭਾ ਸਦੱਸਿਆ ਜਿਹੜੇ, ਉਹਨਾਂ ਨੇ ਟਵੀਟ ਵੀ ਇਸੀ ਗੱਲ ਦਾ ਕੀਤਾ ਕਿ ਉਹਨਾਂ ਨੇ ਜਿਹੜੀ ਮੀਡੀਆ ਚ ਖਬਰ ਨੀ ਆਈ ਤੇ ਨਾ ਉਸ ਚੀਜ਼ ਤੇ ਵੀ ਲਵਲੀ ਯੂਨੀਵਰਸਿਟੀ ਵਾਲਿਆਂ ਤੇ ਵੀ ਮਤਲਬ ਜਿਹੜਾ ਹੈਗਾ ਆ ਵੀ ਇਹ ਛਾਪੇ ਮਾਰੇ ਗਏ ਹੈਗੇ ਆ ਜੀ। ਸੋ ਉਹ ਇਸ ਚੀਜ਼ ਦਾ ਜਿਹੜਾ ਆ ਉਹ ਸਟੇਟ ਏਜੰਸੀ ਜਿਹੜੀਆਂ ਆ ਵੀ ਇਹ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਉਹਨਾਂ ਨੇ ਵੀ ਆਪਣੀਆਂ ਏਜੰਸੀ ਨੂੰ ਐਕਟਿਵ ਕਰ ਲਿਆ ਆ ਵੀ ਭਾਈ ਜੇ ਹੁਣ ਇਸੇ ਚੀਜ਼ ਦੇ ਨਾਲ ਹੀ ਜਿਹੜੀਆਂ ਹੈਗੀਆਂ ਬੰਦੇ ਤੋੜ ਕੇ ਲਿਆਉਂਦੇ ਜਾ ਸਕਦੇ ਹੈਗੇ ਆ, ਜਾਂ ਬੰਦਿਆਂ ਨੂੰ ਜਿਹੜਾ ਹੈਗਾ ਆ ਟੋਰਚਰ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਆ, ਤੇ ਤੁਸੀਂ ਭਾਈ ਹੋ ਜਾਓ ਐਕਟਿਵ ਤੇ ਤੁਸੀਂ ਇਹ ਕੰਮ ਕਰੋ। ਉਹ ਆਪਣੇ ਸੈਂਟਰਲ ਜਿਹੜੀ ਹੈਗੀ ਆ ਸੈਂਟਰ ਗੌਰਮੈਂਟ ਆਪਣੀ ਏਜੰਸੀ ਦਾ ਮਿਸ ਯੂਜ ਕਰ ਸਕਦੀ ਆ, ਤੇ ਸਾਨੂੰ ਕਿਹੜਾ ਨਹੀਂ ਆਉਂਦਾ ਸਟੇਟ ਵਾਲਿਆਂ ਨੂੰ ਜੀ, ਉਹ ਦੋਨੇ ਪਾਸੇ ਹੁਣ ਮੁਕਾਬਲਾ ਆ। ਹੁਣ ਦੇਖੋ ਜੀ ਵੀ ਜਿਹੜੇ ਬੰਦੇ ਹੈਗੇ ਆ ਰਾਜਨੀਤਿਕ ਇਹ ਤਾਂ 6 ਮਹੀਨੇ ਪਿਸਣਗੇ ਪਿਸਣਗੇ ਜੀ,
0: ਬਿਲਕੁਲ ਹੈ ਜੀ,
1: ਜਦ ਤੱਕ ਚੋਣਾਂ ਨਹੀਂ ਹੁੰਦੀਆਂ ਤਦ ਤੱਕ ਜਿਹੜਾ ਹੈਗਾ ਆ ਇਹ ਆਪਣਾ ਜਿਹੜੇ ਆ ਕੱਢਣਗੇ ਜੀ ਲੜਕਾ
0: ਜੀ। ਸੈਣੀ ਸਾਹਿਬ ਦੋ ਕੋਰਟ ਦੇ ਮਾਮਲੇ ਨੇ, ਉਹਨਾਂ ਦੇ ਵੱਲ ਨੂੰ ਥੋੜਾ ਜਿਹਾ ਧਿਆਨ ਤੁਹਾਡਾ ਖਿੱਚਾਂਗਾ। ਹੁਣੇ ਹੁਣੇ ਖਬਰ ਇਹ ਵੀ ਆਈ ਹੈ ਕਿ ਜਿਹੜਾ ਸਿੱਧੂ ਮੂਸੇ ਵਾਲਾ ਕੇਸ ਜਿਹੜਾ ਸੀਗਾ ਚੱਲ ਰਿਹਾ ਜੀ, ਉਹਦੇ ਵਿੱਚ ਸਬੂਤਾਂ ਦੀ ਘਾਟ ਦੇ ਕਾਰਨ ਜੀਵਨ ਜੋਤ ਨੂੰ ਜਿਹੜਾ ਬੇਗੁਨਾਹ ਐਲਾਨ ਦਿੱਤਾ ਜੀ, ਅੱਜ 3 ਜਣਿਆਂ ਦੀ ਗਵਾਹੀ ਹੋਈ ਹੈ ਜੀ।
1: ਭਾਰਤ ਸਾਹਿਬ ਆਹੀ ਤੇ ਚੀਜ਼ ਹੈ ਜੀ ਤੇ ਸਬੂਤਾਂ ਦੀ ਘਾਟ ਜਿਹੜੀ ਹੈਗੀ, ਕਿਉਂਕਿ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਆ ਨਾ ਜੀ ਸਰ ਉਹ ਬੇਈਮਾਨ ਆ
0: ਜੀ।
1: ਠੀਕ ਹੈ ਜੀ, ਆਪਾਂ ਹੀ ਉਹ ਮੁਲਜ਼ਮ ਨੂੰ ਜਿਹੜਾ ਹੈਗਾ ਬੁੱਕ ਕਰਕੇ ਲਿਆਉਂਦੇ ਹੈਗੇ ਆ, ਆਪਾਂ ਹੀ ਉਹਨੂੰ ਜਿਹੜਾ ਆ ਵੀ ਰਸਤਾ ਦੱਸਦੇ ਆ ਜੀ ਵੀ ਤੂੰ ਕਿੱਦਾਂ ਬਚ ਸਕਦਾ ਹੈਗਾ ਆ ਜੀ। ਉਹਦੇ ਵਿੱਚ ਜਿਹੜਾ ਹੈਗਾ ਜੇ ਅਗਲੇ ਦਾ ਇਨਫਲੂਐਂਸ ਯੂਜ਼ ਹੋ ਜਾਂਦਾ ਤੇ ਫਿਰ ਇਹ ਜਿਹੜਾ ਆ ਉਹ ਉੱਥੇ ਉਸ ਤਰੀਕੇ ਨਾਲ ਗਵਾਹੀਆਂ ਹੀ ਨੀ ਭੁਗਤਦੀਆਂ ਜੀ,
0: ਤੇ
1: ਜੱਜ ਨੇ ਤਾਂ ਜਿਹੜਾ ਹੈਗਾ ਆ ਫਾਈਲ ਸੋਰੀ ਸਰ ਜੱਜ ਨੇ ਤਾਂ ਫਾਈਲ ਦੇ ਮੁਤਾਬਕ ਫੈਸਲਾ ਦੇਣਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਅਸਟੈਬਲਿਸ਼ ਹੀ ਨੀ ਹੁੰਦਾ ਜੀ ਜਦੋਂ ਜੱਜ ਨੇ ਫਾਈਲ ਦੇ ਮੁਤਾਬਕ ਦੇਖਣਾ ਜੀ।
0: ਜਿੰਨਾ ਇਹ ਹਾਈ ਪ੍ਰੋਫਾਈਲ ਕੇਸ ਬਣ ਗਿਆ ਉਹਦੇ ਵਿੱਚ 11 ਗਵਾਹਾਂ ਨੂੰ ਗਵਾਹੀ ਦੇਣ ਦੇ ਲਈ ਤਲਬ ਕੀਤਾ ਸੀ ਤੇ ਸਿਰਫ 3 ਜਣਿਆਂ ਨੇ ਗਵਾਹੀ ਦਿੱਤੀ ਆ ਜੀ ਉਸ ਚ।
1: ਸਰ ਉਹ ਫਿਰ ਸੀਕੁਐਂਸ ਜਿਹੜੇ ਹੈਗੇ ਜੁੜਦੇ ਨੀ ਨਾ ਹੁੰਦੇ ਜੀ, ਉਸ ਵੇਲੇ ਤਾਂ ਆਈ ਵਾਸ਼ ਕਰਨ ਦੇ ਕਰਕੇ ਨਾ ਜੀ, ਕਦੀ ਉਹ ਕਿਸੇ ਨੇ ਕਿਸੇ ਨੂੰ ਚਾਹ ਪਿਲਾਈ ਜੀ, ਉਹਨਾਂ ਨੂੰ ਕਿਸੇ ਉੱਥੇ ਅਗਲੇ ਨੇ ਭਾਵਾਂ ਮੁੱਲ ਢਾਬੇ ਤੇ ਪੀਤੀ ਹੋਵੇ ਚਾਹ, ਉਹ ਚਾਹ ਵਾਲਾ ਚੱਕ ਲਿਆ ਜੀ, ਉਹ ਆਈ ਵਾਸ਼ ਹੁੰਦਾ ਰਹਿੰਦਾ ਹੈਗਾ ਜੀ ਵੀ ਇੱਕ ਹੋਰ ਬੰਦਾ ਫੜ ਲਿਆ ਜੀ, ਇੱਕ ਆਹ ਫੜ ਲਿਆ ਜੀ, ਉਹ ਅਨਨੈਸੈਸਰੀ ਵੀ ਏਦਾਂ ਹੁੰਦੀ ਆ ਸਰ। ਜਦੋਂ ਏਦਾਂ ਦਾ ਮਤਲਬ ਜਿਹੜਾ ਹੈਗਾ ਵੀ ਕੇਸ ਜਿਹੜਾ ਹੁੰਦਾ ਨਾ ਜੀ, ਤੇ ਉਹਦੇ ਵਿੱਚ ਜਿਹੜਾ ਆ ਫਿਰ ਵੱਧ ਤੋਂ ਵੱਧ ਗ੍ਰਿਫਤਾਰੀਆਂ ਦਿਖਾਉਣੀਆਂ ਹੁੰਦੀਆਂ, ਮੌਕੇ ਤੇ ਲੋਕਾਂ ਨੂੰ ਸ਼ਾਂਤ ਕਰਨਾ ਹੁੰਦਾ ਜੀ, ਤੇ ਉਹ ਗਵਾਹ ਰੱਖੇ ਹੁੰਦੇ ਆ ਉਹ ਫੇਰ, ਕਿਉਂਕਿ ਸਰ ਟੂ ਸੀਕ ਦੀ ਕਨਵਿਕਸ਼ਨ ਆਫ ਏ ਪਰਸਨ ਇਨ ਦਾ ਕੋਰਟ, ਉੱਥੇ ਸਰ ਬਹੁਤ ਕਨਵਿੰਸਿੰਗ ਐਵੀਡੈਂਸ ਚਾਹੀਦਾ ਹੁੰਦਾ
0: ਜੀ।
1: ਜੱਜ ਨੇ ਜਿਹੜਾ ਹੈਗਾ ਕਿਸੇ ਨੂੰ ਸਜ਼ਾ ਕਰਨੀ ਆ ਨਾ, ਤੇ ਉਹਨੇ ਮਤਲਬ 2-4 ਤੁਹਾਡੀਆਂ ਗੱਲਾਂ ਦੇ ਆਧਾਰ ਤੇ ਨੀ ਕਿਸੇ ਨੂੰ ਸਜ਼ਾ ਕਰਨੀ
0: ਜੱਜ, ਚਲੋ ਉਹਨਾਂ ਨੇ ਆਪਣੀ ਲਾਈਫ ਕੱਢੀ ਹੁੰਦੀ ਆ, ਉਹਨਾਂ ਦਾ ਐਕਸਪੀਰੀਅੰਸ ਹੁੰਦਾ। ਜਦੋਂ ਮੈਨੂੰ ਵੀ ਇੱਕ ਵਾਰੀ ਇੱਥੇ ਮੈਨੂੰ ਮੌਕਾ ਮਿਲਿਆ ਤੇ ਉਹ ਤਾਂ ਅੱਖ ਦੇ ਅੱਖ ਦੇ ਵਿੱਚ ਪਾ ਕੇ ਜਦੋਂ ਗੱਲ ਕਰਨੀ ਪੈਂਦੀ ਆ ਨਾ ਵੱਡੇ ਵੱਡੇ ਬੰਦਿਆਂ ਦੀਆਂ ਮਤਲਬ ਕਿ ਪੈਰ ਹਿੱਲ ਜਾਂਦੇ ਆ ਧਰਤੀ ਤੋਂ ਕਿ ਵੀ ਉਹਨਾਂ ਨੂੰ ਮਿੰਟ ਚ ਪਤਾ ਲੱਗ ਜਾਂਦਾ ਕਿ ਇਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਜੀ।
1: ਸਰ ਦੂਜੀ ਗੱਲ ਇਹ ਆ ਨਾ ਜੀ, ਉਹਨਾਂ ਨੇ ਇਸ ਚੀਜ਼ ਤੇ, ਇਹ ਤਾਂ ਉਹਨਾਂ ਦੀ ਆਪਣੀ ਆਬਜ਼ਰਵੇਸ਼ਨ ਹੈ ਨਾ ਜੀ, ਉਹਨਾਂ ਦੇ ਜਿਹੜਾ ਹੈਗਾ ਆ ਜਦੋਂ ਕੋਈ ਵੀ ਫੈਸਲਾ ਲਿਖਾਉਣਾ ਨਾ ਜੀ, ਉਹ ਲਿੰਕ ਨਹੀਂ ਟੁੱਟਣਾ ਚਾਹੀਦਾ।
0: ਬਿਲਕੁਲ ਹੈ ਜੀ।
1: ਮਤਲਬ ਇਹ ਹੁੰਦਾ ਆ ਕਿ ਪ੍ਰੋਸੀਕਿਊਸ਼ਨ ਜਾਣ ਬੁੱਝ ਕੇ ਲਿੰਕ ਛੱਡਦੀ ਆ ਜੀ, ਤਾਂ ਕਿ ਬੰਦੇ ਜਿਹੜੇ ਹੈਗੇ ਆ ਉਹ ਬਚਾਏ ਜਾ ਸਕਣ। ਮੈਂ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਸਰ ਸਾਡੀ ਸਟੇਟ ਵਿਜੀਲੈਂਸ ਜਿਹੜੇ ਬੰਦੇ ਫੜਦੀ ਆ ਜੀ, ਬੰਦਾ ਫੜ ਲਿਆ ਉਸ ਵੇਲੇ ਜਿਹੜਾ ਹੈਗਾ ਭਾਈ ਪੈਸੇ ਜਿਹੜੇ ਅਗਲਾ ਲੈਂਦਾ ਜੀ, ਫਲਾਨਾ ਪਟਵਾਰੀ ਫੜ ਲਿਆ ਜੀ, ਹਾਂਜੀ ਉਹ ਜੋ ਫੜ ਲੈਂਦੇ ਹੈਗੇ ਉਹ ਉਹਦੇ ਘਰ ਵਿੱਚ ਵੀ ਛਾਪਾ ਮਾਰ ਲੈਂਦੇ ਹੈਗੇ ਜੀ, ਉੱਥੋਂ ਵੀ ਜੇ ਕੋਈ ਪੈਸੇ ਲੱਭ ਪੈਂਦੇ ਹੈਗੇ ਸਾਰਾ ਕੁਛ ਜਿਹੜਾ ਹੈਗਾ ਰੌਲਾ ਪੈ ਜਾਂਦਾ ਜੀ। ਬਾਅਦ ਚ ਉਹਦੇ ਆਪ ਹੀ ਉਹਨੂੰ ਹੌਸਲਾ ਦੇ ਆਉਂਦੇ, ਉਹਦੇ ਘਰਦਿਆਂ ਨੂੰ ਕਹਿੰਦੇ ਵੀ ਘਬਰਾਈ ਨਾ, ਇਹ ਤਾਂ ਜੋ ਹੋਣਾ ਸੀ ਗਿਆ ਹੋ
0: ਜੀ,
1: ਹਾਂਜੀ
0: ਕਾਗਜ਼ੀ
1: ਤੈਨੂੰ ਅਸੀਂ ਫੜਿਆ ਹੈਗਾ ਤੇ ਬਰੀ ਵੀ ਅਸੀਂ ਤੈਨੂੰ ਕਰਾਉਣਾ ਆ
0: ਜੀ।
1: ਉਸ ਤੋਂ ਬਾਅਦ ਫੇਰ ਉਹਦੇ ਘਰ ਦੇ ਬੰਦੇ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਫਿਰ ਉਹ ਹੋਰ ਕਿਸੇ ਕੋਲ ਨੀ ਜਾਂਦੇ, ਉਹ ਵਿਜੀਲੈਂਸ ਵਾਲਿਆਂ ਕੋਲ ਹੀ ਜਾਂਦੇ ਆ।
0: ਬਿਲਕੁਲ।
1: ਤੇ ਵਿਜੀਲੈਂਸ ਵਾਲੇ ਜਾ ਕੇ ਤੇ ਆਪਣੀ ਮਰਜ਼ੀ ਦਾ ਵਕੀਲ ਕਰਾਉਂਦੇ ਆ ਜੀ ਉਹਨਾਂ ਨੂੰ
0: ਜੀ,
1: ਹਾਂਜੀ ਫਿਰ ਵਿਜੀਲੈਂਸ ਵਾਲੇ ਹੀ ਉਹਦੀ ਜਮਾਨਤ ਕਰਾਉਂਦੇ ਆ ਬੰਦੇ ਦੀ, ਫਿਰ ਵਿਜੀਲੈਂਸ ਵਾਲੇ ਹੀ ਉਹ ਗਵਾਹ ਤੋੜਦੇ ਆ ਜਿਹੜਾ ਇੰਡੀਪੈਂਡੈਂਟ ਵਿਟਨੈਸ ਵਿੱਚ ਜੁਆਇਨ ਕੀਤਾ ਆ ਹੁੰਦਾ ਜੀ।
0: ਗਗਨਦੀਪ ਰੰਧਾਵਾ ਦਾ ਜਿਹੜਾ ਮਾਮਲਾ ਸੀ ਖੁਦਕੁਸ਼ੀ ਦਾ, ਉਹਦੇ ਵਿੱਚ ਅੱਜ ਚਲੋ ਕੋਰਟ ਦੇ ਵਿੱਚ ਜੋ ਕੁਝ ਹੋਇਆ ਤੇ ਮੰਤਰੀ ਜਿਹੜਾ ਪੀ ਏ ਦਿਲਬਾਗ ਸਿੰਘ ਜਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਭਗੌੜੇ ਕਰਾਰ ਦਿੱਤੇ ਹੋਏ ਨੇ ਕਿ ਉਹ ਲੱਭੇ ਹੀ ਨੀ ਹਜੇ ਤਾਈ ਜੀ।
1: ਸਰ ਕੋਰਟ ਦੀ ਤਾਂ ਪ੍ਰੋਸੈਸ ਹੈਗੀ ਆ ਜੀ, ਹੁਣ ਜੱਜ ਨੇ ਜੁਡੀਸ਼ੀਅਲ ਜਿਹੜਾ ਹੈਗਾ ਆ ਸਟਾਫ ਉਹਨੇ ਥੋੜਾ ਫੜ ਜਾਣਾ, ਕੰਮ ਤਾਂ ਪੁਲਿਸ ਨੇ ਹੀ ਕਰਨਾ ਨਾ ਜੀ,
0: ਜੀ
1: ਉਹ ਤਾਂ ਭਾਵੇਂ ਆਪਣੇ ਘਰ ਬੈਠੇ ਹੋਣ,
0: ਉਹ ਤਾਂ ਕਹਿੰਦੇ ਪੁਲਿਸ ਦੀ ਪਹੁੰਚ ਤੋਂ ਹੀ ਬਾਹਰ ਹੈ ਜੀ ਸਾਡੇ,
1: ਉਹ ਤਾਂ ਫਿਰ ਠੀਕ ਗੱਲ ਹੈਗੀ ਆ, ਉਹ ਭਾਵੇਂ ਘਰ ਦੇ ਅੰਦਰ ਬੈਠੇ ਹੋਣ, ਜਿਹਨੂੰ ਨਹੀਂ ਫੜਨਾ ਨਹੀਂ ਫੜਨਾ, ਪੁਲਿਸ ਨੇ ਕਾਗਜ਼ਾਂ ਚ ਕੀ ਕਾਰਵਾਈ
0: ਜੀ।
1: ਸਰ ਪੁਲਿਸ ਜਾਵੇ ਤੇ ਬੰਦਾ ਜਿਹੜਾ ਹੈਗਾ ਆ 10 ਕਿਲੋਮੀਟਰ ਨਹੀਂ ਦੌੜ ਸਕਦਾ
0: ਪਤਾਲ ਚੋਂ ਕੱਢ ਲਈ,
1: ਇਹ ਤਾਂ ਸਿਰਫ ਜਿਹੜਾ ਹੈਗਾ ਇਹ ਉਹਨਾਂ ਦੀ ਸਹਿਮਤੀ ਹੁੰਦੀ ਹੈਗੀ ਆ, ਇਸੇ ਚੀਜ਼ ਕਰਕੇ ਤਾਂ ਪਰਿਵਾਰ ਦਾ ਜਿਹੜਾ ਹੈਗਾ ਆ ਬਹੁਤ ਭੰਗ ਹੋ ਰਿਹਾ ਇਹਨਾਂ ਚੀਜ਼ਾਂ ਤੋਂ, ਉਹਨਾਂ ਨੂੰ ਨੀ ਆਸ ਹੈਗੀ ਵੀ ਸਟੇਟ ਦੇ ਉੱਤੇ ਵੀ ਇਹ ਸਰਕਾਰ ਸਾਨੂੰ ਇਨਸਾਫ ਦਊਗੀ ਜੀ।
0: ਬਿਲਕੁਲ ਹੈ ਜੀ।
1: ਉਹ CBI ਦਾ ਜਿਹੜਾ ਹੈਗਾ ਆ ਸਰ ਔਖਾ ਕੰਮ ਹੁੰਦਾ ਆ ਬਹੁਤ, ਮਤਲਬ ਦੇਖੋ ਇਹ ਆਪਣਾ ਜਿਹੜਾ ਹੈਗਾ ਜੀ ਪਟਿਆਲੇ ਵਾਲੇ ਕੇਸ ਦੇ ਵਿੱਚ, ਕਰਨਲ ਸਾਹਿਬ ਵਾਲੇ ਕੇਸ ਦੇ ਵਿੱਚ ਉਹ ਜਨਾਨੀ ਉਹ ਜਿਹੜੀ CBI ਤੱਕ ਗਿਆ ਨਾ ਕੰਮ, ਉਹ ਇਸ ਕਰਕੇ ਉਹਦੇ ਵਿੱਚ ਉਹ ਜਿਹੜੀ ਹੈਗੀ ਸੀਗੀ ਉਹਨਾਂ ਦੀ ਵਾਈਫ ਕਰਨਲ ਸਾਹਿਬ ਦੀ ਰੀਤੂ ਮੈਡਮ, ਉਹਨਾਂ ਦਾ ਬਹੁਤ ਹੀ ਕੰਟਰੀਬਿਊਸ਼ਨ ਸੀਗਾ ਸਰ, ਉਹਨਾਂ ਨੇ ਇਸ ਕੇਸ ਨੂੰ ਲਾਈਮ ਲਾਈਟ ਦੇ ਵਿੱਚ ਹੀ ਰੱਖਿਆ, ਹਾਂਜੀ ਫੇਰ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ, ਉਸ ਸੰਘਰਸ਼ ਦੀ ਬਦੌਲਤ ਜਿਹੜਾ ਹੈਗਾ ਆ ਤੇ ਉਹ ਉੱਥੇ ਤੱਕ, ਫੇਰ ਵੀ ਦੇਖੋ ਹਾਈ ਕੋਰਟ ਦੇ ਵਿੱਚ ਵੀ ਟਵਿਸਟ ਹੋ ਗਿਆ ਸੀਗਾ ਜੀ, ਚੰਡੀਗੜ੍ਹ ਦੀ ਪੁਲਿਸ ਨੂੰ ਦੇ ਦਿੱਤਾ ਸੀ ਜੀ।
0: ਨਾਲੇ ਇਹ ਵੀ ਆ ਨਾ ਜੀ CBI ਦੀ ਜਦੋਂ ਫਿਰ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦਾ ਫਿਰ ਜਿਹੜੇ ਲੋਕਲ ਆਫੀਸਰ ਨੇ ਉਹਨਾਂ ਦੀ ਵੀ ਜਵਾਬਦੇਹੀ ਹੋ ਜਾਂਦੀ ਨਾ, ਹੁਣ ਤਾਂ ਚਲੋ ਆਫੀਸਰ ਦੀ ਜਵਾਬਦੇਹੀ ਨਹੀਂ ਉਨੀ ਬਣਦੀ, ਉਹਨਾਂ ਤੋਂ ਥੱਲੇ ਜਿਹੜੇ ਨੇ ਲੱਗੇ ਹੋਏ ਨੇ ਮੁਲਾਜ਼ਮ ਜਿਹੜੇ ਉਹਨਾਂ ਦੀ ਜ਼ਰੂਰ ਫਿਰ ਜਵਾਬਦੇਹੀ ਬਣ ਜਾਂਦੀ ਹੈ, ਪਰ ਉੱਥੇ ਫਿਰ CBI ਦੇ ਵਿੱਚ ਫਿਰ ਆਫੀਸਰ ਜਵਾਬ ਦੇ ਨਾਲ ਲੱਗ ਕੇ ਫਿਰ ਸਾਰਾ ਜਵਾਬ ਦੇਣਾ ਪੈਂਦਾ, ਕਾਰਵਾਈ ਕਰਾਉਣੀ ਪੈਂਦੀ ਨਾਲ ਲੱਗ ਕੇ ਜਦੋਂ ਅਗਲੇ ਆਉਂਦੇ ਆ ਜੀ।
1: ਭਾਰੇ ਸਾਹਿਬ ਗੱਲ ਇੱਦਾਂ ਹੈਗੀ ਆ, ਨੋ ਡਾਊਟ CBI ਦਾ ਕਨਵੈਕਸ਼ਨ ਰੇਟ ਘੱਟ ਹੋਊਗਾ ਵੱਧ ਹੋਊਗਾ ਜਾਂ ਜੋ ਮਰਜ਼ੀ ਆ ਜੀ, ਪਰ ਲੋਕਾਂ ਦਾ ਅੱਜ ਵੀ ਵਿਸ਼ਵਾਸ ਜਿੱਥੇ ਸਟੇਟ ਏਜੰਸੀਜ਼ ਤੋਂ ਦੂਰ ਆ
0: ਤੇ
1: ਉੱਥੇ ਉਹਨਾਂ ਦਾ CBI ਚ ਆ, ਵੀ CBI ਦਾ ਹੋ ਜਾਏ ਤੇ ਸਾਨੂੰ ਜਸਟਿਸ ਮਿਲ ਜਾਊਗਾ ਜੀ।
0: ਬਿਲਕੁਲ ਹੈ ਜੀ।
1: ਹਾਂਜੀ ਸਰ
0: ਜੀ,
1: ਇਸ ਕਰਕੇ ਭਗੌੜੇ ਵਾਲੀ ਗੱਲ ਕੋਈ ਨੀ ਜੀ, ਭਗੌੜਾ ਭਗੂੜਾ ਕੋਈ ਨੀ ਹੈਗਾ, ਸਾਰੇ ਘਰੇ ਹੈਗੇ ਆ, ਉਹ ਕਾਗਜ਼ੀ ਭਗੌੜੇ ਹੈਗੇ ਆ ਜੀ, ਉਹ ਸਾਨੂੰ ਰੋਜ਼ ਪਤਾ ਹੈਗਾ, ਅਸੀਂ ਰੋਜ਼ ਕਚਹਿਰੀਆਂ ਚ ਇਹ ਕੁਛ ਹੀ ਦੇਖਦੇ ਆ ਜੀ।
0: ਜੀ ਬਿਲਕੁਲ
1: ਜੀ ਸਰ,
0: ਭਗੌੜਾ ਨੀ ਜੀ ਭਗੌੜਾ,
1: ਬਿਲਕੁਲ ਜੀ ਬਿਲਕੁਲ,
0: ਜਦੋਂ ਭਗੌੜਿਆਂ ਦਾ ਸੱਦਾ ਆ ਗਿਆ ਸਾਰਾ ਕੁਛ
1: ਬਿਲਕੁਲ
0: ਬਿਲਕੁਲ
1: ਬਿਲਕੁਲ ਬਿਲਕੁਲ ਸਮਾਂ ਦੇਣ ਲਈ ਧੰਨਵਾਦ ਜੀ,
0: ਮਿਹਰਬਾਨੀ ਸਰ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਾਂਝੀ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਤਦ ਤੱਕ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਤੁਹਾਡੇ ਸੁਨੇਹੇ ਆ ਰਹੇ ਨੇ, ਕਾਲ ਵੀ ਕਰ ਸਕਦੇ ਹੋ ਤੇ ਅੱਗੇ ਜਾ ਕੇ ਆਪਾਂ ਜੇ ਨਾਵਲ ਦੀ ਸਮਾਪਤੀ ਕਰਨੀ ਹੈ ਕਾਲ ਕਰਨੀ ਚਾਹੁੰਦੇ ਤਾਂ ਹੁਣ ਕਰ ਸਕਦੇ ਹੋ, ਕਿਉਂਕਿ ਮੈਂ ਹੋਰ 10-15 ਮਿੰਟ ਹੀ ਕਾਲ ਲਵਾਂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਨਾਵਲ ਦੀ ਸਮਾਪਤੀ ਕਰਾਂਗੇ। ਸਟੂਡੀਓ ਦਾ ਨੰਬਰ +358 44 976 19 ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਸਵਾਗਤ ਰਹੇਗਾ, ਜੋ ਅੱਜ ਕੁਝ ਸਾਰਾ ਕੁਝ ਜੋ ਕੁਝ ਵਾਪਰ ਰਿਹਾ ਉਹਦੇ ਵਿਚ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਤੇ ਤਦ ਤੱਕ ਤੁਹਾਡੇ ਨਾਲ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਉਧਰ ਟਰੰਪ ਸਾਹਿਬ ਕਹਿੰਦੇ ਗਰੀਬੀ ਅਸੀਂ ਵੀ ਚੱਕ ਦੇਣੀ ਹੈ ਤੇ ਹੁਣ ਗਰੀਬ ਵੀ ਹੋਣਗੇ ਅਮੀਰ। ਅਮਰੀਕੀ ਕਾਮਿਆਂ ਨੂੰ ਟਰੰਪ ਨੇ ਤੋਹਫ਼ਾ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਲੱਖਾਂ ਕਾਮਿਆਂ ਦੀ ਕਿਸਮਤ ਬਦਲਣ ਦੇ ਮਕਸਦ ਦੇ ਨਾਲ ਇਕ ਇਤਿਹਾਸਕ ਜਾਣਕਾਰੀ ਜਿਹੜੀ ਹੈ ਕਾਰਜਕਾਰੀ ਹੁਕਮ ਦੇ ਉੱਤੇ ਦਸਤਖਤ ਕੀਤੇ ਹੈ। ਇਸ ਨਵੀਂ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਘੱਟ ਆਮਦਨ ਵਾਲੇ ਕਾਮਿਆਂ ਦੇ ਲਈ ਰਿਟਾਇਰਮੈਂਟ ਜਿਹੜੀ ਹੈ ਬਚਤ ਖਾਤਿਆਂ ਤੱਕ ਪਹੁੰਚ ਵਧਾਉਣੀ ਹੈ ਜਿਨ੍ਹਾਂ ਦੇ ਕੋਲ ਆਪਣੀ ਨੌਕਰੀ ਰਾਹੀਂ ਅਜਿਹੀ ਕੋਈ ਸਹੂਲਤ ਮੌਜੂਦ ਨਹੀਂ। ਟਰੰਪ ਨੇ ਇਸ ਨੂੰ ਜਿਹੜਾ ਇਤਿਹਾਸਕ ਕਾਰਜਕਾਰੀ ਹੁਕਮ ਦੱਸਿਆ। ਜਿੱਦਾਂ ਆਪਣੇ ਮਾਨ ਸਾਹਿਬ ਕਹਿੰਦੇ ਨੇ ਅੱਜ ਦਾ ਇਤਿਹਾਸਕ ਹੀ ਹੋਏਗਾ ਸਦਨ, ਉਧਰ ਟਰੰਪ ਸਾਹਿਬ ਵੀ ਕਿਹੜਾ ਮਾਨ ਸਾਹਿਬ ਘੱਟ ਤੋੜੀ ਹੈ ਸਾਡੇ ਟਰੰਪ ਸਾਹਿਬ ਵੱਲੋਂ ਇਕੋ ਜਿਹੇ ਨੇ ਜੀ। ਇਤਿਹਾਸਕ ਕਾਰਜਕਾਰੀ ਹੁਕਮ ਦੱਸਦਿਆਂ ਕਿਹਾ ਕਿ ਹੁਣ ਅਮਰੀਕਾ ਨਾਗਰਿਕਾਂ ਨੂੰ ਵੀ ਸੰਘੀ ਕਰਮਚਾਰੀਆਂ ਵਾਂਗ ਉੱਚ ਗੁਣਵੱਤਾ ਵਾਲੇ ਰਿਟਾਇਰਮੈਂਟ ਜਿਹੜੀ ਹੈ ਬਚਤ ਖਾਤਿਆਂ ਦੀ ਸਹੂਲਤ ਮਿਲੇਗੀ। ਇਸ ਦੇ ਯੋਜਨਾ ਦੇ ਤਹਿਤ $35,000 ਤੋਂ ਘੱਟ ਸਾਲਾਨਾ ਆਮਦਨ ਵਾਲੇ ਲੋਕਾਂ ਦੇ ਖਾਤਿਆਂ ਦੇ ਵਿਚ ਸਰਕਾਰ ਵੱਲੋਂ ਸਿੱਧੇ ਤੌਰ ਦੇ ਉੱਤੇ $1,000 ਤੱਕ ਦੀ ਮੈਚਿੰਗ ਫੰਡ ਜਿਹੜੀ ਹੈ ਸਹਾਇਤਾ ਜਮ੍ਹਾਂ ਕੀਤੀ ਜਾ ਸਕਦੀ ਹੈ। ਟਰੰਪ ਨੇ ਪ੍ਰੋਗਰਾਮ ਨੂੰ ਰਵਾਇਤੀ ਰੋਜ਼ਗਾਰ ਢਾਂਚੇ ਤੋਂ ਜਿਹੜਾ ਬਾਹਰਲੇ ਕਾਮਿਆਂ ਦੇ ਲਈ ਪਰਿਵਰਤਨਸ਼ੀਲ ਜਿਹੜਾ ਦੱਸਿਆ। ਟਰੰਪ ਨੇ ਇਕ ਹੈਰਾਨੀਜਨਕ ਅੰਕੜਾ ਪੇਸ਼ ਕਰਦਿਆਂ ਦਸਿਆ ਕਿ ਜੇਕਰ ਕੋਈ $25 ਦਾ ਨੌਜਵਾਨ ਹਰ ਮਹੀਨੇ ਸਿਰਫ $165 ਨਿਵੇਸ਼ ਕਰਦਾ ਹੈ ਤਾਂ 65 ਸਾਲ ਦੀ ਉਮਰ ਤੱਕ ਉਸਦੇ ਜਿਹੜੇ ਖਾਤੇ ਦੇ ਵਿਚ ਲਗਭਗ 4,65,000 ਜਿਹੜੇ ਅਮਰੀਕਨ ਡਾਲਰ ਨੇ ਕਰੀਬ 3.8 ਕਰੋੜ ਰੁਪਏ ਉਹ ਕਹਿੰਦੇ ਨੇ ਜਮ੍ਹਾਂ ਹੋ ਜਾਣਗੇ। ਤੇ ਉਨ੍ਹਾਂ ਕਿਹਾ ਕਿ ਦੂਜੇ ਸ਼ਬਦਾਂ ਦੇ ਵਿਚ ਇਸ ਦੇ ਨਾਲ ਆਮ ਅਮਰੀਕੀ ਵੀ ਅਮਨ ਜਿਹੜਾ ਅਮੀਰ ਬਣ ਜਾਣਗੇ। 65 ਸਾਲ ਲੱਗਣਗੇ ਪਰ ਅਮੀਰ ਬਣਨ ਲਈ। ਰਾਸ਼ਟਰੀ ਆਰਥਿਕ ਪ੍ਰੀਸ਼ਦ ਦੇ ਡਾਇਰੈਕਟਰ ਕੇਵਿਨ ਹੈਸਿਟ ਨੇ ਜਿਹੜਾ ਕਿਹਾ ਕਿ ਇਹ ਨੀਤੀ ਰਿਟਾਇਰਮੈਂਟ ਬਚਤਾਂ ਤੱਕ ਪਹੁੰਚ ਦੇ ਵਿਚ ਜਿਹੜਾ ਢਾਂਚਾਗਤ ਖਾਮੀਆਂ ਨੂੰ ਦੂਰ ਕਰਨ ਦੇ ਲਈ ਤਿਆਰ ਕੀਤੀ ਗਈ ਹੈ। ਕੇਵਿਨ ਹੈਸਿਟ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਹੁਣ ਕਾਂਗਰਸ ਦੇ ਨਾਲ ਜਿਹੜਾ ਮਿਲ ਕੇ ਇਸ ਯੋਜਨਾ ਦਾ ਘੇਰਾ ਵਧਾਉਣ ਦੇ ਉੱਤੇ ਕੰਮ ਕਰ ਰਿਹਾ ਤਾਂ ਜੋ ਮੱਧ ਆਮਦਨ ਵਾਲੇ ਅਮਰੀਕੀਆਂ ਨੂੰ ਵੀ ਜਿਹੜਾ ਇਸਦਾ ਫਾਇਦਾ ਮਿਲ ਸਕੇ। ਤੇ ਉਨ੍ਹਾਂ ਕਿਹਾ ਕਿ ਅਸੀਂ ਇਹ ਜਿਹੜੀ ਮੈਚਿੰਗ ਹੈ ਸਹੂਲਤ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤੀ ਹੈ ਜਿਨ੍ਹਾਂ ਦੀ ਕਮਾਈ $35,000 ਤੋਂ ਜਿਹੜੀ ਘੱਟ ਹੈ। ਤੇ ਟਰੰਪ ਨੇ ਸਪਸ਼ਟ ਕੀਤਾ ਕਿ ਇਸ ਨੂੰ ਅਗਲੇ ਪੱਧਰ ਦੇ ਉੱਤੇ ਲਿਜਾਣ ਦੇ ਲਈ ਦੋਵਾਂ ਪਾਰਟੀਆਂ ਦੇ ਸਹਿਯੋਗ ਅਤੇ ਕਾਂਗਰਸ ਦੀ ਮਨਜ਼ੂਰੀ ਜਿਹੜੀ ਹੈ ਦੀ ਜ਼ਰੂਰਤ ਪਏਗੀ। ਜੋ ਆਪਣੇ ਨਾਲ ਜੁੜੇ ਸੀ ਜੀ ਮਾਲ ਭੈਣ ਜੀ, ਉਨ੍ਹਾਂ ਦੀ ਗੱਲ ਸੁਣਦਾ ਮੈਂ, ਇੱਕ ਮਿੰਟ ਹੋਲਡ ਕਰਨਾ ਜੀ। ਤੇ ਉਨ੍ਹਾਂ ਬੜੇ ਦਿਨਾਂ ਬਾਅਦ ਉਨ੍ਹਾਂ ਦੀ ਕਾਲ ਆਈ ਹੈ ਤੇ ਉਨ੍ਹਾਂ ਦੀ ਗੱਲ ਵੀ ਸੁਣਦੇ ਆ ਆਪਾਂ, ਫਿਰ ਜਿਹੜਾ ਅੱਗੇ ਚੱਲਦੇ ਆ। ਇਸ ਦੇ ਵਿਚ ਜਿਹੜਾ ਟਰੰਪ ਦੱਸਦੇ ਨੇ ਕਿ ਯੋਜਨਾ ਦੀ ਇੱਕ ਖਾਸ ਗੱਲ ਇਹ ਵੀ ਹੈ, ਇੱਕ ਮਿੰਟ ਹੋਲਡ ਰੱਖਣਾ ਸੁਰਿੰਦਰ ਭੈਣ ਜੀ। ਯੋਜਨਾ ਹੈ ਕਿ ਚੈਰੀਟੇਬਲ ਸੰਸਥਾਵਾਂ ਵੀ ਦੂਜੇ ਲੋਕਾਂ ਦੇ ਰਿਟਾਇਰਮੈਂਟ ਖਾਤਿਆਂ ਦੇ ਵਿਚ ਯੋਗਦਾਨ ਪਾ ਸਕਣਗੀਆਂ। ਟਰੰਪ ਨੇ ਇਸ ਪਹਿਲਕਦਮੀ ਨੂੰ ਦੇਸ਼ ਦੀ ਮਜ਼ਬੂਤ ਆਰਥਿਕਤਾ ਤੇ ਰਿਕਾਰਡ ਰੋਜ਼ਗਾਰ ਦੇ ਮੌਕਿਆਂ ਦੇ ਨਾਲ ਜੋੜਦਿਆਂ ਕਿਹਾ ਕਿ ਅੱਜ ਦੇਸ਼ ਦੇ ਵਿਚ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਲੋਕ ਕੰਮ ਕਰ ਰਹੇ ਨੇ। ਅਮਰੀਕਾ ਦੇ ਵਿਚ ਹੁਣ ਤੱਕ ਰਿਟਾਇਰਮੈਂਟ ਪ੍ਰਣਾਲੀ ਜ਼ਿਆਦਾਤਰ ਨਿੱਜੀ ਕੰਪਨੀਆਂ ਦੇ ਭਰੋਸੇ ਸੀ, ਪਰ ਇਸ ਦੇ ਨਵੇਂ ਜਿਹੜਾ ਕਦਮਾਂ ਦੇ ਨਾਲ ਗਿਗ ਵਰਕਰਾਂ ਅਤੇ ਗੈਰ ਰਸਮੀ ਕਾਮਿਆਂ ਨੂੰ ਵੱਡੀ ਜਿਹੜੀ ਹੈ ਰਾਹਤ ਮਿਲੇਗੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ। ਜੀ ਆਇਆਂ ਜੀ।
2: ਹਾਂਜੀ ਭਵਿੰਦਰ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਆਨੰਦ ਜੀ ਠੀਕ ਠਾਕ ਹੋ? ਬੜੇ ਦਿਨਾਂ ਬਾਅਦ ਕਾਲ ਕੀਤੀ ਹੈ।
2: ਤਾਂ ਇੱਕ ਹਫਤਾ ਹੋ ਗਿਆ ਅੱਜ ਪੂਰਾ ਆਇਆ ਨੂੰ।
0: ਕੀ ਬਾਤ ਹੈ ਜੀ, ਕੀ ਗੱਲ ਬਾਤ ਹੁਣ ਤੱਕ ਕਰ ਲਈ। ਸਿਹਤ ਤਾਂ
2: ਠੀਕ ਨੇ ਜੀ? ਪੇਸ਼ ਹਾਂਜੀ ਹਾਂਜੀ, ਮੈਂ ਕਿਹਾ ਚੱਲ ਅੱਜ ਆ ਕੇ ਹੀ ਆਉਂਦੇ ਯਾਰ, ਆ ਕੇ ਹੀ ਤੇ ਗੱਲ ਕਰ ਦਈਏ,
0: ਚੱਲ ਮੈਸੇਜ ਵੀ ਕਰ ਦਿੰਦੀ ਹਨਾ। ਵੈਲਕਮ ਬੈਕ,
2: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਹਾਂ ਭਗਵੰਤ ਮਾਨ ਜੀ ਦਾ। ਮੈਂ ਯੂਟਿਊਬ ਤੇ ਮੇਰੇ ਸਾਹਮਣੇ ਕਈ ਚੀਜ਼ਾਂ ਆਈਆਂ, ਏਦਾਂ ਮੈਨੂੰ ਸਮਝ ਨਹੀਂ ਆਈ, ਬਹੁਤਾ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਪਰ ਜਦੋਂ ਹੁਣ ਮੈਂ ਤੁਹਾਡੇ ਪ੍ਰੋਗਰਾਮ ਚ ਸੁਣਿਆ ਤਾਂ ਵਾਕਿਆ ਹੀ ਉਹਨਾਂ ਦਾ ਜਿਹੜਾ ਵੀਡੀਓ ਕਲਿੱਪ ਤੁਸੀਂ ਲਾਇਆ ਤਾਂ ਫੇਰ ਉਹ ਚ ਸਾਫ਼ ਦੇਖੋ, ਬਸ ਸਾਫ਼ ਪਤਾ ਲੱਗਦਾ ਤੁਸੀਂ ਕਿਸ ਪੋਜੀਸ਼ਨ ਤੇ ਆ। ਤੁਹਾਨੂੰ ਸਾਰੀ ਦੁਨੀਆਂ ਦੇਖ ਰਹੀ ਆ ਹਨਾ, ਸਾਰੇ ਪੰਜਾਬ ਦੇ ਤੁਸੀਂ ਮੋਹਰੇ ਆ, ਭਈ ਇਹ ਗੱਲ ਠੀਕ ਨੀ ਹੈ। ਆਵਾਜ਼ ਤੋਂ ਸਾਫ਼ ਪਤਾ ਲੱਗਦਾ, ਕਲੀਅਰ ਪਤਾ ਲੱਗਦਾ ਡਰਿੰਗ ਕੀਤੀ ਹੋਈ, ਇਹ ਠੀਕ ਨੀ। ਫਿਰ ਤੁਸੀਂ ਦੇਖੋ ਜਦ ਏਦਾਂ ਆ ਸਾਰੇ ਲੋਕਾਂ ਵਿਚ ਏਦਾਂ ਪੇਸ਼ ਹੁੰਦੇ ਆ ਤਾਂ ਫਿਰ ਅਗਲੀ ਵਾਰ ਨੂੰ ਫਿਰ ਆਪੇ ਹੀ ਦੂਜੀ ਕਹਾਣੀ ਖਤਮ ਹੋਣ ਵਾਲੀ ਗੱਲ ਹੁੰਦੀ ਹੈ। ਤੁਸੀਂ ਆਪਣੇ ਆਪੇ ਹੀ ਆਪਣੀ ਬੇਇੱਜ਼ਤੀ ਕਰਵਾਈ ਜਾਂਦੀ
0: ਹੈ। ਤੁਸੀਂ ਇੰਡੀਆ ਰਹਿ ਕੇ ਆਏ ਹੋ, ਗਰਾਊਂਡ ਲੈਵਲ ਦੇ ਉੱਤੇ ਕੀ ਦੇਖਦੇ ਹੋ, ਲੋਕ ਆਮ ਪਿੰਡਾਂ ਦੇ ਵਿਚ ਕੀ ਗੱਲ ਕਰਦੇ ਆਮ ਆਦਮੀ ਪਾਰਟੀ ਦੇ ਬਾਰੇ?
2: ਮੈਂ ਏਦਾਂ ਵੈਸੇ ਮੈਂ ਪਿੰਡਾਂ ਵਿਚ ਗਈ ਵੀ ਨੀ ਹੈਗੀ, ਤੁਹਾਨੂੰ ਦੱਸ ਦਿੰਦਾ ਤਾਂ ਆਪਣੇ ਪਿੰਡ ਵੀ ਘੱਟ ਜਾਂਦੀ ਰਹੀ ਪਰ ਮਤਲਬ ਉੱਦਾਂ ਸਾਰੇ ਲੋਕ ਏਦਾਂ ਹੀ ਆ ਦੇਖਦੇ ਪਏ, ਮਤਲਬ ਕੋਈ ਵੀ ਪਾਰਟੀ ਆ ਜਾਂਦੀ, ਜਿਹੜੀ ਪਾਰਟੀ ਆਉਂਦੀ ਆ ਪਹਿਲਾਂ ਉਹ ਸੋਹਣੀਆਂ ਸੋਹਣੀਆਂ ਗੱਲਾਂ ਵਧੀਆ ਵਧੀਆ ਦੱਸਦੇ ਆ ਕਰਦੇ ਆ, ਮਗਰ ਹੁਣ ਕਰਦੇ ਕੁਛ ਨੀ, ਬਸ ਇਹੀ ਗੱਲਾਂ ਲੋਕਾਂ ਤੋਂ ਸੁਣੀ।
0: ਬਿਲਕੁਲ ਹੈ ਜੀ,
2: ਹਾਂਜੀ, ਸਾਰੀਆਂ ਪਾਰਟੀਆਂ ਬਾਰੇ ਏਦਾਂ ਕਹਿੰਦੇ ਵੀ ਜਿਹੜੀ ਵੀ ਆਉਂਦੀ ਆ ਬਦਲਣ ਦੀ ਉਹ ਕੋਸ਼ਿਸ਼ ਕਰਦੇ ਵਿਚਾਰੇ, ਪਰ ਗੱਲ ਤਾਂ ਇਹ ਆ ਬਦਲਦੇ ਵੀ ਕੋਸ਼ਿਸ਼ ਵੀ ਉਹ ਸਹੀ ਤਰੀਕੇ ਨਾਲ ਨਹੀਂ ਕਰਦੇ। ਆਪਾਂ ਕਹਿੰਦੇ ਵਿਚਾਰੇ ਬਦਲਦੇ ਆ, ਬਦਲਦੇ ਵੀ ਕੁਛ ਨੀ, ਕਈ ਵਾਰ ਤਾਂ ਇੱਕ ਬੋਤਲ ਤੇ ਹੀ, ਕਈ ਵਾਰ ਥੋੜਾ ਥੋੜਾ ਕਿਸੇ ਨੂੰ ਅਗਲੇ 500 ਰੁਪਇਆ ਦੇ ਦਿੰਦੇ, 1000 ਰੁਪਇਆ ਦੇ ਦਿੰਦੇ, ਉਹਨੇ ਚ ਉਹ ਸੋਚਦੇ ਸਾਡਾ ਕੁਛ ਸਰ ਗਿਆ, ਚੱਲ ਸਾਡੇ 4 ਦਿਨ ਤਾਂ ਲੰਘੂ ਗਏ ਸਾਡੇ ਖਾਣ ਪੀਣ ਦੇ, ਹੈ ਨਾ।
0: ਬਿਲਕੁਲ ਹੈ ਜੀ,
2: ਇੰਨੇ ਸ਼ੇਰ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਤਾਂ ਕੋਈ ਕਰਦਾ ਹੀ ਨਹੀਂ ਨਾ।
0: ਬਿਲਕੁਲ,
2: ਜੇ ਸਹੀ ਇਸਤੇਮਾਲ ਕੀਤਾ ਹੋਵੇ ਤਾਂ ਇਹ ਸਾਰਾ ਕੁਛ ਨਾ ਹੋਵੇ,
0: ਨਾ ਹੋਵੇ ਜੀ। ਬਿਲਕੁਲ,
2: ਤੁਸੀਂ ਦੇਖੋ ਉਹਨਾਂ ਨੂੰ ਆਟਾ ਦਾਣੇ ਦਾਣਾ ਦਾਲਾਂ ਦੂਲਾਂ ਏਦਾਂ ਦੀਆਂ ਚੀਜ਼ਾਂ ਦੇਈ ਜਾਂਦੇ ਆ, ਕਈ ਸਹੂਲਤਾਂ ਦਿੰਦੇ ਆ, ਬਿਜਲੀ ਮੁਫ਼ਤ ਆ, ਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਜੇ ਨੌਕਰੀਆਂ ਭੁਪਿੰਦਰ ਜੀ ਦਿੱਤੀਆਂ ਜਾਣ, ਹਨਾ, ਤਾਂ ਤੁਸੀਂ ਦੇਖੋ ਉਹਨਾਂ ਨੂੰ ਏਦਾਂ ਇੱਕ ਤਰ੍ਹਾਂ ਦੇ ਮੰਗ ਤੇ ਨਾ ਬਣਾਇਆ ਜਾਵੇ।
0: ਬਿਲਕੁਲ ਹੈ ਜੀ, ਸ਼ੁਰੂ ਚ ਪੈਂਦੀ ਇਹ ਗੱਲ ਕਰਦਾ ਸੀ, ਹੁਣ ਦੇਖੋ 16-16 ਘੰਟੇ ਜਿਹੜੇ ਨੇ ਲੋਕ ਕੰਮ ਕਰਦੇ, ਜੇ ਉਹਨਾਂ ਨੂੰ ਵੰਡ ਹੀ ਦਿੱਤਾ ਜਾਵੇ, ਇੱਕ ਨੌਕਰੀ ਦੇ ਉੱਤੇ 2 ਵਿਅਕਤੀ ਲਾਏ ਜਾ ਸਕਦੇ ਆ ਜੀ, 8-8 ਘੰਟੇ ਦੀ ਜੋਬ,
2: ਬਿਲਕੁਲ ਬਿਲਕੁਲ,
0: ਹਰ ਘਰ ਦੇ ਵਿੱਚ ਕੁਝ ਤਾਂ ਜਾਏਗਾ ਨਾ, ਜਾਂ ਮਿਹਨਤ ਮੁਸ਼ਕਤ ਕਰੇਗਾ ਜੀ। ਹੁਣ ਇਹੀ ਹਾਲਾਤ ਸਾਡੇ ਇੱਥੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਹੈਗੇ ਨੇ ਲੋਕ, ਉਹ ਮਤਲਬ ਕਿ ਇਹ ਨਹੀਂ ਦੇਖਦੇ, ਉਹ ਸੈਲਰੀ ਨਹੀਂ ਦੇਖਦੇ, ਉਹ ਦੇਖਦੇ ਆ ਕਿ ਘੰਟੇ ਵੱਧ ਲਾ ਲਈਏ, ਪਰ ਜਿਹੜਾ ਉਹ ਕੁਆਂਟਿਟੀ ਦੇ ਵਿੱਚ ਪੈ ਗਿਆ ਜੀ, ਮਤਲਬ ਕਿ ਕੁਆਲਿਟੀ ਦੇ ਉਹ ਘੱਟ ਗਈ ਉਸ ਚੀਜ਼ ਦੇ ਵਿੱਚ।
2: ਹਾਂਜੀ ਹਾਂਜੀ
0: ਜੀ,
2: ਤਾਂ ਮਤਲਬ ਇੱਥੇ ਤੁਸੀਂ ਦੇਖੋ ਜੇ ਹਰੇਕ ਬੱਚਾ ਆਇਆ ਕੋਈ ਵੀ, ਜੇ ਇੱਕ ਪਾਸੇ ਜੋਬ ਮਿਲਦੀ, ਅਸੀਂ ਵੀ ਮੈਂ ਆਪਣੀ ਵੀ ਬੱਚੇ ਨਾਲ ਕੱਲ ਵੀ ਗੱਲ ਕਰਦੀ ਸੀ ਤੇ ਸ਼ੁਰੂ ਤੋਂ ਹੀ ਮੇਰੀ ਇਹ ਦਿਲ ਵਿੱਚ ਸੀ ਕਿ ਮੈਂ ਜੋਬ ਕਰਨੀ ਆ, ਮੈਂ ਕਾਲਜ ਜਾਂਦੀ ਸੀ ਤਾਂ ਮੈਂ ਆਹ ਇੱਕ ਪਾਸੇ, ਮੈਂ ਦੂਜੀ ਸਟੈਨੋਗ੍ਰਾਫੀ ਚ ਪਾਸੇ ਜਾਣ ਲੱਗ ਪਏ ਵੀ ਮੈਂ ਕੁਛ ਕਰਨਾ, ਫਿਰ ਚੱਲ ਮੈਰਿਜ ਹੋ ਗਏ, ਉਹ ਤੋਂ ਬਾਅਦ ਮੈਂ ਇਹ ਸੋਚਿਆ ਫਿਰ ਵੀ ਕੁਛ ਕਰਨਾ, ਜਾਣੀ ਕਿ ਮੈਨੂੰ ਇਹ ਸੀ ਮੈਂ ਆਪਣੇ ਬੱਚਿਆਂ ਨੂੰ ਕੱਲ ਨਿਆਣਿਆਂ ਨੂੰ ਗ੍ਰੈਂਡ ਚਿਲਡਰਨ ਦੱਸਦੀ ਸੀ ਕਿ ਜਦੋਂ ਮੈਂ 20 ਸਾਲ ਦੀ ਸੀ ਮੈਂ ਟ੍ਰੇਨਿੰਗ ਕਰਨ ਲੱਗ ਪਈ, 22 ਸਾਲ ਦੀ ਮੈਂ ਟ੍ਰੇਨਿੰਗ ਟੀਚਰ ਟ੍ਰੇਨਿੰਗ ਕਰ ਲਈ, 23 ਸਾਲ ਦੇ ਸੀ ਜਿਸ ਲਈ ਮੈਂ ਜੋਬ ਵਿੱਚ ਆ ਗਈ ਸੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੋਈ ਟਾਈਮ ਹੁੰਦਾ ਤੁਹਾਨੂੰ ਕੈਰੀਅਰ ਬਣਾਉਣ ਦਾ ਕਰਨਾ, ਹਨਾ,
0: ਬਿਲਕੁਲ ਹੈ ਜੀ, ਜ਼ਰੂਰੀ ਹੈ ਜੀ।
2: ਹਾਂਜੀ ਹਾਂਜੀ, ਤੇ ਸੋਚਣਾ ਚਾਹੀਦਾ ਜੇ ਜੇ ਬੱਚੇ ਵਿੱਚ, ਹੁਣ ਮੈਨੂੰ ਕਿਹੜਾ ਕੋਈ ਕਹਿੰਦਾ ਸੀ ਤੇ ਪੜ੍ਹਨ ਲਈ, ਮੈਨੂੰ ਕਿਸੇ ਨੇ ਕਿਹਾ, ਮੈਂ ਆਪਣੇ ਆਪ ਪੜ੍ਹੀ ਵੀ ਆ ਤੇ ਉੱਥੇ ਬੈਚਲਰ ਕੀਤੀ, ਫਿਰ ਨਿਊਜ਼ਾਰਕ ਆ ਗਏ, ਤਾਂ ਤੁਸੀਂ ਦੇਖੋ ਮੈਂ 21 ਕਾਲਜ ਦੇ ਕ੍ਰੈਡਿਟ ਵੀ ਲਏ, ਹਨਾ, ਮਤਲਬ ਤਾਂ ਗੱਲ ਇਹ ਉਹ ਮੇਰਾ ਆਪਣਾ ਸ਼ੌਕ ਸੀ, ਮੈਨੂੰ ਇਹ ਨਹੀਂ ਸੀ ਮੇਰੇ ਹਸਬੈਂਡ ਕਹਿੰਦੇ ਜਾਂ ਮੇਰੀ ਸੱਸ ਕਹਿੰਦੇ ਜਾਂ ਹੋਰ ਕੋਈ ਕਹਿੰਦੇ, ਪਰ ਮੇਰਾ ਆਪਣਾ ਦਿਲ ਕਰਦਾ ਸੀ ਪਹਿਲਾਂ ਤੋਂ ਇਹੀ ਰਿਹਾ। ਜੇ ਹੁਣ ਏਦਾਂ ਸਾਰੇ ਬੱਚਿਆਂ ਨੂੰ ਏਦਾਂ ਹੀ ਸ਼ੁਰੂ ਤੋਂ ਜਾਣੀ ਕਿ ਕੀਤਾ ਜਾਵੇ ਤੇ ਤੁਸੀਂ ਪੜ੍ਹਨਾ ਆ ਜਾਂ ਤੁਸੀਂ ਕੁਛ ਬਣਨਾ, ਉਹਨਾਂ ਨੂੰ ਥੋੜਾ ਥੋੜਾ ਹੌਸਲਾ ਦਿੱਤਾ
0: ਜਾਵੇ, ਚਾਹੇ ਉਹ ਹੈਗੀ ਆ ਆਪਣੀ ਪੜ੍ਹਾਈ ਹੈਗੀ ਆ ਤੇ ਚਾਹੇ ਕੋਈ ਬਿਜ਼ਨਸ ਹੈ, ਜੇ ਪਹਿਲਾਂ ਉਹਦੇ ਵਿੱਚ ਤੁਸੀਂ ਸਟਰਗਲ ਕਰ ਲੋਗੇ ਨਾ ਤਾਂ ਬਾਅਦ ਚੋ ਸੁੱਖ ਭੋਗੋਗੇ, ਤੇ ਜੇ ਹੁਣ ਬਾਅਦ ਚੋ ਤੁਸੀਂ ਸਟਰਗਲ ਕਰਨੀ ਆ ਤਾਂ ਪਹਿਲਾਂ ਫਿਰ ਦੁੱਖ ਤਾਂ ਭੋਗਣਾ ਹੀ ਪੈਣਾ ਸੀ।
2: ਬਿਲਕੁਲ, ਤੁਸੀਂ ਦੇਖੋ ਹੁਣ ਸਟਰਗਲ ਕੀਤੀ, ਹੁਣ ਸਾਡੇ ਵੱਲ ਮੇਰੇ ਵੱਲ ਦੇਖ ਕੇ ਲੋਕ ਇਹ ਦੇਖਦੇ ਹੋਣੇ, ਇਹ ਤਾਂ ਬਈ ਸਾਲ ਚ 2-2 ਵਾਰ ਆ ਜਾਂਦੇ ਇੰਡੀਆ।
0: ਬਿਲਕੁਲ ਹੈ ਜੀ,
2: ਉਹ ਗੱਲ ਸੁਣੋ ਭੁਪਿੰਦਰ ਜੀ, ਮਿਹਨਤ ਤਾਂ ਬਹੁਤ ਕੀਤੀਆਂ, ਬਹੁਤ ਕੰਮ ਕੀਤਾ, ਜਦੋਂ ਕੰਮ ਦਾ ਟਾਈਮ ਸੀ ਬਹੁਤ ਕੀਤਾ
0: ਹੈ ਨਾ। ਬਿਲਕੁਲ,
2: ਹੁਣ ਤੁਸੀਂ ਦੇਖੋ ਮੈਨੂੰ 13 ਸਾਲ ਪੂਰੇ ਹੋ ਗਏ ਆ
0: ਜੀ,
2: 13 ਸਾਲ ਹੋ ਗਏ, 13 ਸਾਲਾਂ ਦੇ ਵਿੱਚ ਜਾਣੀ ਕਿ ਘੱਟੋ ਘੱਟ 20 ਵਾਰ ਤਾਂ ਅਸੀਂ ਇੰਡੀਆ ਜਾਏ
0: ਜੀ,
2: 13 ਸਾਲਾਂ ਦੇ ਵਿੱਚ 20 ਵਾਰ ਤਾਂ ਮੈਂ ਇੰਡੀਆ ਜਾਏ ਆ,
0: ਹਨਾ,
2: ਤਾਂ ਉਹ ਤੋਂ ਪਹਿਲਾਂ ਜਿਸ ਲਈ ਮੈਂ ਜੋਬ ਵਿੱਚ ਵੀ ਸੀਗੀ ਨਿਊਜ਼ਾਰਕ, ਉਸ ਵੇਲੇ ਵੀ ਜਦੋਂ ਛੁੱਟੀਆਂ ਹੋਣੀਆਂ, ਹੁਣ ਸਾਰੇ ਕਹਿ ਦਿੰਦੇ ਆਏ ਗਰਮੀ ਆ ਤੁਸੀਂ ਆਇਓ ਨਾ ਆਇਓ, ਪਰ ਮੈਨੂੰ ਤਾਂ ਛੁੱਟੀਆਂ ਇਹ ਸਕੂਲ ਉੱਥੇ ਗਰਮੀਆਂ ਵਿੱਚ ਹੀ ਸਾਨੂੰ ਹੁੰਦੀਆਂ ਸੀ, ਤਾਂ ਫਿਰ ਤੁਸੀਂ ਦੇਖੋ ਵੀ ਮੈਂ ਉਦੋਂ ਗਰਮੀਆਂ ਦੇ ਵਿੱਚ ਜਾਣਾ ਛੁੱਟੀਆਂ ਨੂੰ, ਹਨਾ, ਅਗਸਤ ਵਿੱਚ ਜਾਣਾ, ਸਤੰਬਰ ਵਿੱਚ ਮੁੜ ਕੇ ਆਉਣਾ, ਹੁਣ ਜੇ ਕੋਈ ਜੇ ਆਪਾਂ ਜਾਣਾ ਹੋਵੇ ਕਹਿ ਦਿੰਦੇ ਨਹੀਂ ਇੱਥੇ ਬਹੁਤ ਗਰਮੀ ਹੈ, ਇੱਥੇ ਬਹੁਤ ਮੱਛਰ ਆ, ਉਸ ਲਈ ਪਤਾ ਹੁੰਦਾ ਸੀ ਛੁੱਟੀਆਂ ਹੀ ਹੈ ਨਾ, ਮੱਛਰ
0: ਲੱਗਦਾ ਸੀ, ਮੈਨੂੰ ਛੁੱਟੀਆਂ ਜੂਨ ਜੁਲਾਈ ਚ ਹੁੰਦੀਆਂ ਜਾਂ ਜੁਲਾਈ ਚ ਹੁੰਦੀਆਂ ਜਾਂ ਜੂਨ ਚ ਹੁੰਦੀਆਂ ਜੀ, ਉਹ ਟਰਮ ਹਰ ਵਾਰੀ ਬਦਲ ਜਾਂਦੀਆਂ ਨੇ, ਜੇ ਐਤਕੀ ਜੂਨ ਚ ਲਈਆਂ ਤਾਂ ਅਗਲੀ ਵਾਰੀ ਜੁਲਾਈ ਚ ਮਿਲਦੀਆਂ, ਜੁਲਾਈ ਚ ਲਈਆਂ ਤਾਂ ਜੂਨ ਚ ਮਿਲਦੀਆਂ ਜੀ,
2: ਪਰ ਜਦੋਂ ਮਿਹਨਤ ਕਰਨੀ ਸੀ ਭੁਪਿੰਦਰ ਜੀ ਪੂਰੀ ਮਿਹਨਤ ਕੀਤੀ, ਪੜ੍ਹਨ ਵੇਲੇ ਵੀ ਪੂਰੀ ਤਰ੍ਹਾਂ ਪੜ੍ਹਿਆ,
0: ਬਿਲਕੁਲ,
2: ਤਾਂ ਫਿਰ ਜੇ ਜੋਬ ਕੀਤੀ ਆ, ਜੋਬ ਨਾਲ ਵੀ ਆਪਣੇ ਨਾਲ ਜਸਟੀਫਾਈ ਕੀਤਾ, ਤੇ ਉਹ ਤੋਂ ਬਾਅਦ ਜੇ ਹੋਣੇ ਆ ਜਿਹੜੀ ਰਿਟਾਇਰਮੈਂਟ ਲਾਈਫ ਆ, ਲੋਕ ਕਈ ਵਾਰ ਰੋਂਦੇ ਹੀ ਹੁੰਦੇ ਆ ਵੀ ਮਤਲਬ ਬੜੀ ਔਖੀ ਗੱਲ ਆ, ਤਾਂ ਬੜਾ ਔਖਾ ਸਾਡਾ ਸਰਦਾ ਨੀ ਉਹ, ਮੈਂ ਕਹਿੰਦੀ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਆ, ਬਹੁਤ ਆਨੰਦ ਆ ਭੁਪਿੰਦਰ ਜੀ ਆਪਣਾ ਇੰਜੋਏ ਕਰਦੇ ਲਾਈਫ, ਜਿੱਥੇ ਜੀ ਕਰਦਾ ਹੁੰਦਾ ਚੱਲ ਜਾਏਗਾ, ਕਦੇ ਕੈਨੇਡਾ ਚ ਚਲੇ ਗਿਆ, ਕਦੇ ਇੰਡੀਆ ਚ ਚਲੇ ਗਿਆ, ਜਿੱਥੇ ਨੂੰ ਜੀ ਕਰਦਾ ਚੱਲ ਜਾਏਗਾ, ਤੇ ਮਤਲਬ ਇਹ ਨੀ ਫਾਈਨੈਂਸ਼ੀਅਲ ਫਰੀਡਮ ਜਾਂ ਕਿਸ ਤੋਂ ਬੱਚਿਆਂ ਤੇ ਡਿਪੈਂਡ ਨੀ ਕਰਦੇ ਪਏ ਜੀ, ਬੱਚਿਆਂ ਵੱਲ ਦੇਖਣਾ ਪਿਓ ਸਾਨੂੰ ਪੈਸੇ ਦੇਣ, ਹਨਾ, ਜਾਂ ਕੁਛ ਸਾਨੂੰ ਚੀਜ਼ਾਂ ਲੈ ਕੇ ਦੇਣ,
0: ਆਪਣਾ ਆਪ ਬਣਾਇਆ ਹੈ ਤਾਂ ਇਹੀ ਆਜ਼ਾਦੀ ਹੈ ਨਾ, ਆਹੀ ਆਜ਼ਾਦੀ ਹੈ ਜੀ। ਅਸਲ ਦੇ ਵਿਚ ਤਾਂ
2: ਹਾਂਜੀ ਹਾਂਜੀ
0: ਬਿਲਕੁਲ
2: ਤੇ ਹੁਣ ਓਹਨੂੰ ਮਾਣਦੇ ਹੁਣ ਜੇ ਕੋਈ ਦੇਖਦਾ ਹੋਊਗਾ ਫੇਰ ਤਾਂ ਮੌਜਾਂ ਕਰਦੇ
0: ਬਿਲਕੁਲ
2: ਮੌਜਾਂ ਇੰਨੀ ਛੇਤੀ ਨਿਬੜਦੀਆਂ ਭੁਪਿੰਦਰ ਜੀ ਹੁਣ ਤੁਸੀਂ ਹੈਤੇ ਆ ਤੁਸੀਂ ਦੇਖੋ ਤੁਸੀਂ ਕੰਮ ਕਰਦੇ ਕੰਮ ਤੋਂ ਬਾਅਦ ਤੁਸੀਂ ਆਪਣੀ ਖੁਸ਼ੀ ਦੀ ਖਾਤਰ ਤੁਸੀਂ ਦੇਖੋ ਰੇਡੀਓ ਚਲਾਉਣਾ ਸ਼ੁਰੂ ਕਰ ਦਿੱਤਾ
0: ਜੀ ਬਿਲਕੁਲ
2: ਕਾਹਦੇ ਲਈ ਤੇ ਮੈਂ ਕਿਸੇ ਦੀ ਆਵਾਜ਼ ਸੁਣਾ ਕੋਈ ਮੇਰੇ ਨਾਲ ਗੱਲਾਂ ਕਰੇ
0: ਬਿਲਕੁਲ
2: ਹੁਣ ਮਨ ਦੀ ਖੁਸ਼ੀ ਲਈ ਸਾਰਾ ਕੁਝ ਮੂਮੈਂਟ ਦੀ ਖੁਸ਼ੀ ਵੀ ਕਈ ਵਾਰ ਬਹੁਤ ਵਧੀਆ ਲੱਗਦੀ ਹੈ
0: ਸਾਨੂੰ
2: ਤੇ ਬਾਕੀ ਹਾਂ ਤੁਹਾਡਾ ਵੀ ਪ੍ਰੋਗਰਾਮ ਬਹੁਤ ਵਧੀਆ ਸੈਣੀ ਸਾਹਿਬ ਦੇ ਮੈਂ ਵਿਚਾਰ ਸੁਣੇ ਆ ਸਾਰੇ ਤੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਰਾ
0: ਕੁਝ ਥੈਂਕ ਯੂ ਜੀ
2: ਤਾਂ ਚਲੋ ਮੈਂ ਹੁਣ ਮੈਂ ਕਾਲ ਕੀਤੀ ਮੈਂ ਸੈਣੀ ਸਾਹਿਬ ਅਜੇ ਗਏ ਸੀਗੇ ਤਾਂ ਮੈਂ ਕਿਹਾ ਥੋੜੀ ਜਿਹੀ ਨਾ ਗੱਲਬਾਤ ਮੈਂ ਕਰੇ ਹੀ ਲਵਾਂ ਬਾਕੀ ਜਿਹੜਾ ਭਗਵੰਤ ਮਾਨ ਨੇ ਪੇਸ਼ਕਸ਼ ਹੈ ਇਸ ਤਰੀਕੇ ਨਾਲ ਕੀਤੀ ਹੈ ਤਾਂ ਚੰਗੀ ਗੱਲ ਨਹੀਂ ਹੈ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇਹਦੇ ਨਾਲ ਸਾਨੂੰ ਆਪ ਨੂੰ ਬੈਡ ਫੀਲ ਹੁੰਦਾ ਤੁਸੀਂ ਦੇਖੋ ਤੁਸੀਂ ਕਿੱਥੇ ਬੈਠੇ ਮੈਂ ਕਿੱਥੇ ਬੈਠੀ ਹਾਂ ਅਸੀਂ ਆਪਣੇ ਬੰਦੇ ਦੇ ਮੂੰਹੋਂ ਇਸ ਤਰੀਕੇ ਦੀ ਆਵਾਜ਼ ਸੁਣ ਕੇ ਤਾਂ ਸਾਡਾ ਆਪਣਾ ਦੇਖੋ ਮਨ ਅਸੀਂ ਕਿਤੇ ਵੀ ਕਿਤੇ ਬੈਠੇ ਹਾਂ ਤਾਂ ਅਸੀਂ ਦੁਖੀ ਹੋ ਰਹੇ
0: ਹਾਂ ਇੱਥੇ ਵੀ ਭੇਜ ਇਹਨਾਂ ਮੁਲਕਾਂ ਚ ਰਹੀਦਾ ਚਲੋ ਸੋਚੀਦਾ ਹੈ ਕਿ ਇੱਥੇ ਬਾਹਰ ਹੋਰ ਕਮਿਊਨਿਟੀਆਂ ਦੇ ਵਿੱਚ ਅਸੀਂ ਇੱਜ਼ਤ ਬਣਾਉਣ ਨੂੰ ਕਿੰਨਾ ਸਮਾਂ ਲਾਇਆ ਮਤਲਬ ਕਿ ਜੇ ਇੱਥੇ ਅਸੀਂ ਮਤਲਬ ਕਿ ਹੁੱਲੜਬਾਜ਼ੀ ਕਰੀ ਜਾਈਏ ਜਾਂ ਉਹ ਕੀ ਪ੍ਰਭਾਵ ਪੈਣਗੇ ਅੱਜ ਉਹ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਕਈ ਵਾਰੀ ਵਿਚਾਰ ਹੋਣਗੇ ਜਾਂ ਖਿਆਲ ਆਉਂਦੇ ਨੇ ਕਿ ਯਾਰ ਇੰਡੀਅਨ ਲੋਕ ਤਾਂ ਇੱਦਾਂ ਦੇ ਨੇ ਹਨਾ ਮਤਲਬ ਕਿ ਉੱਥੇ ਇੰਨੀ ਗੁਰਬਤ ਹੈ ਜੀ ਆ ਉਹ ਆ ਪਰ ਜਦੋਂ ਇੱਧਰ ਸਾਡੇ ਵੱਲ ਨੂੰ ਦੇਖਦੇ ਆ ਉਹ ਕਹਿੰਦੇ ਇਹ ਵੀ ਤਾਂ ਹੈਗੇ ਨਾ ਇਹ ਥੋੜੇ ਅਲੱਗ ਚੀਜ਼ ਮਤਲਬ ਕਿ ਦੇਖੋ ਉਹ ਵੀ ਰਿਸਪੈਕਟ ਵੀ ਆ ਇੱਕ ਦੂਸਰੇ ਦੀ ਕਰਦੇ ਵੀ ਆ ਕਿਸੇ ਕਦੀ ਧਰਮ ਦੀ ਗੱਲ ਨੀ ਕਦੀ ਕੁਛ ਨੀ ਗੱਲ ਨੀ ਤੇ ਉਹ ਬੜਾ ਵਧੀਆ ਪਿਆਰ ਮੁਹੱਬਤ ਵਿਚਰਦੇ ਆ ਜੀ ਉਹਨਾਂ ਦੇ ਨਾਲ
2: ਤੁਹਾਡਾ ਪ੍ਰੋਗਰਾਮ ਜਿਹੜਾ ਚੱਲਦਾ ਮੈਂ ਕਹਿੰਦੀ ਇਹ ਪਹਿਲਾ ਮੈਂ ਇਹ ਸਟੇਸ਼ਨ ਏਦਾਂ ਦਾ ਦੇਖਦੀ ਹਾਂ ਜਿੱਥੇ ਆਪਸ ਵਿੱਚ ਕੋਈ ਲੜਾਈ ਨੀ ਕੋਈ ਝਗੜਾ ਨੀ ਕੋਈ ਬਹਿਸ ਨੀ ਕੋਈ ਏਦਾਂ ਦਾ ਕੁਛ ਨੀ ਕਰਦਾ ਸਾਰੇ ਮੈਂਬਰ ਸਾਰੇ ਇੱਕ ਦੂਜੇ ਤੋਂ ਵਧੀਆ ਮੈਂਬਰ ਆ ਜਿੰਨੇ ਜਿੰਨੇ ਵੀ ਆਉਂਦੇ ਆ ਆਨ ਏਅਰ ਸਾਰੇ ਚਾਹੇ ਕਵਿਤਾਵਾਂ ਲੈ ਕੇ ਆਉਂਦੇ ਚਾਹੇ ਕੁਛ ਲੈ ਕੇ ਆਉਂਦੇ ਕੁਛ ਸਾਰੇ ਜਾਣੀ ਕਿ ਇੰਜੋਏ ਕਰਦੇ ਤਾਂ ਆਨੰਦ ਮਾਣਦੇ ਆ
0: ਬਿਲਕੁਲ
2: ਤੇ ਕਈ ਪ੍ਰੋਗਰਾਮ ਚ ਆਪਾਂ ਸੁਣਦੇ ਉੱਥੇ ਉਹ ਬਹੁਤ ਬੈਸ ਸਹੀ ਹੁੰਦੀ ਹੈ ਭੁਪਿੰਦਰ ਜੀ
0: ਬਿਲਕੁਲ
2: ਬਾਕੀ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਮਿਸ ਕੀਤਾ ਕਿਉਂਕਿ ਪਤਾ ਕੀ ਆ ਉੱਥੇ ਗੱਲ ਇਹ ਆ ਭਈ ਛੇਤੀ ਸੁਣ ਦੀ
0: ਭੁਪਿੰਦਰ ਜੀ ਉੱਥੇ
2: ਹਾਂਜੀ ਹਾਂਜੀ ਸਾਡੇ ਘਰ ਹੁਣ ਨੀ ਮਤਲਬ ਅੱਜ ਤੋਂ ਤੁਹਾਨੂੰ ਮੈਂ ਦੱਸਦੀ ਆ 50 ਸਾਲ ਦੀਆਂ ਤੋਂ ਵੀ ਮੈਂ ਦੇਖਦੀ ਆਈ ਆ ਸਾਡੇ ਘਰ ਤਕਰੀਬਨ 8:30 ਵਜੇ ਤੱਕ ਸਾਰੇ ਸੌ ਜਾਂਦੇ
0: ਬਿਲਕੁਲ
2: ਉੱਥੇ ਜਾ ਕੇ ਪਤਾ ਨੀ ਅਸੀਂ ਇੱਦਾਂ ਦੇ ਹੋ ਜਾਂਦੇ ਉਸੇ ਹਿਸਾਬ
0: ਨਾਲ
2: ਹਾਂਜੀ ਤਾਂ ਬਹੁਤ ਮਿਸ ਕੀਤਾ ਕਦੇ ਕਦੇ ਏਦਾਂ ਹੁੰਦਾ ਸੀ ਭਈ ਚਲੋ ਸ਼ਮੀ ਜੀ ਦਾ ਪ੍ਰੋਗਰਾਮ ਥੋੜਾ ਜਿਹਾ ਅੱਧ ਪਚੱਦਾ ਜਿਹਾ ਸੁਣਿਆ ਹੀ ਲੈਂਦੀ ਹੁੰਦੀ ਸੀ ਇੱਕ ਦੋ ਵਾਰੀ ਮੈਂ ਪੂਰਾ ਸੁਣਿਆ ਪਰ ਮੈਂ ਮਿਸ ਬਹੁਤ ਕੀਤਾ ਤੁਹਾਨੂੰ ਮੈਂ ਕਿਹਾ ਦੇਖੋ ਭਈ ਮੈਂ ਸੁਣ ਨਹੀਂ ਸਕਦੀ ਹੈਗੀ
0: ਚਲੋ ਥੈਂਕ ਯੂ ਸ਼ੁਕਰੀਆ ਸਤਿ ਸ੍ਰੀ ਅਕਾਲ ਲੋ ਦੋਸਤੋ ਇਹ ਸਾਂਝੀ ਸੁਰਿੰਦਰ ਕੌਰ ਮਾਲ ਭੈਣ ਜੀ ਜੋ ਇਸ ਤੋਂ ਜੁੜੇ ਸੀ ਇੰਡੀਆ ਗਏ ਹੋਏ ਸੀ ਵਾਪਸੀ ਆਏ ਨੇ ਜੀ ਤੇ ਜੀਆਂ ਨੂੰ ਜੀ ਦੋਸਤੋ ਤੁਹਾਡਾ ਵੀ ਸਵਾਗਤ ਹੈ ਨਾਲ ਨਾਲ ਤੇ ਲੋ ਫਿਰ ਆਪਾਂ ਵਿਦੇਸ਼ੀ ਖਬਰਾਂ ਨੂੰ ਸਮਾਪਤ ਕਰ ਲਈਏ ਤੇ ਪੀਟ ਹੇਗਸੇਥ ਹੋਣਾ ਦੀ ਵੀ ਗੱਲ ਕਰ ਲਈਏ ਪੀਟ ਹੇਗਸੇਥ ਤੇ ਸੰਸਦੀ ਕਮੇਟੀ ਵਿਚਾਲੇ ਤਿੱਖੀ ਜਿਹੜੀ ਬਹਿਸ ਹੋਈ ਹੈ ਸੁਣਵਾਈ ਦੇ ਦੌਰਾਨ ਡੈਮੋਕਰੇਟ ਜਿਹੜੇ ਨੇ ਮੈਂਬਰਾਂ ਨੇ ਟਰੰਪ ਦੀ ਮਾਨਸਿਕ ਸਿਹਤ ਜਿਹੜੀ ਹੈ ਉਹਦੇ ਉੱਤੇ ਸਵਾਲ ਖੜੇ ਕਰ ਦਿੱਤੇ ਆ ਤੇ ਉਸ ਤੋਂ ਪਹਿਲਾਂ ਆਪਾਂ ਅਮਰੀਕਾ ਵਾਲਿਆਂ ਤੋਂ ਪੁੱਛ ਲੈਂਦੇ ਹਾਂ ਜੋ ਹਾਲਾਤ ਚੱਲ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਔਜਲਾ ਸਾਹਿਬ ਕੀ ਹਾਲ ਚਾਲ ਨੇ ਜੀ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕਿਉਂ ਸਾਡੇ ਮਾਂ ਸਾਹਿਬ ਦੇ ਪਿੱਛੇ ਪਏ ਹੋ ਇੱਥੇ ਘਰ ਦੀ ਸਟ੍ਰੈਸ ਨੀ ਚੱਕ ਹੁੰਦੀ ਉਹ ਤਾਂ ਪੰਜਾਬ ਦੀ ਚੱਕੀ ਫਿਰਦੇ ਆ
0: ਇਹ ਤਾਂ ਹੈ ਜੀ ਬਿਲਕੁਲ
1: ਇੰਨੇ ਭਾਰ ਦੇ ਵਿੱਚ ਪੈਰ ਜਵਾਨ ਡਗਮਲਾ ਜਾਂਦੀ ਹੁੰਦੀ ਹੈ
0: ਜੀ
1: ਕੋਈ ਗੱਲ ਨੀ ਹੈਗੀ
0: ਅਸੀਂ ਇਹ ਤਾਂ ਨੀ ਕਹਿੰਦੇ ਭਾਈ ਜੋ ਮਰਜ਼ੀ ਕਰੋ ਪਰ
1: ਨਹੀਂ ਦੇਖੋ ਜਿਹੜਾ ਉਹਨਾਂ ਦਾ ਸੁਭਾਅ ਨਾ ਜੇ ਉਹ ਸਹੀ ਹੁੰਦੇ ਉਹਨਾਂ ਨੇ ਕਹਿਣਾ ਹੁਣੇ ਲਿਆਓ
0: ਬਾਹ ਤੋਂ ਫੜ ਕੇ ਲੈ ਜਾਣਾ ਸੀ ਚਲੋ ਮੇਰੇ ਨਾਲ
1: ਹਾਂ ਉਹ ਮਤਲਬ ਪੁੱਛੋ ਲੱਗਦਾ ਦੇਖੋ ਇਹ ਨੀ ਆਪਾਂ ਕਹਿੰਦੇ ਤਾਂ ਜਿਹੜੀ ਗੱਲ ਆਪਾਂ ਕਰਦੇ ਹਾਂ ਉਹ ਗੱਲ ਵੱਖਰੀ ਹੈ ਇਹ ਚੰਗੀ ਗੱਲ ਨੀ ਹੈ ਜੀ ਕੋਈ ਆਪਾਂ ਇਹਨੂੰ
0: ਉਹਨਾਂ ਲਈ ਆਪਣੇ ਲਈ ਨਹੀਂ ਸਭ ਤੋਂ ਹਾਨੀਕਾਰਕ ਉਹਨਾਂ ਦੇ ਲਈ ਆਪਣੇ ਲਈ
1: ਆਪਣੇ ਲਈ ਤਾਂ ਹੈਗੀ ਜੇ ਹੁਣ ਉਹ ਸੋਚਦੇ ਹੀ ਹੈ ਨੀ ਜੀ ਇਸ ਗੱਲ ਨੂੰ ਲੈ ਕੇ ਉਹ ਹਨਾ ਤੇ ਉਹਨਾਂ ਦਾ ਕੋਈ ਧਿਆਨ ਹੈ ਨੀ ਇਹ ਮੇਰੇ ਹਿਸਾਬ ਨਾਲ ਜਿਹੜੇ ਸਪੀਕਰ ਸਾਹਿਬ ਨੇ ਉਹ ਵੀ ਚਾਹੁੰਦੇ ਨੇ ਵੀ ਇਹਨਾਂ ਦਾ ਗ੍ਰਾਫ ਥੱਲੇ ਜਾਵੇ
0: ਉਹ ਨਜ਼ਾਰਾ ਲੈਂਦੇ ਨੇ ਬੈਠ ਕੇ ਉੱਥੇ ਬਿਲਕੁਲ ਹੈ ਜੀ
1: $5 ਉਹ ਵੀ ਚਾਹੁੰਦੇ ਨੇ ਨਾ ਵੀ ਮਤਲਬ ਇਹਨਾਂ ਦਾ ਗ੍ਰਾਫ ਥੱਲੇ ਜਾਵੇ ਵੈਸੇ ਸਾਡੇ ਪੰਜਾਬ ਲਈ ਬੜੀ ਸ਼ਰਮ ਦੀ ਗੱਲ ਆ ਹਾਸਾ ਮਜ਼ਾਕ ਤੇ ਚਲੋ ਬਾਅਦ ਦਾ
0: ਬਿਲਕੁਲ
1: ਇਹ ਦੂਏ ਤੇ ਇੰਨੇ ਤਾਂ ਹੁਣ ਜਿਵੇਂ ਉਹਨੂੰ ਬੋਲੇ ਆਪਣੇ ਖਹਿਰਾ ਸਾਹਿਬ ਨੂੰ ਤੁਸੀਂ ਜਦ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਬਾਰੇ ਜਦ ਤੁਸੀਂ ਬੋਲਦੇ ਹੋ ਅੰਗਰੇਜ਼ੀ ਚ ਪੜ੍ਹਦੇ ਨੇ ਪਹਾੜਾਂ ਚ ਫਿਰ ਉਹਨੇ ਵੀ ਕਹਿਣਾ ਵੀ ਭਾਈ ਤੇਰੀ ਧੀ ਹੁਣ ਪੜ੍ਹਦੀ ਹੋ ਹੈ
0: ਬਿਲਕੁਲ ਹੈ ਜੀ
1: ਹਾਂਜੀ
3: ਤੂੰ ਕਿਉਂ ਨੀ ਨਾਲੇ ਤੁਸੀਂ ਰੌਲਾ ਪਾਉਂਦੇ ਹੋ ਜੀ ਆਈ ਐਸ ਬਣ ਕੇ ਨਿਕਲਦੇ ਨੇ ਸਾਡੇ ਸਕੂਲਾਂ ਚ, ਚਾਰ ਸਾਲ ਚ ਬੱਚੇ ਜੰਮ ਕੇ ਵੀ ਆਈ ਐਸ ਬਣ ਕੇ ਨਿਕਲ ਗਏ, ਇੰਨਾ ਪੱਧਰ ਚੱਕ ਤਾ ਉੱਪਰ,
0: ਬਿਲਕੁਲ ਬਿਲਕੁਲ,
3: ਅਕਸਰ ਨੂੰ 25-26 ਸਾਲ ਦੀ ਉਹਨਾਂ ਦੀ ਉਮਰ ਹੋਊਗੀ, ਉਹ ਕਿਹੜੇ ਥਾਂ ਤੇ ਪੜ੍ਹਨ ਲੱਗੇ ਹੋਏ ਨੇ,
0: ਉਹ ਬਣ ਵੀ ਗਏ
3: ਤਾਂ ਕੋਈ ਯੋਗਦਾਨ ਨਹੀਂ
0: ਆਪਣੇ, ਔਜਲਾ ਸਾਹਿਬ ਉਹਨਾਂ ਨੂੰ ਨੌਕਰੀ ਦਾ ਦੱਸੋ ਕਿੱਥੇ ਲਾਏ ਨੇ, ਰੋਜ਼ਗਾਰ ਦਿੱਤਾ ਕਿ ਕੱਲੇ ਬਣਾ ਬਣਾ ਛੱਡਣੇ ਨੇ
3: ਤੁਸੀਂ?
0: ਔਜਲਾ ਸਾਹਿਬ ਭਾਰਤ ਹਰ ਸਾਲ ਦੇ ਵਿੱਚ 400 ਇੰਜੀਨੀਅਰ ਪੈਦਾ ਕਰਦਾ ਜੀ,
3: ਮੈਂ ਤੁਸੀਂ ਇੱਕ ਗੱਲ ਹੋਰ ਦੇਖਿਓ, ਆ ਜਿਹੜੇ ਨੌਕਰੀਆਂ ਵਾਲੇ ਨੇ ਨਾ, ਇਹਨਾਂ ਦਾ ਵੀ ਜਦੋਂ ਲੱਗਿਆ ਨਾ, ਇਹਨਾਂ ਦੇ ਉਦੋਂ ਚੀਕਾਂ ਆਉਣਗੀਆਂ ਸਾਰਿਆਂ ਦੀਆਂ ਜੀ, ਕਿਹਨੂੰ ਨੌਕਰੀ ਕਿੱਥੇ ਮਿਲੀ ਹੈ,
0: ਕਿੱਥੇ ਮਿਲੀ ਹੈ, ਬਿਲਕੁਲ
3: ਇਹਨਾਂ ਨੂੰ ਨੌਕਰੀ ਕਿੱਥੇ ਮਿਲੀ ਹੈ ਜੀ, ਇਹਨਾਂ ਦਾ ਪਤਾ ਉਦੋਂ ਲੱਗੂਗਾ,
0: ਬਿਲਕੁਲ ਰਹਿ ਗਏ ਹੋਰ ਦੋ ਚਾਰ ਮਹੀਨੇ ਦੇਖਿਓ ਰੋਲਾ ਪੈਣ ਲੱਗ ਜਾ,
3: ਬਿਲਕੁਲ ਅੱਗੇ ਸਕੇਟਰੀ ਬਣਾਈ, ਉਹ ਕਿਸੇ ਨੂੰ ਨਵਾਂ ਨਵਾਂ ਸਰਟੀਫਿਕੇਟ ਮਿਲਿਆ ਤੇ ਉਹ ਰਿਕਸ਼ਾ ਨੂੰ ਕਹਿੰਦਾ ਰੋਕੀ ਰਿਕਸ਼ਾ ਕਰੀ ਜਾਂਦਾ ਹੁੰਦਾ, ਕਹਿੰਦਾ ਰੋਕੀ ਮੜਿਆ ਸਾਈਡ ਤੇ, ਕਹਿੰਦਾ ਕੀ ਗੱਲ, ਕਹਿੰਦਾ ਮਿਠਾਈ ਦਾ ਡੱਬਾ ਲੈਣਾ, ਮੈਂ ਨੌਕਰੀ ਲੈ ਕੇ ਆਇਆ, ਕਹਿੰਦਾ ਇੱਕ ਮਿੰਟ ਖੜ ਜਾ, ਉਹ ਡਿੱਗੀ ਚੁੱਕਾ ਕੇ ਦੇਣਾ, ਕਹਿੰਦਾ ਮੈਨੂੰ ਪਿਛਲੇ ਸਾਲ ਦਾ ਮਿਲਿਆ, ਆ ਕੇ ਮੈਂ ਰਿਕਸ਼ਾ ਚਲਾਉਣ ਲੱਗ ਗਿਆ,
0: ਬਿਲਕੁਲ
3: ਹਰ ਗੱਲ ਪੋਸਟਰਾਂ ਚ ਹੈ ਜੀ, ਹਰ ਗੱਲ ਪੋਸਟਰਾਂ ਚ ਆ, ਗਰਾਊਂਡ ਪੱਧਰ ਤਾਂ ਕੁਛ ਹੈ ਹੀ ਨਹੀਂ, ਸ਼ੈਲੀ ਵੀਰਾਂ ਥੋੜਾ ਤੋਂ ਦੱਸ ਦੇ ਕੁਛ ਹੈ ਗਰਾਊਂਡ ਪਰ, ਮੈਂ ਤਾਂ ਅੱਗੇ ਵੀ ਸਿੱਧਾ ਚੈਲੰਜ ਕਰਿਆ ਸੀ ਵੀ ਆਪਣੇ ਜਿੰਨੇ ਕੰਪਲੀਟ ਟਵਾਣਾ ਸਾ,
0: ਉਹ ਤਾਂ ਕੱਲ ਡਾਂਗਾ ਕਰ ਕੇਟੇ ਜੀ,
3: ਟਵਾਣਾ ਸਾਹਿਬ ਦੀ ਮੈਂ ਕਿਹਾ ਸੀ ਮੈਂ ਕਿੰਨੇ ਬੰਦੇ ਜੁੜਦੇ ਨੇ, ਇੱਕ ਇੱਕ ਬੰਦਾ ਆਪਦੇ ਪਿੰਡ ਚ ਪਤਾ ਕਰ ਲਵੇ ਵੀ ਭਾਈ ਕਿੰਨਿਆਂ ਕੁ ਨੂੰ ਨੌਕਰੀ ਮਿਲੀ ਹੈ, ਗੱਲ ਖਤਮ,
0: ਬਿਲਕੁਲ
3: ਇੱਥੇ ਵੀ ਆਪਣੇ ਨਾਲ ਘੱਟੋ ਜਿਹੜੇ ਨੇ 10-12 ਸੁਣਦੇ ਨੇ, ਪਤਾ ਕਰ ਲੋ ਬਈ ਇੱਕ ਪਿੰਡ ਨੂੰ 5-4 ਬੰਦੇ ਨੂੰ ਨੌਕਰੀ ਚਾਹੀਦੀ ਹੈ ਜਿਵੇਂ ਦੱਸਦੇ ਨੇ,
0: ਬਿਲਕੁਲ
3: ਤੇ ਪਤਾ ਕਰਕੇ ਦੇਖ ਲੋ ਆਪਦੇ ਪਿੰਡ ਚ, ਮੈਂ ਮੇਰੇ ਪਿੰਡ ਪਤਾ ਕਰੇ ਆਂਢ ਗੁਆਂਢ ਮੈਂ ਸਪੈਸ਼ਲ ਲਾਈ ਵੀ ਇੱਥੇ ਤੱਕ ਇਹਨੂੰ ਨੌਕਰੀ ਨੀ ਮਿਲੀ
0: ਜੀ, ਬਿਲਕੁਲ
3: ਤੇ ਮਿਲੀ ਕਿੱਥੇ ਆ ਫਿਰ ਉਹ,
0: ਬਿਲਕੁਲ ਹੈ ਜੀ,
3: ਨੌਕਰੀ ਮਿਲੀ ਕਿੱਥੇ ਆ ਉਹ, ਉਹ ਵੀ ਬਾਹਰ ਚ ਆਊ, ਅਜੇ ਤਾਂ ਬਹੁਤ ਕੁਛ ਬਾਹਰ ਚ ਨਿਕਲੂ, ਅਜੇ ਤਾਂ ਮਤਲਬ ਪੁਲਿਸ ਦਾ ਡਰਾ ਦਬਦਬਾ ਲੋਕਾਂ ਨੂੰ ਆਪਦੀ ਫਿਕਰ ਲੱਗੇ ਹੋਏ ਨੇ, ਜੇ ਇੰਨੀ ਪਾਰਟੀ ਚ ਏਕਤਾ ਸੀ ਫਿਰ ਆਹ ਜਿਹੜਾ ਅੱਜ ਕਿਰਾਇਆ ਫਲੋਰ ਟੈਸਟ ਗਏ ਕਰਾਉਣ ਦੀ ਕੀ ਲੋੜ ਸੀ ਜੀ,
0: ਬਿਲਕੁਲ
3: ਜੇ ਕਿਉਂ ਇੰਨਾ
0: ਭਰੋਸਾ,
3: ਤੁਸੀਂ ਪੰਜਾਬ ਦੇ ਲੋਕਾਂ ਦੇ ਤਾਂ ਕਹਿੰਦੇ ਹੋ ਭਰੋਸੇ ਚ ਨੇ, ਪੰਜਾਬ ਦੇ ਲੋਕ ਆਏ ਨੇ ਉਹ ਤਾਂ ਇੰਨੀ ਕਰੋੜਾਂ ਨੇ ਤੇ ਤੁਹਾਡੇ ਥਾਸੀ ਤਾਂ ਤੁਹਾਨੂੰ ਭਰੋਸੇ ਚ ਨਹੀਂ ਹੈ ਕਿ ਤੁਹਾਨੂੰ ਕਿਉਂ ਕਰਾਉਣਾ ਪੈ ਗਿਆ,
0: ਕੀ ਕਹਿੰਦੇ ਅਸੀਂ ਤਾਂ ਲੋਕਾਂ ਲਈ ਪੇਸ਼ ਕੀਤਾ ਭਾਈ ਇਹ ਭਈ ਅਸੀਂ ਸਾਰੇ ਇਕੱਠੇ ਆ,
3: ਵੀ ਉਹ ਤਾਂ ਕਦੇ ਉਹ ਕਰ ਲੈਂਦੇ
0: ਨਹੀਂ ਕਹਿੰਦੇ, ਜਰੂਰ ਕੁਝ ਲੋਕ ਕਹਿੰਦੇ ਗਲਤ ਫਹਿਮੀ ਫੈਲਾ ਦਿੰਦੇ ਆ ਜੀ, ਤਾਂ ਕਰਕੇ
3: ਨਹੀਂ ਨਹੀਂ ਉਹ ਕਿਸੇ ਐਂ ਕਰਦੇ ਨਾ, ਪਰ ਆਹ ਰਾਣਾ ਕਰਦੇ ਉਹਨਾਂ ਨੂੰ 6 ਮਹੀਨੇ ਲਈ ਬੰਨਣ ਵਾਲਾ ਕੰਮ ਨਾ ਕਰਦੇ, ਫਿਰ ਕਹਿੰਦੇ ਸਟੇਜ ਤੇ ਕਿਹੜਾ ਹਲਦੇ ਜਾ ਕੇ ਜੀ,
0: ਉਹ ਤਾਂ ਕਹਿੰਦੇ ਸਾਡੇ ਉੱਤੇ ਸੀਆਈਡੀਆਂ ਹੋ ਰਹੀਆਂ ਨੇ, ਸਾਨੂੰ ਤਾਂ ਘਰੋਂ ਨਹੀਂ ਨਿਕਲਦੇ,
3: ਦੇਖਿਓ ਪੜਨਾ ਕੀ ਹੈ ਉਹਦਾ, ਅਜੇ ਉਹਨਾਂ ਨੂੰ ਸਭ ਨੂੰ ਪਤਾ, ਦੇਖੋ ਵੀ ਪਹਿਲਾਂ ਕੋਈ ਪ੍ਰਦੂਸ਼ਣ ਨਹੀਂ ਸੀ, ਕੋਈ ਉਹ ਫੈਕਟਰੀ ਚ ਗਲਤੀ ਨਹੀਂ ਸੀ ਹੁੰਦੀ, ਅੱਜ ਤੋਂ 4 ਸਾਲ ਤੱਕ ਕੁਛ ਨਹੀਂ ਹੋਇਆ ਤੇ ਅੱਜ ਇੱਕ ਦਿਨ ਚ ਹੋ ਗਿਆ ਸਾਰਾ ਕੁਝ,
0: ਬਿਲਕੁਲ ਜੀ ਬਿਲਕੁਲ ਬਿਲਕੁਲ,
3: ਸਾਹਮਣੇ ਹੀ ਸਾਰਾ ਕੁਝ ਕਿਵੇਂ ਚੱਲ ਰਿਹਾ,
0: ਸਾਹਮਣੇ ਹੀ ਹੈ ਜੀ,
3: ਮੈਂ ਅੱਜ ਹੋਰ ਦੇਖ ਰਿਹਾ ਸੀ ਉਹ ਗੁਜਰਾਤ ਦੇ ਵਿਚ ਇਹਨਾਂ ਦਾ ਕੋਈ ਨੰਬਰਾਂ ਚ ਨੀ ਆ ਰਿਹਾ, ਕਹਿੰਦੇ ਇਹਨਾਂ ਦੇ ਪੇਜ, ਮੈਂ ਤਾਂ ਕਦੇ ਦੇਖਿਆ ਹੀ ਨਾ ਆਪਣੇ ਕੋਲ ਪੇਜ ਆ, ਕਹਿੰਦੇ ਇਹਨਾਂ ਦੇ ਪੇਜ ਤੇ ਜਾਓ, ਕਹਿੰਦੇ ਵੀ ਸਾਰਿਆਂ ਨੂੰ ਵੱਡੀ ਪਾਰਟੀ ਬਣ ਕੇ ਉਭਰੀ ਹੈ ਮਿਊਨਸੀਪਲ ਚੋਣਾਂ ਚ ਗੁਜਰਾਤ,
0: ਬਿਲਕੁਲ
3: ਉਹ ਕੱਲੀ ਕੱਲੀ ਉਹਨੇ ਡਾਟਾ ਦੱਸਿਆ, ਕੁੱਲ ਟੋਟਲ ਖਾਲੀ 150 ਸੀਟ ਜਿੱਤੇ ਨੇ ਟੋਟਲ, ਖਾਲੀ 250
0: ਜੀ, ਗਿਰੀ ਸਾਹਿਬ ਜੁੜਦੇ ਹੁੰਦੇ ਉਹ ਕਹਿੰਦੇ ਇਹਨਾਂ ਨੂੰ ਪੁੱਛਦਾ ਕੋਈ ਨੀ ਹੁੰਦੇ,
3: ਉਹੀ ਸ਼ੋਸ਼ੇਬਾਜੀ ਹੈ ਨਾ, ਮੈਂ ਤਾਂ ਅੱਗੇ ਭਾਰਤ ਸਾਹਿਬ ਕਿਹਾ ਸੀ ਵੀ 7000 ਅਸੀਂ ਸਰਕਾਰ ਬਣਾ ਕੇ ਦਿੱਤੀ, ਆ 250 ਕਿਲੋਮੀਟਰ ਦਿੱਲੀ ਸੀ ਖੰਨੇ ਯਾਰ, ਉੱਥੇ ਇੱਕ ਵਾਰੀ ਗੇੜਾ ਤਾਂ ਕੱਢਿਆ ਦੇ ਸਕੂਲ ਦੇ ਤਾਂ ਆਉਂਦੇ,
0: ਬਿਲਕੁਲ
3: ਹਾਂਜੀ 70% ਸਕੂਲ ਲੋਕਾਂ ਇੰਨਾ ਰਹੀਆਂ ਨੇ, ਪਿੰਡ ਵਾਲਿਆਂ ਨੇ ਰਲ ਕੇ ਉਹਨਾਂ ਨੂੰ ਰੰਗ ਕਰਾਏ
0: ਨੇ ਜੀ, ਪੱਖੇ
3: ਲਵਾਏ ਨੇ, ਗਰਾਊਂਡ ਪਿੰਡਾਂ ਨੇ ਰਲ ਕੇ ਬਣਾਏ ਨੇ,
0: ਬਿਲਕੁਲ ਬਿਲਕੁਲ ਬਿਲਕੁਲ,
3: ਇਹ ਕਹੀ ਜਾਂਦੇ ਨੇ ਜੀ ਅਸੀਂ ਉਹ ਕਰਤਾ ਸਾਰਾ ਕੁਝ
0: ਜੀ,
3: ਠੀਕ ਹੈ ਜੀ, ਗਲਤ ਹੋਇਆ ਜੀ, ਇਹ ਮੈਸੇਜ ਗਲਤ ਗਿਆ, ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਭਵਿੱਖ ਸੰਵਾਰਨਾ, ਜਿਨ੍ਹਾਂ ਨੇ ਸਾਡੇ ਸਾਡੇ ਲਈ ਕਾਨੂੰਨ ਬਣਾਉਣਾ, ਉਹਨਾਂ ਦੇ ਹਾਲਾਤ ਆਪ ਦਾ ਨੇ,
0: ਯੁੱਧ ਨਸ਼ਿਆਂ ਵਿਰੋਧਾ ਜੀ, ਬਿਲਕੁਲ
3: ਯੁੱਧ ਨਸ਼ਿਆਂ ਵਿਰੋਧਾ ਜੀ, ਬਿਲਕੁਲ ਯੁੱਧ ਨਸ਼ਿਆਂ ਵਿਰੋਧਾ ਜੀ,
0: ਬਿਲਕੁਲ ਸਹਾਇਤਾ ਕਰਦਾ ਜੀ ਉਹਨਾਂ ਦੀ ਜਿਹੜੇ,
3: ਨਹੀਂ ਬਿਲਕੁਲ ਵਿਰੋਧਾ ਜੀ, ਨਸ਼ਿਆਂ ਵਿਰੋਧਾ ਜੀ,
0: ਬਿਲਕੁਲ, ਥੈਂਕ ਯੂ ਜੀ, ਥੈਂਕ ਯੂ,
3: ਉਹ ਕਹਿੰਦਾ ਨੀ, ਉਹ ਕੱਲ ਇੱਕ ਬਹੁਤ ਵਧੀਆ ਸਕਿੱਟ ਚੱਲੀ ਸੀ, ਉਹ ਕਹਿੰਦਾ ਆ ਕੀ ਖਾਣ ਲੱਗੇ ਹੋਏ, ਨਾਲੇ ਟੀ ਸ਼ਰਟ ਪਾਈ ਪੈਦਾ ਯੁੱਧ ਨਸ਼ਿਆਂ ਵਿਰੁੱਧ, ਉਹ ਕਹਿੰਦਾ ਸਿੱਟੇ ਨੂੰ, ਉਹ ਟੀ ਸ਼ਰਟ ਲਾ ਕੇ ਸਿੱਟ ਦਿੰਦਾ, ਉਹ ਕਹਿੰਦਾ ਤੈਨੂੰ ਮੈਂ ਨਸ਼ੇ ਵਾਲੀ ਪੁੜੀ ਸਿੱਟਣ ਨੂੰ ਕਿਹਾ, ਕਹਿੰਦਾ ਨਾ ਮੈਂ ਤਾਂ ਟੀ ਸ਼ਰਟ ਸਿੱਟਣ
0: ਲੱਗਿਆ,
3: ਧੰਨਵਾਦ ਜੀ,
0: ਥੈਂਕ ਯੂ ਜੀ, ਔਜਲਾ ਸਾਹਿਬ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ, ਲਓ ਦੋਸਤੋ ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸਨ ਤੇ ਨਾਲ ਦੀ ਨਾਲ ਹੋਰ ਦੋਸਤ ਵੀ ਆਪਣੇ ਕਮੈਂਟ ਜ਼ਰੂਰ ਦੇ ਰਹੇ ਨੇ, ਤੇ ਗੱਲ ਮੈਂ ਕਰ ਰਿਹਾ ਸੀ ਅਮਰੀਕਾ ਦੀ ਪੀਟ ਹੇਗਸੇਤ, ਉਹਨਾਂ ਦੀ ਅੱਛਾ ਕੁਝ ਉੱਥੇ ਵੀ ਨਹੀਂ ਹੈ ਤੇ ਸਵਾਲ ਸ਼ੁਰੂ ਹੋ ਗਏ ਨੇ ਉੱਥੇ ਵੀ ਜਿਹੜੇ ਨੇ ਮਾਨਸਿਕ ਤੌਰ ਦੇ ਉੱਤੇ ਸਿਹਤ ਦੇ ਬਾਰੇ ਟਰੰਪ ਦੇ, ਪੀਟ ਹੇਕ ਸਿਹਤ ਦੇ ਉੱਤੇ ਸੰਸਦੀ ਕਮੇਟੀ ਵਿਚਾਲੇ ਤਿੱਖੀ ਬਹਿਸ ਹੋਈ ਹੈ। ਸੁਣਵਾਈ ਦੇ ਦੌਰਾਨ ਡੈਮੋਕਰੈਟ ਮੈਂਬਰਾਂ ਨੇ ਜਿਹੜਾ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਉਠਾ ਦਿੱਤੇ ਹੈ। ਇਰਾਨ ਜੰਗ ਦੇ ਬਾਰੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੇ ਉੱਤੇ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਹਟਾਉਣ ਦੇ ਉੱਤੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰੱਖਿਆ ਮੰਤਰੀ ਪੀਟ ਹੇਕ ਸਿਹਤ ਬੁੱਧਵਾਰ ਨੂੰ ਜਿਹੜੇ ਬੀਤੇ ਚ ਉਨ੍ਹਾਂ ਨੂੰ ਸੰਸਦੀ ਕਮੇਟੀ ਅੱਗੇ ਪੇਸ਼ ਹੋਣਾ ਪੈ ਗਿਆ। 6 ਘੰਟੇ ਦੇ ਕਰੀਬ ਚੱਲੀ ਸੁਣਵਾਈ ਦੇ ਦੌਰਾਨ ਹੇਕ ਸਿਹਤ ਦੀ ਡੈਮੋਕਰੈਟ ਮੈਂਬਰਾਂ ਦੇ ਨਾਲ ਤਿੱਖੀ ਬਹਿਸ ਚੱਲੀ ਹੈ। ਇਸ ਮੌਕੇ ਟਰੰਪ ਪ੍ਰਸ਼ਾਸਨ ਨੇ 1500 ਅਰਬ ਡਾਲਰ ਦੇ ਰੱਖਿਆ ਬਜਟ ਦੇ ਉੱਤੇ ਵੀ ਚਰਚਾ ਕੀਤੀ ਹੈ। ਹੇਕ ਸਿਹਤ 28 ਫਰਵਰੀ ਨੂੰ ਸ਼ੁਰੂ ਹੋਈ ਜਿਹੜੀ ਹੈ ਇਰਾਨੀ ਜੰਗ ਮਗਰੋਂ ਪਹਿਲੀ ਵਾਰ ਸੰਸਦ ਕਾਂਗਰਸ ਦੀ ਕਮੇਟੀ ਅੱਗੇ ਪੇਸ਼ ਹੋਇਆ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਟਾਗਨ ਨੇ ਜੰਗ ਦੀ ਲਾਗਤ 25 ਅਰਬ ਡਾਲਰ ਦੱਸੀ ਹੈ। ਹਾਲਾਂਕਿ ਕਈ ਡੈਮੋਕਰੇਟ ਮੈਂਬਰਾਂ ਨੇ ਇਸ ਦੇ ਬਾਰੇ ਖਦਸ਼ਾ ਜਤਾਇਆ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਚੁੱਕੇ ਨੇ। ਇਸ ਦੇ ਉੱਤੇ ਹੇਕ ਸਿਹਤ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਟਰੰਪ ਵੱਖ ਵੱਖ ਪੀੜੀਆਂ ਤੋਂ ਵਿਚੋਂ ਜਿਹੜਾ ਸਭ ਤੋਂ ਤੇਜ਼ ਜਿਹੜਾ ਤੇ ਸੂਝਵਾਨ ਕਮਾਂਡਰ ਇਨ ਚੀਫ਼ ਨੇ ਤੇ ਉਨ੍ਹਾਂ ਡੈਮੋਕਰੇਟ ਮੈਂਬਰਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਦੀ ਸਮਰੱਥਾ ਦੇ ਉੱਤੇ ਕਦੇ ਸਵਾਲ ਉਠਾਇਆ ਹੈ। ਇਸ ਮੌਕੇ ਜਿਹੜੇ ਜੁਆਇੰਟ ਚੀਫ਼ ਆਫ ਸਟਾਫ ਜਨਰਲ ਡੈਨ ਕੇਨ ਵੀ ਸ਼ਾਮਲ ਸਨ, ਉਥੇ ਮੌਜੂਦ ਸਨ। ਹੇਕ ਸਿਹਤ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਖਤਰਾ ਵਿਰੋਧੀ ਧਿਰ ਦੇ ਆਗੂਆਂ ਦੇ ਗੈਰ ਜ਼ਿੰਮੇਵਾਰ ਤੇ ਨਿਰਾਸ਼ਾਵਾਦੀ ਜਿਹੜਾ ਬਿਆਨ ਨੇ ਜੋ ਮਿਸ਼ਨ ਦੀ ਸਫਲਤਾ ਨੂੰ ਜਿਹੜਾ ਨਜ਼ਰ ਅੰਦਾਜ਼ ਕਰ ਰਹੇ ਨੇ। ਅਗਲੀ ਖਬਰ ਤੋਂ ਵਧਣ ਤੋਂ ਪਹਿਲਾਂ ਜਿਹੜਾ ਇਰਾਨ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਕੱਦਰ ਬਾਈ ਜੀ, ਉਨ੍ਹਾਂ ਦੀ ਗੱਲਬਾਤ ਸੁਣਦੇ ਹਾਂ ਤੇ ਫਿਰ ਆਪਾਂ ਅੱਜ ਨਾਵਲ ਦੀ ਵੀ ਗੱਲ ਕਰਨੀ ਹੈ ਜੀ। ਤੇ ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ,
0: ਬਿਲਕੁਲ
4: ਬੜਾ ਵਧੀਆ। ਖੈਰ ਵੈਸੇ ਤਾਂ ਚਲੋ ਆਪਣਾ ਜੇ ਬੜੀ ਕਿਸਮਤ ਵਾਲੇ ਹੁੰਦੇ ਨੇ ਸਾਰੇ ਸੱਜਣ ਜਿਨ੍ਹਾਂ ਦਾ ਵਧੀਆ ਦਿਨ ਲਾ
0: ਜੀ,
4: ਇਹੀ ਤਾਂ ਜ਼ਿੰਦਗੀ ਹੈ।
0: ਬਿਲਕੁਲ ਹੈ ਜੀ, ਬਿਲਕੁਲ
4: ਦੇਣ ਤਾਂ ਕਦੇ ਘੰਟਿਆਂ ਤੋਂ ਘੰਟਿਆਂ ਤੱਕ। ਉਹ ਆਵਾਜ਼ ਠੀਕ ਆਉਂਦੀ ਹੈ ਜੀ ਮੇਰੀ?
0: ਹਾਂਜੀ ਹਾਂਜੀ ਠੀਕ ਹੈ ਜੀ।
4: ਪਰ ਉਹੀ ਗੱਲ, ਉਹ ਘੜੀ ਦੀ ਟਿਕ ਟਿਕ ਟਿਕ ਟਿਕ, ਆਪਾਂ ਟਾਈਮ ਵੇਖਣ ਵਾਸਤੇ ਜ਼ਰੂਰ ਬਹਿੰਦੇ ਹਾਂ, ਪਰ ਉਹ ਸਮਾਂ ਵੀ ਉਹੀ ਗੱਲ ਵੇਖੋ ਤੁਸੀਂ ਵੀ ਉਹ ਕਿਵੇਂ ਲੰਘਦਾ ਰਹਿੰਦਾ ਜੀ। ਉਹ ਵੀ ਉਹਦੇ ਵੱਲ ਧਿਆਨ ਹੀ ਨੀ ਹੁੰਦਾ ਕਿਸੇ ਨੂੰ।
0: ਬਿਲਕੁਲ ਹੈ ਜੀ।
4: ਅੱਜ ਸਵੇਰੇ ਸੈਣੀ ਬਾਈ ਜੀ ਨੇ ਕਮੈਂਟ ਕੀਤਾ ਤੇ ਮੈਂ ਉਹ ਸੈਣੀ ਬਾਈ ਜੀ ਨਾਲ ਗੱਲ ਕਰਦਾ ਪਿਆ ਸੀ। ਮੈਂ ਕਿਹਾ ਵੀ ਵੇਖ ਲਓ, ਮੈਂ ਵੀ ਕੋਈ ਸਮਾਂ ਸੀ ਤੇ ਉਹ ਪਤਾ ਹੀ ਨੀ, ਉਹੀ ਗੱਲ ਐਂ ਲੱਗਦਾ ਵੀ ਬੜੇ ਛੋਟੇ ਜਿਹੇ ਪੀਰੀਅਡ ਚ ਲੰਘ ਗਿਆ, ਬਹੁਤ ਬਹੁਤ ਛੋਟੇ ਜਿਹੇ ਸੀ
0: ਜੀ
4: ਤੇ ਲੰਘਿਆ ਤਾਂ ਉਹਨਾਂ ਹੀ ਸਮਾਂ। ਉਹੀ ਗੱਲ, ਉਹ ਘੜੀ ਦੀਆਂ ਸੂਈਆਂ, ਉਹ ਸਾਰਾ ਸਮਾਂ ਤਾਂ ਉਨਾ ਹੀ ਹੁੰਦਾ, ਇਹ ਨੀ ਹੁੰਦਾ ਵੀ ਉਹ ਘੱਟ ਗਿਆ ਜਾਂ ਵੱਧ ਗਿਆ।
0: ਬਿਲਕੁਲ ਜੀ।
4: ਪਰ ਕਈ ਵਾਰੀ ਵੀ ਕੋਈ ਸਮਾਂ ਚੰਗਾ ਲੰਘ ਜਾਂਦਾ, ਕੋਈ ਕਿਵੇਂ ਦਾ ਹੁੰਦਾ, ਉਹ ਜਿਹੜਾ ਥੋੜਾ ਜਿਹਾ ਔਖਾ ਹੁੰਦਾ ਉਹਨੂੰ ਲੰਘਾਉਣ ਵਾਸਤੇ ਟਾਈਮ ਲੱਗਦਾ
0: ਜੀ,
4: ਤੇ ਜਿਹੜਾ ਚੰਗਾ ਸਮਾਂ ਉਹ ਬੜੀ ਛੇਤੀ ਲੰਘ ਜਾਂਦਾ, ਕਿਉਂਕਿ ਬੰਦਾ ਉਹਦੇ ਚ ਫੀਲ ਹੀ ਨੀ ਕਰ ਸਕਦਾ ਵੀ ਕੀ ਹੋਇਆ ਕੀ ਨਹੀਂ ਹੋਇਆ।
0: ਬਿਲਕੁਲ ਹੈ ਜੀ।
4: ਤੇ ਮੈਂ ਗੱਲ
0: ਕੱਟ ਹੋ ਰਹੀ ਆਵਾਜ਼ ਥੋੜੀ।
4: ਹਾਂਜੀ ਹੁਣ ਠੀਕ ਹੈ ਜੀ?
0: ਹਾਂਜੀ ਹੁਣ ਠੀਕ ਹੈ ਜੀ।
4: ਤੇ ਉਹ ਮੈਂ ਨਾ ਜਿਹੜੀ ਗੱਲ ਕਰਦੇ ਪਏ ਸੀ ਤੁਸੀਂ, ਚਲੋ ਸਿਆਸਤ ਦੀ ਹੋਈ ਗੱਲ ਹੈ।
0: ਹਾਂਜੀ।
4: ਤੇ ਸਿਆਸਤ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਜੀ, ਵੇਖੋ
0: ਜੀ।
4: ਇਹ ਜੁੜੀ ਰਹਿਣੀ ਵੀ ਹੈਗੀ ਹੈ ਕਿਉਂਕਿ ਸਾਡੇ ਤੇ ਅਸਰ ਇਹਦਾ ਪੈਂਦਾ ਹੀ ਰਹਿਣਾ ਜੀ, ਤੇ ਪੈਂਦਾ ਵੀ ਹੈਗਾ
0: ਜੀ।
4: ਤੇ ਲੋਕ ਸਮਝਣ ਨਾ ਸਮਝਣ, ਪਰ ਗੱਲ ਭਾਰਜ ਬਾਈ ਜੀ ਉਹੀ ਹੈ ਨਾ, ਤੁਸੀਂ ਦੇਖੋ ਜੋ ਕੁਛ ਚਲੋ ਅੱਜ ਮਾਨ ਸਾਹਿਬ ਨੇ ਕੀਤਾ, ਜੋ ਕੁਛ ਵੀ ਆਪਾਂ ਦੇਖਿਆ ਵਿਧਾਨ ਸਭਾ ਦੇ ਵਿਚ
0: ਜੀ,
4: ਉਹੀ ਗੱਲ ਵੀ ਆਪਾਂ ਸਾਰਾ ਕੁਛ ਦੇਖਦੇ ਹੀ ਰਹੇ, ਪਰ ਗੱਲ ਇਹ ਉਹੀ ਹੈ ਭਾਰਜ ਬਾਈ ਜੀ, ਪਰ ਇਹਨਾਂ ਨੂੰ ਹੁਣ ਨਾ ਤਾਂ ਮੈਂ ਫੇਰ ਗੱਲ ਮੇਰੀ ਗੱਲ ਗਰਾਰੀ ਮੇਰੀ ਉੱਥੇ ਫਸ ਜਾਂਦੀ ਤੁਹਾਡੇ ਨਾਲ ਵੀ ਹੈ ਬਾਈ ਜੀ। ਹੁਣ ਇਹ ਕਹਿੰਦੇ ਸਿਆਸਤਦਾਨ ਜਿਹੜੇ ਨੇ ਇਹ ਕਹਿੰਦੇ ਵੀ ਲੋਕਿਓ ਤੁਸੀਂ ਗਲਤ ਹੋ, ਤੁਸੀਂ ਇਹਨਾਂ ਨੂੰ ਚੁਣਿਆ
0: ਹੈ,
4: ਤੇ ਲੋਕੀ ਕਹਿੰਦੇ ਵੀ ਇਹ ਗਲਤ ਨੇ
0: ਜੀ,
4: ਵੀ ਇਹ ਪਤਾ ਨੀ ਕਿੱਥੋਂ ਆ ਗਏ
0: ਜੀ,
4: ਚੁਣਨ ਵਾਲੇ ਇਹਨਾਂ ਨੂੰ ਸਾਰਾ ਸਿਸਟਮ ਉਹ ਅਸੀਂ ਹੀ ਹੈਗੇ ਹਾਂ, ਅਸੀਂ ਕੋਈ ਹੋਰ ਕੋਈ ਨਵੇਂ ਥੋੜੀ ਆਏ ਸੀ
0: ਜੀ,
4: ਅਸੀਂ ਅਸੀਂ ਉਦੋਂ ਔਜਲਾ ਬਾਈ ਜੀ ਕਹਿੰਦੇ ਵੀ ਦਿੱਲੀ ਜਾ ਕੇ ਮੰਨ ਲੋ ਵੀ 250 ਕਿਲੋਮੀਟਰ ਦਿੱਲੀ ਹੈ, ਕਿਸੇ ਨੇ ਵੇਖਿਆ ਨੀ ਹੈ ਵੀ ਉੱਥੇ ਕੀ ਇਹਨਾਂ ਨੇ ਬਣਾਇਆ ਕੀ ਕੀਤਾ
0: ਜੀ।
4: ਅਸੀਂ ਅਸੀਂ ਤਾਂ ਅਸੀਂ ਜਦੋਂ ਇਹਨਾਂ ਨੂੰ 4 ਸੀਟਾਂ ਜਿਤਾਈਆਂ ਸੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਦਿੱਲੀ ਤੋਂ ਬਾਅਦ
0: ਜੀ,
4: ਉਦੋਂ ਬਾਅਦ ਜਿਵੇਂ ਇਹਨਾਂ ਨੇ ਕੱਢੇ ਇਲਜ਼ਾਮ ਲਾ ਲਾ ਕੇ ਛੋਟੇਪੁਰ ਹਰੀ ਸੁੱਚਾ ਸਿੰਘ ਛੋਟੇਪੁਰ ਹਰੀ, ਤੇ ਅਸੀਂ ਕਦੀ ਮੁੜ ਕੇ ਇਹਨਾਂ ਨੂੰ ਪੁੱਛਿਆ ਵੀ ਵੀ ਉਹ ਕਿੱਥੇ ਆ ਉਹ ਵੀ ਮੰਨ ਲਓ ਸਬੂਤ ਕਿੱਥੇ ਆ ਉਹ 1.5 ਲੱਖ ਰੁਪਇਆ ਜਿਹੜਾ ਛੋਟੇਪੁਰ ਨੇ ਲਿਆ ਸੀ ਉਹਦਾ ਕਿੱਥੇ ਸਬੂਤ ਹੈ ਜੀ।
0: ਬਿਲਕੁਲ
4: ਅਸੀਂ ਅਸੀਂ ਕਿਸੇ ਦੇ ਅਸੀਂ ਕਿਸੇ ਦੇ ਕਿਆਂ ਤੇ ਜਾਂ ਆਪ ਸੋਚ ਕੇ ਅਸੀਂ ਮੁੜੇ
0: ਜੀ,
4: ਅਸੀਂ ਨਹੀਂ ਮੁੜੇ। ਅਸੀਂ ਪੱਥਰ ਚੱਟ ਕੇ ਜਮਾ ਐਨ ਅਖੀਰ ਵਾਲਾ ਪੱਥਰ ਤੋਂ ਵੀ ਐਨ ਅਖੀਰ ਜਿਹੜਾ ਪੱਥਰ ਹੈ ਨਾ ਉਹਨੂੰ ਚੱਟ ਕੇ ਮੁੜੇ ਆ।
0: ਬਿਲਕੁਲ
4: ਉਹਨੂੰ ਚੱਟ ਕੇ ਮੁੜ ਕੇ ਅੱਜ ਅਸੀਂ ਕੀ ਕਹਿੰਦੇ ਆ ਬਾਈ ਜੀ ਇਹਨਾਂ ਨਾਲੋਂ ਤੇ ਉਹੀ ਚੰਗੇ ਸੀ ਹਾਂਜੀ, ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ ਮਾੜੇ ਸਮਝ ਕੇ ਇਹਨਾਂ ਨੂੰ ਵੋਟਾਂ ਪਾਈਆਂ
0: ਜੀ। ਦੇਖੋ ਜੱਸੀ ਜੀ ਨੇ ਬੜਾ ਇਮੋਸ਼ਨਲ ਕਹਿ ਲੋ ਜਾਂ ਇੱਕ ਤਰ੍ਹਾਂ ਦਾ ਜੋ ਫੀਲ ਕਰਦੇ ਨੇ ਉਹ ਲਿਖਿਆ ਸ਼ੈਲੀ ਜੀ ਨੂੰ ਕਿਹਾ ਉਹਨਾਂ ਨੇ ਕਿ ਸ਼ੈਲੀ ਭਾਜੀ ਇੱਕ ਦਿਨ ਮੈਂ ਕਹਿੰਦੇ ਬੜੇ ਸਾਰੇ ਬੋਰਡ ਦੇ ਉੱਤੇ ਹਲਦੀ ਲਿਖੀ ਪੜ੍ਹੀ ਨਾਲ ਭਗਵੰਤ ਮਾਨ ਦੀ ਫੋਟੋ ਸੀ ਤੇ ਮੈਨੂੰ ਤਾਂ ਕਹਿੰਦੇ ਇੱਕ ਤਰ੍ਹਾਂ ਦਾ ਰੋਣ ਆ ਗਿਆ ਕਿ ਭਾਈ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਹੁਣ ਹਲਦੀ ਵੀ ਨਹੀਂ ਖਰੀਦ ਸਕਦੇ ਜੀ, ਇੰਨੇ ਜੋਗੇ ਹੋ ਗਏ ਇੰਨੇ ਕਰਾਏ ਗਏ।
4: ਹਲਦੀ ਕਿਵੇਂ ਲਿਖੀ ਪੜੀ ਮੈਂ ਸਮਝਿਆ ਨੀ ਗੱਲ ਤੁਹਾਡੀ, ਕਿਵੇਂ ਕਿਹਾ ਨਾ
0: ਐਡਵਰਟਾਈਜ਼ਮੈਂਟ ਲੱਗੀ ਹੋਏਗੀ ਕਿ ਉਹ 6-7 ਮਸਾਲੇ ਵੀ ਪਾ ਦਿੱਤੇ ਨਾਲ ਤੇ ਉਹਦੇ ਵਿੱਚ ਹਲਦੀ ਵੀ ਲਿਖਿਆ ਹੋਇਆ ਸੀ।
4: ਠੀਕ ਹੈ ਜੀ, ਠੀਕ ਹੈ ਜੀ
0: ਜੀ।
4: ਨਹੀਂ ਨਹੀਂ ਪਰ ਭਾਰਜ ਬਾਈ ਜੀ ਅਸੀਂ ਨਾ ਪਤਾ ਕੀ ਚੱਕਰ ਹੈ ਜੀ ਇਹ ਨਾ ਇਹ ਅਸੀਂ ਘੁੰਮ ਕੇ ਹੁਣ ਮੰਨ ਲਓ ਇਹ ਪਹਿਲਾਂ ਕਾਂਗਰਸ ਅਕਾਲੀ ਦੋਵਾਂ ਚ ਫਸੇ ਹੋਏ ਸੀ
0: ਜੀ,
4: ਹੁਣ ਤੀਜੇ ਚ ਫਸ ਗਏ, ਹੁਣ ਤੀਜੇ ਚ ਘੁੰਮ ਕੇ ਆਪਾਂ ਪਹਿਲੇ ਦੂਜੇ ਚ ਫੇਰ ਜਾਣਾ ਚਾਹੁੰਦੇ।
0: ਨਹੀਂ ਨਹੀਂ ਹਲੇ ਤਾਂ ਭਵਰ ਚੱਲਣਾ, ਭਵਰ ਵੱਜਣਾ ਹਜੇ ਤਾਂ ਜਿੱਥੇ ਉਹ ਗੋਲ ਗੋਲ ਪਾਣੀ
4: ਭਰਦਾ। ਮੇਰਾ ਮੇਰਾ ਉਹੀ ਸਵਾਲ ਹੈ ਭਾਰਜ ਬਾਈ ਜੀ, ਹੋ ਸਕਦਾ ਚਲੋ
0: ਲੋਕਾਂ ਦੀ ਵੇਖੋ ਬਾਈ ਜੀ ਬੀਜੇਪੀ ਆਉਣੀ ਹੈ ਚੌਥਾ ਨੰਬਰ ਉਹਨਾਂ ਦਾ ਵੀ ਆਉਂਦਾ ਆ।
4: ਨਹੀਂ ਨਹੀਂ ਮੈਂ ਜਿੰਨਾ ਕੁ ਵੇਖੋ ਹੋ ਸਕਦਾ ਕੱਲ ਨੂੰ ਲੋਕਾਂ ਦਾ ਕੋਈ ਪਤਾ ਨੀ ਹੈਗਾ, ਪਰ ਜਿੰਨਾ ਕੁ ਮੈਂ ਸਮਝਦਾ ਹੈਗਾ ਮੈਨੂੰ ਨੀ ਲੱਗਦਾ ਬੀਜੇਪੀ ਇੱਥੇ ਆ ਸਕੇ, ਕਿਉਂਕਿ ਵੇਖੋ ਵੈਸੇ ਤਾਂ ਲੋਕਾਂ ਦਾ ਕਰੈਕਟਰ ਬਦਲਿਆ ਹੋਇਆ ਜੀ। ਦੇਖੋ ਜਿਹੜੀ ਸਾਡੀ ਸਿੱਖੀ ਦਾ ਸੀ ਜਿਹੜਾ ਕੰਸੈਪਟ ਸੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਵੋ, ਉਹਦੇ ਤੋਂ ਤਾਂ ਅਸੀਂ ਬਿਲਕੁਲ ਉਲਟ ਹੋਏ ਹੋਏ ਆ, ਉਹਦੇ ਚ ਕੋਈ ਸ਼ੱਕ ਨੀ ਹੈਗਾ। ਅਸੀਂ ਨਾ ਉਹ ਅਸੀਂ ਹੁਣ ਪਛਾਣਦੇ ਪਏ ਆ ਉਸ ਚੀਜ਼ ਨੂੰ, ਮੈਨੂੰ ਕੋਈ ਇਹ ਵੀ ਨੀ, ਪਰ ਫਿਰ ਵੀ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਇਹ ਸਾਰਾ ਹੈਗਾ ਨਾ ਕਲਚਰ ਸਿਸਟਮ ਇਹਦੇ ਚ ਬੀਜੇਪੀ ਦਾ ਆਉਣਾ ਬਹੁਤ ਔਖਾ ਹੈਗਾ। ਪਰ ਗੱਲ ਇਹ ਆ ਜੇ ਇਹਨਾਂ ਤਿੰਨਾਂ ਸਿਸਟਮਾਂ ਚੋਂ ਹੀ ਆਪਾਂ ਮੰਨ ਲਓ ਪਿਛਲੇ ਦੋ ਵੱਲ ਘੁੰਮਦੇ ਆ ਤੇ ਗੱਲ ਤਾਂ ਫਿਰ ਉੱਥੇ ਵੀ ਉਹੀ ਹੈ ਨਾ। ਮੇਰਾ ਅਗਲੇ ਪਹਿਲਾਂ ਵੀ ਤੁਹਾਨੂੰ ਮੈਂ ਉਹੀ ਸਵਾਲ ਕੀਤਾ ਸੀ ਉਦੇ ਵੀ ਉਹ ਤਾਂ ਤੁਸੀਂ ਮੈਂ ਤੁਹਾਨੂੰ ਘੱਲ ਦੇਣਾ ਬਾਦਲ ਸਾਹਿਬ ਦੀ ਸਪੀਚ ਘੱਲ ਦੇਣਾ ਵਾ ਜਾਂ ਇਹਨਾਂ ਕਾਂਗਰਸੀਆਂ ਦੀ ਘੱਲ ਦੇਣਾ, ਇਹ ਤਾਂ ਕਹਿੰਦੇ ਵੀ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਜੀ, ਇਹ ਲੋਕ ਕਸੂਰਵਾਰ ਨੇ, ਅਸੀਂ ਤਾਂ ਸਹੀ ਸੀ
0: ਜੀ।
4: ਉਹ ਤਾਂ ਸਹੀ ਸੀ ਜੀ, ਸਾਰੇ ਲੋਕ ਗਲਤ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ।
0: ਬਿਲਕੁਲ,
4: ਫਿਰ ਹੁਣ ਉਹੀ ਗੱਲ ਹੁਣ ਜਿੰਮੇਵਾਰੀ ਕਿਹਦੀ ਹੈ ਜੀ ਇਹ ਇਹ ਬਾਈ ਜੀ ਅਸਲ ਤੇ ਨਾ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਜਿਹੜੀ ਕਿਰਤ ਨਾਲ ਜੁੜਿਆ ਹੋਇਆ ਜੀ ਵੇਖੋ ਉਹ ਉਹੀ ਕਰੀ ਜਾਵੇ ਆਪਣੀ ਤੇ ਚੰਗੀ ਗੱਲ ਹੈ। ਇਹ ਜਿਹੜੀ ਸਿਆਸਤ ਹੈ ਨਾ ਜੀ ਮੈਂ ਇਹਦੀ ਵਿਚਾਰਧਾਰਾ ਹੀ ਦੋ ਨੇ, ਸੱਤਾ ਧਿਰ ਤੇ ਵਿਰੋਧੀ ਧਿਰ ਜਿਹੜੀ ਆ ਨਾ ਭੈਣ ਜੀ ਗੱਲ ਕਰਕੇ ਗਏ ਆਪਣਾ ਪਿੱਛੇ ਸੁਣਦਾ ਪਿਆ ਸੀ, ਚਲੋ ਉਹਨਾਂ ਨੇ ਹਾਂ ਉਹਨਾਂ ਨੇ ਆਪਣੇ ਲਹਿਜੇ ਚੋਂ ਵਿਚਾਰੇ ਕਹਿਤਾ
0: ਜੀ।
4: ਮੈਂ ਉਹ ਸੋਚਦਾ ਮੈਂ ਵੀ ਇਹ ਚਲੋ ਉਹਨਾਂ ਨੇ ਆਪਣੇ ਜਿਵੇਂ ਵੀ ਮੈਂ ਉਹ ਕੋਈ ਉਹਨਾਂ ਤੇ ਕਮੈਂਟ ਨੀ ਹੈਗਾ ਮੇਰਾ ਉਹਨਾਂ ਦੇ ਉੱਤੇ, ਪਰ ਇਹ ਇਹ ਵਿਚਾਰੇ ਹੈ ਨੀ ਬਾਈ ਇਹ ਬਾਈ ਜੀ ਇਹ ਵਿਚਾਰੇ ਥੋੜੀ ਨੇ, ਇਹ ਤਾਂ ਉਹੀ ਗੱਲ ਹੈ ਲੋਕਾਂ ਨੂੰ ਜਦੋਂ ਸੱਤਾ ਧਿਰ ਚ ਹੁੰਦੇ ਨੇ ਜਿਵੇਂ ਅੱਜ ਮਾਨ ਸਾਹਿਬ ਅੱਜ ਹੀ ਮਾਨ ਸਾਹਿਬ ਕਹਿੰਦੇ ਪਏ ਸੀ ਜਦੋਂ ਬੋਲਦੇ ਪਏ ਸੀ
0: ਜੀ,
4: ਕਹਿੰਦੇ ਜਦੋਂ ਵਿਰੋਧੀ ਧਿਰ ਚ ਹੁੰਦੇ ਨਾ ਉਹਨਾਂ ਨੂੰ ਬੜਾ ਫਿਕਰ ਹੁੰਦਾ ਲੋਕਾਂ ਦਾ, ਇਹ ਤੁਸੀਂ ਸਪੀਚ ਇਸੇ ਜੀ ਕੱਢ ਕੇ ਵੇਖ ਲਓ ਹਿੱਸਾ ਉਹੀ
0: ਜੀ,
4: ਤੇ ਇਹੀ ਤਾਂ ਮਾਨ ਸਾਹਿਬ ਨੂੰ ਫਿਕਰ ਸੀ ਲੋਕਾਂ ਦਾ ਜਦੋਂ ਇਹ ਵਿਰੋਧੀ ਧਿਰ ਚ ਸੀ
0: ਜੀ,
4: ਤੇ ਅੱਜ ਜਦੋਂ ਉਹਨੇ ਤੇ ਅੱਜ ਕਹਿੰਦੇ ਵੀ ਸਾਨੂੰ ਉਹੀ ਗੱਲ ਵੀ
0: ਬਿਲਕੁਲ
4: ਇਹ ਦਾ ਗੁਮਰਾਹ ਕਰਦੇ ਨੇ ਜੀ, ਆ ਫਲਾਣਾ ਕਰਦੇ ਨੇ ਜੀ, ਆ ਧਮਕਾਣਾ ਕਰਦੇ ਨੇ
0: ਬਿਲਕੁਲ।
4: ਇਸ ਕਰਕੇ ਬਾਈ ਜੀ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਇਹਨਾਂ ਨੂੰ ਇਹਨਾਂ ਦਾ ਖੈਰ ਛੱਡਣਾ ਚਾਹੀਦਾ
0: ਜੀ,
4: ਉਹਨਾਂ ਤੋਂ ਇਹ ਸਿਆਸਤ ਨੂੰ ਮੈਂ ਫੋਲੋ ਕਰਨਾ ਸ਼ੁਰੂ ਕੀਤਾ ਸੀ ਜੀ, ਮੈਂ ਕੋਈ ਬਾਹਲਾ ਲੰਮੇ ਚਿਰ ਤੋਂ ਮੈਂ ਨੀ ਇਹਨਾਂ ਨੂੰ ਉਹੀ ਗੱਲ ਮੈਂ ਸਿਆਸਤ ਬਾਰੇ ਮੈਨੂੰ ਜਾਣਦਾ ਵੀ ਨੀ ਸੀ ਹੈਗਾ ਪਿਛਲੇ 5 ਕੁ ਸਾਲਾਂ ਤੋਂ ਜਦੋਂ ਕਰੋਨਾ ਵੇਲਾ ਸੀ ਨਾ, ਮੈਂ ਉਦੋਂ ਥੋੜਾ ਜਿਹਾ ਚਿਰ ਪਹਿਲਾਂ ਮੈਂ ਚਲੋ ਸੁਣਿਆ ਗੱਲਬਾਤ ਜੋ ਵੀ ਇੰਟਰਵਿਊ ਸੀ ਡਾਕਟਰ ਪਿਆਰੇ ਵਾਲਾ ਗਰਗ ਦੇ ਜਾਂ ਕੁਛ ਵੀ, ਮੈਂ ਪਹਿਲੀ ਵਾਰੀ ਟਵਾਣਾ ਰੇਡੀਓ ਤੇ, ਮੈਨੂੰ ਅੱਜ ਵੀ ਯਾਦ ਹੈ ਕਰੋਨਾ ਵੇਲੇ ਮੈਂ ਟਵਾਣਾ ਸਾਹਿਬ ਨਾਲ ਗੱਲ ਕੀਤੀ ਸੀ ਇਸੇ ਮਸਲਿਆਂ ਤੇ। ਉਦੋਂ ਬਾਅਦ ਚਲੋ ਗੱਲ ਕਰਦੇ ਰਹੇ, ਪਰ ਮੈਂ ਜਿੰਨਾ 4 ਸਾਲਾਂ ਚ ਇਸ ਸਿਆਸਤ ਨੂੰ ਸਮਝਿਆ ਵਾ, ਤੁਸੀਂ ਜਿਹਦੇ ਕੋਲ ਜੇ ਤਾਂ ਤੁਸੀਂ ਦੇਖੋ ਨਿੱਜੀ ਫਾਇਦਾ ਲੈਣਾ ਆਪਣਾ, ਫਿਰ ਤਾਂ ਤੁਸੀਂ ਮੰਨ ਲਓ ਅਕਾਲੀ ਦਲ ਨਾਲ ਜੁੜ ਜਾਓ, ਕਾਂਗਰਸ ਨਾਲ ਜੁੜ ਦੋ, ਦੂਜੇ ਨਾਲ ਜੁੜ ਦੋ, ਕਿਉਂਕਿ ਤੁਹਾਨੂੰ ਇਹ ਹੋਊਗਾ ਵੀ ਜੇ ਇਹ ਆ ਗਏ ਤਾਂ ਮੇਰਾ ਆਹ ਮਸਲਾ ਹੱਲ ਹੋ ਜਾਊਗਾ।
0: ਬਿਲਕੁਲ,
4: ਜੇ ਤੁਸੀਂ ਨਿੱਜੀ ਫਾਇਦਾ ਨਹੀਂ ਲੈਣਾ ਫਿਰ ਇਹ ਸਾਰੇ ਇੱਕੋ ਜੇ ਨੇ ਬਾਈ ਜੀ, ਫਿਰ ਜਿੱਥੇ ਮਰਜ਼ੀ ਭੱਜੇ ਫਿਰੋ। ਕੋਈ ਕੁਛ ਜੇ ਤੁਸੀਂ ਇਹ ਸੋਚੋ ਵੀ ਸਾਡੇ ਖਿੱਤੇ ਦੀ ਕੋਈ ਬਿਹਤਰੀ ਹੋ ਜਾਊਗੀ ਇਹਨਾਂ ਸਾਰੇ ਜਿੰਨੇ ਵੀ ਇਹ ਹੈਗੇ ਨੇ ਇਹਨਾਂ ਨਾਲ ਜੁੜ ਕੇ, ਫਿਰ ਉਹ ਭੁੱਲ ਜਾਓ, ਉਹ ਨਹੀਂ ਹੋਣੀ, ਕਿਉਂਕਿ ਇਹ ਬਾਈ ਜੀ ਇਹ ਆਪਣੀ ਨਿੱਜੀ ਸਵਾਰਥ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਨੇ। ਤੁਸੀਂ ਦੇਖੋ ਅਸੀਂ ਮੰਨ ਲਓ ਹਰ ਰੋਜ਼ ਮਿਹਨਤ ਕਰਨ ਵਾਲੇ ਆ, ਇੱਕ ਆਪਣੇ ਪਰਿਵਾਰ ਨਾਲ ਜਿਉਣ ਵਾਲੇ ਲੋਕ ਆ
0: ਜੀ,
4: ਤੇ ਅਸੀਂ ਮੇਰੀ ਸਿਸਟਰ ਬਾਹਰ ਹੈ ਜੀ, ਮੈਨੂੰ ਕਈ ਵਾਰੀ ਉਹਨਾਂ ਨੇ ਕਹਿ ਲਿਆ ਵੀ ਤੂੰ ਆ ਜਾ, ਮੇਰਾ ਜੀ ਨਹੀਂ ਕਰਦਾ ਛੱਡ ਕੇ ਜਾਣ ਨੂੰ ਬਾਈ ਜੀ ਇੱਥੋਂ।
0: ਬਿਲਕੁਲ,
4: ਮੈਨੂੰ ਇਹੀ ਲੱਗਦਾ ਵੀ ਨਹੀਂ, ਪਰ ਇਹ ਲੋਕ ਇਹ ਆਉਣ ਵਾਲੀਆਂ ਕਈ ਕਈ ਪੀੜੀਆਂ ਵਾਸਤੇ ਹੋ ਸਕਦਾ ਵੀ ਹੋ ਕੀ ਸਕਦਾ ਵੀ ਇੱਕ ਪੀੜੀ ਤੋਂ ਬਾਅਦ ਦਾਦੇ ਤੋਂ ਬਾਅਦ ਪੜਦਾਦੇ ਤੋਂ ਬਾਅਦ ਨਾ ਭੁੱਲ ਜਾਂਦੇ ਨੇ।
0: ਬਿਲਕੁਲ,
4: ਇਹ ਜਿਹੜਾ ਇੰਨਾ ਧਨ ਇਕੱਠਾ ਕਰਨ ਲੱਗੇ ਕਰੀ ਜਾਣੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਕਿੱਥੇ ਜਾ ਕੇ ਮੁਕੂਗਾ? ਕੋਈ ਇੱਕ ਨੰਬਰ ਦਾ ਅਮੀਰ ਹੈ ਜੀ ਦੁਨੀਆਂ ਚ, ਕੋਈ ਦੂਜੇ ਨੰਬਰ ਦਾ ਅਮੀਰ ਹੈ, ਇਹੀ ਦੌੜ ਲੱਗੀ ਹੋਈ ਹੈ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਇਸ ਕਰਕੇ ਭਾਰਤ ਜੀ
0: ਲਿਖਦੇ ਨੇ ਬਹੁਤ ਔਖਾ ਬੀਜੇਪੀ ਦੇ ਵਿਚ 7 ਪੰਜਾਬ ਦੇ ਜਿਹੜੇ ਨੇ ਐਮ ਪੀ ਆ ਸਕਦੇ ਆ, ਤਾਂ ਆਉਣ ਵਾਲੇ ਸਮੇਂ ਚ ਪਤਾ ਨੀ ਕੀ ਕੁਝ ਹੋ ਸਕਦਾ ਜੀ।
4: ਨਹੀਂ, ਮੇਰਾ ਗਿਰੀ ਸਾਹਿਬ ਨੂੰ ਸਵਾਲ ਹੈ, ਇਹਨਾਂ ਨੇ ਨਾ ਮੇਰੇ ਪਿਛਲੇ ਦਿਨ ਜਦੋਂ ਮੈਂ ਗੱਲ ਕੀਤੀ ਸੀ ਉਦੋਂ ਇਹਨਾਂ ਨੇ ਉਦੋਂ ਗੱਲ ਕੀਤੀ ਸੀ
0: ਜੀ ਜੀ ਜੀ।
4: ਤੁਸੀਂ ਮੈਨੂੰ ਤੁਸੀਂ ਇਹਨਾਂ ਨੇ ਇਹ ਗੱਲ ਕਿਹਾ ਵੀ ਮੈਂ ਕਿਸਾਨ ਮੋਰਚੇ ਨਾਲ ਜੁੜਿਆ ਹੋਇਆ
0: ਜੀ। ਬਿਲਕੁਲ,
4: ਪਰ ਮੇਰਾ ਇਹਨਾਂ ਨੂੰ ਵੀ ਸਵਾਲ ਹੈ ਵੀ ਜੋ ਕੁਛ ਅੱਜ ਬੀਜੇਪੀ ਵੀ ਇਹ ਜਿਹੜੇ ਧਰਮ ਦੇ ਮੁੱਦਿਆਂ ਤੇ ਜਿਵੇਂ ਇਹ ਉਲਝਾਉਂਦੇ ਪਏ ਨੇ ਸਾਰੇ
0: ਜੀ,
4: ਉਹਦਾ ਕੋਈ ਵੀ ਸਰਕਾਰ ਜਿਹੜੀ ਅਸੀਂ ਚੁਣਦੇ ਆ ਉਹ ਜਿਹੜੀ ਆਪਾਂ ਹੁਣ ਧਰਮ ਦਾ ਮੁੱਦਾ ਉਹ ਤਾਂ ਮੰਦਿਰ ਮਸਜਿਦ ਦਾ ਜਾਂ ਗੁਰਦੁਆਰੇ ਦਾ।
0: ਬਿਲਕੁਲ,
4: ਇਹ ਸਾਨੂੰ ਕਿਉਂ ਇਹ ਕਿਉਂ ਸਿਖਾਉਂਦੇ ਪਏ ਨੇ ਵੀ ਤੁਸੀਂ ਕਿਹੜੇ ਧਰਮ ਦੇ ਹੋ ਜਾਂ ਕਿਵੇਂ ਕੀ ਕਰਦੇ ਹੋ?
0: ਬਿਲਕੁਲ,
4: ਸਰਕਾਰ ਦਾ ਹੁਣ ਤੁਸੀਂ ਫਿਨਲੈਂਡ ਚ ਬੈਠੇ ਹੋ ਭਾਰਤ ਬਾਈ ਜੀ, ਤੁਸੀਂ ਕਈ ਵਾਰੀ ਸਵਾਲ ਕਰਦੇ ਹੋ ਕਿ ਤੁਹਾਡੀ ਸਰਕਾਰ ਤੁਹਾਨੂੰ ਇਹ ਦੱਸਦੀ ਹੈ ਵੀ ਤੁਸੀਂ ਕਿਹੜੇ ਧਰਮ ਦੇ ਹੋ ਤੇ ਕੀ ਤੁਸੀਂ ਕਰਨਾ ਤੇ ਕੀ ਨਹੀਂ ਕਰਨਾ?
0: ਏਦਾਂ ਦਾ ਮੁੱਦਾ ਹੀ ਨਹੀਂ ਚੱਲਦਾ ਜੀ।
4: ਫਿਰ ਤੁਸੀਂ ਗਿਰੀ ਸਾਹਿਬ ਨੂੰ ਮੇਰੇ ਵੱਲੋਂ ਸਵਾਲ ਪੁੱਛ ਲਿਆ ਜੇ ਵੀ ਇਹ ਸਰਕਾਰਾਂ ਦਾ ਕੰਮ ਹੈ ਉਹੀ ਗੱਲ ਵੀ ਇਹ ਧਰਮ ਸਿਖਾਉਣਾ ਲੋਕਾਂ ਨੂੰ ਵੀ ਆ ਕਰਨਾ ਉਹ ਕਰਨਾ
0: ਪੱਖ ਹੋਣਾ ਚਾਹੀਦਾ ਸਾਰਾ ਸਿਸਟਮ ਹੀ ਸਿਆਸਤਦਾਨ
4: ਤੋਂ ਇਹਨਾਂ ਨੂੰ ਅਸੀਂ ਕਦ ਵਾਸਤੇ ਚੁਣਿਆ? ਸਾਡੇ ਜਿਹੜੇ ਅਸਲ ਮੁੱਦੇ ਨੇ ਸਾਡੀ ਜਿਹੜੀ ਸਾਡੀ ਰੋਜੀ ਰੋਟੀ ਹੈ ਜਾਂ ਸਾਡੀ ਉਹਨਾਂ ਤੇ, ਇਹ ਕੋਈ ਮੰਦਰਾਂ ਚ ਫਿਰਦਾ ਪਿਆ, ਕੋਈ ਮਸਜਿਦਾਂ ਚ ਫਿਰਦਾ ਪਿਆ, ਕੋਈ ਕੁਛ ਕਰਦਾ ਪਿਆ?
0: ਬਿਲਕੁਲ,
4: ਤੁਸੀਂ ਭਾਰਤ ਬਾਈ ਜੀ ਮੇਰਾ ਤੁਹਾਨੂੰ ਵੀ ਬੇਨਤੀ ਹੈ ਜੋ ਤੁਸੀਂ ਗੱਲ ਕਰਦੇ ਹੁੰਦੇ ਹੋ ਨਾ, ਤੁਸੀਂ ਆਪਣੇ ਦੇਖੋ ਤੁਹਾਡਾ ਇੰਡੈਕਸ ਚ ਆਉਂਦਾ ਹੈ ਵੀ ਸਭ ਤੋਂ ਖੁਸ਼ਹਾਲ ਦੇਸ਼
0: ਜੀ,
4: ਤੁਸੀਂ ਇਹਦੇ ਵਿੱਚ ਇਹ ਵੀ ਇਹਨਾਂ ਨੂੰ ਉਹੀ ਗੱਲ ਹੈ, ਸਾਡੀ ਜਨਤਾ ਨੂੰ ਅਕਲ ਦਿਆ ਕਰੋ ਘੱਟੋ ਘੱਟ ਜਿੰਨਿਆਂ ਕੋਲ ਵੀ ਗੱਲ ਜਾਵੇ ਵੀ ਇਹ ਧਰਮ ਦਾ ਮੁੱਦਾ, ਇਹ ਸਰਕਾਰ ਦਾ ਨਹੀਂ ਹੈਗਾ, ਇਹ ਸਰਕਾਰ ਸਾਡੇ ਤਾਂ ਇੱਥੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਤਾਂ ਸਰਕਾਰ ਭੁੱਲੀ ਪਈ ਹੈ, ਸਰਕਾਰ ਤਾਂ ਫਿਰ ਮੰਦਰਾਂ ਮਸਜਿਦਾਂ।
0: ਜਿੰਨਾ ਚਿਰ ਸਿਆਸਤ ਤੇ ਧਰਮ ਵੱਖਰੇ ਨਹੀਂ ਨਾ ਹੋਣਗੇ ਉਨਾ ਚਿਰ ਇਹਦੇ ਵਿੱਚ ਨਿਖਾਰ ਨਹੀਂ ਹੋਣਾ। ਦੇਖੋ ਇੱਧਰ ਜਦੋਂ ਦੇਖਦੇ ਆ ਆਪਾਂ ਰੋਮਨ ਚਰਚਾਂ ਦੀ ਗੱਲ ਕਰਦੇ ਆ, ਇਟਲੀ ਦੀ ਗੱਲ ਕਰਦੇ ਹਾਂ ਜਾਂ ਪੋਪ ਦੀ ਗੱਲ ਕਰਦੇ ਹਾਂ, ਇੱਥੇ ਵੀ ਪਹਿਲਾਂ ਸਿਆਸਤ ਤੇ ਧਰਮ ਇਕੱਠੇ ਚੱਲਦੇ ਸੀਗੇ, ਇਹ ਕੋਈ ਨਵਾਂ ਨਹੀਂ ਗਾ। ਉੱਥੇ ਇੰਡੀਆ ਦੇ ਵਿੱਚ ਜਾਂ ਆਪਾਂ ਗੁਰੂ ਸਾਹਿਬ ਦੀ ਮਿਸਾਲ ਦੇ ਦਿੰਦੇ ਹਾਂ, ਇੱਥੇ ਵੀ ਏਦਾਂ ਦਾ ਸਾਰਾ ਕੁਝ ਚੱਲਦਾ ਰਿਹਾ, ਪਰ ਉਹਨਾਂ ਨੇ ਇਸ ਚੀਜ਼ ਤੋਂ ਸਿੱਖ ਲਿਆ ਕਿ ਉਹ ਧਰਮ ਅਜੇ ਵੀ ਥੋੜੀ ਬਹੁਤੀ ਦਖਲ ਅੰਦਾਜ਼ੀ, ਪਰ ਜਦੋਂ ਪੋਪ ਉਹਦੀ ਇੰਨੀ ਕੁ ਹੁਣ ਇਸ ਵੇਲੇ ਉਹਦੀ ਕਹਿ ਸਕਦੇ ਹਾਂ ਕਿ ਹਿੰਮਤ ਜਾਂ ਉਹਦਾ ਨਾਮ ਚੱਲਦਾ ਕਿ ਇੱਕ ਵਾਰੀ ਜੋ ਬਿਆਨ ਦਿੰਦਾ ਤਾਂ ਉਹ ਟਰੰਪ ਵਰਗਾ ਵੀ ਹਿੱਲ ਕੇ ਰਹਿ ਜਾਂਦਾ, ਤੇ ਉਹ ਛਵੀ ਬਣਾਉਣ ਦੇ ਲਈ ਸਾਡੇ ਧਰਮਾਂ ਦੇ ਵਿੱਚ ਵੀ ਜਿਹੜਾ ਇੰਡੀਅਨ ਧਰਮ ਨੇ ਨਾ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਬੁੱਧ ਹੈ, ਕੋਈ ਵੀ ਧਰਮ ਹੈ, ਜਦੋਂ ਉਹਨਾਂ ਨੂੰ ਆਪਾਂ ਇੰਡੀਪੈਂਡੈਂਟ ਕਰ ਦਾਂਗੇ ਨਾ ਤਾਂ ਉਹ ਜ਼ਰੂਰ ਆਪਣਾ ਬੋਲਬਾਲਾ ਰੱਖ ਸਕਦੇ ਨੇ। ਫਿਰ ਮਤਲਬ ਕਿ ਜਿੱਥੇ ਗਲਤ ਹੋ ਰਹੀਆਂ ਚੀਜ਼ਾਂ ਉੱਥੇ ਗਲਤ ਦੀ ਮਤਲਬ ਕਿ ਆਪਣਾ ਦਾਅਵਾ ਕਰ ਸਕਦੇ ਨੇ ਜੀ।
4: ਨਹੀਂ ਬਿਲਕੁਲ ਨਹੀਂ, ਮੈਂ ਤਾਂ ਉਹੀ ਗੱਲ ਕਹਿਣਾ ਭਾਰਤ ਬਾਈ ਜੀ, ਵੀ ਇਹ ਜਿਹੜੀ ਸਾਡੇ ਚੁਣੇ ਹੋਏ ਨੇ, ਇਹਨਾਂ ਨੇ ਕਰਨਾ ਨੇ ਲੋਕਾਂ ਵਾਸਤੇ ਕੰਮ, ਇਹ ਸਾਰਾ ਦਿਨ ਫਿਰਦੇ ਨੇ ਉਹੀ ਗੱਲ ਮੰਦਰਾਂ ਮਸਜਿਦਾਂ ਦੇ ਮੱਥਾ ਟੇਕਣ, ਇਹ ਸਾਨੂੰ ਸਾਨੂੰ ਕੀ ਮਤਲਬ ਹੈ, ਕੋਈ ਕਿੱਥੇ ਮੱਥਾ ਟੇਕੇ ਕੋਈ ਨਾ ਟੇਕੇ, ਮੈਂ ਮੰਨ ਲਓ ਗੁਰਦੁਆਰੇ ਟੇਕਣਾ, ਮਸਜਿਦ ਟੇਕਣਾ, ਮਸੀਤ ਟੇਕਣਾ,
0: ਹੁਣ ਬਹੁਤ ਸਾਰੇ ਆਪਣੇ ਦੇਖੋ ਪੰਜਾਬ ਦੇ ਵਿੱਚ ਨੇ ਜਿਹੜੇ ਗੁਰੂ ਘਰ ਦੇ ਵਿੱਚ ਵੀ ਜਾਂਦੇ ਆ, ਮੰਦਰ ਚ ਵੀ ਜਾਂਦੇ ਆ, ਏਦਾਂ ਮੰਦਰ ਵਾਲੇ ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚ ਵੀ ਆਉਂਦੇ ਆ, ਸਾਰੇ ਇਕੱਠੇ ਵੀ ਹੁੰਦੇ ਆ ਜੀ,
4: ਇਹਨਾਂ ਨੇ ਚਾਰ ਚਾਰ ਨਹੀਂ ਚਾਰ ਚਾਰ ਚਾਰ ਚਾਰ ਕੀ ਦਸ ਦਸ ਕੈਮਰੇ ਲਾਏ ਹੁੰਦੇ ਨੇ ਵੱਖਰੇ ਵੱਖਰੇ ਐਂਗਲਾਂ ਤੇ, ਹੈ ਤੇ ਉੱਥੇ ਬਹਿ ਕੇ ਮੰਦਰਾਂ ਚ ਗੁਫਾਵਾਂ ਚ ਜਾਂ ਗੁਰਦੁਆਰਿਆਂ ਚ ਇਹ ਸਾਨੂੰ ਵਿਖਾਉਂਦੇ ਨੇ ਵੀ ਅਸੀਂ ਬੜੇ ਧਾਰਮਿਕ ਆ ਜੀ, ਹੈ ਤੇ ਜਦੋਂ ਇਹਨਾਂ ਦੀਆਂ ਫਾਈਲਾਂ ਖੋਲਦੀਆਂ ਨੇ ਟਰੰਪ ਵਾਲੀਆਂ, ਉਦੋਂ ਫਿਰ ਬੋਲਦੇ ਨੀ ਹੈ।
0: ਇਸ ਧਰਮ ਨੇ ਤਾਂ ਦੇਖ ਲੋ ਚੀਜ਼ਾਂ ਨੇ ਅਮਰੀਕਾ ਤੱਕ ਵੀ ਪਾਬੰਦੀਆਂ ਲਵਾ ਤੀਆਂ, 100 ਮੀਟਰ ਦਾ ਜਿਹੜਾ ਬਫਰ ਜ਼ੋਨ ਬਣਾਉਣਾ ਪੈ ਗਿਆ ਉਹਨਾਂ ਨੂੰ, ਚਾਹੇ ਉਹ ਮੰਦਰ ਨੇ ਚਾਹੇ ਗੁਰੂ ਘਰ ਨੇ, ਜਿਹੜੇ ਵੀ ਜਿਹੜੇ ਧਾਰਮਿਕ

0: ਜੀ
1: ਤੇ ਨਾ ਕਰਕੇ ਉਹ ਉਹੀ ਗੱਲ ਧਰਮ ਦੇ ਨਾਂ ਤੇ ਸਾਨੂੰ ਇਮੋਸ਼ਨਲ ਕਰਕੇ ਵੋਟਾਂ ਪਾਉਂਦੇ
0: ਨੇ ਜੀ ਬਿਲਕੁਲ ਜੀ ਬਿਲਕੁਲ
1: ਤੇ ਫਿਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹ ਉਦੋਂ ਚੁੱਪ ਹੁੰਦੇ ਨੇ ਜੀ ਬਾਈ ਜੀ ਉਹ ਬੋਲਦੇ ਨੀ ਜੇ ਜਿਹੜੇ ਇਹਨਾਂ ਦੇ ਨਾਲ ਕੈਡਰ ਜੁੜਿਆ ਭਾਵੇਂ ਕਿਸੇ ਵੀ ਜਿੱਦਾਂ ਉਹ ਬੋਲਣਾ ਸ਼ੁਰੂ ਹੋ ਗਿਆ ਨਾ ਬਾਈ ਜੀ ਉਦਣ ਫਿਰ ਥੋੜੀ ਬਹੁਤੀ ਅਕਲ ਇਹਨਾਂ ਨੂੰ ਆਜੂਗੀ
0: ਬਿਲਕੁਲ
1: ਨਹੀਂ ਜੀ ਫਿਰ ਏਦਾਂ ਹੀ ਚੱਲੀ ਜਾਣਾ ਜੀ
0: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮੁਕੱਦਰ ਜੀ
1: ਠੀਕ ਹੈ ਭਾਜੀ
0: ਸਤਿ ਸ਼੍ਰੀ ਅਕਾਲ ਜੀ ਜੀ ਦੋਸਤੋ ਇਸ ਜੀ ਮੁਕੱਦਰ ਬਾਈ ਜੀ ਤੇ ਗਿਰੀ ਸਾਹਿਬ ਦਾ ਇੱਕ ਸੁਨੇਹਾ ਜ਼ਰੂਰ ਪੜ ਲਈਏ ਤੇ ਫਿਰ ਅੱਗੇ ਵੱਧਦਾ ਮੈਂ ਖਬਰਾਂ ਦੇ ਸਮਾਪਤੀ ਕਰਦਾ ਨਾਪਲ ਅੱਜ ਲੱਗਦਾ ਫਿਰ ਉਦਾਂ ਹੀ ਰਹਿ ਜਾਣਾ ਉਹ ਗਿਰੀ ਸਾਹਿਬ ਲਿਖਦੇ ਨੇ ਕਿ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਸੀ ਜਾਂ ਸੋਰੀ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ ਉਦੋਂ ਉਨ੍ਹਾਂ ਨੇ ਲਿਖਿਆ ਕਿ ਆਪ ਪਹਿਲਾਂ ਹੀ ਕਹਿੰਦੇ 15 ਨਗਰ ਪਾਲਿਕਾਵਾਂ ਦੇ ਵਿੱਚੋਂ ਗੁਜਰਾਤ ਚੋਂ 6 ਸੀਟਾਂ ਜਿੱਤ ਚੁੱਕੀ ਹੈ ਤੇ ਭਾਜਪਾ ਨੇ ਸਾਰੀਆਂ ਨਗਰ ਕੌਂਸਲ ਸਥਾਨਕ ਜਿਹੜੀਆਂ ਸੰਸਥਾਵਾਂ ਨੇ ਉਨ੍ਹਾਂ ਦੀਆਂ ਚੋਣਾਂ ਜਿੱਤ ਲਈਆਂ ਨੇ ਤੇ 99% ਜਿਹੜਾ ਨਤੀਜਾ ਆ ਚੁੱਕਿਆ ਹੈ ਪੂਰੇ ਗੁਜਰਾਤ ਦੇ ਵਿੱਚ ਭਾਜਪਾ ਦਾ ਕਹਿੰਦੇ ਹੈ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਜਿਹੜਾ ਰਿਹਾ ਹੈ ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਦੋਸਤੋ ਤੇ ਗੱਲਬਾਤ ਆਪਾਂ ਖਬਰਾਂ ਦੀ ਸਮੇਟਦੇ ਹਾਂ ਤੇ ਕੋਸ਼ਿਸ਼ ਕਰਾਂਗਾ ਮੈਂ ਅੱਜ ਨਾਵਲ ਆਪਾਂ ਸਮਾਪਤੀ ਕਰੀਏ ਪਰ ਸਮਾਂ ਜ਼ਿਆਦਾ ਲੱਗ ਜਾਣਾ ਮੈਨੂੰ ਲੱਗਦਾ ਅੱਜ ਵੀ ਤਕਰੀਬਨ 15 ਮਿੰਟ ਦਾ ਸਮਾਂ ਆਪਣੇ ਕੋਲ ਬਾਕੀ ਹੈ ਯੂਐਸ ਇਜ਼ਰਾਈਲ ਇਰਾਨ ਵਾਰ ਦੇ ਵਿੱਚ ਜਿਹੜਾ ਇਰਾਨ ਨੇ ਨਵਾਂ ਪ੍ਰਸਤਾਵ ਵੀ ਪਿਛਲੇ ਦਿਨਾਂ ਚ ਭੇਜਿਆ ਤੇ ਉਨ੍ਹਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਕਿ ਪਰਮਾਣੂ ਅਤੇ ਮਿਜ਼ਾਈਲ ਸਮਰੱਥਾ ਦੀ ਅਸੀਂ ਆਪ ਰਾਖੀ ਕਰਾਂਗੇ ਇਰਾਨੀ ਸੁਪਰੀਮ ਲੀਡਰ ਦਾ ਜਿਹੜਾ ਬਿਆਨ ਆਇਆ ਮਾਇਨੇ ਰੱਖਦਾ ਹੈ ਟਰੰਪ ਪ੍ਰਸ਼ਾਸਨ ਇਹ ਦਲੀਲ ਦੇ ਰਿਹਾ ਕਿ ਅਪ੍ਰੈਲ ਦੇ ਸ਼ੁਰੂ ਦੇ ਵਿਚ ਹੋਈ ਜੰਗਬੰਦੀ ਦੇ ਕਾਰਨ ਇਰਾਨ ਦੇ ਵਿਚ ਜੰਗ ਪਹਿਲਾਂ ਹੀ ਜਿਹੜੇ ਖਤਮ ਹੋ ਚੁੱਕੀ ਹੈ ਇਕ ਅਜਿਹੀ ਵਿਆਖਿਆ ਹੈ ਜੋ ਵਾਈਟ ਹਾਊਸ ਨੂੰ ਕਾਂਗਰਸ ਦੀ ਮਨਜੂਰੀ ਲੈਣ ਦੀ ਲੋੜ ਤੋਂ ਬਚਣ ਦੀ ਜਿਹੜੀ ਇਜਾਜ਼ਤ ਦੇਵੇਗੀ ਇਹ ਬਿਆਨ ਰੱਖਿਆ ਜਿਹੜੀ ਹੈ ਮੰਤਰੀ ਪੀਟ ਹੇਕਸੇਦ ਦੇ ਵੱਲੋਂ ਵੀਰਵਾਰ ਨੂੰ ਸੈਨੇਟ ਦੇ ਵਿਚ ਗਵਾਹੀ ਦੇ ਦੌਰਾਨ ਪੇਸ਼ ਕੀਤਾ ਗਿਆ ਕਿ ਦਲੀਲ ਦਿੱਤੀ ਕਿ ਅੱਗੇ ਇਹਨੂੰ ਵਧਾਉਂਦਾ ਹੈ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੰਗਬੰਦੀ ਨੇ ਅਸਲ ਦੇ ਵਿਚ ਜੰਗ ਨੂੰ ਰੋਕ ਦਿੱਤਾ ਇਸ ਤਰਕ ਦੇ ਉੱਤੇ ਤਹਿਤ ਪ੍ਰਸ਼ਾਸਨ ਨੇ ਅਜੇ ਤੱਕ 1973 ਦੇ ਕਾਨੂੰਨ ਦੇ ਦੁਆਰਾ ਲਾਜ਼ਮੀ ਕੀਤੀ ਉਸ ਲੋੜ ਨੂੰ ਪੂਰਾ ਨਹੀਂ ਕੀਤਾ ਜਿਸ ਦੇ ਵਿਚ 60 ਦਿਨਾਂ ਤੋਂ ਵੱਧ ਚੱਲਣ ਵਾਲੀ ਫੌਜੀ ਕਾਰਵਾਈ ਦੇ ਲਈ ਕਾਂਗਰਸ ਤੋਂ ਜਿਹੜਾ ਰਸਮੀ ਮਨਜੂਰੀ ਲੈਣੀ ਪੈਂਦੀ ਹੈ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਜਿਹੜਾ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਉਸ ਕਾਨੂੰਨ ਦੇ ਉਦੇਸ਼ਾਂ ਦੇ ਲਈ ਸ਼ਨਿਚਰਵਾਰ ਜਿਹੜਾ ਕੱਲ ਨੂੰ 28 ਫਰਵਰੀ ਜਾਣੀ ਬੀਤੇ ਦੇ ਵਿਚ ਸ਼ਨਿਚਰਵਾਰ 28 ਫਰਵਰੀ ਨੂੰ ਸ਼ੁਰੂ ਹੋਈਆਂ ਦੁਸ਼ਮਣੀਆਂ ਖਤਮ ਹੋ ਗਈਆਂ ਨੇ ਅਧਿਕਾਰੀਆਂ ਨੇ ਕਿਹਾ ਕਿ 7 ਅਪ੍ਰੈਲ ਤੋਂ ਸ਼ੁਰੂ ਹੋਈ 2 ਹਫ਼ਤਿਆਂ ਦੀ ਜੰਗਬੰਦੀ ਤੋਂ ਬਾਅਦ ਅਮਰੀਕੀ ਫੌਜ ਅਤੇ ਇਰਾਨ ਨੇ ਇਕ ਦੂਜੇ ਦੇ ਉਤੇ ਗੋਲੀਬਾਰੀ ਨਹੀਂ ਕੀਤੀ ਹੈ ਹਾਲਾਂਕਿ ਜੰਗਬੰਦੀ ਨੂੰ ਉਦੋਂ ਤਾਂ ਵਧਾ ਦਿੱਤਾ ਗਿਆ ਜਦੋਂ ਪਰ ਇਰਾਨ ਨੇ ਜਿਹੜਾ ਹਾਰਮੁਜ਼ ਦੇ ਜਲਟ ਮਰੂ ਮੱਧ ਦੇ ਉਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੋਇਆ ਅਮਰੀਕੀ ਜਲ ਸੈਨਾ ਇਰਾਨ ਦੇ ਤੇਲ ਟੈਂਕਰਾਂ ਨੂੰ ਸਮੁੰਦਰ ਦੇ ਵਿਚ ਜਾਣ ਤੋਂ ਰੋਕਣ ਦੇ ਲਈ ਜਿਹੜਾ ਨਾਕਾਬੰਦੀ ਕਰ ਰਹੀ ਹੈ ਵਾਰ ਪਾਵਰਜ਼ ਰੈਜੋਲਿਊਸ਼ਨ ਦੇ ਤਹਿਤ ਜੋ ਕਾਨੂੰਨ ਰਾਸ਼ਟਰਪਤੀ ਦੀਆਂ ਫੌਜੀ ਸ਼ਕਤੀਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦਾ ਹੈ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੋਲ ਕਾਂਗਰਸ ਦੀ ਮਨਜੂਰੀ ਲੈਣ ਜਾਂ ਲੜਾਈ ਬੰਦ ਕਰਨ ਦੇ ਲਈ ਸ਼ੁੱਕਰਵਾਰ ਤੱਕ ਜਿਹੜਾ ਕੱਲ੍ਹ ਤੱਕ ਜਿਹੜਾ ਸਮਾਂ ਜਿਹੜਾ ਅੱਜ ਤੱਕ ਜਿਹੜਾ ਸੀਗਾ ਇਹ ਕਾਨੂੰਨ ਪ੍ਰਸ਼ਾਸਨ ਨੂੰ ਇਸ ਸਮਾਂ ਸੀਮਾ ਨੂੰ 30 ਦਿਨਾਂ ਤੱਕ ਵਧਾਉਣ ਦੀ ਇਜਾਜ਼ਤ ਵੀ ਦਿੰਦਾ ਹੈ ਤੇ ਜਿਵੇਂ ਆਪਣੇ ਔਜਲਾ ਸਾਹਿਬ ਵੀ ਪਿਛਲੇ ਦਿਨਾਂ ਚ ਕਹਿੰਦੇ ਸੀ ਕਿ ਭਾਈ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਰਾਸ਼ਟਰਪਤੀ ਹੈ ਚਾਹੇ ਉਹ ਟਰੰਪ ਹੈ ਇਸ ਵਕਤ ਤੇ ਉਹਦੀਆਂ ਆਉਣ ਵਾਲੇ ਸਮੇਂ ਦੇ ਵਿਚ ਜਿਹੜੀਆਂ ਤਾਕਤਾਂ ਘੱਟ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿਚ ਆਪ ਹੁਦਰੀਆਂ ਜਿਹੜਾ ਜੋ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਜਾ ਸਕੇ ਹਾਲਾਤ ਕੁਝ ਇਹੋ ਹੀ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਮਰੀਕਾ ਇਰਾਨ ਦੀ ਵਿਚੋਲਗੀ ਤੋਂ ਬਾਹਰ ਹੋ ਗਿਆ ਪਾਕਿਸਤਾਨ ਟਰੰਪ ਨੇ ਇਰਾਨ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਸ਼ੁਰੂ ਕਰ ਲਈ ਹੈ ਅਮਰੀਕਾ ਤੇ ਇਰਾਨ ਦੇ ਵਿਚਕਾਰ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਿਆ ਰਿਪੋਰਟ ਆਈ ਹੈ ਕਿ ਪਾਕਿਸਤਾਨ ਵਿਚੋਲਗੀ ਦੀ ਭੂਮਿਕਾ ਤੋਂ ਲਗਭਗ ਬਾਹਰ ਹੋ ਗਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਸਿੱਧੇ ਤੌਰ ਦੇ ਉੱਤੇ ਇਰਾਨੀ ਲੀਡਰਸ਼ਿਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਨੇ ਇਰਾਨ ਨੂੰ ਪਾਕਿਸਤਾਨ ਦੇ ਉੱਤੇ ਭਰੋਸਾ ਨਹੀਂ ਹੈ ਇਰਾਨੀ ਸੰਸਦ ਮੈਂਬਰ ਇਬਰਾਹਿਮ ਰਜ਼ਾਈ ਨੇ ਜਿਹੜਾ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਗੱਲਬਾਤ ਲਈ ਪਾਕਿਸਤਾਨ ਦੇ ਉੱਤੇ ਭਰੋਸਾ ਨਹੀਂ ਰਜ਼ਾਈ ਜਿਹੜੇ ਨੇ ਉਨ੍ਹਾਂ ਦੇ ਅਨੁਸਾਰ ਪਾਕਿਸਤਾਨ ਅਮਰੀਕਾ ਦੇ ਅੱਗੇ ਝੁਕਦਾ ਹੈ ਤੇ ਡੋਨਲਡ ਟਰੰਪ ਦੇ ਹਿੱਤਾਂ ਦਾ ਸਮਰਥਨ ਕਰਦਾ ਹੈ ਜਿਸ ਦੇ ਕਾਰਨ ਉਹ ਇੱਕ ਭਰੋਸੇਮੰਦ ਵਿਚੋਲਾ ਜਿਹੜਾ ਨਹੀਂ ਹੋ ਸਕਦਾ ਹਾਲਾਂਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਇੱਕ ਚੰਗਾ ਗੁਆਂਢੀ ਦੱਸਿਆ ਪਰ ਮੌਜੂਦਾ ਸੰਘਰਸ਼ ਦੇ ਵਿਚ ਉਸਦੀ ਭੂਮਿਕਾ ਨੂੰ ਖਾਰਜ ਕਰ ਦਿੱਤਾ ਹੈ ਕਿ ਇਸ ਸਾਲ ਟਰੰਪ ਨੂੰ ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਜਿਹੜਾ ਨੋਬਲ ਪ੍ਰਾਈਜ਼ ਦਾ ਸ਼ਾਂਤੀ ਸਮਝੌਤਿਆਂ ਦੀ ਗੱਲ ਹੁੰਦੀ ਹੈ ਕਿ ਇਸ ਸਾਲ ਟਰੰਪ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ 287 ਲੋਕਾਂ ਦੇ ਦਰਜ ਹੋਏ ਨੇ ਨਾਮ ਇਹਦੇ ਵਿਚ ਜਿਹੜਾ 2026 ਦੇ ਵਿਚ ਮਿਲਣਾ ਹੈ ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦਗੀਆਂ ਜਿਹੜੀਆਂ ਉਹਦੀ ਪ੍ਰਕਿਰਿਆ ਦਰਮਿਆਨ

ਗੁਰੀਲਾ ਜ਼ਿੰਦਗੀ ਜਿਸ ਦੇ ਵਿੱਚ ਕੋਈ ਠਹਿਰਾਓ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇੱਕ ਰਾਤ ਤੋਂ ਵੱਧ ਦਾ ਕਿਤੇ ਵਸੇਵਾ ਨਹੀਂ, ਹਮੇਸ਼ਾ ਗਤੀ ਦੇ ਵਿੱਚ ਰਹਿੰਦਾ ਹੈ। ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਜੰਗਲ ਤੋਂ ਦੂਸਰੇ ਜੰਗਲ, ਇੱਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇੱਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਜੀ ਦੋਸਤੋ, ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਦੇ ਨਾਵਲ ਦੀ। ਨਾਵਲ ਜੰਗਲਨਾਮਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ, ਤੇ ਅੱਜ ਦਾ ਆਖਰੀ ਐਪੀਸੋਡ ਦੀ ਬਾਤ ਪਹੁੰਚ ਜਾ ਰਹੇ ਹਾਂ। ਸਤਨਾਮ ਜੀ ਦੀ ਕਲਮ ਲੜੀਵਾਰ ਭਾਗ 14, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀ ਦਾ ਮੰਚ। ਆਖਰ ਚ ਨਾਵਲ ਸਾਨੂੰ ਕਿਸ ਪੜਾਅ ਦੇ ਉੱਤੇ ਖੜਾ ਕਰਦਾ ਹੈ, ਚੱਲਦੇ ਹਾਂ ਇਸ ਪੜਾਅ ਦੇ ਵੱਲ ਨੂੰ। ਗੁਰੀਲਾ ਜ਼ਿੰਦਗੀ ਜਿਸ ਦੇ ਵਿੱਚ ਕੋਈ ਠਹਿਰਾ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇੱਕ ਰਾਤ ਤੋਂ ਵੱਧ ਦਾ ਕਿਤੇ ਵਸੇਵਾ ਨਹੀਂ, ਹਮੇਸ਼ਾ ਗਤੀ ਦੇ ਵਿੱਚ ਰਹਿੰਦਾ ਹੈ। ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਜੰਗਲ ਤੋਂ ਦੂਸਰੇ ਜੰਗਲ, ਇੱਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇੱਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਕਦੇ ਲੰਮਾ ਸਮਾਂ ਇੱਕ ਇਲਾਕਾ ਜਾਂ ਇੱਕ ਇਲਾਕੇ ਦੇ ਵਿੱਚ ਚੱਕਰ ਕੱਟਦੀ ਰਹਿੰਦੀ ਹੈ, ਤੇ ਕਦੇ ਦੂਰ ਦਰਾਜ ਦੇ ਇਲਾਕਿਆਂ ਦੇ ਵੱਲ ਅਜਿਹਾ ਕੂਚ ਕਰਦੀ ਹੈ ਕਿ ਸਾਲਾਂ ਦੇ ਸਾਲ ਨਿਕਲ ਜਾਂਦੇ ਨੇ। ਜਦੋਂ ਵਾਪਸ ਉਹਨਾਂ ਦੀ ਪਗਡੰਡੀਆਂ ਤੇ ਰਾਹਾਂ ਦੇ ਉੱਤੇ ਮੁੜ ਪਰਤਦੀ ਹੈ, ਤਦ ਤੱਕ ਇਹਨਾਂ ਪਗਡੰਡੀਆਂ ਨੂੰ ਉਹਨਾਂ ਕਦਮਾਂ ਦੀ ਪਛਾਣ ਨਹੀਂ ਰਹਿੰਦੀ। ਉਹ ਜਾਣ ਜਾਂਦੀਆਂ ਨੇ ਕਿ ਇਹਨਾਂ ਦੇ ਵਿੱਚ ਕੁਝ ਜਾਣੇ ਪਛਾਣੇ ਨੇ, ਕੁਝ ਲੰਮੇ ਸਫ਼ਰਾਂ ਨੂੰ ਅਗਾਂਹ ਨਿਕਲ ਗਏ ਨੇ, ਜਿਨ੍ਹਾਂ ਨੇ ਕਦੇ ਵੀ ਨਹੀਂ ਪਰਤਣਾ ਹੁੰਦਾ। ਉਦੋਂ ਉਹਨਾਂ ਨੂੰ ਯਾਦ ਕਰਦੀਆਂ ਨੇ ਤੇ ਸਗੋਂ ਮਨਾਉਂਦੀਆਂ ਹਨ, ਤੇ ਪੁਰਾਣੀਆਂ ਯਾਦਾਂ ਨੂੰ ਸਾਂਭਦੇ ਹੋਏ ਨਵੀਆਂ ਦੇ ਨਾਲ ਸਾਂਝ ਪੈਦਾ ਕਰ ਲੈਂਦੀਆਂ ਨੇ। ਉਹਨਾਂ ਨੂੰ ਭੀਮਾ ਦਾਦਾ ਤੇ ਪੈਰਾਂ ਦੀ ਨਰਮ ਪਿਆਰੀ ਛੂ ਅਜੇ ਤੱਕ ਯਾਦ ਹੈ। ਭੀਮਾ ਬਸਤਰ ਦੀਆਂ ਪਗਡੰਡੀਆਂ ਤੋਂ ਉੱਠ ਕੇ ਸਮੁੱਚੀ ਫਿਜ਼ਾ ਦੇ ਵਿੱਚ ਜਿਹੜਾ ਸੀ ਫੈਲ ਗਿਆ। ਉਹ ਜੰਗਲ, ਹਵਾ, ਨਦੀਆਂ ਤੇ ਕੁੱਲ ਕਾਇਨਾਤ ਦਾ ਹਿੱਸਾ ਹੋ ਨਿਬੜਿਆ। ਕਿਸੇ ਵੀ ਪਿੰਡ ਦੇ ਵਿੱਚ ਜਾਓ ਤੇ ਤੁਸੀਂ ਜਾਣੋਗੇ ਕਿ ਲੋਕ ਉਸਨੂੰ ਅਜੇ ਤੱਕ ਭੁੱਲੇ ਨਹੀਂ। ਜਦ ਗੁਰੀਲੇ ਉਸਦਾ ਗੀਤ ਗਾਉਂਦੇ ਨੇ ਤਾਂ ਪਿੰਡ ਦੇ ਲੋਕ ਨਾਲ ਸ਼ਾਮਲ ਹੋ ਜਾਂਦੇ ਆ। ਜਦੋਂ ਗੁਰੀਲੇ ਉਸਦਾ ਗੀਤ ਗਾਉਣ, ਗੁਰੀਲਾ ਜ਼ਿੰਦਗੀ ਦਾ ਲੋਕਾਂ ਦੇ ਡੂੰਘੇ ਸਾਥ ਤੋਂ ਬਿਨਾਂ ਅੰਦਾਜ਼ਾ ਕਰਨਾ ਮੁਸ਼ਕਲ ਹੈ। ਇਸ ਸਾਥ ਤੋਂ ਬਿਨਾਂ ਇਹ ਸੰਭਵ ਹੀ ਨਹੀਂ। ਤਿੰਨ ਡੰਗ ਦੀ ਰੋਟੀ ਮੰਗਣ ਵਾਲਾ ਢਿੱਡ ਜਦੋਂ ਖਾਲੀ ਜੇਬ ਦੇ ਵਾਲੇ ਵੱਲ ਜਿਹੜਾ ਧਿਆਨ ਦੇ ਨਾਲ ਦੇਖਦਾ ਹੈ, ਤਾਂ ਇਹ 2-4 ਦਿਨਾਂ ਤੋਂ ਵੱਧ ਨਹੀਂ ਕੱਟ ਸਕਦਾ। ਜੇ ਗੁਰੀਲਾ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਨਹੀਂ ਹੈ ਤਾਂ ਉਹ ਜਿੰਦਾ ਨਹੀਂ ਰਹਿ ਸਕਦਾ। ਇਹ ਦਸਤੇ ਜਿਹੜੇ ਹਰ ਵਕਤ ਪਿੰਡੋ ਪਿੰਡ ਘੁੰਮਦੇ ਰਹਿੰਦੇ ਨੇ, ਜੇ ਲੋਕਾਂ ਦੇ ਦੁੱਖ ਸੁੱਖ ਦੇ ਸਾਥੀ ਨਹੀਂ ਹੋਣਗੇ ਤਾਂ ਉਹਨਾਂ ਦੀ ਉਮਰ ਜ਼ਿਆਦਾ ਲੰਮੀ ਨਹੀਂ ਹੋ ਸਕਦੀ, ਉਹ ਖਈ ਵਾਰੇ ਜਾਣਗੇ। ਜਦ ਦਸਤਾ ਪਹੁੰਚਦਾ ਹੈ ਤਾਂ ਪਗਡੰਡੀਆਂ ਰਾਹੀਂ ਖਬਰ ਪਹੁੰਚ ਜਾਂਦੀ ਹੈ ਤੇ ਸਾਰੇ ਦਾ ਸਾਰਾ ਪਿੰਡ ਉਮੜ ਕੇ ਆਣ ਪਹੁੰਚਦਾ ਹੈ। ਜਦ ਲੰਮਾ ਸਮਾਂ ਨਹੀਂ ਪਹੁੰਚਦਾ ਤਾਂ ਰਾਹ ਉਦਾਸ ਹੋ ਜਾਂਦੇ ਨੇ, ਪਿੰਡ ਨੂੰ ਚਿੰਤਾ ਲੱਗ ਜਾਂਦੀ ਹੈ। ਗੁਰੀਲੇ ਨਹੀਂ ਆਉਣਗੇ ਤਾਂ ਇਸਦਾ ਸਿੱਧਾ ਅਰਥ ਇਹ ਹੋਵੇਗਾ ਕਿ ਪੁਲਿਸ ਆਵੇਗੀ। ਹੁਣ ਪੁਲਿਸ ਦੇ ਆਉਣ ਦਾ ਮਤਲਬ ਹਰ ਆਦਿਵਾਸੀ ਜਾਣਦਾ ਹੈ ਕਿ ਕੀ ਕੁਝ ਵਾਪਰੇਗਾ। ਲੋਕ ਗੁਰੀਲਿਆਂ ਦੀ ਉਡੀਕ ਕਰਦੇ ਹੈ। ਗੁਰੀਲੇ ਲੋਕਾਂ ਦੇ ਦੁੱਖਾਂ ਨੂੰ ਵੰਡਾਉਂਦੇ ਨੇ। ਉਹਨਾਂ ਦੇ ਦਰਮਿਆਨ ਦੀ ਦਵੱਲੀ ਸਾਂਝ ਦੋਵਾਂ ਧਿਰਾਂ ਦੀ ਜ਼ਿੰਦਗੀ ਦੀ ਜਾਮਣ ਹੈ। ਜਿਸ ਦਸਤੇ ਦੇ ਨਾਲ ਮੈਂ ਨਵਾਂ ਇਲਾਕਾ ਗਾਉਣਾ ਸ਼ੁਰੂ ਕੀਤਾ ਤਾਂ ਉਸਦਾ ਕਮਾਂਡਰ ਹਸਮੁੱਖ ਤਬੀਅਤ ਦਾ ਨੌਜਵਾਨ ਹੈ। ਸੋਮਾ, ਸੋਮੰਨਾ, ਸੋਮਾ ਦਾਦਾ, ਸੋਮ ਭਾਈ, ਜਿਸਦਾ ਜੋ ਵੀ ਦਿਲ ਕਰਦਾ ਹੈ ਉਸਨੂੰ ਉਸੇ ਤਰ੍ਹਾਂ ਹੀ ਬੁਲਾ ਲੈਂਦਾ ਹੈ। ਉਹ ਸਾਲ ਭਰ ਤੋਂ ਇਸੇ ਇਲਾਕੇ ਦੇ ਵਿੱਚ ਵਿਚਰ ਰਿਹਾ ਤੇ ਹਰ ਪਿੰਡ ਹਰ ਘਰ ਦੇ ਵਿੱਚ ਮਸ਼ਹੂਰ ਹੈ। ਜਿੱਥੇ ਦੂਸਰੇ ਕਮਾਂਡਰ ਇੱਕ ਫਾਸਲਾ ਰੱਖਦੇ ਨੇ, ਉੱਥੇ ਸੋਮਾ ਹਰ ਕਿਸੇ ਦੇ ਨਾਲ ਸਾਂਝ ਪੈਦਾ ਕਰਨ ਦਾ ਸੁਭਾਅ ਰੱਖਦਾ ਹੈ। ਜਦੋਂ ਅਸੀਂ ਖੱਡਾਂ ਤੋਂ ਤੁਰੇ ਤਾਂ ਪਹਿਲਾਂ ਕੰਮ ਨਦੀ ਨੂੰ ਪਾਰ ਕਰਨਾ ਸੀ। ਨਦੀ ਕਾਫੀ ਚੌੜੀ ਸੀ, ਕਿਤੋਂ ਕਿਤੋਂ ਬਹੁਤ ਡੂੰਘੀ ਸੀ, ਕਿਤੇ ਲੱਕ ਤੱਕ ਪਾਣੀ ਤੇ ਕਿਤੇ ਗਲ ਤੱਕ ਤੇ ਕਿਤੇ ਸਿਰ ਤੋਂ ਵੀ ਉੱਪਰ। ਬਹੁਤ ਮਾਹਰ ਵਿਅਕਤੀ ਜਿਸ ਨੂੰ ਇਸਦੇ ਤਲ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਵੇ, ਇਸ ਨੂੰ ਤੁਰ ਕੇ ਵੀ ਪਾਰ ਕਰ ਸਕਦਾ ਸੀ।
ਪਰ ਅਜਿਹਾ ਮਾਹਰ ਦਸਤੇ ਦੇ ਵਿੱਚ ਕੋਈ ਵੀ ਨਹੀਂ ਸੀ। ਸੋ ਮੰਨਾ ਨੇ ਇੱਕ ਨੌਜਵਾਨ ਤੋਂ ਇੱਕ ਰੱਸਾ ਲਿਆ ਤੇ ਉਸਦਾ ਇੱਕ ਸਿਰਾ ਇੱਕ ਦਰਖਤ ਦੇ ਤਣੇ ਦੇ ਨਾਲ ਬੰਨਿਆ ਤੇ ਦੂਸਰੇ ਨੂੰ ਉੱਚਾ ਕਰਕੇ ਬੋਲਿਆ, ਲੋ ਬਈ, ਜਿਹੜਾ ਸਭ ਤੋਂ ਘੱਟ ਤੈਰਨਾ ਜਾਣਦਾ ਉਸ ਸਿਰੇ ਨੂੰ ਜਿਹੜਾ ਪਾਰ ਲੈ ਜਾਵੇ ਤੇ ਕਿਸੇ ਨੇ ਕਹਿੰਦਾ ਕਿਸੇ ਰੁੱਖ ਦੇ ਨਾਲ ਬੰਨ ਦੇਵੇ। ਸਭ ਜਣਿਆਂ ਦੇ ਵਿੱਚ ਥੋੜੀ ਜਿਹੜੀ ਸੀ ਖੁਸਰ ਫੁਸਰ ਹੋਈ। ਇੱਕ ਜਣਾ ਨਿਤਰਿਆ ਤੇ ਰੱਸੇ ਦੇ ਲਈ ਹੱਥ ਅੱਗੇ ਵਧਾਇਆ। ਤੂੰ ਨਹੀਂ, ਕਹਿੰਦਾ, ਤੂੰ ਤਾਂ ਸਭ ਤੋਂ ਜ਼ਿਆਦਾ ਜਾਣਦਾ ਤੈਰਨਾ, ਜਿਹੜਾ ਸਭ ਤੋਂ ਘੱਟ ਜਾਣਦਾ ਉਹ ਆਵੇ ਮੋਹਰੇ। ਹੁਣ ਖੁਸਰ ਫੁਸਰ ਨਹੀਂ ਹੋਈ। ਕੁਝ ਪਲ ਬੀਤੇ ਤਾਂ ਇੱਕ ਜਣਾ ਜਿਹੜਾ ਸਾਹਮਣੇ ਆ ਗਿਆ। ਤੂੰ ਵੀ ਨਹੀਂ, ਕਹਿੰਦਾ, ਤੂੰ ਵੀ ਕਾਫ਼ੀ ਜਾਣਦਾ ਤੈਰਨਾ, ਚੱਲ ਇੜਪਾ। ਕਹਿੰਦਾ ਕਿ ਚੱਲ ਇੜਮਾ, ਤੂੰ ਚੱਲ। ਇੜਮਾ ਵਾਕਿਆ ਸਭ ਤੋਂ ਘੱਟ ਜਾਣਦਾ ਸੀ। ਪਰ ਮੈਂ ਤਾਂ ਡੁੱਬ ਜਾਵਾਂਗਾ, ਕਹਿੰਦਾ। ਇੜਮਾ ਹੱਸ ਪਿਆ। ਗੁਰੀਲਾ, ਹੂੰ ਗੁਰੀਲਾ, ਲਾਲ ਫੌਜ ਦਾ ਸਿਪਾਹੀ ਆਏ ਤੇ ਕਹਿੰਦਾ ਕਿ ਮੈਂ ਡੁੱਬ ਜਾਵਾਂਗਾ। ਤੂੰ ਡੁੱਬ ਜਾਵੇਂਗਾ ਤਾਂ ਕੁੜੀਆਂ ਦਾ ਕੀ ਬਣੇਗਾ ਓਏ? ਉਹ ਪਾਰ ਨਹੀਂ ਜਾ ਸਕਣਗੀਆਂ ਤੇ ਇਸੇ ਕੰਢੇ ਮਾਰੀਆਂ ਜਾਣਗੀਆਂ। ਚੱਲ ਰੱਸਾ ਫੜ, ਲੱਕ ਨੂੰ ਬੰਨ ਤੇ ਕੁੱਦ ਜਾ ਨਦੀ ਦੇ ਵਿੱਚ। ਡੁੱਬਣ ਲੱਗੇਗਾ ਤਾਂ ਖਿੱਚ ਲਾਂਗੇ ਤੈਨੂੰ। ਇੜਮਾ ਨੇ ਕਿੱਟ ਉਤਾਰੀ ਪਿੱਠ ਤੋਂ ਤੇ ਗੁੱਟ ਦੇ ਨਾਲ ਰੱਸੀ ਬੰਨ ਕੇ ਹੱਥ ਦਾ ਵਲੇਵਾ ਪਾ ਲਿਆ। ਨਦੀ ਦੇ ਵਿੱਚ ਛਾਲ ਮਾਰ ਦਿੱਤੀ। ਨਦੀ ਦੇ ਅੱਧ ਦੇ ਵਿੱਚ ਜਾ ਕੇ ਉਹ ਪਾਣੀ ਦੇ ਵਹਾਅ ਦੇ ਵਿੱਚ ਥੋੜਾ ਜਿਹਾ ਵਿਹਾ ਤੇ ਫਿਰ ਤ੍ਰਿਸ਼ਵੇਂ ਰੁੱਖ ਪਾਰਲੇ ਕੰਢੇ ਨੂੰ ਜਿਹੜਾ ਵਗ ਤੁਰਿਆ। ਬੱਲੇ ਓਏ ਬੱਲੇ, ਇਹ ਹੋਈ ਨਾ ਗੱਲ ਤੇਰੀ। ਇੜਮਾ ਦੇ ਪਾਰ ਲੱਗਣ ਦੇ ਉੱਤੇ ਸੋਮਾ ਨੇ ਤਾੜੀ ਮਾਰ ਦਿੱਤੀ ਤੇ ਹੱਥ ਦੇ ਨਾਲ ਬੱਝੀ ਰੱਸੀ ਨੇ ਇੜਮਾ ਨੂੰ ਹੌਂਸਲਾ ਦਿੱਤਾ ਸੀ। ਪਰ ਇਸ ਤੋਂ ਵੱਧ ਉਹ ਉਸ ਚੁਣੌਤੀ ਨੂੰ ਨਜਿੱਠਣਾ ਚਾਹੁੰਦਾ ਸੀ ਜਿਹੜੀ ਕਦੇ ਵੀ ਉਸਦੇ ਸਾਹਮਣੇ ਆ ਸਕਦੀ ਸੀ। ਉਸਨੂੰ ਰੱਸੀ ਦਾ ਸਹਾਰਾ ਲੈਣ ਦੀ ਇੱਕ ਵਾਰ ਵੀ ਜ਼ਰੂਰਤ ਨਾ ਪਈ ਸੀ, ਜਿਸਦੇ ਕਾਰਨ ਉਹ ਖੁਸ਼ ਸੀ। ਸਿੰਘਾਣਾ ਤੇ ਪਹਿਲਾ ਜਿਹੜਾ ਸੀ ਨਿਤਰਿਆ ਨੌਜਵਾਨ ਸਿੱਧੇ ਹੀ ਛਾਲਾਂ ਲਗਾ ਗਏ, ਪਾਰ ਨਿਕਲ ਗਏ, ਨਦੀ ਪਾਰ ਕਰ ਗਏ। ਉਹਨਾਂ ਦੋਵਾਂ ਨੇ ਕਈ ਚੱਕਰ ਲਾਏ। ਇੱਕ ਜਿਹੜਾ ਸੀਗਾ ਕਿੱਟਾਂ ਤੇ ਹਥਿਆਰਾਂ ਨੂੰ ਪਾਰ ਲਿਜਾਂਦੇ ਰਹੇ। ਸੋਮਾ ਅਖੀਰ ਦੇ ਵਿੱਚ ਪਾਰ ਹੋਇਆ ਤੇ ਕੁੜੀਆਂ ਵੱਲ ਮੂੰਹ ਕਰਕੇ ਬੋਲਿਆ, ਸੁਣੋ ਕੁੜੀਓ, ਤੈਰਨਾ ਸਿੱਖੋ, ਸੌਖੇ ਰਾਹ ਨਾ ਲੱਭਿਆ ਕਰੋ ਤੁਸੀਂ ਵੀ। ਲੜਾਈ ਦੇ ਵਿੱਚ ਉਹ ਤੁਹਾਨੂੰ ਆਸਾਨ ਰਸਤਿਓਂ ਨਿਕਲ ਜਾਣ ਦਾ ਜਿਹੜਾ ਮੌਕਾ ਦੇਣ ਦੇ ਲਈ ਗੋਲੀ ਚਲਾਉਣੀ ਬੰਦ ਨਹੀਂ ਕਰਨਗੇ। ਤੈਰਨਾ ਨਾ ਆਵੇ ਤਾਂ ਦਰਿਆ ਗੁਰੀਲੇ ਦਾ ਦੁਸ਼ਮਣ ਹੈ, ਆਉਂਦਾ ਹੋਵੇ ਤਾਂ ਦੋਸਤ ਹੈ। ਉਸਦੀ ਗੱਲ ਸੁਣ ਕੇ ਉਸਦੇ ਦਸਤੇ ਦੀਆਂ ਪੰਜੇ ਕੁੜੀਆਂ ਹੱਸ ਪੈਂਦੀਆਂ ਨੇ। ਰਾਤ ਦਾ ਡੇਰਾ ਪਰਲੇ ਪਾਰ ਹੀ ਲਾ ਲਵਾਂਗੇ। ਨੇੜਲੇ ਪਿੰਡੋਂ ਰਾਸ਼ਨ ਆ ਗਿਆ। ਮੱਛੀ, ਨੁੱਕਾ ਤੇ ਕੇਕੜੇ ਦੀ ਚਟਨੀ ਬਣ ਗਈ। ਜੰਗਲ ਦੇ ਵਿੱਚ ਇਸ ਤੋਂ ਵਧੀਆ ਤੇ ਸਵਾਦੀ ਜਿਹੜਾ ਭੋਜਨ ਹੋਰ ਹੋ ਹੀ ਨਹੀਂ ਸਕਦਾ ਸੀ ਤੇ ਨਾ ਹੀ ਹੈ। ਕੁੜੀਆਂ ਦੇ ਕਾਰਨ ਉਹਨਾਂ ਨੂੰ ਹਰ ਵਾਰ ਉਹੀ ਰਸਤਾ ਲੈਣਾ ਪੈਂਦਾ ਜਿੱਥੇ ਨਦੀ ਦਾ ਪਾਣੀ ਸਭ ਤੋਂ ਘੱਟ ਹੋਵੇ। ਕਈ ਵਾਰ ਇਸਦਾ ਮਤਲਬ ਹੁੰਦਾ ਹੈ ਕਿ ਕਈ ਘੰਟੇ ਦਾ ਵਾਧੂ ਸਫ਼ਰ ਕਰਨਾ। ਤਾਲਪੇਰ ਤੇਲਗੂ ਨਾਂ ਹੈ ਚਿੰਤਾ, ਜਾਣੀ ਕਿ ਚਿੰਤਾ ਨਦੀ ਕਈ ਥਾਵਾਂ ਤੋਂ ਬਹੁਤ ਡੂੰਘੀ ਹੈ, ਪਰ ਇਹੀ ਥਾਵਾਂ ਸਭ ਤੋਂ ਸੁਰੱਖਿਅਤ ਵੀ ਨੇ। ਸੋਮਾ ਚਾਹੁੰਦਾ ਹੈ ਕਿ ਰੱਸੇ ਦੀ ਵੀ ਜ਼ਰੂਰਤ ਨਾ ਪਵੇ ਤੇ ਵੱਧ ਤੋਂ ਵੱਧ ਸਮੇਂ ਦੀ ਬੱਚਤ ਹੋਵੇ ਤੇ ਹਰ ਕੋਈ ਸਿਰ ਉੱਤੇ ਕਿੱਟ ਦੇ ਉੱਤੇ ਬੰਦੂਕ ਬੰਨ ਕੇ ਪਾਰ ਨਿਕਲ ਸਕਣ ਦੀ ਜਾਂਚ ਸਿੱਖੇ। ਗੋਦਾਵਰੀ ਦੇ ਇਲਾਕੇ ਦੇ ਵਿੱਚ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ ਹੋ ਸਕਦਾ। ਕੀ ਪਤਾ ਕਿਹੜੀ ਟੁਕੜੀ ਕਦੋਂ ਕਿਸ ਪਾਸੇ ਰਵਾਨਾ ਕਰਨੀ ਪੈ ਜਾਵੇ। ਸੋਮਾ ਵਰੰਗਲ ਤੋਂ ਬਦਲ ਕੇ ਆਇਆ, ਜਿੱਥੇ ਉਂਗਲ ਨੂੰ ਹਮੇਸ਼ਾ ਘੋੜੇ ਉੱਤੇ ਹੀ ਰੱਖਣਾ ਪੈਂਦਾ। ਉਹ ਖਤਰਨਾਕ ਜਗ੍ਹਾ, ਉਸ ਤੋਂ ਵੀ ਉੱਥੇ ਬੰਦੂਕ ਮੋਢੇ ਉੱਪਰ ਨਹੀਂ ਲਟਕਾਈ ਜਾਂਦੀ। ਇੰਨਾ ਵੀ ਵਕਤ ਨਹੀਂ ਮਿਲਦਾ ਕਿ ਤੁਸੀਂ ਬੰਦੂਕ ਨੂੰ ਮੋਢੇ ਤੋਂ ਉਤਾਰ ਕੇ ਸਿੱਧਾ ਕਰ ਸਕੋ। ਤੁਸੀਂ ਚੌਕਸੀ ਤੋਂ ਉੱਕੇ ਨਹੀਂ ਕਿ ਨਿਸ਼ਾਨਾ ਬਣ ਜਾਣ ਦਾ ਖਤਰਾ ਸਹੇੜਿਆ ਨਹੀਂ। ਬਸਤਰ ਵਿਚਲੀ ਜਿਹੜੀ ਹਾਲਤ ਹੈ ਸੁਖਾਵੀ ਹੈ। ਸੜਕਾਂ ਦਾ ਜਾਲ ਨਹੀਂ, ਮੰਡੀ ਦੇ ਨਾਲ ਡੂੰਘਾ ਰਿਸ਼ਤਾ ਨਹੀਂ, ਬਾਹਰਲੀ ਆਮਦੋ ਰਫਤ ਨਹੀਂ, ਦੁਸ਼ਮਣ ਦੀ ਦੰਦਨਾਉਂਦੀ ਹੋਈ ਗਸ਼ਤ ਨਹੀਂ। ਇੱਥੇ ਗੁਰੀਲੇ ਸਵੈ ਨਿਰਭਰ ਆਰਥਿਕਤਾ ਉਸਾਰਨ ਦੇ ਯਤਨਾਂ ਦੇ ਵਿੱਚ ਨੇ। ਜਦੋਂ ਇਹ ਸਥਿਤੀ ਹੋਣ ਦੇ ਵਿੱਚ ਆ ਗਈ ਤਾਂ ਦੁਸ਼ਮਣ ਨੂੰ ਵੀ ਡਾਢੀ ਤਕਲੀਫ਼ ਹੋਵੇਗੀ ਤੇ ਗੁਰੀਲੇ ਵੀ ਜ਼ੋਰਦਾਰ ਤਾਕਤ ਬਣ ਕੇ ਉੱਭਰ ਆਉਣਗੇ। ਅਜੇ ਇਹ ਇਲਾਕੇ ਗੁਰੀਲਾ ਆਧਾਰ ਇਲਾਕਿਆਂ ਦੀ ਪੱਧਰ ਦੇ ਉੱਤੇ ਨਜ਼ਦੀਕ ਹੀ ਪਹੁੰਚੇ ਨੇ। ਸੋਮਾ ਫੌਜੀ ਟ੍ਰੇਨਿੰਗ ਅਤੇ ਵਿਕਾਸ ਕੰਮਾਂ ਦੇ ਦੌਰਾਨ ਦੋਵਾਂ ਦੇ ਉੱਤੇ ਜ਼ੋਰ ਲਗਾ ਰਿਹਾ। ਉਸਦਾ ਦਸਤਾ ਜਿਸ ਰਸਤਿਓਂ ਵੀ ਲੰਘਦਾ
अपने निशान मेसदा जांदा है। नंगी जमीन दे नाल ओह घा दे उत्ते चलन नूं तरजीह दिंदे ने। उस दे दस्ते नूं जिहड़ा चाह मिले ना मिले पर रोज सवेरे छोले मटर ते मूंगफली जरूर मिलदी है। ओह कहिंदा कि चाह दा की है, चंगा है कि दुध नूं बीमारां वास्ते बचा के रखिया जावे। अपने दस्ते दे विचों कदे किसे नूं मलेरिया नहीं सी होण दिंदा। मलेरिया दा मतलब है कि गुरीले नूं 7 दिनां वास्ते नकारा कर देना ते मच्छर दी पूजा करना। ਇਹ ਵੀ ਕੋਈ ਬਿਮਾਰੀ ਹੈ ਜਿਹੜੀ ਸਾਡੀ ਤਾਕਤ ਨੂੰ ਖਾਂਦੀ ਰਹੀ। ਉਹ ਕਹਿੰਦਾ ਹੈ ਕਿ ਦਸਤੇ ਦੇ ਵਿੱਚ ਉਹ ਬਕਾਇਦਾ ਮਲੇਰੀਆ ਜਿਹੜਾ ਪ੍ਰੀ ਵੈਟਿਵ ਡੋਜ਼ ਮਲੇਰੀਆ ਰੋਕੂ ਦਵਾਈ ਦੀ ਖੁਰਾਕ ਦੀ ਤਕਸੀਮ ਕਰਦਾ। ਸ਼ਾਮ ਨੂੰ ਅਸੀਂ ਜਿਸ ਪਿੰਡ ਪਹੁੰਚੇ ਉਸ ਪਿੱਛੇ ਗੁੜੇਮ ਲੱਗਦਾ ਸੀ ਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਸ ਇਲਾਕੇ ਦੇ ਵਿੱਚ ਹਰ ਪਿੰਡ ਪਿੱਛੇ ਹੀ ਗੁੜੇਮ ਲੱਗਾ ਹੋਇਆ ਹੈ। ਕਾਲ ਗੁੜੇਮ, ਪੇਰ ਗੁੜੇਮ, ਰਾਜ ਗੁੜੇਮ ਵਗੈਰਾ ਵਗੈਰਾ। ਸੋਮਾ ਜਿਹੜਾ ਸੀ ਤਕਰੀਬਨ ਹਰ ਘਰ ਦੇ ਵਿੱਚ ਗਿਆ। ਕਹਿੰਦਾ ਹੈ ਕਿ ਕੀ ਹਾਲ ਹੈ ਵੜੇਵੇਂ ਮੜਿਅਮ, ਕੀ ਹਾਲ ਹੈ ਵੜੇਵੇਂ ਸੋਰੀ ਕੀ ਹਾਲ ਹੈ ਵਿੜਵੇਂ ਮੜਿਅਮ, ਕੀ ਹਾਲ ਹੀ ਮਾਸੇ ਮੜਿਅਮ ਮੜਕਮ। ਉਹ ਘਰ ਅੰਦਰ ਜਾਂਦਾ, ਬੱਚਿਆਂ ਨੂੰ ਮੋਢਿਆਂ ਦੇ ਉੱਤੇ ਚੁੱਕਦਾ, ਮੁਰਗੀਆਂ ਦੇ ਖੋਲੇ ਦੇ ਵਿੱਚ ਨਜ਼ਰ ਮਾਰਦਾ, ਬੱਕਰੀਆਂ ਨੂੰ ਜਿਹੜਾ ਥਪਤ ਪਾਉਂਦਾ। ਜਦ ਉਹ ਇੜਮੇ ਦੇ ਵਿਹੜੇ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਬਰਤਨ ਮਾਂਜ ਕੇ ਹਟੀ ਸੀ ਅਜੇ। ਗਾਗਰ ਚੁੱਕ ਕੇ ਉਹ ਨਲਕੇ ਤੋਂ ਪਾਣੀ ਲੈਣ ਤੁਰੀ ਤਾਂ ਸੋਮਾ ਨੇ ਜਿਹੜਾ ਸੀ ਉਸ ਤੋਂ ਗਾਗਰ ਲੈ ਲਈ। ਮੁੰਡੇ ਕਿੱਥੇ ਹੀ, ਵੱਡਾ ਸ਼ਿਕਾਰ ਨੂੰ ਗਿਆ ਏ ਤੇ ਛੋਟਾ ਉਹ ਫਿਰਦਾ। ਉਸਨੇ ਵਿਹੜੇ ਤੋਂ ਪਾਰ ਖੜੇ ਨਿੱਕੇ ਵੱਲ ਉਂਗਲ ਕੀਤੀ। ਉਹਨੂੰ ਕਿਉਂ ਨੀ ਕਹਿੰਦੀ ਪਾਣੀ ਲਿਆ ਦੇਵੇ ਤੈਨੂੰ? ਉਹ ਕਿੱਥੇ ਕਰਦੇ ਨੇ ਅਜਿਹਾ ਕੰਮ? ਤਾੜੀ ਵਾਸਤੇ ਸਮਾਨੀ ਚੜ ਜਾਣਗੇ, ਜਾਣੀ ਕਿ ਦਾਰੂ ਪੀਣ ਦੇ ਲਈ, ਤਾੜੀ ਉੱਥੇ ਚੱਲਦੀ ਹੈ ਦਾਰੂ, ਤੇ ਉਹਦੇ ਲਈ ਤਾਂ ਕਹਿੰਦੀ ਅਸਮਾਨ ਨੂੰ ਚੜ ਜਾਂਦੇ ਆ ਪਰ ਪਾਣੀ ਨਹੀਂ ਲਿਆ ਕੇ ਦਿੰਦੇ। ਗਾਵਾਂ ਚਰਾ ਲਿਆਉਣਗੇ ਪਰ ਪਾਣੀ ਨਹੀਂ ਜਿਹੜਾ ਡੋਣਗੇ, ਇੜਮੇ ਬੋਲੀ, ਉਹਦੀ ਜਿਹੜੀ ਵਾਈਫ ਹੈ ਉਹ ਬੋਲਦੀ ਹੈ। ਸੁਮੰਨਾ ਨੇ ਛੋਟੇ ਨੂੰ ਸਹਿਨਤ ਦੇ ਨਾਲ ਬੁਲਾਇਆ ਤੇ ਗਾਗਰ ਉਸਦੇ ਹੱਥ ਫੜਾਤੀ, ਭੱਜ ਕੇ ਪਾਣੀ ਲਾਇਆ। ਉਸਨੇ ਕਿਹਾ ਇੜਮੇ ਮਹਿਲਾ ਸੰਘ ਦੀ ਜਿਹੜੀ ਕਾਰਕੁਨ ਹੈ, ਕੋਸਾ ਜਿਹੜਾ ਹੈ ਉਸਦਾ ਵੱਡਾ ਪੁੱਤਰ ਹੈ ਤੇ ਪਿੰਡ ਜਿਹੜਾ ਹੈ ਮਿਲੀ ਸ਼ੀਏ ਦਾ ਜਿਹੜਾ ਮੈਂਬਰ ਹੈ, ਉਹ ਚੰਗਾ ਤੀਰ ਅੰਦਾਜ਼ ਹੈ। ਕੋਸਾ 11 ਬੇਲੀਆਂ ਦੇ ਨਾਲ ਸ਼ਿਕਾਰ ਨੂੰ ਗਿਆ ਹੋਇਆ ਸੀ ਤੇ ਉਸਨੂੰ ਦਸਤੇ ਦੇ ਆਉਣ ਦਾ ਜਿਹੜਾ ਪਤਾ ਲੱਗਿਆ ਹੋਵੇਗਾ। ਸੋ ਸੁਮੰਨਾ ਨੂੰ ਜਿਹੜਾ ਉਸਦੇ ਜਲਦੀ ਹੀ ਪਰਤ ਆਉਣ ਦੀ ਆਸ ਸੀ। ਮਿਲੀ ਸ਼ੀਏ ਦੇ ਜਿਹੜੇ ਦਸਤੇ ਤਕਰੀਬਨ ਹਰ ਪਿੰਡ ਦੇ ਵਿੱਚ ਹੀ ਮੌਜੂਦ ਨੇ। ਸੁਮੰਨਾ ਜਲਦੀ ਹੀ ਹੋਰ ਗੁਰੀਲਾ ਦਸਤੇ ਖੜੇ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਪੁਰਾਣੇ ਦਸਤੇ ਨੂੰ ਕਿਸੇ ਹੋਰ ਇਲਾਕੇ ਦੇ ਵੱਲ ਰਵਾਨਾ ਕਰ ਦਿੱਤਾ ਜਾਵੇਗਾ। ਇੱਥੋਂ ਦੀ ਸੁਰੱਖਿਆ ਦਾ ਕੰਮ ਨਵੇਂ ਦਸਤੇ ਨੂੰ ਸੌਂਪ ਦਿੱਤਾ ਜਾਊ। ਬਸ ਇੱਕ ਘਾਟ ਹੈ ਕਿ ਸਾਡੇ ਕੋਲ ਲੋੜੀਂਦੇ ਹਥਿਆਰ ਨਹੀਂ। ਜਿਵੇਂ ਜਿਵੇਂ ਇਹ ਜ਼ਰੂਰਤ ਪੂਰੀ ਹੁੰਦੀ ਗਈ ਅਸੀਂ ਦਸਤੇ ਉਸਾਰਦੇ ਜਾਵਾਂਗੇ। ਤੇ ਉਹ ਕਹਿੰਦਾ ਹੈ ਕਿ ਉਹਨਾਂ ਵਾਸਤੇ ਕਮਾਂਡਰ ਵੀ ਚਾਹੀਦੇ ਨੇ। ਸੁਮੰਨਾ ਨੂੰ ਯਕੀਨ ਹੈ ਕਿ ਕਮਾਂਡਰ ਆਪਣੇ ਆਪ ਉਭਰਦੇ ਆਉਣਗੇ। ਇੜਮੇ ਤੋਂ ਰੁਖਸਤ ਲੈ ਕੇ ਜਿਹੜਾ ਸੀ ਉਸਨੇ ਸਾਰੇ ਪਿੰਡ ਦਾ ਤੂਫਾਨੀ ਚੱਕਰ ਲਾਇਆ। ਰਾਤ ਨੂੰ ਸਾਰੇ ਸੰਘਾਂ ਦੀਆਂ ਵੱਖ ਵੱਖ ਬੈਠਕਾਂ ਬੁਲਾਈਆਂ। ਸਵੇਰੇ ਸਾਰੇ ਪਿੰਡ ਦੀ ਆਮ ਸਭਾ ਦੇ ਵਿੱਚ ਪਿੰਡ ਦੇ ਮਾਮਲੇ ਵਿਚਾਰੇ। ਸੁਮੰਨਾ ਨੂੰ ਵੀ ਇਸੇ ਹੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਸੀ ਜਿਵੇਂ ਰਾਜੇਸ਼ ਨੂੰ ਸੀ। ਕੋਸਾ ਤੇ ਉਸਦੇ ਦੋਸਤ ਸ਼ਾਮ ਨੂੰ ਸੂਰ ਦਾ ਸ਼ਿਕਾਰ ਕਰ ਲਿਆਏ, ਸੋ ਰਾਤ ਦਾ ਖਾਣਾ ਵਿਸ਼ੇਸ਼ ਦਾਵਤ ਬਣ ਗਏ। ਮਿਲੀਸ਼ੀਏ ਦੇ ਜਿਹੜੇ ਮੈਂਬਰ ਰਾਤ ਭਰ ਦਸਤੇ ਦੇ ਨਾਲ ਰਹੇ। ਸੁਮੰਨਾ ਦੇਰ ਤੱਕ ਉਹਨਾਂ ਦੇ ਨਾਲ ਗੱਲਾਂ ਕਰਦਾ ਰਿਹਾ। ਸਵੇਰੇ ਤੜਕਸਾਰ ਉਸਨੇ ਕੋਚ ਦਾ ਫੈਸਲਾ ਲੈ ਲਿਆ ਤੇ ਹਰ ਕਿਸੇ ਨੂੰ 5 ਮਿੰਟ ਦਾ ਸਮਾਂ ਦਿੱਤਾ ਗਿਆ, ਉਹ ਤਿਆਰ ਹੋ ਜਾਵੇ ਤੇ ਹਾਜ਼ਰੀ ਦੇਵੇ। ਬੂਟ ਪਵਾਉਣ ਦੇ ਉੱਤੇ ਝਿੱਲੀ ਝਾੜ ਕੇ ਤੈਅ ਕਰਨ ਦੇ ਲਈ 3 ਹੀ ਮਿੰਟ ਕਾਫੀ ਸਨ। 5 ਮਿੰਟ ਹੋਣ ਤੱਕ ਹਰ ਕੋਈ ਲਾਈਨ ਦੇ ਵਿੱਚ ਲੱਗ ਚੁੱਕਾ ਸੀ। ਬਕਾਇਦਾ ਕੋਚ ਤੋਂ ਕਈ ਮਿੰਟਾਂ ਪਹਿਲਾਂ ਉਸਨੇ ਜਿਹੜਾ ਸੀ ਸਕਾਊਟ ਟੀਮ ਨੂੰ ਤੋਰ ਦਿੱਤਾ। ਉਹਨੇ ਹੀ ਸਮੇਂ ਦੀ ਵਿੱਥ ਉੱਤੇ ਰੀ ਆਰਗਾਰਡ ਨੂੰ ਜਿਹੜਾ ਸੀ ਚੱਲਣ ਦਾ ਹੁਕਮ ਦੇ ਕੇ ਉਸਨੇ ਕੂਚ ਸ਼ੁਰੂ ਕਰਵਾ ਦਿੱਤਾ। ਜਾਪਤਾ ਰੋਮਨ ਫੌਜ ਵਰਗਾ ਚਾਹੀਦਾ ਹੈ, ਲੜਾਕੂਪਨ ਸਪਾਰਟਕਸ ਦੀ ਜਿਹੜੀ ਫੌਜ ਵਰਗਾ। ਤੇ ਉਸਨੇ ਕਿਹਾ ਨਾਲ ਲੱਗਦਾ ਖੇਤਰ ਉੱਤਰੀ ਤੇਲਗਾਨਾ ਦਾ ਸੀ ਜਿਸ ਕਾਰਨ ਸੁਮੰਨਾ ਅਚਾਨਕ ਹਮਲੇ ਦਾ ਕੋਈ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ। ਸਵੇਰ ਦੀ ਠੰਡੀ ਠੰਡੀ ਹਵਾ ਦੇ ਵਿੱਚ ਕੋਈ 4 ਕਿਲੋਮੀਟਰ ਤੁਰਨ ਤੋਂ ਬਾਅਦ ਅਸੀਂ ਰੁਕ ਗਏ। ਜਦ ਤੈਅਸ਼ੁਦਾ ਥਾਂ ਉੱਪਰ ਅਸੀਂ ਪਹੁੰਚੇ
ਤਾਂ ਸਕਾਊਟ ਟੀਮ ਉੱਥੇ ਨਹੀਂ ਸੀ। ਉਹ ਦੂਰ ਤੱਕ ਦਾ ਚੱਕਰ ਲਗਾ ਕੇ ਕਾਫੀ ਚਿਰ ਪਿੱਛੋਂ ਮੁੜੀ। ਅਸੀਂ ਘੋੜੇ ਦੇ ਖੁਰ ਦੀ ਸ਼ਕਲ ਦੇ ਵਿੱਚ ਡੇਰਾ ਲਗਾ ਲਿਆ ਤੇ ਸ਼ਾਮ ਨੂੰ ਇੱਕ ਹੋਰ ਦਸਤਾ ਉੱਥੇ ਪਹੁੰਚਿਆ ਤਾਂ ਖੁਰ ਦੀ ਜਿਹੜੀ ਸੀ ਫਾਰਮੇਸ਼ਨ ਨੂੰ ਗੋਲ ਦਾਇਰੇ ਦੇ ਵਿੱਚ ਬਦਲ ਦਿੱਤਾ ਗਿਆ। ਹੁਣ ਚਾਰੇ ਪਾਸੇ ਕਵਰ ਕਰ ਲਏ ਗਏ। ਰਾਤ ਪਈ ਤਾਂ ਫਿਰ ਕੂਚ ਦਾ ਹੁਕਮ ਹੋ ਗਿਆ। ਰਾਤ ਦੇ ਹਨੇਰੇ ਵਿੱਚ 32-33 ਜਾਣਿਆਂ ਦਾ ਇੱਕੋ ਲਾਈਨ ਦੇ ਵਿੱਚ ਗੁਜ਼ਰਨਾ ਆਸਾਨ ਕੰਮ ਨਹੀਂ ਸੀ। ਕਦੇ ਕਿਤੇ ਰੁਕਾਵਟ ਆਣ ਪੈਂਦੀ, ਕਦੇ ਕਿਤੇ। ਸਕਾਊਟ ਟੀਮ ਤੋਂ ਜਿਹੜਾ ਸੀ ਬਿਨਾਂ ਅਸੀਂ ਕਿਸੇ ਨੂੰ ਵੀ ਟਾਰਚ ਦੀ ਵਰਤੋਂ ਕਰਨ ਦਾ ਹੁਕਮ ਨਹੀਂ ਸੀ ਦਿੱਤਾ। ਜਿੱਥੇ ਕਿਤੇ ਕਿਸੇ ਨੂੰ ਰੁਕਾਵਟ ਪੈਂਦੀ, ਇਹ ਕੰਮ ਉਸਦੇ ਅੱਗੜ ਪਿੱਛੜ ਚੱਲਣ ਵਾਲਿਆਂ ਦਾ ਹੁੰਦਾ ਕਿ ਉਹ ਸਮੱਸਿਆ ਨੂੰ ਨਜਿੱਠਣ। ਕਿਤੇ ਵੀ ਜੰਮ ਘਟਾ ਇਕੱਠਾ ਨਹੀਂ ਸੀ ਹੁੰਦਾ। ਬਾਕੀ ਦੀ ਫਾਰਮੇਸ਼ਨ ਆਪਣੀ ਥਾਵੇਂ ਖੜ ਕੇ ਮੁੜ ਤੁਰਨ ਦਾ ਇੰਤਜ਼ਾਰ ਕਰਦੀ। ਉਸ ਰਾਤ ਅਸੀਂ ਕਈ ਖੇਤੁੱਲਾ ਕੋਲੋਂ ਲੰਘੇ ਤੇ ਖੇਤਾਂ ਦੀ ਰਾਖੀ ਕਰਦੇ ਲੋਕ ਜਾਗ ਰਹੇ ਸਨ, ਪਰ ਅਸੀਂ ਕਿਤੇ ਵੀ ਨਾ ਰੁਕੇ। ਲੋਕਾਂ ਵੱਲੋਂ ਵੀ ਕਿਸੇ ਕਿਸਮ ਦੀ ਹਿਲਚੁਲ ਜਾਂ ਸ਼ੋਰ ਸ਼ਰਾਬਾ ਨਾ ਕੀਤਾ ਗਿਆ। ਸਭ ਨੂੰ ਪਤਾ ਸੀ ਕਿ ਕੌਣ ਜਾ ਰਿਹਾ ਹੈ ਤੇ ਦਸਤੇ ਨੂੰ ਪਤਾ ਸੀ ਕਿ ਕਿਹੜਾ ਖੇਤੁਲ ਕਿਸ ਪਰਿਵਾਰ ਦਾ ਹੈ, ਜਾਣੀ ਕਿ ਕਿਹਦੀ ਧਰਤੀ ਕਿਹਦੀ ਹੈ, ਖੇਤ ਕਿਹਦਾ ਹੈ। ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਵੀ ਆਇਆ। ਉੱਥੇ ਕੁਝ ਦੇਰ ਰੁਕ ਕੇ ਸੁਮੰਨਾ ਨੇ ਪਿੰਡ ਦੇ ਕੁਝ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਤੇ ਆਪਣਾ ਰੂਟ ਬਦਲ ਲਿਆ। ਕੋਈ 2 ਦਿਨ ਪਹਿਲਾਂ ਉਸ ਪਿੰਡ ਦੇ ਕੋਲੋਂ ਪੁਲਿਸ ਦੀ ਇੱਕ ਵੱਡੀ ਜਿਹੜਾ ਸੀ ਗਸ਼ਤ ਟੁਕੜੀ ਲੰਘੀ ਸੀ, ਜਿਹੜੀ ਅਜੇ ਤੱਕ ਵਾਪਸ ਨਹੀਂ ਸੀ ਮੁੜੀ। ਦਸਤਾ ਪਿੰਡ ਪਾਰ ਦੇ ਨਾਲੇ ਦੇ ਹਿਠਾੜ ਵੱਲ ਜਾਣ ਦੀ ਬਜਾਏ ਉਤਾੜ ਵੱਲ ਨੂੰ ਜਿਹੜਾ ਤੁਰ ਪਿਆ ਸੀ। ਰਾਤ ਦਾ ਡੇਰਾ ਪਿੰਡ ਤੋਂ 1 ਘੰਟੇ ਦੇ ਫਾਸਲੇ ਦੇ ਉੱਤੇ ਪਾਇਆ ਗਿਆ। ਕਿਸੇ ਨੇ ਵੀ ਝਿੱਲੀ ਨਹੀਂ ਵਿਛਾਈ। ਥਕਾਵਟ ਦੇ ਬਾਵਜੂਦ ਵੀ ਹਰ ਕੋਈ ਆਪਣੀ ਕਿੱਟ ਦੇ ਨਾਲ ਢੋ ਲਾ ਕੇ ਅੱਧ ਲੇਟੀ ਹਾਲਤ ਦੇ ਵਿੱਚ ਪੈ ਗਿਆ। ਡੇਰੇ ਦੇ ਆਲੇ ਦੁਆਲੇ ਸਾਰੀ ਰਾਤ ਗਸ਼ਤ ਚੱਲਦਾ ਰਿਹਾ। ਸਵੇਰੇ ਅਜੇ ਮੂੰਹ ਹਨੇਰਾ ਹੀ ਸੀ ਕਿ ਬਿਨਾਂ ਵਿਸਲ ਕਿਤੇ ਹਰ ਕਿਸੇ ਨੂੰ ਜਿਹੜਾ ਸੀ ਜਗਾ ਦਿੱਤਾ ਗਿਆ। ਹਰ ਕੋਈ ਆਪਣੇ ਆਪਣੇ ਕਵਰ ਦੇ ਵਿੱਚ ਇਸ ਤਰ੍ਹਾਂ ਖੜਾ ਹੋ ਗਿਆ ਜਿਵੇਂ ਮੋਰਚਾ ਮੱਲੀ ਦਾ ਹੈ। ਗਸ਼ਤ ਕਰ ਰਹੀ ਇੱਕ ਟੁਕੜੀ ਖਬਰ ਲੈ ਕੇ ਆ ਗਈ ਕਿ ਪੁਲਿਸ ਦਲ ਥੋੜੀ ਹੀ ਫਾਸਲੇ ਦੇ ਉੱਤੇ ਜੰਗਲ ਦੇ ਵਿੱਚੋਂ ਗੁਜ਼ਰ ਰਿਹਾ ਹੈ। ਪੁਲਿਸ ਆਪਣੀ ਗਸ਼ਤ ਤੋਂ ਵਾਪਸ ਪਰਤ ਰਹੀ ਸੀ। ਉਸਨੇ ਉਹ ਰਸਤਾ ਨਹੀਂ ਲਿਆ ਜਿਸਦੇ ਨਾਲ ਦੋਵੇਂ ਧਿਰਾਂ ਆਮੇ ਸਾਹਮਣੇ ਜਿਹੜੀਆਂ ਨੇ ਆਮੋ ਸਾਹਮਣੇ ਹੋ ਜਾਂਦੀਆਂ। ਜੇ ਸਾਨੂੰ ਪਹਿਲਾਂ ਖਬਰ ਹੋ ਗਈ ਹੁੰਦੀ, ਸੁਮੰਨਾ ਹੌਲੀ ਜਿਹੀ ਬੋਲਿਆ, ਘਾਤ ਤਾਂ ਹੁਣ ਵੀ ਲੱਗ ਸਕਦੀ ਹੈ। ਕਿਸੇ ਹੋਰ ਦੀ ਆਵਾਜ਼ ਆ ਗਈ। ਦੇਰ ਹੋ ਚੁੱਕੀ ਹੈ, ਸੁਮੰਨਾ ਨੇ ਜਵਾਬ ਦਿੱਤਾ। ਜਦ ਦੂਸਰੀਆਂ 2 ਟੁਕੜੀਆਂ ਗਸ਼ਤ ਤੋਂ ਮੁੜੀਆਂ ਤਾਂ ਉਨ੍ਹਾਂ ਮੁਤਾਬਕ ਇਲਾਕੇ ਦੇ ਵਿੱਚ ਕੋਈ ਵੀ ਅਜੀਬ ਤਰ੍ਹਾਂ ਦੀ ਨਕਲੋ ਹਰਕਤ ਮੌਜੂਦ ਨਹੀਂ ਸੀ। ਸੁਮੰਨਾ ਨੇ ਸਿੱਟਾ ਕੱਢਿਆ ਕਿ ਕੋਈ ਵੱਡੀ ਪੁਲਿਸ ਆਪਰੇਸ਼ਨ ਨਹੀਂ ਸੀ ਚੱਲ ਰਿਹਾ। ਪੁਲਿਸ ਨੇ 2 ਸਾਲ ਦੇ ਅਰਸੇ ਬਾਅਦ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਚੱਕਰ ਲਗਾਇਆ ਸੀ ਜਿਸਦਾ ਮਤਲਬ ਸੀ ਕਿ ਉਹ ਫਿਰ ਅਜਿਹਾ ਕਰੇਗੀ। ਜੀਪਾਂ ਦੀ ਵਰਤੋਂ ਪੁਲਿਸ ਨੇ ਬੰਦ ਕਰ ਦਿੱਤੀ ਹੋਈ ਸੀ। ਕਦੇ ਕਦੇ ਉਹ ਭਾਰੀ ਨਫਰੀ ਦੇ ਨਾਲ ਇੱਕ ਪੁਲਿਸ ਸਟੇਸ਼ਨ ਤੋਂ ਦੂਸਰੇ ਤੱਕ ਮਾਰਚ ਕਰਦੀ ਸੀ, ਪਰ ਇਸ ਵਾਰ ਉਨ੍ਹਾਂ ਨੇ ਜੰਗਲ ਦੇ ਵਿੱਚ ਡੂੰਘੇ ਘੁਸ ਆਉਣ ਦਾ ਹੀਆ ਕੀਤਾ ਸੀ। ਸੁਮੰਨਾ ਨੇ ਇਸ ਨੂੰ ਆਉਣ ਵਾਲੇ ਦਿਨਾਂ ਦੇ ਇੱਕ ਸੰਕੇਤ ਵਜੋਂ ਲੈ ਲਿਆ। ਬੁਰੀ ਗੱਲ ਇਹ ਹੈ ਕਿ ਉਨ੍ਹਾਂ ਦੀ ਅਜਿਹਾ ਕਰਨ ਦੀ ਹਿੰਮਤ ਪਈ ਹੈ। ਚੰਗੀ ਇਹ ਹੈ ਕਿ ਉਹ ਹੋਰ ਵੀ ਡੂੰਘਾ ਘੁਸਣਗੇ ਤੇ ਇਸ ਤਰ੍ਹਾਂ ਮੌਕਾ ਦੇਣਗੇ ਸਾਨੂੰ। ਸੁਮੰਨਾ ਪੁਲਿਸ ਦਾ ਡੂੰਘੇ ਜੰਗਲ ਦੇ ਵਿੱਚ ਦਾਖਲਾ ਹੀ ਨਹੀਂ ਸੀ ਬੰਦ ਕਰਵਾਉਣਾ ਚਾਹੁੰਦਾ, ਸਗੋਂ ਠਾਣੇ ਤੋਂ ਠਾਣੇ ਤੱਕ ਦੇ ਮਾਰਚ ਨੂੰ ਵੀ ਰੋਕਣਾ ਚਾਹੁੰਦਾ ਹੈ। ਪੁਲਿਸ ਦੀ ਇਸ ਗਸ਼ਤ ਨੇ ਗੁਰੀਲਿਆਂ ਦੇ ਸੂਚਨਾ ਤਾਣੇ ਬਾਣੇ ਵਿਚਲੀਆਂ ਤੁਰੱਟੀਆਂ ਪ੍ਰਤੀ ਜਿਹੜਾ ਉਂਗਲ ਉਠਾ ਦਿੱਤੇ ਸੀ। ਉਸ ਦਿਨ ਜੰਗਲ ਦੇ ਵਿੱਚ ਅਸੀਂ ਕਿਤੇ ਵੀ ਜ਼ਿਆਦਾ ਸਮਾਂ ਨਹੀਂ ਟਿਕੇ। ਅਗਲੀ ਰਾਤ ਵੀ ਪਹਿਲੀ ਰਾਤ ਵਰਗੀ ਚੌਕਸੀ ਬਰਕਰਾਰ ਰਹੀ। ਤੀਸਰੇ ਦਿਨ ਅਗਲ ਬਗਲ ਦੇ ਕਈ ਪਿੰਡਾਂ ਦੇ ਮਲੇਸ਼ੀਆ ਦਸਤਿਆਂ ਦੇ ਆਗੂਆਂ ਦੀ ਮੀਟਿੰਗ ਹੋਈ। ਸੁਮੰਨਾ ਚਿਹਰੇ ਦੇ ਉੱਤੇ ਤਸੱਲੀ ਦੇ ਭਾਵ ਲੈ ਕੇ ਉਹ ਮੀਟਿੰਗ ਦੇ ਵਿੱਚੋਂ ਬਾਹਰ ਆਇਆ। ਸ਼ਾਇਦ ਅਗਲੀ ਵਾਰ ਉਨ੍ਹਾਂ ਦਾ ਸੂਚਨਾ ਕੇਂਦਰ ਬਿਹਤਰ ਕਾਰਜਗੁਜ਼ਾਰੀ ਜਿਹੜੀ ਦਿਖਾਵੇਗਾ। ਸੁਮੰਨਾ ਦਾ ਦਸਤਾ ਪਹਿਲਾਂ ਦੇ ਸਾਰੇ ਦਸਤਿਆਂ ਦੇ ਨਾਲੋਂ ਮੈਨੂੰ ਵੱਧ ਗਤੀਸ਼ੀਲ ਮਹਿਸੂਸ ਹੋਇਆ। ਉਸਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਹੋਰਨਾਂ ਵਾਂਗ ਭਾਵੇਂ ਉਹ ਜੰਗਲ ਦੇ ਵਿੱਚ ਹੀ ਟਿਕਦਾ ਸੀ, ਪਰ ਉਹ ਹਰ ਪਿੰਡ ਦੇ ਕੋਲ ਰੁਕਦਾ ਤੇ ਉੱਥੇ ਦਾ ਹਾਲ ਜਿਹੜਾ ਚੱਲ ਪਤਾ ਕਰ ਲੈਂਦਾ। ਇੱਕ ਦਿਨ ਇੱਕ ਖੇਤੁਲ ਦੇ ਵਿੱਚ ਬੈਠਿਆ ਉਸਨੇ ਪੁੱਛਿਆ ਕਿ ਜੰਗਲ ਕਿਹੋ ਜਿਹਾ ਲੱਗਾ। ਮੈਂ ਕਿਹਾ ਵਧੀਆ, ਸਗੋਂ ਬਹੁਤ ਹੀ ਖੂਬਸੂਰਤ। ਤੇ ਲੋਕ ਕਹਿੰਦਾ ਕਿੱਦਾਂ, ਜੰਗਲ ਤੋਂ ਵੀ ਚੰਗੇ ਨੇ। ਤੇ ਅਸੀਂ ਕਿੱਦਾਂ ਲੱਗੇ ਤੁਹਾਨੂੰ? ਉਸਦੇ ਅਸੀਂ ਦੇ ਵਿੱਚ ਬਹੁਤ ਕੁਝ ਆ ਜਾਂਦਾ ਸੀ, ਅਕੀਦੇ, ਰਹਿਣ ਸਹਿਣ, ਬੋਲਚਾਲ, ਔਕੜਾਂ, ਖੁਸ਼ੀਆਂ ਤੇ ਹੋਰ ਕਿੰਨਾ ਕੁਝ। ਉਸਦੇ ਸਵਾਲ ਦਾ ਜਵਾਬ ਓਨਾ ਸੰਖੇਪ ਨਹੀਂ ਸੀ ਹੋ ਸਕਦਾ ਜਿੰਨਾ ਸਵਾਲ ਸੀ।
ਮੈਂ ਉਸਨੂੰ ਆਪਣੀ ਹਰ ਉਸ ਜਗਿਆਸਾ ਦੇ ਉੱਤੇ ਘੋਖ ਬਾਰੇ ਦੱਸਿਆ ਜਿਹੜੀ ਮੈਂ ਕਰਨ ਵਾਸਤੇ ਨਿਕਲਿਆ ਸਾਂ। ਫਿਰ ਉਸਨੇ ਕਿਹਾ, ਇਹ ਸਹੀ ਹੈ ਕਿ ਸਾਡੇ ਉੱਤੇ ਕੰਮਾਂ ਦਾ ਬਹੁਤ ਬੋਝ ਹੈ, ਸਾਨੂੰ ਹਾਲਾਤਾਂ ਦੀਆਂ ਸੀਮਾਵਾਂ ਦੇ ਵਿੱਚ ਹੀ ਸਾਰਾ ਕੁਝ ਕਰਨਾ ਪੈ ਰਿਹਾ। ਜਿਸ ਸੀਮਾ ਨੂੰ ਅਸੀਂ ਤੋੜ ਸਕਦੇ ਹਾਂ ਤੋੜ ਦਿੰਦੇ ਹਾਂ। ਅਸਲੀ ਗੱਲ ਇਹ ਹੈ ਕਿ ਇੱਥੇ ਅਸੀਂ ਸੀਮਾਵਾਂ ਦੇ ਨਾਲ ਹੀ ਲੜਦੇ ਹਾਂ। ਸ਼ਾਇਦ ਹਰ ਥਾਂ ਜ਼ਿੰਦਗੀ ਅਜਿਹੀ ਹੀ ਹੈ, ਤੁਸੀਂ ਇੱਕ ਰੁਕਾਵਟ ਦੂਰ ਕਰ ਦਿਓ ਤਾਂ ਦੂਸਰੀ ਖੜੀ ਹੋ ਜਾਂਦੀ ਹੈ। ਇਨਸਾਨ ਨੂੰ ਬਹੁਤ ਸਾਰੀਆਂ ਨਜਾਇਜ਼ ਰੁਕਾਵਟਾਂ ਨੇ ਬੰਨ ਮਾਰਿਆ ਹੋਇਆ। ਇਹਨਾਂ ਨੇ ਜ਼ਿੰਦਗੀ ਨੂੰ ਰੋਕ ਦਿੱਤਾ। ਅਸੀਂ ਇਹ ਰੁਕਾਵਟਾਂ ਦੂਰ ਕਰਕੇ ਇਨਸਾਨੀ ਜ਼ਿੰਦਗੀ ਵਾਸਤੇ ਰਾਹ ਖੋਲ ਦੇਣਾ ਚਾਹੁੰਦੇ ਹਾਂ। ਤੂੰ ਇਸ ਵਿੱਚ ਪੂਰਾ ਮਜ਼ਾ ਲੈਂਦਾ ਹੈ, ਸ਼ਾਇਦ ਇਸੇ ਲਈ ਜ਼ਿੰਦਾ ਦਿਲ ਹੈ। ਮੇਰੇ ਸ਼ਬਦਾਂ ਦੇ ਉੱਤੇ ਉਹ ਮੁਸਕਰਾ ਪਿਆ। ਉਸਦੇ ਸੁਭਾਅ ਦੇ ਵਿੱਚ ਰੁਕ ਜਾਣਾ ਸ਼ਾਮਲ ਨਹੀਂ ਸੀ। ਉਹ ਕਹਿੰਦਾ ਸੀ ਕਿ ਮੈਂ ਰੁਕਣਾ ਪਸੰਦ ਨਹੀਂ ਕਰਦਾ, ਮੈਂ ਰੁਕ ਨਹੀਂ ਸਕਦਾ। ਰੁਕਾਵਟਾਂ ਉਸਨੂੰ ਪਰੇਸ਼ਾਨ ਨਹੀਂ ਸਨ ਕਰਦੀਆਂ, ਪਰ ਬਸਤਰ ਦੀਆਂ ਨਦੀਆਂ ਵਾਂਗ ਹੀ ਤੁਹਾਡੀ ਗਤੀ ਵੀ ਮਸਤ ਹੈ, ਠਾਠਾਂ ਮਾਰਦੇ ਦਰਿਆਵਾਂ ਦੀ ਗਤੀ ਵਾਂਗ ਨਹੀਂ ਹੈ। ਮੈਂ ਉਸਨੂੰ ਕਿਹਾ, ਧੀਮੀ ਹੈ ਕਿਉਂਕਿ ਅਸੀਂ ਬਹੁਤ ਪੁਰਾਣੇ ਯੁੱਗ ਤੋਂ ਚੀਜ਼ਾਂ ਨੂੰ ਉਠਾ ਰਹੇ ਹਾਂ। ਇੱਥੋਂ ਦੀ ਗਤੀ ਵਿੱਚੋਂ ਵੀ ਹੀ ਜਿਹੜੀ ਨਵੀਂ ਗਤੀ ਨੇ ਵਿਕਸਿਤ ਹੋਣਾ ਹੈ, ਅਸੀਂ ਕਾਹਲੀ ਨਹੀਂ ਕਰ ਸਕਦੇ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੋਂ ਦੇ ਬਾਸ਼ਿੰਦਿਆਂ ਨੂੰ ਛੇੜਿਆ ਨਾ ਜਾਵੇ ਤੇ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ ਜਿਵੇਂ ਦੇ ਉਹ ਹਨ। ਉਹ ਉਹਨਾਂ ਨੂੰ ਮਿਊਜ਼ੀਅਮ ਦੇ ਵਿੱਚ ਢਾਲ ਦੇਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਨੂੰ ਆਪਣੇ ਆਪ ਜੀਣ ਦਿਓ ਤੇ ਵਿਕਸਿਤ ਹੋਣ ਦਿਓ। ਕੀ ਸਰਮਾਏ ਦਾ ਜਿਹੜਾ ਹਮਲਾ ਇੱਥੋਂ ਦੇ ਵਿਕਾਸ ਨੂੰ ਕੁਦਰਤੀ ਰੂਪ ਦੇ ਵਿੱਚ ਚੱਲਣ ਦੇਵੇਗਾ? ਉਹ ਸਵਾਲ ਕਰਦਾ ਹੈ। ਕਤਾਈ ਨਹੀਂ, ਨਾ ਰਾਏਪੁਰ ਦੇ ਵਿੱਚ, ਨਾ ਰਾਏਪੁਰ ਇਸ ਦੀ ਇਜਾਜ਼ਤ ਦੇਵੇਗਾ, ਨਾ ਹੀ ਭੁਵਨੇਸ਼ਵਰ, ਨਾ ਰਾਂਚੀ, ਨਾ ਭੋਪਾਲ ਤੇ ਨਾ ਹੀ ਦਿੱਲੀ। ਇਹਨਾਂ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਕਿਸੇ ਨੇ ਰਹਿਣ ਦਿੱਤਾ ਹੈ। ਬੈਲਾਡੀਲਾ ਨੇ ਕਿ ਟਾਟਾ ਨਗਰ ਨੇ ਅਤੇ ਰਹਿਣ ਵੀ ਕੌਣ ਦੇਵੇਗਾ? ਬਹੁਤ ਸਾਰੇ ਸਵਾਲ ਸੀ ਉਹਦੇ। ਸਰਦਾਰ ਸਰੋਵਰ ਪ੍ਰੋਜੈਕਟ ਕੀ ਸੰਸਾਰ ਬੈਂਕ ਕੀ ਵਿਸ਼ਵੀਕਰਨ ਨਾ ਪਹਿਲਾਂ ਅਜਿਹਾ ਸੀ ਨਾ ਹੁਣ ਹੋਵੇਗਾ। ਅਸੀਂ ਵਿਕਾਸ ਵਾਸਤੇ ਨਵਾਂ ਰਸਤਾ ਖੋਲਣਾ ਚਾਹੁੰਦੇ ਹਾਂ ਜਿਹੜਾ ਬਰਬਾਦ ਨਾ ਕਰੇ ਸਗੋਂ ਸਿਰਜਣਾ ਕਰਦਾ ਜਾਵੇ, ਜਿਸ ਦੇ ਵਿੱਚ ਲੁੱਟ ਕਸੁੱਟ ਨਾ ਹੋਵੇ। ਇਸੇ ਲਈ ਸਾਨੂੰ ਦਿੱਲੀ ਉੱਤੇ ਕਦਮ ਰੱਖਣ ਦੀ ਜ਼ਰੂਰਤ ਹੈ। ਸੋ ਬੰਦੂਕ ਤੋਂ ਬਿਨਾਂ ਕੋਈ ਹੱਲ ਨਹੀਂ, ਹੋ ਸਕਦਾ ਹੁੰਦਾ ਤਾਂ ਇਸ ਨੂੰ ਚੁੱਕਣ ਦੀ ਜ਼ਰੂਰਤ ਹੀ ਨਾ ਪੈਂਦੀ, ਕਹਿੰਦਾ ਹੈ ਜੀ। ਦੋਸਤੋ, ਇਹ ਸੀ ਜੀ ਨਾਵਲ ਦੀ ਬਾਤ ਤੇ ਆਖਰ ਦੇ ਵਿੱਚ ਅਲਵਿਦਾਈ ਦੀ ਗੱਲ ਕਰਦੇ ਹਾਂ। ਸਾਲ ਦੇ ਆਖਰੀ ਮਹੀਨੇ ਤੇ ਆਖਰੀ ਹਫ਼ਤੇ ਦੇ ਦਿਨ ਸਨ। ਧੁੱਪ ਚੰਗੀ ਚੰਗੀ ਲੱਗਣ ਲੱਗ ਪਈ ਸੀ। ਖੇਤੂਲ ਦੇ ਵਿੱਚੋਂ ਉੱਠ ਕੇ ਮੈਂ ਬਾਹਰ ਖੇਤਾਂ ਦੇ ਵਿੱਚ ਟਹਿਲਣ ਲੱਗ ਪਿਆ। ਜੰਗਲ ਦੇ ਵਿੱਚ ਵਿਚਰਦੇ ਨੂੰ ਮੈਨੂੰ 2 ਮਹੀਨੇ ਪੂਰੇ ਹੋਣ ਵਾਲੇ ਸਨ। ਸਤਨਾਮ ਜੀ ਲਿਖਦੇ ਆ, ਖੇਤੂਲ ਦੇ ਵਿੱਚ ਸਮੰਨਾ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਸਾਰਾ ਸਮਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਤੇਜ਼ ਰੀਲ ਵਾਂਗ ਘੁੰਮ ਗਿਆ। ਉਹ ਚੀਜ਼ਾਂ ਜਿਨ੍ਹਾਂ ਨੂੰ ਮੈਂ ਦੂਰ ਤੋਂ ਸੁਣਿਆ ਸੀ, ਹੈਰਾਨ ਹੁੰਦਾ ਸਾਂ ਕਿ ਹਕੀਕਤ ਦੇ ਵਿੱਚ ਇਹ ਕਿਵੇਂ ਚੱਲ ਰਹੀਆਂ ਹੋਣਗੀਆਂ। ਉਹਨਾਂ ਨੂੰ ਕਾਫ਼ੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜੰਗਲ ਦੇ ਲੋਕਾਂ ਦੀ ਜ਼ਿੰਦਗੀ, ਗੁਰੀਲਿਆਂ ਦਾ ਜੀਵਨ, ਉਹਨਾਂ ਦੇ ਅਕੀਦਿਆਂ ਤੇ ਜਜ਼ਬਿਆਂ ਦੇ ਆਦਿ ਨੂੰ ਉਹਨਾਂ ਦੇ ਨੇੜੇ ਰਹਿ ਕੇ ਜਿਹੜਾ ਦੇਖ ਸਕਿਆ, ਉਹਨਾਂ ਦੀਆਂ ਭਾਵਨਾਵਾਂ ਨੂੰ ਮੈਂ ਜਿੰਨਾ ਵੀ ਵਾਚ ਸਕਿਆ ਵਾਚਿਆ ਦੇਖਿਆ, ਬਹੁਤ ਕੁਝ ਹੋਵੇਗਾ ਜਿਹੜਾ ਮੇਰੀ ਪਕੜ ਤੋਂ ਦੂਰ ਰਹਿ ਗਿਆ ਹੋਏਗਾ ਜਾਂ ਜਿਸ ਦੇ ਵਿੱਚ ਮੈਂ ਡੂੰਘਾ ਨਹੀਂ ਉਤਰ ਸਕਿਆ ਹੋਵਾਂਗਾ। ਫਿਰ ਵੀ ਇਹ ਬਹੁਮੁੱਲਾ ਤੇ ਦਿਲਚਸਪ ਜਿਹੜਾ ਤਜਰਬਾ ਸੀ ਜਿਸ ਨੂੰ ਮੈਂ ਹੋਰਨਾਂ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਕੁਝ ਭਾਵੇਂ ਮੇਰੀ ਡਾਇਰੀ ਦੇ ਸਫ਼ਿਆਂ ਦੇ ਵਿੱਚ ਟੁੱਟਵੇਂ ਖਿੰਡਵੇਂ ਰੂਪ ਦੇ ਵਿੱਚ ਅੰਕਿਤ ਹੈ, ਪਰ ਇਸ ਨੂੰ ਤਰਤੀਬ ਦੇਣ ਤੇ ਦੂਸਰਿਆਂ ਵਾਸਤੇ ਸਿੱਜਤ ਚਿੱਤਰ ਖਿੱਚਣ ਦੇ ਲਈ ਮੈਨੂੰ ਸਾਰਾ ਕੁਝ ਫਿਰ ਤੋਂ ਖੜਾ ਕਰਨਾ ਪਿਆ ਤੇ ਉਸ ਨੂੰ ਮੁੜ ਜੀਣਾ ਪਿਆ। ਘਟਨਾਵਾਂ ਤੇ ਪਾਤਰ ਸਾਰੇ ਅਸਲੀ ਨੇ, ਕਿਤੇ ਕਿਤੇ ਮੈਨੂੰ 2 ਪਾਤਰਾਂ ਦਾ ਇੱਕ ਪਾਤਰ ਬਣਾਉਣਾ ਪਿਆ ਤੇ ਜਾਂ ਇੱਕ ਨੂੰ 2 ਦੇ ਵਿੱਚ ਵੰਡਣਾ ਪੈ ਗਿਆ ਜਾਂ ਫਿਰ ਉਹਨਾਂ ਨੂੰ ਮੈਂ ਅੱਗੇ ਪਿੱਛੇ ਕਰ ਛੱਡਿਆ। ਇਹ ਸਿਰਫ ਲਿਖਤ ਨੂੰ ਦਿਲਚਸਪ ਤੇ ਰੋਚਕ ਬਣਾਉਣ ਦੇ ਲਈ ਕੀਤਾ ਗਿਆ। ਲੱਗਦੀ ਵਾਹ ਮੇਰੀ ਕੋਸ਼ਿਸ਼ ਰਹੀ ਹੈ ਕਿ ਚੀਜ਼ਾਂ ਨੂੰ ਉਸੇ ਤਰ੍ਹਾਂ ਬਿਆਨ ਕੀਤਾ ਜਾਵੇ ਜਿਵੇਂ ਦੀਆਂ ਉਹ ਹਨ, ਨਹੀਂ ਤਾਂ ਇਹ ਹਕੀਕਤ ਨੂੰ ਪ੍ਰਤੀਬਿੰਬਤ ਕਰਨ ਵਾਲਾ ਸਫ਼ਰਨਾਮਾ ਨਾ ਹੋ ਕੇ ਕਿਤੇ ਕਾਲਪਨਿਕ ਵਿਵਰਣ ਜਿਹੜਾ ਹੋ ਗਿਆ ਹੁੰਦਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਤੇ ਗਏ ਨਾਮ ਅਸਲੀ ਨਹੀਂ ਨੇ, ਕਿਉਂਕਿ ਅਸਲੀ ਨਾਮ ਤਾਂ ਮੇਰੇ ਪਾਤਰ ਚਿਰੋਕਣੇ ਛੱਡ ਚੁੱਕੇ ਸਨ। ਉਂਝ ਵੀ ਉੱਥੇ ਕੋਈ ਵੀ ਨਾਮ ਚਿਰਸਥਾਈ ਨਹੀਂ ਹੈ, ਇਲਾਕਾ ਬਦਲਣ ਦੇ ਨਾਲ ਨਾਲ ਨਾਮ ਵੀ ਬਦਲ ਜਾਂਦੇ ਨੇ।
ਮੈਂ ਸ਼ਖਸੀਅਤਾਂ ਦਾ ਚਿੱਤਰ ਖਿੱਚਿਆ ਹੈ, ਨਾਵਾਂ ਦਾ ਨਹੀਂ। ਬਾਸੂ ਤੋਂ ਲੈ ਕੇ ਸੋਮੰਨਾ ਤੱਕ ਸਾਰੇ ਹੀ ਲੰਬੀ ਜੰਗ ਲੜਨ ਵਾਲੇ ਬੇਨਾਮ ਸੂਰਮੇ ਨੇ। ਉਹ ਆਪਣਾ ਨਾਮ ਨਹੀਂ ਸਗੋਂ ਮਿਸ਼ਨ ਉਭਾਰਨ ਦੇ ਵਿੱਚ ਯਕੀਨ ਰੱਖਦੇ ਹੈ। ਜਿਸ ਇਲਾਕੇ ਦਾ ਜ਼ਿਕਰ ਕੀਤਾ ਗਿਆ ਉਹ ਦੱਖਣੀ ਬਸਤਰ ਦਾ ਹਿੱਸਾ ਹੈ, ਜਿਸ ਦੇ ਵਿੱਚ ਬੈਰਮਗੜ੍ਹ, ਗੋਲਾਪੱਲੀ, ਦੁਰਨਾਪਾਲ, ਕੋਟਾ, ਮਾੜੂ, ਮਧੇੜ, ਬਾਸਾਗੁੜਾ ਆਦਿ ਇਲਾਕੇ ਆਉਂਦੇ ਨੇ। ਬਾਅਦ ਦੇ ਵਿੱਚ ਮੈਂ ਜ਼ਿਆਦਾ ਦਿਨ ਉਹਨਾਂ ਦੇ ਨਾਲ ਨਹੀਂ ਰਿਹਾ। ਉਹਨਾਂ ਦੇ ਨਾਲ ਬਿਤਾਏ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਜ਼ਿਆਦਾ ਸੀ ਇੱਕ ਪੜਾਅ ਨੂੰ ਜਿਹੜਾ ਅਲਵਿਦਾ ਕਹਿ ਕੇ ਦੂਸਰੇ ਵੱਲ ਨੂੰ ਤੁਰੇ ਤਾਂ ਮੈਂ ਦੇਖਿਆ ਕਿ ਇੱਕ ਕਬਾਇਲੀ ਕੁੜੀ ਜਿਹੜੀ ਇੱਕ ਪੜਾਅ ਪਹਿਲਾਂ ਤੋਂ ਸਾਡੇ ਕਾਫਲੇ ਨੂੰ ਪਿਛਲੇ ਪੜਾਅ ਤੱਕ ਛੱਡਣ ਵਾਸਤੇ ਸਾਡੇ ਨਾਲ ਤੁਰੀ ਸੀ, ਪੜਾਅ ਦੇ ਉੱਤੇ ਪਹੁੰਚਣ ਤੋਂ ਬਾਅਦ ਵਾਪਸ ਨਹੀਂ ਸੀ ਮੁੜੀ। ਆਮ ਦਸਤੂਰ ਵਾਪਸ ਮੁੜ ਜਾਂਦਾ ਹੈ। ਉਸਨੇ ਆਪਣੇ ਸਭ ਤੋਂ ਸੋਹਣੇ ਕੱਪੜੇ ਪਾਏ ਹੋਏ ਸਨ ਤੇ ਵਾਲਾਂ ਦੇ ਵਿੱਚ ਰੁਮਾਲ ਬੰਨਿਆ ਹੋਇਆ ਸੀ। ਉਹ ਸੱਜ ਧੱਜ ਕੇ ਘਰੋਂ ਆਈ ਸੀ। ਮੈਂ ਅੰਦਾਜ਼ਾ ਕੀਤਾ ਕਿ ਇਹ ਨਵੀਂ ਰੰਗ ਰੂਟ ਹੈ ਤੇ ਇਸੇ ਲਈ ਵਾਪਸ ਨਹੀਂ ਮੁੜੀ। ਉਸਨੂੰ ਦਸਤੇ ਦੇ ਨਾਲ ਤੋਰਨ ਵਾਸਤੇ ਉਸਦੇ ਪਿੰਡੋਂ ਕਈ ਸਾਰੇ ਲੋਕ ਆਏ ਸਨ ਤੇ ਤੁਰਨ ਲੱਗਿਆਂ ਉਹ ਉਹਨਾਂ ਨੂੰ ਗਲੇ ਲੱਗ ਕੇ ਮਿਲੀ ਸੀ। ਸੁਮੰਨਾ ਤੋਂ ਜਦ ਮੈਂ ਉਸਦੇ ਬਾਰੇ ਪੁੱਛਿਆ ਤਾਂ ਉਹ ਇਹ ਕਹਿੰਦਾ ਮੁਸਕਰਾ ਪਿਆ ਕਿ ਮੇਰਾ ਅੰਦਾਜ਼ਾ ਸਹੀ ਹੈ। ਉਸ ਨੰਗੇ ਪੈਰਾਂ ਵਾਲੀ ਸ਼ਾਂਤ ਤੇ ਗੰਭੀਰ ਕੁੜੀ ਦੇ ਨਾਲ ਮੈਂ ਪਹਿਲੀ ਤੇ ਆਖਰੀ ਗੱਲ ਕੀਤੀ। ਆਪਣੀ ਕਿੱਟ, ਪੈਨਸਲ ਅਤੇ ਇੱਕ ਕਾਪੀ ਉਸਦੇ ਹਵਾਲੇ ਕਰ ਮੈਂ ਹਰ ਕਿਸੇ ਨੂੰ ਸਲਾਮ ਕਹੀ, ਹੱਥ ਕੁੱਟੇ ਤੇ ਜੰਗਲ ਦੀਆਂ ਯਾਦਾਂ ਸਮੇਟਦੇ ਹੋਏ ਨੇੜੇ ਦੇ ਇੱਕ ਕਸਬੇ ਤੋਂ ਰੇਲ ਗੱਡੀ ਰਾਹੀਂ ਵਾਪਸੀ ਦੇ ਸਫ਼ਰ ਦੇ ਉੱਤੇ ਚੱਲ ਪਿਆ। ਸਤਨਾਮ, ਰਣਜੀਤ ਨਗਰ, ਸਿਓਣਾ ਰੋਡ, ਪਟਿਆਲਾ, ਦਸੰਬਰ 2002। ਜੀ ਦੋਸਤੋ, ਅੱਗੇ ਇਸ ਦੇ ਬਾਰੇ, ਨਾਵਲ ਦੇ ਬਾਰੇ ਲਿਖਦੇ ਨੇ ਗੁਰਦਿਆਲ ਸਿੰਘ ਜੀ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਜੰਗਲਨਾਮਾ ਵਿਸ਼ੇ ਵਸਤੂ ਦੇ ਉੱਤੇ ਲਿਖਣਾ ਲਿਖਣ ਕਲਾ ਦੇ ਪੱਖੋਂ ਵਿਲੱਖਣ ਤੇ ਅਦਭੁਤ ਪੁਸਤਕ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਦੀ ਦਸ਼ਾ ਗੁੰਗੇ ਦੇ ਗੂੜ ਖਾਣ ਵਰਗੀ ਹੋ ਜਾਂਦੀ ਹੈ। ਇਹਦੇ ਸਾਹਿਤਕ ਗੁਣਾਂ ਦੇ ਵਿੱਚੋਂ ਕਿਹੜਾ ਗੁਣ ਵਧੇਰੇ ਪ੍ਰਭਾਵਸ਼ਾਲੀ ਹੈ ਇਹ ਨਿਰਣਾ ਵੀ ਮੁਸ਼ਕਲ ਹੋ ਜਾਂਦਾ ਹੈ। ਸ਼ਾਇਦ ਇਸੇ ਦੇ ਕਾਰਨ ਹੀ ਬਿਨਾਂ ਕਿਸੇ ਵਿਸਤ੍ਰਿਤ ਟਿੱਪਣੀ ਦੇ ਪੰਜਾਬੀ ਪਾਠਕਾਂ ਨੂੰ ਪੜ੍ਹਨ ਦੇ ਲਈ ਹੀ ਕਹਿ ਸਕਦਾ। ਇਹ ਵਿਸ਼ਵਾਸ ਹੈ ਕਿ ਹਰ ਪਾਠਕ ਆਪਣੀ ਰੁਚੀ ਤੇ ਵਿਚਾਰਾਂ ਅਨੁਸਾਰ ਜੋ ਪ੍ਰਭਾਵ ਵੀ ਕਬੂਲੇਗਾ ਉਹ ਇਸ ਰਚਨਾ ਦਾ ਪ੍ਰਮੁੱਖ ਗੁਣ ਹੋਵੇਗਾ ਤੇ ਇਸ ਦਾ ਮਹੱਤਵ ਵੀ ਹੋਏਗਾ। ਜੁਲਾਈ 2004 ਨੂੰ ਗੁਰਦਿਆਲ ਸਿੰਘ ਜੀ ਲਿਖਦੇ ਹੈ। ਇਹ ਕਿਤਾਬ ਪੜ੍ਹ ਕੇ ਫਿਰ ਡਾਕਟਰ ਟੀ ਆਰ ਵਿਨੋਦ ਲਿਖਦੇ ਹੈ। ਇਹ ਕਿਤਾਬ ਪੜ੍ਹ ਕੇ ਇਉਂ ਲੱਗਦਾ ਹੈ ਜਿਵੇਂ ਇਸਦਾ ਲੇਖਕ ਬਹੁਤ ਪੜ੍ਹਿਆ ਲਿਖਿਆ ਤੇ ਗੁੜਿਆ ਹੋਇਆ ਇਨਸਾਨ ਹੋਵੇ। ਕਿਤਾਬ ਦੇ ਪੰਨਾ 93 ਦੇ ਉੱਤੇ ਲੇਖਕ ਨੇ ਆਪਣੀ ਉਮਰ 52 ਤੋਂ 53 ਵਰਿਆਂ ਦੇ ਇੱਕ ਵਿਅਕਤੀ ਨਾਰੰਗ ਜਿੰਨੀ ਦੱਸੀ ਹੈ। ਇਸਦਾ ਅਰਥ ਇਹ ਬਣਦਾ ਹੈ ਕਿ ਸਤਨਾਮ ਕੋਈ ਤਜਰਬੇਕਾਰ ਸ਼ਖਸ ਹੈ ਜਿਸ ਨੂੰ ਮਿਲਣ ਜਾਂ ਜਿਸਦੀ ਕੋਈ ਲਿਖਤ ਪੜ੍ਹਨ ਦਾ ਮੈਨੂੰ ਇਸ ਕਿਤਾਬ ਤੋਂ ਪਹਿਲਾਂ ਕੋਈ ਮੌਕਾ ਨਸੀਬ ਨਹੀਂ ਹੋਇਆ। ਕਿਤਾਬ ਦੀ ਰਚਨਾ ਵਸਤੂ, ਰਚਨਾ ਵਿਧੀ ਅਤੇ ਰਚਨਾ ਦ੍ਰਿਸ਼ਟੀ ਤੇ ਸਰਸਰੀ ਝਾਤ ਪਾਇਆ ਵੀ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸ਼ਾਹਕਾਰ ਰਚਨਾ ਜ਼ਿੰਦਗੀ ਦੇ ਡੂੰਘੇ ਤਜਰਬੇ, ਉਸਦੀ ਪੇਸ਼ਕਾਰੀ ਦੀ ਪਰਪੱਕ ਤਰਕੀਬ ਅਤੇ ਦ੍ਰਿਸ਼ਟੀ ਦੇ ਨਰੋਏਪਨ ਦੇ ਸੁਚੱਜੇ ਸੁਮੇਲ ਦੇ ਨਾਲ ਹੀ ਹੋਣ ਦੇ ਵਿੱਚ ਆ ਸਕਦੀ ਹੈ। ਡਾਕਟਰ ਟੀ ਆਰ ਵਿਨੋਦ ਮੇਘਰਾਜ ਜੀ ਲਿਖਦੇ ਨੇ ਕਿ ਜੰਗਲਨਾਮਾ ਉਸਰ ਰਹੇ ਖਰੇ ਲੋਕ ਰਾਜ ਦੀਆਂ ਨੀਹਾਂ ਦੇ ਵਿੱਚ ਚਿਣੇ ਜਾਣ ਵਾਲੇ ਪੱਥਰਾਂ ਦੀ ਵੀਰ ਗਾਥਾ ਹੈ। ਇਹ ਗਾਥਾ ਬਸਤਰ ਦੇ ਜੰਗਲਾਂ ਦੇ ਵਿੱਚ 2 ਮਹੀਨਿਆਂ ਦੀ ਫੇਰੀ ਦੇ ਦੌਰਾਨ ਸਤਨਾਮ ਦੀ ਰੂਹ ਅੰਦਰ ਨਿੱਕੀ ਨਿੱਕੀ ਕਿਣ ਕਿਣ ਵਾਂਗ ਰਚਦੀ ਗਈ ਤੇ ਫਿਰ ਅਚਾਨਕ ਉਸਦੇ ਧੁਰ ਅੰਦਰੋਂ ਸ਼ੁੱਧ ਚਸ਼ਮੇ ਵਾਂਗ ਫੁੱਟ ਕੇ ਵਗ ਧੁਰੀ ਹੈ। ਆਖਰ ਦੇ ਵਿੱਚ ਇਸ ਦੇ ਵਿੱਚ ਜੋ ਕਿਤਾਬ ਦੇ ਪਿਛਲੇ ਪਾਸੇ ਲਿਖਿਆ ਗਿਆ, ਅਰਬਾਂ ਦੀ ਦੌਲਤ ਤੇ ਅੱਤ ਦੀ ਗਰੀਬੀ ਦੇ ਵਿੱਚ ਜਿਉਂਦਾ ਆਦਿਵਾਸੀ, ਆਦਿਵਾਸੀ ਤੇ ਸਰਮਾਏਦਾਰ ਦੀ ਭਿਆਨਕ ਤਾਕਤ, ਦੋਵੇਂ ਇੱਕ ਦੂਸਰੇ ਦੇ ਦੁਸ਼ਮਣ, ਜਾਂ ਪਹਿਲਾਂ ਦੂਸਰੇ ਨੂੰ ਤਬਾਹ ਕਰੇਗਾ ਜਾਂ ਦੂਸਰਾ ਪਹਿਲੇ ਨੂੰ ਮਲੀਆ ਮੇਟ ਕਰੇਗਾ, ਤੀਸਰੀ ਕੋਈ ਸੂਰਤ ਹੀ ਨਹੀਂ ਹੈ। ਇਹ ਟੱਕਰ ਕਿਸੇ ਨਾ ਕਿਸੇ ਦਿਨ ਸਾਹਮਣੇ ਆਉਣੀ ਹੀ ਹੈ। ਸਨ 2002 ਦੇ ਵਿੱਚ ਕਹੇ ਗਏ ਇਹ ਸ਼ਬਦ ਅੱਜ ਸੱਚ ਹੋ ਰਹੇ ਨੇ। ਅੱਜ 26 ਹੋ ਗਿਆ। ਹਕੂਮਤ ਨੇ ਆਪਣਾ ਲਾਮ ਲਸ਼ਕਰ ਉਹਨਾਂ ਇਲਾਕਿਆਂ ਨੂੰ ਉਜਾੜਨ ਵਾਸਤੇ ਭੇਜ ਦਿੱਤਾ ਹੈ। ਦੋਵਾਂ ਪਾਸਿਆਂ ਤੋਂ ਮੋਰਚੇ ਮੱਲੇ ਜਾ ਚੁੱਕੇ ਨੇ। ਬਹੁ ਕੌਮੀ ਕੰਪਨੀਆਂ ਹਕੂਮਤੀ ਲਾਮ ਲਸ਼ਕਰ ਨੂੰ ਵਰਤ ਕੇ ਉਸ ਇਲਾਕੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਤਾਂ ਕਿ ਅਰਬਾਂ ਖਰਬਾਂ ਦੀ ਕੁਦਰਤੀ ਦੌਲਤ ਉੱਤੇ ਜੱਫਾ ਮਾਰ ਸਕਣ। ਬਸਤਰ ਦੇ ਉੱਤੇ ਉਸਦੇ ਨਾਲ ਲੱਗਦੇ ਛੱਤੀਸਗੜ੍ਹ ਤੇ ਦੂਸਰੇ ਇਲਾਕਿਆਂ
ਤੇ ਝਾਰਖੰਡ, ਉੜੀਸਾ ਅਤੇ ਮੱਧ ਪ੍ਰਦੇਸ਼ ਦੀ ਕੁਦਰਤੀ ਵਸੀਲਿਆਂ ਦੇ ਨਾਲ ਭਰਪੂਰ ਧਰਤੀ ਤੋਂ ਲੱਖਾਂ ਕਬਾਇਲੀਆਂ ਨੂੰ ਉਜਾੜ ਸੁੱਟਣ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਹਿੰਦੁਸਤਾਨ ਦੇ ਇਤਿਹਾਸ ਦੀ ਸ਼ਾਇਦ ਸਭ ਤੋਂ ਮਹੱਤਵਪੂਰਨ ਗੁਰੀਲਾ ਲੜਾਈ ਦਾ ਪਿੜ ਬੱਝ ਰਿਹਾ, ਜਿਨ੍ਹਾਂ ਲੋਕਾਂ ਦੀ ਦਾਸਤਾਂ ਜੰਗਲਨਾਮਾ ਦੇ ਵਿੱਚ ਕਹੀ ਗਈ ਹੈ, ਉਹ ਗੁੰਮਨਾਮੀ ਦੇ ਵਿੱਚੋਂ ਨਿਕਲ ਕੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਫੈਲ ਜਾਣ ਲਈ ਤਿਆਰ ਖੜੇ ਨੇ। ਉਹ ਵਿਕਾਸ ਦੇ ਨਾਮ ਦੇ ਉੱਤੇ ਉਜਾੜੇ ਜਾਣ ਤੇ ਬਰਬਾਦ ਹੋਣ ਤੋਂ ਇਨਕਾਰੀ ਨੇ। ਬਹੁ ਕੌਮੀ ਕੰਪਨੀਆਂ ਦੇ ਭਾਰਤ ਦੇ ਉੱਤੇ ਗਲਬੇ ਦੇ ਵਿਰੁੱਧ ਤਰ੍ਹਾਂ ਤਰ੍ਹਾਂ ਦੇ ਨਾਲ ਜਦੋ ਜਹਿਦ ਕਰ ਰਹੇ ਲੋਕਾਂ ਦੀ ਉਹ ਸਭ ਤੋਂ ਮੋਹਰਲੀ ਕਤਾਰ ਦੇ ਵਿੱਚ ਮੋਰਚੇ ਉੱਤੇ ਨੇ। ਭਾਰਤੀ ਲੋਕਾਂ ਦੀ ਸਾਮਰਾਜੀ ਸਰਮਾਏ ਅਤੇ ਲੁੱਟ ਖਸੁੱਟ ਵਿਰੁੱਧ ਲੜਾਈ ਦਾ ਸਭ ਤੋਂ ਮੋਹਰ ਹੈ ਜਿਹੜਾ ਦਸਤਾ ਹੈ ਤੇ ਛਾਲਾ ਜਿੱਤ ਉਹਨਾਂ ਦੇ ਕਦਮ ਚੁੰਮੇ ਤੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਬਾਬ ਲਿਖਿਆ ਜਾਵੇ। ਸਤਨਾਮ। 1 ਤਰੀਕ ਜਨਵਰੀ ਮਹੀਨਾ 2010। ਜੀ ਦੋਸਤੋ, ਇਹ ਹੈ ਜੀ ਮਕਬੂਲ ਕਿਤਾਬ ਸਤਨਾਮ ਜੀ ਦੀ ਕਲਮ ਦੇ ਵਿੱਚੋਂ ਲੜੀ ਵਾਰਤਾ ਦੇ ਵਿੱਚ ਆਖਰੀ ਭਾਗ ਜੰਗਲਨਾਮਾ ਦਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਸ ਹਫ਼ਤੇ ਸਤਨਾਮ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਅਜੇ ਜੋ ਘਟਨਾਵਾਂ ਵਾਪਰੀਆਂ ਜਾਂ ਉਹਨਾਂ ਦੀ ਆਖਰੀ ਸਮਾਂ ਸੀ ਉਹ ਵੀ ਰਾਜ ਬਣਿਆ ਹੋਇਆ, ਕਿਵੇਂ ਵਾਪਰਿਆ ਜੋ ਦੱਸਿਆ ਜਾਂਦਾ ਉਹ ਤਾਂ ਖੁਦਕੁਸ਼ੀ ਦੱਸਦੇ ਨੇ, ਪਰ ਅਸਲ ਦੇ ਵਿੱਚ ਕੁਝ ਅਜੇ ਤੱਕ ਉਹਦੇ ਵਿੱਚ ਦੋ ਚਿੱਤੀ ਹੈ, ਸਪਸ਼ਟ ਨਹੀਂ ਹੈ ਵੀ ਅਸਲ ਦੇ ਵਿੱਚ ਉਹਨਾਂ ਨੇ ਆਪਣੀ ਜੀਵਨ ਲੀਲਾ ਕਿਉਂ ਖਤਮ ਕੀਤੀ, ਤੇ ਉਹ ਸਾਰੀਆਂ ਚੀਜ਼ਾਂ ਨੇ। ਇਹ ਬਾ ਕਮਾਲ ਬਹੁਤ ਮਕਬੂਲ ਕਿਤਾਬ ਰਹੀ ਹੈ, ਬਹੁਤ ਬਹੁਤ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਇਸ ਕਿਤਾਬ ਦਾ ਜਿਹੜਾ ਅਨੁਵਾਦ ਹੋ ਚੁੱਕਿਆ, ਤੇ ਪੰਜਾਬ ਦੀ ਧਰਤੀ ਨੂੰ ਸਤਨਾਮ ਜੀ ਬਿਲੋਂਗ ਕਰਦੇ ਸਨ ਤੇ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਵੀ ਕੀਤਾ। ਤੇ ਲਓ ਫਿਰ ਇਸ ਦੇ ਨਾਲ ਹੀ ਆਪਾਂ ਇਸ ਨਾਵਲ ਦੀ ਸਮਾਪਤੀ ਕਰਦੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵਾਂ ਨਾਵਲ, ਕੁਝ ਨਵੀਆਂ ਗੱਲਾਂ, ਫਿਰ ਤੋਂ ਕੁਝ ਨਵੀਂ ਕਿਤਾਬ ਦੀ ਸ਼ੁਰੂਆਤ ਹੋਏਗੀ ਕਿਤਾਬਾਂ ਦੇ ਅੰਕ ਸੰਗ ਦੇ ਇਸ ਸੈਗਮੈਂਟ ਦੇ ਵਿੱਚ ਹਰ ਫਰਾਈਡੇ ਵਾਲੇ ਦਿਨ ਨੂੰ ਜ਼ਿੰਦਗੀ ਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਦੌਰਾਨ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਫਿਲਨਾ ਸਟੂਡੀਓ, ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਹੋਰ ਕਿਤਾਬਾਂ ਦੀਆਂ ਵੀ ਕਰਦੇ ਜਾਵਾਂਗੇ। ਤੇ 35-40 ਕਿਤਾਬਾਂ ਤੁਹਾਡੀ ਝੋਲੀ ਆਡੀਓ ਦੇ ਰੂਪ ਦੇ ਵਿੱਚ ਪਾ ਚੁੱਕੇ ਹਾਂ। ਤੇ ਲਓ ਦੋਸਤੋ, ਉਹਨਾਂ ਕਿਤਾਬਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ, ਟੈਲੀਗ੍ਰਾਮ ਦੇ ਉੱਤੇ ਦੁਆਬਾ ਰੇਡੀਓ ਦੇ ਜਾ ਕੇ ਜਿਹੜਾ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਚੰਗਾ ਲੱਗਿਆ ਤਾਂ ਜ਼ਰੂਰ ਦੱਸਣਾ ਅਸਲੀਅਤ ਦੇ ਉੱਤੇ ਆਧਾਰਿਤ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਚੋਂ। ਜੀ ਦੋਸਤੋ, ਲਓ ਫਿਰ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਤੇ 2.5 ਘੰਟੇ ਦਾ ਪ੍ਰੋਗਰਾਮ ਅੱਜ ਹੋ ਚੁੱਕਿਆ। ਕੋਸ਼ਿਸ਼ ਹੁੰਦੀ ਹੈ 2 ਘੰਟੇ ਦੇ ਵਿੱਚ ਆਪਾਂ ਸਾਰਾ ਕੁਝ ਸਮੇਟ ਲਈਏ, ਪਰ ਬੜੇ ਦਿਨਾਂ ਤੋਂ ਲੰਮੇ ਸਮੇਂ ਤੋਂ ਮੇਰੀ ਕੋਸ਼ਿਸ਼ ਸੀ ਕਿ ਆਪਾਂ ਇਸ ਨੂੰ ਅੱਗੇ ਤੋਂ ਅੱਗੇ ਪਾਉਂਦੇ ਜਾ ਰਹੇ ਸੀ, ਤੇ ਮੇਰੀ ਕੋਸ਼ਿਸ਼ ਸੀ ਕਿ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਕਰੀਏ, ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਨਵਾਂ ਨਾਵਲ, ਨਵੀਂ ਕਿਤਾਬ ਦੀ ਤੁਹਾਡੇ ਨਾਲ ਸਾਂਝ ਜਿਹੜੀ ਹੈ ਪਵਾਵਾਂਗੇ। ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪਿਆਰ ਦੇਣ ਦੇ ਲਈ ਦਿਲੋਂ, ਤੇ ਬਹੁਤ ਸਾਰੇ ਕਮੈਂਟ ਤੁਸੀਂ ਸਾਂਝੇ ਕੀਤੇ ਆ, ਬਾਅਦ ਦੇ ਵਿੱਚ ਮੈਂ ਜ਼ਰੂਰ ਝਾਤ ਮਾਰ ਲਾਂਗਾ ਦੋਸਤੋ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਤੇ ਕਾਪੀ ਪੇਸਟ ਕਰਕੇ ਵੀ ਮੈਂ ਇਹਨੂੰ ਤੁਹਾਡੇ ਤੱਕ ਪਹੁੰਚਾ ਦਾਂਗਾ ਜੀ ਸਾਰੇ ਦੋਸਤਾਂ ਨੂੰ। ਤੇ ਤੁਸੀਂ ਪ੍ਰੋਗਰਾਮ ਦੇ ਥੱਲੇ ਵੀ ਦੇਖ ਸਕਦੇ ਹੋ ਇਹਨਾਂ ਸਾਰੇ ਹੀ ਕਮੈਂਟਾਂ ਨੂੰ, ਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋ ਗਈ ਤੁਹਾਡੀ ਮੇਰੀ ਸਭ ਦੀ, ਤੇ ਕੱਲ੍ਹ ਤੋਂ ਲੈ ਕੇ ਕੱਲ੍ਹ ਨੂੰ ਸੈਟਰਡੇ ਸੰਡੇ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ, ਤੇ ਰਲ ਮਿਲ ਕੇ ਸੁਣਾਂਗੇ ਤੇ ਹਿੱਸਾ ਵੀ ਪਾਵਾਂਗੇ ਇੱਕ ਦੂਸਰਾ, ਸਾਰੇ ਜੀ ਜਿਵੇਂ ਪਹਿਲਾਂ ਵੀ ਆਪਾਂ ਜੁੜਦੇ ਹਾਂ ਇੱਕ ਦੂਸਰੇ ਦੇ ਨਾਲ। ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ, ਕਮੈਂਟ ਕਰਨ ਦੇ ਲਈ, ਚੁੱਪ ਚਪੀਤੇ ਸੁਣਨ ਦੇ ਲਈ, ਦੋਸਤਾਂ ਮਿੱਤਰਾਂ ਤੱਕ ਸਾਂਝ ਪਾਉਣ ਦੇ ਲਈ ਤੇ ਜਿਸ ਤੋਂ ਜਿਹਨਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਫੇਸਬੁੱਕ ਨੂੰ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਤੇ ਇਸੇ ਤਰ੍ਹਾਂ ਮੈਨੂੰ ਦਿਓ ਆਗਿਆ, ਹੈਵ ਏ ਨਾਈਸ ਵੀਕਐਂਡ, ਤੇ ਮਜ਼ਦੂਰ ਦਿਵਸ ਦੀਆਂ ਵੀ ਸਭ ਨੂੰ ਮੁਬਾਰਕਬਾਦ ਹੈ ਜੀ, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਹੈਵ ਏ ਨਾਈਸ ਵੀਕਐਂਡ ਜੀ, ਸਤਿ ਸ਼੍ਰੀ ਅਕਾਲ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਜੀ। ਤੇ ਗੱਲਾਂ ਬਾਤਾਂ ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਜਿਹੜਾ ਹੁਣ ਤੱਕ ਤਕਰੀਬਨ ਬਣ ਚੁੱਕਿਆ ਹੈ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਸ਼ੇਸ਼ ਦਿਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਅੱਜ ਵਿਰਸੇ ਵਿਰਾਸਤ ਦੀ ਥੋੜੀ ਜਿਹੀ ਬਾਤ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਨਾਲ ਦੀ ਨਾਲ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਕੁਝ ਇੱਕ ਦੋ ਰਿਪੋਰਟਾਂ ਨੇ ਉਹਦੀ ਬਾਤ ਪਾਵਾਂਗੇ ਤੇ ਨਾਲ ਦੀ ਨਾਲ ਇੱਕ ਕਹਾਣੀ ਤੁਹਾਨੂੰ ਅੱਜ ਸੁਣਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਤੇ ਜਰਨੈਲ ਹਰੀ ਸਿੰਘ ਨਲੂਆ ਉਹਨਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਰਹੇਗੀ ਅੱਜ ਉਹਨਾਂ ਦਾ ਦਿਹਾੜਾ, ਤੇ ਉਹਨਾਂ ਨੂੰ ਯਾਦ ਵੀ ਕਰਾਂਗੇ। ਤੇ ਸਟੂਡੀਓ ਦਾ ਨੰਬਰ +358 44 976 1962 ਜਿਹੜਾ ਸਟੂਡੀਓ ਦਾ ਨੰਬਰ ਹੈ। ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:08 ਹੋ ਗਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਸਮੇਂ ਦੇ ਮੁਤਾਬਕ 9:08 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ 8 ਮਿੰਟ ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਦੇ ਉੱਤੇ 8 ਮਿੰਟ ਜਿਹੜੇ ਨੇ ਹੋ ਚੁੱਕੇ ਨੇ। ਤੇ ਲੋ ਦੋਸਤੋ, ਬਾਤਾਂ ਪਾਉਂਦੇ ਆ ਤੇ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। 30 ਅਪ੍ਰੈਲ 2026 ਦਾ ਦਿਹਾੜਾ ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਦੋਸਤਾਂ ਦਾ ਸਵਾਗਤ ਹੈ। ਤੇ ਅੱਜ ਵੀਰਵਾਰ ਵਾਲਾ ਦਿਨ ਹੈ ਤੇ ਵੀਰਵਾਰ ਵਾਲਾ ਦਿਨ ਕੱਲ ਨੂੰ ਫਸਟ ਜਿਹੜੀ ਹੈ ਆਪਣੀ ਮਈ ਦਾ ਦਿਨ ਹੈ ਤੇ ਕੱਲ ਨੂੰ ਜਿਹੜਾ ਲੇਬਰ ਡੇ ਇਹਨਾਂ ਮੁਲਕਾਂ ਦੇ ਵਿੱਚ ਮਨਾਇਆ ਜਾ ਰਿਹਾ। ਲੌਂਗ ਵੀਕਐਂਡ ਜਿਹੜਾ ਆ ਚੁੱਕਿਆ ਤੇ ਤਿਆਰੀਆਂ ਜਿਹੜੀਆਂ ਨੇ ਕੱਲ ਦੀਆਂ ਇਹਨਾਂ ਮੁਲਕਾਂ ਦੇ ਵਿੱਚ ਆਰੰਭ ਦਿੱਤੀਆਂ ਗਈਆਂ ਨੇ। ਦਫ਼ਤਰ ਜਾਂ ਸਰਕਾਰੀ ਕੰਮਕਾਜ ਜਿਹੜੇ ਨੇ ਸਾਰੇ ਬੰਦ ਹੁੰਦੇ ਆ, ਸਕੂਲਾਂ ਤੋਂ ਲੈ ਕੇ ਹਰ ਚੀਜ਼ ਜਿਹੜੀ ਬੰਦ ਹੈ ਤੇ ਸਟੋਰ ਵਗੈਰਾ ਜ਼ਰੂਰ ਖੁੱਲ੍ਹੇ ਰਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਅੱਜ ਦੇ ਜਿਹੜਾ ਗੱਲ ਕਰੀਏ ਅੱਜ ਦੇ ਦਿਨ ਦੀ ਤੇ ਪੰਜਾਬ ਦੇ ਨਾਲ ਸੰਬੰਧਿਤ ਅੱਜ ਦਾ ਖਾਸ ਦਿਹਾੜਾ ਵੀ ਉਹਦੀ ਵੀ ਬਾਤ ਪਾਉਂਦੇ ਆ। ਤੇ 30 ਅਪ੍ਰੈਲ 2026 ਦਾ ਜਿਹੜਾ ਅੱਜ ਦਾ ਵਿਚਾਰ ਹੈ ਕੀ ਕਹਿੰਦਾ ਹੈ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਆਂ। ਬਹਾਦਰਾਂ ਵਿੱਚ ਨਿਆਂ ਅਤੇ ਅਣਖ ਦੇ ਲਈ ਲੜਨਾ ਜਾਂ ਲੜਨ ਮਰਨ ਅਤੇ ਜਾਬਰ ਨੂੰ ਲਲਕਾਰਨ ਦੀ ਜਿਹੜੀ ਦਲੇਰੀ ਹੁੰਦੀ ਹੈ, ਇਸੇ ਕਰਕੇ ਦੁਨੀਆਂ ਜਿਹੜੀ ਆ ਉਹਨਾਂ ਨੂੰ ਸੁਣਦੀ ਹੈ, ਵੇਖਦੀ ਹੈ, ਮੰਨਦੀ ਹੈ ਤੇ ਸਲਾਹੁੰਦੀ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰਦੇ ਆਂ। 30 ਜਿਹੜਾ ਅੱਜ ਅਪ੍ਰੈਲ ਦਾ ਜਿਹੜਾ ਦਿਨ ਹੈ 1598 ਦਾ ਜ਼ਿਕਰ ਕਰਦੇ ਆਂ। 1598 ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਸੀ ਪਹਿਲੀ ਵਾਰ ਥੀਏਟਰ ਦਾ ਜਿਹੜਾ ਆਯੋਜਨ ਕੀਤਾ ਗਿਆ ਸੀ। 1789 ਦੇ ਵਿੱਚ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਜਿਹੜੇ ਸਨ ਉਹਨਾਂ ਨੇ ਅਹੁਦਾ ਸੰਭਾਲਿਆ ਸੀ ਤੇ 1837 ਦੇ ਵਿੱਚ ਜਮਰੋਦ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। 1853 ਦੇ ਵਿੱਚ ਓਫਥੋ ਲੈਮਜ਼ੀ ਦੇ ਗਾਮਾ ਪੀਟੋ ਦਾ ਜਿਹੜਾ ਜਨਮ ਹੁੰਦਾ ਹੈ ਤੇ 1870 ਦੇ ਵਿੱਚ ਭਾਰਤੀ ਸਿਨੇਮਾ ਦੇ ਜਨਮਦਾਤਾ ਦਾਦਾ ਸਾਹਿਬ ਫਾਲਕੇ ਦਾ ਜਿਹੜਾ ਜਨਮ ਹੋਇਆ। 1945 ਦੇ ਵਿੱਚ ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਨੇ ਦੂਜੀ ਸੰਸਾਰ ਜੰਗ ਦੇ ਵਿੱਚ ਰੂਸ ਹੱਥੋਂ ਜਿਹੜੀ ਹੋਈ ਕਰਾਰੀ ਹਾਰ ਤੋਂ ਬਾਅਦ ਨਮੋਸ਼ੀ ਦੇ ਨਾਲ ਬਰਲਿਨ ਦੇ ਵਿੱਚ ਜਿਹੜਾ ਆਤਮ ਹੱਤਿਆ ਕੀਤੀ। 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ ਤੇ 1975 ਵੀਅਤਨਾਮੀ ਲੋਕਾਂ ਨੇ ਬਿਨਾਂ ਰਵਾਇਤੀ ਹਥਿਆਰਾਂ ਦੇ ਉੱਤੇ ਸਿਖਲਾਈ ਤੋਂ ਅਮਰੀਕੀ ਫੌਜਾਂ ਨੂੰ ਜਿਹੜਾ ਉੱਥੋਂ ਭਜਾਇਆ। ਗੱਲ ਕਰਦੇ ਹਾਂ ਦੋਸਤੋ ਅੱਜ ਦੇ ਖਾਸ ਦਿਨ ਦੀ, ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਜਦੋਂ ਗੱਲ ਕਰਦੇ ਹਾਂ 1837 ਦੀ ਜਮਰੋਦ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਜਰਨੈਲ ਹਰੀ ਸਿੰਘ ਨਲੂਆ ਆਸਟ੍ਰੇਲੀਆ ਦੇ ਮਸ਼ਹੂਰ ਮੈਗਜ਼ੀਨ ਬਿਲੀਨੀਅਰ ਦੇ ਜਿਹੜੇ ਸਨ 14 ਜੁਲਾਈ 2014 ਅੰਕ ਦੇ ਵਿੱਚ ਵਿਸ਼ਵ ਦੇ ਵਿੱਚ ਹੁਣ ਤੱਕ ਦੇ ਹੋਏ ਮਹਾਨ 10 ਜਰਨੈਲਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਹਰੀ ਸਿੰਘ ਨਲੂਆ ਉਹਨਾਂ ਦਾ ਨਾਮ ਜਿਹੜਾ ਆਉਂਦਾ ਹੈ। ਉਹਨਾਂ ਤੋਂ ਬਾਅਦ ਜਿਹੜੇ ਨੇ ਚੰਗੇਜ਼ ਖਾਂ ਮੰਗੋਲੀਆ ਦਾ, ਸਿਕੰਦਰ ਮਹਾਨ ਜੁਨਾਨ ਦਾ ਤੇ ਅਟੀਲਾ ਹੂਣ ਜਿਹੜੇ ਸਨ ਕਜ਼ਾਕਿਸਤਾਨ ਨੂੰ ਬਿਲੋਂਗ ਕਰਦੇ ਸਨ। ਯੂਲੀਅਸ ਸੀਜ਼ਰ ਰੋਮਨ ਸੈਨਾਪਤੀ ਸੀ। 6ਵੇਂ ਨੰਬਰ ਦੇ ਉੱਤੇ ਸਾਇਰਸ ਮਹਾਨ ਇਰਾਨ ਦਾ ਤੇ 7ਵੇਂ ਦੇ ਉੱਤੇ ਫਰਾਂਸਿਸਕੋ ਪੀਜੈਰੋ ਸਪੇਨ ਤੋਂ।
ਤੇ ਨੈਪੋਲੀਅਨ ਜਿਹੜਾ ਬੋਨਾਪਾਰਟ ਸੀ ਉਹ 8ਵੇਂ ਨੰਬਰ ਦੇ ਉੱਤੇ ਆਉਂਦਾ ਹੈ ਫਰਾਂਸ ਤੋਂ, ਹਾਨੀਬਲ ਬਰਕਾ ਟਿਊਨੇਸ਼ੀਆ ਤੋਂ, ਤੇ ਆਖਰ ਦੇ ਵਿੱਚ ਜਿਹੜਾ 10ਵਾਂ ਨੰਬਰ ਆਉਂਦਾ ਤੈਮੂਰ ਲਿੰਗ ਉਜ਼ਬੇਕਿਸਤਾਨ ਦਾ ਜਿਹੜਾ ਨਾਮ ਜਿਹੜਾ ਦਰਜ ਕੀਤਾ ਜਾਂਦਾ ਹੈ। ਸਰਦਾਰ ਹਰੀ ਸਿੰਘ ਨਲੂਏ ਦਾ ਜਨਮ 1791 ਨੂੰ ਗੁਜਰਾਂਵਾਲਾ ਵਿਖੇ ਸ਼ੁਕਰ ਚੱਕੀ ਆ ਜਿਹੜੀ ਮਿਸਲ ਹੈ ਉਹਨਾਂ ਦੇ ਸਰਦਾਰ ਗੁਰਦਿਆਲ ਸਿੰਘ ਉੱਪਲ ਖੱਤਰੀ ਦੇ ਜਿਹੜਾ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਹੁੰਦਾ ਹੈ। ਲਾਹੌਰ ਦੇ ਵਿੱਚ 1805 ਨੂੰ ਬਸੰਤ ਪੰਚਮੀ ਦੇ ਉੱਤੇ ਲੱਗੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਵਿਖਾਏ ਜਾ ਰਹੇ ਬਹਾਦਰੀ ਦੇ ਕਰਤੱਬਾਂ ਦੇ ਵਿੱਚ ਹਰੀ ਸਿੰਘ ਨੂੰ ਤੋਂ ਜਿਹੜਾ ਬਹੁਤ ਪ੍ਰਭਾਵਿਤ ਹੋ ਕੇ ਉਸਨੂੰ ਜਿਹੜਾ ਆਪਣੇ ਨਾਲ ਹੀ ਖਿਦਮਤਗਾਰ ਜਿਹੜਾ ਨਿਯੁਕਤ ਕਰ ਲੈਂਦਾ ਹੈ। ਇੱਕ ਵਾਰ ਜਦੋਂ ਮਹਾਰਾਜਾ ਜੰਗਲ ਦੇ ਵਿੱਚ ਸ਼ਿਕਾਰ ਕਰਨ ਜਾ ਰਿਹਾ ਤਾਂ ਇੱਕ ਸ਼ੇਰ ਨੇ ਜਿਹੜਾ ਅਚਾਨਕ ਹਰੀ ਸਿੰਘ ਉੱਤੇ ਜਿਹੜਾ ਝਪਟਾ ਮਾਰਿਆ, ਝਪਟਾ ਮਾਰ ਕੇ ਜਿਹੜਾ ਉਸਨੂੰ ਘੋੜੇ ਤੋਂ ਜਿਹੜਾ ਹੇਠਾਂ ਸੁੱਟ ਲਿਆ। ਇਸ ਬਹਾਦਰ ਯੋਧੇ ਨੇ ਦੋਹਾਂ ਹੱਥਾਂ ਦੇ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜ਼ੋਰ ਦੀ ਸੁੱਟ ਦਿੱਤਾ। ਇਸ ਤੋਂ ਪਹਿਲਾਂ ਕਿ ਸ਼ੇਰ ਜਿਹੜਾ ਸੀ ਹਮਲਾ ਕਰਦਾ, ਹਰੀ ਸਿੰਘ ਹੁਣਾਂ ਨੇ ਤਲਵਾਰ ਕੱਢ ਕੇ ਸ਼ੇਰ ਦਾ ਸਿਰ ਜਿਹੜਾ ਸੀ ਧੜ ਤੋਂ ਅਲੱਗ ਕਰ ਦਿੱਤਾ। ਮਹਾਰਾਜਾ ਨੇ ਜਿਹੜਾ ਸੀ ਖੁਸ਼ ਹੋ ਕੇ ਕਿਹਾ, ਅੱਜ ਤੋਂ ਤੂੰ ਸਾਡਾ ਨਲਵਾ ਸਰਦਾਰ ਹੀ ਹੈ। ਉਸਨੂੰ ਸ਼ੇਰ ਦਿਲ ਰੈਜੀਮੈਂਟ ਦਾ ਜਿਹੜਾ ਸਰਦਾਰੇ ਆਲਾ ਨਿਯੁਕਤ ਕਰ ਦਿੱਤਾ ਗਿਆ ਤੇ ਆਪਣੀ ਯੋਗਤਾ ਤੇ ਅਦੁੱਤੀ ਦੇ ਕਾਰਨਾਂ ਦੇ ਕਰਕੇ ਖਾਲਸਾ ਫੌਜ ਦੇ ਜਿਹੜੇ ਸਨ ਅਹੁਦੇ ਦੇ ਉੱਤੇ ਉਹਨਾਂ ਨੂੰ ਲਾਇਆ ਗਿਆ। ਆਪਣੀ ਯੋਗਤਾ ਦੇ ਅਦੁੱਤੀ ਕਾਰਨਾਂ ਕਰਕੇ ਖਾਲਸਾ ਫੌਜ ਦੇ ਅਹੁਦੇ ਕਮਾਂਡਰ ਇਨ ਚੀਫ਼ ਦੇ ਉੱਤੇ ਪਹੁੰਚ ਗਏ। ਉਹਨਾਂ ਨੇ ਕਸੂਰ, ਮੁਲਤਾਨ, ਮਿੱਠੀ ਟਵਾਣੇ ਦੀ ਗੜੀ ਜਿਹੜੀ ਹੈ ਤੇ ਮੁਘੇਰਾ, ਮੁਘੇਰ ਅਟਕ ਦੇ ਕਸ਼ਮੀਰ ਤੇ ਜਿੱਤਾਂ ਜਿਹੜੀਆਂ ਉਹਦੇ ਵਿੱਚ ਪ੍ਰਾਪਤ ਕੀਤੀਆਂ ਤੇ ਹਜ਼ਾਰੇ ਦੀ ਜਿਹੜੀ ਬਗਾਵਤ ਨੂੰ ਦਬਾਇਆ। ਅਟਕ ਦੀ ਜਿੱਤ ਤੋਂ ਬਾਅਦ ਅਫਗਾਨੀ ਇਸਤਰੀਆਂ ਜਿਹੜੀਆਂ ਸਨ ਪਠਾਣੀਆਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਦੇ ਲਈ ਚੁੱਪ ਛਾ ਹਰੀਆ ਰਾਗਲੇ, ਜਾਣੀ ਕਿ ਕਹਿੰਦੇ ਨੇ ਕਿ ਭਾਵ ਉਹਦਾ ਜਿਹੜਾ ਮਤਲਬ ਬਣਦਾ ਟਰਾਂਸਲੇਟ ਕਰੀਏ ਅਫਗਾਨੀ ਬੋਲੀ ਦਾ ਤਾਂ ਉਹ ਕਹਿੰਦੇ ਕਿ ਹਰੀ ਸਿੰਘ ਨਲੂਆ ਆ ਜਾਏਗਾ। ਕਹਿੰਦੇ ਸਨ ਆਪ ਕਸ਼ਮੀਰ, ਪਿਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਬਣੇ। ਉਹਨਾਂ ਨੇ ਆਪਣੇ ਨਾਂ ਦੇ ਉੱਤੇ ਸਿੱਕਾ ਵੀ ਜਾਰੀ ਕੀਤੇ ਜੋ ਬਾਅਦ ਦੇ ਵਿੱਚ ਕਈ ਸਾਲ ਚੱਲਦੇ ਰਹੇ। ਕਸ਼ਮੀਰ ਦੇ ਵਿੱਚ ਜਦੋਂ ਹਾਂਜੀ ਜਾਰੀ ਕੀਤੇ ਤੇ ਬਾਅਦ ਦੇ ਵਿੱਚ ਕਈ ਸਾਲ ਚੱਲਦੇ ਰਹੇ ਸਿੱਕੇ। ਕਸ਼ਮੀਰ ਦੇ ਵਿੱਚ ਸਰਕਾਰੀ ਸਹਾਇਤਾ ਦੇ ਨਾਲ ਦਸਤਕਾਰੀ ਦਾ ਕੰਮ ਤੇ ਕੇਸਰ ਦੀ ਫਸਲ ਦੇ ਲਈ ਮਦਦ ਕਰਕੇ ਜਿਹੜਾ ਸੀ ਦੁਬਾਰਾ ਵਪਾਰ ਸ਼ੁਰੂ ਕਰਵਾਇਆ। ਪਿਸ਼ਾਵਰ ਦੇ ਵਿੱਚ ਖੂਹ ਨਹਿਰਾਂ ਕਢਾਈਆਂ ਗਈਆਂ ਤੇ ਹਿੰਦੂਆਂ ਤੋਂ ਜਿਹੜਾ ਸੀ ਜਜ਼ੀਆ ਹਟਾਇਆ ਗਿਆ। ਜਮਰੌਦ ਤੇ ਹੋਰ ਕਿਲੇ ਬਣਾਏ ਗਏ। 27 ਅਪ੍ਰੈਲ 1937 ਨੂੰ 30,000 ਅਫਗਾਨੀ ਫੌਜ ਨੇ ਜਮਰੌਦ ਦੇ ਕਿਲੇ ਦੇ ਉੱਤੇ ਕਬਜ਼ਾ ਜਿਹੜਾ ਕਰਨ ਦੇ ਲਈ ਹਮਲਾ ਕੀਤਾ। ਉਸ ਸਮੇਂ ਹਰੀ ਸਿੰਘ ਨਲੂਏ ਦੀ ਜਿਹੜੀ ਸੀ ਸਿਹਤ ਠੀਕ ਨਾ ਹੋਣ ਦੇ ਕਰਕੇ ਸਿੱਖ ਫੌਜ 1,000 ਦੀ ਅਗਵਾਈ ਸਰਦਾਰ ਮਹਾਂ ਸਿੰਘ ਜਿਹੜਾ ਸੀ ਕਰ ਰਹੇ ਸਨ ਤੇ ਉਹਨਾਂ ਦੇ ਜਿਹੜਾ ਸੁਨੇਹੇ ਉੱਤੇ ਹਰੀ ਸਿੰਘ ਨੂੰ ਆਪ ਜਾਣਾ ਪਿਆ ਸੀ ਜਿਸਦੇ ਕੋਲ 6,000 ਫੌਜ ਸੀ। ਜੰਗ ਦੀ ਤਿਆਰੀ ਦੇ ਬਾਰੇ ਮਹਾਰਾਜੇ ਨੂੰ ਖ਼ਬਰ ਜਿਹੜੀ ਸੀ 26 ਤਰੀਕ ਨੂੰ ਜਿਹੜੀ ਭੇਜੀ ਜਾਂਦੀ ਹੈ। ਧਿਆਨ ਸਿੰਘ ਉਹਨਾਂ ਨੇ ਅੱਗੇ ਨਾਂ ਜਿਹੜਾ ਸੀ ਨਾਂ ਦਿੱਤੀ ਸੀ।

ਸਿਨਮੇ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ, ਉਨ੍ਹਾਂ ਦਾ ਪੂਰਾ ਨਾਂ ਸੀ ਧੁੰਦੀ ਰਾਜ ਗੋਵਿੰਦਾ ਸੀ। ਉਸਦੀ ਪਹਿਲੀ ਖਾਮੋਸ਼ ਫਿਲਮ ਜਿਹੜੀ ਸੀ ਰਾਜਾ ਹਰੀਸ਼ ਚੰਦਰ, ਅੱਜ ਦੇ ਆਪਣੀ 3 ਤਰੀਕ ਪੰਜਵੇਂ ਮਹੀਨੇ ਦੇ ਵਿੱਚ 1913 ਨੂੰ ਜਿਹੜੀ ਹੈ ਰਿਲੀਜ਼ ਹੁੰਦੀ ਹੈ, ਮੁੰਬਈ ਦੇ ਕਰੋਨੇਸ਼ਨ ਥੀਏਟਰ ਦੇ ਵਿੱਚ ਲੱਗਦੀ ਹੈ। ਉਨ੍ਹਾਂ ਦਾ ਜਨਮ 30 ਅਪ੍ਰੈਲ ਅੱਜ ਦੇ ਦਿਹਾੜੇ ਤੇ 1870 ਨੂੰ ਨਾਸਿਕ ਦੇ ਵਿੱਚ ਹੁੰਦਾ ਹੈ। ਬੰਬੇ ਤੋਂ ਨਾਟਕ ਤੇ ਫੋਟੋਗ੍ਰਾਫੀ ਸਿੱਖਣ ਤੋਂ ਬਾਅਦ ਜਰਮਨੀ ਤੋਂ ਫਿਲਮ ਨਿਰਮਾਣ ਸਿੱਖਿਆ ਗਿਆ ਤੇ ਦਾਦਾ ਸਾਹਿਬ ਫਾਲਕੇ ਉਨ੍ਹਾਂ ਨੇ ਫਿਲਮ ਕੰਪਨੀ ਬਣਾ ਕੇ ਕਈ ਫਿਲਮਾਂ ਬਣਾਈਆਂ। 16 ਤਰੀਕ ਤੇ ਫਰਵਰੀ ਦਾ ਮਹੀਨਾ 1944 ਨੂੰ ਦੇਹਾਂਤ ਹੋਇਆ। ਭਾਰਤ ਸਰਕਾਰ ਨੇ 1971 ਦੇ ਵਿੱਚ ਡਾਕ ਟਿਕਟ ਜਾਰੀ ਕੀਤੀ ਤੇ 1969 ਤੋਂ ਹਰ ਸਾਲ ਹਿੰਦੀ ਸਿਨੇਮੇ ਦੇ ਵਿੱਚ ਕਿਸੇ ਨਾਮੀ ਕਲਾਕਾਰ ਨੂੰ ਦਾਦਾ ਸਾਹਿਬ ਫਾਲਕੇ ਰਾਸ਼ਟਰੀ ਪੁਰਸਕਾਰ ਦਿੱਤਾ ਜਾਂਦਾ ਹੈ। 65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਦੌਰਾਨ ਇਸ ਵਾਰ ਫਿਲਮੀ ਅਦਾਕਾਰ ਵਿਨੋਦ ਖੰਨਾ ਉਨ੍ਹਾਂ ਨੂੰ ਮਰਨ ਦੇ ਉਪਰੰਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ ਤੇ ਇਨਾਮ ਪਾਉਣ ਵਾਲੇ 19ਵੇਂ ਜਿਹੜੇ ਸੀ ਪੁਰਸਕਾਰ ਪ੍ਰਾਪਤ ਕਰਤਾ ਸਨ। ਸਾਲ 2025 ਦੇ ਵਿੱਚ ਇਹ ਐਵਾਰਡ ਮਲ ਆਲਿਮ ਐਕਟਰ ਜਿਹੜੇ ਨੇ ਮੋਹਨ ਲਾਲ ਉਨ੍ਹਾਂ ਨੂੰ ਐਵਾਰਡ ਦਿੱਤਾ ਗਿਆ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਖਾਸ ਜਿਹੜੀਆਂ ਦੁਨੀਆਦਾਰੀ ਦੇ ਵਿੱਚ ਗੱਲਾਂ ਬਾਤਾਂ ਜੋ ਕੁਝ ਵਾਪਰਿਆ ਇਸ ਦੁਨੀਆਂ ਦੇ ਉੱਤੇ ਤੇ ਉਹਦੀ ਬਾਤ ਪਾਈ ਹੈ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਤੇ ਅੱਜ ਦੀਆਂ ਖ਼ਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +352 ਕੁਝ ਹੀ ਪਲਾਂ ਤੱਕ ਤੇ ਆਪਣਾ ਕਾਲ ਤੁਸੀਂ ਕਰ ਸਕਦੇ ਹੋ ਤੇ ਸਟੂਡੀਓ ਦਾ ਨੰਬਰ +358449761920 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਸਿੱਧੀ ਕਾਲ ਜਾਂ ਮੈਸੇਜ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਤੇ ਉਹਦੇ ਉੱਤੇ ਵੀ ਤੁਸੀਂ ਆਪਣੇ ਜਜ਼ਬਾਤ, ਕੋਈ ਗੱਲਬਾਤ ਲਿਖਣੀ ਚਾਹੁੰਦੇ ਹੋ, ਕਮੈਂਟ ਲਿਖਣਾ ਚਾਹੁੰਦੇ ਹੋ ਤਾਂ ਸਵਾਗਤ ਹੈ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਨੂੰ ਜੀ, ਨਿੱਘਾ ਸਵਾਗਤ ਹੈ ਇਕਬਾਲ ਜੀ ਕੈਲੀਫੋਰਨੀਆ ਤੋਂ। ਤੇ ਇਸੇ ਤਰ੍ਹਾਂ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਤੋਂ ਸ਼ੁਰੂਆਤ ਕਰਕੇ ਅਮਰੀਕਾ ਤੱਕ ਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਦੇ ਵੱਲ ਨੂੰ ਚੱਲਦੇ ਹਾਂ। ਮਜ਼ਾਕ ਜਿਹੜਾ ਬਣਾ ਕੇ ਰੱਖ ਦਿੱਤਾ ਹੈ ਜੱਜਾਂ ਦਾ ਤੇ ਮੈਂ ਨਹੀਂ ਹੋਵਾਂਗਾ ਪੇਸ਼, ਹਰ ਕੋਈ ਜਿਹੜਾ ਇਹ ਗੱਲ ਕਹਿ ਰਿਹਾ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੋ ਕੁਝ ਬਣ ਰਿਹਾ ਤੇ ਬਣਾਤਾ ਮਜ਼ਾਕ ਜੱਜਾਂ ਦਾ, ਮੈਂ ਨਹੀਂ ਹੁੰਦਾ ਪੇਸ਼, ਇਹ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਜਿਹੜੇ ਕਹਿ ਰਹੇ ਨੇ। 227 ਨਵੀਆਂ ਪਾਰਟੀਆਂ ਦੀ ਦੌੜ ਦੇ ਵਿੱਚ ਜਿਹੜਾ ਨਵਾਂ ਸ਼ੋਰ ਦੇਖਣ ਨੂੰ ਮਿਲ ਰਿਹਾ। ਪੁਤਿਨ ਜਿਹੜੇ ਨੇ ਮਨਾਉਣਗੇ ਹੁਣ ਵਿਕਟਰੀ ਡੇ ਜਿਹੜਾ ਤੇ ਟਰੰਪ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਤੇ ਟਰੰਪ ਕਰੂ ਕੋਈ ਨਵਾਂ ਕਾਰਾ। ਦੁਨੀਆ ਜਿਹੜੀ ਹੈ ਖੜਨ ਜੋਗੀ ਨਹੀਂ ਛੱਡਣੀ, ਆਉਣ ਵਾਲੀ ਜਿਹੜੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਜਿਹੜਾ ਅਮਰੀਕਾ, ਇਰਾਨ ਅਤੇ ਇਜ਼ਰਾਈਲ ਦਰਮਿਆਨ ਵੱਧ ਰਹੀ ਤਣਾਅ ਜਿਹੜੀ ਹੈ ਭਰੀ ਸਥਿਤੀ ਬਣ ਰਹੀ ਹੈ ਤੇ ਟਰੰਪ ਉਨ੍ਹਾਂ ਦੇ ਸਖ਼ਤ ਸਟੈਂਡ ਅਤੇ ਸੰਭਾਵਿਤ ਵੱਡੀ ਜਿਹੜੀ ਹੈ ਕਾਰਵਾਈ ਦੇ ਸੰਕੇਤ ਜਿਹੜੇ ਸ਼ਾਮਲ ਨੇ। ਸਟਰੇਟ ਆਫ ਹੋਰਮੁਜ਼ ਦੇ ਨਾਲ ਜਿਹੜਾ ਜੁੜੀਆਂ ਘਟਨਾਵਾਂ ਨੇ ਦੁਨਿਆਵੀ ਅਰਥਚਾਰੇ ਨੂੰ ਚਿੰਤਾ ਦੇ ਵਿੱਚ ਵੀ ਪਾਇਆ ਹੈ ਤੇ ਟਰੰਪ ਸਾਹਿਬ ਨੇ ਸਟਰੇਟ ਆਫ ਹੋਰਮੁਜ਼ ਨੂੰ ਖਤਮ ਕਰਕੇ ਤੇ ਆਪਣਾ ਨਾਮ ਉੱਥੇ ਚਮਕਾ ਦਿੱਤਾ ਹੈ, ਸਟਰੇਟ ਆਫ ਟਰੰਪ। ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਗਰਮੀ ਜਿਹੜੀ ਆ ਰਹੀ ਹੈ। ਆਮ ਆਦਮੀ ਪਾਰਟੀ, ਬੇਅਦਬੀ ਬਿੱਲ ਤੇ ਨਵੇਂ ਵਿਵਾਦਾਂ ਦੇ ਨਾਲ ਸਿਆਸੀ ਮਾਹੌਲ ਜਿਹੜਾ ਤਪਿਆ ਪਿਆ। ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਮਾਮਲੇ ਤੋਂ ਲੈ ਕੇ ਨਵੀਆਂ ਪਾਰਟੀਆਂ ਦੀ ਐਂਟਰੀ ਹੋ ਰਹੀ ਹੈ ਤੇ 2027 ਚੋਣਾਂ ਦੇ ਲਈ ਹਲਚਲ ਤੇਜ਼ ਹੋਈ ਹੈ। ਅਦਾਲਤੀ ਮਾਮਲੇ, ਰਾਜਨੀਤਿਕ ਟਕਰਾਅ ਤੇ ਅੰਤਰਰਾਸ਼ਟਰੀ ਤਣਾਅ ਜਿਹੜਾ ਬਣਿਆ ਹੋਇਆ ਤੇ ਲਓ ਫਿਰ ਆਪਾਂ ਗੱਲਾਂ ਬਾਤਾਂ ਦੀ ਕਰਦੇ ਹਾਂ ਸ਼ੁਰੂਆਤ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਬੀਜੇਪੀ ਦੇ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ਦੇ ਵਿੱਚ ਲਗਾਈ ਜਾਵੇਗੀ ਹੁਣ ਜਨਤਾ ਦੀ ਵਿਧਾਨ ਸਭਾ। ਪੰਜਾਬ ਸਰਕਾਰ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਕੱਲ੍ਹ ਨੂੰ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਪੰਜਾਬ ਭਾਜਪਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਨਤਾ ਦੀ ਵਿਧਾਨ ਸਭਾ ਲਗਾਈ ਜਾਏਗੀ। ਇਸ ਗੱਲ ਦੀ ਪੁਸ਼ਟੀ ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਜਿਹੜੇ ਨੇ ਵਿਨੀਤ ਜੋਸ਼ੀ ਉਨ੍ਹਾਂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ 1 ਮਈ ਨੂੰ ਸਵੇਰੇ 11 ਵਜੇ ਸ਼ੁਰੂ ਹੋਏਗਾ। ਭਾਜਪਾ ਆਗੂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੂਬੇ ਦੀ ਭਲਾਈ ਦੀ ਜਿਹੜੀ ਬਜਾਏ ਆਪਣੀ ਪਾਰਟੀ ਦੇ ਹਿੱਤਾਂ ਦੇ ਲਈ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਪੀਕਰ ਆਪਣਾ ਫਰਜ਼ ਤੇ ਮਾਣ ਮਰਿਆਦਾ ਭੁੱਲ ਜਾਵੇ ਤਾਂ ਹਾਕਮ ਤੇ ਲੋਕਾਂ ਦੀ ਆਵਾਜ਼ ਜਿਹੜੀ ਦਾ ਮਖੌਲ ਉਡਾਉਣ ਲੱਗ ਜਾਵੇ ਤਾਂ ਜਨਤਾ ਦੀ ਵਿਧਾਨ ਸਭਾ ਲਗਾਉਣੀ ਜ਼ਰੂਰੀ ਹੈ ਜਿੱਥੇ ਪੰਜਾਬ ਦੇ ਮੁੱਦਿਆਂ ਨੂੰ ਵਿਚਾਰਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਨਾਮ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਇਸੇ ਲਈ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਮੁਲਾਜ਼ਮਾਂ ਦਾ ਬਕਾਇਆ DA ਨਹੀਂ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਵੱਲੋਂ ਜਨਤਾ ਦੀ ਵਿਧਾਨ ਸਭਾ ਦੇ ਵਿਚ ਲੋਕਾਂ ਦੇ ਅਸਲ ਮੁੱਦਿਆਂ ਨੂੰ ਚੁੱਕਿਆ ਕਹਿੰਦੇ

0: ਜਾਵੇਗਾ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦਾ ਮਾਮਲਾ ਅਜਨਾਲਾ ਦੀ ਗੱਲ ਕਰੀਏ। ਅਜਨਾਲਾ ਅਦਾਲਤ ਦੇ ਵਿਚ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਹੋਈ ਅੱਜ ਤੇ ਅਗਲੀ ਸੁਣਵਾਈ 2 ਮਈ ਨੂੰ ਹੁਣ ਹੋਏਗੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਅੱਜ ਮੁੜ ਅਸਾਮ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਜਨਾਲਾ ਦੀ ਸਬ ਅਦਾਲਤ ਵਿਖੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਗਿਆ। ਅਦਾਲਤ ਦੇ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਕਰਮਵੀਰ ਸਿੰਘ ਪੰਨੂ ਹੁਣਾਂ ਨੇ ਦਸਿਆ ਕਿ ਪੁਲਿਸ ਦੇ ਵੱਲੋਂ ਅਜਨਾਲਾ ਪੁਲਿਸ ਥਾਣਾ ਹਿੰਸਾ ਮਾਮਲੇ ਦੇ ਵਿਚ ਉਸਦੇ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ, ਜਿਸ ਦੇ ਉਤੇ ਕਾਰਵਾਈ ਕਰਦੇ ਹੋਏ ਅਦਾਲਤ ਦੇ ਵੱਲੋਂ ਇਹ ਮਾਮਲਾ ਹੁਣ ਸੈਸ਼ਨ ਅਦਾਲਤ ਅੰਮ੍ਰਿਤਸਰ ਦੇ ਵਿਚ ਵਿਚਾਰਿਆ ਜਾਏਗਾ, ਜਿਸ ਦੇ ਤਹਿਤ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਕੇਸ ਪਹਿਲਾਂ ਵੀ ਜਿਹੜਾ ਸੈਸ਼ਨ ਅਦਾਲਤ ਦੇ ਵਿਚ ਵਿਚਾਰ ਦੇ ਅਧੀਨ ਹੈ। ਅਜਨਾਲਾ ਪੁਲਿਸ ਸਟੇਸ਼ਨ ਹਿੰਸਾ ਮਾਮਲੇ ਦੇ ਵਿਚ ਪਹਿਲਾਂ ਵੀ 40 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ ਨੇ ਤੇ ਇਸ ਕੇਸ ਦਾ ਜਿਹੜਾ ਸਾਹਮਣਾ ਕਰ ਰਹੇ ਨੇ। ਬੇਅਦਬੀ ਵਿਰੋਧੀ ਜਿਹੜਾ ਕਾਨੂੰਨ ਹੈ ਉਹਦਾ ਵੀ ਜਿਹੜਾ ਮੁੱਦਾ ਉੱਠ ਰਿਹਾ, ਬੇਅਦਬੀ ਵਿਰੋਧੀ ਕਾਨੂੰਨ ਪਟੀਸ਼ਨ ਦੀ ਵਾਜਬੀਅਤ ਪਰਖੇਗੀ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਨਵੇਂ ਸੋਧੇ ਗਏ ਬੇਅਦਬੀ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਦੇ ਲਈ ਦਾਖਲ ਪਟੀਸ਼ਨ ਤੋਂ ਕਰੀਬ ਇਕ ਹਫ਼ਤੇ ਬਾਅਦ ਅਦਾਲਤ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਉਹ ਪਹਿਲਾਂ ਇਹ ਜਾਂਚੇਗੀ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਹੈ ਜਾਂ ਨਹੀਂ ਹੈ। ਇਹ ਫੈਸਲਾ ਸੂਬਾ ਸਰਕਾਰ ਦੇ ਵੱਲੋਂ ਪਟੀਸ਼ਨ ਕਰਤਾ ਦੇ ਪਿਛੋਕੜ ਤੇ ਇਸ ਮਾਮਲੇ ਦੇ ਵਿਚ ਜਿਹੜਾ ਨਾਲ ਉਸਦੇ ਸੰਬੰਧ ਦੇ ਵਿਚ ਇਤਰਾਜ਼ ਉਠਾਉਣ ਤੋਂ ਬਾਅਦ ਜਿਹੜਾ ਲਿਆ ਗਿਆ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਕਿਹਾ ਕਿ ਇਸ ਅਦਾਲਤ ਨੂੰ ਗੰਭੀਰਤਾ ਦੇ ਨਾਲ ਇਹ ਦੇਖਣਾ ਹੋਵੇਗਾ ਕਿ ਪਟੀਸ਼ਨ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ, ਜਾਂ ਇਸ ਨੂੰ ਸ਼ੁਰੂਆਤ ਦੇ ਵਿਚ ਹੀ ਖਾਰਜ ਕੀਤਾ ਜਾਵੇਗਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਹੋਏਗੀ। ਜਦੋਂ ਅਦਾਲਤ ਦੇ ਵਿਚ ਇਸ ਮਾਮਲੇ ਦੀ ਸ਼ੁਰੂਆਤੀ ਸੁਣਵਾਈ ਹੋਈ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਹੁਣਾਂ ਨੇ ਦਸਿਆ ਕਿ ਪਟੀਸ਼ਨ ਕਰਤਾ ਦਾ ਬਾਰ ਲਾਇਸੈਂਸ ਜਿਹੜਾ ਮੁਅੱਤਲ ਹੈ ਕਿਉਂਕਿ ਉਸਦੀ ਪੜ੍ਹਾਈ ਜਿਹੜੀ ਹੈ ਉਹਦੀ ਡਿਗਰੀ ਅਕਾਦਮਿਕ ਡਿਗਰੀ ਅਸਲੀ ਹੈ ਜਾਂ ਨਹੀਂ ਹੈ, ਇਸ ਦੀ ਜਾਂਚ ਚੱਲ ਰਹੀ ਹੈ। ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਐਡਵੋਕੇਟ ਜਨਰਲ ਬੇਦੀ ਹੁਣਾਂ ਕਿਹਾ ਕਿ ਪਟੀਸ਼ਨ ਪਾਉਣ ਵਾਲੇ ਵਿਅਕਤੀ ਨੂੰ ਜਿਹੜਾ ਆਦਤਨ ਸ਼ਿਕਾਇਤਾਂ ਦੇ ਕਰਨ ਵਾਲਾ ਜਿਹੜਾ ਐਲਾਨਿਆ ਗਿਆ ਤੇ ਉਸਦਾ ਜਿਹੜਾ ਨਾਂ ਇਜਲਾਸ ਬਿਊਰੋ ਦੇ ਵੱਲੋਂ ਤਿਆਰ ਕੀਤਾ ਅਜਿਹੇ ਲੋਕਾਂ ਦੀ ਖਾਸ ਸੂਚੀ ਦੇ ਵਿਚ ਸ਼ਾਮਲ ਹੈ। ਬੇਦੀ ਹੁਣਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਟੀਸ਼ਨ ਕਰਤਾ ਦਾ ਪਿਛੋਕੜ ਤੇ ਉਸਦਾ ਜਿਹੜਾ ਅਸਲੀ ਕਿਰਦਾਰ ਹੈ। ਦੂਜੇ ਪਾਸੇ ਪਟੀਸ਼ਨ ਕਰਤਾ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਮਾਮਲਾ ਜਨਤਕ ਮਹੱਤਤਾ ਵਾਲਾ ਹੈ ਤੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਟੀਸ਼ਨ ਕਰਤਾ ਦੇ ਨਾਲ ਜੁੜੀ ਸਾਰੀ ਜਾਣਕਾਰੀ ਹਲਫ਼ਨਾਮੇ ਰਾਹੀਂ ਪੇਸ਼ ਕਰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਉਸ ਤੇ ਕੋਈ ਵੀ ਪੁਲਿਸ ਕੇਸ ਦਰਜ ਨਹੀਂ ਹੈ, ਨਾ ਹੀ ਉਹ ਜਿਹੜਾ ਉਸਦੀ ਡਿਗਰੀ ਨੂੰ ਹਾਲੇ ਤੱਕ ਗਲਤ ਕਰਾਰ ਦਿੱਤਾ ਗਿਆ ਹੈ। ਪਟੀਸ਼ਨ ਪਾਉਣ ਵਾਲਾ ਜਿਹੜਾ ਵਿਅਕਤੀ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਨੂੰ ਰੱਦ ਕਰਵਾਉਣਾ ਚਾਹੁੰਦਾ ਹੈ। ਇਹ ਕਾਨੂੰਨ ਬੇਅਦਬੀ ਦੇ ਮਾਮਲਿਆਂ ਦੇ ਵਿਚ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਦਿੰਦਾ ਹੈ। ਇਸ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੇ ਹੋਏ ਜਲੰਧਰ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਹੁਣਾਂ ਦਸਿਆ ਕਿ ਇਹ ਕਾਨੂੰਨ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਸੀ, ਜਿਸ ਨੂੰ 17 ਅਪ੍ਰੈਲ ਨੂੰ ਰਾਜਪਾਲ ਨੇ ਮਨਜੂਰੀ ਦਿੱਤੀ, 20 ਅਪ੍ਰੈਲ ਨੂੰ ਸਰਕਾਰੀ ਤੌਰ ਦੇ ਉਤੇ ਨੋਟੀਫਾਈ ਕੀਤਾ ਗਿਆ। ਇਸ ਕਾਨੂੰਨ ਨੂੰ ਜਿਹੜਾ ਚੁਣੌਤੀ ਦੇਣ ਦੇ ਕਾਰਨ ਦਸਦਿਆਂ ਹੋਇਆਂ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਇਸ ਐਕਟ ਨੂੰ ਸੰਵਿਧਾਨ ਦੀ ਧਾਰਾ ਜਿਹੜੀ ਹੈ 254(2) ਅਨੁਸਾਰ ਰਾਸ਼ਟਰਪਤੀ ਦੀ ਲੋੜੀਂਦੀ ਮਨਜੂਰੀ ਹਾਸਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੀ ਧਾਰਾ 5(3) ਹੈ ਤਹਿਤ ਉਮਰ ਕੈਦ ਵਰਗੀਆਂ ਸਜ਼ਾਵਾਂ ਤੈਅ ਕੀਤੀਆਂ ਗਈਆਂ ਨੇ, ਜੋ ਕਿ ਕੇਂਦਰ ਤੇ ਸੂਬੇ ਦੀ ਸਾਂਝੀ ਜਿਹੜੀ ਸੂਚੀ ਹੈ ਕੰਕਰੰਟ ਲਿਸਟ ਦਾ ਜਿਹੜਾ ਵਿਸ਼ਾ ਨੇ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸਜ਼ਾਵਾਂ ਮੌਜੂਦਾ ਭਾਰਤੀ ਨਿਆਂ ਸੰਹਿਤਾ BNS ਦੇ ਨਾਲ ਮੇਲ ਨਹੀਂ ਖਾਂਦੀਆਂ ਨੇ ਤੇ ਇਸ ਦੇ ਲਈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਰਾਸ਼ਟਰਪਤੀ ਦੀ ਸਹਿਮਤੀ ਜ਼ਰੂਰੀ ਸੀ। ਸਰਕਾਰੀ ਗਜ਼ਟ ਦੇ ਮੁਤਾਬਕ ਸਿਰਫ਼ ਰਾਜਪਾਲ ਦੀ ਮਨਜੂਰੀ ਲਈ ਗਈ ਹੈ, ਜਿਸ ਦੇ ਕਾਰਨ ਇਹ ਪੂਰਾ ਕਾਨੂੰਨ ਪ੍ਰਕਿਰਿਆ ਦੇ ਪੱਖੋਂ ਜਿਹੜਾ ਗਲਤ ਅਤੇ ਗੈਰ ਸੰਵਿਧਾਨਕ ਸਿੱਧ ਹੁੰਦਾ ਹੈ। ਪਟੀਸ਼ਨ ਦੇ ਵਿਚ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਤੇ ਧਰਮ ਨਿਰਪੱਖਤਾ ਦੇ ਸਿਧਾਂਤ ਦਾ ਮੁੱਦਾ ਵੀ ਚੁੱਕਿਆ ਗਿਆ। ਇਸ ਦੇ ਵਿਚ ਦਲੀਲ ਦਿੱਤੀ ਗਈ ਕਿ ਇਹ ਕਾਨੂੰਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਲਈ ਬਹੁਤ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕਰਦਾ ਹੈ। ਦੂਜੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਨੂੰ ਇਸ ਦੇ ਵਿਚ ਸ਼ਾਮਲ ਨਾ ਕਰਕੇ ਇਹ ਕਾਨੂੰਨ ਸਭ ਦੇ ਲਈ ਬਰਾਬਰ ਹੋਣ ਦੀ ਸ਼ਰਤ ਦੇ ਉਤੇ ਪੂਰਾ ਨਹੀਂ ਉਤਰਦਾ ਹੈ। ਦੂਸਰੇ ਪਾਸੇ DIG ਭੁੱਲਰ ਹੁਣੀ ਦਾ ਮਾਮਲਾ ਜਿਹੜਾ ਉਨ੍ਹਾਂ ਦੇ ਟਿਕਾਣਿਆਂ ਤੋਂ ਈਡੀ ਦੇ ਵੱਲੋਂ 1.4 ਕਰੋੜ ਦੇ ਅਸਾਸੇ ਜ਼ਬਤ ਕੀਤੇ ਐ। ਸਸਪੈਂਡਡ ਜਿਹੜੇ ਨੇ DIG ਭੁੱਲਰ, ਮਾਮਲੇ ਦੀ ਜਾਂਚ ਦੇ ਵਿਚ ਕਈ ਬੇਨਾਮੀ ਜਾਇਦਾਦਾਂ ਦੇ ਸਬੂਤ ਵੀ ਮਿਲ ਗਏ ਨੇ। ਭੁੱਲਰ ਅਤੇ ਉਸ ਦੇ ਨਾਲ ਜੁੜੀਆਂ ਸੰਸਥਾਵਾਂ ਦੇ ਵਿਰੁੱਧ ਹਾਲ ਹੀ ਦੇ ਵਿਚ ਮਾਰੇ ਛਾਪਿਆਂ ਦੇ ਦੌਰਾਨ ਮਨੀ ਲਾਂਡਰਿੰਗ ਦੇ ਨਾਲ ਸੰਬੰਧਿਤ 1.4 ਕਰੋੜ ਰੁਪਏ ਦੇ ਜਿਹੜੇ ਨੇ ਅਸਾਸੇ ਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਐ। ਕੇਂਦਰੀ ਏਜੰਸੀ ਨੇ 27 ਅਪ੍ਰੈਲ ਨੂੰ 11 ਥਾਵਾਂ ਦੇ ਉਤੇ ਛਾਪੇਮਾਰੀ ਕੀਤੀ ਸੀ, ਜਿਸਦੇ ਵਿਚ ਭੁੱਲਰ ਅਤੇ ਉਸਦੇ ਕਥਿਤ ਸਹਿਯੋਗੀਆਂ ਜਿਵੇਂ ਕਿ ਪ੍ਰਾਪਰਟੀ ਡੀਲਰ ਅਤੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ ਸ਼ਾਮਲ ਨੇ। ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਇਹ ਮਾਮਲਾ ਭੁੱਲਰ ਅਤੇ ਉਸਦੇ ਸਾਥੀਆਂ ਦੇ ਵਿਰੁੱਧ ਰਿਸ਼ਵਤਖੋਰੀ ਤੇ ਕਥਿਤ ਤੌਰ ਦੇ ਉਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਹੇਠ ਦਰਜ ਦੀ ਜਿਹੜੀ ਸੀ 2 CBI ਕੇਸਾਂ ਮਗਰੋਂ ਦਰਜ ਕੀਤਾ। ਅਕਤੂਬਰ 2025 ਦੇ ਵਿਚ ਰਿਸ਼ਵਤਖੋਰੀ ਦੇ ਇਕ ਮਾਮਲੇ ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈਡੀ ਨੇ ਬਿਆਨ ਦੇ ਵਿਚ ਕਿਹਾ ਕਿ ਛਾਪਿਆਂ ਦੇ ਦੌਰਾਨ 1.4 ਕਰੋੜ ਰੁਪਏ ਦੇ ਅਸਾਸੇ ਜ਼ਬਤ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਦੇ ਨਾਲ ਸੰਬੰਧਿਤ ਕਈ ਦਸਤਾਵੇਜ਼ ਬਰਾਮਦ ਕਰ ਲਏ ਗਏ ਨੇ। ਜਾਂਚ ਤੋਂ ਪਤਾ ਲੱਗਿਆ ਕਿ ਵੱਖ ਵੱਖ ਪ੍ਰਾਪਰਟੀ ਜਿਹੜੇ ਡੀਲਰਾਂ ਤੇ ਸੰਬੰਧਿਤ ਵਿਅਕਤੀਆਂ ਦੇ ਬੈਂਕ ਖਾਤਿਆਂ ਦੇ ਵਿਚ ਵੱਡੀ ਨਕਦੀ ਜਮ੍ਹਾਂ ਅਤੇ ਦਲੀਲ ਜਿਹੜੀ ਤਬਦੀਲ ਕੀਤੀ ਗਈ ਸੀ, ਜਿਨ੍ਹਾਂ ਦੇ ਕੋਲ ਜ਼ਮੀਨ ਦੇ ਵਿਚ ਨਿਵੇਸ਼ ਦੇ ਅਨੁਸਾਰ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਸੀ। ਏਜੰਸੀ ਨੇ ਦੋਸ਼ ਲਗਾਇਆ ਕਿ ਮਗਰੋਂ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਨਾਮ ਦੇ ਉਤੇ ਜਾਇਦਾਦਾਂ ਖਰੀਦਣ ਦੇ ਲਈ ਫੰਡਾਂ ਦੀ ਵਰਤੋਂ ਕੀਤੀ ਗਈ। ਈਡੀ ਅਨੁਸਾਰ ਹਾਲ ਹੀ ਦੇ ਵਿਚ ਮਾਰੇ ਗਏ ਛਾਪਿਆਂ ਦੇ ਦੌਰਾਨ ਚੰਡੀਗੜ੍ਹ, ਲੁਧਿਆਣਾ, ਕਪੂਰਥਲਾ, ਮੁਹਾਲੀ ਤੇ ਜ਼ੀਰਕਪੁਰ ਵਿਚ ਸਥਿਤ ਰਹਾਇਸ਼ਾਂ ਤੇ ਖੇਤੀਬਾੜੀ ਜਾਇਦਾਦਾਂ ਸਮੇਤ ਕਈ ਜਾਇਦਾਦਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਜ਼ਬਤ ਕੀਤੇ ਗਏ ਨੇ। ਦੂਸਰੇ ਪਾਸੇ ਪਾਰਟੀ ਬਦਲਣ ਤੋਂ ਬਾਅਦ ਰਜਿੰਦਰ ਗੁਪਤਾ ਹੁਣਾਂ ਦੀ ਜਿਹੜੀ ਹੈ ਟਰਾਈਡੈਟ ਫੈਕਟਰੀ ਦੇ ਉਤੇ ਛਾਪਾ ਪੈ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਸਭਾ ਮੈਂਬਰ ਦੀ ਪਿੰਡ ਧੌਲਾ ਦੇ ਵਿਚ ਫੈਕਟਰੀ ਦੀ ਜਾਂਚ ਕੀਤੀ ਹੈ। ਬਰਨਾਲਾ ਦੇ ਵਿਚ ਪੰਜਾਬ ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਟਰਾਈਡੈਂਟ ਗਰੁੱਪ ਦੀ ਜਿਹੜੀ ਫੈਕਟਰੀ ਹੈ ਉਹਦੇ ਉਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਛਾਪਾ ਮਾਰ ਦਿੱਤਾ ਗਿਆ। ਜਿੰਨਾ ਚਿਰ ਇਨ੍ਹਾਂ ਦੇ ਨਾਲ ਸੀਗੇ ਉਦੋਂ ਛਾਪਾ ਨਹੀਂ ਤੇ ਹੁਣ ਜਿਹੜੇ BJP ਚ ਚਲੇ ਗਏ ਤਾਂ ਹੁਣ ਛਾਪਾ ਪਵਾ ਤਾ ਜੀ। ਇਸ ਦੇ ਨਾਲ ਹੀ ਗੌਰਤਲਬ ਗੱਲ ਇਹ ਵੀ ਹੈ ਕਿ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੇ ਸਨ, ਪਰ ਕੁਝ ਦਿਨ ਪਹਿਲਾਂ ਹੀ ਉਹ ਭਾਜਪਾ ਦੇ ਵਿਚ ਸ਼ਾਮਲ ਹੋਏ। ਇਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਕਾਰਵਾਈ ਨੂੰ ਕਾਫੀ ਅਹਿਮ ਜਿਹੜਾ ਮੰਨਿਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 9 ਗੱਡੀਆਂ ਅੱਜ ਦੁਪਹਿਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਸਥਿਤ ਟਰਾਈਡੈਂਟ ਫੈਕਟਰੀ ਦੇ ਵਿਚ ਦਾਖਲ ਹੁੰਦੀਆਂ। ਪਿਛਲੇ 3 ਤੋਂ 4 ਘੰਟਿਆਂ ਤੋਂ ਬੋਰਡ ਦੇ ਜਿਹੜੇ ਅਧਿਕਾਰੀਆਂ ਵੱਲੋਂ ਫੈਕਟਰੀ ਦੇ ਅੰਦਰ ਜਾਂਚ ਕੀਤੀ ਗਈ। ਲੰਮੇ ਸਮੇਂ ਤੋਂ ਇਲਾਕੇ ਦੇ ਲੋਕ ਕਹਿੰਦੇ ਨੇ ਟਰਾਈਡੈਂਟ ਫੈਕਟਰੀ ਦੇ ਖਿਲਾਫ਼ ਪਾਣੀ ਤੇ ਹਵਾ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਸਥਾਨਕ ਲੋਕਾਂ ਦਾ ਕਹਿਣਾ ਕਿ ਟਰਾਈਡੈਂਟ ਗਰੁੱਪ ਦੇ ਮਾਲਕ ਦੀ ਉੱਚੀ ਸਿਆਸੀ ਪਹੁੰਚ ਦੇ ਕਾਰਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਸੀ। ਪਿਛਲੇ ਹਫ਼ਤੇ ਪੰਜਾਬ ਦੀ ਸਿਆਸਤ ਦੇ ਵਿਚ ਆਏ ਬਦਲਾਅ ਅਤੇ ਰਜਿੰਦਰ ਗੁਪਤਾ ਦੇ ਦਲ ਬਦਲਣ ਤੋਂ ਬਾਅਦ ਹੀ ਇਹ ਕਾਰਵਾਈ ਅਮਲ ਦੇ ਵਿਚ ਲਿਆਂਦੀ ਗਈ। ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਦੇ ਉਤੇ ਅਧਿਕਾਰਤ ਬਿਆਨ ਨਹੀਂ ਦਿੱਤਾ ਤੇ ਉਹ ਮੀਡੀਆ ਤੋਂ ਜਿਹੜਾ ਬਚਦੇ ਵੀ ਨਜ਼ਰ ਆਏ ਨੇ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਜਾਂਚ ਦੇ ਵਿਚ ਕਈ ਜਿਹੜੇ ਨੇ ਸਤੀ ਤੱਥ ਸਾਹਮਣੇ ਆਉਂਦੇ ਨੇ, ਇਹ ਆਉਣ ਵਾਲੇ ਸਮੇਂ ਦੇ ਵਿਚ ਹੀ ਸਾਰਾ ਕੁਝ ਸਥਿਤੀ ਜਿਹੜੀ ਹੈ ਸਪਸ਼ਟ ਹੋ ਜਾਏਗੀ। ਹੁਣ ਜਿਹੜਾ ਦੁਰਗੇਸ਼ ਪਾਠਕ ਸਾਹਿਬ ਕਹਿੰਦੇ ਨੇ ਕਿ ਜੱਜ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਹੈ। ਹਾਈ ਕੋਰਟ 4 ਮਈ ਨੂੰ ਜਿਹੜੀ ਕਰੇਗੀ ਸੁਣਵਾਈ ਦੇ ਉਤੇ। ਆਪ ਆਗੂਆਂ ਜਿਹੜੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਮਗਰੋਂ ਹੁਣ ਪਾਰਟੀ ਆਗੂ ਦੁਰਗੇਸ਼ ਪਾਠਕ ਨੇ ਵੀ ਦਿੱਲੀ ਹਾਈ ਕੋਰਟ ਦੇ ਵਿਚ ਚੱਲ ਰਹੇ ਆਬਕਾਰੀ ਨੀਤੀ ਕੇਸ ਦੇ ਵਿਚ ਜਸਟਿਸ ਸਵਰਨਾ ਕਾਂਤਾ ਸ਼ਰਮਾ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ। ਪਾਠਕ ਨੇ ਮਹਿਲਾ ਜੱਜ ਨੂੰ ਲਿਖੇ ਪੱਤਰ ਦੇ ਵਿਚ ਕਿਹਾ ਕਿ ਉਹ ਕੇਜਰੀਵਾਲ ਤੇ ਸਿਸੋਦੀਆ ਦੇ ਵੱਲੋਂ ਜਿਤਾਏ ਖਦਸ਼ਿਆਂ ਦੇ ਨਾਲ ਇਤਫਾਕ ਜਿਹੜਾ ਰੱਖਦੇ ਨੇ, ਜਿਸ ਕਰਕੇ ਉਹ ਕੋਰਟ ਦੇ ਵਿਚ ਨਿੱਜੀ ਤੌਰ ਦੇ ਉਤੇ ਜਾਂ ਫਿਰ ਆਪਣੇ ਵਕੀਲ ਦੇ ਰਾਹੀਂ ਨਹੀਂ ਪੇਸ਼ ਹੋਣਗੇ। CBI ਨੇ ਸ਼ਰਾਬ ਆਬਕਾਰੀ ਨੀਤੀ ਕੇਸ ਦੇ ਵਿਚ ਪਾਠਕ, ਸਿਸੋਦੀਆ ਤੇ ਕੇਜਰੀਵਾਲ ਨੂੰ ਬਰੀ ਕਰਨ ਦੇ ਟ੍ਰਾਇਲ ਕੋਰਟ ਦੇ ਜਿਹੜੇ ਫੈਸਲੇ ਨੂੰ ਹਾਈ ਕੋਰਟ ਦੇ ਵਿਚ ਚੁਣੌਤੀ ਦਿੱਤੀ ਹੈ। ਇਸ ਦੇ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਉਤੇ 4 ਮਈ ਨੂੰ ਸੁਣਵਾਈ ਕਰੇਗੀ। ਆਪ ਆਗੂ ਭਾਵੇਂ ਸੁਣਵਾਈ ਦਾ ਬਾਈਕਾਟ ਕਰ ਚੁੱਕੇ ਨੇ, ਪਰ ਜੱਜ ਨੇ ਉਨ੍ਹਾਂ ਨੂੰ ਜਿਹੜਾ ਆਪਣੇ ਜਵਾਬ ਦਾਅਵੇ ਦਾਖਲ ਕਰਨ ਦਾ ਇਕ ਆਖਰੀ ਮੌਕਾ ਦਿੱਤਾ ਹੋਇਐ। ਪਾਠਕ ਨੇ ਪੱਤਰ ਦੇ ਵਿਚ ਕਿਹਾ ਕਿ ਮੌਜੂਦਾ ਚਿੱਠੀ ਪੱਥਰ ਉਪਰੋਕਤ ਜਿਹੜਾ ਜ਼ਿਕਰ ਵਾਲੀ ਸੋਧ ਪਟੀਸ਼ਨ ਦੇ ਨਾਲ ਸੰਬੰਧਿਤ ਹੈ, ਜੋ ਇਸ ਸਮੇਂ ਅਦਾਲਤ ਦੇ ਵਿਚਾਰ ਜਿਹੜਾ ਅਧੀਨ ਚੱਲ ਰਹੀ ਹੈ। ਕਿੰਗ ਚਾਰਲਸ ਉਨ੍ਹਾਂ ਦੀ ਬਾਤ ਪਾਉਂਦੇ ਆ ਤੇ ਉਸ ਤੋਂ ਪਹਿਲਾਂ ਗੱਲਬਾਤ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੋ ਸਾਰੀਆਂ ਆਪਾਂ ਇੰਡੀਆ ਦੀਆਂ ਤੇ ਨਾਲ ਦੀ ਨਾਲ ਜਿਹੜੀਆਂ ਖ਼ਬਰਾਂ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ। ਉਹਦੇ ਉੱਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਵੀ ਨਾਲ ਜਿਹੜੀ ਹੈ ਹਾਜ਼ਰੀ ਜਿਹੜੀ ਹੈ ਭਰ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਤਿੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੈਣੀ ਸਾਹਿਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਬਾਰੇ ਸਾਹਿਬ, ਸਿਆਸੀ ਹਾਲਾਤ ਇਹ ਹੈਗੇ ਆ ਜੀ
0: ਜੀ
1: ਕਿ ਪੰਜਾਬ ਦੇ ਵਿਚ ਦੇਖੋ, ਟਰਾਈਡੈਂਟ ਹੋਟਲ ਵਾਲੇ ਰਜਿੰਦਰ ਗੁਪਤਾ ਜੀ ਦੇ PCB ਵਾਲਿਆਂ ਨੇ ਛਾਪਾ ਮਾਰ ਦਿੱਤਾ।
0: ਬਿਲਕੁਲ ਹੈ ਜੀ, ਕਹਿੰਦੇ ਪ੍ਰਦੂਸ਼ਣ ਹੋ ਗਿਆ ਜੀ ਹੁਣ।
1: ਬਾਰੇ ਸਾਹਿਬ, ਇਸੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਸਨੱਬ ਕੀਤਾ ਸੀਗਾ ਪੰਜਾਬ ਕੇਸਰੀ ਵਾਲਿਆਂ ਨੂੰ।
0: ਹਾਂਜੀ ਬਿਲਕੁਲ,
1: ਜਦੋਂ ਪੰਜਾਬ ਕੇਸਰੀ ਵਾਲਿਆਂ ਨੇ ਇੱਕ ਸਟੋਰੀ ਲਿਖ ਦਿੱਤੀ ਸੀ
0: ਜੀ,
1: ਇਹ ਡਿਪਾਰਟਮੈਂਟ ਜਿਹੜੇ ਹੈਗੇ ਆ, ਚਲੋ ਸਰਕਾਰ ਦੇ ਹੈਗੇ ਆ, ਤੇ ਕੀ ਇਹ ਸਰਕਾਰੀ ਡਿਪਾਰਟਮੈਂਟ ਦੇ ਜਿਹੜੇ ਆਫੀਸਰ ਆ ਉਹਨਾਂ ਦੀ ਕੌਨਸ਼ੀਅਸ ਪ੍ਰਿਕ ਨੀ ਕਰਦੀ ਪੀ ਉਹਨਾਂ ਦਾ ਜਿਹੜਾ ਹੈਗਾ ਆ ਵੀ ਭਾਈ ਅਸੀਂ ਜੋ ਕਰ ਰਹੇ ਆ
0: ਜੀ,
1: ਜਾਂ ਤਾਂ ਅਸੀਂ ਜਿਹੜਾ ਹੈਗਾ ਜੇ ਅਸੀਂ ਲਾਫੁਲ ਡਿਊਟੀ ਕਰਦੇ ਹੁੰਦੇ ਤੇ ਆਪਾਂ ਪਹਿਲਾਂ ਵੀ ਕਰ ਸਕਦੇ ਸੀ ਜੇ ਉਹਨਾਂ ਨੇ ਕੁਛ ਗਲਤ ਕੀਤਾ ਸੀ।
0: ਬਿਲਕੁਲ ਹੈ ਜੀ,
1: ਜੇ ਉਹਨਾਂ ਦੇ ਵਿਰੁੱਧ ਕੋਈ ਸ਼ਿਕਾਇਤਾਂ ਆਉਂਦੀਆਂ ਸੀ ਤੇ ਪਹਿਲਾਂ ਤੁਸੀਂ ਇਸੇ ਕਰਕੇ ਚੁੱਪ ਬੈਠੇ ਰਹੇ ਵੀ ਕਿਉਂਕਿ ਉਹ ਸੱਤਾਧਾਰੀ ਧਿਰ ਨਾਲ ਜੁੜੇ ਸੀ।
0: ਬਿਲਕੁਲ ਹੈ ਜੀ,
1: ਜਾਂ ਤੁਸੀਂ ਜਿਹੜਾ ਹੈਗਾ ਆ ਕਿ ਉਹ ਸਰਕਾਰ ਦਾ ਜਿਹੜਾ ਹੈਗਾ ਆ ਵੀ ਇੱਕ ਡਿਪਾਰਟਮੈਂਟ ਨਾ ਹੋ ਕੇ ਵੀ ਸਰਕਾਰ ਦਾ ਐਜ਼ ਏ ਟੂਲ ਜਿਹੜਾ ਹੈਗਾ ਆ, ਤੁਸੀਂ ਆਪਣੀਆਂ ਜਿਹੜੀਆਂ ਇਹ ਪਾਵਰਸ ਹੈਗੀਆਂ ਉਹਦਾ ਮਿਸ ਯੂਜ ਕਰ ਰਹੇ ਹੋ, ਅਗਲੇ ਬੰਦੇ ਨੂੰ ਹਰਾਸ ਕਰ ਰਹੇ ਹੋ ਤੇ ਸਨੱਬ ਕਰ ਰਹੇ ਹੋ ਇਹ ਦੱਸਣ ਵਾਸਤੇ ਕਿ ਭਾਈ ਤੂੰ ਹੁਣ ਗਿਆ ਹੈਗਾ ਦੂਜੇ ਦਲ ਦੇ ਵਿਚ ਤੇ ਤੈਨੂੰ ਇਹਦੀ ਸਜ਼ਾ ਭੁਗਤਣੀ ਪਊਗੀ।
0: ਦੇਖੋ ਜਿੱਦਾਂ ਇਹ ਵੀ ਤਾਂ ਇਲਜ਼ਾਮਬਾਜ਼ੀ ਕਰਦੇ ਆ ਕਿ ਜਿੱਦਾਂ ਇਹਨਾਂ ਨੇ ਕਿਹਾ ਵੀ ਸਾਡੇ 7 ਬੰਦੇ ਕੈਪਚਰ ਕੀਤੇ ਜਾਣੇ MP ਲੈ ਗਏ ਖਿੱਚ ਧੂਗੇ ਕਰਕੇ, ਤਾਂ ਉਹ ਉੱਥੇ ਵੀ ਤਾਂ ਇਹਨਾਂ ਨੇ ਇਲਜ਼ਾਮਬਾਜ਼ੀ ਕੀਤੀ ਹੈ ਕਿ ਭਾਈ ਇਹ ਕੇਂਦਰੀ ਏਜੰਸੀਆਂ ਨੂੰ ਵਰਤਦੇ ਆ ਜਾਂ ਹੋਰ ਵੀ ਸਮੇਂ ਸਮੇਂ ਦੇ ਉੱਤੇ ਵੀ ਕੇਂਦਰ ਦਾ ਤੋਤਾ ਜਿੱਦਾਂ ਚਾਹੁੰਦੇ ਆ ਬੁਲਾ ਲੈਂਦੇ ਆ, ਤੇ ਫਿਰ ਇਹਦੇ ਉੱਤੇ ਵੀ ਤਾਂ ਇਹੀ ਜਿਹੜੀ ਹੈ ਆਪਣਾ ਫਾਰਮੂਲਾ ਇਹਨਾਂ ਦੇ ਉੱਤੇ ਵੀ ਤਾਂ ਉਹੀ ਲੱਗੇਗਾ ਜੀ ਕਿ ਇਹ ਵੀ ਤਾਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ
1: ਆ। ਤਾਂ ਤੁਸੀਂ ਜਸਟੀਫਾਈ ਕਰ ਦਿੱਤਾ
0: ਜੀ,
1: ਹੈ ਜੀ, ਤੇਰੇ ਕੋਲ ਜੋ ਸਰਿਆ ਤੂੰ ਕਰ ਲਿਆ, ਸਾਡੇ ਕੋਲ ਜੋ ਸਰਿਆ ਅਸੀਂ ਕਰ ਲਿਆ।
0: ਬਿਲਕੁਲ ਹੈ ਜੀ,
1: ਫੇਰ ਉਹਨੂੰ ਇਲਜ਼ਾਮ ਕਿਉਂ ਦੇਣਾ ਜੀ?
0: ਜੀ
1: ਫੇਰ ਉਹਨੂੰ ਇਲਜ਼ਾਮ ਕਿਉਂ ਦੇਣਾ?
0: ਉਹ ਕਿੱਦਾਂ ਕਹਿੰਦੇ ਹੁੰਦੇ, ਜੇ ਹੱਥ ਨਾ ਪਹੁੰਚੇ ਤਾਂ ਤੂੰ ਕੋੜੀ।
1: ਉਹ ਬਿਲਕੁਲ ਸਰ, ਉਹ ਤੁਹਾਡੀ ਗੱਲ ਠੀਕ ਹੈਗੀ ਆ
0: ਜੀ,
1: ਬਟ ਸਵਾਲ ਇਹ ਹੈਗਾ ਆ ਵੀ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਆ ਉਹ ਪਹਿਲਾਂ ਅਸੀਂ ਨੀ ਦੇਖੀ
0: ਜੀ,
1: ਇਹ ਨਵਾਂ ਹੀ ਕੰਮ ਚੱਲ ਪਿਆ ਹੈਗਾ ਆ ਵੀ ਹਾਂ ਜੀ ਪੋਲਿਊਸ਼ਨ ਕੰਟਰੋਲ ਬੋਰਡ, ਅੱਗੇ ਪਿੱਛੇ ਸਾਰਾ ਪੰਜਾਬ ਪੋਲਿਊਟਡ ਹੈਗਾ ਆ, ਉਦੋਂ ਇਹਨਾਂ ਨੂੰ ਚੇਤੇ ਨੀ ਆਉਂਦਾ ਜੀ, ਜਿੱਦਾਂ ਹੀ ਜਿਹੜਾ ਹੈਗਾ ਕੋਈ ਬੰਦਾ ਜਿਹੜਾ ਇਹਨਾਂ ਨੂੰ ਛੱਡ ਕੇ ਚੱਲ ਜਾਂਦਾ ਹੈਗਾ ਆ ਸੱਤਾਧਾਰੀ ਧਿਰ ਨੂੰ।
0: ਜੀਰਾ ਫੈਕਟਰੀ ਦਾ ਕਿੰਨਾ ਪੋਲਿਊਸ਼ਨ ਰਿਹਾ ਜੀ, ਕਿੰਨੇ ਮਹੀਨੇ ਜਾਂ ਸਾਲ ਉੱਥੇ ਧਰਨਾ ਲੱਗਦਾ ਰਿਹਾ।
1: ਬਿਲਕੁਲ ਜੀ ਬਿਲਕੁਲ, ਰੈਦਰ ਉੱਥੇ 20 ਕਰੋੜ ਰੁਪਇਆ ਜਿਹੜਾ ਹੈਗਾ ਆ ਜੁਰਮਾਨਾ ਜਿਹੜਾ ਆ ਉਹ ਹੋਇਆ, ਉਹ ਉਹਨੂੰ ਦੇਤਾ ਕੋਸਟ ਜਿਹੜੀ ਆ ਦਿੱਤੀ ਉਹਨੂੰ
0: ਜੀ
1: ਫੈਕਟਰੀ ਨੂੰ।
0: ਬਿਲਕੁਲ,
1: ਸਰਕਾਰ ਨੇ ਉਹਦੀ ਅਪੀਲ ਨਹੀਂ ਕੀਤੀ ਤੇ ਰੈਦਰ ਉਹ ਪੈਸੇ ਜਿਹੜੇ ਆ ਉਹਨਾਂ ਨੂੰ ਦੇਤੇ ਫੈਕਟਰੀ ਵਾਲਿਆਂ ਨੂੰ।
0: ਬਿਲਕੁਲ ਹੈ ਜੀ,
1: ਕਮਾਲ ਦੀ ਗੱਲ ਹੀ ਹੈਗੀ ਸੀ। ਤੇ ਅੱਛਾ ਉੱਥੇ ਜਿਹੜਾ ਹੈਗਾ ਆ ਵੀ ਨਾ ਤਾਂ ਕੋਈ ਜਿਹੜਾ ਹੈਗਾ ਆ ਡਿਪਾਰਟਮੈਂਟ ਲੋਕਾਂ ਦੇ ਹੱਕ ਦੇ ਵਿਚ ਖੜਿਆ
0: ਜੀ,
1: ਹਾਂਜੀ, ਉੱਥੇ ਜਿਹੜਾ ਹੈਗਾ ਆ ਵੈਸਟਡ ਇੰਟਰਸਟ ਜਿਹੜੇ ਸਰਕਾਰ ਦੇ ਹੈਗੇ ਸੀਗੇ ਤੇ ਉਹ ਫੈਕਟਰੀ ਨਾਲ ਸੀ ਤੇ ਇਸ ਕਰਕੇ ਜਿਹੜਾ ਆ ਉਹ ਡਿਪਾਰਟਮੈਂਟ ਸਾਰੇ ਫੈਕਟਰੀ ਵੱਲ ਭੁਗਤ ਗਏ। ਇੱਥੇ ਜਿਹੜਾ ਹੈਗਾ ਆ ਜਦੋਂ ਸਰਕਾਰ ਦੇ ਇੰਟਰਸਟ ਜਿਹੜੇ ਹੈਗੇ ਆ ਇਹਨਾਂ ਨੂੰ ਹਰਾਸ ਕਰਨ ਦੇ ਵਿਚ ਆ ਤੇ ਇਹ ਆਫੀਸਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਹਰਾਸ ਕਰਨ ਵਾਸਤੇ ਪਹੁੰਚ ਗਏ ਜੀ।
0: ਹਰਭਜਨ ਉਹਨਾਂ ਦੀ ਪਹਿਲਾਂ ਸਿਕਿਉਰਿਟੀ ਚੱਕ ਦਿੱਤੇ ਜੀ।
1: ਹਾਂਜੀ, ਹਰਭਜਨ ਸਿੰਘ ਦੀ ਸਿਕਿਉਰਿਟੀ ਚਲੋ ਉਹ ਤਾਂ ਜਿਹੜਾ ਹੈਗਾ ਜਾਂ ਸੈਂਟਰ ਇੰਨਾ ਕੁ ਤਾਂ ਕਰ ਦੂਗਾ ਉਹਨਾਂ ਵਾਸਤੇ। ਬਿਜ਼ਨਸ ਮੈਨ ਦਾ ਜਿਹੜਾ ਸਰ ਜਿਹੜਾ ਹੈਗਾ ਆ ਬਿਜ਼ਨਸ ਮੈਨ ਦੀ ਜਿਹੜੀ ਆ ਜਾਨ ਜਿਹੜੀ ਉਹਦੇ ਆਪਣੇ ਬਿਜ਼ਨਸ ਚ ਹੁੰਦੀ ਆ।
0: ਨਾਲੇ ਸੈਣੀ ਸਾਹਿਬ ਜੇ ਕਾਰਵਾਈ ਕਰਨੀ ਵੀ ਹੈ ਇਹਦੇ ਵਿਚ ਦੋ ਚਿੱਤੇ ਨਹੀਂ ਹੈ ਵੀ ਚਲੋ ਕਰੋ ਕਾਰਵਾਈ ਜਿਹੜੇ ਗਲਤ ਕਰਦੇ ਨੇ, ਚਾਹੇ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਚਾਹੇ ਉਹ ਜਿਹੜਾ ਫੂਡ ਜਿਹੜਾ ਖਾਣ ਪੀਣ ਦਾ ਸਮਾਨ ਹੈ ਕਿ ਉਹਦੇ ਵਿਚ ਹੇਰਾ ਫੇਰੀ ਸਿਰਫ ਦੀਵਾਲੀ ਦੇ ਉੱਤੇ ਹੁੰਦੀ ਹੈ ਜਾਂ ਅੱਜ ਵੀ ਹੋ ਰਹੀ ਹੈ, ਸਾਰਾ ਕੁਝ ਚੱਲ ਰਿਹਾ, ਮਿਲਾਵਟ ਹੋ ਰਹੀ ਹੈ, ਹਰ ਉੱਤੇ ਕਾਰਵਾਈ ਕਰੋ, ਪਰ ਉਹ ਹਾ ਚੀਜ਼ ਨਾ ਨਸ਼ਰ ਕਰੋ ਭਾਈ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਤੁਹਾਡੇ ਉੱਤੇ ਸਾਡਾ ਹੱਥ ਹੈ ਤੇ ਜਦੋਂ ਤੁਸੀਂ ਸਾਡੇ ਨਾਲ ਨਹੀਂ ਭਾਈ ਹੱਥ ਚੱਕ ਦਾਂਗੇ ਫਿਰ ਅਸੀਂ ਸਾਰਾ ਕੁਝ ਹੀ ਆਪਣੀ ਮਨ ਦੀਆਂ ਹੀ ਕਰਾਂਗੇ। ਕਰਨੀ ਤਾਂ ਸਭ ਦੇ ਉੱਤੇ ਕਰੋ ਜੇ ਕਰਨੀ ਹੈ ਨਾ।
1: ਮਹਾਰਾਜ ਸਾਹਿਬ ਸਰਕਾਰੀ ਡਿਪਾਰਟਮੈਂਟ ਤਾਂ ਸੁੱਤੇ ਆ, ਕਿਸੇ ਦੇ ਵੀ ਨਹੀਂ ਕਰਦੇ ਜੀ,
0: ਨਾਲੇ ਤਾਂ ਰੁਟੀਨ ਦੇ ਵਿੱਚ ਚਾਹੀਦੀ ਹੈ ਜੀ, ਹਰ ਚੀਜ਼ ਦੀ ਚੈਕਿੰਗ ਚਾਹੀਦੀ ਹੈ।
1: ਬਿਲਕੁਲ ਜੀ, ਬਿਲਕੁਲ ਬਿਲਕੁਲ। ਤੁਸੀਂ ਦੇਖੋ ਨਾ ਪਿਛਲੇ ਤੋਂ ਪਿਛਲੇ ਸਾਲ ਜਿਹੜਾ ਹੈਗਾ ਆ ਉਹ ਇੱਕ ਜਿਹੜਾ ਹੈਗਾ ਆ ਇੱਥੋਂ ਹੁਸ਼ਿਆਰਪੁਰ ਤੋਂ ਜਿਹੜਾ ਆ ਉਹ ਆਪਣਾ ਹੈਲਥ ਆਫੀਸਰ ਜਿਹੜਾ ਹੈਗਾ ਸੀਗਾ ਉਹ ਬੜੇ ਛਾਪੇ ਮਾਰਦਾ ਸੀ
0: ਜੀ, ਫੂਡ ਹਾਂਜੀ ਇੰਸਪੈਕਟਰ ਉਹ
1: ਡਾਕਟਰ ਲੁਖਵੀਰ ਸਿੰਘ
0: ਜੀ
1: ਹਾਂਜੀ, ਤੇ ਉਹ ਪਤਾ ਲੱਗਿਆ ਫਿਰ ਬਾਅਦ ਦੇ ਵਿੱਚ ਲੋਕਾਂ ਨੇ ਅੱਛਾ ਜੀ ਇੱਕ ਕੈਮਰਾਮੈਨ ਤੇ ਇੱਕ ਮਤਲਬ ਜਿਹੜਾ ਯੂਟਿਊਬਰ ਉਹਦੇ ਨਾਲ ਹੀ ਹੁੰਦਾ ਸੀਗਾ, ਅੱਧੀ ਰਾਤ ਨੂੰ ਜਾਗਿਆ ਧਾਕੜ ਅਫਸਰ ਹੈਂਜੀ, ਧਾਕੜ ਅਫਸਰ ਹਾਂਜੀ, ਧਾਕੜ ਅਫਸਰ ਨੇ ਫੜ ਲਿਆ ਨਕਲੀ ਪਨੀਰ ਹੈਂਜੀ, ਉਹ ਏਦਾਂ ਦੀਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਜਿੱਦਾਂ ਹੀ ਮੋਬਾਈਲ ਖੋਲਦੇ ਸੀ ਸੋਸ਼ਲ ਮੀਡੀਆ ਤੇ ਛਾਇਆ ਆਇਆ ਹੁੰਦਾ ਸੀ ਧਾਕੜ ਅਫਸਰ ਹੈਂਜੀ, ਕਦੀ ਉਹ ਗੱਡੀਆਂ ਦੇ ਉੱਤੇ ਹਾਂਜੀ ਕਦੀ ਗੱਡੀਆਂ ਦੇ ਉੱਤੇ ਚੜ ਕੇ ਚੈਕਿੰਗ ਕਰਨ ਲੱਗਾ ਆ, ਕਦੀ ਕਿਤੇ ਕਿਸੇ ਦੁਕਾਨ ਤੇ ਚਲਾ ਗਿਆ ਉਹ ਤੇ ਜਲੂਸ ਕੱਢ ਦੇਣਾ ਜੀ ਉਹਨੇ ਹਾਂਜੀ, ਰੱਬ ਤੋਂ ਠਹਿਰੋ ਤੁਸੀਂ ਆ ਨਕਲੀ ਜੂਸ ਵੇਚਦੇ ਆ ਇਹਦੀ ਐਕਸਪਾਇਰੀ ਆ ਹਾਂਜੀ, ਉਹ ਜਿਹੜੀ ਵੀ ਦੁਕਾਨ ਤੇ ਚਲ ਗਿਆ ਬਾਅਦ ਚ ਪਤਾ ਲੱਗਾ ਵੀ ਉਹ ਤਾਂ ਭਾਈ ਇੱਥੇ ਉਹ ਟਿਕਟ ਵਾਸਤੇ ਜਿਹੜਾ ਹੈਗਾ ਆ ਇੱਕ ਦਾਅਵੇਦਾਰ ਬਣਾਇਆ ਜਾ ਰਿਹਾ ਜੀ,
0: ਬਿਲਕੁਲ
1: ਉਹ ਉਹਨੂੰ ਵੀ ਪਤਾ ਨੀ ਕਿੰਨੀ ਕੁ ਕਰਿਓਸਟੀ ਆਈ ਉਹਨੇ ਆਪਣੀ ਨਾ 3 ਸਾਲ ਪਹਿਲਾਂ ਹੀ ਸਰਵਿਸ ਤੋਂ ਰਿਜ਼ਾਈਨ ਦੇ ਦਿੱਤਾ ਜੀ ਹਾਂਜੀ, ਉਹ ਆਪਣੀ ਮੈਨੂੰ ਟਿਕਟ ਦੇ ਦੇਣੀ ਆ, ਜਦੋਂ ਟਿਕਟ ਨਾ ਮਿਲੀ ਤੇ ਫੇਰ ਵਾਰੀ ਛਾਲ ਅਕਾਲੀ ਦਲ ਚ ਸ਼ਾਮਲ ਹੋ ਗਏ ਜੀ ਹੈਜੀ, ਉਹ ਸਾਰੇ ਕਹਿੰਦੇ ਵੀ ਇਹ ਹੋ ਕੀ ਗਿਆ, ਉਹਨੇ ਕਾਹਲੀ ਕਾਹਲੀ ਦੇ ਵਿਚ ਜਿਹੜਾ ਆ ਨਾ ਪਤਾ ਹੀ ਨੀ ਉਹਨੂੰ ਲੱਗਿਆ ਵੀ ਮੈਂ ਕਿੱਧਰ ਕਿੱਧਰ ਨਾਲੇ ਆਪ ਜੀਰੋ ਹੋ ਕੇ ਬਹਿ ਗਏ ਜੀ
0: ਜੀ ਬਿਲਕੁਲ ਜੀ।
1: ਸੋ ਇਸ ਕਰਕੇ ਇੱਥੇ ਕੰਮ ਬੰਦਾ ਉਹੀ ਕਰਦਾ ਦਿਸੂਗਾ ਜੇ ਸਰਕਾਰੀ ਅਦਾਰੇ ਦੇ ਵਿਚ ਬੰਦਾ ਹੈਗਾ ਨਾ ਜੀ, ਤੇ ਉਹ ਕੰਮ ਕਰ ਰਿਹਾ ਆ ਵੈਸੇ ਹੀ ਉਹ ਹੈਰਾਨਗੀ ਦਾ ਵਿਸ਼ਾ ਆ,
0: ਨਾਲੇ ਜਿੰਨਾ ਜੇ ਉਹ ਕੰਮ ਕਰ ਰਿਹਾ ਤੇ ਤੁਸੀਂ ਜੋ ਪੰਜਾਬ ਦੇ ਹਾਲਾਤ ਨੇ ਇਹਨਾਂ ਮਹਿਕਮਿਆਂ ਨੂੰ ਤਾਂ ਰੋਟੀ ਖਾਣ ਦਾ ਕਹਿਵਾਂ ਕਿ ਜ਼ਹਿਰ ਖਾਣ ਦਾ ਸਮਾਂ ਨਹੀਂ ਮਿਲਣਾ ਚਾਹੀਦਾ।
1: ਪਰ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ, ਅਸੀਂ ਇੱਥੇ ਜਿਹੜਾ ਹੈਗਾ ਪ੍ਰੈਕਟੀਕਲੀ ਭੁਗਤਦੇ ਆ, ਜਦੋਂ ਵੀ ਕੋਈ ਸਰਕਾਰੀ ਮੁਲਾਜ਼ਮ ਤੁਹਾਨੂੰ ਕੰਮ ਕਰਦਾ ਦਿਸੇ ਤੇ ਤੁਸੀਂ ਤੁਹਾਨੂੰ ਉਸੇ ਵੇਲੇ ਸਮਝ ਜਾਣਾ ਚਾਹੀਦਾ ਹੈਗਾ ਆ ਵੀ ਇਹਨੂੰ ਕੁਛ ਐਕਸਟਰਾ ਮਿਲਿਆ ਇਹਦੀ ਸੈਲਰੀ ਤੋਂ ਇਲਾਵਾ ਜਾਂ ਇਹਦਾ ਕੋਈ ਇੰਟਰਸਟ ਆ ਜਾਂ ਇਹਨੂੰ ਕੋਈ ਆਰਡਰ ਆ ਹਾਂਜੀ, ਵੀ ਜਾਂ ਤਾਂ ਸਰਕਾਰ ਨੇ ਆਰਡਰ ਕਰਿਆ ਵੀ ਆਹ ਕੰਮ ਕਰਦੇ, ਅਦਰਵਾਈਜ਼ ਜਿਹੜਾ ਰੁਟੀਨ ਚ ਉਹਨੇ ਕੁਛ ਨੀ ਕਰਨਾ ਹੈਗਾ ਜੀ, ਉਹ ਆਪਣੇ ਜਿਹੜੀ ਸਾਡੇ ਇੱਥੇ ਸਰਕਾਰੀ ਨੌਕਰੀ ਦਾ ਮਤਲਬ
0: ਭਾਲਿਆ ਨੀ ਭਾਲਦੇ, ਚਲੋ ਇੰਨਾ ਚਿਰ ਇੰਡੀਆ ਚ ਰਹੇ ਆ ਮੈਨੂੰ ਨੀ ਪਤਾ ਫੂਡ ਪ੍ਰੋਸੈਸਿੰਗ ਦਾ ਜਾਂ ਫੂਡ ਜਿਹੜਾ ਆਪਣਾ ਇੰਸਪੈਕਟਰ ਆ ਉਹਨਾਂ ਦਾ ਦਫ਼ਤਰ ਕਿੱਥੇ ਆ ਜੀ, ਉਦੋਂ ਹੀ ਪਤਾ ਲੱਗਦਾ ਜੀ ਜੇ ਦੋ ਮਤਲਬ ਕਿ 6 ਮਹੀਨਿਆਂ ਬਾਅਦ ਇੱਕ ਗੇੜਾ ਮਾਰਦੇ ਸੀ ਉਹ ਸ਼ਟਰ ਡਿੱਗਣ ਲੱਗ ਜਾਂਦੇ ਸੀ, ਪਤਾ ਲੱਗਿਆ ਭਾਈ ਇੰਸਪੈਕਟਰ ਆ ਗਿਆ ਭਾਈ,
1: ਭਾਰੀ ਸਾਹਿਬ ਸਾਨੂੰ ਨੀ ਪਤਾ ਹੈਗਾ ਜੀ ਕਿੱਥੇ ਬਹਿੰਦੇ ਆ ਜੀ, ਦੋ ਤਿੰਨ ਆਫਿਸ ਜਿਹੜੇ ਹੈਗੇ ਆ ਕੱਲ ਨੂੰ ਲੇਬਰ ਡੇ ਆ, ਸਾਨੂੰ ਨੀ ਪਤਾ ਵੀ ਲੇਬਰ ਵਾਲੇ ਜਿਹੜੇ ਹੈਗੇ ਆ ਵਿਚਾਰੇ ਕਿੱਥੇ ਕੰਪਲੇਂਟ ਕਰਨ ਸਾਡੇ ਹਾਂਜੀ, ਉਹ ਲੇਬਰ ਅਫਸਰ ਕਿੱਥੇ ਬਹਿੰਦਾ ਹੈਗਾ ਜੀ, ਉਹ ਕਦੀ ਕਿਤੇ ਬੈਠਾ ਕਦੀ ਕਿਤੇ ਬੈਠਾ, ਅਸੀਂ ਵਕੀਲ ਹੋਣ ਦੇ ਨਾਤੇ ਵੀ ਦੱਸ ਨੀ ਸਕਦੇ ਵੀ ਉਹ ਲੇਬਰ ਅਫਸਰ ਕਿੱਥੇ ਬੈਠਾ,
0: ਬਿਲਕੁਲ
1: ਹਾਂਜੀ, ਤੇ ਜੇ ਸਾਨੂੰ ਕੋਈ ਨਾ ਪੁੱਛੇ ਵੀ ਕਿਸੇ ਮਤਲਬ ਤੁਸੀਂ ਲੇਬਰ ਨੂੰ ਜਸਟਿਸ ਦਵਾਉਣਾ ਹੈਗਾ ਤੁਸੀਂ ਮਤਲਬ ਆਈ ਐਮ ਸੋਰੀ ਟੂ ਸੇ ਕਿ ਮੈਂ ਮਤਲਬ ਵੀ ਆਰ ਨੋਟ ਅਕੁਇੰਟਡ ਵਿਦ ਦਾ ਪ੍ਰੋਸੀਜਰ ਕਿ ਅਸੀਂ ਉਹਨੂੰ ਮਤਲਬ ਜਿਹੜਾ ਹੈਗਾ ਕਿੱਦਾਂ ਅਸੀਂ ਸਿਵਲ ਕੋਰਟ ਦੇ ਜਿਹੜੇ ਹੈਗੇ ਆ ਪ੍ਰੋਸੀਜਰ ਤੋਂ ਤਾਂ ਕਨਵਰਟ ਹੈਗੇ ਆ ਹੈਂਜੀ, ਉਹ ਕਿਉਂਕਿ ਲੇਬਰ ਨੂੰ ਜਿਹੜਾ ਹੈਗਾ ਆ ਇੱਥੇ ਲੇਬਰ ਲਾਸ ਜਾਂ ਲੇਬਰ ਨੂੰ ਜਿਹੜਾ ਹੈਗਾ ਆ ਕਦੀ ਤਰਜੀਹ ਦਿੱਤੀ ਨਹੀਂ ਗਈ ਜੀ।
0: ਦੇਖੋ ਜਿੰਨੇ ਧਰਨੇ ਲਾ ਕੇ ਬੈਠੇ ਹੁਣ ਕੰਮ ਹੀ ਨੇ ਸਾਰੇ ਆਪਣੇ ਕੰਮ ਧੰਦਾ ਸਾਰਾ ਕੁਝ ਛੱਡ ਕੇ ਧਰਨੇ ਲਾ ਲਾ ਬੈਠਦੇ, ਉਹ ਤੁਹਾਨੂੰ ਮਜ਼ਦੂਰ ਬਰਗੜੀ ਦੀਦਾ
1: ਸਰ, ਉੱਥੇ ਜਿਹੜਾ ਹੈਗਾ ਆ ਫਿਰ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਤਾਂ ਬੈਠੇ ਹੈਗੇ ਆ ਜੀ ਆਫੀਸਰ ਜੱਜ ਬੈਠੇ ਆ ਜੀ ਲੇਬਰ ਲੇਬਰ ਦੇ ਫੈਸਲੇ ਕਰਨ ਵਾਸਤੇ ਜੀ, ਉੱਥੇ ਯੂਨੀਅਨ ਜਾਂਦੀਆਂ ਭੱਠਾ ਜੇ ਭੱਠੇ ਦੇ ਉੱਤੇ ਲੇਬਰ ਜਿਹੜੀ ਕੰਮ ਕਰਦੀ ਆ ਉਹ ਯੂਨੀਅਨ ਜਾਂਦੀਆਂ ਹੈਗੀਆਂ ਜੀ, ਤੇ
0: ਸਕੂਲਾਂ ਦੇ ਵਿਚ ਚਾਹੀਦੇ ਨੇ ਉਹ ਬੇਚਾਰੇ ਕੋਈ ਚਾਹ ਵਾਲੇ ਗਲਾਸ ਧੋਣ ਲੱਗਿਆ, ਕੋਈ ਢਾਬੇ ਦੇ ਉੱਤੇ ਭਾਂਡੇ ਮਾਂਜਣ ਲੱਗਿਆ ਹੋਇਆ, ਕੋਈ ਕੁਝ ਕਰਦਾ, ਕੋਈ ਖਾਣਾ ਫੜਾਉਂਦੇ ਆ, ਛੋਟੇ ਛੋਟੇ ਕੰਮਾਂ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਬੱਚੇ ਕੰਮ ਕਰ ਰਹੇ ਨੇ, ਕਿ ਇਹ ਦਿਖਦਾ ਨੀ ਗਾ ਇਹ ਮਜ਼ਦੂਰੀ ਜਿਹੜੀ ਹੋ ਰਹੀ ਆ ਅੰਡਰ ਏਜ ਦੀ, ਉਹ ਕਿਸੇ ਵੀ ਕਿੰਦੇ ਮੁੱਦੇ ਆ ਜਿਹੜਾ ਮਰਜ਼ੀ ਪਾਸੇ ਨੂੰ ਦੇਖ ਲੋ ਮੁੱਦੇ ਤਾਂ ਮੁੱਕਦੇ ਨੀ ਪੰਜਾਬ ਦੇ ਵਿਚ, ਜੇ ਕੰਮ ਕਰਨ ਤਾਂ ਸਾਰਾ ਕੁਝ ਸਿੱਧਾ ਹੋ ਸਕਦਾ, ਇਹਨਾਂ ਵੱਲ ਨੂੰ ਤਾਂ ਚੀਜ਼ਾਂ ਨੂੰ ਧਿਆਨ ਹੀ ਨਹੀਂ ਜਾਂਦਾ ਜੀ।
1: ਸਰ ਬੇਨਤੀ ਇਹ ਹੈਗੀ ਆ ਕਿ ਉਹ ਜਿਹੜੇ ਆ ਜਦੋਂ ਉਹ ਲੇਬਰ ਆਲੇ ਮੁੱਦਾ ਲੈ ਕੇ ਜਾਂਦੇ ਹੈਗੇ ਨਾ, ਜਿਹੜਾ ਓਨਰ ਹੈਗਾ ਆ ਨਾ ਜੀ, ਇਹਨੇ ਮਜ਼ਦੂਰੀ ਦੇਣੀ ਹੈਗੀ ਆ ਜਾਂ ਜਿਹਦੇ ਨਾਲ ਡਿਸਪਿਊਟ ਹੈਗਾ ਆ, ਜਦੋਂ ਉਹ ਕੋਰਟ ਦੇ ਵਿੱਚ ਜਾਂਦਾ ਹੈਗਾ ਆ, ਉਹਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਆ, ਉਹਦੀ ਸੈਪਰੇਟ ਅਲੱਗ ਵੀ ਸੁਣਵਾਈ ਕੀਤੀ ਜਾਂਦੀ ਹੈਗੀ ਆ ਜੀ, ਟੇਬਲ ਦੇ ਥੱਲੇ ਉਹਦੀ ਦੇ ਲੈ ਕੀਤਾ ਜਾਂਦਾ ਹੈਗਾ ਆ, ਜਿੱਥੇ ਉਹ ਗਿਲਟੀ ਹੁੰਦਾ ਹੈਗਾ ਆ ਉੱਥੇ ਉਹਨੂੰ ਪੈਨਲਾਈਜ਼ ਨਹੀਂ ਕੀਤਾ ਜਾਂਦਾ, ਉੱਥੇ ਫੇਰ ਜੱਜ ਸਾਹਿਬ ਦੀ ਡਿਊਟੀ ਆ ਵੀ ਰਾਜੀਨਾਮਾ ਕਰਾ ਦੇ
0: ਜੀ,
1: ਹਾਂਜੀ ਆ ਚੱਕ ਆਪਣੀ ਫੀਸ ਤੇ ਰਾਜੀਨਾਮਾ ਕਰਾ ਦੇ,
0: ਬਿਲਕੁਲ ਆ ਜੀ,
1: ਉਹ ਫੇਰ ਲੇਬਰ ਨੂੰ ਕਹਿ ਕੂ ਕੇ ਤੇ ਰਾਜੀਨਾਮਾ ਕਰਾ ਦਿੰਦੇ, ਚਲੋ ਜੀ ਕੰਮ ਮੁੱਕ ਗਿਆ
0: ਜੀ।
1: ਸੋ ਇਸ ਕਰਕੇ ਇਹ ਜਿਹੜਾ ਹੈਗਾ ਨਾ ਸਾਡੇ ਤਾਂ ਸੈਟਅਪ ਹੀ ਜਿਹੜਾ ਆ ਇਸ ਤਰੀਕੇ ਦਾ ਬਣਿਆ ਆ। ਔਰ ਅੱਛਾ ਫੇਰ ਅਸੀਂ ਰੁਟੀਨ ਤੋਂ ਹਟ ਕੇ ਸਰ ਸਾਨੂੰ ਚੱਲਣਾ ਬੜਾ ਔਖਾ ਲੱਗਦਾ
0: ਜੀ।
1: ਸੋ ਇਹ ਜਿਹੜੇ ਹੈਗੇ ਪੀਸੀਬੀ ਦੇ ਜਿਹੜੇ ਬੰਦੇ ਆ ਮੈਨੂੰ ਨੀ ਸਮਝ ਆਈ ਜੀ, ਪਹਿਲਾਂ ਜਿਹੜਾ ਹੈਗਾ ਆ ਜੇ ਪੰਜਾਬ ਕੇਸਰੀ ਨੇ ਦੋ ਸਟੋਰੀਆਂ ਜਿਹੜੀਆਂ ਹੈਗੀਆਂ ਆ ਇਸ ਪਾਰਟੀ ਦੇ ਖਿਲਾਫ ਕਰ ਦਿੱਤੀ ਹੈ ਝਾੜੂ ਪਾਰਟੀ ਤੇ, ਤਾਂ ਉਹਨਾਂ ਦੇ ਉੱਤੇ ਪੀਸੀਬੀ ਦੇ ਛਾਪੇ ਪੈ ਗਏ ਜੀ, ਉਹਨਾਂ ਦਾ ਕੰਮ ਕਾਰ ਬੰਦ ਕਰਤਾ। ਪਰ ਸਭ ਦੂਜੀ ਗੱਲ ਹੋਰ ਵੀ ਆ, ਇਹਨਾਂ ਦੀ ਜਿਹੜੀ ਹੈਗੀ ਅੱਗੇ ਸੁਣਵਾਈ ਹੁੰਦੀ ਗ੍ਰੀਨ ਟ੍ਰਿਬਿਊਨਲ ਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਜੀਟੀ ਚ, ਉੱਥੇ ਵੀ ਕੋਈ ਨੀ ਸੁਣਦਾ ਜੀ।
0: ਇਹੋ ਸਰਕਾਰ ਨੂੰ ਕਿੱਡੇ ਵੱਡੇ ਪੱਧਰ ਦੇ ਉੱਤੇ ਹਰਜਾਨੇ ਲੱਗੇ ਹੋਏ ਨੇ ਜੀ।
1: ਹਾਂਜੀ
0: ਜੀ,
1: ਅੱਛਾ ਉਹ ਸਰਕਾਰਾਂ ਦਾ ਜੋ ਸਰਕਾਰਾਂ ਉਹਨਾਂ ਦਾ ਕੁਛ ਨੀ ਸਮਝਦੀਆਂ ਸਰ ਉਹਨਾਂ ਨੂੰ, ਤੇ ਇੰਡੀਵਿਜੁਅਲ ਨੂੰ ਏਦਾਂ ਦਬਾ ਲੈਂਦੇ ਹੈਗੇ ਆ, ਇੰਨਾ ਕੁ ਪੈਨਲਾਈਜ਼ ਕਰਦੇ ਹੈਗੇ ਆ, ਕੋਰਟਾਂ ਵੀ ਨੀ ਰਿਲੀਫ ਦਿੰਦੀਆਂ ਜੀ, ਕੋਰਟਾਂ ਇਹਨਾਂ ਦੀਆਂ ਗੱਲਾਂ ਸੀਰੀਅਸਲੀ ਬਹੁਤ ਲੈਂਦੀਆਂ ਹੈਗੀਆਂ, ਹੈ ਪੋਲਿਊਸ਼ਨ ਦਾ ਮਾਮਲਾ ਕੋਰਟਾਂ ਬੜੀਆਂ ਸੀਰੀਅਸਲੀ ਲੈਂਦੀਆਂ, ਇਹ ਨੀ ਪਤਾ ਇਹ ਭਾਈ ਇਹ ਸਾਰਾ ਕੁਛ ਅਰਾਈਵ ਹੋਇਆ ਆ, ਇਸੇ ਕਰਕੇ ਪ੍ਰੋਬਲਮ ਕਰੋਪ ਅਪ ਹੋਈ ਆ ਬਈ ਆ ਸਰਕਾਰ ਤੋਂ ਅਗਲੇ ਬੰਦੇ ਨੇ ਸਮਰਥਨ ਵਾਪਸ ਲੈ ਲਿਆ ਜਾਂ ਉੱਧਰ ਦੂਜੀ ਪਾਰਟੀ ਚ ਰਲ ਗਿਆ ਤਾਂ ਕਰਕੇ ਆਏ ਆ, ਪੋਲਿਊਸ਼ਨ ਪਹਿਲਾਂ ਵੀ ਓਨਾ ਹੀ ਸੀ, ਪੋਲਿਊਸ਼ਨ ਅੱਜ ਵੀ ਓਨਾ ਹੀ ਆ।
0: ਬਿਲਕੁਲ
1: ਹਾਂਜੀ,
0: ਨਾਲੇ ਕੋਰਟਾਂ ਤਾਂ ਸੈਣੀ ਸਾਹਿਬ ਆਮ ਲੋਕਾਂ ਦੇ ਲਈ ਨੇ, ਹੁਣ ਦੇਖੋ ਮਾਨ ਸਾਹਿਬ ਦੇ ਵੀ ਕੱਲ ਨੂੰ ਤਾਰੀਖ ਸੀਗੀ ਤੇ ਉਹ ਚਲੋ ਜੱਜ ਦੀ ਬਦਲੀ ਹੋ ਗਈ ਵੱਖਰੀ ਗੱਲ ਹੈ, ਤਾਂ ਦੂਸਰੇ ਪਾਸੇ ਆ ਕੇਜਰੀਵਾਲ ਸਾਹਿਬ ਨੇ ਚੰਗਾ ਜਿਹੜਾ ਸਾਰਾ ਕੁਝ ਸ਼ੁਰੂ ਕੀਤਾ, ਉਸ ਤੋਂ ਬਾਅਦ ਸਿਸੋਦੀਆ ਦੀ ਚਿੱਠੀ ਜਾਂਦੀ ਹੈ ਤੇ ਅੱਜ ਚਿੱਠੀ ਆ ਆਪਣੇ ਦੁਰਗੇਸ਼ ਪਾਠਕ ਉਹਨਾਂ ਦੀ ਪਹੁੰਚ ਗਈ ਹੈ ਜੀ, ਤੇ ਭਾਈ ਇਹ ਤਾਂ ਮਨ ਮਰਜ਼ੀਆਂ ਸਾਰੀਆਂ ਹੀ ਚੱਲ ਰਹੀਆਂ ਨੇ ਜੀ।
1: ਬਿਲਕੁਲ ਜੀ ਬਿਲਕੁਲ,
0: ਜੁਡੀਸ਼ਰੀ ਦਾ ਜੀ
1: ਬਿਲਕੁਲ ਜੀ ਬਿਲਕੁਲ, ਮੈਂ ਨਾ ਇਹਨਾਂ ਖਬਰਾਂ ਨੂੰ ਲੈਣ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਖਬਰ ਆ ਉਹ ਕਰ ਲਵਾਂ ਜੀ। ਪਹਿਲਾਂ ਜਿਹੜਾ ਸਰ ਬੇਅਦਬੀ ਵਾਲਾ ਬਿੱਲ ਜਿਹੜਾ ਹਾਈ ਕੋਰਟ ਚ ਚੈਲੰਜ ਹੋਇਆ
0: ਸੀ,
1: ਸਰਕਾਰ ਦੇ ਇਦਾਂ ਪੂਰਾ ਜ਼ੋਰ ਲੱਗਾ ਆ ਕਿ ਉਹ ਲਾ ਪੁਆਇੰਟ ਦੇ ਉੱਤੇ ਆਰਗੂਮੈਂਟ ਵਾਸਤੇ ਨਾ ਜਾਵੇ, ਉਹ ਪਹਿਲਾਂ ਜਿਹੜਾ ਹੈਗਾ ਆ ਨਾ ਜੀ ਉਸ ਬੰਦੇ ਦੀ ਜਿਸ ਬੰਦੇ ਨੇ ਉਹਨੂੰ ਚੈਲੰਜ ਕੀਤਾ ਆ ਉਹਦੀ ਲੋਕਲ ਸਟੈਂਡਰਡ ਤੇ ਜਿਹੜਾ ਹੈਗਾ ਆ ਆਰਗੂ ਕਰਕੇ ਤੇ ਉਹਨੂੰ ਉੱਥੇ ਹੀ ਖਤਮ ਕਰਵਾ ਦੇ,
0: ਉਹਦਾ ਕਰੈਕਟਰ ਚੈੱਕ ਕਰ ਰਹੇ ਨੇ
1: ਕਿਉਂਕਿ
0: ਬਿਲਕੁਲ
1: ਹਾਂਜੀ ਹਾਂਜੀ ਪੀ ਆਈ ਐਲ ਪਾਉਣ ਵਾਸਤੇ ਕਿ ਇੱਕ ਬੰਦਾ ਵੈਦਰ ਹੀ ਆਥੋਰਾਈਜ਼ਡ ਟੂ ਫਾਈਲ ਪੀ ਆਈ ਐਲ
0: ਜੀ।
1: ਸਰ ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਲੋਕਲ ਸਟੈਂਡੀ ਦੀ ਗੱਲ ਆ, ਲੋਕਲ ਸਟੈਂਡੀ ਦਾ ਗੱਲ ਮਤਲਬ ਹੁੰਦਾ ਆ ਜੀ ਵੀ ਕੌਣ ਜਿਹੜਾ ਹੈਗਾ ਆ ਪਾ ਸਕਦਾ ਹਾਂਜੀ, ਵੀ ਕਿਹਦੇ ਕੋ ਅਧਿਕਾਰ ਹੈਗਾ ਪੀ ਆਈ ਐਲ, ਕੋਈ ਵੀ ਬੰਦਾ ਪਾ ਸਕਦਾ ਹੂ ਇਜ਼ ਸਿਟੀਜ਼ਨ ਆਫ ਇੰਡੀਆ
0: ਜੀ,
1: ਹਾਂਜੀ ਜਿਹਦਾ ਫੰਡਾਮੈਂਟਲ ਰਾਈਟ ਬਰੀਚ ਹੋਇਆ ਆ ਉਹ ਅਫੈਕਟਡ ਪਰਸਨ ਹੈਗਾ ਆ ਜੀ।
0: ਬਿਲਕੁਲ ਜੀ,
1: ਹੁਣ ਇਹ ਕਿ ਮੈਂ ਭਾਵਾਂ ਗੁੰਡਾ ਬਦਮਾਸ਼ ਹੋਵਾਂ ਕੀ ਮੇਰੇ ਫੰਡਾਮੈਂਟਲ ਰਾਈਟ ਉਹਦੇ ਨਾਲ ਖਤਮ ਹੋ ਜਾਂਦੇ ਆ,
0: ਨਾਲੇ ਕੀ ਪਤਾ ਕੋਰਟ ਦੇ ਵਿੱਚ ਵੀ ਉਹ ਜੇ ਉਹ ਮਤਲਬ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਧਿਆਨ ਦੇ ਵਿੱਚ ਲੈਂਦਾ ਜਾਂ ਗੱਲ ਚੁੱਕਦਾ ਜਾਂ ਆਵਾਜ਼ ਬਣਦਾ ਲੋਕਾਂ ਦੀ, ਤਾਂ ਉਹਦੇ ਨਾਲ ਬਹੁਤ ਸਾਰਾ ਅੰਦਰ ਖਾਤੇ ਵੀ ਤਾਂ ਲਾਗ ਡਟ ਸ਼ਰੀਕੇਬਾਜ਼ੀ ਹੁੰਦੀ ਹੈ ਜੀ, ਤੇ ਉਹਦਾ ਇਹ ਮਤਲਬ ਥੋੜੀ ਹੈ ਕਿ ਉਹ ਬੰਦਾ ਹੀ ਗਲਤ ਹੋ ਗਿਆ।
1: ਬਿਲਕੁਲ ਜੀ, ਦੂਜੀ ਗੱਲ ਹੋਰ ਵੀ ਨਾ ਭਾਰਤ ਸਾਹਿਬ ਇਹਦਾ ਨਾ ਇੱਕ ਇਹ ਆ ਵੀ ਕੋਟਾਂ ਵੀ ਜਿਹੜੀਆਂ ਨਾ ਧਾਰਮਿਕ ਮਸਲਿਆਂ ਤੋਂ ਪਾਸਾ ਵੱਟ ਕੇ ਨਿਕਲਣਾ ਚਾਹੁੰਦੀਆਂ ਆ
0: ਜੀ,
1: ਉਹ ਵੀ ਬਹਾਨਾ ਲੱਭਦੀਆਂ ਹੈਗੀਆਂ ਜੀ
0: ਜੀ,
1: ਪਰ ਸਵਾਲ ਇਹ ਹੈਗਾ ਆ ਇਹ ਜਿਹੜਾ ਮਾਮਲਾ ਆ ਕੋਰਟ ਨੂੰ ਟੇਕ ਅਪ ਕਰਨਾ ਹੀ ਪੈਣਾ ਆ,
0: ਨਾਲੇ ਦੇਖੋ ਕਰਨਾ ਪੈਣਾ ਆ ਜੀ। ਫੇਸਬੁੱਕ ਦੇ ਉੱਤੇ ਕੋਈ ਪੋਸਟ ਪਾ ਦਈਏ ਨਾ, ਇਸ ਮਤਲਬ ਕਿ ਹਕੂਮਤਾਂ ਵੀ ਉਹ ਹਾਲਾਤ ਨੇ ਭਈ ਉਹ ਜਿਹੜਾ ਮਸਲਾ ਆ, ਮਸਲਾ ਤਾਂ ਬੇਅਦਬੀ ਬਿੱਲ ਦਾ ਹੈ ਜੀ, ਉਹਦੇ ਉੱਤੇ ਅਗਲੇ ਨੇ ਉਹ ਚੀਜ਼ ਨੂੰ ਚਾਰਜ ਕੀਤਾ ਹੈ, ਚੁਣੌਤੀ ਦਿੱਤੀ ਹੈ, ਤੁਸੀਂ ਉਹਦਾ ਜਵਾਬ ਦਿਓ, ਤੁਸੀਂ ਉਹਦੇ ਕਰੈਕਟਰ ਨੂੰ ਪੈ ਗਏ ਜੀ ਭਾਈ, ਉਹਦਾ ਪਿਛੋਕੜ ਉਹਦਾ ਇਤਿਹਾਸ ਉਹਦੇ ਟੱਬਰ ਨੂੰ ਫਰੋਲਣ ਲੱਗ ਗਏ ਹੋ।
1: ਸਰ ਇਸ ਚੀਜ਼ ਨੂੰ ਜੋ ਮਰਜ਼ੀ ਕਰ ਲੈਣ ਜੀ, ਇਹ ਇਹਨਾਂ ਨੂੰ ਰੁਟੀਨ ਦੀ ਸੁਣਵਾਈ ਚੱਲ ਜਾਣਾ ਹੀ ਪੈਣਾ
0: ਜੀ,
1: ਉਹਦਾ ਕਾਰਨ ਇਹ ਆ ਇਹਨੂੰ ਡਿਸਮਿਸ ਕਰ ਦੇਣਗੇ ਤੇ ਪਿੱਛੇ ਇੱਕ ਗੁਰਦਾਸਪੁਰ ਦੀ ਜਿਹੜੀ ਹੈਗੀ ਕ੍ਰਿਸਚਨ ਸੋਸਾਇਟੀ ਉਹਨੇ ਵੀ ਕਰ ਦਿੱਤਾ ਹੈਗਾ ਜੀ ਇਹਨੂੰ ਚੈਲੰਜ, ਉਹਨਾਂ ਨੇ ਚੈਲੰਜ ਕਰ ਦਿੱਤਾ ਹੈ ਜੀ ਡਿਸਕ੍ਰਿਮੀਨੇਟਿੰਗ ਹੈਗਾ ਆ ਜੀ ਫੰਡਾਮੈਂਟਲ ਰਾਈਟ ਦੀ ਜਿਹੜੀ ਆ ਇਨਫਰਿੰਜਮੈਂਟ ਹੁੰਦੀ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਜੇ ਉਹ ਵੀ ਸਰ ਇੱਕ ਇੱਕ ਦੋ ਬੰਦਿਆਂ ਦਾ ਕਰ ਦੇਣਗੇ ਅਲਟੀਮੇਟਲੀ ਸਾਰੇ ਜੋ ਬੰਦੇ ਜਿਹੜੇ ਪਾਰ ਪਾਰ ਜਾਣਗੇ ਤੇ ਭਾਈ ਆਹ ਲਾ ਪੁਆਇੰਟ ਡਿਸਾਈਡ ਕਰੋ ਤੁਸੀਂ।
0: ਨਾਲੇ ਸਿੰਘ ਸਾਹਿਬ ਇਹਦੇ ਵਿੱਚ ਸਿਆਸੀ ਪੱਖ ਤੋਂ ਵੀ ਜੇ ਦੇਖੀਏ ਚਾਹੇ ਜਿੱਦਾਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਵੱਖ ਵੱਖ ਚਾਹੇ ਪੰਜਾਬ ਦੀਆਂ ਪਾਰਟੀਆਂ ਚਾਹੇ ਕੇਂਦਰ ਜਾਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੇ ਜਿਹੜਾ ਵਿਸ਼ੇਸ਼ ਸੈਸ਼ਨ ਦੇ ਦੌਰਾਨ ਹਮਾਇਤ ਕਰ ਦਿੱਤੀ ਸੀ ਤਾਂ ਉਹਦਾ ਇਹ ਮਤਲਬ ਤਾਂ ਨਹੀਂ ਮੰਨਿਆ ਜਾ ਸਕਦਾ। ਹੁਣ ਇਸ ਚੀਜ਼ ਨੂੰ ਜਿਹੜੀ ਹੈ ਇਹ ਸਿਆਸੀ ਤੌਰ ਦੇ ਉੱਤੇ ਜਿਹੜਾ ਕੈਪਚਰ ਕਰ ਗਏ ਤੇ ਉਸ ਦੇ ਵਿੱਚ ਪ੍ਰਮੋਸ਼ਨ ਕਰ ਰਹੇ ਨੇ ਆਪਣੀ ਤੇ ਹੁਣ ਉਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ ਲੱਗਦਾ ਹੋਵੇਗਾ ਭਾਈ ਅਸੀਂ ਤਾਂ ਇਹ ਚੀਜ਼ ਨੂੰ ਮਤਲਬ ਕਿ ਹੁਣ ਡਾਇਰੈਕਟਰੀ ਤਾਂ ਇਸ ਦਾ ਵਿਰੋਧ ਨਹੀਂ ਕਰ ਸਕਦੇ ਜਾਂ ਕੋਰਟ ਦੇ ਵਿੱਚ ਪਟੀਸ਼ਨਾਂ ਨਹੀਂ ਪਾ ਸਕਦੇ ਤਾਂ ਸੰਸਥਾਵਾਂ ਦੇ ਵੀ ਕਿਤੇ ਨਾ ਕਿਤੇ ਤਿਆਰ ਕਰਕੇ ਕਿਉਂਕਿ ਸੰਸਥਾਵਾਂ ਵੀ ਤਾਂ ਜਿਹੜੀਆਂ ਸਿਆਸਤ ਧਿਰਾਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਤਾਂ ਉਹ ਪਟੀਸ਼ਨ ਜਿਹੜੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਚੁਣੌਤੀਆਂ ਜਿਹੜੀਆਂ ਆ ਰਹੀਆਂ ਨੇ ਉਹ ਵੱਖਰੀ ਵੱਖਰੀ ਟਾਈਮਿੰਗ ਦੇ ਉੱਤੇ ਉਹ ਪਵਾ ਸਕਦੇ ਨੇ ਕਰ ਸਕਦੇ ਨੇ।
1: ਪਰ ਇਸ ਚੀਜ਼ ਦੇ ਜਿਹੜੇ ਕੰਸੀਕੁਐਂਸਿਸ ਆ ਨਾ ਜੀ ਉਹ ਪਹਿਲਾਂ ਦੇਖੋ ਗੱਲ ਇਹ ਤਾਂ ਹੈਗੀ ਆ ਕਿ ਸਾਡੇ ਜਿਹੜੀ ਨਾ ਇੱਕ ਕਲਾਸ ਆਫ ਪਰਸਨਸ ਹੈਗੇ ਆ ਵੀ ਜਿਹੜੇ ਇਹ ਚੀਜ਼ ਦੀ ਗ੍ਰੈਵਿਟੀ ਨੂੰ ਸਮਝਦੇ ਹੀ ਨਹੀਂ ਗੇ ਹੈਂਜੀ। ਅਸਲੀਅਤ ਦੇ ਵਿੱਚ ਤਾਂ ਤੁਸੀਂ ਕਹਿੰਦੇ ਜੀ ਵੀ ਬੜਾ ਵਧੀਆ ਪੇਲ ਆ ਗਿਆ ਜੀ ਵੀ ਉਹਨਾਂ ਬੰਦਿਆਂ ਨੂੰ ਐਸ ਹੋਜੂਗੀ ਏਦਾਂ ਹੋਜੂਗੀ ਉਹ ਭਾਈ ਜਦੋਂ ਤੁਸੀਂ ਇਹਨੂੰ ਜਿਹੜਾ ਹੈਗਾ ਮਨਿਊਟਲੀ ਸੋਚੋਗੇ ਮਨਿਊਟਲੀ ਵਾਚੋਗੇ ਇਸ ਚੀਜ਼ ਦੇ ਨਾਲ ਤੁਹਾਡਾ ਧਰਮ ਸਪਰੈਡ ਨਹੀਂ ਹੋਣਾ ਇਹ ਤੁਹਾਡੇ ਅੱਗੇ ਜਿਹੜੇ ਹੈਗੇ ਗੁਟਕਾ ਸਾਹਿਬ ਕੋਈ ਵੀ ਵੇਚਦਾ ਸੀਗਾ ਘਰ ਘਰ ਜਿਹੜਾ ਹੈਗਾ ਆ ਤੁਹਾਡਾ ਸਿੱਖ ਲਿਟਰੇਚਰ ਪਹੁੰਚਦਾ ਸੀਗਾ ਹੁਣ ਕਿਸੇ ਨੇ ਲਿਆ ਹੀ ਨੀ ਕਰਨਾ ਅਗਲੇ ਨੇ ਕਹਿਣਾ ਨਾ ਭਾਈ ਸਾਨੂੰ ਨੀ ਚਾਹੀਦਾ ਹੈਗਾ ਮੁੜ ਕੇ ਮੇਰੇ ਹੱਥੋਂ ਡਿੱਗ ਪਿਆ ਤਾਂ ਮੇਰੇ ਤੇ ਪਿਆ ਦਵੀ ਹੈਂਜੀ ਜਾਂ ਸਾਡੇ ਕੋਲ ਕਿਤੇ ਚੱਜ ਨਾਲ ਰੱਖ ਨਾ ਹੋਇਆ ਇੱਥੇ ਹਰ ਕੋਈ ਤਾਂ ਜੱਜ ਕਰਨ ਵਾਲਾ ਤੇ ਹਰ ਕੋਈ ਪੁਲਿਸ ਵਾਲਾ
0: ਹੈਂਜੀ ਬੰਦਾ ਚਾਹੇ ਕੁਛ ਵੀ ਨਾ ਕੀਤਾ ਹੋਵੇ ਅਗਲਾ ਰੋਲਾ ਹੀ ਪਾ ਦੇਵੇ ਮਾੜਾ ਜਿਹਾ ਭਈ ਆ ਬੇਦਬੀ ਹੋ ਗਏ ਬੇਦਬੀ ਸਾਰਾ ਤਾਂ ਪਿੰਡ ਇਕੱਠਾ ਹੋ ਜਾਂਦਾ ਮਿੰਟੋ ਮਿੰਟ ਹੀ
1: ਸਾਰੇ ਇੱਥੇ ਜਿਹੜਾ ਹੈਗਾ ਜੀ ਬੰਦੇ ਲੋਕੀ ਜਿਹਨਾਂ ਦੇ ਘਰ ਚ ਲਿਟਰੇਚਰ ਪਿਆ ਆ ਉਹ ਜਾ ਕੇ ਦੇਣ ਲੱਗ ਪਏ ਹੈਗੇ ਫਲਾਂ ਜਿਹਾ ਤੂੰ ਲੈ ਜਾ ਸਾਡੇ ਕੋਲ ਨੀ ਚਾਹੀਦਾ ਅਸੀਂ ਆਪਣੇ ਘਰ ਨਹੀਂ ਰੱਖਣਾ
0: ਬਿਲਕੁਲ
1: ਹੈਂਜੀ ਤੁਸੀਂ ਮੇਰੇ ਕੋਲ ਕੁਛ ਇੱਕ ਪੋਥੀਆਂ ਪਈਆਂ ਹੈਗੀਆਂ ਸੀ ਉਹ ਥੋੜੀਆਂ ਪੁਰਾਤਨ ਹੋ ਗਈਆਂ ਮੈਂ ਆਪ ਜਿਹੜੇ ਘਰਦਿਆਂ ਨੂੰ ਕਿਹਾ ਇੱਕ ਸੁੱਚਾ ਕੱਪੜਾ ਲਿਆਓ ਤੇ ਬੰਨ ਕੇ ਦਿਓ ਤੇ ਮੈਂ ਇੱਥੇ ਗੁਰਦੁਆਰਾ ਕਰਨਾ ਸਾਹਿਬ ਦੇ ਗਿਆ ਵਾ
0: ਜੀ
1: ਸਰ ਕੀ ਕਿੱਦਾਂ ਕੀਤਾ ਜਾ ਸਕਦਾ ਹੈਗਾ ਪੁਰਾਣੇ ਗ੍ਰੰਥ ਹੋ ਜਾਂਦੇ ਹੈਗੇ ਆ ਉਹ ਕਿਤੇ ਘਰਾਂ ਚ ਪਏ ਹੁੰਦੇ ਹੈਗੇ ਜੀ ਕੋਈ ਜਿਹੜਾ ਹੈਗਾ ਪੰਨਾ ਉਹਦਾ ਜਿਹੜਾ ਹੈਗਾ ਆ ਜਾਂ ਅੰਗ ਜਾ ਉਹ ਲੱਥ ਵੀ ਜਾਂਦਾ ਹੈਗਾ ਹੈਂਜੀ ਉਹ ਅਸੀਂ ਤਾਂ ਫਿਰ ਵਿੱਚ ਚੱਕ ਕੇ ਰੱਖ ਲਏ ਸਤਿਕਾਰ ਨਾਲ
0: ਪਿਛਲੇ ਦਿਨਾਂ ਦੇ ਵਿਚ ਵੀ ਆਪਣੀ ਮੀਟਿੰਗ ਹੋਈ ਹੈ ਐਸ ਜੀ ਪੀ ਸੀ ਦੀ ਵੀ ਜਾਂ ਵਿਦਵਾਨਾਂ ਨੂੰ ਜਾਂ ਸਿੱਖ ਵਕੀਲਾਂ ਨੂੰ ਸੱਦਿਆ ਗਿਆ ਇਸੇ ਤਰ੍ਹਾਂ ਕਿਰਨਜੀਤ ਕੌਰ ਜਿਹੜੇ ਨੇ ਬੀਬਾ ਉਹਨਾਂ ਦੀ ਕੀ ਉਹ ਆਪਣੇ ਪੱਧਰ ਦੇ ਉੱਤੇ ਵੀ ਇਸ ਚੀਜ਼ ਦਾ ਵਿਰੋਧ ਕਰ ਸਕਦੇ ਨੇ ਵਿਰੋਧ ਤਾਂ ਕਰ ਰਹੇ ਨੇ ਪਰ ਓਫੀਸ਼ੀਅਲ ਤੌਰ ਦੇ ਉੱਤੇ ਜਿਹੜਾ ਕੋਰਟ ਦੇ ਵਿਚ ਜਾਂ ਚੈਲੰਜ ਕਰ ਸਕਦੇ ਨੇ
1: ਦੇਖੋ ਪਰ ਸਭ ਗੱਲ ਏਦਾਂ ਹੈਗੀ ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ ਨਾ ਜੀ ਉਹ ਕੋਈ ਵੀ ਕੰਮ ਕਰਦੀਆਂ ਹੁੰਦੀਆਂ ਉਹਨਾਂ ਨੇ ਜਰਬ ਤਕਸੀਮ ਦੇ ਕੇ ਹੀ ਕਰਨਾ ਹੈਗਾ ਆ ਵੀ ਭਾਈ ਦੇਖ ਕੇ ਵੀ ਸਾਨੂੰ ਇਹਦੇ ਨਾਲ ਘਾਟਾ ਹੋਣਾ ਕਿ ਵਾਧਾ ਹੋਣਾ ਵੋਟਾਂ ਦਾ
0: ਜੀ
1: ਹੁਣ ਜੇ ਕੁਛ ਇੱਕ ਕਲਾਸ ਇੱਕ ਉਹ ਨੀ ਚਾਹੁੰਦੇ ਕਿਉਂਕਿ ਰਾਜਨੀਤੀ ਤਾਂ ਪਰਸੈਪਸ਼ਨ ਦੀ ਗੇਮ ਆ ਜੀ ਜੇ ਉਹ ਸਿੱਧੇ ਚੈਲੰਜ ਕਰਨਗੇ ਜਾਂ ਕਿੱਥੇ ਸਟੇਜ ਤੇ ਵਿਰੋਧ ਕਰਦੇ ਦਿਸਣਗੇ ਤੇ ਦੂਜੀ ਪਾਰਟੀ ਸੱਤਾਧਾਰੀ ਪਾਰਟੀ ਨੂੰ ਇਹ ਗੱਲ ਫੈਲਾਉਣ ਦਾ ਮੌਕਾ ਮਿਲ ਜਾਊਗਾ ਵੀ ਇਹ ਦੇਖ ਲਓ ਜੀ ਵੀ ਅਸੀਂ ਤੇ ਇਹ ਆਪਣੇ ਆਪ ਨੂੰ ਪੰਥਕ ਕਹਿੰਦੇ ਹੈਗੇ ਆ ਤੇ ਅਸੀਂ ਇੱਕ ਬੇਅਦਬੀਆਂ ਦੇ ਵਿਰੁੱਧ ਏਡਾ ਵਧੀਆ ਬਿੱਲ ਲਿਆਂਦਾ ਅਸੀਂ ਇਤਿਹਾਸ ਕਾਨੂੰਨ ਬਣਾਇਆ ਸੀ ਉਹਦਾ ਇਹਨਾਂ ਨੇ ਵਿਰੋਧ ਕੀਤਾ ਨਹੀਂ ਤਾਂ ਬੇਅਦਬੀਆਂ ਤਾਂ ਰੋਕ ਹੀ ਜਾਣੀਆਂ ਸੀ
0: ਪਰ ਜਿਵੇਂ ਪਿਛਲੇ ਦਿਨਾਂ ਚ ਖਬਰਾਂ ਆਈਆਂ ਸੈਣੀ ਸਾਹਿਬ ਕਿ ਐਸ ਜੀ ਪੀ ਸੀ ਨੇ ਜਿਹੜਾ ਸੀ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਜਾਂ ਖਰੜਾ ਮੰਗਿਆ ਸੀ ਜਾਂ ਆਪਣੇ ਜਥੇਦਾਰ ਸਾਹਿਬਾਨ ਨੇ ਵੀ ਜਿਹੜੀ ਹੈ ਬੈਠਕ ਬੁਲਾਈ ਤਾਂ ਉਹਦੇ ਵਿਚ ਜਿਹੜਾ ਖਰੜਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ ਜੋ ਸੀਗਾ ਤੇ ਉਹਨਾਂ ਨੇ ਅਜੇ ਕਿਹਾ ਵੀ ਸੀ ਕਿ 24 ਘੰਟਿਆਂ ਜਾਂ 48 ਘੰਟੇ ਦੇ ਵਿਚ ਤੁਹਾਨੂੰ ਅਸੀਂ ਮਤਲਬ ਕਿ ਚੈੱਕ ਕਰਕੇ ਜਾਂ ਜੋ ਵੀ ਇਹਦੇ ਵਿਚ ਐਡ ਕਰਨਾ ਹੋਏਗਾ ਜਾਂ ਕੱਟਣਾ ਹੋਏਗਾ ਜਾਂ ਕੁਝ ਵੀ ਹੈ ਕਮੀਆਂ ਜਾਂ ਚੰਗੀਆਂ ਚੀਜ਼ਾਂ ਨੇ ਉਹਦੇ ਵਿਚ ਪਾਉਣੀਆਂ ਤਾਂ ਉਹ ਤੁਹਾਨੂੰ ਕਰ ਦਿੱਤਾ ਜਾਏਗਾ 24 ਤੋਂ 48 ਘੰਟਿਆਂ ਦੇ ਦੌਰਾਨ ਅਪਡੇਟ ਤੇ ਉਹਦੇ ਵਿਚ ਕਿਤੇ ਨਾ ਕਿਤੇ ਜਿਹੜਾ ਹੁਣ ਅਗਲਾ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਜਾਂ ਦੇਖਦੇ ਹੋ ਕਿ ਐਸ ਜੀ ਪੀ ਸੀ ਤੋਂ ਕਿਤੇ ਨਾ ਕਿਤੇ ਲਿਆ ਜਾ ਸਕਦਾ ਇਸ ਚੀਜ਼ ਦੇ ਵਿਚ
1: ਉਹ ਸਰ ਹੋ ਸਕਦਾ ਹੈਗਾ ਆ ਵੀ ਉਹ ਕਹਿ ਦੇਣ ਕਿਉਂਕਿ ਜਿਹੜੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੇ ਹੈਗੇ ਆ ਉੱਪਰ ਬੈਠੇ ਬੰਦੇ ਆ ਧਾਰਮਿਕ ਲੀਡਰ ਆ ਉਹ ਨੀ ਮਹਿਸੂਸ ਕਰਦੇ ਹੋਣਗੇ ਕਿ ਭਾਈ ਇਹਦੇ ਨਾਲ ਜਿਹੜਾ ਹੈਗਾ ਆ ਸਿੱਖੀ ਫੈਲਣੀ ਨੀ, ਇਹਦੇ ਨਾਲ ਸਿੱਖੀ ਜਿਹੜੀ ਆ ਉਹ ਸਗੋਂ ਸੰਕੁਚਿਤ ਹੋ ਜਾਣੀ ਆ। ਹਾਂਜੀ, ਲੋਕੀ ਡਰਨਗੇ, ਸਾਡਾ ਸਿੱਖ ਲਿਟਰੇਚਰ ਜਿਹੜਾ ਅਸੀਂ ਕਹਿੰਦੇ ਹੈਗੇ ਘਰ ਘਰ ਪਹੁੰਚਣਾ ਚਾਹੀਦਾ ਆ, ਉਹ ਤਾਂ ਲੋਕੀ ਅਵਾਇਡ ਕਰਨ ਲੱਗ ਪਏ। ਈਵਨ ਜਿਹੜੇ ਸਿੱਖ ਹੈਗੇ ਆ ਉਹ ਨੀ ਆਪਣੇ ਘਰ ਰੱਖ ਕੇ ਰਾਜੀ।
0: ਹਾਂਜੀ,
1: ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜੋ ਵਿਚਾਰਦੇ ਹੋਏ ਜਾਂ ਇਸ ਕਾਨੂੰਨ ਦੀ ਪੜਚੋਲ ਕਰਾਉਣ ਵਾਸਤੇ ਵੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ ਐਸ ਜੀ ਪੀ ਸੀ ਦੀ ਡਿਊਟੀ ਲਾ ਦੇਣ ਤੇ ਅਗਲੇ ਕਹਿ ਦੇਣਗੇ ਭਾਈ ਸਾਨੂੰ ਅਕਾਲ ਤਖ਼ਤ ਤੋਂ ਹੁਕਮ ਆ, ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨੂੰ ਪਰਸਿਊ ਕਰਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ ਸੈਣੀ ਸਾਹਿਬ।
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵਿਚਾਰਨ ਦੇ ਯੋਗ ਤਾਂ ਹੈਗੀਆਂ ਹੀ ਆ ਨਾ ਜੀ।
0: ਬਿਲਕੁਲ ਹੈ।
1: ਤੇ ਅਲਟੀਮੇਟਲੀ ਹਾਈ ਕੋਰਟ ਜਿੰਨਾ ਮਰਜ਼ੀ ਪਾਸਾ ਵੱਟੀ ਚੱਲੇ ਕੋਰਟਾਂ ਇਸ ਕਰਕੇ ਕਹਿੰਦੀ ਆ ਵੀ ਮੈਜੋਰਟੀ ਆਫ ਦਾ ਕਲਾਸ ਜਿਹੜੀ ਹੈਗੀ ਨਾ ਉਹ ਫਿਰ ਰਹੇ ਤਾਂ ਅਦਾਲਤਾਂ ਦੇ ਵਿਰੁੱਧ ਵੀ ਇੱਕ ਜਿਹੜਾ ਹੈਗਾ ਆ ਅੱਜ ਕੱਲ ਜਿੱਦਾਂ ਦਾ ਬਣਿਆ ਆ ਮਾਹੌਲ ਜੀ। ਹੁਣ ਆ ਜਾਓ ਤੁਹਾਡਾ ਆਹ ਜਿਹੜਾ ਕੇਜਰੀਵਾਲ ਐਂਡ ਪਾਰਟੀ ਕਹਿੰਦੇ ਕੋਰਟ ਚ ਨੀ ਜਾਣਾ, ਕੋਰਟ ਚ ਨੀ ਜਾਣਾ, ਸਾਰੇ ਜਾਣੇ ਹੈਗੇ ਆ ਜੀ।
0: ਬਿਲਕੁਲ
1: ਠੀਕ ਆ ਜੀ, ਨਾ ਜਾਣ ਜੀ, ਉੱਥੇ ਐਕਸ ਪਾਰਟੀ ਡਿਸੀਜਨ ਆ ਜਾਏਗਾ ਜੀ, ਉਹ ਜਿਹਨਾਂ ਦੇ ਹੱਕ ਚ ਆਉਂਦਾ ਇੱਕ ਵਿਰੋਧ ਚ ਆਉਂਦਾ ਹੈਗਾ ਆ ਆਪਾਂ ਹੀ ਇਹਦੇ ਕੰਸੀਕੁਐਂਸਿਸ ਭੁਗਤਣਗੇ ਜੀ। ਕੋਰਟ ਨੇ ਕਿਸੇ ਨੂੰ ਚੱਕ ਕੇ ਤਾਂ ਲਿਆਉਣਾ ਨੀ ਹੈਗਾ, ਤੇ ਜਿੱਥੇ ਚੱਕ ਕੇ ਲਿਆਉਣਾ ਆ ਤੇ ਉੱਥੇ ਇਹਨਾਂ ਦੇ ਮਰਜ਼ੀ ਨੀ ਪੁੱਛਣੀ, ਉਹਨਾਂ ਨੇ ਪੁਲਿਸ ਨੇ ਵਾਰੰਟ ਦੇਣਾ ਆ ਵੀ ਚੱਕ ਲਿਓ
0: ਜੀ। ਬਿਲਕੁਲ
1: ਹਾਂਜੀ, ਫੇਰ ਆਪਾਂ ਹੀ ਚੱਕ ਲਓ ਹੋ ਜਾਣੀ ਆ ਜੀ,
0: ਫਿਰ ਕਹਿਣਾ ਧੱਕਾ ਹੁੰਦਾ।
1: ਹਾਂਜੀ ਹਾਂਜੀ, ਵਿਕਟਮ ਕਾਰਡ ਖੇਡਦੇ ਹੁੰਦੇ ਫਿਰ ਜੀ। ਸਰ ਨਹੀਂ, ਸੰਸਥਾਵਾਂ ਕਿਸੇ ਗੱਲਾਂ ਚੱਲਦੀਆਂ, ਕਮੀਆਂ ਪੇਸ਼ੀਆਂ ਹੋ ਸਕਦੀਆਂ ਹੋਣ ਜੀ, ਬਟ ਐਟ ਦਾ ਸੇਮ ਟਾਈਮ ਜਦੋਂ ਇੱਕ ਜੱਜ ਨੇ ਕਿਹਾ ਕਿ ਮੈਨੂੰ ਮੈਂ ਤੁਹਾਡੀ ਇਸ ਗੱਲ ਨੂੰ ਇੱਕ ਚੈਲੰਜ ਦੇ ਤੌਰ ਤੇ ਲੈਣੀ ਆ ਕਿ ਤੁਸੀਂ ਮੇਰੇ ਤੇ ਪਰਸਨਲ ਐਰੀ ਜੇ ਮੈਂ ਇਹ ਚੀਜ਼ ਜਿਹੜੀ ਹੈਗੀ ਆ ਵੀ ਮੈਂ ਪਾਸ ਆਊਟ ਕਰ ਦਿੰਦੀ ਆ, ਰਿਕਿਊਜ਼ ਕਰ ਦਿੰਦੀ ਆ, ਤੇ ਉਹ ਤਾਂ ਇਹ ਹੋ ਗਿਆ ਵੀ ਤੁਹਾਡੇ ਲਾਏ ਦੋਸ਼ ਮੇਰੇ ਤੇ ਸੱਚੇ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਮੈਂ ਵੀ ਕਿਉਂਕਿ ਜੱਜ ਦੀ ਇੱਕ ਡਿਊਟੀ ਹੁੰਦੀ ਹੈ ਕਿ ਜੱਜ ਸ਼ੁੱਡ ਸਪੀਕ ਥਰੂ ਹਿਸ ਜੱਜਮੈਂਟਸ
0: ਜੀ।
1: ਹਾਂਜੀ, ਜੱਜ ਨੇ ਜੋ ਬੋਲਣਾ ਹੈਗਾ ਆਪਣੇ ਫੈਸਲੇ ਰਾਹੀਂ ਬੋਲਣਾ ਆ
0: ਜੀ,
1: ਉਹਦਾ ਫੈਸਲਾ ਹੀ ਵਿਚਾਰਿਆ ਜਾਣਾ ਆ, ਵੀ ਜੱਜ ਕੌਣ ਆ ਇਹ ਨੀ ਵਿਚਾਰਿਆ ਜਾਂਦਾ ਹੁੰਦਾ, ਉਹਦਾ ਫੈਸਲਾ ਵਿਚਾਰਿਆ ਜਾਂਦਾ ਹੁੰਦਾ।
0: ਪਰ ਸੈਣੀ ਸਾਹਿਬ ਜਿਵੇਂ ਆਪਣੇ ਵਕੀਲਾਂ ਦੀ ਹੜਤਾਲ ਹੁੰਦੀ ਆ ਜਾਂ ਇੱਕ ਯੂਨਿਟੀ ਬਣਦੀ ਆ ਕੋਈ ਵੀ ਸੰਸਥਾ ਹੈਗੀ ਆ, ਇਸੇ ਤਰ੍ਹਾਂ ਜੇ ਗਲਤ ਨਹੀਂ ਤਾਂ ਜੱਜਾਂ ਦੀ ਵੀ ਇੱਕ ਕੋਈ ਨਾ ਕੋਈ ਸੰਸਥਾ ਹੋਵੇਗੀ ਕਿ ਉਹਦੇ ਵਿੱਚ ਜਿਹੜਾ ਇਹ ਚੀਜ਼ ਘਾਟ ਮਹਿਸੂਸ ਮੈਨੂੰ ਲੱਗਦੀ ਹੈ ਕਿ ਇਹ ਜੱਜ ਜਿਹੜੇ ਨੇ ਸਾਰੇ ਹੀ ਜਿਹੜਾ ਗਰੁੱਪ ਹੋਵੇਗਾ ਜਾਂ ਜਿਸ ਵੀ ਸੰਸਥਾ ਨੂੰ ਇਹ ਬਿਲੋਂਗ ਕਰਦੇ ਹੋਣਗੇ ਤਾਂ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਇਸ ਦੇ ਵਿੱਚ ਜਿਹੜਾ ਜੁਡੀਸ਼ਰੀ ਦੇ ਲਈ ਜਾਂ ਆਪਣੇ ਜੋ ਇਹਨਾਂ ਦੇ ਕਾਨੂੰਨੀ ਬਣਤਰ ਹੈਗੀ ਆ ਚਾਹੇ ਕੋਈ ਵੀ ਆ ਚਾਹੇ ਗਲਤ ਕੀਤਾ ਹੈ ਚਾਹੇ ਨਹੀਂ ਕੀਤਾ ਉਹਦਾ ਕੋਰਟ ਨੇ ਬਾਅਦ ਦੇ ਵਿੱਚ ਡਿਸਾਈਡ ਕਰਨਾ, ਪਰ ਜੋ ਜਿਹੜਾ ਇੱਕ ਤਰ੍ਹਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਾਰੇ ਸਿਸਟਮ ਦਾ ਕਿ ਉਹਦੇ ਖਿਲਾਫ ਜਿਹੜਾ ਆਵਾਜ਼ ਨਹੀਂ ਬੁਲੰਦ ਕਰਨੀ ਚਾਹੀਦੀ ਉਸ ਚੀਜ਼ ਦੇ ਵਿੱਚ ਜੱਜਾਂ ਨੂੰ ਖਾਸ ਕਰਕੇ ਇਕੱਠੇ ਨਹੀਂ ਹੋਣਾ ਚਾਹੀਦਾ, ਕਾਨੂੰਨੀ ਪੱਖ ਤੋਂ ਨਹੀਂ ਹੋ ਸਕਦਾ।
1: ਨਹੀਂ ਨਹੀਂ ਨਹੀਂ ਸਰ, ਜੱਜ ਨਹੀਂ ਏਦਾਂ ਇਕੱਠੇ ਹੋ ਸਕਦੇ ਜੀ, ਉਹਦਾ ਕੋਈ ਡੈਕੋਰਮ ਆ। ਸੁਪਰੀਮ ਕੋਰਟ ਇਸ ਚੀਜ਼ ਨੂੰ ਜ਼ਰੂਰ ਦੇਖਦੀ ਹੋਊਗੀ, ਉਹ ਐਟ ਦਾ ਰਾਈਟ ਟਾਈਮ ਜਿਹੜਾ ਹੈਗਾ ਇੰਟਰਵੀਨ ਕਰੇਗੀ। ਹਾਂਜੀ, ਤੇ ਜੇ ਹੋ ਸਕਿਆ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਜੱਜ ਸਵਰਨਕਾਂਤਾ ਕੋਲੋਂ ਵੀ ਫਾਈਲ ਜਿਹੜੀ ਮੰਗਵਾ ਲਈ ਜਾਏਗੀ, ਇਹ ਦੇਖੀਏ ਵੀ ਕੀ ਜਿਹੜੀ ਹੈਗੀ ਸਿਚੁਏਸ਼ਨ ਅਰੋਜ਼ ਹੋਈ ਆ, ਤੇ ਅਜੇ ਤੱਕ ਜਿਹੜਾ ਹੈਗਾ ਜੇ ਉਹ ਦੇਖਦੇ ਹੈਗੇ ਆ ਵੀ ਕਿੱਥੇ ਕੁ ਤੱਕ ਇਹ ਜਾਂਦੇ ਆ, ਉਹ ਕਰਨਗੇ ਕੁਛ ਨਾ ਕੁਛ ਜਿਹੜੇ ਉੱਪਰ ਬੈਠੇ ਹੈਗੇ ਜੀ। ਇੰਸਟੀਟਿਊਸ਼ਨ ਨੂੰ ਏਦਾਂ ਨੀ ਬਦਨਾਮ ਕੀਤਾ ਜਾ ਸਕਦਾ
0: ਜੀ, ਬਿਲਕੁਲ ਜੀ,
1: ਕਿਉਂਕਿ ਜੱਜ ਮੈਟਰ ਨੀ ਕਰਦਾ, ਜੱਜ ਦੀ ਜੱਜਮੈਂਟ ਮੈਟਰ ਕਰਦੀ ਆ।
0: ਬਿਲਕੁਲ ਜੀ,
1: ਜੇ ਉਹ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਵੀ ਥੱਲੇ ਤਰੀਕ ਭੁਗਤਣ ਵਾਸਤੇ ਜਾਂ ਥੱਲੇ ਜਾ ਕੇ ਟ੍ਰਾਇਲ ਚਲਾਉਣ ਵਾਸਤੇ ਕਹਿਣਗੇ ਤਾਂ ਵੀ ਉਹਨਾਂ ਦੀ ਜਿਹੜੀ ਜੱਜਮੈਂਟ ਹੈਗੀ ਉਹਦੇ ਨਾਲ ਕਾਨੂੰਨੀ ਪ੍ਰਾਵਧਾਨ ਵੀ ਕਿਹੜੇ ਕਿਹੜੇ ਕਾਨੂੰਨ ਦੇ ਤਹਿਤ ਕੀ ਉੱਥੇ ਗਲਤੀ ਹੋਈ ਆ, ਹੈਜੀ ਥੱਲੀ ਲੋਅਰ ਕੋਰਟ ਦੇ ਵਿੱਚ ਉਹ ਆਪਣੇ ਆਰਡਰ ਨੂੰ ਪੂਰੀ ਤਰ੍ਹਾਂ ਸੈਟਿਸਫਾਈ ਕਰਨਗੇ।
0: ਬਿਲਕੁਲ,
1: ਜੇ ਉਹ ਬਰੀ ਕਰਨਗੇ ਤਾਂ ਵੀ ਜਿਹੜਾ ਹੈਗਾ ਆ ਪੂਰੀ ਤਰ੍ਹਾਂ ਸੈਟਿਸਫਾਈ ਹੋ ਕੇ ਪੂਰੀ ਤਰ੍ਹਾਂ ਲੌਜਿਕ ਦੇਣਗੇ, ਤਾਂ ਕਿ ਉਹਨਾਂ ਨੇ ਤਾਂ ਇਸ ਚੀਜ਼ ਨੂੰ ਚੈਲੰਜ ਦੇ ਤੌਰ ਤੇ ਲਿਆ ਸੀ। ਬਟ ਮੇਰਾ ਆਪਣੇ ਪਰਸਨਲ ਵਿਊ ਹੈਗਾ ਆ ਕਿ ਜਦੋਂ ਕੋਈ ਬੰਦਾ ਆ ਕੇ ਕਹਿ ਦੇਵੇ ਤੇ ਉਸ ਵੇਲੇ ਰਿਕਿਊਜ਼ ਕਰ ਜਾਣਾ ਚਾਹੀਦਾ ਹੈਗਾ
0: ਜੀ,
1: ਖਾਸ ਕਰਕੇ ਏਦਾਂ ਦਾ ਕਲੇਸ਼ੀ ਬੰਦਾ ਜਿਹੜਾ ਹੁੰਦਾ ਹੈ ਨਾ ਜੀ, ਜਿਹਨਾਂ ਦੀ ਆਪਣੀ ਤਾਂ ਹੁੰਦੀ ਨੀ ਤੇ ਕਿਸੇ ਦੀ ਰਹਿਣ ਨੀ ਦਿੰਦੇ ਜੀ, ਇਹਨਾਂ ਤੋਂ ਬਚਣਾ ਹੀ ਚਾਹੀਦਾ ਜੀ।
0: ਬਿਲਕੁਲ
1: ਜੀ ਸਰ।
0: ਤੇ ਸੈਣੀ ਸਾਹਿਬ ਆਖਰੀ ਖਬਰ ਵੱਲ ਨੂੰ ਥੋੜਾ ਵਧਾਂਗਾ ਤੁਹਾਡੇ ਨਾਲ ਕਿ ਜੋ ਆਪਣੇ ਅੰਮ੍ਰਿਤਪਾਲ ਹੁਣਾਂ ਦੀ ਅੱਜ ਪੇਸ਼ੀ ਹੋਈ ਹੈ, ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਕਿਵੇਂ ਦੇਖਦੇ ਹੋ 2027 ਦੀਆਂ ਚੋਣਾਂ ਵੀ ਜਿਹੜੀਆਂ ਲਾਗੇ ਆ ਰਹੀਆਂ ਨੇ, ਕਿ ਹੌਲੀ ਹੌਲੀ ਪੰਜਾਬ ਦਾ ਰੁੱਖ ਜਿਹੜਾ ਕੀਤਾ ਜਾ ਰਿਹਾ ਜੀ?
1: ਭਾਰੀ ਸਾਹਿਬ ਨਹੀਂ ਪੰਜਾਬ ਦਾ ਤਾਂ ਉਹਦੇ ਵਿੱਚ ਕੀ ਰੋਕ ਕਰਨਾ, ਪੰਜਾਬ ਸਰਕਾਰ ਤੋਂ ਉੱਥੇ ਕਹਿ ਕੇ ਆਈਏ ਇੱਥੇ ਡਿਬਰੂਗੜ੍ਹ ਹੀ ਰਹਿਣੇ ਚਾਹੀਦੇ ਹੈਗੇ ਆ। ਉਹ ਸਰ ਕੇਸ ਦੇ ਵਿੱਚ ਨਾ ਅਜਨਾਲੇ ਦਾ ਸੀਗਾ ਕਿ ਉੱਥੇ ਚਲਾਨ ਪੇਸ਼ ਹੋ ਗਿਆ ਜੀ,
0: ਹਾਂਜੀ
1: ਉੱਥੇ ਚਲਾਨ ਪੇਸ਼ ਹੋ ਗਿਆ। ਤੇ ਇਹ ਜਦੋਂ ਨਾ ਕੋਈ ਵੀ ਕੇਸ ਹੈਗਾ ਆ ਉਹ ਭਾਵਾਂ ਟ੍ਰਾਈਬਲ ਵਾਈ ਮੈਜਿਸਟ੍ਰੇਟ ਹੋਵੇ ਭਾਵਾਂ ਟ੍ਰਾਈਬਲ ਵਾਈ ਸੈਸ਼ਨ ਜੱਜ ਹੋਵੇ
0: ਜੀ,
1: ਹਾਂਜੀ ਚਾਹੇ ਉਹਦੀ ਸੁਣਵਾਈ ਸੈਸ਼ਨ ਜੱਜ ਨੇ ਕਰਨੀ ਹੋਵੇ ਤੇ ਚਾਹੇ ਹੋਵੇ ਮੈਜਿਸਟ੍ਰੇਟ ਨੇ ਕਰਨੀ
0: ਜੀ,
1: ਉਹਦੇ ਕਿਉਂ ਉਹ ਜਿਹੜੇ ਅਫੈਂਸ ਹੁੰਦੇ ਆ ਜਿਹਨਾਂ ਦੇ ਵਿੱਚ ਸਜ਼ਾ 3 ਸਾਲ ਤੱਕ ਹੁੰਦੀ ਆ ਉਹ ਮੈਜਿਸਟ੍ਰੇਟ ਸੁਣਦਾ
0: ਜੀ,
1: ਜਿਹੜੀ ਸਜ਼ਾ 3 ਸਾਲ ਤੋਂ ਵੱਧ ਹੁੰਦੀ ਹੈਗੀ ਆ ਜੀ ਉਹ ਸੁਣਦੇ ਆ ਸੈਸ਼ਨ ਜੱਜ ਸਾਹਿਬ
0: ਜੀ।
1: ਉਹ ਹੁਣ ਕਿਉਂ ਪਰ ਉਹਦੀ ਪ੍ਰੋਸੈਸ ਇਹ ਚੱਲਦੀ ਹੈਗੀ ਆ ਕਿ ਜਿਹੜਾ ਚਲਾਨ ਪੇਸ਼ ਹੋਣਾ ਨਾ ਚਾਹੇ ਸੈਸ਼ਨ ਜੱਜ ਦੀ ਕੋਰਟ ਦਾ ਹੀ ਕੇਸ ਆ
0: ਜੀ
1: ਉਹ ਟ੍ਰਾਇਲ ਕੋਰਟ ਚ ਹੀ ਹੋਣਾ ਜੀ। ਸੋ ਅਜਨਾਲੇ ਕੋਰਟ ਦੇ ਵਿੱਚ ਚਲਾਨ ਪੇਸ਼ ਹੋ ਗਿਆ ਇਹਨਾਂ ਦੇ ਫਿਰ ਨੂੰ ਕਹਿੰਦੇ ਹੈਗੇ ਆ ਜੀ ਵੀ ਕਮਿਟ ਕਰ ਦੇਣਾ
0: ਜੀ,
1: ਇਹਨਾਂ ਨੇ ਫਿਰ ਸੈਸ਼ਨ ਕੋਰਟ ਦੇ ਵਿੱਚ ਉਹਨੂੰ ਕਮਿਟ ਕਰ ਦੇਣਾ ਹੁੰਦਾ ਭੇਜ ਦੇਣਾ ਹੁੰਦਾ ਉੱਥੇ ਭੇਜ ਦੇਣਾ ਹੁੰਦਾ। ਹੁਣ ਅਗਲੀ ਤਰੀਕ ਜਿਹੜੀ ਆ ਅੰਮ੍ਰਿਤਸਰ ਪਊਗੀ
0: 2 ਮਈ ਨੂੰ
1: ਹਾਂਜੀ, ਹਾਂਜੀ ਉਹ ਉੱਥੇ ਜਾ ਕੇ ਤੇ ਉਹ ਅੰਮ੍ਰਿਤਸਰ ਪੇਸ਼ੀ ਹੋਣੀ ਆ, ਉਹ ਫੇਰ ਵੀਡੀਓ ਕਾਨਫਰੰਸਿੰਗ ਰਾਹੀਂ ਉਹਨਾਂ ਦੀ ਹਾਜ਼ਰੀ ਲੱਗ ਜੂਗੀ
0: ਜੀ
1: ਤੇ ਉਹ ਤਰੀਕ ਉੱਥੇ ਪਏਗੀ ਜੀ। ਬਾਕੀ ਪੰਜਾਬ ਆਉਣ ਵਾਲਾ ਸਕੋਪ ਕੋਈ ਨੀ ਗਾ। ਹਾਂਜੀ ਇਹ ਜ਼ਰੂਰ ਹੈਗਾ ਉਹਨਾਂ ਦੀ ਬੇਲ ਐਪਲੀਕੇਸ਼ਨ ਵਾਸਤੇ ਕਿਉਂਕਿ ਹੁਣ ਚਲਾਨ ਆ ਗਿਆ ਆ ਤੇ ਅਪਲਾਈ ਕਰ ਸਕਦੇ ਆ ਜੀ, ਔਰ ਦੇਖਦੇ ਹੈਗੇ ਆ ਵੀ ਜਿਹੜਾ ਜਿਹਨੂੰ ਸਰਕਾਰ ਕਹਿੰਦੀ ਹੈਗੀ ਕਿ ਪੰਜਾਬ ਨਾ ਆਵੇ ਡਿਬਰੂਗੜ੍ਹ ਹੀ ਰਵੇ
0: ਜੀ,
1: ਕੀ ਕੋਰਟ ਉਹਨੂੰ ਬੇਲ ਉਸ ਬੰਦੇ ਨੂੰ ਬੇਲ ਦੇਗੀ ਏ ਤੇ ਹਾਂਜੀ ਜਦ ਬੇਲ ਦੇਤੀ ਤੇ ਮਤਲਬ ਵੀ ਉਹ ਤਾਂ ਫੇਰ ਆ ਹੀ ਸਕਦੇ ਹੈਗੇ
0: ਜੀ,
1: ਤੇ ਜਦ ਤੱਕ ਸਰਕਾਰ ਲਾ ਐਂਡ ਆਰਡਰ ਦਾ ਕੁਐਸਚਨ ਆ ਤੇ ਉਹ ਮੈਨੂੰ ਨੀ ਲੱਗਦਾ ਵੀ ਛੇਤੀ ਕਿਤੇ ਬੇਲ ਮਿਲਣ ਦੀ ਸੰਭਾਵਨਾ ਆ ਤੇ ਜਾਂ ਮਤਲਬ ਪੰਜਾਬ ਆਉਣ ਦੀ ਸੰਭਾਵਨਾ ਆ ਜੀ।
0: ਬਿਲਕੁਲ
1: ਹੁਣ ਕਈ ਵੀ ਬੰਦੇ ਇਹ ਵਿਊ ਕਹਿੰਦੇ ਸੀ ਵੀ ਜੀ ਸੁਪਰੀਮ ਕੋਰਟ ਚ ਜਾਂ ਹਾਈ ਕੋਰਟ ਚ ਜਾਣਗੇ ਜੀ ਵੀ ਉਹਦੀ ਪੈਰੋਲ ਹੋ ਜਾਏ
0: ਜੀ,
1: ਦੋ ਸਰ ਪੈਰੋਲ ਵੀ ਜਿਹੜੀ ਹੋਣੀ ਆ ਉਹ ਸਰਕਾਰ ਦੀ ਕੰਸੈਂਟ ਨਾਲ ਹੀ ਹੁੰਦੀ ਆ, ਉਹਦੇ ਵਿੱਚ ਜੁਡੀਸ਼ਰੀ ਦਾ ਰੋਲ ਘੱਟ ਹੁੰਦਾ ਆ। ਸਰਕਾਰ ਦੀਆਂ ਹਦਾਇਤਾਂ ਤੋਂ ਅਲੱਗ ਹਟ ਕੇ ਕੋਰਟਾਂ ਰਿਲੀਫ ਨਹੀਂ ਦਿੰਦੀਆਂ ਹੁੰਦੀਆਂ ਜੀ, ਉਹ ਉਹਨਾਂ ਹਾਲਤਾਂ ਚ ਹੀ ਦਿੰਦੀਆਂ ਹੁੰਦੀਆਂ ਹੈਗੀਆਂ ਜੀ ਕਿ ਸਰ ਹਾਈ ਕੋਰਟ ਪੈਰੋਲ ਦੇਗੀ ਜਾਂ ਇੱਦਾਂ ਕਰਕੇ, ਕਿਉਂਕਿ ਇਮੀਡੀਏਟਲੀ ਪੈਰੋਲ ਜੇ ਕਿਸੇ ਨੂੰ ਚਾਹੀਦੀ ਆ, ਮੰਨ ਲਓ ਘਰ ਦਾ ਕੋਈ ਜੀ ਜਿਹੜਾ ਹੈਗਾ ਐਕਸਪਾਇਰ ਕਰ ਜਾਂਦਾ ਹਾਂਜੀ, ਉਹ ਇਮੀਡੀਏਟਲੀ ਆਉਣਾ ਪੈਂਦਾ ਹੈਗਾ ਉਹ ਹਾਈ ਕੋਰਟ ਸੁਪਰੀਮ ਕੋਰਟ ਜਿਹੜੀ ਹੈਗੀ ਉਹਨਾਂ ਹਾਲਾਤਾਂ ਦੇ ਵਿੱਚ ਬੰਦੇ ਨੂੰ 1 ਦਿਨ ਲਈ ਜਾਂ 2 ਘੰਟੇ ਲਈ ਜਾਂ 4 ਘੰਟੇ ਲਈ ਉਹ ਇਮੀਡੀਏਟਲੀ ਭੇਜ ਦਿੰਦੀ ਹੈਗੀ ਤੇ ਉਹ ਤਾਂ ਪ੍ਰਸ਼ਾਸਨ ਵੀ ਕਰ ਦਿੰਦਾ ਇੰਨਾ ਕੁ ਤਾਂ ਕੰਮ, ਬਾਕੀ ਜਿਹੜਾ ਹੈਗਾ ਆ ਉਹ ਸਰਕਾਰ ਦੀਆਂ ਰਿਪੋਰਟਾਂ ਦੇ ਆਧਾਰ ਤੇ ਚੱਲਦੇ ਆ ਜੀ ਉਹ।
0: ਬਿਲਕੁਲ ਹੈ, ਮਜ਼ਦੂਰ ਦਿਵਸ ਦੇ ਉੱਤੇ ਵਿਸ਼ੇਸ਼ ਇਜਲਾਸ ਜਿਹੜਾ ਬੁਲਾਇਆ ਗਿਆ ਵਿਧਾਨ ਸਭਾ ਦਾ, ਪਰ ਬੀਜੇਪੀ ਨੇ ਇਹ ਦਾਅਵਾ ਕਰ ਦਿੱਤਾ ਕਿ ਭਾਈ ਅਸੀਂ ਤਾਂ ਆਪਣੇ ਦਫ਼ਤਰ ਦੇ ਮੂਹਰੇ ਚੰਡੀਗੜ੍ਹ ਦੇ ਵਿਚ ਜਿਹੜਾ ਪੰਜਾਬ ਦੇ ਵਿਚ ਤੇ ਜਿਹੜਾ ਵੱਖਰਾ ਹੀ ਆਪਣੀ ਵਿਧਾਨ ਸਭਾ ਲਾਵਾਂਗੇ ਜਨਤਾ ਦੀ ਵਿਧਾਨ ਸਭਾ, ਕਿਉਂਕਿ ਕਹਿੰਦੇ ਉਹਦੇ ਵਿਚ ਸਾਡੇ ਮੁੱਦੇ ਤਾਂ ਸੁਣੇ ਹੀ ਨਹੀਂ ਜਾਂਦੇ ਤੇ ਹੁਣ ਲੋਕਾਂ ਦੇ ਮੁੱਦੇ ਤਾਂ ਸਾਨੂੰ ਉਠਾਉਣੇ ਪੈਣੇ ਆ ਜਾਂ ਚਲਾਉਣੇ ਪੈਣੇ ਆ। ਇਸ ਦੇ ਲਈ 1 ਮਈ ਨੂੰ ਜਿਹੜਾ ਸਵੇਰੇ 11 ਵਜੇ ਇਹ ਵਿਧਾਨ ਸਭਾ ਹੈ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ ਜਿਹੜਾ ਸੈਕਟਰ 37 ਦੇ ਵਿਚ ਲੱਗੇਗੀ ਜੀ।
1: ਠੀਕ ਹੈ ਜੀ, ਉਹਨਾਂ ਨੇ ਵੀ ਐਸਕੇਪ ਰੂਟ ਲੈ ਲਿਆ
0: ਜੀ,
1: ਇੱਥੇ ਇਹਨਾਂ ਨੇ ਕੀ ਕਰਨਾ ਆ, ਅਜਲਾਸ ਦਾ ਕੀ ਏਜੰਡਾ ਹੈਗਾ ਇਹਨਾਂ ਨੇ ਸਵਾਏ। ਦੇਖੋ ਸਰ ਭਾਰੇ ਸਾਹਿਬ, ਜੇ ਕਿਸੇ ਨੂੰ ਗਾਲਾਂ ਕੱਢਣੀਆਂ ਹੋਣ ਨਾ ਤਾਂ ਵਿਧਾਨ ਸਭਾ ਚ ਜਾ ਕੇ ਕੱਢ ਲਓ, ਜੇ ਤੁਹਾਡੇ ਕੋਲ ਅਥਾਰਟੀ। ਉਹਦਾ ਕਾਰਨ ਇਹ ਹੈਗਾ ਇੱਕ, ਵਿਧਾਨ ਸਭਾ ਦੀ ਕੋਈ ਕਾਰਵਾਈ ਜਿਹੜੀ ਆ ਉਹ ਡਿਫੇਮੇਸ਼ਨ ਨੀ ਬਣਦੀ, ਉਹਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਹੈਂਜੀ। ਉਹ ਇਸੇ ਕਰਕੇ ਇਹਨਾਂ ਨੇ ਹੁਣ ਮਤਲਬ ਬੀਜੇਪੀ ਨੂੰ ਕੱਢਣੀ ਸੀ ਗਾਲਾਂ ਤੇ 7 ਬੰਦੇ ਸਾਡੇ ਲੈ ਗਏ, ਨਾਲ ਇੱਕ ਇਹਨਾਂ ਨੇ ਪਾਉਣਾ ਹੈਗਾ ਆ ਵੀ ਮਤਾ ਵੀ ਆਪਰੇਸ਼ਨ ਲੋਟਸ ਚੱਲਿਆ ਜੀ ਤੇ ਸਾਡੇ ਆ ਬੀਜੇਪੀ ਨੇ ਜਿਹੜੇ ਹੈਗੇ ਆ ਵੀ ਸਾਡੇ 7 ਬੰਦੇ ਤੋੜ ਲਏ ਆ ਜੀ, ਨਾਲ ਵਿਧਾਨ ਸਭਾ ਦੇ ਵਿੱਚ ਇਹਨਾਂ ਕੋਲੋਂ ਜਿਹੜੇ ਵਿਧਾਇਕ ਆ ਉਹਨਾਂ ਕੋਲੋਂ ਗਾਲਾਂ ਕਢਾਉਣਗੇ ਵੀ ਕੱਲਾ ਕੱਲਾ ਕਹੂਗਾ ਸਾਡੀਆਂ ਵੋਟਾਂ ਨਾਲ ਜੇ ਹਾਂਜੀ, ਤੇ ਬੀਜੇਪੀ ਦੇ ਤਾਂ ਇੱਥੇ 2 MLA ਹੈਗੇ ਤੇ ਉਹ ਕਿੱਦਾਂ ਬਣਾ ਸਕਦੇ 7 ਹਾਂਜੀ ਰਾਜ ਸਭਾ ਵਾਲੇ, ਤੇ ਨਾਲ ਪਾ ਦੇਣਗੇ ਕਿ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਜਾਵੇ, ਨਿੰਦਾ ਪ੍ਰਸਤਾਵ ਪਾ ਦਿੱਤਾ ਜਾਊਗਾ ਹਾਂਜੀ, ਤੇ ਇਹ ਚੀਜ਼ ਦਾ ਐਕਸਪੈਕਟਡ ਆ। ਇੱਕ ਮੇਰੇ ਮਨ ਨੂੰ ਧੜਕੂ ਜ਼ਰੂਰ ਹੋਰ ਵੀ ਲੱਗਾ ਆ, ਉਹ ਇਹ ਕਿ ਜਿਹੜਾ ਸਪੀਕਰ ਸੰਧਵਾਂ ਸਾਹਿਬ ਕੇਜਰੀਵਾਲ ਕੋਲ ਜਾ ਕੇ ਆਏ ਆ, ਇਹਦਾ ਮਤਲਬ ਇਹ ਆ ਕਿ ਹੋ ਸਕਦਾ ਕੇਜਰੀਵਾਲ ਦੇ ਕੇਸ ਬਾਰੇ ਵੀ ਵਿਧਾਨ ਸਭਾ ਦੇ ਵਿਚ ਕੋਈ ਗੱਲ ਕਰਨ, ਇਹਨਾਂ ਕੋਲੋਂ ਜਿਹੜਾ ਹੈਗਾ ਆ ਭਾਈ ਜੱਜ ਦੇ ਵਿਰੁੱਧ ਵੀ ਜਿਹੜੀਆਂ ਚਾਰ ਟਿੱਪਣੀਆਂ ਕਰਵਾ ਤੀਆਂ ਜਾਣ, ਵੀ ਸਾਨੂੰ ਤਾਂ ਇੱਥੇ ਨੀ ਨਿਆਂ ਮਿਲਦਾ ਜੀ, ਦੇਖੋ ਜੀ ਜੱਜ ਦੇ ਜਿਹੜਾ ਹੈਗਾ ਆਰ ਐਸ ਐਸ ਦੇ ਖਿਲਾਫ਼ ਆ, ਬੀਜੇਪੀ ਸਾਡੇ ਨਾਲ ਧੱਕਾ ਕਰਦੀ ਆ, ਹਾਂਜੀ ਇਹੋ ਜੇ ਜੱਜ ਕੋਲ ਕੇਸ ਲਾਤਾ, ਲੋਕਾਂ ਨੂੰ ਕੀ ਪਤਾ ਹੁੰਦਾ ਵੀ ਰੁਟੀਨ ਪ੍ਰੋਸੈਸ ਕੀ ਆ ਜੀ,
0: ਬਿਲਕੁਲ
1: ਲੋਕਾਂ ਨੇ ਜੋ ਸੁਣਨਾ ਉਹ ਤੇ ਚਰਚਾ ਕਰਨਾ ਹੁੰਦਾ ਜੀ,
0: ਜੀ ਬਿਲਕੁਲ ਹੈ ਜੀ।
1: ਤੇ ਮੈਂ ਦੇਖਿਆ ਸੀਗਾ ਜੀ ਉਹ ਉੱਥੇ ਜਿਹੜਾ ਆ ਮਾਨ ਸਾਹਿਬ ਲੰਬੀਆਂ ਲੰਬੀਆਂ ਛੱਡਦੇ ਪਏ ਸੀਗੇ, ਤੇ ਇੱਕ ਬੰਦਾ ਮੋਬਾਈਲ ਦੇ ਉੱਤੇ ਨਾ ਸਕੂਲ ਦੇ ਬਾਹਰ, ਮੈਂ ਆਪਣੇ ਮੈਡਮ ਨੂੰ ਲੈਣ ਗਿਆ ਤੇ ਉੱਥੇ ਬਾਹਰ ਜਿਹੜਾ ਹੈਗਾ ਆ ਕੋਈ ਬੰਦਾ ਵੇਟ ਕਰਦਾ, ਉਹ ਨਾਲੇ ਬੰਦਾ ਸਿਰ ਹਿਲਾਈ ਚੱਲੇ, ਨਾਲੇ ਕਹਿੰਦਾ ਗੱਲ ਨਹੀਂ ਕਰਨ ਦਿੰਦਾ ਬਈ ਕਿਸੇ ਨੂੰ, ਗੱਲ ਨਹੀਂ ਕਰਨ ਦਿੰਦਾ ਕਿਸੇ ਨੂੰ। ਉਹ ਮੈਂ ਜ਼ਬਾਨ ਚ ਸੋਚਿਆ ਵੀ ਉਹ ਵਾਰ ਦਾ ਜੱਬਲੀਆਂ ਤੇ ਇਹ ਲੋਕ ਖੁਸ਼ ਹੋ ਜਾਂਦੇ ਆ, ਹਾਂਜੀ ਉਹ ਇਸ ਕਰਕੇ ਭਾਜੀ ਇੱਥੇ ਜਿਹੜੇ ਵੋਟਰ ਏਦਾਂ ਦੇ ਆ ਜੀ, ਬਿਲਕੁਲ ਜੀ ਅੱਗੇ ਅੱਗੇ ਲਾ ਲੈਂਦਾ ਸਾਰਿਆਂ ਨੂੰ, ਹਾਂਜੀ ਮੈਂ ਕਿਹਾ ਠੀਕ ਆ ਜੀ, ਬਿਲਕੁਲ ਤੁਹਾਡੀ ਗੱਲ ਠੀਕ ਆ। ਸੋ ਇਹਨਾਂ ਨੇ ਏਦਾਂ ਦੇ ਕੁਛ ਕਰਨੇ, ਇਹਨਾਂ ਨੇ ਮੈਨੂੰ ਦੋ ਮੁੱਦਿਆਂ ਦੀ ਆ ਜੀ, ਇੱਕ ਤਾਂ ਇਹ ਨਿੰਦਾ ਪ੍ਰਸਤਾਵ ਪਾਸ ਕਰਨਗੇ ਜੀ ਭਾਜਪਾ ਦਾ, ਆਪਰੇਸ਼ਨ ਲੋਟਸ ਦੇ ਬਾਰੇ ਗੱਲ ਕਰਨਗੇ ਜੀ, ਦੂਜਾ ਹੋ ਸਕਦਾ ਹੈਗਾ ਆ ਜੀ ਵੀ ਨਿੰਦਾ ਪ੍ਰਸਤਾਵ ਭਾਵਾਂ ਜੱਜ ਦੇ ਅਗੇਂਸਟ ਤਾਂ ਨਹੀਂ ਪਾਉਣ ਲੱਗੇ, ਪਰ ਕ੍ਰਿਟੀਸਾਈਜ਼ ਜ਼ਰੂਰ ਕਰਨਗੇ, ਉਸ ਟੌਪਿਕ ਤੇ ਗੱਲ ਜ਼ਰੂਰ ਕਰਨਗੇ, ਕਿਉਂਕਿ ਉਹ ਵਿਧਾਨ ਸਭਾ ਦੀ ਕਾਰਵਾਈ ਡਿਫੇਮੇਸ਼ਨ ਤੋਂ ਜੇ ਐਗਜ਼ਾਮਟ ਆ ਤੇ ਉਹ ਇਸ ਕਰਕੇ ਕੰਟੈਂਪਟ ਤੋਂ ਵੀ ਐਗਜ਼ਾਮਟ ਹੋਊਗੀ ਜੀ,
0: ਨਾਲੇ ਰਿਕਾਰਡ ਕੁਛ ਬੋਲੋਗੇ ਤੇ ਤੁਸੀਂ ਕਰਨਗੇ ਨਾ, ਹੁਣ ਤਾਂ ਚਲੋ ਮੀਡੀਆ ਦੀ ਬਤਾ,
1: ਹਾਂਜੀ ਹਾਂਜੀ ਬਾਹਰ ਕੁਛ ਬੋਲੋਗੇ ਤੇ ਤੁਸੀਂ ਜਿਹੜਾ ਹੈਗਾ ਕੰਟੈਂਪਟ ਆਫ ਕੋਰਟ ਬਣ ਜਾਂਦੀ ਆ, ਉੱਥੇ ਜੋ ਮਰਜ਼ੀ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਏ, ਹਾਂਜੀ ਉਹ ਬਾ ਇੱਥੇ ਤਾਂ ਪੁੱਛਦੇ ਹੈਗੇ ਭਾਈ ਆ ਟਰਾਲੀ ਬਾਰੇ ਤੁਹਾਡੇ ਕੋਲ ਪੁੱਛਣਾ, ਟਰਾਲੀ ਕੋਈ ਕਹਿੰਦਾ ਮੁੱਦਾ, ਜਨਰਲ ਡਾਇਰ ਬਾਰੇ ਗੱਲ ਕਰੂ, ਜਨਰਲ ਡਾਇਰ ਨੂੰ ਪੁੱਛੋ, ਹਾਂਜੀ ਤੋ ਇਸ ਕਰਕੇ ਇੱਦਾਂ ਦੇ ਤਾਂ ਇਹਨਾਂ ਦਾ ਐਟੀਚਿਊਡ ਆ ਜੀ, ਤੇ ਮੈਨੂੰ ਮਤਲਬ ਜਿਹੜਾ ਹੈਗਾ ਵਿਧਾਨ ਸਭਾ ਦਾ, ਹਾਂਜੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹਦੇ ਬਾਰੇ ਇੰਨੀ ਕੀ ਸਮਝ ਆਈ ਆ ਜੀ ਕਿ ਆਹੀ ਦੋ ਮੁੱਦੇ ਹੈਗੇ ਆ ਜਿਹਨਾਂ ਤੇ ਕਰਾਂਗੇ। ਹੋਰ ਇਹਨਾਂ ਨੇ ਸਰ ਫਿਰ ਤੁਹਾਡੀ ਗੱਲ ਭਾਰੇ ਸਾਹਿਬ ਮੇਰੀ ਬੇਨਤੀ ਹੋਰ ਵੀ ਸੁਣ ਲਓ
0: ਜੀ,
1: ਪਹਿਲਾਂ ਇਹਨਾਂ ਨੇ ਇਹ ਵਿਧਾਨ ਸਭਾ ਜਦੋਂ ਜਦੋਂ ਸਪੈਸ਼ਲ ਸੈਸ਼ਨ ਸੱਦਿਆ ਜੀ, ਸਰ ਉਹਦੇ ਵਿੱਚ ਜੋ ਕਾਰਵਾਈ ਹੋਈ ਉਹਦਾ ਨੈਟ ਰਿਜ਼ਲਟ ਕੀ ਹੋਇਆ, ਕਦੀ ਇਹਨਾਂ ਨੇ ਅਨਾਲਿਸਿਸ ਕੀਤਾ, ਨਾ ਕਿਸੇ ਜਿਹੜਾ ਸਮਾਜ ਸ਼ਾਸਤਰੀ ਆ ਨਾ ਕੋਈ ਅਖਬਾਰਾਂ ਵਾਲੇ ਹੈਗੇ ਇਹਨਾਂ ਨੂੰ ਪੁੱਛਦੇ ਵੀ ਭਾਈ ਇੰਨੇ ਕਰੋੜ ਤੁਸੀਂ ਉਦੋਂ ਲਾਤਾ ਸੀ, ਉਹ ਜਿਹੜਾ ਤੁਸੀਂ ਜੋ ਕੰਮ ਕੀਤਾ ਸੀ ਉਹਦਾ ਕੋਈ ਰਿਜ਼ਲਟ ਨੀ ਆਇਆ, ਹਾਂਜੀ ਉਹ ਨਿਲ ਵਟਾ ਨਿਲ, ਹਾਂਜੀ ਬਾਅਦ ਦੇ ਵਿੱਚ ਕੋਈ ਤੇ ਤੁਸੀਂ ਕੋਈ ਕੰਸਟਰਕਟਿਵ ਕੰਮ ਕੀਤਾ ਹੋਵੇ ਵਿਧਾਨ ਸਭਾ ਚ ਤੇ ਤਾਂ ਦੱਸੋ ਜੀ, ਇੱਕ ਦਿਨ ਦਾ ਪ੍ਰਸਤਾਵ ਤੁਸੀਂ ਸਪੈਸ਼ਲ ਸੈਸ਼ਨ ਸੱਦਿਆ ਉਹਦੇ ਚ ਬੀਬੀਐਮਬੀ ਦੇ ਅਗੇਂਸਟ ਪਾਤਾ, ਬੀਬੀਐਮਬੀ ਜਿਹੜੀ ਕੋਲ ਹੈਗੀ ਸੀ ਉਹ ਵੀ ਜਾਂਦੀ ਲੱਗੀ,
0: ਬਿਲਕੁਲ
1: ਹਾਂਜੀ ਉੱਥੇ ਅੱਛਾ ਜੀ ਉਹ ਹੋ ਗਿਆ। ਬਾਅਦ ਦੇ ਵਿੱਚ ਇੱਕ ਜਿਹੜਾ ਹੈਗਾ ਇਹਨਾਂ ਨੇ ਐਕਟ ਬਣਾਇਆ ਮੁੜ ਕੇ ਕਿਹਾ,
0: ਉਹ ਵੀ ਕੋਰਟ ਨੇ ਕਹਿਤਾ ਜਿੰਨਾ ਉਹਨਾਂ
1: ਦਾ ਮੰਦਾ ਦੇਣਾ, ਹਰਿਆਣੇ ਦਾ ਪਾਣੀਆਂ ਦਾ ਮੁੱਦਾ ਉਹ ਵੀ ਗਿਆ ਆ ਮੁੜ ਕੇ, ਜਿਹੜਾ ਹੈਗਾ ਜੀ ਇੱਕ ਦੇ ਵਿੱਚ ਇਹਨਾਂ ਨੇ ਪਹਿਲਾਂ ਐਕਟ ਬਣਾਇਆ ਸੀਗਾ ਜੀ, ਉਹ ਬਿੱਲ ਪਾਸ ਕੀਤਾ ਜੀ, ਉਹ ਮੁੜ ਕੇ ਸਿਲੈਕਟ ਕਮੇਟੀ ਨੂੰ ਭੇਜਤਾ 4 ਮਹੀਨਿਆਂ ਲਈ, ਉਹ ਉੱਥੇ ਪਿਆ ਆ ਉਹ ਨੀ ਗਿਆ ਜੀ, ਮੁੜ ਕੇ ਫੇਰ ਦੇਖਿਆ ਵੀ ਹੁਣ ਦਬਾਅ ਜਿਹਾ ਬਣਿਆ ਹੈਗਾ ਤੇ ਆਹ ਪਾਤਾ, ਇਹ ਹੁਣ ਕੋਰਟ ਚ ਚੈਲੰਜ ਹੋਇਆ ਆ ਬੈਠਾ
0: ਜੀ।
1: ਤੋ ਇਸ ਕਰਕੇ ਕੀਤਾ ਕੀ ਹੈਗਾ ਜੀ, ਪੰਜਾਬ ਦਾ ਕੁਛ ਨੀ ਕੀਤਾ ਸਿਵਾਏ ਪੈਸਾ ਜਿਹੜਾ ਹੈਗਾ ਫੂਕਿਆ ਹੈ ਜੀ, ਰੋੜਿਆ ਜੀ, ਕਹਿੰਦੇ ਸੀ ਵੀ ਪੜ੍ਹੇ ਲਿਖੇ ਜਿਹੜੇ ਬੰਦੇ ਆ ਉਹ ਪਾਰਟੀਆਂ ਚਲਾ ਰਹੇ ਹੈਗੇ ਆ, ਇਹ ਇਹਨਾਂ ਨਾਲੋਂ ਸਾਰੇ ਜਿਹੜੇ ਹੈਗੇ ਨਾ ਜੀ ਘੱਟ ਪੜ੍ਹੇ ਲਿਖੇ ਸੀ ਜਾਂ ਸੋ ਕਾਲਡ ਜਿਹੜੇ ਹੈਗੇ ਜਿਹਨਾਂ ਨੂੰ ਕਹਿੰਦੇ ਸੀ ਉਹ ਵਧੀਆ ਤਰੀਕੇ ਦੇ ਨਾਲ ਪੋਲੀਟਿਕਸ ਕਰਦੇ ਸੀਗੇ ਤੇ ਉਹ ਵਧੀਆ ਤਰੀਕੇ ਦੇ ਨਾਲ ਮੁੱਦਿਆਂ ਨੂੰ ਐਡਰੈਸ ਕਰ ਲੈਂਦੇ ਸੀ ਇਹਨਾਂ ਦੇ ਮੁਕਾਬਲੇ ਚ ਵਿੱਚ ਜੀ।
0: ਜੀ
1: ਭਾਰਤ ਸਾਹਿਬ
0: ਥੈਂਕ ਯੂ ਸੈਣੀ ਸਰ,
1: ਹਾਂਜੀ ਸਰ ਮਿਹਰਬਾਨੀ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਦੋਸਤੋ ਹੋਰ ਵਿਦੇਸ਼ੀ ਖ਼ਬਰਾਂ ਨੇ ਉਨ੍ਹਾਂ ਦੇ ਵੱਲ ਨੂੰ ਵੀ ਵੱਧਦੇ ਆ, ਤੁਹਾਡੇ ਕਮੈਂਟ ਵੀ ਆ ਰਹੇ ਆ, ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਵੀ ਰੱਖ ਸਕਦੇ ਹੋ, +358 44 976 19 ਬਾਰ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ ਵੀ ਤੇ ਵੱਧਦੇ ਆ ਅੱਗੇ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਸਭ ਨੂੰ ਜੀ। ਤੇ ਇਸੇ ਤਰ੍ਹਾਂ ਹੀ ਜੀਰਾ ਵਾਲੀ ਫੈਕਟਰੀ ਨੂੰ ਕਹਿੰਦੇ ਤਾਂ ਸੀਚੇਵਾਲ ਵੀ ਕਲੀਨ ਚਿੱਟ ਦੇ ਗਏ ਸੀ ਕਹਿੰਦੇ ਜੀ ਉਸ ਸਮੇਂ, ਆਪਣੇ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਲਿਖਦੇ ਨੇ। ਤੇ ਇਸੇ ਤਰ੍ਹਾਂ ਮੁਕੱਦਰ ਬਾਈ ਜੀ ਦਾ ਇੱਕ ਸੁਨੇਹਾ ਆਇਆ, ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਸੀ। ਮੁੜ ਕੇ ਧਾਕੜ ਅਫਸਰ ਕਹਿੰਦੇ ਲਿਆ ਸਾਡੀ ਖੇਤਰੀ ਪਾਰਟੀ ਨੇ, ਤੇ ਮੈਂ ਤਾਂ ਹੀ ਕਹਿੰਦਾ ਕਿ ਉਹੀ ਸਰਕਾਰਾਂ ਕਲਾ ਲੋਗੋ ਹੋਇਆ ਚੋਜ ਅਸੀਂ ਕਿਹੜੀ ਆਸ ਦੇ ਵਿੱਚ ਫਿਰਦੇ ਹਾਂ ਜੀ। ਮਾਲ ਸੁਰਿੰਦਰ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਅਮਰੀਕਾ ਤੋਂ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸਿਕੰਦਰ ਸਿੰਘ ਆਪਣੇ ਔਜਲਾ ਬਾਈ ਜੀ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਰਜਿੰਦਰ ਜੀਰਾ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਰਾਜਨ ਸੈਣੀ ਜੀ ਤੇ ਸਤਨਾਮ ਸਿੰਘ ਜਾਣੀਆਂਚਾਲ ਜੀ, ਇਕਬਾਲ ਮਾਂਗੜ ਜੀ, ਸਾਰੇ ਦੋਸਤ ਜੁੜੇ ਹੋਏ ਨੇ। ਤੇ ਲੋ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ। ਦੋ ਚਾਰ ਖਬਰਾਂ ਨੇ ਕਾਫੀ ਇੰਟਰਸਟਿੰਗ ਨੇ, ਕਿਉਂਕਿ ਟਰੰਪ ਜਿਹੜਾ ਉਹ ਵੀ ਭੜ ਥੁ ਪਾ ਰਿਹਾ। ਤੇ ਟਰੰਪ ਕਰੂ ਕੋਈ ਨਾ ਕੋਈ ਨਵਾਂ ਕਾਰਾ ਕੀ ਕਰ ਰਿਹਾ ਉਹਦੀ ਗੱਲਬਾਤ ਕਰਦੇ ਆ। ਤੇ ਦੂਸਰੇ ਪਾਸੇ ਇੰਗਲੈਂਡ ਦੇ ਚਾਰਲ ਜਿਹੜੇ ਨੇ ਆਪਣੇ ਕਿੰਗ ਚਾਰਲਸ ਹੋਣੀ ਜਿਹੜੇ ਨੇ ਅਮਰੀਕਾ ਤੇ ਕੈਨੇਡਾ ਦੇ ਦੌਰੇ ਦੇ ਉੱਤੇ ਨੇ। ਤੇ ਆਪਣੇ ਨਾਲ ਮੁਕੱਦਰ ਬਾਈ ਜੀ ਜੁੜ ਰਹੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਦੇਸ਼ੀ ਖਬਰਾਂ ਲੈਂਦੇ ਹਾਂ। ਤੇ ਅੱਜ ਤੁਹਾਨੂੰ ਕਹਾਣੀ ਸੁਣਾਉਣੀ ਆ, ਤੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਅੱਜ ਦੀ ਕਹਾਣੀ ਸੂਬੇਦਾਰਾ ਮੈਨੂੰ ਮਾਫ਼ ਕਰੀ, ਸਾਵਲ ਧਾਮੀ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ। ਸਤਿ ਸ੍ਰੀ ਅਕਾਲ ਜੀ ਔਲਖ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
0: ਕੀ ਹਾਲ ਚਾਲ ਨੇ ਜੀ?
2: ਬਹੁਤ ਵਧੀਆ ਜੀ। ਉਹ ਮੈਂ ਤਾਂ ਤੁਸੀਂ ਪੜ੍ਹਦੇ ਪਏ ਸੀ ਕਮੈਂਟ, ਹੋ ਸਕਦਾ ਮੈਂ ਲਿਖਿਆ ਸੀ ਬੋਲ ਕੇ ਤੇ ਉਹ
0: ਜੀ
2: ਅੱਖਰ ਦਾ ਵਾਧਾ ਘਾਟਾ ਹੋਇਆ ਹੋਵੇ। ਤੇ ਉਹ ਨਾ ਮੈਂ ਜਦੋਂ ਝਾੜੂ ਵਾਲੇ ਦੀ ਸਰਕਾਰ ਬਣੀ ਸੀ ਨਾ,
0: ਹਾਂਜੀ,
2: ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਸੀ ਸਕੇਪ ਗੋਟ,
0: ਹਾਂਜੀ,
2: ਉਹਦੇ ਚ ਉਹਨੇ ਕਿਹਾ ਸੀ, ਕਹਿੰਦਾ ਵੀ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ।
0: ਬਿਲਕੁਲ,
2: ਸਾਰਾ ਕੁਛ ਪਿੱਛੇ ਉਹੀ ਹੈ, ਸਿਰਫ ਉਹ ਕਾਂਗਰਸ ਅਕਾਲੀ ਉਹ ਲੋਗੋ ਦੀ ਥਾਂ ਤੇ ਲਿਖਿਆ ਗਿਆ ਆਮ ਆਦਮੀ ਪਾਰਟੀ
0: ਜੀ,
2: ਪਿੱਛੇ ਸਾਰਾ ਕੁਛ ਉਹੀ ਹੈ
0: ਜੀ।
2: ਕੋਈ ਸਿਸਟਮ, ਜਿਹੜਾ ਸਿਸਟਮ ਇਹਨਾਂ ਨੂੰ ਚਲਾਉਂਦਾ ਪਿਆ
0: ਜੀ,
2: ਉਹ ਸਾਰਾ ਉਹੀ ਹੈ ਬਾਈ ਜੀ।
0: ਬਿਲਕੁਲ,
2: ਮੈਂ ਨਾ ਕਈ ਵਾਰੀ ਸੋਚਦਾ ਨਾ ਵੀ ਅਸੀਂ ਅਸੀਂ ਸਰਕਾਰ ਬਦਲ ਕੇ ਬਹੁਤ ਖੁਸ਼ ਹੁੰਦੇ ਆ ਵੀ ਇਹਨੂੰ ਬਦਲਤਾ ਜੀ, ਹੈ ਜੀ ਇਹਨੂੰ ਬਦਲਤਾ, ਪਰ ਉਹ ਫਿਰ 6 ਕੁ ਮਹੀਨੇ ਬਾਅਦ ਫਿਰ ਸਾਡਾ ਰੂਟੀਨ ਤੁਸੀਂ ਦੇਖੋ ਨਾ। ਜੇ ਨਹੀਂ, ਜੇ ਮੰਨ ਲਓ ਮੈਂ ਗਲਤ ਕਹਿਣਾ ਪਿਆ ਵਾ, ਅਸੀਂ ਕਾਂਗਰਸ ਅਕਾਲੀ ਵਾਰ ਵਾਰ ਕਿਉਂ ਇਹਨਾਂ ਨੂੰ ਬਦਲਦੇ ਕਿਉਂ ਰਹੇ
0: ਜੀ?
2: ਕਾਰਨ ਕੀ ਸੀ ਉਦੋਂ
0: ਜੀ?
2: ਕਿਉਂਕਿ ਅਸੀਂ 6 ਮਹੀਨਿਆਂ ਬਾਅਦ ਅਸੀਂ ਫਿਰ ਮੰਨ ਲਓ ਉਹ ਉਭ ਜਾਂਦੇ ਸੀ ਇਹਨਾਂ ਤੋਂ ਸਾਰਿਆਂ ਤੋਂ, ਕਿਉਂਕਿ ਫਿਰ ਉਹੀ ਸਾਨੂੰ ਮਹਿਸੂਸ ਹੁੰਦਾ ਸੀ 6 ਕੁ ਮਹੀਨੇ ਬਾਅਦ ਤੋਂ, ਕਿਉਂਕਿ 6 ਮਹੀਨੇ ਨਵਾਂ ਨਵਾਂ ਜਦੋਂ ਕੋਈ ਵੀ ਕੰਮ ਹੁੰਦਾ ਆਪਾਂ ਸੋਚਦੇ ਰਹਿੰਦੇ ਵੀ ਚਲੋ ਆਪਾਂ ਬਦਲ ਲਈ,
0: ਹਨਾ,
2: 6 ਕੁ ਮਹੀਨੇ ਬਾਅਦ ਸਾਨੂੰ ਫਿਰ ਅਹਿਸਾਸ ਹੋਣ ਲੱਗ ਜਾਂਦਾ ਸੀ ਵੀ ਯਾਰ ਇਹ ਤਾਂ ਉਹੀ ਕੁਛ ਹੀ ਆ ਜੋ ਪਿਛਲੇ ਕਰਦੇ ਪਏ ਸੀ।
0: ਬਿਲਕੁਲ,
2: ਉਦੋਂ ਆਪਸ਼ਨ ਨਹੀਂ ਸੀ ਹੈਗਾ
0: ਜੀ,
2: ਤੇ ਉਹੀ ਰਿਪੀਟ ਕਰੀ ਜਾਂਦੇ ਸੀ ਕਾਂਗਰਸ ਆ ਗਈ ਅਕਾਲੀ ਆ ਗਈ।
0: ਬਿਲਕੁਲ,
2: ਹੁਣ ਚਲੋ ਨਵਾਂ ਆਪਸ਼ਨ ਲੱਭਿਆ, ਫਿਰ ਸਾਡੇ ਸੱਜਣਾ ਨੇ ਤੇ ਉਹ ਮੈਂ ਤਾਂ ਨਾ ਸਵੇਰੇ, ਚਲੋ ਮੈਂ ਹੁਣ ਨਾ ਨੀ ਲੈਣਾ, ਮੈਂ ਸਵੇਰੇ ਗੱਲ
0: ਕਰ। ਬਹੁਤ ਆ ਗਏ ਨੇ, ਦੇਖੋ ਆ ਇੱਕ ਨਵੀਂ ਪਾਰਟੀ ਆ ਗਈ ਆ ਜੀ, ਮਿਸਲ ਸਤਲੁਜ ਵਾਲੇ ਵੀ ਆ ਚੁੱਕੇ ਨੇ
2: ਬਾਈ ਜੀ। ਇੱਥੇ ਮੈਂ ਉਹੀ ਗੱਲ ਕਹਿੰਦਾ ਹੁਣ, ਮੈਂ ਨਾ ਸਵੇਰੇ ਮੈਂ ਉਹੀ ਗੱਲ ਕਹੀ ਵੀ ਉਹ ਨਾ ਅਸਲ ਚ ਬਾਈ ਜੀ ਕਾਰਨ ਹੀ ਇਹ ਹੈ ਵੀ ਅਸੀਂ ਹੁਣ ਇਹਨਾਂ ਤੋਂ ਅੱਕ ਗਏ
0: ਜੀ,
2: ਪਰ ਜੇ ਅਸੀਂ ਮੰਨ ਲਓ ਇਹਨਾਂ ਨੂੰ ਅਸੀਂ ਮੰਨ ਲਓ ਮੈਂ ਤੁਸੀਂ ਜਿੰਨੇ ਵੀ ਸਾਰੇ ਜਿੰਨੇ ਵੀ ਸੱਜਣਾਂ ਨੇ ਚੁਣਿਆ, ਕਿਉਂਕਿ 92 ਸੀਟਾਂ ਆਈਆਂ ਨੇ, ਥੋੜਿਆਂ ਨੇ ਤਾਂ ਚੁਣਿਆ ਨੀ ਹੋਣਾ, ਬਹੁਤ ਲੋਕਾਂ ਨੇ ਵੋਟਾਂ ਪਾਈਆਂ ਹੋਣੀਆਂ, ਤੇ ਉਹਨਾਂ ਨੇ ਉਹੀ ਗੱਲ ਇਹੀ ਸੋਚ ਕੇ ਚੁਣਿਆ ਹੋਣਾ ਵੀ ਇਹ ਚੰਗੇ ਨੇ
0: ਜੀ,
2: ਪਰ ਉਹੀ ਗੱਲ ਉਹਨਾਂ ਨੇ ਇਹ ਨੀ ਵੇਖਿਆ ਵੀ ਇਹਦੇ ਚੋ 45-50 ਬੰਦੇ ਜਾਂ ਇਸ ਤੋਂ ਵੀ ਵੱਧ, ਇਹ ਤਾਂ ਉਹੀ ਨੇ ਜਿਹੜੇ ਅਕਾਲੀ ਕਾਂਗਰਸੀ ਸੀ
0: ਜੀ, ਕਿਉਂਕਿ ਦੇਖੋ ਇੱਕ ਦੂਜੇ ਪਾਰਟੀਆਂ ਤੋਂ ਵਿੱਚ ਬਹੁਤ ਬੰਦੇ ਲਏ ਆ, ਨੁਮਾਇੰਦੇ ਲਏ ਗਏ ਨੇ।
2: ਬਿਲਕੁਲ, ਜਿਹੜਾ ਅੱਜ ਰੌਲਾ ਹੈ, ਜਿਹੜਾ ਹੁਣ ਇਹ ਦੂਜਿਆਂ ਨੂੰ ਕਹਿੰਦੇ ਵੀ ਗਦਾਰ ਹੋ ਤੁਸੀਂ
0: ਜੀ ਜੀ, ਇਹ ਉਦੋਂ ਕਹਿੰਦੇ ਸੀ, ਦਾਵਾ ਕਰਦੇ ਸੀ ਚੈੱਕ ਕਰਕੇ ਲਏ ਆ ਜੀ, ਅਸੀਂ ਤਾਂ ਬਾਹਰ ਵੀ ਕੱਢ ਦਿੰਨੇ ਆ ਜੀ, ਆਹ ਆ ਜੀ ਉਹ ਆ, ਸਾਰਾ ਕੁਝ ਚੱਲਿਆ।
2: ਆਪ ਖੁਦ ਆਹ ਆਪਾਂ ਸੈਣੀ ਬਾਈ ਵਾਲੀ ਸੀਟ ਨਾਲ ਦੀ ਸੀਟ ਦਸੂਹਾ ਤੋਂ ਸੰਜਣ ਕਿਹੜੇ ਤੁਹਾਨੂੰ ਮੈਨੂੰ ਚੱਬੇਵਾਲ ਸਾਹਿਬ, ਰਾਜਕੁਮਾਰ ਚੱਬੇਵਾਲ ਸਾਹਿਬ, ਉਹਨਾਂ ਨੂੰ ਖੜਿਆ ਲੈ, ਉਹਨੂੰ ਕੈਂਡੀਡੇਟ ਖੜਿਆਂ ਨੂੰ ਚੱਕ ਕੇ ਲੈ ਆਉਂਦਾ, ਉਹੀ ਗੱਲ
0: ਬਿਲਕੁਲ।
2: ਹੁਣ ਤੁਸੀਂ ਕੀ ਕੀ ਸੋਚਦੇ ਹੋ ਤੁਸੀਂ ਮੈਨੂੰ ਇਹ ਦੱਸੋ? ਆ ਸਾਰਾ ਦਿਨ ਚੈਨਲਾਂ ਵਾਲੇ ਮੈਂ ਦੇਖਦਾ ਬਹਿਸ ਚੱਲੀ ਜਾਂਦੀ ਆ, 4 ਕੁ ਬੁਲਾਰੇ ਉਹਨਾਂ ਦੇ ਆ ਕੇ ਬਹਿ ਜਾਂਦੇ ਨੇ, 4 ਕੁ ਉਹਨਾਂ ਦੇ ਆ ਜਾਂਦੇ ਨੇ, ਉਹ ਆਪਣੀ ਗੱਲ ਨੀ ਕਰਦੇ ਹੈਗੇ ਕਦੇ ਵੀ, ਆਪਣੀ ਪਾਰਟੀ ਦੀ ਗੱਲ, ਉਹ ਦੂਜਾ ਬੰਦਾ ਦੂਜੇ ਦੀ ਗਲਤ ਗੱਲ ਨੂੰ ਕਹੇਗਾ, ਦੂਜਾ ਦੂਜੇ ਦੀ ਗਲਤ ਗੱਲ ਨੂੰ ਕਹੇਗਾ।
0: ਬਿਲਕੁਲ,
2: ਉਹ ਜਿਹੜਾ ਆਪਣੀ ਪਾਰਟੀ ਹੈ ਜਦੋਂ ਆਪਾਂ ਉਹਨਾਂ ਨੂੰ ਸੁਣਦੇ ਪਏ ਆ, ਉਹ ਉਹ ਕਹਿੰਦੇ ਵੀ ਦੋ ਗਲਤ ਇੱਕ ਸਹੀ ਨੀ ਬਣਾ ਸਕਦੇ, ਪਰ ਉਹ ਦੋਵੇਂ ਗਲਤ ਗਣਾਉਂਦੇ ਹੁੰਦੇ ਨੇ ਉਹਨੂੰ ਵੀ ਤੁਹਾਡੇ ਪਾਰਟੀ ਚ ਆਹ ਗਲਤ ਹੋਇਆ, ਤੁਹਾਡੀ ਚ ਆਹ ਗਲਤ ਹੋਇਆ।
0: ਬਿਲਕੁਲ
2: ਤੇ ਫਿਰ ਬਾਈ ਜੀ ਅਸੀਂ ਇਹ ਸਿਆਸਤ ਤੋਂ ਮੈਨੂੰ ਤਾਂ ਇਹ ਸਮਝ ਨੀ ਆਉਂਦੀ ਵੀ ਅਸੀਂ ਕੀ ਕੀ ਸੋਚਦੇ ਪਏ ਆ, ਵੀ ਅਸੀਂ ਕੀ ਇਹਦੇ ਤੋਂ ਭਾਲਦੇ ਆ ਵੀ ਹਾਂ ਹੁਣ ਇਹਨਾਂ ਨੂੰ ਬਦਲਾਂਗੇ, ਬਦਲ ਦਿਆਂਗੇ, ਕੋਈ ਗੱਲ ਨੀ, ਹੋ ਸਕਦਾ ਬਦਲੇ ਜਾਣੇ ਨੇ,
0: ਬਿਲਕੁਲ
2: ਨਵੇਂ ਆ ਜਾਣਗੇ ਤੇ ਨਵਿਆਂ ਚ ਕੀ ਹੋਊਗਾ ਪਰਜ ਬਾਈ,
0: ਬਿਲਕੁਲ
2: ਸਿਸਟਮ ਤਾਂ ਪਿੱਛੇ ਉਹੀ ਕੰਮ ਕਰਦਾ ਪਿਆ ਨਾ,
0: ਬਿਲਕੁਲ
2: ਹੈ ਤਾਂ ਉਹੀ ਬੰਦੇ ਨੇ ਨਾ
0: ਜੀ,
2: ਉਹ ਕਦੇ ਉਸ ਪਾਰਟੀ ਤੁਰ ਜਾਂਦੇ ਨੇ, ਕਦੇ ਉਸ ਪਾਰਟੀ ਤੁਰ ਜਾਂਦੇ ਨੇ, ਉਹੀ ਘੁਮਾ ਫਿਰਾ ਕੇ
0: ਸਾਰੇ ਲਿਆਉਣਾ ਚਾਹੀਦਾ। ਵੈਸੇ ਇਸ ਚੀਜ਼ ਦੇ ਉੱਤੇ ਕਿਉਂ ਨੀ ਕਾਨੂੰਨ ਲਿਆਂਦਾ ਜਾਂਦਾ ਵੀ ਆਪਣੀ ਜਿੰਨੀ ਹੈਗੀ ਆ ਤੁਹਾਡੀ ਕਾਬਲੀਅਤ ਹੈ ਜਾਂ ਕਿੱਦਾਂ ਆ, ਇੱਕ ਦੂਸਰੀ ਪਾਰਟੀ ਦੇ ਵਿੱਚੋਂ ਨਹੀਂ ਲੈ ਜਾਣਗੇ, ਉਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਨੇ।
2: ਗੱਲ ਤਾਂ ਉਹੀ ਹੈ ਨਾ ਭਰਜ ਬਾਈ ਜੀ, ਜੇ ਤੁਸੀਂ ਕੰਮ ਕਰ ਸਕਦੇ ਤੁਸੀਂ ਆਪਣੀ ਪਾਰਟੀ ਕਿਉਂ ਨੀ ਕਰ ਸਕਦੇ,
0: ਬਿਲਕੁਲ
2: ਮੰਨ ਲਓ ਤੁਹਾਨੂੰ
0: ਦੇਖੋ ਲੋਕਾਂ ਦਾ ਇੰਨਾ ਪੈਸਾ ਲੱਗਦਾ ਹੈ, ਸਮਾਂ ਲੱਗਦਾ ਹੈ ਚੋਣਾਂ ਦੇ ਉੱਤੇ, ਲੋਕ ਉਹਨਾਂ ਨੂੰ ਚੁਣਦੇ ਆ, ਮੁੜ ਕੇ ਚੱਕ ਕੇ ਪਾਰਟੀ ਬਦਲ ਜਾਂਦੇ ਆ ਜਾਂ ਹੋਰ ਪਾਸੇ ਨੂੰ ਭੱਜ ਜਾਂਦੇ ਆ, ਪਰ ਉੱਥੇ ਫਿਰ ਚੋਣਾਂ ਹੁੰਦੀਆਂ ਨੇ ਸਾਲ ਦੇ ਵਿੱਚ, ਪੰਜਾਂ ਸਾਲਾਂ ਦੇ ਵਿੱਚ ਤਾਂ ਕਦੇ ਸਰਪੰਚੀ ਦੀਆਂ, ਕਦੇ ਪੰਚੀ ਦੀਆਂ, ਕਦੇ ਕੌਂਸਲਾਂ ਦੀਆਂ, ਕਦੇ ਇਹਨਾਂ ਦੀਆਂ ਆ ਗਈਆਂ, ਐਮ ਐਲ ਏ ਦੀਆਂ ਆ ਗਈਆਂ, ਜਾਂ ਉਹ ਚੋਣਾਂ ਹੀ ਨੀ ਮੁੱਕਦੀਆਂ ਜੀ, ਪੰਜ ਸਾਲ ਤਾਂ ਇਹਦਾ ਕੰਮ ਕਿੱਥੇ ਕਰਨਗੇ ਇਹ ਲੋਕਾਂ ਦੇ।
2: ਬਾਈ ਜੀ ਮੈਂ ਨਾ ਮੈਂ ਤੁਹਾਨੂੰ ਇਸੇ ਕਰਕੇ ਕਹਿਣਾ ਹੁੰਦਾ, ਕਈ ਵਾਰੀ ਨਾ ਚਲੋ ਕਈ ਬੰਦਿਆਂ ਨੂੰ ਚਲੋ ਜਿਹੜੀ ਪਾਰਟੀ ਨਾਲ ਵੀ ਕੋਈ ਜੁੜਿਆ ਹੁੰਦਾ ਉਹਨਾਂ ਨੂੰ ਗੁੱਸਾ ਲੱਗਦਾ, ਪਰ ਜਦੋਂ ਵੀ ਕੋਈ ਜਾਇਜ਼ ਗੱਲ ਕਰਦੇ ਆ
0: ਜੀ,
2: ਉਹ ਕਈ ਵਾਰੀ ਕਿਸੇ ਦੇ ਖਿਲਾਫ਼ ਤੁਰ ਜਾਂਦੀ ਹੈ, ਕਿਸੇ ਦੇ ਹੱਕ ਚ ਤੁਰ
0: ਜਾਂਦੀ। ਬਿਲਕੁਲ ਜੀ ਬਿਲਕੁਲ,
2: ਤੁਸੀਂ ਮੈਨੂੰ ਇਹ ਦੱਸੋ ਮੰਨ ਲਓ ਜਿਹੜੇ ਮੰਨ ਲਓ ਕਿਸੇ ਹਲਕੇ ਤੋਂ ਮੰਨ ਲਓ ਐਮ ਐਲ ਏ ਖੜਾ ਤਾ
0: ਜੀ,
2: ਉਹਨੂੰ ਲੋਕਾਂ ਨੇ ਵੋਟਾਂ ਪਾਈਆਂ, ਉਹ ਜਿੱਤ ਜੇ ਹਾਰ ਜੇ ਕੁਛ ਵੀ ਹੈ,
0: ਬਿਲਕੁਲ ਬਿਲਕੁਲ,
2: ਉਹਦੇ ਖਿਲਾਫ਼ ਇਹੀ ਜਿਹੜਾ ਹਲਕਾ ਇੰਚਾਰਜ ਵਾਲਾ ਸਿਸਟਮ ਸੀ
0: ਜੀ,
2: ਇਹ ਹੋਈ ਗੱਲ। ਹੁਣ ਸਾਡੀ ਖੇਤਰੀ ਪਾਰਟੀ ਹੈ ਦੇਖੋ, ਸਾਡੇ ਸਭ ਤੋਂ ਵੱਧ ਨੁਕਸਾਨ ਵੀ ਅੱਜ ਇਹੀ ਝੱਲਣ ਦੇ ਨੇ ਇਹਨਾਂ ਜੋ ਕੁਛ ਇਹਨਾਂ ਨੇ ਕੀਤਾ
0: ਜੀ।
2: ਤੁਸੀਂ ਮੈਨੂੰ ਦੱਸੋ ਉਹ ਚੁਣੇ ਹੋਏ ਨੁਮਾਇੰਦੇ ਮੰਨ ਲਓ ਜਿੱਤ ਗਿਆ, ਉਹਦੇ ਖਿਲਾਫ ਹਲਕਾ ਇੰਚਾਰਜ ਲਿਆ ਕੇ ਖਿਲਾਰਤਾ, ਚੁਣੇ ਹੋਏ ਨੁਮਾਇੰਦੇ ਨੂੰ ਪੈਸੇ ਨੀ ਦੇਣੇ, ਗ੍ਰਾਂਟ ਨੀ ਦੇਣੀ ਵੀ ਤੂੰ ਕੋਈ ਉਹਨੂੰ ਕੋਈ ਮੰਨ ਲਓ ਉਹਨੂੰ ਹੱਕ ਨੀ ਦੇਣਾ ਵੀ ਤੂੰ ਰਾਸ਼ਨ ਕਾਰਡ ਵੀ ਬਣਾ ਦੇ
0: ਜੀ।
2: ਜਿਹੜਾ ਹਲਕਾ ਇੰਚਾਰਜ ਹੈ ਹਾਰਿਆ ਹੋਇਆ ਉਹਨੂੰ ਖਿਲਾਰ ਕੇ ਸਾਰੇ ਹੱਕ ਉਹਨੂੰ ਦੇ ਦੇਣੇ,
0: ਉਹ ਤਾਂ ਉਹ ਐਮ ਐਲ ਏ ਦੇ ਜਾਂ ਸਰਪੰਚ ਜਾਂ ਪੰਚ ਦਾ ਥੋੜੀ ਹੱਕ ਮਰ ਰਿਹਾ, ਤਾਂ ਉਸ ਪਿੰਡ ਦੇ ਜਾਂ ਸ਼ਹਿਰ ਦੇ ਲੋਕਾਂ ਦਾ ਜਾਂ ਉਸ ਕਸਬੇ ਦੇ ਲੋਕਾਂ ਦਾ ਮਰ ਰਿਹਾ,
2: ਕਿਉਂਕਿ ਉਹਨਾਂ ਨੇ ਅਗਲੇ ਆਉਣ ਵਾਲੀ ਚੋਣ ਵਾਸਤੇ ਉਹ ਆਪਣਾ ਕੈਂਡੀਡੇਟ ਤਿਆਰ ਕਰਨਾ।
0: ਬਿਲਕੁਲ,
2: ਤੁਸੀਂ ਫਿਰ ਮੈਨੂੰ ਇਹ ਦੱਸੋ ਨਾ ਵੀ ਇਹ ਜਿਹੜਾ ਚੁਣਿਆ ਹੋਇਆ ਕੈਂਡੀਡੇਟ ਹੈ, ਜਿਹੜੇ ਲੋਕਾਂ ਦਾ ਚੁਣਿਆ ਹੋਇਆ, ਉਹ ਕਿਸੇ ਦਾ ਇਹ ਆ ਜਿਹੜੇ ਆਪਣੇ ਸੀ ਆ ਕੀ ਉਹਨਾਂ ਦਾ ਨਾਂ ਉਹ ਹੈਲੋ ਗਲੋਬਲ ਚਲਾਉਂਦੇ ਹੁੰਦੇ ਸੀ ਕਮਰ ਸੰਧੂ, ਉਹਨਾਂ ਨੇ ਖੁਦ ਕਿਹਾ ਕਹੀ ਨਾ ਇਹੀ ਗੱਲ, ਕਹਿੰਦੇ ਵੀ ਮੇਰੇ ਕੋਲ ਤਾਂ ਇਹ ਵੀ ਹੱਕ ਨੀ, ਮੈਂ ਰਾਸ਼ਨ ਕਾਰਡ ਬਣਾ ਦਾ ਕਿਸੇ ਦਾ
0: ਜੀ,
2: ਚੁਣਿਆ ਹੋਇਆ ਮੈਂ ਐਮ ਐਲ ਏ ਆ
0: ਜੀ,
2: ਤੇ ਫਿਰ ਤੁਸੀਂ ਦੱਸੋ ਨਾ ਵੀ ਫਿਰ ਅਸੀਂ ਕਿਹੜੀ ਕਿਹੜੀ ਆਸ ਅਸੀਂ ਕੀ ਭਾਲਦੇ ਆ ਅਸੀਂ ਵੀ ਮੰਨ ਲਓ ਤੁਰੇ ਤਾਂ ਸਾਰੇ ਹੀ ਇੱਕੋ ਲੈਣ ਤੇ ਹੋਏ ਨੇ, ਭਾਵੇਂ ਉਹ ਅਕਾਲੀ ਦਲ ਹੋਵੇ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਦੂਜੇ ਹੋਵੇ, ਬਸ ਇੱਕ ਉਹੀ ਗੱਲ ਹੈ ਪਾਵਰ ਆਉਣੀ ਚਾਹੀਦੀ ਹੈ ਕਿਸੇ ਕੋਲ, ਜਿਹਦੇ ਕੋਲ ਨਹੀਂ ਆਈ ਉਦੋਂ ਲੋਕਾਂ ਦਾ ਹਮਦਰਦ ਤੁਰਿਆ ਫਿਰਦਾ ਬਣਿਆ, ਤੇ ਜਦੋਂ ਆ ਗਈ
0: ਜੀਰੋ ਗਰਾਉਂਡ ਦੇ ਉੱਤੇ ਹੈ ਨਾ। ਦੇਖੋ ਅੱਜ ਜਿਹੜਾ ਕਾਰਡ ਜੇ ਬਣਾ ਰਹੇ ਆ ਜਾਂ ਪੈਨਸ਼ਨ ਲਾ ਰਹੇ ਨੇ ਜਾਂ ਜੋ ਕੁਝ ਵੀ ਕਰ ਰਹੇ ਆ, ਮੈਂ ਹੈਰਾਨ ਰਹਿ ਗਿਆ, ਚਲੋ ਮੈਂ ਪਿੰਡ ਗੱਲ ਕਰਦਾ ਸੀ ਤੇ ਉੱਥੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਪਤਾ ਪਈ ਇਹਨਾਂ ਨੂੰ ਆਪਣੇ ਵੱਲ ਨੂੰ ਖਿੱਚ ਲਈਏ ਹੁਣ ਤੋਂ ਹੀ ਹਨਾ, ਤਾਂ ਉਹਨਾਂ ਦੀ ਜਿਹੜੇ ਹੁਣ ਜਿਹੜੇ ਹੋਰ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੇ ਤਾਂ ਘਰਾਂ ਦੇ ਵਿੱਚ ਪੈਰ ਪਾ ਕੇ ਬੜੀ ਰਾਜ਼ੀ ਹੋਣਗੇ ਉਹ।
2: ਮੈਂ ਤੁਹਾਨੂੰ ਆਹੀ ਨਾ ਜਦੋਂ ਅਕਾਲੀ ਦਲ ਨੇ ਸ਼ੁਰੂਆਤ ਕੀਤੀ ਆ ਹਲਕੇ ਇੰਚਾਰਜ ਦੀ, ਇਹੀ ਝਾੜੂ ਵਾਲੇ ਪਤਾ ਕੀ ਕਹਿੰਦੇ ਸੀ, ਇਹ ਹਲਕੇ ਇੰਚਾਰਜ ਨੇ
0: ਜੀ,
2: ਠੀਕ ਹੈ ਜੀ। ਜਦੋਂ ਹੁਣ ਇਹਨਾਂ ਦੀ ਪਾਵਰ ਆ ਗਈ ਇਹਨਾਂ ਦੇ ਕੋਲ, ਫਿਰ ਇਹਨਾਂ ਨੇ ਕਿਉਂ ਨੀ ਉਹ ਹਲਕੇ ਇੰਚਾਰਜ ਬਦਲੇ, ਇਹਨਾਂ ਨੇ ਕਿਉਂ ਲੋਕਾਂ ਦੇ ਉਹਨਾਂ ਨੁਮਾਇੰਦਿਆਂ ਦੇ ਹੱਥ ਚ ਕਿਉਂ ਨੀ ਉਹੀ ਗੱਲ ਹੈ ਵੀ ਜਿਨ੍ਹਾਂ ਨੂੰ ਵੀ ਵੋਟ ਪਾਈ ਉਹ ਮਾੜੇ ਨੇ ਚੰਗੇ ਨੇ, ਕਿਉਂ ਨੀ ਪਾਵਰ ਦਿੱਤੀ।
0: ਨਾਲੇ ਦੇਖੋ ਜੇ ਇਹਨਾਂ ਨੇ ਕੁਝ ਵੀ ਐਸਾ ਦੇਣਾ ਆ ਉਹਦੇ ਵਿੱਚ ਮਹਿਕਮਾ ਹੋਣਾ ਚਾਹੀਦਾ ਜਿੱਦਾਂ ਹੋਰ ਬਹੁਤ ਸਾਰੇ ਮਹਿਕਮੇ ਨੇ, ਸੋਸ਼ਲ ਬੈਨੀਫਿਟ ਦੇਣਾ ਹੈ ਪੰਜਾਬ ਦੇ ਵਿੱਚ ਇੱਕ ਮਹਿਕਮਾ ਬਣੇ ਜਾਂ ਪਤਾ ਨੀ ਹੈਗਾ ਕਿ ਨਹੀਂ ਹੈਗਾ ਸੋਸ਼ਲ ਬੈਨੀਫਿਟ ਦੇ ਲਈ, ਤਾਂ ਇਹ ਸੋਸ਼ਲ ਬੈਨੀਫਿਟ ਹੀ ਆ, ਚਾਹੇ ਉਹ ਪੈਨਸ਼ਨ ਹੈ ਚਾਹੇ ਉਹ ਆਪਣਾ ਹੈਗਾ, ਇਹਨਾਂ ਨੇ ਹਜ਼ਾਰ ਹਜ਼ਾਰ ਰੁਪਇਆ ਦੀ ਗੱਲ ਕੀਤੀ ਹੈ ਦੇਣ ਨੂੰ, ਤਾਂ ਉਹਦੇ ਵਿੱਚ ਉਹ ਜਿਹੜੀਆਂ ਸਬਸਿਡੀਆਂ ਨੇ ਉਹਦਾ ਇੱਕ ਮਹਿਕਮਾ ਹੋਵੇ, ਉਹਨਾਂ ਦੀ ਇਨਕਮ ਚੈੱਕ ਕੀਤੀ ਜਾਵੇ ਵੀ ਹਾਂ ਤੁਹਾਨੂੰ ਭਾਈ ਇੰਨੀ ਇਨਕਮ ਆ ਤੇ ਉਹਦੇ ਵਿੱਚ ਉਹ ਤੁਹਾਡਾ ਬਣਦਾ ਕਿੰਨੇ ਜੀ ਜਿਹੜੇ ਨੇ ਘਰ ਦੇ ਵਿੱਚ ਰਹਿ ਰਹੇ ਨੇ ਕਿ ਤੁਹਾਡਾ ਗੁਜ਼ਾਰਾ ਵਧੀਆ ਹੋ ਰਿਹਾ ਠੀਕ ਹੈ, ਤਾਂ ਫਿਰ ਤੁਹਾਨੂੰ ਕੋਈ ਮਤਲਬ ਕਿ ਇੱਦਾਂ ਦਾ ਬੈਨੀਫਿਟ ਨਹੀਂ ਚਾਹੀਦਾ ਜੀ।
2: ਬਾਈ ਜੀ ਭਾਰਤ ਬਾਈ ਜੀ
0: ਇਹ ਤਾਂ ਆਪ ਹੀ ਸਾਰਾ ਸਿਆਸਤ ਸਿਆਸੀ ਲੋਕ ਹੀ ਸਾਰਾ ਕੁਝ ਆਪੇ ਹੀ ਕਾਰਡ ਬਣਾਈ ਜਾਂਦੇ ਨੇ, ਆਪੇ ਹੀ ਰਾਸ਼ਨ ਕਾਰਡ ਬਣਾਈ ਜਾਂਦੇ ਨੇ, ਆਪੇ ਹੀ ਸਾਰਾ ਕੁਝ ਕਰ ਕਰਕੇ ਵੰਡੀ ਜਾ ਰਹੇ ਨੇ ਜੀ।
2: ਮੇਰਾ ਤਾਂ ਭਾਰਤ ਬਾਈ ਜੀ ਮੈਂ ਨਾ ਹੁਣ ਇਹ ਸਿਆਸਤ ਤੋਂ ਇੰਨਾ ਮਨ ਕਿਆ ਪਿਆ ਠੀਕ ਹੈ, ਥੋੜੇ ਮੈਂ ਜਿਆਦਾ ਪਹਿਲਾਂ ਨਹੀਂ ਸੀ ਇਨਵੋਲਵ ਸਿਆਸਤ ਦੇ ਵਿਚ, ਪਿਛਲੇ 5 ਕੁ ਸਾਲਾਂ ਤੋਂ ਮੈਂ ਇਹ ਇਨਵੋਲਵ ਹੋਇਆ, ਇਸ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਸਿਸਟਮ ਨੂੰ ਵੀ ਕੀ ਕਰਦੇ ਨੇ
0: ਜੀ।
2: ਅਸੀਂ ਨਾ ਅਸੀਂ ਹੁਣ ਮੰਨ ਲਓ ਮੈਂ ਆ ਜਾਂ ਸੈਣੀ ਬਾਈ ਜੀ ਨੇ ਜਾਂ ਹੋਰ ਸਾਰੇ ਜਿੰਨੇ ਵੀ ਨੇ
0: ਜੀ,
2: ਜਿਨ੍ਹਾਂ ਨੇ ਵੀ ਮੰਨ ਲਓ ਇਹਨਾਂ

0: ਜਿਵੇਂ ਪਹਿਲਾਂ ਆਕਿਆਂ ਨੇ ਪਾਈ ਸੀ ਬਿਲਕੁਲ ਹੈ ਜੀ।
1: ਮੈਂ ਪਰ ਅਸੀਂ ਇਹ ਨੀ ਦੇਖਿਆ, ਅਸੀਂ ਇਹ ਨੀ ਦੇਖਿਆ ਵੀ ਉਹਨਾਂ ਪਾਰਟੀਆਂ ਚੋਂ ਨਿਕਲ ਕੇ 40-50 ਬੰਦੇ ਉਹਨਾਂ ਚੋਂ ਖੜੇ ਨੇ, ਸਿਰਫ ਉਹਨਾਂ ਦਾ ਲੋਗੋ ਚੇਂਜ ਹੋ ਗਿਆ, ਉਹ ਝਾੜੂ ਵਾਲਾ ਲੋਗੋ ਲੱਗ ਗਿਆ, ਉਹ ਕੋਈ ਕਾਂਗਰਸੀ ਸੀ ਕੋਈ ਅਕਾਲੀ ਸੀ। ਹੋ ਸਕਦਾ ਇਸ ਵਾਰੀ ਵੀ ਅਸੀਂ ਇਹਨਾਂ ਨੂੰ ਹਰਾਉਣ ਵਾਸਤੇ ਵੋਟ ਪਾਵਾਂਗੇ ਝਾੜੂ ਵਾਲਿਆਂ ਨੂੰ, ਪਰ ਉਹਨਾਂ ਤੇ ਇਹ ਹੋਊਗਾ ਵੀ ਝਾੜੂ ਵਾਲਿਆਂ ਚੋਂ ਫਿਰ ਨਿਕਲ ਕੇ ਉਹਨਾਂ ਤੇ ਕਿਸੇ ਕਾਂਗਰਸੀ ਕਿਸੇ ਅਕਾਲੀ ਦਾ ਲੋਗੋ ਲੱਗਿਆ ਹੋਊਗਾ ਉਹਦੇ ਉੱਤੇ।
0: ਜੀ ਜੀ ਜੀ ਬਿਲਕੁਲ।
1: ਤੇ ਅਸੀਂ ਸੋਚਾਂਗੇ ਵੀ ਅਸੀਂ ਝਾੜੂ ਹਰਾਤਾ,
0: ਜੀ ਬਿਲਕੁਲ,
1: ਅਸੀਂ ਸਾਡੇ ਮਨ ਚ ਇਹ ਖੁਸ਼ੀ ਹੋਊਗੀ ਵੀ ਅਸੀਂ ਝਾੜੂ ਹਰਾਤਾ,
0: ਬਿਲਕੁਲ।
1: ਉਹੀ 40-50-60 ਬੰਦੇ ਇਹਨਾਂ ਚੋਂ ਨਿਕਲ ਕੇ ਦੁਬਾਰਾ ਉਸੇ ਪਾਰਟੀ ਜਿੱਥੋਂ ਜਿੱਤਣ ਦੀ ਉਮੀਦ ਹੋਊਗੀ।
0: ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਂ ਤਾਂ ਇੱਥੇ ਤੱਕ ਵੀ ਕਹਿਣਾ ਹੁੰਦਾ ਕਿ ਆਪਣੇ ਤੁਹਾਡੇ ਇਲਾਕੇ ਦਾ ਕੋਈ ਵੀ ਬੰਦਾ ਨਾ ਉਹਨੂੰ ਪਾਰਟੀ ਦੇ ਨਾਲ ਨਾ ਮਿਲਾਓ ਜਾਂ ਪਾਰਟੀ ਨਾ ਦੇਖੋ। ਜਿਹੜਾ ਬੰਦਾ ਕੰਮ ਵਾਲਾ ਹੈ, ਕੰਮ ਕਰਦਾ ਹੈ, ਲੋਕਾਂ ਦੇ ਵਿੱਚ ਵਿਚਰਦਾ ਹੈ, ਆਮ ਜਨਤਾ ਵਾਂਗੂ ਰਹਿੰਦਾ ਹੈ, ਸਾਰੇ ਕਾਰਜ ਕਰ ਰਿਹਾ, ਉਹਨੂੰ ਵੋਟ ਪਾਓ। ਮਤਲਬ ਕਿ ਤੁਹਾਡੇ ਹਰ ਵੇਲੇ ਲਾਗੇ ਹੋਵੇ, ਇਹ ਨਾ ਦੇਖੋ ਵੀ ਆਹ ਵੱਡੀ ਪਾਰਟੀ ਆ ਛੋਟੀ ਪਾਰਟੀ ਆ ਜਾਂ ਆਹ ਪਾਰਟੀ ਦੇ ਨਾਲ ਅਸੀਂ ਜੁੜੇ ਹੋਏ ਆ।
1: ਬਿਲਕੁਲ,
0: ਵਿਅਕਤੀ ਨੂੰ ਦੇਖ ਕੇ ਵੋਟ ਪਾਓ ਨਾ ਕਿ ਪਾਰਟੀ ਨੂੰ ਦੇਖ ਕੇ ਪਾਓ।
1: ਭਾਰਜ ਬਾਈ ਜੀ, ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਪਰ ਨਾ ਮੈਂ ਗੱਲ ਹੁਣ ਇਹੀ ਹੈ ਵੀ ਇਹ ਸਿਸਟਮ ਤੋਂ ਇੰਨੀ ਮੈਂ ਪਿਛਲੇ ਦਿਨ ਨਾ ਆਪਣਾ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ, ਉਹ ਸੰਕੇਤ ਉਪਾ ਦੇ ਆਏ
0: ਜੀ,
1: ਉਹ ਪਹਿਲਾਂ ਤਾਂ ਰੈਡ ਮਾਈਕ ਤੇ ਸੀ, ਹੁਣ ਉਹਨੇ ਚਲੋ ਹੋਗੀ, ਹੋ ਸਕਦਾ ਉਹਨਾਂ ਦੀ ਆਪਸ ਚ ਅਣਬਣ, ਤੇ ਉਹਨੇ ਆਪਣਾ ਨਵਾਂ ਚੈਨਲ ਬਣਾਇਆ ਹੋਇਆ
0: ਜੀ।
1: ਉਹ ਅਕਸਰ ਇਹੀ ਗੱਲ ਕਰਦਾ, ਕਹਿੰਦਾ ਵਿਚਾਰਧਾਰਾ ਕੋਈ ਹੋਰ ਨੀ ਹੈਗੀ, ਇੱਕ ਸੱਤਾ ਧਿਰ ਹੈ ਤੇ ਇੱਕ ਵਿਰੋਧੀ ਧਿਰ,
0: ਵਿਰੋਧੀ ਧਿਰ ਹੈ, ਦੋ ਹੀ ਨੇ,
1: ਇਹ ਦੋ ਹੀ ਵਿਚਾਰਧਾਰਾ ਨੇ, ਕੋਈ ਅਕਾਲੀ ਕੋਈ ਕਾਂਗਰਸੀ ਕੋਈ ਕੋਈ ਹੋਰ ਦੂਜੀ ਤੀਜੀ ਨੀ ਹੈਗੀ,
0: ਸਿੱਕੇ ਦੇ ਦੋ ਹੀ ਪਹਿਲੂ,
1: ਜਦੋਂ
0: ਇੱਕ
1: ਜਦੋਂ ਇਹ ਵਿਰੋਧੀ ਧਿਰ ਚ ਹੁੰਦੇ ਨੇ ਉਦੋਂ ਐ ਲੱਗੂਗਾ ਵੀ ਇਹਨਾਂ ਤੋਂ ਵੱਧ ਲੋਕਾਂ ਦਾ ਕੋਈ ਖੈਰ ਖਵਾ ਨੀ ਹੈਗਾ, ਬਸ ਸਭ ਦਾ ਫਿਕਰ ਇਹਨਾਂ ਨੂੰ ਹੈ।
0: ਬਿਲਕੁਲ,
1: ਪਰ ਜਦੋਂ ਇਹ ਸੱਤਾ ਧਿਰ ਚ ਆਉਣਗੇ ਉਦੋਂ ਇਹ ਬਿਲਕੁਲ ਦੂਜੇ ਪਾਸੇ ਹੋਣਗੇ
0: ਜੀ। ਬਿਲਕੁਲ,
1: ਸੱਤਾ ਧਿਰ ਜਿਹੜੇ ਸੱਤਾ ਧਿਰ ਵਿਰੋਧੀ ਧਿਰ ਚ ਹੋਊਗੀ ਉਹ ਸੇਮ ਇਹਨਾਂ ਵਾਲੀਆਂ ਗੱਲਾਂ ਕਰਨ ਲੱਗ ਜੂਗੀ, ਵਿਰੋਧੀ ਧਿਰ ਵਾਲੀ ਤੇ ਜਿਹੜੀ ਵਿਰੋਧੀ ਧਿਰ ਉਹ ਸੱਤਾ ਧਿਰ ਵਾਲੀ ਗੱਲਾਂ ਕਰਨ ਲੱਗ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਮੈਂ ਜਿੰਨਾ ਕੁ ਇਸ ਚੀਜ਼ ਨੂੰ ਸਮਝ ਸਕਿਆ ਵਾ
0: ਜੀ,
1: ਹੈ ਹੀ ਹੈ ਬਿਲਕੁਲ, ਇਹ ਚ ਕੋਈ ਸ਼ੱਕ ਨੀ ਹੈਗਾ
0: ਜੀ।
1: ਤੁਸੀਂ ਦੇਖ ਲੋ ਵੀ ਉਹਨਾਂ ਚੀਜ਼ਾਂ ਦੇ ਇਹਨਾਂ ਦੇ ਪਿਛਲੇ ਤੁਸੀਂ 5 ਸਾਲ ਪਹਿਲਾਂ ਦੀ ਵੀਡੀਓ ਕੱਢ ਕੇ ਦੇਖ ਲੋ, ਅਕਾਲੀ ਦਲ ਜਾਂ ਕਾਂਗਰਸ ਜਿਹਦਾ ਵੀ ਰਾਜ ਹੋਊਗਾ ਉਹ ਕੀ ਬੋਲਦਾ, ਉਹ ਸੇਮ ਹੀ ਬੋਲਦੇ ਨੇ ਬਸ, ਚੇਂਜ ਇਹੀ ਹੁੰਦਾ ਵੀ ਉਹ ਵਿਰੋਧੀ ਦਰ ਚ ਹੋ ਜਾਂਦੇ ਨੇ, ਸੱਤਾ ਦਰ ਚ ਹੋ ਜਾਂਦੇ,
0: ਨਾਲੇ ਇਹ ਤਾਂ ਜਲਦੀ ਬੋਲਣ ਲੱਗ ਗਏ ਨੇ, ਉਹ ਤਾਂ ਨਤਾਰਾ ਹੀ ਹੋ ਗਿਆ ਤਕਰੀਬਨ, 5 ਸਾਲ ਦੀ ਕੱਢੇ ਇਹਨਾਂ ਨੇ ਤਾਂ। ਬਿਲਕੁਲ,
1: ਇਹਨਾਂ ਨੂੰ ਨਵਾਂ ਨਵਾਂ ਉਹੀ ਗੱਲ ਹੈ ਭਾਰਜ ਬਾਈ ਜੀ, ਇਸ ਸਿਸਟਮ ਤੋਂ ਨਾ ਮੈਂ ਕਈ ਵਾਰੀ ਤੁਸੀਂ ਗੱਲ ਕਰਦੇ ਹੁੰਦੇ ਹੋ ਤੁਸੀਂ ਆਪਣੀ ਥਾਂ ਤੇ ਸਹੀ ਹੁੰਦੇ ਹੋ
0: ਜੀ,
1: ਪਰ ਜਿਹੜਾ ਇੱਥੇ ਸਾਡੇ ਸਿਸਟਮ ਹੈ ਨਾ ਬਾਈ ਜੀ,
0: ਇਹ
1: ਬਹੁਤ ਬੁਰਾ ਹਾਲ ਹੈ ਜੀ ਇੱਥੇ। ਤੁਸੀਂ ਦੇਖੋ ਇੱਕ ਬੰਦੇ ਨੂੰ ਤੁਸੀਂ ਪਤਾ ਨੀ, ਮੈਨੂੰ ਧਿਆਨ ਨੀ ਤੁਸੀਂ ਖਬਰ ਕੀਤੀ, ਉਹ ਕੱਲ ਵੀ ਚਰਚਾ ਚ ਰਹੀ ਟਵਾਣਾ ਰੇਡੀਓ ਤੇ, ਉਹ ਇੱਕ ਬੰਦੇ ਨੂੰ ਆਪਣੀ ਭੈਣ ਦੀ ਲਾਸ਼ ਕੱਢ ਕੇ ਬੈਂਕ ਦੇ ਸਾਹਮਣੇ ਲਿਜਾਣੀ
0: ਵਾਇਰਲ ਹੋਈ ਹੈ ਜੀ। ਬਿਲਕੁਲ, ਉਹਦੀ ਹੁਣ ਕੁਝ ਵਿਅਕਤੀਆਂ ਨੇ 10 ਲੱਖ ਦੀ ਸਹਾਇਤਾ ਵੀ ਕੀਤੀ ਹੈ ਉਹਦੀ ਹੁਣ ਜੀ।
1: ਫਿਰ ਕੀ ਸੋਚਦੇ ਹੋ ਤੁਸੀਂ ਇਸ ਸਿਸਟਮ ਤੋਂ, ਕੀ ਆਪਾਂ
0: ਉਹ ਤਾਂ ਮੈਂ ਆਪਣੀ ਹੱਡ ਬੀਤੀ ਦੱਸ ਦਿੰਦਾ, ਮੈਂ ਗਿਆ ਸੀਗਾ ਤੇ ਮੈਨੂੰ ਪਤਾ ਨੀ ਕੀ ਜ਼ਰੂਰਤ ਸੀਗੀ, ਮੇਰੇ ਫਾਦਰ ਸਾਹਿਬ ਨੇ ਨਾ ਉਹ ਇੱਕ ਇੰਸ਼ੋਰੈਂਸ ਹੁੰਦਾ ਕੋਈ ਪਤਾ ਨੀ ਕਿੰਨੇ ਦੇਈ ਜਾਓ ਪੈਸੇ, ਤਾਂ ਉਹ ਇਕੱਠੇ ਹੀ ਫਿਰ ਪੈਸੇ 1-2 ਲੱਖ ਰੁਪਇਆ ਦਿੰਦੇ ਆ।
1: ਬਿਲਕੁਲ,
0: ਤੇ ਉਹ ਕਰਾਇਆ ਹੋਇਆ ਸੀ ਛੋਟੇ ਹੁੰਦੇ ਤੋਂ ਹੀ ਉਹਨਾਂ ਨੇ, ਤੇ ਉਹ ਜਦੋਂ ਪੈਸੇ ਮਿਲਣੇ ਸੀ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ, ਤਾਂ ਉਹ ਮੈਨੂੰ ਉੱਥੇ ਜਾਣਾ ਪਿਆ, ਬੰਦਾ ਉੱਥੇ ਮਤਲਬ ਕਿ ਹੋਣਾ ਚਾਹੀਦਾ, ਅਵੇਲੇਬਲ ਹੋਣਾ ਚਾਹੀਦਾ, ਤੇ ਨਾ ਮੇਰੇ ਕੋਲ ਉੱਥੇ ਤਾਂ ਮਤਲਬ ਸੀਗਾ, ਰਾਸ਼ਨ ਕਾਰਡ ਚ ਤਾਂ ਜ਼ਰੂਰ ਬੋਲਦਾ ਸੀ ਕਿਉਂਕਿ ਮੈਂ ਇੱਥੇ ਦਾ ਸਿਟੀਜ਼ਨ ਸਾਰਾ ਕੁਝ ਹੋ ਚੁੱਕਿਆ ਸੀ, ਤਾਂ
1: ਬਿਲਕੁਲ
0: ਉਹ ਕਹਿੰਦੇ ਜੀ ਉਹਨਾਂ ਉਦੋਂ ਆਧਾਰ ਕਾਰਡ ਦਾ ਨਵਾਂ ਕੰਮ ਚੱਲਿਆ ਸੀ ਮੇਰੇ ਗੱਲ ਨਾਲ, ਤਾਂ ਉਹ ਕਹਿੰਦੇ ਆਧਾਰ ਕਾਰਡ ਤੇ ਆਪਣਾ ਦੂਸਰਾ ਪੈਨ ਕਾਰਡ ਤੁਹਾਨੂੰ ਬਣਾਉਣਾ ਪੈਣਾ, ਫਿਰ ਤੁਹਾਡੇ ਖਾਤੇ ਚ ਪੈਸੇ ਆਉਣੇ ਆ, ਤੇ ਉਹ ਮੈਨੂੰ ਸਪੈਸ਼ਲ ਮੇਰੇ ਇੱਥੋਂ ਜਾਣਾ ਵੀ ਪਿਆ, ਤੇ ਉੱਥੇ ਬੈਂਕ ਦੇ ਵਿੱਚ ਗਿਆ ਜੀ, ਮੈਂ ਕਿਹਾ ਇੱਦਾਂ ਕਰਕੇ ਆਹ ਲਓ ਮੇਰੇ ਪਾਸਪੋਰਟ ਦੀ ਕਾਪੀ ਤੇ ਇਹਦੀ ਕਾਪੀ ਕਰ ਲਓ ਜਿੱਥੇ ਤੁਹਾਨੂੰ ਚਾਹੀਦੀ ਆ ਜ਼ਰੂਰਤ ਹੈ ਉਹ ਵਰਤ ਲਓ ਹਨਾ, ਕਿਉਂਕਿ ਮੈਂ ਤਾਂ ਇੱਥੇ ਦਾ ਹੈ ਨੀ ਗਾ, ਮੈਂ ਬਸਿੰਦਾ ਹੀ ਨਹੀਂ ਹੁਣ ਇੱਥੇ ਦਾ ਹੈਗਾ ਨਾ, ਉਦਾਂ ਮੈਂ ਵਿਜ਼ਿਟ ਕਰ ਸਕਦਾ ਹਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਉਹ ਕਹਿੰਦੇ ਨਹੀਂ ਭਾਈ ਤੈਨੂੰ ਪੈਨ ਕਾਰਡ ਤੇ ਇਹ ਤਾਂ ਚੀਜ਼ ਬਣਾਉਣੀ ਪਊਗੀ, ਮੈਂ ਕਿਹਾ ਰਾਸ਼ਨ ਕਾਰਡ ਪੁਰਾਣਾ ਹੈਗਾ ਉਹਦੇ ਵਿੱਚ ਮੇਰਾ ਨਾਂ ਬੋਲਦਾ, ਆਹ ਦੇਖ ਲਓ ਉਹ ਲੈ ਲਓ ਜਾਂ ਕਾਪੀ ਹਨਾ, ਨਹੀਂ ਜੀ ਕਹਿੰਦੇ ਪੈਨ ਕਾਰਡ ਬਣਾਓ ਜੀ ਤੇ ਨਾਲ ਆਪਣਾ ਆਹ ਕੀ ਆਧਾਰ ਕਾਰਡ ਬਣਾਉਣਾ ਹੀ ਪੈਣਾ, ਉਹ ਤੋਂ ਬਗੈਰ ਇਹ ਚ ਕੰਮ ਹੋਣਾ ਹੀ ਨੀਗਾ। ਤੇ ਉਹ ਜੀ ਫਿਰ ਮੱਲੋ ਮੱਲੀ ਹੈ, ਜੇ ਗਲਤ ਕੰਮ ਨਹੀਂ ਵੀ ਬੰਦਾ ਕਰ, ਮੈਂ ਕਿਹਾ ਯਾਰ ਜਿੰਦਾ ਜਾਗਦਾ ਤੁਹਾਡੇ ਸਾਹਮਣੇ ਬੰਦਾ ਖੜਾ ਹੈ, ਆ ਮੇਰਾ ਸਾਰਾ ਪਾਸ

0: ਬੋਰਡ ਦੇ ਵਿਚ ਮੇਰੀ ਸਾਰੀ ਇਨਫੋਰਮੇਸ਼ਨ ਆ ਇਹਦੇ ਵਿਚ, ਕਿਥੇ ਮੈਂ ਰਹਿੰਦਾ ਆ, ਕੌਣ ਆ, ਮੇਰਾ ਐਡਰੈਸ ਕੀ ਹੈ, ਸਾਰੀਆਂ ਚੀਜ਼ਾਂ ਨੇ ਹੈ। ਤੇ ਤੁਹਾਨੂੰ ਹੋਰ ਕੀ ਚਾਹੀਦਾ ਹੈ? ਨਹੀਂ ਕਹਿੰਦੇ ਉਹ ਪੁਰਾਣੇ ਮੁਰਦੇ ਜਿਹੜੇ ਦੱਬੇ ਹੋਏ ਨਾ ਉਹ ਖਾੜ ਕੇ ਲਿਆਓ, ਤਾਂ ਫਿਰ ਉਹਨੇ ਉਹੀ ਕੰਮ ਕੀਤਾ ਹੈ
1: ਜੀ, ਉਹ ਪੁੱਟ ਕੇ ਲਿਆਓ। ਬਿਲਕੁਲ ਨਹੀਂ, ਮੈਂ ਨਾ ਚਲੋ ਸੈਣੀ ਬਾਈ ਜੀ ਵੀ ਆਪਣੇ ਉਹੀ ਗੱਲ, ਬਾਈ ਜੀ ਨੇ ਬੜੇ ਸਤਿਕਾਰਤ ਨੇ, ਪਰ ਅਸਲ ਚ ਨਾ ਜਿਹੜਾ ਇੱਕ ਆਮ ਲੋਕਾਂ ਦੇ, ਵੇਖੋ ਮੈਂ ਇਹ ਨੀ ਕਹਿੰਦਾ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਆਪਣੇ ਮਨ ਚ ਸਵਾਲ ਨਾ ਉੱਠੇ, ਵੀ ਜੇ ਉੱਠੇ ਤਾਂ ਆਪਾਂ ਵੀ ਇੱਕ ਦੂਜੇ ਨਾਲ ਜੁੜੇ ਆ ਤਾਂ ਆਪਾਂ ਕਰੀਏ ਨਾ।
0: ਬਿਲਕੁਲ,
1: ਕਿਉਂਕਿ ਉਹਦੇ ਵਿੱਚੋਂ ਹੀ ਮੰਨ ਲਓ ਜਿੰਨੇ ਕੁ ਵੀ ਜਾਣਿਆਂ ਕੋਲ ਆਵਾਜ਼ ਇੱਕ ਜਾਂਦੀ ਹੈ, ਮੰਨ ਲਓ ਉਹ ਛੋਟਾ ਦਾਇਰਾ ਆਪਣਾ, ਭਾਵੇਂ ਟਵਾਣਾ ਰੇਡੀਓ ਦਾ ਭਾਵੇਂ ਆਪਣਾ ਸਾਰਿਆਂ ਦਾ ਹੀ ਹੈ ਲਾ ਲਓ, ਪਰ ਜਿੱਥੇ ਵੀ ਜਾਂਦੇ, ਪਰ ਜਿਹੜੀ ਜਿਹੜੀ ਇਸ ਮੰਨ ਲਓ ਜਿੰਨੇ ਜੁਡੀਸ਼ਰੀ ਹੈ ਜਿਹੜੀ ਸਾਡੀ, ਇਹ ਸੰਵਿਧਾਨ ਦੇ ਮੁਤਾਬਕ ਉਹਨੂੰ ਕਸੋਟੀ ਤੇ ਪਰਖਦੀ ਹੈ।
0: ਬਿਲਕੁਲ,
1: ਮੈਂ ਕਈ ਵਾਰੀ ਹੁਣ ਤੁਸੀਂ ਦੇਖੋ ਇੱਕ ਬੰਦਾ ਇਹਦਾ ਕੋਈ ਪ੍ਰੋਟੋਕੋਲ ਨੀ, ਇਹ ਐ ਨੀ ਹੈਗਾ ਵੀ ਕੋਈ ਕਾਨੂੰਨੀ ਹੈ ਵੀ ਮੰਨ ਲਓ ਕੋਈ ਜਿਹੜਾ ਹੁਣ ਆਪਣੇ ਚੀਫ ਜਸਟਿਸ ਸੀ ਚੰਦਰਚੂੜ ਸਾਹਿਬ, ਮੋਦੀ ਸਾਹਿਬ ਨਾਲ ਉਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ, ਉਹ ਇੱਕ ਇੱਕ ਝੇਪ ਸੀ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਨਿਆਂ ਦੇਣਾ ਉਹਨਾਂ ਲੋਕਾਂ ਦੇ ਮਨ ਚ ਇਹ ਗੱਲ ਨਾ ਜਾਵੇ ਵੀ ਮੰਨ ਲਓ ਇੱਕ ਧਰਮ ਨੂੰ ਫੋਲੋ ਕਰਦੇ ਨੇ ਵੀ ਕੱਲ ਨੂੰ ਸਾਨੂੰ ਨਿਆਂ, ਵੀ ਮੈਂ ਦੂਜੇ ਧਰਮ ਦਾ ਵਾ, ਪਤਾ ਨੀ ਵੀ ਮੇਰੇ ਬਾਰੇ ਜਦੋਂ ਇਹਨਾਂ ਨੇ ਨਿਆਂ ਦੇਣਾ ਵੀ ਉਦੋਂ ਕੀ ਸੋਚਣਗੇ।
0: ਬਿਲਕੁਲ,
1: ਇਹੀ ਸੀ ਨਾ ਵੀ ਉਹਨਾਂ ਦੇ ਮਨ ਚ ਇਹ ਗੱਲ ਨਾ ਆਵੇ। ਹੁਣ ਮੈਂ ਮੇਰਾ ਤਾਂ ਇਹ ਵੀ ਸਵਾਲ ਹੈ ਆਪਣਾ ਜੁਡੀਸ਼ਰੀ ਉਹਦੇ ਤੇ, ਮੰਨ ਲਓ ਜੁਡੀਸ਼ਰੀ ਦੇ ਵੀ ਸੈਣੀ ਬਾਈ ਜੀ ਕਾਨੂੰਨ ਦੀ ਗੱਲ ਤੇ ਵੀ ਉਹ ਵੀ ਇਸ ਗੱਲ ਦਾ, ਮੈਨੂੰ ਤੁਸੀਂ ਦੇਖੋ ਆਪਾਂ ਮੰਨ ਲਓ ਸੰਵਿਧਾਨ ਦੇ ਵਿੱਚ ਇੱਕ ਕਤਲ ਕਰ ਦਿੰਦਾ ਬੰਦਾ
0: ਜੀ,
1: ਉਹਨੂੰ ਸਜ਼ਾ ਕੀ ਹੈ, ਉਮਰ ਕੈਦ ਜਾਂ ਫਾਂਸੀ ਜੋ ਵੀ ਹੈ ਜਿਵੇਂ ਦਾ ਉਹਦਾ ਕ੍ਰਾਈਮ ਹੈ
0: ਜੀ।
1: ਜਿਹੜਾ ਚੰਡੀਗੜ੍ਹ ਦੇ ਵਿੱਚ ਦੇਖੋ ਸਭ ਤੋਂ ਵੱਡਾ ਵੋਟ ਦਾ ਅਧਿਕਾਰ ਹੈ ਜਿਹੜਾ ਆਪਾਂ ਅੱਜ ਵੀ ਗੱਲ ਕਰਦੇ ਹਾਂ, ਤੁਸੀਂ ਵੀ ਇਹ ਗੱਲ ਕਹੀ ਵੋਟ ਪਾਉਣੀ ਚਾਹੀਦੀ
0: ਜੀ,
1: ਜਿਹੜਾ ਉਹ ਮਸੀਹ ਨੇ ਜੋ ਕੁਛ ਉੱਥੇ ਕੈਮਰੇ ਦੇ ਸਾਹਮਣੇ ਕੀਤਾ।
0: ਬਿਲਕੁਲ,
1: ਤੇ ਇਹੀ ਚੰਦਰਚੂੜ ਸਾਹਿਬ ਨੇ ਦੇਖੋ ਉੱਥੇ ਟਿੱਪਣੀਆਂ ਕੀ ਸੀ ਕੋਰਟ ਦੇ ਵਿੱਚ, ਇਹਨਾਂ ਨੇ ਸੰਵਿਧਾਨ ਦਾ ਕਤਲ ਕੀਤਾ ਹੈ ਜੀ, ਇਹਨਾਂ ਨੇ ਆਹ ਕੀਤਾ ਹੈ ਜੀ, ਉਹ ਟਿੱਪਣੀਆਂ ਸੁਣ ਕੇ ਐਂ ਲੱਗਦਾ ਸੀ ਵਿਵਾਦ ਧਨ ਧਨ ਹੋ ਗਈ ਪੂਰੀ
0: ਜੀ,
1: ਪਰ ਜਦੋਂ ਉਹ ਬੰਦੇ ਨੂੰ ਟੰਗਣ ਦਾ ਟਾਈਮ ਸੀ ਵੀ ਲੋਕਾਂ ਨੂੰ ਦੂਜਿਆਂ ਨੂੰ ਇਹ ਸਮਝ ਆ ਜਾਵੇ ਵੀ ਇਹਨੇ ਆਹ ਗਲਤ ਕੀਤਾ ਹੈ, ਉਦੋਂ ਕੁਛ ਵੀ ਨੀ ਸੀ, ਕੱਲੀਆਂ ਟਿੱਪਣੀਆਂ ਰਹਿ ਗਈਆਂ ਬਾਈ ਜੀ।
0: ਉਹ ਕਹਿਣ ਦਾ ਮਤਲਬ ਆਪਣੇ ਮੁਕੱਦਰ ਜੀ ਉਹੀ ਆ ਨਾ ਕਿ ਚਲੋ ਹੁਣ ਪੰਜੇ ਉਂਗਲਾਂ ਵੀ ਆਪਣੀਆਂ ਨਹੀਂ ਗੀਆਂ ਬਰਾਬਰ,
1: ਹਰ ਸ਼ਖਸੀਅਤ
0: ਆਪਣੀ ਬਰਾਬਰ ਹੈ, ਨਹੀਂ ਹੋ ਸਕਦੀ।
1: ਜਦੋਂ ਜਦੋਂ ਜਦੋਂ ਬਾਈ ਜੀ ਜਦੋਂ ਮੰਨ ਲਓ ਇੱਕ ਸੁਪਰੀਮ ਕੁਰਸੀ ਤੇ ਬੈਠਾ ਬੰਦਾ ਉਹ ਸਿਰਫ ਟਿੱਪਣੀਆਂ ਕਰਕੇ ਛੱਡ ਦਿੰਦਾ, ਜੇ ਮੰਨ ਲਓ ਉਹ ਉਸ ਮਸੀਹ ਨੂੰ ਪੂਰਾ ਐਨ ਠੋਕ ਕੇ ਮੰਨ ਲਓ ਉਹਨੂੰ ਸਜ਼ਾ ਮਿਲੀ ਹੁੰਦੀ ਲੋਕਾਂ ਦੇ ਸਾਹਮਣੇ, ਹਾਂ
0: ਤੇ
1: ਦੂਜੇ ਚਾਰ ਜਣਾਂ ਨੂੰ ਇਹ ਨਾ ਪਤਾ ਹੁੰਦਾ ਵੀ ਅਸੀਂ ਇਹ ਕੰਮ
0: ਉਹਦੇ ਤੋਂ, ਬਿਲਕੁਲ
1: ਤੇ ਫਿਰ ਉਹਨੂੰ ਟਿੱਪਣੀਆਂ ਕਰਕੇ ਛੱਡਤਾ ਤੇ ਫਿਰ ਅੱਗੇ ਚਾਰ ਜਣੇ ਕਿਉਂ ਨਾ ਉਹੀ ਗੱਲ ਤਿਆਰ ਹੋਣਗੇ ਹੋਰ ਇਸੇ ਕੰਮ ਵਾਸਤੇ।
0: ਬਿਲਕੁਲ ਜੀ, ਬਿਲਕੁਲ।
1: ਇਸ ਕਰਕੇ ਬਾਈ ਜੀ ਬੜਾ ਨਾ ਬੜਾ ਮੈਂ ਨੀ ਇਹ ਮੈਂ ਕਦੇ ਇਸ ਗੱਲ ਨੂੰ ਜਿਵੇਂ ਆਪਾਂ ਕਹਿੰਦੇ ਵੀ ਸਾਡਾ ਦੇਸ਼ ਨੀ, ਸਾਡਾ ਸਾਰਾ ਕੁਛ ਹੈ, ਸਾਡਾ ਦੇਸ਼ ਵੀ ਹੈਗਾ, ਸਾਡਾ ਸਾਰਾ ਕੁਛ ਹੈ, ਮੈਂ ਨੀ ਉਹਨਾਂ ਲੋਕਾਂ ਚ ਸ਼ਾਮਿਲ ਹੈਗਾ ਜਿਹੜੇ ਟਿੱਪਣੀਆਂ ਕਰਦੇ ਸਾਨੂੰ ਵੱਖਰਾ ਦੇਸ਼ ਮਿਲ ਜੇ, ਸਾਨੂੰ ਫਲਾਣਾ ਮਿਲ ਜੇ, ਪਰ ਸਾਨੂੰ ਗਿਲਾ ਵੀ
0: ਮੈਂ ਤਾਂ ਕਈ ਵਾਰੀ ਕਹਿ ਚੁੱਕਿਆ ਕਿ ਵੱਖਰਾ ਕਰਕੇ ਅਸੀਂ ਤਾਂ ਸੀਮਤ ਹੋ ਜਾਵਾਂਗੇ, ਉਹੀ 300-400 ਕਿਲੋਮੀਟਰ ਬਣਦਾ ਪੰਜਾਬ ਦੇ ਦੇਖਿਆ ਜਾਵੇ ਤਾਂ, 2 ਘੰਟੇ ਲੱਗਿਆ ਕਰਨਗੇ ਇੱਕ ਕੋਨੇ ਤੋਂ ਦੂਜੇ ਕੋਨੇ ਤਾਈਂ ਜਾਣ ਨੂੰ,
1: ਕੁਛ ਵੀ ਨੀ ਹੈਗਾ ਸਾਡੇ ਕੋਲ ਜੀ, ਆਪਾਂ ਸੋਚੀਏ
0: ਤਾਂ ਫਿਰ ਉਹ ਤਾਂ ਅਸੀਂ ਸੀਮਤ ਹੋ ਜਾਵਾਂਗੇ, ਇੱਕ ਜੇਲ੍ਹ ਦੇ ਵਿੱਚ ਵੱਜ ਜਾਵਾਂਗੇ ਜੀ। ਹੁਣ ਤੁਸੀਂ ਜਿੱਥੇ ਆਲ ਇੰਡੀਆ ਜਿੱਥੇ ਮਰਜ਼ੀ ਆਪਣਾ ਕਾਰੋਬਾਰ ਕਰਦੇ ਹੋ, ਜਿੱਥੇ ਦਿਲ ਕਰਦਾ ਘੁੰਮਣ ਚਲੇ ਜਾਂਦੇ ਹੋ, ਗਰਮੀਆਂ ਦੀਆਂ ਛੁੱਟੀਆਂ, ਸਿਆਲ ਦੀਆਂ ਛੁੱਟੀਆਂ, ਕੋਈ ਤੁਹਾਨੂੰ ਕੋਈ ਪੁੱਛਦਾ ਗਿੱਛਦਾ ਨੀ, ਕੁਝ ਕਾਰਵਾਈ ਨੀ ਹੈ, ਕੋਈ ਕਿੱਦਾਂ ਨੀ ਹੈ, ਜਿੱਥੇ ਮਨ ਕਰਦਾ ਉਡਾਰੀ ਭਰ ਜਾਓ। ਤੇ ਜੇ ਹੁਣ ਪੰਜਾਬ ਦੇ ਵਿੱਚ ਹੀ ਸੀਮਤ ਹੋਣਾ ਵੱਖਰੀ ਗੱਲ ਆ, ਬਾਕੀ ਸਾਡੀ ਸੋਚ ਫਿਰ ਕਹਿ ਸਕਦੇ ਆ ਉਨੀ ਹੈਗੀ ਹੈ ਜੀ।
1: ਚਲੋ ਜਿਹੜੇ ਲੋਕਾਂ ਦੀ ਹੈਗੀ ਹੈ ਭਾਰਜਭਾਈ ਜੀ ਹੈਗੀ ਹੈ, ਪਰ ਸਾਡਾ ਗਿਲਾ ਵੀ ਇਸੇ ਸਿਸਟਮ ਤੇ ਹੈਗਾ ਨਾ, ਜੋ ਮੈਂ ਜਿਹੜੀਆਂ ਮੈਂ ਗੱਲਾਂ ਕਰਦਾ ਪਿਆ ਵਾਂ, ਜੇ ਮੈਂ ਗਲਤ ਕਰਦਾ ਵਾਂ ਤੇ ਮੈਨੂੰ ਕੋਈ ਵੀ ਆ ਕੇ ਕਹਿ ਦੇ ਵੀ ਹਾਂ ਵੀ ਆਹ ਗਲਤ ਹੈ, ਜਿਹੜੇ ਵੀ ਮੈਂ ਸਵਾਲ ਕੀਤੇ,
0: ਬਿਲਕੁਲ ਹੈ ਜੀ,
1: ਤਰਕ ਦੇ ਆਧਾਰ ਤੇ ਮੈਨੂੰ ਜੋ ਮਰਜ਼ੀ ਕੋਈ ਕਹਿ ਦੇ
0: ਜੀ, ਬਿਲਕੁਲ।
1: ਪਰ ਮੇਰਾ ਤੁਸੀਂ ਮੈਨੂੰ ਦੱਸੋ ਨਾ ਵੀ ਮੈਂ ਹੁਣ ਜੇ ਮੈਂ ਇਸੇ ਸਿਸਟਮ ਚ ਵਿਚਰਨਾ ਹੈ, ਇੱਕ ਆਮ ਬੰਦਾ ਆ, ਮੈਂ ਪਿਛਲੇ ਦਿਨੀ ਆਪਣਾ ਨਾ ਜੇਲਰ ਸੀ ਆਪਣੇ ਤਿਹਾੜ ਜੇਲ ਦੇ,
0: ਹਾਂਜੀ,
1: ਉਹ ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ, ਉਹਨਾਂ ਨੇ ਨਾ ਬਲੈਕ ਵਰੰਟ ਕਿਤਾਬ ਲਿਖੀ ਹੈ,
0: ਉਹਦੇ ਤੇ ਬਣੀ ਹੋਈ ਹੈ ਬਕਾਇਦਾ, ਉਹ ਰੈਡੀ ਦੇ ਉੱਤੇ ਹੈ,
1: ਹਾਂ ਉਹਦੇ ਤੇ ਵੈਬ ਸੀਰੀਜ਼ ਬਣੀ ਹੋਈ ਹੈ,
0: ਉਹ ਬਹੁਤ ਕਤਲ ਵਗੈਰਾ ਕੀਤੇ ਉਹਨੇ ਸੀਕਰ ਜਿਹੜੇ ਹੈਗੇ ਆ,
1: ਉਹ ਵੈਬ ਸੀਰੀਜ਼ ਤੁਸੀਂ ਦੇਖੋ ਵੀ ਉੱਥੇ ਜਿਹੜੇ ਆਮ ਜਿਨ੍ਹਾਂ ਦਾ ਕੋਈ ਕਸੂਰ ਨੀ, ਜੋ ਜੋ ਉਹਨਾਂ ਨੇ ਵਿਖਾਇਆ ਵੀ ਜਿਨ੍ਹਾਂ ਕੋਲ ਵੀ ਇੱਕ ਪੈਸਾ ਭਰਨ ਵਾਸਤੇ ਨੀ ਹੈਗਾ, ਉਹਨਾਂ ਦੀ ਸੁਣਵਾਈ ਵਾਸਤੇ ਨੀ ਹੈਗੀ, ਉਹ ਸਾਰੀ ਸਾਰੀ ਉਮਰ ਲੋਕ ਉੱਥੇ ਸੜ ਜਾਂਦੇ ਨੇ, ਉਹਨਾਂ ਦੀ ਕੋਈ ਪਿੱਛੇ ਵਾਲਾ ਨਹੀਂ।
0: ਬਿਲਕੁਲ ਬਿਲਕੁਲ,
1: ਫਿਰ ਇਹ ਸਿਸਟਮ ਤੇ ਸਾਡਾ ਗਿਲਾ ਕਿਉਂ ਨਾ ਹੋਵੇ ਜੀ।
0: ਜੀ ਬਿਲਕੁਲ ਜੀ,
1: ਇਸ ਕਰਕੇ ਬਹੁਤ ਬਹੁਤ ਔਖਾ ਹੈ ਭਰਜ ਬਾਈ ਜੀ, ਇਹ ਆਮ ਲੋਕਾਂ ਵਾਸਤੇ। ਚਲੋ ਠੀਕ ਹੈ ਬਾਈ ਜੀ,
0: ਥੈਂਕ ਯੂ ਜੀ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਸਾਂਝ ਲਈ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਮੁਕੱਦਰ ਬਾਈ ਜੀ, ਤੇ ਅੱਗੇ ਆਪਾਂ ਇੰਟਰਨੈਸ਼ਨਲ ਖਬਰਾਂ ਕਰਕੇ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਅੱਜ, ਤੇ ਸਮਾਂ ਆਪਣਾ ਤਕਰੀਬਨ 40 ਮਿੰਟ ਦਾ ਅਜੇ ਬਾਕੀ ਹੈ। ਕਿੰਗ ਚਾਰਲਸ ਜਿਹੜੇ ਨੇ ਉਹਨਾਂ ਨੂੰ ਕੋਹੇਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਾਂਗਾ, ਮਮਦਾਨੀ ਨੇ ਇਹ ਗੱਲ ਕਹੀ ਹੈ। ਅਮਰੀਕਨ ਨੇ ਜਿਹੜੇ ਨੇ ਕੌਂਸਲੇਟ ਨੇ ਜੀ, ਉਹਨਾਂ ਨੇ ਕੌਂਸਲ ਦੇ ਆਪਣੇ ਹੈਗੇ ਨੇ, ਪਰ ਇਹ ਵੀ ਕਿਤੇ ਨਾ ਕਿਤੇ ਵਿਵਾਦ ਜਾਂ ਕੁਝ ਧਿਰਾਂ ਨੂੰ ਖੁਸ਼ ਕਰਨ ਵਾਲੀ ਗੱਲ ਹੈ। ਨਿਊਯਾਰਕ ਸਿਟੀ ਦੇ ਮੇਅਰ ਜਿਹੜੇ ਨੇ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਉਹ ਕਿੰਗ ਚਾਰਲਸ ਜਿਹੜਾ ਤੀਸਰਾ ਹੈ ਉਹਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਨਗੇ। ਮਮਦਾਨੀ ਨੇ ਜਿਹੜਾ ਬੁੱਧਵਾਰ ਕੱਲ੍ਹ ਬੀਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਬ੍ਰਿਟਿਸ਼ ਮਹਾਰਾਜੇ ਨੂੰ ਮਿਲਣ ਤੋਂ ਪਹਿਲਾਂ ਇਹ ਗੱਲ ਕਹੀ ਹੈ। ਕਹਿੰਦੇ ਕਿ ਜੇ ਮੈਂ ਇਸ ਤੋਂ ਇਲਾਵਾ ਕਿੰਗ ਦੇ ਨਾਲ ਵੱਖਰੇ ਤੌਰ ਦੇ ਉੱਤੇ ਗੱਲ ਕਰਾਂਗਾ ਤਾਂ ਮੈਂ ਸ਼ਾਇਦ ਉਨ੍ਹਾਂ ਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਾਂਗਾ। ਜੇ ਉੱਥੇ ਪਿਆ ਕਿਤੇ ਨਾ ਕਿਤੇ ਅਜੇ ਯਾਦ ਹੈਗੀ ਆ ਲੋਕਾਂ ਨੂੰ ਵੀ ਕੋਹੇਨੂਰ ਵੀ ਹੁੰਦਾ ਸੀ ਸਾਡਾ, ਤਾਂ ਜੇ ਭਾਈ ਸਾਡੇ ਵਾਲੇ ਪਾਸੇ ਆ ਗਿਆ ਨਾ ਤਾਂ ਫਿਰ ਦੇਖਿਓ ਉਹਦਾ ਬਣਦਾ ਕੀ ਹੈ, ਕੋਹੇ ਹੀ ਰਹਿ ਜਾਣਾ, ਕੋਹਾਂ ਹੀ ਦੂਰ ਹੋ ਜਾਣਾ, ਉਹ ਨੂਰ ਤਾਂ ਛੱਡੋ ਗੱਲ, ਦਿਖਣਾ ਬਣੀ ਹੈ। ਮਮਦਾਨੀ ਨੂੰ ਪੁੱਛਿਆ ਗਿਆ ਸੀ ਕਿ ਉਹ ਕਿੰਗ ਨੂੰ ਕੀ ਕਹਿਣਗੇ ਜੋ ਆਪਣੇ ਅਮਰੀਕਾ ਦੇ ਸਰਕਾਰੀ ਦੌਰੇ ਦੇ ਦੂਜੇ ਦਿਨ ਨਿਊਯਾਰਕ ਸਿਟੀ ਪਹੁੰਚੇ ਹੈ। ਕਿੰਗ ਚਾਰਲਸ ਨੇ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ, ਜਦੋਂ ਕਿ ਉਨ੍ਹਾਂ ਅਤੇ ਰਾਣੀ ਕੈਮਿਲਾ ਨੂੰ ਵਾਈਟ ਹਾਊਸ ਦੇ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਤੇ ਫਸਟ ਲੇਡੀ ਜਿਹੜੀ ਆ ਮੈਲਾਨੀਆ ਟਰੰਪ ਦੇ ਵੱਲੋਂ ਆਯੋਜਿਤ ਇਕ ਸਰਕਾਰੀ ਰਾਤ ਦੇ ਭੋਜਨ ਦੇ ਵਿਚ ਸਨਮਾਨਿਤ ਕੀਤਾ ਗਿਆ ਸੀ। ਕਿੰਗ ਚਾਰਲਸ ਜਿਹੜੇ ਨੇ ਤੇ ਰਾਣੀ ਕੈਮਿਲਾ ਨੇ ਸ਼ਹਿਰ ਦੇ ਵਿਚ 9/11 ਮੈਮੋਰੀਅਲ ਦਾ ਦੌਰਾ ਕੀਤਾ ਤੇ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸੇ ਤਰ੍ਹਾਂ ਜੋ ਉੱਪਰੀ ਮੈਨਹੈਂਟਨ ਦੇ ਵਿਚ ਬੱਚਿਆਂ ਤੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ ਸ਼ਹਿਰੀ ਫਾਰਮਾਂ ਦਾ ਜਿਹੜਾ ਇਕ ਨੈਟਵਰਕ ਹੈ, ਮਮਦਾਨੀ ਨੇ 9/11 ਮੈਮੋਰੀਅਲ ਵਿਖੇ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ। 105.6 ਕੈਰਟ ਦਾ ਜਿਹੜਾ ਕੋਹੇਨੂਰ ਹੀਰਾ 1849 ਦੇ ਵਿਚ ਮਹਾਰਾਜਾ ਦਲੀਪ ਸਿੰਘ ਦੇ ਵੱਲੋਂ ਰਾਣੀ ਵਿਕਟੋਰੀਆ ਨੂੰ ਜਿਹੜਾ ਦਿੱਤਾ ਗਿਆ ਸੀ। ਇਸ ਨੂੰ ਜਿਹੜਾ ਸੀ 1937 ਦੇ ਵਿਚ ਰਾਜਮਾਤਾ ਕੁਈਨ ਮਦਰ ਨੇ ਆਪਣੇ ਤਾਜ ਦੇ ਉੱਤੇ ਜਿਹੜਾ ਪਹਿਨਿਆ ਸੀ। ਭਾਰਤ ਨੇ ਸੰਕੇਤ ਦਿੱਤਾ ਕਿ ਉਹ ਯੂਨਾਈਟਿਡ ਕਿੰਗਡਮ ਤੋਂ ਕੋਹੇਨੂਰ ਨੂੰ ਵਾਪਸ ਲਿਆਉਣ ਦੇ ਤਰੀਕਿਆਂ ਦੀ ਜਿਹੜੀ ਤਲਾਸ਼ੀ ਜਾਂ ਤਲਾਸ਼ ਜਾਰੀ ਰੱਖਣਗੇ। ਦੇਸ਼ ਸਮੇਂ ਸਮੇਂ ਦੇ ਉੱਤੇ ਕਹਿੰਦੇ ਬ੍ਰਿਟੇਨ ਸਰਕਾਰ ਦੇ ਕੋਲ ਇਹ ਮੁੱਦਾ ਉਠਾਉਂਦਾ ਰਿਹਾ ਤੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਤਸੱਲੀ ਬਖਸ਼ ਹੱਲ ਦੇ ਲਈ ਰਾਹ ਅਤੇ ਸਾਧਨ ਲੱਭਣਾ ਜਾਰੀ ਰੱਖੇਗਾ। ਕੋਹੇਨੂਰ ਹੀਰਾ ਇਸ ਸਮੇਂ ਟਾਵਰ ਆਫ਼ ਲੰਡਨ ਦੇ ਵਿਚ ਪ੍ਰਦਰਸ਼ਿਤ ਹੈ। ਹਿਸਟੋਰਿਕ ਰਾਇਲ ਜਿਹੜੀ ਹੈ ਪੈਲਸ ਚੈਰਿਟੀ ਦੇ ਜਿਹੜੇ ਅਨੁਸਾਰ ਰਾਣੀ ਐਲਿਜ਼ਾਬੈਥ ਜਿਹੜੀ ਹੈ ਉਹਦੇ ਤਾਜ ਦੇ ਵਿਚ ਜੜੇ ਇਸ ਹੀਰੇ ਦੇ ਮੁਗਲ ਸਮਰਾਟ, ਇਰਾਨ ਦੇ ਸ਼ਾਹ, ਅਫਗਾਨਿਸਤਾਨ ਦੇ ਅਮੀਰਾਂ ਅਤੇ ਸਿੱਖ ਮਹਾਰਾਜਿਆਂ ਦੇ ਸਮੇਤ ਕਈ ਪੁਰਾਣੇ ਮਾਲਕੇ ਦੇ ਜਿਹੜੇ ਨੇ ਰਹੇ ਨੇ। ਤੇ ਇਨ੍ਹਾਂ ਤੋਂ ਤਾਂ ਫਿਰ ਅਗਲੇ ਕਹਿਣਗੇ ਭਾਈ ਹੁਣ ਜਿਹੜੇ ਮੁਗਲ ਆ ਉਹ ਵੀ ਕਹਿਣਗੇ ਭਾਈ ਸਾਨੂੰ ਦਿਓ ਭਾਈ, ਤੇ ਇਰਾਨ ਦੇ ਜਿਹੜੇ ਲੋਕ ਨੇ ਉਹ ਕਹਿਣਗੇ ਸਾਨੂੰ ਦਿਓ, ਅਫਗਾਨਿਸਤਾਨ ਵਾਲੇ ਕਹਿਣਗੇ ਸਾਨੂੰ ਦਿਓ ਭਾਈ, ਤੇ ਫਿਰ ਇਹਦਾ ਅਸਲ ਹੱਕਦਾਰ ਕੌਣ ਹੈ ਇਹ ਵੀ ਤਾਂ ਡਿਸਾਈਡ ਕਰਨਾ ਔਖਾ ਹੋ ਜਾਏਗਾ। ਮਹਾਰਾਜਾ ਰਣਜੀਤ ਸਿੰਘ ਨੇ ਵੀ ਤਾਂ ਕਿਤੇ ਨਾ ਕਿਤੇ ਇਸ ਨੂੰ ਲਿਆ ਸੀ। ਤੇ $20 ਲੱਖ ਦੀ ਭੰਗ ਚੋਰੀ ਮਾਮਲੇ ਦੇ ਵਿਚ ਭਾਰਤੀ ਮੂਲ ਦੇ 5 ਨੌਜਵਾਨ ਗ੍ਰਿਫ਼ਤਾਰ ਹੋ ਗਏ ਨੇ। ਪੁਲਿਸ ਦੇ ਵੱਲੋਂ ਟ੍ਰੇਲਰ ਬਰਾਮਦ ਅਤੇ 2 ਹਥਿਆਰ ਜ਼ਬਤ ਕੀਤੇ ਹੈ। $20 ਲੱਖ ਤੋਂ ਵੱਧ ਦੀ ਜਿਹੜੀ ਕੀਮਤ ਹੈ ਉਹਦੀ ਕੈਨਾਬਿਸ ਜਾਣੀ ਕਿ ਭੰਗ ਨੂੰ ਲੈ ਕੇ ਜਾ ਰਹੇ ਇਕ ਟ੍ਰੇਲਰ ਦੀ ਚੋਰੀ ਦੇ ਸੰਬੰਧ ਦੇ ਵਿਚ ਭਾਰਤੀ ਮੂਲ ਦੇ 5 ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਦੇ ਵਿਚੋਂ 2 ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਹੈ। ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ 21 ਸਾਲਾਂ, ਸਰਬਜੀਤ ਸਿੰਘ 32 ਸਾਲਾਂ, ਦਿਲ ਖਾਬ ਸਿੰਘ 21 ਸਾਲਾਂ ਤੇ ਜੈਸਕਵਨ ਮੱਲੀ 23 ਸਾਲਾਂ ਤੇ ਸਾਰੇ ਬ੍ਰੈਂਪਟਨ ਦੇ ਵਸਨੀਕ ਨੇ, ਝੰਡੇ ਗੱਡੇ ਨੇ। ਤੇ ਹੈਮਲਿਟਨ ਦੇ ਜਿਹੜੇ ਨੇ ਕਰਨ ਕੁਮਾਰ 25 ਸਾਲਾਂ ਵਜੋਂ ਵੀ ਹੋਈ ਹੈ। ਯਾਰਕ ਰੀਜਨਲ ਪੁਲਿਸ ਜਿਹੜੀ ਆ ਉਹਦੇ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਚੋਰੀ ਕੀਤੇ ਗਏ ਮਾਲ ਅਤੇ ਹਥਿਆਰਾਂ ਦੀ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ, ਉਸ ਤੋਂ ਬਾਅਦ ਆਟੋ ਕਾਰਗੋ ਥੈਫਟ ਯੂਨਿਟ ਜਿਹੜਾ ਵੱਲੋਂ ਇਹ ਜਿਹੜੀ ਸੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਤੇ 15 ਅਪ੍ਰੈਲ 2026 ਨੂੰ ਜਾਂਚਕਰਤਾ ਮਿਸੀਸਾਗਾ ਦੇ ਵਿਚ ਮੈਕਲਾ ਫਲੀਨ ਰੋਡ ਜਿਹੜਾ ਹੈ ਤੇ ਹਾਈਵੇ 401 ਦੇ ਖੇਤਰ ਦੇ ਵਿਚ ਸਨ। ਉਨ੍ਹਾਂ ਨੇ ਨਿਆਗਰਾ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਵਾਲਾ ਇੱਕ ਟ੍ਰੇਲਰ ਲੱਭਿਆ। ਅਗਲੇਰੀ ਜਾਂਚ ਦੇ ਵਿੱਚ ਜਿਹੜਾ ਸਾਹਮਣੇ ਆਇਆ ਕਿ ਟ੍ਰੇਲਰ ਚੋਰੀ ਹੋਣ ਸਮੇਂ ਕਈ ਡਿਸਪੈਂਸਰੀਆਂ ਦੇ ਵਿੱਚ ਪਹੁੰਚਣ ਵਾਲੀ ਜਿਹੜੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਇਹ ਭੰਗ ਸੀਗੀ ਕੈਨਾਬਿਸ ਉਤਪਾਦ ਲੈ ਕੇ ਜਾ ਰਿਹਾ ਸੀ ਤੇ ਪੁਲਿਸ ਨੇ ਆਸ ਪਾਸ ਦੇ ਇਲਾਕੇ ਦੇ ਵਿੱਚ ਅਜਿਹੇ ਵਿਅਕਤੀਆਂ ਨੂੰ ਦੇਖਿਆ ਜੋ ਬਾਅਦ ਦੇ ਵਿੱਚ ਚੋਰੀ ਹੋਏ ਟ੍ਰੇਲਰ ਦੇ ਨਾਲ ਸੰਬੰਧਿਤ ਪਾਏ ਗਏ ਨੇ। ਇਸ ਸਬੰਧੀ 5 ਸ਼ੱਕਿਆਂ ਨੂੰ ਹਿਰਾਸਤ ਚ ਲਿਆ ਗਿਆ। ਤਲਾਸ਼ੀ ਦੇ ਦੌਰਾਨ 2 ਹਥਿਆਰ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਤੇ ਕਿਹਾ ਕਿ ਇਸ ਦੇ ਵਿੱਚ ਹੋਰ ਪੀੜਤ ਵੀ ਸ਼ਾਮਲ ਹੋ ਸਕਦੇ ਨੇ। ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਅਪੀਲ ਵੀ ਕਰ ਦਿੱਤੀ ਹੈ। ਟਰੰਪ ਸਾਹਿਬ ਦੀ ਗੱਲ ਕਰੀਏ ਤੇ ਇਰਾਨ ਦੀ ਸਟਰੇਟ ਆਫ ਹੋਰਮੁਸ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਲਾਂਘਾ ਬਹਾਲ ਹੋਵੇ। ਇੰਡੀਆ ਨੇ ਇਹਦੇ ਵਿੱਚ ਬਿਆਨਬਾਜ਼ੀ ਕੀਤੀ ਹੈ। ਹੁਣ ਜਲ ਮਾਰਗ ਬੰਦ ਰਹਿਣ ਦੇ ਨਾਲ ਆਲਮੀ ਅਰਥਚਾਰੇ ਦੇ ਉੱਤੇ ਸਿੱਧਾ ਅਸਰ ਪੈਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਵਿੱਚ ਸਮੁੰਦਰੀ ਖੇਤਰ ਦੇ ਵਿੱਚ ਜਲ ਮਾਰਗਾਂ ਦੀ ਰੱਖਿਆ ਤੇ ਸੁਰੱਖਿਆ ਦੇ ਬਾਰੇ ਖੁੱਲ੍ਹੀ ਬਹਿਸ ਦੇ ਦੌਰਾਨ UN ਦੇ ਵਿੱਚ ਭਾਰਤ ਦੇ 27 ਮਿਸ਼ਨ ਦੀ ਰਾਜਦੂਤ ਯੋਜਨਾ ਪਟੇਲ ਜਿਹੜੇ ਨੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਸਮੁੰਦਰੀ ਸੁਰੱਖਿਆ ਦੇ ਉੱਤੇ ਜਲ ਮਾਰਗਾਂ ਦੀ ਰੱਖਿਆ ਨੂੰ ਆਲਮੀ ਸੁਰੱਖਿਆ ਦੇ ਆਰਥਿਕ ਖੁਸ਼ਹਾਲੀ ਲਈ ਜ਼ਰੂਰੀ ਸਮਝਦਾ ਹੈ ਤੇ ਪਟੇਲ ਨੇ ਬਹਿਰੀਨ ਦੀ ਕੌਂਸਲ ਪ੍ਰਧਾਨਗੀ ਹੇਠ ਹੋਈ ਬਹਿਸ ਦੇ ਦੌਰਾਨ ਕਿਹਾ ਕਿ ਪ੍ਰਮੁੱਖ ਵਪਾਰਕ ਦੇਸ਼ ਹੋਣ ਦੇ ਨਾਤੇ ਭਾਰਤ ਹਾਲ ਹੀ ਦੇ ਵਿੱਚ ਹੋਰਮੁਸ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੇ ਮਾਸੂਮ ਚਾਲਕ ਦਲ ਦੇ ਮੈਂਬਰਾਂ ਨੂੰ ਖਤਰੇ ਦੇ ਵਿੱਚ ਪਾਉਣ ਦੀ ਸਖ਼ਤ ਨਿੰਦਾ ਕਰਦਾ ਹੈ। ਅਜਿਹੀਆਂ ਕਾਰਵਾਈਆਂ ਕਰਕੇ ਭਾਰਤੀ ਮਲਾਹਾਂ ਦੀਆਂ ਕੀਮਤੀ ਜਾਨਾਂ ਦਾ ਦੁਖਦਾਈ ਜਿਹੜਾ ਨੁਕਸਾਨ ਹੋਇਆ ਹੈ ਤੇ ਜੋ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਪਟੇਲ ਨੇ ਜਿਹੜਾ ਕਿਹਾ ਕਿ ਮਲਾਹਾਂ ਦੀ ਸੁਰੱਖਿਆ ਤੇ ਭਲਾਈ ਕੌਮਾਂਤਰੀ ਬੇੜਿਆਂ ਦੇ ਊਰਜਾ ਸਪਲਾਈ ਚੇਨਾਂ ਦੀ ਸੁਰੱਖਿਆ ਜਿਹੜੀ ਸਿਖਰਲੀ ਤਰਜੀਹ ਦੇ ਉੱਤੇ ਹੋਣੀ ਚਾਹੀਦੀ ਹੈ। ਭਾਰਤ ਸੰਯੁਕਤ ਰਾਸ਼ਟਰ ਦੇ ਸਾਗਰੀ ਕਾਨੂੰਨ ਬਾਰੇ ਜਿਹੜਾ ਕਨਵੈਨਸ਼ਨ UNCLOS ਦੇ ਜਿਹੜੇ ਨੇ ਸਿਧਾਂਤਾਂ ਦੇ ਮੁਤਾਬਕ ਆਜ਼ਾਦ ਖੁੱਲੀ ਅਤੇ ਨਿਯਮਾਂ ਆਧਾਰਿਤ ਸਾਗਰੀ ਵਿਵਸਥਾ ਨੂੰ ਹੁਲਾਰਾ ਦੇਣ ਦੇ ਲਈ ਵਚਨਬੱਧ ਹੈ। ਇਸੇ ਤਰ੍ਹਾਂ ਅਮਰੀਕਾ ਦਾ ਵੱਡਾ ਜਿਹੜਾ ਕਦਮ ਚੱਕਿਆ ਜਾ ਰਿਹਾ ਮਿਡਲ ਈਸਟ ਦੇ ਵਿੱਚ ਡਾਰਕ ਈਗਲ ਦੀ ਤੈਨਾਤੀ ਜਿਹੜੀ ਹੈ ਕਰਨ ਦੀ ਤਿਆਰੀ ਹੋ ਗਈ ਹੈ। ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਦਰਮਿਆਨ ਇੱਕ ਵੱਡੀ ਜਿਹੜੀ ਖਬਰ ਹੈ ਅਮਰੀਕੀ ਫੌਜ ਈਰਾਨ ਦੇ ਵਿਰੁੱਧ ਸੰਭਾਵੀ ਫੌਜੀ ਕਾਰਵਾਈ ਦੇ ਲਈ ਮੱਧ ਪੂਰਬ ਦੇ ਵਿੱਚ ਆਪਣਾ ਸਭ ਤੋਂ ਆਧੁਨਿਕ ਹਾਈਪਰਸੋਨਿਕ ਮਿਜ਼ਾਈਲ ਸਿਸਟਮ ਡਾਰਕ ਈਗਲ ਤਾਇਨਾਤ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਅਮਰੀਕੀ ਫੌਜ ਦੇ ਵੱਲੋਂ ਇਸ ਘਾਤਕ ਹਥਿਆਰ ਦੀ ਪਹਿਲੀ ਕਾਰਜਸ਼ੀਲ ਜਿਹੜੀ ਤਾਇਨਾਤੀ ਹੋਏਗੀ। ਤਾਇਨਾਤੀ ਦਾ ਮੁੱਖ ਕਾਰਨ ਇਹਦੇ ਵਿੱਚ ਦੱਸਿਆ ਗਿਆ ਕਿ US ਸੈਂਟਰਲ ਕਮਾਂਡ ਜਿਹੜੀ ਹੈ ਉਹਨੇ ਇਸ ਪ੍ਰਣਾਲੀ ਦੀ ਮੰਗ ਖਾਸ ਤੌਰ ਦੇ ਉੱਤੇ ਈਰਾਨ ਦੇ ਉਨ੍ਹਾਂ ਬਲੈਸਟਿਕ ਮਿਜ਼ਾਈਲ ਲਾਂਚਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤੀ ਹੈ ਜੋ ਰਵਾਇਤੀ ਹਥਿਆਰਾਂ ਦੀ ਪਹੁੰਚ ਤੋਂ ਬਾਹਰ ਨੇ। ਰਿਪੋਰਟ ਦੇ ਅਨੁਸਾਰ ਈਰਾਨ ਨੇ ਆਪਣੇ ਲਾਂਚਰਾਂ ਨੂੰ 300 ਮੀਲ ਤੋਂ ਵੱਧ ਦੀ ਦੂਰੀ ਦੇ ਉੱਤੇ ਡੂੰਘਾਈ ਦੇ ਵਿੱਚ ਸਥਿਤ ਕਰ ਦਿੱਤਾ ਹੈ ਜਿਸਦੇ ਕਾਰਨ ਅਮਰੀਕਾ ਨੂੰ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਸਮਰਥਾਵਾਂ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਦੇ ਵਿੱਚ ਖਾਸੀਅਤ ਹੈ ਕਿ ਇਹ ਹਥਿਆਰ ਪ੍ਰਣਾਲੀ ਦੁਨੀਆ ਦੇ ਸਭ ਤੋਂ ਤੇਜ਼ ਅਤੇ ਸਟੀਕ ਹਥਿਆਰਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਦੀ ਰਫ਼ਤਾਰ ਇਸ ਤਰ੍ਹਾਂ ਦੀ ਹੈ ਕਿ ਇਹ ਆਵਾਜ਼ ਦੀ ਗਤੀ ਦੇ ਨਾਲੋਂ 5 ਗੁਣਾ ਤੇਜ਼ ਹੈ ਮੈਚ 5+ ਹੈ ਰਫ਼ਤਾਰ ਦੇ ਨਾਲ ਹਮਲਾ ਕਰਨ ਦੇ ਸਮਰੱਥ ਹੈ। ਰੇਂਜ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਇਸਦੀ ਮਾਰਕ ਸਮਰੱਥਾ ਜਿਹੜੀ ਹੈ 1725 ਮੀਲ ਲਗਭਗ 2780 ਕਿਲੋਮੀਟਰ ਇਹ ਜਿਹੜਾ ਮਾਰ ਕਰਦੀ ਹੈ। ਲੋਕਹੀਡ ਮਾਰਟਿਨ ਦੇ ਦੁਆਰਾ ਵਿਕਸਿਤ ਇਹ ਜਿਹੜੀ ਮਿਜ਼ਾਈਲ ਹੈ ਦੁਸ਼ਮਣ ਦੇ ਹਵਾਈ ਬਚਾਅ ਪ੍ਰਣਾਲੀਆਂ ਤੋਂ ਬਚਣ ਦੇ ਲਈ ਹਵਾ ਦੇ ਵਿੱਚ ਹੀ ਰਸਤਾ ਜਿਹੜਾ ਬਦਲਣ ਦੀ ਸਮਰੱਥਾ ਵੀ ਰੱਖਦੀ ਹੈ। ਇਸ ਦਾ ਐਕਸਪੈਂਸ ਦੇਖੀਏ ਤਾਂ ਇੱਕ ਮਿਜ਼ਾਈਲ ਦੀ ਕੀਮਤ ਲਗਭਗ $15 ਮਿਲੀਅਨ ਹੈ ਜਦਕਿ ਇੱਕ ਪੂਰੀ ਬੈਟਰੀ ਦੀ ਲਾਗਤ ਤਕਰੀਬਨ $2.7 ਬਿਲੀਅਨ ਜਿਹੜੀ ਹੈ ਹੋਵੇਗੀ। ਇਸੇ ਤਰ੍ਹਾਂ ਟਰੰਪ ਦੀ ਜਿਹੜੀ ਫੌਜੀ ਅਫਸਰਾਂ ਦੇ ਨਾਲ ਬਰੀਫਿੰਗ ਹੋਈ ਹੈ ਈਰਾਨ ਦੇ ਖਿਲਾਫ਼ ਵੱਡੀ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ। ਤੂਫਾਨ ਆ ਰਿਹਾ ਜਿਸ ਨੂੰ ਕੋਈ ਨਹੀਂ ਰੋਕ ਸਕੇਗਾ। ਟਰੰਪ ਦੀ ਈਰਾਨ ਨੂੰ ਵੱਡੀ ਚੇਤਾਵਨੀ ਆ ਚੁੱਕੀ ਹੈ ਟਰੁੱਥ ਸੋਸ਼ਲ ਮੀਡੀਆ ਦੇ ਉੱਤੇ ਵੀ। ਮਹਾ ਟਰੰਪ ਦੇ ਜਿਹੜੇ ਨੇ ਇਸ ਅੰਦਾਜ਼ ਦੀ ਤੁਲਨਾ ਮਸ਼ਹੂਰ ਟੀਵੀ ਸੀਰੀਜ਼ ਜਿਹੜੀ ਹੈ ਦੇਖਣ ਯੋਗ ਹੈ ਵੀ ਗੇਮ ਆਫ ਥਰੋਨਸ ਦੇ ਡਾਇਲਗ ਦੇ ਜਿਹੜਾ ਹੈ ਸਰਦੀ ਆ ਰਹੀ ਹੈ ਵਿੰਟਰ ਇਜ਼ ਕਮਿੰਗ ਨਾਲ ਕਰ ਰਹੇ ਨੇ। ਖਦਸ਼ਾ ਜਤਾਇਆ ਜਾ ਰਿਹਾ ਕਿ ਇਹ ਪੋਸਟ ਈਰਾਨ ਦੇ ਬੁਨਿਆਦੀ ਢਾਂਚੇ ਤੇ ਹੋਣ ਵਾਲੀ ਭਾਰੀ ਬੰਬਾਰੀ ਦੀ ਚੇਤਾਵਨੀ ਜਿਹੜੀ ਆ ਹੋ ਸਕਦੀ ਹੈ। ਅਮਰੀਕੀ ਕੇਂਦਰੀ ਕਮਾਂਡ ਨੇ ਈਰਾਨ ਤੇ ਸ਼ਕਤੀਸ਼ਾਲੀ ਹਮਲਿਆਂ ਦੀ ਇੱਕ ਲੜੀ ਜਿਹੜਾ ਪਹਿਲਾਂ ਹੀ ਤਿਆਰ ਕਰ ਲਈ ਹੈ। ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਅੱਜ ਈਰਾਨ ਖਿਲਾਫ਼ ਅੱਗੇ ਹੋ ਸਕਣ ਵਾਲੀ ਕਾਰਵਾਈ ਦੇ ਬਾਰੇ ਪੈਟਾਗਨ ਦੇ ਵਿੱਚ ਜਿਹੜਾ ਅਧਿਕਾਰੀਆਂ ਤੋਂ ਬਰੀਫਿੰਗ ਲੈਣ ਲੈਣੀ ਹੈ ਉਹਨਾਂ। ਇਸ ਬਰੀਫਿੰਗ ਦੇ ਦੌਰਾਨ ਜਿਹੜਾ ਪੈਟਾਗਨ ਦੇ ਸੀਨੀਅਰ ਅਧਿਕਾਰੀ ਰਾਸ਼ਟਰਪਤੀ ਨੂੰ ਇਰਾਨ ਦੇ ਪਰਮਾਣੂ ਟਿਕਾਣਿਆਂ, ਮਿਜ਼ਾਈਲ ਸੈਂਟਰਾਂ ਅਤੇ ਫੌਜੀ ਬੁਨਿਆਦੀ ਢਾਂਚੇ ਦੇ ਉੱਤੇ ਸਰਜੀਕਲ ਸਟਰਾਈਕ ਜਾਂ ਵੱਡੇ ਹਵਾਈ ਹਮਲੇ ਦੇ ਵੱਖ ਵੱਖ ਪਹਿਲੂਆਂ ਦੇ ਬਾਰੇ ਜਾਣਕਾਰੀ ਦੇਣਗੇ। ਇਹ ਬਰੀਫਿੰਗ ਇਰਾਨ ਦੇ ਵੱਲੋਂ ਅਮਰੀਕੀ ਜਹਾਜ਼ਾਂ ਦੇ ਉੱਤੇ ਕੀਤੇ ਗਏ ਹਮਲਿਆਂ ਦੇ ਜਵਾਬ ਦੇ ਵਜੋਂ ਤਿਆਰ ਕੀਤੀ ਹੈ। ਅਮਰੀਕੀ ਜਲ ਸੈਨਾ ਵੱਲੋਂ ਕੀਤੀ ਗਈ ਜਿਹੜੀ ਹੈ ਤੇਲ ਨਾਕਾਬੰਦੀ ਤੋਂ ਬਾਅਦ ਇਰਾਨ ਦੀਆਂ ਜਵਾਬੀ ਕਾਰਵਾਈਆਂ ਨੇ ਵਾਸ਼ਿੰਗਟਨ ਨੂੰ ਸਿੱਧੀ ਫੌਜੀ ਕਾਰਵਾਈ ਦੇ ਬਾਰੇ ਸੋਚਣ ਦੇ ਲਈ ਮਜਬੂਰ ਕੀਤਾ ਹੈ। ਟਰੰਪ ਪਹਿਲਾਂ ਹੀ ਜਿਹੜਾ ਮੈਕਸੀਮਮ ਪ੍ਰੈਸ਼ਰ ਦੀ ਨੀਤੀ ਦੇ ਤਹਿਤ ਇਰਾਨ ਦੇ ਸਖ਼ਤ ਪਾਬੰਦੀਆਂ ਲਗਾ ਚੁੱਕੇ ਨੇ। ਹਾਲਾਂਕਿ ਇਹ ਬਰੀਫਿੰਗ ਸੰਕੇਤ ਦਿੰਦੀ ਹੈ ਕਿ ਅਮਰੀਕਾ ਹੁਣ ਸਿਰਫ ਆਰਥਿਕ ਪਾਬੰਦੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ ਤੇ ਲੋੜ ਪੈਣ ਦੇ ਉੱਤੇ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਇਸ ਤਣਾਅ ਦੇ ਦੌਰਾਨ ਇਜ਼ਰਾਈਲ ਵੀ ਜਿਹੜਾ ਅਮਰੀਕਾ ਦੇ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਚੱਲ ਰਿਹਾ। ਇਰਾਨ ਦੇ ਖਿਲਾਫ਼ ਕਿਸੇ ਵੀ ਹਮਲੇ ਦੇ ਵਿਚ ਸਹਿਯੋਗ ਦੇਣ ਦੇ ਲਈ ਤਿਆਰ ਹੈ, ਪਰ ਜੇਕਰ ਅਮਰੀਕਾ ਇਰਾਨ ਤੇ ਫੌਜੀ ਹਮਲਾ ਕਰਦਾ ਹੈ ਤਾਂ ਇਸ ਦੇ ਨਾਲ ਪੂਰੇ ਮਿਡਲ ਈਸਟ ਦੇ ਵਿਚ ਫਿਰ ਤੋਂ ਜਿਹੜਾ ਅਸਥਿਰਤਾ ਪੈਦਾ ਹੋ ਸਕਦੀ ਹੈ। ਦੂਸਰੇ ਪਾਸੇ ਪੁਤਿਨ ਸਾਹਿਬ ਨੇ ਕਿਹਾ ਕਿ ਪੁਤਿਨ ਦੇ ਨਾਲ ਜਿਹੜਾ ਟਰੰਪ ਦੇ ਨਾਲ ਜਿਹੜੀ ਹੈ ਵਿਚਾਲੇ 90 ਮਿੰਟ ਦੀ ਗੱਲਬਾਤ ਚੱਲੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਬੁੱਧਵਾਰ ਕੱਲ ਬੀਤੇ ਚ ਇਕ ਜਿਹੜੀ ਹੈ ਮਹੱਤਵਪੂਰਨ ਟੈਲੀਫੋਨ ਕਾਲ ਹੋਈ ਹੈ ਜੋ 1.5 ਘੰਟੇ ਜਾਣੀ ਕਿ 90 ਮਿੰਟ ਚੱਲੀ ਹੈ, ਡੇਢ ਘੰਟਾ ਉਸ ਤੋਂ ਵੱਧ ਸਮੇਂ ਚੱਲੀ ਹੈ ਤੇ ਕ੍ਰੈਮਲਿਨ ਦੇ ਸਹਿਯੋਗੀ ਯੂਰੀ ਉਸ਼ਾਕੋਵ ਦੇ ਅਨੁਸਾਰ ਇਹ ਗੱਲਬਾਤ ਬਹੁਤ ਹੀ ਜਿਹੜਾ ਕਹਿੰਦੇ ਦੋਸਤਾਨਾ ਅੰਦਾਜ਼ ਦੇ ਵਿਚ ਜਿਹੜੀ ਹੈ ਮਾਹੌਲ ਚ ਹੋਈ ਹੈ। ਕਾਤਲਾਨਾ ਹਮਲੇ ਦੀ ਨਿੰਦਾ ਕੀਤੀ ਉਹਨਾਂ। ਗੱਲਬਾਤ ਦੇ ਦੌਰਾਨ ਰਾਸ਼ਟਰਪਤੀ ਪੁਤਿਨ ਨੇ ਡੋਨਲਡ ਟਰੰਪ ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਯੁਕਰੇਨ ਦੇ ਮੁੱਦੇ ਦੇ ਉੱਤੇ ਟਰੰਪ ਦਾ ਮੰਨਣਾ ਹੈ ਕਿ ਇਸ ਸੰਘਰਸ਼ ਨੂੰ ਸੁਲਝਾਉਣ ਦੇ ਲਈ ਸਮਝੌਤਾ ਬਹੁਤ ਨੇੜੇ ਹੋ ਗਿਆ ਹੈ। ਪੁਤਿਨ ਨੇ ਜਿਹੜਾ ਮਈ ਦੇ ਵਿਚ ਵਿਕਟਰੀ ਡੇ ਜਸ਼ਨਾਂ ਦੌਰਾਨ ਯੁਕਰੇਨ ਦੇ ਵਿਚ ਜੰਗਬੰਦੀ ਦਾ ਪ੍ਰਸਤਾਵ ਦਿੱਤਾ ਜਿਸ ਦੇ ਉੱਤੇ ਟਰੰਪ ਨੇ ਸਕਾਰਾਤਮਕ ਹੁੰਗਾਰਾ ਭਰਿਆ। ਹਾਲਾਂਕਿ ਪੁਤਿਨ ਨੇ ਇਹ ਵੀ ਦੋਸ਼ ਲਾਇਆ ਕਿ ਯੁਕਰੇਨ ਜਿਹੜਾ ਹੈ ਅੱਤਵਾਦੀ ਤਰੀਕਿਆਂ ਦੀ ਜਿਹੜੀ ਵਰਤੋਂ ਕਰ ਰਿਹਾ। ਇਰਾਨ ਅਤੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਗੱਲ ਹੋਈ। ਦੋਵਾਂ ਨੇਤਾਵਾਂ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ। ਪੁਤਿਨ ਨੇ ਇਰਾਨ ਜੰਗਬੰਦੀ ਨੂੰ ਵਧਾਉਣ ਦੇ ਉੱਤੇ ਜਿਹੜਾ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ। ਯੂਰੀ ਉਸ਼ਾਕੋਵ ਦੇ ਅਨੁਸਾਰ ਨੇਤਾਵਾਂ ਨੇ ਭਵਿੱਖ ਦੇ ਸੰਭਾਵੀ ਆਰਥਿਕ ਤੇ ਊਰਜਾ ਪ੍ਰੋਜੈਕਟਾਂ ਦੇ ਬਾਰੇ ਵੀ ਗੱਲ ਕੀਤੀ ਹੈ। ਇਸ ਗੱਲਬਾਤ ਨੂੰ ਵਿਸ਼ਵ ਸੁਰੱਖਿਆ ਤੇ ਦੁਵੱਲੇ ਸਬੰਧਾਂ ਚ ਤਣਾਅ ਘਟਾਉਣ ਵੱਲ ਵੀ ਇਕ ਵੱਡੇ ਕਦਮ ਦੇ ਵਜੋਂ ਦੇਖਿਆ ਜਾ ਰਿਹਾ। ਆਖਰੀ ਖਬਰਾਂ ਵੱਲ ਨੂੰ ਵਧੀਆ ਤੇ ਟਰੰਪ ਨੇ ਇਰਾਨ ਦੇ ਉੱਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ। ਟਰੰਪ ਨੇ ਕੱਲ ਰਾਤ ਬੁੱਧਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਦੇ ਸਹਿਯੋਗੀ ਜਰਮਨੀ ਨੂੰ ਚੇਤਾਵਨੀ ਦਿੰਦੇ ਹੋਏ ਸੰਕੇਤ ਦਿੱਤਾ ਕਿ ਉਥੇ ਤਾਇਨਾਤ ਅਮਰੀਕੀ ਫੌਜੀਆਂ ਦੀ ਗਿਣਤੀ ਘਟਾ ਸਕਦਾ ਹੈ। ਇਹ ਬਿਆਨ ਇਰਾਨ ਅਤੇ ਅਮਰੀਕੀ ਇਜ਼ਰਾਇਲ ਯੁੱਧ ਨੂੰ ਲੈ ਕੇ ਜਰਮਨ ਚਾਂਸਲਰ ਫਰੈਡਰਿਕ ਮਰਜ਼ ਦੇ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ ਆਇਆ। ਮਰਜ਼ ਨੇ ਜਿਹੜਾ ਸੀ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਕਿਹਾ ਸੀ ਕਿ ਇਰਾਨੀ ਲੀਡਰਸ਼ਿਪ ਦੇ ਸਾਹਮਣੇ ਅਮਰੀਕਾ ਅਪਮਾਨਿਤ ਜਿਹੜਾ ਹੋ ਰਿਹਾ ਤੇ ਨਾਲ ਹੀ ਜੰਗ ਦੇ ਵਿਚ ਵਾਸ਼ਿੰਗਟਨ ਦੀ ਰਣਨੀਤੀ ਦੇ ਉੱਤੇ ਸਵਾਲ ਉਠਾਏ ਨੇ। ਇਸ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਕੀਤਾ ਕਿ ਅਮਰੀਕਾ ਜਰਮਨੀ ਦੇ ਵਿਚ ਫੌਜਾਂ ਦੀ ਤੈਨਾਤੀ ਨੂੰ ਘਟਾਉਣ ਦੀ ਸੰਭਾਵਨਾ ਦੀ ਸਮੀਖਿਆ ਕਰ ਰਿਹਾ ਤੇ ਜਲਦੀ ਹੀ ਫੈਸਲਾ ਉਹਦੇ ਉੱਤੇ ਲਵੇਗਾ। ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਟਰੰਪ ਨੇ ਘੱਟ ਅਮਰੀਕੀ ਰੱਖਿਆ ਖਰਚ ਦਾ ਹਵਾਲਾ ਦਿੰਦੇ ਹੋਏ ਜਰਮਨੀ ਤੋਂ ਫੌਜਾਂ ਦੀ ਕਟੌਤੀ ਦਾ ਐਲਾਨ ਕੀਤਾ ਸੀ। 2020 ਦੇ ਵਿਚ ਉਸਨੇ ਲਗਭਗ 34,500 ਤੋਂ 9,500 ਫੌਜੀਆਂ ਨੂੰ ਵਾਪਸ ਬੁਲਾਉਣ ਦਾ ਪ੍ਰਸਤਾਵ ਰੱਖਿਆ, ਪਰ ਇਹ ਯੋਜਨਾ ਅਮਲ ਦੇ ਵਿਚ ਨਹੀਂ ਆ ਸਕੀ। ਟਰੰਪ ਨੇ ਜਿਹੜਾ ਰਾਸ਼ਟਰਪਤੀ ਜੋ ਬਾਈਡਨ ਨੇ ਬਾਅਦ ਦੇ ਵਿਚ 2021 ਦੇ ਵਿਚ ਇਸ ਫੈਸਲੇ ਨੂੰ ਉਲਟਾ ਦਿੱਤਾ। ਜਰਮਨੀ ਦੇ ਵਿਚ ਕਈ ਮੁੱਖ ਅਮਰੀਕੀ ਫੌਜੀ ਅੱਡੇ ਨੇ ਜਿਨ੍ਹਾਂ ਦੇ ਵਿਚ ਯੂਰਪੀਅਨ ਅਤੇ ਜਿਹੜੇ ਨੇ ਅਫਰੀਕੀ ਕਮਾਂਡ ਹੈੱਡਕੁਆਟਰ, ਰਾਮਸਟਾਈਨ ਏਅਰਬੇਸ ਅਤੇ ਇਕ ਖੇਤਰੀ ਮੈਡੀਕਲ ਸੈਂਟਰ ਸ਼ਾਮਲ ਹੈ। ਮਰਜ਼ ਨੇ ਜਿਹੜਾ ਕਿਹਾ ਕਿ ਉਨ੍ਹਾਂ ਦੇ ਟਰੰਪ ਦੇ ਨਾਲ ਚੰਗੇ ਸੰਬੰਧ ਨੇ, ਪਰ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਰਾਨ ਯੁੱਧ ਦੇ ਬਾਰੇ ਇਤਰਾਜ਼ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਟਕਰਾਅ ਵਿਸ਼ਵ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹੈ, ਖਾਸ ਕਰਕੇ ਹੌਰਮੁਜ਼ ਜਲਡਮਰੂ ਦੇ ਬੰਦ ਹੋਣ ਦੇ ਨਾਲ ਜਿਸ ਦੇ ਵਿਚੋਂ ਦੁਨੀਆਂ ਦਾ ਲਗਭਗ 20% ਤੇਲ ਲੰਘਦਾ ਤੇ ਟਰੰਪ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਜਰਮਨ ਚਾਂਸਲਰ ਫਰੈਡਰਿਕ ਮਰਜ਼ ਸੋਚਦੇ ਨੇ ਕਿ ਇਰਾਨ ਦੇ ਕੋਲ ਪਰਮਾਣੂ ਹਥਿਆਰ ਹੋਣਾ ਠੀਕ ਹੈ ਤੇ ਉਹ ਨਹੀਂ ਜਾਣਦੇ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਹੇ ਨੇ। ਟਰੰਪ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਜਰਮਨੀ ਆਰਥਿਕ ਤੌਰ ਦੇ ਉੱਤੇ ਤੇ ਹੋਰ ਮਾਮਲਿਆਂ ਦੇ ਵਿਚ ਇੰਨਾ ਮਾੜਾ ਪ੍ਰਦਰਸ਼ਨ ਕਰ ਰਿਹਾ। ਦੂਸਰੇ ਪਾਸੇ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਅਮਰੀਕਾ ਦੇ ਵਿਚ ਮੰਦਰਾਂ ਤੇ ਗੁਰਦੁਆਰਿਆਂ ਦੇ ਲਈ ਬਣਾਇਆ ਜਾ ਰਿਹਾ ਨਵਾਂ ਕਾਨੂੰਨ। ਅਮਰੀਕਾ ਦੀ ਸੰਸਦ ਦੇ ਵਿਚ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਨੂੰ ਲੈ ਕੇ ਇਕ ਬਿੱਲ ਲਿਆਂਦਾ ਗਿਆ ਜਿਸਦਾ ਉਦੇਸ਼ ਮੰਦਰਾਂ ਅਤੇ ਗੁਰਦੁਆਰਿਆਂ ਸਮੇਤ ਹੋਰ ਪੂਜਾ ਸਥਾਨਾਂ ਦੀ ਸੁਰੱਖਿਆ ਕਰਨਾ ਹੈ। ਇਸ ਦੋ ਪੱਖੀ ਬਿੱਲ ਦੇ ਵਿਚ ਇਨ੍ਹਾਂ ਪੂਜਾ ਸਥਾਨਾਂ ਦੇ ਆਲੇ ਦੁਆਲੇ 100 ਫੁੱਟ ਦਾ ਜਿਹੜਾ ਬਫਰ ਜ਼ੋਨ ਬਣਾਉਣ ਦੀ ਤਜਵੀਜ਼ ਹੈ ਤੇ ਅਜਿਹੇ ਖੇਤਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਧਮਕੀ ਨੂੰ ਸੰਘੀ ਅਪਰਾਧ ਫੈਡਰਲ ਅਫੈਂਸ ਦੇ ਜਿਹੜਾ ਮੰਨਣ ਦੀ ਜਿਹੜੀ ਵਿਵਸਥਾ ਵੀ ਹੈ। ਮੰਦਰਾਂ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਲੈ ਕੇ ਬਿੱਲ ਹੈ। ਨਿਊਯਾਰਕ ਤੋਂ ਡੈਮੋਕਰੇਟਿਕ ਸੰਸਦ ਮੈਂਬਰ ਟਾਮ ਸੂਈਜ਼ੀ ਅਤੇ ਓਹਾਹੋ ਤੋਂ ਰਿਪਬਲਿਕਨ ਸੰਸਦ ਮੈਂਬਰ ਮੈਕਸ ਮਿਲਰ ਨੇ ਪੂਜਾ ਸਥਾਨਾਂ ਅਤੇ ਧਾਰਮਿਕ ਅਦਾਰਿਆਂ ਦੇ ਵਿਚ ਵਿਘਨ ਸੁਰੱਖਿਆ ਐਕਟ ਦੇ ਨਾਲ ਜੁੜਿਆ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਉਦੇਸ਼ ਕਿਸੇ ਵੀ ਪੂਜਾ ਸਥਾਨ ਦੇ 100 ਫੁੱਟ ਦੇ ਘੇਰੇ ਦੇ ਵਿਚ ਧਾਰਮਿਕ ਪੂਜਾ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਜਾਣ ਬੁੱਝ ਕੇ ਡਰਾਉਣ, ਰੁਕਾਵਟ ਪਾਉਣ ਜਾਂ ਪਰੇਸ਼ਾਨ ਕਰਨ ਨੂੰ ਸੰਘੀ ਅਪਰਾਧ ਜਿਹੜਾ ਬਣਾਉਂਦਾ ਹੈ। ਚਾਹੇ ਅਜਿਹਾ ਉਨ੍ਹਾਂ ਨੂੰ ਧਮਕਾ ਕੇ, ਉਨ੍ਹਾਂ ਦਾ ਰਸਤਾ ਰੋਕ ਕੇ ਜਾਂ ਪਰੇਸ਼ਾਨ ਕਰਨ ਦੇ ਉਦੇਸ਼ ਦੇ ਨਾਲ ਉਨ੍ਹਾਂ ਦੇ 8 ਫੁੱਟ ਦੇ ਘੇਰੇ ਵਿਚ ਪਹੁੰਚ ਕੇ ਹੀ ਕਿਉਂ ਨਾ ਕੀਤਾ ਗਿਆ ਹੋਵੇ। ਸੰਸਦ ਮੈਂਬਰ ਸੂਈਜ਼ੀ ਨੇ ਕਿਹਾ ਕਿ ਕਿਸੇ ਨੂੰ ਵੀ ਪਰੇਸ਼ਾਨ ਜਾਂ ਡਰਾਇਆ ਧਮਕਾਇਆ ਨਹੀਂ ਜਾਣਾ ਚਾਹੀਦਾ, ਖਾਸ ਕਰਕੇ ਜਦੋਂ ਉਹ ਆਪਣੇ ਪੂਜਾ ਸਥਾਨ ਵੱਲ ਜਾ ਰਹੇ ਹੋਣ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਡਰ ਨੂੰ ਦੂਰ ਕਰੀਏ ਤਾਂ ਜੋ ਸਾਡੇ ਵੋਟਰਾਂ ਦੀ ਰੱਖਿਆ ਹੋ ਸਕੇ। ਸੰਸਦ ਮੈਂਬਰ ਮਿਲਰ ਨੇ ਕਿਹਾ ਕਿ ਹਰ ਅਮਰੀਕੀ ਨੂੰ ਬਿਨਾਂ ਕਿਸੇ ਡਰ ਜਾਂ ਧਮਕੀ ਦੇ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ, ਜਦਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਡਾਇਰੈਕਟਰ ਸਵੀਮਰ ਜਿਹੜੇ ਨੇ ਸਮੀਰ ਕਾਲਰਾ ਹੁਣਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਵੱਖ ਵੱਖ ਜਿਹੜੀਆਂ ਸੰਸਥਾਵਾਂ ਨੇ ਇਹਦਾ ਸਮਰਥਨ ਕੀਤਾ ਹੈ। ਬਿੱਲ ਨੂੰ ਜਿਹੜਾ ਐਂਟੀ ਡਿਫੇਮੇਸ਼ਨ ਲੀਗ, ਅਮਰੀਕਨ ਜਿਊਸ਼ ਕਮੇਟੀ, ਇਸਲਾਮਿਕ ਸੁਸਾਇਟੀ ਆਫ ਨਾਰਥ ਅਮਰੀਕਾ, ਹਿੰਦੂ ਅਮਰੀਕਨ ਫਾਊਂਡੇਸ਼ਨ ਸਮੇਤ ਕਈ ਵੱਡੀਆਂ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਹੈ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਜਿਹੜੇ ਨੇ ਉਨ੍ਹਾਂ ਨੇ ਵੀ ਇਸ ਬਿੱਲ ਦੀ ਜਿਹੜੀ ਹਮਾਇਤ ਕਰ ਦਿੱਤੀ ਹੈ। ਲੋ ਦੋਸਤੋ, ਆਖਰੀ ਖ਼ਬਰ ਹੈ ਲਾਰਡ ਬੁੱਧਾ ਦੀ। ਉਹਦੀਆਂ ਅਸਥੀਆਂ ਜਿਹੜੀਆਂ ਨੇ ਲੇਹ ਲਿਆਂਦੀਆਂ ਗਈਆਂ। ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਜਿਹੜੇ ਨੇ ਪਿੱਪਰ ਹਵਾ ਵਿਚ ਜਿਹੜਾ ਮਿਲੀਆਂ ਸਥਾਗਤ ਗੌਤਮ ਬੁੱਧ ਦੀਆਂ ਪਵਿੱਤਰ ਅਸਥੀਆਂ ਅੱਜ ਹਵਾਈ ਰਸਤੇ ਦੇ ਦਿੱਲੀ ਤੋਂ ਜਿਹੜਾ ਲੇਹ ਲਿਆਂਦੀਆਂ ਗਈਆਂ। ਇਸ ਦੇ ਦੌਰਾਨ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਦੇ ਵਿਚ ਲੋਕਾਂ ਦੀ ਭੀੜ ਮੌਜੂਦ ਸੀ। ਲੇਹ ਹਵਾਈ ਅੱਡੇ ਦੇ ਉਤੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਵੱਡੇ ਸਵਾਗਤ ਸਮਾਰੋਹ ਦੇ ਦੌਰਾਨ ਅਧਿਕਾਰਤ ਤੌਰ ਦੇ ਉਤੇ ਇਨ੍ਹਾਂ ਅਸਥੀਆਂ ਨੂੰ ਹਾਸਲ ਕੀਤਾ। ਇਸ ਮੌਕੇ ਕਈ ਧਾਰਮਿਕ ਹਸਤੀਆਂ ਅਤੇ ਸਰਕਾਰੀ ਅਧਿਕਾਰੀ ਮੌਜੂਦ ਸਨ। ਇਸ ਦੇ ਦੌਰਾਨ ਹੀ ਰਵਾਇਤੀ ਪ੍ਰੋਗਰਾਮਾਂ ਦੇ ਨਾਲ ਨਾਲ ਕਈ ਪਵਿੱਤਰ ਰਸਮਾਂ ਵੀ ਕੀਤੀਆਂ ਗਈਆਂ। ਅਧਿਕਾਰੀਆਂ ਦੇ ਅਨੁਸਾਰ ਮਾਥੋ ਮੱਠ ਦੇ ਦਰੁਪਕਾ ਤੁਕਸੇ ਤੇ ਖੇਨਪੋ ਥਿਨ ਲਾਸ ਚੌਸਲ ਭਾਰਤੀ ਹਵਾਈ ਅੱਡੇ ਦੇ ਜਿਹੜਾ ਵਿਸ਼ੇਸ਼ ਜਹਾਜ਼ ਰਾਹੀਂ ਇਹ ਪਵਿੱਤਰ ਨਿਸ਼ਾਨੀਆਂ ਲੈ ਕੇ ਲੇਹ ਪਹੁੰਚੇ ਹੈ ਤੇ ਅਸਥੀਆਂ ਮਈ ਦੇ ਸ਼ੁਰੂਆਤੀ 2 ਹਫ਼ਤਿਆਂ ਦੇ ਵਿਚ ਆਮ ਲੋਕਾਂ ਦੇ ਦਰਸ਼ਨਾਂ ਦੇ ਲਈ ਰੱਖੀਆਂ ਕਹਿੰਦੇ ਜਾਣਗੀਆਂ। ਲਓ ਜੀ, ਇਹ ਵੀ ਕਰਨਗੇ ਹੁਣ ਦਰਸ਼ਨ, ਕੀ ਕਰੀਏ ਜੀ। ਧਰਮ ਦਾ ਮੁੱਦਾ ਹੈ, ਹਰ ਪਾਸੇ ਚੱਲਦਾ ਹੈ, ਸਿਆਸਤ ਵੀ ਚੱਲਦੀ ਹੈ ਤੇ ਨਾਲ ਧਰਮ ਵੀ ਚੱਲਦਾ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਤਕਰੀਬਨ ਪੂਰੇ ਹੋਣ ਵੱਲ ਨੂੰ ਹੀ ਹੈ ਤੇ ਅੱਜ ਆਪਾਂ ਕਹਾਣੀ ਦਾ ਵਾਅਦਾ ਕੀਤਾ ਤੇ ਲੋ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਸਿੱਧਾ। ਤੇ ਗੱਲ ਹੈਗੀ ਹੈ ਇਹ ਸੂਬੇਦਾਰਾ ਮੈਨੂੰ ਮਾਫ਼ ਕਰੀ ਕਹਾਣੀ ਹੈ ਸਾਵਲ ਧਾਮੀ ਉਹਨਾਂ ਦੀ ਕਲਮ ਦੇ ਵਿੱਚੋਂ। ਤੇ ਲੋ ਫਿਰ ਆਪਾਂ ਇੱਕ ਅੱਧੇ ਕੁ ਮਿੰਟ ਦਾ ਬ੍ਰੇਕ ਲੈ ਕੇ ਨਾਲ ਦੀ ਨਾਲ ਹੀ ਸ਼ੁਰੂਆਤ ਕਰ ਦੇਣੀ ਇਸ ਕਹਾਣੀ ਦੀ ਤੇ ਕੱਲ੍ਹਾਂ ਫਿਰ ਆਪਾਂ ਆਖਰ ਦੇ ਵਿੱਚ ਲੈਂਦੇ ਹਾਂ ਕਹਾਣੀ ਸੁਣਾ ਕੇ ਜੀ।
2: Westwood Kitchen Cabinets LDD Custom Kitchen Work Custom Kitchen Cabinets Entertainment Units Fire Placement Vanities
3: Washington Freight Service Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। Washington Freight Service Contact Number Paul Sandhu 253-266-6924 Gary Talibal 206-354-4060 Office 206-575-6257 15th South Grady Way Suite 436 Renton Washington 98057 WashingtonFreightService.com
0: ਜੀ ਦੋਸਤੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੇ ਦੁਆਬਾ ਰੇਡੀਓ ਦਾ ਮੰਚ ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਆਖਰ ਦੇ ਵਿੱਚ ਅੱਜ ਕਹਾਣੀ ਦੀ ਸਾਂਝ ਤੁਹਾਡੇ ਨਾਲ ਪਹੁੰਚ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਬੜੇ ਸਮੇਂ ਬਾਅਦ ਚਲੋ ਕੁਝ ਹਫ਼ਤਿਆਂ ਬਾਅਦ ਸਬੱਬ ਬਣਦਾ ਜਦੋਂ ਵੀ ਬਣਦਾ ਹੈ ਮੌਕਾ ਨਹੀਂ ਖੁੱਜਣ ਦੇਣ ਦੀ ਕੋਸ਼ਿਸ਼ ਹੁੰਦੀ ਹੈ ਤੇ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਸੂਬੇਦਾਰਾ ਮੈਨੂੰ ਮਾਫ਼ ਕਰੀ ਇਹ ਕਹਾਣੀ ਦੇ ਰਚੇਤਾ ਨੇ ਸਾਵਲ ਧਾਮੀ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇੜਦਾ ਮੰਚ ਤੇ ਫਿਲਮ ਸਟੂਡੀਓ ਤੋਂ ਇਹ ਕਹਾਣੀ ਦਾ ਆਨੰਦ ਮਾਣਦੇ ਹਾਂ ਕੀ ਕਹਿੰਦੀ ਹੈ ਇਹ ਕਹਾਣੀ

ਇਸ ਕਹਾਣੀ ਨੇ ਲਾਹੌਰ ਜਾ ਕੇ ਮੁਕੰਮਲ ਹੋਣਾ ਸੀ। ਇਹ ਕਹਾਣੀ ਹੈ ਬੀਬੀ ਸਵਰਨ ਕੌਰ ਦੀ। ਉਹਦੀ ਧੀ ਛਿੰਦੋ ਨੂੰ ਮੈਂ ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ ਸ਼ੁਦੈਣਾ ਵਾਂਗ ਘੁੰਮਦੀ ਵੇਖਿਆ। ਛਿੰਦੋ ਸਾਡੇ ਪਿੰਡ ਦੀ ਧੀ ਸੀ। ਉਹ ਵਿਆਹੀ ਹੋਈ ਸੀ, ਉਹਦੇ ਬੱਚੇ ਸਨ। ਕਦੇ ਉਹ ਸਹੁਰਿਆਂ ਤੇ ਤੁਰ ਜਾਂਦੀ ਤੇ ਕਦੇ ਪੇਕੇ ਪਿੰਡ ਮੁੜ ਆਉਂਦੀ। ਬਾਪੂ ਵਾਲੇ ਘਰ ਦੇ ਬੂਹੇ ਖੋਲ੍ਹ ਲੈਂਦੀ ਤੇ ਉਹਦੇ ਬਾਪੂ ਦਾ ਨਾਂ ਸੂਬੇਦਾਰ ਮੇਜਰ ਸਿੰਘ ਸੀ। ਉਹ ਸਵਰਨ ਕੌਰ ਦੇ ਪਾਕਿਸਤਾਨ ਤੁਰ ਜਾਣ ਤੋਂ ਛੇਤੀ ਬਾਅਦ ਇੰਗਲੈਂਡ ਚਲਾ ਗਿਆ ਸੀ, ਆਪਣੇ ਧੀ ਪੁੱਤ ਭਰਾ ਦੇ ਕੋਲ ਛੱਡ ਕੇ। ਫਿਰ ਉਹ 12-13 ਵਰ੍ਹਿਆਂ ਦੇ ਬਾਅਦ ਪਰਤਿਆ ਸੀ ਵਾਪਸ। ਛਿੰਦੋ ਦਾ ਵਿਆਹ ਕਰ ਗਿਆ ਤੇ ਜਸਵੀਰ ਨੂੰ ਆਪਣੇ ਨਾਲ ਲੈ ਗਿਆ। ਅਜਿਹੇ ਗਏ ਕਿ ਉਹ ਪਿਓ ਪੁੱਤ ਮੁੜ ਕਦੇ ਦੇਸ ਨਾ ਪਰਤੇ। ਛਿੰਦੋ ਉਹਨਾਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ। ਆਖਰ ਉਹਦਾ ਦਿਮਾਗ ਹੀ ਫਿਰ ਗਿਆ। ਸਾਡੇ ਘਰ ਦਾ ਦਰਵਾਜ਼ਾ ਲੰਘਦਿਆਂ ਹੱਸਦੀ ਹੱਸਦੀ ਮੇਰੀ ਮਾਂ ਨੂੰ ਆਵਾਜ਼ ਮਾਰਦੀ, ਨੀ ਭਾਬੀ ਕਿੱਥੇ ਤੁਰ ਗਈ ਤੂੰ? ਮਾਂ ਕਦੇ ਰਸੋਈ ਤੇ ਕਦੇ ਕਮਰੇ ਚੋਂ ਹੁੰਗਾਰਾ ਭਰ ਦਿੰਦੀ। ਉਹ ਮਾਂ ਦੇ ਕੋਲ ਜਾ ਬੈਠਦੀ ਤੇ ਹਰ ਗੱਲ ਹੱਸ ਕੇ ਕਰਦੀ। ਵਕਤ ਬੀਤਦਾ ਗਿਆ, ਮੈਂ ਵੱਡਾ ਹੁੰਦਾ ਗਿਆ ਤੇ ਮੇਰੀ ਮਾਂ ਵੰਗ ਛਿੰਦੋ ਭੂਆ ਵੀ ਬੁੱਢੀ ਹੁੰਦੀ ਗਈ। ਇੱਕ ਵਾਰ ਉਹ ਤੇਜ਼ ਕਦਮ ਦੇ ਨਾਲ ਨਾਲ ਕਦਮਾਂ ਦੇ ਵਿੱਚ ਸਾਡੇ ਘਰ ਆ ਗਈ। ਭਾਬੀ ਨੀ ਭਾਬੀ, ਮੇਰਾ ਭਾਪਾ ਵੀ ਮਰ ਗਿਆ। ਇਹ ਆਖ ਉਹ ਖਿੜਖੜਾ ਕੇ ਹੱਸ ਪਈ। ਨੀ ਸ਼ੁਦੈਣੇ, ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਮਾਂ ਨੇ ਉਹਨੂੰ ਮਿੱਠਾ ਜਿਹਾ ਝਿੜਕਿਆ ਵੀ। ਲੈ ਭਾਬੀ, ਹੁਣ ਮੇਰੇ ਭਰਾ ਨੇ ਭਾਪੇ ਦੇ ਫੁੱਲ ਲੈ ਕੇ ਆਉਣਾ। ਗੱਲ ਮੁਕਾਉਂਦਿਆਂ ਹੀ ਉਹ ਫਿਰ ਹੱਸ ਪਈ। ਮੈਂ ਥੋੜਾ ਵੱਡਾ ਹੋਇਆ ਤਾਂ ਬਜ਼ੁਰਗਾਂ ਦੇ ਕੋਲੋਂ ਛਿੰਦੋ ਦੀ ਮਾਂ ਦੀ ਕਹਾਣੀ ਸੁਣੀ। ਉਸਦਾ ਪਿੰਡ ਮੈਲੀ ਸੀ। ਇਹ ਪਿੰਡ ਮਹਿਲਪੁਰ ਤੋਂ ਚੜ੍ਹਦੇ ਪਾਸੇ ਨਿੱਕੀਆਂ ਨਿੱਕੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ। 47 ਦੇ ਵਿੱਚ ਇਸ ਪਿੰਡ ਦੇ ਵੀ ਜਿਹੜਾ ਹਮਲਾ ਹੋਇਆ ਸੀ। ਛਿੰਦੋ ਦੀ ਮਾਂ ਆਪਣੇ ਪਿਓ ਨੂੰ ਬਚਾਉਂਦੀ ਫੱਟੜ ਹੋ ਗਈ ਤੇ ਉਹ ਬਹੁਤ ਸੋਹਣੀ ਸੀ, ਧਾੜ ਵੀ ਉਹਨੂੰ ਚੁੱਕ ਕੇ ਲੈ ਗਏ ਸਨ। ਸਾਡੇ ਪਿੰਡ ਦੇ ਸੂਬੇਦਾਰ ਮੇਜਰ ਸਿੰਘ ਨੇ ਦੂਜੀ ਵੱਡੀ ਜੰਗ ਤੋਂ ਮੁੜ ਕੇ ਜਿਹੜਾ ਵਰਲਡ ਵਾਰ 2 ਤੋਂ ਬਾਅਦ ਬਲਦ ਖਰੀਦ ਲਏ ਤੇ ਖੇਤੀ ਕਰਨ ਲੱਗ ਪਿਆ। ਜੰਗ ਦੇ 6 ਵਰ੍ਹਿਆਂ ਨੇ ਉਹਨੂੰ ਵਿਆਹ ਦੀ ਉਮਰੋਂ ਟਪਾ ਦਿੱਤਾ ਸੀ। ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਵਿਆਹ ਹੋ ਹੀ ਜਾਵੇ, ਪਰ ਉਹਨੂੰ ਕੋਈ ਪੁੰਨ ਦਾ ਸਾਕ ਨਹੀਂ ਸੀ ਲੱਭਿਆ। 47 ਤੱਕ ਪਹੁੰਚਦਿਆਂ ਉਹ ਨਿਰਾਸ਼ ਹੋ ਚੁੱਕਾ ਸੀ। ਵੱਢ ਟੁੱਕ ਸ਼ੁਰੂ ਹੋ ਗਈ ਤੇ ਬਦਮਾਸ਼ਾਂ ਨੇ ਸੂਬੇਦਾਰ ਤੱਕ ਵੀ ਪਹੁੰਚ ਕੀਤੀ। ਉਹਨਾਂ ਨੂੰ ਪੱਕੇ ਨਿਸ਼ਾਨੇਬਾਜ਼ ਚਾਹੀਦੇ ਸਨ। ਇੱਕ ਬਦਮਾਸ਼ ਨੇ ਉਹਨੂੰ ਆਖਿਆ ਸੀ, ਚੱਲੋ ਸੂਬੇਦਾਰਾ, ਤੂੰ ਵੀ ਮਨ ਮਰਜ਼ੀ ਦੀ ਕੁੜੀ ਧੂ ਲਿਆ ਕਰੀ। ਜੰਗ ਦੇ ਦੌਰਾਨ ਮੌਤ ਦਾ ਜਿਹੜਾ ਨੰਗਾ ਨਾਚ ਵੇਖ ਕੇ ਸੂਬੇਦਾਰ ਦਾ ਦਿਲ ਦਰਦ ਦੇ ਨਾਲ ਭਰ ਚੁੱਕਿਆ ਸੀ। ਉਹ ਘਰ ਤਾਂ ਵਸਾਉਣਾ ਚਾਹੁੰਦਾ ਸੀ, ਪਰ ਕਿਸੇ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦਾ। ਉਹਨੇ ਕੋਰੀ ਨਾ ਕਰ ਦਿੱਤੀ। ਹੌਲੀ ਹੌਲੀ ਮੁਸਲਮਾਨਾਂ ਦੇ ਕੈਂਪ ਖਾਲੀ ਹੋ ਗਏ। ਉਧਾਲੀਆਂ ਔਰਤਾਂ ਜੋ ਬਹੁਤੀਆਂ ਛੜਿਆਂ ਨੇ ਘਰੀ ਵਸਾ ਲਈਆਂ ਸਨ। ਕੁਝ ਔਰਤਾਂ ਅਜਿਹੀਆਂ ਵੀ ਸੀ ਜੋ ਇੱਕ ਤੋਂ ਦੂਜੀ ਥਾਂ ਵਿਕਦੀਆਂ ਰਹਿੰਦੀਆਂ ਸਨ। ਛਿੰਦੋ ਦੀ ਮਾਂ ਵੀ ਅਜਿਹੀ ਔਰਤ ਚੋਂ ਇੱਕ ਸੀ। ਕੋਈ 5 ਮਹੀਨੇ ਬਾਅਦ ਸੂਬੇਦਾਰ ਨੇ ਬਣਦੀ ਕੀਮਤ ਤਾਰ ਕੇ ਉਹਨੂੰ ਆਪਣੀ ਪਤਨੀ ਬਣਾ ਲਿਆ ਸੀ। ਉਹਦਾ ਅਸਲ ਨਾਂ ਕੋਈ ਨਹੀਂ ਸੀ ਜਾਣਦਾ ਵੀ ਕੌਣ ਹੈ ਇਹ। ਸੂਬੇਦਾਰ ਨੇ ਉਹਦਾ ਨਾਂ ਜਿਹੜਾ ਸੀ ਸਵਰਨ ਕੌਰ ਰੱਖ ਲਿਆ ਸੀ। ਦਿਨ ਗੁਜ਼ਰਦੇ ਗਏ, ਸੂਬੇਦਾਰ ਦੀ ਸ਼ਰਾਫਤ ਨੇ ਸਵਰਨ ਕੌਰ ਦਾ ਦਿਲ ਜਿੱਤ ਲਿਆ। ਪਹਿਲਾਂ ਛਿੰਦੋ ਦਾ ਜਨਮ ਹੋਇਆ ਤੇ 1.5 ਵਰੇ ਬਾਅਦ ਜਸਵੀਰ ਦਾ। ਸੂਬੇਦਾਰ ਮਿਹਨਤੀ ਬੰਦਾ ਸੀ। ਸਵਰਨ ਕੌਰ ਪਤੀ ਦੇ ਨਾਲ ਹਰ ਕੰਮ ਦੇ ਵਿੱਚ ਹੱਥ ਜਿਹੜਾ ਵਟਾਉਂਦੀ ਸੀ। ਨਿੱਕੇ ਜਿਹੇ ਵਿਹੜੇ ਦੇ ਵਿੱਚੋਂ ਉੱਠਦਿਆਂ ਹੋਇਆਂ ਬੱਚਿਆਂ ਦੀਆਂ ਕਿਲਕਾਰੀਆਂ ਸੂਬੇਦਾਰ ਦਾ ਮਨ ਜਿਹੜਾ ਸੀ ਮੋਹ ਲੈਂਦੀਆਂ, ਖੁਸ਼ੀ ਦੇ ਨਾਲ ਜਿਹੜਾ ਭਰ ਦਿੰਦੀਆਂ। ਇੱਕ ਦੁਪਹਿਰ ਦੀ ਗੱਲ ਹੈ, ਸੂਬੇਦਾਰ ਖੇਤਾਂ ਦੇ ਵੱਲ ਗਿਆ ਹੋਇਆ। ਦਰਵਾਜ਼ੇ ਦੇ ਉੱਤੇ ਦਸਤਕ ਹੁੰਦੀ ਹੈ। ਸਵਰਨ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗਲ ਦੇ ਵਿੱਚ ਝੋਲੀ ਪਾਈ ਉਹਦੀ ਮਾਂ ਸਾਹਮਣੇ ਖੜੀ ਸੀ। ਉਹਨੇ ਮਾਂ ਨੂੰ ਕਲਾਵੇ ਦੇ ਵਿੱਚ ਲਿਆ। ਸਵਰਨ ਕੌਰ ਦੇ ਮੂੰਹ ਦੇ ਉੱਤੇ ਹੱਥ ਰੱਖਦਿਆਂ ਉਹਦੀ ਮਾਂ ਧੀਮੀ ਆਵਾਜ਼ ਦੇ ਵਿੱਚ ਬੋਲੀ, ਚੁੱਪ ਕਰ ਨਿਕਰਮੀਏ, ਚੁੱਪ ਕਰ,
ਰੋਏਗੀ ਤਾਂ ਇੱਥੇ ਜੋਗੀ ਰਹਿ ਜਾਏਗੀ। ਫਿਰ ਤੇਰਾ ਪਿਓ ਮਾਰਿਆ ਗਿਆ, ਬਾਕੀ ਟੱਬਰ ਸਹੀ ਸਲਾਮਤ ਉਧਰ ਪਹੁੰਚ ਗਿਆ, ਜਾਣੀ ਕਿ ਸਰਹੱਦੋਂ ਪਾਰ ਪਾਕਿਸਤਾਨ ਵਾਲੇ ਪਾਸੇ। ਮੈਂ ਮੰਗਤੀ ਬਣ ਕੇ ਕਈ ਮਹੀਨਿਆਂ ਤੋਂ ਤੈਨੂੰ ਪਿੰਡ ਪਿੰਡ ਜਰਾ ਲੱਭਦੀ ਪਈ ਹਾਂ। ਮੈਂ ਤੈਨੂੰ ਲੈਣ ਵਾਸਤੇ ਛੇਤੀ ਆਊਂਗੀ, ਮੇਰੇ ਬਾਰੇ ਕਿਸੇ ਦੇ ਨਾਲ ਗੱਲ ਨਾ ਕਰੀ। ਸਵਰਨ ਕੌਰ ਨੇ ਮਾਂ ਦਾ ਹੱਥ ਜਿਹੜਾ ਫੜ ਕੇ ਉਹਨੂੰ ਵਿਹੜੇ ਦੇ ਵੱਲ ਜਿਹੜਾ ਖਿੱਚ ਲਿਆ। ਉਹ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਟੱਬਰ ਦੇ ਨਾਲ ਉਹ ਵਿਛੜ ਕੇ ਉਹਨੇ ਕਿਹੜੇ ਕਿਹੜੇ ਦੁੱਖ ਹੰਢਾਏ ਨੇ, ਸੂਬੇਦਾਰ ਕਿੰਨਾ ਚੰਗਾ ਬੰਦਾ ਹੈ। ਉਹਦੀ ਮਾਂ ਨੇ ਝਟਕੇ ਦੇ ਨਾਲ ਹੱਥ ਛੁਡਾਇਆ ਤੇ ਅਗਾਂਹ ਤੁਰ ਗਈ। ਮਾਂ ਦੇ ਨਾਲ ਹੋਈ ਮੁਲਾਕਾਤ ਨੇ ਉਹਨੂੰ ਗੁਆਚੇ ਰਿਸ਼ਤਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਅੱਬਾ ਦੀ ਮੌਤ ਦੀ ਖ਼ਬਰ ਨੇ ਉਹਨੂੰ ਉਦਾਸ ਕਰ ਦਿੱਤਾ। ਖੁਸ਼ੀ ਇਸ ਗੱਲ ਦੀ ਸੀ ਕਿ ਉਹਦਾ ਬਾਕੀ ਸਾਰਾ ਖਾਨਦਾਨ ਬਚ ਨਿਕਲਿਆ ਸੀ ਤੇ ਉਹ ਕਈ ਦਿਨ ਜਿਹੜੀ ਸੀ ਕਸ਼ਮਾਕਸ਼ ਦੇ ਵਿੱਚ ਰਹੀ ਸੀ। ਇੱਧਰ ਸੂਬੇਦਾਰ ਤੇ ਬੱਚੇ ਸਨ ਤੇ ਉਧਰ ਪੂਰਾ ਖਾਨਦਾਨ ਸੀ। ਆਖਰ ਉਹਨੇ ਫੈਸਲਾ ਕੀਤਾ ਕਿ ਉਹ ਸੂਬੇਦਾਰ ਦੇ ਨਾਲ ਕੋਈ ਗੱਲ ਨਹੀਂ ਕਰੇਗੀ ਇਹਦੇ ਬਾਰੇ। ਸਵਰਨ ਕੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਪਾਕਿਸਤਾਨੋਂ ਟਰੱਕ ਆਉਂਦੇ ਨੇ ਜੋ ਇੱਧਰ ਰਹਿ ਗਈਆਂ ਜਿਹੜੀਆਂ ਮੁਸਲਮਾਨ ਔਰਤਾਂ ਨੂੰ ਲੈ ਜਾਂਦੇ ਨੇ, ਤੇ ਕੋਈ ਡੇਢ ਕੁ ਸਾਲ ਪਹਿਲਾਂ ਇਸ ਪਿੰਡ ਦੇ ਵਿੱਚ ਵੀ ਇੱਕ ਟਰੱਕ ਆਇਆ ਸੀ। ਉਸ ਦਿਨ ਸੂਬੇਦਾਰ ਨੇ ਸਵਰਨ ਕੌਰ ਨੂੰ ਕਿਸੇ ਸ਼ਰੀਕ ਦੇ ਘਰ ਲੁਕੋ ਦਿੱਤਾ ਸੀ। ਦਿਨ ਬੀਤਦੇ ਗਏ, ਲੈਂਦੇ ਵੱਲੋਂ ਕੋਈ ਟਰੱਕ ਨਾ ਆਇਆ। ਦਰਅਸਲ ਉਹਦੀ ਮਾਂ ਮੰਗਦੀ ਪਿੰਦੀ ਕਈ ਦਿਨਾਂ ਬਾਅਦ ਲਾਹੌਰ ਪਹੁੰਚੀ ਸੀ। ਲਾਹੌਰ ਤੋਂ ਲਾਇਲਪੁਰ ਦੇ ਚੱਕ ਫਰਾਲੇ ਦੇ ਵਿੱਚ ਪਹੁੰਚੀ। ਸਵਰਨ ਕੌਰ ਦਾ ਭਰਾ ਤੇ ਮਾਮੇ ਡਿਸਕੋਟ ਥਾਣੇ ਗਏ ਤੇ ਉਹਨਾਂ ਨੂੰ ਜਿਹੜਾ ਸੀ ਗੁਆਚੀ ਔਰਤ ਦੀ ਸਾਰੀ ਕਹਾਣੀ ਜਾਂ ਸੁਣਾਈ ਸੀ। ਉੱਥੇ ਜਿਸ ਸਵੇਰ ਸਿਪਾਹੀਆਂ ਵਾਲੇ ਟਰੱਕ ਨੇ ਛਾਪਾ ਮਾਰਿਆ ਤਾਂ ਸੂਬੇਦਾਰ ਘਰ ਅੰਦਰ ਹੀ ਸੀ। ਉਹ ਮਾਣ ਜਿਹੇ ਦੇ ਵਿੱਚ ਬੋਲਿਆ ਸੀ, ਮੈਂ ਇਹਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ, ਤੁਸੀਂ ਇਹਦੀ ਮਰਜ਼ੀ ਆਪਣੀ ਜਿਹੜੀ ਪੁੱਛ ਲਵੋ, ਇਹਦੇ ਤੋਂ ਪੁੱਛ ਲਓ, ਇਹਦੀ ਮਰਜ਼ੀ ਬਗੈਰ ਤੁਸੀਂ ਇਹਨੂੰ ਲਿਜਾ ਨਹੀਂ ਸਕਦੇ। ਭਰਾ ਨੇ ਭੈਣ ਦੇ ਕੋਲੋਂ ਮਰਜ਼ੀ ਪੁੱਛੀ ਤਾਂ ਉਹ ਭੁੱਲ ਗਈ ਕਿ ਉਹ ਹੁਣ ਸਵਰਨ ਕੌਰ ਹੈ, ਉਹਦਾ ਪਤੀ ਹੈ, ਦੋ ਬੱਚੇ ਨੇ। ਸਵਰਨ ਕੌਰ ਦੇ ਅੰਦਰ ਬੈਠੀ ਮੁਸਲਿਮ ਔਰਤ ਨੇ ਪਾਕਿਸਤਾਨ ਜਾਣ ਦੇ ਲਈ ਹੁੰਗਾਰਾ ਭਰ ਦਿੱਤਾ। ਸੂਬੇਦਾਰ ਦਾ ਸਿਰ ਚਕਰਾ ਗਿਆ, ਉਹ ਡਿੱਗ ਜਾਂਦਾ ਜੇ ਕੰਧ ਦਾ ਸਹਾਰਾ ਨਾ ਲੈਂਦਾ ਤਾਂ। ਸਵਰਨ ਕੁਰੇ, ਕੋਈ ਖਿਆਲ ਕਰ ਸਾਡਾ, ਲੰਮਾ ਹੋਕਾ ਭਰਦਿਆਂ ਉਹਨੇ ਤਰਲਾ ਜਿਹਾ ਕੀਤਾ। ਸਵਰਨ ਕੌਰ ਨੇ ਧਾ ਮਾਰਦਿਆਂ ਬੱਚਿਆਂ ਨੂੰ ਚੁੰਮਿਆ, ਸੂਬੇਦਾਰ ਦੇ ਵੱਲ ਤਰਸਾਈਆਂ ਤੇ ਉਦਾਸ ਅੱਖਾਂ ਦੇ ਨਾਲ ਵੇਖਦਿਆਂ ਹੱਥ ਜੋੜੇ ਤੇ ਤੁਰ ਗਈ। ਦਰ ਲੰਘਦਿਆਂ ਉਹਨੇ ਲੇਰ ਮਾਰੀ ਤੇ ਫਿਰ ਡੁਸਕਦੀ ਹੋਈ ਟਰੱਕ ਦੇ ਵਿੱਚ ਜਾ ਬੈਠੀ। ਪੌਣੀ ਸਦੀ ਗੁਜ਼ਰ ਗਈ, ਸਵਰਨ ਕੌਰ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗਿਆ। 15 ਤੋਂ 19 ਮਾਰਚ 2022 ਤੱਕ ਵਰਲਡ ਪੰਜਾਬੀ ਕਾਂਗਰਸ ਦੇ ਵੱਲੋਂ ਅੰਤਰਰਾਸ਼ਟਰੀ ਸਾਹਿਤ ਅਤੇ ਅਮਨ ਕਾਨਫਰੰਸ ਦੇ ਵਿੱਚ ਮੈਨੂੰ ਵੀ ਲਾਹੌਰ ਜਾਣ ਦਾ ਮੌਕਾ ਮਿਲ ਗਿਆ। ਉੱਥੇ ਮੈਂ ਪੰਜਾਬੀ ਦੇ ਸ਼ਾਇਰ ਅਫਜ਼ਲ ਸਾਹਿਰ ਹੁਣਾਂ ਨੂੰ ਮਿਲਿਆ ਤੇ ਗੱਲਾਂ ਚੱਲੀਆਂ ਤਾਂ 47 ਤੱਕ ਪਹੁੰਚ ਗਈਆਂ। ਸਾਹਿਰ ਦੇ ਜਿਹੜੇ ਸੀ ਦਾਦਕੇ ਚੱਬੇਵਾਲ ਤੇ ਨਾਨਕੇ ਸ਼ਾਮ 84 ਦੇ ਕੋਲ ਜੰਡੀ ਪਿੰਡ ਦੇ ਤੋਂ ਗਏ ਨੇ। ਇਹ ਦੋਵੇਂ ਪਿੰਡ ਜਿਹੜੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ। ਮੈਲੀ ਪਿੰਡ ਦਾ ਜਿਹੜਾ ਜ਼ਿਕਰ ਹੋਇਆ ਉਹ ਵਿਲਕ ਕੇ ਬੋਲਿਆ, ਉੱਥੋਂ ਸਾਡੀ ਇੱਕ ਰਿਸ਼ਤੇਦਾਰ ਉਧਾਰ ਲਈ ਗਈ ਸੀ, ਕਿਸੇ ਸੂਬੇਦਾਰ ਨੇ ਉਹ ਸਿੰਗੜੀ ਪਿੰਡ ਦੇ ਵਿੱਚ ਵਸਾ ਲਈ ਸੀ, ਫਿਰ ਸਾਡੇ ਬਜ਼ੁਰਗ ਉਹਨੂੰ ਇੱਧਰ ਲੈ ਆਏ ਤੇ ਬੱਚੇ ਵਿਚਾਰੀ ਦੇ ਉੱਧਰ ਹੀ ਰਹਿ ਗਏ। ਮੈਂ ਸਮਝ ਗਿਆ ਕਿ ਉਹ ਛਿੰਦੋ ਦੀ ਮਾਂ ਦੀ ਗੱਲ ਕਰ ਰਿਹਾ ਹੈ। ਉਹਦਾ ਇੱਧਰ ਵੀ ਵਿਆਹ ਹੋਇਆ ਹੈ। ਮੈਂ ਸਵਾਲ ਕੀਤਾ ਕਿ ਉਹ ਵਿਆਹੀ ਗਈ ਇੱਥੇ ਵੀ? ਕਹਿੰਦਾ ਨਾ, ਓਏ ਰੱਬ ਦਿਆ ਬੰਦਿਆ, ਨਾ ਨਾ ਨਾ ਨਾ, ਇਸ ਨਿਕਰਮੀ ਦਾ ਜਿਹੜਾ ਵਿਆਹ ਕੀ ਹੋਣਾ ਸੀ? ਸੁਣਿਆ ਕਿ ਉਹ 4 ਮਹੀਨਿਆਂ ਬਾਅਦ ਮਰ ਗਈ ਸੀ। ਨਿਆਣਿਆਂ ਨੂੰ ਯਾਦ ਕਰ ਕਰਕੇ ਰੋਂਦੀ ਰਹੀ ਸੀ। ਸਭ ਦੇ ਨਾਲੋਂ ਵੱਡਾ ਝੋਰਾ ਉਹਨੂੰ ਇਹ ਸੀ ਕਿ ਉਹਨੇ ਸੂਬੇਦਾਰ ਦੇ ਨਾਲ ਧੋਖਾ ਕੀਤਾ ਹੈ। ਉਹਦਾ ਅਸਲ ਨਾਂ ਕੀ ਸੀ ਫਿਰ? ਮੈਂ ਆਖਰੀ ਸਵਾਲ ਪੁੱਛਿਆ ਸੀ। ਨਾ ਤਾਂ ਉਹਦਾ ਕਰਮੀ ਸੀ, ਪਰ ਅੱਜ ਵੀ ਅਸੀਂ ਉਹਦਾ ਜ਼ਿਕਰ ਨਿਕਰਮੀ ਕਹਿ ਕੇ ਹੀ ਕਰਦੇ ਹਾਂ। 47 ਨੇ ਉਹਨੂੰ ਕਰਮੀ ਤੋਂ ਨਿਕਰਮੀ ਬਣਾ ਕੇ ਰੱਖ ਦਿੱਤਾ ਸੀ ਨਾ। ਜਦੋਂ ਉਹਨੇ ਦਮ ਤੋੜਿਆ ਤਾਂ ਮੇਰੀ ਮਾਂ ਉਹਦੇ ਕੋਲ ਸੀ। ਉਸ ਵਿਚਾਰੀ ਦੇ ਆਖਰੀ ਬੋਲ ਸਨ, ਸੂਬੇਦਾਰਾ ਮੈਨੂੰ ਮਾਫ ਕਰੀ। ਅਫਸਰ ਸਾਹਿਰ ਨੇ ਗੱਲ ਮੁਕੋਦਿਆਂ ਹੋਇਆ ਲੰਮਾ ਹੋਕਾ ਭਰ ਲਿਆ ਸੀ। ਜੀ ਦੋਸਤੋ,
ਇਹ ਹੈ ਜੀ ਦਾਸਤਾਂ ਸਾਵਲ ਧਾਮੀ ਜੀ ਦੀ ਕਲਮ ਦੇ ਵਿੱਚੋਂ ਪੰਜਾਬੀ ਕਹਾਣੀ। ਸੂਬੇਦਾਰਾ ਮੈਨੂੰ ਮਾਫ ਕਰੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਮੰਚ। ਕਾਫੀ ਇਮੋਸ਼ਨਲ ਕਰ ਜਾਂਦੀਆਂ ਜੀ ਕਹਾਣੀਆਂ ਅਸਲੀਅਤ ਦੇ ਲਾਗੇ ਆਪਣੇ ਆਲੇ ਦੁਆਲੇ ਪਿੰਡਾਂ ਦਾ ਜਦੋਂ ਜ਼ਿਕਰ ਆਉਂਦਾ ਹੈ। ਇਹੋ ਜਿਹੇ ਵਰਤਾਰੇ ਜਿਹੜੇ ਨੇ ਵਾਪਰੇ ਨੇ, ਹਰ ਪਾਸੇ ਵਾਪਰੇ ਨੇ। ਇਹਨਾਂ ਚੀਜ਼ਾਂ ਦੇ ਵਿੱਚੋਂ ਖੱਟਿਆ ਆਮ ਜਨਤਾ ਨੇ ਕੁਝ ਨਹੀਂ ਤੇ ਰਿਸ਼ਤੇਦਾਰਾਂ ਦੇ ਵਿੱਚ ਪਾੜੇ ਪਏ ਹੈ, ਰਿਸ਼ਤਿਆਂ ਦੇ ਵਿੱਚ ਪਰਿਵਾਰ ਪਾਟੇ ਹੈ, ਸਰਹੱਦਾਂ ਬਣ ਗਈਆਂ ਤੇ ਇੱਕ ਦੂਸਰੇ ਦੇ ਜ਼ਿਹਨ ਦੇ ਵਿੱਚ ਜਾਂ ਕਹਿ ਲਓ ਦਿਲਾਂ ਦੇ ਵਿੱਚ ਨਫ਼ਰਤਾਂ ਨੇ ਜਿਹੜਾ ਸੀ ਬੀਜ ਬੋਲਤਾ ਤੇ ਅੱਜ ਉਹੀ ਹੱਦਾਂ ਸਰਹੱਦਾਂ ਦੇ ਉੱਤੇ ਇੱਕ ਦੂਸਰੇ ਨੂੰ ਮਿਲਣ ਦੇ ਲਈ ਜਿਹੜਾ ਤੜਫਦੇ ਹੈ। ਇਹ 1947 ਦਾ ਵਾਕਿਆ, ਸੂਬੇਦਾਰਾ ਮੈਨੂੰ ਮਾਫ਼ ਕਰੀ, ਸਾਵਲ ਧਾਮੀ ਜੀ ਦੀ ਕਲਮ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਉਮੀਦ ਕਰਦੇ ਹਾਂ ਕਹਾਣੀ ਚੰਗੀ ਲੱਗੀ ਹੋਏਗੀ ਤੇ ਸਟੂਡੀਓ ਦਾ ਨੰਬਰ +358 44 976 1962 ਹੈ ਤੇ ਫਿਰ ਤੁਹਾਡੇ ਸੁਨੇਹੇ ਲੈ ਕੇ ਇਸ ਤੋਂ ਹੀ ਆਪਾਂ ਇੱਥੇ ਹੀ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, 2-4 ਮਿੰਟ ਜਿੰਨਾ ਚਿਰ ਮੈਂ ਤੁਹਾਡੇ ਸੁਨੇਹਾਂ ਦੀ ਸਾਂਝ ਪਾਉਣਾ ਉਸ ਸਮੇਂ ਤੱਕ ਤੁਹਾਡੀ ਉਡੀਕ ਰਹੇਗੀ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਚੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਸੁਨੇਹੇ ਤਕਰੀਬਨ ਸਾਂਝੇ ਕੀਤੇ ਵੀ ਸੀ ਪਹਿਲਾਂ ਤੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਔਲਕ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਪਿਆਰਿਆਂ ਨੂੰ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਔਜਲਾ ਸਾਹਿਬ ਨੇ, ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਬਲਰਾਜ ਸਿੰਘ ਸੰਧੂ ਅੰਕਲ ਜੀ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਉਹ ਫੈਕਟਰੀ ਦਾ ਜ਼ਿਕਰ ਕੀਤਾ ਸੀ, ਬਹੁਤ ਬਹੁਤ ਸ਼ੁਕਰੀਆ, ਤੇ ਇਸੇ ਤਰ੍ਹਾਂ ਸਾਂਝਾ ਕੀਤਾ ਸੀ ਪਹਿਲਾਂ ਵੀ। ਤੇ ਰਜਿੰਦਰ ਕੁਮਾਰ ਜੀੜਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਮੁਕੱਦਰ ਜੀ ਯੂ ਆਰ ਰਾਈਟ ਕਹਿੰਦੇ ਜੀ, ਤੇ ਜੀ ਜੀਰਾ ਸਾਹਿਬ ਸ਼ੁਕਰੀਆ ਜੀ ਕਹਿੰਦੇ ਮੁਕੱਦਰ ਜੀ। ਲਓ ਦੋਸਤੋ, ਇਹ ਸੀ ਜੀ ਜੋ ਸੁਨੇਹੇ ਮੈਨੂੰ ਦਿਖ ਰਹੇ ਨੇ ਤੇ ਬਾਕੀ ਬਾਅਦ ਦੇ ਵਿੱਚ ਵੀ ਮੈਂ ਝਾਤ ਮਾਰ ਲੈਂਦਾ ਹੁੰਦਾ। ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਨਹੀਂ ਚੰਗਾ ਲੱਗਿਆ ਤਾਂ ਵੀ ਭਾਈ ਦੱਸ ਦਿਆ ਕਰੋ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ। ਤੇ ਕੱਲ ਨੂੰ ਮਜ਼ਦੂਰ ਦਿਵਸ, ਲੇਬਰ ਡੇ ਇਹਨਾਂ ਮੁਲਕਾਂ ਚ ਮਨਾਇਆ ਜਾ ਰਿਹਾ, ਸਾਰੇ ਅਦਾਰਿਆਂ ਦੇ ਵਿੱਚ ਤਕਰੀਬਨ ਛੁੱਟੀ ਹੈ ਤੇ ਸਟੋਰ ਵਗੈਰਾ ਜ਼ਰੂਰ ਮਾੜੇ ਮੋਟੇ ਖੁੱਲੇ ਹੋਣਗੇ ਖਾਣ ਪੀਣ ਦਾ ਜਿਹੜਾ, ਤੇ ਬਾਕੀ ਸਾਰਾ ਕੁਝ ਆਫੀਸ਼ਲੀ ਤੌਰ ਦੇ ਉੱਤੇ ਸਰਕਾਰੀ ਸਾਰਾ ਹੀ ਬੰਦ ਹੈ ਜੀ। ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਤਕਰੀਬਨ ਛੁੱਟੀ ਹੁੰਦੀ ਹੈ, ਤਕਰੀਬਨ ਪੂਰੇ ਮੁਲਕ ਦੇ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਤੇ ਨਾਲ ਨਾਲ ਸਮਰ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ ਯਾਨੀ ਗਰਮੀਆਂ ਦੀ। ਤੇ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ, ਕਿਸੇ ਦਾ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ ਦੋਸਤੋ। ਸਤਿ ਸ਼੍ਰੀ ਅਕਾਲ ਜੀ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ। ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।

0: ద్వాప రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ, ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ, ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ, ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਬ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ, ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਹੇ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜ਼ਾਰ ਨਾ ਹੁੰਦਾ, ਜਾਨਵਰਾਂ ਅਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ ਅਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਣਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆਂ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ

0: ਅਮਰ ਮੁੱਕ ਜਾਂਦੀ। ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜਗ ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ ਤੇ ਕਿਸੇ ਦਾ ਵਿੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ, ਦੀਪ ਹੋਣਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
3: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀ

0: ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ, ਮਾਹੀ ਪਰ ਦਿਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਿਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਿਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੁੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਆਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ, ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ।
3: ਕਮਲ ਤੈਨੂੰ ਕੀ ਗੱਲ ਆ, ਤੂੰ ਬੜਾ ਚੁੱਪ ਚੁੱਪ ਆ।
4: ਭਾਜੀ ਅਸੀਂ ਤਾਂ ਪਿੰਡੋਂ ਨਿਕਲ ਆਏ ਆ, ਪਰ ਪਿੰਡ ਨਹੀਂ ਸਾਡੇ ਚੋਂ ਨਿਕਲ ਸਕਦਾ।
3: ਸਹੀ ਗੱਲ ਆ,
4: ਅੱਜ ਪਿੰਡ ਦੀ ਬਾਹਲੀ ਯਾਦ ਆ ਰਹੀ ਆ।

0: Cabinets LTD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LTD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਆਪ ਸਭ ਨੂੰ ਅਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਤੇ ਅੱਜ 8 ਮਈ 2025 ਦਾ ਦਿਹਾੜਾ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਖੁੱਲ੍ਹੀਆਂ ਗੱਲਾਂ ਬਾਤਾਂ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਹੋਰ ਸਾਂਝ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਅਤੇ ਨਾਲ ਦੀ ਨਾਲ ਅੱਜ ਨਵੇਂ ਨਾਵਲ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਰਹੇਗੀ ਜੋ ਨਾਵਲ ਬੜਾ ਅਹਿਮੀਅਤ ਰੱਖਦਾ ਹੈ ਖਾਸ ਕਰਕੇ ਪੰਜਾਬ ਦੇ ਨਾਲ ਵੀ ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਉਹਦੀ ਸ਼ੁਰੂਆਤ ਕਰਾਂਗੇ ਕੁਝ ਅੰਸ਼ ਸ਼ੁਰੂਆਤ ਦੇ ਉਹਦੇ ਨੇ ਜ਼ਿਕਰ ਕਰਾਂਗੇ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਹੈ ਇਤਿਹਾਸ ਹੈ ਉਹਦਾ ਜ਼ਿਕਰ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ ਅਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਜਿਹੜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਕਮੈਂਟਸ ਦੇ ਰਾਹੀਂ ਜ਼ਰੂਰ ਦੱਸਣਾ ਅਤੇ ਮੈਂ ਵੀ ਇੱਧਰੋਂ ਚੈੱਕ ਕਰਨ ਲੱਗਿਆ ਹੋਇਆ ਹਾਂਜੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ ਜੀ ਓਕੇ ਹੈ ਜੀ ਅਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358-44-9976 ਸਟੂਡੀਓ ਦਾ ਨੰਬਰ ਹੈ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ ਅਤੇ ਲਓ ਦੋਸਤੋ ਗੱਲਬਾਤ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਬਹੁਤ ਸਾਰੇ ਦੋਸਤ ਸੱਜਣ ਮਿੱਤਰ ਸੁਨੇਹੇ ਵੀ ਆਉਣ ਲੱਗ ਪਏ ਨੇ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਪਿਆਰ ਮੁਹੱਬਤ ਲਈ ਅਤੇ ਖਿੱਚ ਕੇ ਰੱਖੋ ਜੀ ਕਹਿੰਦੇ ਲੇਟ ਚੱਲ ਰਹੀ ਆ ਗੱਡੀ ਜੀ ਹਾਂਜੀ ਆਵਾਜ਼ ਓਕੇ ਆ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਅਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਆ ਸਮੂਹਿਕ ਰੂਪ ਦੇ ਵਿੱਚ ਸਭ ਨੂੰ ਸਤਨਾਮ ਸਿੰਘ ਜਾਣੀਆਂ ਚੱਲ ਜਾਣੀ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਅਤੇ ਅੰਗਰੇਜ਼ ਜੀ ਜੁੜੇ ਹੋਏ ਨੇ ਲਾਈਕ ਨੰਬਰ 4 ਕਹਿੰਦੇ ਨੇ ਜੀ ਅਤੇ ਲਓ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਕਰਦੇ ਹਾਂ ਸ਼ੁਰੂਆਤ ਫਿਰ ਕਹਿੰਦੇ ਨੇ ਕਿ ਦੁੱਖ ਜਾਂ ਮੁਸੀਬਤ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਵਾਲੇ ਇਨਸਾਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ ਉਹਨਾਂ ਦੇ ਨਾਂ ਇਤਿਹਾਸ ਦੇ ਵਿੱਚ ਲਿਖੇ ਜਾਂਦੇ ਨੇ 8 ਮਈ 1886 ਦਾ ਸਮਾਂ ਯਾਦ ਕਰਦੇ ਹਾਂ ਐਟਲਾਂਟਾ ਦੇ ਵਿੱਚ ਫਾਰਮਾਸਿਸਟ ਜੌਹਨ ਪੈਰਮਪਟਨ ਨੇ ਜਿਹੜਾ ਸੀ ਕੋਕਾ ਕੋਲਾ ਦਵਾਈ ਦੇ ਤੌਰ ਦੇ ਉੱਤੇ ਪਹਿਲੀ ਵਾਰ ਜਿਹੜਾ ਸੀ ਉਹਨੂੰ ਵੇਚਿਆ ਸੀ ਅਤੇ ਕਈ ਵਾਰੀ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਲੱਭਦੇ ਹਾਂ ਦੇਖਦੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਅਸਲ ਦੇ ਵਿੱਚ ਜਦੋਂ ਕੋਕਾ ਕੋਲਾ ਦਾ ਜ਼ਿਕਰ ਆਉਂਦਾ ਤਾਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਮੈਡੀਕਲ ਸਟੋਰ ਦੇ ਉੱਤੇ ਜਿਹੜਾ ਸੀ ਇਹਨੂੰ ਮਿਲਦਾ ਸੀਗਾ। ਆਮ ਜਿਹੜਾ ਹੁਣ ਤਾਂ ਲੋਕ ਕੋਕਾ ਕੋਲਾ ਨੂੰ ਮਤਲਬ ਕਿ ਬੋਤਲ ਬੋਤਲ ਢਕਾਰ ਜਾਂਦੇ ਆ, ਪਰ ਪਹਿਲਾਂ ਇਹ ਮੈਡੀਸਨ ਦੇ ਤੌਰ ਦੇ ਉੱਤੇ ਲਈ ਜਾਂਦੀ ਸੀ। ਅਤੇ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਦੀ ਗੱਲ ਆਈ ਹੈ ਤਾਂ ਇੱਥੇ ਪੜ੍ਹਨ ਨੂੰ ਜ਼ਰੂਰ ਮਿਲ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ ਕਿ ਅਸਲ ਦੇ ਵਿੱਚ ਕੋਕਾ ਕੋਲਾ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀ। ਅਤੇ ਉਹ ਫਿਰ ਹੌਲੀ ਹੌਲੀ ਹੁਣ ਆਮ ਲੋਕਾਂ ਦੇ ਵਿੱਚ ਜਿਹੜਾ ਇੱਕ ਆਮ ਚੀਜ਼ ਬਣ ਕੇ ਰਹਿ ਗਿਆ, ਨਹੀਂ ਤਾਂ ਡਾਕਟਰ ਦੀ ਪਰਮਿਸ਼ਨ ਤੋਂ ਬਗੈਰ ਇਹਨੂੰ ਨਹੀਂ ਦਿੱਤਾ ਜਾਂਦਾ ਸੀ। 1899 ਦੇ ਵਿੱਚ ਵਾਸੂਦੇਵ ਚਾਪੇਕਰ ਦੀ ਸ਼ਹੀਦੀ ਹੁੰਦੀ ਹੈ। 1915 ਦੇ ਵਿੱਚ ਵੋਇਸ ਰਾਏ ਲਾਰਡ ਹਾਰਕਿੰਗ ਅਤੇ ਦਿੱਲੀ ਵਿਖੇ ਜਿਹੜਾ ਸੀ ਬੰਬ ਸੁੱਟਣ ਦੇ ਕੇਸ ਦੇ ਵਿੱਚ ਭਾਈ ਬਾਲ ਮੁਕੰਦ ਕਰਿਆਲਾ ਜੇਲਮ ਨੂੰ ਜਿਹੜੇ ਸੀ ਅੰਬਾਲਾ ਜੇਲ੍ਹ, ਅਵਧ ਬਿਹਾਰੀ ਅਤੇ ਮਾਸਟਰ ਅਮੀਰ ਚੰਦ ਹੁਣਾਂ ਨੂੰ ਦਿੱਲੀ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1945 ਦੇ ਵਿੱਚ ਜਰਮਨੀ ਦੇ ਵੱਲੋਂ ਆਤਮ ਸਮਰਪਣ ਕਰਨ ਦੇ ਉੱਤੇ ਦੂਜਾ ਵਿਸ਼ਵ ਯੁੱਧ ਖਤਮ ਹੋਇਆ। 1962 ਦੇ ਵਿੱਚ ਕਲਕੱਤਾ 'ਚ ਰਵਿੰਦਰ ਭਾਰਤੀ ਵਿਸ਼ਵ ਵਿਦਿਆਲੇ ਦੀ ਜਿਹੜੀ ਸਥਾਪਨਾ ਕੀਤੀ ਗਈ ਅਤੇ 1980 ਦੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸਮਾਲ ਪੋਕਸ ਜਿਹੜਾ ਯਾਨੀ ਕਿ ਚੇਚਕ ਜਿਹੜੀ ਹੈ ਸਮਾਲ ਪੋਕਸ ਜਿਹੜੇ ਨੇ ਚੇਚਕ ਖਤਮ ਹੋਣ ਦਾ ਜਿਹੜਾ ਸੀ ਐਲਾਨ ਕੀਤਾ ਸੀ। ਅਤੇ ਵਿਸ਼ਵ ਰੈੱਡ ਕਰਾਸ ਦਿਵਸ ਜਿਹੜਾ ਅੱਜ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ, ਵਿਸ਼ਵ ਥੈਲੇ ਸੀਮੀਆਂ ਦਿਵਸ ਵੀ ਇਹਨੂੰ ਜਿਹੜਾ ਕਿਹਾ ਜਾਂਦਾ ਹੈ। ਪਰ ਪੰਜਾਬ ਦੇ ਵਿੱਚ ਸਾਡੇ ਧਰਮ ਦੇ ਦੌਰਾਨ ਜਦੋਂ ਰੈੱਡ ਕਰਾਸ ਦੀ ਗੱਲ ਆਉਂਦੀ ਹੈ ਤਾਂ ਕਨਈਆ ਜੀ ਦਾ ਜ਼ਿਕਰ ਪਹਿਲਾਂ ਆ ਜਾਂਦਾ ਹੈ। ਹਰ ਸਾਲ 8 ਮਈ ਦਾ ਦਿਹਾੜਾ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਭਾਰਤ ਦੇ ਵਿੱਚ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਜੋ ਕਿ 8 ਮਈ 1828 ਅਤੇ 30 ਅਕਤੂਬਰ 1910 ਦਾ ਉਹਨਾਂ ਦਾ ਸਫ਼ਰ ਹੈ, ਜਨਮ ਉਹਨਾਂ ਦਾ 8 ਮਈ ਦਾ ਹੈ ਅਤੇ 30 ਅਕਤੂਬਰ 1910 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਹੈ। 1828 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਜਨਮ ਦੇ ਮੌਕੇ ਵਰਲਡ ਰੈੱਡ ਕਰਾਸ ਰੈੱਡ ਕਿਰੀਸੈਟ ਡੇ ਜਿਹੜਾ ਵਜੋਂ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ। ਵਲੰਟੀਅਰਸ ਜਿਹੜੇ ਨੇ ਵਲੰਟਰਿਜ਼ਮ ਭਾਵ ਸਵੈ ਸੇਵਾ ਰੈੱਡ ਕਰਾਸ ਦੇ 7 ਸੁਨਹਿਰੀ ਅਸੂਲਾਂ ਦੇ ਵਿੱਚੋਂ ਇੱਕ ਹੈ। ਰੈੱਡ ਕਰਾਸ ਇੱਕ ਸਵੈ ਸੇਵਕਾਂ ਦੀ ਜਥੇਬੰਦੀ ਹੈ। ਇਸ ਦੇ ਸਮੁੱਚੇ ਕੰਮ ਦਾ ਧੁਰਾ ਹੀ ਸਵੈ ਸੇਵਾ ਹੈ। ਦੁੱਖ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ, ਰੈੱਡ ਕਰਾਸ ਦਾ ਕੰਮ ਬਿਨਾਂ ਕਿਸੇ ਭੇਦਭਾਵ ਦੇ ਦੁਖੀ ਮਾਨਵਤਾ ਦੀ ਜਿਹੜੀ ਹੈ ਹਰ ਥਾਂ ਦੇ ਉੱਤੇ ਸੇਵਾ ਕਰਨਾ ਹੈ। ਇਸ ਦੀ ਇਹ ਸੇਵਾ ਨਿਰਸਵਾਰਥ ਕਹਿੰਦੇ ਹੁੰਦੀ ਹੈ ਕਹਿੰਦੇ ਨੇ। ਰੈੱਡ ਕਰਾਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ ਕਹਿੰਦੇ। ਸੇਵਾ ਦੇ ਕੰਮ ਤੋਂ ਰੈੱਡ ਕਰਾਸ ਆਪਣੇ ਲਈ ਆਪਣੀ ਜਥੇਬੰਦੀ ਦੇ ਲਈ ਕੋਈ ਵੀ ਲਾਭ ਪ੍ਰਾਪਤ ਨਹੀਂ ਕਰਦੀ। ਰੈੱਡ ਕਰਾਸ ਸੰਸਥਾਵਾਂ ਦਾ ਵਿਸ਼ਵ ਦੇ ਲਗਭਗ 1990 ਦੇਸ਼ਾਂ ਦੇ ਵਿੱਚ ਬਹੁਤ ਵੱਡਾ ਦਾਇਰਾ ਹੈ ਅਤੇ ਸੰਸਾਰ ਭਰ ਦੇ ਵਿੱਚ ਕਰੋੜਾਂ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ। ਇਹਨਾਂ ਸਵੈ ਸੇਵਕਾਂ ਸਦਕਾ ਹੀ ਰੈੱਡ ਕਰਾਸ ਦਾ ਸੇਵਾ ਦਾ ਕੰਮ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ, ਜਿਵੇਂ ਕਿ ਸਾਡੇ ਇੱਥੇ ਜਿਹੜੇ ਨੇ ਸੈਕਿੰਡ ਹੈਂਡ ਸਟੋਰ ਨੇ ਕੁਝ ਜਿਨ੍ਹਾਂ ਨੂੰ ਨਿਰਧਾਰਿਤ ਕੀਤਾ ਹੈ, ਉਹਨਾਂ ਦੇ ਵਿੱਚ ਵਲੰਟੀਅਰ ਕੰਮ ਵੀ ਕਰਦੇ ਆ, ਫਿਰ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਉੱਥੋਂ ਕਰਿੰਦੇ ਭੇਜੇ ਜਾਂਦੇ ਆ ਕੰਮ ਕਾਰ ਦੇ ਲਈ, ਹੈਲਪ ਦੇ ਲਈ। ਅਤੇ ਉੱਥੇ ਜਿਹੜਾ ਡਿਜ਼ਾਸਟਰ ਕੁਝ ਹੁੰਦਾ ਹੈ, ਕੁਝ ਵੀ ਹੁੰਦਾ ਹੈ, ਅਤੇ ਜਿੰਨੇ ਵੀ ਪੁਰਾਣੇ ਕੱਪੜੇ ਨੇ ਸਮੇਂ ਸਮੇਂ ਦੇ ਉੱਤੇ ਲੋਕ ਹਰ ਰੋਜ਼ ਹੀ ਉੱਥੇ ਦਿੰਦੇ ਨੇ, ਅਤੇ ਉਹਨਾਂ ਨੂੰ ਜਿਹੜਾ ਚੰਗੇ ਕੱਪੜੇ ਨੇ ਉਹਨਾਂ ਨੂੰ ਵੇਚ ਲਿਆ ਜਾਂਦਾ ਹੈ। ਲੋਕ ਜਿਹੜੇ ਨੇ ਮਾਰਕੀਟਿੰਗ ਕਰਨ ਆਉਂਦੇ ਆ ਸੈਕਿੰਡ ਹੈਂਡ ਸਟੋਰ ਦੇ ਉੱਤੋਂ, ਅਤੇ ਉਹਨਾਂ ਨੂੰ ਪੇ ਕਰਦੇ ਆ, ਅਤੇ ਉਹ ਫਿਰ ਪੇ ਜਿਹੜੀ ਹੈ ਸਾਰੇ ਇਹਨਾਂ ਕੰਮਾਂ ਦੇ ਉੱਤੇ ਵੀ ਲਾਈ ਜਾਂਦੀ ਹੈ। ਭਾਰਤ ਦੀ ਗੱਲ ਕਰੀਏ ਤਾਂ ਕੋਵਿਡ-19 ਤੋਂ ਮਾਨਵ ਜਾਤੀ ਨੂੰ ਬਚਾਉਣ ਦੇ ਵਿੱਚ ਜਿੱਥੇ ਕੇਂਦਰ, ਰਾਜ ਸਰਕਾਰਾਂ ਅਤੇ ਸਿਹਤ ਮੰਤਰਾਲਾ ਉੱਪਰਲੇ ਜਿਹੜਾ ਉਪਰਾਲੇ ਕੀਤੇ ਹੈ, ਉੱਥੇ ਹੀ ਰੈੱਡ ਕਰਾਸ ਸੋਸਾਇਟੀਜ਼ ਦੀ ਵੀ ਜਿਹੜੀ ਆਪਣੇ ਨੈੱਟਵਰਕ ਦੇ ਰਾਹੀਂ ਸਰਕਾਰਾਂ ਦਾ ਸਹਿਯੋਗ ਕਹਿੰਦੇ ਕੀਤਾ ਹੈ। ਭਾਰਤ ਰੈੱਡ ਕਰਾਸ ਸੋਸਾਇਟੀ ਦੇ ਦੇਸ਼ ਭਰ ਦੇ ਵਿੱਚ 40,000 ਦੇ ਲਗਭਗ ਵਲੰਟੀਅਰਸ ਜਿਹੜੇ ਨੇ ਅਤੇ 550 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਸਹਾਇਤਾ ਸੇਵਾਵਾਂ ਦੇ ਰਹੇ ਨੇ। ਕੋਵਿਡ-19 ਦੇ ਸੰਕਟ ਦੇ ਦੌਰਾਨ ਪੰਜਾਬ ਰਾਜ ਰੈੱਡ ਕਰਾਸ ਦੀਆਂ ਜਿਹੜੀਆਂ ਜ਼ਿਲ੍ਹਾ ਸ਼ਾਖਾਵਾਂ ਦੇ ਵਲੰਟੀਅਰਸ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੁੱਕਾ ਰਾਸ਼ਨ, ਤਿਆਰ ਕੀਤੇ ਹੋਏ ਖਾਣੇ ਦੇ ਪੈਕਟਸ, ਮਰੀਜ਼ਾਂ ਦੇ ਲਈ ਦਵਾਈਆਂ, ਆਈਸੋਲੇਸ਼ਨ ਸੈਂਟਰ ਦੇ ਲਈ ਬਿਲਡਿੰਗਸ ਦੀਆਂ ਜਿਹੜੀਆਂ ਹੋਰ ਲੋੜੀਂਦੀਆਂ ਸਮਾਨ ਜਾਂ ਚੀਜ਼ਾਂ ਨੇ, ਫੈਮਿਲੀਜ਼ ਦੇ ਲਈ ਹਾਈਜੈਨਿਕ ਜਿਹੜਾ ਕਿੱਟਸ, ਹੈਲਥ ਵਰਕਰਸ ਦੇ ਲਈ PPE ਕਿੱਟਸ, ਐਂਬੂਲੈਂਸ ਸੇਵਾਵਾਂ, ਸੈਨੀਟਾਈਜ਼ਰਸ, ਫੇਸ ਮਾਸਕ, ਗਲਵਸ, ਐਨੀਮਲ ਕੇਅਰ ਲਈ ਜਿਹੜਾ ਫੀਡ ਹੈ, ਹੈਂਡ ਵਾਸ਼ਿੰਗ ਕਿੱਟਸ, ਸੈਨੇਟਰੀ ਪੈਡਸ, ਇਨਫਰਾਰੈੱਡ ਥਰਮੋਮੀਟਰਸ ਅਤੇ ਖੂਨਦਾਨ ਸੇਵਾਵਾਂ ਪ੍ਰਦਾਨ ਕੀਤੀਆਂ। ਅੱਜ ਇਸ ਦਿਵਸ ਦੇ ਉੱਤੇ ਰੈੱਡ ਕਰਾਸ ਸੰਸਥਾ ਜਿਹੜੀ ਹੈ ਉਹਦੇ ਬਾਨੀ ਹੈਨਰੀ ਡਿਊਨਾ ਨੂੰ ਸ਼ਰਧਾਪੂਰਵਕ ਯਾਦ ਕੀਤਾ ਜਾਂਦਾ ਹੈ, ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਉਸਦੇ ਯਤਨਾਂ ਸਦਕਾ ਹੀ ਬੱਝਿਆ ਸੀ। ਉਸਨੇ ਭਾਵੇਂ ਸਾਰੀ ਉਮਰ ਮੁਸ਼ਕਲ ਹਾਲਾਤਾਂ ਦੇ ਵਿੱਚ ਕੱਟੀ, ਜੱਦੋਜਹਿਦ ਕੀਤੀ, ਪਰ ਮਨੁੱਖਤਾ ਦੀ ਸੇਵਾ ਹਰ ਪਲ ਉਸਦੇ ਜਿਹੜਾ ਸਾਹਮਣੇ ਰਹੀ ਹੈ। ਦੁਨੀਆ ਦੀ ਇਸ ਮਹਾਨ ਪਰ ਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਵਾਸੀ ਹੈਨਰੀ ਡਿਊਨਾ ਨੇ ਦੇ ਯਤਨਾਂ ਦੇ ਸਦਕਾ ਹੀ ਹੋਈ। 24 ਜੂਨ 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਦੇ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ ਸੀ। ਹਰ ਪਾਸੇ ਫੱਟੜ ਸੈਨਿਕ ਤੜਫ ਰਹੇ ਨੇ, ਲਾਸ਼ਾਂ ਦੇ ਢੇਰ ਲੱਗੇ ਹੋਏ ਨੇ, 40,000 ਸੈਨਿਕ ਯੁੱਧ ਖੇਤਰ ਦੇ ਵਿੱਚ ਮੋਏ ਜਾਂ ਅੱਧ ਮੋਏ ਪਏ ਨੇ। ਪਾਣੀ ਦੀ ਇੱਕ ਇੱਕ ਬੂੰਦ ਦੇ ਲਈ ਜ਼ਖਮੀ ਸੈਨਿਕ ਕਰਾ ਰਹੇ ਨੇ, ਤੜਫ ਰਹੇ ਨੇ, ਅਤੇ ਉਹਨਾਂ ਦੀ ਮੱਲਮ ਪੱਟੀ ਕਰਨ ਵਾਲਾ ਜਾਂ ਉਹਨਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਨਹੀਂ ਸੀ। ਹੈਨਰੀ ਡਿਊਨਾ ਨੇ ਆਪਣੇ ਜੀਵਨ 'ਚ ਕਦੇ ਜੰਗ ਨਹੀਂ ਸੀ ਵੇਖੀ। ਇਹ ਸਭ ਕੁਝ ਵੇਖ ਕੇ ਉਸਦਾ ਦਿਲ ਜਿਹੜਾ ਪਸੀਜਿਆ ਜਾਂਦਾ ਅਤੇ ਹਿੱਲ ਗਿਆ। ਉਹ ਭਾਵੇਂ ਇਕੱਲਾ ਸੀ ਪਰ ਤੜਫ ਰਹੇ ਸੈਨਿਕਾਂ ਦੀ ਜਾਨ ਬਚਾਉਣ ਦੇ ਹਿੱਤ ਜੰਗ ਦੇ ਮੈਦਾਨ ਦੇ ਵਿੱਚ ਨਿੱਤਰ ਪੈਂਦਾ ਹੈ। ਉਹਨੇ ਇਟਲੀ ਦੇ ਵਿੱਚ ਕਸਬੇ ਕਾਂਸਟੀਲੀਅਨ ਦੇ ਪੁਰਸ਼, ਇਸਤਰੀਆਂ ਅਤੇ ਲੜਕੇ ਲੜਕੀਆਂ ਇਕੱਠੇ ਕੀਤੇ ਅਤੇ ਉਹਨਾਂ ਨੂੰ ਜ਼ਖਮੀਆਂ ਦੀ ਸੇਵਾ ਦੇ ਲਈ ਪ੍ਰੇਰਿਤ ਕੀਤਾ। ਇਹਨਾਂ ਸਵੈ ਸੇਵਕਾਂ ਦੇ ਪਾਸੋਂ ਡਿਊਨਾ ਨੇ ਇਹ ਜਿਹੜਾ ਪ੍ਰਣ ਲੈ ਲਿਆ ਉੱਥੋਂ ਕਿ ਉਹ ਫੱਟੜਾਂ ਦੀ ਜਿਹੜੀ ਹੈ ਸੇਵਾ ਕਰਦੇ ਸਮੇਂ ਕੌਮਾਂ ਦਾ ਭਿੰਨ ਭੇਦ ਜਿਹੜੀਆਂ ਕੌਮਾਂ ਨੇ ਉਹਨਾਂ ਦਾ ਕੋਈ ਵੀ ਭੇਦਭਾਵ ਨਹੀਂ ਕਰਨਗੇ, ਉਹਨਾਂ ਨੂੰ ਮਨੁੱਖ ਸਮਝ ਕੇ ਉਹਨਾਂ ਦੀ ਸੇਵਾ ਕਰਨਗੇ। ਉਸਨੇ ਇਟਲੀ ਦੇ ਵਸਨੀਕਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਦਿਨ ਰਾਤ ਸੇਵਾ ਸੰਭਾਲ ਕੀਤੀ ਅਤੇ ਮਾਨਵ ਜਾਤੀ ਦੀ ਸੇਵਾ ਦੇ ਲਈ ਨਵੇਂ ਦੌਰ ਦਾ ਜਿਹੜਾ ਆਰੰਭ ਕਰ ਦਿੱਤਾ, ਜਿਸਦਾ ਮੂਲ ਆਧਾਰ ਨਿਸ਼ਕਾਮ ਸੇਵਾ ਸੀ। ਭਾਰਤ ਦੇ ਵਿੱਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਦੇ ਅਧੀਨ 1920 ਦੇ ਵਿੱਚ ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਦੇ ਵਿੱਚ ਰੈੱਡ ਕਰਾਸ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਨੇ ਅਤੇ ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਜਿੱਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ ਸੰਭਾਲ ਕਰਨਾ, ਉੱਥੇ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਇਸ ਸੰਸਥਾ ਦਾ ਮੁੱਖ ਮਹੱਤਵ ਹੈ। ਰੈੱਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਨੇ ਮਾਨਵ ਸੇਵਾ ਦੀ ਜੋ ਲਈ ਸੰਨ 1859 ਦੇ ਵਿੱਚ ਸਾਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿੱਚ ਕੰਮ ਕਰਕੇ ਪਾਈ। ਹੈਨਰੀ ਡਿਊਨਾ ਤੋਂ 180 ਸਾਲ ਪਹਿਲਾਂ ਜਨਮੇ ਭਾਈ ਕਨਈਆ ਜੀ ਨੇ ਲਗਭਗ 250 ਸਦੀਆਂ ਪਹਿਲਾਂ ਪੰਜਾਬ ਦੀ ਪਵਿੱਤਰ ਨਗਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਾ ਕੋਈ ਬੈਰੀ ਨਾ ਹੀ ਬੇਗਾਨਾ ਦੇ ਸਿਧਾਂਤ ਦੇ ਉੱਤੇ ਚੱਲਦਿਆਂ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਅਤੇ ਮਰਮ ਪੱਟੀ ਜਿਹੜੀ ਕਰਕੇ ਇਸ ਸਥਿਤੀ ਸਿਧਾਂਤ ਦੀ ਜਿਹੜੀ ਨੀਂਹ ਰੱਖੀ ਸੀ। ਇਸ ਤਰ੍ਹਾਂ ਪੰਜਾਬ ਦੇ ਵਿੱਚ ਭਾਈ ਕਨਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਬਹੁਤ ਸਮਾਂ ਪਹਿਲਾਂ ਹੀ ਜਨਮ ਦੇ ਦਿੱਤਾ ਸੀ। ਮਨੁੱਖਤਾ ਦੀ ਖੂਬ ਸੇਵਾ ਕੀਤੀ। ਪੰਜਾਬ ਦੇ ਵਿੱਚ ਭਾਈ ਕਨਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਜਿਹੜਾ ਹੈ ਪਰਿਵਰਤਕ ਦੇ ਤੌਰ ਦੇ ਉੱਤੇ ਯਾਦ ਕੀਤਾ ਜਾਂਦਾ ਹੈ। ਭਾਈ ਕਨਈਆ ਜੀ ਅਤੇ ਹੈਨਰੀ ਡਿਊਨਾ ਦੇ ਆਦਰਸ਼ਾਂ ਦੇ ਨੇ ਜਿਹੜਾ ਸੀ ਦੁਨੀਆ ਭਰ ਦੇ ਕਰੋੜਾਂ ਸਵੈ ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਅਤੇ ਸੇਵਾ ਦੇ ਧਾਗੇ ਦੇ ਨਾਲ ਬੰਨਿਆ ਹੋਇਆ। ਅੱਜ ਲੋੜ ਹੈ ਕਿ ਅਸੀਂ ਪੀੜਤ ਮਾਨਵਤਾ ਦੀ ਭਲਾਈ ਦੇ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣੀਏ, ਅਜਿਹੀਆਂ ਮਾਨਵਤਾਵਾਦੀ ਸੰਸਥਾਵਾਂ ਨਾਲ ਜੁੜੀਏ ਅਤੇ ਸਮਾਜ ਸੇਵਾ ਦੇ ਇਸ ਦਾਇਰੇ ਨੂੰ ਹੋਰ ਵਿਸ਼ਾਲ ਕਰੀਏ ਤਾਂ ਜੋ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ ਘਰ ਜਿਹੜਾ ਪਹੁੰਚਾਇਆ ਜਾ ਸਕੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਰੈੱਡ ਕਰਾਸ ਦੇ ਉੱਤੇ। ਅਤੇ ਹੁਣ ਚੱਲਦੇ ਆਪਾਂ, ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ, ਅਤੇ 10-15 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਅੱਜ ਦੋਸਤੋ 8 ਮਈ 2026 ਦਾ ਦਿਹਾੜਾ ਅਤੇ ਫਰਾਈਡੇ ਵਾਲਾ ਦਿਨ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਹਾਂ, ਅਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੋ ਸਿੱਖ ਸਿਆਸਤ ਅਤੇ ਸੂਬੇ ਦੀ ਸਿਆਸਤ ਦੇ ਵਿੱਚ ਵਾਪਰ ਰਿਹਾ। ਦੇ ਦਿੱਤਾ ਹੈ ਜੀ 15 ਦਿਨਾਂ ਦਾ ਅਲਟੀਮੇਟਮ ਜਥੇਦਾਰ ਸਾਹਿਬ ਨੇ। ED ਰੇਡਸ ਦੇ ਵਿੱਚ ਖੁੱਲ੍ਹੇ ਆ ਭੇਦ, ਕੁਝ ਹੇਰ ਫੇਰ ਵੀ ਲੱਗਦਾ ਹੈ। ਸੰਦੀਪ ਪਾਠਕ ਸਾਹਿਬ ਦੀ ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਡਰਾਮਾ ਜਾਂ ਕੁਝ ਨਾ ਕੁਝ ਚੱਲ ਰਿਹਾ ਅਤੇ ਉਹ ਆਪਣੀ FIR ਦੀ ਮੰਗ ਕਰ ਰਹੇ ਨੇ, ਪਰ ਨਜ਼ਰ ਕੁਝ ਨਹੀਂ ਆਉਂਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਫੈਸਲੇ ਆਏ ਨੇ ਇਮੀਗ੍ਰੇਸ਼ਨ ਦੇ ਵਿੱਚ ਵੀ, ਅਤੇ ਇਸੇ ਤਰ੍ਹਾਂ ਹੀ ਇੰਦੂਸ ਯਾਨੀ ਕਿ ਭਾਰਤ ਜਿਹੜਾ ਜਲ ਸੰਧੀ ਹੈ ਆਪਣਾ ਸਿੰਧੂ ਘਾਟੀ ਜਾਂ ਸਿੰਧੂ ਨਦੀ ਦਾ ਜਿਹੜਾ ਪਾਣੀ ਦੀ ਗੱਲ ਹੈ, ਭਾਰਤ ਨੇ ਬਿਆਨ ਦਿੱਤਾ ਉਹਦੇ ਉੱਤੇ ਅਤੇ ਉਹਦਾ ਜ਼ਿਕਰ ਵੀ ਕਰਦੇ ਹਾਂ, ਅਤੇ ਹੋਰ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ। CM ਭਗਵੰਤ ਮਾਨ ਦੀ ਜਿਹੜੀ ਹੈ ਸ਼ੁਕਰਾਨਾ ਯਾਤਰਾ ਦੇ ਦੌਰਾਨ ਵਿਵਾਦ ਉੱਠ ਰਹੇ ਨੇ। ਬੇਅਦਬੀ ਕਾਨੂੰਨਾਂ ਦੇ ਉੱਤੇ ਜਥੇਦਾਰ ਗੜਗੜਜ ਹੋਣਾ ਦਾ 15 ਦਿਨਾਂ ਦਾ ਅਲਟੀਮੇਟਮ, ਜਾਂ ਕਹਿੰਦੇ ਕਾਨੂੰਨ ਬਦਲ ਲਓ ਅਤੇ ਜਾਂ ਇਹਦੇ ਵਿੱਚ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਨੂੰ ਪੂਰਾ ਰੱਦ ਕਰ ਦਿਓ। ਈਡੀ ਛਾਪਿਆ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਧਦੀ ਗਰਮੀ ਵੀ ਦਿਖ ਰਹੀ ਹੈ। ਸੰਦੀਪ ਪਾਠਕ ਮਾਮਲੇ ਦੇ ਉੱਤੇ ਵੱਡੇ ਸਵਾਲ ਜਿਹੜੇ ਖੜ੍ਹੇ ਹੋਏ ਹੋਏ ਨੇ, ਕੁਝ ਕੋਰਟ ਦੇ ਫੈਸਲੇ ਨੇ ਉਹਦੇ ਉੱਤੇ, ਅਤੇ ਉਹਦਾ ਵੀ ਜ਼ਿਕਰ ਕਰਦੇ ਹਾਂ। ਇਸ ਦੇ ਨਾਲ ਹੀ ਪਾਕਿਸਤਾਨ ਦੇ ਉਹ ਜਿਹੜਾ ਤਣਾਅ ਭਰੇ ਹਾਲਾਤ ਨੇ, ਅਤੇ ਅੱਜ ਉੱਥੇ ਵਿਸਫੋਟਕ ਹੋਏ ਹੈ। ਸਿੰਧੂ ਜਲ ਸੰਧੀ ਦੇ ਉੱਤੇ ਭਾਰਤ ਦਾ ਸਖ਼ਤ ਰੁੱਖ ਹੈ ਕਿ ਜਿੰਨਾ ਚਿਰ ਤੁਸੀਂ ਦਹਿਸ਼ਤਗਰਦੀ ਖਤਮ ਨਹੀਂ ਕਰੋਗੇ ਅਤੇ ਉਨਾ ਚਿਰ ਪਾਣੀ ਜਿਹੜਾ ਇਸੇ ਤਰ੍ਹਾਂ ਬੰਦ ਰਹੇਗਾ। ਬ੍ਰਿਟੇਨ ਦੀਆਂ ਚੋਣਾਂ ਦੇ ਵਿੱਚ ਲੇਬਰ ਪਾਰਟੀ ਨੂੰ ਝਟਕਾ ਲੱਗਿਆ, ਅਤੇ ਉਹਦੇ ਵਿੱਚ ਜਿਹੜਾ PM ਨੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਤੇ ਲੈ ਲਈ ਹੈ। ਟਰੰਪ ਪ੍ਰਸ਼ਾਸਨ ਦੇ ਬਦਲੇ ਫੈਸਲੇ ਅਤੇ ਵਿਸ਼ਵ ਸਿਆਸਤ ਦੇ ਹੋਰ ਅਹਿਮ ਮੋੜਾਂ ਦੇ ਉੱਤੇ ਵੀ ਖੁੱਲ੍ਹੀ ਚਰਚਾ ਕਰਦੇ ਹਾਂ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਕੰਮਕਾਜ ਠੱਪ ਜਿਹੜਾ ਹੋ ਗਿਆ। ਨਵੇਂ ਕਿਰਾਏਦਾਰੀ ਐਕਟ ਦੇ ਵਿਰੁੱਧ ਵਕੀਲਾਂ ਦੇ ਵੱਲੋਂ ਹੜਤਾਲ ਜਿਹੜੀ ਕਰ ਦਿੱਤੀ ਗਈ ਹੈ। 13 ਮਈ ਤੱਕ ਅਦਾਲਤੀ ਕੰਮਾਂ ਤੋਂ ਦੂਰ ਰਹਿਣਗੇ ਵਕੀਲ ਸਾਹਿਬ। ਨੋਟਰੀ ਅਤੇ ਓਥ ਕਮਿਸ਼ਨਰ ਵੀ ਹੜਤਾਲ ਦੇ ਵਿੱਚ ਸ਼ਾਮਲ ਨੇ। ਚੰਡੀਗੜ੍ਹ ਦੇ ਵਿੱਚ ਨਵੇਂ ਨੋਟੀਫਾਈ ਕੀਤੇ ਗਏ ਕਿਰਾਏਦਾਰੀ ਐਕਟ ਜਿਹੜਾ ਵਿਰੁੱਧ ਵਕੀਲਾਂ ਨੇ ਮੋਰਚਾ ਖੋਲ੍ਹ ਦਿੱਤਾ। ਡਿਸਟ੍ਰਿਕਟ ਬਾਰ ਐਸੋਸੀਏਸ਼ਨ DBA ਚੰਡੀਗੜ੍ਹ ਦੀ ਜਨਰਲ ਹਾਊਸ ਮੀਟਿੰਗ ਦੇ ਵਿੱਚ ਲਏ ਗਏ ਫੈਸਲੇ ਦੇ ਅਨੁਸਾਰ ਵਕੀਲਾਂ ਨੇ ਅੱਜ ਤੋਂ ਕੰਮ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਇਹ ਹੜਤਾਲ 13 ਮਈ 2026 ਤੱਕ ਜਿਹੜੀ ਜਾਰੀ ਰਹੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੌਹਾਨ ਹੋਣਾ ਨੇ ਦੱਸਿਆ ਕਿ ਨਵੇਂ ਐਕਟ ਦੇ ਵਿਰੁੱਧ ਕਾਨੂੰਨੀ ਲੜਾਈ ਲੜਨ ਦੇ ਲਈ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਰਿੱਟ ਪਟੀਸ਼ਨ ਦਾਇਰ ਕਰੇਗੀ। ਇਸ ਕਮੇਟੀ ਦੇ ਵਿੱਚ NK ਨੰਦਾ, ਯੋਗਸ਼ ਮਿੱਤਲ ਅਤੇ ਵਿਨੋਦ ਚੋਡਾ ਲਿਖਿਆ ਇੱਥੇ, ਅਤੇ ਪਵਨ ਸ਼ਰਮਾ, ਵਿਨੋਦ ਵਰਮਾ ਹੁਣਾਂ ਨੂੰ ਸ਼ਾਮਲ ਕੀਤਾ ਹੈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਦੀਪ ਗੁੱਜਰ ਹੁਣਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਏਗਾ। ਹੜਤਾਲ ਦੇ ਦੌਰਾਨ ਟ੍ਰੈਫਿਕ ਚਲਾਨਾਂ ਸਮੇਤ ਕੋਈ ਵੀ ਮਾਮਲਾ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾਏਗਾ। ਉਹਨਾਂ ਸਪਸ਼ਟ ਕੀਤਾ ਕਿ ਨੋਟਰੀ ਅਤੇ ਓਥ ਜਿਹੜਾ ਕਮਿਸ਼ਨਰ ਹੈ ਉਹ ਵੀ ਇਸ ਹੜਤਾਲ ਦਾ ਹਿੱਸਾ ਰਹਿਣਗੇ। ਨਿਯਮ ਤੋੜਨ ਵਾਲਿਆਂ ਨੂੰ ਹੋਵੇਗਾ ਇਹਦੇ ਉੱਤੇ ਜੁਰਮਾਨਾ। ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਵੀ ਵਕੀਲ ਹੜਤਾਲ ਦੇ ਦੌਰਾਨ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ ਜਾਂ ਆਪਣੇ ਇੰਟਰਨ ਨੂੰ ਭੇਜਦਾ ਹੈ ਤਾਂ ਉਸਨੂੰ 2000 ਰੁਪਏ ਜੁਰਮਾਨਾ ਕੀਤਾ ਜਾਊ, ਅਤੇ ਹੜਤਾਲ ਦੇ ਅਗਲੇ ਰੂਪ ਰੇਖਾ ਦੇ ਬਾਰੇ ਫੈਸਲਾ ਲੈਣ ਦੇ ਲਈ 13 ਮਈ ਨੂੰ ਸਵੇਰੇ 11 ਵਜੇ ਦੁਬਾਰਾ ਮੀਟਿੰਗ ਸੱਦੀ ਗਈ ਹੈ। ਵਕੀਲਾਂ ਦੇ ਇਸ ਕਦਮ ਦੇ ਨਾਲ ਅਦਾਲਤ ਦੇ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਹੁਣ ਪੈ ਸਕਦਾ ਹੈ। ਦੂਸਰੇ ਪਾਸੇ ਟ੍ਰਾਈਡੈਂਟ ਗਰੁੱਪ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਜਿਹੜਾ ਝਟਕਾ ਲੱਗਿਆ ਅਤੇ BJP ਦੇ ਵਿੱਚ ਸ਼ਾਮਲ ਰਜਿੰਦਰ ਗੁਪਤਾ ਦੀ ਅਗਲੀ ਹੁਕਮਾਂ ਤੱਕ ਸੁਰੱਖਿਆ ਜਾਰੀ ਰੱਖਣ ਦਾ ਆਦੇਸ਼ ਜਿਹੜਾ ਦੇ ਦਿੱਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਲਕੀਅਤ ਵਾਲੇ ਬਰਨਾਲਾ ਸਥਿਤ ਟ੍ਰਾਈਡੈਂਟ ਗਰੁੱਪ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਮਾਮਲੇ 'ਚ ਅੰਤਰਿਮ ਰਾਹਤ ਦੇ ਦਿੱਤੀ ਗਈ। ਇਹ ਮਾਮਲਾ ਜਿਹੜਾ ਮੁੱਖ ਜੱਜ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਦੇ ਸਾਹਮਣੇ ਜਿਹੜਾ ਸੁਣਵਾਈ ਦੇ ਲਈ ਪੇਸ਼ ਹੋਇਆ ਸੀ। ਪਟੀਸ਼ਨ ਕਰਤਾ ਕੰਪਨੀ ਨੇ ਅਦਾਲਤ ਦੇ ਵਿੱਚ ਦੋਸ਼ ਲਾਇਆ ਕਿ ਬੋਰਡ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਮਨਮਾਨੀ, ਬਦਲਾਖੋਰੀ ਅਤੇ ਸਿਆਸੀ ਬਦਲਾਖੋਰੀ ਤੋਂ ਜਿਹੜਾ ਪ੍ਰੇਰਿਤ ਸੀ। ਮਾਮਲੇ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਟਿੱਪਣੀ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਸਾਬਤ ਕਰਨ ਦੇ ਵਿੱਚ ਅਸਫਲ ਰਿਹਾ ਕਿ ਉੱਥੇ ਕੋਈ ਵੀ ਅਜਿਹੀ ਐਮਰਜੈਂਸੀ ਸਥਿਤੀ ਸੀ ਜਿਸ ਤੋਂ ਇਹ ਸੰਕੇਤ ਮਿਲੇ ਕਿ ਕਿਸੇ ਨਾਲੇ, ਖੂਹ ਜਾਂ ਜ਼ਮੀਨ ਨੂੰ ਜ਼ਹਿਰੀਲੇ ਕੂੜੇ ਦੇ ਨਾਲ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ। ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸਪਸ਼ਟ ਕੀਤਾ ਕਿ ਬੋਰਡ ਕੰਪਨੀ ਖਿਲਾਫ਼ ਕੋਈ ਵੀ ਸਖ਼ਤ ਕਾਰਵਾਈ ਉਦੋਂ ਹੀ ਕਰ ਸਕਦਾ ਹੈ ਜਦੋਂ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦੂਰ ਕਰਨ ਦੇ ਲਈ 30 ਦਿਨਾਂ ਦਾ ਜਿਹੜਾ ਉਚਿਤ ਸਮਾਂ ਦਿੱਤਾ ਜਾਵੇ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਭਵਿੱਖ ਦੇ ਵਿੱਚ ਕੰਪਨੀ ਖਿਲਾਫ਼ ਕੋਈ ਸਖ਼ਤ ਕਦਮ ਚੁੱਕਿਆ ਜਾਂਦਾ ਹੈ ਤਾਂ ਪਟੀਸ਼ਨ ਕਰਤਾ ਕੰਪਨੀ ਦੇ ਕੋਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਤੱਕ ਪਹੁੰਚ ਕਰਨ ਦੀ ਆਜ਼ਾਦੀ ਹੋਵੇਗੀ। ਇਸ ਸੁਣਵਾਈ ਦੇ ਦੌਰਾਨ ਟ੍ਰਾਈਡੈਂਟ ਗਰੁੱਪ ਦੇ ਵੱਲੋਂ ਸੀਨੀਅਰ ਐਡਵੋਕੇਟ ਮਨੀਸ਼ਾ ਗਾਂਧੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੀਨੀਅਰ ਐਡਵੋਕੇਟ ਦਪਿੰਦਰ ਸਿੰਘ ਪਟਵਾਲੀਆ ਪੇਸ਼ ਜਿਹੜੇ ਨੇ ਹੋਏ ਨੇ। ED ਰੇਡਸ ਜਿਹੜਾ ਚੱਲ ਰਿਹਾ ਮਾਮਲਾ, ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਡੀਲ ਨਹੀਂ ਹੈ, ਅਮਨ ਅਰੋੜਾ ਹੋਣਾ ਨੇ ਬਿਆਨ ਦਿੱਤਾ। ED ਦੇ ਵਿੱਚ ਜਿਹੜਾ ਜੋ ਕੁਝ ਵੀ ਵਾਪਰਿਆ ਗੌਰਵ ਧੀਰ ਨਾਲ ਹਮੇਸ਼ਾ ਦੋਸਤੀ ਰਹੀ ਹੈ ਅਤੇ ਭਵਿੱਖ ਦੇ ਵਿੱਚ ਵੀ ਕਹਿੰਦੇ ਦੋਸਤਾਨਾ ਰਿਸ਼ਤਾ ਰਹੇਗਾ, ਅਮਨ ਅਰੋੜਾ ਹੋਣਾ ਨੇ ਇਹ ਗੱਲ ਕਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਈਡੀ ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਉਹਨਾਂ ਦਾ ਜਿਹੜਾ ਮੈਸਰਜ ਧੀਰ ਕੰਸਟਰਕਸ਼ਨ ਦੇ ਮਾਲਕ ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਸੰਬੰਧੀ ਸੰਬੰਧ ਨਹੀਂ ਹੈ ਅਤੇ ਗੌਰਵ ਧੀਰ ਦੇ ਨਾਲ ਸਿਰਫ ਦੋਸਤਾਨਾ ਰਿਸ਼ਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਤਰਫੋਂ ਲੰਘੇ ਕੱਲ੍ਹ ਜਾਰੀ ਬਿਆਨ ਦੇ ਵਿੱਚ ਸਪਸ਼ਟ ਛਾਪੇਮਾਰੀ ਦੀ ਲਪੇਟ ਦੇ ਵਿੱਚ ਆਏ ਗੌਰਵ ਧੀਰ ਨੂੰ ਜਿਹੜਾ ਸੀ ਆਪ ਨੇਤਾ ਅਮਨ ਅਰੋੜਾ ਹੋਣਾਂ ਨਾਲ ਕਰੀਬੀ ਦੱਸਿਆ ਗਿਆ ਸੀ। ਪਾਰਟੀ ਪ੍ਰਧਾਨ ਅਮਨ ਅਰੋੜਾ ਹੋਣਾਂ ਨੇ ਕਿਹਾ ਕਿ ਭਾਜਪਾ ਤਰਫੋਂ ਉਸ ਨੂੰ ਸਿਰਫ ਬਦਨਾਮ ਕਰਨ ਵਾਸਤੇ ਟਾਰਗੇਟ ਕੀਤਾ ਜਾ ਰਿਹਾ ਪਰ ਉਹ ਕਿਸੇ ਵੀ ਤਰ੍ਹਾਂ ਝੁਕਣ ਵਾਲੇ ਕਹਿੰਦੇ ਨੇਤਾ ਨਹੀਂ ਨੇ। ਅਰੋੜਾ ਹੋਣਾ ਕਿਹਾ ਕਿ ਈਡੀ ਦੇ ਤਰਫੋਂ ਲੰਘੇ ਕੱਲ੍ਹ ਦੋ ਬਿਆਨ ਜਾਰੀ ਕੀਤੇ ਗਏ ਸਨ ਜਿਸ ਤੋਂ ਵਿੱਚੋਂ ਪਹਿਲੇ ਜਾਰੀ ਬਿਆਨ ਦੇ ਵਿੱਚ ਨਾ ਤਾਂ ਗੌਰਵ ਧੀਰ ਦਾ ਨਾਮ ਸ਼ਾਮਲ ਸੀ ਅਤੇ ਨਾ ਹੀ ਉਹਨਾਂ ਦਾ ਨਾਮ ਕਿਧਰੇ ਸੀ। ਉਹਨਾਂ ਕਿਹਾ ਕਿ ਅੱਧੇ ਘੰਟੇ ਦੇ ਵਕਫੇ ਦੇ ਨਾਲ ਜਾਰੀ ਦੂਜੇ ਬਿਆਨ ਦੇ ਵਿੱਚ ਗੌਰਵ ਧੀਰ ਦਾ ਨਾਮ ਸ਼ਾਮਲ ਕਰਕੇ ਉਹਨਾਂ ਦਾ ਨਾਮ ਵੀ ਨਾਲ ਹੀ ਕਹਿੰਦੇ ਨਸ਼ਰ ਕਰ ਦਿੱਤਾ ਗਿਆ। 1991 ਤੋਂ ਸਿਆਸਤ ਦੇ ਵਿੱਚ ਨੇ ਕਹਿੰਦੇ ਅਸੀਂ ਅਤੇ ਇਸ ਅਰਸੇ ਦੇ ਦੌਰਾਨ ਕਿਤੇ ਵੀ ਕੋਈ ਗਲਤ ਕੰਮ ਸਾਬਤ ਹੋ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਹਨਾਂ ਈਡੀ ਨੂੰ ਚੁਣੌਤੀ ਦਿੱਤੀ ਕਿ ਸੰਘੀ ਏਜੰਸੀ ਉਸਦੀ ਜਾਂਚ ਕਰੇ ਅਤੇ ਉਹ ਖੁਦ ਵੀ ਜਾਂਚ ਦੇ ਲਈ ਤਿਆਰ ਹਨ। ਫੋਰੈਂਸਿਕ ਜਾਂਚ ਦੇ ਲਈ ਆਪਣਾ ਮੋਬਾਈਲ ਫੋਨ ਵੀ ਈਡੀ ਦੇ ਹਵਾਲੇ ਕਰ ਦੇਣਗੇ। ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਕਿੱਥੋਂ ਚੱਲਦੀ ਹੈ ਉਹ ਬਾਖੂਬੀ ਜਾਣਦੇ ਨੇ। ਪ੍ਰਧਾਨ ਨੇ ਇਹ ਵੀ ਜਿਹੜਾ ਦਾਅਵੇ ਦੇ ਨਾਲ ਕਿਹਾ ਕਿ ਗੌਰਵ ਧੀਰ ਦੇ ਨਾਲ ਹਮੇਸ਼ਾ ਦੋਸਤੀ ਰਹੀ ਹੈ ਅਤੇ ਭਵਿੱਖ ਦੇ ਵਿੱਚ ਵੀ ਦੋਸਤਾਨਾ ਰਿਸ਼ਤਾ ਰਹੇਗਾ। ਭਾਜਪਾ ਹਲਕੀ ਸਿਆਸਤ ਕਰ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਕੇਂਦਰੀ ਸੰਘੀ ਏਜੰਸੀ ਦੀ ਸਰਗਰਮੀ ਵੱਧ ਜਾਂਦੀ ਹੈ। ਅਰੋੜਾ ਨੇ ਕਿਹਾ ਕਿ ਈਡੀ ਨੇ ਜਿਸ ਸੁਰੇਸ਼ ਕੁਮਾਰ ਬਜਾਜ ਦੇ ਲੰਘੇ ਕੱਲ੍ਹ ਛਾਪੇ ਮਾਰੇ ਨੇ ਉਸਨੇ ਭਾਜਪਾ ਨੂੰ ਚੰਦਾ ਦਿੱਤਾ ਹੋਇਆ ਅਤੇ ਪਰੰਤੂ ਉਸਦੇ ਨਾਲ ਭਾਜਪਾ ਦਾ ਨਾਮ ਨਹੀਂ ਜੋੜਿਆ ਗਿਆ। ਕਹਿੰਦੇ ਮਾਮਲਾ ਸਾਰਾ ਚੰਦਾ ਇਕੱਠਾ ਕਰਨ ਦਾ ਹੀ ਲੱਗ ਰਿਹਾ। ਦੂਸਰੇ ਪਾਸੇ ਅੱਜ ਜਿਹੜਾ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਕੁਝ ਫੈਸਲੇ ਲਏ ਨੇ। ਜਥੇਦਾਰ ਗੜਗੱਜ ਹੋਣਾ ਨੇ 15 ਦਿਨ ਦਾ ਜਿਹੜਾ ਦੇ ਦਿੱਤਾ ਹੈ ਅਲਟੀਮੇਟਮ, ਸੁਧਾਰ ਲਓ ਕਾਨੂੰਨ ਨਹੀਂ ਤਾਂ ਕਹਿੰਦੇ ਫਿਰ ਆਪਣਾ ਵਿਚਾਰ ਲਓ। ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਤਲਬ ਕੀਤਾ ਸੀ ਅਤੇ ਉਸਦੇ ਦੌਰਾਨ ਉਹਨਾਂ ਨੇ ਬੇਅਦਬੀ ਦੇ ਬਾਰੇ ਕਾਨੂੰਨ ਦੀਆਂ ਕੁਝ ਮੱਦਾਂ ਦੇ ਉੱਤੇ ਸਵਾਲ ਕੀਤੇ ਅਤੇ 15 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਨਾਂ ਮੱਦਾਂ ਨੂੰ ਵਾਪਸ ਲੈਣ ਜਾਂ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਆਖ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ 15 ਦਿਨਾਂ ਦੇ ਵਿੱਚ ਨਹੀਂ ਕੀਤਾ ਗਿਆ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਜਥੇਦਾਰ ਗੜਗੱਜ ਹੋਣਾ ਨੇ ਆਖਿਆ ਕਿ ਇਸ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਆਨਲਾਈਨ ਪਾਵਨ ਸਰੂਪਾਂ ਦੀ ਜਾਣਕਾਰੀ ਅਪਲੋਡ ਕਰਨ ਦੇ ਉੱਤੇ ਜਥੇਦਾਰ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜਾ SGPC ਨੂੰ ਲਿਖ ਦਿੱਤਾ ਜਾਵੇਗਾ ਕਿ ਕੋਈ ਵੀ ਸੰਬੰਧਿਤ ਕਰਮਚਾਰੀ ਅਧਿਕਾਰੀ ਜਾਂ ਗੁਰੂ ਘਰ ਦੀਆਂ ਕਮੇਟੀਆਂ ਦੇ ਉੱਤੇ ਪ੍ਰਬੰਧਕ ਪਾਵਨ ਸਰੂਪਾਂ ਦੀ ਜਾਣਕਾਰੀ ਨੂੰ ਆਨਲਾਈਨ ਉਪਲਬਧ ਨਹੀਂ ਕਰਵਾਉਣਗੇ। ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਇਸ ਦੇ ਨਾਲ ਬੇਅਦਬੀਆਂ ਵਧਣ ਦਾ ਡਰ ਹੈ। ਉਹਨਾਂ ਕਹਿ ਕੇ ਸਰਕਾਰ ਨੂੰ SGPC ਦੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਨਹਿਰੂ ਅਤੇ ਮਾਸਟਰ ਤਾਰਾ ਸਿੰਘ ਪੈਕਟ ਜਿਹੜਾ ਹੈ ਪੈਕਟ ਦੀ ਗੱਲ ਕਰਦਿਆਂ ਹੋਇਆ ਉਹਨਾਂ ਕਿਹਾ ਕਿ ਜਥੇਦਾਰ ਹੁਣਾਂ ਨੇ ਦੱਸਿਆ ਕਿ ਜਿਹੜਾ ਐਕਟ, ਦੱਸੋ ਜੀ ਇੰਨੀਆਂ ਗਲਤੀਆਂ ਪੰਜਾਬੀ ਲਿਖਣ 'ਚ ਆ, ਇਹਨਾਂ ਦੇ ਐਕਟ ਹੋਣਾ ਸੀ ਅਤੇ ਪੈਕਟ ਲਿਖ ਦਿੱਤਾ ਹੈ, ਮਾਫ਼ੀ ਚਾਹੁੰਦੇ ਹਾਂ। ਨਹਿਰੂ ਅਤੇ ਮਾਸਟਰ ਤਾਰਾ ਸਿੰਘ ਹੁਣਾਂ ਨੇ ਜਿਹੜਾ ਐਕਟ ਦੀ ਗੱਲ ਕਰਦਿਆਂ ਹੋਇਆ ਜਥੇਦਾਰ ਹੁਣਾਂ ਦੱਸਿਆ ਕਿ ਇਸ ਐਕਟ ਦੇ ਅਨੁਸਾਰ ਸਰਕਾਰਾਂ ਪੰਥ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀਆਂ, ਪਰ ਇਸ ਨੂੰ ਬਣਾਉਣ ਲੱਗਿਆਂ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਹਨਾਂ ਕਿਹਾ ਕਿ SGPC ਨੂੰ ਕਾਨੂੰਨ ਦੀਆਂ ਕੁਝ ਮੱਦਾਂ ਉੱਤੇ ਇਤਰਾਜ਼ ਹੈ ਜੋ ਸਿੱਧੇ ਤੌਰ ਦੇ ਉੱਤੇ ਸਿੱਖ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਨੇ। ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਇਹਨਾਂ ਮੱਦਾਂ ਦੇ ਵਿੱਚ ਸੋਧ ਕਰਨ ਦੀ ਲੋੜ ਹੈ, ਕਿਉਂਕਿ ਜੇਕਰ ਸੋਧ ਨਾ ਹੋਈ ਤਾਂ ਖਦਸ਼ਾ ਹੈ ਕਿ ਇਹ ਮੱਦਾਂ ਸਿੱਖਾਂ ਨੂੰ ਸਿੱਖੀ ਦੇ ਨਾਲੋਂ ਤੋੜਨ ਦਾ ਜਿਹੜਾ ਜ਼ਰੀਆ ਬਣ ਜਾਣਗੀਆਂ। ਸਰਕਾਰ ਨੂੰ ਇਹ ਹੱਕ ਨਹੀਂ ਕਿ ਉਹ ਤੈਅ ਕਰੇ ਕਿ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੈ। ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਹੈ। ਉਹਨਾਂ ਨੇ ਉਹਨਾਂ ਦੇ ਦੁਆਰਾ ਦੁਹਰਾਇਆ ਕਿ ਇਹਨਾਂ ਮੱਦਾਂ ਦੀ ਦੁਰਵਰਤੋਂ ਹੋ ਸਕਦੀ ਹੈ ਅਤੇ ਉਹਨਾਂ ਕਾਨੂੰਨ ਦੇ ਵਿੱਚ ਵਰਤੀ ਸ਼ਬਦਾਵਲੀ ਦੇ ਉੱਤੇ ਸਪੀਕਰ ਤੋਂ ਪੁੱਛਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਰਵਰਤੋਂ ਕਿਵੇਂ ਹੋ ਸਕਦੀ ਹੈ। ਜਥੇਦਾਰ ਸਾਹਿਬ ਉਹਨਾਂ ਨੇ ਕਿਹਾ ਕਿ ਸਰਕਾਰ ਸਿੱਖ ਅਤੇ ਗੁਰੂ ਦੇ ਵਿਚਕਾਰ ਆ ਰਹੀ ਹੈ, ਇਹ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਕਾਨੂੰਨ ਬਣਨ ਤੋਂ ਪਹਿਲਾਂ ਹੀ ਕਈ ਵਾਰ ਆਖ ਚੁੱਕੇ ਨੇ ਕਿ ਕੋਈ ਵੀ ਕਾਨੂੰਨ ਸਮੁੱਚੇ ਪੰਥ ਦੀ ਰਾਏ ਤੋਂ ਬਗੈਰ ਮਨਜ਼ੂਰ ਨਹੀਂ ਹੋਵੇਗਾ, ਪਰ ਸਰਕਾਰ ਨੇ ਇਹ ਗੱਲ ਨਹੀਂ ਸੁਣੀ। ਪਾਸ ਕਰਨ ਤੋਂ ਪਹਿਲਾਂ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦਾ ਮਸੌਦਾ ਨਾ ਕਿਸੇ ਵੈਬਸਾਈਟ ਦੇ ਉੱਤੇ ਪਾਇਆ ਗਿਆ, ਜਾਣੀ ਕਿ ਖਰੜਾ, ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਿਆ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਗਿਆ। ਕਾਨੂੰਨ ਪਾਸ ਹੋਣ ਤੋਂ ਬਾਅਦ ਸਾਡੇ ਕੋਲ ਆਇਆ ਇਹ ਸਾਰਾ ਕੁਝ, ਅਤੇ ਉਹਨਾਂ ਇਹ ਵੀ ਆਖਿਆ ਕਿ ਅਜੇ ਤੱਕ ਵੀ ਇਸ ਕਾਨੂੰਨ ਦੀ ਕਾਪੀ ਪੰਜਾਬੀ ਦੇ ਵਿੱਚ ਮੁਹੱਈਆ ਨਹੀਂ ਕਰਵਾਈ ਗਈ। ਜਥੇਦਾਰ ਗੜਗੱਜ ਹੋਣਾ ਨੇ ਕਿਹਾ ਕਿ ਹੋਰ ਵੀ ਕਈ ਮੁੱਦਿਆਂ ਬਾਰੇ ਉਹਨਾਂ ਨੇ ਸਪੀਕਰ ਸੰਧਵਾਂ ਤੋਂ ਸਵਾਲ ਕੀਤੇ ਹੈ, ਜਿਨ੍ਹਾਂ ਦੇ ਜਵਾਬ ਦੇ ਵਿੱਚ ਸੰਧਵਾਂ ਦਾ ਕਹਿਣਾ ਸੀ ਕਿ ਉਹ ਪੂਰੇ ਮਾਮਲੇ ਨੂੰ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਦੇਣਗੇ। ਇਸੇ ਤਰ੍ਹਾਂ ਹੀ ਅੱਜ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਦੇਣ ਦੇ ਹੁਕਮ ਹੋ ਗਏ ਨੇ। ਚੀਫ਼ ਖਾਲਸਾ ਦੀਵਾਨ ਦੇ ਕਈ ਮੈਂਬਰਾਂ ਦੇ ਉੱਤੇ ਗੈਰ ਅੰਮ੍ਰਿਤਧਾਰੀ ਹੋਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ 'ਚ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਦੀਵਾਨ ਦੀ ਕਾਰਜਕਾਰਨੀ ਕਮੇਟੀ ਨੂੰ ਤਲਬ ਕੀਤਾ ਗਿਆ ਸੀ। ਇਸ ਦੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਕਿਹਾ ਕਿ ਦੀਵਾਨ ਦੇ ਸਮੂਹ ਮੈਂਬਰ ਆਪਣੇ ਅੰਮ੍ਰਿਤਧਾਰੀ ਹੋਣ ਸੰਬੰਧੀ ਸਰਟੀਫਿਕੇਟ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰਤ ਦੇ ਵਿਖੇ ਜਿਹੜਾ ਪੇਸ਼ ਕਰਨ। ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਣਾ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਅੱਜ ਕਾਰਜਕਾਰਨੀ ਕਮੇਟੀ ਦੇ 21 ਮੈਂਬਰ ਪੇਸ਼ ਹੋਏ ਨੇ। ਉਹਨਾਂ ਦੱਸਿਆ ਕਿ ਜਥੇਦਾਰ ਦੇ ਵੱਲੋਂ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਸੰਵਿਧਾਨ ਦੇ ਅਨੁਸਾਰ ਅੰਮ੍ਰਿਤਧਾਰੀ ਹੋਣ ਸੰਬੰਧੀ ਜਿਹੜਾ ਤਖ਼ਤ ਸਾਹਿਬਾਨ ਜਾਂ ਗੁਰਦੁਆਰਾ ਸਾਹਿਬਾਨ ਤੋਂ ਜਾਰੀ ਸਰਟੀਫਿਕੇਟ ਪੇਸ਼ ਕਰਨ ਦੇ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਕੁਝ ਕਾਰਜਕਾਰਨੀ ਮੈਂਬਰ ਸਿਹਤ ਠੀਕ ਨਾ ਹੋਣ ਦੇ ਕਾਰਨ ਅੰਮ੍ਰਿਤਸਰ ਤੋਂ ਬਾਹਰ ਹੋਣ ਕਾਰਨ ਅੱਜ ਹਾਜ਼ਰੀ ਨਹੀਂ ਭਰ ਸਕੇ ਨੇ। ਡਾਕਟਰ ਨਿੱਜਰ ਹੋਣਾ ਦੱਸਿਆ ਕਿ ਇਸ ਸੰਬੰਧੀ ਸਮੂਹ ਮੈਂਬਰਾਂ ਨੂੰ ਦੀਵਾਨ ਦੇ ਵੱਲੋਂ ਜਾਣੂ ਕਰਵਾਇਆ ਜਾ ਰਿਹਾ ਅਤੇ ਜਿਹੜੇ ਮੈਂਬਰ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਪੇਸ਼ ਨਹੀਂ ਕਰਨਗੇ ਉਹਨਾਂ ਦੀ ਮੈਂਬਰਸ਼ਿਪ ਰੱਦ ਜਿਹੜੀ ਹੈ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਦੂਸਰੇ ਪਾਸੇ ਬੇਅਦਬੀ ਰੋਕਣ ਦੇ ਲਈ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੇ ਪੰਥ ਨੂੰ ਪ੍ਰਵਾਨ ਹੈ, ਭਗਵੰਤ ਮਾਨ ਹੋਣਾ ਦਾ ਬਿਆਨ ਆ ਗਿਆ। ਬੇਅਦਬੀ ਦਾ ਕਾਨੂੰਨ ਕਿਸੇ ਵੀ ਹਾਲਤ ਦੇ ਵਿੱਚ ਵਾਪਸ ਨਹੀਂ ਹੋਵੇਗਾ, ਮਾਨ ਸਾਹਿਬ ਕਹਿ ਰਹੇ ਨੇ। ਜੇ ਪੰਜਾਬ ਦੇ ਵਿੱਚ ਭਾਜਪਾ ਆ ਗਈ ਤਾਂ ਦੰਗਿਆਂ ਵਾਲੇ ਹਾਲਾਤ ਹੋਣ ਦਾ ਦਾਅਵਾ ਕੀਤਾ। ਬੇਅਦਬੀ ਵਿਰੁੱਧ ਬਣਾਏ ਗਏ ਕਾਨੂੰਨ ਦੇ ਸੰਬੰਧ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ। ਇਸੇ ਤਹਿਤ ਜਿਹੜਾ ਅੱਜ ਪੱਟੀ ਹਲਕੇ ਦੇ ਕਸਬਾ ਹਰੀਕੇ ਨਜ਼ਦੀਕ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਹੋਣਾ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੀ ਸਿੱਖ ਸੰਗਤ ਨੂੰ ਪ੍ਰਵਾਨ ਹੈ। ਮਾਨ ਹੋਣਾ ਕਿਹਾ ਕਿ ਇਹ ਕਾਨੂੰਨ ਸਰਬਸੰਮਤੀ ਦੇ ਨਾਲ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਅਤੇ ਕਾਨੂੰਨ ਨੂੰ ਬਣਾਉਣ ਸਮੇਂ ਗੁਰਸਿੱਖ ਵਕੀਲਾਂ, ਸਿੱਖ ਬੁੱਧੀਜੀਵੀਆਂ ਅਤੇ ਸੀਨੀਅਰ ਜੱਜਾਂ ਦੇ ਨਾਲ ਸਲਾਹ ਮਸ਼ਵਰਾ ਵੀ ਕਹਿੰਦੇ ਕੀਤਾ ਗਿਆ। ਭਗਵੰਤ ਮਾਨ ਨੇ ਅਸਿੱਧੇ ਰੂਪ ਦੇ ਵਿੱਚ ਬਾਦਲ ਪਰਿਵਾਰ ਦੇ ਉੱਤੇ ਨਿਸ਼ਾਨਾ ਸਾਧਦੇ ਆਖਿਆ ਕਿ ਇੱਕੋ ਪਰਿਵਾਰ ਨੇ ਧਰਮ ਨੂੰ ਆਪਣੇ ਹਿੱਤਾਂ ਦੇ ਲਈ ਰਾਜਨੀਤੀ ਅੰਦਰ ਵਰਤਿਆ ਅਤੇ ਉਹਨਾਂ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਕਹਿੰਦੇ ਕਾਨੂੰਨ ਬਣਾਉਣ ਤੋਂ ਪਾਸਾ ਵੱਟਿਆ। ਉਹਨਾਂ ਕਿਹਾ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਦੋਸ਼ੀ ਵਿਅਕਤੀ ਅਕਸਰ ਮਾਨਸਿਕ ਰੋਗੀ ਪਾਇਆ ਜਾਂਦਾ ਹੈ, ਪਰ ਹੁਣ ਕਾਨੂੰਨ ਤਹਿਤ ਮਾਨਸਿਕ ਰੋਗੀ ਦੇ ਜਿਹੜੇ ਨੇ ਕਸਟੋਡੀਅਨ ਆ ਸੰਭਾਲ ਜਿਹੜੇ ਕਰਨ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਹੋਏਗੀ ਅਤੇ ਇਹ ਉਹ ਜਿਹੜਾ ਚੀਜ਼ ਨੂੰ ਪ੍ਰਚਾਰ ਰਹੇ ਨੇ। ਸੰਦੀਪ ਪਾਠਕ ਮਾਮਲਾ 'ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਫਿਰ ਵਿਰੁੱਧ ਸੰਦੀਪ ਪਾਠਕ ਦੇ ਵਿਰੁੱਧ ਕਾਰਵਾਈ ਕਰਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਕੀ ਬੋਲੀ ਹੈ? ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਵਿਰੁੱਧ ਸੋਮਵਾਰ ਤੱਕ ਅਦਾਲਤ ਦੀ ਅਗਾਊਂ ਇਜਾਜ਼ਤ ਲਏ ਬਿਨਾਂ ਕੋਈ ਜਿਹੜਾ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਦੇ ਬੈਂਚ ਅੱਗੇ ਹੋਣੀ ਹੈ। ਇਹ ਭਰੋਸਾ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਵਾਰ ਵਾਰ ਇਹ ਸਵਾਲ ਪੁੱਛਣ ਤੋਂ ਬਾਅਦ ਆਇਆ ਕਿ ਪਾਠਕ ਦੇ ਖਿਲਾਫ਼ ਅਸਲ ਦੇ ਵਿੱਚ ਕੋਈ FIR ਜਿਹੜੀ ਹੈ ਦਰਜ ਕੀਤੀ ਗਈ ਹੈ। ਅਦਾਲਤ ਨੇ ਇਸ ਨੂੰ ਥੋੜ੍ਹਾ ਜਿਹੜਾ ਅਣਕਿਆਸਿਆ ਹੋਇਆ ਵੀ ਦੱਸਿਆ ਕਿ ਮਾਮਲਾ ਅਦਾਲਤ ਦੇ ਸਾਹਮਣੇ ਹੋਣ ਦੇ ਬਾਵਜੂਦ ਸਰਕਾਰ ਸਥਿਤੀ ਸਪਸ਼ਟ ਕਰਨ ਦੇ ਵਿੱਚ ਅਸਮਰੱਥ ਹੈ। ਪਾਠਕ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਰਣਦੀਪ ਰਾਏ ਜਿਹੜੇ ਨੇ ਉਹਨਾਂ ਨੇ ਦਲੀਲ ਦਿੱਤੀ ਕਿ ਅਖਬਾਰੀ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਜ ਸਭਾ ਮੈਂਬਰ ਦੇ ਸਿਆਸੀ ਪਾਰਟੀ ਬਦਲਣ ਤੋਂ ਬਾਅਦ ਉਹਨਾਂ ਦੇ ਖਿਲਾਫ਼ 2 FIR ਦਰਜ ਕੀਤੀਆਂ ਗਈਆਂ ਨੇ। ਉਹਨਾਂ ਨੇ ਦਲੀਲ ਦਿੱਤੀ ਕਿ DGP ਤੱਕ ਪਹੁੰਚ ਕਰਨ ਦੇ ਬਾਵਜੂਦ ਪਟੀਸ਼ਨਕਰਤਾ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਕੋਈ FIR ਹੈਗੀ ਹੈ, ਇਹ ਕਿੱਥੇ ਦਰਜ ਹੈ ਜਾਂ ਕਿਹੜੇ ਜੁਰਮਾਂ ਦੇ ਤਹਿਤ ਹੈ। ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ KE ਸਿੰਗਲਾ ਉਹਨਾਂ ਨੇ ਦਲੀਲ ਦਿੱਤੀ ਕਿ ਇਹ ਪਟੀਸ਼ਨ ਜਿਹੜੀ ਹੈ ਸੁਣਵਾਈ ਦੇ ਯੋਗ ਨਹੀਂ ਹੈ ਅਤੇ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਅਤੇ ਉਹਨਾਂ ਵਿਰੋਧ ਕਰਦਿਆਂ ਹੋਇਆਂ ਕਿਹਾ ਕਿ ਇਹ ਪਟੀਸ਼ਨ ਸਿਰਫ ਕਿਆਸ ਰਾਈਆਂ ਅਤੇ ਅਖਬਾਰੀ ਖਬਰਾਂ ਦੇ ਉੱਤੇ ਆਧਾਰਿਤ ਹੈ। ਨਾਲ ਕਿਹਾ ਗਿਆ ਕਿ ਪਟੀਸ਼ਨ ਕਰਤਾ ਅਸਲ ਦੇ ਵਿੱਚ ਬਿਨਾਂ ਕਿਸੇ ਜੁਰਮ ਜਾਂ ਐੱਫ ਆਈ ਆਰ ਦੇ ਵੇਰਵੇ ਦਿੱਤੇ ਹੀ ਅਗਾਊਂ ਜ਼ਮਾਨਤ ਜਿਹੜੀ ਹੈ ਬੇਲ ਜਾਣੀ ਕਿ ਉਹਦੀ ਮੰਗ ਕਰ ਰਹੀ ਹੈ। ਸਿੰਗਲਾ ਉਹਨਾਂ ਕਿਹਾ ਕਿ ਪਟੀਸ਼ਨ ਕਰਤਾ ਦੇ ਵਿਰੁੱਧ ਦਰਜ ਕਿਸੇ ਵੀ ਕੇਸ ਦੇ ਬਾਰੇ ਜਾਣਕਾਰੀ ਸਾਰੇ ਜ਼ਿਲ੍ਹਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਅਸੀਂ ਨਿਯਮਾਂ ਦੇ ਅਨੁਸਾਰ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਮੰਗਾਂਗੇ ਕਿਉਂਕਿ ਪਟੀਸ਼ਨ ਕਰਤਾ ਨੇ ਖੁਦ ਕੁਝ ਵੀ ਸਪਸ਼ਟ ਜਿਹੜਾ ਨਹੀਂ ਕੀਤਾ ਹੈ। ਰਾਏ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਸਰਕਾਰ ਲੁਕਣ ਮੀਟੀ ਕਿਉਂ ਜਿਹੜੀ ਹੈ ਖੇਡਣਾ ਚਾਹੁੰਦੀ ਹੈ, ਮੈਨੂੰ ਇਹ ਕਿਉਂ ਨਹੀਂ ਦੱਸ ਰਹੀ ਹੈ ਕਿ ਕੋਈ ਐੱਫ ਆਈ ਆਰ ਹੈਗੀ ਹੈ ਜਾਂ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਕਥਿਤ ਕੇਸਾਂ ਦੀ ਜਾਣਕਾਰੀ ਛੁਪਾ ਕੇ ਰੱਖਣਾ ਚਾਹੁੰਦੀ ਹੈ ਤਾਂ ਜੋ ਐਨ ਮੌਕੇ ਦੇ ਉੱਤੇ ਹੈਰਾਨੀਜਨਕ ਕਾਰਵਾਈ ਜਿਹੜੀ ਹੈ ਸਰਪ੍ਰਾਈਜ਼ ਕੀਤਾ ਜਾ ਸਕੇ। ਸੁਣਵਾਈ ਦੇ ਦੌਰਾਨ ਬੈਂਚ ਨੇ ਕਿਹਾ ਕਿ ਇਹ ਥੋੜ੍ਹਾ ਅਣਕਿਆਸਿਆ ਅਤੇ ਸਰਕਾਰ ਨੂੰ ਇਹ ਨਹੀਂ ਪਤਾ ਕਿ ਐੱਫ ਆਈ ਆਰ ਦਰਜ ਹੋਈ ਹੈ ਜਾਂ ਨਹੀਂ ਹੋਈ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਗੱਲ ਨੂੰ ਸਮਝਣਾ ਥੋੜ੍ਹਾ ਮੁਸ਼ਕਲ ਹੈ। ਬੈਂਚ ਨੇ ਸੰਕੇਤ ਦਿੱਤਾ ਕਿ ਪਟੀਸ਼ਨ ਕਰਤਾ ਅਗਾਊਂ ਜ਼ਮਾਨਤ ਦੇ ਲਈ ਅਦਾਲਤ ਦੇ ਕੋਲ ਆ ਸਕਦਾ ਹੈ, ਜਿਸ ਤੋਂ ਬਾਅਦ ਸਰਕਾਰ ਨੂੰ ਸਾਰੀ ਜਾਣਕਾਰੀ ਦੇਣੀ ਹੀ ਪਵੇਗੀ। ਦੂਜੇ ਪਾਸੇ ਰਾਏ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਐੱਫ ਆਈ ਆਰ ਦੇ ਵੇਰਵਿਆਂ ਨੂੰ ਸਾਹਮਣੇ ਜਿਹੜਾ ਲਿਆਉਣ ਦੀ ਹੈ। ਜਦੋਂ ਮਾਮਲਾ ਅੰਤਰਿਮ ਸੁਰੱਖਿਆ ਗ੍ਰਿਫਤਾਰੀ ਤੋਂ ਬਚਾਅ ਦੇ ਵੱਲ ਨੂੰ ਮੁੜਿਆ ਤਾਂ ਪਹਿਲਾਂ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਉਣ ਦਾ ਵਿਰੋਧ ਕੀਤਾ, ਪਰ ਬਹਿਸ ਤੋਂ ਬਾਅਦ ਸਰਕਾਰੀ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਗਲੀ ਸੁਣਵਾਈ ਤੱਕ ਅਗਾਊਂ ਸੂਚਨਾ ਦਿੱਤੇ ਬਿਨਾਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਸੰਦੀਪ ਪਾਠਕ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੂੰ ਉਹਨਾਂ ਵਿਰੁੱਧ ਕਥਿਤ ਤੌਰ ਦੇ ਉੱਤੇ ਦਰਜ ਦੋ ਜਾਂ ਕਿਸੇ ਹੋਰ ਐੱਫ ਆਈ ਆਰ ਜਿਹੜੀ ਹੈ ਉਹਦੇ ਵੇਰਵੇ ਨਸ਼ਰ ਕਰਨ ਅਤੇ ਪੁਲਿਸ ਨੂੰ ਕੋਈ ਵੀ ਸਖ਼ਤ ਕਾਰਵਾਈ ਜਿਵੇਂ ਕਿ ਗ੍ਰਿਫਤਾਰੀ ਕਰਨ ਤੋਂ ਰੋਕਣ ਦੀ ਮੰਗ ਵੀ ਜਿਹੜੀ ਰੱਖੀ ਹੈ। ਇੱਕ ਕਹਿ ਲਓ ਹਾਸੋਹੀਣਾ ਜਾਂ ਮਾਮਲਾ ਜਾਂ ਫਿਰ ਆਪਾਂ ਸੈਣੀ ਸਾਹਿਬ ਨੂੰ ਪੁੱਛਦੇ ਇਹਦੇ ਬਾਰੇ। ਇੱਕ ਜਿਹੜਾ ਵਕੀਲ ਨੂੰ ਹਿਰਾਸਤ ਦਾ ਹੁਕਮ ਹੋ ਗਿਆ, ਸੀ ਜੀ ਆਈ ਸੂਰਿਆ ਕਾਂਤ ਨੇ ਰਿਪੋਰਟ ਮੰਗ ਲਈ। ਕਾਨੂੰਨੀ ਹਲਕਿਆਂ ਦੇ ਵਿੱਚ ਇਹਦੇ ਵਿੱਚ ਹਲਚਲ ਮਚੀ ਹੈ। ਆਂਧਰਾ ਪ੍ਰਦੇਸ਼ ਦੀ ਇਹ ਜਿਹੜੀ ਹੈ ਰਿਪੋਰਟਿੰਗ ਹੈ। ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਵਿੱਚ ਜਸਟਿਸ ਤਰਲਾਦਾ ਰਾਜ ਸ਼ੇਖਰ ਰਾਓ ਦੀ ਅਦਾਲਤ ਦੇ ਵਿੱਚ ਇੱਕ ਲੁੱਕ ਆਊਟ ਜਿਹੜਾ ਸਰਕੂਲਰ ਅਤੇ ਪਾਸਪੋਰਟ ਜ਼ਬਤ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਸੁਣਵਾਈ ਦੌਰਾਨ ਜਿਹੜਾ ਜੱਜ ਅਤੇ ਪਟੀਸ਼ਨਰ ਦੇ ਵਕੀਲ ਵਿਚਕਾਰ ਤਿੱਖੀ ਬਹਿਸ ਹੋ ਗਈ। ਕਾਰਵਾਈ ਦੇ ਦੌਰਾਨ ਜਸਟਿਸ ਜਿਹੜੇ ਨੇ ਚਰਲਾਦਾ ਰਾਜ ਸ਼ੇਖਰ ਰਾਓ ਨੇ ਪਟੀਸ਼ਨਰ ਦੀ ਜਿਹੜੀ ਆ ਪ੍ਰਤੀਨਿਧਤਾ ਕਰ ਰਹੇ ਵਕੀਲ ਦੇ ਵਿਹਾਰ ਦੇ ਉੱਤੇ ਇਤਰਾਜ਼ ਜਿਹੜਾ ਜਿਤਾਇਆ। ਜਦੋਂ ਉਸਨੇ ਕਥਿਤ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਇੱਕ ਫਾਈਲ ਜ਼ੋਰ ਦੇ ਨਾਲ ਸੁੱਟ ਦਿੱਤੀ ਤਾਂ ਜੱਜ ਨੇ ਵਕੀਲ ਨੂੰ ਫਟਕਾਰ ਲਗਾਈ, ਟਿੱਪਣੀ ਕੀਤੀ ਕਿ ਉਸਨੇ ਗੈਰ ਜ਼ਿੰਮੇਵਾਰਨਾ ਵਿਹਾਰ ਕੀਤਾ ਅਤੇ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਇੱਕ ਮਹਾਨ ਸੀਨੀਅਰ ਐਡਵੋਕੇਟ ਸਮਝਦਾ। ਬੈਂਸ ਦੀ ਇੱਕ ਵੀਡੀਓ ਜਿਹੜੀ ਆ ਵਾਇਰਲ ਹੋ ਗਈ। ਕਲਿੱਪ ਦੇ ਵਿੱਚ ਵਕੀਲ ਨੂੰ ਮਾਫ਼ੀ ਮੰਗਦੇ ਅਤੇ ਰਹਿਮ ਹੀ ਦੀ ਜਿਹੜੀ ਅਪੀਲ ਕਰਦੇ ਹੋਏ ਦਿਖਾਇਆ ਗਿਆ, ਜਿਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਦਰਦ ਦੇ ਵਿੱਚ ਅਤੇ ਹੱਥ ਜੋੜ ਕੇ ਮਿਹਰਬਾਨੀ ਦੀ ਭੀਖ ਮੰਗ ਰਿਹਾ। ਇਸ ਦੇ ਬਾਵਜੂਦ ਜੱਜ ਨੇ ਪੁਲਿਸ ਕਰਮਚਾਰੀਆਂ ਨੂੰ ਉਸ ਨੂੰ 24 ਘੰਟੇ ਦੇ ਲਈ ਹਿਰਾਸਤ ਦੇ ਵਿੱਚ ਲੈਣ ਦੇ ਨਿਰਦੇਸ਼ ਦੇ ਦਿੱਤੇ। ਵਕੀਲ ਨੇ ਇਹ ਵੀ ਕਿਹਾ ਕਿ ਉਹ ਬਿਮਾਰ ਹੈ ਅਤੇ ਦਰਦ ਦੇ ਵਿੱਚ ਹੈ, ਪਰ ਜੱਜ ਨੇ ਉਸ ਨੂੰ ਹੋਰ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਦੀ ਕਾਰਵਾਈ ਦੇ ਵਿੱਚ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਦਖਲ ਦੇ ਕਾਰਨ ਪੁਲਿਸ ਹਿਰਾਸਤ ਦੇ ਹੁਕਮ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਦੇਸ਼ ਦੇ ਕਾਨੂੰਨੀ ਹਲਕਿਆਂ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ। ਬਾਰ ਕੌਂਸਲ ਆਫ ਇੰਡੀਆ BCI ਨੇ ਭਾਰਤ ਦੇ ਚੀਫ ਜਸਟਿਸ CJI ਸੂਰਿਆ ਕਾਂਤ ਨੂੰ ਪੱਤਰ ਲਿਖ ਕੇ ਇਸ ਘਟਨਾ ਨੂੰ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਦੱਸਿਆ ਅਤੇ ਜੱਜ ਦੇ ਵਿਹਾਰ ਦੀ ਜਿਹੜੀ ਹੈ ਜਾਂਚ ਦੀ ਮੰਗ ਕੀਤੀ ਗਈ। BCI ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੌਜਵਾਨ ਵਕੀਲਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਦੀਆਂ ਨੇ ਅਤੇ ਅਦਾਲਤ ਦੀ ਮਰਿਆਦਾ ਦੇ ਖਿਲਾਫ ਨੇ। ਜਵਾਬ ਦੇ ਵਿੱਚ ਚੀਫ ਜਸਟਿਸ ਸੂਰਿਆ ਕਾਂਤ ਉਹਨਾਂ ਨੇ ਆਂਧਰਾ ਪ੍ਰਦੇਸ਼ ਹਾਈਕੋਰਟ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਹੁਣ ਮੌਜੂਦਾ ਸਥਿਤੀ ਇਹ ਹੈ ਕਿ ਹਾਈਕੋਰਟ ਦੇ ਨੌਜਵਾਨ ਵਕੀਲਾਂ ਨੇ ਬਾਰ ਐਸੋਸੀਏਸ਼ਨ ਦੇ ਉਸ ਦਾਅਵੇ ਦਾ ਵਿਰੋਧ ਕਰ ਦਿੱਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਮਾਮਲਾ ਸ਼ਾਂਤੀਪੂਰਵਕ ਸੁਲਝਾ ਲਿਆ ਗਿਆ ਹੈ। ਲਓ ਦੋਸਤੋ, ਇਹ ਸਾਂ ਜੀ ਖਬਰਾਂ ਅਤੇ ਲਖੀਮਪੁਰ ਖੀਰੀ ਦੀ ਖਬਰ ਆਪਾਂ ਸੈਣੀ ਸਾਹਿਬ ਦੇ ਨਾਲ ਕਰ ਲਾਂਗੇ। ਹੋਲਡ ਦੇ ਉੱਤੇ ਨੇ ਆਪਣੇ ਨਾਲ ਅਤੇ ਲਾਈਨਾਂ ਉਹਨਾਂ ਖੋਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਭਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਲੰਘਿਆ ਜੀ?
4: ਹਾਲ ਚਾਲ ਠੀਕ ਹੈ ਜੀ।
1: ਜੀ,
4: ਅੱਜ ਰੈੱਡ ਕਰਾਸ ਡੇ ਆ ਜੀ।
1: ਬਿਲਕੁਲ ਹੈ ਜੀ।
4: ਤੇ ਕਿਸੇ ਟਾਈਮ ਤੇ ਨਾ ਭਾਰੀ ਸਾਹਿਬ ਇਸ ਸੰਸਥਾ ਦੀ ਨਾ ਬੜੀ ਬੁਕਤ ਹੁੰਦੀ ਸੀ
1: ਜੀ
4: ਉਦੋਂ ਨਾ ਜੀ 20-25 ਸਾਲ ਪਹਿਲਾਂ ਜਿਹੜਾ ਆ ਉਹ ਜਿਹੜੀਆਂ ਆਪਾਂ ਹੁਣ ਸਰਵਿਸਿਜ਼ ਇੰਗੇਜ ਕਰਦੇ ਆ ਨਾ ਜੀ ਕਿਤੇ ਆਪਾਂ ਚੱਲ ਜਾਂਦੇ ਹੈਗੇ ਆ ਕਿ ਰਜਿਸਟਰੀ ਕਰਾਉਣੀ ਹੈਗੀ ਜਾਂ ਉਹ ਸਾਰਾ ਕੁਛ ਫ੍ਰੀ ਹੁੰਦਾ ਸੀ ਜੀ ਤੇ ਉਹ ਮਤਲਬ ਡੋਨੇਸ਼ਨ ਦੇ ਰੂਪ ਦੇ ਵਿੱਚ ਜਿਹੜਾ ਆ ਰੈੱਡ ਕਰਾਸ ਦੀਆਂ ਪਰਚੀਆਂ ਕੱਟ ਦਿੰਦੇ ਸੀ ਕਿਸੇ ਦੀਆਂ 100 ਰੁਪਏ ਦੀਆਂ ਕੱਟਤੀਆਂ ਕਿਸੇ ਦੀਆਂ 200 ਦੀਆਂ ਕੱਟ ਦਿੱਤੀਆਂ ਤੇ ਉਹ ਇਸ ਤਰੀਕੇ ਨਾਲ ਡੋਨੇਸ਼ਨ ਲੈਂਦੇ ਹੁੰਦੇ ਸੀ ਜੀ ਇਹਨਾਂ ਚੀਜ਼ਾਂ ਦੀ ਬਾਅਦ ਦੇ ਵਿੱਚ ਇਹਨਾਂ ਨੇ ਕੱਲੀ ਕੱਲੀ ਸਰਵਿਸਿਜ਼ ਜਿਹੜੀਆਂ ਇਹ ਪ੍ਰਾਈਵੇਟ ਕਰ ਦਿੱਤੀਆਂ ਤੇ ਉਹ ਜਿਹੜਾ ਹੈਗਾ ਆ ਇਸ ਸੰਸਥਾ ਨੂੰ ਜਿਹੜਾ ਇਹ ਜਾਣ ਜਿਹੜਾ ਆ
1: ਜੀ
4: ਜਿਹੜਾ ਡੋਨੇਸ਼ਨ ਦੇ ਰੂਪ ਚ ਜਾਂਦਾ ਸੀ ਉਹ ਤਾਂ ਲਗਭਗ ਬੰਦ ਹੀ ਹੋ ਗਿਆ ਜੀ
1: ਬਿਲਕੁਲ
4: ਤੇ ਹੁਣ ਸਰਕਾਰ ਜਿੰਨੇ ਕ ਪੈਸੇ ਥੋੜੇ ਪੈਸੇ ਹੁੰਦੇ ਹੈਗੇ ਜੀ ਉਹ ਆਉਂਦੇ ਹੈਗੇ ਆ ਉੱਥੇ ਤੇ ਉਹਦੇ ਨਾਲ ਹੀ ਇਹ ਸੰਸਥਾਵਾਂ ਮਾੜਾ ਮੋਟਾ ਸਾਹ ਲੈਂਦੀਆਂ ਜੀ
1: ਬਿਲਕੁਲ ਹੈ ਜੀ
4: ਮੈਨੂੰ ਯਾਦ ਆ 25 ਸਾਲ ਪਹਿਲਾਂ ਨਾ ਜੀ ਸਾਡੇ ਇੱਥੇ IGS SDM ਹੁੰਦਾ ਸੀ ਜੀ ਸੂਬੇ
1: ਜੀ
4: ਤੇ ਉਹਨੇ ਨਾ ਫੰਡ ਰੇਜ਼ ਕਰਨ ਦਾ ਸੋਚਿਆ ਵੀ ਰੈੱਡ ਕਰਾਸ ਦੇ ਵਿੱਚ ਫੰਡ ਜਿਹੜਾ ਆ ਉਹ ਰੇਜ਼ ਕੀਤਾ ਜਾਵੇ
1: ਜੀ
4: ਤੇ ਉਧਰੋਂ ਨਾ ਲੋਹੜੀ ਦਾ ਤਿਉਹਾਰ ਸੀ ਤੇ ਉਹਨੇ ਕਿਹਾ ਵੀ ਮੈਂ ਲੋਹੜੀ ਮੰਗੂੰਗਾ
1: ਜੀ
4: ਤੇ ਉਹ ਜਿਹੜਾ ਹੈਗਾ ਆ ਮੰਗਾਂਗੇ ਵੱਡੇ ਵੱਡੇ ਜਿਹੜੇ ਘਰ ਹੈਗੇ ਆ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਪੈਸੇ ਜਿਹੜੇ ਮਿਲਣਗੇ ਉਹ ਰੈੱਡ ਕਰਾਸ ਫੰਡ ਚ ਪਾ ਦਿਆਂਗੇ ਜੀ
1: ਜੀ
4: ਉਹਨਾਂ ਨੇ ਸਭ ਤੋਂ ਪਹਿਲਾਂ ਜੀ ਦਸੂਏ ਦਾ ਬਹੁਤ ਵੱਡਾ ਲਾਲਿਆਂ ਦਾ ਘਰ ਸੀ ਉੱਥੇ ਵੀ ਉਹਤੇ ਚੱਲੀਏ ਜੀ
1: ਜੀ
4: ਉਹ ਸਵੇਰੇ ਜਿਹੜਾ ਹੈਗਾ ਆ ਤਿਆਰ ਹੋ ਕੇ ਚੱਲ ਗਏ ਉਹਨਾਂ ਨੇ ਦਰਵਾਜ਼ਾ ਖੜਕਾਇਆ ਲਾਲਾ ਜੀ ਹੁਣੀ ਉਹ ਡਬਲ ਸਟੋਰੀ ਕੋਲ ਹੈਗਾ ਸੀਗਾ ਜੀ ਉੱਪਰੋਂ ਮਾੜਾ ਜਿਹਾ ਬਣਿਆ ਜੀ ਪਾ ਕੇ ਬਾਅਦ ਥੱਲੇ ਨੂੰ ਦੇਖ ਕੇ ਕਹਿੰਦਾ ਆਪਣੀ ਜਨਾਨੀ ਨੂੰ ਕਹਿੰਦਾ ਦੇਖੀ ਥੱਲੇ ਕੌਣ ਆ
1: ਜੀ
4: ਤੇ ਉਹ ਜਨਾਨੀ ਥੱਲੇ ਗਈ ਤੇ ਉਹ ਕਹਿੰਦੇ ਜੀ ਇਹ ਰੈੱਡ ਕਰਾਸ ਵਾਸਤੇ ਦਾ ਚੰਦਾ ਲੈਣਾ ਆ ਤੇ ਇੱਦਾਂ ਕਰਕੇ
1: ਜੀ
4: ਉਹ ਜਨਾਨੀ ਗਈ ਉਹਨੇ ਜਾ ਕੇ ਤੇ 5-7 ਮਿੰਟ ਬਾਅਦ ਬਾਹਰ ਆਈ ਤੇ ਉਹਨੇ ਕੀਤਾ ਕੌਲੀ ਆਟੇ ਦੀ ਲਿਆਈ ਲਿਆ ਕੇ SDM ਨੂੰ ਕਹਿੰਦੀ ਕਿੱਥੇ ਪਾਵਾਂ ਜੀ ਹਾਂਜੀ ਉਹ ਵਿਚਾਰੇ ਉੱਥੋਂ ਹੀ ਮੁੜਿਆ ਮੁੜ ਕੇ ਨੀ ਉਹਨਾਂ ਨੇ ਦੂਜਾ ਘਰ ਖੜਕਾਇਆ ਵੀ ਇੱਦਾਂ ਹੀ ਠੀਕ ਆ
1: ਜੀ
4: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਉਸ ਵੇਲੇ ਫੰਡ ਰੇਜ਼ਿੰਗ ਵੀ ਜਿਹੜੀ ਹੁੰਦੀ ਸੀ ਇਸ ਤਰੀਕੇ ਨਾਲ ਹੁੰਦੀ ਸੀ ਕਿ ਇਸ ਇਹਨਾਂ ਸੰਸਥਾਵਾਂ ਵਿੱਚ ਕੁਛ ਨਾ ਕੁਛ ਆਉਂਦਾ ਰਹੇ ਜੀ ਤੇ ਉਹਦੇ ਨਾਲ ਫਿਰ ਜਿਹੜੇ ਹੁੰਦੇ ਸੀ ਨਾ ਕਿ ਹੈਂਡੀਕੈਪ ਹੁੰਦੇ ਸੀ ਡਿਸੇਬਲਡ ਜਿਹਨਾਂ ਨੂੰ ਕਹਿੰਦੇ ਆਪਾਂ
1: ਬਿਲਕੁਲ
4: ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਉਹ ਟ੍ਰਾਈ ਸਾਈਕਲ ਵਗੈਰਾ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ
1: ਜੀ ਬਿਲਕੁਲ ਹੈ ਜੀ
4: ਹੁਣ ਇਹਨਾਂ ਸੰਸਥਾਵਾਂ ਦੀ ਕਿਉਂਕਿ ਫੰਡਾਂ ਦੀ ਲਿਮਿਟਿਡ ਫੰਡ ਆ ਤੇ ਇਸ ਕਰਕੇ ਇਹਨਾਂ ਦੀ ਐਕਟੀਵਿਟੀ ਵੀ ਬਹੁਤੀ ਨਹੀਂ ਦੇਖੀ ਜਾ ਰਹੀ ਜੀ
1: ਜੀ
4: ਸੋ ਇਹ ਤਾਂ ਸੀ ਜੀ ਰੈੱਡ ਕਰਾਸ ਬਾਰੇ ਜੀ
1: ਤੇ
4: ਬਾਕੀ ਬੜੀ ਵਧੀਆ ਸੰਸਥਾ ਹੈਗੀ ਆ ਜੀ ਆਖਰ ਐਟ ਲੀਸਟ ਕੋਈ ਤਾਂ ਉਦੋਂ ਸਰ ਰਿਕਾਰਡ ਕੀਤਾ ਜਾਂਦਾ ਸੀ ਇਸ ਸਾਈਨ ਦਾ ਜੀ
1: ਜੀ ਬਿਲਕੁਲ ਹੈ ਜੀ
4: ਹਾਂਜੀ
1: ਸੰਸਥਾਵਾਂ ਨੇ ਉਹਨਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ ਜਾਂ ਬੱਚੇ ਜਿਹੜੇ ਨੇ ਜਿਹੜੇ ਤਕਰੀਬਨ 18 ਸਾਲ ਤੋਂ ਉੱਤੇ ਨੇ ਕਈ ਵਾਰੀ ਉਹ ਵੀ ਜਿਹੜੇ ਨੇ ਸਟੋਰਾਂ ਦੇ ਬਾਹਰ ਖੜ ਜਾਂਦੇ ਨੇ ਸੇਵਾ ਕਰਨ ਦੇ ਲਈ ਕਿ ਉਹ ਫਿਰ ਇਨਪੁੱਟ ਪਾਉਂਦੇ ਨੇ ਜੀ ਆਪਣੀ
4: ਤੁਹਾਡੇ ਫਿਰ ਤਾਂ ਨਾ ਜੀ ਸਾਰੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਇੰਟਲੈਕਚੁਅਲ ਲੋਕ ਰਹਿੰਦੇ ਹੈਗੇ ਆ ਸਾਡੇ ਤਾਂ ਜਦੋਂ ਦੇ ਇਹ ਭੁੱਖੇ ਸ਼ੇਰ ਪੋਲੀਟੀਕਲ ਲੀਡਰ ਆਏ ਆ ਤਾਂ ਜੀ ਉਹਨਾਂ ਨੇ ਹੋ ਕਹਿੰਦੇ ਹੋਰ ਕਿਤੇ ਤੁਹਾਨੂੰ ਜਿਹੜਾ ਹੈਗਾ ਦਾਨ ਦਕਸ਼ਣਾ ਦੇਣ ਦੀ ਲੋੜ ਹੀ
1: ਨਹੀਂ
4: ਇੱਥੇ ਹੀ ਪਾਓ ਸਾਰਾ ਕੁਛ ਆਪਣੇ ਆਪ ਇੱਥੋਂ ਹੀ ਸਾਰੀਆਂ ਸੇਵਾਵਾਂ ਨਿਕਲਣੀਆਂ ਜੀ ਹਾਂਜੀ ਸੋ ਅੱਗੇ ਆ ਜੀ ਇਹ ਹੁਣ ਅੱਜ ਦੀਆਂ ਖ਼ਬਰਾਂ ਤੇ ਜੀ ਭਾਰੇ ਸਾਹਿਬ ਬਾਕੀ ਖਬਰਾਂ ਸਾਰੇ ਬੰਦੇ ਜਾਣਦੇ ਆ ਜਿਹੜੇ ਸਾਡੇ ਸਰੋਤੇ ਹੈਗੇ ਆ ਜੀ ਪਰ ਮੈਂ ਉਹਦੇ ਤੇ ਜਿਹੜੀ ਗੱਲ ਕਰੂੰਗਾ ਉਹ ਇਹ ਕਰੂੰਗਾ ਕਿ ਮੈਨੂੰ ਬੜਾ ਸ਼ੌਕਿੰਗ ਲੱਗਿਆ ਕਿ ਜਦੋਂ ਸਪੀਕਰ ਸਾਹਿਬ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਤੇ ਕਹਿੰਦੇ ਆ ਕਿ ਇਹ ਗੱਲਾਂ ਕਹੋ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਨਹੀਂ ਪਤਾ ਲੱਗਾ ਸਾਰਾ ਜਿਹੜਾ ਹੈਗਾ ਆ ਅਖਬਾਰਾਂ ਚ ਆਇਆ ਬਕਾਇਦਾ ਤੌਰ ਤੇ ਵੈਬਸਾਈਟਾਂ ਤੇ ਪਾਇਆ ਬਕਾਇਦਾ ਤੌਰ ਤੇ ਲੋਕਾਂ ਦੇ ਸੁਝਾਅ ਮੰਗੇ ਗਏ ਸਰ ਮੈਂ ਆਈ ਐਮ ਸ਼ੌਕਡ
1: ਜੀ
4: ਜਿਹੜੀ ਇਹ ਤਾਂ ਆਪੋਜੀਸ਼ਨ ਲੀਡਰਾਂ ਨੂੰ ਹੀ ਸੀ ਪਤਾ ਵੀ ਭਾਈ ਸਵੇਰੇ ਜਿਹੜਾ ਹੈਗਾ ਆ ਕਿੰਨਾ ਕੀ ਦੇਣਾ ਰਾਤ ਨੂੰ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਬਿੱਲ ਦੀਆਂ ਆਪਾਂ ਕਾਪੀਆਂ ਦਿੱਤੀਆਂ ਜੀ
1: ਜੀ
4: ਆਖਰ ਤਾਂ ਤੁਸੀਂ ਜਿਹੜਾ ਹੈਗਾ ਆ ਮੇਨ ਐਕਟ ਦੇ ਵਿੱਚ ਅਮੈਂਡਮੈਂਟ ਕੀਤੀਆਂ
1: ਜੀ
4: ਅਮੈਂਡਮੈਂਟ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕੀ ਅਮੈਂਡ ਕਰਨ ਜਾ ਰਹੇ ਹੋ
1: ਬਿਲਕੁਲ ਹੈ ਜੀ
4: ਹਾਂਜੀ ਕਿਸੇ ਨੂੰ ਵੀ ਨਹੀਂ ਸੀ ਪਤਾ ਬੀਡੀਏ ਨੂੰ ਨਹੀਂ ਪਤਾ ਸੀ ਦਾ ਕਿਸੇ ਆਪੋਜੀਸ਼ਨ ਦੇ ਲੀਡਰਾਂ ਨੂੰ ਪਤਾ ਸੀ
1: ਜੀ
4: ਹਾਂਜੀ ਉਹ ਤਾਂ ਚਲੋ ਤੁਸੀਂ ਬਣਾਤਾ, ਅਜੇ ਤੱਕ ਉਹਦਾ ਪੰਜਾਬੀ ਤਰਜਮਾ ਨਹੀਂ ਆਇਆ ਪੰਜਾਬ ਵਿੱਚ ਰਹਿੰਦੇ ਹੋਏ
1: ਜੀ।
4: ਉਹਦਾ ਜਿਹੜਾ ਹੈਗਾ ਆ ਤੁਸੀਂ ਉਹ ਤੋਂ ਬਾਅਦ ਜਿਹੜਾ ਆ ਲੋਕਾਂ ਨੇ ਜਿਹੜਾ ਆ ਬਾਅਦ ਦੇ ਵਿੱਚ ਦੇਖਿਆ ਕਿ ਤੁਸੀਂ ਦਿੱਤਾ ਹੈਗਾ ਤੇ ਹੁਣ ਜੋ ਤੁਸੀਂ ਬੋਲਦੇ ਹੋ ਉਹ ਤਾਂ ਉਹਦੇ ਵਿੱਚ ਹੀ ਹੈ ਨੀ ਲਿਖਿਆ ਆ। ਜਿਹੜਾ ਮਾਨਸਿਕ ਰੋਗੀ ਬਾਰੇ ਜਿਹੜੀ ਧਾਰਾ ਲਿਖੀ ਹੈਗੀ
1: ਜੀ,
4: ਸਾਨੂੰ ਨੀ ਪਤਾ ਕਿੱਥੋਂ ਪੜ੍ਹ ਪੜ੍ਹ ਕੇ ਮੁੱਖ ਮੰਤਰੀ ਸਾਹਿਬ ਬੋਲੀ ਜਾਂਦੇ ਆ ਜੀ।
1: ਪਰ ਸੈਂਸ ਸਾਹਿਬ ਇਸ ਚੀਜ਼ ਦੇ ਵਿੱਚ ਟਕਰਾਅ ਵਧੇਗਾ ਨਾ ਜੀ, ਜੋ ਸਥਿਤੀ ਆ ਜਾਂ ਜੋ ਖਬਰਾਂ ਨਜ਼ਰ ਆ ਰਹੀਆਂ ਨੇ, ਇੱਕ ਤਰ੍ਹਾਂ ਦਾ ਚੈਲੰਜ ਹੀ ਕਰ ਰਹੇ ਨੇ ਜਿਵੇਂ ਬਿਆਨ ਆ ਗਿਆ।
4: ਵਧੀਆ ਵਧੂਗਾ ਵਧੂਗਾ ਜੀ, ਵਧੂਗਾ ਵਧੂਗਾ, ਔਰ ਉਹਦੇ ਵਾਸਤੇ ਰਿਸਪੋਂਸੀਬਲ ਜਿਹੜਾ ਹੈਗਾ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈਗੇ ਆ
1: ਜੀ। ਬਿਲਕੁਲ
4: ਸਰ, ਇਹ ਜਿਹੜਾ ਅੱਜ ਕਰ ਰਹੇ ਹੈਗੇ ਆ, ਮੈਂ ਔਜਲਾ ਸਾਹਿਬ ਨਾਲ ਗੱਲ ਹੋਈ ਸੀ, ਔਜਲਾ ਸਾਹਿਬ ਨੇ ਜਿੱਦਾਂ ਮਤਲਬ ਜਿਸ ਤਰੀਕੇ ਨਾਲ ਮਤਲਬ ਇਹ ਪੱਖ ਰੱਖਿਆ ਨਾ, ਮੇਰੇ ਖਿਆਲ ਜੋ ਅਕਾਲ ਤੇ ਵੀ ਆਉਣਗੇ ਤੇ ਉਹ ਚੰਗੀ ਤਰ੍ਹਾਂ ਦੱਸਣਗੇ
1: ਜੀ।
4: ਉਹਨਾਂ ਦੇ ਉਹਨਾਂ ਦਾ ਕਹਿਣਾ ਸੀ ਕਿ ਮਤਲਬ ਜਿਹੜਾ ਹੈਗਾ ਇਹਨਾਂ ਨੂੰ ਅੱਜ ਜੋ ਬੋਲਦੇ ਪਏ ਇਹਨਾਂ ਨੂੰ ਉਹ ਕੰਮ ਹੋਣ ਤੋਂ ਪਹਿਲਾਂ ਬੋਲਣਾ ਚਾਹੀਦਾ ਭਾਈ, ਸ਼ਹਿਰ ਜਾਂ ਵਿਧਾਨ ਸਭਾ ਦੇ ਸੈਸ਼ਨ ਚ ਬਾਅਦ ਚ ਰੱਖੀ, ਪਹਿਲਾਂ ਇੱਥੇ ਭੇਜ।
1: ਬਿਲਕੁਲ ਹੈ ਜੀ,
4: ਹੈ ਜੀ, ਅੱਜ ਤੁਹਾਨੂੰ ਆਪਣੇ ਰਾਈਟਸ ਬਾਰੇ ਪਤਾ ਲੱਗ ਗਿਆ ਕਿ ਹਾਂ ਜੀ ਵੀ ਉਹ ਮਾਸਟਰ ਤਾਰਾ ਸਿੰਘ ਦੇ ਨਾਲ ਜਿਹੜਾ ਹੋਇਆ ਆ ਸਮਝੌਤਾ ਹੈਗਾ, ਜਾਂ ਮਤਲਬ 1925 ਦੇ ਵਿੱਚ ਜਿਹੜਾ ਹੋਇਆ ਆ ਤੇ ਅੰਗਰੇਜ਼ਾਂ ਨਾਲ, ਅੱਜ ਤੁਹਾਨੂੰ ਪਤਾ ਹੈ, ਉਦੋਂ ਨਹੀਂ ਸੀ ਪਤਾ। ਤੁਸੀਂ ਪਹਿਲਾਂ ਉਹਨੂੰ ਕਹਿੰਦੇ ਭਾਈ ਸਰਕਾਰ ਨੇ ਜੇ ਕੁਛ ਏਦਾਂ ਦਾ ਕਰਨਾ ਹੈਗਾ ਆ ਤੇ ਉਹਦਾ ਜਿਹੜਾ ਖਰੜਾ ਆ ਸਾਨੂੰ ਭੇਜਿਆ ਜਾਵੇ, ਨਹੀਂ ਭੇਜਿਆ ਜਾਂਦਾ ਤੇ ਅਸੀਂ ਜਿਹੜਾ ਹੈਗਾ ਆ ਪ੍ਰੋਟੈਸਟ ਕਰਾਂਗੇ ਤੇ ਅਸੀਂ ਅਕਾਲ ਤਖ਼ਤ ਬਿਲਕੁਲ ਇਹਦੀ ਇਜਾਜ਼ਤ ਨਹੀਂ ਦਿੰਦਾ। ਉਸ ਚੀਜ਼ ਨਾਲ ਕੀ ਹੋਣਾ ਸੀਗਾ ਜੀ ਕਿ ਜਿਹੜੀ ਆਪੋਜੀਸ਼ਨ ਆ ਉਹ ਬੂਸਟ ਹੋ ਜਾਣੀ ਸੀ, ਫਿਰ ਤਾਂ ਖਹਿਰੇ ਨਹੀਂ ਸੀ ਪੈਰ ਲੱਗਣ ਦੇਣੇ ਇਹਨਾਂ ਦੇ।
1: ਖਰੜਾ ਤਾਂ ਉਹਨਾਂ ਨੇ ਮੰਗਿਆ ਸੀ, ਇਹ ਵੀ ਕਿਹਾ ਸੀ, ਮੈਨੂੰ ਚੇਤੇ ਆ ਖਬਰਾਂ ਵੀ ਲੱਗੀਆਂ ਸੀ, 24 ਤੋਂ 48 ਘੰਟੇ ਦੇ ਵਿੱਚ ਤੁਹਾਨੂੰ ਵਾਪਸ ਵੀ ਕਰ ਦਾਂਗੇ, ਪਰ ਉਹਨਾਂ ਨੇ ਭੇਜਿਆ ਵੀ ਨਹੀਂ, ਉਹ ਚੀਜ਼ ਭੇਜੀ ਵੀ ਨਹੀਂ ਜੀ।
4: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਮੈਨੂੰ ਸ਼ੌਕਿੰਗ ਮੈਂ ਇਸ ਕਰਕੇ ਮੈਂ ਸੀਗਾ ਵੀ ਇਸ ਕਰਕੇ ਹੈਰਾਨ ਸੀ ਕਿ ਦਰਬਾਰ ਸਾਹਿਬ ਦੇ ਬਾਹਰ ਖੜਾ ਹੋ ਕੇ ਇੱਕ ਅੰਮ੍ਰਿਤਧਾਰੀ ਬੋਲ ਰਿਹਾ ਆ ਔਰ ਬਿਲਕੁਲ ਚਰਿਆਂ ਵਿੱਚ ਝੂਠ ਬੋਲ ਰਿਹਾ ਹੈ ਜੀ।
1: ਬਿਲਕੁਲ ਹੈ ਜੀ,
4: ਕੀ ਉਮੀਦ ਕਰੋਗੇ ਤੁਸੀਂ
1: ਜੀ?
4: ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਬੰਦੇ ਬਾਣੀ ਚ ਹੁੰਦੇ ਆ ਜਾਂ ਬਾਣੀ ਦੇ ਧਾਰਨੀ ਹੁੰਦੇ ਆ, ਅਸੀਂ ਉਹਨਾਂ ਬੰਦਿਆਂ ਤੋਂ ਸੱਚ ਦੀ ਉਮੀਦ ਕਰਦੇ ਹੈਗੇ ਆ। ਅਸੀਂ ਮਤਲਬ ਆਮ ਬੰਦੇ ਆ, ਅਸੀਂ ਤਾਂ ਝੂਠ ਬੋਲੀਏ 20 ਵਾਰੀ ਬੋਲੀਏ
1: ਜੀ,
4: ਔਰ ਉਹ ਫਿਰ ਸਾਨੂੰ ਡਰ ਆਉਂਦਾ ਜੀ, ਖੌਫ ਆਉਂਦਾ, ਅਸੀਂ ਬਾਹਰ ਬੋਲ ਸਕਦੇ ਹੈਗੇ ਆ ਜੇ ਤੁਸੀਂ ਦਰਬਾਰ ਸਾਹਿਬ ਦੇ ਬਾਹਰ ਕਹੋ, ਅਸੀਂ ਤਾਂ ਅੰਮ੍ਰਿਤਸਰ ਸ਼ਹਿਰ ਚ ਨੀ ਬੋਲ ਸਕਦੇ ਜੀ ਡਰਦੇ
1: ਜੀ,
4: ਇਹਨਾਂ ਨੂੰ ਕੋਈ ਖੌਫ ਨਹੀਂ ਜੀ।
1: ਬਿਲਕੁਲ ਹੈ ਜੀ,
4: ਔਰ ਬਿਲਕੁਲ ਸ਼ਰੇਆਮ ਝੂਠ ਬੋਲ ਕੇ ਗਏ ਜੀ। ਹਾਂ ਜੀ, ਅਸੀਂ ਜੀ ਅਖਬਾਰਾਂ ਦੇ ਵਿੱਚ ਗਿਆ, ਲੋਕਾਂ ਕੋਲੋਂ ਸੁਜੈਸ਼ਨ ਮੰਗੇ ਸੀ,
1: ਅਖਬਾਰਾਂ ਚ ਤਾਂ ਨਹੀਂ ਦੇਖਿਆ ਮੈਂ ਵੀ। ਚਲੋ ਮੈਂ ਤੁਹਾਨੂੰ ਉਦਣ ਭੇਜਿਆ, ਮੈਂ ਤਾਂ ਆਪ ਸਰਚ ਕਰਕੇ 2-3 ਜਗ੍ਹਾ 5-7 ਜਗ੍ਹਾ ਤੋਂ ਲੱਭ ਕੇ ਫਿਰ ਮੈਂ ਤੁਹਾਨੂੰ ਤਾਂ ਹੀ ਭੇਜਿਆ, ਮੈਂ ਕਿਹਾ ਇਹੀ ਆ ਜੀ ਬਿੱਲ, ਸ਼ੋਰ ਕਰ ਲਿਓ ਹਨਾ।
4: ਭਾਰੇ ਸਾਹਿਬ ਉਹ ਅਮੈਂਡਮੈਂਟਾਂ ਜਿਹੜੀਆਂ ਹੈਗੀਆਂ 2 ਪੇਜਾਂ ਦੀਆਂ ਹੈਗੀਆਂ, ਬਾਕੀ ਉਹ ਮੈਂ ਮੈਨੂੰ ਨਹੀਂ ਉਮੀਦ ਕਿ ਮਾਨ ਸਾਹਿਬ ਨੇ ਪੜ੍ਹਿਆ ਹੋਊਗਾ, ਉਹਨਾਂ ਨੇ ਵੀ ਸੁਣਿਆ ਹੋਊਗਾ ਕਿਸੇ ਤੋਂ ਇੱਦਾਂ ਕਰ ਦਿਆ ਤਾਂ ਅਸੀਂ ਇੱਦਾਂ ਕਰ ਦਿਆਂਗੇ, ਉਹ ਸੁਣਿਆ ਹੋਊਗਾ, ਜੋ ਉੱਥੇ ਸੁਝਾਅ ਚੱਲਦੇ ਹੋਣਗੇ ਉਹੀ ਸੁਣੇ ਆ ਤੇ ਉਹੀ ਜਿਹੜੀ ਪ੍ਰਚਾਰੀ ਜਾਂਦੇ ਆ ਜੀ। ਉੱਥੇ ਕਿੱਥੇ ਆ ਮਾਨਸਿਕ ਰੋਗੀ ਬਾਰੇ ਜੀ? ਕਿਤੇ ਨੀ ਜ਼ਿਕਰ ਹੈਗਾ ਜੀ। ਮੈਂ ਤਾਂ ਕੱਲ ਨੂੰ ਉਹਨੂੰ ਇੱਕ ਇੱਕ ਅੱਖਰ ਜਿਹੜਾ ਹੈਗਾ ਨਾ ਜੀ, ਉਹਦਾ ਪੜ੍ਹ ਕੇ ਉਹਦਾ ਡਿਕਸ਼ਨਰੀ ਮੀਨਿੰਗ ਜਿਹੜਾ ਹੈਗਾ ਆ ਲਿਖ ਕੇ ਤੇ ਫਿਰ ਉੱਤੇ ਤਰਜਮਾ ਕਰਨਾ ਹੈਗਾ ਅਗਲੇ ਹਫ਼ਤੇ ਦੇ ਵਿੱਚ
1: ਜੀ।
4: ਉੱਥੇ ਕਿੱਥੇ ਲਿਖਿਆ ਹੈਗਾ ਗੁਟਕਾ ਸਾਹਿਬ ਬਾਰੇ, ਕਿੱਥੇ ਦੱਸਿਆ ਜੀ?
1: ਬਿਲਕੁਲ ਹੈ ਜੀ,
4: ਹਾਂਜੀ, ਉੱਥੇ ਸਿਰਫ ਗੁਰੂ ਮਹਾਰਾਜ ਦੇ ਜਿਹੜਾ ਹੈਗਾ ਆ ਵੀ ਤੁਸੀਂ ਆਪਣੇ ਜਿਹੜੇ ਆ ਸਰੂਪ ਬਾਰੇ ਜਿਹੜਾ ਆ ਉਹ ਦਰਜ ਆ ਜੀ
1: ਜੀ।
4: ਬਾਕੀ ਉਹਦੇ ਵਿੱਚ ਜਿਹੜੇ ਹੈਗੇ ਆ ਹੋਰ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ, ਅੱਜ ਕੱਲ ਡਿਜੀਟਲ ਬੇਅਦਬੀਆਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਕਿਉਂ ਉਹ ਸਕੋਪ ਕਿਉਂ ਛੱਡਿਆ ਗਿਆ ਜੀ? ਉਹਨਾਂ ਨੂੰ ਕਿੱਦਾਂ ਤੁਸੀਂ ਟ੍ਰੀਟ ਕਰੋਗੇ? ਮੰਨ ਲਓ ਕੋਈ ਬੰਦਾ ਜਿਹੜਾ ਹੈਗਾ ਤੁਹਾਡੇ ਕੋਲ ਟਰੇਸ ਹੋ ਜਾਂਦਾ ਵੀ ਇੱਥੇ ਹੀ ਬੰਦਾ ਬੈਠਾ ਆ ਜੀ, ਪੰਜਾਬ ਚ ਬੈਠਾ ਬੰਦਾ ਡਿਜੀਟਲੀ ਜਿਹੜਾ ਹੈਗਾ ਆ ਕੋਈ ਇੱਦਾਂ ਦਾ ਕੰਮ ਕਰ ਦਿੰਦਾ ਹੈਗਾ ਆ, ਕੀ ਉਹ ਬੇਅਦਬੀ ਨਹੀਂ ਹੈ?
1: ਪਰ ਇਹਦੇ ਵਿੱਚ ਦੇਖੋ ਸੈਣੀ ਸਾਹਿਬ, ਜਦੋਂ ਆਪਣਾ ਬੇਅਦਬੀ ਬਰਗਾੜੀ ਦੇ ਵਿੱਚ ਸਭ ਤੋਂ ਵੱਡਾ ਜੋ ਹੋਇਆ ਜੋ ਵੀ ਵਾਪਰਿਆ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਐਸ ਜੀ ਪੀ ਸੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਮਿਲ ਕੇ ਸਿਰ ਜੋੜ ਕੇ ਬੈਠਦੇ ਜਿੱਦਾਂ ਹੁਣ ਵੀ ਬੈਠੇ ਹੀ ਹੈ, ਤਾਂ ਉਹ ਬੈਠ ਕੇ ਤਾਂ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਆਉਣ ਤੋਂ ਆਪਣਾ ਜਿਹੜਾ ਸੀ ਇੱਕ ਮਰਿਆਦਾ ਦੇ ਹਿਸਾਬ ਦੇ ਨਾਲ ਉਸ ਚੀਜ਼ ਨੂੰ ਤਿਆਰ ਕਰਦੇ, ਲੋਕਾਂ ਦੇ ਵਿੱਚ ਉਸ ਨੂੰ ਜਿਹੜਾ ਪ੍ਰਚਾਰ ਦੇ ਚਾਹੇ ਕਾਨੂੰਨ ਹੀ ਬਣਾ ਦਿੰਦੇ, ਆਪਣੇ ਤੌਰ ਦੇ ਉੱਤੇ ਵੀ ਬਣਵਾ ਸਕਦੇ ਸੀ ਜੀ।
4: ਭਾਰੇ ਸਾਹਿਬ ਕੁਛ ਇੱਕ ਗੱਲਾਂ ਜਿਹੜੀਆਂ ਹੈਗੀਆਂ ਲੀਗਲ ਪਰਸਨੈਲਿਟੀਜ਼ ਦੇ ਕਰਨ ਵਾਲੀਆਂ ਨਹੀਂ ਹੁੰਦੀਆਂ
1: ਜੀ।
4: ਲੀਗਲ ਬੰਦਾ ਜਿਹੜਾ ਆ ਜਦੋਂ ਗੱਲ ਕਰੂਗਾ ਲੀਗਲ ਵਰਡਿੰਗ ਯੂਜ਼ ਕਰੂਗਾ,
1: ਬਿਲਕੁਲ ਹੈ ਜੀ,
4: ਉਹ ਲੀਗਲ ਵਰਡ ਜਿੱਦਾਂ ਹੁਣ ਕਸਟੋਡੀਅਨ ਵਰਡ ਜਿਹੜਾ ਲਿਖ ਦਿੱਤਾ ਇਹਨਾਂ ਨੇ, ਉਹ ਕਸਟੋਡੀਅਨ ਵਰਡ ਜਿਹੜਾ ਹੈਗਾ ਆ ਤੁਹਾਨੂੰ ਪਤਾ ਆ ਉਹਦੀ ਮਲਕੀਤੀ ਦਾ ਅਧਿਕਾਰ ਹੁੰਦਾ ਉਹ
1: ਜਿੱਦਾਂ ਮਹਾਰਾਜ ਦੀ ਬੀੜ ਕਹਿੰਦੇ ਆ ਆਮ ਭਾਸ਼ਾ ਦੇ ਆਪਾਂ ਜਿੱਦਾਂ ਕਹਿੰਦੇ ਆ ਉਹਨਾਂ ਨੇ ਸਰੂਪ ਲਿਖ ਦਿੱਤਾ ਉਹ ਵੀ ਵਿਵਾਦ ਬਣਿਆ।
4: ਅੱਛਾ ਜੀ ਡੋਮੀਨੈਂਸ ਦਾ ਜਿਹੜਾ ਹੈਗਾ ਆ ਰਾਈਟ ਆਫ ਡੋਮੀਨੈਂਸ ਜਿਹਦੇ ਕੋਲ ਹੁੰਦਾ ਹੀ ਇਜ਼ ਕਸਟੋਡੀਅਨ
1: ਜੀ
4: ਹੈ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜੇ ਇੱਕ ਸਿੱਖ ਦੇ ਤੌਰ ਤੇ ਮੈਂ ਉਹਨੂੰ ਸਮਝਾਂ ਤੇ ਇਹ ਤਾਂ ਇਹ ਹੈਗਾ ਆ ਕਿ ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਡੋਮੀਨੈਂਸ ਮਤਲਬ ਉਸ ਬੰਦੇ ਦੀ ਹੋ ਗਈ ਕਸਟੋਡੀਅਨ ਉਹਦੀ ਹੋ ਗਈ ਵੀ ਜਿਹਨੇ ਘਰ ਆਪਣੇ ਪ੍ਰਕਾਸ਼ ਕੀਤਾ ਆ ਉਹ ਕਸਟੋਡੀਅਨ ਹੋ ਗਿਆ, ਜਿਹਨੇ ਆਪਣੇ ਡੇਰੇ ਚ ਕੀਤਾ ਆ ਉਹ ਹੋ ਗਿਆ ਜੀ, ਤੇ ਗੁਰੂ ਅਤੇ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਗ੍ਰੰਥੀ ਆ ਜੀ। ਹੁਣ ਸਾਡੇ ਪਿੰਡ ਦੇ ਵਿੱਚ ਸਰ ਕੋਈ ਗ੍ਰੰਥੀ ਹੈ ਹੀ ਨਹੀਂ ਗਾ ਜੀ, ਜਿਹੜੇ ਬੰਦੇ ਨੇ ਪਿੰਡ ਵਾਲੇ ਆਪ ਸੇਵਾ ਕਰਦੇ ਹੈਗੇ ਆਪ ਜਾਂਦੇ ਆ ਤੇ ਚਾਬੀ ਕਿਸੇ ਨੇ ਰੱਖੀ ਹੁੰਦੀ ਆ, ਕਿਸੇ ਨੇ ਸਵੇਰੇ ਤੜਕੇ ਜਿਹੜਾ ਇੱਕ ਲੇਡੀ ਹੈਗੀ ਉਹ 3:30 ਵਜੇ ਚੱਲ ਜਾਂਦੀ ਆ ਉਹ ਜਾ ਕੇ ਲੋਕ ਖੋਹ ਲਿਆਉਂਦੀ ਹੈਗੀ ਆ, ਪਿੱਛੇ ਜਿਹੜਾ ਬੜਾ ਸ਼ਾਂਤੀ ਪੂਰਵਕ ਮਾਹੌਲ ਹੈਗਾ ਆ ਜੀ।
1: ਨਾਲੇ ਦੇਖੋ ਕਸਟੋਡੀਅਨ ਕੌਣ ਹੋਊਗਾ ਜੀ, ਆਪਾਂ ਕਦੇ ਸੁਣਿਆ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੋਈ ਵੀ ਲਿਆ ਕੇ ਘਰ ਦੇ ਵਿੱਚ ਕਰਦਾ ਹੈ ਪਾਠ ਰਕਾਉਂਦਾ ਜਾਂ ਵਿਆਹ ਦੀਆਂ ਰਸਮਾਂ ਜਾਂ ਦੁੱਖ ਦੀਆਂ ਰਸਮਾਂ ਹੁੰਦੀਆਂ ਨੇ ਸਾਰਾ, ਕਦੇ ਆਪਾਂ ਸੁਣਿਆ ਕਦੇ ਉੱਥੇ ਬੇਅਦਬੀ ਹੋਈ ਆ ਇੱਦਾਂ
4: ਸਰ? ਕਦੀ ਵੀ ਨਹੀਂ ਜੀ।
1: ਜੀ
4: ਅਗਲੇ ਤਾਂ ਸਤਿਕਾਰ ਦਿੰਦੇ ਪੂਰੀ ਤਰ੍ਹਾਂ,
1: ਪਹਿਰਾ ਦਿੰਦੇ ਆ ਬਕਾਇਦਾ, ਰਾਤ ਨੂੰ ਰੋਲ ਲੱਗਦੀ ਆ ਸਾਰਾ ਕੁਝ ਲੱਗਦਾ ਉੱਥੇ ਬਕਾਇਦਾ, ਪਰਿਵਾਰ ਦਾ ਵਿਅਕਤੀ ਜਾਂ ਕੋਈ ਮੈਂਬਰ ਜਿਹੜਾ ਬੈਠਦਾ ਜੀ ਨਾਲ
4: ਨਹੀਂ ਸੁੱਖਾ ਸਿੱਧ ਕਰਕੇ ਫੇਰ ਅਗਲੇ ਬੰਦੇ ਚੱਲ ਜਾਂਦੇ ਹੈਗੇ ਆ, ਉਹ ਚੱਕਰ ਨਹੀਂ ਹੈ ਜੀ। ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਜੇ ਸਿੱਖ ਸਕੋਲਰਸ ਨੂੰ ਨਾਲ ਲੈ ਲੈਂਦੇ ਤੇ ਉਹ ਇਸ ਚੀਜ਼ ਨੂੰ ਜਿਹੜਾ ਹੈਗਾ ਆ ਉਹ ਸ਼ਬਦਾਂ ਦਾ ਜਿਹੜਾ ਆ ਉਹ ਸ਼ਬਦਾਂ ਦੇ ਨਾਲ ਜਿਹੜੀ ਮਾਨਹਾਨੀ ਹੁੰਦੀ ਪਈ ਆ ਉਹ ਤਾਂ ਨਾ ਹੁੰਦੀ।
1: ਬਿਲਕੁਲ ਹੈ ਜੀ।
4: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਤੇ ਤਾਂ ਮੈਨੂੰ ਸਖ਼ਤ ਇਤਰਾਜ਼ ਹੈਗਾ ਆ ਜੀ। ਬਾਕੀ ਆਪਾਂ ਅਗਲੇ ਹਫ਼ਤੇ ਦੇ ਵਿੱਚ ਇੱਥੇ ਪ੍ਰੋਗਰਾਮ ਜ਼ਰੂਰ ਸਪੈਸ਼ਲੀ ਕਰਾਂਗੇ
1: ਜ਼ਰੂਰ,
4: ਔਰ ਇੱਕ ਇੱਕ ਅੱਖਰ ਦੇ ਉੱਤੇ ਜਿਹੜਾ ਹੈਗਾ ਆ ਆਪਾਂ ਉਹਦਾ ਲੀਗਲ ਵਰਡਿੰਗ ਤੇ ਉਹਦਾ ਸਾਰਾ ਮੀਨਿੰਗ ਜਿਹੜਾ ਹੈਗਾ ਆ ਉਹ ਤੇ ਵੀ ਜਿਹੜਾ ਆ ਡਿਸਕਸ ਕਰਾਂਗੇ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਜੋਲ ਭੈਣ ਜੀ, ਸਵਾਗਤ ਹੈ ਜੀ।
5: ਤੁਸੀਂ ਇਹ ਦੇਖੋ ਬਈ ਤੁਹਾਨੂੰ ਪਤਾ ਮੈਂ ਇੱਕ ਵਾਰ ਭਾਰਤ ਸਾਹਿਬ ਤੁਹਾਨੂੰ ਭੇਜੀ ਸੀ ਫੋਟੋ ਬਈ ਉਹ ਜਿਹੜੇ ਗਮਲੇ ਜੇ ਬਣੇ ਹੁੰਦੇ ਆ ਨਾ ਸਟੋਰਾਂ ਦੇ ਅੱਗੇ ਦਰਖਤ ਲਾਏ ਹੁੰਦੇ ਆ ਜਿਹੜੀਆਂ ਡੂੰਘੀਆਂ ਗੱਲਾਂ ਨੇ ਬਈ ਕੀ ਇਹਨਾਂ ਨੇ ਕਾਨੂੰਨ ਬਣਾਇਆ ਕੀ ਨਹੀਂ
1: ਜੀ,
5: ਤੇ ਗੜਗਾ ਚ ਉਹਨਾਂ ਨੂੰ ਪੁੱਛੇ ਜਿਵੇਂ ਤੁਸੀਂ ਜਥੇਦਾਰ ਬਣੇ ਹੋ ਉਦੋਂ ਮਰਿਆਦਾ ਰੱਖੀ ਗਈ ਸੀ ਉਹ
1: ਜੀ,
5: ਤੇ ਕਿਵੇਂ ਤੁਸੀਂ ਲੋਕੇ ਛੁਪੇ ਚੋਰੀ ਸਾਰਾ ਕੁਛ ਕੀਤਾ
1: ਜੀ,
5: ਤੇ ਅੱਜ ਮੈਂ ਹੁਣ ਤੁਸੀਂ ਆਪਾਂ ਕਹਿੰਦੇ ਸੀ ਪਿੰਡਾਂ ਚ ਤਾਂ ਆਮ ਹੀ ਆਪਣੀ ਬੋਲੀ ਦੇ ਵਿੱਚ ਕਿਹਾ ਜਾਂਦਾ ਸੀ ਮਹਾਰਾਜ ਦੀ ਬੀੜ ਲੈਂਦੀ, ਸਰੂਪ ਤਾਂ ਪਤਾ ਹੀ ਨਹੀਂ ਸੀਗਾ।
1: ਹਾਂਜੀ ਬਿਲਕੁਲ ਹੈ ਜੀ।
5: ਹੈ ਤੇ ਉਹ ਆਪਣਾ ਕੁਛ ਵੀ ਜਿਹੜਾ ਉੱਪਰ ਉਹ ਚੰਦੋਆ ਸਾਹਿਬ ਹੁੰਦਾ ਚੰਦੋਆ ਸਾਹਿਬ ਬਣਾ ਤਾ ਉਹ ਵੀ ਹੈ
1: ਜੀ ਬਿਲਕੁਲ ਹੈ,
5: ਤੇ ਉਹ ਹੁਣ ਚੰਦੋਆ ਤੁਸੀਂ ਕਹਿ ਹੀ ਨਹੀਂ ਸਕਦੇ ਹੈਗੇ
1: ਜੀ।
5: ਇਹਨਾਂ ਨੇ ਜਿਹੜਾ ਹੁਣ ਕੀਤਾ ਹੈਗਾ ਬਈ ਸਰਟੀਫਿਕੇਟ ਮਿਲੂਗਾ,
1: ਹਾਂਜੀ
5: ਨਹੀਂ ਸਰਟੀਫਿਕੇਟ ਲੈਣਾ ਪਊਗਾ,
1: ਸਿੱਖੀ ਦਾ ਸਰਟੀਫਿਕੇਟ ਆਂਦੀ ਬਿਲਕੁਲ ਹੈ।
5: ਹਾਂ ਤੁਸੀਂ ਇਹ ਦੱਸੋ ਜਿਨ੍ਹਾਂ ਕੋਲ ਜਿਹੜੇ ਇਹਨਾਂ ਦੇ ਸਰਟੀਫਿਕੇਟ ਵਾਲਿਆਂ ਨੇ ਉਹਨਾਂ ਦੇ ਕੀ ਕਾਰਨਾਮੇ ਨੂੰ ਦੇ ਦੇਣੀ ਇਹਨਾਂ ਨੂੰ
1: ਜੀ,
5: ਹੈਨਾ, ਤੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਭੰਬਲ ਭੂਸੇ ਦੇ ਵਿੱਚ ਪਾਇਆ ਹੋਇਆ ਦੁਨੀਆ, ਇਹਨਾਂ ਨੇ ਇਸ ਭੰਬਲ ਭੂਸੇ ਦੇ ਵਿੱਚ ਪਾ ਕੇ ਅਸਲੀ ਪੋਲਿਟਿਕਸ ਜਿਹੜੀ ਹੋ ਰਹੀ ਆ ਜਿਹਨੇ ਪੰਜਾਬ ਨੂੰ ਇੰਨਾ ਪਿੱਛੇ ਸਿੱਟਤਾ
1: ਜੀ,
5: ਉਹਦੇ ਵੱਲ ਤਾਂ ਖਿਆਲ ਹੀ ਨਹੀਂ ਜਾਣ ਦਿੰਦੇ ਇਹ
1: ਬਿਲਕੁਲ,
5: ਹੈ ਇੱਥੇ ਹੀ ਅਲਝਾਈ ਰੱਖਦੇ ਨੇ, ਕਿਸੇ ਨੇ ਭਾਂਡੇ ਮਾਂਜ ਲਏ 2 ਦਿਨ 2 ਕੌਲੀਆਂ

0: ਸੁਣਾ ਕੇ ਲੋਕਾਂ ਨੂੰ ਤਾਂ ਡਿਸਟਰੈਕਟ ਨਾ ਕਰੋ।
1: ਬਿਲਕੁਲ ਹੈ ਜੀ,
0: ਹੈ ਨਾ, ਬੜੀ ਮਾੜੀ ਗੱਲ ਹੈ ਬਹੁਤ। ਹੋਰ ਤਾਂ ਇਹਨਾਂ ਤੋਂ ਕੁਛ ਆਉਂਦਾ ਹੀ ਨਹੀਂ ਹੈਗਾ
1: ਜੀ,
0: ਇਹੀ ਦਿਮਾਗ ਘੁਮਾਈ ਜਾਂਦੇ ਆ ਸਾਰਾ ਦਿਨ।
1: ਬਿਲਕੁਲ ਹੈ ਜੀ,
0: ਮੈਂ ਸੁਣਦੀ ਹਾਂ ਭਾਜੀ ਉਹਨਾਂ ਨੂੰ ਵੀ ਬੜਾ ਸੋਹਣਾ ਲੱਗੇ ਹੋਏ ਦੱਸਦੇ ਨੇ
1: ਜੀ। ਥੈਂਕ ਯੂ ਭੈਣ ਜੀ, ਥੈਂਕ ਯੂ,
2: ਹਾਂਜੀ ਸ਼ੁਕਰੀਆ ਭੈਣ ਜੀ, ਸ਼ੁਕਰੀਆ,
1: ਸਤਿ ਸ੍ਰੀ ਅਕਾਲ ਜੀ।
2: ਹਾਂਜੀ
1: ਸੈਣੀ ਸਾਹਿਬ ਕੀ ਕਹੋਗੇ ਜੀ?
2: ਭੈਣ ਜੀ ਹੁਣਾਂ ਨੇ ਬੜੀ ਵਧੀਆ ਗੱਲ ਕੀਤੀ ਹੈਗੀ ਆ। ਅਸੀਂ ਜਿਹੜਾ ਹੈਗਾ ਆ ਸਾਨੂੰ ਇਹ ਪਤਾ ਨਹੀਂ ਸਮਝ ਹੀ ਕਿੱਦਾਂ ਦੀ ਬਣਾਤੀ ਆ
1: ਜੀ,
2: ਕਿ ਗੁਰਬਾਣੀ ਦਾ ਜਿਹੜਾ ਆ ਜੀ ਉਹਦਾ ਤਾਂ ਮਤਲਬ ਬੇਅਦਬੀ ਹੋ ਹੀ ਨਹੀਂ ਸਕਦੀ ਜੀ।
1: ਜੀ
2: ਸ਼ਬਦ ਗੁਰੂ ਦੀ ਬੇਅਦਬੀ ਹੋ ਹੀ ਨਹੀਂ ਸਕਦੀ
1: ਜੀ।
2: ਸ਼ਬਦ ਗੁਰੂ ਜਿਹੜਾ ਹੈਗਾ ਆ ਜੇ ਉਹ ਕੋਈ ਬਾਹਰੀ ਚੀਜ਼ ਤਾਂ ਹੈ ਨੀ ਜੀ, ਉਹ ਤਾਂ ਇੱਕ ਜਿਹੜਾ ਹੈਗਾ ਆ ਹਵਾ ਦੇ ਵਿੱਚ ਵੀ ਸ਼ਬਦ ਗੁਰੂ ਹੈਗਾ ਆ ਜੀ, ਫਿਰ ਉਹੀ ਅੰਤਰ ਗੁਰੂ ਰਾਧਣਾ ਕਹਿੰਦੇ ਹੈਗੇ ਆ ਜੀ, ਉਹ ਸ਼ਬਦ ਗੁਰੂ ਫਿਰ ਬੰਦੇ ਆਪਣੇ ਅੰਦਰ ਪ੍ਰਗਟ ਕਰਦਾ ਜੀ ਸ਼ਬਦ
1: ਜੀ।
2: ਉਹ ਤਾਂ ਗੱਲਾਂ ਡੂੰਘੀਆਂ ਹੈਗੀਆਂ, ਸਾਨੂੰ ਤਾਂ ਚਲੋ ਨਹੀਂ ਪਤਾ, ਅਸੀਂ ਸਧਾਰਨ ਬੁੱਧੀ ਵਾਲੇ ਲੋਕ ਹੈਗੇ ਹਾਂ, ਇਹ ਜਿਹੜੇ ਉੱਥੇ ਬੈਠੇ ਹੈਗੇ ਆ ਇੰਨਾ ਇੰਨਾ ਅਭਿਆਸ ਕਰਦੇ ਹੈਗੇ, ਇਹਨਾਂ ਨੂੰ ਵੀ ਨੀ ਪਤਾ, ਇਹ ਵੀ ਬਾਹਰ ਦੀ ਦੌੜ ਦੇ ਵਿੱਚ ਹੀ ਪਏ ਹੈਗੇ ਜੀ।
1: ਬਿਲਕੁਲ ਹੈ ਜੀ,
2: ਉਹ ਮੈਂ ਤਾਂ ਇਹ ਜਾਣਦਾ ਹੈਗਾ ਜੀ ਬਈ ਸਿੱਖ ਸਕਾਲਰ ਬਸਕੀਨ ਸੀ
1: ਜੀ,
2: ਉਹਨਾਂ ਦੇ ਵੀ ਹੱਥ ਜੋੜ ਦਿੱਤੇ, ਉਹ ਵੀ ਸੰਕੋਚ ਕਰਕੇ ਬੋਲਦੇ ਸੀ ਕਿ ਮੈਂ ਬਹੁਤਾ ਨਾ ਬੁੱਲਾਂ ਨਾਲ ਹੀ ਨੀ ਗੱਲ ਕਹਿ ਦਿੰਦੇ ਸੀ, ਬਹੁਤਾ ਨਾ ਬੁੱਲਾਂ, ਫਿਰ ਜਿਹੜੇ ਹੈਗੇ ਆ ਕੱਚੀ ਸੋਚ ਵਾਲੇ ਜਿਹੜੇ ਹੈਗੇ ਆ ਉਹ ਗਰਮ ਹੋ ਜਾਂਦੇ ਆ।
1: ਮੈਂ ਤਾਂ ਸੈਣੀ ਸਾਹਿਬ ਕਈ ਵਾਰੀ ਨਾ, ਚਲੋ ਪਿਛਲੀ ਵਾਰੀ ਮੈਂ ਓਸ਼ੋ ਦਾ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀ, ਉਹਨੂੰ ਪੜ੍ਹ ਕੇ ਵੀ ਸੁਣਾਇਆ ਸੀ, ਮੈਂ ਉਸ ਵਿੱਚ ਹੈਰਾਨ ਰਹਿ ਗਿਆ। ਚਲੋ ਉਹਨੇ ਸਿੱਖ ਧਰਮ ਦੀ ਥੋੜ੍ਹੀ ਗੱਲ ਕੀਤੀ ਹੈ, ਪਰ ਬਾਕੀ ਜਿਹੜੇ ਧਰਮਾਂ ਦੇ ਉਹਨੇ ਨਾ ਕਹਿ ਸਕਦੇ ਹੈ ਕਿ ਪੂਰਾ ਐਨ ਲਾਹੂ ਲਾਹ ਅਤੇ ਧੱਜੀਆਂ ਲਾਤੀਆਂ, ਪਰ ਉਹ ਵੀ ਹੈ ਨਾ ਇਸ ਚੀਜ਼ ਦੇ ਉੱਤੇ ਸਿੱਖ ਧਰਮ ਦੇ ਖਿਲਾਫ਼, ਮਤਲਬ ਕਿ ਉਹ ਆਪਣੇ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਕੀਤਾ ਜੋ ਵੀ ਕੀਤਾ, ਪਰ ਉਸ ਹਿਸਾਬ ਦੇ ਨਾਲ ਹੀ ਬੋਲ ਸਕੇ ਹਨ ਜਾਂ ਜਿਸ ਹਿਸਾਬ ਨਾਲ ਬਾਕੀਆਂ ਦੇ ਖੁੱਲ੍ਹ ਕੇ ਆਪਣੇ ਵਿਚਾਰ ਦੇ ਗਿਆ ਜੀ।
2: ਉਹ ਅੰਮ੍ਰਿਤਸਰ ਆਇਆ ਜੀ, ਇੱਥੇ ਆਇਆ ਆ ਕੇ ਇਹ ਕਹਿੰਦੇ ਜੀ ਸਿਰ ਢੱਕ ਕੇ ਅੰਦਰ ਚ
1: ਜੀ,
2: ਉਹ ਕਹਿੰਦਾ ਸਤਿਕਾਰ ਮੇਰੇ ਦਿਲ ਚ ਆ
1: ਜੀ,
2: ਉਹ ਕਹਿੰਦੇ ਤੂੰ ਸਿਰ ਢੱਕੇ ਬਿਨਾਂ ਅਸੀਂ ਤੈਨੂੰ ਉੱਤਰ ਨਹੀਂ ਜਾਣ ਦੇਣਾ
1: ਜੀ,
2: ਉਹ ਕਹਿੰਦਾ ਮੈਂ ਫਿਰ ਜਾਣਾ ਹੀ ਨੀ, ਉਹ ਚੁੱਪ ਕਰਕੇ ਵਾਪਸ ਚਲਾ ਗਿਆ ਜੀ।
1: ਬਿਲਕੁਲ ਹੈ ਜੀ,
2: ਤੂੰ ਇਸ ਕਰਕੇ ਜਿਹੜਾ ਹੈਗਾ ਆ ਹੁਣ ਆਖਰ ਉਹਨਾਂ ਨੇ ਵੀ ਤਾਂ ਕਿਤੋਂ ਅਧਿਐਨ ਕੀਤਾ ਹੀ ਆ ਨਾ, ਪੜ੍ਹਿਆ ਹੀ ਸੀ, ਤਾਂ ਹੀ ਅਗਲੇ ਬੰਦੇ ਨੇ ਜਿਹੜਾ ਇਹਦਾ ਟੀਕਾ ਕਰ ਦਿੱਤਾ ਜਪਜੀ ਸਾਹਿਬ ਦਾ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਅਸੀਂ ਨਾ ਲੋਕ ਜਿਹੜੇ ਹੈਗੇ ਆ ਟ੍ਰਿਫਲਸ ਦੇ ਵਿੱਚ ਜ਼ਿਆਦਾ ਉਲਝਦੇ ਹੈਗੇ ਆ, ਤੁਛ ਚੀਜ਼ਾਂ ਚ ਜ਼ਿਆਦਾ ਉਲਝਦੇ ਹੈਗੇ ਆ, ਅਸੀਂ ਇਹਨਾਂ ਚੀਜ਼ਾਂ ਚ ਉਲਝ ਕੇ ਕ੍ਰਕਸ ਜਿਹੜਾ ਹੁੰਦਾ ਆ ਜਿਹੜਾ ਹੈਗਾ ਆ ਕਿ ਤਾਂ ਉਹ ਅਸੀਂ ਮਤਲਬ ਕਹਿੰਦੇ ਨਾ ਸ਼ਹਿਦ ਦੇ ਮੱਖੀਆਂ ਦੇ ਵਿੱਚ ਜਿਹੜਾ ਹੈਗਾ ਆ ਉਹ ਸ਼ਹਿਦ ਵਾਲੀ ਜਿਹੜੀ ਫਾੜੀ ਹੁੰਦੀ ਉਹ ਅਲੱਗ ਹੀ ਹੁੰਦੀ ਹੈਗੀ ਆ, ਅਸੀਂ ਉੱਥੇ ਤੱਕ ਤਾਂ ਪਹੁੰਚਦੇ ਨੀਗੇ, ਅਸੀਂ ਕਦੀ ਮੱਖੀਆਂ ਚ ਉਲਝ ਜਾਂਦੇ ਹੈਗੇ ਆ, ਕਦੀ ਉਹਦੇ ਜਿਹੜੇ ਹੈਗੇ ਆ ਉਹ ਦੂਜੇ ਜਿਹੜੇ ਹੈਗੇ ਆ ਜਿੱਥੇ ਉਹਦੇ ਬੱਚੇ ਹੁੰਦੇ ਅਸੀਂ ਉਹਨਾਂ ਚ ਉਲਝ ਜਾਂਦੇ ਹੈਗੇ ਆ ਜੀ, ਸ਼ਹਿਦ ਦਾ ਟੇਸਟ ਕਿਸੇ ਕੋਲ ਲੈਣਾ ਹੀ ਨਹੀਂ, ਉੱਥੇ ਤੱਕ ਪਹੁੰਚਦੇ ਹੀ ਨੀ ਜੀ।
1: ਬਿਲਕੁਲ ਹੈ ਜੀ,
2: ਦੂਜਾ ਇਹ ਹੈਗਾ ਬਜ਼ਾਰੀ ਵਾਦ ਨੇ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਆਹ ਜਿਹੜੀ ਬਾਹਰੀ ਦਿੱਖ ਬੇਅਦਬੀ ਇਹ ਸਾਰੀਆਂ ਚੀਜ਼ਾਂ ਇਹ ਬਜ਼ਾਰੀਵਾਦ ਦੀ ਦੇਣੀ ਆ ਭਾਰਤ ਸਾਹਿਬ, ਜਿਹਦੇ ਬਾਰੇ ਮੈਂ ਪਹਿਲਾਂ ਵੀ ਬੋਲਿਆ ਸੀ।
1: ਬਿਲਕੁਲ ਹੈ ਜੀ, ਬਿਲਕੁਲ,
2: ਔਰ ਹੁਣ ਅੱਗੇ ਦੀ ਅੱਗੇ ਤੁਸੀਂ ਦੇਖੋ ਨਾ ਹੁਣ ਜਿਹੜਾ ਹੈਗਾ ਆ ਮੈਂ ਉਹ ਦੇਖੋ ਨਾਲ ਹੀ ਮਾਨ ਸਾਹਿਬ ਦੀ ਸਟੇਟਮੈਂਟ ਆ ਗਈ ਨਾ ਵੀ ਅਸੀਂ ਬਿਲਕੁਲ ਨੀ ਵਾਪਸ ਲੈਣਾ ਜੇ ਇੱਦਾਂ ਕਰਕੇ ਹੈਗਾ ਜੀ, ਮਤਲਬ ਇਹ ਹੈਗਾ ਆ ਵੀ ਹੁਣ ਵੀ ਬਾਦਲ ਪਰਿਵਾਰ ਨੂੰ ਹੀ ਦੁੱਖ ਹੈਗਾ ਜਿੱਦਾਂ ਮਰਜ਼ੀ ਆ, ਸਰ ਲੋਕੀ ਜਿਹੜੇ ਹੈਗੇ ਆ ਪੀਪਲ ਆਰ ਲੀਸਟ ਕੰਸਰਨਡ, ਅਸੀਂ ਭਾਵੇਂ ਜੋ ਮਰਜ਼ੀ ਮਿਲ ਕੇ ਜਾਈਏ। ਦੋ ਤਰ੍ਹਾਂ ਦੇ ਗਰੁੱਪ ਹੈਗੇ ਆ ਜੀ, ਇੱਕ ਸਰਕਾਰ ਦੇ ਪੱਖੀ ਗਰੁੱਪ ਹੈਗਾ ਆ ਜਿਹਨਾਂ ਦੇ ਡਿੱਜ ਜੁੜੇ ਹੈਗੇ ਆ, ਉਹ ਤਾਂ ਜਿੰਦਾਬਾਦ ਮੁਰਦਾਬਾਦ ਉਹਨਾਂ ਨੇ ਕਰੀ ਜਾਣਾ ਜੀ,
1: ਇਹਦੇ ਵਿੱਚ
2: ਜਿਹੜੇ ਹੈਗੇ ਆ ਵੀ ਉੱਥੇ ਬੈਠੇ ਜੀ।
1: ਸੈਣੀ ਸਾਹਿਬ ਕਿਤੇ ਨਾ ਕਿਤੇ ਸੁਖਬੀਰ ਬਾਦਲ ਹੋਣੀ ਵੀ ਇਸ ਕਰਕੇ ਇਸ ਉੱਤੇ ਜਿਹੜਾ ਚੁੱਪ ਧਾਰ ਕੇ ਬੈਠੇ ਨੇ ਕਿ ਵਿਵਾਦ ਦੇ ਵਿੱਚ ਨਾ ਫਸੀਏ ਇਸ ਚੀਜ਼ ਦੇ ਵਿੱਚ, ਚਲੋ ਜੋ ਜੋ ਕਰਦੇ ਆ ਉਹ ਕਰ ਲੈਣ ਦੋ ਉਹਨਾਂ ਨੂੰ।
2: ਭਾਰੇ ਸਾਹਿਬ ਇੱਕ ਚੀਜ਼ ਹੁੰਦੀ ਹੈ ਟਾਈਮਿੰਗ,
1: ਟਾਈਮਿੰਗ
2: ਟਾਈਮਿੰਗ ਦੀ ਜਿਹੜੀ ਵੈਲਿਊ ਆ ਨਾ ਉਹ ਨਾ ਤਾਂ ਇਹਨਾਂ ਨੂੰ ਪਤਾ ਹੈਗੀ ਆ ਤੇ ਨਾ ਮਤਲਬ ਜਿਹੜਾ ਅਕਾਲੀ ਦਲ ਨੂੰ ਪਤਾ
1: ਜੀ,
2: ਕਦੋਂ ਬੋਲਣਾ ਕਿੱਥੇ ਬੋਲਣਾ ਕਿੱਥੇ ਚੁੱਪ ਰਹਿਣਾ ਇਹ ਚੀਜ਼ ਜਿਹੜੀ ਆ ਪੋਲਿਟਿਕਸ ਦੇ ਵਿੱਚ ਬਹੁਤ ਜ਼ਰੂਰੀ ਆ।
1: ਉਹ ਟਾਈਮਿੰਗ ਜਿਹੜੀ ਤੁਸੀਂ ਪਹਿਲਾਂ ਦੱਸੀ ਆ ਨਾ ਕਿ ਜਦੋਂ ਖਰੜਾ ਇਹਨਾਂ ਨੂੰ ਮੰਗਿਆ ਖਰੜਾ ਮੰਗਿਆ ਜਾਂ ਉਦੋਂ ਹੀ ਜਾਂ ਤਾਂ ਸੰਘਰਸ਼ ਆਰੰਭ ਦਿੰਦੇ ਜੇ ਇਸ ਦੇ ਖਿਲਾਫ।
2: ਹੁਣ ਮੈਂ ਹੈਰਾਨ ਹੈਗਾ ਆ ਕਿ ਚਲੋ ਇੱਕ ਪੋਲੀਟੀਕਲ ਪਾਰਟੀ ਦੇ ਨਾਲ SGPC ਜੁੜੀ ਹੀ ਹੈਗੀ, ਉਹਨਾਂ ਦੇ ਨਾਲ ਹੀ ਅਕਾਲਥਕ, ਆਮ ਸਿੱਖ ਕੀ ਸੋਚਦਾ ਪਿਆ ਆ ਮੇਰੇ, ਮੈਂ ਮਤਲਬ ਜਿਹੜਾ ਹੈਗਾ ਆਮ ਸਿੱਖ ਕੀ ਸੋਚਦਾ ਉਹਦਾ ਰਿਐਕਸ਼ਨ ਜਿਹੜਾ ਨਾ ਤਾਂ ਮੈਨੂੰ ਮਾਰਕੀਟ ਚੋਂ ਲੱਭਦਾ ਪਿਆ ਨਾ ਸਮਾਜ ਚੋਂ ਲੱਭਦਾ ਪਿਆ।

0: ਸਾਡਾ ਵੀ ਇੱਕ ਆਮ ਸਿੱਖ ਕੀ ਸੋਚਦਾ ਪਿਆ ਕਿ ਉਹਨੇ ਜਿਹੜਾ ਇਹ ਖਰੜਾ ਪੜਿਆ ਨੀ, ਕਿ ਉਹਨਾਂ ਨੂੰ ਇਹਦੇ ਬਾਰੇ ਪਤਾ ਨੀ, ਜਾਂ ਮਤਲਬ ਜਿਹੜਾ ਹੈਗਾ ਆ ਕਿ ਹੀ ਐਟ ਲੀਸਟ ਕੰਸਰਨਡ, ਮੈਨੂੰ ਕੀ ਹਾਂਜੀ, ਮੈਂ ਤਾਂ ਜਿਹੜਾ ਹੈਗਾ ਆ ਆਹੀ ਤਾਂ ਸਤਿਕਾਰ ਕਰਦੇ ਹੀ ਆ, ਜਿਹੜਾ ਕਰੂਗਾ ਸੋ ਭਰੂਗਾ,
1: ਹਾਂਜੀ
0: ਮਹਾਰਾਜ ਆਪ ਹੀ ਦੇਖੂਗਾ ਅਗਲਿਆਂ ਦਾ ਤਾਂ ਕੰਮ ਹੀ ਵਧੀ ਗਿਆ,
1: ਬਿਲਕੁਲ
0: ਠੀਕ ਹੈ ਨਾ ਜੀ। ਤੋ ਇਸ ਕਰਕੇ ਜਿਹੜਾ ਹੈਗਾ, ਜਦ ਤੱਕ ਆਮ ਸਿੱਖ ਉਸ ਚੀਜ਼ ਦੇ ਵਿੱਚ ਇਨਵੋਲਵ ਨਹੀਂ ਹੁੰਦਾ, ਤੁਹਾਡਾ ਕ੍ਰਿਟੀਸਾਈਜ਼ ਕੀਤੇ ਦਾ, ਤੁਹਾਡਾ ਅਪੋਜ਼ ਕੀਤਾ ਵੀ ਨਲਟੀ ਆ, ਉਹਦਾ ਵਿੱਚ ਕੋਈ ਫਾਇਦਾ ਨਹੀਂ ਜੀ,
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਟਕਰਾਅ ਹੋਣਾ ਆ, ਉਹ ਟਕਰਾਅ ਜਿਹੜਾ ਹੈਗਾ ਆ ਉਹਨੂੰ ਇਹਨਾਂ ਨੇ ਪੋਲੀਟੀਕਲ ਟਕਰਾਅ ਦੇ ਰੂਪ ਦੇ ਵਿੱਚ ਹੀ ਲੈਣਾ ਆ, ਉਹਨਾਂ ਨੇ ਨਾ ਤਾਂ ਇਹਦੇ ਵਿੱਚ ਕੋਈ ਸੋਧ ਕਰਨੀ ਆ ਤੇ ਨਾ ਉਹਨਾਂ ਨੇ ਇਸ ਚੀਜ਼ ਨੂੰ ਕਰਨਾ ਹੈਗਾ ਆ ਜੀ। ਬਾਕੀ ਸੰਨਵਾ ਸਾਹਿਬ ਮੁੜ ਕੇ ਚਲ ਜਾਣਗੇ ਜੀ, ਮੈਂ ਮਾਫ਼ੀ ਚਾਹੁੰਦਾ ਹੈਗਾ ਆ ਵੀ ਮੈਂ ਤਾਂ ਇੱਕ ਸਪੀਕਰ ਦੀ ਪਦਵੀ ਤੇ ਹਾਂ ਜੀ, ਮੈਂ ਸਰਕਾਰ ਨੂੰ ਸੁਨੇਹਾ ਲਾ ਦਿੱਤਾ ਸੀ, ਹੁਣ ਸਰਕਾਰ ਜਾਣੇ ਤੁਸੀਂ ਜਾਣੇ, ਉੱਥੇ ਤਾਂ ਸਾਰੇ ਪਤਾ ਤੇ ਤੁਰੇ ਫਿਰਦੇ ਹੈਗੇ ਜੀ, ਉਹਨਾਂ ਤੇ ਤੁਹਾਡਾ ਤਾਂ ਚੱਲਣਾ ਨਹੀਂ।
1: ਸੈਣੀ ਸਾਹਿਬ ਜਿਵੇਂ ਕਿਹਾ ਗਿਆ ਗੜਗਾਜੇ ਸਾਹਿਬ ਵੱਲੋਂ ਕਿ ਅਸੀਂ ਫਿਰ ਅਕਾਲ ਤਖ਼ਤ ਦੇ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਫਿਰ ਜਿਹੜਾ ਲੈਟਰ ਜਾਰੀ ਹੋਏਗਾ ਜੀ, ਫਿਰ ਉਹਨਾਂ ਨੂੰ ਗਵਰਨਰ ਸਾਹਿਬ ਨੂੰ ਵੀ
0: ਕਰ ਦੇਣਗੇ ਤਾਂ ਕਿ ਹੋਊਗਾ, ਗਵਰਨਰ ਇਜ਼ ਨੋਟ ਬਾਉਂਡ
1: ਜੀ।
0: ਅਕਾਲ ਤਖ਼ਤ ਦਾ ਜਿਹੜਾ ਹੈਗਾ ਆ, ਅਕਾਲ ਤਖ਼ਤ ਸੰਮਣ ਕਰਕੇ ਜਾਂ ਕਿਸੇ ਤਰੀਕੇ ਨਾਲ ਕਰ ਸਕਦੇ ਹੈਗੇ ਆ, ਤੇ ਉਹ ਉਹਨਾਂ ਹੀ ਕਰ ਸਕਦੇ ਜਿਹੜੇ ਮਤਲਬ ਪਤਿਤ ਹੋਣਦੇ ਆ, ਆਪਣੇ ਦੂਜੇ ਅੰਮ੍ਰਿਤਧਾਰੀ ਹੁੰਦੇ ਆ, ਪਤਿਤ ਕਾਹਦਾ ਜ਼ੋਰ ਜੀ, ਉਹਨੂੰ ਤੇ ਇੱਕ ਜਿਹੜਾ ਹੈਗਾ ਮਤਲਬ ਸਲਾਹ ਦਿੱਤੀ ਜਾ ਸਕਦੀ ਹੈਗੀ ਆ, ਉਹ ਸਲਾਹ ਦੇ ਦੇਣਗੇ
1: ਜੀ।
0: ਗਵਰਨਰ ਕੀ ਕਰੂਗਾ ਜੀ, ਜਦੋਂ ਕੋਈ ਗਵਰਨਰ ਨੇ ਸਹੀ ਪਾ ਦਿੱਤੀ ਤੇ ਉਹਦਾ ਰੋਲ ਤਾਂ ਖਤਮ ਹੋ ਗਿਆ,
1: ਬਿਲਕੁਲ।
0: ਅਗਲੇ ਵੀ ਇੱਕ ਚਿੱਠੀ ਇਹਨਾਂ ਨੂੰ ਲਿਖ ਦੇਣਗੇ ਕਿ ਯੂ ਗੋ ਟੂ ਦਾ ਹਾਈ ਕੋਰਟ
1: ਜੀ
0: ਐਂਡ ਚੈਲੰਜ ਇਟ,
1: ਬਿਲਕੁਲ।
0: ਜੇ ਤੁਸੀਂ ਕਹਿੰਦੇ ਹੈਗੇ ਆ ਕਿ ਸਿੱਖਾਂ ਦੀ ਸਲਾਹ ਤੋਂ ਬਿਨਾਂ ਬਣਿਆ ਹੈਗਾ ਤੇ ਤੁਸੀਂ ਇਹਨੂੰ ਚੈਲੰਜ ਕਰ ਦਿਓ ਹਾਈ ਕੋਰਟ ਦੇ ਵਿੱਚ, ਉਹਨਾਂ ਮਤਾਂ ਥੱਲੇ
1: ਜਿਵੇਂ ਚੈਲੰਜ ਹੋਇਆ ਵੀ ਆ ਪਹਿਲਾਂ, ਬਿਲਕੁਲ ਜੀ।
0: ਉਹਦੇ ਵੀ ਆਪਣੇ ਸਾਰੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ
1: ਇੰਡੀਵਿਜੂਅਲ ਇੰਡੀਵਿਜੂਅਲ ਸਕਦੀਆਂ ਨਾ ਫਿਰ, ਬਿਲਕੁਲ ਜੀ।
0: ਹਾਂ ਉਹ ਸੰਸਥਾ ਕਰੇ ਆਪਣੇ ਆਪ,
1: ਜਾਂ
0: ਸਿੱਖਾਂ ਵਾਸਤੇ ਇਹਨਾਂ ਨੇ ਬਣਾਇਆ, ਸਿੱਖਾਂ ਨੂੰ ਕੰਫੀਡੈਂਸ ਦੇ ਵਿੱਚ ਇੰਡੀਆ ਸਾਡੀ ਤਾਂ ਜਿਹੜੀ ਸੰਸਥਾ ਹੈਗੀ ਆ, ਇਹ ਸਿੱਖਾਂ ਦੀ ਜਿਹੜੀ ਹੈਗੀ ਆ ਇਲੈਕਟਡ ਬੋਡੀ ਆ,
1: ਬਿਲਕੁਲ ਜੀ।
0: ਹਾਂ ਜੀ
1: ਤੁਹਾਡੇ ਨਾਲ, ਚੰਡੀਗੜ੍ਹ ਦੇ ਵਿਚ ਜਿਹੜਾ ਐਕਟ ਲਾਗੂ ਕੀਤਾ ਗਿਆ ਕਿਰਾਏਦਾਰੀ ਐਕਟ, ਕਿਵੇਂ ਦੇਖਦੇ ਹੋ? 13 ਮਈ ਤੱਕ ਅਦਾਲਤਾਂ ਬੰਦ ਕਰ ਦਿੱਤੀਆਂ ਨੇ ਜੀ, ਇਹਦਾ ਅਸਰ ਪੂਰੇ
0: ਪੰਜਾਬ ਦੀ ਸਾਡੇ ਨਹੀਂ ਨਹੀਂ ਨਹੀਂ ਨਹੀਂ ਉਹ ਸਾਡਾ ਪੰਜਾਬ ਦਾ ਜਿਹੜਾ ਹੈਗਾ ਨਾ, ਪੰਜਾਬ ਰੈਂਟ ਰੈਸਟ੍ਰਿਕਸ਼ਨ ਐਕਟ ਜਿਹੜਾ ਹੈਗਾ ਆ, ਉਹ ਮਤਲਬ ਗਵਰਨ ਕਰਦਾ ਪੰਜਾਬ ਨੂੰ। ਇਹ ਚੰਡੀਗੜ੍ਹ ਕਿਉਂਕਿ ਯੂਨੀਅਨ ਟੈਰੀਟਰੀ ਹੈਗੀ ਆ, ਯੂਨੀਅਨ ਟੈਰੀਟਰੀ ਦੇ ਵਿੱਚ ਲਾ ਜਿਹੜਾ ਹੈਗਾ ਰੈਂਟ ਲਾ ਵੱਖਰਾ ਲਾਗੂ ਹੁੰਦਾ ਹੈਗਾ ਹੈ ਜੀ। ਉਹਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਕੁਛ ਇੱਕ ਇਤਰਾਜ਼ ਹੈਗੇ ਸੀਗੇ ਜੀ, ਵੀ ਜਿਹਦੇ ਵਿੱਚ ਵੀ ਕਿਰਾਏਦਾਰ ਦੀ ਸੁਰੱਖਿਆ ਜਿਹੜੀ ਹੈਗੀ ਆ ਬਿਲਕੁਲ ਨਹੀਂ ਰਹੀ ਜੀ, ਤੇ ਉਹਦੇ ਨਾਲ ਜਿਹੜਾ ਆ ਵੀ ਉਹ ਇਸ ਕਰਕੇ ਉਹ ਥੋੜਾ ਜਿਹਾ ਪ੍ਰੋਟੈਸਟ ਕਰਦੇ ਸੀ। ਦੂਜਾ ਐਗਜ਼ੈਕਟਿਵ ਨੂੰ ਅਧਿਕਾਰ ਦਿੱਤਾ ਹੈਗਾ ਜੀ, ਉਹ ਉਹਨਾਂ ਦੇ ਮੁੱਦੇ ਹੈਗੇ ਕੋਈ ਲੋਕਲ, ਉਹਦੇ ਕਰਕੇ ਚੰਡੀਗੜ੍ਹ ਦੀ ਜਿਹੜੀ ਹੈ ਬਾਰ ਹੈਗੀ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਪ੍ਰੋਟੈਸਟ ਕਰ ਰਹੀ ਹੈਗੀ ਆ ਜੀ। ਹੋਰ ਵਕੀਲਾਂ ਕੋਲ ਸਰ ਕੋਈ ਹਥਿਆਰ ਥੋੜਾ ਹੁੰਦੇ ਹੈਗੇ ਆ ਜੀ, ਇੱਕ ਹੀ ਹੁੰਦੀ ਹੈ ਹੜਤਾਲ ਪਾ ਦਿਓ ਜੀ,
1: ਹੈਂਜੀ,
0: ਸਗੋਂ ਉਹਦਾ ਨੁਕਸਾਨ ਵੀ ਵਕੀਲਾਂ ਨੂੰ ਆਪ ਹੀ ਹੁੰਦਾ ਹੈਗਾ ਆ ਜੀ। ਜੇ ਕਿਸੇ ਦਾ ਕੁਛ ਕੰਮ ਕਰਾਂਗੇ ਤੇ ਤਾਂ ਹੀ ਦੋ ਪੈਸੇ ਅਗਲਾ ਦਊਗਾ, ਸਗੋਂ ਵਕੀਲ ਵੀ ਘਰੋਂ ਜਾਂਦੇ ਆ ਤੇ ਖਾਲੀ ਹੋ ਆਉਂਦੇ ਹੈਗੇ ਆ, ਤੇ ਪਰ ਇਹ ਆ ਪਰ ਸਾਡੇ ਕੋਲ ਹੱਲ ਹੀ ਕੋਈ ਨਹੀਂ ਹੁੰਦਾ ਜੀ।
1: ਬਿਲਕੁਲ। ਤੇ ਦੂਸਰੇ ਪਾਸੇ ਸੈਣੀ ਸਾਹਿਬ, ਆਂਧਰਾ ਪ੍ਰਦੇਸ਼ ਦਾ ਇੱਕ ਮਾਮਲਾ ਮੈਂ ਥੋੜਾ ਜਿਹਾ ਨਸ਼ਰ ਕੀਤਾ ਉਹਦੇ ਵਿੱਚ ਕਿ ਜਿਵੇਂ ਕਿ ਜੰਗ ਜਿਹੜੇ ਵਕੀਲ ਹੈਗੇ ਆ, ਕਿਤੇ ਨਾ ਕਿਤੇ ਜੱਜਾਂ ਦਾ ਪ੍ਰੈਸ਼ਰ ਜਾਂ ਉਹ ਸਾਰੀਆਂ ਚੀਜ਼ਾਂ ਜੋ ਚੱਲ ਰਹੀਆਂ ਨੇ, ਕਿਵੇਂ ਦੇਖਦੇ ਹੋ ਜੀ?
0: ਪਰ ਇਹ ਸਭ ਏਦਾਂ ਹੈਗਾ ਆ ਕਿ ਜੱਜਸ ਸ਼ੁੱਡ ਸਪੀਕ ਥਰੂ ਹਿਸ ਜਜਮੈਂਟਸ
1: ਜੀ।
0: ਜੱਜ ਜਿਹੜਾ ਆ ਨਾ ਉਹਨੂੰ ਮੂੰਹ ਤੋਂ ਨਹੀਂ ਬੋਲਣਾ ਚਾਹੀਦਾ, ਉਹਨੂੰ ਉਹਦੀ ਜਜਮੈਂਟ ਬੋਲਣੀ ਚਾਹੀਦੀ ਆ
1: ਜੀ।
0: ਜੇ ਵਕੀਲ ਜਿਹੜਾ ਹੈਗਾ ਆ ਯੰਗ ਲਾਇਰ ਸੀਗਾ ਤੇ ਉਹਨੇ ਕੁਛ ਇੱਕ ਵਲਗਰ ਆਰਗੂ ਵੀ ਕਰ ਦਿੱਤਾ ਸੀ ਵੀ ਜਿਹੜਾ ਉਹਦੇ ਨਾਲ ਨਹੀਂ ਰਿਲੇਟਡ ਸੀ, ਤੇ ਜੱਜ ਨੂੰ ਇੰਨਾ ਟੈਂਪਰ ਨਹੀਂ ਸੀ ਖੋਣਾ ਚਾਹੀਦਾ
1: ਜੀ।
0: ਉਹ ਵੀ ਉਦੋਂ ਜਦੋਂ ਜਿਹੜਾ ਹੈਗਾ ਆ ਕਿ ਵਕੀਲ ਨੇ ਅਪੋਲੋਜੀ ਟੈਂਡਰ ਕਰ ਦਿੱਤੀ ਸੀ
1: ਜੀ,
0: ਤੇ ਉਸ ਵੇਲੇ ਮਾਮਲੇ ਨੂੰ ਮਤਲਬ ਗੋ ਅਵੇ ਕਰ ਦੇਣਾ ਚਾਹੀਦਾ ਸੀ। ਇਹਨਾਂ ਨੇ ਜਿਹੜਾ ਹੈਗਾ ਆ ਜਾਣ ਬੁੱਝ ਕੇ ਉਸ ਚੀਜ਼ ਨੂੰ ਮਤਲਬ ਉਸ ਵੇਲੇ ਬਿਲਕੁਲ ਟੈਂਪਰ ਹੀ ਇੰਨਾ ਜਿਆ ਸਭ ਲੂਜ਼ ਕਰ ਗਏ
1: ਜੀ,
0: ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲ ਗਿਆ ਪੁਲਿਸ ਤੋਂ ਪੁਲਿਸ ਤੋਂ ਬਸ ਪੁਲਿਸ ਨੇ ਕਸਟਡੀ ਦੇ ਵਿੱਚ ਉਹ ਹਾਂ ਜੀ ਉਹ ਚਲੋ ਠੀਕ ਹੈ, ਉਹ ਫਿਰ ਮੁੜ ਕੇ ਜਿਹੜਾ ਹੈਗਾ ਹਾਈ ਕੋਰਟ ਦੀ ਜਿਹੜੀ ਬਾਰ ਐਸੋਸੀਏਸ਼ਨ ਹੈ ਵਿੱਚ ਪਈ,
1: ਜੀ
0: ਉਹਨਾਂ ਨੇ ਜੱਜ ਸਾਹਿਬ ਨੂੰ ਕਿਹਾ, ਉਹਨਾਂ ਨੇ ਫਿਰ ਉਹ ਆਰਡਰ ਤਾਂ ਵਿਦਡਰਾ ਕਰ ਲਿਆ।
1: ਜੀ
0: ਪਰ ਉਹਦਾ ਜਿਹੜਾ ਹੈਗਾ ਆ ਅਸਰ ਇਹ ਹੋਇਆ ਹੈਗਾ ਆ ਕਿ ਉਹ ਦੇਖੋ ਨਾ ਵੀ ਚੀਫ ਜਸਟਿਸ ਆਫ ਇੰਡੀਆ ਤੱਕ ਗੱਲ ਚੱਲ ਗਈ ਹੈਗੀ ਆ ਕਿ ਉਸ ਜੱਜ ਕੋਲੋਂ ਵਰਕ ਵਿਦਡਰਾ ਕਰ ਲਿਆ ਜਾਏ।
1: ਬਿਲਕੁਲ
0: ਹਾਂਜੀ, ਵੀ ਉਹਨੂੰ ਜਿਹੜਾ ਕਿਸੇ ਐਡਮਿਨਿਸਟ੍ਰੇਟਰ ਕੰਮ ਤੇ ਲਾ ਤਾ ਜਾਵੇ, ਉਹ ਮਤਲਬ ਕੋਰਟ ਦੇ ਵਿੱਚ ਬਹਿਣ ਵਾਸਤੇ ਫਿੱਟ ਨਹੀਂ ਹੈ।
1: ਜੀ
0: ਕੋਰਟ ਦੇ ਵਿੱਚ ਤਾਂ ਸਰ ਬੜਾ ਕੁਛ ਹੁੰਦਾ ਹੈਗਾ ਆ, ਇੰਨਾ ਜ਼ਿਆਦਾ ਟੈਂਪਰ ਲੂਜ਼ ਕਰਨਾ ਜਿਹੜਾ ਆ ਉਹ ਹਮੇਸ਼ਾ ਬੰਦੇ ਦੇ ਆਪਣੇ ਨੁਕਸਾਨ ਦੇ ਹੀ ਹੁੰਦਾ ਹੈਗਾ ਜੀ, ਕਦੀ ਫਾਇਦੇ ਵਾਲੀ ਗੱਲ ਨਹੀਂ ਹੁੰਦੀ।
1: ਬਿਲਕੁਲ ਹੈ ਜੀ। ਜੀ ਤੇ ਸੈਣੀ ਸਾਹਿਬ, ਸੰਦੀਪ ਪਾਠਕ ਸਾਹਿਬ ਜਿਹੜੇ ਨੇ ਉਹ ਪੂਰਾ ਪੰਜਾਬ ਸਰਕਾਰ ਨੂੰ ਕਾਨੂੰਨ ਦਾ ਪਾਠ ਪੜ੍ਹਾ ਰਹੇ ਨੇ ਜੀ FIR ਮਸਲੇ ਦੇ ਵਿੱਚ।
0: ਵਾਰਿਸ ਸਾਹਿਬ ਉਹ FIR ਜਿਹੜੀ ਹੈਗੀਆਂ ਮਿਲ ਹੀ ਨਹੀਂ ਰਹੀਆਂ, ਨਾ ਤਾਂ ਸਾਨੂੰ ਮਿਲ ਰਹੀਆਂ ਹੈਗੀਆਂ ਜੀ।
1: ਜੀ
0: ਉਹ ਵੈਬਸਾਈਟ ਤੇ ਚਾੜਦੇ ਹੀ ਨਹੀਂ ਪਏ ਪੁਲਿਸ ਦੀ, ਤੇ ਉਹ ਹੈਗੀਆਂ ਵੀ ਆ ਕਿ ਨਹੀਂ ਹੈਗੀਆਂ, ਵੈਸੇ ਹੀ ਉਦਾਂ ਹੀ ਤੋਰ ਦਿੱਤੇ ਜੀ, ਜਾਂ ਇਹਨਾਂ ਨੇ ਰੱਖੀਆਂ ਹੀ ਆ ਜੀ।
1: ਜੀ
0: ਜਿੱਦਾਂ ਸਾਡੇ ਪੱਤਰਕਾਰਾਂ ਦੇ ਉੱਤੇ ਜਿਹੜੀ ਰੱਖੀ ਗਈ ਸੀ 12 ਦਿਨ ਬਾਅਦ ਰਸ਼ਰ ਹੋਈ ਸੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ
1: ਪਰ ਸੈਣੀ ਸਾਹਿਬ ਇਹਦੇ ਵਿੱਚ ਕਿਤੇ ਨਾ ਕਿਤੇ, ਚਲੋ ਮੈਂ ਮੀਡੀਆ ਦੀ ਵੀ ਥੋੜ੍ਹੀ ਗੱਲ ਕਰਨਾ ਚਾਹਾਂਗਾ, ਜਿਹੜਾ ਕਹਿ ਸਕਦੇ ਹਾਂ ਕਿ ਐਡਵਾਂਸ, ਕਿ ਸਭ ਤੋਂ ਪਹਿਲਾਂ ਅਸੀਂ ਹੀ ਜਿਹੜੀ ਆ ਖਬਰ ਬ੍ਰੇਕ ਕਰੀਏ, ਕਿਤੇ ਨਾ ਕਿਤੇ ਉਹ ਵੀ ਦੋ ਚਿੱਤੀ, ਮਤਲਬ ਕਿ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਾਈ ਪ੍ਰੋਫਾਈਲ ਕੋਈ ਵਿਅਕਤੀ ਹੈ ਉਹਦੇ ਬਾਰੇ ਕੋਈ ਖਬਰ ਲੱਗ ਜਾਂਦੀ ਹੈ ਤਾਂ ਵਾਇਰਲ ਹੋ ਜਾਂਦੀ ਹੈ। ਜਿਵੇਂ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਇਹ ਮਤਲਬ ਕਿ ਕਿਆਸ ਰਾਈਆਂ ਲੱਗ ਰਹੀਆਂ ਨੇ ਜਾਂ ਕਿੱਦਾਂ ਹੈ, ਕਿਵੇਂ ਦੇਖਦੇ ਹੋ? ਕਿਤੇ ਜ਼ਿੰਮੇਵਾਰੀ ਉਹ ਮੀਡੀਆ ਦੀ ਵੀ ਬਣਦੀ ਹੈ ਜਿਹੜੇ ਇਸ ਚੀਜ਼ ਨੂੰ ਉਛਾਲਦੇ ਆ ਜਾਂ ਕਰਦੇ ਆ, ਜਾਂ ਆਪਣੀ ਕਿ ਅਸੀਂ ਸਭ ਤੋਂ ਪਹਿਲਾਂ ਹੀ ਖਬਰ ਅਸੀਂ ਹੀ ਨਸ਼ਰ ਕਰ ਦਈਏ।
0: ਪਰ ਸਾਹਿਬ ਇਹ ਨੋਟ ਇਨ ਦਾ ਏਅਰ ਇਹ ਨਹੀਂ ਹੋਊਗੀ
1: ਜੀ,
0: ਜੇ ਮੀਡੀਆ ਨੇ ਗੱਲ ਕੀਤੀ ਹੈਗੀ ਆ ਨਾ ਜੀ, ਉੱਥੇ ਉਸ ਮੀਡੀਆ ਦੀ ਰਿਪੋਰਟ ਤਾਂ ਜਿਹੜੀ ਹੈਗੀ ਹੈਗੀ ਤੇ ਜਿਹੜੀ ਪੁਲਿਸ ਫੜਨ ਗਈ ਜੀ ਉੱਥੇ
1: ਜੀ,
0: ਜਿਹੜਾ ਉਹ ਬਚ ਕੇ ਦੌੜੇ ਹੈਗੇ ਜੀ, ਜੇ ਚੱਕ ਲਿਆ ਹੁੰਦਾ ਤੇ FIR ਵੀ ਬਾਹਰ ਆ ਜਾਣੀ
1: ਸੀ ਬਕਾਇਦਾ। ਬਿਲਕੁਲ ਉਹ ਤਾਂ ਹੈ ਜੀ।
0: ਹਾਂਜੀ,
1: ਦੌੜੇ ਕਾ ਤੋਂ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਨਹੀਂ ਹੈ ਕਿ ਕਿਆਸ ਰਾਈਆਂ ਨਹੀਂ ਹੈ, ਸਗੋਂ ਸਰਕਾਰ ਨੇ ਅੱਜ ਜਿਹੜਾ ਹੈਗਾ ਆ ਵੀ ਮਤਲਬ ਇਹ ਗੱਲ ਕਹੀ, ਉੱਥੇ ਇਸ ਚੀਜ਼ ਦਾ ਬੈਨੀਫਿਟ ਲੈਣ ਦਾ ਕੋਸ਼ਿਸ਼ ਕੀਤੀ ਵੀ ਇਹਨੇ ਮੁਲਜ਼ਮ ਨੇ ਜਿਹੜਾ ਹੈਗਾ ਆ ਵੀ ਜਿਹੜੇ ਬੰਦੇ ਪਟੀਸ਼ਨਰ ਨੇ ਕੋਈ FIR ਦਾ ਨੰਬਰ ਤਾਂ ਪਾਇਆ ਨੀ ਤੇ ਬਲੈਂਕਟ ਬੇਲ ਦਿੱਤੀ ਨੀ ਜਾ ਸਕਦੀ। ਹਾਂਜੀ, ਇਹ ਦੱਸੇ ਤਾਂ ਸਹੀ ਕਿਹੜੀ FIR ਨੰਬਰ ਆ, ਇਹਨੇ ਦੱਸਣਾ ਅਸੀਂ ਨੀ ਦੱਸਣਾ। ਹਾਂਜੀ, ਜੱਜ ਸਾਹਿਬ ਨੇ ਕਿਹਾ ਵੀ ਜੇ ਅਗਲੇ ਬੰਦੇ ਨੇ ਆ ਰਿਪੋਰਟਾਂ ਦੇ ਆਧਾਰ ਤੇ ਆਇਆ ਹੀ ਹੈਗਾ ਆ ਤੇ ਤੁਸੀਂ ਦੱਸੋ ਤੁਹਾਡੇ ਕੋਲ ਹੈ ਨੀ FIR ਕੋਈ, ਜੇ ਨਹੀਂ ਹੈਗੀ ਤੇ ਤੁਸੀਂ ਉਹ ਤਾਂ ਸਟੇਟਮੈਂਟ ਦੇ ਦਿਓ ਵੀ ਕੋਈ FIR ਨਹੀਂ ਦਰਜ ਹੈਗੀ ਤੇ ਅਸੀਂ ਕੇਸ ਖਤਮ ਕਰ ਦਿੰਦੇ ਹਾਂ।
1: ਬਿਲਕੁਲ
0: ਅਸੀਂ ਜੀ, ਉਹ ਤਾਂ ਸਾਨੂੰ ਪੂਰੇ ਪੰਜਾਬ ਤੋਂ ਪਤਾ ਕਰਨਾ ਪਊਗਾ
1: ਜੀ।
0: ਹਾਂਜੀ, ਥਾਣਿਆਂ ਤੋਂ ਪਤਾ ਕਰਨਾ ਪਊ, ਇਕੱਲੇ ਇਕੱਲੇ ਥਾਣੇ ਤੋਂ ਪਤਾ ਕਰਨਾ ਪਊਗਾ। ਹਾਂਜੀ, ਉਹ ਕਹਿੰਦੇ ਕਮਾਲ ਦੀ ਗੱਲ ਹੈਗੀ ਆ, ਸਰਕਾਰ ਦੇ ਵਕੀਲਾਂ ਨੂੰ ਹੀ ਸਰਕਾਰ ਬਾਰੇ ਨੀ ਪਤਾ, ਸਰਕਾਰ ਨੇ ਕੀਤੀ ਹੈ ਕਿ ਨਹੀਂ ਕੀਤੀ, ਪੁਲਿਸ ਜਿੱਥੇ ਤੁਹਾਡੇ ਤੋਂ ਬਾਹਰ ਹੈਗੀ ਆ
1: ਜੀ।
0: ਹਾਂਜੀ, ਤਾਂ ਉਹਨਾਂ ਨੇ ਜਿਹੜਾ ਹੈਗਾ ਆ ਥੋੜੀ ਜਿਹੀ ਪ੍ਰੋਟੈਕਸ਼ਨ ਵੀ ਦਿੱਤੀ ਹੈ ਇਸ ਚੀਜ਼ ਦੇ ਉੱਤੇ, ਨਾਲ ਸੋਮਵਾਰ ਦੇ ਉੱਤੇ ਰੱਖਿਆ ਜੀ
1: ਜੀ। ਪਰ ਸੈਂਟ ਸਰ
0: ਤੇ ਸਰ
1: ਇਦਾਂ ਹੀ ਇੱਕ ਮੁੱਦਾ ਹੋਰ ਵੀ ਬਣ ਜਾਂਦਾ ਉਹਦੇ ਨਾਲ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰਜਿੰਦਰ ਗੁਪਤਾ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਈ ਸੀ, ਜੋ ਉਹਨਾਂ ਦੀ ਫੈਕਟਰੀ ਆ ਜੋ ਵੀ ਹੈ ਟ੍ਰਾਈਡੈਂਟ ਗਰੁੱਪ ਜਿਹੜਾ ਉਹਨਾਂ ਦੀ ਹੈ, ਤਾਂ ਉਹਦੇ ਉੱਤੇ ਜਿਹੜੀ ਰੇਡ ਹੋਈ ਸੀ ਆਪਣੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬੈਕ ਫੁੱਟ ਕਰਨਾ ਪਿਆ ਜੀ ਆਪਣਾ।
0: ਹਾਂਜੀ ਜੀ, ਹਾਂਜੀ, ਉਹ ਤਾਂ ਕਹਿੰਦੇ ਹੈਗੇ ਅਸੀਂ ਤਾਂ ਰੇਡ ਕੀਤੀ ਨੀ, ਅਸੀਂ ਤਾਂ ਉਦੋਂ ਹੀ ਦੇਖਣ ਗਏ ਸੀ ਕਿ ਉੱਥੇ ਜਿਹੜੇ ਨੋਰਮਸ ਆ, ਸਾਡੀ ਤਾਂ ਰੂਟੀਨ ਚੈਕਿੰਗ ਸੀ
1: ਜੀ,
0: ਅਸੀਂ ਤਾਂ ਨੋਰਮਸ ਦੇਖਣ ਗਏ ਸੀਗੇ
1: ਜੀ
0: ਵੀ ਸਹੀ ਨੋਰਮਸ ਫੋਲੋ ਕੀਤੇ ਜਾ ਰਹੇ ਆ, ਉਸੇ ਕਰਕੇ ਕਹਿੰਦੇ ਬਸ ਜੀ ਇਸ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਸੀ ਜਿਹਦੇ ਕਰਕੇ ਇਹ ਕਹਿ ਰਹੇ ਹੈਗੇ ਆ। ਐਨੀਵੇ ਉਹਦੇ ਵਿੱਚ ਵੀ ਜਿਹੜਾ ਹੈਗਾ ਕੋਰਟ ਜਿਹੜੀ ਹੈਗੀ ਆ ਉਹਨਾਂ ਨੂੰ ਮਤਲਬ ਪ੍ਰੋਟੈਕਸ਼ਨ ਦੇ ਰਹੀ ਹੈਗੀ ਆ, ਇੱਦਾਂ ਦੀ ਕੋਈ ਗੱਲ ਨਹੀਂ
1: ਜੀ,
0: ਤੇ ਉਹ ਨੁਕਸਾਨ ਨਹੀਂ ਹੋਏਗਾ, ਗੱਲ ਤਾਂ ਇਹ ਹੈਗੀ ਆ। ਐਕਚੁਲੀ ਪਤਾ ਕੀ ਆ ਭਾਰਤ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨੀ ਕਿ ਜੋ ਕੁਛ ਹੋ ਰਿਹਾ ਆ ਇੱਕ ਬਦਲਾਖੋਰੀ ਦੀ ਨੀਤੀ ਨਾਲ ਹੀ ਹੋ ਰਿਹਾ ਨਾ ਜੀ।
1: ਬਿਲਕੁਲ,
0: ਜਦੋਂ ਕੋਰਟ ਚ ਜਾਂਦੇ ਆ ਨਾ ਉੱਥੇ ਜਾ ਕੇ ਇਹਨਾਂ ਦੇ ਫਿਰ ਪੈਰ ਕੰਬਣ ਲੱਗ ਪੈਂਦੇ ਆ
1: ਜੀ,
0: ਉੱਥੇ ਜਾ ਕੇ ਇਹਨਾਂ ਕੋਲ ਹੁੰਦਾ ਦੋ ਹੀ ਹੱਲ ਹੈਗੀ, ਜਾਂ ਤਾਂ ਯੂ ਟਰਨ ਹੈਜੀ
1: ਜੀ,
0: ਤੇ ਜਾਂ ਜਿਹੜਾ ਹੈਗਾ ਆ ਉੱਥੋਂ ਹਾਰ ਕੇ ਆ ਜਾਂਦੇ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਜਿੱਥੇ ਇਹ ਆਪਣਾ ਸਟੈਂਡ ਰੱਖਦੇ ਹੈਗੇ ਆ ਉੱਥੇ ਇਹ ਫੇਲ ਹੋ ਜਾਂਦੇ ਆ, ਤੇ ਫੇਰ ਇਹਨਾਂ ਕੋਲ ਰਾਈਟ ਵੇ ਤਾਂ ਯੂ ਟਰਨ ਹੀ ਹੁੰਦਾ ਆ, ਜਾਂ ਤਾਂ ਫਿਰ ਯੂ ਟਰਨ ਮਾਰ ਲਓ
1: ਜੀ,
0: ਤੇ ਜਾਂ ਜਿਹੜਾ ਹੈਗਾ ਆ ਵੀ ਹਾਰ, ਕਿਉਂਕਿ ਜਿੰਨੇ ਕੇਸ ਅੱਜ ਤੱਕ ਇਹਨਾਂ ਨੇ ਕੰਟੈਸਟ ਕੀਤੇ ਉਹ ਤਾਂ ਸਾਰੇ ਹੀ ਹਾਰੇ ਆ।
1: ਬਿਲਕੁਲ ਹੈ ਜੀ,
0: ਹਾਂਜੀ, ਕਿਉਂਕਿ ਲੌਜਿਕ ਜਿਹੜਾ ਆ ਉਹ ਜੇ ਲੌਜਿਕ ਸਹੀ ਹੋਵੇ, ਲੀਗਲ ਹੋਵੇ, ਫਿਰ ਜਿਹੜਾ ਇਹ ਆ ਕੇਸ ਕੋਰਟ ਦੇ ਵਿੱਚ ਨਹੀਂ ਮਰਦਾ ਹੁੰਦਾ।
1: ਬਿਲਕੁਲ
0: ਮਤਲਬ ਜਿਹੜਾ ਹੈਗਾ ਆ ਭਾਈ ਲੌਜਿਕ ਸਹੀ ਨਾ ਹੋਵੇ ਤੇ ਕਾਨੂੰਨੀ ਪ੍ਰੋਪਰ ਕਿਰਿਆ ਨਾ ਫੋਲੋ ਕੀਤੀ ਹੋਵੇ ਤੇ ਫੇਕ ਇਹ ਸਿਰੇ ਨਹੀਂ ਚੜਦਾ ਹੁੰਦਾ ਜੀ।
1: ਬਿਲਕੁਲ ਹੈ ਜੀ
0: ਤੋਂ
1: ਜੀ
0: ਇਸ ਕਰਕੇ ਆ ਜੀ। ਹਾਂਜੀ ਸਰ, ਹਾਂਜੀ ਸਰ, ਮੇਰਾ
1: ਤੇ
0: ਖਿਆਲ ਹੋ ਗਈਆਂ ਸਰ ਖਬਰਾਂ ਜੀ।
1: ਹਾਂਜੀ ਬਿਲਕੁਲ ਹੈ ਜੀ ਬਿਲਕੁਲ। ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਆਪਣੇ ਚੀਮਾ ਸਾਹਿਬ ਵੀ ਦਾਵਾ ਕਰੀ ਜਾਂਦੇ ਆ ਭਾਈ ਅਸੀਂ ਵੀ ਜਿਹੜਾ ਆਪਣਾ ਕੀ ਟੈਕਸ ਪੇ ਕਰਦੇ ਨੇ ਜਿਹੜੇ ਉਹਨਾਂ ਦਾ ਛਾਪੇਮਾਰੀ ਘਪਲਾ ਫੜਿਆ ਹੈ ਜੀ।
0: ਦੇਖਦੇ ਦੱਸ ਦੇ ਜੀ ਕਿਹਦਾ ਘਪਲਾ ਫੜਿਆ ਹੈਗਾ ਆ। ਘਪਲਾ ਤਾਂ ਇੱਥੇ ਸਰਕਾਰ ਚ ਹੀ ਹੋਣ ਡਿਆ ਆ ਜੀ, ਬਾਕੀ ਤਾਂ ਕਿਹੜਾ ਹੈਗਾ ਜੀ। ਹਾਂਜੀ
1: ਬਿਲਕੁਲ ਹੈ ਜੀ।
0: ਇਹਦੀ ਡਿਟੇਲ ਆ ਲੈਣ ਦਿਓ, ਦੇਖ ਲਿਓ ਤੁਸੀਂ, ਇੱਥੇ ਵੀ ਯੂ ਟਰਨ ਆਉਣਾ ਜੀ।
1: ਦੇਖੋ ਗਵਾਂਢੀ
0: ਉਹ
1: ਸੂਬੇ ਵਾਲੇ
0: ਭਾਰੇ
1: ਕਹੀ,
0: ਸਾਹਿਬ
1: ਗਵਾਂਢੀ ਸੂਬੇ ਵਾਲੇ ਕਹੀ ਜਾਂਦੇ ਸੈਣੀ ਸਾਹਿਬ ਆਪਣੇ ਜਿਹੜੇ ਨੇ ਨਾਇਬ ਸੈਣੀ ਹੁਣੀ ਨੇ ਸੀਐਮ ਸਾਹਿਬ, ਕਹਿੰਦੇ ਜੀ ਪੰਜਾਬ ਦੀ ਮੌਜੂਦਾ ਸਥਿਤੀ ਪੱਛਮੀ ਬੰਗਾਲ ਦੇ ਨਾਲੋਂ ਵੀ ਮਾੜੀ ਹੈ ਜੀ ਕਹਿੰਦੇ ਜੀ।
0: ਭਾਰੇ ਸਾਹਿਬ ਦੇਖੋ ਗੱਲ ਇਹ ਤਾਂ ਹੈਗੀ ਆ, ਕੁਛ ਇੱਕ ਗੱਲ ਜਿਹੜੀ ਹੈਗੀ ਉਹ ਸਹੀ ਵੀ ਕਹਿੰਦੇ ਪਏ ਆ
1: ਜੀ।
0: ਉਹ ਇਸ ਕਰਕੇ ਕਹਿੰਦੇ ਪਏ, ਸਹੀ ਕਹਿੰਦੇ ਪਏ ਹੈਗੇ ਆ ਕਿ ਸਾਡਾ ਕੋਈ ਵੀ ਐਕਟ ਐਂਡ ਐਕਸ਼ਨ ਜਿਹੜਾ ਹੈਗਾ ਆ ਨਾ ਉਹ ਸਰਕਾਰ ਦਾ ਖਾਸ ਕਰਕੇ ਸਵਾਏ ਪੋਲੀਟੀਕਲੀ ਮੋਟੀਵੇਟਡ ਤੋਂ ਕੋਈ ਹੈ ਨੀ ਗਾ ਜੀ। ਆਪਣੀ ਪਾਰਟੀ, ਆਪਣੀ ਪਾਰਟੀ ਨੂੰ ਇਨਰਿਚ ਕਰਨ ਵਾਸਤੇ ਤਾਂ ਹੋ ਸਕਦਾ ਹੈਗਾ। ਹੁਣੇ ਭੈਣ ਜੀ ਹੁਣੇ ਜਿਹੜੀ ਗੱਲ ਕਹਿ ਕੇ ਗਏ ਹੈਗੇ ਆ
1: ਜੀ,
0: ਉਹ ਭਾਈ ਸਟੇਟ ਵਾਸਤੇ ਕੀ ਹੋ ਰਿਹਾ ਤੁਸੀਂ ਦੱਸੋ, ਕਿੱਥੇ ਕਿਹੜੀ ਆਈ ਟੀ ਇੰਡਸਟਰੀ ਆ ਰਹੀ ਹੈਗੀ ਆ, ਜਾਂ ਬੱਚੇ ਇੱਥੇ ਇੰਜੀਨੀਅਰਿੰਗ ਕਰ ਵੀ ਲੈਣਗੇ ਤੇ ਕਿੱਥੇ ਕਰਨਗੇ ਜੀ, ਇੱਥੇ ਕਰਨਗੇ ਕੀ ਪੰਜਾਬ ਚ।
1: ਬਿਲਕੁਲ
0: ਹਾਂਜੀ
1: ਬਿਲਕੁਲ ਹੈ ਜੀ।
0: ਕੋਈ ਅੱਛਾ ਕਿੱਥੇ ਕਿੱਥੇ ਕਾਲਜ ਜਿਹੜੇ ਹੈਗੇ ਨੀਂਹ ਪੱਥਰ ਜਿੰਨੇ ਮਰਜ਼ੀ ਦਿਖਾ ਦਿੰਦੇ ਆ ਤੁਹਾਨੂੰ, ਕਿਤੇ ਕੋਈ ਬਿਲਡਿੰਗ ਪੂਰੀ ਹੋਈ ਹੋਵੇ 5 ਸਾਲਾਂ ਦੇ ਵਿੱਚ ਜਿਹੜਾ ਹੈਗਾ, ਕੋਈ ਕੰਮ ਕੰਕਰੀਟ ਜਿਹੜਾ ਹੈਗਾ ਨਤੀਜੇ ਤੇ ਪਹੁੰਚਿਆ ਹੋਵੇ, ਕੋਈ ਹੋਰ ਨੀ ਕੁਛ, ਤੇ ਉਹ ਕੋਈ ਲੈਬ ਛੋਟੀਆਂ ਛੋਟੀਆਂ ਲੈਬ ਵੀ ਬਣਾ ਦਿੰਦੇ ਜਿਹਦੇ ਵਿੱਚ ਬੱਚਾ ਛੋਟੇ ਛੋਟੇ ਟ੍ਰੇਨਿੰਗਾਂ ਜਿਹੜੀ ਹੈਗੀਆਂ ਵੀ ਜਿਹਦੇ ਨਾਲ ਬੱਚੇ ਜਿਹੜੇ ਹੈਗੇ ਆ ਬਲੱਡ ਟੈਸਟ ਕਰਨਾ ਹੀ ਸਿੱਖ ਜਾਂਦੇ ਹੈ ਜੀ। ਹੋਰ ਨੀ ਕਿਤੇ ਕੋਈ ਸੈਲਫ ਇੰਪਲਾਇਮੈਂਟ ਜਿਹੜੀ ਹੈਗੀ ਆ ਹੋ ਜਾਂਦੀ ਉਹਨਾਂ ਦੀ। ਸੋ ਇਸ ਕਰਕੇ ਪਤਾ ਹੀ ਨੀ ਸਰ ਕੋਈ ਇੱਥੇ ਕੋਈ ਸਟੇਟ ਦੇ ਜਿਹੜਾ ਹੈਗਾ ਫਿਊਚਰ ਦਾ ਫਿਕਰ ਨਹੀਂ, ਕੋਈ ਸਟੇਟ ਦੇ ਕਰਜ਼ੇ ਦਾ ਚਿੰਤਾ ਨਹੀਂ ਵੀ ਭਾਈ ਕਿੱਦਾਂ ਲਾਉਣਾ ਹੈਗਾ ਆ ਵੀ ਅਸੀਂ ਆਮਦਨ ਵਧਾਵਾਂਗੇ। ਦੇਖੋ ਇੱਕ ਘਰ ਨੂੰ ਬੰਦਾ ਸੰਭਾਲਦਾ ਹੈਗਾ ਨਾ ਭਾਰਤ ਸਾਹਿਬ, ਤੇ ਜੇ ਕਿਤੇ ਉਹ ਕਰਜ਼ਾ ਉਹ ਵੱਧ ਜਾਏ ਨਾ ਜੀ, ਤੇ ਪਰਿਵਾਰ ਦੇ ਮੁਖੀ ਇਹਨੂੰ ਨੀਂਦ ਨੀ ਆਉਂਦੀ ਤੇ ਮੈਂ ਕੀ ਕਰੂੰਗਾ, ਮੈਨੂੰ ਆਪਣੀ ਐਸੈਟਸ ਵੇਚਣੀਆਂ ਪੈਣਗੀਆਂ। ਸਾਡੇ ਇੱਥੇ ਐਸੈਟਸ ਵੇਚਣੀਆਂ ਸਟੇਟ ਦੀਆਂ ਮਾਣ ਸਮਝੀ ਜਾਂਦੇ ਹੈਗੇ ਮੁਖੀ।
1: ਬਿਲਕੁਲ
0: ਹੁਣ ਲੈਂਡ ਪੂਲਿੰਗ ਫੇਰ ਲਿਆਉਣ ਲੱਗੇ ਹੈਗੇ ਆ ਜੀ, ਵੇਚ ਦਿਓ ਜੋ ਕੁਛ ਕਰਨਾ ਵੇਚ ਦਿਓ ਜੀ ਇੱਥੇ।
1: ਲੈਂਡ
0: ਇਸ
1: ਪੂਲਿੰਗ
0: ਕਰਕੇ ਪੱਛਮੀ ਬੰਗਾਲ ਵਾਲਾ ਹੀ ਹਾਲ ਆ ਜੀ, ਕੋਈ ਜ਼ਿਆਦਾ ਕੋਈ ਬਹੁਤਾ ਫਰਕ ਨਹੀਂ ਗਾ ਜੀ, ਉੱਥੇ ਤੱਕ ਹੀ ਹੈਗਾ ਆ ਜੀ।
1: ਜਾਂਦੇ ਜਾਂਦੇ ਸੈਣੀ ਸਾਹਿਬ ਈਡੀ ਦੀ ਜਿਹੜੀ ਰੇਡ ਹੋਈ ਹੈ ਲੈਂਡ ਪੂਲਿੰਗ ਤੋਂ ਚੇਤਾ ਆ ਗਿਆ, ਜਿਹੜਾ ਰੀਅਲ ਇਸਟੇਟ ਬਿਜ਼ਨਸ ਹੈ ਉਹਦੇ ਵਿੱਚ। ਚਲੋ ਕੱਲ੍ਹ ਤੁਸੀਂ ਆਪਾਂ ਉਦੋਂ ਤੁਹਾਡੇ ਤੋਂ ਆਗਿਆ ਲੈ ਲਈ ਸੀ, ਸ਼ਾਮੀ ਖਬਰ ਕੀਤੀ ਸੀ, ਰਾਘਵ ਚੱਡਾ ਸਾਹਿਬ ਦਾ ਨਾਮ ਉਹਦੇ ਵਿੱਚ ਜਿਹੜਾ, ਸੋਰੀ ਰਾਘਵ ਚੱਡਾ ਜੀ, ਗੌਰਵ ਨਹੀਂ ਗਲਤ ਕਹਿ ਗਿਆ ਜੀ, ਦੇਖ ਲਓ ਮੈਂ, ਅਮਨ ਅਰੋੜਾ ਜੀ,
0: ਅਮਨ
1: ਅਮਨ ਅਰੋੜਾ ਉਹਨਾਂ ਦਾ
0: ਜੀ
1: ਨਾਮ ਜਿਹੜਾ ਆ ਗਿਆ ਜੀ, ਉਹ ਵੀ ਉਹਨਾਂ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਹੈ, ਜਵਾਬ ਦੇਣਾ ਪਿਆ। ਕਿਵੇਂ ਦੇਖਦੇ ਹੋ ਅਸਲ ਦੇ ਵਿੱਚ? ਕਹਿੰਦੇ ਯਾਰੀ ਪੂਰੀ ਨਿਭਾਵਾਂਗੇ।
0: ਉਹ ਠੀਕ ਹੈ ਜੀ, ਉਹ ਗੱਲ ਅਗਲੇ ਬੰਦੇ ਨੇ ਜਿਹੜੀ ਹੈਗੀ ਉਹ ਤਾਂ ਠੀਕ ਗੱਲ ਆ
1: ਜੀ,
0: ਪਰ ਇਹਦੇ ਵਿੱਚ ਕੋਈ ਦੋ ਰਾਏ ਥੋੜਾ ਹੈਗੀ। ਪੈਸਾ ਤਾਂ ਇਕੱਠਾ ਹੋ ਰਿਹਾ ਨਾ ਜੀ,
1: ਜੀ
0: ਬੈਗ ਤਾਂ ਭਰੇ ਦਿਸਦੇ ਪਏ ਜੀ,
1: ਬਿਲਕੁਲ ਹੈ,
0: ਉਹ ਲੋਕਾਂ ਨੂੰ ਪਤਾ ਤਾਂ ਲੱਗਦੇ ਹਨ ਜੀ
1: ਜੀ।
0: ਬਾਕੀ ਇਹ ਸਰ ਅਜੇ ਇਹ ਥੋੜਾ ਆ ਸਰ, ਅਜੇ ਤਾਂ ਇਹ ਕੁਛ ਵੀ ਨੀ ਹੈਗਾ। ਉਹ ਤਾਂ ਬੰਦੇ ਜਿਹੜੇ ਹੈਗੇ ਨਾ ਦੇਖੋ ਉਹਦੇ ਵਿੱਚ ਭਾਰਤ ਸਾਹਿਬ ਕੀ ਹੈਗੇ, ਉਹ ਇੱਕ ਨੈਕਸਸ ਆ
1: ਜੀ,
0: ਉਹ ਨੈਕਸਸ ਅਖਬਾਰਾਂ ਨੇ ਤੋੜਿਆ ਵੀ ਕਿੱਦਾਂ ਹੈਗਾ ਆ ਜੀ। ਅਖਬਾਰਾਂ ਨੇ ਦੱਸਿਆ ਵੀ ਹਾਂ ਜੀ ਇਹ ਜਿਹੜੇ ਪਿੱਛੇ ਦੋ ਬੰਦੇ ਮੋਤਰੀ ਸਾਹਿਬ ਦੇ ਨੇੜੇ ਜਾਂ ਇੱਧਰ ਅਮਨ ਅਰੋੜੇ ਦੇ ਨੇੜੇ ਹੋਣ ਕਰਕੇ ਸਰਕਾਰ ਦੇ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਸੀ
1: ਜੀ,
0: ਸੀ ਐਲ ਯੂ ਲੈਣ ਦੇ ਵਿੱਚ ਇਹ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਸੀ
1: ਜੀ।
0: ਆ ਪੈਸਾ ਜਿਹੜਾ ਫੜਿਆ ਹੈਗਾ ਇਹ ਤਾਂ ਬਹੁਤ ਥੋੜਾ ਹੈਗਾ ਆ, ਇਹ ਤਾਂ ਇੱਦਾਂ ਆ ਵੀ ਜਿੱਦਾਂ ਇਹਨਾਂ ਦਾ ਵਿੱਚ ਕਮਿਸ਼ਨ ਜਿਹੜਾ ਹੈਗਾ ਆ ਉਹ ਉਹੀ ਫੜ ਹੋਇਆ ਹੈਗਾ, ਮੇਨ ਜਿਹੜੇ ਹੈਗਾ ਨਾ ਪੈਸਾ ਉਹ ਅਜੇ ਨੀ ਫੜ ਹੋਇਆ।
1: ਬਿਲਕੁਲ ਹੈ ਜੀ,
0: ਤੁਸੀਂ ਦੇਖਿਓ ਤਾਂ ਸਹੀ ਇੱਥੇ ਜਿਹੜਾ ਹੈਗਾ 100-100 ਡੇਢ-ਡੇਢ ਸੌ ਕਰੋੜ ਰੁਪਇਆ ਪੰਜਾਬ ਦੇ ਵਿੱਚੋਂ
1: ਫੜ ਹੋਣਾ
0: ਇਹ ਅਜੇ ਜਿਹੜਾ ਹੈਗਾ ਆ ਇਹ, ਕਿਉਂਕਿ ਅੱਗੇ ਇਲੈਕਸ਼ਨ ਆ ਰਹੇ ਹੈਗੇ ਤੇ ਪੈਸੇ ਤਾਂ ਇਕੱਠੇ ਕਰਨੇ ਹੀ ਆ ਜੀ।
1: ਬਿਲਕੁਲ
0: ਲੁੱਟ ਲਿਆ ਜੀ, ਲੁੱਟ ਲਿਆ ਪੰਜਾਬ ਜੀ, ਦੋ ਦੋ ਹੱਥਾਂ ਨਾਲ ਸਾਰਿਆਂ ਦੇ ਵਿਆਹ ਹੋਏ ਜੀ, ਸਾਰਿਆਂ ਦੇ ਸਗਨ ਪੰਜਾਬ ਚੋਂ ਹੀ ਪਏ ਜੀ। ਕੇਜਰੀਵਾਲ ਦੀ ਕੁੜੀ ਦਾ ਵਿਆਹ ਘਰ ਵਾਲਾ ਜਿਹਨੇ ਪੰਜਾਬ ਦਾ ਖਾਧਾ ਨਾ ਇੱਦਾਂ 2 ਨੰਬਰ ਦੇ ਵਿੱਚ ਉਹ ਕਦੀ ਸੁਖੀ ਰਿਹਾ
1: ਨੀ।
0: ਮੈਂ ਤਾਂ ਬਹੁਤ ਦੁਖੀ ਹੋ ਕੇ ਬੋਲਦਾ, ਵੋਟ ਪਾਉਣਾ ਵੀ ਪਾਈ ਸੀ
1: ਜੀ,
0: ਇਸ ਤੋਂ ਤੋਂ ਪਹਿਲਾਂ ਮੁਕੱਦਰ ਵੀਰ ਨੂੰ ਲਾਂਤਾ ਪਾਵੇ, ਮੈਂ ਪਹਿਲੀ ਦਾ ਆਇਆ ਵਾ ਜੀ।
1: ਪਰ ਸੈਣੀ ਸਾਹਿਬ, ਕਿਸਾਨਾਂ ਦੀ ਇੱਕ ਖਬਰ ਜ਼ਰੂਰ ਲੈ ਲਈ, ਉਹ ਵੀ ਕੋਰਟ ਦੇ ਨਾਲ ਸੰਬੰਧ ਹੀ ਹੈ, ਜੋ ਪਹਿਲਾਂ ਉਦੋਂ ਦਿੱਲੀ ਮੋਰਚਾ ਲੱਗਿਆ, ਫਿਰ ਲਖੀਮਪੁਰ ਦੀ ਗੱਲ ਆਉਂਦੀ ਹੈ, ਲਖੀਮਪੁਰ ਖੀਰੀ ਹਿੰਸਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਆਸ਼ੀਸ਼ ਮਿਸ਼ਰਾ ਜਾਂ ਜਿਹੜੇ ਉਹਨਾਂ ਦੇ ਬੇਟੇ ਆਸ਼ੀਸ਼ ਮਿਸ਼ਰਾ, ਕੇਂਦਰੀ ਮੰਤਰੀ ਜਿਹੜੇ ਨੇ ਮਿਸ਼ਰਾ ਹੋਣੀ, ਤਾਂ ਅਦਾਲਤ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਚੱਲ ਰਹੀ ਸੁਣਵਾਈ ਦੀ ਹੌਲੀ ਰਫ਼ਤਾਰ ਦੇ ਉੱਤੇ ਜਿਹੜੇ ਨੇ ਨਾਰਾਜ਼ਗੀ ਜਤਾਈ ਹੈ, ਅਤੇ ਦੋ ਕੇਸਾਂ ਦੇ ਵਿੱਚ ਜਿਹੜੇ ਨੇ ਉਹ ਕਹਿੰਦੇ ਜਿਹੜੇ ਚਸ਼ਮਦੀਦ ਗਵਾਹ ਹੈਗੇ ਨੇ ਉਹਨਾਂ ਨੂੰ ਵੀ ਪੇਸ਼ ਕੀਤਾ ਜਾਵੇ, ਕਿਉਂ ਨਹੀਂ ਕੀਤਾ ਜਾ ਰਿਹਾ। 131 ਗਵਾਹਾਂ ਦੇ ਵਿੱਚ ਹੁਣ ਤੱਕ 44 ਗਵਾਹ ਜਿਹੜੇ ਭੁਗਤਾਏ ਨੇ, ਬਿਆਨ ਦਰਜ ਕੀਤੇ ਹੈ, ਅਤੇ 15 ਗਵਾਹਾਂ ਨੂੰ ਹਟਾਇਆ ਜਾ ਚੁੱਕਿਆ, 72 ਗਵਾਹ ਅਜੇ ਵੀ ਬਾਕੀ ਪਏ ਨੇ। ਅਤੇ ਦੂਸਰਾ ਮਾਮਲਾ ਜਿਹੜਾ ਇਹਦੇ ਵਿੱਚ ਆ, ਉਹਦੇ ਵਿੱਚ 35 ਗਵਾਹ ਅਤੇ 26 ਦੇ ਬਿਆਨ ਜਿਹੜੇ ਹੋ ਚੁੱਕੇ ਆ, ਅਤੇ 9 ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨ ਅਜੇ ਤੱਕ ਬਾਕੀ ਪਏ ਨੇ ਜੀ।
0: ਐਨੀਵੇ ਸਰ, ਕੁਛ ਵੀ ਹੈਗਾ, ਸੁਪਰੀਮ ਕੋਰਟ ਨੇ ਜੇ ਕੰਸਰਨ ਸ਼ੋਅ ਕੀਤਾ ਹੈਗਾ ਨਾ ਜੀ, ਤੇ ਉੱਥੇ ਆਪਣੇ ਆਪ ਆਟੋਮੈਟਿਕਲੀ ਲੋਅਰ ਕੋਰਟ ਦੇ ਵਿੱਚ ਨਾ ਜੀ ਸਪੀਡ ਅਪ ਹੋ ਜਾਣਾ ਕੇਸ
1: ਜੀ।
0: ਉੱਥੇ ਹਾਈ ਕੋਰਟ ਨੇ ਜਿਹੜਾ ਹੈਗਾ ਨਾ ਜੀ, ਉੱਥੇ ਉਹਨਾਂ ਨੇ ਕਹਿ ਦੇਣਾ ਹੈਗਾ ਵੀ ਜਾਂ ਤਾਂ ਜਿਹੜਾ ਆ ਸਪੈਸ਼ਲ ਜੱਜ ਲਾ ਦਿਓ
1: ਜੀ,
0: ਹਾਂਜੀ ਸਪੈਸ਼ਲ ਕੋਰਟ ਦੇ ਦਿਓ, ਤੇ ਜਾਂ ਇਹਨੂੰ ਸਪੀਡ ਅਪ ਕਰ ਦਿਓ। ਜਦੋਂ ਕੋਈ ਚੀਜ਼ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਨੋਟਿਸ 'ਚ ਆ ਜਾਂਦੀ ਹੈਗੀ ਨਾ ਜੀ, ਤੇ ਥੱਲੇ ਆਪਣੇ ਆਪ ਭਾਜੜਾ ਪੈ ਜਾਂਦੀਆਂ ਹੈਗੀਆਂ, ਤੁਸੀਂ ਦੇਖਿਓ ਸਹੀ ਇੱਕਦਮ। ਜੇ ਉਹ ਨਾ ਇੰਨੀ ਗੱਲ ਕਹਿੰਦੇ ਨਾ ਇੰਟਰਵੀਨ ਕਰਦੇ, ਤੇ ਇਹ ਭਾਵੇਂ 10 ਸਾਲ ਹੋਰ ਇੱਥੇ ਚੱਲਦਾ ਰਹਿੰਦਾ ਜੀ,
1: ਤੂੰ ਹੋਈ ਜਾਣੀ ਹੈ ਜੀ। ਬਿਲਕੁਲ ਬਿਲਕੁਲ
0: ਹਾਂਜੀ ਹਾਂਜੀ ਹਾਂਜੀ, ਇਹ ਹੁਣ ਸਪੀਡ ਅਪ ਹੋ ਜਾਣਾ ਇੰਨੀ ਕੁ ਜਿਹੜਾ ਕੰਸਰਨ ਸ਼ੋਅ ਕਰਨ ਦੇ ਨਾਲ ਜੀ।
1: ਜੀ ਬਿਲਕੁਲ,
0: ਬਾਕੀ ਤਾਂ ਇੱਦਾਂ ਯਾਰ ਜੀ, ਰੂਟੀਨ ਪ੍ਰੋਸੈਸ ਤੇ ਆ, ਸਾਡੇ ਤੁਹਾਡੇ ਲਈ ਇਹ ਕੇਸ ਇੰਪੋਰਟੈਂਟ ਹੈਗਾ ਆ ਜੀ, ਕੋਰਟਾਂ ਲਈ ਜਿਹੜਾ ਹੈਗਾ ਆ ਵੀ ਹਾਂਜੀ ਇਹ ਸਾਰੇ ਰੂਟੀਨ ਕੇਸ ਹੀ ਹੁੰਦੇ ਹੈਗੇ ਆ ਜੀ, ਪਰ ਹਾਂ ਹੁਣ ਸੁਪਰੀਮ ਕੋਰਟ ਨੇ ਕੰਸਰਨ ਸ਼ੋਅ ਕਰ ਦਿੱਤਾ, ਹੁਣ ਭਾਜੜਾ ਰਹਿ ਜਾਣਗੀਆਂ ਜੀ।
1: ਜੀ ਬਿਲਕੁਲ, ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ ਦੇ ਲਈ ਇੰਨਾ ਜੀ, ਬਹੁਤ ਬਹੁਤ
0: ਸ਼ੁਕਰੀਆ ਜੀ, ਸ਼ੁਕਰੀਆ ਜੁਫੇ, ਥੈਂਕ
1: ਯੂ, ਸਤਿ ਸ੍ਰੀ ਅਕਾਲ ਜੀ ਜੀ ਜੀ। ਦੋਸਤੋ, ਇਹ ਸਨ ਜੀ ਸਾਡੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਅਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, ਕਾਲ ਤੁਸੀਂ ਵੀ ਕਰ ਸਕਦੇ ਹੋ, +358 44 976 1962 ਸਟੂਡੀਓ ਦਾ ਨੰਬਰ ਹੈ। ਅਤੇ ਲਓ, ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਹਾਂ, ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੇ ਨਾਲ ਅੱਜ ਨਾਵਲ ਪੰਜਾਬ ਦੀ ਸ਼ੁਰੂਆਤ ਕਰਾਂਗੇ, ਜਿਸ ਨੂੰ ਆਪਣੇ ਲਿਖਿਆ ਹੈ ਜੀ ਆਪਣੇ ਰਾਜਮੋਹਨ ਗਾਂਧੀ ਹੋਣਾ ਨੇ, ਅਤੇ ਅਨੁਵਾਦ ਹਰਪਾਲ ਸਿੰਘ ਪੰਨੂ ਹੋਣਾ ਨੇ ਕੀਤਾ ਹੈ। ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਇਤਿਹਾਸ ਪੰਜਾਬ, ਇਹ ਨਾਵਲ ਤੁਹਾਡੇ ਨਾਲ ਸ਼ੁਰੂ ਕਰਨ ਦੀ ਕੋਸ਼ਿਸ਼ ਰਹੇਗੀ। ਪਰ ਉਸ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੇ ਵਿਦੇਸ਼ੀ, ਉਹਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਜੋ ਹਾਲਾਤ ਨੇ, ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਅਤੇ ਇੰਡੀਆ ਦਾ ਟਕਰਾਅ ਵੀ ਹੋਰ ਵੱਧਦਾ ਨਜ਼ਰ ਆਵੇਗਾ, ਕਿਉਂਕਿ ਪਾਕਿਸਤਾਨ ਦੇ ਨਾਲ ਉਹਨਾਂ ਨੇ ਹਾਂ ਪੱਖੀ ਜਿਹੜਾ ਮਸਲਾ ਜਿਹੜਾ ਕਰ ਦਿੱਤਾ ਹੈ ਖੜਾ। ਦੇਖਦੇ ਹਾਂ ਕੀ ਕਹਿੰਦੇ ਨੇ। ਚੀਨ ਨੇ ਭਾਰਤ ਦੇ ਨਾਲ 4 ਦਿਨਾਂ ਸੰਘਰਸ਼ ਦੇ ਦੌਰਾਨ ਪਾਕਿਸਤਾਨ ਨੂੰ ਮਦਦ ਦੇਣ ਦੀ ਜਿਹੜੀ ਗੱਲ ਕਬੂਲ ਕਰ ਲਈ ਹੈ। ਅਸਲ ਦੇ ਵਿੱਚ ਚੀਨ ਨੇ ਪਹਿਲੀ ਵਾਰ ਇਹ ਗੱਲ ਕਬੂਲੀ ਹੈ ਕਿ ਪਿਛਲੇ ਸਾਲ ਜਿਹੜਾ ਸੀ ਭਾਰਤ ਦੇ ਨਾਲ ਹੋਏ 4 ਦਿਨਾਂ ਦੇ ਟਕਰਾਅ ਦੌਰਾਨ ਸੰਦੂਰ ਜਿਹੜਾ ਮਿਸ਼ਨ ਸੰਦੂਰ ਉਹਦੇ ਦੌਰਾਨ ਉਸਨੇ ਪਾਕਿਸਤਾਨ ਨੂੰ ਤਕਨੀਕੀ ਮਦਦ ਦਿੱਤੀ ਸੀ। ਇਹ ਜਾਣਕਾਰੀ ਉੱਥੋਂ ਦੇ ਸਰਕਾਰੀ ਮੀਡੀਆ ਰਾਹੀਂ ਸਾਹਮਣੇ ਆਈ ਹੈ। ਚੀਨ ਦੇ ਸਰਕਾਰੀ ਚੈਨਲ ਜਿਹੜਾ CCTV ਨੇ ਵੀਰਵਾਰ ਨੂੰ, ਕੱਲ੍ਹ ਬੀਤੇ ਦੇ ਵਿੱਚ, ਇੱਕ ਇੰਜੀਨੀਅਰ ਜਿਹੜੇ ਨੇ ਝਾਂਗ ਹੇਂਗ ਦੀ ਇੰਟਰਵਿਊ ਦਿਖਾਈ ਹੈ, ਜੋ ਐਵੀਏਸ਼ਨ ਇੰਡਸਟਰੀ ਜਿਹੜੀ ਹੈ ਕਾਰਪੋਰੇਸ਼ਨ ਆਫ ਚਾਈਨਾ AVIC ਦੇ ਚੇਗਦੂ ਇੰਸਟੀਟਿਊਟ ਦੇ ਵਿੱਚ ਕੰਮ ਕਰਦੇ ਨੇ। ਇਹ ਸੰਸਥਾ ਚੀਨ ਦੇ ਆਧੁਨਿਕ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਦੇ ਡਿਜ਼ਾਈਨ ਤਿਆਰ ਕਰਨ ਦੇ ਵਾਲੀ ਜਿਹੜੀ ਹੈ ਮੁੱਖ ਸੰਸਥਾ ਮੰਨੀ ਜਾਂਦੀ ਹੈ। ਹਾਂਗਕਾਂਗ ਦੇ ਅਖਬਾਰ ਜਿਹੜਾ ਸਾਊਥ ਚਾਈਨਾ ਮਾਰਨਿੰਗ ਪੋਸਟ ਜਿਹੜੀ ਹੈ, ਉਹਨੇ CCTV ਦੇ ਹਵਾਲੇ ਦੇ ਨਾਲ ਦੱਸਿਆ ਕਿ ਝਾਂਗ ਨੇ ਪਿਛਲੇ ਜਿਹੜੇ ਸੀ ਮਈ ਦੇ ਵਿੱਚ ਹੋਈ 4 ਦਿਨਾਂ ਦੀ ਜੰਗ ਦੇ ਦੌਰਾਨ ਪਾਕਿਸਤਾਨ ਦੀ ਤਕਨੀਕੀ ਮਦਦ ਕੀਤੀ ਸੀ। ਪਾਕਿਸਤਾਨੀ ਹਵਾਈ ਸੈਨਾ ਚੀਨ ਦੇ ਬਣੇ J-10CE ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦੀ ਹੈ, ਜਿਨ੍ਹਾਂ ਨੂੰ AVIC ਦੀ ਜਿਹੜੀ ਇਹ ਸਹਾਇਕ ਜਿਹੜੀ ਹੈ ਕੰਪਨੀ ਨੇ ਤਿਆਰ ਕੀਤਾ। ਝਾਂਗ ਨੇ ਕਿਹਾ ਕਿ ਸਪੋਰਟ ਬੇਸ ਜਿਹੜਾ ਉਹਦੇ ਉੱਤੇ ਸਾਨੂੰ ਅਕਸਰ ਲੜਾਕੂ ਜਹਾਜ਼ਾਂ ਦੇ ਉੱਡਣ ਦਾ ਜਿਹੜਾ ਸ਼ੋਰ ਅਤੇ ਹਵਾਈ ਹਮਲੇ ਦੇ ਸਾਇਰਨਾਂ ਦੀ ਆਵਾਜ਼ਾਂ ਜਿਹੜੀਆਂ ਨੇ ਸੁਣਾਈ ਦਿੰਦੀਆਂ ਸਨ। ਮਈ ਦੇ ਮਹੀਨੇ ਦੁਪਹਿਰ ਤੱਕ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਜਾਂਦਾ ਸੀ। ਇਹ ਸਾਡੇ ਲਈ ਮਾਨਸਿਕ ਅਤੇ ਸਰੀਰਕ ਤੌਰ ਦੇ ਉੱਤੇ ਇੱਕ ਵੱਡੀ ਪ੍ਰੀਖਿਆ ਸੀ। ਝਾਂਗ ਨੇ ਦੱਸਿਆ ਕਿ ਉਹਨਾਂ ਦੀ ਟੀਮ ਦਾ ਜਿਹੜਾ ਮਕਸਦ ਮੌਕੇ ਦੇ ਉੱਤੇ ਵਧੀਆ ਸਹਾਇਤਾ ਦੇਣਾ ਸੀ, ਤਾਂ ਜੋ ਉਹਨਾਂ ਦੇ ਹਥਿਆਰ ਆਪਣੀ ਪੂਰੀ ਤਾਕਤ ਦਿਖਾ ਸਕਣ। ਨਾਲ ਕਿਹਾ ਕਿ ਇਹ ਸਿਰਫ J-10CE ਜਹਾਜ਼ ਦੀ ਸਫਲਤਾ ਨਹੀਂ ਸੀ, ਸਗੋਂ ਇਹ ਸਾਡੇ ਉਸ ਡੂੰਘੇ ਰਿਸ਼ਤੇ ਦਾ ਸਬੂਤ ਵੀ ਸੀ ਜੋ ਅਸੀਂ ਦਿਨ ਰਾਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦਿਆਂ ਬਣਾਇਆ ਸੀ। ਚੀਨ ਵਿਦੇਸ਼ ਮੰਤਰੀ ਜਿਹੜੇ ਨੇ, ਮੰਤਰਾਲੇ ਤੇ ਫੌਜੀ ਅਧਿਕਾਰੀਆਂ ਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕਰਨ ਦੇ ਦੋਸ਼ਾਂ ਨੂੰ ਜਾਂ ਤਾਂ ਟਾਲ ਦਿੱਤਾ ਸੀ ਜਾਂ ਫਿਰ ਬਹੁਤ ਮਾਮੂਲੀ ਦੱਸਿਆ ਸੀ। ਭਾਰਤੀ ਫੌਜ ਦੇ ਡਿਪਟੀ ਚੀਫ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਉਹਨਾਂ ਦੇ ਉਸ ਦਾਅਵੇ ਦੇ ਉੱਤੇ ਵੀ ਕੋਈ ਅਧਿਕਾਰਤ ਜਵਾਬ ਨਹੀਂ ਆਇਆ, ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਚੀਨ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਜਿਹੜਾ ਸੀ ਪਾਕਿਸਤਾਨ ਨੂੰ ਸਿੱਧੀ ਫੌਜੀ ਮਦਦ ਦਿੱਤੀ ਅਤੇ ਇਸ ਜੰਗ ਨੂੰ ਆਪਣੇ ਹਥਿਆਰਾਂ ਦੀ ਪਰਖ ਦੇ ਕਰਨ ਦੇ ਲਈ ਇੱਕ ਲਾਈਵ ਲੈਬ ਦੇ ਵਜੋਂ ਵਰਤਿਆ। ਚੇਂਗਦੂ ਇੰਸਟੀਟਿਊਟ ਦੇ ਇੱਕ ਹੋਰ ਕਰਮਚਾਰੀ ਸ਼ੂ ਨੇ, ਜਿਸਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕੀਤੀ ਸੀ, J-10CE ਜਹਾਜ਼ ਦੀ ਤੁਲਨਾ ਇੱਕ ਬੱਚੇ ਦੇ ਨਾਲ ਕੀਤੀ। ਸ਼ੂ ਨੇ ਕਿਹਾ ਕਿ ਅਸੀਂ ਇਸ ਨੂੰ ਤਿਆਰ ਕੀਤਾ, ਇਸ ਦੀ ਦੇਖਭਾਲ ਕੀਤੀ, ਫਿਰ ਵਰਤੋਂਕਾਰ ਨੂੰ ਸੌਂਪ ਦਿੱਤਾ। ਹੁਣ ਇਹ ਜਿਹੜਾ ਇੱਕ ਵੱਡੀ ਪ੍ਰੀਖਿਆ ਦੇ ਵਜੋਂ ਜਿਹੜਾ ਗੁਜ਼ਰ ਰਿਹਾ ਸੀ। ਉਹਨਾਂ ਕਿਹਾ ਕਿ ਜਹਾਜ਼ ਨੇ ਜੋ ਸ਼ਾਨਦਾਰ ਨਤੀਜੇ ਦਿੱਤੇ ਹੈ ਉਹ ਉਹਨਾਂ ਦੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਉਹਨਾਂ ਮੁਤਾਬਕ ਜਹਾਜ਼ ਨੂੰ ਸਿਰਫ ਇੱਕ ਸਹੀ ਮੌਕੇ ਦੀ ਲੋੜ ਸੀ ਅਤੇ ਜਦੋਂ ਉਹ ਸਮਾਂ ਆਇਆ ਤਾਂ ਇਸਨੇ ਸਾਡੀ ਉਮੀਦ ਜਿਹੜੀ ਹੈ ਮੁਤਾਬਕ ਹੀ ਪ੍ਰਦਰਸ਼ਨ ਕੀਤਾ ਹੈ। ਮੰਨ ਕੇ ਜੰਗਾਂ ਲੱਗਦੀਆਂ ਨੇ ਅਤੇ ਉਹਦੇ ਵਿੱਚ ਐਕਸਪੈਰੀਮੈਂਟ ਕੀਤੇ ਜਾਂਦੇ ਆ, ਇਹ ਚੀਜ਼ ਜਿਹੜੀ ਹੈ ਸਾਹਮਣੇ ਆ ਗਈ ਹੈ। ਪਾਕਿਸਤਾਨ ਚੀਨ ਤੋਂ ਇਲਾਵਾ ਜਿਹੜੇ ਹਥਿਆਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਐਕਸਪੈਰੀਮੈਂਟ ਕੀਤਾ ਜਾਂਦਾ ਹੈ, ਪਾਕਿਸਤਾਨ ਚੀਨ ਤੋਂ ਇਲਾਵਾ J-10C ਜਹਾਜ਼ਾਂ ਦੀ ਵਰਤੋਂ ਕਰਨ ਵਾਲਾ ਇਕਲੌਤਾ ਦੇਸ਼ ਹੈ। ਇਸ ਨੇ 2020 ਦੇ ਵਿੱਚ 250 PL 15 ਮਿਜ਼ਾਈਲਾਂ ਦੇ ਜਿਹੜੇ ਸਨ ਨਾਲ 36 ਲੜਾਕੂ ਜਹਾਜ਼ਾਂ ਦਾ ਜਿਹੜਾ ਸੀ ਆਰਡਰ ਦਿੱਤਾ ਸੀ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ ਮੁਤਾਬਕ 2021 ਤੋਂ 2025 ਦੇ ਵਿਚਕਾਰ ਪਾਕਿਸਤਾਨ ਦੇ 80% ਹਥਿਆਰ ਚੀਨ ਤੋਂ ਜਿਹੜੇ ਆਏ ਨੇ। ਲਓ ਜੀ ਦੋਸਤੋ, ਚੀਨ ਦੇ ਨਾਲ ਸੰਬੰਧ ਨੇ ਕਿਉਂਕਿ ਉੱਥੋਂ ਰੋਡ ਵੀ ਕੱਢ ਰਿਹਾ ਜੀ ਸਾਰਾ ਕੁਝ ਯੂਰਪ ਤੱਕ ਜੋੜਨ ਦੇ ਲਈ, ਰਸ਼ੀਆ ਤੱਕ ਜੋੜੇਗਾ ਅਤੇ ਅਗਲੇ ਫਿਰ ਕੁਝ ਨਾ ਕੁਝ ਤਾਂ ਦੇਣਗੇ ਉਸ ਬੱਟੇ ਦੇ, ਕੁਝ ਨਾ ਕੁਝ ਤਾਂ ਬੱਟਾ ਕਰਨਗੇ। ਇਸੇ ਤਰ੍ਹਾਂ ਸਪੇਨ ਦੇ ਵਿੱਚ ਰਹਿੰਦੇ ਭਾਰਤੀਆਂ ਦੇ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ, ਸਤਨਾਮ ਸਿੰਘ ਸੰਧੂ ਹੋਣਾਂ ਨੇ ਮੁੱਦਾ ਜਿਹੜਾ ਚੱਕਿਆ ਹੈ ਰਾਜ ਸਭਾ ਦੇ ਸੰਸਦ ਮੈਂਬਰ ਹੋਣਾਂ ਨੇ। ਸਤਨਾਮ ਸਿੰਘ ਸੰਧੂ ਹੋਣਾਂ ਨੇ ਅੱਜ ਕਿਹਾ ਕਿ ਉਹਨਾਂ ਨੇ ਵਿਦੇਸ਼ ਮੰਤਰਾਲੇ MEA ਨੂੰ ਪੱਤਰ ਲਿਖ ਕੇ ਸਪੇਨ ਦੇ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ, ਖਾਸ ਕਰਕੇ ਮੈਡਰਿਡ ਅਤੇ ਬਾਰਸੀਲੋਨਾ ਦੇ ਵਸਨੀਕਾਂ ਦੇ ਲਈ ਪਾਸਪੋਰਟ ਨਵਿਆਉਣ ਅਤੇ ਸੰਬੰਧਿਤ ਦਸਤਾਵੇਜ਼ੀ ਸੇਵਾਵਾਂ ਦੇ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮਾਮਲਿਆਂ ਦੇ ਬਾਰੇ ਜਿਹੜਾ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਸੰਧੂ ਹੋਣਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਕੋਲ ਉਦੋਂ ਉਠਾਇਆ ਜਦੋਂ ਉਹਨਾਂ ਨੂੰ ਸਪੇਨ ਦੇ ਵਿੱਚ ਮੌਜੂਦ ਭਾਰਤੀ ਭਾਈਚਾਰੇ, ਸਿੱਖ ਗੁਰਦੁਆਰਾ ਕਮੇਟੀਆਂ ਅਤੇ ਹੋਰ ਭਾਰਤੀ ਸੰਸਥਾਵਾਂ ਵੱਲੋਂ ਕਈ ਮੰਗ ਪੱਤਰ ਜਿਹੜੇ ਪ੍ਰਾਪਤ ਹੋਏ ਹੈ। ਵਿਦੇਸ਼ ਮੰਤਰਾਲੇ ਨੂੰ ਭੇਜੇ ਗਏ ਇੱਕ ਪੱਤਰ ਦੇ ਵਿੱਚ ਸੰਧੂ ਹੋਣਾਂ ਨੇ ਉਹਨਾਂ ਮੁਸ਼ਕਲਾਂ ਦੇ ਬਾਰੇ ਵਿਸਤਾਰ ਦੇ ਨਾਲ ਦੱਸਿਆ ਜੋ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਨਵਿਆਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ PCC ਅਤੇ ਹੋਰ ਅਹਿਮ ਦਸਤਾਵੇਜ਼ ਜਿਹੜੇ ਨੇ ਪ੍ਰਾਪਤ ਕਰਨ ਦੇ ਵਿੱਚ ਆ ਰਹੀਆਂ ਨੇ। ਉਹਨਾਂ ਕਿਹਾ ਕਿ ਸਪੇਨ ਦੇ ਵਿੱਚ ਰਹਿ ਰਹੇ ਬਹੁਤ ਸਾਰੇ ਭਾਰਤੀ ਪਾਸਪੋਰਟਾਂ ਦੀ ਮਿਆਦ ਖਤਮ ਹੋ ਗਈ ਹੈ, ਕਈਆਂ ਦੇ ਪਾਸਪੋਰਟ ਗੁੰਮ ਹੋ ਗਏ ਨੇ। ਉਹਨਾਂ ਪਾਸਪੋਰਟ ਨਵਿਆਉਣ ਦੇ ਵਿੱਚ ਹੋ ਰਹੀ ਦੇਰੀ ਅਤੇ ਪੈਂਡਿੰਗ PCC ਕਾਰਨ ਜਿਹੜਾ ਸੰਘਰਸ਼ ਕਰ ਰਹੇ ਭਾਰਤੀਆਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਇਸ ਸਥਿਤੀ ਦੇ ਕਾਰਨ ਪ੍ਰਭਾਵਿਤ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਭਾਰੀ ਚਿੰਤਾ ਅਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ ਅਤੇ ਜਦਕਿ ਉਹ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇੱਛੁਕ ਨੇ। ਦੂਸਰੇ ਪਾਸੇ ਜਦੋਂ ਤੱਕ ਪਾਕਿਸਤਾਨ ਦਹਿਸ਼ਤਗਰਦੀ ਨੂੰ ਸਰਪ੍ਰਸਤੀ ਦੇਣਾ ਬੰਦ ਨਹੀਂ ਕਰਦਾ, ਸਿੰਧੂ ਜਲ ਸੰਧੀ ਜਿਹੜੀ ਹੈ ਰਹੇਗੀ ਮੁਅੱਤਲ, ਭਾਰਤ ਸਰਕਾਰ ਨੇ ਬਿਆਨ ਦਿੱਤਾ ਹੈ। ਭਾਰਤ ਸਰਕਾਰ ਨੇ ਕੱਲ੍ਹ ਬੀਤੇ ਦੇ ਵਿੱਚ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ਨੂੰ ਪੂਰੀ ਤਰ੍ਹਾਂ ਅਤੇ ਹਮੇਸ਼ਾ ਦੇ ਲਈ ਬੰਦ ਨਹੀਂ ਕਰ ਦਿੰਦਾ। ਕੇਂਦਰ ਸਰਕਾਰ ਵੱਲੋਂ ਇਹ ਗੱਲ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਕਹੀ ਗਈ ਹੈ। ਹਫ਼ਤਾਵਾਰੀ ਮੀਡੀਆ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅੱਜ ਅਸੀਂ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਾਂ। ਪੂਰੀ ਦੁਨੀਆ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਅਸਲ ਰੂਪ ਦੇਖਿਆ ਸੀ ਅਤੇ ਅਸੀਂ ਪਾਕਿਸਤਾਨ ਦੇ ਵੱਲੋਂ ਸਰਹੱਦੀ ਪਾਰਲੇ ਅੱਤਵਾਦ ਨੂੰ ਦਿੱਤੀ ਜਾਂਦੀ ਸਰਪ੍ਰਸਤੀ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਉਹਨਾਂ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੋਂ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਵਜੋਂ ਵਰਤ ਰਿਹਾ ਹੈ। ਭਾਰਤ ਦੇ ਕੋਲ ਦਹਿਸ਼ਤਗਰਦੀ ਵਿਰੁੱਧ ਆਪਣੀ ਰੱਖਿਆ ਕਰਨ ਦਾ ਜਿਹੜਾ ਪੂਰਾ ਹੱਕ ਹੈਗਾ ਅਤੇ ਅਸੀਂ ਦੁਨੀਆ ਭਰ ਦੇ ਵਿੱਚ ਅੱਤਵਾਦ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ। ਦਹਾਕਿਆਂ ਦੇ ਪੁਰਾਣੀ ਸਿੰਧੂ ਜਲ ਸੰਧੀ ਦੇ ਭਵਿੱਖ ਦੇ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦਾ ਸਟੈਂਡ ਪਹਿਲਾਂ ਵਾਲਾ ਹੀ ਹੈ। ਉਹਨਾਂ ਕਿਹਾ ਕਿ ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਫੈਸਲਾ ਜਿਹੜਾ ਅਟਲ ਹੈ ਅਤੇ ਪਾਕਿਸਤਾਨ ਦੇ ਵੱਲੋਂ ਅੱਤਵਾਦ ਨੂੰ ਦਿੱਤਾ ਜਾ ਰਹੀ ਸਰਪ੍ਰਸਤੀ ਦੇ ਕਾਰਨ ਹੀ ਇਹ ਸੰਧੀ ਰੋਕੀ ਗਈ ਹੈ। ਉਹਨਾਂ ਸਾਫ਼ ਕੀਤਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਲਈ ਅੱਤਵਾਦ ਦਾ ਰਾਹ ਪੂਰੀ ਤਰ੍ਹਾਂ ਛੱਡਣਾ ਪਏਗਾ ਕਿਉਂਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਜਿਹੜੇ ਨੇ ਇੱਕੋ ਹੀ ਟੇਬਲ ਦੇ ਉੱਤੇ ਨਹੀਂ ਹੋ ਸਕਦੇ ਨੇ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਿਛਲੇ ਸਾਲ ਪਾਕਿਸਤਾਨ ਦੇ ਵਿਰੁੱਧ ਕਈ ਕੂਟਨੀਤਿਕ ਅਤੇ ਰਣਨੀਤਿਕ ਕਦਮ ਚੁੱਕਣ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ 1960 ਦੀ ਸਿੰਧੂ ਜਲ ਸੰਧੀ ਨੂੰ ਵੀ ਮੁਅੱਤਲ ਕਰਨ ਦਾ ਫੈਸਲਾ ਵੀ ਸ਼ਾਮਲ ਸੀ। ਵਿਸ਼ਵ ਬੈਂਕ ਦੀ ਮਦਦ ਦੇ ਨਾਲ ਹੋਈ ਇਹ ਸੰਧੀ ਦੋਵਾਂ ਦੇਸ਼ਾਂ ਵਿਚਾਲੇ ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵੰਡ ਦਾ ਪ੍ਰਬੰਧ ਕਰਦੀ ਹੈ। ਇਸ ਸਮਝੌਤੇ ਦੇ ਮੁਤਾਬਕ ਪਾਕਿਸਤਾਨ ਨੂੰ ਪੱਛਮੀ ਨਦੀਆਂ ਸਿੰਧੂ, ਜੇਹਲਮ ਅਤੇ ਚਨਾਬ ਦੇ ਪਾਣੀ ਦਾ ਅਧਿਕਾਰ ਮਿਲਿਆ ਹੋਇਆ, ਜਦਕਿ ਪੂਰਬੀ ਨਦੀਆਂ ਰਾਵੀ, ਬਿਆਸ ਅਤੇ ਸਤਲੁਜ ਉੱਤੇ ਜਿਹੜਾ ਭਾਰਤ ਦਾ ਕੰਟਰੋਲ ਹੈ। ਇਹ ਸੰਧੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਪਾਕਿਸਤਾਨ ਨੂੰ ਸਿੰਧੂ ਨਦੀ ਪ੍ਰਣਾਲੀ ਦੇ ਲਗਭਗ 80% ਪਾਣੀ ਤੱਕ ਜਿਹੜਾ ਪਹੁੰਚ ਦਿੰਦੀ ਹੈ, ਜਦੋਂ ਕਿ ਭਾਰਤ ਦੇ ਕੋਲ ਲਗਭਗ 20% ਪਾਣੀ ਰਹਿੰਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਕੋਲ ਸਿੰਚਾਈ, ਬਿਜਲੀ ਉਤਪਾਦਨ ਅਤੇ ਹੋਰ ਗੈਰ ਖਪਤਕਾਰੀ ਉਦੇਸ਼ਾਂ ਦੇ ਲਈ ਪੱਛਮੀ ਨਦੀਆਂ ਦੇ ਸੀਮਤ ਜਿਹੜੇ ਵਰਤੋਂ ਦੇ ਅਧਿਕਾਰ ਨੇ। ਅਗਲੀ ਖਬਰ ਵੱਲ ਵਧੀਏ ਤੇ ਕਹਿੰਦੇ ਹਾਲੇ ਨਹੀਂ ਕਰਾਂਗੇ ਭਾਈ ਕਿਊਬਾ ਦੇ ਉੱਤੇ ਹਮਲਾ, ਅਮਰੀਕੀ ਅਧਿਕਾਰੀਆਂ ਦਾ ਬਿਆਨ ਆਇਆ। ਰਾਸ਼ਟਰਪਤੀ ਟਰੰਪ ਦੀਆਂ ਵਾਰ ਵਾਰ ਧਮਕੀਆਂ ਦੇ ਬਾਵਜੂਦ ਅਮਰੀਕਾ ਕਿਊਬਾ ਦੇ ਵਿਰੁੱਧ ਕਿਸੇ ਵੀ ਤੁਰੰਤ ਫੌਜੀ ਕਾਰਵਾਈ ਦੇ ਵਿੱਚ ਜਿਹੜਾ ਵਿਚਾਰ ਨਹੀਂ ਕਰ ਰਿਹਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਟਰੰਪ ਨੇ ਧਮਕੀ ਦਿੰਦਿਆਂ ਕਿਹਾ ਸੀ ਕਿ ਅਗਲਾ ਨੰਬਰ ਕਿਊਬਾ ਦਾ। ਇਹ ਵੀ ਜਿਹੜਾ ਸੰਕੇਤ ਦਿੱਤਾ ਸੀ ਕਿ ਇਰਾਨ ਯੁੱਧ ਦੇ ਲਈ ਮੱਧ ਪੂਰਬ ਦੇ ਵਿੱਚ ਤਾਇਨਾਤ ਅਮਰੀਕੀ ਜੰਗੀ ਜਹਾਜ਼ ਕਿਊਬਾ ਦੇ ਰਾਹੀਂ ਵਾਪਸ ਆ ਸਕਦੇ ਨੇ। ਕਿਊਬਾ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ ਗੱਲਬਾਤ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਘੱਟ ਉਮੀਦ ਹੈ ਕਿ ਕਮਿਊਨਿਸਟ ਸਰਕਾਰ ਲੱਖਾਂ ਡਾਲਰ ਦੀ ਮਨੁੱਖੀ ਸਹਾਇਤਾ ਦੇ ਬਾਰੇ ਕਿਊਬਾ ਵਾਸੀਆਂ ਦੇ ਲਈ 2 ਸਾਲਾਂ ਦੀ ਮੁਫ਼ਤ ਜਿਹੜਾ ਸਟਾਰਲਿੰਕ ਇੰਟਰਨੈੱਟ ਸੇਵਾ ਜਿਹੜੀ ਹੈ, ਖੇਤੀਬਾੜੀ ਸਹਾਇਤਾ ਅਤੇ ਬੁਨਿਆਦੀ ਢਾਂਚੇ ਦੀ ਸਹਾਇਤਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰੇਗੀ। ਪਰ ਉਹਨਾਂ ਕਿਹਾ ਕਿ ਕਿਊਬਾ ਨੇ ਅਜੇ ਤੱਕ ਪੇਸ਼ਕਸ਼ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ, ਹਾਲਾਂਕਿ ਇਸ ਦੇ ਵਿੱਚ ਉਹ ਸ਼ਰਤਾਂ ਨੇ ਜਿਨ੍ਹਾਂ ਦਾ ਸਰਕਾਰ ਲੰਮੇ ਸਮੇਂ ਤੋਂ ਵਿਰੋਧ ਕਰ ਰਹੀ ਹੈ। ਇੱਥੋਂ ਤੱਕ ਕਿ ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਕੱਲ੍ਹ ਬੀਤੇ 'ਚ ਹਵਾਨਾ ਅਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਇਹ ਪ੍ਰਸਤਾਵ ਠੁਕਰਾਇਆ ਨਹੀਂ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਸਰਕਾਰ ਦੇ ਕੋਲ ਅਜੇ ਵੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਲਈ ਸਮਾਂ ਹੈ। ਚੇਤਾਵਨੀ ਦਿੱਤੀ ਕਿ ਟਰੰਪ ਕਿਸੇ ਵੀ ਸਮੇਂ ਆਪਣਾ ਮਨ ਜਿਹੜਾ ਬਦਲ ਸਕਦਾ ਹੈ ਅਤੇ ਫੌਜੀ ਵਿਕਲਪ ਖੁੱਲ੍ਹੇ ਹੋਏ ਨੇ। ਅਮਰੀਕੀ ਖਜ਼ਾਨਾ ਅਤੇ ਵਿਦੇਸ਼ ਵਿਭਾਗ ਦੇ ਇਹਨਾਂ ਪਾਬੰਦੀਆਂ ਦਾ ਐਲਾਨ ਪਿਛਲੇ ਹਫ਼ਤੇ ਟਰੰਪ ਦੇ ਵੱਲੋਂ ਕਿਊਬਾ ਵਿਰੁੱਧ ਦੰਡਕਾਰੀ ਉਪਾਅ ਲਾਗੂ ਕਰਨ ਲਈ ਪ੍ਰਸ਼ਾਸਨ ਦੀ ਸ਼ਕਤੀ ਦਾ ਜਿਹੜਾ ਵਿਸਤਾਰ ਕਰਨ ਤੋਂ ਜਿਹੜਾ ਬਾਅਦ ਕੀਤਾ ਸੀ। ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿੰਗਜ਼ ਨੇ ਵੀ ਇਹਨਾਂ ਉਪਾਵਾਂ ਨੂੰ ਸਮੂਹਿਕ ਸਜ਼ਾ ਜਿਹੜਾ ਕਿਹਾ ਅਤੇ ਕਿਊਬਾ ਵਿਰੋਧੀ ਅਮਰੀਕੀ ਸਰਕਾਰ ਦੇ ਨਸਲਕੁਸ਼ੀ ਦੇ ਇਰਾਦੇ ਦੀ ਨਿੰਦਾ ਕੀਤੀ ਹੈ। ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਉਹ ਇਹ ਉਪਾਅ ਇਸ ਧਾਰਨਾ ਦੇ ਉੱਤੇ ਆਧਾਰਿਤ ਹਨ ਕਿ ਅਮਰੀਕੀ ਵਿਦੇਸ਼ੀ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਡਰਾ ਕੇ ਦੁਨੀਆ 'ਤੇ ਆਪਣੀ ਇੱਛਾ ਜਿਹੜੀ ਹੈ ਥੋਪ ਸਕਦਾ ਹੈ। ਇੰਗਲੈਂਡ ਨੂੰ ਬ੍ਰਿਟੇਨ ਨੂੰ ਚੱਲੀਏ ਅਤੇ ਬ੍ਰਿਟੇਨ ਦੀਆਂ ਸਥਾਨਕ ਜਿਹੜੀਆਂ ਚੋਣਾਂ ਦੇ ਵਿੱਚ ਲੇਬਰ ਪਾਰਟੀ ਨੂੰ ਵੱਡਾ ਝਟਕਾ ਲੱਗਿਆ। PM ਸਟਾਰਮਰ ਨੇ ਇਹਦੀ ਜਿਹੜੀ ਹੈ ਜ਼ਿੰਮੇਵਾਰੀ ਲੈ ਲਈ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸਥਾਨਕ ਚੋਣਾਂ ਦੇ ਵਿੱਚ ਆਪਣੀ ਲੇਬਰ ਪਾਰਟੀ ਨੂੰ ਹੋਈਆਂ ਬਹੁਤ ਸਖ਼ਤ ਹਾਰਾਂ ਦੀ ਜ਼ਿੰਮੇਵਾਰੀ ਕਬੂਲ ਲਈ। ਇਹਨਾਂ ਚੋਣਾਂ ਦੇ ਵਿੱਚ ਪ੍ਰਵਾਸ ਵਿਰੋਧੀ ਪਾਰਟੀ ਰਿਫਾਰਮ UK ਨੇ ਜਿਹੜਾ ਵੱਡੀ ਜਿੱਤ ਦਰਜ ਕੀਤੀ ਹੈ। ਸਟਾਰਮਰ ਨੇ ਹਾਰ ਕਬੂਲੀ ਪਰ ਅਹੁਦਾ ਛੱਡਣ ਤੋਂ ਨਾਂਹ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਰਮਰ ਨੇ ਕਿਹਾ ਕਿ ਚੋਣ ਨਤੀਜੇ ਬਹੁਤ ਸਖ਼ਤ ਨੇ ਅਤੇ ਇਸ ਨੂੰ ਛੁਪਾਇਆ ਨਹੀਂ ਜਾ ਸਕਦਾ। ਲੇਬਰ ਪਾਰਟੀ ਨੇ ਵੈਸਟਮਿੰਸਟਰ, ਸਾਊਥਹੈਂਪਟਨ, ਐਕਸਟਰ, ਰੈਡਿਚ, ਵੈਂਟਸਵਰਥ ਅਤੇ ਹਾਰਟਲ ਪੂਲ, ਟੈਮਵਰਥ ਅਤੇ ਟੇਮਸਾਈਡ ਵਰਗੀਆਂ ਕਈ ਮਹੱਤਵਪੂਰਨ ਕੌਂਸਲਾਂ ਦੇ ਵਿੱਚ ਆਪਣਾ ਬਹੁਮਤ ਜਿਹੜਾ ਗੁਆ ਦਿੱਤਾ। ਵਿਰੋਧੀ ਧਿਰਾਂ ਵੱਲੋਂ ਅਸਤੀਫੇ ਦੀ ਮੰਗ ਦੇ ਬਾਵਜੂਦ ਵੀ ਸਟਾਰਮਰ ਨੇ ਸਾਫ਼ ਕੀਤਾ ਕਿ ਉਹ ਦੇਸ਼ ਨੂੰ ਹਫੜਾ ਦਫੜੀ ਦੇ ਵਿੱਚ ਨਹੀਂ ਛੱਡਣਗੇ ਅਤੇ 2029 ਤੱਕ ਆਪਣਾ 5 ਸਾਲਾਂ ਦਾ ਕਾਰਜਕਾਲ ਜਿਹੜਾ ਪੂਰਾ ਕਰਨਗੇ। ਮੰਨਿਆ ਕਿ ਉਹਨਾਂ ਨੇ ਕਿ ਵੋਟਰਾਂ ਨੇ ਸਰਕਾਰ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਉਹ ਮੌਜੂਦਾ ਸਥਿਤੀ ਤੋਂ ਨਿਰਾਸ਼ ਨੇ। ਰਿਫਾਰਮ UK ਦੀ ਇਤਿਹਾਸਕ ਜਿੱਤ ਹੋਈ ਹੈ। ਨਾਈਜਲ ਫਰਾਜ਼ ਦੀ ਜਿਹੜੀ ਅਗਵਾਈ ਵਾਲੀ ਰਿਫਾਰਮ UK ਨੇ ਇੰਗਲੈਂਡ ਭਰ ਦੀਆਂ ਕੌਂਸਲਾਂ ਦੇ ਵਿੱਚ ਸੈਂਕੜੇ ਸੀਟਾਂ ਜਿੱਤ ਕੇ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਫਰਾਜ਼ ਨੇ ਜਿਹੜਾ ਇਸ ਨੂੰ ਬ੍ਰਿਟਿਸ਼ ਰਾਜਨੀਤੀ ਦੇ ਵਿੱਚ ਇੱਕ ਇਤਿਹਾਸਕ ਬਦਲਾਅ ਕਰਾਰ ਦਿੱਤਾ ਹੈ। ਉਹਨਾਂ ਦੇ ਅਨੁਸਾਰ ਉਹਨਾਂ ਦੀ ਜਿਹੜੀ ਪਾਰਟੀ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਜਿੱਤ ਹਾਸਲ ਕੀਤੀ ਹੈ ਜੋ ਰਵਾਇਤੀ ਤੌਰ ਦੇ ਉੱਤੇ ਕੰਜ਼ਰਵੇਟਿਵ ਟੋਰੀ ਪਾਰਟੀ ਦੇ ਜਿਹੜੇ ਗੜ੍ਹ ਮੰਨੇ ਜਾਂਦੇ ਸਨ। ਇਹ ਚੋਣਾਂ 2024 ਦੀਆਂ ਆਮ ਚੋਣਾਂ ਤੋਂ ਬਾਅਦ ਸਭ ਤੋਂ ਵੱਡੀ ਦੇਸ਼ ਵਿਆਪੀ ਚੋਣ ਮੰਨੀਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਸਟਾਰਮਰ ਦੀ ਅਗਵਾਈ ਅਤੇ ਲੇਬਰ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਇੱਕ ਫੈਸਲਾ ਜਿਹੜਾ ਵਜੋਂ ਦੇਖਿਆ ਜਾ ਰਿਹਾ ਹੈ। ਇੰਗਲੈਂਡ ਦੀਆਂ 136 ਕੌਂਸਲਾਂ ਦੇ ਵਿੱਚ 4,500 ਤੋਂ ਵੱਧ ਕੌਂਸਲਰਾਂ ਦੀ ਜਿਹੜੀ ਹੈ ਚੋਣ ਦੇ ਲਈ ਵੋਟਾਂ ਪਈਆਂ ਸਨ, ਜਦਕਿ ਸਕਾਟਲੈਂਡ ਅਤੇ ਵੇਲਸ ਦੇ ਵਿੱਚ ਸੰਸਦੀ ਚੋਣਾਂ ਲਈ ਗਿਣਤੀ ਅਜੇ ਜਾਰੀ ਹੈ। ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਜਿਹੜਾ ਬੰਧਕ, ਜਰਮਨ ਪੁਲਿਸ ਨੇ ਤੁਰੰਤ ਉਹਦੇ ਉੱਤੇ ਕਾਰਵਾਈ ਕੀਤੀ ਹੈ। ਪੱਛਮੀ ਜਰਮਨੀ ਦੇ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਅਪਰਾਧੀਆਂ ਨੇ ਇੱਕ ਬੈਂਕ ਵੈਨ ਦੇ ਡਰਾਈਵਰ ਨੂੰ ਬੰਧਕ ਬਣਾ ਲਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਨਾਲ ਨਜਿੱਠਣ ਦੇ ਲਈ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਖੇਤਰੀ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 9 ਵਜੇ ਦੇ ਕਰੀਬ ਕੋਬਲੇਜ਼ ਨੇੜੇ ਰਾਈਨ ਵੈਲੀ ਦੇ ਵਿੱਚ ਸਥਿਤ ਲਗਭਗ 17,000 ਲੋਕਾਂ ਦੀ ਆਬਾਦੀ ਵਾਲੇ ਕਸਬੇ ਦੇ ਸੀਜ਼ਿੰਗ ਦੇ ਵਿੱਚ ਵੋਲਕਸ ਬੈਂਕ ਜਿਹੜਾ ਸ਼ਾਖਾ ਦੇ ਵਿੱਚ ਹੋਈ ਘਟਨਾ ਦੀ ਰਿਪੋਰਟ ਮਿਲੀ ਸੀ। ਸ਼ੁੱਕਰਵਾਰ ਦੇਰ ਸਵੇਰੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕਈ ਅਪਰਾਧੀ ਅਤੇ ਬੰਧਕ ਬੈਂਕ ਦੇ ਜਿਹੜੇ ਅੰਦਰ ਨੇ ਅਤੇ ਬਖਤਰ ਬੰਦ ਵੈਨ ਦਾ ਡਰਾਈਵਰ ਵੀ ਬੰਧਕ ਬਣਾਇਆ ਹੋਇਆ। ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਨੇ ਸਥਿਤੀ ਨੂੰ ਜਿਹੜਾ ਸਥਿਰ ਦੱਸਿਆ ਅਤੇ ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ਦੇ ਆਲੇ ਦੁਆਲੇ ਕੀਤੀ ਗਈ ਘੇਰਾਬੰਦੀ ਤੋਂ ਬਾਹਰ ਦੇ ਲੋਕ ਜਿਹੜੇ ਖਤਰੇ ਦੇ ਵਿੱਚ ਨਹੀਂ ਨੇ। ਦੂਸਰੇ ਪਾਸੇ ਇਮੀਗ੍ਰੇਸ਼ਨ ਮਾਮਲਾ ਅਮਰੀਕਾ ਦਾ, ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਸਵੇਰ ਨੂੰ ਮਨ ਬਦਲ ਜਾਂਦਾ ਹੈ ਖੁਸ਼ੀ ਵਾਲੇ ਅਤੇ ਸ਼ਾਮ ਨੂੰ ਜਿਹੜੇ ਨੇ ਫਿਰ ਉਹ ਫੈਸਲੇ ਆਪਣੇ ਬਦਲਣ ਦਾ ਆਪ ਹੀ, ਪਰ ਦੇਖਦੇ ਹਾਂ ਕੀ ਕਹਿੰਦਾ ਹੈ। ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਜਿਹੜੀ ਲੱਗੀ ਰੋਕ ਸੀ ਉਹ ਹਟਾ ਦਿੱਤੀ ਗਈ ਹੈ। ਅਮਰੀਕਾ ਦੇ ਵਿੱਚ ਡਾਕਟਰਾਂ ਦੀ ਭਾਰੀ ਕਿੱਲਤ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇੱਕ ਜਿਹੜਾ ਅਹਿਮ ਫੈਸਲਾ ਲਿਆ। ਨਵੇਂ ਫੈਸਲੇ ਦੇ ਤਹਿਤ ਡਾਕਟਰਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਲੱਗੀ ਰੋਕ ਨੂੰ ਅੰਸ਼ਕ ਤੌਰ ਦੇ ਉੱਤੇ ਹਟਾ ਦਿੱਤਾ ਗਿਆ। ਇਸ ਕਦਮ ਦੇ ਨਾਲ ਹੁਣ ਡਾਕਟਰਾਂ ਦੇ ਵੀਜ਼ਾ ਅਤੇ ਗ੍ਰੀਨ ਕਾਰਡ ਜਿਹੜੇ ਨੇ ਮਾਮਲਿਆਂ ਦੀ ਮੁੜ ਸਮੀਖਿਆ ਜਿਹੜੀ ਸ਼ੁਰੂ ਹੋ ਸਕੇਗੀ ਅਤੇ ਇਹਨਾਂ ਅਰਜ਼ੀਆਂ ਨੂੰ ਅੰਤਮ ਮਨਜ਼ੂਰੀ ਮਿਲੇਗੀ ਜਾਂ ਨਹੀਂ, ਇਸ ਬਾਰੇ ਅਜੇ ਅਨਿਸ਼ਚਿਤਤਾ ਜਿਹੜੀ ਹੈ ਬਣੀ ਹੋਈ ਹੈ। ਅਮਰੀਕਾ ਦੇ ਵਿੱਚ ਡਾਕਟਰਾਂ, ਮੈਡੀਕਲ ਸੰਗਠਨਾਂ ਅਤੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਸ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੇਸ਼ ਦੇ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ ਅਤੇ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਅਨੁਸਾਰ ਵੱਡੀ ਗਿਣਤੀ 'ਚ ਵਿਦੇਸ਼ੀ ਸਿਖਲਾਈ ਪ੍ਰਾਪਤ ਡਾਕਟਰ ਅਮਰੀਕਾ ਦੇ ਉਹਨਾਂ ਪੇਂਡੂ ਅਤੇ ਪਛੜੇ ਇਲਾਕਿਆਂ ਦੇ ਵਿੱਚ ਕੰਮ ਕਰਦੇ ਨੇ ਜਿੱਥੇ ਸਿਹਤ ਸਹੂਲਤਾਂ ਦੀ ਘਾਟ ਹੈ। ਕਈ ਇਲਾਕਿਆਂ ਦੇ ਵਿੱਚ ਹਾਲਤ ਇਹ ਵੀ ਹੈ ਕਿ ਮਰੀਜ਼ਾਂ ਨੂੰ ਮਾਹਰ ਜਿਹੜੇ ਨੇ ਡਾਕਟਰਾਂ ਨੂੰ ਮਿਲਣ ਦੇ ਲਈ 4 ਤੋਂ 5 ਮਹੀਨੇ ਤੱਕ ਦਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਹੈ। 39 ਦੇਸ਼ਾਂ ਦੇ ਉੱਤੇ ਅਜੇ ਵੀ ਸਖ਼ਤੀ ਜਾਰੀ ਹੈ ਭਾਵੇਂ ਇਹ ਫੈਸਲਾ ਲਿਆ ਗਿਆ। ਭਾਵੇਂ ਡਾਕਟਰਾਂ ਨੂੰ ਕੁਝ ਰਾਹਤ ਦਿੱਤੀ ਗਈ ਪਰ ਇਹ ਰੋਕ ਅਜੇ ਵੀ ਜਿਹੜੇ ਨੇ ਹੋਰ 39 ਦੇਸ਼ਾਂ ਦੇ ਹਜ਼ਾਰਾਂ ਲੋਕਾਂ ਦੇ ਉੱਤੇ ਲਾਗੂ ਹੈ। ਇਹਨਾਂ ਦੇ ਵਿੱਚ ਇਰਾਨ, ਅਫਗਾਨਿਸਤਾਨ, ਵੈਨਜ਼ੂਏਲਾ ਵਰਗੇ ਦੇਸ਼ਾਂ ਦੇ ਖੋਜੀ ਅਤੇ ਉੱਦਮੀ ਸ਼ਾਮਲ ਨੇ ਜੋ ਇਸ ਪਾਬੰਦੀ ਦੇ ਕਾਰਨ ਨਾ ਤਾਂ ਕਾਨੂੰਨੀ ਤੌਰ ਦੇ ਉੱਤੇ ਕੰਮ ਜਿਹੜਾ ਕਰ ਪਾ ਰਹੇ ਨੇ ਅਤੇ ਨਾ ਹੀ ਸਿਹਤ ਬੀਮਾ ਜਾਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਉੱਚ ਜਿਹੜੇ ਜੋਖਮ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਗ੍ਰੀਨ ਕਾਰਡ ਅਤੇ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਬੰਦ ਕਰਨ ਦਾ ਫੈਸਲਾ ਕੀਤਾ ਸੀ। ਪ੍ਰਸ਼ਾਸਨ ਦਾ ਜਿਹੜਾ ਕਹਿਣਾ ਹੈ ਕਿ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਬਿਨੈਕਾਰਾਂ ਦੀ ਠੀਕ ਤਰ੍ਹਾਂ ਜਾਂਚ ਜਿਹੜੀ ਹੈ ਸਕਰੀਨਿੰਗ ਹੋਵੇ ਤਾਂ ਜੋ ਸੁਰੱਖਿਆ ਦੇ ਵਿੱਚ ਕੋਈ ਕਮੀ ਨਾ ਰਹੇ। ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਕਿ ਇਹਨਾਂ ਪਾਬੰਦੀਆਂ ਦਾ ਮਕਸਦ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਪ੍ਰਵਾਸੀਆਂ ਦਾ ਜੀਵਨ ਇੰਨਾ ਮੁਸ਼ਕਲ ਬਣਾਉਣਾ ਹੈ ਕਿ ਉਹ ਖੁਦ ਹੀ ਜਿਹੜਾ ਦੂਜੇ ਦੇਸ਼ਾਂ ਦੇ ਵੱਲ ਚਾਲੇ ਪਾ ਦੇਣ। ਇਸ ਛੋਟ ਦੇ ਬਾਵਜੂਦ ਕਈ ਡਾਕਟਰ ਅਜੇ ਵੀ ਜਿਹੜਾ ਖੌਫ ਦੇ ਵਿੱਚ ਨੇ। ਭਾਰਤੀ ਮੂਲ ਦੇ ਜਾਂ ਹੋਰ ਵਿਦੇਸ਼ੀ ਡਾਕਟਰਾਂ ਨੂੰ ਡਰ ਹੈ ਕਿ ਇੰਟਰਵਿਊ ਦੇ ਦੌਰਾਨ ਉਹਨਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਅਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ। ਉਦਾਹਰਣ ਵਜੋਂ ਇੱਕ ਇਰਾਨੀ ਮਹਿਲਾ ਡਾਕਟਰ ਜੋ ਅਮਰੀਕਾ ਦੇ ਵਿੱਚ ਖੋਜ ਕਰ ਰਹੀ ਸੀ ਉਹਦੀ ਅਰਜ਼ੀ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਅਧਿਕਾਰੀਆਂ ਨੇ ਸਮੀਖਿਆ ਤਾਂ ਕੀਤੀ ਪਰ ਉਸਨੂੰ ਖਾਰਜ ਕਰ ਦਿੱਤਾ ਅਤੇ ਇਸ ਨਵੇਂ ਫੈਸਲੇ ਦੇ ਨਾਲ ਕੁਝ ਡਾਕਟਰਾਂ ਦੇ ਕੇਸ ਤਾਂ ਅੱਗੇ ਵਧਣਗੇ ਪਰ ਪੂਰੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਅਜੇ ਵੀ ਵੱਡੀ ਪੱਧਰ ਦੇ ਉੱਤੇ ਅਨਿਸ਼ਚਿਤਤਾ ਜਿਹੜੀ ਹੈ ਡਰ ਜਿਹੜਾ ਉਹ ਜਿਹੜੀ ਹੈ ਸਖਤੀ ਬਰਕਰਾਰ ਰਹੀ ਹੈ। ਤਾਈਵਾਨ ਦੀਆਂ ਸਰਹੱਦਾਂ ਦੇ ਵਿੱਚ ਦਾਖਲ ਹੋਈ ਹੈ ਚੀਨੀ ਫੌਜ। ਡਿਟੈਕਟ ਹੋਏ ਨੇ 12 ਜਹਾਜ਼ ਅਤੇ 6 ਜੰਗੀ ਬੇੜੇ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਖਬਰ ਦਿੱਤੀ ਹੈ ਅਤੇ ਸਾਂਝੀ ਕੀਤੀ ਹੈ ਕਿ ਫੌਜੀ ਜਹਾਜ਼ਾਂ ਅਤੇ 6 ਜੰਗੀ ਜਹਾਜ਼ਾਂ ਅਤੇ 2 ਸਰਕਾਰੀ ਜਹਾਜ਼ਾਂ ਦੀ ਮੌਜੂਦਗੀ ਦਾ ਪਤਾ ਲੱਗਿਆ। ਇਹਨਾਂ ਦੇ ਵਿੱਚੋਂ 10 ਜਹਾਜ਼ਾਂ ਨੇ ਮੀਡੀਅਨ ਲਾਈਨ ਜਿਹੜਾ ਦੋਵਾਂ ਦੇਸ਼ਾਂ ਵਿਚਕਾਰਲੀ ਸਰਹੱਦ ਨੂੰ ਜਿਹੜਾ ਪਾਰ ਕਰਕੇ ਤਾਈਵਾਨ ਦੇ ਉੱਤਰੀ, ਦੱਖਣੀ ਅਤੇ ਪੱਛਮੀ ਪੂਰਬੀ ਹਵਾਈ ਰੱਖਿਆ ਪਛਾਣ ਖੇਤਰ ਜਿਹੜਾ ਉਹਦੇ ਵਿੱਚ ਪ੍ਰਵੇਸ਼ ਕੀਤਾ। ਵੀਰਵਾਰ ਨੂੰ ਵੀ ਹੋਈ ਸੀ ਕਹਿੰਦੇ ਵੱਡੀ ਘੁਸਪੈਠ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਚੀਨ ਵੱਲੋਂ ਵੱਡੀ ਪੱਧਰ ਦੇ ਉੱਤੇ ਫੌਜੀ ਗਤੀਵਿਧੀਆਂ ਦੇਖੀਆਂ ਗਈਆਂ। ਉਸ ਦਿਨ ਤਾਈਵਾਨ ਰੱਖਿਆ ਮੰਤਰਾਲੇ ਨੇ 22 ਚੀਨੀ ਫੌਜੀ ਜਹਾਜ਼ਾਂ, 6 ਜੰਗੀ ਜਹਾਜ਼ਾਂ ਅਤੇ 1 ਸਰਕਾਰੀ ਜਹਾਜ਼ ਦੀ ਪਛਾਣ ਕੀਤੀ। ਇਹਨਾਂ 22 ਜਹਾਜ਼ਾਂ ਦੇ ਵਿੱਚੋਂ 18 ਨੇ ਮੀਡੀਅਨ ਲਾਈਨ ਪਾਰ ਕੀਤੀ। ਤਾਈਵਾਨ ਹਥਿਆਰਬੰਦ ਬਲਾਂ ਜਿਹੜੇ ਨੇ ਉਹਨਾਂ ਨੇ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਅਤੇ ਲੋੜੀਂਦੀ ਪ੍ਰਤੀਕਿਰਿਆ ਜਿਹੜੀ ਦਿੱਤੀ ਹੈ। ਚੀਨ ਦਾ ਦਾਅਵਾ ਹੈ ਕਿ ਤਾਈਵਾਨ ਉਸਦਾ ਇੱਕ ਅਟੁੱਟ ਅੰਗ ਹੈ ਜੋ ਕਿ ਉਸਦੀ ਰਾਸ਼ਟਰੀ ਨੀਤੀ ਅਤੇ ਕਾਨੂੰਨਾਂ ਦੇ ਵਿੱਚ ਸ਼ਾਮਲ ਹੈ। ਦੂਜੇ ਪਾਸੇ ਤਾਈਵਾਨ ਆਪਣੀ ਇੱਕ ਵੱਖਰੀ ਪਛਾਣ ਰੱਖਦਾ ਹੈ ਅਤੇ ਆਪਣੀ ਸਰਕਾਰ, ਫੌਜ ਅਤੇ ਆਰਥਿਕਤਾ ਦੇ ਨਾਲ ਸੁਤੰਤਰ ਤੌਰ ਦੇ ਉੱਤੇ ਕੰਮ ਕਰਦਾ ਹੈ। ਇਹ ਵਿਵਾਦ ਇਤਿਹਾਸਕ ਅਤੇ ਰਾਜਨੀਤਿਕ ਤੌਰ ਦੇ ਉੱਤੇ ਕਾਫ਼ੀ ਜਟਿਲ ਹੈ ਜੋ ਅੰਤਰਰਾਸ਼ਟਰੀ ਕਾਨੂੰਨਾਂ ਦੇ ਵਿੱਚ ਪ੍ਰਭੂ ਸੱਤਾ ਅਤੇ ਸਵੈ ਨਿਰਣੇ ਦੇ ਜਿਹੜੇ ਨੇ ਸਿਧਾਂਤਾਂ ਦੀ ਪ੍ਰੀਖਿਆ ਲੈ ਰਿਹਾ। ਦੂਸਰੇ ਪਾਸੇ ਆਖਰੀ ਖਬਰ ਵੱਲ ਨੂੰ ਚੱਲਦਿਆਂ ਦੱਖਣੀ ਕੋਰੀਆ ਦੇ ਵਿੱਚ ਵੀ ਕੁਝ ਨਾ ਕੁਝ ਜਿਹੜਾ ਚੱਲ ਰਿਹਾ। ਮਾਰਸ਼ਲ ਲਾਅ ਅਤੇ ਬਗਾਵਤ ਦੇ ਮਾਮਲੇ ਦੇ ਵਿੱਚ ਸਾਬਕਾ PM ਹਾਨ ਦੀ ਸਜ਼ਾ ਜਿਹੜੀ ਘਟਾਈ ਗਈ ਹੈ ਅਤੇ ਅਦਾਲਤ ਨੇ 23 ਸਾਲ ਤੋਂ ਘਟਾ ਕੇ ਕੀਤੀ ਹੈ ਉਹਦੀ 15 ਸਾਲ ਸਜ਼ਾ। ਦੱਖਣੀ ਕੋਰੀਆ ਦੀ ਅਪੀਲ ਅਦਾਲਤ ਜਿਹੜੀ ਹੈ, ਅਪੀਲੀ ਅਦਾਲਤ, ਉਹਨੇ ਮਾਰਸ਼ਲ ਲਾਅ ਮਾਮਲੇ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਘੱਟ ਕਰ ਦਿੱਤੀ ਹੈ। ਉਹਨਾਂ ਨੂੰ ਬਗਾਵਤ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਹਾਨ ਡਕ ਸੂ ਜਿਹੜੇ ਨੇ, ਜਿਨ੍ਹਾਂ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸੂਕ ਜਿਓਲ ਨੇ ਨਿਯੁਕਤ ਕੀਤਾ ਸੀ, ਉਹਨਾਂ ਨੂੰ ਜਨਵਰੀ ਦੇ ਵਿੱਚ ਸਿਓਲ ਦੀ ਇੱਕ ਅਦਾਲਤ ਨੇ 23 ਸਾਲਾਂ ਦੀ ਸਜ਼ਾ ਸੁਣਾਈ ਸੀ। ਉੱਥੇ ਜਿਓਲ ਨੂੰ ਬਗਾਵਤ ਦੇ ਲਈ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਅਤੇ ਹੁਣ ਉਹਦੀ ਸਜ਼ਾ ਜਿਹੜੀ ਹੈ 15 ਸਾਲ ਕਰ ਦਿੱਤੀ ਗਈ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਹੁਣ ਥੋੜ੍ਹੀ ਜਿਹੀ ਨਾਵਲ ਦੀ। ਅੱਧਾ ਕੁ ਘੰਟਾ ਆਪਣੇ ਕੋਲ ਬਾਕੀ ਹੈ। ਅੱਜ ਨਾਵਲ ਨਵਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ, ਜਿਹੜੀ ਹੈ ਪੰਜਾਬ ਇਤਿਹਾਸ ਦੇ ਬਾਰੇ ਇਹ ਨਾਵਲ ਹੈ। ਔਰੰਗਜ਼ੇਬ ਤੋਂ ਲੈ ਕੇ ਮਾਊਂਟ ਬੈਟਨ ਤੱਕ ਦਾ ਇਤਿਹਾਸ ਰਾਜਮੁੜ ਗਾਂਧੀ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਉਚਾਰਿਆ ਗਿਆ ਅਤੇ ਅਨੁਵਾਦ ਜਿਹੜਾ ਹਰਪਾਲ ਸਿੰਘ ਪੰਨੂ ਹੁਣਾਂ ਨੇ ਕੀਤਾ ਹੈ ਜੀ। ਅਤੇ ਲਓ ਦੋਸਤੋ, ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਅਤੇ ਆਪਾਂ ਫਿਰ ਅੱਗੇ ਵੱਧਦੇ ਹਾਂ, ਇਸ ਨਾਵਲ ਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 96 1962 ਹੈ। ਅਤੇ ਨਾਵਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਅਤੇ ਨਹੀਂ ਫਿਰ ਨਾਵਲ ਤੋਂ ਬਾਅਦ ਹੀ ਮੈਂ ਕਾਲ ਲੈ ਪਾਵਾਂਗਾ। ਫਿਰ ਅੱਧਾ ਘੰਟਾ ਆਪਾਂ ਨਾਵਲ ਦੇ ਉੱਤੇ ਲਾਉਂਦੇ ਹਾਂ। ਪੈਸੇ ਇਰਾਦਾ ਨਹੀਂ ਸੀਗਾ ਅੱਜ ਕਰਨ ਦਾ, ਪਰ ਚਲੋ ਤੁਸੀਂ ਸਾਰੇ ਦੋਸਤ ਜੁੜੇ ਹੋਏ ਹੋ ਅਤੇ ਅੱਜ ਇਸ ਦੀ ਸ਼ੁਰੂਆਤ ਕਰਦੇ ਹਾਂ। ਅਤੇ ਪੰਜਾਬ ਦਾ ਉਹ ਛੁਪਿਆ ਹੋਇਆ ਇਤਿਹਾਸ ਜਿਹਦਾ ਅਜੇ ਤੱਕ ਜ਼ਿਕਰ ਨਹੀਂ ਹੋਇਆ, ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਅੱਧੇ ਕੁ ਮਿੰਟ ਦਾ ਹੀ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ ਲੈਣਾ ਜੀ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ। ਅਤੇ ਅੱਜ ਦਾ ਆਖਰੀ ਸੈਗਮੈਂਟ ਆਪਣਾ ਹੁੰਦਾ ਹੈ ਕਿਤਾਬਾਂ ਦੇ ਅੰਗ ਸੰਗ। ਫਰਾਈਡੇ ਵਾਲਾ ਦਿਨ ਹੈ ਜਿਸਦੇ ਵਿੱਚ ਆਪਾਂ ਹਰ ਫਰਾਈਡੇ ਨੂੰ ਕਿਤਾਬ ਦੇ ਵਿੱਚੋਂ, ਨਾਵਲ ਦੇ ਵਿੱਚੋਂ ਬਾਤ ਪਾਉਂਦੇ ਹਾਂ, ਉਹਨੂੰ ਲੜੀ ਵਾਰਤਾ ਦੇ ਵਿੱਚ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਦੇ ਵਿੱਚ ਉਸਦੀ ਸਮਾਪਤੀ ਕੀਤੀ ਹੈ ਅਤੇ ਅੱਜ ਇਸ ਫਰਾਈਡੇ ਵਾਲੇ ਦਿਨ ਨੂੰ ਨਵੇਂ ਨਾਵਲ, ਨਵੀਂ ਕਿਤਾਬ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਨਾਵਲ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਰਾਜਮੁੜ ਗਾਂਧੀ ਹੁਣਾਂ ਦੀ ਕਲਮ ਹੈ ਅਤੇ ਹਰਪਾਲ ਸਿੰਘ ਪੰਨੂ ਹੁਣਾਂ ਦਾ ਪੰਜਾਬੀ ਦੇ ਵਿੱਚ ਕੀਤਾ ਹੋਇਆ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਸ ਅਤੇ ਦੁਆਬਾ ਰੇੜੀ ਦਾ ਮੰਚ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅਨੁਵਾਦ ਕੀ ਕਹਿੰਦੀ ਹੈ। ਪਹਿਲਾ ਪੰਨਾ, ਪਾਠਕਾਂ ਨੂੰ ਅਨੁਵਾਦ ਕੀ ਦੀ ਗੱਲ ਕਰਦੇ ਹੋਏ ਅੱਗੇ ਵੱਧਦੇ ਹਾਂ। ਅਤੇ ਲਓ ਜੀ, ਗੜਬੜ ਹੋ ਗਈ ਥੋੜ੍ਹੀ, ਚਲੋ ਕੋਸ਼ਿਸ਼ ਕਰਦੇ ਹਾਂ। ਲਓ ਦੋਸਤੋ, ਮਾਫ਼ੀ ਚਾਹੁੰਦਾ ਕਿਉਂਕਿ ਰਿਕਾਰਡਿੰਗ ਨਾਲ ਕਰ ਲਈ ਦੀ ਥੋੜ੍ਹੀ ਜੀ, ਇਹਨੂੰ ਵੱਖਰਾ ਕਰਕੇ ਪਾਉਣਾ ਹੁੰਦਾ ਹੈ, ਅਤੇ ਮਾਫ਼ੀ ਚਾਹੁੰਦਾ। ਲਓ ਸ਼ੁਰੂਆਤ ਕਰਦੇ ਹਾਂ ਨਾਵਲ ਦੀ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਆਖਰਾ ਹਫ਼ਤੇ ਦਾ ਜਿਹੜਾ ਫਰਾਈਡੇ ਦਾ ਵਾਲਾ ਦਿਨ ਹੈ, ਜਿਹਦੇ ਵਿੱਚ ਬਾਤ ਪਾਉਂਦੇ ਹਾਂ ਨਾਵਲ ਪੰਜਾਬ, ਅਤੇ ਅੱਜ ਇਸ ਦਾ ਪਹਿਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪੰਜਾਬ ਨਾਵਲ ਜੋ ਕਿ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਹੈ, ਰਾਜਮੋਹਨ ਗਾਂਧੀ ਹੁਣਾਂ ਜੀ ਦੀ ਕਲਮ ਹੈ, ਹਰਪਾਲ ਸਿੰਘ ਪੰਨੂ ਹੁਣਾਂ ਦਾ ਅਨੁਵਾਦ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਅਤੇ ਦੁਆਬਾ ਰੇਡੀਓ ਦਾ ਮੰਚ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਪਹਿਲੇ ਪੰਨੇ ਤੋਂ ਅਨੁਵਾਦ ਕੀ ਤੋਂ। ਪਾਠਕਾਂ ਨੂੰ ਅਨੁਵਾਦ ਕੀ ਲਫ਼ਜ਼ ਜਿਹੜਾ ਸ਼ਾਇਦ ਓਪਰਾ ਲੱਗੇ, ਪਹਿਲੋਂ ਲਿਖੇ ਨੋਟ ਨੂੰ ਜੇ ਸੰਪਾਦਕੀ ਕਿਹਾ ਜਾ ਸਕਦਾ ਹੈ ਤਾਂ ਅਨੁਵਾਦਕ ਦੀ ਜਿਹੜੀ ਲਿਖਤ ਹੈ ਅਨੁਵਾਦ ਕੀ ਕਿਉਂ ਨਹੀਂ ਹੋ ਸਕਦੀ। ਹਿੰਦੀ ਤੇ ਅੰਗਰੇਜ਼ੀ ਜਗਤ ਨਵੇਂ ਲਫ਼ਜ਼ਾਂ ਦੀਆਂ ਜੜੀਆਂ ਨੇ ਲੋੜ ਦੇ ਅਨੁਸਾਰ ਤੇਜ਼ੀ ਦੇ ਨਾਲ ਘਾਟ ਤਾਂ ਘਟਦਾ ਹੈ, ਪੰਜਾਬੀ ਪ੍ਰਯੋਗ ਜਿਹੜੀ ਮੱਠੀ ਚਾਲ ਚੱਲ ਰਿਹਾ। ਸਾਲ 2013 ਦੇ ਵਿੱਚ ਰੂਪਾ ਪਬਲੀਕੇਸ਼ਨਜ਼ ਨੇ ਜਿਹੜਾ ਸੀ ਪ੍ਰੋਫੈਸਰ ਰਾਜਮੋਹਨ ਗਾਂਧੀ ਦੀ ਕਿਤਾਬ ਪੰਜਾਬ ਏ ਹਿਸਟਰੀ ਫਰੋਮ ਔਰੰਗਜ਼ੇਬ ਟੂ ਮਾਊਂਟਬੈਟਨ ਛਾਪੀ ਸੀ। ਇਸ ਦੀ ਰਿਲੀਜ਼ ਹੋਣ ਦੀ ਜਿਹੜੀ ਖਬਰ ਪੜ੍ਹੀ, ਗਾਂਧੀ ਜੀ ਦੀ ਲਿਖਤ ਤੋਂ ਦੇਰ ਪਹਿਲਾਂ ਦਾ ਜਿਹੜਾ ਕੇਵਲ ਜਾਣੂ ਨਹੀਂ ਪ੍ਰਭਾਵਿਤ ਆ, ਉਹ ਘਟਨਾਵਾਂ ਦੂਰ ਤੋਂ ਦੇਖਦੇ ਨੇ, ਜੋੜ ਘਟਾ ਕਰਨ ਵਕਤ ਨਤੀਜੇ ਕੱਢਣ ਵਕਤ ਕਾਲ ਨਹੀਂ ਕਰਦੇ, ਦਾਵਾ ਨਹੀਂ ਕਰਦੇ ਉਹਨਾਂ ਦੇ ਨਤੀਜੇ ਠੀਕ ਨੇ ਜਾਂ ਗਲਤ। ਰੱਬ ਨੇ ਸਿਰਜਣਾ ਕਰ ਦਿੱਤੀ ਹੈ, ਉਹ ਆਪਣੀ ਸਿਰਜਣਾ ਦੇ ਹੱਕ ਦੇ ਵਿੱਚ ਵਕਾਲਤ ਨਹੀਂ ਕਰਦਾ, ਜਿਸ ਨੇ ਉਸਦੀ ਕੁਦਰਤ ਜਿਵੇਂ ਦੇਖੀ ਸੋ ਭਲਾ, ਕਿਸੇ ਨੂੰ ਮਾਂ ਆਬਾਦੀ ਅਤੇ ਕਿਸੇ ਨੂੰ ਮਾਂ ਸੁਆਦੀ। ਕਿਤਾਬ ਮੰਗਵਾਈ ਅਤੇ ਪੜ੍ਹੀ, ਪੰਜਾਬ ਦੇ ਇਤਿਹਾਸ ਦਾ ਚਾਰ ਦਹਾਕਿਆਂ ਤੋਂ ਵਿਦਿਆਰਥੀ ਹਾਂ, ਪੂਰਬੀ ਪੰਜਾਬ ਦੇ ਲੇਖਕਾਂ ਇਤਿਹਾਸਕਾਰਾਂ ਨੇ 1947 ਤੋਂ ਬਾਅਦ ਪੰਜਾਬੀ ਦੇ ਵਿੱਚ ਵੱਡੀ ਗਿਣਤੀ ਪੰਜਾਬ ਦਾ ਇਤਿਹਾਸ ਲਿਖਿਆ ਪੜ੍ਹਿਆ ਗਿਆ। ਇਹਨਾਂ ਇਤਿਹਾਸਕਾਰਾਂ ਦੇ ਵਿੱਚ ਹਿੰਦੂ ਸਿੱਖ ਦੋਵੇਂ ਜਿਹੜੇ ਨੇ ਦ੍ਰਿਸ਼ਟੀਕੋਣ ਸਾਹਮਣੇ ਆਏ, ਪਰ ਪਿਛਲੇ 6.5 ਦਹਾਕਿਆਂ ਤੋਂ ਪੱਛਮੀ ਪੰਜਾਬ ਦੇ ਵਿੱਚ ਵੀ ਪੰਜਾਬ ਦਾ ਇਤਿਹਾਸ ਪੜ੍ਹਿਆ ਅਤੇ ਲਿਖਿਆ ਜਾ ਰਿਹਾ। ਉਸਦਾ ਹਿੰਦੁਸਤਾਨੀ ਪੰਜਾਬੀਆਂ ਨੂੰ ਪਤਾ ਨਹੀਂ ਉਹ ਇਤਿਹਾਸ ਕਿਸ ਜਾਵੀਏ ਤੋਂ ਲਿਖਿਆ ਜਾ ਰਿਹਾ, ਇੱਧਰਲੇ ਇਤਿਹਾਸ ਤੋਂ ਕਿੰਨਾ ਅਤੇ ਕਿਵੇਂ ਭਿੰਨ ਹੈ ਵੱਖਰਾ ਹੈ, ਜਾਣਨਾ ਚਾਹੀਦਾ ਹੈ। ਰਾਜਮੋਹਨ ਗਾਂਧੀ ਸਾਹਮਣੇ ਦੋਵੇਂ ਪੰਜਾਬਾਂ ਦੇ ਸਰੋਤ ਨੇ, ਉਹਨਾਂ ਸਾਹਮਣੇ ਲੰਡਨ ਆਰਕਾਈਵਜ਼ ਹੈ ਅਤੇ ਲਾਹੌਰ ਆਰਕਾਈਵਜ਼ ਉਹ ਵੀ ਸ਼ਾਮਲ ਹੈ। ਲੰਡਨ ਆਰਕਾਈਵਜ਼ ਅਤੇ ਲਾਹੌਰ ਆਰਕਾਈਵਜ਼ ਸਾਹਮਣੇ ਰਾਜਮੋਹਨ ਗਾਂਧੀ ਹੈ, ਜਿਸਨੇ ਸਮੱਗਰੀ ਦੀ ਚੋਣ ਕਰਦਿਆਂ ਦੂਰਦ੍ਰਿਸ਼ਟੀ ਗਹਿਰਾਈ ਅਤੇ ਨਿਰਪੱਖਤਾ ਤੋਂ ਕੰਮ ਲਿਆ। ਕਿਤਾਬ ਪੜ੍ਹ ਕੇ ਮੈਂ ਇਸ ਉੱਪਰ ਰਿਵਿਊ ਵੀ ਜਿਹੜਾ ਸੀ ਆਰਟੀਕਲ ਲਿਖਿਆ ਜੋ ਅਖਬਾਰਾਂ ਰਸਾਲਿਆਂ ਨੇ ਜਿਹੜਾ ਛਾਪਿਆ। ਰਿਵਿਊ ਛਪਣ ਸਾਰ ਅਣਗਿਣਤ ਫੋਨ ਆਏ, ਪੱਤਰ ਮਿਲੇ, ਮੰਗ ਕੀਤੀ ਗਈ ਕਿ ਇਸ ਨੂੰ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਛਪਵਾਓ। ਦਿਲ ਮੇਰਾ ਵੀ ਕਰਦਾ ਸੀ, ਪਰ 450 ਪੰਨਿਆਂ ਦੀ ਕਿਤਾਬ ਦਾ ਅਨੁਵਾਦ ਸਮਾਂ ਅਤੇ ਮਿਹਨਤ ਮੰਗੇਗਾ। ਪ੍ਰੋਫੈਸਰ ਗਾਂਧੀ ਗੁਜਰਾਤ ਮੂਲ ਦੇ ਹੋ ਕੇ ਵੀ ਪੰਜਾਬ ਦਾ ਇਤਿਹਾਸ ਲਿਖਣ ਦੇ ਲਈ ਸਾਲਾਂ ਦਾ ਸਮਾਂ ਕੱਢ ਸਕਦੇ ਨੇ, ਤਾਂ ਮੈਂ ਪੰਜਾਬੀ ਹੋ ਕੇ ਇਸ ਨਾਜਾਬ ਤੋਹਫ਼ੇ ਨੂੰ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ ਕੁਝ ਮਹੀਨੇ ਨਹੀਂ ਕੱਢ ਸਕਦਾ। ਅਫਸੋਸ ਕਿ ਪੰਜਾਬੀਆਂ ਦੇ ਵਾਸਤੇ ਲਿਖਿਆ ਅਤੇ ਅੰਗਰੇਜ਼ੀ ਦੇ ਵਿੱਚ ਪੰਜਾਬ ਦਾ ਇਤਿਹਾਸ 90% ਪੰਜਾਬੀ ਪਾਠਕ ਨਹੀਂ ਪੜ੍ਹਦੇ। ਜਿਨ੍ਹਾਂ ਨੂੰ ਪੜ੍ਹਨ ਦੀ ਰੁਚੀ ਹੈ ਉਹ ਅੰਗਰੇਜ਼ੀ ਨਹੀਂ ਜਾਣਦੇ, ਅੰਗਰੇਜ਼ੀ ਜਾਣਨ ਵਾਲਿਆਂ ਦੀ ਇੱਧਰ ਰੁਚੀ ਨਹੀਂ। ਅਨੁਵਾਦ ਵਾਸਤੇ ਲੇਖਕ ਦੀ ਇਜਾਜ਼ਤ ਲੈਣੀ ਜ਼ਰੂਰੀ ਸੀ। ਹੱਥਲੀ ਕਿਤਾਬ ਦੇ ਉੱਪਰ ਨਾ ਫੋਨ ਨੰਬਰ, ਨਾ ਈਮੇਲ ID, ਨਾ ਕੁਝ ਕਿਤੇ ਨਾ ਮਿਲਿਆ। ਕੀ ਕਰੀਏ, ਸੋਚਿਆ ਮੇਰੀ ਵੈਬਸਾਈਟ ਹੋ ਸਕਦੀ ਹੈ, ਤਾਂ ਗਾਂਧੀ ਜੀ ਦੀ ਕਿਉਂ ਨਹੀਂ ਹੋਵੇਗੀ ਭਾਈ। ਲੱਭ ਗਈ, ਸਾਰੇ ਵੇਰਵੇ ਮਿਲ ਗਏ, ਮੇਲ ਦੇ ਰਾਹੀਂ ਪ੍ਰਵਾਨਗੀ ਲਈ ਵੀ ਲੈ ਲਈ, ਬੇਨਤੀ ਕੀਤੀ। ਅੱਧੇ ਘੰਟੇ ਬਾਅਦ ਅਮਰੀਕਾ ਤੋਂ ਉਹਨਾਂ ਦੇ ਸੈਕਟਰੀ ਨੇ ਜਵਾਬ ਦਿੱਤਾ, ਮੇਲ ਦੇ ਲਈ ਧੰਨਵਾਦ। ਪ੍ਰੋਫੈਸਰ ਗਾਂਧੀ ਅਜੇ ਦਫ਼ਤਰ ਨਹੀਂ ਪਹੁੰਚੇ ਨੇ, ਜਦੋਂ ਆਏ ਤੁਹਾਡੀ ਮੇਲ ਦਿਖਾ ਕੇ ਉਹਨਾਂ ਦੇ ਨਾਲ ਮਸਲੇ ਦੇ ਉੱਤੇ ਗੱਲ ਕਰਾਂਗਾ। ਜੋ ਫੈਸਲਾ ਹੋਇਆ ਤੁਹਾਨੂੰ ਜਾਣੂ ਕਰਵਾਵਾਂਗਾ। ਇਸ ਮੇਲ ਤੋਂ ਅੱਧੇ ਘੰਟੇ ਬਾਅਦ ਹੀ ਗਾਂਧੀ ਜੀ ਦੀ ਮੇਲ ਆ ਜਾਂਦੀ ਹੈ। ਲਿਖਿਆ ਸੀ, ਅਸੂਲਨ ਪ੍ਰੋਫੈਸਰ ਦੀ ਮੇਲ ਦਾ ਜਵਾਬ ਦੇਣਾ ਮੇਰਾ ਫਰਜ਼ ਜਿਹੜਾ ਬਣਦਾ ਸੀ, ਸਕੱਤਰ ਦਾ ਨਹੀਂ ਬਣਦਾ ਸੀ। ਪਰ ਸਕੱਤਰ ਨੇ ਦੇਰ ਕਰਨ ਦੀ ਥਾਂ ਜਵਾਬ ਦੇਣਾ ਵਾਜਬ ਸਮਝਿਆ। ਮੈਨੂੰ ਖੁਸ਼ੀ ਹੋਵੇਗੀ ਜੇ ਤੁਹਾਡੇ ਰਾਹੀਂ ਕਿਤਾਬ ਪੰਜਾਬੀ ਦੇ ਵਿੱਚ ਛਪੇ। ਠੀਕ ਲੱਗੀ ਕਿਤਾਬ ਤੁਹਾਨੂੰ? ਉਹਨਾਂ ਪੁੱਛਿਆ। ਮੈਂ ਜਵਾਬ ਦੇ ਵਿੱਚ ਲਿਖਿਆ, ਜੇ ਮੈਨੂੰ ਕੋਈ ਕਹੇ ਨਾ ਜੀ ਗੁਜਰਾਤ ਦਾ ਇਤਿਹਾਸ ਲਿਖੇਗਾ, ਮੈਂ ਉੱਤਰ ਦਿਆਂਗਾ ਗੁਜਰਾਤ ਦਾ ਇਤਿਹਾਸ ਤਾਂ ਦਰਕਿਨਾਰ, ਮੇਰੇ ਤੋਂ ਤਾਂ ਸਹੀ ਤਰ੍ਹਾਂ ਪੰਜਾਬੀ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ। ਆਪਣੇ ਰਿਵਿਊ ਆਰਟੀਕਲ ਦੀ ਕਾਪੀ ਗਾਂਧੀ ਜੀ ਨੂੰ ਭੇਜ ਦਿੱਤੀ ਸੀ। ਪੰਨੂ ਸਾਹਿਬ ਕਹਿੰਦੇ ਨੇ, ਪਿਛਲੇ ਸਾਲ 2013 ਦੇ ਵਿੱਚ ਪਤਾ ਲੱਗਿਆ ਕਿ ਉਹ ਦਿੱਲੀ ਆਏ ਹੋਏ ਨੇ। ਫੋਨ ਕਰਕੇ ਮਿਲਣ ਚਲਿਆ ਗਿਆ ਅਤੇ ਉਹਨਾਂ ਦੇ ਨਾਲ ਬਿਤਾਇਆ ਖੁਸ਼ਗਵਾਰ ਸਮਾਂ ਯਾਦਗਾਰੀ ਹੋ ਨਿਬੜਿਆ। ਰਾਜਮੋਹਨ ਗਾਂਧੀ ਨੇ ਕਿਤਾਬ ਦੇ ਵਿੱਚ ਕੁਝ ਅਜਿਹੇ ਪਹਿਲੂ ਛੂਹੇ ਨੇ ਜਿਨ੍ਹਾਂ ਦੇ ਬਾਰੇ ਪਹਿਲਾਂ ਜਾਂ ਪਹਿਲੋਂ ਇਤਿਹਾਸਕਾਰਾਂ ਦਾ ਧਿਆਨ ਨਹੀਂ ਗਿਆ ਇਹਦੇ ਉੱਤੇ। ਮਹਾਤਮਾ ਗਾਂਧੀ ਦਾ ਪੋਤਾ ਹੋਣ ਦੀ ਹੈਸੀਅਤ ਦੇ ਕਾਰਨ ਆਪਣੇ ਬਾਬੇ ਨਾਲ ਨਾ ਤਾਂ ਰਿਆਇਤ ਕੀਤੀ ਉਹਨੇ ਅਤੇ ਨਾ ਹੀ ਉਹਨਾਂ ਦੀ ਬੇਬਸੀ ਉੱਪਰ ਪਰਦਾ ਪਾਇਆ। ਆਜ਼ਾਦੀ ਦੇ ਸਾਲ 1947 ਦੇ ਵਿੱਚ ਅਤੇ ਉਸ ਤੋਂ ਪਿੱਛੇ ਮਹਾਤਮਾ ਜੀ ਅਲੱਗ ਥਲੱਗ ਜਿਹੜੇ ਇਕੱਲੇ ਰਹਿ ਗਏ ਸਨ। ਸਾਰੇ ਫੈਸਲੇ ਜਿਹੜੇ ਸਨ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਕਰਦੇ। ਉਦਾਸ ਹੋ ਕੇ ਉਹਨਾਂ ਨੇ ਲਾਰਡ ਮਾਊਂਟਬੈਟਨ ਨੂੰ ਪੱਤਰ ਵਿੱਚ ਆਖਰ ਲਿਖ ਦਿੱਤਾ ਸੀ, ਮੇਰੇ ਨਾਲ ਅਬਦੁਲ ਗਫਾਰ ਖਾਂ ਤੋਂ ਇਲਾਵਾ ਹੋਰ ਕੋਈ ਨਹੀਂ, ਆਪਣੇ ਸਲਾਹਕਾਰਾਂ ਦੀ ਲਿਸਟ ਦੇ ਵਿੱਚੋਂ ਹੁਣ ਮੇਰਾ ਨਾਮ ਕੱਟ ਦਿਓ। ਸਾਰੀ ਕਿਤਾਬ ਦਾ ਕੇਂਦਰੀ ਮੁੱਦਾ ਹੈ, ਜਦੋਂ ਔਰੰਗਜ਼ੇਬ ਤੋਂ ਬਾਅਦ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ, ਉਦੋਂ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਜਿਹੜਾ ਸੀ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਇਹ ਸਵਾਲ ਬਣਦਾ ਸੀ। ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਨਹੀਂ ਹੋਇਆ, ਵਿੱਥਾਂ ਰਹਿ ਗਈਆਂ ਨੇ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ ਹੈ। ਪ੍ਰੋਫੈਸਰ ਗਾਂਧੀ ਲਿਖਦੇ ਨੇ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ? ਕਿਉਂ ਨਾ ਇਤਿਹਾਸ ਲਿਖਿਆ? ਉਹਨਾਂ ਦੀਆਂ ਉਮੀਦਾਂ, ਡਰ, ਇਰਾਦੇ ਅਤੇ ਜੱਦੋਜਹਿਦ ਕਿਹੋ ਜਿਹੇ ਸਨ? ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਆਖਰ ਪੰਜਾਬ ਨੂੰ ਵੰਡਣ ਦਾ ਫੈਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ, ਨਹਿਰੂ, ਪਟੇਲ ਅਤੇ ਜਿਨਾਹ। ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਪੰਜਾਬੀ ਨਹੀਂ? ਆਪਣੀ ਹੋਣੀ ਦਾ ਫੈਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ? ਪੰਜਾਬ ਵੰਡ ਦੀ ਲਈ ਜਿਹੜਾ ਪੰਜਾਬ ਵੰਡ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਇਹ ਪੰਜਾਬ ਉੱਪਰ ਕੋਈ ਵਿਅੰਗ ਹੈ। ਇਹੋ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਵੇਗਾ। ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ 1919 ਤੋਂ 1947 ਤੱਕ ਭਾਰਤ ਦੇ ਵਿੱਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉੱਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ? ਹਾਲਾਂਕਿ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ, ਪੰਜਾਬ ਦੇ ਵਿੱਚ ਕਾਂਗਰਸ ਦਾ ਨਹੀਂ ਯੂਨੀਅਨਿਸਟ ਪਾਰਟੀ ਦਾ ਬੋਲਬਾਲਾ ਸੀ, ਜਿਸ ਨੇ ਪਾਕਿਸਤਾਨ ਦੀ ਮੰਗ ਨਹੀਂ ਕੀਤੀ। ਫਿਰ ਬਾਅਦ ਦੇ ਵਿੱਚ ਜਿਨਾਹ ਦੇ ਪਿੱਛੇ ਲੱਗ ਕੇ ਮੁਸਲਮਾਨ ਕਿਉਂ ਪਾਕਿਸਤਾਨ ਮੰਗਣ ਲੱਗ ਗਏ, ਜਦੋਂ ਕਿ ਜਿਨਾਹ ਨਾ ਪੰਜਾਬੀ ਸੀ, ਨਾ ਹੀ ਉਹ ਪੰਜਾਬ ਜਾਣੀ ਕਿ ਜਿਨਾਹ ਜਿਹੜਾ ਸੀ ਨਾ ਤਾਂ ਉਹ ਪੰਜਾਬੀ ਸੀ, ਨਾ ਉਸਦੀ ਮੁਸਲਿਮ ਲੀਗ ਦੀ ਸ਼ੁਰੂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਸ਼ਾਖ ਸੀ। ਪਾਕਿਸਤਾਨ ਬਣਿਆ, ਦੇਸ਼ ਵੰਡ ਹੋਈ, ਪਰ ਹਿੰਸਾ ਕਿਉਂ ਹੋ ਗਈ? ਉਹ ਵੀ ਥੋਕ ਦੇ ਵਿੱਚ। ਮੁਸਲਮਾਨ ਸੂਫੀ ਫਕੀਰ ਬੇਹੱਦ ਸਤਿਕਾਰਯੋਗ ਸਨ, ਤਦੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਹੋਈ। ਫਿਰ ਸਿੱਖ ਮੁਸਲਿਮ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਹੋ ਗਏ? ਇਹ ਕਿਤਾਬ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ੇਗੀ। ਗੁਲਾਮ ਬੰਸ, ਲੋਧੀ ਬੰਸ ਜਾਂ ਮੁਗਲਾਂ ਵੇਲੇ ਤੱਕ ਕਿਸੇ ਹਕੂਮਤ ਨੇ ਪੰਜਾਬੀ ਮੁਸਲਮਾਨਾਂ ਉੱਪਰ ਇਤਬਾਰ ਨਹੀਂ ਕੀਤਾ। ਨਾ ਉਹਨਾਂ ਨੂੰ ਇਸ ਕਦਰ ਸਿਆਣੇ ਮੰਨਿਆ ਕਿ ਉਹਨਾਂ ਨੂੰ ਪੰਜਾਬ ਦੀ ਜਿਹੜੀ ਹੈ ਸੂਬੇਦਾਰੀ ਦਿੱਤੀ ਹੋਵੇ। ਪੰਜਾਬ ਦਾ ਸੂਬੇਦਾਰ ਇਰਾਨ, ਤੁਰਕੀ ਜਾਂ ਅਫਗਾਨਿਸਤਾਨ ਤੋਂ ਆਉਂਦਾ ਜਾਂ ਹਾਕਮ ਦਾ ਖਾਨਦਾਨੀ ਪਿਛੋਕੜ ਇਹਨਾਂ ਦੇਸ਼ਾਂ ਦਾ ਹੁੰਦਾ। ਸ਼ਾਹੀ ਫੁਰਮਾਨ ਸੀ ਕਿ ਜਿਹੜੇ ਹਿੰਦੂ ਦੀਨ ਬਦਲ ਕੇ ਮੁਸਲਮਾਨ ਹੋਏ ਨੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕਰਨਾ। ਇਉਂ ਇੰਨਾ ਹਾਲਾਤਾਂ ਦੇ ਵਿੱਚ ਪੰਜਾਬੀ ਮੁਸਲਮਾਨ ਦਿਨ ਕੱਟੀ ਕਰ ਰਹੇ ਸੀ ਕੇਵਲ, ਬਸ ਵੱਡੇ ਫੈਸਲਿਆਂ ਦੇ ਵਿੱਚ ਉਸਦਾ ਕੋਈ ਦਖਲ ਨਹੀਂ ਸੀ। ਇਹੀ ਕਾਰਨ ਹੈ ਕਿ ਦਿੱਲੀ ਤਖ਼ਤ ਵਾਸਤੇ ਜਦੋਂ ਖਾਨਾ ਜੰਗੀ ਹੁੰਦੀ ਹੈ ਉਦੋਂ ਪੰਜਾਬੀ ਮੁਸਲਮਾਨ ਜ਼ਿਮੀਦਾਰਾਂ ਨੇ ਕਿਸੇ ਧਿਰ ਦੀ ਮਦਦ ਕਿਸੇ ਧੜੇ ਦਾ ਵਿਰੋਧ ਨਹੀਂ ਕੀਤਾ। ਇਸ ਖੂਨੀ ਦੌਰ ਦੇ ਵਿੱਚ ਕਿਧਰੇ ਇਕਾਂਤ ਦੇ ਵਿੱਚ ਬੈਠਾ ਵਾਰਸ ਸ਼ਾਹ ਹੀਰ ਦਾ ਕਿੱਸਾ ਰਚ ਰਿਹਾ ਸੀ, ਗਾ ਕੇ ਸੁਣਾ ਰਿਹਾ ਸੀ। ਲਹੂ ਲੁਹਾਨ ਪੰਜਾਬ ਦੇ ਵਿੱਚ ਹਰੇਕ ਬੰਦਾ ਹੀਰ ਰਾਂਝੇ ਵਾਂਗ ਵਿਯੋਗ ਦੇ ਵਿੱਚ ਜਿਹੜਾ ਜ਼ਖਮੀ ਸੀ। ਹਰ ਰੋਜ਼ ਨਵੇਂ ਵਿਛੋੜਿਆਂ ਦੇ ਸੱਲ ਦਿਸਦੇ, ਕਤਲੋ ਗਾਰਤ ਦੇ ਵਿੱਚ ਕਿਹੜਾ ਕਦੋਂ ਕਿੱਥੇ ਖੱਪ ਜਾਏ ਕੀ ਪਤਾ। ਵਾਰਸ ਦੇ ਕਿੱਸੇ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ, ਯੁੱਧ ਨੇ ਅਨੇਕਾਂ ਦੀ ਮੁਹੱਬਤ ਡੰਗ ਦਿੱਤੀ। ਹੀਰ ਦਾ ਵਿਰਲਾਪ 18ਵੀਂ ਸਦੀ ਦੇ ਪੰਜਾਬ ਦਾ ਰੁਦਨ ਬਣ ਗਿਆ। ਘਰ ਘਰ ਦੇ ਵਿੱਚ ਵੈਣ ਪੈ ਰਹੇ ਨੇ। ਉਸ ਸਮੇਂ 'ਚ ਰਾਜ ਕਰਨਾ ਅਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਸੀ, ਪਿਆਰ ਕਰਨਾ ਅਤੇ ਵਿਛੜ ਜਾਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਵਾਰਿਸ ਨੇ ਪੰਜਾਬੀਆਂ ਨੂੰ ਰੁਦਨ ਵਿਰਲਾਪ ਵਾਸਤੇ ਬੋਲ ਦਿੱਤੇ। ਮਨ ਦੇ ਪਰਦੇ ਉੱਪਰ ਘੋੜਿਆਂ ਦੀ ਟਾਪਾਂ, ਖੂਨ ਦੇ ਨਾਲ ਲੱਥ-ਪੱਥ ਜ਼ਮੀਨ ਅਤੇ ਡਿੱਗਦੀਆਂ ਲਾਸ਼ਾਂ ਦੇ ਪਿੱਛੋਂ ਹੀਰ ਦੇ ਸੁਰ ਉਤਰੇ। 1857 ਦੇ ਗਦਰ ਵਕਤ ਪੰਜਾਬੀਆਂ ਨੇ ਅੰਗਰੇਜ਼ਾਂ ਦਾ ਸਾਥ ਕਿਉਂ ਦਿੱਤਾ, ਇਸ ਦੇ ਬਾਰੇ ਰਾਜਮੋਹਨ ਕੁਝ ਨੁਕਤੇ ਸਾਡੇ ਸਾਹਮਣੇ ਰੱਖਦੇ ਹੈ। ਸਿੱਖਾਂ ਦੇ ਮਨ ਦੇ ਵਿੱਚ ਮੁਸਲਮਾਨਾਂ ਦੇ ਵਿਰੁੱਧ ਗੁੱਸਾ ਸੀ ਕਿਉਂਕਿ ਉਹਨਾਂ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਜਦੋਂ ਵਾਹ ਲੱਗੀ ਬਦਲੇ ਵੀ ਲਏ। ਕਿਸੇ ਧਰਮ ਜਾਤ ਦਾ ਹੋਵੇ ਪੰਜਾਬੀ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ। ਕੰਪਨੀ ਦੀ ਨਿਗਰਾਨੀ ਦੇ ਵਿੱਚ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਜਿਨ੍ਹਾਂ ਨੂੰ ਲੁੱਟਣਾ ਹੈ ਉਹ ਪੂਰਬੀਏ ਨੇ, ਉਹੋ ਹੀ ਪੂਰਬੀਏ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਥੋੜ੍ਹੇ ਸਾਲ ਪਹਿਲਾਂ ਪੰਜਾਬ ਲੁੱਟਿਆ ਅਤੇ ਸਰਕਾਰ ਖਾਲਸਾ ਦਾ ਭੋਗ ਪਾ ਦਿੱਤਾ ਸੀ। ਅੰਗਰੇਜ਼ਾਂ ਨੇ ਸਿੱਖਾਂ ਮੁਸਲਮਾਨਾਂ ਨੂੰ ਇਸ ਪਾਲ ਦੀ ਨਾਲ ਜਿਹੜਾ ਸੀ ਹਥਿਆਰਬੰਦ ਕਰ ਦਿੱਤਾ ਕਿ ਜੇ ਹਥਿਆਰ ਕਦੇ ਚੱਲੇ ਵੀ ਇੱਕ ਦੂਜੇ ਦੇ ਖਿਲਾਫ ਹੀ ਚੱਲਣਗੇ, ਅੰਗਰੇਜ਼ ਖਿਲਾਫ ਨਹੀਂ। ਅਤੇ ਉਹੀ ਸਿਆਸਤ ਅੱਜ ਵੀ ਚੱਲ ਰਹੀ ਹੈ। ਅੰਗਰੇਜ਼ਾਂ ਨੇ ਯਕੀਨੀ ਬਣਾਇਆ ਕਿ ਸਿੱਖ ਪੱਕੇ ਸਿੱਖ ਹੋਣ ਅਤੇ ਮੁਸਲਮਾਨ ਦੀਨ ਦੇ ਪੱਕੇ ਮੋਮਨ ਹੋਣ। ਸਿੱਖ ਦੇ ਲਈ ਸਾਬਤ ਸੂਰਤ ਰਹਿਣਾ ਅਤੇ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਸੀ। ਇੱਕ ਧਿਰ ਬਗਾਵਤ ਕਰੇ ਤਾਂ ਦੂਜੀ ਧਿਰ ਉਸਨੂੰ ਫੁੰਡਣ ਦੇ ਲਈ ਤਿਆਰ ਬਰ ਤਿਆਰ ਰਹੇ। ਇੱਕ ਧਿਰ ਦਾ ਦੂਜੀ ਦੇ ਨਾਲ ਕੋਈ ਸੰਪਰਕ ਨਹੀਂ, ਪਰ ਦੋਵੇਂ ਧਿਰਾਂ ਗੋਰੀਆਂ ਦੀਆਂ ਵਫ਼ਾਦਾਰ ਰਹਿਣਗੀਆਂ, ਗੋਰਿਆਂ ਦੀਆਂ। ਗੈਰ ਪੰਜਾਬੀ ਮੁਸਲਮਾਨ ਆਪਣੇ ਨਾਵਾਂ ਦੇ ਨਾਲ ਪੈਗੰਬਰ ਜਾਂ ਖਲੀਫਿਆਂ ਦੇ ਖਾਨਦਾਨਾਂ ਦੇ ਜਾਤ ਗੋਤ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਸਨ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਰੁਤਬਾ ਜਿਹੜਾ ਵੱਧਦਾ ਦਿਖਾਈ ਦਿੰਦਾ, ਜਿਵੇਂ ਸੈਯਦ, ਕੁਰੈਸ਼ੀ, ਅਲੀ, ਸਦੀਕੀ, ਫਾਰੂਕੀ ਜਾਂ ਸ਼ੇਖ ਆਦਿਕ। ਪੰਜਾਬੀਆਂ ਨੇ ਆਪਣੇ ਨਾਵਾਂ ਦੇ ਨਾਲ ਸਥਾਨਕ ਗੋਤ ਲਾ ਲਏ, ਜਿਵੇਂ ਕਿ ਨੂਣ, ਟਿਵਾਣਾ, ਮਨਿਹਾਸ, ਵੱਟੂ, ਭੱਟੀ, ਕੰਬੋਜ, ਰੰਧਾਵਾ, ਹੋਰ ਕੀ। ਉਹਨਾਂ ਨੇ ਆਪਣੇ ਆਪ ਨੂੰ ਪੈਗੰਬਰ ਦੇ ਖਾਨਦਾਨ ਦੇ ਵਿੱਚੋਂ ਕਿਉਂ ਨਾ ਮੰਨਿਆ, ਕਿਉਂਕਿ ਉਸ ਖਾਨਦਾਨ ਦੇ ਵਿੱਚੋਂ ਉਹ ਹੀ ਨਹੀਂ ਸਨ, ਉਹ ਹੈ ਹੀ ਨਹੀਂ ਸਨ। ਨਾਲੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਆਪਣੇ ਖਾਨਦਾਨ ਕਿਹੜਾ ਮਾੜੇ ਨੇ ਜੋ ਅਸੀਂ ਖਾਮ ਖਾਂ ਹੀ ਝੂਠੇ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਫਿਰੀਏ। ਜੱਟ ਅਤੇ ਰਾਜਪੂਤ ਅਖਵਾਉਣ ਦੇ ਵਿੱਚ ਕੀ ਹਰਜ ਹੈ। ਸਮਾਜ ਸੁਧਾਰਕ ਧਾਰਮਿਕ ਲਹਿਰਾਂ ਜਿਹੜੀਆਂ ਸਨ 1857 ਦੇ ਗਦਰ ਦੇ ਪਿੱਛੋਂ ਕਿਉਂ ਸ਼ੁਰੂ ਹੋਈਆਂ। ਰਾਜਮੋਹਨ ਨੇ ਇਸ ਦਾ ਕਾਰਨ ਦੱਸਿਆ। ਸਿੱਖ ਸੋਚਣ ਲੱਗੇ ਕਿ ਸਰਕਾਰ ਖਾਲਸਾ ਦੇ ਸਮੇਂ ਦੇ ਦੌਰਾਨ ਸਿੱਖੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੁੰਦੀ ਹੈ, ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਹੁਤ ਹਿੰਦੂ ਰਸਮਾਂ ਰੀਤੀ ਹੁੰਦੀਆਂ ਸਨ, ਰੀਤਾਂ ਹੁੰਦੀਆਂ ਰਹੀਆਂ। ਰਣਜੀਤ ਸਿੰਘ ਤੇ ਉਸਦੇ ਅਹਿਲਕਾਰ ਗੁਰੂ ਆਸ਼ੇ ਮੁਤਾਬਕ ਨਹੀਂ ਚੱਲੇ। ਮੁਸਲਮਾਨਾਂ ਨੂੰ ਵੀ ਇਉਂ ਲੱਗਣ ਲੱਗ ਪਿਆ ਕਿ ਅੱਧੀ ਸਦੀ ਪਹਿਲਾਂ ਮੁਗਲ ਹਕੂਮਤ ਇਸ ਕਰਕੇ ਜਿਹੜਾ ਟੁੱਟੀ ਕਿਉਂਕਿ ਇਸਲਾਮ ਤੋਂ ਦੂਰ ਹਟ ਗਈ ਸੀ। ਗਦਰ ਨੇ ਆਪਾਂ ਪਹਿਲਾਂ ਨਾਵਲ ਪੜ੍ਹਿਆ ਸੀ ਨਾ ਆਪਣਾ ਹਰਜੀਤ ਅਟਵਾਲ ਜੀ ਦਾ ਅਕਾਲ ਸਹਾਏ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਇਹਨਾਂ ਚੀਜ਼ਾਂ ਦਾ।

ਮੁਗਲ ਰਾਜ ਤੋਂ ਪਹਿਲਾਂ ਜਿਹੜਾ ਸੀ ਮੁਗਲ ਰਾਜ ਤੋਂ ਖਹਿੜਾ ਛਡਵਾਇਆ ਸੀ। ਹਿੰਦੂ ਵਰਗ ਨੂੰ ਲੱਗਿਆ ਕਿ ਹੁਣ ਵਪਾਰ ਦੇ ਵਿੱਚ ਵੀ ਵਧੀਕ ਚੰਗੀਆਂ ਸੰਭਾਵਨਾਵਾਂ ਨੇ ਅਤੇ ਸਕੂਲੀ ਵਿੱਦਿਆ ਕੰਮ ਆਏਗੀ ਹੁਣ ਕਿਉਂਕਿ ਸਰਕਾਰੀ ਨੌਕਰੀਆਂ ਮਿਲਣਗੀਆਂ, ਸਾਡੇ ਬੱਚੇ ਡਾਕਟਰ ਵਕੀਲ ਇੰਜੀਨੀਅਰ ਬਣ ਸਕਣਗੇ। ਪੰਜਾਬੀ ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਦੇ ਵਿੱਚ ਆਪਸੀ ਏਕਤਾ ਨਹੀਂ ਹੁੰਦੀ, ਨਾ ਹੋਵੇ, ਪਰ ਸਾਰਿਆਂ ਨੇ ਸੋਚਿਆ ਕਿ ਸਾਡੇ ਵਾਸਤੇ ਪਵਿੱਤਰਤਾ ਵਧੀਕ ਜ਼ਰੂਰੀ ਹੈ। ਇਹਨਾਂ ਤਿੰਨਾਂ ਧਰਮਾਂ ਅੱਗੇ ਇੱਕ ਸਾਂਝੀ ਚੁਣੌਤੀ ਈਸਾਈ ਧਰਮ ਦੀ ਵੀ ਸੀ, ਕਿਤੇ ਸਾਡੇ ਬੱਚੇ ਆਪਣਾ ਧਰਮ ਛੱਡ ਕੇ ਈਸਾਈ ਨਾ ਹੋ ਜਾਣ। ਜਿੰਨਾ ਡਰ ਸੀ ਈਸਾਈ ਮਤ ਓਨਾ ਹੀ ਵਧਿਆ ਫੁੱਲਿਆ, ਪਰ ਹਿੰਦੂ ਮੁਸਲਮਾਨ ਸਿੱਖ ਏਕਤਾ ਵੀ ਨਹੀਂ ਵਧੀ ਫੁੱਲੀ। ਸਿੱਖ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ ਦੀ ਉਹਨਾਂ ਦਿਨਾਂ ਦੇ ਵਿੱਚ ਲਿਖੀ ਕਿਤਾਬ ਹੈ ਹਮ ਹਿੰਦੂ ਨਹੀਂ, ਅੱਜ ਤੱਕ ਵੱਖਰੀ ਸਿੱਖ ਜਿਹੜੀ ਪਛਾਣ ਦੀ ਕਲਾਸਿਕ ਜਿਹੜੀ ਟੈਕਸਟ ਹੈ। ਸਿੱਖ ਸੁਧਾਰਕਾਂ ਨੂੰ ਲੱਗਿਆ ਕਿ ਈਸਾਈ ਮਤ ਜਾਂ ਇਸਲਾਮ ਤੋਂ ਕੋਈ ਖਤਰਾ ਨਹੀਂ, ਖਤਰਾ ਪੰਥ ਨੂੰ ਆਰੀਆ ਸਮਾਜ ਤੋਂ ਹੈ। 1919 ਦੇ ਵਿੱਚ ਰੋਲਟ ਐਕਟ ਬਣ ਗਿਆ ਤਾਂ ਬੇਚੈਨ ਭਾਰਤ ਨੇ ਮਹਾਤਮਾ ਗਾਂਧੀ ਦੀ ਆਵਾਜ਼ ਸੁਣੀ, ਜਿਸ ਨੇ ਐਲਾਨ ਕੀਤਾ ਕਿ ਅਸੀਂ ਇਸ ਐਕਟ ਦੇ ਵਿਰੁੱਧ ਸੱਤਿਆਗ੍ਰਹਿ ਕਰਾਂਗੇ। ਸੱਤਿਆਗ੍ਰਹਿ ਦਾ ਮਤਲਬ ਸੱਚ ਦਾ ਲੜ ਫੜ ਕੇ ਸ਼ਾਂਤਮਈ ਵਿਰੋਧ ਕਰਾਂਗੇ। ਪੰਜਾਬੀਆਂ ਦੇ ਵਾਸਤੇ ਇਹ ਬੜਾ ਹੀ ਅਜੀਬ ਗੋਰਖ ਧੰਦਾ ਸੀ। ਉਹਨਾਂ ਨੇ ਪਹਿਲੀ ਵਾਰ ਸੁਣਿਆ ਕਿ ਕਿਸੇ ਕਾਨੂੰਨ ਦਾ ਸ਼ਰੇਆਮ ਵਿਰੋਧ ਵੀ ਹੋ ਸਕਦਾ। ਕੋਈ ਬੰਦਾ ਜਾਂ ਧੜਾ ਕਹਿ ਸਕਦਾ ਕਿ ਅਸੀਂ ਨਹੀਂ ਭਾਈ ਇਹ ਗਲਤ ਕਾਨੂੰਨ ਮੰਨਦੇ। ਪੰਜਾਬ ਹੈਰਾਨ ਹੋ ਗਿਆ। ਪਹਿਲੀ ਵਾਰ 1924 ਦੇ ਵਿੱਚ ਲਾਲਾ ਲਾਜਪਤ ਰਾਏ ਨੇ ਕਿਹਾ ਕਿ ਪੰਜਾਬ ਦਾ ਬਹੁ ਗਿਣਤੀ ਵਿੱਚ ਰਹਿੰਦਾ ਮੁਸਲਮਾਨ ਸਮਾਜ ਹਿੰਦੂ ਸਿੱਖ ਹਿੱਤਾਂ ਨੂੰ ਨਜ਼ਰਬੰਦ ਕਰ ਰਿਹਾ। ਪੰਜਾਬ ਦੇ ਇੱਕ ਹਿੱਸੇ ਦੇ ਵਿੱਚ ਜਿੱਧਰ ਹਿੰਦੂ ਸਿੱਖਾਂ ਦੀ ਬਹੁ ਗਿਣਤੀ ਹੈ ਉਸਨੂੰ ਮੁਸਲਿਮ ਬਹੁ ਗਿਣਤੀ ਵਾਲੇ ਹਿੱਸੇ ਤੋਂ ਵੱਖ ਕਰ ਦੇਣਾ ਚਾਹੀਦਾ। ਲਾਲਾ ਜੀ ਨੇ ਇਹੋ ਹੀ ਦਲੀਲ ਬੰਗਾਲ ਦੀ ਵੰਡ ਦੇ ਬਾਰੇ ਵੀ ਦਿੱਤੀ ਸੀ। ਰਾਜਾ ਨਰਿੰਦਰ ਨਾਥ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਚੌਧਰ ਦੇ ਨਾਲੋਂ ਤਾਂ ਚੰਗਾ ਹੋਏਗਾ ਜੇ ਸਵਰਾਜ ਪ੍ਰਾਪਤੀ ਦੀ ਮੰਗ ਨੂੰ ਹਿੰਦੂ ਦੂਰ ਸਰਕਾ ਦੇਣ। ਤਾਂ ਭਾਈ ਪਰਮਾਨੰਦ ਨੇ 1932 ਦੇ ਵਿੱਚ ਕਿਹਾ ਸਾਨੂੰ ਮੁਸਲਿਮ ਬਹੁ ਗਿਣਤੀ ਵਾਲੇ ਪੰਜਾਬੀ ਇਲਾਕੇ 'ਤੇ ਕੋਈ ਇਤਰਾਜ਼ ਨਹੀਂ, ਜਿਸ ਦੇ ਵਿੱਚੋਂ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਕੱਢ ਕੇ ਦਿੱਲੀ ਜਾਂ ਯੂਪੀ ਨਾਲ ਮਿਲਾ ਦਿੱਤੇ ਜਾਣ। ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬਲਾਚੌਰ ਦੇ ਗੁੱਜਰ ਰਹਿਮਤੀ ਅਲੀ ਨੇ 1933 ਦੇ ਵਿੱਚ ਨਕਸ਼ਾ ਛਾਪ ਦਿੱਤਾ ਜਿਸ ਦੇ ਵਿੱਚ ਪੱਛਮੀ ਪੰਜਾਬ, ਕਸ਼ਮੀਰ, ਸਿੰਧ, ਬਲੋਚਿਸਤਾਨ ਅਤੇ ਅਫਗਾਨਿਸਤਾਨ ਦੇ ਨਾਲ ਲੱਗਦੇ ਇਲਾਕੇ ਦਿਖਾਏ ਗਏ। ਇਸ ਦਾ ਨਾਮ ਪਾਕਿਸਤਾਨ ਰੱਖਿਆ। ਜਿਨ੍ਹਾਂ ਦੀ ਮੁਸਲਿਮ ਲੀਗ ਜਿਸ ਦੇ ਪੰਜਾਬ ਦੇ ਵਿੱਚ ਕਦੀ ਪੈਰ ਨਹੀਂ ਸੀ ਲੱਗੇ, ਇਸ ਘਟਨਾ ਤੋਂ ਬਾਅਦ ਜੜ ਫੜਨ ਲੱਗ ਪਏ। ਯੂਨੀਅਨਿਸਟਾਂ ਦੇ ਦਿਨ ਪੁੱਗਣ ਲੱਗ ਪਏ ਸੀ। ਕਰਨਾਲ ਤੋਂ ਪੰਜਾਬ ਮੁਸਲਿਮ ਲੀਗ ਦੇ ਸੈਕਟਰੀ ਲਿਆਕਤ ਅਲੀ ਖਾਨ ਹੋਣਾ ਨੇ ਕਿਹਾ ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਨਾ ਇਸਦਾ ਮਤਲਬ ਹੈ ਕਿ ਉਹ ਸਟੇਟ ਜਿਸਦੀ ਹੱਦ ਗੁੜਗਾਓਂ ਹੋਵੇਗੀ। ਦਿੱਲੀ ਅਲੀਗੜ੍ਹ ਇਸ ਦੇ ਵਿੱਚ ਸ਼ਾਮਲ ਹੋਣਗੇ ਜੋ ਕਿ ਸਾਡੇ ਕਲਚਰ ਦੇ ਕੇਂਦਰ ਨੇ। ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਸਿੱਖ ਲੀਡਰ ਕਹਿਣ ਲੱਗ ਪਏ ਕਿ ਸਾਡੇ ਪੂਰਬੀ ਪੰਜਾਬ ਦੀਆਂ ਹੱਦਾਂ ਪੱਛਮ ਦੇ ਵੱਲ ਨਨਕਾਣਾ ਸਾਹਿਬ ਤੱਕ ਹੋਣਗੀਆਂ, ਲਾਹੌਰ ਇਸ ਦੇ ਵਿੱਚ ਹੋਵੇਗਾ ਹੀ। ਸਿੱਖਾਂ ਦੀ ਇਹ ਮੰਗ ਕੇਵਲ ਇਸ ਦੇ ਲਈ ਸੀ ਕਿਤੇ ਅੰਮ੍ਰਿਤਸਰ ਪਾਕਿਸਤਾਨ ਦੇ ਵਿੱਚ ਨਾ ਚਲਿਆ ਜਾਵੇ। ਸੁੰਦਰ ਸਿੰਘ ਮਜੀਠੀਆ ਤਾਂ ਇਹ ਕਹਿਣ ਤੱਕ ਵੀ ਚਲਿਆ ਗਿਆ ਕਿ ਜਿੱਥੇ ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉੱਥੇ ਤੱਕ ਸਿੱਖਾਂ ਦਾ ਹੋਮਲੈਂਡ ਹੋਵੇਗਾ। ਯੂਨੀਅਨਿਸਟ ਪੰਜਾਬੀ ਨੇਤਾ ਉਮਰ ਹਯਾਤ ਖਾਨ ਟਿਵਾਣਾ ਹੋਣਾ ਨੇ ਜਿਨਾਹ ਨੂੰ ਯਾਦ ਕਰਾਇਆ ਕਿ ਸਿਕੰਦਰ ਜਿਨਾਹ ਐਕਟ ਦੇ ਅਨੁਸਾਰ ਲੀਗ ਪੰਜਾਬ ਵਿੱਚ ਸਿਆਸਤ ਨਹੀਂ ਕਰ ਸਕਦੀ। ਜਿਨਾਹ ਨੇ ਉੱਤਰ ਦਿੱਤਾ ਕਿ ਲੀਗ ਪਾਕਿਸਤਾਨ ਕਾਇਮ ਕਰਨ ਦੇ ਲਈ ਲੜ ਰਹੀ ਹੈ ਅਤੇ ਪਾਕਿਸਤਾਨ ਬੰਬੇ ਵਿੱਚ ਨਹੀਂ ਹੈ, ਪੰਜਾਬ ਦੇ ਵਿੱਚ ਬਣੇਗਾ। ਟਿਵਾਣੇ ਪੱਕੇ ਸ਼ਰਈ ਮੁਸਲਮਾਨ, ਕਦੀ ਰੋਜ਼ਾ ਨਮਾਜ਼ ਨਾ ਛੱਡਦੇ, ਫਿੱਕੇ ਪੈਂਦੇ ਗਏ ਹੌਲੀ ਹੌਲੀ। ਮੁਸਲਮਾਨਾਂ ਨੂੰ ਲੱਗਣ ਲੱਗ ਪਿਆ ਕਿ ਜਿਵੇਂ ਇਹ ਮੁਸਲਮਾਨ ਨਹੀਂ ਰਹੇ ਨੇ।

0: ਪਰ ਜਨਾਹ ਜਿਹੜਾ ਨਾ ਨਾ ਰੋਜ਼ਾ ਰੱਖਦਾ ਸੀ ਨਾ ਨਮਾਜ਼ੀ ਸੀ, ਜਨਾਹ ਤਾਕਤ ਫੜਨ ਲੱਗ ਪਿਆ ਅਤੇ ਮੁਸਲਮਾਨਾਂ ਦਾ ਹੀਰੋ ਹੋ ਨਿਬੜਿਆ। ਅੰਗਰੇਜ਼ਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੂਸ ਦੇ ਨਾਲ ਟਕਰਾਅ ਹੋਣਾ, ਸੋ ਜੇ ਪਾਕਿਸਤਾਨ ਬਣਾਉਣਾ ਪੈ ਗਿਆ ਤਾਂ ਇੰਗਲੈਂਡ ਪੱਖੀ ਦੇਸ਼ ਹੋਵੇਗਾ। ਫਿਰ ਭੂਗੋਲਿਕ ਤੌਰ ਦੇ ਉੱਤੇ ਰੂਸ ਦੇ ਵੱਧ ਤੋਂ ਵੱਧ ਨੇੜੇ। ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫੈਸਲਾ ਕਰ ਲਿਆ ਉਦੋਂ ਉਹਨਾਂ ਨੂੰ ਕੇਵਲ ਇਸ ਗੱਲ ਦੀ ਚਿੰਤਾ ਸੀ ਕਿ ਗੋਰੇ ਸੁਰੱਖਿਅਤ ਵਾਪਸ ਪੁੱਜ ਜਾਣ। ਭਾਰਤੀ ਲੀਡਰਾਂ ਨੇ ਉਹਨਾਂ ਨੂੰ ਕਿਹਾ ਕਿ ਬਾਅਦ ਦੇ ਵਿੱਚ ਹਿੰਸਾ ਹੋ ਸਕਦੀ ਹੈ, ਜਾਣ ਦੇ ਵਿੱਚ ਇੰਨੀ ਕਾਹਲ ਕਿਉਂ ਕਰ ਰਹੇ ਹੋ ਤੁਸੀਂ। ਅੰਗਰੇਜ਼ਾਂ ਨੇ ਕਿਹਾ ਕਿ ਤੁਸੀਂ ਹੀ ਤਾਂ ਕਿਹਾ ਸੀ ਭਾਈ ਦਫਾ ਹੋਵੋ ਇੱਥੋਂ, ਸਾਡੇ ਕੁਇਟ ਇੰਡੀਆ, ਬਸ ਠੀਕ ਹੈ ਦਫਾ ਹੋਣ ਲੱਗ ਗਏ ਹਾਂ। ਰਾਜਮੋਹਨ ਦਾ ਇੱਥੇ ਮਾਸੂਮ ਸਵਾਲ ਹੈ। ਭਾਰਤੀਆਂ ਨੇ ਕਿਹਾ ਚਲੇ ਜਾਓ, ਤੁਸੀਂ ਚਲੇ ਗਏ। ਅੱਗੇ ਤਾਂ ਭਾਰਤੀਆਂ ਦੀਆਂ ਮੰਗਾਂ ਤੁਸੀਂ ਇੰਨੀ ਆਸਾਨੀ ਦੇ ਨਾਲ ਕਦੀ ਮੰਨੀਆਂ ਹੀ ਨਹੀਂ ਸਨ। ਮੁਹੰਮਦ ਅਲੀ ਜਿਨ੍ਹਾਂ ਨੇ ਦੇਖਿਆ ਕਿ ਸਿੱਖ ਮੁਸਲਮਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਨੇ ਤਾਂ ਉਸਨੇ 23 ਜੂਨ 1947 ਨੂੰ ਮਾਊਂਟ ਬੈਟਨ ਵੋਇਸ ਰਾਏ ਅੱਗੇ ਬੇਨਤੀ ਕੀਤੀ। ਵੋਇਸ ਰਾਏ ਦੇ ਨਾਂ ਦੇ ਉੱਤੇ ਇੱਕ ਨੈੱਟਫਲਿਕਸ ਦੇ ਉੱਤੇ ਫਿਲਮ ਬਣੀ ਹੋਈ ਆ, ਬੜੀ ਇਹਦੇ ਉੱਤੇ ਵੰਡ ਦੇ ਉੱਤੇ ਹੀ ਹੈ। ਅਤੇ ਉਹ ਵੀ ਰੋ ਪੈਂਦਾ ਜਿਹੜਾ ਉਸ ਵੇਲੇ ਦਾ ਔਫਿਸਰ ਲਾਇਆ ਸੀ ਕਿ ਇੱਥੋਂ ਲਕੀਰ ਖਿੱਚ ਦੇ। ਮੈਪ ਸਾਰਾ ਕੁਝ ਬਣਿਆ ਹੋਇਆ ਸੀ, ਸਾਰਾ ਕੁਝ ਤਿਆਰ ਸੀ, ਉਹਦੇ ਹੰਝੂ ਨਿਕਲ ਜਾਂਦੇ ਆ। ਉਹਦੀ ਜਿਹੜੀ ਵਾਈਫ ਹੈ ਅਤੇ ਉਹ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ, ਰੋਕਦੀ ਹੈ, ਸਾਰਾ ਕੁਝ ਕਰਦੇ ਆ। ਅਤੇ ਉਹ ਵੀ ਰੋ ਪੈਂਦੇ ਆ ਕਿ ਜੋ ਹਾਲਾਤ ਬਣੇ ਸੀ। ਵੋਇਸ ਰਾਏ ਜਿਹੜਾ ਸੀ 23 ਜੂਨ 1947 ਨੂੰ ਮਾਊਂਟ ਬੈਟਨ ਵੋਇਸ ਰਾਏ ਅੱਗੇ ਬੇਨਤੀ ਕੀਤੀ, ਪੰਜਾਬ ਦੇ ਵਿੱਚ ਗੜਬੜ ਰੋਕਣ ਦੇ ਲਈ ਬੇਰਹਿਮ ਹੋ ਜਾਓ, ਮੁਸਲਮਾਨਾਂ ਨੂੰ ਗੋਲੀਆਂ ਮਾਰ ਦਿਓ, ਜਾਣਾ ਮੈਨੂੰ ਪਰਵਾਹ ਨਹੀਂ, ਕਹਿੰਦਾ ਗੁੰਡਾਗਰਦੀ ਰੁਕਣੀ ਚਾਹੀਦੀ ਹੈ। ਉਸ ਸਾਮਰਾਜ ਦੇ ਉੱਪਰ ਇਹਨਾਂ ਬੇਨਤੀਆਂ ਦਾ ਕੀ ਅਸਰ ਹੈ ਜਿਹੜਾ ਆਪਣਾ ਬੋਰੀ ਬਿਸਤਰ ਬੰਨਣ ਦੇ ਵਿੱਚ ਰੁੱਝਿਆ ਹੋਇਆ ਸੀ। ਜਿਨ੍ਹਾਂ ਦੀ ਇਹ ਇੱਛਾ ਕਿਵੇਂ ਪੂਰੀ ਹੋ ਸਕਦੀ ਸੀ ਕਿ ਭਾਰਤ ਵੰਡਿਆ ਜਾਵੇ ਪਰ ਪੰਜਾਬ ਨਾ ਵੰਡਿਆ ਜਾਵੇ, ਕਿੱਦਾਂ ਹੋ ਸਕਦਾ ਹੈ? ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਹਰ ਮਤਾ ਪੂਰੀ ਬਹਿਸ ਅਤੇ ਸ਼ੋਰ ਸ਼ਰਾਬੇ ਤੋਂ ਬਾਅਦ ਪਾਸ ਹੋਇਆ ਕਰਦਾ ਸੀ। ਕੇਵਲ ਸ਼ੋਕ ਮਤਾ ਜਿਹੜਾ ਸੀ, ਜਾਣੀ ਕਿ ਦੁੱਖ ਦਾ ਮਤਾ, ਸ਼ੋਕ ਮਤਾ ਸ਼ਾਂਤੀ ਦੇ ਨਾਲ ਪਾਸ ਹੋਇਆ ਕਰਦਾ। ਪੰਜਾਬ ਦੀ ਵੰਡ ਦਾ ਮਤਾ ਚੁੱਪ ਚਾਪ ਸ਼ੋਕ ਮਤੇ ਵਾਂਗ ਪਾਸ ਹੋ ਗਿਆ, ਕਿਸੇ ਰੋਲਾ ਹੀ ਨਾ ਪਾਇਆ। ਪਬਲਿਕ ਦੋ ਧਿਰਾਂ ਦੇ ਵਿੱਚ ਵੰਡੀ ਗਈ, ਇਹ ਬੇਗਾਨੇ ਨੇ ਮਾਰੇ ਜਾਣ ਦੇ ਹੱਕਦਾਰ ਨੇ, ਔਰਤਾਂ ਬਲਾਤਕਾਰ ਦੀਆਂ ਹੱਕਦਾਰ, ਸਾਰਿਆਂ ਧਰਮਾਂ ਨੂੰ ਅੰਗਰੇਜ਼ ਤੋਂ ਨਹੀਂ ਇੱਕ ਦੂਜੇ ਤੋਂ ਖਤਰਾ ਦਿਸਿਆ। ਹਥਿਆਰਬੰਦ ਸਾਬਕ ਫੌਜੀ ਜਿਹੜੇ ਸਨ ਦੋਹਾਂ ਧਿਰਾਂ ਦੇ ਜਰਨੈਲ ਹੋ ਗਏ। ਆਖਰੀ ਅਧਿਆਇ ਦੇ ਵਿੱਚ ਰਾਜਮੋਹਨ ਹੋਣਾ ਦੇ ਵਾਕ ਨੇ 1707 ਤੋਂ ਲੈ ਕੇ 1947 ਤੱਕ ਪੰਜਾਬ ਲੰਮੀ ਹਨੇਰੀ ਸੁਰੰਗ ਦੇ ਵਿੱਚ ਜਿਹੜਾ ਸੀ ਉਹਦੀ ਲੰਘ ਰਿਹਾ ਸੀ। ਇਸ ਨੂੰ ਜਿਹੜਾ ਸੀ ਸੁਰੰਗ ਦੇ ਵਿੱਚੋਂ ਬਾਹਰ ਕੱਢਣਾ ਹੈ, ਜਿਸ ਨੂੰ ਪੰਜਾਬੀਅਤ ਆਖਦੇ ਨੇ, ਅਤੇ ਦੇਖਣਾ ਹੈ ਕਿ ਉਸ ਦੇ ਵਿੱਚ ਕੀ ਤਾਕਤ ਅਤੇ ਕਿਹੜੀ ਕਿਹੜੀ ਕਮਜ਼ੋਰੀ ਹੈ। ਪ੍ਰੋਫੈਸਰ ਰਾਜਮੋਹਨ ਨੂੰ ਪੰਜਾਬੀ ਨਹੀਂ ਆਉਂਦੀ, ਫਲਸਰੂਪ ਉਹਨਾਂ ਦੇ ਵੱਲੋਂ ਦਿੱਤੇ ਸਾਰੇ ਹਵਾਲੇ ਅੰਗਰੇਜ਼ੀ ਦੇ ਦੁਜੈਲੇ ਸਰੋਤਾਂ ਦੇ ਵਿੱਚੋਂ ਨੇ। ਜਿੱਥੇ ਕਿਤੇ ਸੂਫੀਆਂ, ਕਿੱਸਾਕਾਰਾਂ ਜਾਂ ਗੁਰਬਾਣੀ ਦੇ ਹਵਾਲੇ ਆਏ ਹੈ, ਮੈਂ ਮੂਲ ਤੁੱਕਾਂ ਦੇ ਦਿੱਤੀਆਂ ਨੇ। ਕੁਝ ਸਰੋਤਾਂ ਦੇ ਵਿੱਚ ਸੁਣਾਏ ਹਵਾਲੇ ਲਿਖ ਦਿੱਤੇ ਗਏ ਜੋ ਦਰਅਸਲ ਸਹੀ ਨਹੀਂ ਸਨ। ਉੱਥੇ ਮੈਂ ਸੰਪਾਦਕ ਦੀ ਜਿਹੜੀ ਹੈ ਤੁੱਕ ਦੇਣੀ ਵਾਜਬ ਜਾਣੀ ਹੈ। ਅਜਿਹਾ ਕਰਨ ਦੇ ਨਾਲ ਲਿਖਤ ਦੇ ਵਿੱਚੋਂ ਬੇਗਾਨਗੀ ਦਾ ਪ੍ਰਭਾਵ ਖਤਮ ਹੋਇਆ। 22-24 ਨਵੰਬਰ 2014 ਨੂੰ ਉੱਤਰੀ ਭਾਰਤ ਦੇ ਸਾਰੇ ਅਖਬਾਰਾਂ ਦੇ ਵਿੱਚ ਅਜਿਹੀਆਂ ਖਬਰਾਂ ਛਪੀਆਂ ਨੇ ਕਿ ਗਰਮ ਖਿਆਲੀ ਸਿੱਖ ਸਿਆਸੀ ਜਥੇਬੰਦੀਆਂ ਨੇ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਕੇ ਇਸ ਦਾ ਨਾਮ ਯੂਨਾਈਟਿਡ ਅਕਾਲੀ ਦਲ ਰੱਖਿਆ। ਮਹਿਸੂਸ ਕੀਤਾ ਗਿਆ ਕਿ ਸਿੱਖ ਆਪਣੇ ਸਿਧਾਂਤਾਂ, ਸੱਭਿਆਚਾਰ, ਧਰਮ ਅਤੇ ਭਾਸ਼ਾ ਤੋਂ ਟੁੱਟਦੇ ਜਾ ਰਹੇ ਨੇ। ਪੰਜਾਬ ਨਸ਼ਿਆਂ ਦੀ ਮਾਰ ਹੇਠਾਂ ਚੁੱਕਿਆ ਹੈ ਅਤੇ ਰਾਜ ਉੱਪਰ ਵਿੱਤੀ ਸੰਕਟ ਮੰਡਰਾ ਰਿਹਾ ਹੈ। ਖਾਲਿਸਤਾਨ ਦੀ ਮੰਗ ਮੁਲਤਵੀ ਕਰਦਿਆਂ ਇਸ ਨਵੀਂ ਜਥੇਬੰਦੀ ਨੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਹਿੱਤ ਉਸਾਰੂ ਕਦਮ ਚੁੱਕਣ ਦਾ ਤਹੱਈਆ ਕੀਤਾ, ਜਿਸ ਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਕਿਹਾ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ 'ਤੇ। ਉਸ ਪੰਜਾਬ ਦੇ ਬਾਰੇ ਕੁਲਵੰਤ ਗਰੇਵਾਲ ਦੀ ਪੰਕਤੀ ਹੈ, ਪੰਜਾਬ ਨਾ ਸੀਮਾ ਨਾ ਅਸੀਮਾ, ਪੰਜਾਬ ਨਾ ਸੀਮਾ ਨਾ ਅਸੀਮ, ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ। ਮੈਨੂੰ ਉਮੀਦ ਹੈ ਦੋਹਾਂ ਪੰਜਾਬਾਂ ਨੂੰ ਇਸ ਕਿਤਾਬ ਦੇ ਵਿੱਚੋਂ ਕੁਝ ਅਹਿਮ ਜਾਣਕਾਰੀ ਮਿਲੂ, ਅਜਿਹੀ ਜਾਣਕਾਰੀ ਜਿਸ ਦੇ ਵਿੱਚੋਂ ਮਰੀਜ਼ ਆਪਣੀ ਬਿਮਾਰੀ ਦੇ ਇਲਾਜ ਵਾਸਤੇ ਨੁਸਖਾ ਲੱਭ ਸਕੇ। ਜਦੋਂ ਖੁਦ ਖੰਨੀ ਦੇ ਨਾਲ ਗੁਜ਼ਾਰਾ ਕਰਨਾ ਮੰਨ ਕੇ ਗਵਾਂਢੀ ਨੂੰ ਪੂਰੀ ਰੋਟੀ ਦੇਣ ਦਾ ਮਨ ਬਣਿਆ, ਉਦੋਂ ਰੱਬ ਵੀ ਮਿਹਰਬਾਨ ਹੋ ਜਾਏਗਾ। ਪਾਣੀ ਥੋੜ੍ਹਾ, ਮੋਹ ਘਣਾ, ਤੂੰ ਪੀ ਹੋ। ਹਰਪਾਲ ਸਿੰਘ ਪੰਨੂ ਜੀ। ਦੋਸਤੋ, ਇਸ ਕਿਤਾਬ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ, ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਅਤੇ ਇੱਕ ਇੱਕ ਪੰਨਾ। ਹਰ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਗ ਸੰਗ ਸੈਗਮੈਂਟ, ਲੜੀਦਾਰ ਲੜੀਵਾਰ, ਰਾਜਮੋਹਨ ਹੁਣਾ ਜੀ ਦੀ ਕਲਮ ਦੇ ਵਿੱਚੋਂ ਅਤੇ ਅਨੁਵਾਦ ਪੰਜਾਬੀ ਦੇ ਵਿੱਚ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ, ਜਿਸ ਕਿਤਾਬ ਦੀ ਭੂਮਿਕਾ ਹੀ ਇੰਨੀ ਦਿਲਚਸਪੀ ਵਾਲੀ ਹੈ, ਲੱਗਦਾ ਕਿ ਦੋਸਤ ਇਸ ਨੂੰ ਸੁਣਨ ਦੇ ਲਈ ਜਿਹੜਾ ਜ਼ਰੂਰ ਹਾਮੀ ਭਰਨਗੇ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਕਾਲ ਕਰਕੇ ਵੀ ਆਪਣੇ ਵਿਚਾਰ ਦੇ ਸਕਦੇ ਹੋ ਕਿ ਕਿਤਾਬ ਤੁਹਾਨੂੰ ਕਿਵੇਂ ਲੱਗੇਗੀ ਜਾਂ ਲੱਗ ਰਹੀ ਹੈ ਸ਼ੁਰੂਆਤ ਦੇ ਵਿੱਚ ਹੀ। ਹਜੇ ਤਾਂ ਸਿਰਫ ਇਸ ਦੇ ਮੋਹਰਲੇ ਦੋ ਪੰਨੇ, ਚਾਰ ਪੰਨੇ ਹੀ ਤੁਹਾਡੇ ਨਾਲ ਸਾਂਝੇ ਕੀਤੇ ਹੈ, ਅਜੇ ਤਾਂ ਕਹਾਣੀ ਸ਼ੁਰੂ ਹੋਵੇਗੀ ਪੰਜਾਬ ਦੀ। ਅਤੇ ਲਓ ਦੋਸਤੋ, ਅੱਜ ਇੰਨਾ ਹੀ, ਅਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਵਾਂ, ਦੋ ਚਾਰ ਮਿੰਟ ਲਾ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਨਾਲ ਦੀ ਨਾਲ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਾਲ ਕਰ ਸਕਦੇ ਹੋ। ਅਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ, ਅਤੇ ਫਿਰ ਉਸ ਤੋਂ ਬਾਅਦ ਅੱਗੇ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਲਾਈਕ ਨੰਬਰ 3 ਕਹਿੰਦੇ ਨੇ, ਅਤੇ ਅੰਗਰੇਜ਼ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਲਾਈਕ ਨੰਬਰ 4। ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਦੋਸਤਾਂ ਨੂੰ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀਆਂ ਨੂੰ ਜੀ ਕਹਿੰਦੇ ਹੈ, ਅਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਹਾਂ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ, ਆਵਾਜ਼ ਓਕੇ ਹੈ ਜੀ। ਸ਼ੁਕਰੀਆ ਸੈਣੀ ਸਾਹਿਬ, ਧੰਨਵਾਦ ਹੈ ਜੀ, ਅਤੇ ਸਮਾਂ ਦਿੰਦੇ ਹੋ ਤੁਸੀਂ ਵੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਜਾਣੀਆਂ ਚਾਲ ਜੀ ਵੀ ਕਹਿੰਦੇ ਆ ਟਣਾ ਟਣ ਹੈ ਜੀ, ਚੱਕ ਦਿਓ ਕੰਮ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਕੁਲਵੰਤ ਖੰਨਾ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਆ ਲਾਈਕ ਨੰਬਰ 8 ਜੀ। ਜੀਆਨੂ ਜੀ ਬਾਈ ਜੀ ਸਵਾਗਤ ਹੈ ਕੁਲਵੰਤ ਖੰਨਾ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਚੰਨ ਡਸਕੇ ਵਾਲਾ, ਚੰਨ ਡਸਕੇ। ਅੱਛਾ ਜੀ, ਮੁਕੱਦਰ ਜੀ ਦੀ ਗੱਲ ਕਰਦੇ ਆ, ਡਸਕਾ ਪਿੰਡ, ਚੰਨ ਡਸਕੇ ਵਾਲਾ ਜੀ ਆਇਆਂ ਨੂੰ ਜੀ। ਕਹਿੰਦੇ ਸ਼ਾਇਰੀ ਵੈਰੀ, ਸ਼ਾਇਰੀ ਵੈਰੀ ਗੁੱਡ ਕਹਿੰਦੇ ਜੀ। ਅਤੇ ਮਾਲ ਸੁਰਿੰਦਰ ਜੀ ਲਿਖਦੇ ਨੇ US ਤੋਂ ਸਤਿ ਸ਼੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ, ਰਾਜਨ ਸੈਣੀ ਸਾਹਿਬ ਕਹਿੰਦੇ ਇੰਡਸ। ਹਾਂਜੀ, ਜੋਲ ਭੈਣ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਅਤੇ ਸਤਿ ਸ਼੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਆ। ਅਤੇ ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਆਵਾਜ਼ ਕੱਟ ਹੋ ਗਈ ਤੁਹਾਡੀ, ਦੁਬਾਰਾ ਰਿਪੀਟ ਕਰਿਓ। ਹਾਂਜੀ
1: ਹਾਂਜੀ, ਮੈਂ ਕਿਹਾ ਤੁਸੀਂ ਬਹੁਤ ਸੋਹਣੀ ਕਿਤਾਬ ਸ਼ੁਰੂ ਕੀਤੀ, ਬਹੁਤ ਸੋਹਣਾ ਹੈ ਨਾ ਇਹ, ਥੋੜਾ ਹਟ ਕੇ ਆ ਸਾਰੇ ਨਾਵਲ ਤੋਂ, ਮਤਲਬ ਡਿਫਰੈਂਟ ਆਪਣੀ ਹਿਸਟਰੀ ਦਾ, ਤਾਂ ਆਪਾਂ ਨੂੰ ਆਪ ਨੂੰ ਇਹ ਨਹੀਂ ਪਤਾ ਹੈਗਾ ਹੈ ਨਾ।
0: ਨਾਲੇ ਭੈਣ ਜੀ ਜਿਹੜਾ ਹੈ ਨਾ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਅੰਗਰੇਜ਼ੀ, ਮੇਰੇ ਕੋਲ ਬਹੁਤ ਪੁਰਾਣੀ ਹੈ ਨਾ ਮਹਾਰਾਜਾ ਇੱਕ ਕਿਤਾਬ ਪਈ ਆ, ਉਹ ਕਿੰਗ ਇੰਡੀਅਨ ਕਿੰਗਸ ਦੀ, ਪਰ ਉਹ ਬੜੀ ਬਹੁਤ ਵੱਡੀਆਂ, ਬਹੁਤ ਵੱਖਰੀ ਤਰ੍ਹਾਂ ਦੀ ਕਿਤਾਬ ਹੈ ਕਹਿ ਸਕਦੇ, ਕਿ ਜਿਹੜੀਆਂ ਚੀਜ਼ਾਂ ਸਾਡੀ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਆਪਣੀ ਭਾਸ਼ਾ ਦੇ ਵਿੱਚ ਛਪੀਆਂ ਨਹੀਂ, ਜਿਹਾਂ ਉਹਦੇ ਉੱਤੇ ਲਿਖਿਆ ਹੀ ਨਹੀਂ ਗਿਆ, ਪਰ ਇੱਥੇ ਜਿਹੜਾ ਪਿਛੋਕੜ ਜਿਹੜਾ ਇੱਕ ਨਾ ਸਾਂਭਿਆ ਗਿਆ ਜੀ ਉਹ ਚੀਜ਼ਾਂ।
1: ਹਾਂਜੀ, ਇੱਕ ਇਹ ਵੀ ਆ ਜਿਹੜੀ ਇਹ ਆਪਾਂ ਜਿਹੜੀ ਲਿਖਣ ਲਿਖਤ ਆ, ਜਿਵੇਂ ਥੋੜਾ ਸਮਝ ਵੀ ਆਉਂਦੀ ਆ, ਜ਼ਿਆਦਾ ਕਈ ਵਾਰੀ ਡੂੰਘੀ ਲੈਂਗੁਏਜ ਲਿਖੀ ਹੁੰਦੀ ਆ, ਫਿਰ ਸਮਝ ਨਹੀਂ ਆਉਂਦੀ
0: ਹੈ। ਬਿਲਕੁਲ ਹੈ ਜੀ,
1: ਇਹ ਵੀ ਬਹੁਤ
0: ਨਿਕਲ ਜਾਂਦੀ, ਪੰਨੂ ਸਾਹਿਬ ਦੀ ਇਹ ਖੂਬਸੂਰਤੀ ਹੈ ਜੀ। ਬਿਲਕੁਲ
1: ਹਾਂਜੀ, ਇਹ ਬਹੁਤ ਵਧੀਆ ਇਸ ਗੱਲੋਂ, ਪਿੱਛੇ ਮੇਰੇ ਹੈ ਥੋੜੇ ਜਿਹੇ ਮੇਰੇ ਪਿਛਲੇ ਕਹਿੰਦੇ ਨੇ ਹਜੇ ਪੂਰੀ ਨਹੀਂ ਸੀ ਪੜ੍ਹੀ ਇਹ,
0: ਅੱਛਾ ਜੀ,
1: ਪਿੱਛੋਂ ਰਹਿੰਦੀ ਆ ਮੇਰੀ ਵੀ।
0: ਜੀ
1: ਹਾਂਜੀ,
0: ਜੀ
1: ਤੇ ਮੈਂ ਸੁਣੂੰਗੀ ਹੁਣ ਵਧੀਆ ਸਮਾਂ, ਤੇ ਸੁਣ ਕੇ ਬੜਾ ਮਜ਼ਾ ਆਉਂਦਾ।
0: ਥੈਂਕ ਯੂ
1: ਜੀ। ਤੇ ਉਹ ਜਿਹੜਾ ਕਈ ਵਾਰੀ ਵੈਸੇ ਤਾਂ ਕਹਿੰਦੇ ਹੁੰਦੇ ਕਿ ਪੜ੍ਹਨ ਚ ਜ਼ਿਆਦਾ ਹੁੰਦਾ, ਪਰ ਮੈਨੂੰ ਸੁਣਨ ਚ ਵੀ ਬਹੁਤ ਮਜ਼ਾ ਆਉਂਦਾ।
0: ਬਿਲਕੁਲ ਹੈ ਜੀ,
1: ਤੇ ਵਧੀਆ ਲੱਗਦਾ ਸੁਣਨ ਦੇ ਵਿੱਚ ਸਮਾਂ, ਤੇ ਸੁਣਨ ਦੇ ਵਿੱਚ ਤੁਹਾਡਾ ਮਨ ਨਹੀਂ ਭਟਕਦਾ। ਕਈ ਵਾਰੀ ਉਹਦੇ ਵਿੱਚ ਤੁਸੀਂ ਉਹ ਜਿਹੜੀ ਹੁੰਦੀ ਆ ਜਿੱਥੇ ਜਿਹੜੇ ਵਿਸ਼ੇ ਜਿੱਥੇ ਪੜ੍ਹ ਰਹੇ ਹੁੰਦੇ ਹੋ ਉੱਥੋਂ ਹੀ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਕਈ ਵਾਰ ਚਲੇ ਜਾਂਦੇ ਹੋ ਨਾ, ਉਹ ਮੈਨੂੰ ਐ ਹੋਣ ਲੱਗ ਜਾਂਦਾ।
0: ਬਿਲਕੁਲ ਹੈ ਜੀ।
1: ਤੇ ਦੇਖੋ ਪਰ ਸਾਹਿਬ ਇਹ ਬਹੁਤ ਸੋਹਣੀ ਉਹਨਾਂ ਨੇ ਆਹ ਜਿਹੜੀ ਇੰਟਰੋਡਕਸ਼ਨ ਲਿਖੀ ਆ
0: ਜੀ,
1: ਤੇ ਇਹ ਮੈਂ ਕਹਿੰਦੀ ਸੀ, ਮੈਂ ਕਿਹਾ ਦੇਖੋ ਇਹ ਕਿੰਨੀਆਂ ਡੂੰਗੀ ਗੱਲ ਆ ਵੀ ਮਹਾਰਾਜਾ ਰਣਜੀਤ ਸਿੰਘ ਬਾਰੇ ਹਨਾ
0: ਜੀ।
1: ਜੇ ਹੁਣ ਕੋਈ ਵੀ ਹੁਣ ਦੇਖੋ ਇਹ ਹੁਣ ਜਿਹੜੀ ਗੱਲਾਂ ਹੋ ਰਹੀਆਂ, ਜੇ ਕੋਈ ਵੀ ਹਿੰਦੂ ਰਿਚੁਅਲ ਕਰਦਾ ਤਾਂ ਆਪਾਂ ਕਹਿ ਦਿੰਦੇ ਹਾਂ ਬੀਜੇਪੀ ਦੇ ਨੇ ਆਹ ਨੇ ਹਨਾ,
0: ਬਿਲਕੁਲ
1: ਉਹ ਵੈਸੇ ਹੁੰਦਾ ਵੀ ਆ, ਹੁਣ ਉਸ ਪਾਸੇ ਨੂੰ ਧੱਕਿਆ ਜਾ ਰਿਹਾ,
0: ਧੱਕਿਆ ਜਾ ਰਿਹਾ ਜੀ।
1: ਤੇ ਉਸ ਟਾਈਮ ਤੁਸੀਂ ਦੇਖੋ ਸਾਰਾ ਹੀ ਸਾਰਾ ਕੁਛ ਵਰਤਾਰਾ ਇਹ ਸਾਂਝਾ ਸੀਗਾ ਹਨਾ, ਜਿਵੇਂ ਮਹਾਰਾਜ ਸਿੰਘ ਤੇ ਕਿੰਨੇ ਉਹਨਾਂ ਨੇ ਵਿਆਹ ਵੀ ਆਪਣੇ ਹਿੰਦੂ ਰੀਤਾਂ ਨਾਲ ਬੇਦੀ ਦੇ ਨਾਲ ਉਸ ਤਰ੍ਹਾਂ ਕਰਕੇ ਹਨਾ ਲਾਵਾਂ ਫੇਰੇ ਲੈ ਕੇ।
0: ਉਦੋਂ ਦੇਖੋ ਕਿੰਨਾ ਕਲੇਸ਼ ਹੋਇਆ ਸੀ ਆਪਣੇ ਹਰਜੀਤ ਅਟਵਾਲ ਜੀ ਦੀ ਕਿਤਾਬ ਜਿਹੜੀ ਆਪਾਂ ਸਾਂਝੀ ਕੀਤੀ, ਉਹਨਾਂ ਨੇ ਵੀ ਬਹੁਤ ਸਰਚ ਕਰਕੇ ਉਹਨੂੰ ਲਿਖਿਆ, ਤੇ ਉਦੋਂ ਕਿੰਨਾ ਕਲੇਸ਼ ਹੋਇਆ ਸੀ ਤਿਲਕ ਲਗਾਉਣ ਤੋਂ ਜਾਂ ਬੇਦੀ ਦੇ ਦੁਆਲੇ ਨਹੀਂ ਘੁੰਮਦੇ ਹਨ ਸਾਰਾ ਕੁਝ, ਉਦੋਂ ਕਿੰਨਾ ਕੁਝ ਵਾਪਰਿਆ।
1: ਹਾਂਜੀ ਹਾਂਜੀ, ਉਹੀ ਤਾਂ ਇਹ ਤਾਂ ਸੱਚੀਆਂ ਨੇ ਇਹ ਮਹਾਰਾਜ। ਹਾਂਜੀ, ਮਹਾਰਾਜ ਰਣਜੀਤ ਸਿੰਘ ਜਥੇਦਾਰ ਨੇ ਜਿਹੜੇ ਕਹਿੰਦੇ ਨੇ ਮਰਿਆਦਾ ਤੇ ਹੋਰ ਸਿੱਖ ਨੂੰ ਐ ਨੀ ਕਰਨਾ ਚਾਹੀਦਾ, ਮਹਾਰਾਜ ਰਣਜੀਤ ਸਿੰਘ ਨੇ ਤਾਂ ਕੋਈ ਇਸ ਤਰ੍ਹਾਂ ਦੀ ਚਾਹੇ ਉਹ ਅੰਮ੍ਰਿਤ ਨਾ ਵੀ ਛਕਿਆ ਸੀਗਾ, ਪਰ ਉਸ ਐਜ ਏ ਸਿੱਖੀ ਵਾਲੀਆਂ ਤਾਂ ਕੋਈ ਮਰਿਆਦਾ ਰੱਖੀ
0: ਨੀ ਬਿਲਕੁਲ।
1: ਹਾਂ, ਚਾਹੇ ਤੁਸੀਂ ਜਿਹੜੇ ਆਪਾਂ ਉਹਨਾਂ ਨੂੰ ਕਿਹੜੇ ਸਿੱਖ ਕਹਿ ਦਿੰਦੇ ਆ, ਪਤਿਤ ਸਿੱਖ ਕਹਿ ਦਿੰਦੇ ਆ, ਆਪਣੇ ਤਾਂ ਪਤਿਤ ਸਿੱਖ ਵੀ ਉਸ ਤਰ੍ਹਾਂ ਨੀ ਕਰਦੇ। ਪਤਿਤ ਸਿੱਖ ਤਾਂ ਆਪਣੇ ਇਹ ਕਰਦੇ ਆ ਵੀ ਜਿਵੇਂ ਚਲੋ ਅੰਮ੍ਰਿਤ ਨਹੀਂ ਛਕਿਆ ਹੋਇਆ ਜਾਂ ਕੁਛ ਖਾ ਪੀ ਲੈਂਦੇ ਨੇ, ਇਹਨੇ ਤਾਂ ਬਾ ਕੇ ਜਿਹੜਾ ਵੀ ਕੁਛ ਕੀਤਾ ਉਦੋਂ ਵੀ ਗਾਂਹ ਵੱਧ ਕੇ ਕੀਤਾ ਸੀਗਾ ਹਨਾ।
0: ਅੱਜ ਵੀ ਦੇਖੋ ਭੈਣ ਜੀ, ਜਿਹੜੇ ਰਾਜੇ ਮਹਾਰਾਜੇ ਅਜੇ ਵੀ ਬਾਕੀ ਬਚੇ ਹੋਏ ਨੇ, ਚਾਹੇ ਉਹ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਨੇ, ਉਹਨਾਂ ਦੇ ਵੀ ਦੇਖੋ ਕਿੱਦਾਂ ਗਾਨੇ ਬੰਨੇ ਨੇ, ਸਾਰਾ ਕੁਝ ਕੀਤਾ, ਅੱਜ ਵੀ ਚੱਲਦਾ
1: ਸਾਰਾ। ਉਹ ਤੁਸੀਂ ਦੇਖੋ ਉਹ ਤਾਂ ਸਾਰਾ ਕੁਛ ਹੀ ਕਰਦੇ ਨੇ, ਹੁਣ ਜਿਵੇਂ
0: ਟਿੱਕਾ ਵੀ ਲਾਉਂਦੇ ਆ, ਸਾਰਾ
1: ਕੁਝ ਟਿੱਕਾ ਵੀ ਲਾਉਂਦੇ ਆ, ਜਿਹੜੇ ਆਹ ਨਾਭੇ ਵਾਲੇ ਇਹਨਾਂ ਦੀ ਜਿਹੜੀਆਂ ਵਾਈਫ ਨੇ ਉਹ ਕਿਤੇ ਇਹਨਾਂ ਦੇ ਉਹਦੇ ਵਿੱਚੋਂ ਥੋੜੀ ਨੇ।
0: ਚੂੜਾ ਚੂੜਾ ਚੜਾਉਣ ਦੀ ਰਸਮ ਵੀ ਕਰਦੇ ਨਾ ਸ਼ਾਇਦ, ਉਹ ਚੂੜਾ ਚੜਾਉਂਦੇ ਆ ਨਦੀ ਨੂੰ।
1: ਹਾਂਜੀ ਹਾਂਜੀ, ਨਾਥ ਨਾਥ
0: ਨਾਥ, ਹਾਂਜੀ ਨਾਥ, ਬਿਲਕੁਲ ਹੈ ਜੀ।
1: ਤੇ ਆ ਹੁਣ ਅਮਰਿੰਦਰ ਕੀ ਸੀਗਾ ਉਹਨਾਂ ਦਾ, ਉਹ ਜਿਹੜੇ ਇਹਨਾਂ ਦਾ ਜਿਹੜਾ ਭਣੋਈਆ ਲੱਗਦਾ ਭੈਣ ਜਿਹੜੀ ਵਿਆਹੀ ਹੋਈ ਆ, ਕੀ ਆ ਉਹਦਾ ਨਾਮ, ਆਪਣੇ ਅੱਗੇ ਮਿਨਿਸਟਰ ਸੀਗਾ ਉਹ, ਜਦੋਂ ਇੱਕ ਵਾਰ ਘਪਲਾ ਹੋਇਆ ਸੀ ਤਾਂ ਉਹਨੇ ਕੀ ਨਾਂ ਸੀਗਾ ਮੈਨੂੰ ਯਾਦ ਨੀ ਆ ਰਿਹਾ, ਉਹਨਾਂ ਦੀ ਇਹਨਾਂ ਦੀ ਭੈਣ, ਹਾਂਜੀ ਹਾਂਜੀ ਸ਼ਾਇਦ, ਹਾਂ ਨਟਵਰ ਸਿੰਘ ਜਿਹਦਾ ਇਹਨਾਂ ਦੀ ਸਿਸਟਰ ਵਿਆਹੀ ਹੋਈ ਹੈ ਇਹਦੀ ਆਪਣੀ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਦੇ ਨਾਲ। ਤੇ ਇਹਨਾਂ ਦੀ ਜਿੰਨੀਆਂ ਹੁਣ ਜਿਹੜਾ ਮਹਾਰਾਜਾ ਆਇਆ ਹੋਇਆ ਆਹ ਕੀ ਕਹਿੰਦੇ ਨੇ ਨਾਭੇ ਵਾਲੇ,
0: ਹਾਂਜੀ,
1: ਤੇ ਮੁੰਡੇ ਦੇ ਤਾਂ ਬਾਲ ਬੂਲ ਰਖਾ ਤੇ ਉਹ ਸਾਰਾ ਕੁਛ ਕਰਦਾ, ਪੱਗ ਬੰਨ
0: ਜੀ
1: ਦੀ ਦਸਤਾਰ ਪਾਬੰਦੀ ਕਰਦੀ ਹੈ, ਤੇ ਉਹਨਾਂ ਦੀ ਜਿਹੜੀ ਅੱਗੇ ਦੀ ਅੱਗੇ ਜਿਹੜੀ ਇਹਨਾਂ ਦੀਆਂ ਵਾਈਫ ਨੇ ਰਾਣੀਆਂ ਨੇ ਉਹ ਕਿਤੇ ਸਿੱਖੀ ਘਰਾਣੇ ਚੋਂ ਥੋੜੀ ਨੇ, ਉਹ ਤਾਂ ਇਹਨਾਂ ਨੇ ਅਮੀਰ ਘਰਾਣਿਆਂ ਚੋਂ ਦੇਖ ਕੇ ਸਾਰੀਆਂ ਵਿਆਹੀਆਂ ਹੋਈਆਂ ਨੇ ਉੱਥੋਂ ਹਨਾ। ਤੇ ਫੇਰ ਵੀ ਸਾਡੇ ਅੱਜ ਜਿਵੇਂ ਜਥੇਦਾਰ ਸਾਹਿਬ ਕਹਿੰਦੇ ਸੀਗੇ, ਤੁਸੀਂ ਆ ਨਿਊਜ਼ ਪੜ੍ਹਦੇ ਸੀਗੇ ਵੀ ਉਹ ਕਹਿੰਦੇ ਸਰਟੀਫਿਕੇਟ ਦਿੱਤਾ ਜਾਵੇ, ਉਹ ਜਮ੍ਹਾਂ ਕਰਾਇਆ ਜਾਵੇ ਬਈ ਆਪਣਾ ਗੁਰਸਿੱਖੀ ਵਾਲਾ। ਤੇ ਮਹਾਰਾਜ ਨੂੰ ਤਾਂ ਹੁਣ ਵੀ ਇਹ ਕਹਿੰਦੇ ਨੇ ਵੀ ਸਾਨੂੰ ਉਹ ਰਾਜ ਚਾਹੀਦਾ ਖਾਲਸੇ ਵਾਲਾ, ਜਦੋਂ ਖਾਲਸੇ ਵਾਲਾ ਰਾਜ ਆਊਗਾ ਤਾਂ ਫੇਰ ਇਹ ਕੀ ਕਰਨਗੇ ਹਨਾ। ਤੇ ਹਾਂਜੀ, ਤੇ ਉਹ ਦੇਖ ਲਓ ਕਿਵੇਂ ਸਤੀਆਂ ਹੋਈ ਸੀ, ਹੁਣ ਚਲੋ ਠੀਕ ਆ, ਉਹ 87 ਚ ਕੁੜੀ ਹੋਈ ਸੀ ਸਤੀ, ਉਹ ਜਿਹੜੀ ਰੂਪ ਕਮਰ ਸੀਗੀ, ਤੁਸੀਂ ਤਾਂ ਛੋਟੇ ਹੋਵੋਗੇ ਉਦੋਂ 87 ਦੇ ਵਿੱਚ ਉਹ ਲਾਸਟ ਆਪਣੀ, ਹਾਂਜੀ ਲਾਸਟ ਸਤੀ ਉਹ ਆਪਣੇ ਦਾ ਬਣਿਆ, ਮਤਲਬ ਕਿ ਇੰਨੀ ਦੇਰ ਆ ਕੇ ਤੁਸੀਂ ਦੇਖੋ ਕਦੋਂ ਸਾਡੇ ਗੁਰੂਆਂ ਨੇ ਜਿਹੜੀ ਵਿਧਵਾ ਵਿਆਹ ਦਾ ਤੇ ਬਈ ਹਾਂ ਉਹ ਵਿਆਹ ਕਰਿਆ ਜਾਵੇ ਉਹਦਾ ਇਹੋ ਜਿਹੇ ਸਮਾਜ ਸੁਧਾਰ ਵਾਲੇ ਕੰਮ ਉਹਨਾਂ ਨੇ ਉਦੋਂ ਕੀਤੇ ਸੀਗੇ ਹਨਾ।
0: ਹਾਂਜੀ
1: ਕਿੰਨੇ ਸੌ ਸਾਲ ਹੋ ਗਏ ਹੁਣ ਤੱਕ ਸਤੀ ਵਾਲਾ ਇਹ 87 ਨੂੰ 87 23 ਇਹ ਹੋ ਗਏ 20 ਜਾਣੀ ਕਿ 50 ਸਾਲ ਹੋ ਗਏ ਕਿੰਨੇ 50 ਵੀ ਨੀ ਹੋਏ ਹੋਣੇ ਮਸਾਂ 50 ਵੀ ਨੀ ਹੋਏ ਹੈਗੇ ਜਦੋਂ ਇਹ ਲਾਸਟ ਸਤੀ ਆਪਣੇ ਹੋਈ ਸੀ 87 ਚ ਹੋਈ ਸੀਗੀ ਉਹ। ਹਾਂਜੀ
0: ਆਪਣੇ ਕੁਵਰ ਨਟਵਰ ਸਿੰਘ ਹੋਣੀ ਹੈ ਜੀ।
1: ਹਾਂ ਇਹ ਪਰ ਸਰ ਮੈਨੂੰ ਨਾ ਭੁੱਲ ਜਾਂਦਾ ਹੁਣ ਬਹੁਤ ਜ਼ਿਆਦਾ।
0: ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇਹ ਜਿਹਦਾ ਫਰਕ ਮੈਨੂੰ ਨਹੀਂ ਚੇਤਾ ਰਹਿੰਦਾ ਜੀ, ਤੁਸੀਂ ਤਾਂ ਲੈ ਧੰਨ।
1: ਇਹ ਨਾ ਇੱਕ ਘਪਲਾ ਹੋਇਆ ਸੀਗਾ, ਕੋਈ ਬਹੁਤ ਵੱਡਾ ਫਰਾਡ ਹੋਇਆ ਸੀਗਾ।
0: ਹਾਂਜੀ
1: ਉਹਦੇ ਚ ਨਟਵਰ ਲਾਲ ਦਾ ਨਾ ਨੌ ਆਇਆ ਸੀਗਾ
0: ਜੀ,
1: ਤੇ ਹਨਾ ਪੁਰਾਣੀ ਗੱਲ ਆ, ਹੁਣ 20 ਹੋ ਗਏ ਹੋਣਗੇ ਸਾਲ, ਇਹ ਮੇਰਾ ਖਿਆਲ ਹੈ 20 ਸਾਲ ਹੋ ਗਏ ਹੋਣਗੇ, 18 19 ਸਾਲ ਹੋਣਗੇ ਮੈਨੂੰ ਯਾਦ ਨੀ ਆਉਂਦਾ। ਤੇ ਫੇਰ ਇਹ ਨੇ ਸਟੈਪ ਡਾਊਨ ਕੀਤਾ ਸੀ ਨਟਵਰ ਲਾਲ ਨੇ ਨਾ ਇਹ ਉਦੋਂ, ਤੇ ਪਹਿਲਾਂ ਇਹ ਕਾਂਗਰਸ ਦੇ ਵਿੱਚ ਮੋਢੀਆਂ ਦੇ ਵਿੱਚ ਸੀ ਤੇ ਟੌਪ ਉਹਦੇ ਉੱਤੇ ਰਹੇ ਹੋਏ ਸੀਗੇ ਇਹ ਮੇਰਾ ਖਿਆਲ। ਜਿਹੜੇ ਮਿਨਿਸਟਰ ਹੁੰਦੇ ਨੇ ਫੋਰਨ ਵਾਲੇ ਕੀ ਕਹਿੰਦੇ ਹੁੰਦੇ ਆ, ਡਿਫੈਂਸ ਮਿਨਿਸਟਰ ਜਾਂ ਪਤਾ ਨਹੀਂ ਕੀ, ਕੁਛ ਇਸ ਤਰ੍ਹਾਂ ਮਿਨਿਸਟਰੀ ਵੀ ਸੀਗੀ ਇਹਨਾਂ ਦੇ ਕੋਲ ਨਾ, ਤੇ ਇਹ ਇਹ ਸਾਰੇ ਤਾਂ ਸਾਰੇ ਸਾਨੂੰ ਦੱਸਣ ਲਈ ਨੇ, ਅਸੀਂ ਫੋਲੋ ਕਰਨੀਆਂ ਨੇ ਇਹਨਾਂ ਨੇ ਹਨਾ, ਨਾ ਰਾਜੇ ਮਹਾਰਾਜਿਆਂ ਨੇ ਕਰਨੀਆਂ ਨੇ ਤੇ ਨਾ ਨਾ ਇਹਨਾਂ ਨੇ ਕਰਨੀਆਂ ਨੇ ਇਹ ਤਾਂ ਹਨਾ। ਖਾਲਸਾ ਰਾਜ ਮੰਗਦੇ ਨੇ ਤਾਂ ਇਹੀ ਖਾਲਸਾ ਰਾਜ ਚਾਹੀਦਾ ਇਹਨਾਂ ਨੂੰ
0: ਹਨਾ,
1: ਤੇ ਉਹ ਕਹਿੰਦੇ ਨੇ ਵੀ ਸਾਡਾ ਰਾਜਾ ਮਹਾਰਾਜੇ ਵਰਗਾ ਰਣਜੀਤ ਸਿੰਘ ਵਰਗਾ ਹੋਵੇ, ਠੀਕ ਆ ਵਧੀਆ ਬੰਦਾ ਮਤਲਬ, ਪਰ ਤੁਸੀਂ ਹਾਂ ਠੀਕ ਆ, ਜਨਤਾ ਉਹਦੀ ਬਹੁਤ ਸੁਖੀ ਸੀ, ਉਹਨਾਂ ਸਭ ਦੀ ਹੈਲਪ ਹੁੰਦੀ ਸੀ, ਰੋਟੀ ਪਾਣੀ ਮਿਲਦਾ ਸੀ ਤੇ ਕਿਸੇ ਨੂੰ ਫਾਂਸੀ ਨੀ ਹੋਈ ਹੈਗੀ, ਪਰ ਉਹ ਮਾਰ ਕੁੱਟੀ ਮਤਲਬ ਉਹ ਇੰਨਾ ਹੋਰ ਪੱਤਰਾਂ ਹੀ ਇੰਨਾ ਡਰਿਆ ਕਿ ਉਹਨੂੰ ਕਰਨ ਦਾ ਮਤਲਬ ਫਾਂਸੀ ਦੇਣ ਦਾ ਜ਼ਰੂਰਤ ਹੀ ਨੀ ਪੈਂਦੀ ਸੀਗੀ ਹਨਾ।
0: ਬਿਲਕੁਲ,
1: ਤੇ ਪਰ ਜੇ ਉਸ ਰਾਜੇ ਨੂੰ ਇਹਨਾਂ ਨੂੰ ਉਹ ਰਾਜਾ ਚਾਹੀਦਾ ਫਿਰ ਇਹ ਜਥੇਦਾਰ ਹੁਣੇ ਕੀ ਕਰਨਗੇ
0: ਹਨਾ। ਨਾਲੇ ਭੈਣ ਜੀ ਮੈਂ ਪਿਛਲੇ ਦਿਨਾਂ ਚ ਨਾ ਮੰਗੋਲ ਉਹਨਾਂ ਦੇ ਮੰਗੋਲੀਆਂ ਆਪਣੇ ਬਾਰੇ ਸਾਂਝਾ ਕੀਤਾ ਸੀ ਆਰਟੀਕਲ, ਤੇ ਚਲੋ ਮੈਨੂੰ ਉਹਨਾਂ ਚੀਜ਼ਾਂ ਦਾ ਥੋੜ੍ਹਾ ਜਿਹਾ ਪੜ੍ਹਨ ਦਾ ਵੀ ਸ਼ੌਂਕ ਹੈ, ਕਿਤੇ ਨਾ ਕਿਤੇ ਕੋਈ ਚੀਜ਼ ਹੱਥ ਲੱਗ ਜਾਵੇ ਤਾਂ ਜ਼ਰੂਰ ਪੜ੍ਹੀ ਦੀ ਹੈ। ਮੈਂ ਹੈਰਾਨ ਰਹਿ ਗਿਆ, ਦੇਖੋ ਚਲੋ ਉਹ ਸਾਖੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਸਿਖਾਈ ਜਾਂਦੇ ਆ, ਜਿੱਦਾਂ ਆਪਾਂ ਗੱਲ ਵੀ ਕਰ ਰਹੇ ਹਾਂ ਕਰੀ ਜਾਂਦੇ ਆ, ਲੋਕਾਂ ਦੀ ਮਨ ਦੇ ਵਿੱਚ ਉਹ ਚੀਜ਼ਾਂ ਪਾਈ ਜਾਂਦੇ ਆ। ਅਤੇ ਮੰਗੋਲ ਦੇ ਵਿੱਚ ਉਸ ਸਮੇਂ ਦੇ ਵਿੱਚ ਦੇਖੋ ਕਿ ਉਹ ਫਿਨਲੈਂਡ ਦੀਆਂ ਹੱਦਾਂ ਸਰਹੱਦਾਂ ਤੱਕ, ਅਤੇ ਦੂਸਰਾ ਆਪਣਾ ਉੱਧਰ ਚਾਈਨਾ ਦੀਆਂ ਸਰਹੱਦਾਂ ਤੱਕ ਜੀ, ਅਤੇ ਉਹਦਾ ਪੂਰਾ ਰਾਜ ਭਾਗ ਸੀਗਾ। ਅਤੇ ਉਹਨੇ ਦੇਖੋ ਉਸ ਸਮੇਂ ਦੇ ਵਿੱਚ ਮੁਹਾਰਤ ਸਮਝੀ ਜਾਂਦੀ ਸੀ ਕਿ ਬਾਜ ਰੱਖਣਾ ਆਪਣੇ ਕੋਲ, ਉਹਨੂੰ ਰਾਜਾ ਨਹੀਂ ਉਹਨੂੰ ਮਤਲਬ ਕਿ ਉਹ ਰਾਜ ਨਹੀਂ ਦਿੱਤਾ ਜਾਂਦਾ ਸੀ, ਕਿ ਜੇ ਉਹਨੂੰ ਉਹ ਬਾਜ ਮਤਲਬ ਕਿ ਉਹਦੀ ਕਲਾ ਜਾਂ ਉਹਦੇ ਬਾਰੇ ਉਹ ਪੂਰਾ ਮਤਲਬ ਕਿ
1: ਨਹੀਂ,
0: ਹਾਂਜੀ, ਤੇ ਸ਼ਾਨ ਮੰਨੀ ਜਾਂਦੀ ਸੀ ਬਾਜ ਰੱਖਣਾ ਜੀ।
1: ਪਰ ਵਧੀਆ ਬੁੱਕ ਆ, ਬਹੁਤ ਸੋਹਣੀ ਬੁੱਕ ਆ, ਹਾਂਜੀ ਅੱਜ ਇਹਦੀ ਭੂਮਿਕਾ ਵੀ ਬਹੁਤ ਸੋਹਣੀ ਲੱਗੀ ਆ, ਬਹੁਤ ਵਧੀਆ ਲੱਗਿਆ, ਸਾਰਾ ਰਿਫਰੈਸ਼ ਹੋ ਜਾਂਦਾ ਹਨਾ
0: ਜੀ।
1: ਹਾਂਜੀ
0: ਥੋੜਾ ਜਿਹਾ ਵੱਖਰਾ ਸਬਜੈਕਟ ਹੋ ਜਾਂਦਾ ਜੀ ਖਬਰਾਂ ਦੇ ਨਾਲ।
1: ਹਾਂਜੀ ਬਹੁਤ ਵਧੀਆ, ਤੇ ਹਾਂਜੀ ਬਿਲਕੁਲ ਹਾਂਜੀ, ਹਿਸਟਰੀ ਤਾਂ ਹੁਣ ਇਹਦੀ ਖੁਸ਼ਵੰਤ ਸਿੰਘ ਦੀ ਵੀ ਲਿਖੀ ਹੋਈ, ਬਹੁਤ ਸੋਹਣੀ ਸਿੱਖ ਇਤਿਹਾਸ ਆ ਜਿਹੜਾ,
0: ਹਾਂਜੀ
1: ਤੇ ਵਧੀਆ ਗੱਲਾਂ ਨੇ ਇਹ ਸਮਾਂ ਤੇ ਇਹ ਚੀਜ਼ਾਂ ਜਿਹੜੀਆਂ ਨੇ, ਜੇ ਸਾਨੂੰ ਅਸੀਂ ਇਹਨਾਂ ਨੂੰ ਯਾਦ ਕਰਦੇ ਰਹਾਂਗੇ ਇਹਨਾਂ ਨੂੰ, ਫੇਰ ਕਾਫੀ ਲੋਕੀ ਇਹ ਚੀਜ਼ਾਂ ਨੂੰ ਪੜ੍ਹਨੀਆਂ, ਪਰ ਕਿਤਾਬਾਂ ਪੜ੍ਹਨੀਆਂ ਬੜੀਆਂ ਔਖੀਆਂ ਨੇ, ਕਿਉਂਕਿ ਕਈ ਵਾਰੀ ਤੁਹਾਨੂੰ ਬਹੁਤ ਜ਼ਿਆਦਾ ਆਪਦੇ ਆਪ ਦੇ ਦਿਮਾਗ ਤੇ ਬੋਝ ਪਾਉਣਾ, ਮਤਲਬ ਕੰਸਨਟ੍ਰੇਟ ਕਰਨਾ ਪੈਂਦਾ, ਖਿਆਲ ਲਾਉਣਾ ਪੈਂਦਾ।
0: ਬਿਲਕੁਲ ਹੈ ਜੀ,
1: ਹਾਂਜੀ ਹਾਂਜੀ।
0: ਨਾਲੇ ਭੈਣ ਜੀ ਇਹ ਚੀਜ਼ਾਂ ਜਦੋਂ ਪੜਾਂਗੇ ਨਾ, ਜੋ ਚਲੋ ਜਿਹਨਾਂ ਵੀ ਲਿਖੀਆਂ ਨੇ, ਪਰ ਉਹਦੇ ਵਿੱਚ ਉਹ ਸੱਚਾਈ ਪਤਾ ਲੱਗਦੀ ਹੈ ਕਿ ਕਿੱਥੇ ਕਿੱਥੇ ਕੀ ਕੁਝ ਵਾਪਰਿਆ, ਕਿਹਨੇ ਕੀ ਕੁਝ ਕੀਤਾ ਜੀ।
1: ਹਾਂਜੀ ਇਹ ਤਾਂ ਹੈ ਹੀ, ਉਹ ਦੇਖ ਲਓ ਜਿਹੜਾ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ, ਉਹ ਮੰਤਰੀ ਸੀਗੇ,
0: ਹਾਂਜੀ
1: ਭਾਈ ਸੀ ਉਹ, ਕੀ ਸੀ ਉਹਨਾਂ ਨੂੰ ਉਹਨੂੰ ਫਕੀਰ ਤੇ ਕੀ ਨੂੰ ਭੁੱਲ ਗਿਆ ਉਹਨਾਂ ਦਾ, ਉਹਨਾਂ ਦੇ ਉਹਨਾਂ ਨੇ ਕਿਤਾਬ ਵੀ ਲਿਖਿਆ ਨਾ, ਜਿਹੜੀ ਮੈਂ ਤੁਹਾਨੂੰ ਇੱਕ ਵਾਰ ਬੁੱਕ ਦੀ ਫੋਟੋ ਭੇਜੀ ਸੀ, ਦਾ ਰੀਅਲ ਮਹਾਰਾਜਾ
0: ਹਾਂਜੀ ਹਾਂਜੀ
1: ਰਣਜੀਤ ਸਿੰਘ,
0: ਜੀ
1: ਹਾਂਜੀ ਉਹਨਾਂ ਦੀ ਦੇਖ ਲਓ ਤੁਸੀਂ, ਉਹ ਫੈਮਿਲੀ ਹੋਈ ਆ ਜਿਹਨਾਂ ਨੇ ਹੁਣ ਆਪਣਾ ਪ੍ਰਾਈਵੇਟ ਮਿਊਜ਼ੀਅਮ ਖੋਲਿਆ ਹੋਇਆ ਉੱਥੇ,
0: ਜੀ
1: ਹਨਾ, ਇੱਥੇ ਆਪਣਾ ਲਾਹੌਰ ਦੇ ਵਿੱਚ ਪ੍ਰਾਈਵੇਟ ਆ ਮਿਊਜ਼ੀਅਮ, ਸਰਕਾਰੀ ਨਹੀਂ ਹੈਗਾ,
0: ਜੀ
1: ਉੱਥੇ ਉਹਨਾਂ ਨੇ ਸਾਰੀਆਂ ਹੀ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਦੀਆਂ, ਉਹਨਾਂ ਦੇ ਸ਼ਾਲ, ਮਹਾਰਾਣੀ ਜਿੰਦ ਕੌਰ ਦੇ ਤੇ ਹੋਰ ਚੀਜ਼ਾਂ ਹੈਗਾ ਕੁਛ,
0: ਜੀ
1: ਸਾਰਾ ਕੁਛ ਰੱਖਿਆ ਹੋਇਆ, ਸਾਂਭਿਆ ਹੋਇਆ। ਚਲੋ
0: ਜੀ
1: ਠੀਕ ਆ, ਬਹੁਤ ਵਧੀਆ, ਇੱਕ ਗੱਲੋਂ ਸਾਂਭਿਆ ਤਾਂ ਹੋਇਆ ਨਾ,
0: ਜੀ
1: ਚਾਹੇ ਪ੍ਰਾਈਵੇਟ ਹੀ ਖੋਲਿਆ ਹੋਇਆ,
0: ਜੀ
1: ਘੱਟੋ ਘੱਟ ਉਹ ਚੀਜ਼ਾਂ ਸਾਂਭੀਆਂ ਤਾਂ ਹੋਈਆਂ ਨੇ। ਸਾਡੇ ਤਾਂ ਹੁਣ ਜਿਹੜਾ ਇਹ ਲਾਇਬ੍ਰੇਰੀ ਸੀਗੀ ਆਹ ਤੁਸੀਂ ਦੇਖ ਲਓ, ਉਹਦਾ ਹੀ ਨੀ ਪਤਾ ਲੱਗਿਆ ਇਹਨਾਂ ਨੂੰ, ਹੁਣ 85-84 ਤੋਂ 40 ਸਾਲ ਤੋਂ ਵੱਧ ਹੋ ਗਏ ਹੈ,
0: ਜੀ
1: ਤੇ ਜਦਾ ਹੀ ਉਹਨੂੰ ਕੇਸ ਪਾਤਾ ਵੀ ਹਾਂ ਸਾਡੀਆਂ ਚੀਜ਼ਾਂ ਲਾਇਬ੍ਰੇਰੀ ਚੋਂ ਕਿੱਥੇ ਗਈਆਂ, ਉਸ ਦੇ ਵਿੱਚੋਂ ਕੌਣ ਲੈ ਗਿਆ, ਕਿੱਥੇ ਗਈਆਂ, ਇਹਨਾਂ ਦੇ ਤਾਂ ਉਹੀ ਨੀ ਹੁਣ ਤੱਕ ਲੜਾਈ ਲੜ ਹੋਈ 40 ਸਾਲ ਹੋ ਗਏ,
0: ਗਾਂ
1: ਵੀ ਐਂ ਲੰਘ ਜਾਣੇ ਨੇ ਹਨਾ, ਤੇ ਉਹ ਵਧੀਆ ਵੈਸੇ ਉਹ ਠੀਕ ਆ, ਉਹਨਾਂ ਨੇ ਸਾਂਭਿਆ ਤਾਂ ਹੋਇਆ ਕਦੇ ਵੀ, ਹਾਂਜੀ ਤੇ ਉਹ ਇਸੇ ਤੋਂ ਹੀ, ਮੈਨੂੰ ਤਾਂ ਲੱਗਦਾ ਨੀ ਹੈਗਾ ਕੋਈ ਆਪਣੇ ਇਸ ਤਰ੍ਹਾਂ ਦਾ ਹੋਊਗਾ ਵੀ ਜੇ ਆਹ ਗੁਰੂ ਗੋਬਿੰਦ ਸਿੰਘ ਦੀਆਂ ਕਹਿੰਦੇ ਨੇ ਅੱਜ ਮੈਂ ਦਿਖਾ ਦਿਖੂ ਕੇ ਥੋੜਾ ਜਿਹਾ ਉਹਨਾਂ ਨੂੰ ਦੂਰੋਂ ਲੈ ਜਾਂਦੇ ਨੇ, ਲੋਕਾਂ ਨੇੜੇ ਤਾਂ ਆਉਣ ਹੀ ਨੀ ਦਿੰਦੇ ਹੈਗੇ ਉਹ ਚੀਜ਼ਾਂ ਦੇ, ਜੇ ਕੁਛ ਹੈਗਾ ਵੀ ਆ ਗਾਗਰ ਆ ਜਾਂ ਹੋਰ ਕੁਛ ਵੀ,
0: ਬਿਲਕੁਲ
1: ਹਾਂਜੀ ਤੇ ਚਲੋ ਹਾਂਜੀ
0: ਜੀ,
1: ਫਿਰ ਸੁਣਦੇ ਹਾਂ, ਮਿਲਦੇ ਹਾਂ ਨੈਕਸਟ ਵੀਕ, ਹਨਾ,
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਥੈਂਕ ਯੂ,
1: ਸਤਿ ਸ਼੍ਰੀ ਅਕਾਲ,
0: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇੱਕ ਸਾਂਝੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਸਨ, ਦੁਬਾਰਾ ਤੋਂ ਗੱਲਬਾਤ ਆਪਣੀ ਕਰਕੇ ਗਏ ਨੇ, ਤੇ ਲਓ ਫਿਰ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਦੋਸਤੋ ਰਹਿ ਗਏ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਤੇ ਬਹੁਤ ਸਾਰੇ ਦੋਸਤਾਂ ਨੇ ਸੁਨੇਹੇ ਭੇਜੇ ਅੱਜ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਜੀ, ਤੇ ਆਪਣੇ ਉਸ ਤੋਂ ਬਾਅਦ ਕੁਲਵੰਤ ਸਿੰਘ ਜੀ ਦਾ ਵੀ, ਕੁਲਵੰਤ ਖੰਨਾ ਜੀ ਦਾ ਵੀ ਜ਼ਿਕਰ ਕਰ ਦਿੱਤਾ ਸੀ। ਹਾਂਜੀ, ਮਲੂਕ ਸਿੰਘ ਜੀ ਲਿਖਦੇ ਨੇ, ਸਾਰੇ ਭਰਾਵਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਭਾਰਤ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਦੇ ਸਾਰੇ ਸਮੂਹਿਕ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਤੁਹਾਨੂੰ ਵੀ ਅੰਕਲ ਜੀ ਸਤਿ ਸ਼੍ਰੀ ਅਕਾਲ। ਨਵਦੀਪ ਜੀ ਦਿੱਲੀਓਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਟੂ ਆਲ ਕਹਿੰਦੇ ਨੇ ਜੀ। ਮਾਲ ਸੁਰਿੰਦਰ ਜੀ ਲਿਖਦੇ ਨੇ US ਤੋਂ, ਆਹ ਜਿਹੜੀ ਗੱਲ ਭੈਣ ਜੀ ਨੇ ਪਹਿਲਾਂ ਕਹੀ ਨਾ, ਮੇਰੇ ਹਸਬੈਂਡ ਵੀ ਕਹਿੰਦੇ ਕੱਲ੍ਹ ਕਹਿ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਸੀ ਉਸਨੂੰ ਰਾਤ ਨੂੰ ਜਿਹੜਾ ਜਥੇਦਾਰ ਬਣਾ ਦਿੱਤਾ ਅਤੇ ਉਸ ਵੇਲੇ ਕਿਹੜੀ ਮਰਿਆਦਾ ਕਾਇਮ ਰੱਖੀ ਸੀ ਜੀ। ਰਾਜਨ ਸਾਈਂ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਜੋਲ ਭੈਣ ਜੀ ਕਹਿੰਦੇ ਬਹੁਤ ਵਧੀਆ, ਤੁਸੀਂ ਇਹ ਕਿਤਾਬ ਪੜ੍ਹੋਗੇ ਥੋੜ੍ਹਾ ਹਟ ਕੇ, ਵਿਸ਼ਾ ਜਿਸ ਦੇ ਬਾਰੇ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ, ਚੰਗਾ ਹੈ ਜੇ ਇਸ ਤਰ੍ਹਾਂ ਦੇ ਵਿਸ਼ੇ ਦਾ ਜਿਹੜਾ ਸਾਨੂੰ ਪਤਾ ਲੱਗੇ। ਸ਼ੁਕਰੀਆ ਭੈਣ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ, ਹਰਵਿੰਦਰ ਜੋਲ ਭੈਣ ਜੀ ਨੇ ਐਪਰੀਸ਼ੀਏਟ ਕੀਤਾ ਹੈ ਅਤੇ ਗੱਲ ਵੀ ਕਰਕੇ ਗਏ ਨੇ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਜੀ ਅਨੂ ਜੀ ਬਾਈ ਜੀ ਸਵਾਗਤ ਹੈ। ਮੁਕੱਦਰ ਸਿੰਘ ਜੀ ਲਿਖਦੇ ਨੇ, ਬਿਲਕੁਲ ਭਾਰਜ ਬਾਈ ਜੀ, ਕਿਸੇ ਨੂੰ ਮਾਂਵਾਦੀ ਅਤੇ ਕਿਸੇ ਨੂੰ ਮਾਂ ਸਵਾਦੀ। ਅਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਸੈਣੀ ਸਾਹਿਬ ਕੱਟਰ ਇਮਾਨਦਾਰੀ ਅੱਧ ਅਸਮਾਨ ਦੇ ਵਿੱਚੋਂ ਬੈਗ ਭਰ ਭਰ ਕੇ ਕਹਿੰਦੇ ਡਿੱਗਣ ਲੱਗ ਪਈ ਹੈ ਹੁਣ, ਕਹਿੰਦੇ ਜੀ ਕਿਆ ਬਾਤ ਹੈ ਜੀ। ਲਓ ਦੋਸਤੋ, ਸਾਰਿਆਂ ਦੇ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਸਾਰੇ ਸਰੋਤਾਂ ਦਾ ਸਤਿਕਾਰਤ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਐਪ ਦੇ ਉੱਤੇ, ਵੈਬਸਾਈਟ ਦੇ, ਫੇਸਬੁੱਕ ਦੇ ਉੱਤੇ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਵੈਬਸਾਈਟ ਤੋਂ ਸੁਣ ਰਹੇ ਹੋ, ਐਪ ਤੋਂ ਸੁਣ ਰਹੇ ਹੋ, ਯੂਟਿਊਬ ਤੋਂ ਸੁਣ ਰਹੇ ਹੋ, ਫੇਸਬੁੱਕ ਤੋਂ ਸੁਣ ਰਹੇ ਹੋ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਸੋਮਵਾਰ ਨੂੰ ਤੁਹਾਡਾ ਮੇਰਾ ਰਾਬਤਾ ਹੋਏਗਾ, ਕੱਲ੍ਹ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ ਹਾਜ਼ਰ ਹੋਣਗੇ ਪ੍ਰੋਗਰਾਮ 8 ਵਜੇ ਭਾਰਤੀ ਸਮੇਂ ਦੇ ਅਨੁਸਾਰ, ਅਤੇ 2 ਦਿਨ ਜਿਹੜੇ ਗੱਲਬਾਤ ਕਰਨਗੇ ਮਹਿਫਲ ਮਿੱਤਰਾਂ ਦੇ ਵਿੱਚ, ਅਤੇ ਸੋਮਵਾਰ ਤੋਂ ਫਿਰ ਤੁਹਾਡਾ ਮੇਰਾ ਰਾਬਤਾ ਬਣੇਗਾ ਦੋਸਤੋ ਫਰਾਈਡੇ ਵਾਲੇ ਦਿਨ ਤੱਕ। ਅਤੇ ਲੋ ਮੈਨੂੰ ਦਿਓ ਆਗਿਆ, ਅਤੇ ਹੈਵ ਏ ਨਾਈਸ ਵੀਕਐਂਡ ਜੀ ਸਭ ਨੂੰ, ਅਤੇ ਮਦਰ ਡੇ ਜਿਹੜਾ ਸੰਡੇ ਨੂੰ ਮਨਾਇਆ ਜਾ ਰਿਹਾ ਇਹਨਾਂ ਮੁਲਕਾਂ ਦੇ ਵਿੱਚ, ਸਭ ਨੂੰ ਮਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ ਜੀ, ਅਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਜੀ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਤੁਹਾਡੇ ਲਈ, ਇਸ ਦਾ ਆਨੰਦ ਲਵੋ ਅਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।

0: ਅੱਜ ਦੀਦਾਰ ਤੇਰਾ ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ ਥਿੰਦ ਲੋਚੇ ਘੜੀ ਸੁਲੱਖਣੀ ਨੂੰ ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ ਮੇਰੀ ਖੋਜ ਨੂੰ ਪੈ ਜੇ ਬੂਰ ਕਦੇ ਤੇ ਖੁਦ ਚੋਂ ਖੁਦਾ ਨਜ਼ਰ ਆਵੇ ਜ਼ਰੇ ਜ਼ਰੇ ਤੇਰੀ ਝਲਕ ਪਵੇ ਤੂੰ ਐਸੀ ਮਿਹਰ ਨਜ਼ਰ ਪਾਵੇਂ ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ ਭਰ ਭਰ ਕੇ ਵਰਕੇ ਖਿਲਾਫ਼ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ ਪਰ ਕੀ ਕਰਾਂ ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆ
4: ਹਰਵੰਸ ਹਿਉਂ ਭਾਜੀ ਸਤਿ ਸ੍ਰੀ ਅਕਾਲ, ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਊਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ, ਪਰ ਕਿਸੇ ਨੇ ਗੌਰ ਨਾ ਕੀਤੀ, ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ, ਪਰ ਕਿਸੇ ਨੇ ਨਾ ਨਿਹਾਰਿਆ, ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ, ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ, ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ, ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ, ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
3: ਮੈਂ ਹਰਭਜਨ ਸਿੰਘ ਉਪਾਸ਼ਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਉਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਉਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
4: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ

0: ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਸੁਣ ਫੋਲ ਰਹੇ ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ? ਫਿਰ ਕਿਸ ਕਿਸ ਨੂੰ ਸਮਝਾਵੇਂਗੀ? ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ, ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ? ਕਿਵੇਂ ਮਾਂ, ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ। ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ। ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ। ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਹੈ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਨ ਦੇ ਰੱਖਿਆ ਹੈ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ ਔਰ ਉਮੀਦ

0: ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਦੇਸ਼ਾ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
2: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਰਵਨਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈ ਜੀ ਭਗਵਾਨ ਨੂੰ। ਹੁਣ ਮੈਂ ਸਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਕਿਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾ ਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

ਪਰਾਈਆਂ ਜਾਈਆਂ, ਇਹ ਵੀ ਪਰਾਈਆਂ ਜਾਈਆਂ, ਮਾਪਿਆਂ ਤੇਰੇ ਵੀਰਾਂ ਲੜ ਲਾਈਆਂ। ਇਹ ਵੀ ਪਰਾਈਆਂ ਜਾਈਆਂ, ਮਾਪਿਆਂ ਤੇਰੇ ਵੀਰਾਂ ਲੜ ਲਾਈਆਂ। ਤੇਰੇ ਵੀ ਮਾਪਿਆਂ ਧੀਏ ਜਗਦੀ, ਤੇਰਿਆਂ ਵੀ ਮਾਪਿਆਂ ਧੀਏ ਜਗ ਤੀਰੀ ਤੇ ਨਿਭਾਈ। ਜਾ ਸਹੁਰੇ ਕਰ ਧੀਏ, ਲੈ ਜਾ ਲਾਡਾਂ ਭਰੀ ਵਿਦਾਈ। ਜਾ ਸਹੁਰੇ ਕਰ ਧੀਏ, ਲੈ ਜਾ ਲਾਡਾਂ ਭਰੀ ਵਿਦਾਈ।

0: ਖੰਡਾਈ ਚੁਕਲਾ ਧੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਪੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਕਪੜੇ, ਕੀਤੇ ਜਿਸਨੇ ਵੱਡੇ ਕਪੜੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

मेरी मां, जो मिट्टी नाल पांडा बनदा तू मिट्टी दा पूरा कदे मान।

0: ਧੰਨਵਾਦ ਜੀ।
1: ਅੱਜ ਦੀ ਕਾਮ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ, ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿਗਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾਮ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ, ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾਮ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ, ਮੋਦੀ ਦੀ ਸਰਕਾਰ ਦੇ ਖਿਲਾਫ, ਭਾਜਪਾ ਦੀ ਸਰਕਾਰ ਦੇ ਖਿਲਾਫ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: ਮਨਜੀਤ ਕੌਰ ਗਿਰਦਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ੍ਹ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
0: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅੰਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਿਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਿਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌ ਲਈ ਹੈ ਖਾ, ਸੌ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ਼ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
4: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਭੰਡਾਰਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭ ਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭ ਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲੈ ਡੰਡਾ ਪਾਲਾ ਝੰਡਾ, ਚੱਕ ਲੈ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾਤ ਬੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦਸਾਂਝ ਖਾਤਰ ਲੋਕਾਂ ਦੀ, ਦਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
5: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ਼ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਹਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਰਣਿਆਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਹੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ, ਗੜੀਓ ਬਾਹਰ ਹੋ ਅੱਧੀ ਰਾਤ, ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਾਕਟ ਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ 70 ਨੂੰ ਨਾ ਆਖਣ ਮਾੜੇ, ਨਾ ਡਰੋ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ 70 ਨੂੰ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ

0: ਦੇ ਲੱਗਦੇ ਪਿਆਰੇ ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜੱਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
2: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਉਹ ਸਰਹੰਦ ਨੂੰ

ਉਹ ਕਹਿੰਦੇ ਨੇ ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਸਾਧਕ ਗੁਜ਼ਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ

0: ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁੱਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ, ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਵਤਨੀ ਪਰਛਾਵੇਂ ਟਲ ਚੁੱਕੇ ਨੇ। ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਵਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦੇਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ ਦੇਵਿੰਦਰ ਕੌਰ ਜੀ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦੇਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ, ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ। ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ।
3: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ। ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ ਚੱਕ ਕੇ ਝੰਡੇ ਸਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ ਕਈਆਂ ਰੰਬੇ ਦਾਤੀਆਂ ਦੀ ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ ਸਮੱਤ ਬਖਸ਼ ਦੇ ਹੁਕਮਰਾਨ ਨੂੰ ਸਮੱਤ ਬਖਸ਼ ਦੇ ਹੁਕਮਰਾਨ ਨੂੰ ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ ਅਸੀਂ ਮੁੜੀਏ ਘਰਾਂ ਨੂੰ ਅਸੀਂ ਮੁੜੀਏ ਘਰਾਂ ਨੂੰ ਰਹਿ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਧੰਨ ਗੁਰੂ ਨਾਨਕ
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਹਨਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ ਹੀਰ ਭਟਕ ਰਿਹਾ ਅੱਜ ਉਹ ਦਰ ਬਦਰ ਹੀਰ ਭਟਕ ਰਿਹਾ ਅੱਜ ਉਹ ਦਰ ਬਦਰ ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ
6: ਸਤਿ ਸ੍ਰੀ ਅਕਾਲ ਦੋਸਤੋ ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ ਕਾਹਨੂ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੋਸਤੋ ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਦੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਓਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਓਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨੀ ਜਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨੀ ਜਾਣਾ ਓਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਓਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਓਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇਥੋਂ ਭੱਜਿਆ ਨੀ ਜਾਣਾ ਓਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਣ ਜਾ ਕਮਲਿਆ ਸਿਆਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇਥੋਂ ਭੱਜਿਆ ਨੀ ਜਾਣਾ ਓਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਓਏ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਓਏ, ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਓਏ, ਹਾਲੇ ਵੀ ਤੂੰ ਨੀਵਾਂ ਹੋ ਕੇ ਮੰਨਦਾ ਰੱਬ ਦਾ ਭਾਣਾ ਓਏ, हाले भी मोदिया नीवा हो जा मन ले रब दा पाना हो हुन मोदिया दस किथे जाएगा एथों भज्या नहीं जाना हो दिल्ली नी वैर ने तू छड़ दे अड़ी नी सौखी हो जाएगी बड़ी हुन ता सारा देश जा गया की न्याना की स्याना होए हुन मोदिया दस किथे जाएगा तेथों भज्या नहीं जाना होए हुन मोदिया दस किथों जाएगा तेथों भज्या नहीं जाना। सारी ऑडियंस का बहुत बहुत धन्यवाद और साडे मेहरबान हरबंस सिंह जी का जेडे अक्सर तुहाडे नाल रूबरू करन दा मौका दिंदे ने तुहाडा वीर हरदीप दीप गीतकार नाभा बहुत बहुत मेहरबान। थैंक यू वेरी मच।
1: दुआबा रेडियो दे प्यारे श्रोतियो साडी हफ्तावारी कामे फल दे इस सेगमेंट दे विच आखर दे विच जो शायरा हाजिर हो रही है ओ साडे कामे फल दे विच पहली बारी आए ने पर उनां दी रचना सुन के तुसी उनां नूं बार बार सुन लई तगीद करोगे ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਿਸ਼ਰ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ।
8: ਚੰਨ ਦੀ ਸੈਰ ਚੱਲ ਅੜਿਆ

चोले नूं दाग न लग जावे, चोले नूं दाग न लग जावे, किते लग

0: ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ। ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ।
1: ਮੰਮੀ ਵਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ। ਪਿਆਰੇ ਦੋਸਤੋ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ, ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ, ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ।
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ ਐਕਟਰਸ ਹੈ ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ DPRO ਦੀਆਂ ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगी आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां
2: हाँ
1: बारे वीडियो
2: जी
1: बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ा ही विस्तार च गल करो तो वधिया होगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है, तां
1: जहाँ
2: उहनां
1: उन्हां दे
2: नू,
1: व्यू ज़्यादा होंगे हैं।
2: हाँ जी व्यूज ज्यादा होंगे हैं, तां वो उहनां नू हायर भी, मतलब उहनां नू एडवरटाइजमेंट लई यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये अस कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जिहड़ा है एनर्जी समा पैसा वो इधर
2: सब, हाँ
1: वेस्ट
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओदा एक तरह नाल अपना फ्यूचर करियर सब कुछ बना के सेट नहीं ऑलरेडी, उना ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके झगड़े करके मतलब
1: हाँ
2: दूरियां
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां नू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदी है, तुहाडे करियर लई होने चाहीदी है, तुहानू जो तुहाडा प्राइम मेन फोकस होना चाहीदा वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करते हैं। ते अखीर दे विच मैं चाहांगा भी जे कोई होर तुसीं गल खास गल इस खेतर बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करदी हाँ जी दुआबा रेडियो दा कि तुहानूं तुसी मैनूं मौका दिता तुहाडे नाल जुड़न दा और नौजवानां तक अपने व्यूज पहुंचाउण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं तो उहनां नूं सिर्फ एक इही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ

0: ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਔਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
1: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
0: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ, ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ, ਦੇਖੋ ਬਲਰਾਜ ਜੀ, ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ, ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ,

0: ਇਸ ਗੱਲ ਤੇ ਚੰਨ ਨਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ੈਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਹਨ, ਕਿਤਾਬਾਂ ਨਾਲ ਭਰੀਆਂ ਪਈਆਂ, ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਰ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐੱਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ ਤਿੰਨ ਵਿਸ਼ਿਆਂ ਵਿੱਚ ਐੱਮ ਏ ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ, ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ, ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ, ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ, ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਬਦੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਸ਼ਾਮੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਬਿਲਕੁਲ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
2: ਤੇ
3: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ, ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ
2: ਹਾਂਜੀ
3: ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ
2: ਬਿਲਕੁਲ
3: ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ
2: ਹਾਂਜੀ
3: ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ। ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
2: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ।
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ। ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ, ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
2: ਪੈਂਦੀ,
3: ਫਿਰ ਤਾਂ ਆ ਗਈ ਉਸ ਤੋਂ ਬਾਅਦ। ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
3: ਬਿਲਕੁਲ
2: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਪੇਰੈਂਟਸ ਦਾ ਹੀ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ 'ਚ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। ਸੱਤਵੀਂ ਅੱਠਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ ਅੱਠਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ ਅੱਠਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। ਅੱਠਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ ਅੱਠਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ ਅੱਠਵੀਂ ਸੰਭਾਓ। ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ ਤਿੰਨ ਲੈਂਗੁਏਜ ਦੇ ਆਉਂਦੇ ਆਉਂਦੇ
2: ਪਲੱਸ
3: ਸੀ।
2: ਪੁਆਇੰਟਸ,
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ ਪੰਜਾਬੀ ਇੰਗਲਿਸ਼ ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਅਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਅਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ,
3: ਸਪਨਾ
2: ਠੀਕ ਹੈ,
3: ਪੇਰੈਂਟਸ ਦਾ ਸੀਗਾ ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
2: ਆਪ
3: ਬਣ
2: ਹੀ
3: ਗਿਆ,
2: ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ।
3: ਬਿਲਕੁਲ, ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ।
2: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਉਹਨੂੰ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ। ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
2: ਸਹੀ ਟਰੈਕ ਤੇ
3: ਕਰੋ,
2: ਜਾ ਰਹੇ ਸੀ,
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ। ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ। ਦੈਟ ਇਜ਼ ਦ ਸਟੇਜ ਜਦੋਂ 9th-10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
2: ਬਿਲਕੁਲ
3: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ।
2: ਹਾਂਜੀ,
3: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
2: ਹਾਂਜੀ,
3: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ।
2: ਬਿਲਕੁਲ,
3: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ, ਹਾਂਜੀ ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ,
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਕਰੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੇ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆਂ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ, ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ, ਅਸੀਂ ਸਿਵਲਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
2: DC ਤੋਂ ਆਪਣੇ ਹੀ ਬਣ ਗਏ,
3: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ DC ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
2: ਹਾਂ ਦੈਟਸ ਗ੍ਰੇਟ,
3: DC ਆਪੇ ਬਣ ਜਾਣਾ। ਸੋ ਬੇਸਿਕਲੀ DC ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਬਹੁਤ ਹੀ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ ਤੁਹਾਡੇ ਕੋਲ ਅੱਗੇ ਕਰੀਅਰ 'ਚ, ਇੰਨੀ ਆਪਸ਼ਨਸ ਨੇ। ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
2: ਬਿਲਕੁਲ ਬਿਲਕੁਲ,
3: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਪਤਾ ਲੱਗ ਗਿਆ ਸੀਗਾ।
2: ਬਿਲਕੁਲ,
3: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ ਮਾਇੰਡ ਦਾ, ਅਸੀਂ ਬਿਲਕੁਲ 5-10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਇੰਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
2: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
4: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਇਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਜ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
2: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
3: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿੰਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਉਹਨਾਂ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
2: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
3: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ, ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
2: ਹਾਂ ਨਹੀਂ ਹੈ, ਤਾਂ ਵੀ ਉਹ ਹੈਗੇ,
3: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
2: ਬਾਤ ਹੈਗੀ ਹਸਤੀ ਮਿੱਟਦੀ ਨਹੀਂ
3: ਮਿੱਟਦੀ ਨਹੀਂ ਹਮਾਰੀ,
2: ਇਹ ਗੱਲ ਤੇ ਹੈਗੀ ਹੈ ਜੀ।
3: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
2: ਜੀ ਜੀ ਜੀ,
3: ਕੋਚਿੰਗ ਦੇ ਵਿੱਚ ਵੀ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
2: ਬਿਲਕੁਲ,
3: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉੱਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
2: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਨਹੀਂ ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
3: ਬਿਲਕੁਲ,
2: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
3: ਆਪਣੇ ਆਪ ਜੁਟਾ ਲੈਂਦਾ,
2: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ, ਉਹਦੇ ਲਈ ਚਾਹੇ ਉਹਨਾਂ ਨੇ ਰਦੀਜ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
3: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
2: ਜੀ ਜੀ ਜੀ,
3: ਲਹਿਰੋਂ ਕੋ ਸ਼ਾਨ ਦੇਖ ਕਰ
2: ਜੀ
3: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
2: ਕਿਆ ਬਤਾ ਕਿਆ ਬਤਾ, ਵਾਹ ਜੀ
3: ਵਾਹ। ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਯੇ ਅਚੀਵ ਕਰਨਾ ਹੈ,
2: ਜੀ ਜੀ,
3: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ, ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ।
2: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
3: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
2: ਜੀ ਜੀ ਜੀ,
3: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ, ਉਹ ਬਹੁਤ ਤੁਹਾਡਾ ਲਾਈਫ
2: ਜ਼ਰੂਰੀ ਹੈ।
3: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ ਦੇਣਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
2: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਉਹ ਤੋਂ ਕਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ ਬੰਦੇ ਨੂੰ, ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
3: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
2: ਜੀ ਜੀ ਜੀ,
3: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
2: ਕੋਚਿੰਗ ਜੰਗਲ ਬਣ
3: ਗਿਆ, ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
2: ਓ ਜੀ ਬਿਲਕੁਲ,
3: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ, ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ, 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ ਨਿਕਲਦਾ, ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾਓ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ,
2: ਇੱਕ ਬੈਕਅਪ ਪਲਾਨ,
3: ਇੱਕ ਬੈਕਅਪ, ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਵੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ, 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡੇ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ
2: ਕਿਉਂਕਿ ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੇ ਜ਼ਿੰਦਗੀ ਦਾ ਇੱਕ, ਉੱਥੇ ਇਹੀ ਜ਼ਿੰਦਗੀ ਆ।
3: ਬਿਲਕੁਲ,
2: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
3: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲੀਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ ਮਤਲਬ ਫੇਲ ਮੈਂ ਕਹਾਂਗਾ ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
2: ਹਾਂਜੀ ਹਾਂਜੀ,
3: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ, ਤੁਸੀਂ ਬਾਅਦ ਵਿੱਚ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
2: ਬਿਲਕੁਲ ਸਹੀ,
3: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
2: ਬਿਲਕੁਲ ਬਿਲਕੁਲ,
3: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
2: ਜੀ ਜੀ ਜੀ,
3: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
2: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
3: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
2: ਕਰੀਏ,
3: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
2: ਬਿਲਕੁਲ ਬਿਲਕੁਲ ਬਿਲਕੁਲ,
3: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
2: ਚੇਂਜਸ ਆ ਰਹੇ,
3: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ। ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ
2: ਜਿਵੇਂ ਉਹਨਾਂ
3: ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
2: ਠੀਕ ਹੈ,
3: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨੀ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
2: ਸਹੀ ਗੱਲ ਹੈ,
3: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
2: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਹਾਂ,
3: ਜਿੰਨੇ ਵੀ ਅਬ ਤੁਸੀਂ
2: ਉਜਾਲਾ ਆ ਰਿਹਾ।
3: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣੇ ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
2: ਫਿਰ ਗੱਲ ਹੀ ਖਤਮ ਹੋ ਜਾਊ
3: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
2: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
3: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
2: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
3: ਥੈਂਕ ਯੂ ਸ਼ਮੀ ਜੀ, ਥੈਂਕ ਯੂ।
2: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰੱਖਾ।

0: Papa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।

0: ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ ਦੋ ਤਿੰਨ ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, ਤਿੰਨ ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ। ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ। ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ। ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
0: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
0: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ ਵਨ ਟੂ ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਇਹ ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ। ਭਾਸ਼ਾ ਤੇ ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ, ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
0: ਹਾਂਜੀ, ਦੇਖੋ ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ, ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ, ਮੈਂ ਦੁਨੀਆ ਦੇ ਕਾਫੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ, ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖ਼ਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ 'ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ 'ਚ ਵੀ ਹੋ ਸਕਦਾ, ਹਿੰਦੀ 'ਚ ਵੀ ਹੋ ਸਕਦਾ, ਉਰਦੂ 'ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ,

0: ਕੰਪਲਸਰੀ ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ ATT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ, ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ। ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ, ਲਿਪੀ ਹੈ, ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ। ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ, ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ PR ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਨ੍ਹਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ
1: ਜੀ
0: ਪੰਜ
1: ਜੀ
0: ਹਜ਼ਾਰ ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਅਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ, ਤੇ
1: ਜੀ ਜੀ ਜੀ
0: ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ।
1: ਜੀ
0: ਹੋਰ
1: ਜੀ ਜੀ ਜੀ
0: ਬੜੀਆਂ
1: ਜੀ
0: ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ
1: ਜੀ ਜੀ ਜੀ ਜੀ
0: ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ
1: ਬਿਲਕੁਲ
0: ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ, ਜਿਨ੍ਹਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਆ
0: ਤੇ
1: ਬਿਲਕੁਲ
0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ
1: ਜੀ
0: ਇਸ
1: ਜੀ
0: ਤਰ੍ਹਾਂ ਦੇ
1: ਜੀ
0: ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ ਚ ਬੈਠਣਾ ਜਾ ਕੇ। ਹੁਣ
1: ਜੀ
0: ਉਲਟ ਟ੍ਰੈਂਡ ਹੋ ਗਿਆ ਇਹ। ਮੈਂ
1: ਜੀ
0: ਕੁਛ
1: ਜੀ
0: ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ
1: ਜੀ
0: ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ
1: ਜੀ ਜੀ
0: ਕਿਸਮ
1: ਜੀ
0: ਦੇ
1: ਜੀ
0: ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਹ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ। ਤੇ
1: ਜੀ ਜੀ
0: ਫਿਲਮਾਂ
1: ਜੀ
0: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ, ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ। ਤੇ ਜਿਸ ਤੋਂ
1: ਜੀ
0: ਅਸੀਂ
1: ਜੀ
0: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
1: ਜੀ ਜੀ
0: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
0: ਅੱਗੇ
1: ਜੀ
0: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
0: ਮੈਂ
1: ਜੀ ਜੀ
0: ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਵਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ
1: ਜੀ
0: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ। ਉਹ
1: ਜੀ ਜੀ
0: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
0: ਪਹਿਲਾਂ
1: ਜੀ
0: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ। ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
0: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
0: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ। ਮੈਂ ਇਹਦੀ
1: ਜੀ
0: ਕੋਈ
1: ਜੀ ਜੀ
0: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
0: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ
1: ਜੀ ਜੀ
0: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ
0: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
0: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
0: ਦੋਨੋਂ ਹੀ, ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ
1: ਜੀ ਜੀ
0: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
0: ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
0: ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ
1: ਜੀ
0: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
0: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ,

0: जी
1: ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
0: ਜੀ
1: ਇਸੇ
0: ਜੀ
1: ਕਿਸਮ
0: ਜੀ
1: ਦਾ ਇੱਕ ਸਾਹਿਤ ਹੈ, ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
0: ਜੀ
1: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
0: ਜੀ ਜੀ
1: ਅਸੀਂ ਉਹ
0: ਜੀ
1: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ, ਤੇ
0: ਜੀ
1: ਇਸ
0: ਜੀ
1: ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
0: ਜੀ
1: ਮੈਂ
0: ਜੀ
1: ਤੁਹਾਨੂੰ
0: ਜੀ
1: ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ
0: ਜੀ
1: ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
0: ਜੀ ਜੀ
1: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1 2 ਦਾ,
0: ਜੀ ਜੀ ਜੀ
1: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
0: ਜੀ
1: ਪਿਛਲੇ
0: ਜੀ
1: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ
0: ਜੀ
1: +1 2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
0: ਜੀ
1: ਇਸੇ
0: ਜੀ
1: ਤਰ੍ਹਾਂ
0: ਜੀ
1: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
0: ਜੀ
1: ਉਹਦੇ ਮੈਂ 150 ਸ਼ੋ ਕਰ ਚੁੱਕਿਆ। ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚੋਂ ਅਸੀਂ ਤਿੰਨ ਨਾਟਕ ਕਰ ਰਹੇ ਹਾਂ।
0: ਜੀ ਜੀ ਜੀ
1: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ। ਤਾਂ
0: ਜੀ
1: ਉਹ
0: ਜੀ ਜੀ
1: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਕਿ
0: ਬਿਲਕੁਲ
1: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
0: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇਹ 'ਚ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਮੇਰੇ 3 ਮੈਂਬਰ ਹੋ ਗਏ। ਇਹਨਾਂ ਨੇ
0: ਜੀ
1: ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ।
0: ਜੀ
1: ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ
0: ਜੀ
1: ਸੱਜਣ ਨੇ,
0: ਜੀ ਜੀ
1: ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ
0: ਜੀ ਜੀ ਜੀ
1: ਉਹਨਾਂ ਦਾ ਮੈਂ ਸਭਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ
0: ਜੀ
1: ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
0: ਜੀ ਜੀ
1: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਏ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ
0: ਜੀ
1: ਬਹੁਤ
0: ਜੀ
1: ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ।
0: ਕਿਆ
1: ਜੋ
0: ਬਾਤ ਹੈ,
1: ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ।
0: ਜੀ ਜੀ
1: ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ,
0: ਬਿਲਕੁਲ।
1: ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ

0: ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੇ ਅੱਜ 8 ਮਈ 2025 ਦਾ ਦਿਹਾੜਾ ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, ਖੁੱਲ੍ਹੀਆਂ ਗੱਲਾਂ ਬਾਤਾਂ। ਫਰਾਈਡੇ ਵਾਲਾ ਦਿਨ ਹੈ ਜਿਹਦੇ ਵਿੱਚ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਦੇਸ਼ ਭੇਤ ਦੀਆਂ ਖਬਰਾਂ ਤੇ ਹੋਰ ਸਾਂਝ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਤੇ ਨਾਲ ਦੀ ਨਾਲ ਅੱਜ ਨਵੇਂ ਨਾਵਲ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਰਹੇਗੀ। ਜੋ ਨਾਵਲ ਬੜਾ ਅਹਿਮੀਅਤ ਰੱਖਦਾ ਹੈ, ਖਾਸ ਕਰਕੇ ਪੰਜਾਬ ਦੇ ਨਾਲ ਵੀ, ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਉਹਦੀ ਸ਼ੁਰੂਆਤ ਕਰਾਂਗੇ, ਕੁਝ ਅੰਸ਼ ਸ਼ੁਰੂਆਤ ਦੇ ਉਹਦੇ ਨੇ ਜ਼ਿਕਰ ਕਰਾਂਗੇ। ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਹੈ, ਇਤਿਹਾਸ ਹੈ, ਉਹਦਾ ਜ਼ਿਕਰ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇਸ਼ ਭੇਤ ਦੀਆਂ ਖਬਰਾਂ ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਜਿਹੜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਸ ਦੇ ਰਾਹੀਂ ਜ਼ਰੂਰ ਦੱਸਣਾ ਤੇ ਮੈਂ ਵੀ ਇਧਰੋਂ ਚੈੱਕ ਕਰਨ ਲੱਗਿਆ ਹੋਇਆ। ਹਾਂਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਓਕੇ ਹੈ ਜੀ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 9 76 19 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੇ ਦੋਸਤ, ਸੱਜਣ, ਮਿੱਤਰ, ਸੁਨੇਹੇ ਵੀ ਆਉਣ ਲੱਗ ਪਏ ਨੇ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ ਪਿਆਰ ਮੁਹੱਬਤ ਲਈ। ਤੇ ਖਿੱਚ ਕੇ ਰੱਖੋ ਜੀ, ਕਹਿੰਦੇ ਲੇਟ ਚੱਲ ਰਹੀ ਹੈ ਗੱਡੀ ਜੀ। ਹਾਂਜੀ, ਆਵਾਜ਼ ਓਕੇ ਹੈ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ ਸਭ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਜੇ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਅੰਗਰੇਜ਼ ਜੀ ਜੁੜੇ ਹੋਏ ਨੇ, ਲਾਈਕ ਨੰਬਰ 4 ਕਹਿੰਦੇ ਨੇ ਜੀ। ਤੇ ਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਕਰਦੇ ਹਾਂ ਸ਼ੁਰੂਆਤ ਫਿਰ। ਕਹਿੰਦੇ ਨੇ ਕਿ ਦੁੱਖ ਜਾਂ ਮੁਸੀਬਤ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਵਾਲੇ ਇਨਸਾਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਉਹਨਾਂ ਦੇ ਨਾਂ ਇਤਿਹਾਸ ਦੇ ਵਿੱਚ ਲਿਖੇ ਜਾਂਦੇ ਨੇ। 8 ਮਈ 1886 ਦਾ ਸਮਾਂ ਯਾਦ ਕਰਦੇ ਹਾਂ। ਐਟਲਾਂਟਾ ਦੇ ਵਿੱਚ ਫਾਰਮਾਸਿਸਟ ਜੌਹਨ ਪੈਰਮਪਟਨ ਨੇ ਜਿਹੜਾ ਸੀ ਕੋਕਾ ਕੋਲਾ ਦਵਾਈ ਦੇ ਤੌਰ ਦੇ ਉੱਤੇ ਪਹਿਲੀ ਵਾਰ ਜਿਹੜਾ ਸੀ ਉਹਨੂੰ ਵੇਚਿਆ ਸੀ। ਤੇ ਕਈ ਵਾਰੀ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਲੱਭਦੇ ਹਾਂ, ਦੇਖਦੇ ਹਾਂ, ਇਹਨਾਂ ਮੁਲਕਾਂ ਦੇ ਵਿੱਚ ਅਸਲ ਦੇ ਵਿੱਚ ਜਦੋਂ ਕੋਕਾ ਕੋਲਾ ਦਾ ਜ਼ਿਕਰ ਆਉਂਦਾ ਤਾਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਮੈਡੀਕਲ ਸਟੋਰ ਦੇ ਉੱਤੇ ਜਿਹੜਾ ਸੀ ਇਹਨੂੰ ਮਿਲਦਾ ਸੀਗਾ। ਆਮ ਜਿਹੜਾ ਹੁਣ ਤਾਂ ਲੋਕ ਕੋਕਾ ਕੋਲਾ ਨੂੰ ਮਤਲਬ ਕਿ ਬੋਤਲ ਬੋਤਲ ਢਕਾਰ ਜਾਂਦੇ ਆ, ਪਰ ਪਹਿਲਾਂ ਇਹ ਮੈਡੀਸਨ ਦੇ ਤੌਰ ਦੇ ਉੱਤੇ ਲਈ ਜਾਂਦੀ ਸੀ। ਤੇ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਦੀ ਗੱਲ ਆਈ ਹੈ ਤਾਂ ਇੱਥੇ ਪੜ੍ਹਨ ਨੂੰ ਜ਼ਰੂਰ ਮਿਲ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ ਕਿ ਅਸਲ ਦੇ ਵਿੱਚ ਕੋਕਾ ਕੋਲਾ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀ। ਤੇ ਉਹ ਫਿਰ ਹੌਲੀ ਹੌਲੀ ਹੁਣ ਆਮ ਲੋਕਾਂ ਦੇ ਵਿੱਚ ਜਿਹੜਾ ਇੱਕ ਆਮ ਚੀਜ਼ ਬਣ ਕੇ ਰਹਿ ਗਿਆ, ਨਹੀਂ ਤਾਂ ਡਾਕਟਰ ਦੀ ਪਰਮਿਸ਼ਨ ਤੋਂ ਬਗੈਰ ਇਹਨੂੰ ਨਹੀਂ ਦਿੱਤਾ ਜਾਂਦਾ ਸੀ। 1899 ਦੇ ਵਿੱਚ ਵਾਸੂਦੇਵ ਚਾਪੇਕਰ ਦੀ ਸ਼ਹੀਦੀ ਹੁੰਦੀ ਹੈ। 1915 ਦੇ ਵਿੱਚ ਵਾਇਸ ਰਾਏ ਲਾਰਡ ਹਾਰਕਿੰਗ ਤੇ ਦਿੱਲੀ ਵਿਖੇ ਜਿਹੜਾ ਸੀ ਬੰਬ ਸੁੱਟਣ ਦੇ ਕੇਸ ਦੇ ਵਿੱਚ ਭਾਈ ਬਾਲ ਮੁਕੰਦ ਕਰਿਆਲਾ ਜੇਲਮ ਨੂੰ ਜਿਹੜੇ ਸੀ ਅੰਬਾਲਾ ਜੇਲ੍ਹ, ਅਵਧ ਬਿਹਾਰੀ ਤੇ ਮਾਸਟਰ ਅਮੀਰ ਚੰਦ ਹੁਣਾਂ ਨੂੰ ਦਿੱਲੀ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1945 ਦੇ ਵਿੱਚ ਜਰਮਨੀ ਦੇ ਵੱਲੋਂ ਆਤਮ ਸਮਰਪਣ ਕਰਨ ਦੇ ਉੱਤੇ ਦੂਜਾ ਵਿਸ਼ਵ ਯੁੱਧ ਖਤਮ ਹੋਇਆ। 1962 ਦੇ ਵਿੱਚ ਕਲਕੱਤਾ 'ਚ ਰਵਿੰਦਰ ਭਾਰਤੀ ਵਿਸ਼ਵ ਵਿਦਿਆਲੇ ਦੀ ਜਿਹੜੀ ਸਥਾਪਨਾ ਕੀਤੀ ਗਈ ਤੇ 1980 ਦੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸਮਾਲ ਪੋਕਸ ਜਿਹੜਾ ਯਾਨੀ ਕਿ ਚੇਚਕ ਜਿਹੜੀ ਹੈ ਸਮਾਲ ਪੋਕਸ ਜਿਹੜੇ ਨੇ ਚੇਚਕ ਖਤਮ ਹੋਣ ਦਾ ਜਿਹੜਾ ਸੀ ਐਲਾਨ ਕੀਤਾ ਸੀ। ਤੇ ਵਿਸ਼ਵ ਰੈੱਡ ਕਰਾਸ ਦਿਵਸ ਜਿਹੜਾ ਅੱਜ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ, ਵਿਸ਼ਵ ਥੈਲੇ ਸੀਮੀਆਂ ਦਿਵਸ ਵੀ ਇਹਨੂੰ ਜਿਹੜਾ ਕਿਹਾ ਜਾਂਦਾ। ਪਰ ਪੰਜਾਬ ਦੇ ਵਿੱਚ ਸਾਡੇ ਧਰਮ ਦੇ ਦੌਰਾਨ ਜਦੋਂ ਰੈੱਡ ਕਰਾਸ ਦੀ ਗੱਲ ਆਉਂਦੀ ਹੈ ਤਾਂ ਕਨਈਆ ਜੀ ਦਾ ਜ਼ਿਕਰ ਪਹਿਲਾਂ ਆ ਜਾਂਦਾ। ਹਰ ਸਾਲ 8 ਮਈ ਦਾ ਦਿਹਾੜਾ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਭਾਰਤ ਦੇ ਵਿੱਚ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ, ਜੋ ਕਿ 8 ਮਈ 1828 ਅਤੇ 30 ਅਕਤੂਬਰ 1910 ਦਾ ਉਹਨਾਂ ਦਾ ਸਫ਼ਰ ਹੈ, ਜਨਮ ਉਹਨਾਂ ਦਾ 8 ਮਈ ਦਾ ਹੈ ਅਤੇ 30 ਅਕਤੂਬਰ 1910 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿੰਦੇ ਆ। 1828 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਜਨਮ ਦੇ ਮੌਕੇ ਵਰਲਡ ਰੈੱਡ ਕਰਾਸ ਰੈੱਡ ਕਿਰੀਸੈਟ ਡੇ ਜਿਹੜਾ ਵਜੋਂ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ। ਵਲੰਟੀਅਰਸ ਜਿਹੜੇ ਨੇ, ਵਲੰਟਰਿਜ਼ਮ ਭਾਵ ਸਵੈ ਸੇਵਾ, ਰੈੱਡ ਕਰਾਸ ਦੇ 7 ਸੁਨਹਿਰੀ ਅਸੂਲਾਂ ਦੇ ਵਿੱਚੋਂ ਇੱਕ ਹੈ। ਰੈੱਡ ਕਰਾਸ ਇੱਕ ਸਵੈ ਸੇਵਕਾਂ ਦੀ ਜਥੇਬੰਦੀ ਹੈ। ਇਸ ਦੇ ਸਮੁੱਚੇ ਕੰਮ ਦਾ ਧੁਰਾ ਹੀ ਸਵੈ ਸੇਵਾ ਹੈ। ਦੁੱਖ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ, ਰੈੱਡ ਕਰਾਸ ਦਾ ਕੰਮ ਬਿਨਾਂ ਕਿਸੇ ਭੇਦਭਾਵ ਦੇ ਦੁਖੀ ਮਾਨਵਤਾ ਦੀ ਜੜੀ ਹੈ, ਹਰ ਥਾਂ ਦੇ ਉੱਤੇ ਸੇਵਾ ਕਰਨਾ ਹੈ। ਇਸ ਦੀ ਇਹ ਸੇਵਾ ਨਿਰਸਵਾਰਥ ਕਹਿੰਦੇ ਹੁੰਦੀ ਹੈ, ਕਹਿੰਦੇ ਨੇ। ਰੈੱਡ ਕਰਾਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ, ਕਹਿੰਦੇ। ਸੇਵਾ ਦੇ ਕੰਮ ਤੋਂ ਰੈੱਡ ਕਰਾਸ ਆਪਣੇ ਲਈ, ਆਪਣੀ ਜਥੇਬੰਦੀ ਦੇ ਲਈ ਕੋਈ ਵੀ ਲਾਭ ਪ੍ਰਾਪਤ ਨਹੀਂ ਕਰਦੀ। ਰੈੱਡ ਕਰਾਸ ਸੰਸਥਾਵਾਂ ਦਾ ਵਿਸ਼ਵ ਦੇ ਲਗਭਗ 1990 ਦੇਸ਼ਾਂ ਦੇ ਵਿੱਚ ਬਹੁਤ ਵੱਡਾ ਦਾਇਰਾ ਹੈ ਅਤੇ ਸੰਸਾਰ ਭਰ ਦੇ ਵਿੱਚ ਕਰੋੜਾਂ ਲੋਕ ਇਨ੍ਹਾਂ ਦੇ ਨਾਲ ਜੁੜੇ ਹੋਏ ਨੇ। ਇਨ੍ਹਾਂ ਸਵੈ ਸੇਵਕਾਂ ਸਦਕਾ ਹੀ ਰੈੱਡ ਕਰਾਸ ਦਾ ਸੇਵਾ ਦਾ ਕੰਮ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ। ਜਿਵੇਂ ਕਿ ਸਾਡੇ ਇੱਥੇ ਜਿਹੜੇ ਨੇ ਸੈਕਿੰਡ ਹੈਂਡ ਸਟੋਰ ਨੇ ਕੁਝ, ਜਿਨ੍ਹਾਂ ਨੂੰ ਨਿਰਧਾਰਿਤ ਕੀਤਾ ਹੈ, ਉਹਨਾਂ ਦੇ ਵਿੱਚ ਵਲੰਟੀਅਰ ਕੰਮ ਵੀ ਕਰਦੇ ਆ। ਫਿਰ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਉੱਥੋਂ ਕਰਿੰਦੇ ਭੇਜੇ ਜਾਂਦੇ ਆ ਕੰਮ ਕਾਰ ਦੇ ਲਈ, ਹੈਲਪ ਦੇ ਲਈ। ਅਤੇ ਉੱਥੇ ਜਿਹੜਾ ਡਿਜ਼ਾਸਟਰ ਕੁਝ ਹੁੰਦਾ, ਕੁਝ ਵੀ ਹੁੰਦਾ, ਅਤੇ ਜਿੰਨੇ ਵੀ ਪੁਰਾਣੇ ਕੱਪੜੇ ਨੇ ਸਮੇਂ ਸਮੇਂ ਦੇ ਉੱਤੇ ਲੋਕ ਹਰ ਰੋਜ਼ ਹੀ ਉੱਥੇ ਦਿੰਦੇ ਨੇ, ਅਤੇ ਉਹਨਾਂ ਨੂੰ ਜਿਹੜਾ ਚੰਗੇ ਕੱਪੜੇ ਨੇ ਉਹਨਾਂ ਨੂੰ ਵੇਚ ਲਿਆ ਜਾਂਦਾ। ਲੋਕ ਜਿਹੜੇ ਨੇ ਮਾਰਕੀਟਿੰਗ ਕਰਨ ਆਉਂਦੇ ਆ ਸੈਕਿੰਡ ਹੈਂਡ ਸਟੋਰ ਦੇ ਉੱਤੋਂ, ਅਤੇ ਉਹਨਾਂ ਨੂੰ ਪੇ ਕਰਦੇ ਆ, ਅਤੇ ਉਹ ਫਿਰ ਪੇ ਜਿਹੜੀ ਹੈ ਸਾਰੇ ਇਹਨਾਂ ਕੰਮਾਂ ਦੇ ਉੱਤੇ ਵੀ ਲਾਈ ਜਾਂਦੀ ਹੈ। ਭਾਰਤ ਦੀ ਗੱਲ ਕਰੀਏ ਤਾਂ ਕੋਵਿਡ-19 ਤੋਂ ਮਾਨਵ ਜਾਤੀ ਨੂੰ ਬਚਾਉਣ ਦੇ ਵਿੱਚ ਜਿੱਥੇ ਕੇਂਦਰ, ਰਾਜ ਸਰਕਾਰਾਂ ਅਤੇ ਸਿਹਤ ਮੰਤਰਾਲਾ ਉੱਪਰਲੇ ਜਿਹੜਾ ਉਪਰਾਲੇ ਕੀਤੇ ਹੈ, ਉੱਥੇ ਹੀ ਰੈੱਡ ਕਰਾਸ ਸੁਸਾਇਟੀਜ਼ ਦੀ ਵੀ ਜਿਹੜੀ ਆਪਣੇ ਨੈੱਟਵਰਕ ਦੇ ਰਾਹੀਂ ਸਰਕਾਰਾਂ ਦਾ ਸਹਿਯੋਗ ਕਹਿੰਦੇ ਕੀਤਾ ਹੈ। ਭਾਰਤ ਰੈੱਡ ਕਰਾਸ ਸੁਸਾਇਟੀ ਦੇ ਦੇਸ਼ ਭਰ ਦੇ ਵਿੱਚ 40,000 ਦੇ ਲਗਭਗ ਵਲੰਟੀਅਰਸ ਜਿਹੜੇ ਨੇ ਅਤੇ 550 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਸਹਾਇਤਾ ਸੇਵਾਵਾਂ ਦੇ ਰਹੇ ਨੇ। ਕੋਵਿਡ-19 ਦੇ ਸੰਕਟ ਦੇ ਦੌਰਾਨ ਪੰਜਾਬ ਰਾਜ ਰੈੱਡ ਕਰਾਸ ਦੀਆਂ ਜਿਹੜੀਆਂ ਜ਼ਿਲ੍ਹਾ ਸ਼ਾਖਾਵਾਂ ਦੇ ਵਲੰਟੀਅਰਸ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੁੱਕਾ ਰਾਸ਼ਨ, ਤਿਆਰ ਕੀਤੇ ਹੋਏ ਖਾਣੇ ਦੇ ਪੈਕਟਸ, ਮਰੀਜ਼ਾਂ ਦੇ ਲਈ ਦਵਾਈਆਂ, ਆਈਸੋਲੇਸ਼ਨ ਸੈਂਟਰ ਦੇ ਲਈ ਬਿਲਡਿੰਗਸ ਦੀਆਂ ਜਿਹੜੀਆਂ ਹੋਰ ਲੋੜੀਂਦੀਆਂ ਸਮਾਨ ਜਾਂ ਚੀਜ਼ਾਂ ਨੇ, ਫੈਮਿਲੀਜ਼ ਦੇ ਲਈ ਹਾਈਜੈਨਿਕ ਜਿਹੜਾ ਕਿੱਟਸ, ਹੈਲਥ ਵਰਕਰਸ ਦੇ ਲਈ PPE ਕਿੱਟਸ, ਐਂਬੂਲੈਂਸ ਸੇਵਾਵਾਂ, ਸੈਨੀਟਾਈਜ਼ਰਸ, ਫੇਸ ਮਾਸਕ, ਗਲਵਜ਼, ਐਨੀਮਲ ਕੇਅਰ ਲਈ ਜਿਹੜਾ ਫੀਡ ਹੈ, ਹੈਂਡ ਵਾਸ਼ਿੰਗ ਕਿੱਟਸ, ਸੈਨੇਟਰੀ ਪੈਡਸ, ਇਨਫਰਾਰੈੱਡ ਥਰਮੋਮੀਟਰਸ ਅਤੇ ਖੂਨਦਾਨ ਸੇਵਾਵਾਂ ਪ੍ਰਦਾਨ ਕੀਤੀਆਂ। ਅੱਜ ਇਸ ਦਿਵਸ ਦੇ ਉੱਤੇ ਰੈੱਡ ਕਰਾਸ ਸੰਸਥਾ ਜਿਹੜੀ ਹੈ ਉਹਦੇ ਬਾਨੀ ਹੈਨਰੀ ਡਿਊਨਾ ਨੂੰ ਸ਼ਰਧਾ ਪੂਰਵਕ ਯਾਦ ਕੀਤਾ ਜਾਂਦਾ ਹੈ, ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਉਸਦੇ ਯਤਨਾਂ ਸਦਕਾ ਹੀ ਬੱਝਿਆ ਸੀ। ਉਸਨੇ ਭਾਵੇਂ ਸਾਰੀ ਉਮਰ ਮੁਸ਼ਕਲ ਹਾਲਾਤਾਂ ਦੇ ਵਿੱਚ ਕੱਟੀ, ਜਦੋਜਹਿਦ ਕੀਤੀ, ਪਰ ਮਨੁੱਖਤਾ ਦੀ ਸੇਵਾ ਹਰ ਪਲ ਉਸਦੇ ਜਿਹੜਾ ਸਾਹਮਣੇ ਰਹੀ ਹੈ। ਦੁਨੀਆਂ ਦੀ ਇਸ ਮਹਾਨ ਪਰ ਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਵਾਸੀ ਹੈਨਰੀ ਡਿਊਨਾ ਨੇ ਦੇ ਯਤਨਾਂ ਦੇ ਸਦਕਾ ਹੀ ਹੋਈ। 24 ਜੂਨ 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਦੇ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ ਸੀ। ਹਰ ਪਾਸੇ ਫੱਟੜ ਸੈਨਿਕ ਤੜਫ ਰਹੇ ਨੇ, ਲਾਸ਼ਾਂ ਦੇ ਢੇਰ ਲੱਗੇ ਹੋਏ ਨੇ, 40,000 ਸੈਨਿਕ ਯੁੱਧ ਖੇਤਰ ਦੇ ਵਿੱਚ ਮੋਏ ਜਾਂ ਅੱਧ ਮੋਏ ਪਏ ਨੇ, ਪਾਣੀ ਦੀ ਇੱਕ ਇੱਕ ਬੂੰਦ ਦੇ ਲਈ ਜ਼ਖਮੀ ਸੈਨਿਕ ਕਰਾ ਰਹੇ ਨੇ, ਤੜਫ ਰਹੇ ਨੇ, ਅਤੇ ਉਨ੍ਹਾਂ ਦੀ ਮੱਲਮ ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਨਹੀਂ ਸੀ। ਹੈਨਰੀ ਡਿਊਨਾ ਨੇ ਆਪਣੇ ਜੀਵਨ 'ਚ ਕਦੇ ਜੰਗ ਨਹੀਂ ਸੀ ਵੇਖੀ। ਇਹ ਸਭ ਕੁਝ ਵੇਖ ਕੇ ਉਸਦਾ ਦਿਲ ਜਿਹੜਾ ਪਸੀਜਿਆ ਜਾਂਦਾ ਅਤੇ ਹਿੱਲ ਗਿਆ। ਉਹ ਭਾਵੇਂ ਇਕੱਲਾ ਸੀ ਪਰ ਤੜਫ ਰਹੇ ਸੈਨਿਕਾਂ ਦੀ ਜਾਨ ਬਚਾਉਣ ਦੇ ਹਿੱਤ ਜੰਗ ਦੇ ਮੈਦਾਨ ਦੇ ਵਿੱਚ ਨਿੱਤਰ ਪੈਂਦਾ। ਉਹਨੇ ਇਟਲੀ ਦੇ ਵਿੱਚ ਕਸਬੇ ਕਾਂਸਟੀਲੀਅਨ ਦੇ ਪੁਰਸ਼, ਇਸਤਰੀਆਂ ਅਤੇ ਲੜਕੇ ਲੜਕੀਆਂ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜ਼ਖਮੀਆਂ ਦੀ ਸੇਵਾ ਦੇ ਲਈ ਪ੍ਰੇਰਿਤ ਕੀਤਾ। ਇਨ੍ਹਾਂ ਸਵੈ ਸੇਵਕਾਂ ਦੇ ਪਾਸੋਂ ਡਿਊਨਾ ਨੇ ਇਹ ਜਿਹੜਾ ਪ੍ਰਣ ਲੈ ਲਿਆ ਉਥੋਂ ਕਿ ਉਹ ਫੱਟੜਾਂ ਦੀ ਜਿਹੜੀ ਹੈ ਸੇਵਾ ਕਰਦੇ ਸਮੇਂ ਕੌਮਾਂ ਦਾ ਭਿੰਨ ਭੇਦ ਜਿਹੜੀਆਂ ਕੌਮਾਂ ਨੇ ਉਨ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਕਰਨਗੇ, ਉਨ੍ਹਾਂ ਨੂੰ ਮਨੁੱਖ ਸਮਝ ਕੇ ਉਨ੍ਹਾਂ ਦੀ ਸੇਵਾ ਕਰਨਗੇ। ਉਸਨੇ ਇਟਲੀ ਦੇ ਵਸਨੀਕਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਦਿਨ ਰਾਤ ਸੇਵਾ ਸੰਭਾਲ ਕੀਤੀ ਤੇ ਮਾਨਵ ਜਾਤੀ ਦੀ ਸੇਵਾ ਦੇ ਲਈ ਨਵੇਂ ਦੌਰ ਦਾ ਜਿਹੜਾ ਆਰੰਭ ਕਰ ਦਿੱਤਾ, ਜਿਸਦਾ ਮੂਲ ਆਧਾਰ ਨਿਸ਼ਕਾਮ ਸੇਵਾ ਸੀ। ਭਾਰਤ ਦੇ ਵਿਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਦੇ ਅਧੀਨ 1920 ਦੇ ਵਿਚ ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਦੇ ਵਿਚ ਰੈੱਡ ਕਰਾਸ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਨੇ ਤੇ ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਜਿੱਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ ਸੰਭਾਲ ਕਰਨਾ, ਉਥੇ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਇਸ ਸੰਸਥਾ ਦਾ ਮੁੱਖ ਮਹੱਤਵ ਹੈ। ਰੈੱਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਨੇ ਮਾਨਵ ਸੇਵਾ ਦੀ ਜੋ ਲਈ ਸੰਨ 1859 ਦੇ ਵਿਚ ਸਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿਚ ਕੰਮ ਕਰਕੇ ਪਾਈ। ਹੈਨਰੀ ਡਿਊਨਾ ਤੋਂ 180 ਸਾਲ ਪਹਿਲਾਂ ਜਨਮੇ ਭਾਈ ਕਨਈਆ ਜੀ ਨੇ ਲਗਭਗ 225 ਸਦੀਆਂ ਪਹਿਲਾਂ ਪੰਜਾਬ ਦੀ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਨਾ ਕੋਈ ਬੈਰੀ ਨਾ ਹੀ ਬੇਗਾਨਾ ਦੇ ਸਿਧਾਂਤ ਦੇ ਉਤੇ ਚਲਦਿਆਂ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਤੇ ਮਰਮ ਪੱਟੀ ਜਿਹੜੀ ਕਰਕੇ ਇਸ ਸਥਿਤੀ ਸਿਧਾਂਤ ਦੀ ਜਿਹੜੀ ਨੀਂਹ ਰੱਖੀ ਸੀ। ਇਸ ਤਰ੍ਹਾਂ ਪੰਜਾਬ ਦੇ ਵਿਚ ਭਾਈ ਕਨਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਬਹੁਤ ਸਮਾਂ ਪਹਿਲਾਂ ਹੀ ਜਨਮ ਦੇ ਦਿੱਤਾ ਸੀ। ਮਨੁੱਖਤਾ ਦੀ ਖੂਬ ਸੇਵਾ ਕੀਤੀ। ਪੰਜਾਬ ਦੇ ਵਿਚ ਭਾਈ ਕਨਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਜਿਹੜਾ ਹੈ ਪਰਿਵਰਤਕ ਦੇ ਤੌਰ ਦੇ ਉਤੇ ਯਾਦ ਕੀਤਾ ਜਾਂਦਾ ਹੈ। ਭਾਈ ਕਨਈਆ ਜੀ ਤੇ ਹੈਨਰੀ ਡਿਊਨਾ ਦੇ ਆਦਰਸ਼ਾਂ ਦੇ ਨੇ ਜਿਹੜਾ ਸੀ ਦੁਨੀਆਂ ਭਰ ਦੇ ਕਰੋੜਾਂ ਸਵੈ ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਤੇ ਸੇਵਾ ਦੇ ਧਾਗੇ ਦੇ ਨਾਲ ਬੰਨਿਆ ਹੋਇਆ। ਅੱਜ ਲੋੜ ਹੈ ਕਿ ਅਸੀਂ ਪੀੜਤ ਮਾਨਵਤਾ ਦੀ ਭਲਾਈ ਦੇ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣੀਏ, ਅਜਿਹੀਆਂ ਮਾਨਵਤਾਵਾਦੀ ਸੰਸਥਾਵਾਂ ਨਾਲ ਜੁੜੀਏ ਤੇ ਸਮਾਜ ਸੇਵਾ ਦੇ ਇਸ ਦਾਇਰੇ ਨੂੰ ਹੋਰ ਵਿਸ਼ਾਲ ਕਰੀਏ ਤਾਂ ਜੋ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ ਘਰ ਜਿਹੜਾ ਪਹੁੰਚਾਇਆ ਜਾ ਸਕੇ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਰੈੱਡ ਕਰਾਸ ਦੇ ਉੱਤੇ। ਤੇ ਹੁਣ ਚੱਲਦੇ ਆਪਾਂ, ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਤੇ 10-15 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਅੱਜ ਦੋਸਤੋ 8 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੋ ਸਿੱਖ ਸਿਆਸਤ ਤੇ ਸੂਬੇ ਦੀ ਸਿਆਸਤ ਦੇ ਵਿਚ ਵਾਪਰ ਰਿਹਾ। ਦੇ ਦਿੱਤਾ ਹੈ ਜੀ 15 ਦਿਨਾਂ ਦਾ ਅਲਟੀਮੇਟਮ ਜਥੇਦਾਰ ਸਾਹਿਬ ਨੇ। ਈਡੀ ਰੇਡਸ ਦੇ ਵਿਚ ਖੁੱਲੇ ਆ ਭੇਦ, ਕੁਝ ਹੇਰ ਫੇਰ ਵੀ ਲੱਗਦਾ ਹੈ। ਸੰਦੀਪ ਪਾਠਕ ਸਾਹਿਬ ਦੀ ਜਿਹੜੀ ਐਫ ਆਈ ਆਰ ਹੈ ਉਹਦੇ ਵਿਚ ਕਿਤੇ ਨਾ ਕਿਤੇ ਕੁਝ ਡਰਾਮਾ ਜਾਂ ਕੁਝ ਨਾ ਕੁਝ ਚੱਲ ਰਿਹਾ ਤੇ ਉਹ ਆਪਣੀ ਐਫ ਆਈ ਆਰ ਦੀ ਮੰਗ ਕਰ ਰਹੇ ਨੇ ਪਰ ਨਜ਼ਰ ਕੁਝ ਨਹੀਂ ਆਉਂਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਫੈਸਲੇ ਆਏ ਨੇ ਇਮੀਗ੍ਰੇਸ਼ਨ ਦੇ ਵਿਚ ਵੀ, ਤੇ ਇਸੇ ਤਰ੍ਹਾਂ ਹੀ ਇੰਦੂਸ ਯਾਨੀ ਕਿ ਭਾਰਤ ਜਿਹੜਾ ਜਲ ਸੰਧੀ ਹੈ ਆਪਣਾ ਸਿੰਧੂ ਘਾਟੀ ਜਾਂ ਸਿੰਧੂ ਨਦੀ ਦਾ ਜਿਹੜਾ ਪਾਣੀ ਦੀ ਗੱਲ ਹੈ ਭਾਰਤ ਨੇ ਬਿਆਨ ਦਿੱਤਾ ਉਹਦੇ ਉੱਤੇ ਤੇ ਉਹਦਾ ਜ਼ਿਕਰ ਵੀ ਕਰਦੇ ਹਾਂ ਤੇ ਹੋਰ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ। ਸੀਐਮ ਭਗਵੰਤ ਮਾਨ ਦੀ ਜਿਹੜੀ ਹੈ ਸ਼ੁਕਰਾਨਾ ਯਾਤਰਾ ਦੇ ਦੌਰਾਨ ਵਿਵਾਦ ਉੱਠ ਰਹੇ ਨੇ। ਬੇਅਦਬੀ ਕਾਨੂੰਨਾਂ ਦੇ ਉੱਤੇ ਜਥੇਦਾਰ ਗੜਗੜਜ ਹੋਣਾ ਦਾ 15 ਦਿਨਾਂ ਦਾ ਅਲਟੀਮੇਟਮ, ਜਾਂ ਕਹਿੰਦੇ ਕਾਨੂੰਨ ਬਦਲ ਲਓ ਤੇ ਜਾਂ ਇਹਦੇ ਵਿਚ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਨੂੰ ਪੂਰਾ ਰੱਦ ਕਰ ਦਿਓ। ਈਡੀ ਛਾਪਿਆ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿਚ ਵਧਦੀ ਗਰਮੀ ਵੀ ਦਿਖ ਰਹੀ ਹੈ। ਸੰਦੀਪ ਪਾਠਕ ਮਾਮਲੇ ਦੇ ਉੱਤੇ ਵੱਡੇ ਸਵਾਲ ਜਿਹੜੇ ਖੜੇ ਹੋਏ ਹੋਏ ਨੇ, ਕੁਝ ਕੋਰਟ ਦੇ ਫੈਸਲੇ ਨੇ ਉਹਦੇ ਉੱਤੇ ਤੇ ਉਹਦਾ ਵੀ ਜ਼ਿਕਰ ਕਰਦੇ ਹਾਂ। ਇਸ ਦੇ ਨਾਲ ਹੀ ਪਾਕਿਸਤਾਨ ਦੇ ਉਹ ਜਿਹੜਾ ਤਣਾਅ ਭਰੇ ਹਾਲਾਤ ਨੇ ਤੇ ਅੱਜ ਉਥੇ ਵਿਸਫੋਟਕ ਹੋਏ ਹੈ। ਸਿੰਧੂ ਜਲ ਸੰਧੀ ਦੇ ਉੱਤੇ ਭਾਰਤ ਦਾ ਸਖ਼ਤ ਰੁੱਖ ਹੈ ਕਿ ਜਿੰਨਾ ਚਿਰ ਤੁਸੀਂ ਦਹਿਸ਼ਤਗਰਦੀ ਖਤਮ ਨਹੀਂ ਕਰੋਗੇ ਤੇ ਉਨਾ ਚਿਰ ਪਾਣੀ ਜਿਹੜਾ ਇਸੇ ਤਰ੍ਹਾਂ ਬੰਦ ਰਹੇਗਾ। ਬ੍ਰਿਟੇਨ ਦੀਆਂ ਚੋਣਾਂ ਦੇ ਵਿਚ ਲੇਬਰ ਪਾਰਟੀ ਨੂੰ ਝਟਕਾ ਲੱਗਿਆ ਤੇ ਉਹਦੇ ਵਿਚ ਜਿਹੜਾ PM ਨੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਤੇ ਲੈ ਲਈ ਹੈ। ਟਰੰਪ ਪ੍ਰਸ਼ਾਸਨ ਦੇ ਬਦਲੇ ਫੈਸਲੇ ਤੇ ਵਿਸ਼ਵ ਸਿਆਸਤ ਦੇ ਹੋਰ ਅਹਿਮ ਮੋੜਾਂ ਦੇ ਉੱਤੇ ਵੀ ਖੁੱਲੀ ਚਰਚਾ ਕਰਦੇ ਹਾਂ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿਚ ਕੰਮਕਾਜ ਠੱਪ ਜਿਹੜਾ ਹੋ ਗਿਆ। ਨਵੇਂ ਕਿਰਾਏਦਾਰੀ ਐਕਟ ਦੇ ਵਿਰੁੱਧ ਵਕੀਲਾਂ ਦੇ ਵੱਲੋਂ ਹੜਤਾਲ ਜਿਹੜੀ ਕਰ ਦਿੱਤੀ ਗਈ ਹੈ। 13 ਮਈ ਤੱਕ ਅਦਾਲਤੀ ਕੰਮਾਂ ਤੋਂ ਦੂਰ ਰਹਿਣਗੇ ਵਕੀਲ ਸਾਹਿਬ। ਨੋਟਰੀ ਅਤੇ ਓਥ ਕਮਿਸ਼ਨਰ ਵੀ ਹੜਤਾਲ ਦੇ ਵਿਚ ਸ਼ਾਮਲ ਨੇ। ਚੰਡੀਗੜ੍ਹ ਦੇ ਵਿਚ ਨਵੇਂ ਨੋਟੀਫਾਈ ਕੀਤੇ ਗਏ ਕਿਰਾਏਦਾਰੀ ਐਕਟ ਜਿਹੜਾ ਵਿਰੁੱਧ ਵਕੀਲਾਂ ਨੇ ਮੋਰਚਾ ਖੋਲ੍ਹ ਦਿੱਤਾ। ਡਿਸਟ੍ਰਿਕਟ ਬਾਰ ਐਸੋਸੀਏਸ਼ਨ DBA ਚੰਡੀਗੜ੍ਹ ਦੀ ਜਨਰਲ ਹਾਊਸ ਮੀਟਿੰਗ ਦੇ ਵਿਚ ਲਏ ਗਏ ਫੈਸਲੇ ਦੇ ਅਨੁਸਾਰ ਵਕੀਲਾਂ ਨੇ ਅੱਜ ਤੋਂ ਕੰਮ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਇਹ ਹੜਤਾਲ 13 ਮਈ 2026 ਤੱਕ ਜਿਹੜੀ ਜਾਰੀ ਰਹੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੌਹਾਨ ਹੋਣਾ ਨੇ ਦਸਿਆ ਕਿ ਨਵੇਂ ਐਕਟ ਦੇ ਵਿਰੁੱਧ ਕਾਨੂੰਨੀ ਲੜਾਈ ਲੜਨ ਦੇ ਲਈ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਦਾਇਰ ਕਰੇਗੀ। ਇਸ ਕਮੇਟੀ ਦੇ ਵਿੱਚ ਐਨ ਕੇ ਨੰਦਾ, ਯੋਗਸ਼ ਮਿੱਤਲ ਤੇ ਵਿਨੋਦ ਜਿਹੜੇ ਨੇ ਚੋਡਾ ਚੱਡੇ ਹੁਣੇ ਚੱਡਾ ਹੁਣੇ ਨੇ ਜੀ ਚੋਡਾ ਲਿਖਿਆ ਇੱਥੇ ਤੇ ਪਵਨ ਸ਼ਰਮਾ, ਵਿਨੋਦ ਵਰਮਾ ਹੁਣਾਂ ਨੂੰ ਸ਼ਾਮਲ ਕੀਤਾ ਹੈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਦੀਪ ਗੁੱਜਰ ਹੁਣਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਏਗਾ। ਹੜਤਾਲ ਦੇ ਦੌਰਾਨ ਟ੍ਰੈਫਿਕ ਚਲਾਨਾਂ ਸਮੇਤ ਕੋਈ ਵੀ ਮਾਮਲਾ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾਏਗਾ। ਉਨ੍ਹਾਂ ਸਪਸ਼ਟ ਕੀਤਾ ਕਿ ਨੋਟਰੀ ਅਤੇ ਓਥ ਜਿਹੜਾ ਕਮਿਸ਼ਨਰ ਹੈ ਉਹ ਵੀ ਇਸ ਹੜਤਾਲ ਦਾ ਹਿੱਸਾ ਰਹਿਣਗੇ। ਨਿਯਮ ਤੋੜਨ ਵਾਲਿਆਂ ਨੂੰ ਹੋਵੇਗਾ ਇਹਦੇ ਉੱਤੇ ਜੁਰਮਾਨਾ। ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਵੀ ਵਕੀਲ ਹੜਤਾਲ ਦੇ ਦੌਰਾਨ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ ਜਾਂ ਆਪਣੇ ਇੰਟਰਨ ਨੂੰ ਭੇਜਦਾ ਹੈ ਤਾਂ ਉਸ ਨੂੰ 2,000 ਰੁਪਏ ਜੁਰਮਾਨਾ ਕੀਤਾ ਜਾਊ ਤੇ ਹੜਤਾਲ ਦੇ ਅਗਲੇ ਰੂਪ ਰੇਖਾ ਦੇ ਬਾਰੇ ਫੈਸਲਾ ਲੈਣ ਦੇ ਲਈ 13 ਮਈ ਨੂੰ ਸਵੇਰੇ 11 ਵਜੇ ਦੁਬਾਰਾ ਮੀਟਿੰਗ ਸੱਦੀ ਗਈ ਹੈ। ਵਕੀਲਾਂ ਦੇ ਇਸ ਕਦਮ ਦੇ ਨਾਲ ਅਦਾਲਤ ਦੇ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਹੁਣ ਪੈ ਸਕਦੈ। ਦੂਸਰੇ ਪਾਸੇ ਟਰਾਈਡੈਂਟ ਗਰੁੱਪ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਜਿਹੜਾ ਝਟਕਾ ਲੱਗਿਆ ਤੇ ਬੀਜੇਪੀ ਦੇ ਵਿੱਚ ਸ਼ਾਮਲ ਰਜਿੰਦਰ ਗੁਪਤਾ ਦੀ ਅਗਲੀ ਹੁਕਮਾਂ ਤੱਕ ਸੁਰੱਖਿਆ ਜਾਰੀ ਰੱਖਣ ਦਾ ਆਦੇਸ਼ ਜਿਹੜਾ ਦੇ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਲਕੀਅਤ ਵਾਲੇ ਬਰਨਾਲਾ ਸਥਿਤ ਟਰਾਈਡੈਂਟ ਗਰੁੱਪ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਮਾਮਲੇ 'ਚ ਅੰਤਰਿਮ ਰਾਹਤ ਦੇ ਦਿੱਤੀ ਗਈ। ਇਹ ਮਾਮਲਾ ਬਹੁਤ ਜਿਹੜਾ ਮੁੱਖ ਜੱਜ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਦੇ ਸਾਹਮਣੇ ਜਿਹੜਾ ਸੁਣਵਾਈ ਦੇ ਲਈ ਪੇਸ਼ ਹੋਇਆ ਸੀ। ਪਟੀਸ਼ਨ ਕਰਤਾ ਕੰਪਨੀ ਨੇ ਅਦਾਲਤ ਦੇ ਵਿੱਚ ਦੋਸ਼ ਲਾਇਆ ਕਿ ਬੋਰਡ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਮਨਮਾਨੀ, ਬਦਲਾਖੋਰੀ ਤੇ ਸਿਆਸੀ ਬਦਲਾਖੋਰੀ ਤੋਂ ਜਿਹੜਾ ਪ੍ਰੇਰਿਤ ਸੀ। ਮਾਮਲੇ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਸਾਬਤ ਕਰਨ ਦੇ ਵਿੱਚ ਅਸਫਲ ਰਿਹਾ ਹੈ ਕਿ ਉੱਥੇ ਕੋਈ ਵੀ ਅਜਿਹੀ ਐਮਰਜੈਂਸੀ ਸਥਿਤੀ ਸੀ ਜਿਸ ਤੋਂ ਇਹ ਸੰਕੇਤ ਮਿਲੇ ਕਿ ਕਿਸੇ ਨਾਲੇ, ਖੂਹ ਜਾਂ ਜ਼ਮੀਨ ਨੂੰ ਜ਼ਹਿਰੀਲੇ ਕੂੜੇ ਦੇ ਨਾਲ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ। ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸਪਸ਼ਟ ਕੀਤਾ ਕਿ ਬੋਰਡ ਕੰਪਨੀ ਖਿਲਾਫ਼ ਕੋਈ ਵੀ ਸਖ਼ਤ ਕਾਰਵਾਈ ਉਦੋਂ ਹੀ ਕਰ ਸਕਦੈ ਜਦੋਂ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦੂਰ ਕਰਨ ਦੇ ਲਈ 30 ਦਿਨਾਂ ਦਾ ਜਿਹੜਾ ਉਚਿਤ ਸਮਾਂ ਦਿੱਤਾ ਜਾਵੇ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਭਵਿੱਖ ਦੇ ਵਿੱਚ ਕੰਪਨੀ ਖਿਲਾਫ਼ ਕੋਈ ਸਖ਼ਤ ਕਦਮ ਚੁੱਕਿਆ ਜਾਂਦਾ ਤਾਂ ਪਟੀਸ਼ਨ ਕਰਤਾ ਕੰਪਨੀ ਦੇ ਕੋਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਤੱਕ ਪਹੁੰਚ ਕਰਨ ਦੀ ਆਜ਼ਾਦੀ ਹੋਵੇਗੀ। ਇਸ ਸੁਣਵਾਈ ਦੇ ਦੌਰਾਨ ਟਰਾਈਡੈਂਟ ਗਰੁੱਪ ਦੇ ਵੱਲੋਂ ਸੀਨੀਅਰ ਐਡਵੋਕੇਟ ਮਨੀਸ਼ਾ ਗਾਂਧੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੀਨੀਅਰ ਐਡਵੋਕੇਟ ਦਪਿੰਦਰ ਸਿੰਘ ਪਟਵਾਲੀਆ ਪੇਸ਼ ਜਿਹੜੇ ਨੇ ਹੋਏ ਨੇ। ED ਰੇਟਸ ਜਿਹੜਾ ਚੱਲ ਰਿਹਾ ਮਾਮਲਾ, ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਡੀਲ ਨਹੀਂ ਹੈ, ਅਮਨ ਅਰੋੜਾ ਹੁਣਾਂ ਨੇ ਬਿਆਨ ਦਿੱਤਾ। ਈਡੀ ਦੇ ਵਿੱਚ ਜਿਹੜਾ ਜੋ ਕੁਝ ਵੀ ਵਾਪਰਿਆ ਗੌਰਵ ਧੀਰ ਨਾਲ ਹਮੇਸ਼ਾ ਦੋਸਤੀ ਰਹੀ ਹੈ ਤੇ ਭਵਿੱਖ ਦੇ ਵਿੱਚ ਵੀ ਕਹਿੰਦੇ ਦੋਸਤਾਨਾ ਰਿਸ਼ਤਾ ਰਹੇਗਾ, ਅਮਨ ਅਰੋੜਾ ਹੁਣਾਂ ਨੇ ਇਹ ਗੱਲ ਕਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਈਡੀ ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਜਿਹੜਾ ਮੈਸੇਜ ਧੀਰ ਕੰਸਟਰਕਸ਼ਨ ਦੇ ਮਾਲਕ ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਸੰਬੰਧ ਨਹੀਂ ਹੈ ਤੇ ਗੌਰਵ ਧੀਰ ਦੇ ਨਾਲ ਸਿਰਫ ਦੋਸਤਾਨਾ ਰਿਸ਼ਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਤਰਫੋਂ ਲੰਘੇ ਕੱਲ ਜਾਰੀ ਬਿਆਨ ਦੇ ਵਿੱਚ ਛਾਪੇਮਾਰੀ ਦੀ ਲਪੇਟ ਦੇ ਵਿੱਚ ਆਏ ਗੌਰਵ ਧੀਰ ਨੂੰ ਜਿਹੜਾ ਸੀ ਆਪ ਨੇਤਾ ਅਮਨ ਅਰੋੜਾ ਹੁਣਾਂ ਨਾਲ ਕਰੀਬੀ ਦੱਸਿਆ ਗਿਆ ਸੀ। ਪਾਰਟੀ ਪ੍ਰਧਾਨ ਅਮਨ ਅਰੋੜਾ ਹੁਣਾਂ ਨੇ ਕਿਹਾ ਕਿ ਭਾਜਪਾ ਤਰਫੋਂ ਉਸ ਨੂੰ ਸਿਰਫ ਬਦਨਾਮ ਕਰਨ ਵਾਸਤੇ ਟਾਰਗੇਟ ਕੀਤਾ ਜਾ ਰਿਹਾ ਪਰ ਉਹ ਕਿਸੇ ਵੀ ਤਰ੍ਹਾਂ ਝੁਕਣ ਵਾਲੇ ਕਹਿੰਦੇ ਨੇਤਾ ਨਹੀਂ ਨੇ। ਅਰੋੜਾ ਹੁਣਾਂ ਕਿਹਾ ਕਿ ED ਦੇ ਤਰਫੋਂ ਲੰਘੇ ਕੱਲ 2 ਬਿਆਨ ਜਾਰੀ ਕੀਤੇ ਗਏ ਸਨ ਜਿਸ ਤੋਂ ਵਿੱਚੋਂ ਪਹਿਲੇ ਜਾਰੀ ਬਿਆਨ ਦੇ ਵਿੱਚ ਨਾ ਤਾਂ ਗੌਰਵ ਧੀਰ ਦਾ ਨਾਮ ਸ਼ਾਮਲ ਸੀ ਤੇ ਨਾ ਹੀ ਉਨ੍ਹਾਂ ਦਾ ਨਾਮ ਕਿਧਰੇ ਸੀ। ਉਨ੍ਹਾਂ ਕਿਹਾ ਕਿ ਅੱਧੇ ਘੰਟੇ ਦੇ ਵਕਫੇ ਦੇ ਨਾਲ ਜਾਰੀ ਦੂਜੇ ਬਿਆਨ ਦੇ ਵਿੱਚ ਗੌਰਵ ਧੀਰ ਦਾ ਨਾਮ ਸ਼ਾਮਲ ਕਰਕੇ ਉਨ੍ਹਾਂ ਦਾ ਨਾਮ ਵੀ ਨਾਲ ਹੀ ਕਹਿੰਦੇ ਨਸ਼ਰ ਕਰ ਦਿੱਤਾ ਗਿਆ। 1991 ਤੋਂ ਸਿਆਸਤ ਦੇ ਵਿੱਚ ਨੇ ਕਹਿੰਦੇ ਅਸੀਂ ਤੇ ਇਸ ਅਰਸੇ ਦੇ ਦੌਰਾਨ ਕਿਤੇ ਵੀ ਕੋਈ ਗਲਤ ਕੰਮ ਸਾਬਤ ਹੋ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ED ਨੂੰ ਚੁਣੌਤੀ ਦਿੱਤੀ ਕਿ ਸੰਘੀ ਏਜੰਸੀ ਉਸਦੀ ਜਾਂਚ ਕਰੇ ਤੇ ਉਹ ਖੁਦ ਵੀ ਜਾਂਚ ਦੇ ਲਈ ਤਿਆਰ ਹਨ। ਫੋਰੈਂਸਿਕ ਜਾਂਚ ਦੇ ਲਈ ਆਪਣਾ ਮੋਬਾਈਲ ਫੋਨ ਵੀ ED ਦੇ ਹਵਾਲੇ ਕਰ ਦੇਣਗੇ। ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਕਿੱਥੋਂ ਚੱਲਦੀ ਹੈ ਉਹ ਬਾਖੂਬੀ ਜਾਣਦੇ ਨੇ। ਪ੍ਰਧਾਨ ਨੇ ਇਹ ਵੀ ਜਿਹੜਾ ਦਾਅਵੇ ਦੇ ਨਾਲ ਕਿਹਾ ਕਿ ਗੌਰਵ ਧੀਰ ਦੇ ਨਾਲ ਹਮੇਸ਼ਾ ਦੋਸਤੀ ਰਹੀ ਹੈ ਤੇ ਭਵਿੱਖ ਦੇ ਵਿੱਚ ਵੀ ਦੋਸਤਾਨਾ ਰਿਸ਼ਤਾ ਰਹੇਗਾ। ਭਾਜਪਾ ਹਲਕੀ ਸਿਆਸਤ ਕਰ ਰਹੀ ਹੈ ਤੇ ਚੋਣਾਂ ਤੋਂ ਪਹਿਲਾਂ ਕੇਂਦਰੀ ਸੰਘੀ ਏਜੰਸੀ ਦੀ ਸਰਗਰਮੀ ਵੱਧ ਜਾਂਦੀ ਹੈ। ਅਰੋੜਾ ਨੇ ਕਿਹਾ ਕਿ ਈਡੀ ਨੇ ਜਿਸ ਸੁਰੇਸ਼ ਕੁਮਾਰ ਬਜਾਜ ਦੇ ਲੰਘੇ ਕੱਲ ਛਾਪੇ ਮਾਰੇ ਨੇ ਉਸਨੇ ਭਾਜਪਾ ਨੂੰ ਚੰਦਾ ਦਿੱਤਾ ਹੋਇਆ ਤੇ ਪਰੰਤੂ ਉਸ ਦੇ ਨਾਲ ਭਾਜਪਾ ਦਾ ਨਾਮ ਨਹੀਂ ਜੋੜਿਆ ਗਿਆ। ਕਹਿੰਦੇ ਮਾਮਲਾ ਸਾਰਾ ਚੰਦਾ ਇਕੱਠਾ ਕਰਨ ਦਾ ਹੀ ਲੱਗ ਰਿਹਾ। ਦੂਸਰੇ ਪਾਸੇ ਅੱਜ ਜਿਹੜਾ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਕੁਝ ਫੈਸਲੇ ਲਏ ਨੇ। ਜਥੇਦਾਰ ਗੜਗੱਜ ਹੋਣਾ ਨੇ 15 ਦਿਨ ਦਾ ਜਿਹੜਾ ਦੇ ਦਿੱਤਾ ਹੈ ਅਲਟੀਮੇਟਮ, ਸੁਧਾਰ ਲਓ ਕਾਨੂੰਨ ਨਹੀਂ ਤਾਂ ਕਹਿੰਦੇ ਫਿਰ ਆਪਣਾ ਵਿਚਾਰ ਲਓ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਤਲਬ ਕੀਤਾ ਸੀ ਤੇ ਉਸਦੇ ਦੌਰਾਨ ਉਨ੍ਹਾਂ ਨੇ ਬੇਅਦਬੀ ਦੇ ਬਾਰੇ ਕਾਨੂੰਨ ਦੀਆਂ ਕੁਝ ਮੱਦਾਂ ਦੇ ਉੱਤੇ ਸਵਾਲ ਕੀਤੇ ਤੇ 15 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਨ੍ਹਾਂ ਮੱਦਾਂ ਨੂੰ ਵਾਪਸ ਲੈਣ ਜਾਂ ਕਾਨੂੰਨ ਦੇ ਵਿਚ ਸੋਧ ਕਰਨ ਦੇ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ 15 ਦਿਨਾਂ ਦੇ ਵਿਚ ਨਹੀਂ ਕੀਤਾ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਜਥੇਦਾਰ ਗੜਗੱਜ ਹੋਣਾ ਨੇ ਆਖਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਆਨਲਾਈਨ ਪਾਵਨ ਸਰੂਪਾਂ ਦੀ ਜਾਣਕਾਰੀ ਅਪਲੋਡ ਕਰਨ ਦੇ ਉੱਤੇ ਜਥੇਦਾਰ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜਾ SGPC ਨੂੰ ਲਿਖ ਦਿੱਤਾ ਜਾਵੇਗਾ ਕਿ ਕੋਈ ਵੀ ਸਬੰਧਤ ਕਰਮਚਾਰੀ ਅਧਿਕਾਰੀ ਜਾਂ ਗੁਰੂ ਘਰ ਦੀਆਂ ਕਮੇਟੀਆਂ ਦੇ ਉੱਤੇ ਪ੍ਰਬੰਧਕ ਪਾਵਨ ਸਰੂਪਾਂ ਦੀ ਜਾਣਕਾਰੀ ਨੂੰ ਆਨਲਾਈਨ ਉਪਲਬਧ ਨਹੀਂ ਕਰਵਾਉਣਗੇ। ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਇਸ ਦੇ ਨਾਲ ਬੇਅਦਬੀਆਂ ਵਧਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ SGPC ਦੇ ਕੰਮਾਂ ਦੇ ਵਿਚ ਦਖਲ ਨਹੀਂ ਦੇਣਾ ਚਾਹੀਦਾ। ਨਹਿਰੂ ਤੇ ਮਾਸਟਰ ਤਾਰਾ ਸਿੰਘ ਪੈਕਟ ਜਿਹੜਾ ਹੈ ਪੈਕਟ ਦੀ ਗੱਲ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਜਥੇਦਾਰ ਹੋਣਾ ਨੇ ਦੱਸਿਆ ਕਿ ਜਿਹੜਾ ਐਕਟ ਦੱਸੋ ਜੀ ਇੰਨੀਆਂ ਗਲਤੀਆਂ ਪੰਜਾਬੀ ਲਿਖਣ ਚ ਇਨ੍ਹਾਂ ਦੇ ਐਕਟ ਹੋਣਾ ਸੀ ਤੇ ਪੈਕਟ ਲਿਖ ਦਿੱਤਾ ਹੈ, ਮਾਫ਼ੀ ਚਾਹੁੰਦੇ ਹਾਂ। ਨਹਿਰੂ ਤੇ ਮਾਸਟਰ ਤਾਰਾ ਸਿੰਘ ਹੁਣਾਂ ਨੇ ਜਿਹੜਾ ਐਕਟ ਦੀ ਗੱਲ ਕਰਦਿਆਂ ਹੋਇਆ ਜਥੇਦਾਰ ਹੁਣਾਂ ਦੱਸਿਆ ਕਿ ਇਸ ਐਕਟ ਦੇ ਅਨੁਸਾਰ ਸਰਕਾਰਾਂ ਪੰਥ ਦੇ ਕੰਮਾਂ ਦੇ ਵਿਚ ਦਖਲ ਅੰਦਾਜ਼ੀ ਨਹੀਂ ਕਰ ਸਕਦੀਆਂ, ਪਰ ਇਸ ਨੂੰ ਬਣਾਉਣ ਲੱਗਿਆਂ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ SGPC ਨੂੰ ਕਾਨੂੰਨ ਦੀਆਂ ਕੁਝ ਮੱਦਾਂ ਉਤੇ ਇਤਰਾਜ਼ ਹੈ ਜੋ ਸਿੱਧੇ ਤੌਰ ਦੇ ਉਤੇ ਸਿੱਖ ਧਰਮ ਦੇ ਵਿਚ ਦਖਲ ਅੰਦਾਜ਼ੀ ਕਰਦੀਆਂ ਨੇ। ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਇਨ੍ਹਾਂ ਮੱਦਾਂ ਦੇ ਵਿਚ ਸੋਧ ਕਰਨ ਦੀ ਲੋੜ ਹੈ, ਕਿਉਂਕਿ ਜੇਕਰ ਸੋਧ ਨਾ ਹੋਈ ਤਾਂ ਖਦਸ਼ਾ ਹੈ ਕਿ ਇਹ ਮੱਦਾਂ ਸਿੱਖਾਂ ਨੂੰ ਸਿੱਖੀ ਦੇ ਨਾਲੋਂ ਤੋੜਨ ਦਾ ਜਿਹੜਾ ਜ਼ਰੀਆ ਬਣ ਜਾਣਗੀਆਂ। ਸਰਕਾਰ ਨੂੰ ਇਹ ਹੱਕ ਨਹੀਂ ਕਿ ਉਹ ਤੈਅ ਕਰੇ ਕਿ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮ ਦੇ ਵਿਚ ਦਖਲ ਅੰਦਾਜ਼ੀ ਹੈ। ਉਨ੍ਹਾਂ ਨੇ ਉਨ੍ਹਾਂ ਦੇ ਦੁਆਰਾ ਦੁਹਰਾਇਆ ਕਿ ਇਨ੍ਹਾਂ ਮੱਦਾਂ ਦੀ ਦੁਰਵਰਤੋਂ ਹੋ ਸਕਦੀ ਹੈ ਤੇ ਉਨ੍ਹਾਂ ਕਾਨੂੰਨ ਦੇ ਵਿਚ ਵਰਤੀ ਸ਼ਬਦਾਵਲੀ ਦੇ ਉੱਤੇ ਸਪੀਕਰ ਤੋਂ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਰਵਰਤੋਂ ਕਿਵੇਂ ਹੋ ਸਕਦੀ ਹੈ। ਜਥੇਦਾਰ ਸਾਹਿਬ ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿੱਖ ਅਤੇ ਗੁਰੂ ਦੇ ਵਿਚਕਾਰ ਆ ਰਹੀ ਹੈ, ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਬਣਨ ਤੋਂ ਪਹਿਲਾਂ ਹੀ ਕਈ ਵਾਰ ਆਖ ਚੁੱਕੇ ਨੇ ਕਿ ਕੋਈ ਵੀ ਕਾਨੂੰਨ ਸਮੁੱਚੇ ਪੰਥ ਦੀ ਰਾਏ ਤੋਂ ਬਗੈਰ ਮਨਜ਼ੂਰ ਨਹੀਂ ਹੋਵੇਗਾ, ਪਰ ਸਰਕਾਰ ਨੇ ਇਹ ਗੱਲ ਨਹੀਂ ਸੁਣੀ। ਪਾਸ ਕਰਨ ਤੋਂ ਪਹਿਲਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦਾ ਮਸੌਦਾ ਨਾ ਕਿਸੇ ਵੈਬਸਾਈਟ ਦੇ ਉੱਤੇ ਪਾਇਆ ਗਿਆ ਜਾਣੀ ਕਿ ਖਰੜਾ, ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਗਿਆ। ਕਾਨੂੰਨ ਪਾਸ ਹੋਣ ਤੋਂ ਬਾਅਦ ਸਾਡੇ ਕੋਲ ਆਇਆ ਇਹ ਸਾਰਾ ਕੁਝ ਤੇ ਉਨ੍ਹਾਂ ਇਹ ਵੀ ਆਖਿਆ ਕਿ ਅਜੇ ਤੱਕ ਵੀ ਇਸ ਕਾਨੂੰਨ ਦੀ ਕਾਪੀ ਪੰਜਾਬੀ ਦੇ ਵਿਚ ਮੁਹੱਈਆ ਨਹੀਂ ਕਰਵਾਈ ਗਈ। ਜਥੇਦਾਰ ਗੜਗੱਜ ਹੋਣਾ ਨੇ ਕਿਹਾ ਕਿ ਹੋਰ ਵੀ ਕਈ ਮੁੱਦਿਆਂ ਬਾਰੇ ਉਨ੍ਹਾਂ ਨੇ ਸਪੀਕਰ ਸੰਧਵਾਂ ਤੋਂ ਸਵਾਲ ਕੀਤੇ ਹੈ, ਜਿਨ੍ਹਾਂ ਦੇ ਜਵਾਬ ਦੇ ਵਿਚ ਸੰਧਵਾਂ ਦਾ ਕਹਿਣਾ ਸੀ ਕਿ ਉਹ ਪੂਰੇ ਮਾਮਲੇ ਨੂੰ ਸਰਕਾਰ ਦੇ ਧਿਆਨ ਦੇ ਵਿਚ ਲਿਆ ਦੇਣਗੇ। ਇਸੇ ਤਰ੍ਹਾਂ ਹੀ ਅੱਜ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਦੇਣ ਦੇ ਹੁਕਮ ਹੋ ਗਏ ਨੇ। ਚੀਫ਼ ਖਾਲਸਾ ਦੀਵਾਨ ਦੇ ਕਈ ਮੈਂਬਰਾਂ ਦੇ ਉੱਤੇ ਗੈਰ ਅੰਮ੍ਰਿਤਧਾਰੀ ਹੋਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ 'ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਦੀਵਾਨ ਦੀ ਕਾਰਜਕਾਰਨੀ ਕਮੇਟੀ ਨੂੰ ਤਲਬ ਕੀਤਾ ਗਿਆ ਸੀ। ਇਸ ਦੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਕਿਹਾ ਕਿ ਦੀਵਾਨ ਦੇ ਸਮੂਹ ਮੈਂਬਰ ਆਪਣੇ ਅੰਮ੍ਰਿਤਧਾਰੀ ਹੋਣ ਸਬੰਧੀ ਸਰਟੀਫਿਕੇਟ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰਤ ਦੇ ਵਿਖੇ ਜਿਹੜਾ ਪੇਸ਼ ਕਰਨ। ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਹੋਣਾ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਅੱਜ ਕਾਰਜਕਾਰਨੀ ਕਮੇਟੀ ਦੇ 21 ਮੈਂਬਰ ਪੇਸ਼ ਹੋਏ ਨੇ। ਉਨ੍ਹਾਂ ਦੱਸਿਆ ਕਿ ਜਥੇਦਾਰ ਦੇ ਵੱਲੋਂ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਸੰਵਿਧਾਨ ਦੇ ਅਨੁਸਾਰ ਅੰਮ੍ਰਿਤਧਾਰੀ ਹੋਣ ਸਬੰਧੀ ਜਿਹੜਾ ਤਖ਼ਤ ਸਾਹਿਬਾਨ ਜਾਂ ਗੁਰਦੁਆਰਾ ਸਾਹਿਬਾਨ ਤੋਂ ਜਾਰੀ ਸਰਟੀਫਿਕੇਟ ਪੇਸ਼ ਕਰਨ ਦੇ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕੁਝ ਕਾਰਜਕਾਰਨੀ ਮੈਂਬਰ ਸਿਹਤ ਠੀਕ ਨਾ ਹੋਣ ਦੇ ਕਾਰਨ ਅੰਮ੍ਰਿਤਸਰ ਤੋਂ ਬਾਹਰ ਹੋਣ ਕਾਰਨ ਅੱਜ ਹਾਜ਼ਰੀ ਨਹੀਂ ਭਰ ਸਕੇ ਨੇ। ਡਾਕਟਰ ਨਿੱਜਲ ਹੋਣਾ ਦੱਸਿਆ ਕਿ ਇਸ ਸਬੰਧੀ ਸਮੂਹ ਮੈਂਬਰਾਂ ਨੂੰ ਦੀਵਾਨ ਦੇ ਵੱਲੋਂ ਜਾਣੂ ਕਰਵਾਇਆ ਜਾ ਰਿਹਾ ਤੇ ਜਿਹੜੇ ਮੈਂਬਰ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਪੇਸ਼ ਨਹੀਂ ਕਰਨਗੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਜਿਹੜੀ ਹੈ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਦੂਸਰੇ ਪਾਸੇ ਬੇਅਦਬੀ ਰੋਕਣ ਦੇ ਲਈ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੇ ਪੰਥ ਨੂੰ ਪ੍ਰਵਾਨ ਹੈ, ਭਗਵੰਤ ਮਾਨ ਹੋਣਾ ਦਾ ਬਿਆਨ ਆ ਗਿਆ। ਬੇਅਦਬੀ ਦਾ ਕਾਨੂੰਨ ਕਿਸੇ ਵੀ ਹਾਲਤ ਦੇ ਵਿੱਚ ਵਾਪਸ ਨਹੀਂ ਹੋਵੇਗਾ, ਮਾਨ ਸਾਹਿਬ ਕਹਿ ਰਹੇ ਨੇ। ਜੇ ਪੰਜਾਬ ਦੇ ਵਿੱਚ ਭਾਜਪਾ ਆ ਗਈ ਤਾਂ ਦੰਗਿਆਂ ਵਾਲੇ ਹਾਲਾਤ ਹੋਣ ਦਾ ਦਾਅਵਾ ਕੀਤਾ। ਬੇਅਦਬੀ ਵਿਰੁੱਧ ਬਣਾਏ ਗਏ ਕਾਨੂੰਨ ਦੇ ਸਬੰਧ ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ। ਇਸੇ ਤਹਿਤ ਜਿਹੜਾ ਅੱਜ ਪੱਟੀ ਹਲਕੇ ਦੇ ਕਸਬਾ ਹਰੀਕੇ ਨਜ਼ਦੀਕ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਹੋਣਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੀ ਸਿੱਖ ਸੰਗਤ ਨੂੰ ਪ੍ਰਵਾਨ ਹੈ। ਮਾਨ ਹੋਣਾ ਕਿਹਾ ਕਿ ਇਹ ਕਾਨੂੰਨ ਸਰਬਸੰਮਤੀ ਦੇ ਨਾਲ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਤੇ ਕਾਨੂੰਨ ਨੂੰ ਬਣਾਉਣ ਸਮੇਂ ਗੁਰਸਿੱਖ ਵਕੀਲਾਂ, ਸਿੱਖ ਬੁੱਧੀਜੀਵੀਆਂ ਤੇ ਸੀਨੀਅਰ ਜੱਜਾਂ ਦੇ ਨਾਲ ਸਲਾਹ ਮਸ਼ਵਰਾ ਵੀ ਕਹਿੰਦੇ ਕੀਤਾ ਗਿਆ। ਭਗਵੰਤ ਮਾਨ ਨੇ ਅਸਿੱਧੇ ਰੂਪ ਦੇ ਵਿੱਚ ਬਾਦਲ ਪਰਿਵਾਰ ਦੇ ਉੱਤੇ ਨਿਸ਼ਾਨਾ ਸਾਧਦੇ ਆਖਿਆ ਕਿ ਇੱਕੋ ਪਰਿਵਾਰ ਨੇ ਧਰਮ ਨੂੰ ਆਪਣੇ ਹਿੱਤਾਂ ਦੇ ਲਈ ਰਾਜਨੀਤੀ ਅੰਦਰ ਵਰਤਿਆ ਤੇ ਉਨ੍ਹਾਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਕਹਿੰਦੇ ਕਾਨੂੰਨ ਬਣਾਉਣ ਤੋਂ ਪਾਸਾ ਵਟਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਦੋਸ਼ੀ ਵਿਅਕਤੀ ਅਕਸਰ ਮਾਨਸਿਕ ਰੋਗੀ ਪਾਇਆ ਜਾਂਦਾ ਹੈ, ਪਰ ਹੁਣ ਕਾਨੂੰਨ ਤਹਿਤ ਮਾਨਸਿਕ ਰੋਗੀ ਦੇ ਜਿਹੜੇ ਨੇ ਕਸਟੋਡੀਅਨਾਂ ਸੰਭਾਲ ਜਿਹੜੇ ਕਰਨ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਹੋਏਗੀ ਤੇ ਇਹ ਉਹ ਜਿਹੜਾ ਚੀਜ਼ ਨੂੰ ਪ੍ਰਚਾਰ ਰਹੇ ਨੇ। ਸੰਦੀਪ ਪਾਠਕ ਮਾਮਲਾ ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਫਿਰ ਵਿਰੁੱਧ ਸੰਦੀਪ ਪਾਠਕ ਦੇ ਵਿਰੁੱਧ ਕਾਰਵਾਈ ਕਰਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਕੀ ਬੋਲੀ ਹੈ? ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਵਿਰੁੱਧ ਸੋਮਵਾਰ ਤੱਕ ਅਦਾਲਤ ਦੀ ਅਗਾਊਂ ਇਜਾਜ਼ਤ ਲਏ ਬਿਨਾਂ ਕੋਈ ਜਿਹੜਾ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਦੇ ਬੈਂਚ ਅੱਗੇ ਹੋਣੀ ਹੈ। ਇਹ ਭਰੋਸਾ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਵਾਰ ਵਾਰ ਇਹ ਸਵਾਲ ਪੁੱਛਣ ਤੋਂ ਬਾਅਦ ਆਇਆ ਕਿ ਪਾਠਕ ਦੇ ਖਿਲਾਫ਼ ਅਸਲ ਦੇ ਵਿੱਚ ਕੋਈ FIR ਜਿਹੜੀ ਹੈ ਦਰਜ ਕੀਤੀ ਗਈ ਹੈ। ਅਦਾਲਤ ਨੇ ਇਸ ਨੂੰ ਥੋੜਾ ਜਿਹੜਾ ਅਣਕਿਆਸਿਆ ਹੋਇਆ ਵੀ ਦੱਸਿਆ ਕਿ ਮਾਮਲਾ ਅਦਾਲਤ ਦੇ ਸਾਹਮਣੇ ਹੋਣ ਦੇ ਬਾਵਜੂਦ ਸਰਕਾਰ ਸਥਿਤੀ ਸਪਸ਼ਟ ਕਰਨ ਦੇ ਵਿੱਚ ਅਸਮਰਥ ਹੈ। ਪਾਠਕ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਰਣਦੀਪ ਰਾਏ ਜਿਹੜੇ ਨੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਅਖਬਾਰੀ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਜ ਸਭਾ ਮੈਂਬਰ ਦੇ ਸਿਆਸੀ ਪਾਰਟੀ ਬਦਲਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ 2 FIR ਦਰਜ ਕੀਤੀਆਂ ਗਈਆਂ ਨੇ। ਉਨ੍ਹਾਂ ਨੇ ਦਲੀਲ ਦਿੱਤੀ ਕਿ DGP ਤੱਕ ਪਹੁੰਚ ਕਰਨ ਦੇ ਬਾਵਜੂਦ ਪਟੀਸ਼ਨਕਰਤਾ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਕੋਈ FIR ਹੈਗੀ ਹੈ, ਇਹ ਕਿੱਥੇ ਦਰਜ ਹੈ ਜਾਂ ਕਿਹੜੇ ਜੁਰਮਾਂ ਦੇ ਤਹਿਤ ਹੈ। ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਉਨ੍ਹਾਂ ਨੇ ਦਲੀਲ ਦਿੱਤੀ ਕਿ ਇਹ ਪਟੀਸ਼ਨ ਜਿਹੜੀ ਹੈ ਸੁਣਵਾਈ ਦੇ ਯੋਗ ਨਹੀਂ ਹੈ ਤੇ ਇਸ ਨੂੰ ਰੱਦ ਕਰ ਦੇਣਾ ਚਾਹੀਦਾ। ਉਨ੍ਹਾਂ ਵਿਰੋਧ ਕਰਦਿਆਂ ਹੋਇਆਂ ਕਿਹਾ ਕਿ ਇਹ ਪਟੀਸ਼ਨ ਸਿਰਫ਼ ਕਿਆਸ ਰਾਈਆਂ ਤੇ ਅਖਬਾਰੀ ਖ਼ਬਰਾਂ ਦੇ ਉੱਤੇ ਆਧਾਰਿਤ ਹੈ। ਨਾਲ ਕਿਹਾ ਗਿਆ ਕਿ ਪਟੀਸ਼ਨ ਕਰਤਾ ਅਸਲ ਦੇ ਵਿੱਚ ਬਿਨਾਂ ਕਿਸੇ ਜੁਰਮ ਜਾਂ FIR ਦੇ ਵੇਰਵੇ ਦਿੱਤੇ ਹੀ ਅਗਾਊਂ ਜ਼ਮਾਨਤ ਜਿਹੜੀ ਹੈ ਬੇਲ ਜਾਣੀ ਕਿ ਉਹਦੀ ਮੰਗ ਕਰ ਰਹੀ ਹੈ। ਸਿੰਗਲਾ ਉਨ੍ਹਾਂ ਕਿਹਾ ਕਿ ਪਟੀਸ਼ਨ ਕਰਤਾ ਦੇ ਵਿਰੁੱਧ ਦਰਜ ਕਿਸੇ ਵੀ ਕੇਸ ਦੇ ਬਾਰੇ ਜਾਣਕਾਰੀ ਸਾਰੇ ਜ਼ਿਲ੍ਹਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਨਿਯਮਾਂ ਦੇ ਅਨੁਸਾਰ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਮੰਗਾਂਗੇ ਕਿਉਂਕਿ ਪਟੀਸ਼ਨ ਕਰਤਾ ਨੇ ਖੁਦ ਕੁਝ ਵੀ ਸਪਸ਼ਟ ਜਿਹੜਾ ਨਹੀਂ ਕੀਤਾ। ਰਾਏ ਨੇ ਜਵਾਬ ਦਿੱਤਾ ਤੇ ਕਿਹਾ ਕਿ ਸਰਕਾਰ ਲੁਕਣ ਮੀਟੀ ਕਿਉਂ ਜਿਹੜੀ ਹੈ ਖੇਡਣਾ ਚਾਹੁੰਦੀ ਹੈ, ਮੈਨੂੰ ਇਹ ਕਿਉਂ ਨਹੀਂ ਦੱਸ ਰਹੀ ਹੈ ਕਿ ਕੋਈ FIR ਹੈਗੀ ਹੈ ਜਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਥਿਤ ਕੇਸਾਂ ਦੀ ਜਾਣਕਾਰੀ ਛੁਪਾ ਕੇ ਰੱਖਣਾ ਚਾਹੁੰਦੀ ਹੈ ਤਾਂ ਜੋ ਐਨ ਮੌਕੇ ਦੇ ਉੱਤੇ ਹੈਰਾਨੀਜਨਕ ਕਾਰਵਾਈ ਜਿਹੜੀ ਹੈ ਸਰਪ੍ਰਾਈਜ਼ ਕੀਤਾ ਜਾ ਸਕੇ। ਸੁਣਵਾਈ ਦੇ ਦੌਰਾਨ ਬੈਂਚ ਨੇ ਕਿਹਾ ਕਿ ਇਹ ਥੋੜਾ ਅਣਕਿਆਸਿਆ ਤੇ ਸਰਕਾਰ ਨੂੰ ਇਹ ਨਹੀਂ ਪਤਾ ਕਿ FIR ਦਰਜ ਹੋਈ ਹੈ ਜਾਂ ਨਹੀਂ ਹੋਈ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਗੱਲ ਨੂੰ ਸਮਝਣਾ ਥੋੜਾ ਮੁਸ਼ਕਲ ਹੈ। ਬੈਂਚ ਨੇ ਸੰਕੇਤ ਦਿੱਤਾ ਕਿ ਪਟੀਸ਼ਨ ਕਰਤਾ ਅਗਾਊਂ ਜ਼ਮਾਨਤ ਦੇ ਲਈ ਅਦਾਲਤ ਦੇ ਕੋਲ ਆ ਸਕਦੈ, ਜਿਸ ਤੋਂ ਬਾਅਦ ਸਰਕਾਰ ਨੂੰ ਸਾਰੀ ਜਾਣਕਾਰੀ ਦੇਣੀ ਹੀ ਪਵੇਗੀ। ਦੂਜੇ ਪਾਸੇ ਰਾਏ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚਿੰਤਾ FIR ਦੇ ਵੇਰਵਿਆਂ ਨੂੰ ਸਾਹਮਣੇ ਜਿਹੜਾ ਲਿਆਉਣ ਦੀ ਹੈ। ਜਦੋਂ ਮਾਮਲਾ ਅੰਤਰਿਮ ਸੁਰੱਖਿਆ ਗ੍ਰਿਫਤਾਰੀ ਤੋਂ ਬਚਾਅ ਦੇ ਵੱਲ ਨੂੰ ਮੁੜਿਆ ਤਾਂ ਪਹਿਲਾਂ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਉਣ ਦਾ ਵਿਰੋਧ ਕੀਤਾ ਪਰ ਬਹਿਸ ਤੋਂ ਬਾਅਦ ਸਰਕਾਰੀ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਗਲੀ ਸੁਣਵਾਈ ਤੱਕ ਅਗਾਊਂ ਸੂਚਨਾ ਦਿੱਤੇ ਬਿਨਾਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਸੰਦੀਪ ਪਾਠਕ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਕਥਿਤ ਤੌਰ ਦੇ ਉਤੇ ਦਰਜ ਦੋ ਜਾਂ ਕਿਸੇ ਹੋਰ ਐਫ ਆਈ ਆਰ ਜਿਹੜੀ ਹੈ ਉਹਦੇ ਵੇਰਵੇ ਨਸ਼ਰ ਕਰਨ ਤੇ ਪੁਲਿਸ ਨੂੰ ਕੋਈ ਵੀ ਸਖ਼ਤ ਕਾਰਵਾਈ ਜਿਵੇਂ ਕਿ ਗ੍ਰਿਫ਼ਤਾਰੀ ਕਰਨ ਤੋਂ ਰੋਕਣ ਦੀ ਮੰਗ ਵੀ ਜਿਹੜੀ ਰੱਖੀ ਹੈ। ਇੱਕ ਕਹਿ ਲਓ ਹਾਸੋਹੀਣਾ ਜਿਹਾ ਮਾਮਲਾ ਜਾਂ ਫਿਰ ਆਪਾਂ ਸੈਣੀ ਸਾਹਿਬ ਨੂੰ ਪੁੱਛਦੇ ਇਹਦੇ ਬਾਰੇ। ਇੱਕ ਜਿਹੜਾ ਵਕੀਲ ਨੂੰ ਹਿਰਾਸਤ ਦਾ ਹੁਕਮ ਹੋ ਗਿਆ ਸੀ ਜੀ ਆਈ ਸੂਰਿਆ ਕਾਂਤ ਦੇ ਰਿਪੋਰਟ ਮੰਗ ਲਈ। ਕਾਨੂੰਨੀ ਹਲਕਿਆਂ ਦੇ ਵਿਚ ਇਹਦੇ ਵਿਚ ਹਲਚਲ ਮਚੀ ਹੈ। ਆਂਧਰਾ ਪ੍ਰਦੇਸ਼ ਦੀ ਇਹ ਜਿਹੜੀ ਹੈ ਰਿਪੋਰਟਿੰਗ ਹੈ। ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਵਿਚ ਜਸਟਿਸ ਤਰਲਾਦਾ ਰਾਜ ਸ਼ੇਖਰ ਰਾਓ ਦੀ ਅਦਾਲਤ ਦੇ ਵਿਚ ਇਕ ਲੁੱਕ ਆਊਟ ਜਿਹੜਾ ਸਰਕੂਲਰ ਤੇ ਪਾਸਪੋਰਟ ਜ਼ਬਤ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਸੁਣਵਾਈ ਦੌਰਾਨ ਜਿਹੜਾ ਜੱਜ ਅਤੇ ਪਟੀਸ਼ਨਰ ਦੇ ਵਕੀਲ ਵਿਚਕਾਰ ਤਿੱਖੀ ਬਹਿਸ ਹੋ ਗਈ। ਕਾਰਵਾਈ ਦੇ ਦੌਰਾਨ ਜਸਟਿਸ ਜਿਹੜੇ ਨੇ ਚਰਲਾਦਾ ਰਾਜ ਸ਼ੇਖਰ ਰਾਓ ਨੇ ਪਟੀਸ਼ਨਰ ਦੀ ਜਿਹੜੀ ਆ ਪ੍ਰਤੀਨਿਧਤਾ ਕਰ ਰਹੇ ਵਕੀਲ ਦੇ ਵਿਹਾਰ ਦੇ ਉੱਤੇ ਇਤਰਾਜ਼ ਜਿਹੜਾ ਜਤਾਇਆ। ਜਦੋਂ ਉਸਨੇ ਕਥਿਤ ਤੌਰ ਦੇ ਉੱਤੇ ਅਦਾਲਤ ਦੇ ਵਿਚ ਇਕ ਫਾਈਲ ਜ਼ੋਰ ਦੇ ਨਾਲ ਸੁੱਟ ਦਿੱਤੀ ਤੇ ਜੱਜ ਨੇ ਵਕੀਲ ਨੂੰ ਫਟਕਾਰ ਲਗਾਈ, ਟਿੱਪਣੀ ਕੀਤੀ ਕਿ ਉਸਨੇ ਗੈਰ ਜ਼ਿੰਮੇਵਾਰਨਾ ਵਿਹਾਰ ਕੀਤਾ ਤੇ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਇਕ ਮਹਾਨ ਸੀਨੀਅਰ ਐਡਵੋਕੇਟ ਸਮਝਦਾ। ਬੈਂਸ ਦੀ ਇਕ ਵੀਡੀਓ ਜਿਹੜੀ ਆ ਵਾਇਰਲ ਹੋ ਗਈ। ਕਲਿੱਪ ਦੇ ਵਿਚ ਵਕੀਲ ਨੂੰ ਮਾਫ਼ੀ ਮੰਗਦੇ ਤੇ ਰਹਿਮ ਦੀ ਜਿਹੜੀ ਅਪੀਲ ਕਰਦੇ ਹੋਏ ਦਿਖਾਇਆ ਗਿਆ, ਜਿਸਦੇ ਵਿਚ ਉਹ ਕਹਿ ਰਿਹਾ ਕਿ ਉਹ ਦਰਦ ਦੇ ਵਿਚ ਅਤੇ ਹੱਥ ਜੋੜ ਕੇ ਮਿਹਰਬਾਨੀ ਦੀ ਭੀਖ ਮੰਗ ਰਿਹਾ। ਇਸ ਦੇ ਬਾਵਜੂਦ ਜੱਜ ਨੇ ਪੁਲਿਸ ਕਰਮਚਾਰੀਆਂ ਨੂੰ ਉਸਨੂੰ 24 ਘੰਟੇ ਦੇ ਲਈ ਹਿਰਾਸਤ ਦੇ ਵਿਚ ਲੈਣ ਦੇ ਨਿਰਦੇਸ਼ ਦੇ ਦਿੱਤੇ। ਵਕੀਲ ਨੇ ਇਹ ਵੀ ਕਿਹਾ ਕਿ ਉਹ ਬਿਮਾਰ ਹੈ ਤੇ ਦਰਦ ਦੇ ਵਿਚ ਹੈ, ਪਰ ਜੱਜ ਨੇ ਉਸਨੂੰ ਹੋਰ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਦੀ ਕਾਰਵਾਈ ਦੇ ਵਿਚ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਦਖਲ ਦੇ ਕਾਰਨ ਪੁਲਿਸ ਹਿਰਾਸਤ ਦੇ ਹੁਕਮ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਗਿਆ ਤੇ ਬਾਅਦ ਦੇ ਵਿਚ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਦੇਸ਼ ਦੇ ਕਾਨੂੰਨੀ ਹਲਕਿਆਂ ਦੇ ਵਿਚ ਹਲਚਲ ਮਚਾ ਕੇ ਰੱਖ ਦਿੱਤੀ। ਬਾਰ ਕੌਂਸਲ ਆਫ਼ ਇੰਡੀਆ BCI ਨੇ ਭਾਰਤ ਦੇ ਚੀਫ਼ ਜਸਟਿਸ CJI ਸੂਰਿਆ ਕਾਂਤ ਨੂੰ ਪੱਤਰ ਲਿਖ ਕੇ ਇਸ ਘਟਨਾ ਨੂੰ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਦਸਿਆ ਤੇ ਜੱਜ ਦੇ ਵਿਹਾਰ ਦੀ ਜਿਹੜੀ ਹੈ ਜਾਂਚ ਦੀ ਮੰਗ ਕੀਤੀ ਗਈ। BCI ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੌਜਵਾਨ ਵਕੀਲਾਂ ਦੇ ਮਨਾਂ ਦੇ ਵਿਚ ਡਰ ਪੈਦਾ ਕਰਦੀਆਂ ਨੇ ਤੇ ਅਦਾਲਤ ਦੀ ਮਰਿਆਦਾ ਦੇ ਖਿਲਾਫ਼ ਨੇ। ਜਵਾਬ ਦੇ ਵਿਚ ਚੀਫ਼ ਜਸਟਿਸ ਸੂਰਿਆ ਕਾਂਤ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈਕੋਰਟ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਹੁਣ ਮੌਜੂਦਾ ਸਥਿਤੀ ਇਹ ਹੈ ਕਿ ਹਾਈਕੋਰਟ ਦੇ ਨੌਜਵਾਨ ਵਕੀਲਾਂ ਨੇ ਬਾਰ ਐਸੋਸੀਏਸ਼ਨ ਦੇ ਉਸ ਦਾਅਵੇ ਦਾ ਵਿਰੋਧ ਕਰ ਦਿੱਤਾ ਜਿਸ ਦੇ ਵਿਚ ਕਿਹਾ ਗਿਆ ਸੀ ਕਿ ਮਾਮਲਾ ਸ਼ਾਂਤੀਪੂਰਵਕ ਸੁਲਝਾ ਲਿਆ ਗਿਆ ਹੈ। ਲੋ ਦੋਸਤੋ, ਇਹ ਸਾਂਝੀ ਖਬਰਾਂ ਤੇ ਲਖੀਮਪੁਰ ਖੀਰੀ ਦੀ ਖਬਰ ਆਪਾਂ ਸੈਣੀ ਸਾਹਿਬ ਦੇ ਨਾਲ ਕਰ ਲਾਂਗੇ। ਹੋਲਡ ਦੇ ਉੱਤੇ ਨੇ ਆਪਣੇ ਨਾਲ ਤੇ ਲਾਈਨਾਂ ਉਹਨਾਂ ਖੋਲਦੇ ਆ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਲੰਘਿਆ ਜੀ?
0: ਹਾਲ ਚਾਲ ਠੀਕ ਹੈ ਜੀ।
1: ਜੀ,
0: ਅੱਜ ਰੈੱਡ ਕਰਾਸ ਡੇ ਆ ਜੀ।
1: ਬਿਲਕੁਲ ਹੈ ਜੀ।
0: ਤੇ ਕਿਸੇ ਟਾਈਮ ਤੇ ਨਾ ਭਾਰੀ ਸਾਹਿਬ ਇਸ ਸੰਸਥਾ ਦੀ ਨਾ ਬੜੀ ਬੁਕਤ ਹੁੰਦੀ ਸੀ
1: ਜੀ।
0: ਉਦੋਂ ਨਾ ਜੀ 20-25 ਸਾਲ ਪਹਿਲਾਂ ਜਿਹੜਾ ਆ ਉਹ ਜਿਹੜੀਆਂ ਆਪਾਂ ਹੁਣ ਸਰਵਿਸਿਜ਼ ਇੰਗੇਜ ਕਰਦੇ ਆ ਨਾ ਜੀ, ਕਿਤੇ ਆਪਾਂ ਚੱਲ ਜਾਂਦੇ ਹੈਗੇ ਆ ਕਿ ਰਜਿਸਟਰੀ ਕਰਾਉਣੀ ਹੈਗੀ ਜਾਂ ਉਹ ਸਾਰਾ ਕੁਛ ਫ੍ਰੀ ਹੁੰਦਾ ਸੀ ਜੀ। ਤੇ ਉਹ ਮਤਲਬ ਡੋਨੇਸ਼ਨ ਦੇ ਰੂਪ ਦੇ ਵਿਚ ਜਿਹੜਾ ਆ ਰੈੱਡ ਕਰਾਸ ਦੀਆਂ ਪਰਚੀਆਂ ਕੱਟ ਦਿੰਦੇ ਸੀ, ਕਿਸੇ ਦੀਆਂ 100 ਰੁਪਏ ਦੀਆਂ ਕੱਟਤੀਆਂ, ਕਿਸੇ ਦੀਆਂ 200 ਦੀਆਂ ਕੱਟ ਦਿੱਤੀਆਂ
1: ਜੀ।
0: ਤੇ ਉਹ ਇਸ ਤਰੀਕੇ ਨਾਲ ਡੋਨੇਸ਼ਨ ਲੈਂਦੇ ਹੁੰਦੇ ਸੀ ਜੀ ਇਹਨਾਂ ਚੀਜ਼ਾਂ ਦੀ
1: ਜੀ।
0: ਬਾਅਦ ਦੇ ਵਿਚ ਇਹਨਾਂ ਨੇ ਕੱਲੀ ਕੱਲੀ ਸਰਵਿਸਿਜ਼ ਜਿਹੜੀਆਂ ਇਹ ਪ੍ਰਾਈਵੇਟ ਕਰ ਦਿੱਤੀਆਂ ਤੇ ਉਹ ਜਿਹੜਾ ਹੈਗਾ ਆ ਇਸ ਸੰਸਥਾ ਨੂੰ ਜਿਹੜਾ ਇਹ ਜਾਣ ਜਿਹੜਾ ਆ
1: ਜੀ
0: ਜਿਹੜਾ ਡੋਨੇਸ਼ਨ ਦੇ ਰੂਪ ਚ ਜਾਂਦਾ ਸੀ ਉਹ ਤਾਂ ਲਗਭਗ ਬੰਦ ਹੀ ਹੋ ਗਿਆ ਜੀ।
1: ਬਿਲਕੁਲ।
0: ਤੇ ਹੁਣ ਸਰਕਾਰ ਜਿੰਨੇ ਕੁ ਪੈਸੇ ਥੋੜੇ ਪੈਸੇ ਹੁੰਦੇ ਹੈਗੇ ਜੀ ਉਹ ਆਉਂਦੇ ਹੈਗੇ ਆ ਉੱਥੇ
1: ਜੀ,
0: ਤੇ ਉਹਦੇ ਨਾਲ ਹੀ ਇਹ ਸੰਸਥਾਵਾਂ ਮਾੜਾ ਮੋਟਾ ਸਾਹ ਲੈਂਦੀਆਂ ਜੀ।
1: ਬਿਲਕੁਲ ਹੈ ਜੀ।
0: ਮੈਨੂੰ ਯਾਦ ਆ 25 ਸਾਲ ਪਹਿਲਾਂ ਨਾ ਜੀ ਸਾਡੇ ਇੱਥੇ IGS SDM ਹੁੰਦਾ ਸੀ ਜੀ ਸੂਬੇ
1: ਜੀ,
0: ਤੇ ਉਹਨੇ ਨਾ ਫੰਡ ਰੇਜ਼ ਕਰਨ ਦਾ ਸੋਚਿਆ ਵੀ ਰੈੱਡ ਕਰਾਸ ਦੇ ਵਿੱਚ ਫੰਡ ਜਿਹੜਾ ਆ ਉਹ ਰੇਜ਼ ਕੀਤਾ ਜਾਵੇ
1: ਜੀ।
0: ਤੇ ਉਧਰੋਂ ਨਾ ਲੋਹੜੀ ਦਾ ਤਿਉਹਾਰ ਸੀ ਤੇ ਉਹਨੇ ਕਿਹਾ ਵੀ ਮੈਂ ਲੋਹੜੀ ਮੰਗੂੰਗਾ
1: ਜੀ,
0: ਤੇ ਉਹ ਜਿਹੜਾ ਹੈਗਾ ਆ ਮੰਗਾਂਗੇ ਵੱਡੇ ਵੱਡੇ ਜਿਹੜੇ ਘਰ ਹੈਗੇ ਆ ਉਹਨਾਂ ਦੇ ਵਿੱਚ, ਤੇ ਉਹਨਾਂ ਨੂੰ ਪੈਸੇ ਜਿਹੜੇ ਮਿਲਣਗੇ ਉਹ ਰੈੱਡ ਕਰਾਸ ਫੰਡ ਚ ਪਾ ਦਿਆਂਗੇ
1: ਜੀ।
0: ਉਹਨਾਂ ਨੇ ਸਭ ਤੋਂ ਪਹਿਲਾਂ ਜੀ ਦਸੂਏ ਦਾ ਬਹੁਤ ਵੱਡਾ ਲਾਲਿਆਂ ਦਾ ਘਰ ਸੀ ਉੱਥੇ, ਵੀ ਉਹਦੇ ਕਿ ਚੱਲੀਏ ਜੀ।
1: ਜੀ
0: ਉਹ ਸਵੇਰੇ ਜਿਹੜਾ ਹੈਗਾ ਆ ਤਿਆਰ ਹੋ ਕੇ ਚੱਲ ਗਏ, ਉਹਨਾਂ ਨੇ ਦਰਵਾਜ਼ਾ ਖੜਕਾਇਆ, ਲਾਲਾ ਜੀ ਹੁਣੀ ਉਹ ਡਬਲ ਸਟੋਰੀ ਕੋਲ ਹੈਗਾ ਸੀਗਾ ਜੀ, ਉੱਪਰੋਂ ਮਾੜਾ ਜਿਹਾ ਬਣਿਆ ਜੀ ਪਾ ਕੇ ਬਾਅਦ ਥੱਲੇ ਨੂੰ ਦੇਖ ਕੇ ਕਹਿੰਦਾ ਆਪਣੀ ਜਨਾਨੀ ਨੂੰ ਕਹਿੰਦਾ ਦੇਖੀ ਥੱਲੇ ਕੌਣ ਆ। ਤੇ ਉਹ ਜਨਾਨੀ ਥੱਲੇ ਗਈ ਤੇ ਉਹ ਕਹਿੰਦੇ ਜੀ ਇਹ ਰੈੱਡ ਕਰਾਸ ਵਾਸਤੇ ਤਾਂ ਚੰਦਾ ਲੈਣਾ ਆ ਤੇ ਇੱਦਾਂ ਕਰਕੇ
1: ਜੀ।
0: ਉਹ ਜਨਾਨੀ ਗਈ ਉਹਨੇ ਜਾ ਕੇ ਤੇ ਪੰਜ ਸੱਤ ਮਿੰਟ ਬਾਅਦ ਬਾਹਰ ਆਈ ਤੇ ਉਹਨੇ ਕੀਤਾ ਕੌਲੀ ਆਟੇ ਦੀ ਲਿਆਈ ਤੇ ਲਿਆ ਕੇ ਐਸਡੀਐਮ ਨੂੰ ਕਹਿੰਦੇ ਕਿੱਥੇ ਪਾਵਾਂ ਜੀ। ਹਾਂਜੀ ਉਹ ਵਿਚਾਰੇ ਉੱਥੋਂ ਹੀ ਮੁੜਿਆ, ਇਹ ਮੁੜ ਕੇ ਨੀ ਉਹਨਾਂ ਨੇ ਦੂਜਾ ਘਰ ਖੜਕਾਇਆ ਵੀ ਇੱਦਾਂ ਹੀ ਠੀਕ ਆ
1: ਜੀ।
0: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਉਸ ਵੇਲੇ ਫੰਡ ਰੇਜ਼ਿੰਗ ਵੀ ਜਿਹੜੀ ਹੁੰਦੀ ਸੀ ਇਸ ਤਰੀਕੇ ਨਾਲ ਹੁੰਦੀ ਸੀ ਕਿ ਇਸ ਇਹਨਾਂ ਸੰਸਥਾਵਾਂ ਵਿਚ ਕੁਛ ਨਾ ਕੁਛ ਆਉਂਦਾ ਰਹੇ ਜੀ। ਤੇ ਉਹਦੇ ਨਾਲ ਫਿਰ ਜਿਹੜੇ ਹੁੰਦੇ ਸੀ ਨਾ ਕਿ ਹੈਂਡੀਕੈਪ ਹੁੰਦੇ ਸੀ ਡਿਸੇਬਲਡ ਜਿਹਨਾਂ ਨੂੰ ਕਹਿੰਦੇ ਆਪਾਂ,
1: ਬਿਲਕੁਲ
0: ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਉਹ ਟ੍ਰਾਈ ਸਾਈਕਲ ਵਗੈਰਾ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ
1: ਜੀ, ਬਿਲਕੁਲ ਹੈ ਜੀ।
0: ਹੁਣ ਇਹਨਾਂ ਸੰਸਥਾਵਾਂ ਦੀ ਕਿਉਂਕਿ ਫੰਡਾਂ ਦੀ ਲਿਮਿਟਡ ਫੰਡ ਆ ਤੇ ਇਸ ਕਰਕੇ ਇਹਨਾਂ ਦੀ ਐਕਟੀਵਿਟੀ ਵੀ ਬਹੁਤੀ ਨਹੀਂ ਦੇਖੀ ਜਾ ਰਹੀ ਜੀ।
1: ਜੀ
0: ਸੋ ਇਹ ਤਾਂ ਸੀ ਜੀ ਰੈੱਡ ਕਰਾਸ ਬਾਰੇ ਜੀ,
1: ਤੇ
0: ਬਾਕੀ ਬੜੀ ਵਧੀਆ ਸੰਸਥਾ ਹੈਗੀ ਆ ਜੀ। ਆਖਰ ਐਟ ਲੀਸਟ ਕੋਈ ਤਾਂ ਉਦੋਂ ਸਰ ਰਿਕਾਰਡ ਕੀਤਾ ਜਾਂਦਾ ਸੀ ਇਸ ਸਾਈਨ ਦਾ ਜੀ।
1: ਜੀ ਬਿਲਕੁਲ ਹੈ ਜੀ।
0: ਹਾਂਜੀ ਜਿੱਥੇ ਜੰਗ ਲੱਗਦੀ ਸੀ ਉੱਥੇ।
1: ਹਾਂਜੀ ਹੁਣ ਵੀ ਸੈਣੀ ਸਾਹਿਬ ਇੱਥੇ ਇੱਕ ਛੋਟੇ ਛੋਟੇ ਬਾਕਸ ਹੈਗੇ ਆ ਪਲਾਸਟਿਕ ਦੇ, ਮਤਲਬ ਕਿ ਉਹ ਗੋਲਕ ਜੀ ਹੁੰਦੀ ਹੈ ਬਣੀ, ਬਹੁਤ ਸਾਰੇ ਕਈ ਵਾਰੀ ਜਿਹੜੇ ਸੰਸਥਾਵਾਂ ਨੇ ਉਹਨਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ, ਜਾਂ ਬੱਚੇ ਜਿਹੜੇ ਨੇ ਜਿਹੜੇ ਤਕਰੀਬਨ 18 ਸਾਲ ਤੋਂ ਉੱਤੇ ਨੇ ਕਈ ਵਾਰੀ ਉਹ ਵੀ ਜਿਹੜੇ ਨੇ ਸਟੋਰਾਂ ਦੇ ਬਾਹਰ ਖੜ੍ਹ ਜਾਂਦੇ ਨੇ ਸੇਵਾ ਕਰਨ ਦੇ ਲਈ, ਕਿ ਉਹ ਫਿਰ ਇਨਪੁੱਟ ਪਾਉਂਦੇ ਨੇ ਜੀ ਆਪਣੀ।
0: ਤੁਹਾਡੇ ਫੇਰ ਤਾਂ ਨਾ ਜੀ ਸਾਰੇ ਇਹਨਾਂ ਮੁਲਕਾਂ ਦੇ ਵਿਚ ਜਿਹੜੇ ਹੈਗੇ ਆ ਉਹ ਇੰਟਲੈਕਚੁਅਲ ਲੋਕ ਰਹਿੰਦੇ ਹੈਗੇ ਆ, ਸਾਡੇ ਤਾਂ ਜਦੋਂ ਦੇ ਇਹ ਭੁੱਖੇ ਸ਼ੇਰ ਪੋਲੀਟੀਕਲ ਲੀਡਰ ਆਏ ਆ ਤਾਂ ਜੀ ਉਹਨਾਂ ਨੇ ਹੋ ਕਹਿੰਦੇ ਹੋਰ ਕਿਤੇ ਤੁਹਾਨੂੰ ਜਿਹੜਾ ਹੈਗਾ ਦਾਨ ਦਕਸ਼ਣਾ ਦੇਣ ਦੀ ਲੋੜ ਹੀ ਨਹੀਂ, ਇੱਥੇ ਹੀ ਪਾਓ ਸਾਰਾ ਕੁਛ, ਆਪਣੇ ਆਪ ਇੱਥੋਂ ਹੀ ਸਾਰੀਆਂ ਸੇਵਾਵਾਂ ਨਿਕਲਣੀਆਂ ਜੀ। ਹਾਂਜੀ ਸੋ ਅੱਗੇ ਆ ਜੀ ਹੁਣ ਅੱਜ ਦੀਆਂ ਖਬਰਾਂ ਤੇ ਜੀ। ਭਾਰੇ ਸਾਹਿਬ ਬਾਕੀ ਖਬਰਾਂ ਸਾਰੇ ਬੰਦੇ ਜਾਣਦੇ ਆ ਜਿਹੜੇ ਸਾਡੇ ਸਰੋਤੇ ਹੈਗੇ ਆ ਜੀ, ਪਰ ਮੈਂ ਉਹਦੇ ਤੇ ਜਿਹੜੀ ਗੱਲ ਕਰੂੰਗਾ ਉਹ ਇਹ ਕਰੂੰਗਾ ਕਿ ਮੈਨੂੰ ਬੜਾ ਸ਼ੌਕਿੰਗ ਲੱਗਿਆ ਕਿ ਜਦੋਂ ਸਪੀਕਰ ਸਾਹਿਬ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਤੇ ਕਹਿੰਦੇ ਆ ਕਿ ਇਹ ਗੱਲਾਂ ਕਹੋ, ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਨਹੀਂ ਪਤਾ ਲੱਗਾ ਸਾਰਾ ਜਿਹੜਾ ਹੈਗਾ ਆ ਅਖਬਾਰਾਂ ਚ ਆਇਆ ਬਕਾਇਦਾ ਤੌਰ ਤੇ ਵੈਬਸਾਈਟਾਂ ਤੇ ਪਾਇਆ ਬਕਾਇਦਾ ਤੌਰ ਤੇ ਲੋਕਾਂ ਦੇ ਸੁਝਾਅ ਮੰਗੇ ਗਏ ਸਰ। ਮੈਂ ਆਈ ਐਮ ਸ਼ੌਕਡ
1: ਜੀ,
0: ਜਿਹੜੀ ਇਹ ਤਾਂ ਆਪੋਜੀਸ਼ਨ ਲੀਡਰਾਂ ਨੂੰ ਹੀ ਸੀ ਪਤਾ ਵੀ ਭਾਈ ਸਵੇਰੇ ਜਿਹੜਾ ਹੈਗਾ ਜਾਂ ਕਿੰਨਾ ਕੀ ਦੇਣਾ, ਰਾਤ ਨੂੰ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਬਿੱਲ ਦੀਆਂ ਆਪਾਂ ਕਾਪੀਆਂ ਦਿੱਤੀਆਂ ਜੀ।
1: ਜੀ
0: ਆਖਰ ਤਾਂ ਤੁਸੀਂ ਜਿਹੜਾ ਹੈਗਾ ਆ ਮੇਨ ਐਕਟ ਦੇ ਵਿੱਚ ਅਮੈਂਡਮੈਂਟ ਕੀਤੀਆਂ
1: ਜੀ,
0: ਅਮੈਂਡਮੈਂਟ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕੀ ਅਮੈਂਡ ਕਰਨ ਜਾ ਰਹੇ ਹੋ।
1: ਬਿਲਕੁਲ ਹੈ ਜੀ।
0: ਹਾਂਜੀ ਕਿਸੇ ਨੂੰ ਵੀ ਨਹੀਂ ਸੀ ਪਤਾ, ਓਬੀਡੀਅਨ ਨੂੰ ਨਹੀਂ ਪਤਾ ਸੀ, ਦਾ ਕਿਸੇ ਆਪੋਜੀਸ਼ਨ ਦੇ ਲੀਡਰਾਂ ਨੂੰ ਪਤਾ ਸੀ। ਹਾਂਜੀ ਉਹ ਤਾਂ ਚਲੋ ਤੁਸੀਂ ਬਣਾ ਤਾ, ਅਜੇ ਤੱਕ ਉਹਦਾ ਪੰਜਾਬੀ ਤਰਜਮਾ ਨਹੀਂ ਆਇਆ ਪੰਜਾਬ ਦੇ ਵਿੱਚ ਰਹਿੰਦੇ ਹੋਏ
1: ਜੀ।
0: ਉਹਦਾ ਜਿਹੜਾ ਹੈਗਾ ਆ ਤੁਸੀਂ ਉਹ ਤੋਂ ਬਾਅਦ ਜਿਹੜਾ ਆ ਲੋਕਾਂ ਨੇ ਜਿਹੜਾ ਆ ਬਾਅਦ ਦੇ ਵਿੱਚ ਦੇਖਿਆ ਕਿ ਤੁਸੀਂ ਦਿੱਤਾ ਹੈਗਾ ਤੇ ਹੁਣ ਜੋ ਤੁਸੀਂ ਬੋਲਦੇ ਆ ਉਹ ਤਾਂ ਉਹਦੇ ਵਿੱਚ ਹੀ ਹੈ ਨੀ ਲਿਖਿਆ ਆ, ਜਿਹੜਾ ਮਾਨਸਿਕ ਰੋਗੀ ਬਾਰੇ ਜਿਹੜੀ ਧਾਰਾ ਲਿਖੀ ਹੈਗੀ
1: ਜੀ
0: ਸਾਨੂੰ ਨੀ ਪਤਾ, ਕਿਥੋਂ ਪੜ ਪੜ ਕੇ ਮੁੱਖ ਮੰਤਰੀ ਸਾਹਿਬ ਬੋਲੀ ਜਾਂਦੇ ਆ ਜੀ।
1: ਪ੍ਰਸੈਂਟ ਸਾਹਿਬ ਇਸ ਚੀਜ਼ ਦੇ ਵਿੱਚ ਟਕਰਾਅ ਵਧੇਗਾ ਨਾ ਜੀ, ਜੋ ਸਥਿਤੀ ਆ ਜਾਂ ਜੋ ਖਬਰਾਂ ਨਜ਼ਰ ਆ ਰਹੀਆਂ ਨੇ ਇੱਕ ਤਰ੍ਹਾਂ ਦਾ ਚੈਲੰਜ ਹੀ ਕਰ ਰਹੇ ਨੇ ਜਿਵੇਂ ਬਿਆਨ ਆ ਗਿਆ।
0: ਵਧੀਆ ਵਧੂਗਾ ਜੀ, ਵਧੂਗਾ ਔਰ ਉਹਦੇ ਵਾਸਤੇ ਰਿਸਪੋਂਸੀਬਲ ਜਿਹੜਾ ਹੈਗਾ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈਗੇ ਆ
1: ਜੀ। ਬਿਲਕੁਲ
0: ਸਰ, ਇਹ ਜਿਹੜਾ ਅੱਜ ਕਰ ਰਹੇ ਹੈਗੇ ਆ, ਮੈਂ ਔਜਲਾ ਸਾਹਿਬ ਨਾਲ ਗੱਲ ਹੋਈ ਸੀ, ਔਜਲਾ ਸਾਹਿਬ ਨੇ ਜਿੱਦਾਂ ਮਤਲਬ ਜਿਸ ਤਰੀਕੇ ਨਾਲ ਮਤਲਬ ਇਹ ਪੱਖ ਰੱਖਿਆ ਨਾ, ਮੇਰੇ ਖਿਆਲ ਜੇ ਉਹ ਕਾਲ ਤੇ ਵੀ ਆਉਣਗੇ ਤੇ ਉਹ ਚੰਗੀ ਤਰ੍ਹਾਂ ਦੱਸਣਗੇ
1: ਜੀ।
0: ਉਹਨਾਂ ਦੇ ਉਹਨਾਂ ਦਾ ਕਹਿਣਾ ਸੀ ਕਿ ਮਤਲਬ ਜਿਹੜਾ ਹੈਗਾ ਇਹਨਾਂ ਨੂੰ ਅੱਜ ਜੋ ਬੋਲਦੇ ਪਏ ਇਹਨਾਂ ਨੂੰ ਉਸ ਕੰਮ ਹੋਣ ਤੋਂ ਪਹਿਲਾਂ ਬੋਲਣਾ ਚਾਹੀਦਾ, ਭਾਈ ਠਹਿਰ ਜਾ ਵਿਧਾਨ ਸਭਾ ਦੇ ਸੈਸ਼ਨ ਚ ਬਾਅਦ ਚ ਰੱਖੀ, ਪਹਿਲਾਂ ਇੱਥੇ ਭੇਜ।
1: ਬਿਲਕੁਲ ਹੈ ਜੀ।
0: ਹਾਂਜੀ ਅੱਜ ਤੁਹਾਨੂੰ ਆਪਣੇ ਰਾਈਟਸ ਬਾਰੇ ਪਤਾ ਲੱਗ ਗਿਆ ਕਿ ਹਾਂ ਜੀ ਵੀ ਉਹ ਮਾਸਟਰ ਤਾਰਾ ਸਿੰਘ ਦੇ ਨਾਲ ਜਿਹੜਾ ਹੋਇਆ ਆ ਸਮਝੌਤਾ ਹੈਗਾ, ਜਾਂ ਮਤਲਬ 1925 ਦੇ ਵਿੱਚ ਜਿਹੜਾ ਹੋਇਆ ਆ ਤੇ ਅੰਗਰੇਜ਼ਾਂ ਨਾਲ, ਅੱਜ ਤੁਹਾਨੂੰ ਪਤਾ ਉਦੋਂ ਨਹੀਂ ਸੀ ਪਤਾ ਤੁਸੀਂ ਪਹਿਲਾਂ ਉਹਨੂੰ ਕਹਿੰਦੇ ਭਾਈ ਸਰਕਾਰ ਨੇ ਜੇ ਕੁਛ ਏਦਾਂ ਦਾ ਕਰਨਾ ਹੈਗਾ ਆ ਤੇ ਉਹਦਾ ਜਿਹੜਾ ਖਰੜਾ ਆ ਸਾਨੂੰ ਭੇਜਿਆ ਜਾਵੇ, ਨਹੀਂ ਭੇਜਿਆ ਜਾਂਦਾ ਤੇ ਅਸੀਂ ਜਿਹੜਾ ਹੈਗਾ ਆ ਪ੍ਰੋਟੈਸਟ ਕਰਾਂਗੇ ਤੇ ਅਕਾਲ ਤਖ਼ਤ ਬਿਲਕੁਲ ਇਹਦੀ ਇਜਾਜ਼ਤ ਨਹੀਂ ਦਿੰਦਾ। ਉਸ ਚੀਜ਼ ਨਾਲ ਕੀ ਹੋਣਾ ਸੀਗਾ ਜੀ ਕਿ ਜਿਹੜੀ ਆਪੋਜੀਸ਼ਨ ਆ ਉਹ ਬੂਸਟ ਹੋ ਜਾਣੀ ਸੀ, ਫੇਰ ਤਾਂ ਖਹਿਰੇ ਨਹੀਂ ਸੀ ਪੈਰ ਲੱਗਣ ਦੇਣੇ ਇਹਨਾਂ ਦੇ।
1: ਖਰੜਾ ਤਾਂ ਉਹਨਾਂ ਨੇ ਮੰਗਿਆ ਸੀ, ਇਹ ਵੀ ਕਿਹਾ ਸੀ, ਮੈਨੂੰ ਚੇਤੇ ਆ, ਖਬਰਾਂ ਵੀ ਲੱਗੀਆਂ ਸੀ 24 ਤੋਂ 48 ਘੰਟੇ ਦੇ ਵਿੱਚ ਤੁਹਾਨੂੰ ਵਾਪਸ ਵੀ ਕਰ ਦਾਂਗੇ, ਪਰ ਉਹਨਾਂ ਨੇ ਭੇਜਿਆ ਵੀ ਨਹੀਂ, ਉਹ ਚੀਜ਼ ਭੇਜੀ ਵੀ ਨਹੀਂ ਜੀ।
0: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਮੈਨੂੰ ਸ਼ੌਕਿੰਗ ਮੈਂ ਇਸ ਕਰਕੇ ਮੈਂ ਸੀਗਾ ਵੀ ਇਸ ਕਰਕੇ ਹੈਰਾਨ ਸੀ ਕਿ ਦਰਬਾਰ ਸਾਹਿਬ ਦੇ ਬਾਹਰ ਖੜਾ ਹੋ ਕੇ ਇੱਕ ਅੰਮ੍ਰਿਤਧਾਰੀ ਬੋਲ ਰਿਹਾ ਆ ਔਰ ਬਿਲਕੁਲ ਚਰਿਆਂ ਵਿੱਚ ਝੂਠ ਬੋਲ ਰਿਹਾ ਹੈ ਜੀ।
1: ਬਿਲਕੁਲ ਹੈ ਜੀ,
0: ਕੀ ਉਮੀਦ ਕਰੋਗੇ ਤੁਸੀਂ
1: ਜੀ?
0: ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਬੰਦੇ ਬਾਣੀ ਚ ਹੁੰਦੇ ਆ ਜਾਂ ਬਾਣੀ ਦੇ ਧਾਰਨੀ ਹੁੰਦੇ ਆ, ਅਸੀਂ ਉਹਨਾਂ ਬੰਦਿਆਂ ਤੋਂ ਸੱਚ ਦੀ ਉਮੀਦ ਕਰਦੇ ਹੈਗੇ ਆ। ਅਸੀਂ ਮਤਲਬ ਆਮ ਬੰਦੇ ਆ, ਅਸੀਂ ਤਾਂ ਝੂਠ ਬੋਲੀਏ 20 ਵਾਰੀ ਬੋਲੀਏ
1: ਜੀ,
0: ਔਰ ਉਹ ਫਿਰ ਸਾਨੂੰ ਡਰ ਆਉਂਦਾ ਜੀ, ਖੌਫ ਆਉਂਦਾ, ਅਸੀਂ ਬਾਹਰ ਬੋਲ ਸਕਦੇ ਹੈਗੇ ਆ ਜੇ ਤੁਸੀਂ ਦਰਬਾਰ ਸਾਹਿਬ ਦੇ ਬਾਹਰ ਕਹੋ, ਅਸੀਂ ਤਾਂ ਅੰਮ੍ਰਿਤਸਰ ਸ਼ਹਿਰ ਚ ਨੀ ਬੋਲ ਸਕਦੇ ਜੀ, ਡਰਦੇ
1: ਜੀ,
0: ਇਹਨਾਂ ਨੂੰ ਕੋਈ ਖੌਫ ਨਹੀਂ ਜੀ।
1: ਬਿਲਕੁਲ ਹੈ ਜੀ,
0: ਔਰ ਬਿਲਕੁਲ ਸ਼ਰੇਆਮ ਝੂਠ ਬੋਲ ਕੇ ਗਏ ਜੀ। ਹਾਂ ਜੀ, ਅਸੀਂ ਜੀ ਅਖਬਾਰਾਂ ਦੇ ਵਿੱਚ ਦੇਖਿਆ, ਲੋਕਾਂ ਕੋਲੋਂ ਸੁਜੈਸ਼ਨ ਮੰਗੇ ਸੀ,
1: ਅਖਬਾਰਾਂ ਚ ਤਾਂ ਨੀ ਦੇਖਿਆ ਮੈਂ ਵੀ। ਚਲੋ ਮੈਂ ਤੁਹਾਨੂੰ ਉਦਣ ਭੇਜਿਆ, ਮੈਂ ਤਾਂ ਆਪ ਸਰਚ ਕਰਕੇ 2-3 ਜਗ੍ਹਾ 5-7 ਜਗ੍ਹਾ ਤੋਂ ਲੱਭ ਕੇ ਫਿਰ ਮੈਂ ਤੁਹਾਨੂੰ ਤਾਂ ਹੀ ਭੇਜਿਆ, ਮੈਂ ਕਿਹਾ ਇਹੀ ਆ ਜੀ ਬਿੱਲ ਸ਼ੋਰ ਕਰ ਲਿਓ ਹਨਾ।
0: ਭਾਰੇ ਸਾਹਿਬ ਉਹ ਅਮੈਂਡਮੈਂਟਾਂ ਜਿਹੜੀਆਂ ਹੈਗੀਆਂ 2 ਪੇਜਾਂ ਦੀਆਂ ਹੈਗੀਆਂ, ਬਾਕੀ ਉਹ ਮੈਂ ਮੈਨੂੰ ਨਹੀਂ ਉਮੀਦ ਕਿ ਮਾਨ ਸਾਹਿਬ ਨੇ ਪੜਿਆ ਹੋਊਗਾ, ਉਹਨਾਂ ਨੇ ਵੀ ਸੁਣਿਆ ਹੋਊਗਾ ਕਿਸੇ ਤੋਂ ਇੱਦਾਂ ਕਰ ਦਿਆਂ ਤਾਂ ਅਸੀਂ ਇੱਦਾਂ ਕਰ ਦਿਆਂਗੇ, ਉਹ ਸੁਣਿਆ ਹੋਊਗਾ, ਜੋ ਉੱਥੇ ਸੁਝਾਅ ਚੱਲਦੇ ਹੋਣਗੇ ਉਹੀ ਸੁਣੇ ਆ ਤੇ ਉਹੀ ਜਿਹੜੀ ਪ੍ਰਚਾਰੀ ਜਾਂਦੇ ਆ ਜੀ। ਉੱਥੇ ਕਿੱਥੇ ਆ ਮਾਨਸਿਕ ਰੋਗੀ ਬਾਰੇ ਜੀ, ਕਿਤੇ ਨੀ ਜ਼ਿਕਰ ਹੈਗਾ ਜੀ। ਮੈਂ ਤਾਂ ਕੱਲ ਨੂੰ ਉਹਨੂੰ ਇੱਕ ਇੱਕ ਅੱਖਰ ਜਿਹੜਾ ਹੈਗਾ ਨਾ ਜੀ, ਉਹਦਾ ਪੜ੍ਹ ਕੇ ਉਹਦਾ ਡਿਕਸ਼ਨਰੀ ਮੀਨਿੰਗ ਜਿਹੜਾ ਹੈਗਾ ਆ ਲਿਖ ਕੇ ਤੇ ਫਿਰ ਉੱਤੇ ਤਰਜਮਾ ਕਰਨਾ ਹੈਗਾ ਅਗਲੇ ਹਫ਼ਤੇ ਦੇ ਵਿੱਚ
1: ਜੀ।
0: ਉੱਥੇ ਕਿੱਥੇ ਲਿਖਿਆ ਹੈਗਾ ਗੁਟਕਾ ਸਾਹਿਬ ਬਾਰੇ, ਕਿੱਥੇ ਦੱਸਿਆ ਜੀ?
1: ਬਿਲਕੁਲ ਹੈ ਜੀ,
0: ਹਾਂਜੀ, ਉੱਥੇ ਸਿਰਫ ਗੁਰੂ ਮਹਾਰਾਜ ਦੇ ਜਿਹੜਾ ਹੈਗਾ ਆ ਭਈ ਤੁਸੀਂ ਆਪਣੇ ਜਿਹੜੇ ਆ ਸਰੂਪ ਬਾਰੇ ਜਿਹੜਾ ਆ ਉਹ ਦਰਜ ਆ ਜੀ
1: ਜੀ।
0: ਬਾਕੀ ਉਹਦੇ ਵਿੱਚ ਜਿਹੜੇ ਹੈਗੇ ਹੋਰ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ, ਅੱਜ ਕੱਲ ਡਿਜੀਟਲ ਬੇਅਦਬੀਆਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਕਿਉਂ ਉਹ ਸਕੋਪ ਕਿਉਂ ਛੱਡਿਆ ਗਿਆ ਜੀ? ਉਹਨਾਂ ਨੂੰ ਕਿੱਦਾਂ ਤੁਸੀਂ ਟ੍ਰੀਟ ਕਰੋਗੇ? ਮੰਨ ਲਓ ਕੋਈ ਬੰਦਾ ਜਿਹੜਾ ਹੈਗਾ ਤੁਹਾਡੇ ਕੋਲ ਟਰੇਸ ਹੋ ਜਾਂਦਾ ਵੀ ਇੱਥੇ ਹੀ ਬੰਦਾ ਬੈਠਾ ਆ, ਪੰਜਾਬ ਚ ਬੈਠਾ ਬੰਦਾ ਡਿਜੀਟਲੀ ਜਿਹੜਾ ਹੈਗਾ ਆ ਕੋਈ ਇੱਦਾਂ ਦਾ ਕੰਮ ਕਰ ਦਿੰਦਾ ਹੈਗਾ ਆ, ਕੀ ਉਹ ਬੇਅਦਬੀ ਨਹੀਂ ਹੈ?
1: ਪਰ ਇਹਦੇ ਵਿੱਚ ਦੇਖੋ ਸਾਈ ਸਾਹਿਬ, ਜਦੋਂ ਆਪਣਾ ਬੇਅਦਬੀ ਬਰਗਾੜੀ ਦੇ ਵਿੱਚ ਸਭ ਤੋਂ ਵੱਡਾ ਜੋ ਹੋਇਆ ਜੋ ਵੀ ਵਾਪਰਿਆ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਐਸ ਜੀ ਪੀ ਸੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਮਿਲ ਕੇ ਸਿਰ ਜੋੜ ਕੇ ਬੈਠਦੇ ਜਿੱਦਾਂ ਹੁਣ ਵੀ ਬੈਠੇ ਹੀ ਹੈ, ਤਾਂ ਉਹ ਬੈਠ ਕੇ ਤਾਂ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਆਉਣ ਤੋਂ ਆਪਣਾ ਜਿਹੜਾ ਸੀ ਇੱਕ ਮਰਿਆਦਾ ਦੇ ਹਿਸਾਬ ਦੇ ਨਾਲ ਉਸ ਚੀਜ਼ ਨੂੰ ਤਿਆਰ ਕਰਦੇ, ਲੋਕਾਂ ਦੇ ਵਿੱਚ ਉਸ ਨੂੰ ਜਿਹੜਾ ਪ੍ਰਚਾਰ ਦੇ ਚਾਹੇ ਕਾਨੂੰਨ ਹੀ ਬਣਾ ਦਿੰਦੇ, ਆਪਣੇ ਤੌਰ ਦੇ ਉੱਤੇ ਵੀ ਬਣਵਾ ਸਕਦੇ ਸੀ ਜੀ।
0: ਵਾਰਿਸ ਸਾਹਿਬ, ਕੁਛ ਇੱਕ ਗੱਲਾਂ ਜਿਹੜੀਆਂ ਹੈਗੀਆਂ ਲੀਗਲ ਪਰਸਨੈਲਿਟੀਜ਼ ਦੇ ਕਰਨ ਵਾਲੀਆਂ ਨਹੀਂ ਹੁੰਦੀਆਂ
1: ਜੀ।
0: ਲੀਗਲ ਬੰਦਾ ਜਿਹੜਾ ਆ ਜਦੋਂ ਗੱਲ ਕਰੂਗਾ ਲੀਗਲ ਵਰਡਿੰਗ ਯੂਜ਼ ਕਰੂਗਾ,
1: ਬਿਲਕੁਲ ਹੈ ਜੀ,
0: ਉਹ ਲੀਗਲ ਵਰਡ ਜਿੱਦਾਂ ਹੁਣ ਕਸਟੋਡੀਅਨ ਵਰਡ ਜਿਹੜਾ ਲਿਖ ਦਿੱਤਾ ਇਹਨਾਂ ਨੇ, ਉਹ ਕਸਟੋਡੀਅਨ ਵਰਡ ਜਿਹੜਾ ਹੈਗਾ ਆ ਤੁਹਾਨੂੰ ਪਤਾ ਆ ਉਹਦੀ ਮਲਕੀਤੀ ਦਾ ਅਧਿਕਾਰ ਹੁੰਦਾ ਉਹ ਜੀ,
1: ਜਿੱਦਾਂ ਮਹਾਰਾਜ ਦੀ ਬੀੜ ਕਹਿੰਦੇ ਆ ਆਮ ਭਾਸ਼ਾ ਦੇ ਆਪਾਂ ਜਿੱਦਾਂ ਕਹਿੰਦੇ ਆ, ਉਹਨਾਂ ਨੇ ਸਰੂਪ ਲਿਖ ਦਿੱਤਾ ਉਹ ਵੀ ਵਿਵਾਦ ਬਣਿਆ।
0: ਅੱਛਾ ਜੀ, ਡੋਮੀਨੈਂਸ ਦਾ ਜਿਹੜਾ ਹੈਗਾ ਆ ਰਾਈਟ ਆਫ ਡੋਮੀਨੈਂਸ ਜਿਹਦੇ ਕੋਲ ਹੁੰਦਾ ਹੀ ਇਜ਼ ਕਸਟੋਡੀਅਨ
1: ਜੀ,
0: ਹੈ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜੇ ਇੱਕ ਸਿੱਖ ਦੇ ਤੌਰ ਤੇ ਮੈਂ ਉਹਨੂੰ ਸਮਝਾਂ ਤੇ ਇਹ ਤਾਂ ਇਹ ਹੈਗਾ ਆ ਕਿ ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਡੋਮੀਨੈਂਸ ਮਤਲਬ ਉਸ ਬੰਦੇ ਦੀ ਹੋ ਗਈ, ਕਸਟੋਡੀਅਨ ਉਸਦੀ ਹੋ ਗਈ, ਵੀ ਜਿਹਨੇ ਘਰ ਆਪਣੇ ਪ੍ਰਕਾਸ਼ ਕੀਤਾ ਆ ਉਹ ਕਸਟੋਡੀਅਨ ਹੋ ਗਿਆ, ਜਿਹਨੇ ਆਪਣੇ ਡੇਰੇ ਚ ਕੀਤਾ ਆ ਉਹ ਹੋ ਗਿਆ ਜੀ, ਤੇ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਗ੍ਰੰਥੀ ਆ ਜੀ। ਹੁਣ ਸਾਡੇ ਪਿੰਡ ਦੇ ਵਿੱਚ ਸਰ ਕੋਈ ਗ੍ਰੰਥੀ ਹੈ ਹੀ ਨਹੀਂ ਗਾ ਜੀ, ਜਿਹੜੇ ਬੰਦਿਆਂ ਦੇ ਪਿੰਡ ਵਾਲੇ ਆਪ ਸੇਵਾ ਕਰਦੇ ਹੈਗੇ, ਆਪ ਜਾਂਦੇ ਆਉਂਦੇ ਚਾਬੀ ਕਿਸੇ ਨੇ ਰੱਖੀ ਹੁੰਦੀ ਆ, ਕਿਸੇ ਨੇ ਸਵੇਰੇ ਤੜਕੇ ਜਿਹੜਾ ਇੱਕ ਲੇਡੀ ਹੈਗੀ ਉਹ 3:30 ਵਜੇ ਚਲ ਜਾਂਦੀ ਆ, ਉਹ ਜਾ ਕੇ ਲੋਕ ਖੋਹ ਲਿਆਉਂਦੀ ਹੈਗੀ ਆ, ਪਿੱਛੇ ਜਿਹੜਾ ਬੜਾ ਸ਼ਾਂਤੀ ਪੂਰਵਕ ਮਾਹੌਲ ਹੈਗਾ ਆ ਜੀ।
1: ਕਸਟੋਡੀਅਨ ਕੌਣ ਹੋਊਗਾ ਜੀ? ਆਪਾਂ ਕਦੇ ਸੁਣਿਆ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੋਈ ਵੀ ਲਿਆ ਕੇ ਘਰ ਦੇ ਵਿੱਚ ਕਰਦਾ ਹੈ, ਪਾਠ ਰਕਾਉਂਦਾ ਜਾਂ ਵਿਆਹ ਦੀਆਂ ਰਸਮਾਂ ਜਾਂ ਦੁੱਖ ਦੀਆਂ ਰਸਮਾਂ ਹੁੰਦੀਆਂ ਨੇ ਸਾਰਾ, ਕਦੇ ਆਪਾਂ ਸੁਣਿਆ ਕਦੇ ਉੱਥੇ ਬੇਅਦਬੀ ਹੋਈ ਆ ਇੱਦਾਂ?
0: ਸਰ ਕਦੀ ਵੀ ਨਹੀਂ ਜੀ
1: ਜੀ,
0: ਅਗਲੇ ਤਾਂ ਸਤਿਕਾਰ ਦਿੰਦੇ ਪੂਰੀ ਤਰ੍ਹਾਂ
1: ਪਹਿਰਾ ਦਿੰਦੇ ਆ ਬਕਾਇਦਾ, ਰਾਤ ਨੂੰ ਰੋਲ ਲੱਗਦੀ ਆ, ਸਾਰਾ ਕੁਝ ਲੱਗਦਾ ਉੱਥੇ, ਬਕਾਇਦਾ ਪਰਿਵਾਰ ਦਾ ਵਿਅਕਤੀ ਜਾਂ ਕੋਈ ਮੈਂਬਰ ਜਿਹੜਾ ਬੈਠਦਾ ਜੀ ਨਾਲ,
0: ਨਹੀਂ ਸੋਖਾ ਸਿੱਧ ਕਰਕੇ ਫੇਰ ਅਗਲੇ ਪਤੇ ਚਲ ਜਾਂਦੇ ਹੈਗੇ ਆ, ਉਹ ਚੱਕਰ ਨਹੀਂ ਹੈ ਜੀ। ਗੱਲ ਤਾਂ ਇਹ ਹੈਗੀ ਆ ਕਿ ਅੱਗੇ ਤੁਸੀਂ ਜੇ ਸਿੱਖ ਸਕੋਲਰਸ ਨੂੰ ਨਾਲ ਲੈ ਲੈਂਦੇ ਤੇ ਉਹ ਇਸ ਚੀਜ਼ ਨੂੰ ਜਿਹੜਾ ਹੈਗਾ ਆ ਉਹ ਸ਼ਬਦਾਂ ਦਾ ਜਿਹੜਾ ਆ ਉਹ ਸ਼ਬਦਾਂ ਦੇ ਨਾਲ ਜਿਹੜੀ ਮਾਨਹਾਨੀ ਹੁੰਦੀ ਪਈ ਆ ਉਹ ਤਾਂ ਨਾ ਹੁੰਦੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਤੇ ਮੈਨੂੰ ਸਖ਼ਤ ਇਤਰਾਜ ਹੈਗਾ ਆ ਜੀ। ਬਾਕੀ ਆਪਾਂ ਅਗਲੇ ਹਫਤੇ ਦੇ ਵਿੱਚ ਇੱਥੇ ਪ੍ਰੋਗਰਾਮ ਜ਼ਰੂਰ ਸਪੈਸ਼ਲੀ ਕਰਾਂਗੇ
1: ਜ਼ਰੂਰ,
0: ਔਰ ਇੱਕ ਇੱਕ ਅੱਖਰ ਦੇ ਉੱਤੇ ਜਿਹੜਾ ਹੈਗਾ ਆ ਆਪਾਂ ਉਹਦਾ ਲੀਗਲ ਵਰਡਿੰਗ ਤੇ ਉਹਦਾ ਸਾਰਾ ਮੀਨਿੰਗ ਜਿਹੜਾ ਹੈਗਾ ਆ ਉਹ ਤੇ ਵੀ ਜਿਹੜਾ ਆ ਡਿਸਕਸ ਕਰਾਂਗੇ।
1: ਬਿਲਕੁਲ ਹੈ ਜੀ। ਤੇ ਸੈਂਟ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਜੋਲ ਭੈਣ ਜੀ, ਸਵਾਗਤ ਹੈ ਜੀ।
2: ਮੈਂ ਸੁਣਦੀ ਸੀਗੀ ਤੇ ਤੁਸੀਂ ਇਹ ਦੇਖੋ ਬਈ ਤੁਹਾਨੂੰ ਪਤਾ ਮੈਂ ਇੱਕ ਵਾਰ ਭਾਰਤ ਸਾਹਿਬ ਤੁਹਾਨੂੰ ਭੇਜੀ ਸੀ ਫੋਟੋ ਬਈ ਉਹ ਜਿਹੜੇ ਗਮਲੇ ਜੇ ਬਣੇ ਹੁੰਦੇ ਆ ਨਾ ਸਟੋਰਾਂ ਦੇ ਅੱਗੇ ਦਰਖਤ ਲਾਏ ਹੁੰਦੇ ਆ ਉਹਦੇ ਉੱਤੇ ਹੀ ਬਾਈਬਲ ਰੱਖੀ ਹੋਈ ਸੀ।
1: ਹਾਂਜੀ ਹਾਂਜੀ, ਉਦੋਂ ਮੈਂ ਇੱਕ ਸਪੈਸ਼ਲ ਚਰਚ ਦੀ ਗੱਲ ਕੀਤੀ ਸੀ। ਹਾਂਜੀ,
2: ਸਾਨੂੰ ਤਾਂ ਮਰਿਆਦਾ ਨਹੀਂ ਵਧਣ ਨਹੀਂ ਦਿੱਤਾ।
1: ਬਿਲਕੁਲ ਹੈ ਜੀ।
2: ਤੇ ਅੱਜ ਜਿਹੜੇ ਗੁਰਗਾਜ ਹੋਣੀ ਨੇ, ਚਲੋ ਆਪਾਂ ਉਹ ਤਾਂ ਜਿਹੜੀਆਂ ਡੂੰਘੀਆਂ ਗੱਲਾਂ ਨੇ ਬਈ ਕੀ ਇਹਨਾਂ ਨੇ ਕਾਨੂੰਨ ਬਣਾਇਆ ਕੀ ਨਹੀਂ
1: ਜੀ।
2: ਤੇ ਗੁਰਗਾਜ ਹੋਣਾ ਨੂੰ ਪੁੱਛੇ ਜਿਵੇਂ ਤੁਸੀਂ ਜਥੇਦਾਰ ਬਣੇ ਹੋ ਉਦੋਂ ਮਰਿਆਦਾ ਰੱਖੀ ਗਈ ਸੀ ਉਹ
1: ਜੀ।
2: ਹਾਂ, ਤੇ ਕਿਵੇਂ ਤੁਸੀਂ ਲੋਕੇ ਛੁਪੇ ਚੋਰੀ ਸਾਰਾ ਕੁਛ ਕੀਤਾ
1: ਜੀ।
2: ਤੇ ਅੱਜ ਮੈਂ ਹੁਣ ਤੁਸੀਂ ਆਪਾਂ ਕਹਿੰਦੇ ਸੀ ਪਿੰਡਾਂ ਚ ਤਾਂ ਆਮ ਹੀ ਆਪਣੀ ਬੋਲੀ ਦੇ ਵਿਚ ਕਿਹਾ ਜਾਂਦਾ ਸੀ ਮਹਾਰਾਜ ਦੀ ਬੀੜ ਲੈਣੀ, ਸਰੂਪ ਤਾਂ ਪਤਾ ਹੀ ਨੀ ਸੀਗਾ।
1: ਹਾਂਜੀ ਬਿਲਕੁਲ ਹੈ ਜੀ।
2: ਹੈਂ, ਤੇ ਉਹ ਆਪਣਾ ਕੁਛ ਵੀ ਜਿਹੜਾ ਉੱਪਰ ਉਹ ਚੰਦੋਆ ਸਾਹਿਬ ਹੁੰਦਾ ਚੰਦੋਆ ਸਾਹਿਬ ਬਣਾਤਾ ਉਹ ਵੀ ਹੈ
1: ਜੀ। ਬਿਲਕੁਲ ਹੈ।
2: ਤੇ ਉਹ ਹੁਣ ਚੰਦੋਆ ਤੁਸੀਂ ਕਹਿ ਹੀ ਨੀ ਸਕਦੇ ਹੈਗੇ
1: ਜੀ।
2: ਇਹਨਾਂ ਨੇ ਜਿਹੜਾ ਹੁਣ ਕੀਤਾ ਹੈਗਾ ਬਈ ਸਰਟੀਫਿਕੇਟ ਮਿਲੂਗਾ।
1: ਹਾਂਜੀ,
2: ਨਹੀਂ ਸਰਟੀਫਿਕੇਟ ਲੈਣਾ ਪਊਗਾ,
1: ਸਿੱਖੀ ਦਾ ਸਰਟੀਫਿਕੇਟ। ਹਾਂਜੀ ਬਿਲਕੁਲ।
2: ਹਾਂ, ਤੁਸੀਂ ਇਹ ਦੱਸੋ ਜਿਨ੍ਹਾਂ ਕੋਲ ਜਿਹੜੇ ਇਹਨਾਂ ਦੇ ਸਰਟੀਫਿਕੇਟ ਵਾਲਿਆਂ ਨੇ ਉਹਨਾਂ ਦੇ ਕੀ ਕਾਰਨਾਮੇ ਨੂੰ ਦੇ ਦੇਣੀ ਇਹਨਾਂ ਨੂੰ
1: ਜੀ,
2: ਹੈਨਾ। ਤੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਭੰਬਲ ਭੂਸੇ ਦੇ ਵਿਚ ਪਾਇਆ ਹੋਇਆ ਦੁਨੀਆ, ਇਹਨਾਂ ਨੇ ਇਸ ਭੰਬਲ ਭੂਸੇ ਦੇ ਵਿਚ ਪਾ ਕੇ ਅਸਲੀ ਪੋਲੀਟਿਕਸ ਜਿਹੜੀ ਹੋ ਰਹੀ ਆ ਜਿਹਨੇ ਪੰਜਾਬ ਨੂੰ ਇੰਨਾ ਪਿੱਛੇ ਸਿੱਟਤਾ
1: ਜੀ,
2: ਉਹਦੇ ਵੱਲ ਤਾਂ ਖਿਆਲ ਹੀ ਨੀ ਜਾਣ ਦਿੰਦੇ।
1: ਬਿਲਕੁਲ,
2: ਇੱਥੇ ਹੀ ਉਲਝਾਈ ਰੱਖਦੇ ਨੇ, ਕਿਸੇ ਨੇ ਭਾਂਡੇ ਮਾਂਜ ਲੇ ਦੋ ਦਿਨ ਦੋ ਕੌਲੀਆਂ ਮਾਂਜ ਲੀਆਂ, ਕਿਸੇ ਨੇ ਜੁੱਤੀਆਂ ਸਾਫ ਕਰ ਲੀਆਂ, ਆਹੀ ਬਸ ਹੋ ਹੀ ਜਾਂਦਾ। ਇੱਥੇ ਕਈ ਲੋਕ ਇਹ ਨੂੰ ਆਧਾਰ ਬਣਾ ਕੇ ਹੀ ਵੋਟਾਂ ਪਾਈ ਜਾਂਦੇ ਆ।
1: ਬਿਲਕੁਲ,
2: ਬਸ ਉਹਨਾਂ ਨੇ ਹੋਰ ਜਿਹੜਾ ਮਾੜਾ ਮੋਟਾ ਕੁਛ ਬਚਿਆ ਉਹ ਵੀ ਉਹ ਕਰਨਾ ਇਹਨਾਂ ਨੇ। ਚਲੋ ਠੀਕ ਆ, ਜਿਹੜਾ ਕੋਈ ਕਾਨੂੰਨ ਦੇ ਵਿਚ ਹੋਇਆ, ਕਾਨੂੰਨ ਚ ਜਿਹੜੀ ਕੋਈ ਨਹੀਂ ਠੀਕ ਉਹ ਤਾਂ ਬਹਿਸ ਕਰਕੇ ਦੇਖ ਕੇ ਉਹਦੇ ਉੱਤੇ ਵਿਚਾਰ ਤਾਂ ਕੀਤੀ ਜਾ ਸਕਦੀ ਆ।
1: ਬਿਲਕੁਲ,
2: ਪਰ ਆ ਜਿਹੜੀਆਂ ਮਾੜੀਆਂ ਮਾੜੀਆਂ ਛੋਟੀ ਛੋਟੀਆਂ ਗੱਲਾਂ ਨੇ ਇਹਨਾਂ ਨੂੰ ਮੁੱਦੇ ਬਣਾ ਕੇ ਲੋਕਾਂ ਨੂੰ ਤਾਂ ਡਿਸਟ੍ਰੈਕਟ ਨਾ ਕਰੋ।
1: ਬਿਲਕੁਲ ਹੈ ਜੀ,
2: ਹੈਨਾ, ਬੜੀ ਮਾੜੀ ਗੱਲ ਆ ਬਹੁਤ। ਹੋਰ ਤਾਂ ਇਹਨਾਂ ਤੋਂ ਕੁਛ ਆਉਂਦਾ ਹੀ ਨੀ ਹੈਗਾ
1: ਜੀ,
2: ਇਹੀ ਦਿਮਾਗ ਘੁਮਾਈ ਜਾਂਦੇ ਆ ਸਾਰਾ ਦਿਨ।
1: ਬਿਲਕੁਲ ਹੈ ਜੀ।
0: ਬੜੀ ਵਧੀਆ ਗੱਲ ਕੀਤੀ ਹੈਗੀ ਆ। ਅਸੀਂ ਜਿਹੜਾ ਹੈਗਾ ਆ ਸਾਨੂੰ ਇਹ ਪਤਾ ਨੀ ਸਮਝ ਹੀ ਕਿੱਦਾਂ ਦੀ ਬਣਾਤੀ ਆ
1: ਜੀ
0: ਕਿ ਗੁਰਬਾਣੀ ਦਾ ਜਿਹੜਾ ਆ ਜੀ ਉਹਦਾ ਤਾਂ ਮਤਲਬ ਬੇਅਦਬੀ ਹੋ ਹੀ ਨੀ ਸਕਦੀ ਜੀ।
1: ਜੀ,
0: ਸ਼ਬਦ ਗੁਰੂ ਦੀ ਬੇਅਦਬੀ ਹੋ ਹੀ ਨੀ ਸਕਦੀ
1: ਜੀ।
0: ਸ਼ਬਦ ਗੁਰੂ ਜਿਹੜਾ ਹੈਗਾ ਆ ਜੀ ਉਹ ਕੋਈ ਬਾਹਰੀ ਚੀਜ਼ ਤਾਂ ਹੈ ਨੀ ਜੀ,
1: ਜੀ
0: ਉਹ ਤਾਂ ਇੱਕ ਜਿਹੜਾ ਹੈਗਾ ਆ ਹਵਾ ਦੇ ਵਿੱਚ ਵੀ ਸ਼ਬਦ ਗੁਰੂ ਹੈਗਾ ਆ ਜੀ, ਫੇਰ ਉਹੀ ਅੰਤਰ ਗੁਰੂ ਅਰਾਧਨਾ ਕਹਿੰਦੇ ਹੈਗੇ ਆ ਜੀ, ਉਹ ਸ਼ਬਦ ਗੁਰੂ ਫੇਰ ਬੰਦੇ ਆਪਣੇ ਅੰਦਰ ਪ੍ਰਗਟ ਕਰਦਾ ਜੀ ਸ਼ਬਦ
1: ਜੀ,
0: ਉਹ ਤਾਂ ਗੱਲਾਂ ਡੂੰਘੀਆਂ ਹੈਗੀਆਂ। ਸਾਨੂੰ ਤਾਂ ਚਲੋ ਨਹੀਂ ਪਤਾ ਸੀ, ਸਧਾਰਨ ਬੁੱਧੀ ਵਾਲੇ ਲੋਕ ਹੈਗੇ ਹਾਂ
1: ਜੀ,
0: ਇਹ ਜਿਹੜੇ ਉੱਥੇ ਬੈਠੇ ਹੈਗੇ ਆ ਇੰਨਾ ਇੰਨਾ ਅਭਿਆਸ ਕਰਦੇ ਹੈਗੇ, ਇਹਨਾਂ ਨੂੰ ਵੀ ਨੀ ਪਤਾ ਇਹ ਵੀ ਬਾਹਰ ਦੀ ਦੌੜ ਦੇ ਵਿੱਚ ਹੀ ਪਏ ਹੈਗੇ ਜੀ।
1: ਬਿਲਕੁਲ ਹੈ ਜੀ,
0: ਉਹ ਮੈਂ ਤਾਂ ਇਹ ਜਾਣਦਾ ਹੈਗਾ ਜੀ ਬਈ ਸਿੱਖ ਸਕਾਲਰ ਬਸਕੀਨ ਸੀ
1: ਜੀ,
0: ਉਹਨੇ ਉਹਨਾਂ ਦੇ ਵੀ ਹੱਥ ਜੋੜ ਦਿੱਤੇ, ਉਹ ਵੀ ਸੰਕੋਚ ਕਰਕੇ ਬੋਲਦੇ ਸੀ ਕਿ ਮੈਂ ਬਹੁਤਾ ਨਾ ਬੋਲਾਂ ਨਾਲ ਹੀ ਨੀ ਗੱਲ ਕਹਿ ਦਿੰਦੇ ਸੀ, ਬਹੁਤਾ ਨਾ ਬੋਲਾਂ ਫੇਰ ਜਿਹੜੇ ਹੈਗੇ ਆ ਕੱਚੀ ਸੋਚ ਵਾਲੇ ਜਿਹੜੇ ਹੈਗੇ ਆ ਉਹ ਗਰਮ ਹੋ ਜਾਂਦੇ ਆ।
1: ਮੈਂ ਤਾਂ ਸਾਈਂ ਸਾਹਿਬ ਕਈ ਵਾਰੀ ਨਾ, ਚਲੋ ਪਿਛਲੀ ਵਾਰੀ ਮੈਂ ਓਸ਼ੋ ਦਾ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀ, ਉਹਨੂੰ ਪੜ੍ਹ ਕੇ ਵੀ ਸੁਣਾਇਆ ਸੀ, ਮੈਂ ਉਸ ਵਿੱਚ ਹੈਰਾਨ ਰਹਿ ਗਿਆ। ਚਲੋ ਉਹਨੇ ਸਿੱਖ ਧਰਮ ਦੀ ਥੋੜੀ ਗੱਲ ਕੀਤੀ ਹੈ, ਪਰ ਬਾਕੀ ਜਿਹੜੇ ਧਰਮਾਂ ਦੇ ਉਹਨੇ ਨਾ ਕਹਿ ਸਕਦੇ ਹੈਗੇ ਪੂਰਾ ਐਨ ਲਾਹੂ ਲਾਹ ਤੇ ਧੱਜੀਆਂ ਉਡਾਤੀਆਂ, ਪਰ ਉਹ ਵੀ ਹੈ ਨਾ ਇਸ ਚੀਜ਼ ਦੇ ਉੱਤੇ ਸਿੱਖ ਧਰਮ ਦੇ ਖਿਲਾਫ, ਮਤਲਬ ਕਿ ਉਹ ਆਪਣੇ ਹਿਸਾਬ ਦੇ ਨਾਲ ਥੋੜਾ ਜਿਹਾ ਕੀਤਾ ਜੋ ਵੀ ਕੀਤਾ, ਪਰ ਉਸ ਹਿਸਾਬ ਦੇ ਨਾਲ ਹੀ ਬੋਲ ਸਕੇ ਹਨ ਜਾਂ ਜਿਸ ਹਿਸਾਬ ਨਾਲ ਬਾਕੀਆਂ ਦੇ ਖੁੱਲ ਕੇ ਆਪਣੇ ਵਿਚਾਰ ਦੇ ਗਿਆ ਜੀ।
0: ਉਹ ਅੰਮ੍ਰਿਤਸਰ ਆਇਆ ਜੀ, ਇੱਥੇ ਆਇਆ ਆ ਕੇ ਇਹ ਕਹਿੰਦੇ ਜੀ ਸਿਰ ਢੱਕ ਕੇ ਅੰਦਰ ਚ
1: ਜੀ,
0: ਉਹ ਕਹਿੰਦਾ ਸਤਿਕਾਰ ਮੇਰੇ ਦਿਲ ਚ ਆ
1: ਜੀ,
0: ਉਹ ਕਹਿੰਦੇ ਤੂੰ ਸਿਰ ਢੱਕ ਕੇ ਢੱਕੇ ਬਿਨਾ ਅਸੀਂ ਤੈਨੂੰ ਉੱਤਰ ਨਹੀਂ ਜਾਣ ਦੇਣਾ
1: ਜੀ,
0: ਉਹ ਕਹਿੰਦਾ ਮੈਂ ਫੇਰ ਜਾਣਾ ਹੀ ਨੀ, ਉਹ ਚੁੱਪ ਕਰਕੇ ਵਾਪਸ ਚਲਾ ਗਿਆ ਜੀ।
1: ਬਿਲਕੁਲ ਹੈ ਜੀ,
0: ਤੂੰ ਇਸ ਕਰਕੇ ਜਿਹੜਾ ਹੈਗਾ ਆ ਹੁਣ ਆਖਰ ਉਹਨਾਂ ਨੇ ਵੀ ਤਾਂ ਕਿਤੋਂ ਅਧਿਐਨ ਕੀਤਾ ਹੀ ਆ ਨਾ, ਪੜ੍ਹਿਆ ਹੀ ਸੀ, ਤਾਂ ਹੀ ਅਗਲੇ ਬੰਦੇ ਨੇ ਜਿਹੜਾ ਇਹਦਾ ਟੀਕਾ ਕਰ ਦਿੱਤਾ ਜਪਜੀ ਸਾਹਿਬ ਦਾ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਅਸੀਂ ਨਾ ਲੋਕ ਜਿਹੜੇ ਹੈਗੇ ਆ ਟ੍ਰਿਫਲਸ ਦੇ ਵਿੱਚ ਜਿਆਦਾ ਉਲਝਦੇ ਹੈਗੇ ਆ, ਤੁਛ ਚੀਜ਼ਾਂ ਚ ਜਿਆਦਾ ਉਲਝਦੇ ਹੈਗੇ ਆ, ਅਸੀਂ ਇਹਨਾਂ ਚੀਜ਼ਾਂ ਚ ਉਲਝ ਕੇ ਕ੍ਰਕਸ ਜਿਹੜਾ ਹੁੰਦਾ ਆ ਜਿਹੜਾ ਹੈਗਾ ਆ ਇੱਥੇ ਤਾਂ ਉਹ ਅਸੀਂ ਮਤਲਬ ਕਹਿੰਦੇ ਨਾ ਸ਼ਹਿਦ ਤੇ ਮੱਖੀਆਂ ਦੇ ਵਿੱਚ ਜਿਹੜਾ ਹੈਗਾ ਆ ਉਹ ਸ਼ਹਿਦ ਵਾਲੀ ਜਿਹੜੀ ਫਾੜੀ ਹੁੰਦੀ ਉਹ ਅਲੱਗ ਹੀ ਹੁੰਦੀ ਹੈਗੀ ਆ, ਅਸੀਂ ਉੱਥੇ ਤੱਕ ਤਾਂ ਪਹੁੰਚਦੇ ਨੀ ਗੇ, ਅਸੀਂ ਕਦੀ ਮੱਖੀਆਂ ਚ ਉਲਝ ਜਾਂਦੇ ਹੈਗੇ ਆ, ਕਦੀ ਉਹਦੇ ਜਿਹੜੇ ਹੈਗੇ ਆ ਉਹ ਦੂਜੇ ਜਿਹੜੇ ਹੈਗੇ ਆ ਜਿੱਥੇ ਉਹਦੇ ਬੱਚੇ ਹੁੰਦੇ ਅਸੀਂ ਉਹਨਾਂ ਚ ਉਲਝ ਜਾਂਦੇ ਹੈਗੇ ਆ ਜੀ, ਸ਼ਹਿਦ ਦਾ ਟੇਸਟ ਕਿਸੇ ਕੋਲ ਲੈਣਾ ਹੀ ਨੀ, ਉੱਥੇ ਤੱਕ ਪਹੁੰਚਦੇ ਹੀ ਨੀ ਜੀ।
1: ਬਿਲਕੁਲ ਹੈ ਜੀ,
0: ਦੂਜਾ ਇਹ ਹੈਗਾ ਪੁਜਾਰੀਵਾਦ ਨੇ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਆ ਜਿਹੜੀ ਬਾਹਰੀ ਦਿੱਖ ਬੇਅਦਬੀ ਇਹ ਸਾਰੀਆਂ ਚੀਜ਼ਾਂ ਇਹ ਪੁਜਾਰੀਵਾਦ ਦੀ ਦੇਣੀ ਆ, ਭਾਰਤ ਸਾਹਿਬ ਜੀ ਦੇ ਬਾਰੇ ਮੈਂ ਪਹਿਲਾਂ ਵੀ ਬੋਲਿਆ ਸੀ।
1: ਬਿਲਕੁਲ ਹੈ ਜੀ, ਬਿਲਕੁਲ,
0: ਔਰ ਹੁਣ ਅੱਗੇ ਦੀ ਅੱਗੇ ਤੁਸੀਂ ਦੇਖੋ ਨਾ ਹੁਣ ਜਿਹੜਾ ਹੈਗਾ ਆ ਮੈਂ ਉਹ ਦੇਖੋ ਨਾਲ ਹੀ ਮਾਨ ਸਾਹਿਬ ਦੀ ਸਟੇਟਮੈਂਟ ਆ ਗਈ ਨਾ ਵੀ ਅਸੀਂ ਬਿਲਕੁਲ ਨੀ ਵਾਪਸ ਲੈਣਾ ਜੀ, ਏਦਾਂ ਕਰਕੇ ਹੈਗਾ ਜੀ, ਮਤਲਬ ਇਹ ਹੈਗਾ ਆ ਵੀ ਹੁਣ ਵੀ ਬਾਦਲ ਪਰਿਵਾਰ ਨੂੰ ਹੀ ਦੁੱਖ ਹੈਗਾ ਜਿੱਦਾਂ ਮਰਜ਼ੀ ਆ, ਸਰ ਲੋਕੀ ਜਿਹੜੇ ਹੈਗੇ ਆ ਪੀਪਲ ਆਰ ਲੀਸਟ ਕੰਸਰਨਡ, ਅਸੀਂ ਭਾਵੇਂ ਜੋ ਮਰਜ਼ੀ ਮਿਲ ਕੇ ਜਾਈਏ। ਦੋ ਤਰ੍ਹਾਂ ਦੇ ਗਰੁੱਪ ਹੈਗੇ ਆ ਜੀ, ਇੱਕ ਸਰਕਾਰ ਦੇ ਪੱਖੀ ਗਰੁੱਪ ਹੈਗਾ ਆ ਜਿਹਨਾਂ ਦੇ ਦਿੱਜ ਜੁੜੇ ਹੈਗੇ ਆ, ਉਹ ਤਾਂ ਜਿੰਦਾਬਾਦ ਮੁਰਦਾਬਾਦ ਉਹਨਾਂ ਨੇ ਕਰੀ ਜਾਣਾ ਜੀ,
1: ਇਹਦੇ ਵਿੱਚ
0: ਜਿਹੜੇ ਹੈਗੇ ਆ ਵੀ ਉੱਥੇ ਬੈਠੇ ਜੀ।
1: ਸੈਣੀ ਸਾਹਿਬ ਕਿਤੇ ਨਾ ਕਿਤੇ ਸੁਖਬੀਰ ਬਾਦਲ ਹੁਣੀ ਵੀ ਇਸ ਕਰਕੇ ਇਸ ਉੱਤੇ ਜਿਹੜਾ ਚੁੱਪ ਧਰ ਕੇ ਬੈਠੇ ਨੇ ਕਿ ਵਿਵਾਦ ਦੇ ਵਿੱਚ ਨਾ ਫਸੀਏ ਇਸ ਚੀਜ਼ ਦੇ ਵਿੱਚ, ਚਲੋ ਜੋ ਜੋ ਕਰਦੇ ਆ ਉਹ ਕਰ ਲੈਣ ਦੋ ਉਹਨਾਂ ਨੂੰ।
0: ਪਰ ਇਹ ਸਭ ਇੱਕ ਚੀਜ਼ ਹੁੰਦੀ ਹੈ ਟਾਈਮਿੰਗ,
1: ਟਾਈਮਿੰਗ
0: ਟਾਈਮਿੰਗ ਦੀ ਜਿਹੜੀ ਵੈਲਿਊ ਆ ਨਾ ਉਹ ਨਾ ਤਾਂ ਇਹਨਾਂ ਨੂੰ ਪਤਾ ਹੈਗੀ ਆ ਤੇ ਨਾ ਮਤਲਬ ਜਿਹੜਾ ਆ ਅਕਾਲੀ ਦਲ ਨੂੰ ਪਤਾ
1: ਜੀ,
0: ਕਦੋਂ ਬੋਲਣਾ ਕਿੱਥੇ ਬੋਲਣਾ ਕਿੱਥੇ ਚੁੱਪ ਰਹਿਣਾ ਇਹ ਚੀਜ਼ ਜਿਹੜੀ ਆ ਪੋਲਿਟਿਕਸ ਦੇ ਵਿੱਚ ਬਹੁਤ ਜ਼ਰੂਰੀ ਆ।
1: ਉਹ ਟਾਈਮਿੰਗ ਜਿਹੜੀ ਤੁਸੀਂ ਪਹਿਲਾਂ ਦੱਸੀ ਆ ਨਾ ਕਿ ਜਦੋਂ ਖਰੜਾ ਇਹਨਾਂ ਨੂੰ ਮੰਗਿਆ, ਖਰੜਾ ਮੰਗਿਆ ਜਾਂ ਉਦੋਂ ਹੀ ਜਾਂ ਤਾਂ ਸੰਘਰਸ਼ ਆਰੰਭ ਦਿੰਦੇ ਜੇ ਇਸ ਦੇ ਖਿਲਾਫ।
0: ਹੁਣ ਮੈਂ ਹੈਰਾਨ ਹੈਗਾ ਆ ਕਿ ਚਲੋ ਇੱਕ ਪੋਲੀਟੀਕਲ ਪਾਰਟੀ ਦੇ ਨਾਲ SGPC ਜੁੜੀ ਹੀ ਹੈਗੀ, ਉਹਨਾਂ ਦੇ ਨਾਲ ਹੀ ਅਕਾਲਤਖ਼ਤ, ਆਮ ਸਿੱਖ ਕੀ ਸੋਚਦਾ ਪਿਆ ਆ ਮੇਰੇ ਨੂੰ, ਮੈਂ ਮਤਲਬ ਜਿਹੜਾ ਹੈਗਾ ਆਮ ਸਿੱਖ ਕੀ ਸੋਚਦਾ ਉਹਦਾ ਰਿਐਕਸ਼ਨ ਜਿਹੜਾ ਨਾ ਤਾਂ ਮੈਨੂੰ ਮਾਰਕੀਟ ਚੋਂ ਲੱਭਦਾ ਪਿਆ ਨਾ ਸਮਾਜ ਚੋਂ ਲੱਭਦਾ ਪਿਆ ਵੀ ਇੱਕ ਆਮ ਸਿੱਖ ਕੀ ਸੋਚਦਾ ਪਿਆ, ਕੀ ਉਹਨੇ ਜਿਹੜਾ ਇਹ ਖਰੜਾ ਪੜਿਆ ਨੀ, ਕੀ ਉਹਨਾਂ ਨੂੰ ਇਹਦੇ ਬਾਰੇ ਪਤਾ ਨੀ, ਜਾਂ ਮਤਲਬ ਜਿਹੜਾ ਹੈਗਾ ਆ ਕਿ ਹੀ ਐਟ ਲੀਸਟ ਕੰਸਰਨਡ, ਮੈਨੂੰ ਕੀ ਹੈਜੀ ਵੀ ਮੈਂ ਤਾਂ ਜਿਹੜਾ ਹੈਗਾ ਆ ਆਹੀ ਤਾਂ ਸਤਿਕਾਰ ਕਰਦਾ ਹੀ ਆ, ਜਿਹੜਾ ਕਰੂਗਾ ਸੋ ਭਰੂਗਾ,
1: ਹੈਂਜੀ
0: ਮਹਾਰਾਜ ਆਪ ਹੀ ਦੇਖੂਗਾ ਅਗਲਿਆਂ ਦਾ ਤਾਂ ਕੰਮ ਹੀ ਵਧੀਆ।
1: ਬਿਲਕੁਲ
0: ਠੀਕ ਹੈ ਨਾ ਜੀ, ਤੋ ਇਸ ਕਰਕੇ ਜਿਹੜਾ ਹੈਗਾ ਜਦ ਤੱਕ ਆਮ ਸਿੱਖ ਉਸ ਚੀਜ਼ ਦੇ ਵਿੱਚ ਇਨਵੋਲਵ ਨਹੀਂ ਹੁੰਦਾ, ਤੁਹਾਡਾ ਕ੍ਰਿਟੀਸਾਈਜ਼ ਕੀਤੇ ਦਾ ਤੁਹਾਡਾ ਅਪੋਜ਼ ਕੀਤਾ ਵੀ ਨਲਟੀ ਆ, ਉਹਦਾ ਵਿੱਚ ਕੋਈ ਫਾਇਦਾ ਨਹੀਂ ਜੀ।
1: ਬਿਲਕੁਲ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਟਕਰਾਅ ਹੋਣਾ ਆ, ਉਹ ਟਕਰਾਅ ਜਿਹੜਾ ਹੈਗਾ ਆ ਉਹਨੂੰ ਇਹਨਾਂ ਨੇ ਪੋਲੀਟੀਕਲ ਟਕਰਾਅ

0: ਕਰ ਦੇਣਗੇ ਤਾਂ ਕੀ ਹੋਊਗਾ, ਗਵਰਨਰ ਇਜ ਨੋਟ ਬਾਉਂਡ
1: ਜੀ।
0: ਅਕਾਲ ਤਖ਼ਤ ਦਾ ਜਿਹੜਾ ਹੈਗਾ ਆ, ਅਕਾਲ ਤਖ਼ਤ ਸੰਭਣ ਕਰਕੇ ਜਾਂ ਕਿਸੇ ਤਰੀਕੇ ਨਾਲ ਕਰ ਸਕਦੇ ਹੈਗੇ ਆ, ਤੇ ਉਹ ਉਹਨਾਂ ਹੀ ਕਰ ਸਕਦੇ ਜਿਹੜੇ ਮਤਲਬ ਪਤਿਤ ਹੋਣਦੇ ਆ, ਆਪਣੇ ਦੂਜੇ ਅੰਮ੍ਰਿਤਧਾਰੀ ਹੁੰਦੇ ਆ। ਪਤਿਤ ਕਾਹਦਾ ਜ਼ੋਰ ਜੀ, ਉਹਨੂੰ ਤੇ ਇੱਕ ਜਿਹੜਾ ਹੈਗਾ ਮਤਲਬ ਸਲਾਹ ਦਿੱਤੀ ਜਾ ਸਕਦੀ ਹੈਗੀ ਆ, ਉਹ ਸਲਾਹ ਦੇ ਦੇਣਗੇ
1: ਜੀ।
0: ਗਵਰਨਰ ਕੀ ਕਰੂਗਾ ਜੀ, ਜਦੋਂ ਤੁਸੀਂ ਗਵਰਨਰ ਨੇ ਸਹੀ ਪਾ ਦਿੱਤੀ ਤੇ ਉਹਦਾ ਰੋਲ ਤਾਂ ਖਤਮ ਹੋ ਗਿਆ।
1: ਬਿਲਕੁਲ,
0: ਅਗਲੇ ਵੀ ਇੱਕ ਚਿੱਠੀ ਇਹਨਾਂ ਨੂੰ ਲਿਖ ਦੇਣਗੇ ਕਿ ਯੂ ਗੋ ਟੂ ਦਾ ਹਾਈ ਕੋਰਟ
1: ਹਾਂਜੀ
0: ਐਂਡ ਚੈਲੰਜ ਇਟ।
1: ਬਿਲਕੁਲ,
0: ਜੇ ਤੁਸੀਂ ਕਹਿੰਦੇ ਹੈਗੇ ਆ ਵੀ ਸਿੱਖਾਂ ਦੀ ਸਲਾਹ ਤੋਂ ਬਿਨਾਂ ਬਣਿਆ ਹੈਗਾ, ਤੇ ਤੁਸੀਂ ਇਹਨੂੰ ਚੈਲੰਜ ਕਰ ਦਿਓ ਹਾਈ ਕੋਰਟ ਦੇ ਵਿੱਚ ਉਹਨਾਂ ਮਤਾਂ ਥੱਲੇ,
1: ਜਿਵੇਂ ਚੈਲੰਜ ਹੋਇਆ ਵੀ ਆ ਪਹਿਲਾਂ। ਬਿਲਕੁਲ ਜੀ,
0: ਉਹਦੇ ਵੀ ਆਪਣੇ ਸਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ
1: ਇੰਡੀਵਿਜੁਅਲ ਇੰਡੀਵਿਜੁਅਲ ਫਿਰ। ਬਿਲਕੁਲ ਜੀ,
0: ਹਾਂ ਉਹ ਸੰਸਥਾ ਕਰੇ ਆਪਣੇ ਆਪ ਜਾਂ ਸਿੱਖਾਂ ਵਾਸਤੇ ਇਹਨਾਂ ਨੇ ਬਣਾਇਆ, ਸਿੱਖਾਂ ਨੂੰ ਕੋਨਫੀਡੈਂਸ ਦੇ ਵਿੱਚ ਦਿੰਦੇ ਆ ਸਾਡੀ ਤਾਂ ਜਿਹੜੀ ਸੰਸਥਾ ਹੈਗੀ ਆ ਇਹ ਸਿੱਖਾਂ ਦੀ ਜਿਹੜੀ ਹੈਗੀ ਆ ਇਲੈਕਟਡ ਬੋਡੀ ਆ।
1: ਬਿਲਕੁਲ ਜੀ,
0: ਹਾਂਜੀ
1: ਚੰਡੀਗੜ੍ਹ ਦੇ ਵਿਚ ਜਿਹੜਾ ਐਕਟ ਲਾਗੂ ਕੀਤਾ ਗਿਆ ਕਿਰਾਏਦਾਰੀ ਐਕਟ, ਕਿਵੇਂ ਦੇਖਦੇ ਹੋ? 13 ਮਈ ਤੱਕ ਅਦਾਲਤਾਂ ਬੰਦ ਕਰ ਦਿੱਤੀਆਂ ਨੇ ਜੀ, ਇਹਦਾ ਅਸਰ ਪੂਰੇ
0: ਪੰਜਾਬ ਦੀ ਸਾਡੇ ਨਹੀਂ ਨਹੀਂ ਨਹੀਂ ਨਹੀਂ ਉਹ ਸਾਡਾ ਪੰਜਾਬ ਦਾ ਜਿਹੜਾ ਹੈਗਾ ਨਾ ਪੰਜਾਬ ਰੈਂਟ ਰੈਸਟ੍ਰਿਕਸ਼ਨ ਐਕਟ ਜਿਹੜਾ ਹੈਗਾ ਆ ਉਹ ਮਤਲਬ ਗਵਰਨ ਕਰਦਾ ਪੰਜਾਬ ਨੂੰ। ਇਹ ਚੰਡੀਗੜ੍ਹ ਕਿਉਂਕਿ ਯੂਨੀਅਨ ਟੈਰੀਟਰੀ ਹੈਗੀ ਆ, ਯੂਨੀਅਨ ਟੈਰੀਟਰੀ ਦੇ ਵਿਚ ਲਾ ਜਿਹੜਾ ਹੈਗਾ ਰੈਂਟ ਲਾ ਵੱਖਰਾ ਲਾਗੂ ਹੁੰਦਾ ਹੈਗਾ ਆ ਜੀ। ਉਹਦੇ ਵਿਚ ਜਿਹੜੇ ਹੈਗੇ ਉਹਨਾਂ ਨੂੰ ਕੁਛ ਇੱਕ ਇਤਰਾਜ ਹੈਗੇ ਸੀਗੇ ਜੀ, ਵੀ ਜਿਹਦੇ ਵਿਚ ਵੀ ਕਿਰਾਏਦਾਰ ਦੀ ਸੁਰੱਖਿਆ ਜਿਹੜੀ ਹੈਗੀ ਆ ਬਿਲਕੁਲ ਨਹੀਂ ਰਹੀ ਜੀ, ਤੇ ਉਹਦੇ ਨਾਲ ਜਿਹੜਾ ਆ ਵੀ ਉਹ ਇਸ ਕਰਕੇ ਉਹ ਥੋੜਾ ਜਿਹਾ ਪ੍ਰੋਟੈਸਟ ਕਰਦੇ ਸੀ। ਦੂਜਾ ਐਗਜ਼ੈਕਟਿਵ ਨੂੰ ਅਧਿਕਾਰ ਦਿੱਤਾ ਹੈਗਾ ਜੀ, ਉਹ ਉਹਨਾਂ ਦੇ ਮੁੱਦੇ ਹੈਗੇ ਕੋਈ ਲੋਕਲ, ਉਹਦੇ ਕਰਕੇ ਚੰਡੀਗੜ੍ਹ ਦੀ ਜਿਹੜੀ ਬਾਰ ਹੈਗੀ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਪ੍ਰੋਟੈਸਟ ਕਰ ਰਹੀ ਹੈਗੀ ਆ ਜੀ।
1: ਬਿਲਕੁਲ,
0: ਹੋਰ ਵਕੀਲਾਂ ਕੋਲ ਸਰ ਕੋਈ ਹਥਿਆਰ ਥੋੜਾ ਹੁੰਦੇ ਹੈਗੇ ਆ ਜੀ, ਇੱਕ ਹੀ ਹੁੰਦੀ ਹੈ ਪੜਤਾਲ ਪਾ ਦਿਓ ਜੀ
1: ਹਾਂਜੀ,
0: ਸਗੋਂ ਉਹਦਾ ਨੁਕਸਾਨ ਵੀ ਵਕੀਲਾਂ ਨੂੰ ਆਪ ਹੀ ਹੁੰਦਾ ਹੈਗਾ ਆ ਜੀ। ਜੇ ਕਿਸੇ ਦਾ ਕੁਛ ਕੰਮ ਕਰਾਂਗੇ ਤੇ ਤਾਂ ਹੀ ਦੋ ਪੈਸੇ ਅਗਲਾ ਦਊਗਾ,
1: ਸਗੋਂ
0: ਵਕੀਲ ਵੀ ਘਰੋਂ ਜਾਂਦੇ ਆ ਤੇ ਖਾਲੀ ਹੋ ਆਉਂਦੇ ਹੈਗੇ ਆ, ਤੇ ਪਰ ਇਹ ਆ ਪਰ ਸਾਡੇ ਕੋਲ ਹੱਲ ਹੀ ਕੋਈ ਨੀ ਹੁੰਦਾ ਜੀ।
1: ਬਿਲਕੁਲ, ਤੇ ਦੂਸਰੇ ਪਾਸੇ ਸੈਣ ਸਾਹਿਬ ਆਂਧਰਾ ਪ੍ਰਦੇਸ਼ ਦਾ ਇੱਕ ਮਾਮਲਾ ਮੈਂ ਥੋੜਾ ਜਿਹਾ ਨਸ਼ਰ ਕੀਤਾ ਉਹਦੇ ਵਿਚ ਜੰਗ ਜਿਹੜੇ ਵਕੀਲ ਹੈਗੇ ਆ ਕਿਤੇ ਨਾ ਕਿਤੇ ਜੱਜਾਂ ਦਾ ਪ੍ਰੈਸ਼ਰ ਜਾਂ ਉਹ ਸਾਰੀਆਂ ਚੀਜ਼ਾਂ ਜੋ ਚੱਲ ਰਹੀਆਂ ਨੇ ਕਿਵੇਂ ਦੇਖਦੇ ਹੋ ਜੀ?
0: ਪਰ ਸਭ ਏਦਾਂ ਹੈਗਾ ਆ ਕਿ ਜੱਜਸ ਸ਼ੁਡ ਸਪੀਕ ਥਰੂ ਹਿਸ ਜਜਮੈਂਟਸ
1: ਜੀ,
0: ਜੱਜ ਜਿਹੜਾ ਆ ਨਾ ਉਹਨੂੰ ਮੂੰਹ ਤੋਂ ਨਹੀਂ ਬੋਲਣਾ ਚਾਹੀਦਾ, ਉਹਨੂੰ ਉਹਦੀ ਜਜਮੈਂਟ ਬੋਲਣੀ ਚਾਹੀਦੀ ਆ
1: ਜੀ।
0: ਜੇ ਵਕੀਲ ਜਿਹੜਾ ਹੈਗਾ ਆ ਯੰਗ ਲਾਇਰ ਸੀਗਾ ਤੇ ਉਹਨੇ ਕੁਛ ਇੱਕ ਵਲਗਰ ਆਰਗੂ ਵੀ ਕਰ ਦਿੱਤਾ ਸੀ ਵੀ ਜਿਹੜਾ ਉਹਦੇ ਨਾਲ ਨਹੀਂ ਰਿਲੇਟਡ ਸੀ, ਤੇ ਜੱਜ ਨੂੰ ਇੰਨਾ ਟੈਂਪਰ ਨਹੀਂ ਸੀ ਖੋਣਾ ਚਾਹੀਦਾ
1: ਜੀ।
0: ਉਹ ਵੀ ਉਦੋਂ ਜਦੋਂ ਜਿਹੜਾ ਹੈਗਾ ਆ ਕਿ ਵਕੀਲ ਨੇ ਅਪੋਲੋਜੀ ਟੈਂਡਰ ਕਰ ਦਿੱਤੀ ਸੀ ਤੇ ਉਸ ਵੇਲੇ ਮਾਮਲੇ ਨੂੰ ਮਤਲਬ ਗੋ ਅਵੇ ਕਰ ਦੇਣਾ ਚਾਹੀਦਾ ਸੀ। ਇਹਨਾਂ ਨੇ ਜਿਹੜਾ ਹੈਗਾ ਆ ਜਾਣ ਬੁੱਝ ਕੇ ਉਸ ਚੀਜ਼ ਨੂੰ ਮਤਲਬ ਉਸ ਵੇਲੇ ਬਿਲਕੁਲ ਟੈਂਪਰ ਹੀ ਇੰਨਾ ਜਿਆਦਾ ਸਭ ਲੂਜ਼ ਕਰ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਿਆ ਵਾ ਪੁਲਿਸ ਤੋਂ ਬਸ ਪੁਲਿਸ ਨੂੰ
1: ਕਸਟਡੀ ਦੇ ਵਿੱਚ
0: ਹਾਂਜੀ ਉਹ ਚਲੋ ਠੀਕ ਹੈ ਉਹ ਫਿਰ ਮੁੜ ਕੇ ਜਿਹੜਾ ਹੈਗਾ ਹਾਈ ਕੋਰਟ ਦੀ ਜਿਹੜੀ ਬਾਰ ਐਸੋਸੀਏਸ਼ਨ ਵਿੱਚ ਪਈ, ਉਹਨਾਂ ਨੇ ਜੱਜ ਸਾਹਿਬ ਨੂੰ ਕਿਹਾ, ਉਹਨਾਂ ਨੇ ਫਿਰ ਉਹ ਆਰਡਰ ਤਾਂ ਵਿਦਡਰਾ ਕਰ ਲਿਆ
1: ਜੀ।
0: ਪਰ ਉਹਦਾ ਜਿਹੜਾ ਹੈਗਾ ਆ ਅਸਰ ਇਹ ਹੋਇਆ ਹੈਗਾ ਆ ਕਿ ਉਹ ਦੇਖੋ ਨਾ ਵੀ ਚੀਫ ਜਸਟਿਸ ਆਫ ਇੰਡੀਆ ਤੱਕ ਗੱਲ ਚੱਲ ਗਈ ਹੈਗੀ ਆ ਕਿ ਉਸ ਜੱਜ ਕੋਲੋਂ ਵਰਕ ਵਿਦਡਰਾ ਕਰ ਲਿਆ ਜਾਏ।
1: ਬਿਲਕੁਲ
0: ਹਾਂਜੀ, ਵੀ ਉਹਨੂੰ ਜਿਹੜਾ ਕਿਸੇ ਐਡਮਿਨਿਸਟ੍ਰੇਟਰ ਕੰਮ ਤੇ ਲਾ ਤਾ ਜਾਵੇ, ਉਹ ਮਤਲਬ ਕੋਰਟ ਦੇ ਵਿੱਚ ਬਹਿਣ ਵਾਸਤੇ ਫਿੱਟ ਨਹੀਂ ਹੈ
1: ਜੀ।
0: ਕੋਰਟ ਦੇ ਵਿਚ ਤਾਂ ਸਰ ਬੜਾ ਕੁਛ ਹੁੰਦਾ ਹੈਗਾ ਆ, ਇੰਨਾ ਜਿਆਦਾ ਟੈਂਪਰ ਲੂਜ਼ ਕਰਨਾ ਜਿਹੜਾ ਆ ਉਹ ਹਮੇਸ਼ਾ ਬੰਦੇ ਦੇ ਆਪਣੇ ਨੁਕਸਾਨ ਦੇ ਹੀ ਹੁੰਦਾ ਹੈਗਾ ਜੀ, ਕਦੀ ਫਾਇਦੇ ਵਾਲੀ ਗੱਲ ਨਹੀਂ ਹੁੰਦੀ।
1: ਬਿਲਕੁਲ ਹੈ ਜੀ ਜੀ, ਤੇ ਸੈਣੀ ਸਾਹਿਬ ਸੰਦੀਪ ਪਾਠਕ ਸਾਹਿਬ ਜਿਹੜੇ ਨੇ ਉਹ ਪੂਰਾ ਪੰਜਾਬ ਸਰਕਾਰ ਨੂੰ ਕਾਨੂੰਨ ਦਾ ਪਾਠ ਪੜਾ ਰਹੇ ਨੇ ਜੀ FIR ਮਸਲੇ ਦੇ ਵਿਚ।
0: ਉਹ FIR ਜਿਹੜੀ ਹੈਗੀਆਂ ਮਿਲ ਹੀ ਨਹੀਂ ਰਹੀਆਂ, ਨਾ ਤਾਂ ਸਾਨੂੰ ਮਿਲ ਰਹੀਆਂ ਹੈਗੀਆਂ ਜੀ
1: ਜੀ,
0: ਉਹ ਵੈਬਸਾਈਟ ਤੇ ਚਾੜਦੇ ਹੀ ਨਹੀਂ ਪਏ ਪੁਲਿਸ ਦੀ, ਤੇ ਉਹ ਹੈਗੀਆਂ ਵੀ ਆ ਕਿ ਨਹੀਂ ਹੈਗੀਆਂ ਵੈਸੇ ਹੀ ਉਦਾਂ ਹੀ ਤੋਰ ਦਿੱਤੇ ਜੀ, ਜਾਂ ਇਹਨਾਂ ਨੇ ਰੱਖੀਆਂ ਹੀ ਆ ਜੀ
1: ਜੀ।
0: ਜਿੱਦਾਂ ਸਾਡੇ ਪੱਤਰਕਾਰਾਂ ਦੇ ਉੱਤੇ ਜਿਹੜੀ ਰੱਖੀ ਗਈ ਸੀ 12 ਦਿਨ ਬਾਅਦ ਰਸ਼ਰ ਹੋਈ ਸੀ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ
1: ਤੇ ਸਾਹਿਬ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਮੀਡੀਆ ਦੀ ਵੀ ਥੋੜੀ ਗੱਲ ਕਰ

0: ਕਰਨਾ ਚਾਹਾਂਗਾ ਜਿਹੜਾ ਕਹਿ ਸਕਦੇ ਹਾਂ ਕਿ ਐਡਵਾਂਸ ਕਿ ਸਭ ਤੋਂ ਪਹਿਲਾਂ ਅਸੀਂ ਹੀ ਜਿਹੜੀ ਆ ਖਬਰ ਬ੍ਰੇਕ ਕਰੀਏ ਕਿਤੇ ਨਾ ਕਿਤੇ ਉਹ ਵੀ ਦੋ ਚਿੱਤੀ ਮਤਲਬ ਕਿ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਾਈ ਪ੍ਰੋਫਾਈਲ ਕੋਈ ਵਿਅਕਤੀ ਹੈ ਉਹਦੇ ਬਾਰੇ ਕੋਈ ਖਬਰ ਲੱਗ ਜਾਂਦੀ ਹੈ ਤਾਂ ਵਾਇਰਲ ਹੋ ਜਾਂਦੀ ਹੈ ਜਿਵੇਂ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਇਹ ਮਤਲਬ ਕਿ ਕਿਆਸ ਰਾਈਆਂ ਲੱਗ ਰਹੀਆਂ ਨੇ ਜਾਂ ਕਿੱਦਾਂ ਹੈ ਕਿਵੇਂ ਦੇਖਦੇ ਹੋ ਕਿਤੇ ਜਿੰਮੇਵਾਰੀ ਉਹ ਮੀਡੀਆ ਦੀ ਵੀ ਬਣਦੀ ਹੈ ਜਿਹੜੇ ਇਸ ਚੀਜ਼ ਨੂੰ ਉਛਾਲਦੇ ਆ ਜਾਂ ਕਰਦੇ ਆ ਜਾਂ ਆਪਣੀ ਕਿ ਅਸੀਂ ਸਭ ਤੋਂ ਪਹਿਲਾਂ ਹੀ ਖਬਰ ਅਸੀਂ ਹੀ ਨਸ਼ਰ ਕਰ ਦਈਏ
1: ਪਰ ਸਾਹਿਬ ਇਹ ਨੋਟ ਇਨ ਦਾ ਏਅਰ ਇਹ ਨਹੀਂ ਹੋਊਗੀ
0: ਜੀ
1: ਜੇ ਮੀਡੀਆ ਨੇ ਗੱਲ ਕੀਤੀ ਹੈਗੀ ਆ ਨਾ ਜੀ
0: ਉੱਥੇ
1: ਉਸ ਮੀਡੀਆ ਦੀ ਰਿਪੋਰਟ ਤਾਂ ਜਿਹੜੀ ਹੈਗੀ ਹੈਗੀ ਤੇ ਜਿਹੜੀ ਪੁਲਿਸ ਫੜਨ ਗਈ ਜੀ ਉੱਥੇ
0: ਜੀ
1: ਜਿਹੜਾ ਉਹ ਬਚ ਕੇ ਦੌੜੇ ਹੈਗੇ ਜੀ ਜੇ ਚੱਕ ਲਿਆ ਹੁੰਦਾ ਤੇ ਐਫ ਆਈ ਆਰ ਵੀ ਬਾਹਰ ਆ ਜਾਣੀ ਸੀ
0: ਬਿਲਕੁਲ ਉਹ ਤਾਂ ਹੈ ਜੀ
1: ਹਾਂਜੀ
0: ਦੌੜੇਗਾ ਤੋਂ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਨਹੀਂ ਹੈ ਕਿ ਕਿਆਸ ਰਾਈਆਂ ਨਹੀਂ ਹੈ ਸਗੋਂ ਸਰਕਾਰ ਨੇ ਅੱਜ ਜਿਹੜਾ ਹੈਗਾ ਆ ਵੀ ਮਤਲਬ ਇਹ ਗੱਲ ਕਹੀ ਉੱਥੇ ਇਸ ਚੀਜ਼ ਦਾ ਬੈਨੀਫਿਟ ਲੈਣ ਦਾ ਕੋਸ਼ਿਸ਼ ਕੀਤੀ ਵੀ ਇਹਨੇ ਮੁਲਜ਼ਮ ਨੇ ਜਿਹੜਾ ਹੈਗਾ ਆ ਵੀ ਜਿਹੜੇ ਬੰਦੇ ਪਟੀਸ਼ਨਰ ਨੇ ਕੋਈ ਐਫ ਆਈ ਆਰ ਦਾ ਨੰਬਰ ਤਾਂ ਪਾਇਆ ਨੀ ਤੇ ਬਲੈਂਕਟ ਬੇਲ ਦਿੱਤੀ ਨੀ ਜਾ ਸਕਦੀ ਹੈਂਜੀ ਇਹ ਦੱਸੇ ਤਾਂ ਸਹੀ ਕਿਹੜੀ ਐਫ ਆਈ ਆਰ ਨੰਬਰ ਆ ਉਹ ਇਹਨੇ ਦੱਸਣਾ ਅਸੀਂ ਨੀ ਦੱਸਣਾ ਹਾਂਜੀ ਜੱਜ ਸਾਹਿਬ ਨੇ ਕਿਹਾ ਵੀ ਜੇ ਅਗਲੇ ਬੰਦੇ ਨੇ ਆ ਰਿਪੋਰਟਾਂ ਦੇ ਆਧਾਰ ਤੇ ਆਇਆ ਹੀ ਹੈਗਾ ਆ ਤੇ ਤੁਸੀਂ ਦੱਸੋ ਤੁਹਾਡੇ ਕੋਲ ਹੈ ਨੀ ਐਫ ਆਈ ਆਰ ਕੋਈ ਨਹੀਂ ਹੈਗੀ ਤੇ ਤੁਸੀਂ ਉਹ ਤਾਂ ਸਟੇਟਮੈਂਟ ਦੇ ਦਿਓ ਵੀ ਕੋਈ ਐਫ ਆਈ ਆਰ ਨਹੀਂ ਦਰਜ ਹੈਗੀ ਕਿ ਅਸੀਂ ਕੇਸ ਖਤਮ ਕਰ ਦਿੰਦੇ ਹਾਂ
0: ਬਿਲਕੁਲ
1: ਜੀ ਉਹ ਤਾਂ ਸਾਨੂੰ ਪੂਰੇ ਪੰਜਾਬ ਤੋਂ ਪਤਾ ਕਰਨਾ ਪਊਗਾ ਹਾਂਜੀ ਥਾਣਿਆਂ ਤੋਂ ਪਤਾ ਕਰਨਾ ਪਊ ਕੱਲੇ ਕੱਲੇ ਥਾਣੇ ਤੋਂ ਪਤਾ ਕਰਨਾ ਪਊਗਾ ਹਾਂਜੀ ਉਹ ਕਹਿੰਦੇ ਕਮਾਲ ਦੀ ਗੱਲ ਹੈਗੀ ਆ ਸਰਕਾਰ ਦੇ ਵਕੀਲਾਂ ਨੂੰ ਹੀ ਸਰਕਾਰ ਬਾਰੇ ਨੀ ਪਤਾ ਸਰਕਾਰ ਨੇ ਕੀਤੀ ਹੈ ਕਿ ਨਹੀਂ ਕੀਤੀ ਪੁਲਿਸ ਕਿਤੇ ਤੁਹਾਡੇ ਤੋਂ ਬਾਹਰ ਹੈਗੀ ਆ
0: ਜੀ
1: ਤਾਂ ਉਹਨਾਂ ਨੇ ਜਿਹੜਾ ਹੈਗਾ ਆ ਥੋੜੀ ਜਿਹੀ ਪ੍ਰੋਟੈਕਸ਼ਨ ਵੀ ਦਿੱਤੀ ਹੈ ਇਸ ਚੀਜ਼ ਦੇ ਉੱਤੇ ਨਾਲ ਸੋਮਵਾਰ ਦੇ ਉੱਤੇ ਰੱਖਿਆ ਜੀ
0: ਜੀ ਪਰ ਸਰ ਏਦਾਂ ਹੀ ਇੱਕ ਮੁੱਦਾ ਹੋਰ ਵੀ ਬਣ ਜਾਂਦਾ ਉਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰਜਿੰਦਰ ਗੁਪਤਾ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਈ ਸੀ ਜੋ ਉਹਨਾਂ ਦੀ ਫੈਕਟਰੀ ਆ ਜੋ ਵੀ ਹੈ ਟ੍ਰਾਈਡੈਂਟ ਗਰੁੱਪ ਜਿਹੜਾ ਉਹਨਾਂ ਦੀ ਹੈ ਤਾਂ ਉਹਦੇ ਉੱਤੇ ਜਿਹੜੀ ਰੇਡ ਹੋਈ ਸੀ ਆਪਣੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬੈਕ ਫੁੱਟ ਕਰਨਾ ਪਿਆ ਜੀ ਆਪਣਾ
1: ਹਾਂਜੀ ਜੀ ਹਾਂਜੀ ਉਹ ਤਾਂ ਕਹਿੰਦੇ ਹੈਗੇ ਅਸੀਂ ਤਾਂ ਰੇਡ ਕੀਤੀ ਨੀ ਅਸੀਂ ਤਾਂ ਉੱਥੇ ਹੀ ਦੇਖਣ ਗਏ ਸੀ ਕਿ ਉੱਥੇ ਜਿਹੜੇ ਨੋਰਮਸ ਆ ਸਾਡੀ ਤਾਂ ਰੂਟੀਨ ਚੈਕਿੰਗ ਸੀ
0: ਜੀ
1: ਅਸੀਂ ਤਾਂ ਨੋਰਮਸ ਦੇਖਣ ਗਏ ਸੀਗੇ
0: ਜੀ
1: ਵੀ ਸਹੀ ਨੋਰਮਸ ਫੋਲੋ ਕੀਤੇ ਜਾ ਰਹੇ ਆ ਉਸੇ ਕਰਕੇ ਕਹਿੰਦੇ ਬਸ ਇਸ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਸੀ ਜਿਹਦੇ ਕਰਕੇ ਇਹ ਕਹਿ ਰਹੇ ਹੈਗੇ ਆ ਐਨੀਵੇ ਉਹਦੇ ਵਿੱਚ ਵੀ ਜਿਹੜਾ ਹੈਗਾ ਕੋਰਟ ਜਿਹੜੀ ਹੈਗੀ ਆ ਉਹਨਾਂ ਨੂੰ ਮਤਲਬ ਪ੍ਰੋਟੈਕਸ਼ਨ ਦੇ ਰਹੀ ਹੈਗੀ ਆ ਇੱਦਾਂ ਦੀ ਕੋਈ ਗੱਲ ਨੀ ਤੇ ਉਹ ਨੁਕਸਾਨ ਨਹੀਂ ਹੋਏਗਾ ਗੱਲ ਤਾਂ ਇਹ ਹੈਗੀ ਆ ਐਕਚੁਲੀ ਪਤਾ ਕੀ ਆ ਭਾਰਤ ਸਾਹਿਬ ਇਹਦੇ ਵਿੱਚ ਕੋਈ ਦੋ ਰਾਏ ਨੀ ਕਿ ਜੋ ਕੁਛ ਹੋ ਰਿਹਾ ਆ ਇੱਕ ਬਦਲਾਖੋਰੀ ਦੀ ਨੀਤੀ ਨਾਲ ਹੀ ਹੋ ਰਿਹਾ ਨਾ ਜੀ
0: ਬਿਲਕੁਲ
1: ਜਦੋਂ ਕੋਰਟ ਚ ਜਾਂਦੇ ਆ ਨਾ ਉੱਥੇ ਜਾ ਕੇ ਇਹਨਾਂ ਦੇ ਫਿਰ ਪੈਰ ਕੰਬਣ ਲੱਗ ਪੈਂਦੇ ਆ
0: ਜੀ
1: ਉੱਥੇ ਜਾ ਕੇ ਇਹਨਾਂ ਕੋਲ ਹੁੰਦਾ ਹੈ ਦੋ ਹੀ ਹੱਲ
0: ਜੀ
1: ਜਾਂ ਤਾਂ ਯੂ ਟਰਨ ਹੈਂਜੀ
0: ਜੀ
1: ਤੇ ਜਾਂ ਜਿਹੜਾ ਹੈਗਾ ਆ ਉੱਥੋਂ ਹਾਰ ਕੇ ਆ ਜਾਂਦੇ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਜਿੱਥੇ ਇਹ ਆਪਣਾ ਸਟੈਂਡ ਰੱਖਦੇ ਹੈਗੇ ਆ ਉੱਥੇ ਇਹ ਫੇਲ ਹੋ ਜਾਂਦੇ ਆ ਤੇ ਫੇਰ ਇਹਨਾਂ ਕੋਲ ਰਾਈਟ ਵੇ ਤਾਂ ਯੂ ਟਰਨ ਹੀ ਹੁੰਦਾ ਆ ਜਾਂ ਤਾਂ ਫਿਰ ਯੂ ਟਰਨ ਮਾਰ ਲਓ
0: ਜੀ
1: ਤੇ ਜਾਂ ਜਿਹੜਾ ਹੈਗਾ ਆ ਭਈ ਹਾਰ ਕਿਉਂਕਿ ਜਿੰਨੇ ਕੇਸ ਅੱਜ ਤੱਕ ਇਹਨਾਂ ਨੇ ਕੰਟੈਸਟ ਕੀਤੇ ਉਹ ਤਾਂ ਸਾਰੇ ਹੀ ਹਾਰੇ ਆ
0: ਬਿਲਕੁਲ ਹੈ ਜੀ
1: ਹਾਂਜੀ ਕਿਉਂਕਿ ਲੌਜਿਕ ਜਿਹੜਾ ਆ ਉਹ ਜੇ ਲੌਜਿਕ ਸਹੀ ਹੋਵੇ ਲੀਗਲ ਹੋਵੇ ਫੇਰ ਜਿਹੜਾ ਇਹ ਆ ਕੇਸ ਕੋਰਟ ਦੇ ਵਿੱਚ ਨੀ ਮਰਦਾ ਹੁੰਦਾ
0: ਜਦੋਂ
1: ਮਤਲਬ ਜਿਹੜਾ ਹੈਗਾ ਆ ਭਈ ਲੌਜਿਕ ਸਹੀ ਨਾ ਹੋਵੇ ਤੇ ਕਾਨੂੰਨੀ ਪ੍ਰਕਿਰਿਆ ਨਾ ਫੋਲੋ ਕੀਤੀ ਹੋਵੇ ਤੇ ਫੇਰ ਕੇਸ ਸਿਰੇ ਨੀ ਚੜਦਾ ਹੁੰਦਾ ਜੀ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਆ ਜੀ ਹਾਂਜੀ ਸਰ ਹਾਂਜੀ ਸਰ
0: ਚੀਮਾ ਸਾਹਿਬ ਵੀ ਦਾਵਾ ਕਰੀ ਜਾਂਦੇ ਆ ਭਾਈ ਅਸੀਂ ਵੀ ਜਿਹੜਾ ਆਪਣਾ ਕੀ ਟੈਕਸ ਪੇ ਕਰਦੇ ਨੇ ਜਿਹੜੇ ਉਹਨਾਂ ਦਾ ਛਾਪੇਮਾਰੀ ਘਪਲਾ ਫੜਿਆ ਹੈ ਜੀ
1: ਕਿਹਦਾ ਘਪਲਾ ਫੜਿਆ ਹੈਗਾ ਆ ਘਪਲਾ ਤਾਂ ਇੱਥੇ ਸਰਕਾਰ ਚ ਹੋਣ ਡਿਆ ਆ ਜੀ ਬਾਕੀ ਤਾਂ ਕਿਹੜਾ ਹੈਗਾ ਜੀ
0: ਬਿਲਕੁਲ
1: ਡਿਟੇਲ ਆ ਲੈਣ ਦਿਓ ਦੇਖ ਲਿਓ ਤੁਸੀਂ ਇੱਥੇ ਵੀ ਯੂ ਟਰਨ ਆਉਣਾ ਜੀ
0: ਦੇਖੋ ਗੁਆਂਢੀ ਸੂਬੇ ਵਾਲੇ ਗੁਆਂਢੀ ਸੂਬੇ ਵਾਲੇ ਕਹੀ ਜਾਂਦੇ ਸੈਣੀ ਸਾਹਿਬ ਆਪਣੇ ਜਿਹੜੇ ਨੇ ਨਾਇਬ ਸੈਣੀ ਹੁਣੀ ਨੇ ਸੀ ਐਮ ਸਾਹਿਬ ਕਹਿੰਦੇ ਜੀ ਪੰਜਾਬ ਦੀ ਮੌਜੂਦਾ ਸਥਿਤੀ ਪੱਛਮੀ ਬੰਗਾਲ ਦੇ ਨਾਲ ਵੀ ਮਾੜੀ ਹੈ ਜੀ ਕਹਿੰਦੇ
1: ਪਰ ਸਰ ਦੇਖੋ ਗੱਲ ਇਹ ਤਾਂ ਹੈਗੀ ਆ ਕੁਛ ਇੱਕ ਗੱਲ ਜਿਹੜੀ ਹੈਗੀ ਉਹ ਸਹੀ ਵੀ ਕਹਿੰਦੇ ਪਏ ਆ
0: ਜੀ
1: ਉਹ ਇਸ ਕਰਕੇ ਕਹਿੰਦੇ ਪਏ ਸਹੀ ਕਹਿੰਦੇ ਪਏ ਹੈਗੇ ਆ ਕਿ ਸਾਡਾ ਕੋਈ ਵੀ ਐਕਟ ਐਂਡ ਐਕਸ਼ਨ ਜਿਹੜਾ ਹੈਗਾ ਆ ਨਾ ਉਹ ਸਰਕਾਰ ਦਾ ਖਾਸ ਕਰਕੇ ਸਵਾਏ ਪੋਲੀਟੀਕਲੀ ਮੋਟੀਵੇਟਡ ਤੋਂ ਕੋਈ ਹੈ ਨੀ ਗਾ ਜੀ। ਆਪਣੀ ਪਾਰਟੀ ਨੂੰ ਇਨਰਿਚ ਕਰਨ ਵਾਸਤੇ ਤਾਂ ਹੋ ਸਕਦਾ ਹੈਗਾ। ਹੁਣ ਇਹ ਭੈਣ ਜੀ ਹੁਣੀ ਜਿਹੜੀ ਗੱਲ ਕਹਿ ਕੇ ਗਏ ਹੈਗੇ ਆ ਉਹ ਭਾਈ ਸਟੇਟ ਵਾਸਤੇ ਕੀ ਹੋ ਰਿਹਾ ਤੁਸੀਂ ਦੱਸੋ, ਕਿੱਥੇ ਕਿਹੜੀ ਆਈ ਟੀ ਇੰਡਸਟਰੀ ਆ ਰਹੀ ਹੈਗੀ ਆ, ਜਾਂ ਬੱਚੇ ਇੱਥੇ ਇੰਜੀਨੀਅਰਿੰਗ ਕਰ ਵੀ ਲੈਣਗੇ ਤੇ ਕਿੱਥੇ ਕਰਨਗੇ ਜੀ, ਇੱਥੇ ਕਰਨਗੇ ਕੀ ਪੰਜਾਬ ਚ?
0: ਬਿਲਕੁਲ
1: ਹਾਂਜੀ
0: ਬਿਲਕੁਲ
1: ਕੋਈ ਅੱਛਾ ਕਿੱਥੇ ਕਿੱਥੇ ਕਾਲਜ ਜਿਹੜੇ ਹੈਗੇ ਨੀਂਹ ਪੱਥਰ ਜਿੰਨੇ ਮਰਜ਼ੀ ਦਿਖਾ ਦਿੰਦੇ ਆ ਤੁਹਾਨੂੰ, ਕਿਤੇ ਕੋਈ ਬਿਲਡਿੰਗ ਪੂਰੀ ਹੋਈ ਹੋਵੇ ਪੰਜਾਂ ਸਾਲਾਂ ਦੇ ਵਿੱਚ ਜਿਹੜਾ ਹੈਗਾ, ਕੋਈ ਕੰਮ ਕੰਕਰੀਟ ਜਿਹੜਾ ਹੈਗਾ ਨਤੀਜੇ ਤੇ ਪਹੁੰਚਿਆ ਹੋਵੇ, ਕੋਈ ਹੋਰ ਨੀ ਕੁਛ, ਤੇ ਕੋਈ ਲੈਬ ਛੋਟੀਆਂ ਛੋਟੀਆਂ ਲੈਬ ਵੀ ਬਣਾ ਦਿੰਦੇ ਜਿਹਦੇ ਵਿੱਚ ਬੱਚਾ ਛੋਟੇ ਛੋਟੇ ਟ੍ਰੇਨਿੰਗਾਂ ਜਿਹੜੀ ਹੈਗੀਆਂ
0: ਤੇ
1: ਜਿਹਦੇ ਨਾਲ ਬੱਚੇ ਜਿਹੜੇ ਹੈਗੇ ਆ ਬਲੱਡ ਟੈਸਟ ਕਰਨਾ ਹੀ ਸਿੱਖ ਜਾਂਦੇ
0: ਹੈਂਜੀ।
1: ਹੋਰ ਨੀ ਕਿਤੇ ਕੋਈ ਸੈਲਫ ਇੰਪਲਾਇਮੈਂਟ ਜਿਹੜੀ ਹੈਗੀ ਆ ਹੋ ਜਾਂਦੀ ਉਹਨਾਂ ਦੀ। ਸੋ ਇਸ ਕਰਕੇ ਪਤਾ ਹੀ ਨੀ ਸਰ ਕੋਈ ਇੱਥੇ ਕੋਈ ਸਟੇਟ ਦੇ ਜਿਹੜਾ ਹੈਗਾ ਫਿਊਚਰ ਦਾ ਫਿਕਰ ਨਹੀਂ, ਕੋਈ ਸਟੇਟ ਦੇ ਕਰਜ਼ੇ ਦਾ ਚਿੰਤਾ ਨਹੀਂ ਵੀ ਭਾਈ ਕਿੱਦਾਂ ਲਾਉਣਾ ਹੈਗਾ ਆ ਵੀ ਅਸੀਂ ਆਮਦਨ ਵਧਾਵਾਂਗੇ। ਦੇਖੋ ਇੱਕ ਘਰ ਨੂੰ ਬੰਦਾ ਸੰਭਾਲਦਾ ਹੈਗਾ ਨਾ ਭਾਰਜ ਸਾਹਿਬ, ਤੇ ਜੇ ਕਿਤੇ ਉਹ ਕਰਜ਼ਾ ਉਹ ਵੱਧ ਜਾਏ ਨਾ ਜੀ, ਤੇ ਪਰਿਵਾਰ ਦੇ ਮੁਖੀ ਇਹਨੂੰ ਨੀਂਦ ਨੀ ਆਉਂਦੀ
0: ਬਿਲਕੁਲ,
1: ਮੈਂ ਕੀ ਕਰੂੰਗਾ, ਮੈਨੂੰ ਆਪਣੀ ਐਸੈਟਸ ਵੇਚਣੀਆਂ ਪੈਣਗੀਆਂ। ਸਾਡੇ ਇੱਥੇ ਐਸੈਟਸ ਵੇਚਣੀਆਂ ਸਟੇਟ ਦੀਆਂ ਮਾਣ ਸਮਝੀ ਜਾਂਦੇ ਹੈਗੇ
0: ਮੁਖੀ, ਬਿਲਕੁਲ
1: ਹੁਣ ਲੈਂਡ ਪੂਲਿੰਗ ਫਿਰ ਲਿਆਉਣ ਲੱਗੇ ਹੈਗੇ ਜੀ, ਵੀ ਵੇਚ ਦਿਓ ਜੋ ਕੁਛ ਕਰਨਾ ਵੇਚ ਦਿਓ ਜੀ ਇੱਥੇ। ਪੱਛਮੀ ਬੰਗਾਲ ਵਾਲਾ ਹੀ ਹਾਲ ਆ ਜੀ, ਕੋਈ ਜਿਆਦਾ ਕੋਈ ਬਹੁਤਾ ਫਰਕ ਨੀ ਗਾ ਜੀ, ਉੱਥੇ ਤੱਕ ਹੀ ਹੈਗਾ ਆ ਜੀ।
0: ਜਾਂਦੇ ਜਾਂਦੇ ਸੈਣੀ ਸਾਹਿਬ ਆ ਈਡੀ ਦੀ ਜਿਹੜੀ ਰੇਡ ਹੋਈ ਹੈ ਲੈਂਡ ਪੂਲਿੰਗ ਤੋਂ ਚੇਤਾ ਆ ਗਿਆ, ਜਿਹੜਾ ਰੀਅਲ ਅਸਟੇਟ ਬਿਜ਼ਨਸ ਹੈ ਉਹਦੇ ਵਿੱਚ, ਚਲੋ ਕੱਲ ਤੁਸੀਂ ਆਪਾਂ ਉਦੋਂ ਤੁਹਾਡੇ ਤੋਂ ਆਗਿਆ ਲੈ ਲਈ ਸੀ, ਸ਼ਾਮੀ ਖਬਰ ਕੀਤੀ ਸੀ, ਰਾਘਵ ਚੱਡਾ ਸਾਹਿਬ ਦਾ ਨਾਮ ਉਹਦੇ ਵਿੱਚ ਜਿਹੜਾ ਸੋਰੀ ਰਾਘਵ ਚੱਡਾ ਗੌਰਵ ਨਹੀਂ ਗਲਤ ਕਹਿ ਗਿਆ ਜੀ, ਦੇਖ ਲਓ ਮੈਂ ਅਮਨ ਅਰੋੜਾ ਜੀ, ਨਾਮ ਜਿਹੜਾ ਆ ਗਿਆ ਜੀ, ਉਹ ਵੀ ਉਹਨਾਂ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਹੈ, ਜਵਾਬ ਦੇਣਾ ਪਿਆ। ਕਿਵੇਂ ਦੇਖਦੇ ਹੋ ਅਸਲ ਦੇ ਵਿੱਚ? ਕਹਿੰਦੇ ਯਾਰੀ ਪੂਰੀ ਨਿਭਾਵਾਂਗੇ,
1: ਉਹ ਠੀਕ ਹੈ ਜੀ, ਉਹ ਗੱਲ ਅਗਲੇ ਬੰਦੇ ਨੇ ਜਿਹੜੀ ਹੈਗੀ ਉਹ ਤਾਂ ਠੀਕ ਗੱਲ ਆ
0: ਜੀ,
1: ਪਰ ਇਹਦੇ ਵਿੱਚ ਕੋਈ ਦੋ ਰਾਏ ਥੋੜਾ ਹੈਗੀ, ਪੈਸਾ ਤਾਂ ਇਕੱਠਾ ਹੋ ਰਿਹਾ ਨਾ ਜੀ,
0: ਜੀ
1: ਬੈਗ ਤਾਂ ਭਰੇ ਦਿਸਦੇ ਪਏ ਜੀ,
0: ਬਿਲਕੁਲ ਹੈ,
1: ਉਹ ਲੋਕਾਂ ਨੂੰ ਪਤਾ ਤਾਂ ਲੱਗਦੇ ਹਨ ਜੀ,
0: ਜੀ
1: ਬਾਕੀ ਇਹ ਸਰ ਅਜੇ ਇਹ ਥੋੜਾ ਆ ਸਰ, ਅਜੇ ਤਾਂ ਇਹ ਕੁਛ ਵੀ ਨੀ ਹੈਗਾ, ਉਹ ਤਾਂ ਬੰਦੇ ਜਿਹੜੇ ਹੈਗੇ ਨਾ ਦੇਖੋ ਉਹਦੇ ਵਿੱਚ ਭਾਰਤ ਸਾਹਿਬ ਕੀ ਹੈਗੇ, ਉਹ ਇੱਕ ਨੈਕਸਸ ਆ
0: ਜੀ,
1: ਉਹ ਨੈਕਸਸ ਅਖਬਾਰਾਂ ਨੇ ਤੋੜਿਆ ਵੀ ਕਿੱਦਾਂ ਹੈਗਾ ਆ ਜੀ, ਅਖਬਾਰਾਂ ਨੇ ਦੱਸਿਆ ਵੀ ਹਾਂ ਜੀ ਇਹ ਜਿਹੜੇ ਪਿੱਛੇ ਦੋ ਬੰਦੇ ਮੋਤਰੀ ਸਾਹਿਬ ਦੇ ਨੇੜੇ ਜਾਂ ਇੱਧਰ ਅਮਨ ਅਰੋੜੇ ਦੇ ਨੇੜੇ ਹੋਣ ਕਰਕੇ ਸਰਕਾਰ ਦੇ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਸੀ
0: ਜੀ,
1: CLU ਲੈਣ ਦੇ ਵਿੱਚ ਇਹ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਸੀ, ਆ ਪੈਸਾ ਜਿਹੜਾ ਫੜਿਆ ਹੈਗਾ ਇਹ ਤਾਂ ਬਹੁਤ ਥੋੜਾ ਹੈਗਾ ਆ, ਇਹ ਤਾਂ ਏਦਾਂ ਆ ਵੀ ਜਿੱਦਾਂ ਇਹਨਾਂ ਦਾ ਵਿੱਚ ਕਮਿਸ਼ਨ ਜਿਹੜਾ ਹੈਗਾ ਆ ਉਹ ਉਹੀ ਫੜ ਹੋਇਆ ਹੈਗਾ, ਪੇਨ ਜਿਹੜਾ ਹੈਗਾ ਨਾ ਪੈਸਾ ਉਹ ਅਜੇ ਨੀ ਫੜ ਹੋਇਆ,
0: ਬਿਲਕੁਲ
1: ਤੁਸੀਂ ਦੇਖਿਓ ਤਾਂ ਸਹੀ ਇੱਥੇ ਜਿਹੜਾ ਹੈਗਾ 100-100 ਡੇਢ ਸੌ ਕਰੋੜ ਰੁਪਇਆ ਪੰਜਾਬ ਦੇ ਵਿੱਚ ਫੜ ਹੋਣਾ, ਇਹ ਅਜੇ ਜਿਹੜਾ ਹੈਗਾ ਆ ਇਹ ਕਿਉਂਕਿ ਅੱਗੇ ਇਲੈਕਸ਼ਨ ਆ ਰਹੇ ਹੈਗੇ ਤੇ ਪੈਸੇ ਤਾਂ ਇਕੱਠੇ ਕਰਨੇ ਹੀ ਆ ਜੀ,
0: ਬਿਲਕੁਲ
1: ਲੁੱਟ ਲਿਆ ਜੀ ਲੁੱਟ ਲਿਆ ਪੰਜਾਬ ਜੀ, ਦੋ ਦੋ ਹੱਥਾਂ ਨਾਲ ਸਾਰਿਆਂ ਦੇ ਵਿਆਹ ਹੋਏ ਜੀ, ਸਾਰਿਆਂ ਦੇ ਸਗਨ ਪੰਜਾਬ ਚ ਹੀ ਪਏ ਜੀ, ਕੇਜਰੀਵਾਲ ਦੀ ਕੁੜੀ ਦਾ ਵਿਆਹ ਘਰ ਵਾਲਾ ਜਿਹਨੇ ਪੰਜਾਬ ਦਾ ਖਾਧਾ ਨਾ ਇੱਦਾਂ ਦੋ ਨੰਬਰ ਦੇ ਵਿੱਚ ਉਹ ਕਦੀ ਸੁਖੀ ਰਿਹਾ, ਮੈਂ ਤਾਂ ਬਹੁਤ ਦੁਖੀ ਹੋ ਕੇ ਬੋਲਦਾ ਪਾਵਾ ਵੋਟ ਪਾਉਣਾ ਵੀ ਪਾਈ ਸੀ, ਇਸ ਤੋਂ ਪਹਿਲਾਂ ਮੁਕੱਦਰ ਵੀਰ ਨੂੰ ਲਾਂਤਾ ਪਾਵੇ ਮੈਂ ਪਹਿਲੀ ਦਾ ਹੈਗਾ ਜੀ।
0: ਸੈਣੀ ਸਾਹਿਬ ਕਿਸਾਨਾਂ ਦੀ ਇੱਕ ਖਬਰ ਜ਼ਰੂਰ ਲੈ ਲਈ, ਉਹ ਵੀ ਕੋਰਟ ਦੇ ਨਾਲ ਸੰਬੰਧ ਹੀ ਹੈ, ਜੋ ਪਹਿਲਾਂ ਉਦੋਂ ਦਿੱਲੀ ਮੋਰਚਾ ਲੱਗਿਆ ਫਿਰ ਲਖੀਮਪੁਰ ਦੀ ਗੱਲ ਆਉਂਦੀ ਹੈ, ਲਖੀਮਪੁਰ ਖੀਰੀ ਹਿੰਸਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਆਸ਼ੀਸ਼ ਮਿਸ਼ਰਾ ਜਾਂ ਜਿਹੜੇ ਉਹਨਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਕੇਂਦਰੀ ਮੰਤਰੀ ਜਿਹੜੇ ਨੇ ਮਿਸ਼ਰਾ ਹੋਣੀ, ਤਾਂ ਅਦਾਲਤ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਚੱਲ ਰਹੀ ਸੁਣਵਾਈ ਦੀ ਹੌਲੀ ਰਫ਼ਤਾਰ ਦੇ ਉੱਤੇ ਜਿਹੜੇ ਨੇ ਨਾਰਾਜ਼ਗੀ ਜਤਾਈ ਹੈ, ਤੇ ਦੋ ਕੇਸਾਂ ਦੇ ਵਿੱਚ ਜਿਹੜੇ ਨੇ ਉਹ ਕਹਿੰਦੇ ਜਿਹੜੇ ਚਸ਼ਮਦੀਦ ਗਵਾਹ ਹੈਗੇ ਨੇ ਉਹਨਾਂ ਨੂੰ ਵੀ ਪੇਸ਼ ਕੀਤਾ ਜਾਵੇ, ਕਿਉਂ ਨਹੀਂ ਕੀਤਾ ਜਾ ਰਿਹਾ। 131 ਗਵਾਹਾਂ ਦੇ ਵਿੱਚ ਹੁਣ ਤੱਕ 44 ਗਵਾਹ ਜਿਹੜੇ ਭੁਗਤਾਏ ਨੇ ਬਿਆਨ ਦਰਜ ਕੀਤੇ ਹੈ, ਤੇ 15 ਗਵਾਹਾਂ ਨੂੰ ਹਟਾਇਆ ਜਾ ਚੁੱਕਿਆ, 72 ਗਵਾਹ ਅਜੇ ਵੀ ਬਾਕੀ ਪਏ ਨੇ, ਤੇ ਦੂਸਰਾ ਮਾਮਲਾ ਜਿਹੜਾ ਇਹਦੇ ਵਿੱਚ ਆ ਉਹਦੇ ਵਿੱਚ 35 ਗਵਾਹ ਤੇ 26 ਦੇ ਬਿਆਨ ਜਿਹੜੇ ਹੋ ਚੁੱਕੇ ਆ, ਤੇ 9 ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨ ਅਜੇ ਤੱਕ ਬਾਕੀ ਪਏ ਨੇ ਜੀ।
1: ਐਨੀਵੇ ਸਰ ਕੁਛ ਵੀ ਹੈਗਾ ਸੁਪਰੀਮ ਕੋਰਟ ਨੇ ਜੇ ਕੰਸਰਨ ਸ਼ੋ ਕੀਤਾ ਹੈਗਾ ਨਾ ਜੀ ਤੇ ਉੱਥੇ ਆਪਣੇ ਆਪ ਆਟੋਮੈਟਿਕਲੀ ਲੋਅਰ ਕੋਰਟ ਦੇ ਵਿੱਚ ਨਾ ਜੀ ਸਪੀਡ ਅਪ ਹੋ ਜਾਣਾ ਕੇਸ ਉੱਥੇ ਹਾਈ ਕੋਰਟ ਨੇ ਜਿਹੜਾ ਹੈਗਾ ਨਾ ਜੀ ਉੱਥੇ ਉਹਨਾਂ ਨੇ ਕਹਿ ਦੇਣਾ ਹੈਗਾ ਵੀ ਜਾਂ ਤਾਂ ਜਿਹੜਾ ਆ ਸਪੈਸ਼ਲ ਜੱਜ ਲਾ ਦਿਓ ਹਾਂਜੀ ਸਪੈਸ਼ਲ ਕੋਰਟ ਦੇ ਦਿਓ ਤੇ ਜਾਂ ਇਹਨੂੰ ਸਪੀਡ ਅਪ ਕਰ ਦਿਓ ਜਦੋਂ ਕੋਈ ਚੀਜ਼ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਨੋਟਿਸ ਆ ਜਾਂਦੀ ਹੈਗੀ ਨਾ ਜੀ ਤੇ ਥੱਲੇ ਆਪਣੇ ਆਪ ਭਾਜੜਾ ਪੈ ਜਾਂਦੀਆਂ ਹੈਗੀਆਂ ਤੁਸੀਂ ਦੇਖਿਓ ਸਹੀ ਇਕਦਮ ਤੇ ਜੇ ਉਹ ਨਾ ਇੰਨੀ ਗੱਲ ਕਹਿੰਦੇ ਨਾ ਇੰਟਰਵੀਨ ਕਰਦੇ ਤੇ ਇਹ ਭਾਵੇਂ 10 ਸਾਲ ਹੋਰ ਇੱਥੇ ਚੱਲਦਾ ਰਹਿੰਦਾ
0: ਖਿੱਚ ਤੂੰ ਹੋ ਜਾਣੀਆਂ ਜੀ ਬਿਲਕੁਲ ਬਿਲਕੁਲ
1: ਹਾਂਜੀ ਹਾਂਜੀ ਹਾਂਜੀ ਇਹ ਹੁਣ ਸਪੀਡ ਅਪ ਹੋ ਜਾਣਾ ਇੰਨੀ ਕੁ ਜਿਹੜਾ ਕੰਸਰਨ ਸ਼ੋ ਕਰਨ ਦੇ ਨਾਲ ਜੀ
0: ਜੀ ਬਿਲਕੁਲ
1: ਬਾਕੀ ਤਾਂ ਇਦਾਂ ਯਾਰ ਜੀ ਰੂਟੀਨ ਪ੍ਰੋਸੈਸ ਤੇ ਆ ਸਾਡੇ ਤੁਹਾਡੇ ਲਈ ਇਹ ਕੇਸ ਇੰਪੋਰਟੈਂਟ ਹੈਗਾ ਆ ਜੀ ਕੋਰਟਾਂ ਲਈ ਜਿਹੜਾ ਹੈਗਾ ਆ ਵੀ ਹਾਂਜੀ ਇਹ ਸਾਰੇ ਰੂਟੀਨ ਕੇਸ ਹੀ ਹੁੰਦੇ ਹੈਗੇ ਆ ਜੀ ਪਰ ਹਾਂ ਹੁਣ ਸੁਪਰੀਮ ਕੋਰਟ ਨੇ ਕੰਸਰਨ ਸ਼ੋ ਕਰ ਦਿੱਤਾ ਹੁਣ ਭਜਣਾ ਪੈ ਜਾਣਗੇ ਜੀ
0: ਜੀ ਬਿਲਕੁਲ ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ ਦੇ ਲਈ ਇੰਨਾ ਜੀ ਬਹੁਤ ਬਹੁਤ
1: ਸ਼ੁਕਰੀਆ ਜੀ ਸ਼ੁਕਰੀਆ ਜੁਫੇ
0: ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਜੀ ਦੋਸਤੋ ਇਹ ਸਾਂਝੀ ਸਾਡੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਕਾਲ ਤੁਸੀਂ ਵੀ ਕਰ ਸਕਦੇ ਹੋ +358 44976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲੋ ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਆ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੇ ਨਾਲ ਅੱਜ ਨਾਵਲ ਪੰਜਾਬ ਦੀ ਸ਼ੁਰੂਆਤ ਕਰਾਂਗੇ ਜਿਸ ਨੂੰ ਆਪਣੇ ਲਿਖਿਆ ਹੈ ਜੀ ਆਪਣੇ ਰਾਜਮੋਹਨ ਗਾਂਧੀ ਹੋਣਾ ਨੇ ਤੇ ਅਨੁਵਾਦ ਹਰਪਾਲ ਸਿੰਘ ਪੰਨੂ ਹੋਣਾ ਨੇ ਕੀਤਾ ਹੈ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਇਤਿਹਾਸ ਪੰਜਾਬ ਇਹ ਨਾਵਲ ਤੁਹਾਡੇ ਨਾਲ ਸ਼ੁਰੂ ਕਰਨ ਦੀ ਕੋਸ਼ਿਸ਼ ਰਹੇਗੀ ਪਰ ਉਸ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੇ ਵਿਦੇਸ਼ੀ ਉਹਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੋ ਹਾਲਾਤ ਨੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਤੇ ਇੰਡੀਆ ਦਾ ਟਕਰਾਅ ਵੀ ਹੋਰ ਵੱਧਦਾ ਨਜ਼ਰ ਆਵੇਗਾ ਕਿਉਂਕਿ ਪਾਕਿਸਤਾਨ ਦੇ ਨਾਲ ਉਹਨਾਂ ਨੇ ਹਾਂ ਪੱਖੀ ਜਿਹੜਾ ਮਸਲਾ ਜਿਹੜਾ ਕਰ ਦਿੱਤਾ ਹੈ ਖੜਾ ਦੇਖਦੇ ਹਾਂ ਕੀ ਕਹਿੰਦੇ ਨੇ ਚੀਨ ਨੇ ਭਾਰਤ ਦੇ ਨਾਲ 4 ਦਿਨਾਂ ਸੰਘਰਸ਼ ਦੇ ਦੌਰਾਨ ਪਾਕਿਸਤਾਨ ਨੂੰ ਮਦਦ ਦੇਣ ਦੀ ਜਿਹੜੀ ਗੱਲ ਕਬੂਲ ਕਰ ਲਈ ਹੈ ਅਸਲ ਦੇ ਵਿੱਚ ਚੀਨ ਨੇ ਪਹਿਲੀ ਵਾਰ ਇਹ ਗੱਲ ਕਬੂਲੀ ਹੈ ਕਿ ਪਿਛਲੇ ਸਾਲ ਜਿਹੜਾ ਸੀ ਭਾਰਤ ਦੇ ਨਾਲ ਹੋਏ 4 ਦਿਨਾਂ ਦੇ ਟਕਰਾਅ ਦੌਰਾਨ ਸੰਦੂਰ ਜਿਹੜਾ ਮਿਸ਼ਨ ਸੰਦੂਰ ਉਹਦੇ ਦੌਰਾਨ ਉਸਨੇ ਪਾਕਿਸਤਾਨ ਨੂੰ ਤਕਨੀਕੀ ਮਦਦ ਦਿੱਤੀ ਸੀ ਇਹ ਜਾਣਕਾਰੀ ਉੱਥੋਂ ਦੇ ਸਰਕਾਰੀ ਮੀਡੀਆ ਰਾਹੀਂ ਸਾਹਮਣੇ ਆਈ ਹੈ ਚੀਨ ਦੇ ਸਰਕਾਰੀ ਚੈਨਲ ਜਿਹੜਾ CCTV ਨੇ ਵੀਰਵਾਰ ਨੂੰ ਕੱਲ੍ਹ ਬੀਤੇ ਦੇ ਵਿੱਚ ਇੱਕ ਇੰਜੀਨੀਅਰ ਜਿਹੜੇ ਨੇ ਝਾਂਗ ਹੇਂਗ ਦੀ ਇੰਟਰਵਿਊ ਦਿਖਾਈ ਹੈ ਜੋ ਐਵੀਏਸ਼ਨ ਇੰਡਸਟਰੀ ਜਿਹੜੀ ਹੈ ਕਾਰਪੋਰੇਸ਼ਨ ਆਫ ਚਾਈਨਾ AVIC ਦੇ ਚੇਗਦੂ ਇੰਸਟੀਟਿਊਟ ਦੇ ਵਿੱਚ ਕੰਮ ਕਰਦੇ ਨੇ ਇਹ ਸੰਸਥਾ ਚੀਨ ਦੇ ਆਧੁਨਿਕ ਲੜਾਕੂ ਜਹਾਜ਼ਾਂ ਤੇ ਡਰੋਨਾਂ ਦੇ ਡਿਜ਼ਾਈਨ ਤਿਆਰ ਕਰਨ ਦੇ ਵਾਲੀ ਜਿਹੜੀ ਹੈ ਮੁੱਖ ਸੰਸਥਾ ਮੰਨੀ ਜਾਂਦੀ ਹੈ ਹਾਂਗਕਾਂਗ ਦੇ ਅਖਬਾਰ ਜਿਹੜਾ ਸਾਊਥ ਚਾਈਨਾ ਮਾਰਨਿੰਗ ਪੋਸਟ ਜਿਹੜੀ ਹੈ ਉਹਨੇ CCTV ਦੇ ਹਵਾਲੇ ਦੇ ਨਾਲ ਦੱਸਿਆ ਕਿ ਝਾਂਗ ਨੇ ਪਿਛਲੇ ਜਿਹੜੇ ਸੀ ਮਈ ਦੇ ਵਿੱਚ ਹੋਈ 4 ਦਿਨਾਂ ਦੀ ਜੰਗ ਦੇ ਦੌਰਾਨ ਪਾਕਿਸਤਾਨ ਦੀ ਤਕਨੀਕੀ ਮਦਦ ਕੀਤੀ ਸੀ ਪਾਕਿਸਤਾਨੀ ਹਵਾਈ ਸੈਨਾ ਚੀਨ ਦੇ ਬਣੇ J-10CE ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦੀ ਹੈ ਜਿਨ੍ਹਾਂ ਨੂੰ AVIC ਦੀ ਜਿਹੜੀ ਇਹ ਸਹਾਇਕ ਜਿਹੜੀ ਹੈ ਕੰਪਨੀ ਨੇ ਤਿਆਰ ਕੀਤਾ ਝਾਂਗ ਨੇ ਕਿਹਾ ਕਿ ਸਪੋਰਟ ਬੇਸ ਜਿਹੜਾ ਉਹਦੇ ਉੱਤੇ ਸਾਨੂੰ ਅਕਸਰ ਲੜਾਕੂ ਜਹਾਜ਼ਾਂ ਦੇ ਉੱਡਣ ਦਾ ਜਿਹੜਾ ਸ਼ੋਰ ਅਤੇ ਹਵਾਈ ਹਮਲੇ ਦੇ ਸਾਇਰਨਾਂ ਦੀ ਆਵਾਜ਼ਾਂ ਜਿਹੜੀਆਂ ਨੇ ਸੁਣਾਈ ਦਿੰਦੀਆਂ ਸਨ ਮਈ ਦੇ ਮਹੀਨੇ ਦੁਪਹਿਰ ਤੱਕ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਜਾਂਦਾ ਸੀ ਇਹ ਸਾਡੇ ਲਈ ਮਾਨਸਿਕ ਅਤੇ ਸਰੀਰਕ ਤੌਰ ਦੇ ਉੱਤੇ ਇੱਕ ਵੱਡੀ ਪ੍ਰੀਖਿਆ ਸੀ ਝਾਂਗ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਜਿਹੜਾ ਮਕਸਦ ਮੌਕੇ ਦੇ ਉੱਤੇ ਵਧੀਆ ਸਹਾਇਤਾ ਦੇਣਾ ਸੀ ਤਾਂ ਜੋ ਉਨ੍ਹਾਂ ਦੇ ਹਥਿਆਰ ਆਪਣੀ ਪੂਰੀ ਤਾਕਤ ਦਿਖਾ ਸਕਣ ਨਾਲ ਕਿਹਾ ਕਿ ਇਹ ਸਿਰਫ J-10CE ਜਹਾਜ਼ ਦੀ ਸਫਲਤਾ ਨਹੀਂ ਸੀ ਸਗੋਂ ਇਹ ਸਾਡੇ ਉਸ ਡੂੰਘੇ ਰਿਸ਼ਤੇ ਦਾ ਸਬੂਤ ਵੀ ਸੀ ਜੋ ਅਸੀਂ ਦਿਨ ਰਾਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦਿਆਂ ਬਣਾਇਆ ਸੀ ਚੀਨ ਵਿਦੇਸ਼ ਮੰਤਰੀ ਜਿਹੜੇ ਨੇ ਮੰਤਰਾਲੇ ਤੇ ਫੌਜੀ ਅਧਿਕਾਰੀਆਂ ਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕਰਨ ਦੇ ਦੋਸ਼ਾਂ ਨੂੰ ਜਾਂ ਤਾਂ ਟਾਲ ਦਿੱਤਾ ਸੀ ਜਾਂ ਫਿਰ ਬਹੁਤ ਮਾਮੂਲੀ ਦੱਸਿਆ ਸੀ ਭਾਰਤੀ ਫੌਜ ਦੇ ਡਿਪਟੀ ਚੀਫ ਲੈਫਟੀਨੈਂਟ ਜਨਰਲ ਰਾਹੁਲ R. Singh ਉਨ੍ਹਾਂ ਦੇ ਉਸ ਦਾਅਵੇ ਦੇ ਉੱਤੇ ਵੀ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਚੀਨ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਜਿਹੜਾ ਸੀ ਪਾਕਿਸਤਾਨ ਨੂੰ ਸਿੱਧੀ ਫੌਜੀ ਮਦਦ ਦਿੱਤੀ ਤੇ ਇਸ ਜੰਗ ਨੂੰ ਆਪਣੇ ਹਥਿਆਰਾਂ ਦੀ ਪਰਖ ਕਰਨ ਦੇ ਲਈ ਇਕ ਲਾਈਵ ਲੈਬ ਦੇ ਵਜੋਂ ਵਰਤਿਆ ਚੇਂਗਦੂ ਇੰਸਟੀਚਿਊਟ ਦੇ ਇਕ ਹੋਰ ਕਰਮਚਾਰੀ ਸ਼ੂ ਨੇ ਜਿਸ ਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕੀਤੀ ਸੀ J-10CE ਜਹਾਜ਼ ਦੀ ਤੁਲਨਾ ਇਕ ਬੱਚੇ ਦੇ ਨਾਲ ਕੀਤੀ ਸ਼ੂ ਨੇ ਕਿਹਾ ਕਿ ਅਸੀਂ ਇਸ ਨੂੰ ਤਿਆਰ ਕੀਤਾ ਇਸ ਦੀ ਦੇਖਭਾਲ ਕੀਤੀ ਫਿਰ ਵਰਤੋਂਕਾਰ ਨੂੰ ਸੌਂਪ ਦਿੱਤਾ ਹੁਣ ਇਹ ਜਿਹੜਾ ਇਕ ਵੱਡੀ ਪ੍ਰੀਖਿਆ ਦੇ ਵਜੋਂ ਜਿਹੜਾ ਗੁਜ਼ਰ ਰਿਹਾ ਸੀ। ਉਹਨਾਂ ਕਿਹਾ ਕਿ ਜਹਾਜ਼ ਨੇ ਜੋ ਸ਼ਾਨਦਾਰ ਨਤੀਜੇ ਦਿੱਤੇ ਹੈ ਉਹ ਉਹਨਾਂ ਦੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਉਹਨਾਂ ਮੁਤਾਬਕ ਜਹਾਜ਼ ਨੂੰ ਸਿਰਫ਼ ਇੱਕ ਸਹੀ ਮੌਕੇ ਦੀ ਲੋੜ ਸੀ ਤੇ ਜਦੋਂ ਉਹ ਸਮਾਂ ਆਇਆ ਤਾਂ ਇਸ ਨੇ ਸਾਡੀ ਉਮੀਦ ਜਿਹੜੀ ਹੈ ਮੁਤਾਬਕ ਹੀ ਪ੍ਰਦਰਸ਼ਨ ਕੀਤਾ। ਮੰਨ ਲਈ ਕਿ ਜੰਗਾਂ ਲੱਗਦੀਆਂ ਨੇ ਤੇ ਉਹਦੇ ਵਿੱਚ ਐਕਸਪੈਰੀਮੈਂਟ ਕੀਤੇ ਜਾਂਦੇ ਆ, ਇਹ ਚੀਜ਼ ਜਿਹੜੀ ਹੈ ਸਾਹਮਣੇ ਆ ਗਈ ਹੈ। ਪਾਕਿਸਤਾਨ ਚੀਨ ਤੋਂ ਇਲਾਵਾ ਜਿਹੜੇ ਹਥਿਆਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਐਕਸਪੈਰੀਮੈਂਟ ਕੀਤਾ ਜਾਂਦਾ। ਪਾਕਿਸਤਾਨ ਚੀਨ ਤੋਂ ਇਲਾਵਾ J-10C ਜਹਾਜ਼ਾਂ ਦੀ ਵਰਤੋਂ ਕਰਨ ਵਾਲਾ ਇਕਲੌਤਾ ਦੇਸ਼ ਹੈ। ਇਸ ਨੇ 2020 ਦੇ ਵਿਚ 250 PL 15 ਮਿਜ਼ਾਈਲਾਂ ਦੇ ਜਿਹੜੇ ਸਨ ਨਾਲ 36 ਲੜਾਕੂ ਜਹਾਜ਼ਾਂ ਦਾ ਜਿਹੜਾ ਸੀ ਆਰਡਰ ਦਿੱਤਾ ਸੀ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਮੁਤਾਬਕ 2021 ਤੋਂ 2025 ਦੇ ਵਿਚਕਾਰ ਪਾਕਿਸਤਾਨ ਦੇ 80% ਹਥਿਆਰ ਚੀਨ ਤੋਂ ਜਿਹੜੇ ਆਏ ਨੇ। ਲੋ ਜੀ ਦੋਸਤੋ, ਚੀਨ ਦੇ ਨਾਲ ਸੰਬੰਧ ਨੇ ਕਿਉਂਕਿ ਉਥੋਂ ਰੋਡ ਵੀ ਕੱਢ ਰਿਹਾ ਜੀ ਸਾਰਾ ਕੁਝ ਯੂਰਪ ਤੱਕ ਜੋੜਨ ਦੇ ਲਈ, ਰਸ਼ੀਆ ਤੱਕ ਜੋੜੇਗਾ ਤੇ ਅਗਲੇ ਫਿਰ ਕੁਝ ਨਾ ਕੁਝ ਤਾਂ ਦੇਣਗੇ ਉਸ ਬੱਟੇ ਦੇ, ਕੁਝ ਨਾ ਕੁਝ ਤਾਂ ਬੱਟਾ ਕਰਨਗੇ ਹੀ। ਇਸੇ ਤਰ੍ਹਾਂ ਸਪੇਨ ਦੇ ਵਿਚ ਰਹਿੰਦੇ ਭਾਰਤੀਆਂ ਦੇ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ ਦੇ ਵਿਚ ਤੇਜ਼ੀ ਲਿਆਂਦੀ ਜਾਵੇ, ਸਤਨਾਮ ਸਿੰਘ ਸੰਧੂ ਹੋਣਾ ਨੇ ਮੁੱਦਾ ਜਿਹੜਾ ਚੱਕਿਆ ਹੈ। ਰਾਜ ਸਭਾ ਦੇ ਸੰਸਦ ਮੈਂਬਰ ਹੋਣਾ ਨੇ ਸਤਨਾਮ ਸਿੰਘ ਸੰਧੂ ਹੋਣਾ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ MEA ਨੂੰ ਪੱਤਰ ਲਿਖ ਕੇ ਸਪੇਨ ਦੇ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ, ਖਾਸ ਕਰਕੇ ਮੈਡਰਿਡ ਤੇ ਬਾਰਸੀਲੋਨਾ ਦੇ ਵਸਨੀਕਾਂ ਦੇ ਲਈ ਪਾਸਪੋਰਟ ਨਵਿਆਉਣ ਅਤੇ ਸਬੰਧਤ ਦਸਤਾਵੇਜ਼ੀ ਸੇਵਾਵਾਂ ਦੇ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮਾਮਲਿਆਂ ਦੇ ਬਾਰੇ ਜਿਹੜਾ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਸੰਧੂ ਹੋਣਾ ਨੇ ਦਸਿਆ ਕਿ ਉਨ੍ਹਾਂ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਕੋਲ ਉਦੋਂ ਉਠਾਇਆ ਜਦੋਂ ਉਨ੍ਹਾਂ ਨੂੰ ਸਪੇਨ ਦੇ ਵਿਚ ਮੌਜੂਦ ਭਾਰਤੀ ਭਾਈਚਾਰੇ, ਸਿੱਖ ਗੁਰਦੁਆਰਾ ਕਮੇਟੀਆਂ ਤੇ ਹੋਰ ਭਾਰਤੀ ਸੰਸਥਾਵਾਂ ਵੱਲੋਂ ਕਈ ਮੰਗ ਪੱਤਰ ਜਿਹੜੇ ਪ੍ਰਾਪਤ ਹੋਏ ਹੈ। ਵਿਦੇਸ਼ ਮੰਤਰਾਲੇ ਨੂੰ ਭੇਜੇ ਗਏ ਇਕ ਪੱਤਰ ਦੇ ਵਿਚ ਸੰਧੂ ਹੋਣਾ ਨੇ ਉਨ੍ਹਾਂ ਮੁਸ਼ਕਲਾਂ ਦੇ ਬਾਰੇ ਵਿਸਤਾਰ ਦੇ ਨਾਲ ਦਸਿਆ ਜੋ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਨਵਿਆਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ PCC ਤੇ ਹੋਰ ਅਹਿਮ ਦਸਤਾਵੇਜ਼ ਜਿਹੜੇ ਨੇ ਪ੍ਰਾਪਤ ਕਰਨ ਦੇ ਵਿਚ ਆ ਰਹੀਆਂ ਨੇ। ਉਨ੍ਹਾਂ ਕਿਹਾ ਕਿ ਸਪੇਨ ਦੇ ਵਿਚ ਰਹਿ ਰਹੇ ਬਹੁਤ ਸਾਰੇ ਭਾਰਤੀ ਪਾਸਪੋਰਟਾਂ ਦੀ ਮਿਆਦ ਖਤਮ ਹੋ ਗਈ ਹੈ, ਕਈਆਂ ਦੇ ਪਾਸਪੋਰਟ ਗੁੰਮ ਹੋ ਗਏ ਨੇ। ਉਨ੍ਹਾਂ ਪਾਸਪੋਰਟ ਨਵਿਆਉਣ ਦੇ ਵਿਚ ਹੋ ਰਹੀ ਦੇਰੀ ਤੇ ਪੈਂਡਿੰਗ PCC ਕਾਰਨ ਜਿਹੜਾ ਸੰਘਰਸ਼ ਕਰ ਰਹੇ ਭਾਰਤੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਸਥਿਤੀ ਦੇ ਕਾਰਨ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਚ ਭਾਰੀ ਚਿੰਤਾ ਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ ਤੇ ਜਦਕਿ ਉਹ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇੱਛੁਕ ਨੇ। ਦੂਸਰੇ ਪਾਸੇ ਜਦੋਂ ਤੱਕ ਪਾਕਿਸਤਾਨ ਦਹਿਸ਼ਤਗਰਦੀ ਨੂੰ ਸਰਪ੍ਰਸਤੀ ਦੇਣਾ ਬੰਦ ਨਹੀਂ ਕਰਦਾ, ਸਿੰਧੂ ਜਲ ਸੰਧੀ ਜਿਹੜੀ ਹੈ ਰਹੇਗੀ ਮੁਅੱਤਲ, ਭਾਰਤ ਸਰਕਾਰ ਨੇ ਬਿਆਨ ਦਿੱਤਾ ਹੈ। ਭਾਰਤ ਸਰਕਾਰ ਨੇ ਕੱਲ ਬੀਤੇ ਦੇ ਵਿਚ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ਨੂੰ ਪੂਰੀ ਤਰ੍ਹਾਂ ਤੇ ਹਮੇਸ਼ਾ ਦੇ ਲਈ ਬੰਦ ਨਹੀਂ ਕਰ ਦਿੰਦਾ। ਕੇਂਦਰ ਸਰਕਾਰ ਵੱਲੋਂ ਇਹ ਗੱਲ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਕਹੀ ਗਈ ਹੈ। ਹਫ਼ਤਾਵਾਰੀ ਮੀਡੀਆ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅੱਜ ਅਸੀਂ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਾਂ। ਪੂਰੀ ਦੁਨੀਆ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਅਸਲ ਰੂਪ ਦੇਖਿਆ ਸੀ ਤੇ ਅਸੀਂ ਪਾਕਿਸਤਾਨ ਦੇ ਵੱਲੋਂ ਸਰਹੱਦੀ ਪਾਰਲੇ ਅੱਤਵਾਦ ਨੂੰ ਦਿੱਤੀ ਜਾਂਦੀ ਸਰਪ੍ਰਸਤੀ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੋਂ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਵਜੋਂ ਵਰਤ ਰਿਹਾ। ਭਾਰਤ ਦੇ ਕੋਲ ਦਹਿਸ਼ਤਗਰਦੀ ਵਿਰੁੱਧ ਆਪਣੀ ਰੱਖਿਆ ਕਰਨ ਦਾ ਜਿਹੜਾ ਪੂਰਾ ਹੱਕ ਹੈਗਾ ਤੇ ਅਸੀਂ ਦੁਨੀਆ ਭਰ ਦੇ ਵਿਚ ਅੱਤਵਾਦ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ। ਦਹਾਕਿਆਂ ਦੇ ਪੁਰਾਣੀ ਸਿੰਧੂ ਜਲ ਸੰਧੀ ਦੇ ਭਵਿੱਖ ਦੇ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦਾ ਸਟੈਂਡ ਪਹਿਲਾਂ ਵਾਲਾ ਹੀ ਹੈ। ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਫੈਸਲਾ ਜਿਹੜਾ ਅਟਲ ਹੈ ਤੇ ਪਾਕਿਸਤਾਨ ਦੇ ਵੱਲੋਂ ਅੱਤਵਾਦ ਨੂੰ ਦਿੱਤਾ ਜਾ ਰਹੀ ਸਰਪ੍ਰਸਤੀ ਦੇ ਕਾਰਨ ਹੀ ਇਹ ਸੰਧੀ ਰੋਕੀ ਗਈ ਹੈ। ਉਨ੍ਹਾਂ ਸਾਫ਼ ਕੀਤਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਲਈ ਅੱਤਵਾਦ ਦਾ ਰਾਹ ਪੂਰੀ ਤਰ੍ਹਾਂ ਛੱਡਣਾ ਪਏਗਾ ਕਿਉਂਕਿ ਅੱਤਵਾਦ ਤੇ ਗੱਲਬਾਤ ਇਕੱਠੇ ਜਿਹੜੇ ਨੇ ਇਕੋ ਹੀ ਟੇਬਲ ਦੇ ਉੱਤੇ ਨਹੀਂ ਹੋ ਸਕਦੇ ਨੇ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਿਛਲੇ ਸਾਲ ਪਾਕਿਸਤਾਨ ਦੇ ਵਿਰੁੱਧ ਕਈ ਕੂਟਨੀਤਿਕ ਤੇ ਰਣਨੀਤਿਕ ਕਦਮ ਚੁੱਕਣ ਦਾ ਐਲਾਨ ਕੀਤਾ ਸੀ ਜਿਸ ਦੇ ਵਿਚ 1960 ਦੀ ਸਿੰਧੂ ਜਲ ਸੰਧੀ ਨੂੰ ਵੀ ਮੁਅੱਤਲ ਕਰਨ ਦਾ ਫੈਸਲਾ ਵੀ ਸ਼ਾਮਲ ਸੀ। ਵਿਸ਼ਵ ਬੈਂਕ ਦੀ ਮਦਦ ਦੇ ਨਾਲ ਹੋਈ ਇਹ ਸੰਧੀ ਦੋਵਾਂ ਦੇਸ਼ਾਂ ਵਿਚਾਲੇ ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵੰਡ ਦਾ ਪ੍ਰਬੰਧ ਕਰਦੀ ਹੈ। ਇਸ ਸਮਝੌਤੇ ਦੇ ਮੁਤਾਬਕ ਪਾਕਿਸਤਾਨ ਨੂੰ ਪੱਛਮੀ ਨਦੀਆਂ ਸਿੰਧੂ, ਜੇਹਲਮ ਅਤੇ ਚਨਾਬ ਦੇ ਪਾਣੀ ਦਾ ਅਧਿਕਾਰ ਮਿਲਿਆ ਹੋਇਐ ਜਦਕਿ ਪੂਰਬੀ ਨਦੀਆਂ ਰਾਵੀ, ਬਿਆਸ ਅਤੇ ਸਤਲੁਜ ਉੱਤੇ ਜਿਹੜਾ ਭਾਰਤ ਦਾ ਕੰਟਰੋਲ ਹੈ। ਇਹ ਸੰਧੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਪਾਕਿਸਤਾਨ ਨੂੰ ਸਿੰਧੂ ਨਦੀ ਪ੍ਰਣਾਲੀ ਦੇ ਲਗਭਗ 80% ਪਾਣੀ ਤੱਕ ਜਿਹੜਾ ਪਹੁੰਚ ਦਿੰਦੀ ਹੈ ਜਦੋਂ ਕਿ ਭਾਰਤ ਦੇ ਕੋਲ ਲਗਭਗ 20% ਪਾਣੀ ਰਹਿੰਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਕੋਲ ਸਿੰਚਾਈ, ਬਿਜਲੀ ਉਤਪਾਦਨ ਤੇ ਹੋਰ ਗੈਰ ਖਪਤਕਾਰੀ ਉਦੇਸ਼ਾਂ ਦੇ ਲਈ ਪੱਛਮੀ ਨਦੀਆਂ ਦੇ ਸੀਮਤ ਜੜੇ ਵਰਤੋਂ ਦੇ ਅਧਿਕਾਰ ਨੇ। ਅਗਲੀ ਖਬਰ ਵੱਲ ਵਧੀਏ ਤੇ ਕਹਿੰਦੇ ਹਾਲੇ ਨਹੀਂ ਕਰਾਂਗੇ ਭਾਈ ਕਿਊਬਾ ਦੇ ਉੱਤੇ ਹਮਲਾ, ਅਮਰੀਕੀ ਅਧਿਕਾਰੀਆਂ ਦਾ ਬਿਆਨ ਆਇਆ। ਰਾਸ਼ਟਰਪਤੀ ਟਰੰਪ ਦੀਆਂ ਵਾਰ ਵਾਰ ਧਮਕੀਆਂ ਦੇ ਬਾਵਜੂਦ ਅਮਰੀਕਾ ਕਿਊਬਾ ਦੇ ਵਿਰੁੱਧ ਕਿਸੇ ਵੀ ਤੁਰੰਤ ਫੌਜੀ ਕਾਰਵਾਈ ਦੇ ਵਿੱਚ ਜਿਹੜਾ ਵਿਚਾਰ ਨਹੀਂ ਕਰ ਰਿਹਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਟਰੰਪ ਨੇ ਧਮਕੀ ਦਿੰਦਿਆਂ ਕਿਹਾ ਸੀ ਕਿ ਅਗਲਾ ਨੰਬਰ ਕਿਊਬਾ ਦਾ। ਇਹ ਵੀ ਜਿਹੜਾ ਸੰਕੇਤ ਦਿੱਤਾ ਸੀ ਕਿ ਇਰਾਨ ਯੁੱਧ ਦੇ ਲਈ ਮੱਧ ਪੂਰਬ ਦੇ ਵਿੱਚ ਤਾਇਨਾਤ ਅਮਰੀਕੀ ਜੰਗੀ ਜਹਾਜ਼ ਕਿਊਬਾ ਦੇ ਰਾਹੀਂ ਵਾਪਸ ਆ ਸਕਦੇ ਨੇ। ਕਿਊਬਾ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ ਗੱਲਬਾਤ ਵਿਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਘੱਟ ਉਮੀਦ ਹੈ ਕਿ ਕਮਿਊਨਿਸਟ ਸਰਕਾਰ ਲੱਖਾਂ ਡਾਲਰ ਦੀ ਮਨੁੱਖੀ ਸਹਾਇਤਾ ਦੇ ਬਾਰੇ ਕਿਊਬਾ ਵਾਸੀਆਂ ਦੇ ਲਈ 2 ਸਾਲਾਂ ਦੀ ਮੁਫ਼ਤ ਜਿਹੜਾ ਸਟਾਰਲਿੰਕ ਇੰਟਰਨੈਟ ਸੇਵਾ ਜਿਹੜੀ ਹੈ, ਖੇਤੀਬਾੜੀ ਸਹਾਇਤਾ ਤੇ ਬੁਨਿਆਦੀ ਢਾਂਚੇ ਦੀ ਸਹਾਇਤਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰੇਗੀ। ਪਰ ਉਨ੍ਹਾਂ ਕਿਹਾ ਕਿ ਕਿਊਬਾ ਨੇ ਅਜੇ ਤੱਕ ਪੇਸ਼ਕਸ਼ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ, ਹਾਲਾਂਕਿ ਇਸ ਦੇ ਵਿਚ ਉਹ ਸ਼ਰਤਾਂ ਨੇ ਜਿਨ੍ਹਾਂ ਦਾ ਸਰਕਾਰ ਲੰਮੇ ਸਮੇਂ ਤੋਂ ਵਿਰੋਧ ਕਰ ਰਹੀ ਹੈ। ਇੱਥੋਂ ਤੱਕ ਕਿ ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਕੱਲ੍ਹ ਬੀਤੇ ਚ ਹਵਾਨਾ ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਇਹ ਪ੍ਰਸਤਾਵ ਠੁਕਰਾਇਆ ਨਹੀਂ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦਸਿਆ ਕਿ ਸਰਕਾਰ ਦੇ ਕੋਲ ਅਜੇ ਵੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਲਈ ਸਮਾਂ ਹੈ। ਚੇਤਾਵਨੀ ਦਿੱਤੀ ਕਿ ਟਰੰਪ ਕਿਸੇ ਵੀ ਸਮੇਂ ਆਪਣਾ ਮਨ ਜਿਹੜਾ ਬਦਲ ਸਕਦਾ ਹੈ ਤੇ ਫੌਜੀ ਵਿਕਲਪ ਖੁੱਲੇ ਹੋਏ ਨੇ। ਅਮਰੀਕੀ ਖਜ਼ਾਨਾ ਤੇ ਵਿਦੇਸ਼ ਵਿਭਾਗ ਨੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਪਿਛਲੇ ਹਫ਼ਤੇ ਟਰੰਪ ਦੇ ਵੱਲੋਂ ਕਿਊਬਾ ਵਿਰੁੱਧ ਦੰਡਕਾਰੀ ਉਪਾਅ ਲਾਗੂ ਕਰਨ ਲਈ ਪ੍ਰਸ਼ਾਸਨ ਦੀ ਸ਼ਕਤੀ ਦਾ ਜਿਹੜਾ ਵਿਸਤਾਰ ਕਰਨ ਤੋਂ ਜਿਹੜਾ ਬਾਅਦ ਕੀਤਾ ਸੀ। ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿੰਗਜ਼ ਨੇ ਵੀ ਇਨ੍ਹਾਂ ਉਪਾਵਾਂ ਨੂੰ ਸਮੂਹਿਕ ਸਜ਼ਾ ਜਿਹੜਾ ਕਿਹਾ ਤੇ ਕਿਊਬਾ ਵਿਰੋਧੀ ਅਮਰੀਕੀ ਸਰਕਾਰ ਦੇ ਨਸਲਕੁਸ਼ੀ ਦੇ ਇਰਾਦੇ ਦੀ ਨਿੰਦਾ ਕੀਤੀ ਹੈ। ਐਕਸ ਦੇ ਉੱਤੇ ਪੋਸਟ ਦੇ ਵਿਚ ਲਿਖਿਆ ਕਿ ਉਹ ਇਹ ਉਪਾਅ ਇਸ ਧਾਰਨਾ ਦੇ ਉੱਤੇ ਆਧਾਰਿਤ ਹਨ ਕਿ ਅਮਰੀਕੀ ਵਿਦੇਸ਼ੀ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਡਰਾ ਕੇ ਦੁਨੀਆਂ ਤੇ ਆਪਣੀ ਇੱਛਾ ਜਿਹੜੀ ਹੈ ਥੋਪ ਸਕਦਾ ਹੈ। ਇੰਗਲੈਂਡ ਨੂੰ ਬ੍ਰਿਟੇਨ ਨੂੰ ਚਲੀਏ ਤੇ ਬ੍ਰਿਟੇਨ ਦੀਆਂ ਸਥਾਨਕ ਜਿਹੜੀਆਂ ਚੋਣਾਂ ਦੇ ਵਿਚ ਲੇਬਰ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਪੀ ਐਮ ਸਟਾਰਮਰ ਨੇ ਇਹਦੀ ਜਿਹੜੀ ਹੈ ਜ਼ਿੰਮੇਵਾਰੀ ਲੈ ਲਈ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸਥਾਨਕ ਚੋਣਾਂ ਦੇ ਵਿਚ ਆਪਣੀ ਲੇਬਰ ਪਾਰਟੀ ਨੂੰ ਹੋਈਆਂ ਬਹੁਤ ਸਖ਼ਤ ਹਾਰਾਂ ਦੀ ਜ਼ਿੰਮੇਵਾਰੀ ਕਬੂਲ ਲਈ। ਇਨ੍ਹਾਂ ਚੋਣਾਂ ਦੇ ਵਿਚ ਪ੍ਰਵਾਸ ਵਿਰੋਧੀ ਪਾਰਟੀ ਰਿਫਾਰਮ ਯੂਕੇ ਨੇ ਜਿਹੜਾ ਵੱਡੀ ਜਿੱਤ ਦਰਜ ਕੀਤੀ ਹੈ। ਸਟਾਰਮਰ ਨੇ ਹਾਰ ਕਬੂਲੀ ਪਰ ਅਹੁਦਾ ਛੱਡਣ ਤੋਂ ਨਾਂਹ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਰਮਰ ਨੇ ਕਿਹਾ ਕਿ ਚੋਣ ਨਤੀਜੇ ਬਹੁਤ ਸਖ਼ਤ ਨੇ ਤੇ ਇਸ ਨੂੰ ਛੁਪਾਇਆ ਨਹੀਂ ਜਾ ਸਕਦਾ। ਲੇਬਰ ਪਾਰਟੀ ਨੇ ਵੈਸਟਮਿੰਸਟਰ, ਸਾਊਥਹੈਂਪਟਨ, ਐਕਸਟਰ, ਰੈਡੀਚ, ਵੈਂਟਸਵਰਥ ਤੇ ਹਾਰਟਲ ਪੂਲ, ਟੈਮਵਰਥ ਤੇ ਟੇਮਸਾਈਡ ਵਰਗੀਆਂ ਕਈ ਮਹੱਤਵਪੂਰਨ ਕੌਂਸਲਾਂ ਦੇ ਵਿਚ ਆਪਣਾ ਬਹੁਮਤ ਜਿਹੜਾ ਗੁਆ ਦਿੱਤਾ। ਵਿਰੋਧੀ ਧਿਰਾਂ ਵੱਲੋਂ ਅਸਤੀਫੇ ਦੀ ਮੰਗ ਦੇ ਬਾਵਜੂਦ ਵੀ ਸਟਾਰਮਰ ਨੇ ਸਾਫ਼ ਕੀਤਾ ਕਿ ਉਹ ਦੇਸ਼ ਨੂੰ ਹਫੜਾ ਦਫੜੀ ਦੇ ਵਿਚ ਨਹੀਂ ਛੱਡਣਗੇ ਤੇ 2029 ਤੱਕ ਆਪਣਾ 5 ਸਾਲਾਂ ਦਾ ਕਾਰਜਕਾਲ ਜਿਹੜਾ ਪੂਰਾ ਕਰਨਗੇ। ਮੰਨਿਆ ਕਿ ਉਨ੍ਹਾਂ ਨੇ ਕਿ ਵੋਟਰਾਂ ਨੇ ਸਰਕਾਰ ਨੂੰ ਇਕ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਮੌਜੂਦਾ ਸਥਿਤੀ ਤੋਂ ਨਿਰਾਸ਼ ਨੇ। ਰਿਫਾਰਮ ਯੂਕੇ ਦੀ ਇਤਿਹਾਸਕ ਜਿੱਤ ਹੋਈ ਹੈ। ਨਾਈਜਲ ਫਰਾਜ਼ ਦੀ ਜਿਹੜੀ ਅਗਵਾਈ ਵਾਲੀ ਰਿਫਾਰਮ ਯੂਕੇ ਨੇ ਇੰਗਲੈਂਡ ਭਰ ਦੀਆਂ ਕੌਂਸਲਾਂ ਦੇ ਵਿਚ ਸੈਂਕੜੇ ਸੀਟਾਂ ਜਿੱਤ ਕੇ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਫਰਾਜ਼ ਨੇ ਜਿਹੜਾ ਇਸ ਨੂੰ ਬ੍ਰਿਟਿਸ਼ ਰਾਜਨੀਤੀ ਦੇ ਵਿਚ ਇਕ ਇਤਿਹਾਸਕ ਬਦਲਾਅ ਕਰਾਰ ਦਿੱਤਾ ਹੈ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦੀ ਜਿਹੜੀ ਪਾਰਟੀ ਨੇ ਉਨ੍ਹਾਂ ਖੇਤਰਾਂ ਦੇ ਵਿਚ ਵੀ ਜਿੱਤ ਹਾਸਲ ਕੀਤੀ ਹੈ ਜੋ ਰਵਾਇਤੀ ਤੌਰ ਦੇ ਉਤੇ ਕੰਜ਼ਰਵੇਟਿਵ ਟੋਰੀ ਪਾਰਟੀ ਦੇ ਜਿਹੜੇ ਗੜ ਮੰਨੇ ਜਾਂਦੇ ਸਨ। ਇਹ ਚੋਣਾਂ 2024 ਦੀਆਂ ਆਮ ਚੋਣਾਂ ਤੋਂ ਬਾਅਦ ਸਭ ਤੋਂ ਵੱਡੀ ਦੇਸ਼ ਵਿਆਪੀ ਚੋਣ ਮੰਨੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਸਟਾਰਮਰ ਦੀ ਅਗਵਾਈ ਅਤੇ ਲੇਬਰ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਇਕ ਫੈਸਲਾ ਜਿਹੜਾ ਵਜੋਂ ਦੇਖਿਆ ਜਾ ਰਿਹਾ। ਇੰਗਲੈਂਡ ਦੀਆਂ 136 ਕੌਂਸਲਾਂ ਦੇ ਵਿਚ 4,500 ਤੋਂ ਵੱਧ ਕੌਂਸਲਰਾਂ ਦੀ ਜਿਹੜੀ ਹੈ ਚੋਣ ਦੇ ਲਈ ਵੋਟਾਂ ਪਈਆਂ ਸਨ, ਜਦਕਿ ਸਕਾਟਲੈਂਡ ਅਤੇ ਵੇਲਸ ਦੇ ਵਿਚ ਸੰਸਦੀ ਚੋਣਾਂ ਲਈ ਗਿਣਤੀ ਅਜੇ ਜਾਰੀ ਹੈ। ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਜਿਹੜਾ ਬੰਧਕ। ਜਰਮਨ ਪੁਲਿਸ ਨੇ ਤੁਰੰਤ ਉਹਦੇ ਉੱਤੇ ਕਾਰਵਾਈ ਕੀਤੀ ਹੈ। ਪੱਛਮੀ ਜਰਮਨੀ ਦੇ ਇਕ ਛੋਟੇ ਜਿਹੇ ਕਸਬੇ ਦੇ ਵਿਚ ਅਪਰਾਧੀਆਂ ਨੇ ਇਕ ਬੈਂਕ ਵੈਨ ਦੇ ਡਰਾਈਵਰ ਨੂੰ ਬੰਧਕ ਬਣਾ ਲਿਆ। ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਦੇ ਨਾਲ ਨਜਿੱਠਣ ਦੇ ਲਈ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਖੇਤਰੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਕੋਬਲੇਜ਼ ਨੇੜੇ ਰਾਈਨ ਵੈਲੀ ਦੇ ਵਿਚ ਸਥਿਤ ਲਗਭਗ 17,000 ਲੋਕਾਂ ਦੀ ਆਬਾਦੀ ਵਾਲੇ ਕਸਬੇ ਦੇ ਸੀਜ਼ਿੰਗ ਦੇ ਵਿਚ ਵੋਲਕਸ ਬੈਂਕ ਜਿਹੜਾ ਸ਼ਾਖਾ ਦੇ ਵਿਚ ਹੋਈ ਘਟਨਾ ਦੀ ਰਿਪੋਰਟ ਮਿਲੀ ਸੀ। ਸ਼ੁੱਕਰਵਾਰ ਦੇਰ ਸਵੇਰੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਈ ਅਪਰਾਧੀ ਅਤੇ ਬੰਧਕ ਬੈਂਕ ਦੇ ਜਿਹੜੇ ਅੰਦਰ ਨੇ ਤੇ ਬਖਤਰ ਬੰਦ ਵੈਨ ਦਾ ਡਰਾਈਵਰ ਵੀ ਬੰਧਕ ਬਣਾਇਆ ਹੋਇਆ। ਸੋਸ਼ਲ ਮੀਡੀਆ ਪੋਸਟ ਦੇ ਵਿਚ ਉਨ੍ਹਾਂ ਨੇ ਸਥਿਤੀ ਨੂੰ ਜਿਹੜਾ ਸਥਿਰ ਦਸਿਆ ਤੇ ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ਦੇ ਆਲੇ ਦੁਆਲੇ ਕੀਤੀ ਗਈ ਘੇਰਾਬੰਦੀ ਤੋਂ ਬਾਹਰ ਦੇ ਲੋਕ ਜਿਹੜੇ ਖਤਰੇ ਦੇ ਵਿਚ ਨਹੀਂ ਨੇ। ਦੂਸਰੇ ਪਾਸੇ ਇਮੀਗ੍ਰੇਸ਼ਨ ਮਾਮਲਾ ਅਮਰੀਕਾ ਦਾ, ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਸਵੇਰ ਨੂੰ ਮਨ ਬਦਲ ਜਾਂਦਾ ਹੈ ਖੁਸ਼ੀ ਵਾਲੇ ਤੇ ਸ਼ਾਮ ਨੂੰ ਜਿਹੜੇ ਨੇ ਫਿਰ ਉਹ ਫੈਸਲੇ ਆਪਣੇ ਬਦਲ ਲੈਂਦਾ ਆਪ ਹੀ, ਪਰ ਦੇਖਦੇ ਹਾਂ ਕੀ ਕਹਿੰਦਾ ਹੈ। ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਜਿਹੜੀ ਲੱਗੀ ਰੋਕ ਸੀ ਉਹ ਹਟਾ ਦਿੱਤੀ ਗਈ ਹੈ। ਅਮਰੀਕਾ ਦੇ ਵਿਚ ਡਾਕਟਰਾਂ ਦੀ ਭਾਰੀ ਕਿੱਲਤ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇਕ ਜਿਹੜਾ ਅਹਿਮ ਫੈਸਲਾ ਲਿਆ। ਨਵੇਂ ਫੈਸਲੇ ਦੇ ਤਹਿਤ ਡਾਕਟਰਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਲੱਗੀ ਰੋਕ ਨੂੰ ਅੰਸ਼ਕ ਤੌਰ ਦੇ ਉੱਤੇ ਹਟਾ ਦਿੱਤਾ ਗਿਆ। ਇਸ ਕਦਮ ਦੇ ਨਾਲ ਹੁਣ ਡਾਕਟਰਾਂ ਦੇ ਵੀਜ਼ਾ ਅਤੇ ਗ੍ਰੀਨ ਕਾਰਡ ਜਿਹੜੇ ਨੇ ਮਾਮਲਿਆਂ ਦੀ ਮੁੜ ਸਮੀਖਿਆ ਜਿਹੜੀ ਸ਼ੁਰੂ ਹੋ ਸਕੇਗੀ ਤੇ ਇਨ੍ਹਾਂ ਅਰਜ਼ੀਆਂ ਨੂੰ ਅੰਤਮ ਮਨਜੂਰੀ ਮਿਲੇਗੀ ਜਾਂ ਨਹੀਂ, ਇਸ ਬਾਰੇ ਅਜੇ ਅਨਿਸ਼ਚਿਤਤਾ ਜਿਹੜੀ ਹੈ ਬਣੀ ਹੋਈ ਹੈ। ਅਮਰੀਕਾ ਦੇ ਵਿਚ ਡਾਕਟਰਾਂ, ਮੈਡੀਕਲ ਸੰਗਠਨਾਂ ਤੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਸ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੇਸ਼ ਦੇ ਵਿਚ ਡਾਕਟਰਾਂ ਦੀ ਭਾਰੀ ਕਮੀ ਹੈ ਤੇ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਅਨੁਸਾਰ ਵੱਡੀ ਗਿਣਤੀ ਚ ਵਿਦੇਸ਼ੀ ਸਿਖਲਾਈ ਪ੍ਰਾਪਤ ਡਾਕਟਰ ਅਮਰੀਕਾ ਦੇ ਉਨ੍ਹਾਂ ਪੇਂਡੂ ਤੇ ਪਛੜੇ ਇਲਾਕਿਆਂ ਦੇ ਵਿਚ ਕੰਮ ਕਰਦੇ ਨੇ ਜਿੱਥੇ ਸਿਹਤ ਸਹੂਲਤਾਂ ਦੀ ਘਾਟ ਹੈ। ਕਈ ਇਲਾਕਿਆਂ ਦੇ ਵਿਚ ਹਾਲਤ ਇਹ ਵੀ ਹੈ ਕਿ ਮਰੀਜ਼ਾਂ ਨੂੰ ਮਾਹਰ ਜਿਹੜੇ ਨੇ ਡਾਕਟਰਾਂ ਨੂੰ ਮਿਲਣ ਦੇ ਲਈ 4 ਤੋਂ 5 ਮਹੀਨੇ ਤੱਕ ਦਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ। 39 ਦੇਸ਼ਾਂ ਦੇ ਉੱਤੇ ਅਜੇ ਵੀ ਸਖ਼ਤੀ ਜਾਰੀ ਹੈ ਭਾਵੇਂ ਇਹ ਫੈਸਲਾ ਲਿਆ ਗਿਆ। ਭਾਵੇਂ ਡਾਕਟਰਾਂ ਨੂੰ ਕੁਝ ਰਾਹਤ ਦਿੱਤੀ ਗਈ ਪਰ ਇਹ ਰੋਕ ਅਜੇ ਵੀ ਜਿਹੜੇ ਨੇ ਹੋਰ 39 ਦੇਸ਼ਾਂ ਦੇ ਹਜ਼ਾਰਾਂ ਲੋਕਾਂ ਦੇ ਉੱਤੇ ਲਾਗੂ ਹੈ। ਇਨ੍ਹਾਂ ਦੇ ਵਿਚ ਇਰਾਨ, ਅਫਗਾਨਿਸਤਾਨ, ਵੈਨਜ਼ੂਏਲਾ ਵਰਗੇ ਦੇਸ਼ਾਂ ਦੇ ਖੋਜੀ ਅਤੇ ਉਦਮੀ ਸ਼ਾਮਲ ਨੇ ਜੋ ਇਸ ਪਾਬੰਦੀ ਦੇ ਕਾਰਨ ਨਾ ਤਾਂ ਕਾਨੂੰਨੀ ਤੌਰ ਦੇ ਉੱਤੇ ਕੰਮ ਜਿਹੜਾ ਕਰ ਪਾ ਰਹੇ ਨੇ ਤੇ ਨਾ ਹੀ ਸਿਹਤ ਬੀਮਾ ਜਾਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਉੱਚ ਜਿਹੜੇ ਜੋਖਮ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਗ੍ਰੀਨ ਕਾਰਡ ਅਤੇ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਬੰਦ ਕਰਨ ਦਾ ਫੈਸਲਾ ਕੀਤਾ ਸੀ। ਪ੍ਰਸ਼ਾਸਨ ਦਾ ਜਿਹੜਾ ਕਹਿਣਾ ਹੈ ਕਿ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਬਿਨੈਕਾਰਾਂ ਦੀ ਠੀਕ ਤਰ੍ਹਾਂ ਜਾਂਚ ਜਿਹੜੀ ਹੈ ਸਕਰੀਨਿੰਗ ਹੋਵੇ ਤਾਂ ਜੋ ਸੁਰੱਖਿਆ ਦੇ ਵਿਚ ਕੋਈ ਕਮੀ ਨਾ ਰਹੇ। ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਕਿ ਇਨ੍ਹਾਂ ਪਾਬੰਦੀਆਂ ਦਾ ਮਕਸਦ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਪ੍ਰਵਾਸੀਆਂ ਦਾ ਜੀਵਨ ਇੰਨਾ ਮੁਸ਼ਕਲ ਬਣਾਉਣਾ ਹੈ ਕਿ ਉਹ ਖੁਦ ਹੀ ਜਿਹੜਾ ਦੂਜੇ ਦੇਸ਼ਾਂ ਦੇ ਵੱਲ ਚਾਲੇ ਪਾ ਦੇਣ। ਇਸ ਛੋਟ ਦੇ ਬਾਵਜੂਦ ਕਈ ਡਾਕਟਰ ਅਜੇ ਵੀ ਜਿਹੜਾ ਖੌਫ ਦੇ ਵਿਚ ਨੇ। ਭਾਰਤੀ ਮੂਲ ਦੇ ਜਾਂ ਹੋਰ ਵਿਦੇਸ਼ੀ ਡਾਕਟਰਾਂ ਨੂੰ ਡਰ ਹੈ ਕਿ ਇੰਟਰਵਿਊ ਦੇ ਦੌਰਾਨ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਤੇ ਉਨ੍ਹਾਂ ਨੂੰ ਹਿਰਾਸਤ ਦੇ ਵਿਚ ਲਿਆ ਜਾ ਸਕਦਾ ਹੈ। ਉਦਾਹਰਣ ਵਜੋਂ ਇਕ ਇਰਾਨੀ ਮਹਿਲਾ ਡਾਕਟਰ ਜੋ ਅਮਰੀਕਾ ਦੇ ਵਿਚ ਖੋਜ ਕਰ ਰਹੀ ਸੀ ਉਹਦੀ ਅਰਜ਼ੀ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਅਧਿਕਾਰੀਆਂ ਨੇ ਸਮੀਖਿਆ ਤਾਂ ਕੀਤੀ ਪਰ ਉਸ ਨੂੰ ਖਾਰਜ ਕਰ ਦਿੱਤਾ ਤੇ ਇਸ ਨਵੇਂ ਫੈਸਲੇ ਦੇ ਨਾਲ ਕੁਝ ਡਾਕਟਰਾਂ ਦੇ ਕੇਸ ਤਾਂ ਅੱਗੇ ਵਧਣਗੇ ਪਰ ਪੂਰੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿਚ ਅਜੇ ਵੀ ਵੱਡੀ ਪੱਧਰ ਦੇ ਉੱਤੇ ਅਨਿਸ਼ਚਿਤਤਾ ਜਿਹੜੀ ਹੈ ਡਰ ਜਿਹੜਾ ਉਹ ਜਿਹੜੀ ਹੈ ਸਖ਼ਤੀ ਬਰਕਰਾਰ ਰਹੀ ਹੈ। ਤਾਈਵਾਨ ਦੀਆਂ ਸਰਹੱਦਾਂ ਦੇ ਵਿਚ ਦਾਖਲ ਹੋਈ ਹੈ ਚੀਨੀ ਫੌਜ। ਡਿਟੈਕਟ ਹੋਏ ਨੇ 12 ਜਹਾਜ਼ ਤੇ 6 ਜੰਗੀ ਬੇੜੇ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਖ਼ਬਰ ਦਿੱਤੀ ਹੈ ਤੇ ਸਾਂਝੀ ਕੀਤੀ ਹੈ ਕਿ ਫੌਜੀ ਜਹਾਜ਼ਾਂ ਤੇ 6 ਜੰਗੀ ਜਹਾਜ਼ਾਂ ਤੇ 2 ਸਰਕਾਰੀ ਜਹਾਜ਼ਾਂ ਦੀ ਮੌਜੂਦਗੀ ਦਾ ਪਤਾ ਲੱਗਿਆ। ਇਨ੍ਹਾਂ ਦੇ ਵਿਚੋਂ 10 ਜਹਾਜ਼ਾਂ ਨੇ ਮੀਡੀਅਨ ਲਾਈਨ ਜਿਹੜਾ ਦੋਵਾਂ ਦੇਸ਼ਾਂ ਵਿਚਕਾਰਲੀ ਸਰਹੱਦ ਨੂੰ ਜਿਹੜਾ ਪਾਰ ਕਰਕੇ ਤਾਈਵਾਨ ਦੇ ਉੱਤਰੀ, ਦੱਖਣੀ ਅਤੇ ਪੱਛਮੀ ਪੂਰਬੀ ਹਵਾਈ ਰੱਖਿਆ ਪਛਾਣ ਖੇਤਰ ਜਿਹੜਾ ਉਹਦੇ ਵਿਚ ਪ੍ਰਵੇਸ਼ ਕੀਤਾ। ਵੀਰਵਾਰ ਨੂੰ ਵੀ ਹੋਈ ਸੀ ਕਹਿੰਦੇ ਵੱਡੀ ਘੁਸਪੈਠ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਚੀਨ ਵੱਲੋਂ ਵੱਡੀ ਪੱਧਰ ਦੇ ਉੱਤੇ ਫੌਜੀ ਗਤੀਵਿਧੀਆਂ ਦੇਖੀਆਂ ਗਈਆਂ। ਉਸ ਦਿਨ ਤਾਈਵਾਨ ਰੱਖਿਆ ਮੰਤਰਾਲੇ ਨੇ 22 ਚੀਨੀ ਫੌਜੀ ਜਹਾਜ਼ਾਂ, 6 ਜੰਗੀ ਜਹਾਜ਼ਾਂ ਤੇ 1 ਸਰਕਾਰੀ ਜਹਾਜ਼ ਦੀ ਪਛਾਣ ਕੀਤੀ। ਇਨ੍ਹਾਂ 22 ਜਹਾਜ਼ਾਂ ਦੇ ਵਿਚੋਂ 18 ਨੇ ਮੀਡੀਅਨ ਲਾਈਨ ਪਾਰ ਕੀਤੀ। ਤਾਈਵਾਨ ਹਥਿਆਰਬੰਦ ਬਲਾਂ ਜਿਹੜੇ ਨੇ ਉਨ੍ਹਾਂ ਨੇ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਤੇ ਲੋੜੀਂਦੀ ਪ੍ਰਤੀਕਿਰਿਆ ਜਿਹੜੀ ਦਿੱਤੀ ਹੈ। ਚੀਨ ਦਾ ਦਾਅਵਾ ਹੈ ਕਿ ਤਾਈਵਾਨ ਉਸਦਾ ਇਕ ਅਟੁੱਟ ਅੰਗ ਹੈ ਜੋ ਕਿ ਉਸਦੀ ਰਾਸ਼ਟਰੀ ਨੀਤੀ ਅਤੇ ਕਾਨੂੰਨਾਂ ਦੇ ਵਿਚ ਸ਼ਾਮਲ ਹੈ। ਦੂਜੇ ਪਾਸੇ ਤਾਈਵਾਨ ਆਪਣੀ ਇਕ ਵੱਖਰੀ ਪਛਾਣ ਰੱਖਦਾ ਤੇ ਆਪਣੀ ਸਰਕਾਰ, ਫੌਜ ਅਤੇ ਆਰਥਿਕਤਾ ਦੇ ਨਾਲ ਸੁਤੰਤਰ ਤੌਰ ਦੇ ਉਤੇ ਕੰਮ ਕਰਦਾ। ਇਹ ਵਿਵਾਦ ਇਤਿਹਾਸਕ ਤੇ ਰਾਜਨੀਤਿਕ ਤੌਰ ਦੇ ਉਤੇ ਕਾਫ਼ੀ ਜਟਲ ਹੈ ਜੋ ਅੰਤਰਰਾਸ਼ਟਰੀ ਕਾਨੂੰਨਾਂ ਦੇ ਵਿਚ ਪ੍ਰਭੂ ਸੱਤਾ ਤੇ ਸਵੈ ਨਿਰਣੇ ਦੇ ਜਿਹੜੇ ਨੇ ਸਿਧਾਂਤਾਂ ਦੀ ਪ੍ਰੀਖਿਆ ਲੈ ਰਿਹਾ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਚਲਦਿਆਂ ਦੱਖਣੀ ਕੋਰੀਆ ਦੇ ਵਿਚ ਵੀ ਕੁਝ ਨਾ ਕੁਝ ਜਿਹੜਾ ਚੱਲ ਰਿਹਾ। ਮਾਰਸ਼ਲ ਲਾ ਤੇ ਬਗਾਵਤ ਦੇ ਮਾਮਲੇ ਦੇ ਵਿਚ ਸਾਬਕਾ PM ਹਾਨ ਦੀ ਸਜ਼ਾ ਜਿਹੜੀ ਘਟਾਈ ਗਈ ਹੈ ਤੇ ਅਦਾਲਤ ਨੇ 23 ਸਾਲ ਤੋਂ ਘਟਾ ਕੇ ਕੀਤੀ ਹੈ ਉਹਦੀ 15 ਸਾਲ ਸਜ਼ਾ। ਦੱਖਣੀ ਕੋਰੀਆ ਦੀ ਅਪੀਲ ਅਦਾਲਤ ਜਿਹੜੀ ਹੈ ਅਪੀਲੀ ਅਦਾਲਤ ਉਹਨੇ ਮਾਰਸ਼ਲ ਲਾ ਮਾਮਲੇ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਘੱਟ ਕਰ ਦਿੱਤੀ ਹੈ। ਉਨ੍ਹਾਂ ਨੂੰ ਬਗਾਵਤ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਸਾਬਕਾ ਪ੍ਰਧਾਨ ਮੰਤਰੀ ਹਾਨ ਡਕ ਸੂ ਜਿਹੜੇ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸੂਕ ਜਿਓਲ ਨੇ ਨਿਯੁਕਤ ਕੀਤਾ ਸੀ ਉਨ੍ਹਾਂ ਨੂੰ ਜਨਵਰੀ ਦੇ ਵਿਚ ਸਿਓਲ ਦੀ ਇਕ ਅਦਾਲਤ ਨੇ 23 ਸਾਲਾਂ ਦੀ ਸਜ਼ਾ ਸੁਣਾਈ ਸੀ। ਉਥੇ ਜਿਓਲ ਨੂੰ ਬਗਾਵਤ ਦੇ ਲਈ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਤੇ ਹੁਣ ਉਹਦੀ ਸਜ਼ਾ ਜਿਹੜੀ ਹੈ